0: ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸਭਾ ਦੇ ਵਿੱਚ ਆਏ ਨੇ ਤਾਂ ਉਸ ਵਕਤ ਦੋਨਾਂ ਨੂੰ ਲੈ ਕੇ ਪਹੁੰਚ ਗਏ।
1: ਵਾਹਿਗੁਰੂ ਜੀ ਕੀ ਕੈ ਫਤਿਹ, ਸਭ ਕੋ ਭਇਓ ਹਰਗ ਉਰ ਅਤੇ।
0: ਆਉਂਦਿਆਂ ਸਾਰ ਜਿੱਤ ਪ੍ਰਾਪਤ ਕਰਕੇ ਬਾਬਾ ਅਜੀਤ ਸਿੰਘ ਦੇ ਚਿਹਰੇ ਤੇ ਲਾਲੀ, ਸਿੰਘਾਂ ਦੇ ਅੰਦਰ ਖੁਸ਼ੀਆਂ, ਜਿੱਤ ਦੀਆਂ। ਮਹਾਰਾਜ ਦਾ ਹੁਕਮ ਬਜਾ ਲਿਆਂਦਾ ਹੈ, ਆਉਂਦਿਆਂ ਸਾਰ ਵਾਹਿਗੁਰੂ ਜੀ ਕਾ ਖਾਲਸਾ।

0: ਸੱਚੇ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਕਿ ਸਾਰੇ ਜਾਣੇ ਆ ਗਏ ਨੇ, ਦੋਨਾਂ ਨੂੰ ਪਾਸ ਬਿਠਾਇਆ, ਪਠਾਣ ਨੂੰ ਵੀ, ਬ੍ਰਾਹਮਣੀ ਨੂੰ ਵੀ, ਅਤੇ ਬਾਬਾ ਅਜੀਤ ਸਿੰਘ ਨੂੰ ਹੁਕਮ ਹੋਇਆ ਵਿਸ਼ਰਾਮ ਕਰ ਲਓ। ਉਹ ਮਹਾਰਾਜ ਦਾ ਹੁਕਮ ਪਾ ਕੇ ਵਿਸ਼ਰਾਮ ਕਰਨ ਚਲੇ ਗਏ।
1: ਦਿਜ ਕੀ ਦਾਰਾ ਦਿਜ ਕੋ ਦੇ ਆਸ਼ਿਕ ਬਾਦ ਕਯੋ ਸੁਖਮਈ।
0: ਬ੍ਰਾਹਮਣ ਦੀ ਬ੍ਰਾਹਮਣੀ ਉਹਨੂੰ ਵਾਪਸ ਮੋੜ ਦਿੱਤੀ। ਆ ਲੈ ਭਾਈ ਆਪਣੀ ਇਸਤਰੀ, ਉਹ ਬੜੇ ਗੁਣ ਗਾਉਂਦਾ ਹੋਇਆ, ਮੁੱਖ ਦੇ ਵਿੱਚੋਂ ਬੜੀਆਂ ਅਸੀਸਾਂ ਦਿੰਦਾ ਹੋਇਆ

0: ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਹਾਡਾ ਰਾਜ ਆ ਗਿਆ। ਇਹਦਾ ਮਤਲਬ ਇਹ ਨਹੀਂ ਕਿ ਧੀਆਂ ਭੈਣਾਂ ਦੀ ਇੱਜ਼ਤ ਲੁੱਟੋ, ਤੁਸੀਂ ਬਰਬਾਦ ਕਰੋ। ਪਰਮਾਤਮਾ ਤਾਂ ਹੈ ਨਾ, ਅੱਲਾ ਹਾਜ਼ਰ ਹੈ, ਇਸ ਕਰਕੇ ਅੱਲਾ ਦਾ ਨਿਆਂ ਹੈ ਕਿ ਤੈਨੂੰ ਧਰਤੀ ਚ ਅੱਧਾ ਗੱਡ ਕੇ ਤੀਰਾਂ ਦੀ ਵਰਖਾ ਕਰਕੇ ਤੈਨੂੰ ਬਹਿਸ਼ਤਾਂ ਨੂੰ ਭੇਜਦੇ ਆ। ਮਹਾਰਾਜ ਨੇ ਸਿੰਘਾਂ ਨੂੰ ਹੁਕਮ ਕੀਤਾ ਟੋਆ ਪੱਟ ਕੇ ਅੱਧਾ ਗੱਡੋ, ਇਹਨੂੰ ਅੱਧਾ ਸਰੀਰ ਧਰਤੀ ਚ ਗੱਡ ਲਿਆ ਅਤੇ ਤੀਰਾਂ ਦੀ ਵਰਖਾ ਕਰਵਾ ਕੇ ਬਹਿਸ਼ਤਾਂ ਨੂੰ ਭੇਜ ਦਿੱਤਾ।
1: ਇਸ ਚਰਿੱਤਰ ਤੋਂ ਸੁਣ ਜਗ ਸਾਰਾ, ਸ੍ਰੀ ਸਤਿਗੁਰ ਜਸ ਮੈਦ ਉਚਾਰਾ।
0: ਜਦੋਂ ਗੁਰਾਂ ਦਾ ਇਹ ਚਰਿੱਤਰ ਸੁਣਿਆ ਕਿ ਇੱਥੇ ਨਿਆਂ ਹੈ, ਅਦਲੀ ਹੋਏ ਬੈਠਾ ਪ੍ਰਭ ਆਪੇ, ਨਿਆਂਕਾਰੀ ਹੋ ਕੇ ਬੈਠਾ ਹੈ ਪਰਮਾਤਮਾ, ਜਦੋਂ ਗੁਰਾਂ ਦਾ ਇਹ ਨਿਆਂ ਸੁਣਿਆ ਲੋਕਾਂ ਦੇ ਹੌਂਸਲੇ ਬੁਲੰਦ ਹੋਏ ਕਿ ਸਤਿਗੁਰੂ ਮਹਾਰਾਜ ਨੇ ਕਿੰਨਾ ਸੋਹਣਾ ਨਿਆਂ ਕੀਤਾ ਹੈ। ਇਸ ਤਰ੍ਹਾਂ ਸਾਰੀ ਦੁਨੀਆਂ ਦੇ ਅੰਦਰ ਮਹਾਰਾਜ ਦਸਵੇਂ ਪਾਤਸ਼ਾਹ ਦੀ ਬਹੁਤ ਭਾਰੀ ਮਹਿਮਾ ਹੋਈ।
1: ਜਥਾ ਚਾਂਦਨੀ ਨਿਰਮਲ ਹੋਤ, ਤਿਮ ਘਰ ਘਰ ਮੈਂ ਸੁਜਾਤ ਉਦੋਤ।
0: ਜਿਸ ਤਰ੍ਹਾਂ ਨਿਰਮਲ ਚਾਂਦਨੀ ਚੰਦਰਮਾ ਦੀ ਹੁੰਦੀ ਹੈ ਸੋਹਣੀ ਪੂਰਨਮਾਸ਼ੀ ਵਾਲੇ ਦਿਨ, ਖਾਸ ਕਰਕੇ ਕੱਤੇ ਦੀ ਪੂਰਨਮਾਸ਼ੀ ਬਹੁਤ ਸਫਾਈ ਹੁੰਦੀ ਅਸਮਾਨ ਤੇ, ਐਸੀ ਨਿਰਮਲ ਚਾਂਦਨੀ ਜੈਸੀ ਉਪਮਾ ਮਹਿਮਾ ਜਸ ਗੁਰਾਂ ਦਾ ਘਰ ਘਰ ਫੈਲਿਆ ਹੈ।
1: ਮਨੋ ਮਾਲਤੀ ਫੂਲਤ ਝੂਲੇ, ਰਾਏ ਬੇਲ ਕੈ ਸੁੰਦਰ ਫੂਲੇ।
0: ਮਾਨੋ ਇਹ ਖੁਸ਼ਬੂ ਵਾਲੇ ਜਿਹੜੇ ਫੁੱਲ ਨੇ, ਮਾਲਤੀ ਦੇ, ਰਾਏ ਬੇਲ ਦੇ ਫੁੱਲ, ਚਿੱਟਾ ਰੰਗ ਖੁਸ਼ਬੂਦਾਰ ਹੋਵੇ, ਗੁਰਾਂ ਦਾ ਇਉਂ ਉੱਜਲ ਜਸ ਸੋਹਣਾ ਖੁਸ਼ਬੂ ਦੇ ਸੰਯੁਕਤ ਸਾਰਿਆਂ ਦੇ ਵਿੱਚ ਫੈਲਿਆ। ਜਿਹੜੇ ਚੰਗੇ ਤੁਰਕ ਸੀ, ਚੰਗੇ ਹਿੰਦੂ ਔਰ ਚੰਗੀ ਦੁਨੀਆਂ, ਉਹਨਾਂ ਨੇ ਮਾੜਾ ਨਹੀਂ ਕਿਹਾ, ਸਭ ਲੋਕਾਂ ਨੇ ਸਤਿਗੁਰੂ ਨੂੰ ਸਲਾਹਿਆ ਕਿ ਸਤਿਗੁਰੂ ਜੀ ਨੇ ਇਹ ਕਰਮ

0: ਦੀ ਮਹਿਮਾ ਹੋ ਰਹੀ ਹੈ। ਬਹੁਤ ਖੁਸ਼ ਨੇ ਸਾਰੇ ਕਿ ਅਨਿਆਂ ਹੁੰਦਾ ਸੀ ਧਰਤੀ ਤੇ, ਡਾਕੂ ਚੋਰ ਠੱਗ ਰਾਜ ਲੁੱਟਣ ਵਾਲੇ, ਉਹਨਾਂ ਤੋਂ ਦੁਨੀਆਂ ਨੂੰ ਬਚਾਇਆ ਮਹਾਰਾਜ ਨੇ, ਪਹਾੜੀਆਂ ਤੇ ਤੁਰਕਾਂ ਦੇ ਜ਼ੁਲਮ ਤੋਂ ਬਚਾਇਆ, ਧੀਆਂ ਭੈਣਾਂ ਦੀ ਇੱਜ਼ਤ ਬਚਾਈ। ਆਈਓ ਸਾਰੀ ਦੁਨੀਆਂ ਕਹਿੰਦੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
1: ਜੋ ਪਏ ਇੱਕ ਦਿਨ ਸਤਿਗੁਰ ਚੜਵੋ ਚਇਓ, ਬਾਜੀ ਕੇ ਸੇਵਕ ਸੰਗ ਕਇਓ।
0: ਅਗਲਾ ਪ੍ਰਸੰਗ ਸੁਣਾਉਂਦਿਆਂ ਕਵੀ ਜੀ ਕਹਿੰਦੇ, ਇੱਕ ਦਿਨ ਸਤਿਗੁਰੂ ਮਹਾਰਾਜ ਨੇ ਚਾਹਿਆ ਕਿ ਜਿਹੜਾ ਨਵਾਂ ਘੋੜਾ ਆਇਆ ਹੈ, ਕਪੂਰੇ ਨੇ ਭੇਜਿਆ ਹੈ, ਉਹਦੇ ਤੇ ਸਵਾਰੀ ਕਰਨੀ ਚਾਹੀਦੀ ਆ। ਉਹ ਖਿਆਲ ਕਰਕੇ ਸੇਵਾਦਾਰ ਨੂੰ

0: ਬਲਿਹਾਰ ਤਾਂ ਜਾਂਦੇ ਨੇ ਸਾਰਾ ਸਰੂਪ ਦੇਖ ਕੇ, ਪਰ ਅਚਾਨਕ ਧਿਆਨ ਪਿਆ, ਮੁੱਖ ਦੇਖਿਆ ਬਲਿਹਾਰ ਗਏ, ਪਰ ਜਦੋਂ ਮੋਢਾ ਦੇਖਿਆ ਇਹ ਕੀ ਕੱਪੜਾ ਬੰਨਿਆ ਹੋਇਆ, ਮੋਢੇ ਪਰ ਕਿਉਂ ਐਸਾ ਇਹ ਬੰਨਿਆ ਹੋਇਆ ਹੈ, ਇਹ ਹੁਣ ਮਨ ਦੇ ਅੰਦਰ ਸ਼ੰਕਾ ਆਈ।
1: ਓਏ ਸ਼ੰਕਤ ਸੁਤ ਕੋ ਪੁੰਨ ਕਹਿਓ, ਇਹ ਕਿਆ ਭਇਓ ਬਸਤਰ ਬੰਦ ਰਹਿਓ।
0: ਉਸ ਵਕਤ ਸ਼ੰਕਾ ਸਹਿਤ ਹੋ ਕੇ ਪੁੱਛਿਆ, ਇਹ ਪੁੱਤਰ ਜੀ ਕੀ ਹੋਇਆ ਤੁਹਾਡੇ, ਆ ਬਾਂਹ ਨੂੰ ਕੀ ਹੋਇਆ ਹੈ, ਆ ਬਸਤਰ ਬੰਨਿਆ ਹੋਇਆ ਹੈ।
1: ਐ ਕੁਸ਼ਲ ਸਭ ਦੇ ਤੁਮਾਰੇ ਕੋ ਕਾਰਨ ਕਹੀਐ ਨਿਰਧਾਰੇ।
0: ਇਹ ਚੰਗੀ ਤਰ੍ਹਾਂ ਵਿਚਾਰ ਕੇ ਦੱਸੋ, ਕਾਰਨ ਦੱਸੋ ਕੀ ਹੋਇਆ, ਸੁਖ ਸ਼ਾਂਤ ਹੈ ਕੋਈ ਇਹ ਮੋਢੇ ਦੇ ਉੱਤੇ, ਜਾਂ ਕੋਈ ਬਾਂਹ ਨੂੰ ਕੋਈ ਪੀੜਾ, ਕੋਈ ਕੋਈ ਦਰਦ, ਕੋਈ ਸੱਟ, ਇਹ ਕੀ ਕਾਰਨ ਹੈ ਬਸਤਰ ਬੰਨਣ ਦਾ।
1: ਸੁਨ ਜਨਨੀ ਤੇ ਕਹਿਓ ਕਿਰਪਾਲਾ, ਚੜਨ ਲੱਗੇ ਜਾ ਤੁਰੰਗ ਬਿਸਾਲਾ।
0: ਮਾਤਾ ਜੀ ਤੋਂ ਸੁਣ ਕੇ ਕਹਿਣ ਲੱਗੇ, ਮਾਤਾ ਜੀ ਕੋਈ ਖਾਸ ਗੱਲ ਨਹੀਂ ਹੈ, ਬਸ ਘੋੜੇ ਉੱਤੇ ਜਦੋਂ ਚੜਨ ਲੱਗੇ ਸਾਂ,
1: ਪੁੱਛ ਲਿਓ ਬਲ ਤੇ ਭੁਜ ਅਟਕਾਈ, ਖਾਏ ਜ਼ੋਰ ਪੁੰਨ ਪੀਰ ਉਠਾਏ।
0: ਇਹ ਘੋੜੇ ਤੇ ਚੜਨ ਲੱਗੇ ਸਾਂ, ਸਵਾਰ ਹੋਣ ਲੱਗੇ ਸਾਂ, ਤੇ ਬਾਂਹ ਨੇ ਝਟਕਾ ਖਾਧਾ, ਕਿਉਂਕਿ ਘੋੜੇ ਨੇ ਛਾਲ ਮਾਰ ਦਿੱਤੀ ਤੇ ਬਾਂਹ ਵਿਚ ਅਟਕ ਗਈ ਥੋੜੀ ਜੀ, ਇਸ ਕਰਕੇ ਥੋੜਾ ਝਟਕਾ ਪੈਣ ਕਰਕੇ ਬਾਂਹ ਦੇ ਵਿਚ ਮੇਰੇ ਪੀੜ ਹੋਈ ਹੈ।
1: ਸੁਣ ਸ਼ੰਕਤ ਜਨਨੀ ਤਵ ਭਏ, ਬ੍ਰਿੰਦ ਸਮੱਗਰੀ ਸੰਚਨ ਕਏ।
0: ਸੁਣ ਕੇ ਮਾਤਾ ਜੀ ਉਸ ਵਕਤ, ਮਾਵਾਂ ਨੂੰ ਜਿਹੜੀ ਸ਼ੰਕਾ ਹੁੰਦੀ ਹੈ, ਜਿਹੇ ਜੇ ਉਨ੍ਹਾਂ ਦੇ ਦਿਲ ਹੁੰਦੇ ਨੇ ਮਾਵਾਂ ਦੇ, ਇੱਕ ਕੁਛ ਕੌਤਕ ਵੀ ਬਣਾਉਣੇ ਹੁੰਦੇ ਨੇ ਗੁਰਾਂ ਨੇ, ਕਈ ਚੀਜ਼ਾਂ ਸੁਣ ਕੇ ਪਹਿਲਾਂ ਕੁਛ ਹੋਰ ਲੱਗਦੀਆਂ ਨੇ ਆਪਾਂ ਨੂੰ, ਬਾਅਦ ਦੇ ਵਿਚ ਉਹਦੇ ਚ ਰਿਜ਼ਲਟ ਕੁਛ ਹੋਰ ਨਿਕਲਦਾ। ਇਸ ਕਰਕੇ ਇੱਥੇ ਇੱਕ ਐਸੀ ਸਾਖੀ ਸ਼ੁਰੂ ਹੋਣ ਲੱਗੀ ਹੈ ਜਿਹਨੂੰ ਸੁਣ ਕੇ ਆਪਾਂ ਪਹਿਲਾਂ ਸ਼ੰਕਾ ਚ ਆ ਜਾਵਾਂਗੇ, ਬਾਅਦ ਚ ਸ਼ੰਕਾ ਦੀ ਨਿਵਿਰਤੀ ਹੋ ਜਾਵੇਗੀ।
1: ਕਾਰਦਾਰ ਸਨ ਭਨ ਤਤ ਕਾਲਾ, ਕਰੀ ਮੰਗਾਵਨ ਸੁਤ ਬੈਠਾਲਾ।
0: ਮਾਤਾ ਜੀ ਨੇ ਸਮੱਗਰੀ ਮੰਗਾ ਲਈ, ਕਹਿੰਦੇ ਤੁਹਾਡੇ ਤੇ ਤਾਂ ਇੰਨਾ ਇਹ ਕਸ਼ਟ ਆਇਆ ਹੈ, ਕੋਈ ਦਾਨ ਪੁੰਨ ਕਰੀਏ, ਆਪਾਂ ਐਸਾ ਕਰਮ ਕਰੀਏ

ਅਸੀਂ ਤਾਂ ਦੇਣਾ ਹੀ ਖਾਲਸੇ ਨੂੰ ਹੈ। ਮਹਾਰਾਜ ਨੇ ਉਦੋਂ ਮਾਂਹ ਦੀ ਦਾਲ ਦੇ ਬੜੇ ਸੰਗਤ ਚ ਵਰਤਾਏ, ਤੇਲ ਦੇ ਵਿਚ ਪਕਵਾ ਕੇ ਸਿੰਘਾਂ ਨੂੰ ਕੜੇ ਵਰਤਾਏ, ਲੋਹੇ ਦੇ ਕਿਰਪਾਨਾਂ ਬਣਾ ਕੇ ਵਰਤਾਈਆਂ। ਇਸੇ ਤਰ੍ਹਾਂ ਹੁਣ ਇੱਕ ਕੌਤਕ ਐਸਾ ਹੋਰ ਵਰਤਾਉਣ ਲੱਗੇ, ਜਿਹੜੀ ਮਾੜੀ ਮੋਟੀ ਕੋਈ ਕਮੀ ਰਹਿ ਜਾਂਦੀ ਉਹਨੂੰ ਫਿਰ ਦੂਰ ਕਰਨ ਲਈ ਕੌਤਕ ਵਰਤਾਉਂਦੇ ਨੇ। ਮਾਤਾ ਜੀ ਨੇ ਵੀ ਕਿਹਾ ਕਿ ਮੈਂ ਤਾਂ ਦਾਨ ਕਰਨਾ ਕਿਉਂਕਿ ਤੁਹਾਡੇ ਤੇ ਇੰਨਾ ਕਸ਼ਟ ਆ ਗਿਆ ਜੀ, ਸਤਨਾਜਾ ਮੰਗਾ ਲਿਆ, ਲੋਹਾ, ਤਿਲ, ਸੋਨਾ, ਹੋਰ ਚੀਜ਼ਾਂ ਮੈਂ ਦਾਨ

0: ਕੇ ਸਾਰਿਆਂ ਨੂੰ ਐਸਾ ਦਾਨ। ਉਸ ਵਕਤ ਮਾਤਾ ਜੀ ਨੇ ਕਿਹਾ, ਆਮ ਤੌਰ 'ਤੇ ਪੁਰਾਣੇ ਰਿਵਾਜ ਹੋਰ ਸਨ, 300 ਸਾਲ 400 ਸਾਲ ਪਿੱਛੇ ਪਿੱਛੇ ਜੇ ਜਾਈ ਜਾਈਏ, ਹੁਣ ਰਿਵਾਜ ਕੁਝ ਹੋਰ ਨੇ, ਬਦਲਦਿਆਂ ਰਿਵਾਜ ਸਮਾਂ ਲੱਗ ਜਾਂਦਾ। ਮਾਤਾ ਜੀ ਨੇ ਕੀ ਕੀਤਾ, ਸਾਰਾ ਜਿੰਨਾ ਕੁਛ ਇਹ ਚੀਜ਼ਾਂ ਸਨ, ਉਹ ਜਾਣਦੇ ਸੀ ਕਿ ਬ੍ਰਾਹਮਣ ਹੈ ਇੱਥੇ, ਬ੍ਰਾਹਮਣ ਨੂੰ ਬੁਲਾ ਕੇ ਚੀਜ਼ਾਂ ਦੇ
1: ਦਿੱਤੀਆਂ। ਬਾਹਰ ਥਿਰੇ ਪੌਰ ਪਰ ਸਿੰਘ ਸੁਜ਼ਾਰ।
0: ਉਸ ਵਕਤ ਬ੍ਰਾਹਮਣ ਲੈ ਕੇ ਸਾਰਾ ਸਮਾਨ ਪੰਡ ਬੰਨ੍ਹ ਕੇ ਆਪਣੀ ਸਿਰ ਤੇ ਰੱਖ ਕੇ ਚੱਲਿਆ। ਹੁਣ ਸਿੰਘ ਖੜੇ ਸੀ ਦਰਸ਼ਨੀ ਡਿਉੜੀ ਵਿਚ ਦਰਵਾਜੇ ਚ। ਹੁਣ ਸਿੰਘਾਂ ਨੂੰ ਸੁਚੇਤ ਕਰਤਾ ਮਹਾਰਾਜ ਨੇ ਪਹਿਲਾਂ ਤੋਂ ਹੀ, ਵੀ ਆਪਾਂ ਨਾ ਇਹੋ ਜਿਹਾ ਕਰਮ ਕਰਨਾ ਤੇ ਨਾ ਕਰਨ ਦੇਣਾ। ਇਹ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸੰਗਤ ਵਿਚ ਵਰਤੀਆਂ ਨੇ, ਔਰ ਕੁਝ ਚੀਜ਼ਾਂ ਐਸੀਆਂ ਜਿਹੜੀਆਂ ਘਰੇਲੂ ਆ ਜਾਂਦੀਆਂ ਨੇ। ਹੁਣ ਮਾਤਾ ਜੀ ਨੂੰ ਕੁਛ ਨਹੀਂ ਕਹਿ ਸਕਦੇ, ਜਿਵੇਂ ਬਾਬਾ ਅਤਰ ਸਿੰਘ ਜੀ ਮਸਤੂਆਣ ਵਾਲਿਆਂ ਨੇ ਆਪਣੇ ਮਾਤਾ ਜੀ ਨੂੰ ਘੱਟ ਹੀ ਕਿਹਾ ਅੰਮ੍ਰਿਤ ਛਕਣ ਨੂੰ। ਇੱਕ ਦੋ ਵਾਰ ਕਹਿਣਾ, ਉਹ ਪੁੱਤ ਠੀਕ ਹੈ ਅੰਮ੍ਰਿਤ ਛਕਿਆ ਅਰਗਾ ਹੀ ਆ, ਬਸ ਐਂ ਕਹਿ ਛੱਡਦੇ ਸੀ। ਹੁਣ ਮਾਂ ਨੂੰ ਤਾਂ ਆਪਣਾ ਪੁੱਤ ਹੀ ਨਜ਼ਰ ਆਉਂਦਾ, ਉਹਨੂੰ ਕਿੱਥੇ ਦਿਖਦਾ ਬ੍ਰਹਮ ਗਿਆਨੀ ਹੈ, ਮੇਰਾ ਪੁੱਤ ਇੰਨਾ ਵੱਡਾ ਮਹਾਤਮਾ ਹੈ, ਗੁਰਸਿੱਖ ਹੈ। ਜਦੋਂ ਧਰਮ ਰਾਜੇ ਕੋਲ ਗਈ ਮਾਤਾ, ਧਰਮ ਰਾਜਾ ਉੱਠ ਕੇ ਖੜਾ ਹੋ ਗਿਆ, ਹੱਥ ਜੋੜ ਕੇ ਨਮਸਕਾਰ ਕਰੀ ਜਾਵੇ, ਗੋਡੀ ਹੱਥ ਲਾਈ, ਧੰਨ ਹੈ ਮਾਤਾ ਤੂੰ ਧੰਨ ਹੈ। ਤੇ ਉਹ ਕਹਿੰਦਾ, ਮਾਤਾ ਜੀ ਇੱਕ ਬੇਨਤੀ ਕਰਾਂ, ਤੁਹਾਡੇ ਪੁੱਤਰ ਜੀ ਬਹੁਤ ਵੱਡੇ ਮਹਾਂਪੁਰਸ਼ ਬ੍ਰਹਮ ਗਿਆਨੀ ਨੇ, ਤੇ ਤੁਸੀਂ ਅੰਮ੍ਰਿਤ ਨਹੀਂ ਛਕਿਆ ਹੈ ਮਾਤਾ ਜੀ, ਤੁਸੀਂ ਆ ਗਏ ਸਾਡੇ ਕੋਲ, ਇੱਧਰ ਜਾਣਾ ਚਾਹੀਦਾ ਸੀ ਤੁਹਾਨੂੰ ਸੱਚਖੰਡ। ਅੰਮ੍ਰਿਤ ਨਾ ਛਕਣ ਕਰਕੇ ਹੁਣ ਮਜਬੂਰ ਹਾਂ ਅਸੀਂ ਵੀ, ਜਾਓ ਮਾਤਾ ਜੀ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ, ਤੁਸੀਂ ਜਾ ਕੇ ਅੰਮ੍ਰਿਤ ਛਕ ਲਓ, ਅਤੇ ਅੰਮ੍ਰਿਤ ਛਕ ਕੇ ਫਿਰ ਤੁਸੀਂ ਸਿੱਧੇ ਸੱਚਖੰਡ ਚਲੇ ਜਾਓਗੇ। ਸੰਸਕਾਰ ਹਲੇ ਸ਼ੁਰੂ ਹੀ ਹੋਣਾ ਸੀ ਕਿ ਲੱਕੜਾਂ ਵਿੱਚ ਉੱਠ ਕੇ ਬੈਠੇ ਹੋ ਗਏ ਸਨ। ਫਿਰ ਮਹਾਰਾਜ ਬਾਬਾ ਜੀ ਨੇ ਪੁੱਛਿਆ ਜਾ ਕੇ, ਕਹਿੰਦੇ ਧਰਮਰਾਜ ਨੇ ਕਿਹਾ ਅੰਮ੍ਰਿਤ ਛਕ ਕੇ ਆਓ। ਬੜਾ ਭਾਰੀ ਅੰਮ੍ਰਿਤ ਸੰਚਾਰ ਹੋਇਆ, 25,000 ਬੰਦੇ ਨੇ ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕਿਆ ਇਸੇ ਗੱਲ ਤੋਂ। ਇਸ ਕਰਕੇ ਕਈ ਵਾਰ ਆਪਾਂ ਇਹ ਵਿਚਾਰ ਕੇ ਦੇਖੋ ਕਿ ਘਰੇਲੂ ਮਸਲੇ ਜਦੋਂ ਕਈ ਵਿੱਚ ਆ ਜਾਂਦੇ ਨੇ, ਹੁਣ ਮਾਤਾ ਨੂੰ ਕਈ ਵਾਰ ਨਹੀਂ ਕਿਹਾ ਜਾਂਦਾ, ਮਾਤਾ ਜੀ ਨੂੰ ਸਿੰਘਾਂ ਦੇ ਰਾਹੀਂ ਕਹਾਉਣਾ ਹੈ ਹੁਣ। ਇਸ ਕਰਕੇ ਸਿੰਘਾਂ ਨੇ ਦੇਖਿਆ ਇਹ ਬ੍ਰਾਹਮਣ ਕਿੱਧਰ ਪੰਡ ਬੰਨੀ ਜਾਂਦਾ, ਕਹਿੰਦੇ ਕਿਉਂ ਬਈ, ਹਾ ਕੀ ਚੱਕਿਆ ਸਿਰ ਤੇ ਤੂੰ, ਇਹ ਕਿੱਧਰ ਲੈ ਕੇ ਚੱਲਿਆ।
1: ਬੂਜਿਓ ਬੇਪਰ ਕਹਾਂ ਏਲੇ ਆਇਓ, ਸਿਰ ਸਦਕਾ ਸਤਿਗੁਰੂ ਦੇਵਾਯੋ। ਜਬ ਸਿਰ ਸਦਕਾ ਸਿੰਘਨ ਸੁਨਿਓ, ਮਿਲ ਆਪਸ ਮੈਂ ਨੀ ਕੇ ਗੁਨਿਓ।
0: ਜਦੋਂ ਸਿੰਘਾਂ ਨੇ ਸੁਣਿਆ ਕਿ ਸਤਿਗੁਰਾਂ ਦਾ ਸਿਰ ਸਦਕਾ, ਸਿੰਘਾਂ ਨੇ ਆਪਸ ਵਿਚ ਸੈਂਤ ਮਲਾਈ ਵਿਚਾਰ ਕੀਤੀ, ਇਹ ਕੌਣ ਹੁੰਦਾ ਲਿਜਾਣ ਵਾਲਾ, ਸਤਿਗੁਰਾਂ ਦੇ ਉੱਤੋਂ ਵਾਰੀ ਹੋਈ ਚੀਜ਼ ਜਾਂ ਸਤਿਗੁਰਾਂ ਦੇ, ਇਹ ਤਾਂ ਹੁਣ ਸਾਡਾ ਅਧਿਕਾਰ ਬਣਦਾ ਹੈ। ਇਸ ਕਰਕੇ ਇਹਨਾਂ ਦੇ ਤਾਂ ਪਹਿਲਾਂ ਜਵਾਬ ਵੀ ਦੇ ਦਿੱਤਾ ਸੀ ਇੱਕ ਵਾਰੀ ਕਿ ਸਤਿਗੁਰੂ ਦਾਨ ਦੇ ਅਧਿਕਾਰੀ ਨਹੀਂ ਹਨ, ਤਾਂ ਨਾਲੇ ਮਹਾਰਾਜ ਨੇ ਆਪਾਂ ਨੂੰ ਭਰੀ ਸਭਾ 'ਚ ਸਿੱਖਿਆ ਵੀ ਦਿੱਤੀ ਹੋਈ ਹੈ, ਇਸ ਕਰਕੇ ਇਹ ਦਾਨ ਇਹ ਨਹੀਂ ਲਿਜਾ ਸਕਦਾ।
1: ਸਿਰ ਸਦਕਾ ਨੇ ਦੈਬੋ ਬਣੈ, ਹਮ ਸਿੱਖ ਗੁਰ ਕੇ ਹੈ ਹਿਤ ਸਨੈ।
0: ਅਸੀਂ ਗੁਰੂ ਦੇ ਪਿਆਰੇ ਸਿੱਖ ਹਾਂ, ਔਰ ਸਿਰ ਦਾ ਸਦਕਾ ਅਸੀਂ ਕਿਸੇ ਨੂੰ ਵੀ ਲਿਜਾਣ ਦੇਣਾ, ਕੁਛ ਜੋ ਕੁਝ ਹੈ ਖਾਲਸੇ ਦਾ ਹੈ, ਸੰਗਤ ਦਾ ਹੈ। ਇਸ ਕਰਕੇ ਜਦੋਂ ਰੀਤੀ ਬੰਦ ਕਰਤੀ ਗੁਰਾਂ ਨੇ, ਇਹਨਾਂ ਦੇ ਨਾਲੋਂ ਬਿਲਕੁਲ ਤੋੜ ਤੜੱਕਾ ਹੋ ਗਿਆ, ਤਾਂ ਹੁਣ ਅਸੀਂ ਕਿਵੇਂ ਲਿਜਾ

0: ਉਹਦੀ ਉਹ ਸਾਰਾ ਸਮਾਨ ਖੋਹ ਲਿਆ ਵਾਪਸ, ਇਹ ਨਹੀਂ ਤੈਨੂੰ ਮਿਲ ਸਕਦਾ। ਬ੍ਰਾਹਮਣ ਨੇ ਬੜੀ ਪੁਕਾਰ ਕੀਤੀ ਪਰ ਸਿੰਘਾਂ ਨੇ ਵਾਪਸ ਨਹੀਂ ਦਿੱਤਾ।
1: ਕਰਤ ਪੁਕਾਰ ਮਾਤ ਡਿੱਗ ਆਇਓ, ਸਿੰਘ ਨਛੀਨਿਓ ਸਕਲ ਸੁਣਾਇਓ।
0: ਉਹ ਰੌਲਾ ਪਾਉਂਦਾ ਮਾਤਾ ਜੀ ਕੋਲ ਪਹੁੰਚ ਗਿਆ, ਸਿੰਘਾਂ ਨੇ ਮੇਰਾ ਸਾਰਾ ਸਮਾਨ ਖੋਹ ਲਿਆ, ਮਸਾਂ ਕਿਤੇ ਮਾੜਾ ਮੋਟਾ ਖਾਣ ਪੀਣ ਜੋਕਰਾ ਹੋਇਆ ਸੀ ਮੈਂ।
1: ਸੁਣ ਜਰਨੀ ਕਰ ਕੋਪ ਵਿਸਾਲਾ, ਉੱਚੇ ਬੋਲ ਕਹੋ ਤਿਸ ਕਾਲਾ।
0: ਹੁਣ ਮਾਤਾ ਜੀ ਨੂੰ ਬੜਾ ਗੁੱਸਾ ਆਇਆ, ਜਦੋਂ ਅਸੀਂ ਦਿੱਤਾ ਹੈ ਇਹ ਸਿੰਘ ਕੌਣ ਹੁੰਦੇ ਨੇ ਖੋਹਣ ਵਾਲੇ। ਮਾਤਾ ਜੀ ਨੇ ਅੱਗੇ ਇਹ

0: ਸ਼ੈਲ ਇੰਦਰ ਭਾਵ ਪਹਾੜੀ ਰਾਜਾ ਹੈ, ਸ਼ੈਲ ਤੋਂ ਭਾਵ ਪਹਾੜ, ਇੰਦਰ ਤੋਂ ਭਾਵ ਰਾਜਾ, ਇਹ ਸਾਰਿਆਂ ਰਾਜਿਆਂ ਵਿੱਚੋਂ ਇਹਨਾਂ 'ਚ ਵੱਡਾ ਹੈ। ਉਹਨੇ ਇਸ ਤਰ੍ਹਾਂ ਕਿਹਾ ਕਿ ਤੁਸੀਂ ਸਾਰੇ ਜਿਹੜੇ ਗਿਰਿੰਦਾ ਤੋਂ ਭਾਵ ਗਿਰ ਪਹਾੜ, ਇੰਦਾ ਭਾਵ ਫਿਰ ਰਾਜਾ, ਤੁਸੀਂ ਜਿੰਨੇ ਪਹਾੜੀ ਰਾਜੇ ਹੋ, ਇਹ ਮੇਰੀ ਗੱਲ ਤੁਸੀਂ ਧਿਆਨ ਨਾਲ ਸੁਣੋ।
1: ਕਿਉਂ ਨਾ ਭਵਿੱਖਤ ਬਾਤ ਵਿਚਾਰੋ, ਸਿਰ ਪਰ ਸ਼ਤਰੂ ਪਰਵਲ ਵਿਚਾਰੋ।
0: ਤੁਸੀਂ ਆਉਣ ਵਾਲੇ ਸਮੇਂ ਦੀ ਫਿਕਰ ਕਿਉਂ ਨਹੀਂ ਕਰਦੇ ਹੋ? ਆਪਣੇ ਸਿਰ ਦੇ ਉੱਤੇ ਇੰਨਾ ਪ੍ਰਬਲ ਸ਼ਤਰੂ ਜੋ ਹੈ, ਦਸਵੇਂ ਪਾਤਸ਼ਾਹ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ ਕਿ ਇੰਨੇ ਪ੍ਰਬਲ ਸ਼ਤਰੂ ਆਪਾਂ ਨੂੰ ਆਉਣ ਵਾਲੇ ਸਮੇਂ ਵਿੱਚ ਮਾਰ ਦੇਣ।

0: ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਦਸ਼ਾਹ ਜੋ ਨਿਰੰਗਾ ਹੈ ਉਹਦੇ ਤੋਂ ਵੀ ਨਹੀਂ ਡਰਦੇ। ਇਹ ਤਾਂ ਬੜੇ ਭਾਰੀ ਜਿਨ੍ਹਾਂ ਦੀਆਂ ਬਾਹਾਂ ਦੇ ਵਿੱਚ ਇੰਨਾ ਜ਼ੋਰ ਹੈ, ਇੰਨੇ ਬਲੀ ਨੇ, ਇਹਨਾਂ ਦੇ ਸਿੰਘ ਇੰਨੇ ਯੋਧੇ ਨੇ, ਸੋ ਇਸ ਕਰਕੇ ਬੜੇ ਭਾਰੀ ਯੋਧੇ ਹਨ।
1: ਦੇਸ਼ ਉਜਾੜਿਓ ਛੀਨੇ ਗ੍ਰਾਮ, ਕਈ ਬੇਰ ਕੀਨੋ ਸੰਗਰਾਮ।
0: ਇਹਨਾਂ ਨੇ ਕਈ ਵਾਰੀ ਆਪਣੇ ਨਾਲ ਜੰਗ ਕੀਤਾ ਹੈ ਅਤੇ ਆਪਣਾ ਜਿਹੜਾ ਦੇਸ਼ ਕਹਿਲੂਰ ਹੈ ਜਾਂ ਹੋਰ ਇਲਾਕੇ ਨੇ

ਇਹ ਕੇਸਰੀ ਚੰਦ ਤੋਂ ਆ ਲੈ ਕੇ ਹੋਰ ਜਿੰਨੇ ਯੋਧੇ ਸਨ ਸਾਰੇ ਸਾਡੇ ਜਰਨੈਲ ਰਾਜੇ ਮਹਾਰਾਜੇ ਇਹਨਾਂ ਨੇ ਬਹੁਤ ਸਾਰੇ ਜੰਗ ਦੇ

0: ਕਰਕੇ ਇਸ ਤਰ੍ਹਾਂ ਬੈਠ ਗਏ, ਢਿੱਲੇ ਪੈ ਗਏ ਹੌਲੀ ਹੌਲੀ। ਇਹ 10 ਪਿੰਡ 20 ਪਿੰਡ ਕਰਦਿਆਂ ਕਰਦਿਆਂ ਮੇਰਾ ਰਾਜ ਖੋਣਗੇ, ਫਿਰ ਤੁਹਾਡਾ ਖੋਣਗੇ, ਫਿਰ ਸਾਡੇ ਸਾਰਿਆਂ ਦੇ ਰਾਜ ਖੋਣਗੇ। ਇਸ ਕਰਕੇ ਆਪਾਂ ਨੂੰ ਢਿੱਲੇ ਨਹੀਂ ਪੈਣਾ ਚਾਹੀਦਾ।
1: ਨਿਤ ਪ੍ਰਤ ਦਲ ਸਿੰਘਨ ਕੋ ਆਵੇ, ਲੂਟ ਕੂਟ ਕਰ ਮਿਟ ਹਟ ਜਾਵੇ।
0: ਹੁਣ ਨਿਤਾ ਪ੍ਰਤੀ ਸਿੰਘਾਂ ਦੇ ਦਲ ਆਉਂਦੇ ਨੇ ਸਾਡੇ ਇਲਾਕੇ ਦੇ ਵਿੱਚ, ਲੁੱਟ ਕੇ ਫਿਰ ਵਾਪਸ ਮੁੜ ਜਾਂਦੇ ਨੇ।
1: ਵਾਜਿਤ ਰਹੇ ਬੰਦੂਕ ਸਦਾਈ, ਮਰੇ ਕੇ ਮਾਰੇ ਫਤਿਹ ਬੁਲਾਈ।
0: ਗੋਲੀਆਂ ਦੀ ਆਵਾਜ਼ ਆਉਂਦੀ ਰਹਿੰਦੀ ਆ, ਕਦੇ ਕਿਤੇ ਗੋਲੀ ਚੱਲ ਗਈ, ਕਦੇ ਕਿਤੇ ਮਾਰਤੇ, ਕਦੇ ਕਿਤੇ ਮਾਰਤੇ। ਇਸ ਤਰ੍ਹਾਂ ਇਹ ਹਮੇਸ਼ਾ ਐਸਾ ਕਰਮ ਕਰਦੇ ਹਨ।
1: ਸ਼ਾ ਪੁਕਾਰ ਸੁਣੀ ਇੱਕ ਸਾਰੀ, ਲੜਿਓ ਆਨ ਲਸ਼ਕਰ ਤਬ ਭਾਰੇ।
0: ਹਾਂ, ਇੱਕ ਵਾਰੀ ਬਾਦਸ਼ਾਹ ਨੇ ਸਾਡੀ ਪੁਕਾਰ ਜ਼ਰੂਰ ਸੁਣੀ ਹੈ, ਭਾਰੀ ਫੌਜਾਂ ਭੇਜੀਆਂ ਹਨ ਉਸਨੇ ਇੱਕ ਵਾਰ।
1: ਅਬ ਕਹਿ ਜਾਏ ਕਹਾਂ ਕਹਿ ਸ਼ਾਹੂ, ਨਿਰਬਲ ਅਦਕ ਲਖੈ ਮਨ ਮਾਓ।
0: ਸੋ ਇਸ ਕਰਕੇ ਹੁਣ ਜੇ ਆਪਾਂ ਹੁਣ ਜਾ ਕੇ ਕਹਿੰਦੇ ਹਾਂ ਉੱਥੇ ਬਾਦਸ਼ਾਹ ਨੂੰ, ਫਿਰ ਉਹ ਜਾਣੇਗਾ ਕਿ ਬਹੁਤੇ ਜ਼ਿਆਦਾ ਰਾਜੇ ਜਿਹੜੇ ਨੇ ਨਿਰਬਲ ਹੋ ਚੁੱਕੇ ਹਨ।
1: ਬਾਰ ਬਾਰ ਕੀ ਸੁਣੈ ਪੁਕਾਰ, ਕਹਿ ਖਿਜ ਪਰੈ ਕਰੈ ਬੁਰਿਆਰ।
0: ਬਾਰ ਬਾਰ ਜਦੋਂ ਆਪਾਂ ਇਸ ਤਰ੍ਹਾਂ ਪੁਕਾਰ ਕਰਾਂਗੇ ਉਹਨਾਂ ਦੇ ਕੋਲੇ, ਬਾਦਸ਼ਾਹ ਖਿਜੇਗਾ ਆਪਣੇ ਤੇ ਸਾਡੇ ਨਾਲ ਮਾੜਾ ਕਰਮ ਕਰੇਗਾ ਵੀ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ। ਇੱਕ ਜਾਣਾ ਹੈਗਾ, ਉਹਨਾਂ 5-4 ਹਜ਼ਾਰ ਜਾਣੇ ਹੈਗੇ ਆ, ਤੁਹਾਡੇ ਕੋਲ ਇੰਨੀਆਂ ਲੱਖਾਂ ਫੌਜਾਂ ਨੇ, ਤੁਸੀਂ ਕੱਖ ਨਹੀਂ ਕਰ ਸਕਦੇ। ਉਹ ਝਿੜਕਾਂ ਪਾਵੇਗਾ।
1: 100 ਜੇ ਗੁਰ ਕੇ ਸਿੱਖ ਮਰੈ, ਆਏ ਹਜ਼ਾਰੋਂ ਕੇਸਨ ਧਰੈ।
0: ਜੇ ਮਹਾਰਾਜ ਦਾ 100 ਸਿੰਘ ਸ਼ਹੀਦ ਹੁੰਦਾ ਹੈ, ਉਹਦੀ ਜਗ੍ਹਾ ਤੇ ਹਜ਼ਾਰਾਂ ਦੀ ਗਿਣਤੀ ਚ ਹੋਰ ਕੇਸ ਧਾਰਨ ਕਰਦੇ ਨੇ, ਭਾਵ ਅਮਰ ਛਕ ਲੈਂਦੇ ਨੇ, ਕਕਾਰ ਪਹਿਨ ਲੈਂਦੇ ਨੇ। ਇਸ ਤਰ੍ਹਾਂ ਸਾਡਾ ਉੱਥੇ ਕੀ ਮੁਕਾਬਲਾ ਹੈ?
1: ਨੇ ਨਿਪਟੇ ਨੇ ਪਾਏ ਪਰਾਜੈ।
0: ਸੋ ਇਸ ਕਰਕੇ ਨਾ ਨਿਪਟੀਏ ਤੇ ਨਾ ਹਾਰੀਏ।
1: ਆਨ ਲਾਭ ਕੋ ਲਖੈ ਨਕਾਜੈ।
0: ਉਹ ਨਹੀਂ ਜਾਣਦੇ ਕਿ ਹਾਨ ਕੀ ਹੈ, ਲਾਭ ਕੀ ਹੈ। ਉਹ ਨਾ ਸਾਡੇ ਨਾਲ ਨਿਪਟਦੇ ਮੁੱਕਦੇ ਨੇ, ਨਾ ਹਾਰਦੇ ਨੇ, ਨਾ ਇਹ ਸਮਝਦੇ ਨੇ ਕਿ ਹਾਂ ਲਾਭ ਕੀ ਚੀਜ਼ ਹੈ।
1: ਸੁਣੋ ਗਰੀਸ਼ੋ ਕਰੋ ਉਪਾਏ।
0: ਸੁਣੋ ਗਰੀਸ਼ੋ ਤੋਂ ਭਾਵ ਪਹਾੜੀ ਰਾਜੇ ਹੋ, ਆਪਾਂ ਹੁਣ ਮਿਲ ਕੇ ਕੋਈ ਯਤਨ ਕਰੀਏ।
1: ਬਿਗੜਤ ਕਾਰਜ ਸਮਦਾਏ।
0: ਇਸ ਤਰ੍ਹਾਂ ਤਾਂ ਆਪਣਾ ਸਾਰਿਆਂ ਦਾ ਕੰਮ ਜਿਹੜਾ ਹੈ ਉਹ ਵਿਗੜ ਜਾਵੇਗਾ।
1: ਸੁਨਤ ਘੁਮੰਡ ਚੰਦ ਤਬ ਭਾਖਾ, ਕੋ ਉਪਾਏ ਤੁਮਨੇ ਅਬਲਾਖਾ।
0: ਤਾਂ ਘੁਮੰਡ ਚੰਦ ਰਾਜਾ ਕਹਿਣ ਲੱਗਿਆ, ਚਲੋ ਇਹ ਵੀ ਠੀਕ ਹੈ ਕਿ ਤੁਸੀਂ ਸਾਨੂੰ ਕਹਿੰਦੇ ਹੋ, ਤੁਸੀਂ ਕੀ ਸੋਚਿਆ ਹੈ, ਤੁਹਾਡਾ ਕੀ ਇਰਾਦਾ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ?
1: ਬਿਨਾਂ ਲੜਨ ਤੇ ਆਪਰ ਨਾ ਕਹੋ, ਮਿਲੇ ਨਾ ਬਚੋ ਛੀਨ ਲੇ ਸੋ।
0: ਸੋ ਬਿਨਾਂ ਲੜਨ ਤੋਂ ਹੋਰ ਤਾਂ ਕੋਈ ਰਸਤਾ ਨਹੀਂ ਹੈ। ਇਸ ਕਰਕੇ ਉਹ ਸਾਰਾ ਕੁਝ ਆਪਣੇ ਤੋਂ ਖੋਹ ਲੈਣਗੇ, ਨਾ ਕੋਈ ਮਿਲਣਾ ਨਾ ਬਚਣਾ।
1: ਪ੍ਰਥਮ ਸ਼ਾਹ ਟਿਗ ਬਣੈ ਨ ਜਾਨਾ, ਸੈਨਾ ਸੰਚ ਕਾਲ ਕਮਸਾਨਾ।
0: ਪਹਿਲਾਂ ਬਾਦਸ਼ਾਹ ਕੋਲ ਆਪਣਾ ਜਾਣਾ ਬਣਦਾ ਨਹੀਂ ਹੈ, ਪਹਿਲਾਂ ਤਾਂ ਆਪਾਂ ਫੌਜਾਂ ਇਕੱਠੀਆਂ ਕਰੀਏ, ਫਿਰ ਘਮਸਾਣ ਦਾ ਜੰਗ ਕਰੀਏ।
1: ਲੜਬੇ ਕਹੋ ਨਿਪ ਧਰੈ ਜੇ ਆਲਸ, ਰਾਜ ਕਰਨ ਕੀ ਧਰੈ ਨਾ ਲਾਲਸ।
0: ਸੋ ਇਸ ਕਰਕੇ ਜੇ ਰਾਜਿਆਂ ਨੂੰ ਕਹਿੰਦੇ ਆ ਆਲਸ ਬੜੀ ਕਰਦੇ ਨੇ, ਇਸ ਕਰਕੇ ਤੁਸੀਂ ਰਾਜ ਦੀ ਜਿਹੜੀ ਹੁਣ ਆਲਸ ਹੈ ਨਾ, ਇਹ ਢਿੱਲ ਮੱਠ ਹੈ, ਇਹਦਾ ਤੁਹਾਨੂੰ ਤਿਆਗ ਕਰਨਾ ਚਾਹੀਦਾ ਹੈ।
1: ਰਿਪ ਬਸ ਹੋਏ ਨਾ ਦੰਡ ਬਹੀਨਾ, ਵਧੈ ਪ੍ਰਤਾਪ ਸਦੰਡ ਅਧੀਨਾ।
0: ਕਿਉਂਕਿ ਦੁਸ਼ਮਣ ਕਦੇ ਵੀ ਦੰਡ ਤੋਂ ਬਿਨਾਂ ਅਧੀਨ ਨਹੀਂ ਹੁੰਦਾ, ਦੰਡ ਦੇਣਾ ਚਾਹੀਦਾ ਹੈ। ਅਤੇ ਜਿਹੜੀ ਪਰਜਾ ਹੈ ਨਾ, ਇਹ ਪਰਜਾ ਦੀ ਵੀ ਇੱਕ ਗੱਲ ਇਹ ਹੈਗੀ ਆ ਕਿ

0: ਇੱਥੋਂ ਤੱਕ ਵੀ ਜੇ ਆਪਾਂ ਕਿਸੇ ਪਰਜਾ ਦੇ ਬੰਦੇ ਨੂੰ ਵੀ ਛੱਡ ਦਈਏ, ਢਿੱਲੇ ਪੈ ਜਾਈਏ, ਪਰਜਾ ਵੀ ਅੱਗੇ ਨਿਰਾਦਰ ਕਰਦੀ ਰਾਜੇ ਦਾ ਵੀ ਇਹ ਕਾਹਦਾ ਰਾਜਾ ਹੈ, ਇਹ ਕਿਸੇ ਨੂੰ ਕੁਛ ਕਹਿੰਦਾ ਤਾਂ ਹੈ ਨਹੀਂ। ਤੇ ਜੇ ਚੰਗਾ ਕਟਾਪਾ ਚਾੜਿਆ ਹੋਵੇ ਹਰੇਕ ਨੂੰ ਹੀ, ਚੰਗੀ ਸਖਤੀ ਕੀਤੀ ਹੋਵੇ, ਫਿਰ ਸਾਰੇ ਜਾਣੇ ਨਮਸਕਾਰਾਂ ਕਰਦੇ ਨੇ।
1: ਜਗ ਮੈਂ ਊਚ ਕੇ ਨੀਚ ਸਮਾਜਾ, ਦੰਡ ਦੇਣ ਤੇ ਸਰੈ ਸੁਕਾਜਾ।
0: ਜਗ ਦੇ ਵਿੱਚ ਕੋਈ ਉੱਚਾ ਤੇ ਨੀਵਾਂ ਕਿਹਾ ਜਿਹਾ ਵੀ ਹੋਵੇ, ਜਦੋਂ ਤੱਕ ਉਹਨੂੰ ਆਪਾਂ ਦੰਡ ਨਹੀਂ ਦਿੰਦੇ, ਉਦੋਂ ਤੱਕ ਆਪਣਾ ਉਹ ਕੰਮ ਬਣਦਾ ਹੀ ਨਹੀਂ ਹੈ।
1: ਸੁਣਤ ਘਮੰਡ ਚੰਦ ਕੋ ਆਸ਼ੈ, ਭੂਪ ਚੰਦ ਪੁਨ ਬਾਤ ਪ੍ਰਕਾਸ਼ੈ।
0: ਸੁਣ ਕੇ ਘਮੰਡ ਚੰਦ ਤੋਂ ਇਹ ਆਸ਼ਾ ਉਹਦਾ, ਭੂਪ ਚੰਦ ਜਿਹੜਾ ਸੀ ਹੰਡੂਰੀਆ, ਉਹਨੇ ਕਿਹਾ
1: ਜਥਾ ਜੋਗ ਤੁਮ ਨੀਤ ਉਚਾਰੇ, ਉਚਿਤ ਨ ਮਿਟੈ ਮਾਨ ਕਰ ਹਾਰੇ।
0: ਸੋ ਇਸ ਕਰਕੇ ਜਥਾ ਜੋਗ ਜਿਹੜੀ ਤੁਸੀਂ ਨੀਤੀ ਕਹੀ ਹੈ ਨਾ, ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਹਾਰ ਮੰਨ ਕੇ ਟਲੇ ਰਹੀਏ, ਇਹ ਵੀ ਯੋਗ ਨਹੀਂ ਹੈ।
1: ਮਰੇ ਜੁੱਧ ਮੈਂ ਵੀਰ ਕਨੇਰੇ, ਸਿਮਰੈ ਤੈਨੂੰ ਮਰਨ ਡਰ ਹੇਰੇ।
0: ਹੁਣ ਜੰਗ ਦੇ ਵਿੱਚ ਕਿੰਨੇ ਬੰਦੇ ਮਾਰੇ ਗਏ ਨੇ ਦੇਖ ਲਓ, ਜੇ ਉਹਨਾਂ ਨੂੰ ਯਾਦ ਕਰਦੇ ਆ ਫਿਰ ਡਰੇ ਰਹੀਏ ਵੀ ਇੰਨੇ ਪਹਿਲਾਂ ਮਰ ਗਏ, ਸਾਡੇ ਜਰਨੈਲ ਮਰ ਗਏ, ਇਸ ਤਰ੍ਹਾਂ ਦਾ ਕੋਈ ਬੰਦਾ ਫਿਰ ਕਦੇ ਲੜੇ ਹੀ ਨਾ।
1: ਰਾਜਨ ਕੋ ਇਹ ਬਾਤ ਨਾ ਨੀਕੀ, ਉਦਮ ਕਰਨ ਬੰਤ ਹੈ ਠੀਕੇ।
0: ਰਾਜਿਆਂ ਲਈ ਇਹ ਗੱਲ ਚੰਗੀ ਨਹੀਂ ਹੈ, ਐ ਸੋਚ ਸੋਚ ਕੇ ਡਰ ਕੇ ਅੰਦਰ ਰਹਿਣਾ, ਉਦਮ ਕਰਨਾ ਚਾਹੀਦਾ, ਜੰਗ ਕਰਨਾ ਚਾਹੀਦਾ, ਤਾਂਹੀਓ ਕਿਤੇ ਰਾਜ ਟਿਕਦਾ ਹੈ।
1: ਥੋੜੇ ਸਿੰਘ ਅਬੈ ਗੁਰ ਤੀਰ, ਲੜੋ ਭਲੇ ਲੈ ਕਰ ਪੱਟ ਪੀਰ।
0: ਕਿਉਂਕਿ ਹੁਣ ਗੁਰਾਂ ਦੇ ਕੋਲੇ ਥੋੜੇ ਜਿਹੇ ਬੰਦੇ ਨੇ, ਆਪਾਂ ਆਪਣੀ ਫੌਜ ਲੈ ਕੇ ਚੱਲਦੇ ਹਾਂ, ਜਾ ਕੇ ਹਮਲਾ ਕਰੀਏ, ਲੜਾਈ ਕਰੀਏ।
1: ਅਮਰੀ ਭੂਮ ਬਿਖੈ ਨੈ ਫਿਰੈ, ਜੇ ਨੈ ਮਿਟਤ ਉਚਿਤ ਹਮ ਲੜੈ।
0: ਆਪਾਂ ਉਹਨਾਂ ਨੂੰ ਕਹੀਏ ਕਿ ਸਾਡੀ ਧਰਤੀ ਚ ਨਾਓ, ਸਾਡੇ ਇਲਾਕੇ ਚ ਨਾਓ, ਜੇ ਉਹ ਨਹੀਂ ਮਿਟਦੇ ਭਾਵ ਨਹੀਂ ਹਟਦੇ, ਤਾਂ ਫਿਰ ਆਪਾਂ ਉਹਨਾਂ ਨੂੰ ਇਹ ਕਹੀਏ ਕਿ ਸਾਡੇ ਇਲਾਕੇ ਚ ਨਾ ਆਓ, ਜੇ ਨਹੀਂ ਹਟਦੇ ਫਿਰ ਜੰਗ ਕਰੀਏ।
1: ਇਤਿਹਾਦਕ ਮਿਲ ਮਸਲਤ ਕਰੀ, ਔਰਕ ਲੜਨ ਹੇਤ ਬੁੱਧ ਧਰੇ।
0: ਇਤਿਹਾਦਕ ਲੜਨ ਵਾਸਤੇ ਸਲਾਹ ਕੀਤੀ, ਅੰਤ ਨੂੰ ਸਾਰਿਆਂ ਨੇ ਇਹੀ ਫੈਸਲਾ ਕੀਤਾ ਆਪਣੀ ਬੁੱਧੀ ਅਨੁਸਾਰ, ਤੇ ਆਪਾਂ ਨੂੰ ਉਹਨਾਂ ਦੇ ਨਾਲ ਜੰਗ ਕਰਨੀ ਚਾਹੀਦੀ ਹੈ।
1: ਸਕਲ ਸਮਾਜ ਤਿਆਰ ਤੋ ਕੀਨ, ਗੁਲਕਾ ਅਰਬ ਰੋਗ ਭਰ ਲੀਨ।
0: ਸਾਰਾ ਸਮਾਨ ਤਿਆਰ ਕੀਤਾ, ਗੋਲੀਆਂ ਬਰੂਦ ਬੰਦੂਕਾਂ।

0: ਮਹਾਰਾਜ ਕਹਿੰਦੇ ਜਾਂਦੇ ਨੇ ਠੀਕ ਹੈ, ਸ਼ਿਕਾਰ ਖੇਡਦੇ ਨੇ, ਇੰਨਾ ਵੱਡਾ ਜੰਗਲ ਹੈ, ਅਸੀਂ ਕਿਸੇ ਨੂੰ ਕੁਛ ਨਹੀਂ ਕਹਿੰਦੇ। ਜਦੋਂ ਤੁਹਾਡੇ ਆਪਣੇ ਬੰਦੇ ਅੱਗੇ ਲੜ ਪੈਂਦੇ ਨੇ, ਜੰਗ ਕਰਦੇ ਨੇ, ਤਾਂ ਅਸੀਂ ਜੰਗ ਕਰਦੇ ਹਾਂ, ਸਾਡੇ ਸਿੰਘ ਤਾਂ ਲੜਦੇ ਨੇ।
1: ਫਿਰ ਕਦੂਣ ਮੈਂ ਦੇਖ ਨਾ ਸਕੋ, ਨਾ ਹੱਕ ਜੰਗ ਕਰਨ ਕੋ ਤੱਕ।
0: ਤੁਸੀਂ ਸਾਨੂੰ ਦੂਣ ਵਿੱਚ ਫਿਰਦਿਆਂ ਦੇਖ ਕੇ ਰਾਜੀ ਨਹੀਂ ਹੈਗੇ, ਐਵੇਂ ਨਹੱਕਾ ਹੀ ਜੰਗ ਕਰਨ ਵਾਸਤੇ ਤੱਕਦੇ ਰਹਿੰਦੇ ਹੋ ਕਿ ਕਦੋਂ ਸਿੰਘਾਂ ਨਾਲ ਜੰਗ ਕਰੀਏ।
1: ਦੋ ਇਤ ਕਹ ਤਰਾਸ ਕੋ ਧਾਰੇ, ਬੈਠ ਰਹੇ ਨੇ ਵਹਿਰ ਪਧਾਰੇ।
0: ਹਾਂ ਫਿਰ ਹੁਣ ਤੁਹਾਡੀ ਚਿੱਠੀ ਦੇਖ ਕੇ ਅਸੀਂ ਡਰ ਜਾਈਏ, ਅਸੀਂ ਅੰਦਰ ਬੈਠੇ ਰਹੀਏ, ਨਾ ਅਸੀਂ ਕਿਤੇ ਜਾਈਏ, ਨਾ ਅਸੀਂ ਕਿਤੇ ਸ਼ਿਕਾਰ ਜਾਈਏ, ਬਸ ਅੰਦਰ ਬੈਠੇ ਰਹੀਏ। ਤੁਹਾਡਾ ਮਤਲਬ ਚਿੱਠੀ ਦਾ ਹੀ, ਚਿੱਠੀ ਦੇਖ ਕੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ 'ਚ ਬੈਠੇ ਰਹੋ, ਬਾਹਰ ਕਿਤੇ ਨਾ ਜਾਓ, ਇਹ ਕਿਵੇਂ ਹੋ ਸਕਦਾ ਹੈ?
1: ਲੜਬੇ ਚਹੋ ਖਾਲਸਾ ਲੜੈ, ਮਾਰਨ ਮਰਨ ਯੁੱਧ ਮੈਂ ਥਿਰੈ।
0: ਜੇ ਤੁਸੀਂ ਲੜਨਾ ਚਾਹੁੰਦੇ ਹੋ ਤਾਂ ਖਾਲਸਾ ਵੀ ਲੜੇਗਾ, ਅੱਗੇ ਕਿਹੜਾ ਨਹੀਂ ਲੜੇ ਤੁਹਾਡੇ ਨਾਲ। ਮਾਰਨਾ ਮਰਨਾ ਸਾਡਾ ਕੰਮ ਹੈ, ਯੁੱਧ ਦੇ ਵਿੱਚ ਆ ਕੇ ਇੱਕ ਜਗ੍ਹਾ ਟਿਕ ਕੇ ਪੈਰ ਜਮਾ ਕੇ ਲੜਾਂਗੇ।
1: ਚੜੋ ਜੇ ਤੁਮ ਏਠਾ ਨੈ ਦੇਰ, ਦੇਖੋ ਪੁਲ ਕਰਕੇ ਪੱਟ ਪੇਰ।
0: ਜੇ ਤੁਸੀਂ ਉਧਰੋਂ ਚੜ ਕੇ ਆਓਗੇ ਤਾਂ ਇੱਥੇ ਕਿਹੜਾ ਦੇਰ ਲੱਗਣੀ, ਅਸੀਂ ਤਾਂ ਤਿਆਰ ਹੀ ਬੈਠੇ ਹਾਂ ਪਹਿਲਾਂ ਹੀ। ਇਹ ਦੇਖ ਲਓ ਬਈ, ਦੁਬਾਰਾ ਸੂਰਮਿਆਂ ਦਾ ਜੇ ਜੰਗ ਕਰਾਉਣਾ, ਪਹਿਲਾਂ ਤੁਹਾਨੂੰ ਇੱਕ ਵਾਰ ਚੰਗੀ ਤਰ੍ਹਾਂ ਜੰਗ ਕਰਕੇ ਦਿਖਾਇਆ, ਜੇ ਤੁਹਾਡਾ ਮਨ ਨਹੀਂ ਭਰਿਆ ਜੰਗ ਕਰਕੇ ਤਾਂ ਫਿਰ ਆ ਜਾਓ।
1: ਲਿਖਿਓ ਗੁਰੂ ਤੋਂ ਪਹੁੰਚਿਓ ਜਾਏ, ਪਠਵਾਇਓ ਸੁਨ ਸਭ ਗਿਰ ਰਾਏ।
0: ਜਦੋਂ ਮਹਾਰਾਜ ਦਾ ਲਿਖਿਆ ਹੋਇਆ ਪਹੁੰਚਿਆ ਪੱਤਰ, ਉੱਥੇ ਪੜਾਇਆ, ਸਾਰੇ ਰਾਜਿਆਂ ਨੇ ਸੁਣਿਆ।
1: ਸੈਨ ਸਕੇਲਨ ਤਿੰਨ ਸਤਿਆਰੀ, ਅਬ ਹੋਏ ਠਾਠ ਟਰੈ ਨੈ ਤਾਰੇ।
0: ਸਾਰੀ ਫੌਜ ਇਕੱਠੀ ਕਰ ਲਈ, ਕਹਿੰਦੇ ਹੁਣ ਤਾਂ ਜੰਗ ਦਾ ਠਾਠ ਬਣਨਾ ਹੀ ਬਣਨਾ, ਕਿਉਂਕਿ ਮਹਾਰਾਜ ਨੇ ਵੀ ਕਹਿ ਦਿੱਤਾ ਕਿ ਅਸੀਂ ਤਿਆਰ ਹਾਂ ਜੰਗ ਵਾਸਤੇ।
1: ਸਭ ਰਾਜਨ ਕੇ ਬਜੇ ਨਗਾਰੇ, ਜ਼ੀਨ ਤੁਰੰਗਨ ਤਾਛਿਨ ਡਾਰੇ।
0: ਸਾਰਿਆਂ ਰਾਜਾਂ ਦੇ ਨਗਾਰੇ ਵਜੇ, ਉਸੇ ਵਕਤ ਆਪਣੇ ਘੋੜਿਆਂ ਤੇ ਕਾਠੀਆਂ ਪਾ ਕੇ ਤਿਆਰ ਹੋ ਕੇ ਚੱਲੇ।
1: ਮੁਜਰਾ ਸਭ ਸੁਪੱਤਨ ਕੋ ਲਇਓ, ਦਸ ਹਜ਼ਾਰ ਗਿਣਤੀ ਮੈਂ ਪਇਓ।
0: ਹੁਣ ਸਾਰੇ ਜਿਹੜੇ ਫੌਜ ਸੀ, ਸਾਰੀ ਸ਼ਸਤਰਾਂ ਦੇ ਸਮੇਤ ਸਾਰਿਆਂ ਨੂੰ ਆਪਣੇ ਨਾਲ ਲੈ ਲਿਆ। ਦਸ ਹਜ਼ਾਰ ਦੇ ਕਰੀਬ ਜਿਹੜੀ ਫੌਜ ਸੀ, ਉਸ ਵਕਤ ਫੌਜ ਤੋਂ ਪਹਿਲਾਂ ਸਲਾਮੀ ਲਈ, ਗਿਣਤੀ ਕੀਤੀ, ਗਿਣਤੀ ਵਿੱਚ ਉਦੋਂ ਫੌਜ ਦਸ ਹਜ਼ਾਰ ਨਾਲ ਲਈ ਹੈ।
1: ਜਦ ਆਨੰਦਪੁਰ ਕੀ ਦਿਸ਼ ਆਏ, ਆਯੁਧ ਗਏ ਪਟਨ ਸਮੰਦਾਏ।
0: ਸ੍ਰੀ ਆਨੰਦਪੁਰ ਸਾਹਿਬ ਵੱਲ ਚੜ੍ਹ ਕੇ ਆ ਗਏ ਅਤੇ ਬਹੁਤ ਸਾਰੇ ਸ਼ਸਤਰ ਫੜ ਕੇ ਸੂਰਮੇ ਅੱਗੇ ਆਏ।
1: ਤੋਮਰ ਤੀਰ ਤੁਪਕ ਤਰਵਾਰ,
0: ਹੁਣ ਲਏ ਨੇ ਆਪਣੇ ਨਾਲ।

0: ਮਾਣ ਲਏ ਨੇ ਜਮ ਦਰਾਂ ਜਿਹੜੀਆਂ ਤਿੱਖੀਆਂ ਧਾਰਾਂ ਵਾਲੀਆਂ ਹੁੰਦੀਆਂ ਸ੍ਰੀ ਸਾਹਿਬ ਦੀਆਂ ਕਿਸਮਾਂ ਦੀਆਂ ਇਹ ਲੈ ਕੇ ਆਏ
1: ਜਲ ਥੋੜੇ ਹੀ ਕੀਨ ਸਡੇਰੇ ਸਕਲ ਸੰਭਾਰੇ ਜਿਸ ਜਿਸ ਕੇਰੇ
0: ਥੋੜੀ ਜ਼ੋਰ ਜਾ ਕੇ ਡੇਰਾ ਕੀਤਾ ਸਾਰੇ ਸੰਭਾਲ ਲਏ ਆਪੋ ਆਪਣੇ ਬੰਦੇ
1: ਸੁਧ ਸਤ ਗੁਰ ਪੈ ਤਤ ਛਿਨ ਆਏ ਗਿਰਪਤੀ ਚੜ ਆਏ ਸਮਦਾਏ
0: ਉਸ ਵਕਤ ਮਹਾਰਾਜ ਜੀ ਕੋਲ ਵੀ ਖਬਰ ਆ ਗਈ ਕਿ ਸੱਚੇ ਪਾਤਸ਼ਾਹ ਪਹਾੜੀਏ ਚੜ ਕੇ ਆ ਗਏ ਕਿਉਂਕਿ ਸਤਿਗੁਰੂ ਜੀ ਦੇ ਵੀ ਬੰਦੇ ਬਹੁਤ ਦੂਰ ਦੂਰ ਤੱਕ ਛੱਡੇ ਹੋਏ ਸੀ ਸਿੰਘ ਦੇਖ ਲੈਂਦੇ ਸੀ ਦੂਰੋਂ ਹੀ ਭੇਸ ਵਟਾ ਕੇ ਘੁੰਮਦੇ ਰਹਿੰਦੇ ਸੀ ਨਾਲੇ ਪਤਾ ਹੁੰਦਾ ਕਿ ਇਧਰੋਂ ਫੌਜ ਨੇ ਆਉਣਾ ਚਿੱਠੀ ਆਈ ਹੋਈ ਹੈ ਸੁਨੇਹਾ ਜੋ ਹੁੰਦਾ ਟਾਂਗੂ ਉੱਚੀਆਂ ਥਾਵਾਂ ਤੇ ਬਹਿ ਕੇ ਦੇਖਣ ਵਾਲੇ ਰਾਹਾਂ ਨੂੰ ਉਹਨਾਂ ਨੇ ਸੁਨੇਹਾ ਦੇ ਦਿੱਤਾ
1: ਪਹੁੰਚੇ ਲਖੋ ਆਪਣੇ ਤੀਰ ਕਹੇ ਤੁਪਕ ਤੋਮਰ ਧਨ ਤੀਰ
0: ਪਹੁੰਚੇ ਜਾਣੋ ਬਸ ਆਪਣੇ ਕੋਲੇ ਉਹਨਾਂ ਨੇ ਬੰਦੂਕਾਂ ਆਪਣੀਆਂ ਤੀਰ ਕਮਾਨ ਬਰਛੇ ਪਾਲੇ ਜਿਵੇਂ ਫੌਜ ਲੜਨ ਆਉਂਦੀ ਹੈ ਇਸ ਤਰ੍ਹਾਂ ਤਿਆਰੀ ਵਿੱਚ ਹੋ ਕੇ ਆਪਣੀਆਂ ਤੋਪਾਂ ਸਮੇਤ ਆ ਰਹੇ ਨੇ
1: ਸੁਣ ਸਤਿਗੁਰ ਤਿਆਰੀ ਕਰਵਾਏ ਗੁਲਕਾ ਅਰ ਬਰੋਧ ਸਮਦਾਏ
0: ਸੁਣ ਕੇ ਗੁਰਾਂ ਨੇ ਤਿਆਰੀ ਕਰਵਾ ਦਿੱਤੀ ਗੋਲੀਆਂ ਬਰੂਦ ਸਾਰਿਆਂ ਵਿੱਚ ਵੰਡ ਦਿੱਤਾ
1: ਲੀਲੇ ਸਿੰਘ ਧਰੈ ਉਤਸ਼ਾਉ ਕਹੇ ਪ੍ਰਹਾਰੋ ਰਿਪਰਣ ਮਹੋ
0: ਲੈ ਲੈ ਕੇ ਸਿੰਘਾਂ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ ਰਣ ਦੇਖ ਸੂਰੇ ਚਿੱਤ ਉਲਾਸ ਇਸ ਤਰ੍ਹਾਂ ਉਤਸ਼ਾਹ ਪੈਦਾ ਹੁੰਦਾ ਹੈ ਕਿ ਭਾਈ ਆਪਾਂ ਹੁਣ ਮੈਦਾਨੇ ਜੰਗ ਵਿੱਚ ਜੰਗ ਕਰਨਾ ਹੈ ਦੁਸ਼ਮਣ ਨੂੰ ਥਾਂ ਮਾਰਨਾ ਹੈ
1: ਹੁਕਮ ਦੀਨ ਰਣਜੀਤ ਨਗਾਰਾ ਦਿਓ ਬਜਾਏ ਗੱਲ ਹੈ ਸਭ ਤਿਆਰਾ
0: ਹੁਕਮ ਹੋ ਗਿਆ ਜਦੋਂ ਰਣਜੀਤ ਨਗਾਰਾ ਬਜਾਉਣ ਦਾ ਤਾਂ ਭਾਵ ਕੇ ਜੰਗ ਹੋਣਾ ਹੈ ਰਣਜੀਤ ਨਗਾਰਾ ਬਜਾ ਦਿੱਤਾ ਤੇ ਜੰਗ ਦੀ ਤਿਆਰੀ ਹੋ ਗਈ
1: ਸਕਲ ਖਾਲਸੇ ਗਰ ਧਰ ਅਸੇ ਸਿਪਰ ਸਮੇਤ ਤੁਰਤ ਕੱਟ ਕਸੇ
0: ਸਾਰੀਆਂ ਫੌਜਾਂ ਖਾਲਸੇ ਨੇ ਅੱਸੀ ਹੁੰਦੀ ਸ੍ਰੀ ਸਾਹਿਬ ਅਸ ਕਿਰਪਾਨ ਖੰਡੋ ਖੜਗ ਅੱਸੀ ਸੇ ਸਾਰੀਆਂ ਸ੍ਰੀ ਸਾਹਿਬਾਂ ਪਹਿਨੀਆਂ ਗਾਤਰੇ ਵੱਡੀਆਂ ਦੋ ਦੋ ਵੀ ਪਹਿਨ ਲੈਂਦੇ ਨੇ ਸੋ ਇੱਕੋ ਪਾਸੇ ਖੱਬੇ ਪਾਸੇ ਸੱਜੇ ਨਹੀਂ ਪਾਉਂਦਾ ਕੋਈ ਖੱਬੇ ਪਾਸੇ ਦੋ ਸ੍ਰੀ ਸਾਹਿਬਾਂ ਕਟਾਰ ਕਮਰ ਕਸੇ ਦੇ ਵਿੱਚ ਛੋਟਾ ਪਿਸਤੌਲ ਬੰਦੂਕਾਂ ਤੀਰ ਕਮਾਨ ਬਹੁਤ ਸਾਰੇ ਹਥਿਆਰ ਲੈ ਕੇ ਖਾਲਸਾ ਤਿਆਰ ਹੋਇਆ
1: ਲੜਨ ਜਿਹਨੂੰ ਕੇ ਨਿਤ ਵਿਵਹਾਰੇ ਪਏ ਸਨਦ ਬੱਧ ਸਭ ਸਾਰੇ
0: ਸੋ ਜਿਨ੍ਹਾਂ ਦੇ ਮਨ ਦੇ ਅੰਦਰ ਹਮੇਸ਼ਾ ਵਿਵਹਾਰ ਹੀ ਇਹ ਹੈ ਕਿ ਜੰਗ ਕਰਨਾ ਹੈ ਗੁਰਾਂ ਨੇ ਇੱਕ ਗੱਲ ਮਨ ਚ ਭਰ ਦਿੱਤੀ ਜਦ ਤੱਕ ਤੁਰਕ ਨਾਸ ਨਹੀਂ ਹੁੰਦੇ ਉਦੋਂ ਤੱਕ ਚੈਨ ਨਾਲ ਨਹੀਂ ਬੈਠਣਾ ਤੁਰਕਾਂ ਦਾ ਰਾਜ ਖਤਮ ਕਰਨਾ ਹੈ ਸੰਸਾਰ ਦੇ ਵਿੱਚੋਂ ਇਹ ਮਲੇਸ਼ ਲੋਕ ਨੇ ਦੂਜਿਆਂ ਦੇ ਧਰਮਾਂ ਤੇ ਹਮਲਾ ਕਰਦੇ ਨੇ ਇਹਨਾਂ ਦੇ ਦਿਮਾਗ ਵਿੱਚ ਇੱਕ ਜਨੂੰਨ ਹੈ ਕਿ ਦੁਨੀਆਂ ਸਾਰੀ ਨੂੰ ਮੁਸਲਮਾਨ ਬਣਾਉਣਾ ਪਰ ਵਾਹਿਗੁਰੂ ਦਾ ਹੁਕਮ ਨਹੀਂ ਵਾਹਿਗੁਰੂ ਦਾ ਹੁਕਮ ਹੈ ਦੋ ਤੋਂ ਤਿੰਨ ਬਣਾਉਣੇ ਨੇ ਖਾਲਸਾ ਪੰਥ ਪੈਦਾ ਕਰਨਾ ਹੈ ਇਸ ਕਰਕੇ ਸਤਿਗੁਰੂ ਨੇ ਕਿਹਾ ਵਿਵਹਾਰ ਹੀ ਬਣਾ ਲਓ ਆਪਣਾ ਜਿੱਥੇ ਦੇਖੋ ਤੁਰਕ ਦਾ ਖਾਤਮਾ ਕਰ ਦਿਓ ਭਏ ਸਨਦ ਬੱਧ ਸਭ ਸਾਰੇ ਸਾਰੇ ਜਣੇ ਤਿਆਰ ਪਰ ਤਿਆਰ ਹੋ ਗਏ
1: ਆਪ ਚੜੇ ਤਬ ਗੋਬਿੰਦ ਸਿੰਘ ਮਤ ਗਜਨ ਪਰ ਜਿਮ ਕੁਪ ਸਿੰਘ
0: ਆਪ ਚੜੇ ਤਦੋਂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸੋਹਣੇ ਘੋੜੇ ਦਲ ਬਿਡਾਰ ਤੇ ਜਿਹਦਾ ਨਾਮ ਨੀਲਾ ਵੀ ਹੈ ਕਿਉਂਕਿ ਇਹਦਾ ਦਲ ਬਿਡਾਰ ਦਾ ਰੰਗ ਹੀ ਨੀਲਾ ਸੀ ਇਸ ਕਰਕੇ ਮਹਾਰਾਜ ਆਪਣੇ ਘੋੜੇ ਤੇ ਚੜੇ ਨੇ ਇਸ ਤਰ੍ਹਾਂ ਜਿਵੇਂ ਚੜਦਾ ਹੈ ਮਸਤ ਹਾਥੀ ਦੇ ਉੱਤੇ ਜਾ ਕੇ ਸ਼ੇਰ ਗੱਜ ਕੇ ਜਾ ਕੇ ਪੈਂਦਾ ਹੈ
1: ਜਰਾਸੰਧ ਪਰ ਗੋਬਿੰਦ ਸਿੰਘ ਜੈਸੇ
0: ਸੋ ਜਰਾਸੰਧ ਦੇ ਪਰ ਗੋਬਿੰਦ ਤੋਂ ਪਾਵ ਕ੍ਰਿਸ਼ਨ ਜੀ ਜਿਵੇਂ ਚੜੇ ਸਨ
1: ਯਾਦਵ ਸੰਘ ਖਾਲਸਾ ਤੈਸੇ
0: ਨਾਲ ਯਾਦਵਾਂ ਦੀ ਫੌਜ ਗਈ ਸੀ ਇਸ ਤਰ੍ਹਾਂ ਮਹਾਰਾਜ ਜੀ ਦੇ ਨਾਲ ਖਾਲਸਾ ਗਿਆ ਹੈ
1: ਸਿੰਘਨ ਭਨਿਓ ਪ੍ਰਭੂ ਸੁਣ ਲੀਜੈ ਚਲੋ ਅਗਰ ਹੀਰਣ ਕੋ ਕੀਜੈ
0: ਉਸ ਵਕਤ ਕਹਿਣ ਲੱਗੇ ਸਿੰਘ ਮਹਾਰਾਜ ਪਹਿਲਾਂ ਹੀ ਕਿਉਂ ਨਾ ਚੱਲੀ ਅੱਗੇ ਚੱਲ ਕਰਕੇ ਪਹਿਲਾਂ ਤੋਂ ਹੀ ਆਪਾਂ ਨੂੰ ਆਪਣੇ ਮੋਰਚੇ ਮੰਨਣੇ ਚਾਹੀਦੇ ਨੇ ਜ਼ਰੂਰੀ ਤਾਂ ਨਹੀਂ ਵੀ ਨੇੜੇ ਆਉਣ ਤਾਂ ਲੜਨਾ ਆਪਾਂ

0: ਇੱਥੇ ਸਮੂਹ ਦੁਸ਼ਮਣ ਪਹੁੰਚਣਾ ਹੀ ਨਾ ਪਾਵੇ। ਆਪਾਂ ਅੱਗੇ ਵਧਦੇ ਹਾਂ, ਅੱਗੇ ਵਧ ਕੇ ਜਾ ਕੇ ਉੱਥੇ ਲੜਾਈ ਕਰਕੇ ਉੱਥੇ ਹੀ ਫਤਿਹ ਪ੍ਰਾਪਤ ਕਰਦੇ ਹਾਂ।
1: ਦੂਰ ਆਨੰਦਪੁਰ ਤੋਂ ਤਜ ਗਏ ਰਾਜਨ ਕੇ ਮੁਕਾਬਲੇ ਪਏ।
0: ਉਹ ਆਨੰਦਪੁਰ ਸਾਹਿਬ ਨੂੰ ਛੱਡ ਕੇ ਦੂਰ ਚਲੇ ਗਏ, ਪਹਿਲਾਂ ਹੀ ਜਾ ਘੇਰੇ, ਉਸ ਵਕਤ ਰਾਜਿਆਂ ਨਾਲ ਮੁਕਾਬਲਾ ਹੋਇਆ।
1: ਹਿੱਤ ਸੰਗਰਾਮ ਹੋਏ ਕਰ ਤਿਆਰੇ ਹਰਕ ਸਮੇਤ ਸੁਚੇਤ ਉਦਾਰੇ।
0: ਜੰਗ ਵਾਸਤੇ ਤਿਆਰੀ ਕਰਕੇ ਗਏ ਨੇ, ਬਹੁਤ ਖੁਸ਼ ਨੇ, ਸੁਚੇਤ ਹੋ ਕੇ ਸਾਰੇ ਗਏ ਨੇ।
1: ਦੋਹੇਰਾ ਉਮਡੇ ਦਲ ਦਿਸ਼ ਦੋਨ ਕੇ ਕਰੀ ਤੁਫੰਗੈ ਤਿਆਰ।
0: ਦੋਨੋਂ ਪਾਸੇ ਦੀਆਂ ਫੌਜਾਂ ਉਮੜ ਕੇ ਆ ਪਈਆਂ ਇੱਕ ਦੂਜੇ ਦੇ ਸਾਹਮਣੇ, ਆਪੋ ਆਪਣੀਆਂ ਬੰਦੂਕਾਂ ਵਿੱਚ ਗੋਲੀਆਂ ਭਰ ਲਈਆਂ, ਤਿਆਰ ਹੋ ਕੇ ਇੱਕ ਦੂਜੇ ਦੇ ਸਾਹਮਣੇ ਆ ਗਏ।
1: ਦਸਤਰਵਾਂ ਕਰ ਤਜ ਗਈ ਹੁਣ ਲੱਗੀ ਤਬ ਮਾਰ।
0: ਜਦੋਂ ਮਾਰ ਦੇ ਵਿੱਚ ਉਨ੍ਹਾਂ ਦੀ ਫੌਜ ਆ ਗਈ, ਦਸਤਰਵਾਂ ਹੱਥ ਦਾ ਨਿਸ਼ਾਨਾ ਐਨ ਬੰਦੂਕ ਪਕੜ ਕੇ ਨਿਸ਼ਾਨਾ ਟਕਾ ਕੇ, ਬਈ ਮੇਰਾ ਉਹ ਸਾਹਮਣੇ ਹੈ, ਮੇਰਾ ਉਹ ਸਾਹਮਣੇ ਨਿਸ਼ਾਨਾ ਦਿੱਤਾ ਕਿ ਤੁਸੀਂ ਸਿੰਘੋ ਇੱਕ ਪਾਸੇ ਹੋ ਕੇ ਜੰਗ ਕਰੋ, ਅਸੀਂ ਇੱਕ ਪਾਸੇ ਹੋ ਕੇ ਦੇਖਦੇ ਹਾਂ ਸਾਰਾ ਜੰਗ। ਕਿਉਂਕਿ ਪਤਾ ਹੀ ਸੀ ਕਿ ਹੁਣ ਜਿਹੜੇ ਇਹਨਾਂ 'ਚ ਖਾਸ ਬੰਦੇ ਤਾਂ ਰਹੇ ਨਹੀਂ ਹੈ, ਅਤੇ ਸਿੰਘ ਇੱਧਰੋਂ ਅੱਗੇ ਨਾਲੋਂ ਵੀ ਜ਼ਿਆਦਾ ਵਧੇ ਹੋਏ ਨੇ, ਤਕੜੇ ਨੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਇਹ ਵੀ ਤੁਸੀਂ ਇੱਕ ਪਾਸੇ ਜੰਗ ਕਰੋ, ਅਸੀਂ ਇੱਧਰ ਖੜਦੇ ਹਾਂ ਉੱਚੇ ਟਿੱਲੇ ਤੇ ਦੇਖਦੇ ਹਾਂ ਜੰਗ।
1: ਉੱਚੇ ਥਲ ਪਰ ਹੈ ਫਿਤਰੇ ਦੋਨੋਂ ਦਿਸ਼ ਕੇ ਦਲ ਕੋ ਲਏ।
0: ਉੱਚੇ ਥਾਂ ਦੇ ਉੱਤੇ ਖੜੇ ਹੋ ਗਏ ਦੋਨੋਂ ਪਾਸਿਆਂ ਦੇ ਦਲ ਜਿਹੜੇ ਨੇ ਇੱਕ ਦੂਜੇ ਨੇ ਦੇਖੇ ਹੈ।
1: ਸਿੰਘ ਆਠ ਸੈ ਹੋਏ ਸਵਧਾਨੇ ਦਸ ਹਜ਼ਾਰ ਗਿਰਪਤੀ ਭੱਟ ਆਨੇ।
0: ਹੁਣ ਸਿੰਘਾਂ ਦੀ ਸ਼ੁਰੂ ਤੋਂ ਲੈ ਕੇ ਨੀਤੀ ਛੇਵੇਂ ਪਾਤਸ਼ਾਹ ਤੋਂ ਐਸੀ ਹੈ ਕਿ ਜਦੋਂ ਵੀ ਦੁਸ਼ਮਣ ਆਇਆ ਹੈ ਬੰਦੂਕਾਂ ਵਾਲੇ ਪਹਿਲਾਂ ਜਾਣਗੇ, ਹਜ਼ਾਰ ਦੋ ਹਜ਼ਾਰ ਜਾਂ ਹਜ਼ਾਰ ਅੱਠ ਸੌ ਪੰਜ ਸੌ। ਇੱਥੇ ਹੁਣ ਅੱਠ ਸੌ ਸਿੰਘ ਬੰਦੂਕਾਂ ਵਾਲਾ ਗਿਆ ਹੈ, ਅੱਗਿਓਂ ਜਾ ਕੇ ਇਹਨਾਂ ਨੇ ਗੋਲੀ ਚਲਾਉਣੀ ਹੈ। ਕਿਉਂਕਿ ਆਉਂਦਿਆਂ ਸਾਰ ਪਹਿਲੇ ਲੜਾਈ ਹੱਲੇ ਦੀ ਹੁੰਦੀ ਹੈ, ਜੇ ਸਿੱਟ ਲਿਆ ਆਉਂਦਿਆਂ ਸਿੱਟ ਲਿਆ, ਨਹੀਂ ਫਿਰ ਨਾ ਸਿੱਟਿਆ। ਆਉਂਦਿਆਂ ਸਾਰ ਹੀ ਜਦੋਂ ਅੱਠ ਸੌ ਗੋਲੀ ਇਕੱਠੀ ਚੱਲੀ ਹੈ ਤਾਂ ਕਿਤਨੇ ਹੀ ਜਾਣੇ ਮੂਹਰਲੀਆਂ ਕਤਾਰਾਂ ਦੇ ਸਿਪਾਹੀ ਡਿੱਗ ਪੈਂਦੇ ਨੇ।
1: ਸਿੰਘ ਅੱਠ ਸੈ ਹੋਏ ਸਵਧਾਨੇ ਦਸ ਹਜ਼ਾਰ ਗਿਰਪਤੀ ਭੱਟ ਆਨੇ।
0: ਅੱਠ ਸੌ ਸਿੰਘ ਸਾਵਧਾਨ ਹੋਇਆ ਤੇ ਉਧਰੋਂ ਦਸ ਹਜ਼ਾਰ ਫੌਜ ਪਹਾੜੀਆਂ ਦੀ ਆ।
1: ਜਵਾਲਾ ਬੰਬਣੀ ਕੀ ਥਿਰ ਮਾਲਾ ਛੁੱਟੀ ਸਾਰ ਪ੍ਰਕਾਸ਼ੀ ਜਵਾਲਾ।
0: ਜਵਾਲਾ ਬੰਬਣੀਆਂ ਬੰਦੂਕਾਂ ਤੋਂ ਭਾਵ ਕੇ ਘੋੜਿਆਂ ਤੇ ਚੜੇ ਹੋਏ, ਕਤਾਰ ਦੇ ਵਿੱਚ ਅੱਠ ਸੌ ਬੰਦਾ ਬਹੁਤ ਹੁੰਦਾ, ਅੱਠ ਸੌ ਬੰਦੂਕ ਥੋੜੀ ਨਹੀਂ ਹੁੰਦੀ, ਤਾਂ ਉਸ ਵਕਤ ਅੱਠ ਸੌ ਗੋਲੀਆਂ ਇਕੱਠੀਆਂ ਜਲਾ ਦਿੱਤੀਆਂ ਦਸ ਹਜ਼ਾਰ ਬੰਦੇ ਦੇ।
1: ਕਟਾ ਜੰਮੂ ਮੈਂ ਤੜਤਾ ਜਾਗੀ ਕਰਕਾ ਬਰਖਤ ਗੁਲਕਾ ਲਾਗੇ।
0: ਕਹਿੰਦੇ ਉਸ ਵਕਤ ਘਟਾ ਜੰਮ ਜਿਵੇਂ ਬੱਦਲ ਦੀ ਘਟਾ ਚੜ ਕੇ ਆਉਂਦੀ, ਜਵਾਲਾ ਬੰਬਣੀਆਂ ਆਉਂ ਚੱਲੀਆਂ ਗੋਲੀਆਂ, ਤੇ ਇਸੇ ਤਰ੍ਹਾਂ ਹੀ ਕਹਿੰਦੇ ਜਿਵੇਂ ਗੜੇ ਪੈਂਦੇ ਨੇ, ਮੰਨੋ ਗੋਲੀਆਂ ਜਾ ਕੇ ਸਿਰਾਂ ਵਿੱਚ ਵੱਜੀਆਂ, ਕਿਸੇ ਦੇ ਦਿਲ ਚ ਵੱਜੀ, ਕਿਸੇ ਘੋੜੇ ਦੇ ਵੱਜੀ।
1: ਫੇਰ ਤੂਫਾਨ ਤੇ ਅਗਰ ਤੂੰ ਮਾਰ ਗਿਰਾਂ ਮੈਂ।
0: ਜਿਹੜਾ ਵੀ ਅੱਗੇ ਵੱਧਦਾ ਹੈ ਪਹਾੜੀਆ ਉਹਨੂੰ ਮਾਰ ਕੇ ਸੁੱਟ ਦਿੰਦੇ ਨੇ।
1: ਦੇਖ ਪਰਸ ਪਰ ਭਨੇ ਪਹਾੜੇ ਇਹ ਵਿਦਿਆ ਸਿੰਘਨ ਮੈਂ ਭਾਰੇ।
0: ਪਹਾੜੀਏ ਜਿਹੜੇ ਨੇ ਉਹ ਇੱਕ ਦੂਜੇ ਨੂੰ ਸਿਪਾਹੀ ਦੇਖ ਕੇ ਕਹਿੰਦੇ ਨੇ ਆਹ ਜਿਹੜੀ ਸਿੰਘਾਂ ਵਿੱਚ ਵਿਦਿਆ ਨਾ ਲੜਾਈ ਦੀ, ਆਉਂਦਿਆਂ ਸਾਰ ਗੋਲੀਆਂ ਨਾਲ ਸਵਾਗਤ ਕਰਦੇ ਨੇ, ਜਿਹੜਾ ਇਹ ਇਹਨਾਂ ਦੀ ਵਿਦਿਆ ਬੜੀ ਕਮਾਲ ਦੀ ਹੈ।
1: ਆਏ ਤਵਾਏ ਪੁਨ ਹਤੈ ਨਿਸ਼ਾਨੇ ਨਿਜ ਬਚਾਏ ਕਰ ਬੌਰ ਪਿਆਨੇ।
0: ਘੋੜੇ ਭਜਾ ਕੇ ਗੋਲੀਆਂ ਛੱਡ ਕੇ ਫਿਰ ਇਕਦਮ ਘੋੜਾ ਵਾਪਸ ਭਜਾ ਕੇ ਲਿਜਾਣਾ, ਉਹਨਾਂ ਦੀ ਮਾਰ ਤੋਂ ਬਾਹਰ ਹੋ ਜਾਣਾ, ਫਿਰ ਬੰਦੂਕਾਂ ਭਰ ਕੇ ਫਿਰ ਆ ਜਾਣਾ, ਇਹ ਇਹਨਾਂ ਦੀ ਖਾਸ ਵਿਦਿਆ ਹੈ।
1: ਕਰ ਹੰਕਾਰ ਖਾਲਸਾਰੇ ਦੇ ਓਰੜ ਪਰੇ ਅਗਰ ਕੋ ਤਦੇ।
0: ਹੁਣ ਖਾਲਸਾ ਜੀ ਨੂੰ ਵੀ ਥੋੜਾ ਹੰਕਾਰ ਹੋਣ ਲੱਗ ਪਿਆ, ਬਈ ਅਸੀਂ ਤਾਂ ਬੜੇ ਤਕੜੇ ਯੋਧੇ ਆ, ਇਉਂ ਕਰਕੇ ਉਹ ਪਹਾੜੀਆਂ ਦੇ ਪਿੱਛੇ ਪੈ ਗਏ।
1: ਭੀਮ ਚੰਦ ਨਿਜ ਅੰਗ ਬਚਾਏ ਰਲ ਕੇ ਸਨਮੁਖ ਸਕੈ ਨਾ ਆਏ।
0: ਭੀਮ ਚੰਦ ਜੀ ਨੂੰ ਆਪਣੀ ਜਾਨ ਪਿਆਰੀ ਹੈ, ਉਹ ਆਪਣੇ ਅੰਗਾਂ ਨੂੰ ਬਚਾਉਂਦਾ ਹੈ, ਮੈਦਾਨ ਜੰਗ ਦੇ ਵਿਚ ਕਦੇ ਸਾਹਮਣੇ ਘੱਟ ਹੀ ਆਉਂਦਾ ਹੈ।
1: ਭੂਮ ਚੰਦ ਹੈ ਉਪ ਚੰਦ ਹਲੂਰੀ ਧਾਇਓ ਦੇਵ ਸ਼ਰਨ ਕੋ ਸੰਗ ਮਿਲਾਇਓ।
0: ਉਪ ਚੰਦ ਹੰਡੂਰੀਆ ਤੇ ਰਾਜਾ ਦੇਵ ਸ਼ਰਨ ਇਹ ਵੀ ਨਾਲ ਮਿਲਾ ਕੇ ਇਹਨਾਂ ਨੂੰ ਲੈ ਕੇ ਆਇਆ ਹੈ।
1: ਔਰ ਵਜ਼ੀਰ ਸਿੰਘ ਰਣ ਕਾਲਾ ਛੂਟਤ ਗੁਲਕਾ ਨਾਦ ਕਰਾਲਾ।
0: ਰਾਜਾ ਵਜ਼ੀਰ ਸਿੰਘ ਇਹਨੇ ਵੀ ਬੜਾ ਭਾਰੀ ਜੰਗ ਕੀਤਾ, ਗੋਲੀਆਂ ਚਲਾਈਆਂ।
1: ਸਭ ਸਿਪਾਹ ਕੋ ਆਗੈ ਧਰਿਓ ਆਪ ਵੀ ਲੜਨ ਹੇਤ ਮਨ ਕਰਿਓ।
0: ਸਾਰੇ ਸਿਪਾਹੀਆਂ ਨੂੰ ਅੱਗੇ ਭੇਜਦੇ ਨੇ ਅਤੇ ਆਪ ਵੀ ਲੜਾਈ ਵਾਸਤੇ ਰਾਜਾ ਨੇ ਆਪਣੀਆਂ ਤਲਵਾਰਾਂ ਕੱਢੀਆਂ ਹੋਈਆਂ ਨੇ।
1: ਉਤ ਤੜਾ ਬਲ ਸ਼ਬਦ ਤੁਫੰਗਨ ਗਿਰੈ ਸੂਰ ਲਾਗੀ ਜਿਨ ਅੰਗਨ।
0: ਤੜਾ ਭੜ ਗੋਲੀਆਂ ਦੀ ਆਵਾਜ਼ ਆਉਂਦੀ, ਗੋਲੀਆਂ ਬਹੁਤ ਚੱਲਦੀਆਂ ਨੇ, ਜਿਨ੍ਹਾਂ ਦੇ ਅੰਗਾਂ ਤੇ ਆ ਕੇ ਲੱਗਦੀਆਂ ਨੇ ਉਹ ਉੱਥੇ ਹੀ ਡਿੱਗ ਪੈਂਦੇ ਨੇ ਦਾੜ ਕਰਕੇ।
1: ਰੁਦਰ ਨਿਕਸ ਛਿਤ ਰਕਤ ਬਿਸਾਲਾ ਲਗੇ ਕਰਾਹਨ ਘਾਇਲ ਜਾਲਾ।
0: ਖੂਨ ਨਿਕਲਦਾ ਹੈ ਤਾਂ ਧਰਤੀ ਲਾਲ ਹੋ ਜਾਂਦੀ ਹੈ ਅਤੇ ਸਾਰੇ ਜਣੇ ਕਰਾਉਣ ਲੱਗ ਪੈਂਦੇ, ਹਾਏ ਹਾਏ ਕਰਦੇ ਨੇ।
1: ਹੁਣ ਚੰਬੇਲ ਆਨ ਕਰ ਲਰੇ ਆਯੁਧ ਅਨੇਕ ਪ੍ਰਹਾਰਨ ਕਰੇ।
0: ਅਨੇਕ ਪ੍ਰਕਾਰ ਦੇ ਫਿਰ ਹਮਲੇ ਕੀਤੇ, ਫਿਰ ਚੰਬੇ ਵਾਲਾ ਰਾਜਾ ਵੀ ਆ ਕੇ ਲੜਿਆ।
1: ਕੁੱਲੂ ਕੈਂਠਲ ਕੈ ਜਸਵਾਰੇ।
0: ਕੁੱਲੂ ਵਾਲਾ ਰਾਜਾ, ਕੈਂਠਲ ਵਾਲਾ ਰਾਜਾ ਅਤੇ ਜਸਵਾਲੀਆ ਰਾਜਾ।
1: ਵੀਰ ਸਿੰਘ ਪਹੁੰਚਿਓ ਬਲ ਭਾਰੇ।
0: ਵੀਰ ਸਿੰਘ ਰਾਜਾ ਵੀ ਜਿਹੜਾ ਬੜਾ ਬਲ ਵਾਲਾ ਸੀ ਇਹ ਵੀ ਆ ਕੇ ਪਹੁੰਚਿਆ ਲੜਿਆ।
1: ਇੱਤ ਤੇ ਆਲਮ ਸਿੰਘ ਅਗਾਰੇ ਉਹਦੇ ਸਿੰਘ ਗਨ ਬਾਨ ਪਰਾਰੇ।
0: ਇਹਦਾ ਭਾਈ ਆਲਮ ਸਿੰਘ ਜੀ ਨੇ, ਭਾਈ ਉਦੇ ਸਿੰਘ ਨੇ, ਜਿਨ੍ਹਾਂ ਦੀ ਧਨੁਖ ਵਿਦਿਆ ਬਹੁਤ ਤਕੜੀ ਹੈ, ਬੜੇ ਅੱਛੇ ਤੀਰ ਅੰਦਾਜ਼ ਹਨ, ਤੀਰ ਚਲਾਉਂਦੇ ਨੇ।
1: ਤਿਸ ਛਿਨ ਭੇਜਿਓ ਨਰ ਗੋ ਸਾਈ ਸਕਲ ਖਾਲਸੇ ਦਿਓ ਸੁਣਾਏ।
0: ਉਸ ਵਕਤ ਮਹਾਰਾਜ ਜੀ ਨੇ ਇੱਕ ਬੰਦਾ ਭੇਜਿਆ ਆਪਣੇ ਕੋਲੋਂ, ਸਾਰੇ ਖਾਲਸੇ ਨੂੰ ਇੱਕ ਸੁਨੇਹਾ ਦਿੱਤਾ ਆ ਕੇ।
1: ਵਧੂ ਨਾ ਆਗੇ ਥਿਰ ਹੈ ਲੜੋ ਜਵਾਲਾ ਬੰਮਣੀ ਛੋਰਨ ਕਰੋ।
0: ਮਹਾਰਾਜ ਨੇ ਸੁਨੇਹਾ ਦਿੱਤਾ ਵੀ ਸਾਰਿਆਂ ਨੂੰ ਇੱਕ ਗੱਲ ਕਹਿ ਦਿਓ, ਆਪਣੇ ਮੋਰਚੇ ਵਿਚ ਡਟ ਕੇ ਗੋਲੀ ਚਲਾਈ ਜਾਓ, ਅੱਗੇ ਨਹੀਂ ਵਧਣਾ, ਅੱਗੇ ਵਧਣ ਵਿਚ ਆਪਣਾ ਨੁਕਸਾਨ ਹੋਵੇਗਾ।
1: ਸੁਣਿਓ ਹੁਕਮ ਕੋ ਟਿਕ ਟਿਕ ਲੜੇ ਆਗੇ ਨਹੀਂ ਵਧੈ ਫਟ ਫਿਰੇ।
0: ਹੁਕਮ ਨੂੰ ਸੁਣਿਆ ਤਾਂ ਸਾਰੇ ਜਣੇ ਟਿਕ ਟਿਕ ਕੇ ਚੰਗੀ ਤਰ੍ਹਾਂ ਲੜੇ, ਹੁਕਮ ਨੂੰ ਮੰਨਦੇ ਨੇ, ਅੱਗੇ ਨਹੀਂ ਵਧੇ।
1: ਮਿਲ ਪਹਾੜੀਅਨ ਕਾਲਿਓ ਹੇਲਾ ਮਾਰ ਮਾਰ ਕਰ ਰੋ ਰਹਿ ਮੇਲਾ।
0: ਉਸ ਵਕਤ ਬਹੁਤ ਜ਼ਿਆਦਾ ਪਹਾੜੀਆਂ ਨੇ ਹਮਲਾ ਕੀਤਾ, ਇਧਰੋਂ ਸਿੰਘਾਂ ਨੇ ਚੰਗਾ ਜਵਾਬ ਦਿੱਤਾ, ਇਸ ਤਰ੍ਹਾਂ ਮਾਰ ਮਾਰ ਕੇ ਪਹਾੜੀਆਂ ਨੂੰ ਪਿੱਛੇ ਭਜਾਇਆ।
1: ਧੁੰਦ ਪਟੋਲ ਪਟੈ ਬੋ ਬਾਜੇ ਮਾਰੂ ਰਾਗ ਸੁਨਤ ਫਟ ਗਾਜੇ।
0: ਜਦੋਂ ਬਹੁਤ ਸਾਰੇ ਪਹਾੜੀ ਬਾਜੇ ਜਿਹੜੇ ਮੈਦਾਨੇ ਜੰਗ ਦੇ ਬਾਜੇ ਵੱਜਦੇ ਨੇ, ਮਾਰੂ ਬਾਜੇ ਕਹਿੰਦੇ ਜਿਨ੍ਹਾਂ ਨੂੰ, ਨਗਾਰੇ ਵੱਜਣੇ, ਟੂਟੀਆਂ ਵੱਜਣੀਆਂ ਇਤਿਆਦਿਕ, ਇਹਦੇ ਨਾਲ ਜੋਸ਼ ਪੈਦਾ ਹੁੰਦਾ ਹੈ। ਜੋਸ਼ ਪੈਦਾ ਹੁੰਦਿਆਂ ਸਾਰੇ ਫਿਰ ਲੜਦੇ ਨੇ।
1: ਨੱਟ ਜਿਮ ਉਛਲੇ ਛਾਲ ਛਲੰਗੇ ਕਹਿ ਕਹਿ ਸਿਪਰ ਕਿਰਪਾਨੈ ਨੰਗੇ।
0: ਕਿਰਪਾਨਾਂ ਨੰਗੀਆਂ ਨੇ, ਆਪਣੇ ਕੋਲ ਢਾਲਾਂ ਪਕੜੀਆਂ ਹੋਈਆਂ ਨੇ। ਨੱਟ ਹੁੰਦਾ ਬਾਜੀਗਰ, ਜਿਵੇਂ ਛਾਲਾਂ ਮਾਰਦਾ ਹੈ, ਇਸ ਤਰ੍ਹਾਂ ਸਾਰੇ ਜਾਣੇ ਛਾਲਾਂ ਮਾਰਦੇ ਹੋਏ ਮੈਦਾਨੇ ਜੰਗ ਦੇ ਵਿਚ ਲੜਦੇ ਹਨ।
1: ਓਰੜ ਪੜੇ ਵੀਰੇ ਇੱਕ ਬਾਰੇ ਸਿੰਘਨ ਲੱਗ ਪਹੁੰਚੇ ਬਲ ਭਾਰੇ।
0: ਇੱਕ ਵਾਰੀ ਤਾਂ ਸਾਰੇ ਪਹਾੜੀਏ ਬੜਾ ਜ਼ੋਰ ਪਾ ਕੇ ਤਕੜਾ ਹੱਲਾ ਕਰਕੇ ਸਿੰਘਾਂ ਦੇ ਨੇੜੇ ਆ ਪਹੁੰਚੇ।
1: ਸੇਲੇ ਬਰਛੇ ਆਨ ਚਲਾਏ ਸਿੰਘਨ ਸਨਮੁਖ ਕਾਵ ਸੁਖਾਏ।
0: ਸੇਲੇ ਬਰਛੇ ਸਭ ਚਲਾਏ, ਸਿੰਘਾਂ ਦੇ ਸਨਮੁਖ ਹੋ ਕੇ ਬਹੁਤ ਸਾਰੇ ਜ਼ਖਮ ਖਾਧੇ।
1: ਥਾਂ ਨਤ ਜੀ ਅਰੇ ਰਣ ਰਹੇ।
0: ਸਿੰਘਾਂ ਨੇ ਥਾਂ ਨਹੀਂ ਛੱਡੀ, ਭਾਵੇਂ ਜ਼ਖਮੀ ਵੀ ਹੋਏ। ਮਹਾਰਾਜ ਨੇ ਕਿਹਾ ਸੀ ਅੱਗੇ ਨਹੀਂ ਜਾਣਾ, ਇਸ ਕਰਕੇ ਉੱਥੇ ਹੀ ਡਟੇ ਰਹੇ।
1: ਗੁਰ ਪ੍ਰਤਾਪ ਤੇ ਰਿਪ ਗਨ ਦਹੇ।
0: ਗੁਰਾਂ ਦਾ ਪ੍ਰਤਾਪ ਦਾ ਸਦਕਾ ਬਚਨ ਮੰਨਦਿਆਂ ਹੋਇਆਂ ਜਦੋਂ ਕੰਮ ਕੀਤਾ, ਦੁਸ਼ਮਣ ਨੂੰ ਬਹੁਤ ਗੋਲੀਆਂ ਵੱਜੀਆਂ, ਇਸ ਕਰਕੇ ਜਿੱਤ ਸਿੰਘਾਂ ਦੀ ਹੋ ਰਹੀ ਹੈ।
1: ਕਾਲੀ ਹੇਲ ਝਾਲ ਫਟ ਖਰੇ ਇਤਨੇ ਬਿਖੈ ਸਿੰਘ ਰਿਸ ਭਰੇ।
0: ਇੰਨਾ ਗੁੱਸਾ ਚੜਿਆ ਸਿੰਘਾਂ ਨੂੰ ਤੇ ਬਹੁਤ ਤਕੜਾ ਹਮਲਾ ਜਿਹੜਾ ਸੀ ਪਹਾੜੀਆਂ ਦੇ ਉੱਪਰ ਕੀਤਾ।
1: इतनी बिखै सिंह रिस भरे खड़ग मियान ते खेंच निकारे।
0: इन्हे नु सिंह वीरदास चा गए, आपो अपने श्री साहबां कढ लिया, ताले पकड़ ले ते जंग करन लगे।
1: तुरत फुरत कर हते जुझारे,
0: तुरत फुरती दे नाल ही उस वक्त उन्हां दे किन्ने जुझार योधे मार दिते।
1: जब दस बीस अगर के मारे अते कुचक शत्रु डर धारे।
0: जदों दस बीस बंदे उन्हां दे मारे तां जिहड़े पहाड़िए सी उह पिछे नूं हट गए।
1: देखत पयो खालसा आगे मोहरा छोड़ पहाड़ी भागे।
0: खालसा जी फिर अगे वध गए, होर जदों कुछ बंदे उन्हां दे मारे गए। जदों इस तरह हमला कीता दौड़ के, उस वक्त पहाड़िए भी दौड़ गए, पहाड़िए भी पिछे नूं दौड़ ले, सिंह उन्हां दे पिछे दौड़ ले।
1: परे गैल मैं टले न टाले खड़के उह खड़ग कराल बिसाले।
0: हुण महाराज ने कहा सी जिन्ना मर्जी कुछ हो जाए मोर्चा ना छड्डियो, अपना अगे नहीं वधना है, नुकसान है उहदे च अपना। पर इत्थे आके जदों थोड़ा जिहा होया हमला, देखिया कि असीं जित रहे हां, पहाड़िए भज रहे ने, सिंह गुरु साहब का वचन भुल के पहाड़ियां दे मगर दौड़ ले।
1: जबै युद्ध जागा कटे सीस बागा।
0: जदों चंगा जंग चलिया उस वक्त सारियां दे सिर जिहड़े सी ओ कट दिते उन्हां दे कपड़िया समेत।
1: बड़े खग धारा जथा काट आरा।
0: जिवें लक्कड़ नूं आरा वढ़दा है, इस तरह सारियां ने अपनियां श्री साहबां नाल इन्हां दे खात्मे कीते पहाड़ियां दे।
1: गिरे युद्ध सूरा नृपै नंद कूरा।
0: सो उस वक्त बहुत सारे सूरमे जिहड़े डिगे, नृपै नंद राजे दे जिहड़े पुत्र सी राजकुमार, जिहड़े बड़का मारदे आए सी पिछों, ਉਹ ਸਭ ਝੂਠੇ ਪੈ ਗਏ।
1: ਗੁਰੂ ਦੇਖ ਦੂਰੰਗ ਪਇਓ ਜੰਗ ਪੂਰੰਗ।
0: ਮਹਾਰਾਜ ਦੂਰੋਂ ਦੇਖ ਰਹੇ ਨੇ ਬੜਾ ਭਾਰੀ ਜੰਗ ਹੋ ਰਿਹਾ ਹੈ।
1: ਕੜਾ ਕਾੜ ਮਾਚੀ ਜਿਮੀ ਸ਼ਰੋਨ ਰਾਚੀ।
0: ਕੜਾ ਕਾੜ ਗੋਲੀਆਂ ਚੱਲੀਆਂ, ਬਹੁਤ ਜੰਗ ਹੋਇਆ, ਜ਼ਮੀਨ ਸਾਰੀ ਖੂਨ ਦੇ ਨਾਲ ਭਰ ਗਈ ਹੈ।
1: ਭਜੇ ਡੋਗਰਾਨੇ ਤਜਿਓ ਖੇਤ ਬਾਨੇ।
0: ਉਸ ਵਕਤ ਪਹਾੜੀਏ ਸਾਰੇ ਭੱਜ ਲਏ, ਉਹਨਾਂ ਨੇ ਮੈਦਾਨੇ ਜੰਗ ਨੂੰ ਛੱਡ ਦਿੱਤਾ ਹੈ।
1: ਜਬੈ ਸਿੰਘ ਧਾਏ ਪਹਾੜੀ ਪਲਾਏ।
0: ਜਦੋਂ ਸਿੰਘ ਭੱਜੇ ਉਹਨਾਂ ਵੱਲ ਨੂੰ, ਪਹਾੜੀਏ ਵੀ ਅੱਗੇ ਅੱਗੇ ਦੌੜ ਲਏ।
1: ਤਜਿਓ ਨਾਹੀ ਗੈਲੰ ਡਰੇ ਨਾਥ ਸੈਲੰ।
0: ਉਸ ਵਕਤ ਸਿੰਘਾਂ ਨੇ ਪਿੱਛਾ ਨਾ ਛੱਡਿਆ, ਪਹਾੜੀਏ ਰਾਜੇ ਵੀ ਡਰ ਗਏ।
1: ਨਾ ਆਗਿਆ ਗੁਸਾਈ ਅਗਾੜੇ ਸਿਧਾਏ।
0: ਆਗਿਆ ਨਹੀਂ ਸੀ ਪਾਤਸ਼ਾਹ ਜੀ ਦੀ ਅੱਗੇ ਜਾਣ ਦੀ, ਪਰ ਫੇਰ ਵੀ ਸਿੰਘ ਬਚਨ ਨੂੰ ਭੁੱਲ ਕੇ ਅੱਗੇ ਵਧ ਗਏ।
1: ਸੋ ਬਾਤੈਂ ਵਿਸਾਰੀ ਨਹੀਂ ਯਾਦ ਕਰੇ।
0: ਉਹ ਜਿਹੜਾ ਬਚਨ ਕੀਤਾ ਸੀ ਮਹਾਰਾਜ ਨੇ ਉਹ ਭੁੱਲ ਕੇ ਵਿਸਾਰ ਦਿੱਤਾ ਬਚਨ, ਇਸ ਕਰਕੇ ਅੱਗੇ ਵਧ ਗਏ ਸਾਰੇ।
1: ਗੁਰੂ ਜੀ ਵਿਚਾਰੇ ਮਹਾ ਇਹ ਹੰਕਾਰੇ।
0: ਮਹਾਰਾਜ ਨੂੰ ਇਸ ਗੱਲ ਤੇ ਬੜਾ ਇਤਰਾਜ਼ ਆਇਆ, ਜਦੋਂ ਕਿਹਾ ਸੀ ਵੀ ਅੱਗੇ ਨਹੀਂ ਵਧਣਾ, ਇਹ ਵਧ ਗਏ ਨੇ, ਇਹਦਾ ਮਤਲਬ ਹੰਕਾਰੇ ਗਏ ਨੇ, ਸਿੰਘ ਬੜਾ ਹੰਕਾਰ ਹੈ ਇਹਨਾਂ ਨੂੰ, ਸਾਡਾ ਵਚਨ ਕਿਉਂ ਨਹੀਂ ਮੰਨਿਆ।
1: ਵੱਡੀ ਜੀਤ ਪਾਈ ਪਾਏ ਚਲੇ ਜਾਤ ਧਾਏ।
0: ਵੱਡੀ ਜਿੱਤ ਪ੍ਰਾਪਤ ਕਰ ਲਈ ਜਦੋਂ ਬੰਦੇ ਭੱਜ ਹੀ ਗਏ ਨੇ, ਪਿੱਛੇ ਕਾਹਨੂੰ ਦੌੜਨਾ ਹੈ, ਹੁਣ ਪਿੱਛੇ ਦੌੜੀ ਜਾ ਰਹੇ ਨੇ।
1: ਉੱਠੇ ਆਪ ਸਵਾਮੀ ਚੜੇ ਤੇਜ ਗਾਮੀ।
0: ਮਾਲਕ ਜੀ ਫਿਰ ਆਪ ਉੱਠ ਕੇ ਘੋੜੇ ਉੱਤੇ ਸਵਾਰ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਵੱਲ ਨੂੰ ਵਾਪਸ ਮੁੜ ਗਏ।
1: ਅਯੰਗ ਰੰਗ ਨੀਲਾ ਸ਼ਿੰਗਾਰੇ ਹੋ ਛਬੀਲਾ।
0: ਘੋੜੇ ਦਾ ਰੰਗ ਸੀ ਨੀਲਾ, ਸ਼ਿੰਗਾਰਿਆ ਹੋਇਆ ਸੀ ਛਬੀਲਾ, ਸੋਹਣਾ ਘੋੜਾ।
1: ਪਰੇ ਪੰਥ ਪਾਛੇ ਵੱਡੀ ਚਾਲ ਗਾਛੇ।
0: ਪਿਛਲੇ ਪੰਥ ਚੱਲੇ ਪਾ, ਪਿਛਲੇ ਰਸਤੇ ਸ੍ਰੀ ਆਨੰਦਪੁਰ ਸਾਹਿਬ ਵੱਲ ਚੱਲੇ ਨੇ, ਘੋੜੇ ਨੂੰ ਬਹੁਤ ਤੇਜ਼ ਦੌੜਾ ਕੇ, ਜੇ ਅੱਜ ਸਿੰਘ ਮੇਰਾ ਬਚਨ ਨਹੀਂ ਮੰਨਦੇ, ਜੇ ਇਹ ਮੇਰੇ ਹੁੰਦਿਆਂ ਹੀ ਨਹੀਂ ਮੇਰਾ ਬਚਨ ਮੰਨਦੇ, ਬਾਅਦ ਵਿੱਚ ਇਹਨਾਂ ਨੇ ਕੀ ਲੱਲਰ ਲਾਉਣੇ, ਬਾਅਦ ਚ ਕੀ ਬਚਨ ਮੰਨਣਗੇ। ਇਸ ਕਰਕੇ ਸਤਿਗੁਰੂ ਨੇ ਕਿਹਾ ਥੋੜਾ ਜਿਹਾ ਖਿੱਚਣਾ ਚਾਹੀਦਾ ਸਿੰਘਾਂ ਨੂੰ, ਤਾਂ ਕਿ ਅੱਗੇ ਵਾਸਤੇ ਬਚਨ ਮੰਨ ਲਿਆ ਕਰਨਗੇ।
1: ਤਿਆਗੇ ਲੜਾਈ ਚਲੇ ਜਾਤ ਧਾਏ।
0: ਸੋ ਲੜਾਈ ਨੂੰ ਛੱਡ ਕੇ ਸਤਿਗੁਰੂ ਮਹਾਰਾਜ ਪਿੱਛੇ ਮੁੜ ਗਏ।

0: ਨੇ ਦੇਖਿਆ ਕਿ ਮਹਾਰਾਜ ਜੀ ਤਾਂ ਚਲੇ ਗਏ ਮੈਦਾਨੇ ਜੰਗ ਨੂੰ ਛੱਡ ਕੇ, ਉਹ ਤਾਂ ਵਾਪਸ ਸ੍ਰੀ ਆਨੰਦਪੁਰ ਸਾਹਿਬ ਜਾ ਰਹੇ ਨੇ।
1: ਪਾਛੇ ਕਰਤ ਨਾ ਡੀਠ ਵੀ ਜਾਤ ਆਨੰਦਪੁਰ ਔਰ।
0: ਮਹਾਰਾਜ ਨੇ ਮੁੜ ਕੇ ਪਿੱਛੇ ਦੇਖਿਆ ਹੀ ਨਹੀਂ ਹੈ, ਵਾਪਸ ਸ੍ਰੀ ਆਨੰਦਪੁਰ ਸਾਹਿਬ ਚੱਲੇ ਆ।
1: ਜੋ ਪਈ ਗੁਰੂ ਚਰਿੱਤਰ ਕੋ ਭਿਖ ਬਿਸਮਾਏ, ਨੇ ਮਾਰਨ ਕੋ ਸ਼ਸਤਰ ਉਠਾਏ।
0: ਮਹਾਰਾਜ ਦੇ ਕੌਤਕ ਨੂੰ ਦੇਖ ਕੇ ਬੜੇ ਹੈਰਾਨ ਹੋਏ ਕਿ ਮਹਾਰਾਜ ਨੇ ਇਸ ਵਾਰ ਕੋਈ ਧਨਖ ਬਾਣ ਨਹੀਂ ਚਲਾਇਆ, ਕੋਈ ਸ਼ਸਤਰ ਨਹੀਂ ਉਠਾਇਆ।
1: ਨੇ ਮਾਰਨ ਕੋ ਸ਼ਸਤਰ ਉਠਾਏ, ਕਿਤ ਕਲਰਤ ਪਾਚ ਕੋ ਹਟ ਕੇ।
0: ਹੁਣ ਕਈਆਂ ਸਿੰਘਾਂ ਨੇ ਵੀ ਸ਼ਸਤਰ ਨਹੀਂ ਉਠਾਏ, ਮੈਦਾਨੇ ਜੰਗ ਦੇ ਵਿਚ ਦੇਖਿਆ ਕਿ ਮਹਾਰਾਜ ਜੀ ਤਾਂ ਚਲੇ ਗਏ ਵਾਪਸ, ਤੇ ਪਹਾੜੀਏ ਭੱਜ ਗਏ ਉਧਰ ਨੂੰ। ਇਸ ਤਰ੍ਹਾਂ ਕਿੰਨੇ ਕੁ ਸਿੰਘ ਹਟ ਕੇ ਫਿਰ ਪਿੱਛੇ ਮੁੜਿਆ।
1: ਰਣ ਕੋ ਤਿਆਗਤ ਇਤ ਉਤ ਸਟ ਕੇ,
0: ਮੈਦਾਨੇ ਜੰਗ ਨੂੰ ਛੱਡ ਕੇ ਇਧਰ ਉਧਰ ਭੱਜੇ।
1: ਤਬ ਪਹਾੜੀਅਨ ਇਨ ਗਤ ਜਾਨ, ਹੱਥ ਕਾਲਿਓ ਏਲਾ ਕਮਸਾਨ।
0: ਪਹਾੜੀਆਂ ਨੇ ਦੇਖਿਆ ਕਿ ਦਸਵੇਂ ਪਾਤਸ਼ਾਹ ਤਾਂ ਮੁੜ ਗਏ ਵਾਪਸ, ਤੇ ਸਿੰਘ ਢਿੱਲੇ ਪੈ ਗਏ, ਸਿੰਘ ਕੁਝ ਢਿੱਲੇ ਪੈ ਕੇ ਕੁਝ ਪਿੱਛੇ ਮੁੜਿਆ ਏ। ਉਨ੍ਹਾਂ ਨੇ ਆਪਣਾ ਦਾਉ ਵਿਚਾਰ ਲਿਆ, ਅਥਵਾ ਭਾਈ ਵੀਰ ਸਿੰਘ ਨੇ ਤਾਂ ਇਸ ਤਰ੍ਹਾਂ ਲਿਖਿਆ, ਕਹਿੰਦੇ ਇੱਕ ਪਹਾੜੀ ਦੇ ਉਲੇ ਕੁਛ ਪਹਾੜੀਆਂ ਦੀ ਫੌਜ ਲੁੱਕ ਕੇ ਖੜੀ ਸੀ, ਜਾਂ ਸਿੰਘ ਅੱਗੇ ਲੰਘ ਗਏ ਪਹਾੜੀਆਂ ਦੇ ਮਗਰ ਪੈਂਦੇ, ਉਹ ਲੁਕੀ ਹੋਈ ਫੌਜ ਸੀ, ਉਹਨੇ ਸਿੰਘਾਂ ਨੂੰ ਪਿੱਛੋਂ ਘੇਰਾ ਪਾ ਲਿਆ। ਇਸ ਕਰਕੇ ਕਿ ਮਹਾਰਾਜ ਨੂੰ ਤਾਂ ਪਤਾ ਹੀ ਸੀ ਕਿ ਉਹ ਲੁੱਕ ਕੇ ਖੜੇ ਨੇ, ਇਹਨਾਂ ਨੂੰ ਨਹੀਂ ਸੀ ਪਤਾ ਸਿੰਘਾਂ ਨੂੰ। ਇਸ ਕਰਕੇ ਸਿੰਘਾਂ ਨੇ ਇੱਥੇ ਖਤਾ ਖਾਧੀ ਹੈ, ਗਲਤੀ ਕੀਤੀ ਹੈ, ਤਾਂ ਸਤਿਗੁਰੂ ਨੇ ਇਹਨਾਂ ਨੂੰ ਸਜ਼ਾ ਦਿੱਤੀ ਹੈ।
1: ਬਰੀ ਖਾਲਸੇ ਮੈਂ ਬੋ ਭਾਜ, ਪਿੱਛੇ ਭਜੇ ਤਿਆਗ ਸਭ ਲਾਜ।
0: ਹੁਣ ਸਾਰੀ ਸ਼ਰਮ ਛੱਡ ਕੇ ਪਿੱਛੇ ਨੂੰ ਦੌੜਨਾ ਪੈ ਗਿਆ, ਕਿਉਂਕਿ ਗੁਰਾਂ ਦਾ ਬਚਨ ਨਹੀਂ ਮੰਨਿਆ। ਜੇ ਬਚਨ ਮੰਨ ਲੈਂਦੇ ਫਿਰ ਜਿੱਤ ਤਾਂ ਮਿਲੀ ਹੋਈ ਸੀ, ਪਿੱਛੇ ਭੱਜਣ ਦੀ ਕੀ ਲੋੜ ਸੀ।
1: ਕਮੀ ਪਰੀ ਸ਼ਸਤਰਨ ਕੀ ਮਾਰ, ਕੇਤਕ ਉੱਚੇ ਕੀਨ ਪੁਕਾਰ।
0: ਹੁਣ ਸ਼ਸਤਰਾਂ ਦੀ ਮਾਰ ਪਈ, ਜਦੋਂ ਬਹੁਤ ਮਾਰ ਪਈ, ਚਾਰੇ ਪਾਸਿਓਂ ਘਿਰ ਗਏ, ਉਸ ਵਕਤ ਉੱਚੀ ਉੱਚੀ

0: ਸੱਚੇ ਪਾਤਸ਼ਾਹ ਇਹ ਮਹਾਰਾਜ ਇਹ ਤੁਹਾਡਾ ਹੀ ਪੰਥ ਹੈ, ਹੁਣ ਪੰਥ ਦੀ ਕਟਿਆ ਹੋ ਰਹੀ ਹੈ, ਭਾਵ ਕੱਟ ਵੱਢ ਹੋ ਰਹੀ ਹੈ, ਪੰਥ ਹੁਣ ਹਾਰ ਰਿਹਾ ਹੈ, ਪਹਿਲਾਂ ਨਹੀਂ ਸੀ ਦਿਖਿਆ। ਮਹਾਰਾਜ ਕਹਿੰਦੇ ਜਦ ਅਸੀਂ ਬਚਨ ਕੀਤਾ ਸੀ ਉਦੋਂ ਤੁਹਾਨੂੰ ਯਾਦ ਨਹੀਂ ਆਏ, ਅਸੀਂ ਇਹ ਛਤਰ ਛਾਇਆ ਹੀ ਠੀਕ ਰਹਿੰਦੀ ਗੁਰੂ ਸਾਹਿਬ ਦੀ, ਜੇ ਛਤਰ ਛਾਇਆ ਛੱਡ ਦਈਏ ਫਿਰ ਲੋਕ ਚਾਰੇ ਪਾਸਿਓਂ ਪੈ ਜਾਂਦੇ ਹਨ।
1: ਕਿਉਂ ਨਾ ਸੰਭਾਰਤ ਹੱਟ ਪਿਛਵਾਈ ਕੌਣ ਖਤਾ ਇਨਕੇ ਘਰ ਪਾਏ।
0: ਮਹਾਰਾਜ ਕਿਹੜੀ ਗਲਤੀ ਹੋ ਗਈ ਸਾਡੇ ਤੋਂ, ਕਿਉਂ ਨੀ ਤੁਸੀਂ ਪਿੱਛੇ ਹਟਦੇ, ਕਿਉਂ ਨੀ ਸਾਡੀ ਮਦਦ ਕਰਦੇ।
1: ਜੇਕਰ ਸਿੰਘ ਹੈ ਅਵਗਨਿਆਰੇ ਤੂੰ ਆਪ ਕੇ ਜਗਤ ਉਚਾਰੇ।
0: ਜੇ ਸਿੰਘ ਅਵਗਨਿਆਰੇ ਨੇ ਤਾਂ ਵੀ ਜੱਗ ਨੇ ਤਾਂ ਹੋਰ ਕੁਛ ਨੀ ਕਹਿਣਾ, ਜੱਗ ਤਾਂ ਫੇਰ ਵੀ ਇਹੀ ਕਹੇਗਾ ਕਿ ਕਲਗੀਆਂ ਵਾਲੇ ਦੇ ਸਾਰੇ ਸਿੰਘ ਨੇ।
1: ਇਤਿਆਦਕ ਬੋਲਤ ਸਮਦਾਏ ਮਿਲੇ ਆਨ ਕੋ ਹੈਨ ਤਵਾਏ।
0: ਸੋ ਇਤਿਆਦਕ ਸਾਰੇ ਬੋਲਦੇ ਨੇ ਤੋ ਘੋੜਿਆਂ ਨੂੰ ਭਜਾਉਂਦੇ ਨੇ ਕਿ ਮਹਾਰਾਜ ਨੂੰ ਮਿਲੀਏ।
1: ਕਰਤ ਪੁਕਾਰ ਸੋ ਆਏ ਕਨੇਰੀ ਹਿਤ ਹੇਰਨ ਗੁਰ ਗਰੀਬ ਨਾ ਫੇਰੇ।
0: ਭਜਾਉਂਦੇ ਨੇ ਘੋੜੇ ਆਪੋ ਆਪਣੇ ਮਗਰ ਮਗਰ, ਮਹਾਰਾਜ ਤੇਜ ਘੋੜਾ ਭਜਾ ਰਹੇ ਨੇ ਪਰ ਸਤਿਗੁਰੂ ਜੀ ਨੇ ਪਿੱਛੇ ਨੂੰ ਆਪਣਾ ਮੁੱਖ ਕੀਤਾ ਹੀ ਨਹੀਂ ਹੈ, ਕਹਿੰਦੇ ਮੈਂ ਨਹੀਂ ਰੁਕਣਾ ਹੁਣ।
1: ਕਹੇ ਬਹੁਤ ਪ੍ਰਭ ਛਿਨ ਪਰ ਥਿਰੋ ਲੜਤ ਪੰਥ ਅਵਲੋਕਨ ਕਰੋ।
0: ਬੜਾ ਕਿਹਾ ਮਹਾਰਾਜ ਇੱਕ ਛਿਨ ਲਈ ਟਿਕ ਜਾਓ, ਸਿੰਘਾਂ ਨੂੰ ਦੇਖ ਲਓ ਸਿੰਘ ਕਿਵੇਂ ਜੰਗ ਕਰ ਰਹੇ ਨੇ, ਘਿਰ ਗਏ ਹਨ।
1: ਕਹਿ ਜਬ ਰਹੇ ਖੜੇ ਮੈਂ ਹੋਏ ਨੌਰੰਗ ਸਿੰਘ ਮਿਲਿਓ ਪ੍ਰਭ ਜੋਏ।
0: ਜਦੋਂ ਬਹੁਤ ਕਿਹਾ ਮਹਾਰਾਜ ਰੁਕੇ ਨਾ, ਇੱਕ ਭਾਈ ਨੌਰੰਗ ਸਿੰਘ ਸੀਗਾ ਉਹਨੇ ਉਸ ਵਕਤ ਮਹਾਰਾਜ ਨੂੰ ਦੇਖਿਆ ਤੇ ਘੋੜਾ ਭਜਾਇਆ।
1: ਤੁਰਤ ਤੁਰੰਗ ਉਤਰਿਓ ਅਗਵਾਏ ਐਚ ਲਕੀਰ ਦਈ ਸਹਿ ਸਾਏ।
0: ਭਾਈ ਨੌਰੰਗ ਸਿੰਘ ਨੇ ਮਹਾਰਾਜ ਜੀ ਤੋਂ ਕਿੰਨਾ ਹੀ ਅੱਗੇ ਘੋੜਾ ਕੱਢ ਕੇ ਛੇਤੀ ਨਾਲ ਉਤਰ ਕੇ ਲਕੀਰ ਖਿੱਚ ਦਿੱਤੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀਵਾਰ ਕਥਾ ਪਾਵਨ ਪਵਿੱਤਰ ਪ੍ਰਸੰਗ। ਪਹਾੜੀ ਰਾਜਿਆਂ ਨੇ ਸਲਾਹ ਕਰਕੇ ਮਹਾਰਾਜ ਨੂੰ ਚਿੱਠੀ ਲਿਖੀ ਹੈ, ਤੁਸੀਂ ਸਾਡੇ ਇਲਾਕੇ ਵਿੱਚ ਨਾ ਆਓ, ਆਰਾਮ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੈਠੇ ਰਹੋ। ਜਵਾਬ ਦੇ ਵਿੱਚ ਗੁਰਾਂ ਨੇ ਕਿਹਾ ਕਿ ਫਿਰ ਇਹਦਾ ਮਤਲਬ ਅਸੀਂ ਅੰਦਰ ਬੈਠ ਜਾਈਏ, ਦਬੁੱਕੇ ਬਾਹਰ ਨਾ ਨਿਕਲੀਏ, ਅਸੀਂ ਕਦੇ ਜੰਗ ਨਹੀਂ ਕਰਦੇ, ਖਾਲਸਾ ਸ਼ਿਕਾਰ ਖੇਡਣ ਜਾਂਦਾ ਹੈ, ਜਦੋਂ ਤੁਹਾਡੇ ਬੰਦੇ ਅੱਗੇ ਲੜਦੇ ਨੇ ਤਾਂ ਖਾਲਸਾ ਮਜਬੂਰ ਹੋ ਕੇ ਲੜਦਾ, ਅਸੀਂ ਕੋਈ ਇੱਥੇ ਐਵੇਂ ਨਹੀਂ ਬੈਠੇ ਚੂੜੀਆਂ ਪਾ ਕੇ, ਜੰਗ ਵਾਸਤੇ ਹਰ ਵਕਤ ਤਿਆਰ ਹਾਂ, ਮਰਨ ਮਾਰਨ ਨੂੰ ਤਿਆਰ ਹਾਂ। ਜੇ ਤੁਹਾਡੀ ਇੱਛਾ ਹੈ ਜੰਗ ਕਰਨ ਦੀ, ਜੰਗ ਕਰ ਸਕਦੇ ਹੋ। ਪਹਾੜੀਆਂ ਨੇ ਜਦੋਂ ਚਿੱਠੀ ਪੜ੍ਹੀ ਤਾਂ ਹਮਲਾ ਕਰ ਦਿੱਤਾ, ਸਿੰਘਾਂ ਨੇ ਬਾਹਰ ਨਿਕਲ ਕੇ ਬਹੁਤ ਭਾਰੀ ਜੰਗ ਕੀਤਾ। ਮਹਾਰਾਜ ਨੇ ਸੁਨੇਹਾ ਭੇਜਿਆ ਸੀ ਕਿ ਆਪਣੇ ਮੋਰਚਿਆਂ ਨੂੰ ਛੱਡਣਾ ਨਹੀਂ, ਪਿੱਛੇ ਨਹੀਂ ਭੱਜਣਾ। ਸਿੰਘ ਜਿੱਤ ਗਏ ਪਰ ਫਿਰ ਵੀ ਗੁਰਾਂ ਦਾ ਵਚਨ ਭੁੱਲ ਕੇ ਪਿੱਛੇ ਦੌੜੇ ਪਹਾੜੀਆਂ ਦੇ। ਮਹਾਰਾਜ ਜੀ ਨੇ ਫਿਰ ਖਾਲਸੇ ਨਾਲ ਨਾਰਾਜ਼ਗੀ ਜ਼ਾਹਰ ਕੀਤੀ, ਜੇ ਵਚਨ ਨਹੀਂ ਮੰਨਦੇ ਹੁਣ ਅੱਗੇ ਨੂੰ ਕਿਵੇਂ ਮੰਨਣਗੇ। ਗੁਰਾਂ ਨੇ ਵੀ ਆਪਣਾ ਘੋੜਾ ਭਜਾ ਲਿਆ ਵਾਪਸ ਸ੍ਰੀ ਅਨੰਦਪੁਰ ਸਾਹਿਬ ਵੱਲ। ਪਹਾੜੀਆਂ ਨੇ ਦੇਖਿਆ ਸਤਿਗੁਰੂ ਵਾਪਸ ਮੁੜ ਕੇ, ਉਹਨਾਂ ਨੇ ਹਮਲਾ ਕਰ ਦਿੱਤਾ ਸਿੰਘਾਂ ਦੇ ਉੱਤੇ। ਜੋ ਫੌਜ ਇੱਕ ਪਹਾੜੀ ਦੇ ਉਹਲੇ ਲੁਕੀ ਹੋਈ ਸੀ, ਇਸ ਤਰ੍ਹਾਂ ਜਦੋਂ ਸਿੰਘਾਂ ਨੂੰ ਮਾਰ ਪਈ ਤਾਂ ਗੁਰਾਂ ਵੱਲ ਦੇਖਿਆ ਕਿ ਮਹਾਰਾਜ ਵਾਪਸ ਜਾ ਰਹੇ ਨੇ। ਦੌੜ ਦੌੜ ਕੇ ਕੋਸ਼ਿਸ਼ ਕੀਤੀ ਮਿਲਣ ਦੀ, ਭਾਈ ਨੌਰੰਗ ਸਿੰਘ ਨੇ ਆਪਣਾ ਘੋੜਾ ਭਜਾ ਕੇ ਅੱਗੇ ਲੰਘਾ ਕੇ ਲਕੀਰ ਖਿੱਚ ਦਿੱਤੀ। ਦਲ ਬਿਡਾਰ ਘੋੜਾ ਜਿਹਦਾ ਨਾਮ ਨੀਲਾ ਹੈ, ਨੀਲਾ ਰੰਗ ਹੋਣ ਕਰਕੇ ਨੀਲਾ ਘੋੜਾ, ਉਹਦੇ ਅੱਗੇ ਲਕੀਰ ਖਿੱਚ ਕੇ ਕਹਿ ਦਿੱਤਾ, ਨੀਲਿਆ ਤੈਨੂੰ ਆਪਣੇ ਮਾਲਕ ਦੀ ਆਣ ਹੈ ਜੇ ਤੂੰ ਅੱਗੇ ਜਾਵੇਂ। ਘੋੜਾ ਉੱਥੇ ਰੁਕ ਗਿਆ। ਮਹਾਰਾਜ ਨੇ ਅੱਡੀਆਂ ਮਾਰੀਆਂ, ਚਾਬਕਾਂ ਮਾਰੀਆਂ, ਘੋੜਾ ਅੱਗੇ ਨਹੀਂ ਵਧਿਆ। ਮਹਾਰਾਜ ਕਹਿੰਦੇ ਮੈਂ ਜਾਣਦਾ ਤੂੰ ਮਸੰਦ ਸੀ ਪਿਛਲੇ ਜਨਮ ਵਿੱਚ, ਇਹਨਾਂ ਸਿੰਘਾਂ ਦੀਆਂ ਰੋਟੀਆਂ ਖਾਧੀਆਂ ਤਾਂ ਇਹਨਾਂ ਦੇ ਭੋਜਨ ਖਾ ਕੇ ਤੂੰ ਮੇਰਾ ਸਾਥ ਕਿਉਂ ਦੇਵੇਂਗਾ, ਇਹਨਾਂ ਦਾ ਹੀ ਸਾਥ ਦੇਵੇਂਗਾ। ਪਰ ਘੋੜੇ ਨੇ ਨਾਂਹ ਦੇ ਵਿੱਚ ਸਿਰ ਹਿਲਾ ਕੇ ਉਸ ਵਕਤ ਫੁੰਕਾਰ ਮਾਰੀ, ਕਿਹਾ ਆਪਣੇ ਵੱਲੋਂ ਉਹਨੇ ਕਿਹਾ ਨਹੀਂ ਮਹਾਰਾਜ ਹੋਰ ਕੋਈ ਗੱਲ ਨਹੀਂ ਹੈ, ਕਿਉਂਕਿ ਇਸ ਸਿੰਘ ਨੇ ਲਕੀਰ ਖਿੱਚ ਕੇ ਕਹਿਤਾ ਕਿ ਤੈਨੂੰ ਤੇਰੇ ਮਾਲਕ ਦੀ ਆਣ ਹੈ, ਇਸ ਕਰਕੇ ਮੈਂ ਜੀ ਅੱਗੇ ਨਹੀਂ ਵੱਧ ਰਿਹਾ। ਸੋ ਮਹਾਰਾਜ ਫਿਰ ਉੱਥੇ ਸੱਜ ਗਏ, ਬੈਠ ਗਏ। ਫਿਰ ਗੁਰਾਂ ਨੇ ਅੱਗੇ ਵਚਨ ਜੋ ਹੈ ਕਿਹਾ, ਆਓ ਸਤਿਕਾਰ ਨਾਲ ਸ਼ਰਵਣ ਕਰਦੇ ਹਾਂ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਾਧ।

0: ਹਥਿਆਰਾਂ ਦਾ ਤੇ ਬਹੁਤ ਵੀਰ ਰਸ ਵਿੱਚ ਆਓ ਅਤੇ ਜੰਗ ਕਰੋ। ਵਾਪਸ ਮੁੜੇ ਪਹਾੜੀਆਂ ਵੱਲ ਨੂੰ ਬਹੁਤ ਵੀਰ ਰਸ ਅੱਖਾਂ ਵਿੱਚ ਲਾਲੀਆਂ ਸ਼ਸਤਰ ਪਕੜ ਕੇ ਫੇਰ ਟੁੱਟ ਕੇ ਪੈ ਗਏ।
1: ਧਾਰ ਜਵਾਲਾ ਬਮਣੀ ਅਰਦਮਣੀ,
0: ਜਵਾਲਾ ਬਮਣੀ ਜਿਹੜੀ ਬੰਦੂਕ ਹੁੰਦੀ ਹੈ ਭਾਵੇਂ ਦਾ ਨਾਮ ਜਵਾਲਾ ਬਮਣੀ, ਦੁਸ਼ਮਣ ਨੂੰ ਮਾਰਨ ਵਾਲੀ।
1: ਚੋਰੀ ਗੁਲਕਾ ਗਣ ਰਿਪੋ ਸਮਣੀ,
0: ਰਿਪੋ ਤੋਂ ਭਾਵ ਦੁਸ਼ਮਣ ਨੂੰ ਸ਼ਮਨ ਕਰਨ ਵਾਲੀ, ਨਾਸ ਕਰਨ ਵਾਲੀਆਂ ਗੋਲੀਆਂ ਫੇਰ ਖਾਲਸੇ ਨੇ ਚਲਾਈਆਂ।
1: ਸ੍ਰੀ ਗੁਰ ਥਿਰ ਹੋਵੇ ਧਨੁੱਖ ਸੰਭਾਰੇ,
0: ਮਹਾਰਾਜ ਜੀ ਨੇ ਜਦੋਂ ਦੇਖਿਆ ਕਿ ਹੁਣ ਖਾਲਸੇ ਨੇ ਆਪਣੀ ਭੁੱਲ ਬਖਸ਼ਾ ਲਈ, ਆਪਣੀ ਗਲਤੀ ਦਾ ਅਹਿਸਾਸ ਕੀਤਾ ਹੈ, ਉਸ ਵਕਤ ਗੁਰਾਂ ਨੇ ਆਪਣਾ ਧਨੁੱਖ ਬਾਣ ਸੰਭਾਲ ਲਿਆ।
1: ਸਪਤ ਬਾਣ ਐਚਨ ਕਰ ਮਾਰੇ,
0: ਮਹਾਰਾਜ ਨੇ ਸੱਤ ਤੀਰ ਅਸਮਾਨ ਵੱਲ ਨੂੰ ਚਲਾ ਦਿੱਤੇ।
1: ਪਰੀ ਗਗਨ ਮੈਂ ਗਰਭ ਗੁੰਜਾਰ,
0: ਆਕਾਸ਼ ਦੇ ਵਿੱਚ ਬਹੁਤ ਭਾਰੀ ਗੁੰਜਾਰ ਹੋਏ ਜਿਵੇਂ ਬੱਦਲ ਗਰਜਦਾ ਬੜਾ ਭਾਰੀ।
1: ਬਿਸਮਾਨੇ ਰਿਪ ਸੁਣ ਤੁੰਕਾਰ,
0: ਜਦੋਂ ਇਸ ਤਰ੍ਹਾਂ ਆਕਾਸ਼ ਵਿੱਚੋਂ ਆਵਾਜ਼ ਆਈ ਗਰਜਣ ਦੀ, ਦੁਸ਼ਮਣ ਬੜਾ ਹੈਰਾਨ ਹੋਇਆ ਸੁਣ ਕੇ।
1: ਇੱਕ ਹੀ ਵਾਰ ਹਟੇ ਸਭ ਸਿੰਘ,
0: ਇੱਕੋ ਹੀ ਵਾਰ ਸਾਰੇ ਸਿੰਘ ਹਟੇ ਭਾਵ ਪਿੱਛੇ ਨੂੰ, ਦੁਬਾਰਾ ਜਿਹੜੇ ਇੱਧਰ ਨੂੰ ਮੁੜੇ ਆ ਰਹੇ ਸਨ ਪਿੱਛੇ ਨੂੰ ਵਾਪਸ ਪਹਾੜੀਆਂ ਵੱਲ ਨੂੰ
1: ਮਿਲ ਗਏ। ਜਿਉ ਭੁੱਖਾ ਸਿੰਘ,
0: ਜਿਵੇਂ ਮਿਰਗ ਨੂੰ ਦੇਖ ਕੇ ਭੁੱਖਾ ਸ਼ੇਰ ਪੈਂਦਾ ਹੈ ਟੁੱਟ ਕੇ, ਇਸ ਤਰ੍ਹਾਂ ਖਾਲਸਾ ਵਧਿਆ ਹੈ।
1: ਅਗਰ ਜੋ ਮਾਰਤ ਆਵਤ ਧਾਏ,
0: ਅੱਗੇ ਜਿਹੜੇ ਮਾਰਦੇ ਆਉਂਦੇ ਸੀ ਧਾ ਕੇ ਦੌੜ ਕੇ,
1: ਕਿਤਕ ਹਤੇ ਕੋ ਮਾਰ ਹਟਾਏ,
0: ਕਿੰਨੇ ਕੁ ਤਾਂ ਸਿੰਘਾਂ ਨੇ ਪਹਾੜੀਏ ਮਾਰ ਦਿੱਤੇ ਅਤੇ ਕਿੰਨੇ ਕੁ ਮਾਰ ਕੇ ਭਜਾ ਦਿੱਤੇ।
1: ਤੋਮਰ ਸੇਲੇ ਸਾਂਗ ਪਰਹਾਰੇ,
0: ਇਹ ਸਾਰੀਆਂ ਇੱਕੋ ਹੀ ਕਿਸਮਾਂ ਬਰਛੇ ਦੀਆਂ ਨੇ, ਤੋਮਰ ਤੇ ਸੇਲਾ ਤੇ ਸਾਂਗ, ਸੋਟੀ ਦਾ ਫਰਕ ਹੈ, ਉਹਦੀ ਡਾਂਗ ਦੀ ਲੰਬਾਈ ਦਾ ਫਰਕ ਹੈ, ਇਸੇ ਪ੍ਰਕਾਰ ਉਹਨਾਂ ਦੇ ਅੱਗੇ ਦੇ ਫਲ ਦਾ ਫਰਕ ਹੈ, ਦੇਖਣ ਨੂੰ ਇੱਕੋ ਹੀ ਚੀਜ਼ ਲੱਗਦੀ ਹੈ। ਸੋ ਇਸ ਤਰੀਕੇ ਨਾਲ ਲੰਬੇ ਬਰਛੇ, ਛੋਟੀਆਂ ਬਰਛੀਆਂ ਤੋਂ ਲੰਬੇ ਫਲ ਵਾਲੀਆਂ ਬਰਛੀਆਂ ਮਾਰ ਮਾਰ ਕੇ ਭਜਾ ਦਿੱਤੇ।
1: ਸਿਫਰ ਅਗਰ ਕਰ ਕਿਸ ਕੱਗ ਮਾਰੇ,
0: ਕਈਆਂ ਨੇ ਆਪਣੀ ਤਲਵਾਰ ਦੇ ਨਾਲ ਮਾਰੇ, ਢਾਲ ਦੇ ਨਾਲ ਆਪਣੀ ਬਚਾਓ ਕੀਤੇ।
1: ਗੁਰਬਚ ਤੇ ਸ਼ਹੀਦ ਗਨ ਦੌਰੇ,
0: ਜਦੋਂ ਮਹਾਰਾਜ ਜੀ ਨੇ ਸੱਤ ਤੀਰ ਅਸਮਾਨ ਵੱਲ ਚਲਾਏ ਤਾਂ ਸ਼ਹੀਦ ਸਿੰਘ ਜਿਹੜੇ ਹੁੰਦੇ ਨੇ, ਆਕਾਸ਼ੀ ਫੌਜਾਂ ਜਿਨ੍ਹਾਂ ਨੂੰ ਕਹਿੰਦੇ ਨੇ, ਉਹ ਸਾਰੇ ਦਸਵੇਂ ਪਾਤਸ਼ਾਹ ਦੇ ਹੁਕਮ ਵਿੱਚ ਚੱਲਦੇ ਨੇ, ਕਰੋੜਾਂ ਦੀ ਗਿਣਤੀ ਚ ਨੇ ਜੋ ਸ੍ਰਿਸ਼ਟੀ ਨੂੰ ਚਲਾਉਣ ਵਾਲੇ ਨੇ। ਸੋ ਮਹਾਰਾਜ ਦਾ ਹੁਕਮ ਪਾ ਕੇ ਬਹੁਤ ਸਾਰੀਆਂ ਆਕਾਸ਼ ਵਿੱਚੋਂ ਫੌਜਾਂ ਉਤਰਿਆਈਆਂ।
1: ਪਰੇ ਹੇਲ ਕਰ ਭੇਰੇ ਪਬਾਰੇ,
0: ਜਦੋਂ ਉਹਨਾਂ ਦਾ ਹੱਲਾ ਹੋਇਆ, ਦੁਸ਼ਮਣ ਇਉਂ ਹੋ ਗਏ ਜਿਵੇਂ ਬੌਲੇ ਹੋ ਜਾਂਦੇ ਨੇ, ਇੰਨਾ ਜ਼ਬਰਦਸਤ ਹਮਲਾ ਹੋ ਗਿਆ।
1: ਮਚੀ ਮਾਰ ਦੀਰਗ ਇੱਕ ਬਾਰੇ,
0: ਬਹੁਤ ਦੀਰਘ ਮਾਰ ਮੱਚੀ, ਬੜੀ ਤਕੜੀ ਮਾਰ ਮਚਾਈ ਸ਼ਹੀਦਾਂ ਸਿੰਘਾਂ ਨੇ ਆ ਕੇ।
1: ਮਰ ਮਰ ਪਰਤੇ ਪਾਏ ਪਸਾਰੇ,
0: ਮਰ ਮਰ ਕੇ ਲੰਮੇ ਪੈ ਗਏ ਪਾਏ ਆਪਣੇ ਪੈਰ ਪਸਾਰ ਕੇ, ਉਸੇ ਵਕਤੀ ਉਹਨਾਂ ਦਾ ਤਾਂ ਵਾਰ ਨਹੀਂ ਝੱਲ ਸਕਦੇ, ਉਹ ਜੀ ਇੱਕ ਬਰਛਾ ਮਾਰਨ ਸੌ ਸੌ ਬੰਦਾ ਇਕੱਠਾ ਹੀ ਡਿੱਗਦਾ ਹੈ।
1: ਜਨਮ ਲੰਘ ਭਗੈ ਕੋ ਖਾਏ,
0: ਮਾਨੋ ਕੇ ਜਿਵੇਂ

0: ਸਾਰੇ ਪਹਾੜੀਏ ਦੇਖਦਿਆਂ ਦੇਖਦਿਆਂ ਲਟਾ ਦਿੱਤੇ।
1: ਸੁਬਟ ਤਰੰਗ ਮਰ ਖੇਤ ਮਝਾਰਾ।
0: ਮੈਦਾਨੇ ਜੰਗ ਦੇ ਵਿੱਚ ਸੂਰਮੇ ਅਤੇ ਘੋੜੇ ਉਨ੍ਹਾਂ ਦੇ ਘੋੜਿਆਂ ਸਣੇ ਹੀ ਸਾਰੇ ਪਹਾੜੀਏ ਮਾਰ ਦਿੱਤੇ।
1: ਲੋਚਨ ਸੋ ਪੂਰਨ ਥਲ ਸਾਰਾ।
0: ਲੋਥਾਂ ਦੇ ਨਾਲ ਸਾਰਾ ਹੀ ਜਿੰਨਾ ਥਲ ਸੀ ਸਾਰਾ ਜਿਤਨਾ ਮੈਦਾਨੇ ਜੰਗ ਸੀ ਭਰ ਗਿਆ।
1: ਸਰਬ ਗ੍ਰੇਸਰ ਉਜ ਲਗਾਏ।
0: ਸਾਰਿਆਂ ਪਹਾੜੀਆਂ ਨੇ ਆਪਣਾ

0: ਇਸ ਪ੍ਰਕਾਰ ਦੇ ਨਾਲ ਘੋੜੇ ਦੇ ਉੱਤੇ ਚੜ ਕੇ ਰਾਜੇ ਆਪਣੇ ਸਿਪਾਹੀਆਂ ਨੂੰ ਕਹਿੰਦੇ ਉਹ ਪਿੱਛੇ ਹੋ ਕੇ ਲੜੋ।
1: ਮਿਰਗ ਸਮ ਭਾਜੇ ਕਿਮ ਅਟਕਾਵੇ।
0: ਪਹਾੜੀਆਂ ਦੀ ਫੌਜ ਮਿਰਗਾਂ ਦੀ ਤਰ੍ਹਾਂ ਜਦੋਂ ਪਿੱਛੇ ਨੂੰ ਦੌੜੀ ਸ਼ੇਰਾਂ ਤੋਂ ਡਰਦੀ ਹੋਈ, ਕੌਣ ਉਹਨਾਂ ਨੂੰ ਵਾਪਸ ਮੋੜ ਸਕਦਾ ਹੈ?
1: ਬਜੀ ਬੰਬ ਰਣਜੀਤ ਨਗਾਰੇ।
0: ਉਸ ਵਕਤ ਰਣਜੀਤ ਨਗਾਰਾ ਬਹੁਤ ਜ਼ੋਰ ਦੀ ਵੱਜਿਆ।
1: ਭਾਜੇ ਸ਼ਸਤਰਨ ਕੇਤਕ ਮਾਰੇ।
0: ਭੱਜ ਗਏ ਸ਼ਤਰੂ, ਕਿੰਨੇ ਕੁ ਮਾਰ ਹੀ ਦਿੱਤੇ।
1: ਰੁੰਡ ਮੁੰਡ ਹੋਏ ਪਏ ਹਜ਼ਾਰਾਂ।
0: ਉਸ ਵਕਤ ਉਸ ਥਾਂ ਦੇ ਉੱਤੇ ਹਜ਼ਾਰਾਂ ਸਿਰ ਵੱਖਰੇ ਧੜ ਵੱਖਰੇ ਹੋਏ ਪਏ ਹਨ।
1: ਬਿਰਧ ਬਿਰਧ ਉੱਡ ਗਗਨ ਮਝਾਰਾਂ।
0: ਆਕਾਸ਼ ਦੇ ਵਿੱਚ ਬਹੁਤ ਸਾਰੀਆਂ ਗਿਲਜਾਂ ਜਿਹੜੀਆਂ ਉੱਡ ਰਹੀਆਂ ਹਨ।
1: ਕਹਿ ਲੱਗ ਬਰਨ ਦੁੱਧ ਬਸਾਲਾ।
0: ਕਿੱਥੋਂ ਤੱਕ ਇਹ ਯੁੱਧ ਤੁਹਾਨੂੰ ਵਰਣਨ ਕਰਕੇ ਦੱਸਾਂ?
1: ਭਈ ਵਿਜੈ ਸਿੰਘਨ ਤਸਕਾਲਾ।
0: ਉਸ ਵਕਤ ਸਿੰਘਾਂ ਦੀ ਜਿੱਤ ਹੋਈ। ਭਈ ਜੀਤ ਮੇਰੀ ਕਿਰਪਾ ਕਾਲ ਤੇਰੀ, ਤੇਰੀ ਕਿਰਪਾ ਹੋਈ ਸਾਰੀ।
1: ਸਗਰੀ ਸੁੱਖ ਹੋਈ ਸਭ ਮਾਹੀ।
0: ਸਾਰਿਆਂ ਦੇ ਵਿੱਚ ਸੁੱਖ ਹੋਈ, ਆਪਸ ਦੇ ਵਿੱਚ ਖੁਸ਼ੀ ਹੋ ਗਈ।
1: ਘਾਇਲ ਮ੍ਰਿਤਕ ਤਜਕੋ ਨਾਹੀ।
0: ਘਾਇਲ ਜਾਂ ਕੋਈ ਮ੍ਰਿਤਕ ਸਿੰਘ ਉੱਥੇ ਛੱਡਿਆ ਨਹੀਂ, ਸਾਰਿਆਂ ਨੂੰ ਲੈ ਆਏ।
1: ਚੜੇ ਆਨੰਦਪੁਰ ਕੋ ਚਲ ਆਏ।
0: ਸ੍ਰੀ ਆਨੰਦਪੁਰ ਸਾਹਿਬ ਨੂੰ ਸਾਰੇ ਜਾਣੇ ਚੜ ਕੇ ਆ ਗਏ।
1: ਹਟੇ ਪਹਾੜੀ ਗੇ ਨਿਜ ਥਾਏ।
0: ਪਹਾੜੀਏ ਵੀ ਸਾਰੇ ਪਿੱਛੇ ਹਟ ਗਏ, ਆਪੋ ਆਪਣੇ ਸਥਾਨਾਂ ਤੇ ਮੁੜ ਗਏ ਵਾਪਸ।
1: ਦੋਹਰਾ ਗਏ ਪਹਾੜੀ ਝੂਰ ਤੇ ਚਲਿਓ ਨਹੀਂ ਬਸ ਕੋਏ।
0: ਪਹਾੜੀਏ ਝੂਰ ਦੇ ਫੇਰ ਮੁੜ ਗਏ, ਉਹਨਾਂ ਦਾ ਕੋਈ ਬਸ ਨਹੀਂ ਚੱਲਿਆ। ਪਹਿਲਾਂ ਤਮਾਸ਼ਾ ਦੇਖਿਆ ਹੀ ਸੀ ਇਹਨਾਂ ਨੇ, ਪਰ ਫੇਰ ਵੀ ਜਾਣ ਬੁੱਝ ਕੇ ਹੁਣ ਜੰਗ ਕੀਤਾ ਹੈ।
1: ਸੁਬਟ ਮਰਾਏ ਸੈਂਕੜੇ ਜਗ ਮੈਂ ਅਬਦਸ ਹੋਏ।
0: ਸੈਂਕੜਿਆਂ ਦੀ ਗਿਣਤੀ ਵਿਚ ਇਹਨਾਂ ਨੇ ਆਪਣੇ ਸੂਰਮੇ ਮਰਵਾ ਲਏ, ਸਾਰੇ ਜਗ ਦੇ ਵਿਚ ਇਹਨਾਂ ਦੀ ਬਦਨਾਮੀ ਹੋ ਰਹੀ ਹੈ।
1: ਚੌਪਈ ਪੁਨ ਇਕ ਬਲ ਹੋਏ ਮਸਲਤ ਕੀਨੀ।
0: ਫੇਰ ਇਕ ਥਲ ਹੋ ਕਰ ਇਕ ਥਾਂ ਤੇ ਸਲਾਹ ਬਣਾਈ ਪਹਾੜੀਆਂ ਨੇ।
1: ਭਲੀ ਲੜਾਈ ਕਿਹੋ ਨਾ ਚੀਨੀ।
0: ਚੀਨੀ ਤੋਂ ਭਾਵ ਦੇਖੀ, ਭਲੀ ਲੜਾਈ ਕਿਉਂ ਹੋਣਾ ਚੀਨੀ। ਲੜਾਈ ਕਿਸੇ ਪਾਸਿਓਂ ਵੀ ਚੰਗੀ ਨਹੀਂ ਦੇਖੀ ਕਦੇ। ਕਹਿੰਦੇ ਇਹਦੇ ਚ ਤਾਂ ਨੁਕਸਾਨ ਹੀ ਹੁੰਦਾ ਬੰਦਿਆਂ ਦਾ, ਪਹਿਲਾਂ ਨਹੀਂ ਸੀ ਪਤਾ, ਬਾਅਦ ਚ ਗਿਆਨ ਹੋਇਆ ਹੈ।
1: ਭੀਮ ਚੰਦ ਸਭ ਬਿਖੈ ਉਚਾਰੇ।
0: ਭੀਮ ਚੰਦ ਨੇ ਸਾਰਿਆਂ ਦੇ ਵਿਚ ਇਸ ਤਰ੍ਹਾਂ ਉਚਾਰ ਕੇ ਕਿਹਾ,
1: ਮੈਂ ਪੂਰਨ ਹੀ ਗਿਣਤੀ ਧਾਰੇ।
0: ਮੈਂ ਤਾਂ ਪਹਿਲਾਂ ਹੀ ਤੁਹਾਨੂੰ ਇਹ ਵਿਚਾਰ ਕਰਕੇ ਦੱਸੀ ਸੀ।
1: ਗੁਰੂ ਸੰਗ ਜੰਗ ਨਹਿ ਬਣ ਆਵੇ।
0: ਇਹ ਸਤਿਗੁਰੂ ਜੀ ਬਹੁਤ ਤਕੜੇ ਨੇ, ਇਹ ਤਾਂ ਨਰੰਗੇ ਨੂੰ ਵੀ ਸਿਰ ਦੇਣ ਉਲਟਾ ਕੇ ਇਹਨਾਂ ਨਾਲ ਆਪਣੀ ਜੰਗ ਕਰਨੀ ਬਣ ਨਹੀਂ ਆਉਂਦੀ।
1: ਜਿਨ ਤੇ ਜੈ ਕਿਉਂ ਨਾ ਕੋ ਪਾਵੇ।
0: ਇਹਨਾਂ ਕੋਲੋਂ ਕਦੇ ਵੀ ਕੋਈ ਜਿੱਤ ਪ੍ਰਾਪਤ ਨਹੀਂ ਕਰ ਸਕਦਾ, ਹਮੇਸ਼ਾ ਇਹਨਾਂ ਦੀ ਓ ਜਿੱਤ ਹੁੰਦੀ ਹੈ।
1: ਗੁਰ ਚਲ ਗਏ ਭਾਗ ਕਿਛ ਪਰੇ।
0: ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂ ਵਾਪਸ ਮੁੜ ਗਏ ਸੀ, ਸਾਡੀਆਂ ਫੌਜਾਂ ਖਾਲਸੇ ਦੇ ਮਗਰ ਕੁਛ ਕ ਪੈ ਗਈਆਂ।
1: ਠਹਿਰੇ ਬਾਹਰ ਬਾਹਣੀ ਮੁਰੇ।
0: ਜਦੋਂ ਮਹਾਰਾਜ ਜੀ ਠਹਿਰ ਗਏ ਇੱਕ ਜਗ੍ਹਾ ਤੇ, ਉਤਰ ਕੇ ਘੋੜੇ ਤੋਂ ਬੈਠ ਗਏ, ਸੱਜ ਗਏ, ਜਦੋਂ ਸਾਡੀਆਂ ਫੌਜਾਂ ਨੂੰ ਫੇਰ ਖਾਲਸੇ ਨੇ ਹੱਲਾ ਬੋਲਿਆ ਤਾਂ ਸਾਡੀ ਫੌਜ ਫੇਰ ਪਿੱਛੇ ਦੌੜ ਆਈ।
1: ਪਰੀ ਮਾਰ ਐਸੀ ਕਿਛ ਆਏ।
0: ਫੇਰ ਪਤਾ ਨੀ ਕੀ ਹੋਇਆ, ਸਿੰਘਾਂ ਨੂੰ ਪਤਾ ਨੀ ਕੀ ਲੈ ਕੇ ਸਾਡੇ ਤੇ ਮੁੜੇ ਵਾਪਸ, ਅਹੀ ਜੀ ਮਾਰ ਮਚਾਈ ਸਾਡੇ ਤੇ ਆ ਕੇ।
1: ਨਹੀਂ ਸੰਭਾਲ ਭਈ ਕਿਸ ਥਾਂ।
0: ਸੰਭਾਲ ਹੀ ਨਹੀਂ ਹੋ ਸਕੀ ਸਾਤੋਂ, ਪਤਾ ਨੀ ਕੀ ਇਹੋ ਜਿਹਾ ਬਰੂਦ ਲੈ ਕੇ ਆਏ ਜਿਹੜਾ ਸਾਡੇ ਤੇ ਹਮਲਾ। ਸ਼ਹੀਦੀ ਫੌਜਾਂ ਦਾ ਤਾਂ ਇਹਨਾਂ ਆਮ ਲੋਕਾਂ ਨੂੰ ਗਿਆਨ ਨਹੀਂ ਹੁੰਦਾ, ਇਸ ਕਰਕੇ ਹੁਣ ਤਾਹੀਓ ਕਹਿੰਦੇ ਨੇ, ਕਹਿੰਦੇ ਫੇਰ ਪਤਾ ਨੀ ਕੀ ਲੈ ਕੇ ਆਏ ਇੱਧਰ ਨੂੰ, ਇਹੋ ਜਿਹਾ ਤੂਫਾਨ ਹੀ ਮਚਾ ਦਿੱਤਾ ਆ ਕੇ।
1: ਦਸ ਹਜ਼ਾਰ ਸੰਗ ਹੁਤੀ ਸਿਪਾਹੀ।
0: ਦਸ ਹਜ਼ਾਰ ਸਿਪਾਹੀ ਨਾਲ ਸਨ ਸਾਡੇ।
1: ਰਹੇ ਹਟਾਏ ਹਟੀ ਕਿਮ ਨਾਹੇ।
0: ਹਟਾਉਂਦੇ ਰਹੇ ਸਿੰਘਾਂ ਨੂੰ ਜਾ ਕਰਕੇ ਸਾਡੀ ਫੌਜ ਵਾਲੇ, ਪਰ ਕਿੱਥੇ ਹਟਦੇ ਨੇ, ਉਹਨਾਂ ਨੇ ਤਾਂ ਸਾਡੀਆਂ ਫੌਜਾਂ ਭਜਾ ਦਿੱਤੀਆਂ।
1: ਅਬ ਤੁਰਕਣ ਕੇ ਸੈਨ ਚੜਾਵੋ।
0: ਕਹਿੰਦੇ ਆਪਣੇ ਕੋਲੋਂ ਕੰਮ ਨਹੀਂ ਬਣਨਾ, ਹੁਣ ਆਪਾਂ ਦਿੱਲੀ ਚੱਲੀਏ, ਨਰੰਗੇ ਨੂੰ ਕਹੀਏ, ਸੂਬਿਆਂ ਨੂੰ ਕਹੀਏ, ਤੁਰਕਾਂ ਦੀ ਫੌਜ ਇਹਨਾਂ ਨੂੰ ਸਿੱਧਾ ਕਰ ਸਕਦੀ ਹੈ।
1: ਦੇਹੋ ਦਰਬ ਤੂਰਨ ਅਨਵਾਵੋ,
0: ਉਹਨਾਂ ਨੂੰ ਖੁੱਲਾ ਪੈਸਾ ਦਿਓ, ਛੇਤੀ ਦੇ ਨਾਲ ਪੈਸੇ ਦੇ ਕੇ ਉਹਨਾਂ ਨੂੰ ਬੁਲਾਓ।
1: ਸਭ ਗਿਰਪਤ ਕੇ ਸਚਿਵ ਸਧਾਮ,
0: ਸਾਰਿਆਂ ਗਿਰਪਤ ਪਹਾੜੀ ਰਾਜਿਆਂ ਦੇ ਸਚਿਵ ਵਜ਼ੀਰ।

0: ਖੰਡੂਰ ਦਾ ਰਾਜਾ ਇਹ ਭੂਪ ਚੰਦ ਮੰਨ ਗਿਆ ਇਸ ਗੱਲ ਨੂੰ।
1: ਭੰਨੀ ਘਮੰਡ ਚੰਦ ਭੀਰੂ ਰੇ,
0: ਘਮੰਡ ਚੰਦ ਵੀ ਕਹਿੰਦਾ ਹਾਂ ਇਹ ਗੱਲ ਸੁੰਦਰ ਹੈ, ਚੰਗੀ ਹੈ, ਆਪਾਂ ਕਾਹਨੂੰ ਲੜਨਾ, ਉਨ੍ਹਾਂ ਨੂੰ ਲਿਆਓ ਤੁਰਕਾਂ ਨੂੰ।
1: ਤਤ ਛਿੰਨ ਦਿੱਲੀ ਸਚਸ ਪਠਾਏ,
0: ਤਤ ਛਿੰਨ ਇਨ੍ਹਾਂ ਨੇ ਸਲਾਹ ਕਰਕੇ ਦਿੱਲੀ ਆਪਣੇ ਵਜ਼ੀਰ ਭੇਜੇ।
1: ਮਿਲੇ ਸੋ ਅਵਰੰਗ ਕੀ ਉਮਰਾਏ,
0: ਜਾ ਕਰਕੇ ਜਿਹੜੇ ਨਰੰਗੇ ਦੇ ਉਮਰਾਓ ਸੀ ਅਗਲੇ

0: ਤੁਹਾਨੂੰ ਸਭ ਦੀ ਰਖਵਾਲੀ ਕਰਨੀ ਬਣਦੀ ਹੈ। ਜੇ ਕੋਈ ਸਾਨੂੰ ਤੰਗ ਕਰਦਾ ਅਸੀਂ ਤੁਹਾਨੂੰ ਮਾਮਲਾ ਦਿੰਦੇ ਹਾਂ ਔਰ ਹੁਣ ਵੀ ਪੈਸੇ ਲਿਆਏ ਹੈ, ਇਸ ਕਰਕੇ ਤੁਸੀਂ ਸਾਡੀ ਰੱਖਿਆ ਕਰੋ।
1: ਗੁਰ ਤੇ ਦੇ ਕਰ ਹੱਥ ਬਚਾਵੋ।
0: ਉਲਟ ਗੱਲ, ਇੱਕ ਪਾਸੇ ਆਪਾਂ ਸਤਿਗੁਰੂ ਨੂੰ ਕਹਿੰਦੇ ਸਾਨੂੰ ਹੱਥ ਦੇ ਕੇ ਬਚਾਓ ਮਹਾਰਾਜ, ਇਹ ਉਲਟ ਗੱਲ ਉੱਥੇ ਤੁਰਕਾਂ ਨੂੰ ਕਹਿੰਦੇ ਸਾਨੂੰ ਗੁਰੂ ਤੋਂ ਹੱਥ ਦੇ ਕੇ ਤੁਸੀਂ ਬਚਾਓ।
1: ਪੁੰਨ ਧਨ ਪਠੈ ਅਦਕ ਇਤ ਆਵੋ।
0: ਫੇਰ ਬਹੁਤ ਸਾਰਾ ਧਨ ਭੇਜਾਂਗੇ ਜਦੋਂ ਆਉਂਗੇ।
1: ਇਮ ਗਿਰਪਤ ਬਹੁ ਸਚ ਪਠਾਏ।
0: ਇਸ ਤਰ੍ਹਾਂ ਪਹਾੜੀ ਰਾਜਿਆਂ ਨੇ ਆਪਣੇ ਵਜ਼ੀਰ ਇਕੱਠੇ ਕਰਕੇ ਭੇਜੇ।
1: ਇਤ ਆਨੰਦਪੁਰ ਸਤਿਗੁਰ ਆਏ।
0: ਸਤਿਗੁਰੂ ਜੀ ਜੰਗ ਜਿੱਤ ਕੇ ਇਧਰੋਂ ਸ੍ਰੀ ਆਨੰਦਪੁਰ ਸਾਹਿਬ ਆ ਕੇ ਸਜ ਗਏ।
1: ਕਰੋ ਕਰਾ ਬਹੁ ਵਜੀ ਵਧਾਈ।
0: ਵਧਾਈਆਂ ਵਜੀਆਂ ਆਪਸ ਦੇ ਵਿੱਚ, ਬਹੁਤ ਵਧਾਈਆਂ ਹੋਈਆਂ ਜੰਗ ਜਿੱਤਣ ਦੀਆਂ। ਖੁੱਲਾ ਕੜਾਹ ਪ੍ਰਸ਼ਾਦ ਬਣਾਓ ਬਈ।
1: ਆਏ ਜੀਤ ਸਤਰ ਸਮਦਾਈ।
0: ਕਿਉਂਕਿ ਸਮੂਹ ਸ਼ਤਰੂਆਂ ਨੂੰ ਜਿੱਤ ਕੇ ਖਾਲਸਾ ਆਇਆ ਹੈ।
1: ਦਾਨ ਬਰਿੰਦ ਰੰਕਨ ਕੋ ਦੀਨਾ।
0: ਇਹ ਹੈ ਵੀ ਖਾਸ ਗੱਲ, ਕੜਾਹ ਪ੍ਰਸ਼ਾਦ ਸੰਗਤਾਂ ਨੂੰ, ਖਾਲਸੇ ਨੂੰ, ਬਾਕੀ ਗਰੀਬਾਂ ਨੂੰ ਬਹੁਤ ਸਾਰਾ ਦਾਨ ਵੰਡਿਆ ਹੈ।
1: ਸੁਜਸ ਪਸਾਰਨ ਜੈ ਕਹਿ ਕੀਨਾ।
0: ਜਿੱਥੇ ਕਿੱਥੇ ਗੁਰਾਂ ਦਾ ਸ੍ਰੇਸ਼ਟ ਜਸ ਫੈਲ ਗਿਆ ਹੈ।
1: ਮੰਗਲ ਕਰੇ ਅਨੇਕ ਪ੍ਰਕਾਰਾ।
0: ਅਨੇਕ ਪ੍ਰਕਾਰ ਦੇ ਮੰਗਲ ਖੁਸ਼ੀਆਂ ਦੇ ਦੇਣ ਵਾਲਾ ਕਰਮ ਹੁੰਦਾ ਹੈ, ਮੰਗਲ ਕੀਤਾ ਹੈ।
1: ਮੰਗਲ ਮੂਲ ਗੁਰੂ ਦਾ ਤਾਰਾ।
0: ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮੰਗਲ ਦਾ ਮੂਲ ਹਨ, ਖੁਸ਼ੀਆਂ ਦੇ ਮੂਲ, ਖੁਸ਼ੀਆਂ ਦਾ ਮੁੱਢ ਕੌਣ ਹੈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ।
1: ਵਜੇ ਮਿਰਦੰਗ ਰਬਾਬ ਕਨੇਰੇ।
0: ਬਹੁਤ ਮਿਰਦੰਗ ਰਬਾਬ ਵੱਜਦੇ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ।
1: ਗਾਵੇ ਸ਼ਬਦ ਸੁਖਦ ਗੁਰ ਕੇਰੇ।
0: ਸਤਿਗੁਰੂ ਮਹਾਰਾਜ ਦੇ ਸ਼ਬਦ ਗਾਉਂਦੇ ਨੇ ਸੁਖ ਦੇ ਦੇਣ ਵਾਲੇ।
1: ਘਾਇਲ ਸਾਲ ਪੱਤਰ ਕੋ ਲਾਏ।
0: ਜ਼ਖਮੀਆਂ ਨੂੰ ਸਾਲ ਪੱਤਰ ਜ਼ਖਮਾਂ ਦੇ ਉੱਤੇ ਬੰਨੇ ਹਨ।
1: ਮਿਲੇ ਘਾਉ ਉੱਠ ਤੁਰਤ ਨਹਾਏ।
0: ਘਾਉ ਜ਼ਖਮ ਮਿਲ ਗਏ ਆਪਸ ਵਿੱਚ ਚੰਗੇ ਭਲੇ ਹੋ ਗਏ, ਉਹ ਤਾਂ ਉਹ ਉੱਠ ਕੇ ਇਸ਼ਨਾਨ ਕਰਦੇ ਹਨ।
1: ਕੇਤਕ ਦਿਨ ਇਸ ਰੀਤ ਬਤੀਤੇ।
0: ਕਿੰਨੇ ਕੁ ਦਿਨ ਇਸ ਤਰੀਕੇ ਨਾਲ ਬਤੀਤ ਹੋਏ ਹਨ।
1: ਆਏ ਜਾਏ ਸਿੱਖ ਸੰਗਤ ਪ੍ਰੀਤੇ।
0: ਆਉਂਦੀ ਹੈ ਸੰਗਤ ਪ੍ਰੀਤ ਨਾਲ, ਜਾਂਦੀ ਹੈ ਸੰਗਤ ਪ੍ਰੀਤੀ ਨਾਲ।
1: ਇੱਕ ਦਿਨ ਸਤਿਗੁਰ ਸਭਾ ਲਗਾਏ।
0: ਇੱਕ ਦਿਨ ਸਤਿਗੁਰੂ ਜੀ ਸਭਾ ਦੇ ਵਿੱਚ ਸਜੇ ਹੋਏ ਸਨ, ਸੰਗਤ ਵਿੱਚ
1: ਬੈਠੇ ਸਿੰਘ ਆਨ ਸਮਦਾਏ।
0: ਬਹੁਤ ਸਾਰੇ ਸਿੰਘ ਆ ਕੇ ਸਤਿਗੁਰੂ ਜੀ ਦੇ ਕੋਲ ਸੰਗਤ ਵਿੱਚ ਸਜੇ।
1: ਵੀਰ ਸਿੰਘ ਜਸਪਾਲੀ ਆਇਓ।
0: ਇਹ ਵੀਰ ਸਿੰਘ ਸੀ ਜਸਪਾਲੀਆ, ਇਹ ਚੱਲ ਕੇ ਮਹਾਰਾਜ ਜੀ ਕੋਲ ਆਇਆ।
1: ਮਿਲ ਸ੍ਰੀ ਪ੍ਰਭ ਕੋ ਸੀਸ ਨਵਾਇਓ।
0: ਮਿਲ ਕੇ ਸਤਿਗੁਰੂ ਮਹਾਰਾਜ ਜੀ ਨੂੰ ਮੱਥਾ ਟੇਕਿਆ।
1: ਮਦਨ ਸਿੰਘ ਰਜਪੂਤ ਦਰਸ਼ ਕਰ।
0: ਮਦਨ ਸਿੰਘ ਜੋ ਸੀ ਰਾਜਪੂਤ, ਇਹਨੇ ਦਰਸ਼

0: ਇਹਨਾਂ ਤੋਂ ਲੈ ਕੇ ਆਦਿਕ ਹੋਰ ਜਿੰਨੇ ਵੀ ਸਨ ਸਾਰੇ ਜਾਣੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਲ ਆਪਣੇ ਬਗਾਨੇ ਸਭ ਬੈਠੇ
1: ਬੈਠੇ ਸਕਲ ਸੁਣੇ ਬਚਕਾਨੇ
0: ਬਹਿ ਕੇ ਸਾਰੇ ਜਾਣਿਆਂ ਨੂੰ ਸ਼ੌਂਕ ਹੈ ਜਿਵੇਂ ਆਪਾਂ ਸੁਣਦੇ ਹਾਂ ਇਸੇ ਤਰ੍ਹਾਂ ਹੀ ਉਦੋਂ ਵੀ ਸੰਗਤ ਬਹਿ ਕੇ ਸੁਣਦੀ ਇਤਿਹਾਸ ਕੋਈ ਗੁਰਾਂ ਦਾ ਬਚਨ ਕੋਈ ਸਾਡੇ ਜ਼ਿੰਦਗੀ ਚ ਕੰਮ ਆਉਣ ਦੇ ਸਾਰੇ ਜਿਤਨੇ ਬਚਨ ਨੇ
1: ਸਿਆਮ ਸਿੰਘ ਪ੍ਰਭ ਕੇ ਢਿੱਗ ਬੈਸਾ
0: ਇੱਕ ਸਿੰਘ ਸੀ ਭਾਈ ਸ਼ਿਆਮ ਸਿੰਘ ਜੀ ਦਾ ਨਾਮ ਸੀ ਮਹਾਰਾਜ ਜੀ ਦੇ ਕੋਲ ਬੈਠਾ ਸੀ
1: ਹੱਥ ਜੋੜ ਬੁਝਤ ਭਾ ਐਸਾ
0: ਹੱਥ ਜੋੜ ਕੇ ਦੋਵੇਂ ਬੇਨਤੀ ਕੀਤੀ ਗੁਰਾਂ ਨੂੰ ਇਉਂ ਪੁੱਛਿਆ
1: ਸ੍ਰੀ ਪ੍ਰਭ ਚਿੱਤ ਸੰਸੈ ਬਹੁ ਮੇਰੇ
0: ਮਹਾਰਾਜ ਜੀ ਇੱਕ ਮੇਰੇ ਮਨ ਦੇ ਅੰਦਰ ਸ਼ੰਕਾ ਹੈ ਸੰਸਾ ਹੈ ਜੇ ਦੂਰ ਕਰਦੇ ਹੋ
1: ਪੁੱਤਰ ਕਹੋ ਆਪ ਇਸ ਬੇਰੇ
0: ਆਪ ਜੀ ਕਿਰਪਾ ਕਰਕੇ ਮੇਰੇ ਸੰਸੇ ਦਾ ਉੱਤਰ ਦਿਓ ਜੀ
1: ਹਿੰਦੂ ਮੁਸਲਮਾਨ ਹੈ ਘਨੇ
0: ਹਿੰਦੂਆਂ ਤੇ ਮੁਸਲਮਾਨਾਂ ਦੀ ਗਿਣਤੀ ਤਾਂ ਬਹੁਤ ਜ਼ਿਆਦਾ ਹੈ ਜੀ
1: ਜੇ ਕਹਿ ਜਗ ਮੈਂ ਦੁਸ਼ਟ ਸੋ ਬਣੇ
0: ਜਿੱਥੇ ਕਿੱਥੇ ਤੁਰਕ ਜਿਹੜੇ ਨੇ ਦੁਸ਼ਟ ਬਣੇ ਬੈਠੇ ਸੰਸਾਰ ਦੇ ਵਿੱਚ ਹੋਰ ਵੀ
1: ਪੰਥ ਖਾਲਸਾ ਹੋ ਜਸ ਥੋੜਾ
0: ਇਹ ਜਿਹੜਾ ਖਾਲਸਾ ਪੰਥ ਹੈ ਇਹ ਥੋੜਾ ਜਿਹਾ ਹੀ ਹੈ ਗਿਣਤੀ ਦੇ ਵਿੱਚ
1: ਪਈਤ ਕਹੋ ਕਹੋ ਕੋ ਟੋਰਾ
0: ਕੋਈ ਕੋਈ ਟੋਲਿਆ ਹੀ ਮਿਲਦਾ ਸਿੰਘ ਐ ਕੋਈ ਸਿੰਘ ਲੱਭਦਾ ਨੀ ਹੈ ਥਾਂ ਥਾਂ ਦੇ ਉੱਤੇ
1: ਸਕਲ ਸਤਰ ਕੋ ਹੱਥ ਕਰ ਕੈਸੇ
0: ਸਾਰਿਆਂ ਦੁਸ਼ਮਣਾਂ ਨੂੰ ਮਾਰ ਕਰਕੇ ਕਿਸ ਪ੍ਰਕਾਰ
1: ਰਾਜ ਪਾਏ ਕਿਮ ਕਹੀਏ ਤੈਸੇ
0: ਆਪ ਜੀ ਨੇ ਕਿਹਾ ਕਿ ਖਾਲਸਾ ਰਾਜ ਕਰੇਗਾ ਧਰਤੀ ਤੇ ਇਹ ਤਾਂ ਇੰਨੇ ਜ਼ਿਆਦਾ ਨੇ ਤੁਰਕ ਫਿਰ ਪਹਾੜੀਏ ਹੋਰ ਰਾਜੇ ਤੇ ਇਹ ਖਾਲਸਾ ਗਿਣਤੀ ਚ ਬੜਾ ਥੋੜਾ ਜਿਹਾ ਹੈ ਇਹ ਦੱਸੋ ਮੇਰੇ ਮਨ ਦਾ ਸ਼ੰਕਾ ਬਈ ਇੰਨੇ ਬੰਦਿਆਂ ਦੇ ਉੱਤੇ ਥੋੜਾ ਜਿਹਾ ਖਾਲਸਾ ਕਿਵੇਂ ਰਾਜ ਕਰੇਗਾ
1: ਵਧੇ ਤੇਜ ਕਿਮ ਲਹਿ ਧਰਨੇ
0: ਤੇਜ ਇੰਨਾ ਕਿਵੇਂ ਵਧੂਗਾ ਇਹਨਾਂ ਦਾ ਕਿਵੇਂ ਧਰਤੀ ਸਾਰੀ ਤੁਸੀਂ ਕਹਿੰਦੇ ਸਾਰੀ ਧਰਤੀ ਤੇ ਰਾਜ ਕਰਨਾ ਇਹਨਾਂ ਨੇ
1: ਠਹਿਰੇ ਰਾਜ ਕੌਣ ਕਰਨੇ
0: ਇਹਨਾਂ ਦਾ ਰਾਜ ਜਿਹੜਾ ਠਹਿਰੇਗਾ ਕਿਹੜੀ ਕਰਨੀ ਕਰਕੇ ਠਹਿਰੇਗਾ
1: ਬਹੁਤਨ ਕੀ ਕਿਰਤ ਅਲਪ ਕਰੇ ਕਿਮ
0: ਇਹ ਬਹੁਤਿਆਂ ਦੀ ਕਿਰਤ ਬਹੁਤੇ ਬੰਦਿਆਂ ਦੀ ਕਿਰਤ ਭਾਵ ਜਿਹੜਾ ਇੱਕ ਲੱਖ ਬੰਦੇ ਨੇ ਕੰਮ ਕਰਨਾ ਹੈ ਇਹ ਹਜ਼ਾਰ ਬੰਦਾ ਕਿਵੇਂ ਕਰ ਸਕਦਾ ਮੈਂ ਤਾਂ ਇਹ ਪੁੱਛਦਾ ਵੀ ਇੰਨੇ ਬੰਦਿਆਂ ਦੀ ਕਿਰਤ ਥੋੜਾ ਖਾਲਸਾ ਕਿਵੇਂ ਕਰ ਸਕਦਾ ਹੈ
1: ਬਨ ਅਲਪ ਕੀ ਬਹੁਤਨ ਤੇ ਤਿਮ
0: ਸੋ ਇਸੇ ਪ੍ਰਕਾਰ ਅਲਪ ਥੋੜਿਆਂ ਦੀ ਬਹੁਤਿਆਂ ਤੋਂ ਕਿਵੇਂ ਕਿਰਤ ਹੋ ਸਕਦੀ ਹੈ
1: ਹਿੰਦੂ ਤੁਰਕਨ ਵੱਡੋ ਸਮਾਜ
0: ਕਿਉਂਕਿ ਹਿੰਦੂ ਅਤੇ ਤੁਰਕਾਂ ਦਾ ਸਮਾਜ ਰਾਜ ਬੜਾ ਵੱਡਾ ਹੈ
1: ਸਭ ਰਿਪ ਪਰ ਕਿਮ ਟਹਿਰੇ ਰਾਜੂ
0: ਸਾਰਿਆਂ ਦੁਸ਼ਮਣਾਂ ਦੇ ਉੱਤੇ ਖਾਲਸੇ ਦਾ ਰਾਜੂ ਤੋਂ ਭਾਵ ਰਾਜ ਕਿਵੇਂ ਠਹਿਰੇਗਾ
1: ਕਹੀਏ ਪੰਥ ਸੁਣੇ ਪ੍ਰਭ ਤੇਰਾ
0: ਸੋ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਜੋ ਪੰਥ ਕਿਹਾ ਜਾਂਦਾ ਹੈ ਇਹ ਕਿਵੇਂ ਲਾਭ ਹੋਵੇਗਾ ਪੰਥ ਨੂੰ ਇਸ ਗੱਲ ਦਾ
1: ਹਾਨ ਲਾਭ ਜਾਣੇ ਇਸ ਬੇਰਾ
0: ਸੋ ਆਪ ਜੀ ਦੱਸੋ ਕਿ ਪੰਥ ਹਾਨ ਲਾਭ ਕਿਵੇਂ ਪ੍ਰਾਪਤ ਕਰੇਗਾ ਕਿਸ ਤਰ੍ਹਾਂ ਰਾਜ ਕਰੇਗਾ
1: ਵਰਤੈ ਵਰਤਾਰਾ ਜਗ ਜਥਾ
0: ਜਿਵੇਂ ਜਗ ਦੇ ਵਿਚ ਵਰਤਾਰਾ ਵਰਤੇਗਾ ਆਉਣ ਵਾਲੇ ਸਮੇਂ ਚ
1: ਸ੍ਰੀ ਮੁਖ ਸੁੰਦਰ ਤੇ ਕਹਿ ਤਥਾ
0: ਸ਼੍ਰੋਮਣੀ ਮੁਖ ਵਿਚੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵਕਤ ਬੜੇ ਸੁੰਦਰ ਸੋਹਣੇ ਬਚਨ ਇਸ ਪ੍ਰਕਾਰ ਕਹੇ
1: ਦੋਹਰਾ ਵਰਤਾਰਾ ਵਰਤੈ ਜਗਤ ਸੁਣੋ ਸਿੱਖ ਚਿਤ ਲਾਏ
0: ਵਰਤਾਰਾ ਵਰਤੇਗਾ ਜਗਤ ਦੇ ਵਿਚ ਸੁਣੋ ਸਿੰਘੋ ਚਿਤ ਲਾ ਕੇ ਇਸ ਗੱਲ ਨੂੰ
1: ਸਤਿਗੁਰ ਜੈਸੀ ਭਾਵ ਸੀ ਤੈਸੀ ਚਲਸੀ ਵਾਏ
0: ਇਹ ਤਾਂ ਸਾਡੀ ਮਰਜ਼ੀ ਤੇ ਹੁੰਦਾ ਸਾਰਾ ਕੁਛ ਜਿਵੇਂ ਅਸੀਂ ਚਾਹੁੰਦੇ ਹਾਂ ਉਸੇ ਤਰ੍ਹਾਂ ਦੀ ਹਵਾ ਚੱਲ ਪਏਗੀ ਆਪਣੇ ਆਪ ਹੀ ਦੁਨੀਆਂ ਘੁੰਮ ਜਾਏਗੀ
1: ਖਾਏ ਗੋ ਖਰਚ ਲਹੀ ਗੋ ਲਾਲ
0: ਸੋ ਇਸ ਤਰੀਕੇ ਦੇ ਨਾਲ ਕਹਿੰਦੇ ਖਾਣਗੇ ਖਰਚਣਗੇ ਲਏ ਗੋ ਲਾਲ ਹੁਣ ਇੱਥੋਂ ਖਾਲਸੇ ਦੇ ਮਹਾਰਾਜ ਨੇ ਕੁਛ ਕੁ ਅਰਥ ਕੀਤੇ ਨੇ ਜਿਹੜੇ ਡੂੰਘਾਈ ਵਿੱਚ ਨੇ ਖਾਏ ਗੋ ਦੋ ਖਾ ਖਰਚ ਖੱਖਾ ਤੇ ਲੇ ਗੋ ਤੋਂ ਲੱਲਾ ਤੇ ਲਾਲ इस प्रकार अगली पंक्ति पूरी करेगी सर कै गो युद्ध माहे करै गो निहाल। वह सर कै दे सस्से नूं लैणा, यह तीन अखर मिला के बनता जिहड़ा साडा खालसा है। यह खालसे का एक पूरा सतगुरु ने उच्चारण किया इत्थे कि खालसा अगे नूं सरकेगा, जंग जितेगा, अगे वधेगा, दुनिया नूं निहाल करेगा खालसा।
1: सर कै गो युद्ध माहे करो गो निहाल।
0: सर कै गो अगे नूं खालसा सरकेगा वधेगा दुनिया नूं निहाल करेगा।
1: कारी लग लक्ष्मी सिमट सगरी आने सार।
0: खारी तो भाव खारा समुंदर, उस समुंदर तक लक्ष्मी सिमटी जिन्नी कठी हुई है, सारी आनेगा सार जंग करके लोहा खड़का के। हुण इन्हां अखरां तो की लैंदे, खारी तो खखा खा री छड़ देना, खा लक्ष्मी तो लल्ला, खाल ते सिमटी तो जां सगरी तो ससा, फिर आ गया खालसा। इस तरीके दे नाल इन्हां पंक्तियां च खालसा दे अर्थ कीते ने कि खालसा इहनूं कहिंदे ने कि खालसा धरती तो लैके समुंदर तक दी सारी लक्ष्मी इकट्ठी कर लवेगा।
1: खड़े लड़े संग्राम में खलक करे गो पार।
0: खड़ के लड़नगे मैदान जंग दे विच, अते खलक जिहड़ी दुनिया है इहनूं पार करनगे, भाव इहदे विच वी खालसा ही अखर। खड़े तो खखा, लड़े तो लल्ला, सस्से तो संग्राम तो ससा, क्यों कहिंदे ने इह हो गया खालसा। इस तरह खालसा जिहड़ा है खड़े
1: करे सार का मेल,
0: सार दा मेल करेगा, भाव सार हुंदा लोहा, लोहे नाल लोहा बजा के खालसा। इस तरीके नाल जिहड़े खान ने तुरक ने इन्हां तुरकां

0: ਭੋਗ ਤੇ ਇਹ ਜਿਹੜੀਆਂ ਖੱਖਾ ਪਹਿਲਾਂ ਲੈਣਾ, ਫਿਰ ਲੱਲਾ, ਫਿਰ ਸਾਰ ਦਾ ਸੱਸਾ, ਇਹ ਵੀ ਖਾਲਸਾ ਬਣ ਗਿਆ। ਭਾਵ ਖਾਲਸੇ ਦੇ ਕੋਲ ਸਾਰਾ ਕੁਛ ਹੀ ਹੋਵੇਗਾ, ਖਾਲਸਾ ਯੋਗੀ ਵੀ ਹੋਵੇਗਾ, ਖਾਲਸਾ ਭੋਗੀ ਵੀ ਹੋਵੇਗਾ, ਖਾਲਸੇ ਕੋਲ ਸ਼ਸਤਰ ਵੀ ਹੋਵੇਗਾ। ਇਸ ਤਰ੍ਹਾਂ ਖਾਲਸੇ ਦੇ ਕੋਲ ਹਰ ਇੱਕ ਚੀਜ਼, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹਰੇਕ ਪ੍ਰਕਾਰ ਦੀ ਜਿੰਨੀਆਂ ਵੀ ਚੀਜ਼ਾਂ ਨੇ, ਹਰੇਕ ਚੀਜ਼ ਵੀ ਖਾਲਸੇ ਕੋਲ ਹੋਵੇਗੀ, ਕੋਈ ਕਮੀ ਨਾ ਹੋਵੇਗੀ।
1: ਸੁਣ ਧਿਆਨ ਗੁਣ ਗਿਆਨ ਮੈਂ ਕਰੇ ਖਾਲਸਾ ਸਾਂਝ।
0: ਸੋ ਸੁਣ ਧਿਆਨ ਜਿਹੜਾ ਹੁੰਦਾ ਅਫੁਰ ਸਮਾਧੀ, ਗੁਣ ਦੇ ਵਿੱਚ, ਗਿਆਨ ਦੇ ਵਿੱਚ, ਹਰ ਇੱਕ ਚੀਜ਼ ਦੇ ਵਿੱਚ, ਸਭਨਾਂ ਵਿੱਚ।

ਤੇ ਲਾ ਤੋਂ ਲਾ, ਇਸੇ ਪ੍ਰਕਾਰ ਸਾਗਰੇ ਸੱਸੇ ਸਾ ਖਾਲਸਾ, ਇਹ ਖਾਦਰ ਲਾ ਦਰਖ ਸਾਗਰੇ ਬੀਚ ਕਰੇ ਗੁਰਾਜ। ਇਹ ਜਿਹੜਾ ਖਾਦਰ ਦਾ ਇਲਾਕਾ ਹੈ ਸਾਰਾ ਤਰਾਈ ਦਾ, ਸੋ ਉਹ ਧਰਤੀ ਜਿੱਥੇ ਪੰਜਾਂ ਦਰਿਆਵਾਂ ਦਾ ਪਾਣੀ ਚੜ੍ਹ ਕੇ ਸਲਾਬ ਕਰਕੇ ਚਿਕੜਾਲੀ ਕਰਦਾ ਹੈ, ਚਿੱਕੜ ਚਿੱਕੜ ਭਾਵ ਪੰਜਾਬ ਦੇ ਸਾਰੇ ਇਲਾਕੇ ਦਰਿਆਵਾਂ ਦੇ ਮਿਲ ਕੇ ਵਹਿਣ ਤੋਂ ਅੰਦਰ ਬਾਹਰ ਦੀ ਧਰਤੀ ਜੋ ਸਤਲੁਜ ਸਰਸਵਤੀ ਜਮੁਨਾ ਅਤੇ ਅੱਗੇ ਜਾ ਕਰਕੇ ਜਿਹੜਾ ਹੈ ਰਾਜ ਜੋ ਜੀਂਦ ਤੋਂ ਪਰੇ ਪਿਸ਼ੌਰ ਤੱਕ, ਲਾ ਤੋਂ ਭਾਵ ਤੱਕ, ਦਰ ਤੋਂ ਦਰ ਸਾਗਰ ਸਮੁੰਦਰ ਦਾ ਦਰਵਾਜ਼ਾ ਭਾਵ ਜੇ ਹੈ ਸਾਰੇ ਦੇਸ਼ ਜੋ ਪੰਜਾਬ ਤੋਂ ਸਮੁੰਦਰ ਦੇ ਵਿੱਚ ਕਾਲੇ ਅਤੇ ਜਿਸ ਵਿੱਚੋਂ ਪੰਜਾਬ ਦੇ ਪਾਣੀਆਂ ਨੂੰ ਆਉਣ ਜਾਣ ਦਾ ਰਸਤਾ ਹੈ। ਇਸ ਇਸ ਖਾਲਸਾ ਅੱਖਰ ਦੇ ਸਾਰੇ ਹੀ ਅਰਥ ਬਣਾਏ ਨੇ ਇੱਥੇ, ਤਾਂ ਲਿਖਿਆ ਹੈ ਕਿ ਖਾਲਸਾ ਇਸ ਤਰੀਕੇ ਦੇ ਨਾਲ ਰਾਜ ਕਰੇਗਾ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ, ਜੀਂਦ ਵਾਲੇ ਰਾਜੇ ਦਾ ਰਾਜ ਹੈ, ਪਟਿਆਲੇ ਵਾਲੇ ਰਾਜ ਦਾ ਰਾਜ ਹੈ, ਨਾਭੇ ਵਾਲੇ ਰਾਜ ਦਾ ਰਾਜ ਹੈ, ਇਹਨਾਂ ਬਾਰੇ ਦਸਵੇਂ ਪਾਤਸ਼ਾਹ

ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਿੱਲੀ ਚ ਰਾਜ ਨਹੀਂ ਟਿਕੇਗਾ ਤੇ ਕਿਉਂ? ਇਹ ਸਰਦਾਰ ਬਘੇਲ ਸਿੰਘ ਵੱਲ ਇਸ਼ਾਰਾ ਕੀਤਾ। ਉਹਨਾਂ ਨੇ ਕਿੰਨੀ ਵਾਰ ਦਿੱਲੀ ਜਾ ਕੇ ਲੁੱਟੀ, ਕਬਜ਼ੇ ਚ ਕੀਤੀ। ਜਦੋਂ ਦੇਖਣਾ ਕਿ ਅੰਮ੍ਰਿਤਸਰ ਸਾਹਿਬ ਦੀ ਦੀਵਾਲੀ ਆ ਗਈ, ਚਲੋ ਬਈ ਆਪਾਂ ਦੀਵਾਲੀ ਮਨਾਈਏ, ਪਿੱਛੋਂ ਫੇਰ ਤੁਰਕਾਂ ਨੇ ਕਬਜ਼ਾ ਕਰ ਲੈਣਾ। ਇਸ ਤਰੀਕੇ ਦੇ ਨਾਲ ਕਹਿੰਦੇ ਨੇ ਖਾਲਸੇ ਦਾ ਰਾਜ ਉੱਥੇ ਤਾਂ ਨਹੀਂ ਟਿਕੇਗਾ, ਔਰ ਉੱਥੋਂ ਤਾਂ ਬਘੇਲ ਸਿੰਘ ਹੁਣੀ ਫਿਰ ਮੁੜਿਆ ਕਰਨਗੇ। ਇਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਕੁਝ ਐਸੇ ਹਾਲਾਤ ਖਾਲਸੇ ਨੂੰ ਸੁਣਾਏ।

0: ਇਹ ਕੁਰਕਸ਼ੇਤਰ ਤੇ ਇਹ ਜੰਗਲੀ ਇਲਾਕਾ ਤੇ ਇਹ ਕਿਲੇ ਤੋਂ ਭਾਵ ਮਾਝਾ ਤੇ ਪਰਬਤੀ ਪਹਾੜੀ ਇਲਾਕਾ ਤੇ ਅਟਕ ਦਰਿਆ ਵਾਲਾ ਪਾਸਾ ਸਾਰਾ
1: ਕਸ਼ਮੀਰੀ ਉਹ ਹੰਸਪੁਰ ਮਲਕਪੁਰੇ ਮੈਂ ਸਟਕ
0: ਕਸ਼ਮੀਰ ਵੱਲ ਤੇ ਹੰਸੀ ਤੇ ਮਲਕਪੁਰਾ ਇਸ ਪਾਸੇ ਨੂੰ ਸਾਰਾ ਜਿਹੜਾ ਖਾਲਸਾ ਹੈ ਇਹ ਰਾਜ ਕਰੇਗਾ।
1: ਪਿਸ਼ੌਰ ਜਲਾਲਾ ਕਾਬਲੀ ਲਿਵੇਂਗੇ ਜੋ ਕੇਸ
0: ਕੇਸਾਂ ਧਾਰੀ ਇਹ ਰਾਜ ਲੈਣਗੇ। ਸੋ ਇਸ ਤਰੀਕੇ ਨਾਲ ਬੜੇ ਸ਼ੌਂਕ ਦੇ ਨਾਲ ਬਹੁਤ ਦੂਰ ਤੱਕ ਮਹਾਰਾਜਾ ਰਣਜੀਤ ਸਿੰਘ ਦੀਆਂ ਹੱਦਾਂ ਜਿੱਥੋਂ ਤੱਕ ਰਹੀਆਂ ਨੇ ਉਥੋਂ ਤੱਕ ਮਹਾਰਾਜ ਨੇ ਇਸ਼ਾਰਾ ਕੀਤਾ ਹੈ।
1: ਤਬੈ ਖਾਲਸਾ ਸਿੰਧ ਦੁਰ ਦਿੱਲੀ ਕੇਸਰ ਭੇਸ
0: ਸੋ ਮਹਾਰਾਜ ਕਹਿਣ ਲੱਗੇ ਤਦ ਖਾਲਸਾ ਦੂਰ ਸਿੰਧ ਤੱਕ ਰਾਜ ਕਰੇਗਾ ਦਿੱਲੀ ਕੇ ਈਸ਼ਵਰ ਤੁਲ ਭਾਵ ਭੇਸ ਕਰਕੇ ਭਾਵ ਪਾਤਸ਼ਾਹੀ ਠਾਠ ਬਾੜ ਨਾਲ ਇਹ ਦਲਿਕੇਸ਼ਵਰ ਤੋਂ ਭਾਵ ਜਿਹੜਾ ਨਰੰਗਾ ਹੈ ਕਹਿੰਦੇ ਜਿਵੇਂ ਨਰੰਗਾ ਰਾਜ ਕਰਦਾ ਨਾ ਬੈਠ ਕੇ ਇਸ ਤਰ੍ਹਾਂ ਖਾਲਸਾ ਵੀ ਰਾਜ ਕਰੇਗਾ।
1: ਰੂਪ ਰੰਗ ਸਭ ਛਿਪੈਂਗੀ ਦੀਪ ਸਿੰਘ ਨਰ ਰੰਗ
0: ਤੋ ਇਸ ਤਰੀਕੇ ਨਾਲ ਮਹਾਰਾਜ ਕਹਿਣ ਲੱਗੇ ਤੁਰਕਾਂ ਪਠਾਣਾਂ ਦੇ ਰਾਜ ਸਾਜ ਦੇ ਪੁਰਾਣੇ ਰੂਪ ਰੰਗ ਸਾਰੇ ਜਿਤਨੇ ਵੀ ਨੇ ਉਹ ਛੁਪ ਜਾਣਗੇ। ਨਵੀਨ ਰੰਗ ਦੇ ਸਿੰਘਾਂ ਦਾ ਦੀਪ ਤੇਜ ਪ੍ਰਤਾਪ ਫੈਲੇਗਾ। ਕਹਿੰਦੇ ਮੈਂ ਤਾਂ ਉਸ ਵਕਤ ਜੋਤੀ ਜੋਤ ਸਮਾ ਜਾਵਾਂਗਾ। ਇਹ ਦੀਪ ਤੋਂ ਭਾਵ ਕੁਛ ਇਉਂ ਵੀ ਅਨੁਮਾਨ ਲਾਉਂਦੇ ਨੇ ਸੌ ਸਾਖੀ ਵਾਲੇ ਕਿ ਅਖੀਰ ਰਾਜਾ ਦਲੀਪ ਸਿੰਘ ਹੋਇਆ ਜਿਵੇਂ ਇਸ ਤਰ੍ਹਾਂ ਕਹਿੰਦੇ ਇਹ ਸਾਰੇ ਰਾਜ ਕਰਨਗੇ।
1: ਜੋਤੀ ਜੋਤ ਸਮਾਏ ਕਰ ਲੋਹੇ ਛੋ ਭਜੰਗ
0: ਅਸੀਂ ਤਾਂ ਜੋਤੀ ਜੋਤ ਸਮਾ ਜਾਵਾਂਗੇ ਪਰ ਆਪਣੇ ਭੁਜੰਗੀਆਂ ਨੂੰ ਭਾਵ ਖਾਲਸੇ ਨੂੰ ਲੋਹੇ ਦੀ ਛੋ ਲਾ ਜਾਵਾਂਗਾ ਭਾਵ ਜੋ ਸਭੋ ਕੁਝ ਕਰਨਗੇ ਜੋ ਮੈਦਾਨੇ ਜੰਗ ਦੇ ਵਿੱਚ ਸ਼ਸਤਰ ਖੜਕਾਉਣਗੇ।
1: ਕੋ ਦਿਨ ਖਾਹੇ ਸਹੀ ਲਾਪਰ ਅਰ ਕਸ਼ਮੀਰ
0: ਸੋ ਕੋਈ ਦਿਨ ਆਵੇਗਾ ਐਸਾ ਸਮਾਂ ਆਵੇਗਾ ਭਾਵ ਖਾਲਸਾ ਲਾਪਰ ਲਾਹੌਰ ਦਾ ਤੇ ਕਸ਼ਮੀਰ ਦਾ ਮਾਮਲਾ ਖਾਵੇਗਾ।
1: ਸਾਧੇਗਾ ਸੋ ਖਾਲਸਾ ਹੋਏ ਮਾਮ ਦਸਤੰਗੀਰ
0: ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਹੈ ਖਾਲਸਾ। ਖਾਲਸੇ ਦਾ ਤੁਹਾਨੂੰ ਭਾਵ ਅਰਥ ਦੱਸਿਆ ਹੈ ਸੋ ਖਾਲਸਾ ਹੋਏ ਮਮ ਦਸਤੰਗੀਰ ਇਹ ਜਿਹੜਾ ਜਿੰਨਾ ਵੀ ਤੁਹਾਨੂੰ ਖਾਲਸੇ ਦਾ ਅੱਖਰ ਦੱਸਿਆ ਕਹਿੰਦੇ ਉਹ ਖਾਲਸਾ ਮੁਲਕ ਨੂੰ ਸਾਧੇਗਾ ਮੇਰੀ ਉਸ ਨੂੰ ਦਸਤਗੀਰੀ ਹੋਵੇਗੀ।
1: ਐਹ ਗੁਰੂ ਕਾ ਖਾਲਸਾ ਗੁਰੂ ਖਾਲਸਾ ਹੋਏ
0: ਮਹਾਰਾਜ ਕਹਿੰਦੇ ਖਾਲਸਾ ਗੁਰੂ ਦਾ ਹੈ ਅਤੇ ਗੁਰੂ ਖਾਲਸਾ ਰੂਪ ਹੈ ਦੋਨੋਂ ਇੱਕੋ ਨੇ ਆਪਸ ਵਿੱਚ ਮੈਂ ਖਾਲਸੇ ਵਿੱਚ ਵਰਤਦਾ ਖਾਲਸਾ ਮੇਰੇ ਵਿੱਚ ਆਪਸੀ ਸਾਡਾ ਇੰਨਾ ਸੰਬੰਧ ਹੈ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਪਾਣੀ ਵਿੱਚ ਪਾਣੀ ਮਿਲਿਆ ਹੋਇਆ ਇਸ ਤਰ੍ਹਾਂ ਖਾਲਸਾ ਮੇਰੇ ਚ ਮਿਲਿਆ ਮੈਂ ਖਾਲਸੇ ਚ ਮਿਲਿਆ ਹੋਇਆ ਹਾਂ।
1: ਇਮ ਸੁਣ ਕੇ ਸਭ ਸਿੰਘ ਤਬ ਨਮੋ ਕਰੇ ਸਭ ਕੋਏ
0: ਇਉਂ ਮਹਾਰਾਜ ਜੀ ਤੋਂ ਇਹ ਖਾਲਸੇ ਅੱਖਰ ਦੇ ਬਚਨ ਸੁਣ ਕੇ ਸਾਰਿਆਂ ਸਿੰਘਾਂ ਨੇ ਮੱਥਾ ਟੇਕਿਆ।
1: ਗੁਰਬੂਜੇ ਪੁਨ ਆਪ ਕੋ ਦਰਸ਼ਨ ਹੋਏ ਕੇ ਨਾ ਹੈ
0: ਫਿਰ ਖਾਲਸਾ ਜੀ ਨੇ ਪੁੱਛਿਆ ਮਹਾਰਾਜ ਉਹ ਤਾਂ ਸਾਰੀ ਗੱਲ ਠੀਕ ਹੈ ਸਿੰਘਾਂ ਨੇ ਗੁਰਾਂ ਤੋਂ ਪੁੱਛਿਆ ਤੁਹਾਡੇ ਦਰਸ਼ਨ ਹੋਣਗੇ ਕਿ ਨਹੀਂ ਹੋਣਗੇ ਫੇਰ ਕਦੇ ਸਾਨੂੰ
1: ਬੋਲੇ ਹੋ ਬਨ ਖਾਲਸਾ ਵਰਤੋਂਗੋ ਸਭ ਮਾਹੇ
0: ਮਹਾਰਾਜ ਕਹਿੰਦੇ ਮੈਂ ਤਾਂ ਵਿਆਪਕ ਹਾਂ ਮੈਂ ਤਾਂ ਸਾਰਿਆਂ ਦੇ ਵਿੱਚ ਖਾਲਸਾ ਰੂਪ ਹੋ ਕੇ ਵਰਤਾਂਗਾ। ਇਹ ਚੀਜ਼ ਇੱਕ ਵੱਖਰੀ ਹੈ ਕਿ ਜਿਵੇਂ ਹਵਾ ਵਰਤਦੀ ਹੈ ਸਾਰਿਆਂ ਚ ਇਸੇ ਪ੍ਰਕਾਰ ਜਿਵੇਂ ਹਰ ਚੀਜ਼ ਵਰਤ ਜਾਂਦੀ ਹੈ ਕਹਿੰਦੇ ਮੈਂ ਤੁਹਾਡੇ ਵਿੱਚ ਹੀ ਵਰਤਾਂਗਾ ਰਹਾਂਗਾ ਤੁਹਾਡੇ ਅੰਗ ਸੰਗ ਨਜ਼ਰ ਨਹੀਂ ਆਵਾਂਗਾ ਤੁਹਾਨੂੰ ਪਰ ਰਹਾਂਗਾ ਤੁਹਾਡੇ ਨਾਲ ਹੀ।
1: ਖਾਰੀ ਲਗ ਲਛਮੀ ਜਹਾਂ ਤੁਕਾਂ ਲਿਖੀ ਬਣਾਏ
0: ਸੋ ਇਸ ਕਰਕੇ ਖਾਰੀ ਤੋਂ ਭਾਵ ਖਾਰਾ ਸਮੁੰਦਰ ਜਿੱਥੇ ਤੱਕ ਲਛਮੀ ਹੈ ਤੁਕਾਂ ਬਣਾ ਕੇ ਲਿਖੀਆਂ ਇਹ

0: एक खकार अखर खखा, एक लकार लीजिए कहने लल्ला, एक सकार तो ससा, इउं खालसा अखर बनया है।
1: तीनों को पद खालसा किनो अर्थ उचार,
0: तिना का पद है खालसा। तो इस तरह इन्हों का असि महाराज सच्चे पातशाह कहने अर्थ जिहड़ा है बना के तुहानू सुना दिता है कि खा ल ते सा, ये तीन अखरां दे विच इन्ना कुछ छुपया होया कि जिहड़ा कोई बंदा समझ नहीं सकता। जिवें कहा सी खंजोगी लंघोग और ग्रहणे मांझ संग्रहणे मांझ, इहदा इह अखर विच किन्नी डूंघाई है। जां खंजोगी कहिंदे खा खालसा जोगी रूप होवेगा, ते खालसा जिहड़ा होवेगा लल्ले तों कहिंदे लंघोग भाव खालसा। दो चीजां हो गईआं, इक जोग होवेगा भोग होवेगा खालसे कोल, और संग्रहणे मांझ इकट्ठा करेगा खालसा नाम। इस तरह ही सतगुरु महाराज कहिंदे ने इन्हां तुकां दे विच पद खालसा दे अखर अखर ते अर्थ कीते जिहड़े ने ना, उह इस ढंग दे नाल कीते हन। तो जिवें कहिंदे ने जो है खंजोगी, तो जोगी हो गया लंघ भोग मैं जां संग्रहणे मांझ, तां इस तरह कहिंदे ने खालसा जोग ते भोग दोहां नूं मिल के विचरेगा। ते खंग दा अर्थ हुंदा नभ, नभ तो मराद मुराद हुंदा चिदाकाश। लंघ भोग दा अर्थ हुंदा लंपट तो पाव, इह संसार दे जिहड़े भोग दे अर्थ इस प्रकार कहना। संग्रहण दा अर्थ है इकट्ठ करना मेल करना। इस तरीके नाल इह सारियां चीजां खालसे दे तीन अखरां विच ही ने। महाराज कहिंदे जे कोई इन्हां नूं विचार करे खा ते ला ते सा, इह तिन्नां विचों ही सारा कुछ ही निकल आउंदा है। इस करके महाराज सच्चे पातशाह कहिंदे ने खालस अखर नूं समझना सारयां दे वस दी गल नहीं, पर असी तुहानूं कुछ अर्थे दे करके दसे हन।
1: चौपाई इमकै तूसन भय गुसाई,
0: इउं कह के महाराज सच्चे पातशाह जी फेर नहीं बोले, फिर चुप हो गए।
1: देखत सब दिस दृष्ट चलाए,
0: देखदिआं सारे पासे महाराज ने अपनी दृष्टि संगत ते चलाई है।
1: लको सुभाए खालसे गुरु को,
0: कहने सुभाव की कहने जो खालसा है यह गुरु रूप है अते गुरु खालसा है।
1: बुझो पुनजो संसे उर को,
0: फिर महाराज कहने चंगा खालसा जी हुण जिहड़ा संसा सी तुहानू वो तुहाडा दूर करता, होर कोई कोई शंका होवे कहिंदे वह भी पुछ लो।
1: श्री प्रभ किम वरतै वरतारा,
0: महाराज ये दसो ये जिहड़ा वरतारा आप जी ने कहा है ये किवें वरतेगा।
1: किम भाणा होवे करतारा,
0: ये वाहेगुरु का भाणा किवें होवेगा सानू कुछ जरूर दस के जाओ जी।
1: समय कलो को होए,
0: कलयुग दे समय विच किवें किवें होवेगा वरतारा वरतेगा।
1: वदे राज नरप कहीं अनसोए,
0: तो इस करके आप जी ने कहा कि राज वधेगा, राजा खालसा राज करेगा, ये राजे बनगे।
1: हृदय खालसे लालस लहो,
0: खालसे दे हृदय विच लालसा है जी।
1: भूत भविखत की गत कहो,
0: आउण वाले समय दे कुछ बचन सानू जरूर सुनाओ।
1: इम सुन सिंघन की अरदास,
0: इउं अरदास बेनती जदों सिंघां ने कीती कि महाराज सानू दसो आउण वाला समा।
1: श्री कलंगी धर किन प्रकाश,
0: कलंगी धर महाराज जी ने फिर कुछ बचन खालसे दे बेनती करन तों इउं प्रकाश प्रगट कीते।
1: 4,32,000,
0: महाराज सच्चे पातशाह कहण लगे इह 4,32,000
1: कलू आर बल करी उचारा,
0: कहने भाई वेदा शास्त्रा च उम्र कलयुग की इन्नी लिखी है 4,32,000 साल कुल उम्र है, हले 5,000 साल ही लंघिया कलयुग, 5,000 साल च गेड़े खवाते अपने सारिया दे, हुण गाहां हले किवें लंघेगा। इस करके महाराज सच्चे पातशाह खालसा पुछ रहा जी, ये खालसा जी पुछते ने सारे भी ये बनूगा की साडा।
1: जिसमें संत होए ब्रह्म ज्ञानी,
0: महाराज कहने ऐसी नहीं गल है जिदे विच बहुत सारे संत महात्मा ब्रह्म ज्ञानी गुरमुख होणगे।
1: सगरे दोख करे जुहाने,
0: जिहड़े रब दे बंदे होणगे रब दे प्यारे होणगे उह सारे जिहड़े दोष ने दूर करनगे लोकां दे।
1: दोहरा ਕਲ ਦਰਸ਼ਨ ਕੇ ਕਾਰਨ ਉੱਠੇ ਪ੍ਰਾਂਤ ਇੱਕ ਬਰਕ।
0: ਸੋ ਇਸ ਕਰਕੇ ਕੱਲ ਦੇ ਕਲਯੁਗ ਦੇ ਦਰਸ਼ਨ ਵਾਸਤੇ ਕਹਿੰਦੇ ਇੱਕ ਬਰਖ ਇੱਕ ਪ੍ਰਾਤ ਭਾਵ ਅੰਮ੍ਰਿਤ ਵੇਲੇ ਉੱਠੋ।
1: ਨਗਰ ਦੂਰ ਹੋਏ ਦੇਖੀਐ ਤਬ ਦਰਸਾਵੈ ਹਰਖ।
0: ਦੂਰ ਨਗਰ ਤੋਂ ਦੂਰ ਜਾ ਕੇ ਬਿਠੋਸ ਤਾਂ ਉਹ ਦਰਸ਼ਨ ਕਰਕੇ ਇਹ ਖੁਸ਼ ਹੋਇਆ ਭਾਵ ਕਲਯੁਗ ਨੇ ਇਸ ਢੰਗ ਨਾਲ ਇੱਕ ਸਾਲ ਕਲਯੁਗ ਗੁਰੂ ਨਾਨਕ ਦੇ ਦਰਸ਼ਨਾਂ ਨੂੰ ਸਵੇਰੇ ਉੱਠ ਕੇ ਤੁਰਿਆ। ਭਾਵ ਪਹਿਲਾਂ ਤਾਂ ਕਿੰਨਾ ਚਿਰ ਕਲਯੁਗ ਨੂੰ ਦਰਸ਼ਨ ਨਹੀਂ ਦਿੱਤੇ, ਜਦੋਂ ਦਰਸ਼ਨ ਕਰਨ ਦੀ ਇੱਛਾ ਕਰਦਾ ਸੀ ਮਹਾਰਾਜ ਨੇ ਸੋਚਿਆ ਵੀ ਇਹਦਾ ਭਲਾ ਹੋ ਜਾਣਾ, ਭਲਾ ਇਹਦਾ ਅਸੀਂ ਕਰਨਾ ਨਹੀਂ। ਪਰ ਫਿਰ ਬਹੁਤ ਮਿੰਨਤਾਂ ਤਰਲਿਆਂ ਤੋਂ ਬਾਅਦ ਕਹਿੰਦੇ ਇੱਕ ਸਵੇਰ ਉੱਠਿਆ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਤਾਂ ਜਾ ਕੇ ਇਹਨੂੰ ਕਿਤੇ ਦਰਸ਼ਨ ਹੋਏ।
1: ਨਗਨ ਸਿਸ਼ਨ ਬਾਤਲ ਵਪੋ ਕਰਨਾ ਭੋਜਨ ਖਾਏ।
0: ਪਰ ਕਹਿੰਦੇ ਇਹਦਾ ਜਿਹੜਾ ਸਰੂਪ ਹੈ ਨਾ, ਉਹ ਸਰੀਰ ਜਿਹਾ ਜਿਹੜਾ ਉਹ ਚੰਗਾ ਨਹੀਂ ਸੀ, ਇਹ ਇਹੋ ਜਿਹਾ ਹੀ ਰਹਿੰਦਾ ਹਰ ਵਕਤ ਨਗਨ ਹੋਣ ਕਰਕੇ ਇਸ ਢੰਗ ਦੇ ਨਾਲ ਇੱਕ ਤੇ ਹਰ ਸਵਾਦਾਂ ਵਿੱਚ ਫਸਿਆ ਹੋਇਆ। ਕਲਯੁਗ ਆਪ ਦੀ ਤੇ ਦੁਨੀਆਂ ਨੂੰ ਵੀ ਫਸਾਉਂਦਾ ਸਵਾਦਾਂ ਦੇ ਅੰਦਰ। ਜਾਂ ਤਾਂ ਖਾਣਾ ਜਾਂ ਵਿਸ਼ੇ, ਇਹ ਦੋ ਕੰਮ ਨੇ ਕਲਯੁਗ ਦੇ, ਜਾਂ ਤਾਂ ਮੂੰਹ ਦੇ ਸਵਾਦ ਨੇ ਜਾਂ ਵਿਸ਼ਿਆਂ ਦੇ ਸਵਾਦ ਨੇ। ਆਪ ਵੀ ਇਹਨਾਂ 'ਚ ਫਸਿਆ ਹੋਇਆ ਤੇ ਕਹਿੰਦਾ ਮੇਰੀ ਪਰਜਾ ਵੀ ਖਾਓ ਖਾਓ, 24 ਘੰਟੇ ਖਾਈ ਜਾਓ ਜੇ ਸੁੱਤੇ ਰਹੋ ਜਾਂ ਵਿਸ਼ਿਆਂ ਵਿਕਾਰਾਂ ਜਾਓ। ਇਹ ਇਸ ਤਰ੍ਹਾਂ ਦਾ ਹੈ ਕਲਯੁਗ ਕੇ, ਦੁਨੀਆਂ ਨੂੰ ਆਪਣੇ ਨਾਲ ਹੀ ਲਾ ਕੇ ਰੱਖਿਆ ਇਸਨੇ।
1: ਨੀਲ ਵਸਨ ਬੋਲੇ ਹਸੈ ਸਹਿ ਸੁਭਾਏ ਨਹਾਏ।
0: ਸੋ ਇਸ ਤਰੀਕੇ ਦੇ ਨਾਲ ਸੋਹਣੇ ਢੰਗ ਦੇ ਨਾਲ ਕਹਿੰਦੇ ਨੇ ਕਿ ਪ੍ਰੇਮ ਨਾਲ ਸਹਿਜੇ ਹੀ ਮਹਾਰਾਜ ਸੱਚੇ ਪਾਤਸ਼ਾਹ ਹੱਸੇ ਔਰ ਨੀਲ ਬਸਨ ਜਿਹੜੇ ਸੁੰਦਰ ਬਸਤਰ ਪਹਿਨੇ ਹੋਏ ਸਨ ਨੀਲੇ ਰੰਗ ਦੇ।
1: ਦਰਸ਼ਨ ਤੇ ਪਾਤਕ ਗਏ ਮਿਟੀ ਸੰਗ ਸਭ ਦੇ।
0: ਹੁਣ ਦਰਸ਼ਨ ਕਰਨ ਦੇ ਨਾਲ ਜਿਹੜੇ ਪਾਪ ਸੀ ਇਹ ਮਿਟ ਗਏ ਔਰ ਮਨ ਦੀ ਜਿਹੜੀ ਸ਼ੰਕਾ ਸੀ ਇਹ ਦੂਰ ਹੋ ਗਈ, ਕਿਉਂਕਿ ਇਹੀ ਇਹ ਚਾਹੁੰਦਾ ਸੀ ਮੈਂ ਗੁਰਾਂ ਦੇ ਦਰਸ਼ਨ ਕਰਾਂ, ਦਰਸ਼ਨ ਕਰਕੇ ਮੇਰੇ ਪਾਪ ਮਿਟਣ, ਮੇਰੇ ਮਨ ਦੇ ਸ਼ੰਕੇ ਦੂਰ ਹੋਣ।
1: ਜੋ ਬੋਲੇ ਸੋ ਵਾਕ ਉੱਠ ਚਿਤਵੈ ਪੂਰਨ ਲੇ।
0: ਸੋ ਇਸ ਤਰੀਕੇ ਨਾਲ ਗੁਰੂ ਦੇ ਵਾਕ ਨੇ ਜਿਹੜੇ ਬਾਣੀ ਹੈ, ਵਾਕ ਤੋਂ ਭਾਵ ਇੱਥੇ ਬਾਣੀ ਦਾ ਹੈ, ਜਿਨ੍ਹਾਂ ਨੇ ਗੁਰੂ ਕੀ ਬਾਣੀ ਪੜ੍ਹੀ ਉੱਠ ਕੇ ਉਹੀ ਕਲਯੁਗ ਦੇ ਵਿੱਚ ਬਖਸ਼ ਪ੍ਰਾਪਤ ਕਰੇਗਾ।
1: ਚੌਪਈ ਜਾ ਪਾਂਡਵ ਹਟ ਗਏ ਸਮਾਜਾ।
0: ਜਦੋਂ ਪਾਂਡਵਾਂ ਦਾ ਸਮਾਜ ਰਾਜ ਹਟ ਗਿਆ, ਪਾਂਡਵ ਖਤਮ ਹੋ ਗਏ।
1: ਮਗਧ 1000 ਕੇ ਰਾਜਾ।
0: ਸੋ ਉਸ ਵਕਤ ਮਗਧ ਦੇ ਰਾਜੇ ਨੇ ਜਿਹੜਾ ਸੀ ਰਾਜ ਕੀਤਾ 1000 ਬਰਸ ਤੱਕ।
1: ਦਿਨ ਪਸ਼ਚਾਤ ਨੰਦ ਕੇ ਰਾਜੇ।
0: ਉਦੋਂ ਬਾਅਦ ਉਹ ਜਿਹੜੇ ਨੰਦ ਰਾਜਿਆਂ ਦੀ ਕਥਾ ਸੁਣਾਈ ਸੀ ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਸਾਰੇ ਲੋਕਾਂ ਦੇ ਵਾਲ ਹੀ ਕਟਾ ਛੱਡੇ ਸੀਗੇ, ਫਿਰ ਉਹਨਾਂ ਦਾ ਰਾਜ ਇਹ ਮਗਧ ਵਾਲਿਆਂ ਤੋਂ ਬਾਅਦ ਵਿੱਚ ਆਇਆ ਹੈ।
1: 1500 ਸਾਲ
0: ਤੱਕ ਇਹ ਨੰਦ ਰਾਜ ਹੀ ਚੱਲਦੇ ਰਹੇ, ਇਹਨਾਂ ਨੇ ਰਾਜ ਕਾਜ ਸਮਾਜ ਭੋਗਿਆ।

0: ਭਾਵ ਛਾਪ, ਮੋਹਰ ਛਾਪ ਜਿਹਨੂੰ ਕਹਿੰਦੇ ਆ, ਸੂਦਰਾਂ ਦੀ ਛਾਪ ਕਿਹੜੀ ਕਰਤੀ? ਜਿਹੜੇ ਕੈਂਚੀ ਲਾਤੀ ਸਿਰ ਨੂੰ, ਕੈਂਚੀ ਲਾ ਕੇ ਕੇਸ ਵੜਤੇ, ਸਾਰਿਆਂ ਲੋਕਾਂ ਦਾੜੀਆਂ ਕੱਟਤੀਆਂ, ਇਹ ਸੂਦਰਾਂ ਦੀ ਛਾਪ ਲਾਤੀ, ਭਾਵ ਜਿੱਤੀਆਂ ਸੀ ਸਰਦਾਰੀਆਂ। ਦਾੜੀ ਨਾਲ ਸਰਦਾਰੀ ਹੈ, ਕੇਸਾਂ ਨਾਲ ਸਰਦਾਰੀ ਹੈ। ਜੇ ਕੇਸ ਦਾੜੀ ਕੱਢ ਦੋ ਫਿਰ ਉਹ ਆਪਣੇ ਆਪ ਹੀ ਸ਼ੂਦਰਾਂ ਵਿੱਚ ਰਲ ਜਾਂਦਾ ਹੈ।
1: ਜਗ ਮੈਂ ਦਿਜ ਆਦਿਕ ਦੇ ਭਏ,
0: ਜਗ ਦੇ ਵਿੱਚ ਜਿਹੜੇ ਬ੍ਰਾਹਮਣ ਲੋਕ ਚੰਗੇ ਮੰਨੇ ਸਨ ਉਹ ਹੋਏ।
1: ਸਿਰ ਮੁਖ ਸਭਨ ਮੁੰਡਾਏ ਸੋਧੇ,
0: ਸਾਰਿਆਂ ਦੇ ਸਿਰ ਮੂੰਹ ਫੜ ਕੇ ਰਾਜੇ ਨੰਦ ਨੇ ਮੁੰਨ ਦਿੱਤੇ।
1: ਕੇਸ ਦੂਰ ਸਭ ਇੱਕ ਸਮ ਕਰੇ,
0: ਸਾਰਿਆਂ ਦੇ ਕੇਸ ਕੱਟ ਕੇ ਸਾਰੇ ਲੋਕ ਇੱਕੋ ਜਿਹੇ ਬਣਾ ਤੇ, ਪਤਾ ਨੀ ਲੱਗਦਾ ਕਿ ਖੱਤਰੀ ਬ੍ਰਾਹਮਣ ਸੂਦ ਵੈਸ ਕੌਣ ਹੈ। ਮਿਲਗੋਭਾ ਕਰਤਾ ਸਭ ਦਾ,
1: ਦੋਖ ਅਧਿਕ ਵਿਆਪਿਓ ਸੰਸਰੇ,
0: ਸਾਰਿਆਂ ਦੇ ਵਿੱਚ ਇੱਕ ਬਰਾਬਰ ਦੋਸ਼ ਹੋ ਗਿਆ।
1: ਰਾਜਪੂਤ ਕੋ ਜੇ ਦਾਸੀ ਨੰਦ,
0: ਨੰਦ ਜੋ ਦਾਸੀ ਦੇ ਪੁੱਤਰ ਸੀ ਨਾ, ਇਹ ਰਾਜਪੂਤ ਸਨ ਸਾਰੇ, ਇਹ ਹੋਏ ਜਿਹੜੇ
1: ਪੰਚ ਪੁਸ਼ਤ ਕੇ ਰਾਜ ਬੁਲੰਦ,
0: ਇਹਨਾਂ ਨੇ ਪੰਜ ਪੁਸ਼ਤਾਂ ਤੱਕ ਬੜਾ ਭਾਰੀ ਰਾਜ ਕੀਤਾ।
1: ਸੌਰਜ ਮੌਰਜ ਤੂਰਜ ਹੋਏ,
0: ਕਹਿੰਦੇ ਸੂਰਜਵੰਸ਼ੀ ਅਤੇ ਸੂਰਮੇ ਮੋਰੀਆ ਖਾਨਦਾਨ ਵਾਲੇ, ਅਤੇ ਮੋਰੀਆ ਖਾਨਦਾਨ ਜਿਨ੍ਹਾਂ ਵਿੱਚ ਚੰਦਰ ਗੁਪਤ ਵੀ ਰਾਜਾ ਹੋਇਆ ਹੈ, ਔਰ ਤਰਜ ਤੋਂ ਮੁਰਾਦ ਕੇ ਤੁਰਾਨੀਆਂ ਦੀ ਹੈ ਜੋ ਪਾਰਸੀ ਕੌਮ ਦੇ ਸਨ, ਪਰ ਇੱਥੇ ਮੁਰਾਦ ਜਿਹੜਾ ਹੈ ਰਾਜਾ ਜੈਪਾਲ ਵੈਸ਼ਿਆਂ ਦਾ ਰਾਜਾ ਹੋਇਆ ਹੈ, ਚੌਹਾਨ ਰਾਜਪੂਤਾਂ ਤੋਂ ਹੈ, ਜਿਨ੍ਹਾਂ ਦਾ ਭਾਵ ਜਿਨ੍ਹਾਂ ਨੇ ਦਿੱਲੀ ਦਾ ਰਾਜ ਪਠਾਣਾ ਨੂੰ ਮੋੜ ਕੇ ਆਪਣਾ ਰਾਜ ਸ਼ੁਰੂ ਕੀਤਾ ਸੀ। ਸੋ ਇਸ ਪ੍ਰਕਾਰ ਦੇ ਨਾਲ ਕਿ ਇਹ ਰਾਜੇ ਜਿੰਨੇ ਹੋਏ ਨੇ,
1: ਬੌਰ ਪਠਾਨ ਰਾਜ ਲੈ ਸੋਏ,
0: ਫਿਰ ਉਹ ਰਾਜ ਇਹਨਾਂ ਤੋਂ ਬਾਅਦ ਪਠਾਣਾ ਨੇ ਆ ਕਰਕੇ ਕਬਜ਼ਾ ਕੀਤਾ ਸੀ।
1: ਮੁਗਲ ਭਏ ਤਿੰਨ ਤੇ ਪਹਚਾਤੇ,
0: ਉਹਨਾਂ ਤੋਂ ਬਾਅਦ ਇਹ ਮੁਗਲ ਆਏ ਨੇ, ਪਹਿਲਾਂ ਸੌਰਜ ਆਏ, ਮੌਰਜ ਆਏ, ਤੁਰਜ ਆਏ, ਫਿਰ ਪਠਾਨ ਆਏ, ਫਿਰ ਮੁਗਲ ਆਏ ਨੇ।
1: ਪਰਜਾ ਭਈ ਸਭ ਔਰੇ ਜਾਤੇ,
0: ਉਹ ਪਰਜਾ ਦਾ ਹੀ ਨਹੀਂ ਪਤਾ ਲੱਗਦਾ, ਪਹਿਲਾਂ ਉਹਨਾਂ ਨੇ ਬਦਲਤੀ ਕੇਸ ਕੱਟ ਕੇ, ਫਿਰ ਹੋਰਨਾਂ ਨੇ ਬਦਲਤੀ, ਫਿਰ ਹੋਰਨਾਂ ਨੇ ਬਦਲਤੀ, ਫਿਰ ਇਹ ਤੁਰਕ ਆ ਗਏ, ਇਹਨਾਂ ਨੇ ਆਪਣੇ ਵਰਗੇ ਲੋਕ ਬਣਾ ਲਏ। ਇਹ ਕਹਿੰਦੇ ਨਹੀਂ ਨੀਲੇ ਕੱਪੜੇ ਪਾਓ, ਉਹ ਤੁਰਕਾਨੀ ਰੰਗ ਜਿਹੜਾ ਵੱਖਰਾ ਹੁੰਦਾ, ਇਹ ਤੰਬਾਕੂ ਖਾਓ। ਪਹਿਲਾਂ ਉਹਨਾਂ ਨੇ ਕੇਸ ਕੱਟ ਕੇ ਦੁਨੀਆ ਹੋਰ ਤਰ੍ਹਾਂ ਦੀ ਬਣਾ ਦਿੱਤੀ, ਭੇਡਾਂ ਵਾਂਗੂ ਬਣਾ ਤੇ ਲੋਕ, ਫਿਰ ਉਦੋਂ ਬਾਅਦ ਉਹਨਾਂ ਨੇ ਆ ਕਰਕੇ ਤੁਰਕਾਂ ਨੇ ਹੁੱਕਾ ਪੀਣ ਲਾ ਤੀ ਦੁਨੀਆ। ਇਹ ਗਾਹਾਂ ਗਾਹਾਂ ਲੋਕਾਂ ਨੂੰ, ਜਿਹੜਾ ਵੀ ਰਾਜ ਆਉਂਦਾ ਲੋਕਾਂ ਨੂੰ ਬਦਲ ਕੇ ਉਹੋ ਜਿਹੇ ਬਣਾ ਦਿੱਤਾ ਜਾਂਦਾ ਹੈ।
1: ਉਨ ਰੌਲਾ ਕੇਤਕ ਦਿਨ ਭਰੈ,
0: ਫਿਰ ਕਿੰਨੇ ਕੁ ਦਿਨ ਰੌਲਾ ਪੈਂਦਾ ਹੈ।
1: ਸੈਨ ਕਾਬਲੀ ਤੇ ਸਭ ਡਰੈ,
0: ਜੋ ਕਾਬਲੀ ਦੀ ਸੈਨਾ ਸਭ ਡਰਦੀ ਹੈ।
1: ਦੱਛਣ ਤੇ ਦਲ ਉਮਡੈ ਘਣੇ,
0: ਸੋ ਕਹਿੰਦੇ ਫਿਰ ਇਹ ਕਾਬਲੀ ਕੌਣ ਹੈ? ਉਹ ਜਿਹੜਾ ਸੀ ਕਾਬਲੋਂ ਜਿਹਦੀ ਜੰਜ ਚੜ ਕੇ ਆਈ ਸੀ, ਭਾਵ ਇਹ ਬਾਬਰ। ਬਾਬਰ ਆਵੇਗਾ, ਆਉਣ ਵਾਲੇ ਸਮੇਂ ਦੇ ਕੁਝ ਪ੍ਰਸੰਗ ਵੀ ਸੁਣਾਏ ਨੇ, ਇਸ ਤਰ੍ਹਾਂ ਇਹ ਕਲਯੁਗ ਨੇ। ਤਾਂ ਕਹਿੰਦੇ ਕਾਬਲੀ ਕਲਯੁਗ ਦੇ ਸਮੇਂ ਦੇ ਵਿੱਚ ਇਹ ਸਾਰੇ ਲੋਕਾਂ ਦਾ ਐਸਾ ਹਾਲ, ਜਿੱਧਰ ਨੂੰ ਜੀ ਕੀਤਾ ਉੱਧਰ ਨੂੰ ਘੁਮਾ ਲਿਆ ਆਪਣਾ ਧਰਮ। ਇਹ ਕਾਬਲੀ ਜਿਹੜਾ ਹੈ ਚੜ ਕੇ ਆਵੇਗਾ, ਫਿਰ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਜੰਗ ਹੋਣਗੇ।
1: ਲੂਟ ਕੂਟ ਜਗ ਕੋ ਦੁੱਖ ਬਣੇ,
0: ਸੋ ਦੱਖਣ ਕੇ ਦਲ ਉਮੜੇ ਘਨੇ, ਦੱਖਣ ਵਾਲੇ ਪਾਸਿਓਂ ਬਹੁਤ ਸਾਰੇ ਦਲ ਆਉਣਗੇ, ਭਾਵ ਇਹ ਮਰਹੱਟਿਆਂ ਵਾਲੇ ਇਸ਼ਾਰਾ ਹੈ, ਮਰਹੱਟੇ ਆਉਣਗੇ ਚੜ ਕੇ, ਫਿਰ ਉਹ ਲੁੱਟਣ ਕੁੱਟਣਗੇ। ਇਸ ਤਰੀਕੇ ਨਾਲ ਲੁੱਟ ਕੁੱਟ ਕੇ ਸਾਰੇ ਜੱਗ ਨੂੰ ਬੜਾ ਦੁੱਖ ਬਣ ਜਾਵੇਗਾ।
1: ਤਦੈ ਸਿੰਘ ਗਰਜੈ ਵੱਡ ਭਾਰੇ,
0: ਤਾਂ ਜਾ ਕੇ ਕਿਤੇ ਸਿੰਘ ਆਉਣਗੇ, ਉਦੋਂ ਬਾਅਦ ਬਹੁਤ ਗਰਜਣਗੇ।
1: ਪਰੈ ਜੰਗ ਸੰਗ ਸੈਨ ਕੰਧਾਰੇ,
0: ਫਿਰ ਜਾ ਕਰਕੇ ਬਹੁਤ ਸਾਰਾ ਜੰਗ ਕੰਧਾਰ ਦੇ ਇਲਾਕੇ ਵੱਲ ਹੋਵੇਗਾ।
1: ਪੂਰਬ ਵਿਖੇ ਮੌਨ ਵੱਧ ਜਾਵੇ,
0: ਇਹ ਪੂਰਬ ਵਾਲੇ ਪਾਸੇ ਤਾਂ ਅੰਗਰੇਜ਼ਾਂ ਦਾ ਰਾਜ ਜ਼ਿਆਦਾ ਵਧੇਗਾ, ਅਤੇ ਉਧਰਲੇ ਪਾਸੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਜ਼ਿਆਦਾ ਵਧੇਗਾ ਕੰਧਾਰ ਵੱਲ।
1: ਲੜ ਕਰ ਸਭ ਕੀ ਸਫਾ ਉਠਾਵੇ,
0: ਸੋ ਇਸ ਪ੍ਰਕਾਰ ਖਾਲਸਾ ਲੜ ਕੇ ਸਾਰਿਆਂ ਦੀਆਂ ਜਿਹੜੀਆਂ ਸਫਾ ਨੇ, ਸਭ ਦੀਆਂ ਸਫਾ ਸਾਫ ਕਰ ਦੇਣਗੇ ਇੱਕ ਵਾਰੀ।
1: ਇਤਾ ਸਿੰਘ ਉੱਤ ਹੋਏ ਫਰੰਗੇ,
0: ਇਧਰ ਸਿੰਘ ਹੋਣਗੇ ਇਸ ਇਲਾਕੇ ਵਿੱਚ ਕਾਬਲ ਕੰਧਾਰ ਤੱਕ, ਉਧਰ ਫਰੰਗੀ ਤੋਂ ਭਾਵ ਜਿਹੜੇ ਅੰਗਰੇਜ਼ ਹੋਣਗੇ।
1: ਦਲ ਦੋਨੋਂ ਕੇ ਹਵੇ ਵੱਡ ਜੰਗੇ,
0: ਬਹੁਤ ਜੰਗੀ ਦਲ ਹੋਣਗੇ ਦੋਵਾਂ ਦੇ ਪਾਸ।
1: ਕੇਤਕ ਸੰਮਤ ਇਮੈ ਬਤਾਵੇ,
0: ਕਿੰਨੇ ਕੁ ਸਾਲ ਇਸ ਤਰੀਕੇ ਦੇ ਨਾਲ ਬਤੀਤ ਹੋਣਗੇ।
1: ਮਿਲ ਕਰ ਮਸਲਤ ਰਾਜ ਕਮਾਵੇ,
0: ਆਪਸ ਦੇ ਵਿਚ ਮਸਲਤ ਕਰਕੇ ਸਲਾਹ ਕਰਕੇ ਰਾਜ ਕਰਨਗੇ।
1: ਵਧੇ ਖਾਲਸਾ ਲੈ ਬੜ ਰਾਜਾ,
0: ਬਹੁਤ ਭਾਰੀ ਰਾਜ ਲੈ ਕੇ ਖਾਲਸਾ ਵਧੇਗਾ।
1: ਸਭ ਤੇ ਅਧਿਕਾਰੇ ਸਮਾਜਾ,
0: ਹਰ ਤਰੀਕੇ ਨਾਲ ਹਰ ਪ੍ਰਕਾਰ ਨਾਲ ਖਾਲਸੇ ਕੋਲ ਬਹੁਤ ਸਾਜੋ ਸਮਾਨ ਵਧੇਗਾ।
1: ਜਿਤ ਕਿਤ ਸਿੰਘ ਨਾਮ ਗੁਰ ਜਪੈ,
0: ਜਿੱਥੇ ਕਿੱਥੇ ਵੀ ਖਾਲਸੇ ਦੇ ਸਿੰਘ, ਚਾਰੇ ਪਾਸੇ ਖਾਲਸਾ ਗੱਜੇਗਾ, ਗੁਰੂ ਕਾ ਖਾਲਸਾ ਸਿੰਘ ਹਰ

0: ਚਾਹ ਉਥ ਪੈ ਕਿਸ ਹੂੰ ਥਕੈ।
1: ਸੋ ਇਸ ਕਰਕੇ ਚਾਰੇ ਪਾਸਿਆਂ ਦੇ ਉੱਤੇ ਜਿੱਧਰ ਜਿੱਧਰ ਵੀ ਦੇਖੋ, ਚਾਹੋ ਉਹ ਥੱਪੈ ਕਿਸ ਹੂੰ ਥੱਪੈ, ਚਾਹੇ ਕਿਸੇ ਨੂੰ ਖਾਲਸਾ ਥਾਪ ਦੇਵੇ, ਚਾਹੇ ਲਾਹ ਦੇਵੇ ਗੱਦੀ ਤੋਂ, ਇਹ ਸਾਰਾ ਕੰਮ ਖਾਲਸੇ ਕੋਲ ਹੀ ਹੋਵੇਗਾ।
0: ਦੋਹਰਾ ਘਰ ਘਰ ਉਜਰੈ ਘਰ ਘਰ ਵਸੈ ਘਰ ਘਰ ਰੋਵੈ ਨਾਰ।
1: ਸੋ ਘਰ ਘਰ ਉਜੜਨਗੇ, ਘਰ ਘਰ ਵਸਣਗੇ, ਘਰ ਘਰ ਦੇ ਵਿੱਚ ਇਸਤਰੀਆਂ ਰੋਣਗੀਆਂ, ਇੰਨਾ ਜੰਗ ਹੋਣਗੇ।
0: ਘਰ ਘਰ ਪੂਜਾ ਘਰ ਘਮੰਡ ਘਰ ਘਰ ਹੋਏ ਮਰਸਾਰ।
1: ਕਹਿੰਦੇ ਘਰ ਘਰ ਦੇ ਵਿੱਚ ਪੂਜਾ ਹੋਵੇਗੀ, ਘਰ ਘਰ ਦੇ ਵਿੱਚ ਘਮੰਡ ਹੋਵੇਗਾ, ਘਰ ਘਰ ਦੇ ਵਿੱਚ ਹੀ ਇਸੇ ਪ੍ਰਕਾਰ ਜਿਹੜਾ ਬਣ ਜਾਵਾਂਗੇ ਮਸਾਣ ਬਣ ਜਾਣਗੇ।

0: ਫਿਰ ਖਾਲਸੇ ਵਿੱਚ ਮਲੇਛਾਂ ਦਾ ਜ਼ੋਰ ਵੱਧ ਜਾਵੇਗਾ ਆ ਕੇ।
1: ਕਲਯੁਗ ਘੋਰ ਹੋਏ ਜਿਸ ਕਾਲ,
0: ਫਿਰ ਇੰਨਾ ਮਲੇਛਾਂਪਣਾ ਵੱਧ ਜਾਏਗਾ ਖਾਲਸੇ ਵਿੱਚ, ਜਿਵੇਂ ਡੋਗਰੇ ਆ ਗਏ, ਦੂਜੇ ਤੀਜੇ ਆ ਗਏ, ਆ ਹੁਣ ਮਲੇਛਪਣਾ ਹੀ ਆ ਇੰਨਾ। ਖਾਲਸਾ ਘੱਟ ਹੀ ਦੀਂਦਾ, ਖਾਲਸਾ ਤਾਂ ਕਿਹੜਾ ਵਿਚਾਰਾ, ਹੁਣ ਖਾਲਸਾ ਤਾਂ ਨਜ਼ਰ ਵੀ ਨਹੀਂ ਆਉਂਦਾ ਕੋਈ, ਮਲੇਛਪਣਾ ਜ਼ਿਆਦੇ ਹੋ ਗਿਆ। ਮਹਾਰਾਜ ਕਹਿੰਦੇ ਫਿਰ ਖਾਲਸੇ ਵਿੱਚ ਮਲੇਛ ਖਾਲਸਾ ਮਿਲ ਜਾਵੇਗਾ, ਜਦੋਂ ਬਹੁਤ ਜ਼ਿਆਦਾ ਮਲੇਛੀ ਵੱਧ ਜਾਵੇਗੀ।
1: ਨੇ ਕਲੰਕ ਤਵ ਤੇਜ ਵਿਸਾਲ,
0: ਫਿਰ ਨੇ ਕਲੰਕ ਅਵਤਾਰ ਆਵੇਗਾ, ਪ੍ਰਗਟ ਹੋਵੇਗਾ।
1: ਇਸ ਪ੍ਰਕਾਰ ਗੁਰ ਸਕਲ ਸੁਣਾਇਆ,
0: ਇਸ ਤਰੀਕੇ ਨਾਲ ਮਹਾਰਾਜ ਜੀ ਨੇ ਸਾਰਾ ਪ੍ਰਸੰਗ ਆਉਣ ਵਾਲਾ ਸੁਣਾਇਆ।
1: ਸੁਣ ਸਿੰਘਨ ਸਭ ਸੇਸਨ ਮਾਇਓ,
0: ਕੇ ਸਿੰਘਾਂ ਨੇ ਮਹਾਰਾਜ ਜੀ ਨੂੰ ਮੱਥਾ ਟੇਕਿਆ।
1: ਕਹੇ ਗੁਰਬਖਸ਼ ਸਿੰਘ ਸੁਭ ਕਥਾ,
0: ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਜੀ ਨੇ ਸੋਹਣੀ ਕਥਾ ਕਹੀ ਹੈ।
1: ਸਿੱਖ ਸਰੋਤਾ ਪ੍ਰੇਮੀ ਸੁਣ ਤਥਾ,
0: ਸਿੱਖ ਸਰੋਤਾ ਜਨੋ ਪ੍ਰੇਮੀ ਜਨੋ, ਉਸ ਪ੍ਰਕਾਰ ਮੈਂ ਤੁਹਾਨੂੰ ਸੁਣਾਈ, ਤੁਸੀਂ ਸੁਣ ਲਈ।
1: ਦੋਹਰਾ

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਾਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਜਦ ਅਸੀਂ ਲੜੀ ਵਾਰ ਕਥਾ ਵਿੱਚ ਸ਼ਰਵਣ ਕਰ ਰਹੇ ਹਾਂ, ਇਹ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਖਾਲਸਾ ਜੋ ਅੱਖਰ ਹੈ ਇਹਦੇ ਵਿੱਚ ਕਿੰਨੇ ਗੁੱਝੇ ਭੇਦ ਹਨ, ਔਰ ਖਾ ਜੋ ਭੋਗੀ ਇਸੇ ਪ੍ਰਕਾਰ ਖਾ ਜੋਗੀ ਲਾ ਭੋਗੀ ਹੈ, ਭਾਵ ਜੋਗੀ ਵੀ ਹੈ ਭੋਗੀ ਵੀ ਹੈ। ਸਾ ਤੋਂ ਜੋ ਖਾਲਸਾ ਸੰਗ੍ਰਹਿਣ ਹੁੰਦਾ ਹੈ ਇਕੱਠ, ਅਥਵਾ ਗੁਣਾਂ ਨੂੰ ਸੰਗ੍ਰਹਿਣ ਕਰਨ ਵਾਲਾ, ਇਸ ਤਰ੍ਹਾਂ ਦੇ ਸਤਿਗੁਰੂ ਮਹਾਰਾਜ ਨੇ ਬਹੁਤ ਸਾਰੇ ਅਰਥ ਕਿੱਥੇ ਤੱਕ ਰਾਜ ਕਰੇਗਾ। ਖਾਦਰ ਲਾਦਰ ਸਾਗਰੇ ਬੀਚ ਕਰੈ ਗੋ, ਸੋ ਇਸੇ ਤਾਂ ਹੀ ਕਿਹੜੇ ਕਿਹੜੇ ਇਲਾਕੇ ਹੋਣਗੇ ਖਾ ਫਿਰ ਲਾ ਫਿਰ ਸਾ। ਇਹਦੇ ਵਿੱਚ ਵੀ ਮਹਾਰਾਜ ਨੇ ਖਾਲਸੇ ਵਿੱਚੋਂ ਹੀ ਸਾਰੇ ਪਦ ਬਣਾ ਕੇ ਦੱਸੇ ਨੇ। ਆਓ ਅੱਗੇ ਬਖਸ਼ਿਸ਼ਾਂ ਕਰ ਰਹੇ ਨੇ ਪਾਵਨ ਪਵਿੱਤਰ ਉਪਦੇਸ਼ ਕਿ ਕਿਸ ਪ੍ਰਕਾਰ ਦਾ ਜੀਵਨ ਅੰਮ੍ਰਿਤਧਾਰੀ ਸਿੰਘ ਦਾ ਹੋਣਾ ਚਾਹੀਦਾ, ਜਿਹੜੇ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਨੇ। ਇੱਕ ਪਾਹੁਲੀਏ ਜੋ ਚਰਨ ਪਾਹੁ ਲੈਣ ਵਾਲੇ ਸਿੱਖ ਆਮ ਤੌਰ 'ਤੇ ਇੱਕ ਸਹਿਜਧਾਰੀ, ਕਿਉਂਕਿ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦਾ ਧਰਮ ਪ੍ਰਾਰੰਭ ਹੋਇਆ, ਨੌਵੇਂ ਪਾਤਸ਼ਾਹ ਤੱਕ ਤਾਂ ਬਹੁਤਿਆਂ ਨੇ ਸਿੱਖੀ ਨੂੰ ਗ੍ਰਹਿਣ ਕੀਤਾ, ਸੌਖਾ ਕਰਮ ਸੀ। ਦਸਵੇਂ ਸਰੂਪ ਦੇ ਵਿੱਚ ਆ ਕੇ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਤੋਂ ਕਈ ਪਰਿਵਾਰ ਆਪਣੀਆਂ ਮਜਬੂਰੀਆਂ ਦੱਸਣ ਲੱਗੇ, ਜਿਵੇਂ ਹਰਗੋਪਾਲ ਬਿਸ਼ੰਬਰ ਦਾਸ ਨੇ ਦੱਸੀ ਮਜਬੂਰੀ, ਮਹਾਰਾਜ ਸਾਡਾ ਤਾਂ ਸਾਰਾ ਖਾਨਦਾਨ ਹੀ ਫਿਰ ਇਸ ਤਰ੍ਹਾਂ ਦਾ ਹੈ। ਸਤਿਗੁਰੂ ਨੇ ਕਿਹਾ ਇਹ ਠੀਕ ਹੈ ਕਿ ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੇ ਹੋ, ਇਸ ਤਰੀਕੇ ਨਾਲ ਪਾਹੁਲ ਲੈਣੀ ਜਿਵੇਂ ਦੱਸਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਅੰਗ 'ਤੇ ਵਸਤਰ ਫੇਰ ਕੇ ਜਲ ਛਕਣਾ, ਪਰ ਇਹ ਬਚਨ ਕਿਹਾ ਸੀ ਕਿ ਭਾਈ ਹੌਲੀ ਹੌਲੀ ਅੰਮ੍ਰਿਤ ਛਕ ਲਿਓ ਫਿਰ ਖੰਡੇ ਬਾਟੇ ਦਾ। ਇਹ ਵੀ ਕਿਹਾ ਸੀ ਜੇ ਰਿਸ਼ਤੇਦਾਰੀਆਂ ਵੀ ਛੱਡਣੀਆਂ ਪੈਣ ਕੋਈ ਗੱਲ ਨਹੀਂ, ਫਿਰ ਅਸੀਂ ਹੈਗੇ ਹੀ ਹਾਂ ਸਿਰ 'ਤੇ ਤੁਹਾਡੇ। ਇੱਥੋਂ ਤੱਕ ਸਤਿਗੁਰੂ ਜੀ ਨੇ ਕਰੜਾ ਸਭ ਨੂੰ ਕਰ ਦਿੱਤਾ ਕਿ ਰਿਸ਼ਤੇਦਾਰੀਆਂ ਵੀ ਛੱਡ ਦਿਓ। ਉਹਦੇ ਵਿੱਚ ਹੁਣ ਜਿਹੜੇ ਤਾਂ ਹੈ ਗੁਰਸਿੱਖ ਪਰਿਵਾਰ, ਉਹ ਤਾਂ ਸਾਰਿਆਂ ਨੇ ਬਹੁਤਿਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਇੱਕ ਉਹਨਾਂ ਦੇ ਵਿੱਚ ਹੁਣ ਐਸੇ ਵੀ ਲੋਕ ਜੋ ਗੁਰੂ ਘਰ ਨਾਲ ਪ੍ਰੀਤੀ ਕਰਨ ਲੱਗੇ, ਪ੍ਰੇਮ ਕਰਨ ਲੱਗੇ, ਸੋ ਉਹਨਾਂ ਵਿੱਚ ਕਈ ਪ੍ਰਕਾਰ ਦੇ ਬ੍ਰਾਹਮਣ ਵੀ ਆਏ ਜਿਨ੍ਹਾਂ ਨੇ ਦਾੜੀ ਕੇਸ ਆਪਣੇ ਸਾਬਤ ਰੱਖੇ, ਮਰਿਆਦਾ ਵੀ ਰੱਖੀ, ਪਰ ਅੰਮ੍ਰਿਤ ਛਕਣ ਤੋਂ ਆਪਣੀ ਅਸਮਰੱਥਾ ਜਣਾਈ। ਐਸੇ ਐਸੇ ਜਦੋਂ ਸਾਰੇ ਮਸਲੇ ਵੀ ਸਾਹਮਣੇ ਆਉਂਦੇ ਨੇ ਸਤਿਗੁਰਾਂ ਦੇ, ਤਾਂ ਉਹਨਾਂ ਦਾ ਹੱਲ ਵੀ ਕਰਦੇ ਨੇ, ਫਿਰ ਉਹਨਾਂ ਨੂੰ ਸਮਝਾਉਂਦੇ ਨੇ ਕੀ ਨਹੀਂ ਖਾਣਾ। ਹੌਲੀ ਹੌਲੀ ਭਾਈ ਤੁਸੀਂ ਅੰਮ੍ਰਿਤ ਛਕ ਲਿਓ, ਇਹ ਜ਼ਰੂਰ ਕਹਿੰਦੇ ਨੇ ਸਾਰਿਆਂ ਨੂੰ, ਪਰ ਆਪਣੇ ਵਾਸਤੇ ਨਹੀਂ ਹੈ। ਆਪਾਂ ਤਾਂ ਸਿੱਧਾ ਹੁਕਮ ਹੈ ਕਿ ਅੰਮ੍ਰਿਤ ਛਕੋ ਬਾਈ ਖੰਡੇ ਬਾਟੇ ਦਾ। ਇਸ ਤਰ੍ਹਾਂ ਦੇ ਕਈ ਚੀਜ਼ਾਂ ਸਾਡੇ ਸਾਹਮਣੇ ਵੀ ਆਉਣਗੀਆਂ। ਆਓ ਸ਼ਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ।

0: ਸਿੰਘ ਰਾਮ ਕੁਇਰ ਜੀ ਦੀ ਕੱਲ ਦੱਸਿਆ ਸੀ ਬਈ ਬਚਨ ਸੁਣਾਉਂਦਿਆਂ ਫਿਰ ਸਮਾਧੀ ਲੱਗ ਗਈ, ਚੁੱਪ ਹੋ ਗਏ, ਆਨੰਦ ਮਾਨਣ ਲੱਗੇ ਨਾਮ ਦੇ ਰਸ ਦਾ। ਤਾਂ ਹੁਣ ਕਹਿੰਦੇ ਅੱਗੇ ਫੇਰ ਜਦੋਂ ਸਮਾਧੀ ਉਹਨਾਂ ਦੀ ਖੁੱਲੀ ਹੈ।
1: ਸਿੱਖ ਸੰਗਤ ਗਨ ਸਿੰਘ ਜੀ ਸ਼ਰੋਤਾ, ਸੁਣ ਸੁਣ ਸਭ ਕੇ ਆਨੰਦ ਉਦੋਤਾ।
0: ਉਹ ਗੁਰਾਂ ਦਾ ਧਿਆਨ ਕਰਕੇ ਫਿਰ ਸਾਰੀ ਸਿੱਖ ਸੰਗਤ ਜਿਹੜੇ ਸਰੋਤੇ ਬੈਠੇ ਸਨ ਉਨ੍ਹਾਂ ਨੂੰ ਅੱਗੇ ਗੁਰਾਂ ਦੇ ਬਚਨ ਸੁਣਾਉਣ ਲੱਗੇ। ਜੋ ਜੋ ਸੁਣਿਆ ਸੁਣ ਸੁਣ ਕੇ ਸੰਗਤ ਦੇ ਮਨ ਦੇ ਅੰਦਰ ਬੜਾ

ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਜਿਹੜੀ ਕਥਾ ਕਰਨ ਲੱਗੇ ਜਦੋਂ ਭਾਈ ਗੁਰਬਖਸ਼ ਸਿੰਘ ਜੀ, ਗੁਰੂ ਕੇ ਜਿਹੜੇ ਸੇਵਕ ਨੇ, ਸੰਗਤ ਹੈ, ਵਿਰਾਗ ਹੈ, ਪ੍ਰੇਮ ਹੈ ਮਨਾਂ ਵਿੱਚ, ਤਨ ਕਰਕੇ ਮਨ ਕਰਕੇ ਗੁਰਾਂ ਦੀ ਕਥਾ ਚੰਗੀ ਲੱਗਦੀ।

ਅਤੇ ਵੈਰਾਗ ਦੇ ਵਿੱਚ ਜੋ ਪੂਰੀ ਭਿੱਜੀ ਹੋਈ ਕਥਾ ਹੈ, ਜਿਹੜਾ ਭਗਤੀ ਅਤੇ ਵੈਰਾਗ ਹੈ, ਸਿੱਖੀ ਹੈ, ਜਿਹਦੇ ਵਿੱਚ ਇਹ ਪੂਰਨ ਰੂਪ ਦੇ ਵਿੱਚ ਸਿੱਖੀ ਵੈਰਾਗ ਭਗਤੀ ਦੇ ਵਿੱਚ ਭਿੱਜੀ ਹੋਈ ਕਥਾ ਸੁਣਾ

0: ਇਹ ਦੋਵੇਂ ਭਰਾ ਨੇ, ਸੁਰਾਂ ਦੇ ਗਿਆਤਾ ਨੇ, ਬਹੁਤ ਸੁੰਦਰ ਕੀਰਤਨ ਗੁਰਾਂ ਦੀ ਹਜ਼ੂਰੀ ਵਿਚ ਕਰਦੇ ਹਨ।
1: ਕਰੀ ਬਿਲਾਵਲ ਚੌਂਕੀ ਚਾਰ ਭੋਗ ਪਾਏ ਅਰਦਾਸ ਉਚਾਰ।
0: ਬਿਲਾਵਲ ਦੀ ਚੌਂਕੀ ਜੋ ਸਵੇਰ ਦੀ ਕਥਾ ਤੋਂ ਬਾਅਦ ਹੁੰਦੀ ਆਪਣੀ ਚੌਂਕੀ, ਅੱਠ ਕੁ ਵਜੇ ਨਾਲ, ਸਾਢੇ ਅੱਠ ਵਜੇ ਨਾਲ, ਇਸ ਤਰ੍ਹਾਂ ਇਹਦਾ ਸਮਾਂ ਗਰਮੀਆਂ ਸਰਦੀਆਂ ਚ ਬਦਲਦਾ ਰਹਿੰਦਾ ਹੈ। ਸੁੰਦਰ ਸੋਹਣੀ ਚੌਂਕੀ ਹੋਈ, ਫਿਰ ਅਰਦਾਸ ਹੋਈ।
1: ਪੀਛੇ ਸਿੰਘਨ ਬਿਨ ਤੇ ਕੀਨ ਸਕਲ ਕਲਾ ਸਮਰੱਥ ਪਰਬੀਨ।
0: ਪਿੱਛੇ ਤੋਂ ਬਾਅਦ ਵਿਚ, ਅਰਦਾਸ ਤੋਂ ਬਾਅਦ ਵਿਚ ਸਿੰਘਾਂ ਨੇ ਬੇਨਤੀ ਕੀਤੀ ਕਿ ਹੇ ਸਰਬ ਕਲਾ ਦੇ

0: ਕੇਸ ਪਾਹੁਲੀ ਮੁਕਤ।
1: ਮਹਾਰਾਜ ਜੀ ਨੇ ਬਚਨ ਕੀਤਾ, ਸੁਣੋ ਖਾਲਸਾ ਜੀ, ਜਿਹੜਾ ਕੇਸ ਰੱਖੇ ਹੋਏ ਨੇ ਖੰਡੇ ਬਾਟੇ ਦਾ ਅਮਰ ਛੱਕ ਕੇ, ਕਕਾਰਾਂ ਦੀ ਮਰਿਆਦਾ ਨਿਤਨੇਮੀ ਪ੍ਰੇਮੀ ਹੈ, ਇਹ ਤਾਂ ਪੱਕਾ ਹੀ ਮੁਕਤ ਹੈ ਜਿਹੜਾ ਕੁਰੈਤਾਂ ਤੋਂ ਬਚਿਆ ਹੋਵੇ।
0: ਖੰਡੇ ਕੀ ਸਭ ਤੇ ਭਲੇ ਕੈ ਚਰਨਨ ਕੀ।
1: ਖੰਡੇ ਦੀ ਹੁਣ ਅਸੀਂ ਪਾਹੁਲ ਬਖਸ਼ਿਸ਼ ਕੀਤੀ ਹੈ, ਜਾਂ ਪਹਿਲਾਂ ਚਰਨ ਪਾਹੁਲ ਬਖਸ਼ਿਸ਼ ਕੀਤੀ ਸੀ ਖਾਲਸੇ ਨੂੰ, ਸੋ ਇਸ ਕਰਕੇ ਸਾਰਿਆਂ ਨਾਲੋਂ ਸ਼੍ਰੋਮਣੀ ਖੰਡੇ ਬਾਟੇ ਦਾ ਅੰਮ੍ਰਿਤ ਹੈ।
0: ਯੁਗ ਯੁਗ ਮੈਂ ਹਮ ਅਵਤਰ ਆਪਣੇ ਭਗਤਨ ਕਾਜ।
1: ਯੁਗਾਂ ਯੁਗਾਂ ਦੇ ਵਿਚ ਅਸੀਂ ਅਵਤਾਰ ਭੇਜਦੇ ਹਾਂ ਜਾਂ ਆਪ ਆਉਂਦੇ ਹਾਂ, ਅਵਤਾਰਾਂ ਨੂੰ ਵੀ ਭੇਜਦੇ ਨੇ ਹੁਕਮ ਕਰਕੇ, ਕਿਉਂਕਿ ਬਾਹਰ ਨਹੀਂ ਹੈ ਕੋਈ ਮਹਾਰਾਜ ਜੀ ਤੋਂ। ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਜਦੋਂ ਦੁਨੀਆਂ ਦੇ ਉੱਤੇ ਭੀੜਾ ਬਣਦੀ ਹੈ, ਜਿੰਨੀ ਕੁ ਸਮਰੱਥਾ ਦੀ ਲੋੜ ਹੈ, ਨਿਤ ਅਵਤਾਰ, ਨਮਿਤ ਅਵਤਾਰ, ਫਿਰ ਅੰਸਾ ਅਵਤਾਰ, ਅਵੇਸ਼ਾ ਅਵਤਾਰ, ਇਹ ਕਲਾ ਅਵਤਾਰ, ਪੂਰਨ ਅਵਤਾਰ, ਛੇ ਤਰ੍ਹਾਂ ਦੇ ਅਵਤਾਰ ਭੇਜਦੇ ਹਾਂ। ਜਦੋਂ ਦੇਖਿਆ ਕਿ ਹੁਣ ਕਿਸੇ ਤੋਂ ਕੰਮ ਨਹੀਂ ਬਣਦਾ, ਫਿਰ ਅਸੀਂ ਖੁਦ ਆਪ ਚੱਲ ਕੇ ਸ੍ਰਿਸ਼ਟੀ ਉੱਤੇ ਆਉਂਦੇ ਹਾਂ।
0: ਰਹਿਣੀ ਰਹਿ ਸੋ ਖਾਲਸਾ ਸੋ ਮੇਰੋ ਸਿਰ ਤਾਜ।
1: ਜਿਹੜਾ ਰਹਿਣੀ ਦੇ ਵਿੱਚ ਰਹਿੰਦਾ ਉਹ ਮੇਰਾ ਖਾਲਸਾ ਹੈ। ਇਹ ਨਹੀਂ ਕਿ ਸਾਰੇ ਆਪਣੇ ਆਪ ਨੂੰ ਖਾਲਸਾ ਲਿਖੀ ਜਾਣ ਜਾਂ ਸਮਝੀ ਜਾਣ ਖਾਲਸਾ। ਰਹਿਤ ਮਰਿਆਦਾ ਵਾਲਾ ਹੀ ਖਾਲਸਾ ਹੈ, ਉਹ ਮੇਰਾ ਸਿਰਤਾਜ ਹੈ, ਉਹ ਮੇਰੇ ਸਿਰਤਾਜ ਗੁਰਸਿੱਖ, ਜਿਨ੍ਹਾਂ ਦੇ ਮਹਾਰਾਜ ਕਹਿੰਦੇ ਮੈਂ ਦਰਸ਼ਨ ਕਰਕੇ ਖੁਸ਼ ਹੁੰਦਾ ਹਾਂ, ਜੋ ਮਰਿਆਦਾ ਦੇ ਵਿੱਚ ਪਰਪੱਕ ਹਨ।
0: ਧਰੈ ਕੇਸ ਪਾਹੁਲ ਬਿਨਾ, ਧਰੈ ਕੇਸ ਪਾਹੁਲ ਬਿਨਾ ਭੀਖੀ ਮੂਰਖ ਸਿੱਖ।
1: ਭਾਵੇ ਕਿ ਅੰਮ੍ਰਿਤ ਜ਼ਰੂਰ ਛਕੋ, ਕਿਉਂਕਿ ਅੰਮ੍ਰਿਤ ਛਕਿਆ ਰਹਿਤ ਦਾ ਧਾਰਨੀ ਹੁੰਦਾ ਹੈ, ਐਵੇਂ ਰਹਿਤ ਕੋਈ ਨਹੀਂ ਰੱਖਦਾ, ਕਿਉਂਕਿ ਰਹਿਤ ਬਿਨਾਂ ਜੀਵਨ ਪਲਟਾ ਨਹੀਂ ਖਾਂਦਾ। ਇਸ ਲਈ ਕੇਸ ਅੰਮ੍ਰਿਤ ਤੇ ਰਹਿਤ ਜਿਹੜੀ ਹੈ ਇਹ ਆਪਸ ਵਿੱਚ ਬਹੁਤ ਜ਼ਰੂਰੀ ਹੈ। ਜੇ ਹੁਣ ਕੋਈ ਬੰਦਾ ਧਰੇ ਕੇਸ ਅੰਮ੍ਰਿਤ ਛਕੇ ਤੋਂ ਬਿਨਾਂ, ਉਹਨੂੰ ਕੀ ਕਹਿੰਦੇ? ਭੇਖੀ ਹੈ ਉਹ, ਮੂਰਖ ਸਿੱਖ। ਕਹਿੰਦੇ ਕੇਸ ਦਿਖਾ ਕੇ ਇਹ ਦਾੜੀ ਰੱਖ ਕੇ ਦੁਨੀਆਂ ਨੂੰ ਜਾਂ ਸਿੱਖ ਪੰਥ ਨੂੰ ਤੁਸੀਂ ਕਹਿੰਦੇ ਹੋ ਕਿ ਅਸੀਂ ਸਿੱਖ ਹੈ, ਕਾਹਦੇ ਸਿੱਖ ਹੋ, ਤੁਹਾਨੂੰ ਕੌਣ ਕਹਿੰਦਾ? ਮਹਾਰਾਜ ਕਹਿੰਦੇ ਇਹ ਤਾਂ ਭੇਖ ਦਿਖਾਏ ਜਗਤ ਕੋ ਲੋਕਨ ਕੋ ਬਸ ਕੀ ਨੇ, ਇਹ ਤਾਂ ਸਿੱਖੀ ਦਾ ਲਿਬਾਸ ਦਿਖਾਉਂਦੇ ਨੇ। ਐ ਥੋੜੀ ਹੁੰਦਾ ਵੀ ਚਿੱਟੇ ਕੱਪੜੇ ਪਾ ਲਏ ਤੇ ਦਾੜੀ ਕੇਸ ਰੱਖ ਲਏ ਤੇ ਸਿੱਖ ਬਣ ਗਿਆ। ਐਂ ਤਾਂ ਦਾੜੀ ਕੇਸ ਬਹੁਤ ਲੋਕ ਰੱਖਦੇ ਨੇ ਫਿਰ ਉਹ ਵੀ ਸਿੱਖ ਬਣ ਗਏ, ਤਾਂ ਮਤਲਬ ਇਕੱਲਾ ਦਾੜੀ ਕੇਸ ਰੱਖਣ ਨਾਲ ਮਹਾਰਾਜ ਜੀ ਕਹਿੰਦੇ ਸਿੱਖ ਨਹੀਂ ਹੁੰਦਾ ਜਦ ਤੱਕ ਉਹ ਅੰਮ੍ਰਿਤ ਨਹੀਂ ਛਕ ਲੈਂਦਾ।
0: ਮੇਰਾ ਦਰਸ਼ਨ ਨਹੀਂ ਤੇ ਪਾਪੀ ਤਿਆਗੈ ਸਿੱਖ।
1: ਮੇਰਾ ਉਹਨੂੰ ਦਰਸ਼ਨ ਨਹੀਂ ਹੋਵੇਗਾ, ਪਾਪੀ ਤਿਆਗੈ, ਇਹ ਸੌ ਸਾਖੀ ਚ ਇਹਦਾ ਪਾਠ ਭਿੱਖ ਹੈ। ਤੋ ਇਸ ਕਰਕੇ ਕਈ ਵਾਰ ਲਿਖਣ ਚ ਉਕਾਈ ਛਾਪੇਖਾਨੇ ਵੱਲੋਂ ਵੀ ਹੋ ਜਾਂਦੀ ਹੈ, ਕਿਉਂਕਿ ਕਈ ਵਾਰ ਉੱਪਰ ਜਿਵੇਂ ਲਿਖਿਆ ਭੇਖੀ ਮੂਰਖ ਸਿੱਖ, ਉਹ ਥੱਲੇ ਵੀ ਕਿਤੇ ਜਦੋਂ ਅੱਖਰਾਂ ਦੀ ਬਣਤਰ ਬਣਾਉਂਦੇ ਨੇ ਕਈ ਵਾਰੀ ਥੱਲੇ ਵਾਲੀ ਲਾਈਨ ਦੀ ਜਗ੍ਹਾ ਤੇ ਉੱਪਰਲੀ ਲਾਈਨ ਤੇ ਨਿਗਾਹ ਵੱਜ ਗਈ, ਸਿੱਖ ਲਿਖ ਦਿੱਤਾ। ਸੌ ਸਾਖੀ ਚ ਮਹਾਰਾਜ ਨੇ ਲਿਖਿਆ ਕਿ ਮੇਰਾ ਦਰਸ਼ਨ ਨਹੀਂ ਦਿਸ ਪਾਪੀ ਤਿਆਗੈ ਭਿੱਖ। ਇਸ ਕਰਕੇ ਉਹ ਭੇਖੀ ਜਿਹੜਾ ਹੈ ਉਹਨੂੰ ਭੇਖ ਜਾਂ ਤਾਂ ਛੱਡਣਾ ਚਾਹੀਦਾ ਜਾਂ ਅੰਮ੍ਰਿਤ ਛਕਣਾ ਚਾਹੀਦਾ। ਇਹ ਜਿਹੜਾ ਵਿੱਚ ਵਿਚਾਲੇ ਜੇ ਤੁਰਿਆ ਫਿਰਦਾ ਆਪਣੇ ਆਪ ਨੂੰ ਸਿੱਖ ਸਮਝਦਾ ਹੈ, ਇਹਦਾ ਮਤਲਬ ਇਹ ਸਾਡੇ ਨਾਲ ਵੀ ਧੋਖਾ ਕਰਦਾ, ਸੰਗਤ ਨਾਲ ਵੀ ਧੋਖਾ ਕਰਦਾ, ਇਹ ਆਪਣੇ ਆਪ ਨੂੰ ਸਿੱਖ ਸਮਝਦਾ ਹੈ।
0: ਏਕ ਮਜ਼ਹਬ ਰਹਿਣਾ ਭਲਾ ਦੋ ਮੈਂ ਰਹਿ ਨਾ ਤੋਏ।
1: ਇੱਕ ਮਜ਼ਹਬ ਦੇ ਵਿੱਚ ਰਹਿਣਾ ਚਾਹੀਦਾ, ਦੋ ਦੇ ਵਿੱਚ ਨਹੀਂ, ਕਿਉਂਕਿ ਜਿੱਥੇ ਜੀ ਕੀਤਾ ਉਹ ਕਿਤੇ ਹੋਰ ਚਲਿਆ ਗਿਆ, ਕਦੇ ਇੱਧਰ ਨੂੰ ਆ ਗਿਆ, ਜਿੱਥੇ ਜੀ ਕੀਤਾ ਉੱਥੇ ਘੁੰਮਣ ਲੱਗ ਜਾਂਦੇ ਨੇ। ਮਹਾਰਾਜ ਕਹਿੰਦੇ ਇੱਕ ਥਾਂ ਟੇਕ ਕੇ ਰਹੋ, ਗੁਰੂ ਦੇ ਬਣ ਕੇ ਰਹੋ।
0: ਮੇਰੋ ਸਿੱਖ ਕਹਾਏ ਕੈ ਭਰਮੈ ਪਾਪੀ ਸੋਏ।
1: ਹੁਣ ਮੇਰਾ ਸਿੱਖ ਕਹਾਉਂਦਾ ਆਪਣੇ ਆਪ ਨੂੰ ਕਿ ਮੈਂ ਸਿੱਖ ਹਾਂ, ਪਰ ਇਹ ਹੈ ਕਿ ਸੋ ਭਰਮੇਗਾ ਭਟਕੇਗਾ ਕਿਉਂਕਿ ਹੁਣ ਤਾਂ ਦਾੜੀ ਕੇਸ ਦਿਖਾ ਕੇ ਸਿੱਖ ਬਣ ਗਿਆ ਸੰਗਤ ਨੇ ਅੱਧੀ ਨੇ ਮੰਨ ਲਿਆ ਲੋਕਾਂ ਨੇ ਕਿਹਾ ਸਿੱਖ ਹੈ ਜਦੋਂ ਸਰੀਰ ਤਿਆਗੇਗਾ ਉਦੋਂ ਕਿ ਤੇਰੇ ਕੋਲ ਕੀ ਹੈ ਪੱਲੇ ਚ ਰਹਿਤ ਨਹੀਂ ਬਹਿਤ ਨਹੀਂ ਮਰਿਆਦਾ ਨਹੀਂ ਕੁਛ ਹੋਰ ਨਹੀਂ ਅੱਗੇ ਜਾ ਕੇ ਤਾਂ ਪਛਾਣੇ ਜਾਏਗਾ ਕਿਉਂਕਿ ਕੋਈ ਕਕਾਰ ਨਹੀਂ ਹੈ ਤੇਰੇ ਪਹਿਨਿਆ ਹੋਇਆ ਇਸ ਕਰਕੇ ਮਹਾਰਾਜ ਕਹਿੰਦੇ ਆਪਣੇ ਆਪ ਨਾਲ ਧੋਖਾ ਨਾ ਕਰੋ
0: ਤ੍ਰੈ ਪ੍ਰਕਾਰ ਮਮ ਸਿੱਖ ਹੈ ਸਹਿਜੀ ਚਰਨੀ ਖੰਡ
1: ਤਿੰਨ ਪ੍ਰਕਾਰ ਦੇ ਮੇਰੇ ਸਿੱਖ ਹਨ ਇੱਕ ਤਾਂ ਉਹ ਨੇ ਸਹਿਜੀ ਸਹਿਜੀ ਹੁੰਦੇ ਨੇ ਸਹਿਜਧਾਰੀ ਉਹ ਸਿੱਖ ਜੋ ਗੁਰੂ ਸਾਹਿਬ ਨੂੰ ਇਸ਼ਟ ਦੇਵ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਧਾਰਮਿਕ ਗ੍ਰੰਥ ਮੰਨਦਾ ਪਰ ਜੋ ਅਜੇ ਖੰਡੇ ਦਾ ਅੰਮ੍ਰਿਤ ਦਾ ਧਾਰਨੀ ਨਹੀਂ ਹੈ ਤੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਨੇ ਉਹਨੂੰ ਕਹਿੰਦੇ ਸਹਿਜਧਾਰੀ ਕਿਉਂਕਿ ਉਹਦੀ ਸ਼ਰਧਾ ਤਾਂ ਬਣ ਚੁੱਕੀ ਹੈ ਪਰ ਪਰਪੱਕਤਾ ਨਹੀਂ ਆਈ ਹਲੇ ਹੌਲੀ ਹੌਲੀ ਉਹ ਵੀ ਆ ਜਾਵੇਗੀ ਇਸ ਤਰ੍ਹਾਂ ਹੁੰਦਾ ਹੁੰਦਾ ਹੌਲੀ ਹੌਲੀ ਉਹ ਵੀ ਗੁਰੂ ਦਾ ਪਿਆਰਾ ਬਣ ਜਾਂਦਾ ਹੈ ਤੇ ਇਸ ਦੇ ਨਾਲ ਫਿਰ ਕਹਿੰਦੇ ਨੇ ਉਹ ਜਿਹੜੀ ਸਿੱਖੀ ਧਾਰਨੀ ਕੀਤੀ ਹੈ ਚਰਨੀ ਚਰਨੀ ਉਹ ਹੈ ਕਿ ਜੇ ਭਾਵ ਜਿਸ ਚਰਨ ਪਾਉ ਲਈ ਹੈ ਜਿਹਨੇ ਚਰਨ ਪਾਉ ਲੈ ਕੇ ਪੌਲੀਆ ਸਿੱਖ ਬਣਿਆ ਫਿਰ ਖੰਡ ਤੋਂ ਭਾਵ ਖੰਡੇ ਬਾਟੇ ਦਾ ਅਮਰ ਜਿਸ ਖੰਡੇ ਦਾ ਅਮਰ ਛਕਿਆ ਹੋਵੇ ਉਹ ਗੁਰਸਿੱਖ ਸਿੰਘ ਸਾਜਾ

ਕੇਸਾਧਾਰੀ ਸਿੱਖ ਨੇ ਤਿੰਨੇ ਸਿੱਖੀਆਂ ਪੂਰਨ ਕੀਤੀਆਂ ਨੇ। ਬੇਹੰਡ ਹੁੰਦਾ ਬਿਨਾ ਹੰਢਣ ਤੋਂ ਭਾਵ ਪੂਰਨ। ਇਸ ਲਈ ਸਿੰਘ ਕੇਸਾਧਾਰੀ ਹੋਵੇ ਤੇ ਤਿੰਨੇ ਛਾਇਆਂ ਦਾ ਤਿਆਗ ਕਰੇ, ਤੋ ਬਿਹੰਡ ਤਿੰਨਾਂ ਗੱਲਾਂ ਦਾ ਤਿਆਗ ਕਰੇ। ਇਹ ਤਿੰਨ ਚੀਜ਼ਾਂ ਆਪਾਂ ਪਹਿਲਾਂ ਵੀ ਦੇਖੀਆਂ ਕਿ ਮੜੀਆਂ ਮੱਠਾਂ ਨੂੰ ਨਾ ਮੰਨੇ, ਭੇਖ ਨਾ ਧਾਰਨ ਕਰੇ, ਅਤੇ ਇਸੇ ਪ੍ਰਕਾਰ ਜੋ ਹੈ ਨਾ ਆਮ ਤੌਰ ਤੇ ਲੋਕ ਦਾਨ ਜਿਹੜਾ ਹੈ ਖਾਣ ਦੇ ਵਿੱਚ ਵਿਸ਼ਵਾਸ ਕਰਦੇ ਨੇ, ਐਵੇਂ ਇਧਰ ਉਧਰ ਰੋਟੀ ਖਾ ਲੈਣੀ, ਜੈ ਤੈਂ ਕਾ ਜਿਵੇਂ ਪ੍ਰਸਾਦ, ਮੇਰਾ ਸਿੱਖ ਨਹੀਂ ਆਜ ਜੁਗਾਦ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜਿਹਨੇ ਅੰਮ੍ਰਿਤ ਛਕ ਲਿਆ ਉਹ ਸਹਿਜ ਧਾਰੀ ਵਿੱਚੋਂ ਨਿਕਲ ਕੇ ਚਰਨ ਪੌਲੀਏ ਤੋਂ ਵੀ ਉੱਤੇ ਹੋ ਕੇ ਅੰਮ੍ਰਿਤ ਧਾਰੀ ਸਿੱਖ ਬਣਿਆ ਹੈ। ਪਰ ਹਾਂ, ਜਿਹੜੇ ਸਾਨੂੰ ਮੰਨਦੇ ਨੇ ਸਾਰੇ ਗੁਰਸਿੱਖ ਹੌਲੀ ਹੌਲੀ, ਸਹਿਜ ਧਾਰੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਰੀ ਜ਼ਿੰਦਗੀ ਉਹ ਸਹਿਜ ਧਾਰੀ ਬਣਿਆ ਰਹੇ, ਫਿਰ ਉਹਦਾ ਕੀ ਫਾਇਦਾ। ਤਰੱਕੀ ਕਰੇ ਸਹਿਜ ਧਾਰੀ ਤੋਂ ਅੱਗੇ ਅੰਮ੍ਰਿਤ ਧਾਰੀ ਵੀ ਬਣੇ, ਨਾ ਕਿ ਸਹਿਜ ਧਾਰੀ ਹੀ ਬਣਿਆ ਰਹੇ। ਮਹਾਰਾਜ ਕਹਿੰਦੇ ਫਿਰ ਉਹਦਾ ਕਲਿਆਣ ਕਿਵੇਂ ਹੋਵੇਗਾ। ਇਸ ਕਰਕੇ ਭਾਈ ਹੌਲੀ ਹੌਲੀ

3 ਵਜੇ 2:30 ਵਜੇ ਦੇ ਕਰੀਬ 3 ਘੰਟੇ ਪਹਿਲਾਂ ਸੂਰਜ ਚੜ੍ਹਨ ਤੋਂ ਪਹਿਰ ਰਾਤ ਹੁੰਦੀ, ਜਾਂ ਸਮੇਂ ਵੱਧ ਕਰੀਏ ਤਾਂ 6 ਤੋਂ 9 ਸਵੇਰੇ ਪਹਿਲਾ ਪਹਿਰ ਬਣ ਗਿਆ, 9 ਤੋਂ 12 ਦੁਪਹਿਰ ਕਹਿੰਦੇ ਜਿਹਨੂੰ, 12 ਤੋਂ 3 ਤੀਜਾ ਪਹਿਰ ਹੋ ਗਿਆ, 3 ਤੋਂ 6 ਚੌਥਾ ਪਹਿਰ, ਇਹ ਦਿਨ ਦੇ ਪਹਿਰ ਬਣੇ ਇਸੇ ਤਰ੍ਹਾਂ ਰਾਤ ਦੇ। ਸੋ ਇਹਨੂੰ ਜਿਹੜਾ ਹੈ ਪਹਿਰ ਰਾਤ ਰਹਿੰਦੀ ਕਹਿੰਦੇ ਨੇ, ਪਹਿਰ ਰਾਤ ਰਹਿੰਦੀ 3 ਘੰਟੇ ਰਾਤ ਰਹਿੰਦੀ ਹੋਵੇ ਜਦੋਂ 2:30 ਵਜੇ 3 ਵਜੇ ਦੇ ਕਰੀਬ, ਸਰਦੀਆਂ ਚਲੋ 3 ਵਜੇ ਹੋ ਗਏ, ਗਰਮੀਆਂ ਚ 2:30 ਵਜੇ ਹੋ ਗਏ, ਇੰਨਾ ਕੁ ਸਮਾਂ ਤਾਂ ਪਰਪੱਕਤਾ ਨਾਲ ਨਿਭਾਵੇ, ਇਸ਼ਨਾਨ ਕਰੇ, ਫਿਰ ਸੁਚਮ ਰੱਖੇ, ਸੰਜਮ

0: ਹੁਣ ਜਿਹੜੇ ਠਾਠ ਨੇ ਕਈ ਪ੍ਰਕਾਰ ਦੇ ਭੇਖ ਨੇ ਇਹਨਾਂ ਦਾ ਤਿਆਗ ਕਰੇ। ਹੋਰ ਕਈ ਤਰ੍ਹਾਂ ਦੀਆਂ ਗੱਲਾਂ ਛੱਡ ਕੇ ਜਪ ਆਦਿਕ ਗੁਰਬਾਣੀ ਪਾਠ ਇਹਦੇ ਵਿੱਚ ਹੁਣ ਸਾਰਾ ਕੁਝ ਹੀ ਆ ਗਿਆ, ਕਿਉਂਕਿ ਜਪ ਤੋਂ ਲੈ ਕੇ ਆਦਿ ਤੱਕ ਕੀ ਹੋਇਆ, ਅਖੀਰ ਤੱਕ ਗੁਰਬਾਣੀ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ, ਜਪ ਜਾਪ ਸਵਈਏ ਚੌਪੀ ਸਾਹਿਬ ਆਨੰਦ ਸਾਹਿਬ ਰਹਿਦਾਸ ਕੀਰਤਨ ਸੋਹਿਲਾ ਸਾਰੀਆਂ ਗੁਰਬਾਣੀ ਜਿੰਨੀ ਵੱਧ ਤੋਂ ਵੱਧ ਬਾਣੀ ਪੜ੍ਹੇ। ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸਾਰੀਆਂ ਬਾਣੀਆਂ ਪੜ੍ਹੇ ਅਤੇ ਬਾਕੀ ਦੇ ਠਾਠ ਛੱਡ ਦੇਵੇ, ਗੁਰਮੁਖੀ ਅੱਖਰਾਂ ਨੂੰ ਧਾਰਨ ਕਰੇ।
1: ਸ਼ਰੋਤਰ ਸਤਿਗੁਰ ਬਾਕਨ ਧਾਰੈ ਔਰ ਬਿਆਦ ਸਨ ਸਜਰੀ ਟਾਰੈ।
0: ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਨ੍ਹਾਂ ਦਾ ਤਿਆਗ ਕਰੇ। ਵਿਆਹ ਦੇ ਜਿਵੇਂ ਬਿਮਾਰੀ ਆਦੀ ਵਿਆਧੀ ਉਪਾਧੀ ਤੋਂ ਡਰਦੇ ਹਾਂ ਆਪਾਂ ਕੋਈ ਹੋ ਨਾ ਜਾਵੇ, ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਜਿਹੜਾ ਹੈ ਨਾ, ਜਿਵੇਂ ਲੋਕ ਆਮ ਤੌਰ ਤੇ ਆਪੋ ਆਪਣੇ ਧਰਮ ਨੂੰ ਧਾਰਨ ਕਰਦੇ ਨੇ, ਵੇਦ ਸ਼ਾਸਤਰ ਸਿਮਰਤੀਆਂ ਨੂੰ ਧਾਰਨ ਕਰਦੇ ਨੇ, ਇਸੇ ਤਰ੍ਹਾਂ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਾ ਕੁਝ ਹੀ ਸਾਰ ਤੱਤ ਹੈ, ਰਿੜਕ ਕੇ ਸਭ ਕੁਝ ਸਾਹਮਣੇ ਰੱਖ ਦਿੱਤਾ। ਇਹ ਸਾਰਿਆਂ ਤੋਂ ਸ਼੍ਰੋਮਣੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਪੰਗਤੀਆਂ ਵਿੱਚ ਜੋ ਸਿਧਾਂਤ ਹੈ ਜੋ ਉਪਦੇਸ਼ ਹੈ ਇਸ

0: ਨੇ ਸੰਗਤ ਬੈਠੇ ਨੇ ਖਾਵੇ।
1: ਆ ਤੁਰਕ ਨੂੰ ਸੀਸ ਨਹੀਂ ਨਵਾਉਣਾ ਆਪਣਾ, ਨਾ ਉਹਦੀ ਸੰਗਤ ਵਿਚ ਬਹਿਣਾ, ਨਾ ਉਹਦੇ ਨਾਲ ਮਿਲ ਕੇ ਖਾਣਾ, ਇਹ ਗੱਲ ਦਾ ਖਿਆਲ ਰੱਖੇ।
0: ਚਾਕਰ ਬਣੇ ਜੀਵ ਕਾ ਹੀਤ, ਤਰੇ ਸ਼ਸਤਰ ਰਲਵੇ ਸੁਚੇਤ।
1: ਚਾਕਰ ਬਣੇ, ਨੌਕਰੀ ਕਰੇ, ਆਪਣੀ ਜੀਵਿਕਾ ਦੇ ਵਾਸਤੇ ਸ਼ਸਤਰ ਧਾਰਨ ਕਰੇ, ਸੁਚੇ।

0: ਹੁਣ ਇੱਕ ਤਾਂ ਜਿਹੜੇ ਲੋਭੀ ਬੰਦਾ ਉਹਦੇ ਨਾਲ ਪ੍ਰੀਤੀ ਨਾ ਕਰੋ, ਮਿੱਤਰ ਨਾ ਬਣਾਓ ਉਹਨੂੰ ਆਪਣਾ, ਇਹ ਤਾਂ ਸਾਰੀ ਦੁਨੀਆਂ ਨੂੰ ਵੀ ਪਤਾ ਹੈ। ਲੋਭੀ ਬੰਦੇ ਦੇ ਨਹੀਂ ਠਹਿਰਨਾ, ਨਾ ਉਹਦੇ ਨਾਲ ਗੱਲਬਾਤ ਕਰਨੀ ਹੈ। ਇੱਕ ਜਿਹੜੇ ਪਹਾੜੀਏ ਨੇ, ਇਹ ਪਹਾੜੀਆਂ ਨੂੰ ਆਪਣੇ ਮਿੱਤਰ ਨਾ ਬਣਾਓ।
1: ਯਾਰ ਬਰਨ ਸੋ ਵਰਤੈ ਐਸੀ, ਸੁਣੋ ਸਿੱਖ ਮਨ ਬਚੇ ਜੈਸੀ।
0: ਚਾਰੇ ਬਰਨਾਂ ਦੇ ਨਾਲ ਵਰਤਣਾ ਵੀ ਹੈ। ਵਰਤਣਾ ਕਿਵੇਂ ਹੈ? ਕਹਿੰਦੇ ਇਸ ਤਰ੍ਹਾਂ ਮੇਰਾ ਸਿੱਖ ਚਾਰੇ

0: ਦਿਜਣੀ ਦਿਜ ਹੁੰਦਾ ਬ੍ਰਾਹਮਣ, ਦਿਜਣੀ ਬ੍ਰਾਹਮਣੀ, ਭੀਰੂ ਹੁੰਦਾ ਕਮਜ਼ੋਰ ਦਿਲਾ ਹੋ ਕੇ। ਜੇ ਉਹ ਗੁੱਗਾ ਪੀਰ ਮੰਨਦਾ, ਸੁਲਤਾਨੀਏ ਪੀਰ ਨੂੰ ਮੰਨਦਾ, ਹੋਰ ਕਿਸੇ ਨੂੰ ਮੰਨਦਾ, ਪਹਿਲਾਂ ਤਾਂ ਉਹਦੇ ਲਈ ਬ੍ਰਾਹਮਣ ਹੋ ਕੇ ਇਹੀ ਮਾੜੀ ਗੱਲ ਹੈ। ਤੁਰਕਾਂ ਨੂੰ ਮੰਨੀ ਜਾਂਦਾ ਐਵੇਂ, ਤੇ ਸਾਡੇ ਸਿੱਖ ਜਾ ਕੇ ਉਹ ਬ੍ਰਾਹਮਣ ਨੂੰ ਮੰਨੀ ਜਾਂਦੇ ਨੇ ਅੱਗੇ। ਮਹਾਰਾਜ ਕਹਿੰਦੇ ਇਹ ਤਾਂ ਮਾੜੀ ਗੱਲ ਹੈ। ਜਿਹੜੇ ਲੋਕ ਬਿਲਕੁਲ ਆਪਣੇ ਧਰਮ ਤੋਂ ਭ੍ਰਿਸ਼ਟ ਹੋ ਗਏ ਨੇ, ਉਹਨਾਂ ਨੂੰ ਜਾ ਕੇ ਆਪਾਂ ਨੇ ਕਦੇ ਵੀ ਨਹੀਂ ਮੰਨਣਾ, ਨਾ ਉਹਨਾਂ ਨੂੰ ਐਵੇਂ ਝੁਕੀ ਜਾਣਾ, ਪੈਰੀਂ ਹੱਥ ਲਾਈ ਜਾਣਾ। ਉਹ ਤਾਂ ਗਾਹਾਂ ਆਪਣੇ ਧਰਮ ਤੋਂ ਭ੍ਰਿਸ਼ਟ ਹੋ ਕੇ ਗੁੱਗੇ ਦੀਆਂ ਕਬਰਾਂ ਤੇ ਪੂਜੀ ਜਾਂਦਾ, ਮੱਥੇ ਟੇਕੀ ਜਾਂਦਾ, ਤੇ ਗਾਹਾਂ ਸਾਡੇ ਜੇ ਉਹਨੂੰ ਜਾ ਕੇ ਮੱਥਾ ਟੇਕਣਗੇ, ਉਹ ਵੀ ਸਿੱਖੀ ਤੋਂ ਖਾਰਜ ਹਨ।
1: ਜਿਸ ਕੀ ਸੰਗਤ ਸਿੱਖ ਨਾ ਬੈਸੇ, ਦੀਨੋ ਦਾਨ ਕਾ ਫਲ ਹੈ ਸੇ।
0: ਮਹਾਰਾਜ ਕਹਿੰਦੇ ਮੈਂ ਤਾਂ ਕਹਿਣਾ ਉਹਦੀ ਸੰਗਤ ਵਿਚ ਬੈਠੋ ਹੀ ਨਾ, ਇਹੋ ਜਿਹੇ ਬੰਦੇ ਦੀ ਨਾ ਮੱਥੇ ਲੱਗੋ ਉਹਦੇ। ਤੁਸੀਂ ਕਹਿੰਦੇ ਹੋ ਵੀ ਅਸੀਂ ਦਾਨ ਦੇਣਾ, ਮਹਾਰਾਜ ਕਹਿੰਦੇ ਮੈਂ ਤਾਂ ਕਹਿਣਾ ਉਹਦੇ ਨੇੜੇ ਨਹੀਂ ਬਹਿਣਾ, ਤੁਸੀਂ ਕਹਿੰਦੇ ਦਾਨ ਦੇਣਾ, ਇਹੋ ਜਿਹੇ ਨੂੰ ਕੀ ਦਾਨ ਦੇਣਾ। ਅਸੀਂ ਤਾਂ ਰੋਟੀ ਖਵਾਉਣੀ ਵੀ ਹੁਣ ਮਾੜੀ ਹੋਈ ਪਈ ਹੈ। ਕਿਉਂ? ਕਿਉਂਕਿ ਉਹ ਤਾਂ ਕਿਤੇ ਹੋਰ ਦਾ ਬਣ ਗਿਆ, ਸਾਰਾ ਨਸ਼ਾ ਪਤਾ ਉਹ ਕਰੀ ਜਾਂਦੇ ਨੇ, ਵਿੱਚੇ ਪਾਨ ਜੇ ਚੱਬੀ ਜਾਂਦੇ ਨੇ, ਵਿੱਚੇ ਬੀੜੀਆਂ ਸਿਗਰਟਾਂ ਪੀ ਜਾਂਦੇ ਨੇ, ਵਿੱਚੇ ਹੋਰ ਚੀਜ਼ਾਂ ਵੀ ਖਾ ਲਈਆਂ, ਵਿੱਚੇ ਇੱਧਰ ਵੀ ਚਲਿਆ ਗਿਆ, ਉੱਧਰ ਵੀ ਚਲਿਆ ਗਿਆ। ਜਿੱਥੋਂ ਪੈਸਾ ਮਿਲਦਾ ਉਹਨਾਂ ਨੇ ਆਪਣਾ ਧਰਮ ਪੈਸਾ ਬਣਾ ਲਿਆ। ਇਸ ਕਰਕੇ ਭਾਈ ਜਿਹੜੇ ਬੰਦੇ ਐਸੇ ਗੰਦੇ ਨੇ, ਉਹਨਾਂ ਬੰਦਿਆਂ ਦੀ ਨਾ ਸੰਗਤ ਕਰੋ, ਨਾ ਉਹਨਾਂ ਨੂੰ ਕੋਈ ਦਾਨ ਦਿਓ, ਨਾ ਕੋਈ ਚੀਜ਼ ਦਿਓ।
1: ਗੁਰ ਗੁਰ ਸਿੱਖੀ ਨਿੰਦਾ ਕਰੇ, ਤਿਸ ਦਿਜ ਕੋ ਦੇ ਸੋ ਦੁੱਖ ਭਰੇ।
0: ਹੁਣ ਜਿਹੜਾ ਉਹ ਗੁਰੂ ਸਾਹਿਬ ਜੀ ਦੀ ਨਿੰਦਾ ਕਰਦਾ, ਗੁਰਸਿੱਖਾਂ ਦੀ ਨਿੰਦਿਆ ਕਰਦਾ, ਉਹ ਬ੍ਰਾਹਮਣ ਜਿਹੜਾ ਉਹ ਤਾਂ ਦੁਖੀ ਹੋਵੇਗਾ। ਕਿਉਂ ਕਰਦਾ ਨਿੰਦਾ? ਫਿਰ ਤੁਸੀਂ ਉਹਨਾਂ ਵਰਤਦੇ ਹੋ। ਮਹਾਰਾਜ ਕਹਿੰਦੇ ਐਸਿਆਂ ਨਾਲ ਨਹੀਂ ਵਰਤਣਾ, ਸਿਰਫ ਉਹਨਾਂ ਨਾਲ ਹੀ ਵਰਤਣਾ, ਗੁਰਸਿੱਖਾਂ ਦੇ ਨਾਲ ਜੋ ਗੁਰੂ ਘਰ ਦੇ ਪ੍ਰੇਮੀ ਹਨ।
1: ਮੇਰਾ ਹੋਏ ਨਾ ਸਿੱਖ, ਇਸ ਬ੍ਰਾਹਮਣ ਕੋ ਦੇ ਨਾ ਭਿੱਖ।
0: ਹੁਣ ਜਿਹੜਾ ਮੇਰਾ ਸਿੱਖ ਹੀ ਨਹੀਂ ਹੈਗਾ, ਤੇ ਬਿਨਾਂ ਹੀ ਐਵੇਂ ਸਿੱਖੀ ਤੋਂ ਆ ਕੇ ਮੰਗਣ ਖੜਜੇ, ਮਹਾਰਾਜ ਕਹਿੰਦੇ ਉਹਨੂੰ ਬਿਲਕੁਲ ਨਾ ਦਿਓ ਕੁਛ ਵੀ। ਐਸਾ ਰੀਤੀ ਚੱਲੀ ਸੀ, ਹੁਣ ਵੀ ਹੈ ਕਿਤੇ ਕਿਤੇ ਐਸੀਆਂ ਰੀਤੀਆਂ। ਹੁਣ ਤਾਂ ਹੌਲੀ ਹੌਲੀ ਉਦੋਂ ਇੱਕ ਨਵੀਂ ਚੀਜ਼ ਪ੍ਰਾਰੰਭ ਹੋਣ ਕਰਕੇ ਨਾ, ਇਹ ਉਦੋਂ ਦਾ ਅੱਜ ਨਾਲੋਂ ਥੋੜਾ ਜਿਹਾ ਫਰਕ ਇਸ ਤਰ੍ਹਾਂ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਜਦੋਂ ਛਕਾਉਣਾ ਸ਼ੁਰੂ ਕੀਤਾ, ਪਹਿਲਾਂ ਵੀ ਬੇਨਤੀ ਕੀਤੀ, ਕਈਆਂ ਨੇ ਆਪਣੀ ਮਜਬੂਰੀ ਵੀ ਜ਼ਾਹਰ ਕੀਤੀ ਸੀ, ਮਹਾਰਾਜ ਹਲੇ ਸਾਡੇ ਖਾਨਦਾਨ ਵਾਲੇ ਨਹੀਂ ਮੰਨਦੇ।
2: ਕੋਈ ਸਿੰਘ ਬਣ ਗਿਆ, ਉਹਨੂੰ ਤਾਂ ਜੇ ਹੁਣ ਅਸੀਂ ਗ੍ਰੰਥੀ ਸਿੰਘ ਆ ਜਾਂ ਪਾਠੀ ਨੇ, ਹੋਰ ਪਾਠ ਵੀ ਕਈ ਬ੍ਰਾਹਮਣ ਸਿੰਘ ਵੀ ਹੁੰਦੇ ਨੇ, ਉਦੋਂ ਐਸਾ ਨਵਾਂ ਨਵਾਂ ਕੰਮ ਚੱਲਿਆ ਤਾਂ ਸਮਝਾ ਰਹੇ ਨੇ। ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਤਾਂ ਚਲੋ ਕੋਈ ਨੀ, ਜੇ ਗੁਰਸਿੱਖ ਬਣ ਗਿਆ ਦਾਨ ਦੇਣਾ ਉਹਨਾਂ ਦੀ ਆਪਾਂ ਨੇ ਸਾਂਭ ਸੰਭਾਲ ਕਰਨੀ, ਪਰ ਇਹ ਜਿਹੜੇ ਲੋਕ ਨੇ ਹੋਰ ਗਲਤ ਢੰਗਾਂ ਦੇ ਨਾਲ ਸਿਰਫ ਪੈਸੇ ਵਾਸਤੇ ਭੇਖ ਨੂੰ ਧਾਰਨ ਕਰਦੇ ਨੇ, ਉਹਨਾਂ ਦਾ ਤਿਆਗ ਕਰ ਦਿਓ।
1: ਦਿਜ ਬਿਨ ਕੇਸ ਜੋ ਪਾਹੁਲ ਤਾਰੇ, ਇਸ ਪਾਖੰਡੀ ਦੂਰ ਨਿਵਾਰੇ।
2: ਹੁਣ ਕਈ ਤਾਂ ਅੰਮ੍ਰਿਤ ਛੱਕ ਕੇ ਤਿਆਰ ਪ੍ਰਤਿਆਰ ਹੋ ਗਏ, ਹੁਣ ਕਈ ਪੈਸੇ ਦੇ ਲਾਲਚ ਨੂੰ ਵੀ ਸਿੰਘਾਂ ਨੂੰ ਚਲੋ ਮਾੜਾ ਮੋਟਾ ਠੱਗੀਏ, ਇਹਨਾਂ ਕੋਲੋਂ ਵਸਤਰ ਲੀੜਾ ਕੱਪੜਾ ਲਈਏ, ਉਹ ਵੀ ਦਾੜੀ ਕੇਸ ਰੱਖ ਕੇ ਮੂਹਰੇ ਆ ਗਏ। ਮਹਾਰਾਜ ਕਹਿੰਦੇ ਉਹ ਤਾਂ ਭੇਖੀ ਹੋ ਗਿਆ, ਫਿਰ ਪਖੰਡੀ ਹੋ ਗਿਆ। ਇਹੋ ਜਿਹੇ ਬੰਦੇ ਦਾ ਤਿਆਗ ਕਰ ਦਿਓ। ਜੇ ਕੇਵਲ ਦਾੜੀ ਕੇਸ ਕੇਵਲ ਪੈਸੇ ਦੇ ਪਦਾਰਥਾਂ ਲਈ ਰੱਖ ਲੈਂਦੇ ਨੇ, ਉਹੋ ਜਿਹੇ ਬੰਦਿਆਂ ਦਾ ਤਿਆਗ ਕਰ ਦਿਓ। ਜੇ ਅੰਮ੍ਰਿਤ ਛੱਕ ਕੇ ਰਹਿਤਮਾਨ ਬਣ ਜਾਵੇ ਤਾਂ ਉਹਨੂੰ ਨੇੜੇ ਲਾ ਲਓ।
1: ਸੁੱਚ ਸੰਤੋਖ ਰਹਿਤ ਕੋ ਰੱਖਣ, ਧਾਰੈ ਧਰਮ ਸ਼ਰੁਤ ਕਰੈ ਜੋ ਭਾਖਣ।
2: ਸੁੱਚ ਰੱਖੇ, ਸੰਤੋਖ ਰੱਖੇ, ਰਹਿਤ ਰੱਖੇ, ਧਰਮ ਨੂੰ ਧਾਰਨ ਕਰੇ, ਬਾਣੀ ਨੂੰ ਉਚਾਰਨ ਕਰੇ, ਬਾਣੀ ਪੜ੍ਹਨ ਵਾਲਾ ਬਣੇ, ਉਹ ਤਾਂ ਮੰਨਿਆ ਵੀ ਹੁਣ ਇਹ ਸਿੰਘ ਹੈ, ਗੁਰੂ ਦਾ ਸਿੱਖ ਹੈ, ਪ੍ਰੇਮੀ ਹੈ, ਪਿਆਰਾ ਹੈ, ਉਹਨਾਂ ਦੇ ਨਾਲ ਮਿਲ ਵਰਤਣ ਕਰਨਾ।
1: ਮੇਰੇ ਸਿੱਖਨ ਬੇਕ ਧਰ ਦਾਨ ਲੁੱਟ ਬੇਤ।
2: ਮਹਾਰਾਜ ਕਹਿੰਦੇ ਮੇਰੇ ਸਿੰਘਾਂ ਦਾ ਲਿਬਾਸ ਜਾਂ ਸਿੱਖਾਂ ਦਾ ਲਿਬਾਸ ਬਣਾ ਕੇ ਸਿੱਖਾਂ ਤੋਂ ਦਾਨ ਲੁੱਟਣ ਵਾਸਤੇ ਐਸਾ ਲੋਕ ਲਿਬਾਸ ਪਿੱਛੇ ਬਣਾਉਂਦੇ ਆਏ ਨੇ ਤੇ ਹੁਣ ਬਣਾਉਂਦੇ ਨੇ। ਸਿੱਖੀ ਦਾ ਲਿਬਾਸ ਕੋਈ ਬੰਦਾ ਟੂਣੇ ਟਾਮਣ ਜੇ ਕਰਦਾ, ਹੌਲੀ ਹੌਲੀ ਉਹਨੇ ਉਹ ਨੀਲਾ ਜਿਹਾ ਇੱਕ ਚੋਲਾ ਪਾ ਲਿਆ, ਹੌਲੀ ਹੌਲੀ ਕਿਸੇ ਨੇ ਕੇਸ ਕੀ ਦੇ ਦਿੱਤੀ, ਪਟਕੀ ਜੀ ਬੰਨਣ ਲੱਗ ਗਿਆ, सारे उन्हों नेहिंग सिंह बाबा जी कह लग गए। एक ओरिजिनल फिर सिंह मिल गया नेहिंग सिंह जी, कहिंदे क्यों बई तू अमर छकिया, कहना किहड़े दल नाल संबंधित है, कहना जी मैं तां जी बस मैं तां मैनू किसी ने कपड़ा जे देता मैं पा लिया, कहना वह भेखिया वह पखंडिया वह सिंघा तो लुट लुट खाना नरकां नूं जाएगा तू टूणे डामण करी जाना। इस करके महाराज कहिंदे ने बहुत सारे लोग तुहानू प्रभावित करन लई दाढ़ी केस रखणगे, बाणा नकली जिहा माड़ा मोटा पा छड्डणगे ते तुसी भरम जाओगे, देख के उन्हां नूं भी आ तां बड़ा प्रेमी आ अपराधी दूणा निवें। तो इस करके अहम जो सावधान रहो भाई,
1: हरे के सिरक तंद तज कपती पापी केत।
2: हुण महाराज कहने देखो केस धर लियो ने मौज ला गई, वह खीर खाना सिख जिवें आ गया सी महाराज दे कोले गुरु अंगद देव जी पास, खीर बड़ी वधिया बने लंगर च विच घिओ पाया करन, मौजा ला गईआं, एक दिन खाधा दो दिन खाधा कई दिन खांदा रहा। ਵੇਖੀ ਬੰਦਾ ਸੀ ਉਹ, ਸਾਰੇ ਕਹਿਣ ਭਾਈ ਕੋਈ ਕੰਮ ਕੁੰਮ ਵੀ ਕਰਿਆ ਕਰ, ਕਹਿੰਦਾ ਕੰਮ ਮੈਂ ਕਰੂੰਗਾ ਜੇ ਆਪ ਸੱਚੇ ਪਾਤਸ਼ਾਹ ਕਹਿਣਗੇ, ਹੁਣ ਕੰਮ ਨਾ ਕਰਿਆ ਕਰੇ। ਤਾਂ ਇਹੋ ਜਿਹੇ ਲੋਕ ਜਿਹੜੇ ਨੇ ਜਦ ਦੇਖਣ ਵੀ ਉੱਥੇ ਮਾਲ ਮੱਤਾ ਚੰਗਾ ਮਿਲਦਾ, ਲੋਕਾਂ ਨੂੰ ਕੀ ਹੈ ਦੇਰ ਲੱਗਦੀ ਕਿਤੇ ਪੱਗ ਬੰਨਣ ਨੂੰ, ਪੱਗ ਹੀ ਬਦਲ ਲੈਂਦੇ ਆਪਣੇ ਕੱਪੜੇ ਹੀ ਬਦਲ ਲੈਂਦੇ ਆਪਣੇ, ਜੇ ਦੇਖਣ ਵੀ ਇੱਥੇ ਦਾੜੀ ਕੇਸ ਵਾਲੇ ਦੀ ਚੰਗੀ ਮਾਨਤਾ, ਮਾੜੀ ਮਾੜੀ ਦਾੜੀ ਕੇਸ ਵੀ ਰੱਖ ਲੈਣਗੇ, ਹੌਲੀ ਹੌਲੀ ਪਟਕੀ ਜੀ ਵੀ ਬੰਨ ਲੈਣਗੇ, ਵਿੱਚੇ ਦਬੜੂ ਕਸੜੂ ਆ ਕੇ ਸਾਡੇ ਰਲ ਗਏ, ਉਹ ਖਾਣ ਦੇ ਮਾਰੇ ਰਲਦੇ ਨੇ। ਉਹ ਮਹਾਰਾਜ ਕਹਿੰਦੇ ਊਂ ਵਿਸ਼ੇ ਵਿਕਾਰ ਭੋਗਦੇ ਨੇ ਜਾ ਕੇ, ਉਹ ਰਿਖ ਧੰਦ ਰਿਖ ਹੁੰਦੀ ਇੰਦਰੀਆਂ, ਇੰਦਰੀਆਂ ਦੇ ਵਿਸ਼ਿਆਂ ਨੂੰ ਭੋਗਦੇ ਨੇ, ਖਾਈ ਪੀ ਗੁਰੂ ਘਰ ਚੋਂ ਜਾਂਦੇ ਨੇ ਤੇ ਪੁੱਠੇ ਕੰਮ ਸਾਰੀ ਦੁਨੀਆਂ ਭਰ ਦੇ ਉਹ ਕਰਦੇ ਨੇ। ਇਹੋ ਜਿਹੇ ਲੋਕਾਂ ਤੋਂ ਸਾਵਧਾਨ ਰਿਹਾ ਕਰੋ ਭਾਈ।
1: ਵਿਪਰ ਬਰਣ ਉੱਤਮ ਬੜਾ ਤੀਨ ਦੇਵ ਕੋ ਰੂਪ।
2: ਮਹਾਰਾਜ ਕਹਿੰਦੇ ਅਸੀਂ ਕਹਿੰਦੇ ਹਾਂ ਵੀ ਬ੍ਰਾਹਮਣ ਚੰਗਾ ਹੈ, ਪਰ ਜੇ ਬ੍ਰਾਹਮਣ ਆਪਣੇ ਕਰਮਾਂ ਦੇ ਸੰਯੁਕਤ ਹੋਵੇ, ਬ੍ਰਾਹਮਣ ਜੇ ਚੰਗਾ ਹੋਵੇ। ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਬ੍ਰਾਹਮਣ ਦੇ ਕਰਮ ਦੱਸੇ ਨੇ, ਔਰ ਮਹਾਰਾਜ ਜੀ ਨੇ ਸਹਿਜ ਕਿਰਤੀ ਚ ਪੰਜਵੇਂ ਪਾਤਸ਼ਾਹ ਨੇ ਬ੍ਰਾਹਮਣ ਦੇ ਕਰਮ ਦੱਸੇ ਨੇ, ਬ੍ਰਾਹਮਣ ਦੇ ਕਰਮ ਅੱਛੇ ਨੇ। ਕਹਿੰਦੇ ਜੇ ਸੱਚਾ ਸੁੱਚਾ ਬ੍ਰਾਹਮਣ ਉਹ ਤਿੰਨਾਂ ਦੇਵਤਿਆਂ ਦੇ ਬਰਾਬਰ ਹੈ, ਰੋਹਾ ਜਿਹਾ ਮਿਲਦਾ ਨਹੀਂ। ਇਸ ਕਰਕੇ ਰਾਵਣ ਵੀ ਤਾਂ ਬ੍ਰਾਹਮਣ ਹੀ ਸੀ, ਉਹਨੇ ਚਾਰ ਵੇਦਾਂ ਦਾ ਟੀਕਾ ਕੀਤਾ ਸੀ ਤੇ ਕੰਮ ਕਿਹਾ ਜਿਹਾ ਪੁੱਠਾ ਕੀਤਾ, ਫਿਰ ਮਾਰ ਖਾਧੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤਾਂ ਕੋਈ ਉੱਤਮ ਬ੍ਰਾਹਮਣ ਹੈ, ਅੱਛੇ ਹੁੰਦੇ ਨੇ, ਦਿਮਾਗ ਵੀ ਚੰਗੇ ਹੁੰਦੇ ਨੇ, ਵੈਸੇ ਵੀ ਸਾਫ਼ ਸੁਥਰੇ ਹੁੰਦੇ ਨੇ, ਸਤੋ ਗੁਣੀ ਹੁੰਦੇ ਨੇ, ਤੇ ਉਹਨਾਂ ਨੇ ਅੰਮ੍ਰਿਤ ਛਕ ਲਿਆ, ਉਹ ਹੋਰ ਵੀ ਚੰਗੇ ਬਣ ਜਾਂਦੇ ਨੇ, ਔਰ ਮਰਿਆਦਾ ਨੂੰ ਐਨ ਪੂਰਨ ਰੂਪ ਵਿੱਚ ਕਮਾਉਣ। ਫਿਰ ਤਾਂ ਆਖੇ ਵੀ ਗੁਰੂ ਕਾ ਸਿੰਘ ਸੱਜ ਗਿਆ, ਪ੍ਰੇਮੀ ਜਨ ਬਣ ਗਿਆ। ਤੇ ਜੇ ਉਹੀ ਖਾਣ ਪੀਣ ਦਾ ਮਹਾਰਾਜ ਕੋਈ ਆ ਜੇ ਤੁਹਾਡੇ ਵਿੱਚ, ਉਹਦਾ ਥੋੜਾ ਧਿਆਨ ਰੱਖਿਆ ਕਰੋ।
1: ਪਲਟ ਮਜਬ ਪੀਰਨ ਜਜੈ ਸੋ ਪਾਪੀ ਪਰੇ ਕੂਪ।
2: ਮਹਾਰਾਜ ਕਹਿੰਦੇ ਉਹ ਦੇਖੋ ਮਜਬ ਨੂੰ ਪਲਟ ਲਵੇ ਆਪਣੇ ਨੂੰ ਬ੍ਰਾਹਮਣ, ਤੇ ਪਲਟ ਕੇ ਪੂਜਾ ਕਰੇ ਜਾ ਕਰਕੇ ਪੀਰਾਂ ਦੀ, ਤੇ ਪੀਰਾਂ ਨੂੰ ਮੰਨੇ, ਤੇ ਹੋਰ ਵੀ ਜਾ ਕੇ ਇੱਧਰ ਉੱਧਰ ਭੇਖ ਜੇ ਧਾਰਨ ਕਰ ਲਵੇ। ਤੇ ਇਹ ਕਈ ਤਰ੍ਹਾਂ ਦੇ ਹੁੰਦੇ ਨੇ ਐਸੇ ਲੋਕ, ਉਧਰ ਵੀ ਮੰਨੀ ਜਾਣਾ ਉੱਥੇ ਵੀ ਮੰਨੀ ਜਾਣਾ, ਇਹਨਾਂ ਬੰਦਿਆਂ ਤੋਂ ਕਹਿੰਦੇ ਇਹੋ ਜਿਹੇ ਪਾਪੀ ਲੋਕਾਂ ਤੋਂ ਸਾਵਧਾਨ ਰਿਹਾ ਕਰੋ।
1: ਇਸ ਕੇਸ ਧਰ ਆਨ ਸਿੱਖ ਪੂਜਤ ਤੁਛਨ ਦੇਵ।
2: ਹੁਣ ਫਿਰ ਕੀ ਕੀਤਾ ਉਹਨੇ, ਦੇਖਿਆ ਕਿ ਇੱਥੇ ਠੱਗੀ ਚੱਲ ਸਕਦੀ ਆ, ਭੇਸ ਬਣਾ ਲਿਆ, ਕੇਸ ਰੱਖ ਲਏ, ਤੇ ਪੂਜਾ ਕਰਦਾ ਤੁੱਛ ਦੇਵਤਿਆਂ ਦੀ, ਮਾੜੇ ਮੋਟਿਆਂ ਦੀ ਇਧਰ ਉਧਰ ਕਰ ਲਈ, ਮੰਤਰ ਜੇ ਕਰ ਲਏ। ਤੇ ਇਸ ਪ੍ਰਕਾਰ ਇਹੋ ਜਿਹੇ ਲੋਕ ਜ਼ਿਆਦਾਤਰ ਜਿੱਥੇ ਸਾਵਧਾਨੀ ਵਰਤੀ ਦੀ ਉੱਥੇ ਤਾਂ ਨਹੀਂ ਆਉਂਦੇ ਹੈ, ਪਿੰਡਾਂ ਦੇ ਲੋਕਾਂ ਨੂੰ ਬਹੁਤ ਖਰਾਬ ਕਰਦੇ ਨੇ। ਪਿੰਡਾਂ ਦੇ ਲੋਕਾਂ ਨੂੰ ਬਸ ਅੱਧਾ ਕੁ ਉਧਰਲਾ ਭੇਸ ਜਿਹਾ ਬਣਾ ਲੈਣਗੇ, ਅੱਧਾ ਕੁ ਉਧਰਲਾ ਭੇਸ ਜਿਹਾ ਬਣਾ ਲੈਣਗੇ। ਉੱਥੇ ਜੇ ਕੋਈ ਸਿੱਖ ਆ ਗਿਆ ਉਹਦੇ ਮੂੰਹ ਤੇ ਕਹਿਣਗੇ ਵਾਹਿਗੁਰੂ ਵਾਹਿਗੁਰੂ, ਹੋਰ ਆ ਗਿਆ ਰਾਮ ਰਾਮ ਕਰ ਛੱਡਿਆ, ਜੇ ਕੋਈ ਹੋਰ ਆ ਗਿਆ ਉੱਥੇ ਭਾਈ ਏਕ ਹੈ, ਸਾਰੀਆਂ ਫੋਟੋਆਂ ਲਾ ਲੈਣਗੇ ਹਰੇਕ ਦੀਆਂ, ਸਭ ਦੀਆਂ ਫੋਟੋਆਂ ਲਾ ਕੇ ਬੈਠੇ ਨੇ। ਮੇਰੇ ਵਰਗਾ ਜਾਊਗਾ ਵੀ ਗੁਰੂ ਨਾਨਕ ਦੇਵ ਜੀ ਹੱਥ ਕਰੀ ਜਾਣਗੇ, ਉਧਰ ਕਰ ਦੇਣਗੇ, ਤੇ ਨੌ ਵੀ ਉਹੋ ਜਿਹਾ ਰਲਮਾ ਜਿਹਾ ਰੱਖ ਲੈਣਗੇ, ਵਿੱਚੇ ਨੌ ਇਹਦਾ ਰੱਖ ਲਿਆ ਵੀ, ਵਿੱਚੇ ਰਾਮ ਦਾ ਵੀ ਰੱਖ ਲਿਆ, ਵਿੱਚੇ ਰਹੀਮ ਦਾ ਵੀ ਰੱਖ ਲਿਆ, ਵਿੱਚੇ ਚੱਲ ਹੋਰ ਦਾ ਵੀ ਰੱਖ ਲਿਆ, ਸਾਰੇ ਏਕ ਹੈ। ਇਉਂ ਕਰਕੇ ਲੋਕਾਂ ਨੂੰ ਐਸੇ ਲੋਕੀ ਪਖੰਡੀ ਜਿਹੜੇ ਲੋਕ ਨੇ ਮਹਾਰਾਜ ਕਹਿੰਦੇ ਠੱਗਣਗੇ। ਤੁਸੀਂ ਧਿਆਨ ਰੱਖਣਾ ਇਹਨਾਂ ਲੋਕਾਂ, ਧਾਗੇ ਤਵੀਤ ਜੇ ਕਰਕੇ ਦੇਣਗੇ ਲੋਕਾਂ ਨੂੰ, ਪਾਣੀ ਚ ਫੂਕ ਜੀ ਮਾਰਨਗੇ, ਗਊ ਨੂੰ ਪੇੜਾ ਜਾਂ ਦੇਣ ਨੂੰ ਦੱਸਣਗੇ। ਮਹਾਰਾਜ ਕਹਿੰਦੇ ਉਹ ਤੁਸੀਂ ਇਹਨਾਂ ਠੱਗੀਆਂ ਤੇ ਇਹਨਾਂ ਚਾਲਾਂ ਤੋਂ ਬਚ ਕੇ ਸੁਚੇਤ ਹੋ ਕੇ ਰਹੋ।
1: ਦਾਹੇ ਨਾ ਪਾਨੀ ਦੀਜੀਏ ਮੇਰਾ ਸਿੱਖ ਸੁਸੇਵ।
2: ਮਹਾਰਾਜ ਕਹਿੰਦੇ ਇਹੋ ਜਿਹੇ ਤਾਂ ਪਖੰਡੀ ਨੂੰ ਪਾਣੀ ਵੀ ਨਹੀਂ ਦੇਣਾ ਚਾਹੀਦਾ ਪੀਣ ਨੂੰ, ਉਹਨੂੰ ਕੀ ਲੋੜ ਹੈ ਪਾਣੀ ਪਿਆਉਣ ਦੀ, ਇਹ ਤਾਂ ਭੇਖੀ ਆਦਮੀ ਹੈ, ਪਖੰਡੀ ਆਦਮੀ ਹੈ, ਕਿਉਂਕਿ ਇਹਦਾ ਤਾਂ ਆਪਣਾ ਵੀ ਕੋਈ ਧਰਮ ਨਹੀਂ ਤੇ ਸਾਨੂੰ ਵੀ ਬੇਧਰਮੇ ਬਣਾਵੇਗਾ ਇਹ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇਹਦੇ ਨਾਲੋਂ ਤਾਂ ਮੇਰਾ ਸਿੱਖ ਸੇਵ, ਮੇਰਾ ਜਿਹੜਾ ਸਿੱਖ ਹੈ ਸੰਗਤੀਆ ਹੈ, ਅੰਮ੍ਰਿਤ ਛਕਿਆ ਹੋਇਆ ਹੈ ਜਾਂ ਗੁਰੂ ਘਰ ਦਾ ਪ੍ਰੇਮੀ ਵੈਸੇ ਹੈ, ਉਨ੍ਹਾਂ ਦੀ ਸੇਵਾ ਕਰਨੀ ਸੌ ਗੁਣਾ ਨਹੀਂ ਲੱਖਾਂ ਗੁਣਾ ਚੰਗੀ ਹੈ।
1: ਕੇਸਾ ਧਾਰੀ ਭੇਖੀਆ ਜੀਵਨ ਕੇ ਤਿੰਨ ਕਾਜ।
2: ਸੋ ਜਿਹੜਾ ਕੇਸਾ ਧਾਰੀ ਭੇਖੀਆ ਹੈ, ਭੇਖੀ ਕੇਸਾਂ ਨੂੰ ਧਾਰਨ ਵਾਲਾ ਹੈ, ਤੋ ਮਹਾਰਾਜ ਕਹਿੰਦੇ ਨੇ ਉਹ ਚੰਡਾਲ ਦੇ ਬਰਾਬਰ ਹੈ, ਉਹਨੇ ਉਪਜੀਵਿਕਾ ਵਾਸਤੇ ਜਿਹੜੇ ਕੇਸ ਧਾਰਨ ਕੀਤੇ ਹੋਏ ਨੇ ਉਹ ਤਾਂ ਜੀਵਨ ਦੇ ਕੰਮ ਨੂੰ ਲੈਂਦਾ, ਭਾਵ ਆਪਣੇ ਰੋਟੀ ਪਾਣੀ ਨੂੰ ਕੇਸ ਧਾਰਨ ਕੀਤੇ ਨੇ।
1: ਧਰੇ ਕੇਸ ਚੰਡਾਲ ਸਮ ਦੇ ਦਾਨ ਹੋਏ ਪਾਜ।
2: ਮਹਾਰਾਜ ਕਹਿੰਦੇ ਉਹ ਤਾਂ ਚੰਡਾਲ ਵਰਗਾ ਹੈ ਜੇ ਉਹਨੇ ਕੇਸ ਧਾਰਨ ਕਰ ਲਏ ਨੇ, ਕਾਹਦੇ ਲਈ, ਦਾਨ ਦੀ ਇੱਛਾ ਵਾਸਤੇ। ਇਸ ਕਰਕੇ ਉਹ ਤਾਂ ਜਿਹੜਾ ਹੈ ਨਾ ਬੰਦਾ, ਉਹ ਤਾਂ ਨਰਕਾਂ ਨੂੰ ਆਪ ਜਾਏਗਾ, ਤੁਹਾਨੂੰ ਵੀ ਲੈ ਕੇ ਜਾਏਗਾ ਨਾਲ, ਕਿਉਂਕਿ ਬਣਾਵਟੀ ਹੈ, ਨਿਸਫਲ ਹੈ। ਇਸ ਕਰਕੇ ਐਸੇ ਬੰਦਿਆਂ ਤੋਂ ਹਮੇਸ਼ਾ ਲਈ ਸਾਵਧਾਨ, ਬਈ ਦਿਨੇ ਚੋਲੇ ਜੇ ਪਾ ਲਏ, ਅਗਰਾਹੀਆਂ ਜਿਹੀਆਂ ਕਰਦੇ ਫਿਰਦੇ ਨੇ ਪਿੰਡਾਂ ਜਾ ਕੇ, ਇੱਕ ਟਰੱਕ ਜਿਹਾ ਲੈ ਲੈਣਗੇ ਪੁਰਾਣਾ, ਜਾਂ ਇੱਕ ਜਾਊਂਗਾ ਜੀਪ ਜਾ, ਉੱਤੇ ਹੋਰ ਹੀ ਕੁਛ ਲਿਖ ਲੈਣਗੇ। ਸ਼ਾਮ ਨੂੰ ਇੱਥੇ ਅਨਾਜ ਮੰਡੀ ਚ ਆ ਕੇ ਸਾਰੀ ਕਣਕ ਕੁਣਕ ਜੀ ਵੇਚ ਕੇ ਸ਼ਰਾਬ ਪੀ ਲੈਂਦੇ ਆ। ਲੁਧਿਆਣੇ ਤੋਂ ਇੱਕ ਵਾਰ ਆਏ ਇੱਥੇ, ਆ ਪਰਚੀਆਂ ਜਿਹੀਆਂ ਕੱਢ ਰਹੇ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਸੀਗਾ, ਬੜੇ ਬਾਣੇ ਜੇ ਪਾਏ ਹੋਏ ਉਹਨਾਂ ਨੇ, ਤੇ ਕਹਿੰਦੇ ਜੀ ਆ ਖਾਲਸਾ ਜੀ ਆ ਦਿਓ ਜੀ ਗੁਰਾਹੀ। ਮੈਂ ਕਿਹਾ ਕਾਹਦੀ ਹੈ, ਅੱਜ ਕੱਲ੍ਹ ਤੁਹਾਡੀਆਂ ਪਰਚੀਆਂ ਚੈੱਕ ਕਰ ਲਿਆ ਕਰੋ, ਤਾਂ ਐਵੇਂ ਚੱਕੀ ਫਿਰਨਗੇ। ਕਹਿੰਦੇ ਸਮਰਾਲਾ ਚੌਂਕ ਛਬੀਲ ਲੈ, ਮੈਂ ਉਹ ਸਮਰਾਲਾ ਚੌਂਕ ਪਟਿਆਲੇ 'ਚ ਤਾਂ ਨਹੀਂ ਹੈਗਾ, ਇਹ ਤਾਂ ਲੁਧਿਆਣੇ ਆ। ਕਹਿੰਦਾ ਜੀ ਉੱਥੇ ਹੀ ਲਾ ਰਹੇ ਆ, ਲੁਧਿਆਣੇ ਲਾ ਰਹੇ। ਮੈਂ ਕਿਹਾ ਲੁਧਿਆਣੇ ਲੋਕ ਹੈ ਨਹੀਂ ਗਏ ਤੁਹਾਨੂੰ ਗੁਰਾਹੀ ਦੇਣ ਵਾਸਤੇ, ਤੁਸੀਂ ਕਿੱਧਰੋਂ ਆ ਗਏ, ਦੇਖ ਲਓ ਜੀ ਤੁਹਾਡੀ ਮਰਜ਼ੀ ਹੈਗਾ ਕਿ ਅੱਗੇ ਚਲੇ ਗਏ। ਇਹੋ ਜਿਹੇ ਆ ਜਗਰਾਤੇ ਵਾਲੇ ਵੀ ਕਈ ਇਹੋ ਜਿਹੇ ਨਕਲੀ ਬਣੇ ਹੋਏ ਨੇ, ਦੋ ਤਿੰਨ ਵਾਰ ਤਾਂ ਪਰਚੀ ਲੈ ਕੇ ਆਏ ਉਹ। ਫਿਰ ਇੱਕ ਬੰਦੇ ਨੇ ਮੈਨੂੰ ਤਰੀਕਾ ਦੱਸਿਆ, ਕਹਿੰਦਾ ਇਹਨਾਂ ਨੂੰ ਪੁੱਛੋ ਵੀ ਜਗਰਾਤਾ ਹੈ ਕਿੰਨੀ ਤਰੀਕ ਨੂੰ ਤੇ ਥਾਂ ਕਿਹੜੀ ਹੈ। ਮੈਂ ਇਹੀ ਗੱਲ ਪੁੱਛੀ ਕਿੰਨੀ ਤਰੀਕ ਨੂੰ ਹੈ ਤੇ ਥਾਂ ਕਿਹੜੀ ਹੈ। ਕਹਿੰਦਾ ਜੀ ਥਾਂ ਤਾਂ ਹਲੇ ਸੋਚਾਂਗੇ ਤੇ ਤਰੀਕ ਵੀ ਰੱਖਣੀ ਆ ਹਲੇ। ਮੈਂ ਕਿਹਾ ਕਾਕਾ ਐਂ ਕਰੀ, ਮੈਂ ਰੁਪਈਆ ਦਊਂਗਾ 100 ਦਊਂਗਾ, ਮੈਂ ਉੱਥੇ ਆ ਕੇ ਜਾਂ ਜਗਰਾਤਾ ਹੋਊਗਾ ਨਾ, ਮੈਂ ਆਊਂਗਾ ਉੱਥੇ ਨਾਲ, ਤੈਨੂੰ ਰੁਪਈਆ ਵੀ 100 ਦੇ ਕੇ ਜਾਊਂਗਾ, ਦੇਖਾਂਗੇ ਜਗਰਾਤਾ ਵੀ, ਅਸੀਂ ਵੀ ਦਰਸ਼ਨ ਕਰਾਵਾਂਗੇ। ਫਿਰ ਭੱਜ ਗਏ, ਫਿਰ ਖੜੇ ਹੀ ਨਹੀਂ ਹੈ ਉੱਥੇ। ਤੇ ਇਸ ਕਰਕੇ ਲੋਕ ਪਰਚੀਆਂ ਛਪਾਉਂਦੇ, ਰਸੀਦਾਂ ਛਪਾਉਂਦੇ ਨੇ ਥਾਂ ਥਾਂ ਦੇ ਉੱਤੇ, ਉਹਨਾਂ ਤੋਂ ਸਤਿਗੁਰੂ ਸਾਵਧਾਨ ਕਰਦੇ ਨੇ ਕਿ ਲੋਕੀ ਲੁੱਟਣ ਨੂੰ ਚੜਨਗੇ ਤੁਹਾਨੂੰ, ਬਾਣੇ ਪਾਉਣਗੇ ਸਿੱਖੀ ਵਾਲੇ ਤੇ ਕਰਨਗੇ ਖੋਟੇ ਕਰਮ, ਉਹਨਾਂ ਕੋਲੋਂ ਸਾਵਧਾਨ ਰਹਿਣਾ ਹੈ।
1: ਮੜੀ ਮਸਾਣੀ ਗੋਰ ਨਮਨ।
2: ਮਹਾਰਾਜ ਕਹਿੰਦੇ ਮੜੀਆਂ ਨੂੰ ਨਹੀਂ ਮੰਨਣਾ, ਜਾ ਕੇ ਮਸਾਣੀਆਂ ਹੁੰਦੀਆਂ ਨੇ ਕਬਰਾਂ ਨੂੰ ਜਾ ਕੇ ਮੰਨਣਾ, ਗੋਰ ਕਬਰ ਜਿਹੜੀਆਂ ਨੇ ਕਬਰਾਂ, ਤੇ ਇਹ ਮਸਾਣੀਆਂ ਜਿਹੜੀਆਂ ਨੇ ਜਾ ਕੇ ਜਿੱਥੇ ਮੜੀਆਂ ਮੁੜੀਆਂ ਸੰਸਕਾਰ ਕਰਦੇ ਨੇ, ਉੱਥੇ ਲੋਕ ਰਾਤ ਨੂੰ ਜਾਂਦੇ ਨੇ। ਇਹ ਜਿਹੜੀਆਂ ਮੜੀਆਂ ਹੁੰਦੀਆਂ ਨੇ ਇਹ ਆਮ ਲੋਕਾਂ ਦੀ ਹੁੰਦੀਆਂ। ਹੁਣ ਇੱਕ ਚੀਜ਼ ਹੋਰ ਆ ਜਾਂਦੀ ਵੀ ਜਿਵੇਂ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਨੇ, ਜਿਵੇਂ 40 ਮੁਕਤਿਆਂ ਦਾ ਸੰਸਕਾਰ ਹੋਇਆ, ਹੁਣ ਕਈ ਲੋਕ ਉਹਨਾਂ ਨੂੰ ਵੀ ਨਾਲ ਲਾ ਦੇਣਗੇ, ਫੇਰ ਤਾਂ ਜੀ ਉਹ ਵੀ ਮੜੀ ਹੈ ਜੀ, ਉਹ ਕਿੱਥੇ ਉਹ ਸਿੰਘ ਕਿੱਥੇ ਮੜੀਆਂ। ਤੇ ਫੇਰ ਜਿੱਥੇ ਸ਼ਹੀਦ ਗੰਜ ਸ੍ਰੀ ਆਨੰਦਪੁਰ ਸਾਹਿਬ ਹੈ, ਪਾਵਨ ਪਵਿੱਤਰ ਸਥਾਨ, ਸੀਸਗੰਜ ਸਾਹਿਬ ਸ੍ਰੀ ਜੋ ਹੈ ਦਿੱਲੀ ਵਿਖੇ ਹੈ ਮਹਾਰਾਜ ਦਾ ਸਥਾਨ ਹੈ, ਤੇ ਇਸ ਤਰ੍ਹਾਂ ਦੇ ਜਿਹੜੇ ਸਥਾਨ ਨੇ ਇਹ ਤਾਂ ਸਾਡੇ ਸਤਿਕਾਰਯੋਗ ਨੇ। ਤੇ ਬਾਕੀ ਜਿਹੜੀਆਂ ਦੂਸਰੀਆਂ ਸਥਾਨਾਂ ਦੀ ਗੱਲ ਕੀਤੀ ਹੈ ਕਿ ਮੜੀਆਂ ਨੂੰ ਮੰਨਣਾ,

0: ਜਿਹੜਾ ਭੇਖੀ ਬੰਦਾ ਹੈ ਐਵੇਂ ਹੀ ਤੁਸੀਂ ਨੋਟ ਕਰਿਆ ਕਰੋ, ਤੁਹਾਨੂੰ ਘਰੇ ਆ ਕਹਿਣਗੇ ਆਹ ਸੰਗਰਾਂਦ ਦੇ ਪੈਸੇ ਦਿਓ ਜੀ, ਉਦੋਂ ਤੁਸੀਂ ਡਾਇਰੀ ਤਾਂ ਦੇਖ ਲਿਆ ਕਰੋ। ਅੱਜ ਮੈਨੂੰ ਪੁੱਛੇ ਸੰਗਰਾਂਦ, ਅੱਜ ਹੁੰਦਾ ਕੋਈ ਦਿਨ ਵੀ ਨਹੀਂ, ਐਵੇਂ ਕਹਿਣਗੇ ਆ ਕੇ ਸੰਗਰਾਂਦ ਹੈ। ਉਹ ਇੱਕ ਚੰਗਾ ਭਲਾ ਬਾਣਾ ਜਿਹਾ ਪਾਇਆ, ਦਰਵਾਜ਼ਾ ਖੜਕਾਇਆ ਆ ਕੇ, ਕਹਿੰਦਾ ਜੀ ਆ ਅੱਜ ਦਓ ਜੀ ਦਾਨ। ਮੈਂ ਕਿਹਾ ਓਏ ਅੱਜ ਕੀ ਦਿਨ ਹੈ, ਕੋਈ ਮੱਸਿਆ ਕੋਈ ਸੰਗਰਾਂਦ ਕੁਛ? ਕਹਿੰਦਾ ਜੀ ਅੱਜ ਸ਼ਨੀਵਾਰ ਹੈ। ਮੈਂ ਕਿਹਾ ਚੰਗਾ ਤੂੰ ਸਿੰਘ ਹੈ, ਸ਼ਨੀਵਾਰ ਦਾ ਦਾਨ ਲੈਣਾ ਤੂੰ? ਓਏ ਤਾਂ ਇਸ ਤਰ੍ਹਾਂ ਲੋਕ ਕਰਦੇ ਨੇ ਠੱਗੀਆਂ ਠੋਰੀਆਂ, ਉਈ ਕਹਿਣਗੇ ਅੱਜ ਮੱਸਿਆ। ਆਪਾਂ ਕੰਮ ਚ ਬਿਜ਼ੀ ਹੁੰਦੇ ਹਾਂ ਆਪਣੇ ਚ, ਆਪਾਂ ਕਹਿੰਦੇ ਚਲੋ ਹੋਣੀ ਮੱਸਿਆ, ਕੀ ਪਤਾ ਅੱਜ ਮੱਸਿਆ ਹੀ ਹੋਵੇ। ਮੈਂ ਮਾੜੀ ਮੋਟੀ ਜੰਤਰੀ ਰੱਖਿਆ ਕਰੋ, ਦੇਖ ਲਿਆ ਕਰੋ ਮੱਸਿਆ ਹੈ ਵੀ ਹੈ ਕਿ ਉਹੀ ਲੈਣ ਆ ਗਿਆ। ਇਸ ਕਰਕੇ ਲੋਕ ਤਾਂ ਮੂੰਹ ਚੱਕ ਕੇ ਤੁਰੇ ਹੋਏ ਨੇ ਘਰਾਂ ਚੋਂ ਦਾਨ ਲੈਣ ਵਾਸਤੇ। ਮਹਾਰਾਜ ਕਹਿੰਦੇ ਐਵੇਂ ਖਾਮ ਖਾਂ ਦਾਨ ਨਾ ਦਿਆ ਕਰੋ ਕਿਸੇ ਨੂੰ।
1: ਜੈ ਕੋ ਨਾ ਖਾਏ ਪ੍ਰਸਾਦ, ਕਰੇ ਜਿਸ ਤੀਨੋ ਸਿੱਖ ਸੁਬਾਦ।
0: ਇਸ ਕਰਕੇ ਮਹਾਰਾਜ ਕਹਿੰਦੇ ਜੇ ਕੋਈ ਕਰੇਗਾ ਉਹ ਬੇਅਰਥ ਹੈ। ਇਹ ਜੈ ਕਹਿਦਾ ਪ੍ਰਸ਼ਾਦ ਨਹੀਂ ਖਾਣਾ, ਉੱਥੇ ਮਿਲ ਗਿਆ ਉੱਥੇ ਖਾ ਲਿਆ, ਉੱਥੇ ਮਿਲ ਗਿਆ ਉੱਥੇ ਖਾ ਲਿਆ। ਪ੍ਰਸ਼ਾਦ ਹਰ ਥਾਂ ਤੋਂ ਮਿਲਦਾ, ਜਾਂ ਤਾਂ ਨਾ ਕਰ ਦਿਓ ਜਾਂ ਲੈ ਲਓ, ਕੋਈ ਗੱਲ ਨਹੀਂ। ਖਾਣਾ ਨਹੀਂ ਨਾ, ਲੈ ਕੇ ਕਿਸੇ ਬੱਚੇ ਨੂੰ ਦੇ ਦਿਓ, ਹੋਰ ਕਿਸੇ ਨੂੰ ਦੇ ਦਿਓ, ਲੈ ਭਾਈ ਅਸੀਂ ਸਿੰਘ ਹਾਂ, ਸਾਨੂੰ ਹੁਕਮ ਨਹੀਂ ਹੈਗਾ ਖਾਣ ਦਾ ਮਹਾਰਾਜ ਦਾ। ਇਸ ਕਰਕੇ ਇਹ ਜਿਹੜਾ ਪ੍ਰਸ਼ਾਦ ਹੈ, ਕਿਉਂ ਕੜਾਹ ਪ੍ਰਸ਼ਾਦ ਤਾਂ ਹੈਗਾ ਸਾਰਿਆਂ ਨੂੰ ਹੀ ਪ੍ਰਵਾਨ, ਇਹ ਤਾਂ ਆਪਾਂ ਜਿਹਨੂੰ ਮਰਜ਼ੀ ਦੇ ਸਕਦੇ ਹਾਂ, ਇਹ ਗੁਰੂ ਨਾਨਕ ਦੇਵ ਜੀ ਦਾ ਭੰਡਾਰਾ ਹੈ। ਪਰ ਜਿਹੜਾ ਪ੍ਰਸ਼ਾਦ ਥਾਂ ਥਾਂ ਤੋਂ ਲੈਣਾ ਉਹ ਮਹਾਰਾਜ ਨੇ ਹੁਣ ਆਪਾਂ ਨੂੰ ਮਨਾ ਕੀਤਾ। ਜੇ ਮਹਾਰਾਜ ਨੇ ਮਨਾ ਕੀਤਾ ਕਈ ਡਰੀ ਜਾਣਗੇ, ਜੇ ਨਾ ਖਾਧਾ ਫਿਰ ਅਗਲਾ ਗਲ ਨਾ ਪੈ ਜੇ। ਤੁਸੀਂ ਸਿੱਧੀ ਗੱਲ ਕਰਦੇ, ਦਸਵੇਂ ਪਾਤਸ਼ਾਹ ਸਾਨੂੰ ਹੁਕਮ ਨਹੀਂ ਗਾ, ਜਾਂ ਲੈ ਕੇ ਗਾਹਾਂ ਕਿਸੇ ਨੂੰ ਹੋਰ ਦੇ ਦਿਓ, ਭਾਈ ਅਸੀਂ ਛਕਣਾ ਨਹੀਂ ਗਾ। ਸੌ ਤਰ੍ਹਾਂ ਦੇ ਬਹਾਨੇ ਵੀ ਹੁੰਦੇ ਨੇ, ਜਦ ਆਪਣੀ ਮਰਿਆਦਾ ਰੱਖਣੀ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਜੈ ਤੈ ਕਾ ਜਿਵੇਂ ਪ੍ਰਸਾਦ, ਮੇਰਾ ਸਿੱਖ ਨਹੀਂ ਆਦ ਜੁਗਾਦ, ਉਹ ਨਹੀਂ ਮੇਰਾ ਸਿੱਖ ਜਿੱਥੇ ਦੇਖਿਆ। ਹੁਣ ਜੇ ਦੇਖਿਆ ਵੀ ਇੱਥੇ ਬਰਫੀ ਮਿਲ ਰਹੀ ਹੈ, ਮੂੰਹ ਚ ਪਾਣੀ ਆ ਗਿਆ ਦੇਖ ਕੇ, ਉਹ ਇਹ ਥੋੜੀ ਹੁੰਦਾ ਵੀ ਬਰਫੀ ਹੁਣ ਕਿਤੇ ਹੋਰ ਕਬਰ ਤੇ ਮਿਲਦੀ ਤਾਂ ਉੱਥੇ ਵੀ ਖਾ ਲਈ ਜਾ ਕੇ, ਉੱਥੇ ਚੌਲ ਮਿਲਦੇ ਨੇ, ਉੱਥੇ ਖੀਰ ਮਿਲਦੀ ਹੈ। ਮਹਾਰਾਜ ਕਹਿੰਦੇ ਇਹਨਾਂ ਗੱਲਾਂ ਤੋਂ ਸਾਵਧਾਨ ਰਹੋ, ਤੁਹਾਨੂੰ ਹਲੇ ਇਹ ਅੰਦਰਲੀ ਗੱਲ ਦਾ ਨਹੀਂ ਪਤਾ। ਜਿਹਦਾ ਪ੍ਰਸ਼ਾਦ ਖਾ ਲਈਏ ਨਾ, ਮੁੜ ਕੇ ਉਹ ਕਬਜ਼ਾ ਕਰ ਲੈਂਦਾ ਉਸ ਤੇ, ਉਹ ਕਹਿੰਦਾ ਚੇਲਾ ਮੇਰਾ ਇਹ, ਕਿਉਂਕਿ ਮੇਰਾ ਪ੍ਰਸ਼ਾਦ ਜੋ ਖਾਧਾ, ਮੁੜ ਕੇ ਉਹ ਫਿਰ ਖਹਿੜਾ ਨਹੀਂ ਛੱਡਦਾ। ਇਸ ਕਰਕੇ ਬਈ ਪ੍ਰਸ਼ਾਦ ਹੋਰ ਕਿਤੋਂ ਨਹੀਂ ਛਕਣਾ, ਜਿਨ੍ਹਾਂ ਨੇ ਹੁਣ ਗੁਰੂ ਕਾ ਅੰਮ੍ਰਿਤ ਛਕਿਆ ਹੋਇਆ ਉਹ ਸਿਰਫ ਕੜਾਹ ਪ੍ਰਸ਼ਾਦ ਹੀ ਛਕਣ।
1: ਬਿਨ ਬੂਜੇ ਦੇਵਨ ਕੋ ਜਜੈ, ਮੈਂ ਛੋਟਾ ਸੋ ਸਿੱਖ ਮਮ ਤਜੈ।
0: ਹੁਣ ਜਿਹੜਾ ਬਿਨਾਂ ਸਮਝੇ ਐਵੇਂ ਦੇਈ ਜਾਵੇ ਜਾਂ ਲਈ ਜਾਵੇ, ਮਹਾਰਾਜ ਕਹਿੰਦੇ ਮੈਂ ਉਹਨੂੰ ਛੱਡਿਆ, ਉਹ ਮੇਰਾ ਸਿੱਖ ਨਹੀਂ ਹੈ। ਜਿਹੜਾ ਥਾਂ ਥਾਂ ਦੇ ਉੱਤੇ ਐਵੇਂ ਖਾਈ ਜਾਂਦਾ, ਥਾਂ ਥਾਂ ਦੇ ਉੱਤੇ ਆਪਣੀ ਮਰਿਆਦਾ ਵਿਗਾੜਦਾ ਫਿਰਦਾ, ਉਹ ਮੇਰਾ ਸਿੱਖ ਨਹੀਂ, ਮੈਂ ਉਹਨੂੰ ਛੱਡ ਦਿੱਤਾ, ਇਹ ਜਾਣ ਲਓ।
1: ਮੇਰਾ ਸਿੱਖ ਜੋ ਤੀਰਥ ਜਾਵੇ, ਦੇ ਅਤਿਥੀ ਕੋ ਭੋਗ ਭੁਗਾਵੇ।
0: ਹੁਣ ਸਿੱਖ ਹੋ ਕੇ ਤੀਰਥਾਂ ਤੇ ਵੀ ਨਹੀਂ ਜਾਣਾ, ਤੀਰਥ ਤੇ ਨਹੀਂ ਜਾਣਾ, ਇੱਥੇ ਲਿਆਉਂਦੇ ਤੀਰਥਾਂ ਨੂੰ। ਸੁਣਿਆ 8-60 ਕਾ ਇਸ਼ਨਾਨ, ਕਈ ਕਹਿੰਦੇ ਨੇ ਮੈਂ ਤੀਰਥ ਤੇ ਨਹਾਉਣ ਜਾਣਾ, ਹੁਕਮ ਨਹੀਂ ਨਹਾਇਆ ਆਪਾਂ ਨੂੰ। ਐਵੇਂ ਆਪਾਂ ਹੁਣ ਦੂਜਿਆਂ ਦੀ ਰੀਸ ਕਰੀਏ, ਇਹ ਆਦਤ ਨਹੀਂ ਹੁੰਦੀ ਚੰਗੀ। ਉਹਨਾਂ ਦਾ ਹੈ ਠੀਕ ਹੈ, ਜਿਹਦਾ ਕੋਈ ਹੈ ਉਹਦਾ ਹੈ। ਸਾਡੇ ਤੀਰਥ ਨੇ ਪਾਵਨ ਪਵਿੱਤਰ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਪਾਵਨ ਪਵਿੱਤਰ ਸਥਾਨ ਨੇ ਜਿਹੜੇ ਸਾਡੇ, ਉਹਨਾਂ ਦੇ ਦਰਸ਼ਨ ਇਸ਼ਨਾਨ ਕਰਨੇ ਆ। ਬਾਕੀ ਤੀਰਥਾਂ ਤੇ ਜਾਣਾ, ਫਿਰ ਅਤਿਥੀ ਨੂੰ ਭੋਗ ਭੁਗਾਉਣਾ ਐਵੇਂ ਖਾਮ ਖਾਂ, ਇਹੀਆਂ ਚੀਜ਼ਾਂ ਨਾ ਕਰੇ।
1: ਦੇ ਜੋ ਦਾਨ ਪੁਰਬ ਕੋ ਮਾਨ, ਗੁਰ ਵਿਸ਼ਵਾਸੀ ਗੁਰੂ ਸਤਾਨ।
0: ਹਾਂ, ਕਹਿੰਦੇ ਕਰਨ ਵਾਲਾ ਵੀ ਤੁਹਾਨੂੰ ਕੰਮ ਦੱਸ ਦਿੰਦੇ ਆ। ਤੁਸੀਂ ਜਿਹੜੇ ਦਾਨ ਲਈ ਫਿਰਦੇ ਹੋ ਜੇਬ ਚ ਜਾਂ ਆਪਣੇ ਘਰੇ ਰੱਖਿਆ ਹੋਇਆ, ਦੇ ਜੋ ਦਾਨ ਪੁਰਬ ਕੋ ਮਾਨ, ਗੁਰਪੁਰਬ ਤੇ ਦਾਨ ਦਿਓ, ਗੁਰੂ ਘਰ ਚ ਲੰਗਰ ਚ ਪਾਓ, ਹਿੱਸਾ ਪਾਓ ਲੰਗਰ ਚ, ਆਟਾ ਦਾਲ ਪਾਓ, ਚੌਲ ਪਾਓ, ਦੁੱਧ ਲਿਆਓ, ਇਹ ਲੰਗਰ ਵਿਚ ਪਾਉਣਾ। ਮਹਾਰਾਜ ਕਹਿੰਦੇ ਐਵੇਂ ਇਧਰ ਉਧਰ ਜਾ ਕੇ ਦਾਨ ਕਰਨਾ ਨੇ, ਉਹ ਤੁਹਾਨੂੰ ਫਾਇਦਾ ਨਹੀਂ ਦੇਣਗੇ। ਫਿਰ ਗੁਰ ਵਿਸ਼ਵਾਸੀ ਗੁਰੂ ਸਥਾਨ, ਗੁਰੂ ਦੇ ਉੱਤੇ ਵਿਸ਼ਵਾਸ ਰੱਖਣ ਵਾਲਾ ਸਿੱਖ ਫਿਰ ਗੁਰੂ ਕੇ ਸਥਾਨਾਂ ਤੇ ਹੀ ਜਾ ਕੇ ਦਾਨ ਕਰੇ।
1: ਵੇਖੋ ਨਾ ਇਹ ਤੀਰਥਨ ਪਾਂਡੇ, ਕਰੇ ਭੇਕ ਬਨ ਆਵੇ ਆਂਡੇ।
0: ਇਹ ਜਿਹੜੇ ਪਾਂਡੇ ਨੇ ਤੀਰਥਾਂ ਦੇ ਉੱਤੇ ਜਾ ਕੇ, ਫਿਰ ਕਈ ਲੋਕ ਐਸਾ ਕਰਦੇ ਨੇ ਕਿ ਮੈਂ ਉੱਥੇ ਤੀਰਥਾਂ ਤੇ ਜਾ ਕੇ ਦਾਨ ਦੇਣਾ ਹੈ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਨ੍ਹਾਂ ਨੂੰ ਵੀ ਦਾਨ ਨਹੀਂ ਦੇਣਾ, ਪਾਂਡਿਆਂ ਨੂੰ ਇਤਿਹਾਸਕ। ਉਹ ਪਿੱਛੇ ਜੇ ਨੌਵੇਂ ਪਾਤਸ਼ਾਹ ਗਏ ਸੀ ਗਯਾ ਉੱਥੇ ਜਾਂ ਹੋਰਨਾਂ ਸਥਾਨਾਂ ਤੇ, ਕਹਿੰਦੇ ਮਹਾਰਾਜ ਸਰਬੰਸ ਦਾਨ ਕਰੋ। ਮਹਾਰਾਜ ਦੀ ਪਾਲਕੀ ਵੀ ਲੈ ਲਈ, ਹੋਰ ਸਾਰਾ ਕੁਛ ਹੀ ਲੈ ਲਿਆ। ਮਹਾਰਾਜ ਦਸਵੇਂ ਪਾਤਸ਼ਾਹ ਨੇ ਫਿਰ ਸਾਰਿਆਂ ਨੂੰ ਹੁਣ ਮਨਾ ਕਰ ਦਿੱਤਾ, ਕਿਤੇ ਨਹੀਂ ਜਾਣਾ ਹੋਰ, ਨਾ ਕਿਤੇ ਉੱਥੇ ਦਾਨ ਦੇਣਾ, ਨਾ ਹੋਰ ਥਾਂ, ਨਾ ਇਹਨਾਂ ਤੀਰਥਾਂ ਤੇ ਜਾ ਕੇ ਪਾਂਡਿਆਂ ਨੂੰ ਦਾਨ ਦੇਣਾ। ਕਹਿੰਦੇ ਗੁਰੂ ਘਰ ਦੇ ਵਿੱਚ ਹੀ ਦੇਣਾ ਜੋ ਦੇਣਾ, ਇਸ ਕਰਕੇ ਇਹ ਗੱਲ ਪੱਕੀ ਕਰ ਲੋ।
1: ਰਹਿ ਇਕਾਂਤ ਪ੍ਰੀਤ ਜਨ ਦੂਰ, ਮਮ ਵਿਚਾਰ ਸੋ ਨਿਤ ਭਰਪੂਰ।
0: ਸਾਡੇ ਵਿਚਾਰ, ਗੁਰਬਾਣੀ ਦੇ ਵਿਚਾਰ, ਇਨ੍ਹਾਂ ਦੇ ਵਿਚਾਰ ਕਰੇ, ਇਕਾਂਤ ਰਹੇ ਤੇ ਪ੍ਰੀਤੀ ਰੱਖੇ।

0: ਇਸ ਕਰਕੇ ਸਿੱਖ ਭੁਗਾਵੇ ਮੇਰਾ ਸਿੱਖ, ਮੇਰਾ ਜਿਹੜਾ ਸਿੱਖ ਹੈ ਨਾ ਉਹ ਸਿੱਖ ਨੂੰ ਹੀ ਛਕਾਵੇ, ਭਾਵ ਗੁਰਸਿੱਖਾਂ ਦੀ ਸੰਗਤਾਂ ਦੀ ਸੇਵਾ ਕਰੇ। ਇਸੇ ਪ੍ਰਕਾਰ ਕੇਸ ਭੇਖ ਜਿਹੜੇ ਰੱਖੇ ਹੋਏ ਨੇ ਉਹ ਮੇਰੋ ਬ੍ਰਿਖ ਬਿਖ ਤੋਂ ਭਾਵ ਜ਼ਹਿਰ ਰੂਪ, ਜਿਨ੍ਹਾਂ ਨੇ ਭੇਸ ਹੀ ਕੇਵਲ ਬਣਾਇਆ ਹੋਇਆ ਹੈ ਉਹ ਤਾਂ ਜ਼ਹਿਰ ਰੂਪ ਹੈ, ਉਹਨੂੰ ਖਵਾਉਣਾ ਤੇ ਖਾਣਾ
1: ਦੋਹੇਰਾ ਹੋਏ ਸਕੇਸ ਕਹਿ ਕੇਸ ਬਿਨ ਮੇਰਾ ਹੋਏ ਨਿਸੰਗ,
0: ਹੋਏ ਸਕੇਸ ਕਹਿ ਕੇਸ ਬਿਨ ਮੇਰਾ ਹੋਏ ਨਿਸੰਗ। ਸੋ ਸਕੇਸ ਹੁੰਦਾ ਸਹਿਤ ਕੇਸਾਂ ਦੇ, ਜਾਂ ਕੇਸਾਂ ਤੋਂ ਬਿਨਾਂ ਮੇਰਾ ਹੋਵੇ ਨਿਸੰਗ, ਨਿਸੰਗ ਹੋ ਕੇ ਜਿਹੜਾ ਮੇਰਾ ਬਣ ਜਾਵੇ।
1: ਬਾਮਣ ਸੋਈ ਬਿਆਸ ਸਮ ਦੀਵੈ ਦਾਨ ਉਮੰਗ,
0: ਉਹ ਜਿਹੜਾ ਹੈ ਨਾ ਕੇਸਾਂ ਤੋਂ ਬਿਨਾਂ ਉਹ ਜੇ ਕੇਸਾਂ ਵਾਲਾ ਬਣ ਜਾਵੇ, ਗੁਰੂ ਘਰ ਦਾ ਸਿੱਖ ਬਣ ਜਾਵੇ, ਉਹ ਤਾਂ ਫਿਰ ਬਿਆਸ ਵਰਗਾ ਬਣ ਗਿਆ, ਬਿਆਸ ਮੁਨੀ ਜੀ ਵਰਗਾ ਬਣ ਗਿਆ। ਕਿਉਂਕਿ ਉਤਸ਼ਾਹ ਦੇ ਨਾਲ ਕਹਿੰਦੇ ਅਸੀਂ ਕੁਛ ਦੇ ਸਕਦੇ ਹਾਂ, ਐਸੇ ਜਿਹੜੇ ਗੁਰਸਿੱਖ ਬਣ ਗਏ ਹੋਰ ਸਾਰਾ ਕੁਝ ਛੱਡ ਕੇ।
1: ਕੰਨਿਆ ਦੇਵੈ ਸਿੱਖ ਕੋ ਲੇਵੈ ਨੈ ਕੁਛ ਦਾਮ,
0: ਸਿੱਖ ਨੂੰ ਕੰਨਿਆ ਦੇਵੇ ਪਰ ਦਮੜੇ ਨਾ ਲਵੇ, ਵੇਚਣਾ ਆਦਿਕ ਦੀ ਕਿਰਿਆ ਕਰਨੀ। ਫਿਰ ਇਸੇ ਪ੍ਰਕਾਰ ਆ ਦਾਜ ਦਹੇਜ ਆਦਿਕ ਤੋਂ ਤਾਂ ਸਤਿਗੁਰੂ ਨੇ ਮਨਾ ਹੀ ਕੀਤਾ ਹੈ।
1: ਸੋਈ ਮੇਰਾ ਸਿੱਖ ਹੈ ਪਹੁੰਚੇ ਲੈ ਮਮ ਧਾਮ,
0: ਉਹੀ ਮੇਰਾ ਸਿੱਖ ਹੈ ਉਹ ਲੈ ਕੇ ਮੇਰੇ ਧਾਮ ਅੱਪੜੇਗਾ, ਭਾਵ ਮੇਰੇ ਸੱਚਖੰਡ ਘਰ ਦੇ ਵਿੱਚ ਆਵੇਗਾ। ਉਹ ਕੀ ਲੈ ਕੇ ਆਵੇਗਾ ਜੀ? ਕਹਿੰਦੇ ਪੁੰਨ, ਉਹ ਪੁੰਨ ਇਕੱਠੇ ਕਰੇਗਾ, ਜਿਹੜਾ ਬੰਦਾ ਚੰਗੇ ਕਰਮ ਕਰੇਗਾ ਸਾਡੇ ਦੱਸੇ ਰਾਹ ਤੇ ਚੱਲੇਗਾ।
1: ਸਰਵਰ ਗੁੱਗਾ ਪੀਰ ਜੇ ਜੋਗੀ ਭੂਤ ਨਾ ਸੇਵ,
0: ਇੱਕ ਸੁਲਤਾਨੀਏ ਪੀਰ ਸਰਵਰ ਨੇ ਜਿਹੜੇ, ਇੱਕ ਗੁੱਗਾ ਪੀਰ ਜਿਹੜਾ, ਇੱਕ ਆ ਜੋਗੀ ਜਿਹੜੇ ਨੇ, ਇੱਕ ਭੂਤ, ਇਨ੍ਹਾਂ ਦੀ ਸੇਵਾ ਨਹੀਂ ਕਰਨੀ। ਐਵੇਂ ਕਿਤੇ ਜਾ ਕੇ ਉੱਥੇ ਮੱਥੇ ਟੇਕ ਲਓ ਥਾਂ ਥਾਂ ਦੇ, ਇਹ ਬੜੀਆਂ ਤੁੱਛ ਜਿਹੀਆਂ ਚੀਜ਼ਾਂ ਨੇ ਜਿੰਨੀਆਂ ਗਿਣੀਆਂ ਨੇ, ਇੰਨੇ ਉਹ ਨਹੀਂ ਹੈਗੇ ਜਿੰਨੇ ਗੁਰੂ ਸਾਹਿਬ ਦੇ ਬਰਾਬਰ ਕਿੱਥੇ ਚਲੇ ਜਾਣਗੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਪੂਰਨ ਭਾਈ ਸਿੰਘ ਨੇ ਨਾ ਗੁਰੂ ਦੇ, ਉਨ੍ਹਾਂ ਦੇ ਤਾਂ ਇਹ ਸਾਰੀਆਂ ਚੀਜ਼ਾਂ ਦਾਸ ਨੇ, ਸੇਵਾਦਾਰ ਨੇ, ਹੱਥ ਜੋੜ ਕੇ ਉਨ੍ਹਾਂ ਕੋਲ ਖੜਦੇ ਨੇ ਆ ਕੇ। ਜੇ ਸਿੰਘ ਹੋ ਕੇ ਉਧਰ ਨੂੰ ਤੁਰਿਆ ਜਾਵੇ, ਮਹਾਰਾਜ ਕਹਿੰਦੇ ਉਹ ਵੀ ਸਾਡਾ ਫਿਰ

0: ਜਾਪ ਸਾਹਿਬ ਸਵਈਏ ਚੌਪੀ ਆਨੰਦ ਸਾਹਿਬ ਸਾਰਿਆਂ ਵਾਸਤੇ ਲਿਖਿਆ ਮਹਾਰਾਜ ਜੀ ਨੇ ਕਿ ਥੋੜਾ ਬਹੁਤਾ ਭਾਈ ਬਾਣੀ ਜ਼ਰੂਰ ਪੜਿਆ ਕਰੋ, ਬਿਨਾਂ ਬਾਣੀ ਤੋਂ ਫਿਰ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ। ਇਸ ਤਰ੍ਹਾਂ ਸਾਰੇ ਗੁਰਸਿੱਖ ਇਹ ਬਾਣੀਆਂ ਜ਼ਰੂਰ ਪੜਿਆ ਕਰੋ।
1: ਰਸ ਆਰਤੀ ਸ਼ਬਦ ਪੁੰਨ ਕੀਰਤਨ ਕਰੈ ਸੁਭਿਕ,
0: ਰਸ ਪੜਿਆ ਕਰੋ। ਉਹਦੇ ਨਾਲ ਆਰਤੀ ਕੋਈ ਜ਼ਰੂਰੀ ਨਹੀਂ ਵੀ ਢੋਲਕੀਆਂ ਛੈਣ ਨਾਲ ਆਰਤੀ ਪੜ੍ਹਨੀ, ਆਰਤੀ ਵੈਸੇ ਪੜ੍ਹ ਲਈਦੀ ਆ, ਫਿਰ ਸ਼ਬਦ ਪੜ੍ਹਨੇ, ਸ਼ਬਦ ਦੀ ਵਿਚਾਰ ਕਰਨੀ, ਕੀਰਤਨ ਕਰੇ, ਇਸ ਤਰ੍ਹਾਂ ਕੀਰਤਨ ਸੁਣੇ, ਇਹ ਮਰਿਆਦਾਵਾਂ ਗੁਰਸਿੱਖ ਕਮਾਓ।
1: ਸਿੱਖ ਸਿੱਖਣੀ ਮਿਲਵੈ ਚਰਚਾ ਕਰੇ ਅਪਾਰ,
0: ਸਿੱਖ ਅਤੇ ਸਿੱਖਣੀ ਦੋਵੇਂ ਮਿਲ ਕੇ ਬੈਠਣ, ਗੁਰੂ ਘਰ ਦੀ ਚਰਚਾ ਕਰਨ, ਗੁਰਬਾਣੀ ਦੀ ਚਰਚਾ, ਕੋਈ ਇਤਿਹਾਸ ਦੀ ਵਿਚਾਰ ਕਰਿਆ ਕਰੋ।
1: ਭਜਨ ਸਿੱਖਾਂ ਮੈਂ ਪੁੱਤਰ ਕੋ ਨਿਤ ਭਜ ਬਾਰੰਗ ਬਾਰ,
0: ਕਹਿੰਦੇ ਆਪਣੇ ਪੁੱਤਰ ਨੂੰ ਭਜਨ ਕਰਨਾ ਸਿਖਾਓ, ਵਾਹਿਗੁਰੂ ਵਾਹਿਗੁਰੂ ਆਪ ਕਰੋ, ਆਪਣੇ ਪੁੱਤਰ ਨੂੰ ਸਿਖਾਓ ਕਿ ਪੁੱਤਰ ਬਾਰ ਬਾਰ ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਜਾਂਦਾ ਹੋਇਆ ਜਾਂ ਸਕੂਲ ਜਾਂਦਾ ਰਾਹ ਚ ਗੱਪਾਂ ਨਾ ਮਾਰਿਆ ਕਰ, ਚੌਪੀ ਸਾਹਿਬ ਦਾ ਪਾਠ ਇੱਕ ਕਰ ਲਿਆ ਕਰ, ਮੂਲ ਮੰਤਰ ਪੜ੍ਹ ਲਿਆ ਕਰ। ਫਿਰ ਅਖੇ ਨਿਆਣੇ ਨੂੰ ਪੜ੍ਹਾਈ ਨਹੀਂ ਆਉਂਦੀ, ਨਿਆਣੇ ਵਿਗੜ ਗਏ, ਇਹ ਨਿਆਣੇ ਤੁਹਾਡੇ ਬਿਲਕੁਲ ਵਿਗੜ ਜਾਣਗੇ, ਹੋਰ ਵੀ ਵਿਗੜਨਗੇ ਹਲੇ, ਕਿਉਂਕਿ ਇਹ ਤਾਂ ਵਿਗੜਨਗੇ ਨਾ ਬਾਣੀ ਛੱਡੀ ਜਾਂਦੇ ਨੇ। ਮਾਂ ਬਾਪ ਇਹ ਜੀ ਸਿੱਖਿਆ ਹੀ ਨਹੀਂ ਦਿੰਦੇ ਉਹਨਾਂ ਨੂੰ ਕੋਈ, ਜਿਵੇਂ ਬਾਣੀ ਪੜ੍ਹਿਆ ਕਰੋ। ਕਹਿੰਦਾ ਬਹੁਤ ਤਕੜੇ ਹੋ ਕੇ ਤੁਹਾਨੂੰ ਆਪਣੇ ਬੱਚਿਆਂ ਨੂੰ ਸੰਭਾਲਣਾ ਪੈਣਾ, ਬੱਚਿਆਂ ਦੇ ਪਹਿਲਾਂ ਹੀ ਜਦੋਂ ਜਨਮ ਲੈਂਦਾ ਬੱਚਾ, ਇਹ ਗੱਲ ਪੱਕੀ ਨੋਟ ਕਰ ਲਓ, ਜਦੋਂ ਬੱਚੇ ਨੇ ਜਨਮ ਲਿਆ ਮਾਤਾ ਨੂੰ ਚਾਹੀਦਾ ਉਸੇ ਦਿਨ ਤੋਂ ਮੂਲ ਮੰਤਰ ਦੀ ਇੱਕ ਮਾਲਾ ਬੱਚੇ ਦੇ ਨਿਮਿਤ ਸ਼ੁਰੂ ਕਰ ਦੇਵੇ, ਫਿਰ ਕੋਈ ਕੰਮ ਸੈੱਟ ਰਹੂਗਾ। ਜਾਂ ਜਪਜੀ ਸਾਹਿਬ ਦਾ ਇੱਕ ਪਾਠ ਉਹਦੇ ਨਿਮਿਤ ਕਰ ਦਿਓ ਵੀ ਮਹਾਰਾਜ ਇਹ ਸਾਡੀ ਔਲਾਦ ਸੁਲੱਖਣੀ ਹੋਵੇ। ਪਿੱਛੇ 101 ਅਰਦਾਸਾਂ ਦੇ ਵਿੱਚ ਇਹ ਚੀਜ਼ ਆਈ ਸੀ, ਕਈ ਚੀਜ਼ਾਂ ਨਹੀਂ ਵੀ ਮੈਂ ਸੰਗਤ ਚ ਬੋਲ ਸਕਦਾ ਕਿਉਂਕਿ ਮੈਂ ਸਿੱਧੀਆਂ ਵੀ ਦੱਸ ਦਿੰਦਾ ਹੁੰਦਾ। ਇਸ ਕਰਕੇ ਮਹਾਰਾਜ ਨੇ ਕਿਹਾ ਜਦੋਂ ਵੀ ਵਿਆਹ ਸ਼ਾਦੀ ਵੇਲੇ ਅਰਦਾਸ, ਗ੍ਰਸਥ ਮਾਰਗ ਵਿਚ ਪ੍ਰਵੇਸ਼ ਕਰਨ ਵੇਲੇ ਅਰਦਾਸ, ਤੋ ਇਸ ਤਰੀਕੇ ਨਾਲ ਜਦੋਂ ਤੱਕ ਮਾਤਾ ਦੇ ਉਦਰ ਵਿਚ ਬਾਲਕ ਹੈ ਉਦੋਂ ਤੱਕ ਜਪਜੀ ਸਾਹਿਬ ਦੇ ਪੰਜ ਪਾਠ ਸਣ ਕੇ ਸੀ, ਇਸ਼ਨਾਨ ਕਰਕੇ ਰੋਜ਼ ਪੰਜ ਪਾਠ ਜਪਜੀ ਸਾਹਿਬ ਦੇ ਕਰਨੇ, ਦਸ ਕਰਨੇ, ਕਥਾ ਸੁਣਨੀ, ਗੁਰ ਇਤਿਹਾਸ ਸੁਣਨਾ, ਫਿਰ ਤੋਂ ਗੁਰਸਿੱਖ ਹੋ ਸਕਦਾ। ਤੋ ਕਿਉਂਕਿ ਮਾਤਾ ਦੇ ਉਦਰ ਦੇ ਵਿਚ ਪ੍ਰਹਿਲਾਦ ਜੀ ਨੇ ਸਾਰਾ ਕੁਝ ਸੁਣ ਲਿਆ ਤਾਂ ਉਹ ਭਗਤ ਬਣੇ ਸੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਆਪਣੇ ਬੱਚੇ ਨੂੰ ਸਿੱਖ ਬਣਾਉਣ ਲਈ ਮਾਂ ਤੇ ਪਿਤਾ ਦਾ ਸਿੱਖ ਹੋਣਾ ਬਹੁਤ ਜ਼ਰੂਰੀ ਹੈ। ਜੇ ਉਹ ਸਿੱਖ ਨਹੀਂ ਹੈਗੇ ਤੇ ਅੱਗੇ ਬੱਚਿਆਂ ਨੂੰ ਅਸੀਂ ਕਿੱਥੋਂ ਸਿੱਖ ਬਣਾਵਾਂਗੇ।
1: ਗੁਰੂ ਭਰੋਸਾ ਆਸ ਗੁਰ ਮੈਂ ਕੋ ਲੋਕ ਪਰਲੋਕ,
0: ਗੁਰੂ ਦੇ ਉੱਤੇ ਭਰੋਸਾ ਰੱਖੇ, ਆਸ ਰੱਖੇ ਗੁਰੂ ਦੇ ਉੱਤੇ, ਤੇ ਫਿਰ ਇਸ ਤਰੀਕੇ ਨਾਲ ਲੋਕ ਅਤੇ

ਦੇ ਸਹਿਤ ਹੋਵੇ, ਸਿੱਖੀ ਦੀ ਰੀਤੀ ਨੂੰ ਕਮਾਵੇ। ਸੋ ਇਸ ਤਰੀਕੇ ਨਾਲ ਬਾਕੀ ਕੱਲ ਨੂੰ ਸ਼ਰਵਣ ਕਰਾਂਗੇ। ਇਸ ਤੋਂ ਉੱਤੇ ਤਾਂ ਹੋਰ ਕੋਈ ਮਹਾਰਾਜ ਨਹੀਂ ਦੱਸ ਸਕਦੇ ਰਹਿਤ ਮਰਿਆਦਾ, ਸ਼ੰਕੇ ਵੀ ਨਿਵਰਤ ਹੋਏ ਨੇ ਆਪਣੇ ਕਈ। ਇਸ ਢੰਗ ਨਾਲ ਸਤਿਗੁਰੂ ਮਹਾਰਾਜ ਜਿੰਨੀ ਰਹਿਤ ਮਰਿਆਦਾ ਦੱਸੀ ਹੈ ਇੰਨੀ ਆਪਾਂ ਨੂੰ ਕਮਾਉਣੀ ਚਾਹੀਦੀ ਹੈ। ਮਹਾਰਾਜ ਮਿਹਰ ਕਰਨ, ਗੁਰਾਂ ਅੱਗੇ ਅਰਦਾਸ ਕਰੀਏ ਕਿ ਸਾਨੂੰ ਵੀ ਆਪਣੀ ਸਿੱਖੀ ਬਖਸ਼ੋ, ਨਾਮ ਦੀ ਦਾਤ ਬਖਸ਼ੋ, ਰਹਿਤ ਮਰਿਆਦਾ ਨੂੰ ਕਮਾਉਣ ਦਾ ਬਲ ਬਖਸ਼ੋ, ਕਲਯੁਗ ਦਾ ਸਮਾਂ ਸੁਚਮ ਤੇ ਸੰਜਮ ਬਖਸ਼ੋ। ਇਹ ਸਾਰਾ ਕੁਝ ਜਿੰਨਾ ਵੀ ਆਪਾਂ ਅਰਦਾਸ ਕੀਤੀ ਇਹ ਨਾਮ ਦੇ ਵਿੱਚ ਹੈ। ਜਿਹੜਾ ਬੰਦਾ ਨਾਮ ਜਪਦਾ ਹੈ, ਨਾਏ ਸੁਣਿਆ ਸਭ ਸਿੱਧ ਹੈ, ਰਿੱਧ ਪਿੱਛੇ ਆਵੇ। ਮਹਾਰਾਜ ਕਹਿੰਦੇ ਨਾਮ ਦੇ ਵਿੱਚ, ਨਾਏ ਸੁਣਿਆ ਸੁੱਚ ਸੰਜਮੋ, ਨਾਮ ਦੇ ਨਾਲ ਹੀ ਸੁਚਮ ਤੇ ਸੰਜਮ ਆਪਣੇ ਆਪ ਹੀ ਬਣ ਜਾਂਦੀ ਹੈ। ਇਸ ਕਰਕੇ ਜਿੰਨਾ ਵੀ ਆਪਾਂ ਕੁਝ ਚਾਹੁੰਦੇ ਹਾਂ ਨਾਮ ਦੇ ਖਜ਼ਾਨੇ ਵਿੱਚ ਹੈ ਸਾਰਾ ਕੁਝ। ਸਿੱਖੀ ਨਾਮ ਦੇ ਵਿੱਚੋਂ ਹੀ ਪ੍ਰਗਟ ਹੁੰਦੀ ਹੈ, ਮਰਿਆਦਾ ਵੀ ਨਾਮ ਦੇ ਵਿੱਚੋਂ ਹੀ ਪ੍ਰਗਟ ਹੁੰਦੀ ਹੈ, ਹਰ ਚੀਜ਼ ਨਾਮ ਦੇ ਵਿੱਚ ਹੈ। ਇਸ ਕਰਕੇ ਤਾਂਹੀਓ ਆਪਾਂ ਜਪਦੇ ਹਾਂ।

0: ਦੁੱਖ ਭੰਜਨ ਗੁਣ ਤਾਸ।
1: ਹੁਣ ਕਹਿੰਦੇ ਜਿਹੜਾ ਤੰਬਾਕੂ ਦੀ ਝੂਠ ਦੀ ਗੱਲ ਚੱਲੀ ਹੈ ਕਿ ਤੰਬਾਕੂ ਕਿੱਥੋਂ ਚੱਲਿਆ, ਕਿਉਂ ਨਹੀਂ ਗ੍ਰਹਿਣ ਕਰਨਾ ਚਾਹੀਦਾ, ਇਹਦੇ ਚ ਕੀ ਗੁਨਾਹ ਪਾਪ ਨੇ। ਕਹਿੰਦੇ ਰਾਜਾ ਜਿਹੜਾ ਹੋਇਆ ਨਾ ਅਜਮੇਰ ਸ਼ਾਹ, ਉਹਦੀ ਇੱਕ ਲੜਕੀ ਹੋਈ ਆ, ਉਹ ਪਿਤਾ ਦੀ ਆਗਿਆ ਲੈ ਕਰਕੇ ਚਾਹੁੰਦੀ ਸੀ ਸ਼ਾਦੀ ਕਰਨੀ।
2: ਕਹਿਤ ਕੰਤ ਕੇ ਕਰਨ ਨਿਆਰੈ, ਖੋਜਨ ਕਰੈ ਨਾ ਨਿਸਚੈ ਧਾਰੈ।
1: ਉਹ ਕਹਿੰਦੀ ਸੀ ਮੈਂ ਆਪ ਕੰਤ ਨੂੰ ਭਾਲਣਾ, ਆਪ ਦੇਖਣਾ, ਤੂੰ ਆਪ ਸ਼ਾਦੀ ਕਰਨੀ ਹੈ, ਜਿੱਥੇ ਮੇਰੀ ਇੱਛਾ ਹੋਵੇਗੀ ਮੈਂ ਸ਼ਾਦੀ ਕਰਾਂਗੀ।
2: ਖੋਜਨ ਕਰੈ ਨਾ ਨਿਸਚੈ ਧਾਰੈ।
1: ਸੋ ਨਿਸ਼ਚਾ ਨਹੀਂ ਕਰਦੀ, ਖੋਜਣਾ ਕਰਦੀ ਹੈ ਕਿ ਮੈਂ ਆਪ ਆਪਣਾ ਪਤੀ ਚੁਣਨਾ ਹੈ।
2: ਤਪ ਵਿਸਾਲ ਕੋ ਤਾਪਤ ਜੋਏ, ਤੇਜ ਸਹਿਤ ਮਮ ਪਤੀ ਵੈ ਤੋਏ।
1: ਉਹ ਕਹਿੰਦੀ ਮੈਂ ਕਿਸੇ ਆਮ ਵਿਅਕਤੀ ਨਾਲ ਸ਼ਾਦੀ ਨਹੀਂ ਕਰਨੀ, ਬਹੁਤ ਕੋਈ ਤਪੱਸਵੀ ਬੰਦਾ ਜਿਹੜਾ ਹੋਵੇ ਨਾ, ਭਗਤੀ ਕਰਨ ਵਾਲਾ, ਉਸ ਬੰਦੇ ਨਾਲ ਮੈਂ ਸ਼ਾਦੀ ਕਰਨੀ ਹੈ। ਇਹ ਉਹਨੇ ਆਪਣੇ ਮਨ ਦੇ ਵਿੱਚ ਧਾਰਨ ਕਰਕੇ ਆਪਣੇ ਪਿਤਾ ਕੋਲੇ ਆਪਣੀ ਗੱਲ ਜ਼ਾਹਰ ਕੀਤੀ।
2: ਜਿਤ ਰਹੀ ਬਿਪਰੇ ਕਹੇਰਾ, ਜਿਨ ਤਨ ਤਾਪਿਓ ਬਹੁਤ ਬਡੇਰਾ।
1: ਇੱਕ ਬ੍ਰਾਹਮਣ ਸੀ, ਬੜਾ ਤਪੱਸਵੀ ਸੀ, ਉਹਨੇ ਬਹੁਤ ਭਾਰੀ ਤਪ ਕੀਤਾ। ਇਹ ਸੀ ਮੁਸਲਮਾਨ ਅਜਮੇਰ ਸ਼ਾਹ ਹੋਣੀ, ਉਹ ਬ੍ਰਾਹਮਣ ਨੂੰ ਹੋਏ ਚਾਹੁੰਦੀ ਕਿ ਇਹ ਤਪੱਸਵੀ ਬੰਦਾ ਹੈ, ਇਹਦੇ ਨਾਲ ਸ਼ਾਦੀ ਕੀਤੀ ਜਾਵੇ।
2: ਵੇਦ ਮੰਤਰ ਹਸਤਾ ਮਲ ਜਾਈ, ਦ੍ਰਿੜ ਤਪ ਰਹਿ ਉੱਚ ਬੇਤੀ ਮਾਏ।
1: ਉਹ ਵੇਦ ਜਿਹੜੇ ਮੰਤਰ ਸੀਗੇ ਉਹਨੂੰ ਹਸਤਾਮਲ ਹੁੰਦਾ, ਹੱਥ ਦੇ ਉੱਤੇ ਔਲੇ ਵੱਤ ਪਏ, ਸਾਹਮਣੇ ਨਜ਼ਰ ਆਉਂਦੇ, ਭਾਵ ਕੰਠ ਸੀ ਵੇਦਾਂ ਦੇ ਸਾਰੇ ਮੰਤਰ। ਸੋ ਬਹੁਤ ਭਾਰੀ ਜਿਹੜਾ ਤਪ ਸੀ ਇਹਨੇ ਕੀਤਾ ਹੋਇਆ ਸੀ, ਤਪ ਦੀ ਸ਼ਕਤੀ ਇਹਦੇ ਵਿੱਚ ਬਹੁਤ ਜ਼ਿਆਦਾ ਸੀ।
2: ਰਾਹਕ ਕ੍ਰਿਖੀ ਬਾਡ ਲੈ ਜਾਵੇ, ਬੀਨ ਬੀਨ ਦਾਨੇ ਤੇ ਲਿਆਵੇ।
1: ਕਹਿੰਦੇ ਫਿਰ ਇਹ ਕੀ ਕਰਦਾ ਸੀ, ਜਦੋਂ ਜ਼ਿਮੀਂਦਾਰ ਆਪਣੀ ਖੇਤੀ ਵੱਢ ਲੈਂਦੇ ਸੀ, ਉਦੋਂ ਬਾਅਦ ਜਿਹੜੇ ਕਣਕ ਦੀਆਂ ਬੱਲੀਆਂ ਖੇਤਾਂ ਵਿੱਚ ਰਹਿ ਜਾਂਦੀਆਂ ਸੀ, ਉਹ ਚੁਣ ਕੇ ਲਿਆ ਕੇ ਉਹਨਾਂ ਚੋਂ ਕਣਕ ਕੱਢ ਕੇ ਉਹਦੇ ਆਟਾ ਪੀਸ ਕੇ ਉਹਦੀ ਰੋਟੀ ਖਾਂਦਾ ਸੀ।
2: ਦਿਸ ਬਿਲੋਕ ਅਜਮੇਰ ਕੁਮਾਰੇ, ਤਪ ਵਿਸਾਲ ਕੀ ਨਿਧ ਜਿਨ ਭਾਰੇ।
1: ਉਹਨੂੰ ਦੇਖ ਕੇ ਅਜਮੇਰ ਸ਼ਾਹ ਦੀ ਲੜਕੀ ਨੇ ਜਦੋਂ ਦੇਖਿਆ ਕਿ ਬਹੁਤ ਭਾਰੀ ਤਪ ਕੀਤਾ ਇਸ ਵਿਅਕਤੀ ਨੇ, ਉਹਨੇ ਸ਼ਾਦੀ ਦੀ ਇੱਛਾ ਆਪਣੇ ਪਿਤਾ ਨੂੰ ਦੱਸ ਦਿੱਤੀ।
2: ਬੁੱਧ ਬਲ ਤੇ ਕਰ ਬਿਧ ਉਪਾਇਆ, ਤਿਸੀ ਬਿਪਰ ਸੋ ਵਿਆਹ ਕਰਾਇਆ।
1: ਬੜੀ ਆਪਣੀ ਬੁੱਧੀ ਦੇ ਬਲ ਕਰਕੇ ਆਪਣੇ ਪਿਤਾ ਨੂੰ ਕਹਿ ਕੇ ਜ਼ੋਰੋ ਜਬਰੀ ਕਿਵੇਂ ਨਾ ਕਿਵੇਂ ਉਸ ਬ੍ਰਾਹਮਣ ਦੇ ਨਾਲ ਇਹਨੇ ਸ਼ਾਦੀ ਕਰ ਲਈ।
2: ਤਿਜਬਰ ਕੇ ਉਹ ਰਾਤ ਦੁਚਿਤਾਈ, ਮੈਥਨ ਕਰੇ ਧਰਮ ਬਿਨ ਸਾਏ।
1: ਇਸ ਕਰਕੇ ਮਨ ਦੇ ਵਿੱਚ ਬੜੀ ਦੋ ਚਿਤਿਆਈ ਖੜੀ ਹੋ ਗਈ ਬ੍ਰਾਹਮਣ ਦੇ ਕਿ ਮੈਂ ਤਾਂ ਸ਼ਾਦੀ ਕਰਨੀ, ਪਹਿਲੀ ਗੱਲ ਤੇ ਮੁਸਲਮਾਨ ਨੇ, ਮਲੇਸ਼ ਕੌਮ ਹੈ, ਮੈਂ ਬ੍ਰਾਹਮਣ ਪਵਿੱਤਰ ਬੰਦਾ, ਇਹ ਗਲਤ ਖਾਣਿਆਂ ਵਾਲੇ ਬੰਦੇ ਮਲੇਸ਼ ਕੌਮ ਨਾਲ ਮੈਂ ਸ਼ਾਦੀ ਕਿਵੇਂ ਕਰ ਸਕਦਾ, ਚਲੋ ਜੇ ਸ਼ਾਦੀ ਹੋ ਵੀ ਗਈ ਹੈ ਤਾਂ ਮੈਂ ਮਾੜਾ ਕਰਮ ਨਹੀਂ ਕਰ ਸਕਦਾ, ਕਿਉਂਕਿ ਮਾੜੇ ਕਰਮ ਕਰਨ ਦੇ ਨਾਲ ਮੇਰਾ ਧਰਮ ਭ੍ਰਿਸ਼ਟ ਹੁੰਦਾ ਹੈ।
2: ਰਿਓ ਵਿਚਾਰਤ ਬਸ ਨਾ ਬਸਾਇਓ, ਪਕੜ ਮਲੇਛਨ ਸਦਨ ਸੁਵਾਇਓ।
1: ਸੋ ਵਿਚਾਰਦਾ ਰਿਹਾ ਵਿਚਾਰਦਾ ਰਿਹਾ, ਪਹਿਲਾਂ ਤਾਂ ਘਰ ਹੀ ਨਾ ਵੜਿਆ ਕਰੇ, ਫਿਰ ਇਹਨਾਂ ਦੀ ਫੌਜੀਆਂ ਨੇ ਫੜ ਕੇ, ਰਾਜੇ ਦੀ ਫੌਜ ਨੇ ਫੜ ਕੇ ਮਹਿਲਾਂ ਦੇ ਵਿੱਚ ਇਹਨਾਂ ਦੇ ਕਮਰੇ ਵਿੱਚ ਲਿਜਾ ਕੇ ਬੰਦ ਕਰ ਦਿੱਤਾ ਹੈ।
2: ਦੁਆਰ ਕਿਵਾਰ ਸੰਜਿਤ ਕਰੇ, ਨਿਸਾ ਬਿਖੈ ਬਾਸੋ ਕਰ ਫਿਰੇ।
1: ਸੋ ਦੀਵਾਰ ਜਿਹੜੇ ਸੀ ਦਰਵਾਜੇ ਬੰਦ ਕਰ ਦਿੱਤੇ, ਸੰਗਲੀਆਂ ਲਾ ਦਿੱਤੀਆਂ, ਰਾਤ ਨੂੰ ਉਸ ਕਮਰੇ ਦੇ ਵਿੱਚ ਇਸ ਨੂੰ ਵਾੜ ਦਿੱਤਾ।
2: ਇਸ ਬਿਦ ਦਿਜਬੇ ਬਸ ਪਾ ਜਬੈ, ਵੇਦ ਮੰਤਰ ਤੋਂ ਪਤ ਕਰ ਤਬੈ।
1: ਇਸ ਤਰੀਕੇ ਨਾਲ ਜਦੋਂ ਬ੍ਰਾਹਮਣ ਨੇ ਦੇਖਿਆ ਕਿ ਮੇਰਾ ਤਾਂ ਧਰਮ ਹੁਣ ਸੱਤਿਆਨਾਸ ਹੋਣ ਲੱਗਿਆ ਹੈ, ਤੇ ਇਹਨੇ ਮੰਤਰ ਬੜੇ ਆਉਂਦੇ ਸੀ, ਇਹਨੇ ਵੇਦਾਂ ਦੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ।
2: ਕੋਟ ਲੋਕੋ ਚੋਂ ਦਿਸ਼ ਰਚਿਓ, ਤਿਸੀ ਅੰਤਰ ਥਿਰ ਵੈ ਕਰ ਬਚਿਓ।
1: ਇਹਦੇ ਕੋਲ ਇੱਕ ਮੰਤਰ ਸੀ, ਦੁਆਲੇ ਲੋਹੇ ਦਾ ਕੋਟ ਬਣ ਜਾਂਦਾ ਕਿਲਾ, ਜਿਵੇਂ ਕੀਰਤਨ ਸੋਲਾ ਪੜ੍ਹਨ ਤੇ ਮਹਾਰਾਜ ਨੇ ਕਿਹਾ ਲੋਹੇ ਦਾ ਕਿਲਾ ਬਣ ਜਾਇਆ ਕਰੇਗਾ, ਇਸ ਤਰ੍ਹਾਂ ਹੀ ਇਹਨਾਂ ਕੋਲ ਮੰਤਰ ਸੀ ਕਿ ਲੋਹੇ ਦਾ ਕਿਲਾ ਬਣ ਜਾਂਦਾ। ਇਹਨੂੰ ਜ਼ਬਰਦਸਤੀ ਜਦੋਂ ਰਾਜਕੁਮਾਰੀ ਦੇ ਕਮਰੇ ਵਿੱਚ ਛੱਡਿਆਂਦਾ ਉਹਨਾਂ ਨੇ, ਇਹਨੇ ਮੰਤਰ ਪੜ੍ਹ ਕੇ ਲੋਹੇ ਦਾ ਕੋਟ ਚਾਰੇ ਪਾਸੇ ਬਣਾ ਲਿਆ ਆਪਣੇ।
2: ਤਬ ਅਜਮੇਰ ਸੁਤਾ ਅਵ ਲੋਕਾ, ਲੋ ਦੁਰਗ ਤੇ ਚੌਂਦੀ ਸ਼ਰੂਕਾ।
1: ਤਾਂ ਅਜਮੇਰ ਸ਼ਾਹ ਦੀ ਪੁੱਤਰੀ ਨੇ ਦੇਖਿਆ ਵੀ ਇਹ ਤਾਂ ਬੜਾ ਪੰਡਿਤ ਭਗਤੀ ਵਾਲਾ, ਤਪੱਸਿਆ ਵਾਲਾ, ਮੰਤਰ ਜੰਤਰ ਬੜੇ ਜਾਣਦਾ, ਇਹਨੇ ਚਾਰੇ ਪਾਸੇ ਲੋਹੇ ਦਾ ਕਿਲਾ ਬਣਾ ਲਿਆ।
2: ਕੁਛ ਨੇ ਜਤਨ ਚਲਿਓ ਬਿਤ ਰਾਤੇ, ਖੋਲ ਕੇ ਵਾੜ ਦੇ ਪਿਕ ਪ੍ਰਾਤੇ।
1: ਕੋਈ ਜਤਨ ਨਾ ਚੱਲਿਆ, پھر سویر ویلے جا کے کباڑ کھول دیتے
2: اور جامنی پراپت جب ہے کر میں روک دیو دج تب ہے
1: پھر جنو رات ہوئی پھر وہ برہمن نو پکڑ کے اس کمرے دیچ بند کر دیتا
2: یہ انتر سپتن کے کال پتھ ہے منتر آئے کوٹ بسا
1: اور رات نو سون سمے پھر اپنا منتر پڑھ لیا کرے پھر لوہے دا قلعہ بن جا کرے پھر کچھ نہ ہو سکے تو
2: بن چنتا سپتے سکھ پاوے پئی پور بار نکساوے
1: اے بنا کسے چنتا تو رام نال سویا کرے لوہے دا کوٹ بنا کے راج کماری نرجتن سہارے جتن نسپل ہو گئے سویر ویلے اپنا منتر پڑھے لوہے دا کوٹ ہٹ جا کرے پھر باہر آ جا کرے
2: تب اجمیر شاہ کے پاس منتر شکت دج کرت پرکاش
1: اس وقت اجمیر شاہ دے کولے منتراں دی جڑی شکتی سی برہمن دی اونے پرگٹ کر دتی
2: کہو ملیچن سب سمجھائے اس کو جانو سگم اپائے
1: جدو راجے نوں پتہ لگیا کہ منتراں نال لوہے دا کوٹ کر لیندا اونے سارے ملیش اپنے کٹھے کیتے کاجی ملانے دوجے تیجے کہندے اوئے ایہدے کول ہے جا منتر کتھوں آ گیا یہ پرشت کرن دا کوئی طریقہ کڈو لڑکی نال شادی کیتی ہے نے تاپے سارے منتر جنتر جاپ تاپ سنجم دھرم سب پرشت کرن دا کوئی طریقہ کڈ لو ہن تسی
2: اس

ਇਹਦੇ ਨਾਲ ਦਿਆਂ ਨੇ ਫਿਰ ਜਿਹੜੇ ਇਲਮੀ ਬੰਦੇ ਸੀਗੇ ਕਾਜੀ ਮਲਾਣੇ ਉਹ ਕਹਿੰਦੇ ਇਹ ਤਾਂ ਸੌਖਾ ਹੀ ਤਰੀਕਾ ਹੈ, ਇਹਨਾਂ ਦੇ ਮੰਤਰ ਜੰਤਰ ਨਾਸ ਕਰਨ ਦਾ ਇੱਕੋ ਤਰੀਕਾ, ਇਹਨੂੰ ਮਾੜਾ ਜਿਹਾ ਤੰਬਾਕੂ ਪਿਲਾ ਦਿਓ ਬਸ। ਜਦ ਉਹ ਤੰਬਾਕੂ ਪਿਲਾਇਆ ਨੀ ਤੇ ਇਹਦੇ ਮੰਤਰ ਜੰਤਰ ਤੰਤਰ ਸਾਰੇ ਪੁੰਨ ਨਸ਼ਟ ਹੋ ਜਾਣਗੇ, ਇੱਕਦਮ ਜੀਰੋ ਬਣ ਜਾਏਗਾ ਇਹ। ਇਸ ਕਰਕੇ ਸਤਿਗੁਰੂ ਕਹਿੰਦੇ ਉਹ ਸਿੰਘੋ ਤੰਬਾਕੂ ਨੂੰ ਤਾਂ ਖਾਣਾ ਤਾਂ ਕਿਤੇ ਰਿਹਾ, ਦੇਖਣਾ ਵੀ ਨੀ, ਹੱਥ ਵੀ ਨੀ ਲਾਉਣਾ, ਪੈਰ ਵੀ ਨੀ ਲਾਉਣਾ। ਜਿਹੜਾ ਤੰਬਾਕੂ ਨੂੰ ਹੱਥ ਪੈਰ ਵੀ ਛੁਆ ਦੇਵੇਗਾ ਨਾ, ਉਹ ਸਣੇ ਕੇਸੀ ਇਸ਼ਨਾਨ ਕਰਦੇ ਹੁੰਦੇ ਸਿੰਘ ਪਹਿਲਾਂ, ਸਾਰੇ ਜਪ ਤਪ ਸੰਜਮ ਸਭ ਨਾਸ ਹੋ ਜਾਂਦੇ ਨੇ। ਇਸੇ ਕਰਕੇ ਸਾਰੀਆਂ ਚੀਜ਼ਾਂ ਧੋ ਕੇ ਖਾਇਆ ਕਰੋ, ਜਿੱਥੇ ਕਿੱਥੇ ਸਾਰੇ ਤਾਂ ਦਾਲਾਂ ਵੀ ਭਰਦੇ ਬੋਰੀਆਂ ਤੰਬਾਕੂ ਵਾਲੇ, ਫਲਾਂ ਦੀਆਂ ਪੇਟੀਆਂ ਭਰਦੇ ਤਾਂ ਤੰਬਾਕੂ ਵਾਲੇ, ਮਠਿਆਈਆਂ ਬਣਾਉਂਦੇ ਤਾਂ ਤੰਬਾਕੂਆਂ ਵਾਲੇ, ਉਹ ਤੰਬਾਕੂ ਦਾ ਰਾਜ ਹੋਇਆ ਪਿਆ ਚਾਰੇ ਪਾਸੇ। ਇਸ ਕਰਕੇ ਥੋੜਾ ਧਿਆਨ ਰੱਖੋ, ਦੇਖੋ ਕਿੱਡੀ ਭੈੜੀ ਬੂਟੀ।

0: ਨਾਨਕ ਦੇ ਕਾਰਜ ਲੜਕੀ ਦੇ ਹੋਏ ਨੇ, ਪਰ ਅੱਛਾ ਇੱਕ ਤਪੱਸਵੀ ਮਨ ਦੀ ਇਕਾਗਰਤਾ ਵਾਲਾ ਬੰਦਾ ਨਾ ਚਾਹੁੰਦਿਆਂ ਹੋਇਆਂ ਵੀ ਰਾਜੇ ਦੀ ਜ਼ਬਰਦਸਤੀ ਹੈ ਉਹਦੇ ਨਾਲ ਜ਼ਬਰਦਸਤੀ ਲੜਕੀ ਨਾਲ ਸ਼ਾਦੀ ਕਰ ਦਿੱਤੀ, ਪਰ ਫੇਰ ਵੀ ਆਪਣੇ ਕੋਸ਼ਿਸ਼ ਕਰਦਾ ਵੱਧ ਤੋਂ ਵੱਧ ਮੰਤਰਾਂ ਦੇ ਬਲ ਨਾਲ ਲੋਹੇ ਦਾ ਕੋਟ ਬਣਾ ਕੇ ਮੇਰਾ ਧਰਮ ਰਹਿ ਆਵੇ, ਮੇਰਾ ਜੱਤ ਸੱਤ ਰਹਿ ਜਾਵੇ, ਕੁਕਰਮ ਨਾ
1: ਕਰਾਂ।
0: ਇਸ ਤਰ੍ਹਾਂ ਬ੍ਰਾਹਮਣ ਜਦੋਂ ਬੇਬਸ ਹੋ ਗਿਆ, ਹੁਣ ਵੇਦਾਂ ਵਿਚ ਵੀ ਬੜੇ ਤਕੜੇ ਤਕੜੇ ਮੰਤਰ ਲਿਖੇ ਹੋਏ ਨੇ, ਪਰ ਆਪਣੇ ਕੋਲੇ ਕੀ ਹੈ? ਮੂਲ ਮੰਤਰ। ਸਾਰਿਆਂ ਮੰਤਰਾਂ ਦਾ ਮੰਤਰ ਹੈ ਮੂਲ ਮੰਤਰ। ਇੱਕ ਆਪਣੇ ਕੋਲ ਸ਼੍ਰੋਮਣੀ ਸਾਰਿਆਂ ਨਾਲੋਂ ਗੁਰ ਮੰਤਰ, ਇੱਕ ਆਪਣੇ ਕੋਲ ਬੀਜ ਮੰਤਰ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਪਣੇ ਕੋਲ ਹੈਗਾ ਮਾਲਾ ਮੰਤਰ ਜਪਜੀ ਸਾਹਿਬ। ਆਪਣੇ ਕੋਲ ਵੀ ਬਹੁਤ ਕੁਛ ਹੈ, ਪਰ ਇਹ ਕੁਛ ਕੁ ਬਾਹਰਲੀਆਂ ਸਾਖੀਆਂ ਦੇ ਰਾਹੀਂ ਤੰਬਾਕੂ ਦੇ ਜਿਹੜੇ ਔਗਣ ਨੇ, ਅਥਵਾ ਔਗਣ ਕੀ ਸਾਰਿਆਂ ਜੂਠਾਂ ਦੀ ਜੂਠ ਜੋ ਹੈ, ਇਹਦਾ ਇੱਥੇ ਸਤਿਗੁਰੂ ਮਹਾਰਾਜ ਗਿਆਨ ਦੇ ਰਹੇ ਨੇ ਕਿ ਕਿੰਨੀ ਮਾੜੀ ਚੀਜ਼ ਹੈ।
1: ਵੇਦ ਮੰਤਰ ਕੋ ਪਟ ਕਰ ਤਵੈ ਕੋਟ ਲੋਕੋ ਚੌਂਦ ਸ਼ਿਰਚਿਓ ਕਿਸੇ ਅੰਤਰ ਥਿਰ ਵਹਿ ਕਰ ਬਚਿਓ।
0: ਹੁਣ ਬਚਣਾ ਚਾਹੁੰਦਾ ਹੈ, ਉਸ ਵਕਤ ਲੋਹੇ ਦਾ ਕੋਟ ਬਣਾ ਲਿਆ, ਮੰਤਰਾਂ ਦਾ ਜਾਪ ਕਰਕੇ ਉਹਦੇ ਵਿਚ ਬੈਠ ਗਿਆ।
1: ਸਭੇ ਅਜਮੇਰ ਸੁਤਾ ਅਵਲੋਕਾ ਲੋ ਦੁਰਗ ਤੇ ਚੌਂਦ ਸ਼ਿਰੁਕਾ।
0: ਅਜਮੇਰ ਸ਼ਾਹ ਦੀ ਲੜਕੀ ਨੇ ਦੇਖਿਆ ਕਿ ਇਹ ਤਾਂ ਬੜਾ ਤਕੜਾ ਤਪੱਸਵੀ ਹੈ, ਮੰਤਰਾਂ ਦੇ ਬਲ ਨਾਲ ਲੋਹੇ ਦਾ ਕੋਟ ਬਣਾ ਲਿਆ ਹੈ, ਇਸ ਕਰਕੇ ਇੱਥੇ

0: ਭਾਵ ਰਾਤ ਹੁੰਦੀ ਹੈ ਉਸ ਵਕਤ ਫੇਰ ਘਰ ਦੇ ਵਿੱਚ ਉਹਨੂੰ ਬੰਦ ਕਰ ਦਿੰਦੇ ਨੇ ਬ੍ਰਾਹਮਣ ਨੂੰ।
1: ਤੇਰੇ ਅੰਤਰ ਸੁਪਤਨ ਕੇ ਕਾਲਾ ਪੱਠੇ ਮੰਤਰ ਐ ਕੋਟ ਬਿਸਾਲਾ।
0: ਫੇਰ ਸੌਣ ਵੇਲੇ ਉਹ ਮੰਤਰ ਪੜ੍ਹ ਲੈਂਦਾ ਫੇਰ ਉਹਦੇ ਦੁਆਲੇ ਲੋਹੇ ਦਾ ਕੋਟ ਹੋ ਜਾਂਦਾ ਹੈ।
1: ਬਿਨ ਚਿੰਤਾ ਸੁਪਤਾ ਸੁਖ ਪਾਵੇ ਭਈ ਭੋਰ ਭੋਰ ਨਿਕਸਾਵੇ।
0: ਫੇਰ ਜਦੋਂ ਸਵੇਰ ਵੇਲਾ ਹੁੰਦਾ ਫੇਰ ਮੰਤਰ ਪੜ੍ਹ ਕੇ ਆਪਣੇ ਲੋਹੇ ਦੇ ਕੋਟ ਨੂੰ ਹਟਾ ਕੇ ਫੇਰ ਕਮਰੇ ਤੋਂ ਬਾਹਰ ਆ ਜਾਂਦਾ ਹੈ।
1: ਕੀਤਕ ਬਾਸਰ ਇਦ ਬੇਕੀਨ ਨਰ ਨਾਰੀ ਸਭ ਹੋ ਸੁਣ ਲੈਣ।
0: ਕਿੰਨੇ ਕੁ ਦਿਨ ਰਾਤਾਂ ਇਸ ਤਰ੍ਹਾਂ ਹੀ ਲੰਘਦੀਆਂ ਰਹੀਆਂ ਸਾਰਿਆਂ ਨੇ ਮਹਿਲਾਂ ਦੇ ਵਿਚ ਨਰ ਨਾਰੀ ਜੋ ਸਨ ਬਾਹਰ ਤੱਕ ਇਹ ਖਬਰ ਜਿਹੜੀ ਹੈ ਹੌਲੀ ਹੌਲੀ ਪਹੁੰਚੀ ਕਿ ਬ੍ਰਾਹਮਣ ਦੇ ਅੰਦਰ ਕਿੰਨੀ ਸ਼ਕਤੀ ਹੈ।
1: ਅਜੇ ਅਜਮੇਰ ਸ਼ਾਹ ਕੇ ਪਾਸ ਮੰਤਰ ਸ਼ਕਤ ਦਿਜ ਕਰਤ ਪ੍ਰਕਾਸ਼।
0: ਇਸ ਕਰਕੇ ਅਜਮੇਰ ਸ਼ਾਹ ਦੇ ਕੋਲੇ ਤੇ ਮੰਤਰਾਂ ਦੇ ਸ਼ਕਤੀ ਦਾ ਪ੍ਰਗਟਾਵਾ ਲੜਕੀ ਨੇ ਮਾਤਾ ਨੂੰ ਦੱਸਿਆ, ਰਾਜੇ ਨੂੰ ਦੱਸਿਆ, ਅੱਗੇ ਉਨ੍ਹਾਂ ਨੇ ਮਲਾਣਿਆਂ ਨੂੰ ਦੱਸਿਆ। ਇਸ ਤਰ੍ਹਾਂ ਇਹਦੇ ਮੰਤਰਾਂ ਦੀ ਤਾਕਤ ਨੂੰ ਦੇਖਿਆ ਉਸਨੇ।
1: ਕਹਿਓ ਮਲੇਛਨ ਸਭ ਸਮਝਾਏ ਇਸ ਕੋ ਜਾਨੋ ਸੁਗਮ ਉਪਾਏ।
0: ਜਿਹੜੇ ਮਲੇਛ ਲੋਕ ਸਨ ਜਿਨ੍ਹਾਂ ਨੇ ਆਪਣੀ ਸਭਾ ਦੇ ਵਿਚ ਮਿਲਾਉਣਾ ਸੀ ਉਹਨੂੰ, ਉਹ ਕਹਿਣ ਲੱਗੇ ਰਾਜਾ ਇਹਦਾ ਤਾਂ ਸੌਖਾ ਹੀ ਇਲਾਜ ਹੈ, ਜਿਹੜਾ ਤਪੱਸਿਆ ਮੰਤਰ ਜੰਤਰ ਤੰਤਰ ਨੇ ਇਹ ਤਾਂ ਸੌਖੇ ਹੀ ਟੁੱਟ ਜਾਂਦੇ ਹਨ।
1: ਤਨਕ ਤਮਾਕ ਇਸੇ ਪਿਲਾਓ ਸਭ ਹਿੰਦਨ ਕੇ ਮੰਤਰ ਨਸਾਓ।
0: ਕਹਿੰਦੇ ਤਨਕ ਮਾਤਰ ਥੋੜਾ ਜਿਹਾ ਤਮਾਕੂ ਇਹਨੂੰ ਬੁਲਾ ਦਿਓ। ਮੰਤਰ ਜਿਹੜੇ ਨੇ ਹਿੰਦੂਆਂ ਦੇ ਉਹ ਸਾਰੇ ਜਿੰਨੇ ਪੜ੍ਹੇ ਹੋਏ ਸਿੱਖੇ ਹੋਏ ਮੰਤਰ ਕੰਮ ਨਹੀਂ ਕਰਦੇ ਤੰਬਾਕੂ ਦੇ ਸਾਹਮਣੇ, ਕਿਉਂ? ਅਪਵਿੱਤਰ ਚੀਜ਼ ਹੈ, ਇਸ ਕਰਕੇ ਹੀ ਅਪਵਿੱਤਰਤਾ ਤੋਂ ਬਚਿਆ ਜਾਂਦਾ ਹੈ।
1: ਕਿਸੂ ਮੰਤਰ ਕੀ ਸ਼ਕਤ ਨਾ ਰਹੇ ਤਨਕ ਤੰਬਾਕੂ ਹਿੰਦੂ ਜੇ ਛੁਏ।
0: ਕਿਸੇ ਮੰਤਰ ਦੀ ਜਿਹੜੀ ਤਾਕਤ ਨਹੀਂ ਰਹਿੰਦੀ ਜੇ ਤਨਕ ਤੰਬਾਕੂ ਸੇਵੀ ਹੈ। ਤਨਕ ਮਾਤਰ ਵੀ ਤੰਬਾਕੂ ਦਾ ਕੋਈ ਸੇਵਨ ਕਰਦਾ ਹੈ। ਦੇਵ ਪਿੱਤਰ ਤਜ ਜਾਏ ਪਾਣੀ ਤਾਕੇ ਹੱਥ ਕਾ ਮਦਰਾ ਸਮ ਹੋ ਜਾਏ।
1: ਅਸ ਮਸਲਤ ਕਰਕੇ ਸਮਦਾਏ ਸਭਾ ਬਿਖੇ ਬਿਜਲੀਨ ਬੁਲਾਏ।
0: ਇਸ ਤਰ੍ਹਾਂ ਦੀ ਜਿਹੜੀ ਸਲਾਹ ਕਰਕੇ ਇਹ ਬ੍ਰਾਹਮਣ ਜਿਹੜਾ ਸੀ ਇਸ ਨੂੰ ਸਭਾ ਦੇ ਵਿਚ ਬੁਲਾ ਲਿਆ।
1: ਸਭਨ ਮਲੇਚਨ ਆਦਰ ਕੀਨਾ ਨਿਕਟ ਬਿਠਾਏ ਤਪੋ ਥਨ ਲੀਨਾ।
0: ਸਾਰਿਆਂ ਮੁਸਲਮਾਨਾਂ ਮਲੇਚ

0: ने ब्राह्मण का बड़ा ही सत्कार किया, आओ जी बैठो जी। तो इस तरीके नाल वो जेड़ा बहुत तपस्वी बंदा सी उन्हें ठगण वास्ते उसका धर्म तोड़ने लई इन्हां ने बहुत सारा मान सम्मान दे के पहला एक बना ली स्कीम, उसके आधार से इन्होंने इन बिच बिठा लिया।
1: कंचन को हुक्का बनवायो, तिज दिखाए गुर संग मिलायो।
0: सोने का हुक्का बनवाया, शाही हुक्का, उसके विच ब्राह्मण दिखा के गुड़ मिला दिता। सो जिन्हां दे विच तंबाकू पहले ही मिलाया होया सी, कहिंदे बस इहदे च आपां कुछ नहीं पाउंदे, आ थोड़ा जिहा गुड़ पाया है।
1: अपर बिपर के हाथ गहाए, तिसके आगे करियो बनाए।
0: एक नकली जिहा ब्राह्मण खरीद लिआंदा पैसिआं च, कहिंदे तूं ऐं करी तैनू असीं फड़ावांगे हुक्का पहलां, तूं फड़ के फिर इहनू फड़ाई तपस्वी नूं, ये भरोसा करेगा कि हां जी ये भी तो मेरा ब्राह्मण भाई है, तो इस करके जब इनू कुछ नहीं होया तो मैनू की हो सकता है।
1: रिखी पिख के सब संग उचारा, मैं ना करो ये अंगीकारा।
0: उस वक्त वो ऋषि उन्हू कहते हैं जो रिखीक होंदिया इंद्रिया, जेड़ा अपनी दसो इंद्रिया काबू कर ले उन्हों का ऋषि है। इस करके महापुरश या कह लो तपस्वी कह लो रिखी कह लो, इन्हें एक बार तो साफ जवाब देता सारियां नूं कि मैं नहीं ये पींदा, मैं अंगीकार नहीं करना माड़ी चीज नूं।
1: भलो के बुरो नहीं सुध कोए, नहीं स्पर्शो दोष जे होए।
0: कहने चाहे ये चीज भली है चाहे बुरी है, चाहे दोष है जां कोई नहीं दोष है, मैं इन्हू अंगीकार नहीं करदा।
1: सुन कर जे मलेच बुद्धवंते, इत निर्दोख करने उचरंते।
0: सुन के जेड़े उत्थे मलेश सी बुद्ध बनते, बुद्धि तो किसी की हो सकती है, रावण बड़ा चलाक सी, हरनाक्ष भी बड़ा चलाक सी। बुद्धि वाला मलेश अते बुद्धि वाला निर्मल दो प्रकार के बंदे ने, एक विवेक बुद्धि वाले गुरमुख होंदे ने, यह बड़ी बुद्धि वाले चलाक बंदे, चलाक किस्म के बंदे जेड़े ने, यह चलाक बंदिया ने इस निर्दोष करने वास्ते इस तरह कहा।
1: सकल सभा को क्यों ना निहारे, मिल पीबत है स्वागत सारे।
0: कहने वह साडा दिमाग खराब है, आज सारे जाने पी रहे ने, सारी सभा पी रही है, एडे एडे साडे राजा साहब वजीर साहब छोटे वजीर साहब वो इन्ने इन्ने वड्डे बंदे इनू चीज नू पींदे आ, असी माड़े देखदे तैनू, असी भी तो यह कम करदे ही हां, तो जे तू ये काम कर लेगा फिर तो राजपुत्री नाल तेरी शादी हुई है, राजे का जमाई है तू, ये कोई माड़ी चीज नहीं है, ये तो बहुत अच्छी चीज है, ये तो बड़ी स्वाद चीज है, इस करके तेनू पी लेनी चाहिए है।
1: मैं दोष काव लोका, कंचन पावन को बनो का।
0: ये कादा दोष है भाई, ये देख सोने का बनाया हुआ हुक्का किड्डा वधिया हुक्का है, सोना तो वैसे पवित्र मनिया होया, आ फिर गुड़ पाया विच पानी पाया, होर से की पाया दे च, वो तंबाकू बारे नहीं दस रहे कि तंबाकू भी पाया है।
1: गुड़ सन मिले बिपर ले आयो, इत्यादक कह कह बिरमायो।
0: इस तरह सारे जाने जो कह लग जान फिर बंदे नूं मनना ही पैंदा, कोई बहुत पक्का होवे, जाल ठगा ने कह कह के कहिंदे ए किधर चलिया बई कुत्ता लैके, कहने नहीं ये लेला है, दूजे ने भी यही कहा ठग ने फरलांग ते खड़ा, कहने अज किधर लेके चलिया ये कुत्ता, कहने नहीं लेला है, तीसरा ठग भी कहना, चौथा कहना की गल कुत्ता चक्या होया, वो बंदा कहना मेरा ही दिमाग तो नहीं कितने खराब, चार जने ने कहता तू कुत्ता चुक के मैं लेला समझदा, उन्हें सुट दिता और चार ठगा ने चुक के बना लिया खा लिया। इस तरह ये जेड़े लोग बहु गिणती अज भी ने, 90% लोग ये खराब ने, 10% जेडे धार्मिक व्यक्ति ने, लोग कहते असी पागल हैं जेडे असी इना कुछ करते हैं, वो इस करके क्योंकि हम 90 बंदे गलत ने इस वक्त दुनिया च, वो 90 बंदों की गिनती इन्नी भारू हो जाती दूजे बंदियां ते, कई बार धार्मिक व्यक्ति टपला खा जाता कि नहीं तो नहीं पागल या मैं तो गलत ही ना होव, क्योंकि सारे बंदे ये चीजा खाई जाते माड़िया चीजा, इस करके ये बंदे नूं भी इन्होंने ऐसे चक्कर च पाया ਇੱਥੇ ਤਾਂ 99.99% ਹੀ ਬੰਦੇ ਸਾਰੇ ਖਰਾਬ ਬੈਠੇ ਸੀ, ਸਿਖਾਏ ਹੋਏ ਸੀ, ਇਸ ਕਰਕੇ ਉਹ ਸਾਰਿਆਂ ਨੇ ਇਹਨੂੰ ਪ੍ਰਭਾਵਿਤ ਕਰ ਲਿਆ।
1: ਕਹੇ ਸਬਨ ਕੇ ਕੀਨ ਸਪਾਨ ਪਈ ਜਾਮਨੀ ਦਿਨ ਜੋ ਬਿਹਾਨ।
0: ਕਹਿੰਦੇ ਅਸੀਂ ਤੈਨੂੰ ਕੁਛ ਨੀ ਕਹਿੰਦੇ, ਬਸ ਮਾੜਾ ਜਿਹਾ ਮੂੰਹ ਨੂੰ ਲਾ ਕੇ ਇੱਕ ਵਾਰੀ ਧੂੰਆਂ ਜਿਹਾ ਛੱਡ ਦੇ, ਫਿਰ ਤੂੰ ਭਾਵੇਂ ਚਲਿਆ ਜਾਈ। ਕਹਿ ਕਹਿ ਕੇ ਮਨਾ ਕੇ ਉਹਨੂੰ ਇੱਕ ਬਾਰੀ ਮੂੰਹ ਨੂੰ ਮੁੱਕਾ ਲਵਾ ਹੀ ਦਿੱਤਾ।
1: ਕਰ ਜਮੀਰ ਸੁਤਾ ਕੇ ਗਏ ਕਥਾ ਮੰਤਰ ਪਟ ਕਰ ਫਿਰ ਭਇਓ।
0: ਜਦੋਂ ਰਾਤ ਹੋਈ ਤਾਂ ਉਸ ਵਕਤ ਆਪਣੇ ਮਹਿਲਾਂ ਦੇ ਵਿਚ ਬ੍ਰਾਹਮਣ ਗਿਆ, ਜਦੋਂ ਗਿਆ ਉੱਥੇ ਬੜੇ ਮੰਤਰ ਪੜ੍ਹਨ ਲੱਗਿਆ।
1: ਬਣਿਓ ਨਾ ਕੋਟ ਮੰਤਰ ਨੈ ਫੁਰਿਓ ਵਿਪਰ ਵਿਵਸਵੈ ਕਰ ਪੁਨ ਥਿਰਿਓ।
0: ਇਹਨੇ ਹੁਣ ਆਪਣੇ ਜਾਣੀ ਮੰਤਰ ਪੜ੍ਹੇ, ਮੰਤਰ ਕਾਹਦੇ ਪੜ੍ਹਨੇ, ਹੁਣ ਮੰਤਰ ਗਏ ਕਿ ਹੁਣ ਮੰਤਰ ਕਿੱਥੇ ਰਹਿੰਦੇ ਕਿਹੜੇ ਟਿੱਕੇ ਜਾਂ ਤੰਬਾਕੂ ਪੀ ਲਿਆ। ਜਦ ਕੁਰਹਿਤ ਹੋ ਜਾਂਦੀ ਹੈ ਸਿੱਖ ਤੋਂ, ਸਿੱਖ ਦੇ ਧਿਆਨ ਕਰੋ, ਹੁੱਕਾ ਹਜਾਮਤ ਹਲਾਲ ਹਰਾਮ ਇਹ ਚਾਰ ਕ੍ਰਹਿਤਾਂ ਨੇ, ਨਾਲੇ ਤਾਂ ਕ੍ਰਹਿਤਾਂ ਕਰੀ ਜਾਣਗੇ, ਨਾਲੇ ਕਹਿਣਗੇ ਬਾਣੀ ਤਾਂ ਬੜੀ ਪੜੀ ਹੈ ਕੋਈ ਫਲ ਤਾਂ ਮਿਲਿਆ ਨੀ, ਤੈਨੂੰ ਹੁਣ ਕਹਦਾ ਫਲ। ਜਦ ਭਾਂਡੇ ਚ ਚਾਰ ਗਲੀਆਂ ਹੋ ਜਾਣ ਉੱਥੇ ਦੁੱਧ ਟਿਕਦਾ, ਇੱਕ ਗਲੀ ਕੀਤੀ ਤਾਂ ਭਾਂਡੇ ਚ ਦੁੱਧ ਨਿਕਲ ਜਾਂਦਾ, ਇਹ ਤਾਂ ਚਾਰ ਗਲੀਆਂ ਹੋ ਗਈਆਂ ਭਾਂਡੇ ਚ। ਇੱਥੇ ਇਹਨੇ ਬੜੇ ਮੰਤਰ ਪੜੇ, ਬੜੇ ਹੱਥ ਪੱਲੇ ਮਾਰੇ, ਕੁਛ ਨੀ ਬਣਿਆ, ਸਾਰੇ ਮੰਤਰ ਹੀ ਫੇਲ ਹੋ ਗਏ।
1: ਮਿਲੇ ਅਜਮੇਰ ਸੁਤਾ ਨਿਜ ਅੰਗ ਮੈਥਨ ਕਰਿਓ ਤਿਸੀ ਕੇ ਸੰਗ।
0: ਹੁਣ ਫੇਰ ਉਸ ਰਾਜਕੁਮਾਰੀ ਦਾ ਜੋਰ ਚੱਲ ਗਿਆ, ਬ੍ਰਾਹਮਣ ਉੱਥੇ ਹਾਰ ਗਿਆ, ਆਪਣੇ ਧਰਮ ਤੋਂ ਡਿੱਗ ਪਿਆ।
1: ਜਗਤ ਜੂਠ ਮੈਂ ਦੋਸ਼ ਬਤੇਰਾ ਕਰਿਓ ਬਤਾਵਨ ਪ੍ਰਭੂ ਤਿਸ ਬੇਰਾ।
0: ਮਹਾਰਾਜ ਕਹਿੰਦੇ ਮੈਂ ਤੁਹਾਨੂੰ ਥੋੜੀ ਜਿਹੀ ਨਾ ਜਿਵੇਂ ਪਿਓ ਆਪਣੇ ਪੁੱਤ ਨੂੰ ਬਿਠਾ ਕੇ ਨਾ ਕਲੀਅਰ ਗੱਲ ਕਰ ਦਿੰਦਾ, ਐਵੇਂ ਲਗੋ ਕੇ ਜੇ ਕਰਨ ਵਾਲੀਆਂ ਗੱਲਾਂ ਬਾਅਦ ਚ ਨਿਆਣੇ ਵਿਗੜਦੇ ਫਿਰਨ। ਅੱਜ ਕੱਲ ਦੇ ਯੁੱਗ ਵਿਚ ਵੀ ਉਹ ਗੱਲ ਚੱਲਦੀ ਨੀ, ਨਿਆਣੇ ਨੂੰ ਸਿੱਧਾ ਹੀ ਮੂੰਹ ਤੇ ਉਹਦੇ ਕਹਿ ਦਿਓ ਬਈ ਆਹ ਗੱਲ ਇਉਂ ਹੈ ਭਾਈ, ਕੱਲ ਨੂੰ ਸਾਨੂੰ ਨਾ ਕਹੀ। ਮਹਾਰਾਜ ਨੇ ਬਿਠਾ ਕੇ ਸਾਰਿਆਂ ਨੂੰ ਆਪਾਂ ਨੂੰ ਕਹਿਤਾ, ਇਹ ਤੰਬਾਕੂ ਚ ਆਹ ਦੋਸ਼ ਨੇ, ਆਹ ਮਾੜੇ ਕੰਮ ਹੋ ਜਾਂਦੇ ਨੇ, ਕੱਲ ਨੂੰ ਨਾ ਕਿਹੋ, ਭਾਵੇਂ ਤੂੰ ਸੰਗ ਸ਼ਰਮ ਕਰ, ਭਾਵੇਂ ਔਖਾ ਹੋ ਸੌਖਾ ਹੋ, ਤੈਨੂੰ ਇਹ ਗੱਲ ਮੇਰੀ ਸੁਣਨੀ ਪੈਣੀ ਆ। ਜਾਂ ਸਤਿਗੁਰੂ ਨੇ ਆਪਾਂ ਨੂੰ ਸੁਣਾ ਦਿੱਤੀ ਹੈ, ਕਹਿੰਦੇ ਦੇਖੋ ਉਹ ਜਿੰਨਾ ਮਰਜ਼ੀ ਕਰਦਾ ਰਿਹਾ ਯਤਨ, ਪਰ ਉਹ ਮੰਤਰ ਮੁੰਤਰ ਉਹਦੇ ਸਾਰੇ ਬੇਕਾਰ ਹੋ ਗਏ। ਇਸ ਕਰਕੇ ਭਾਈ, ਕਿਉਂਕਿ ਸਾਰੇ ਜਿਹਨੇ ਤੰਬਾਕੂ ਖਾ ਲਿਆ ਉਹਨੇ ਸਾਰੇ ਜਗਤ ਦੀ ਜੂਠ ਖਾ ਲਈ, ਇਸੇ ਕਰਕੇ ਇਹਦਾ ਨਾਮ ਜਗਤ ਜੂਠ ਰੱਖਿਆ ਹੈ।
1: ਧਰਮ ਹਿੰਦ ਕੋ ਮੰਤਰ ਸਮੇਤ ਕਰਮ ਬਿਨਾਸ਼ਨ ਕੋ ਬਡ ਹੇਤ।
0: ਉਹ ਜਿਹੜਾ ਹਿੰਦੂਆਂ ਦਾ ਧਰਮ ਸੀ, ਹਿੰਦੂ ਮੰਤਰ ਵੇਦਾਂ ਦੇ ਮੰਤਰ, ਇਹ ਤਾਂ ਕੇਸ ਕਟਾਉਣ ਨਾਲ ਵੀ ਹੋ ਜਾਂਦੇ ਨੇ ਖਤਮ। ਉਹ ਜਦੋਂ ਇੱਕ ਰਾਜਾ ਨੰਦ ਦੀ ਸਾਖੀ ਸੁਣਾਈ ਸੀ ਦਸਵੇਂ ਪਾਤਸ਼ਾਹ ਨੇ, ਆਪਾਂ ਭੁੱਲ ਗਏ ਹਾਂ ਥੋੜੀ ਥੋੜੀ, ਯਾਦ ਵੀ ਕਰਵਾ ਦਿੰਦਾ ਮੈਂ। ਮਹਾਰਾਜ ਨੂੰ ਪੁੱਛਿਆ ਸੀ ਸਿੰਘਾਂ ਨੇ, ਮਹਾਰਾਜ ਇਹ ਹਿੰਦੂ ਮਤ ਵਿਚ ਕੇਸ ਕਟਾਉਣੇ ਕਿੱਥੋਂ ਸ਼ੁਰੂ ਹੋਏ ਨੇ? ਮਹਾਰਾਜ ਕਹਿੰਦੇ ਅੱਜ ਤੋਂ 2,500 ਸਾਲ ਪਹਿਲਾਂ ਦੀ ਗੱਲ ਹੈ। ਰਾਜਾ ਨੰਦ ਸ਼ੂਦਰ ਰਾਜਾ ਹੋਇਆ ਇੱਕ, ਉਹਨੇ ਇਹ ਸੋਚਿਆ ਕਿ ਮੇਰਾ ਰਾਜ ਕਿਤੇ ਜਿਹੜੇ ਬ੍ਰਾਹਮਣ ਲੋਕ ਨੇ ਅੱਛੇ ਪਵਿੱਤਰ ਕੇਸ ਰੱਖਣ ਵਾਲੇ ਕੁਛ ਨੀ ਖਾਣ ਵਾਲੇ ਸਾਧੂਆਂ ਵਰਗੇ ਲੋਕ ਹੁੰਦੇ ਸੀ ਪਹਿਲਾਂ ਅੱਛੇ, ਕਿਤੇ ਮੰਤਰ ਪੜ੍ਹ ਕੇ ਮੇਰਾ ਰਾਜ ਹੀ ਨਾ ਉਲਟਾ ਦੇਣ। ਉਹਨੇ ਕੁਝ ਲਾਲਚੀ ਬ੍ਰਾਹਮਣ ਇਕੱਠੇ ਕੀਤੇ, ਕਹਿੰਦਾ ਇਹ ਜਿਹੜੇ ਮੰਤਰ ਜੰਤਰ ਨੇ ਇਹਨਾਂ ਦਾ ਹੱਲ ਦੱਸੋ ਕੀ ਆ ਵੀ ਇਹ ਚੱਲਣ ਨਾ। ਉਹ ਕਹਿੰਦੇ ਜੇ ਬੰਦੇ ਦੇ ਕੇਸ ਕਿਤੋਂ ਵੀ ਖੰਡਨ ਹੋ ਜਾਣ ਨਾ, ਕੱਟੇ ਜਾਣ ਮਾੜੇ ਮੋਟੇ, ਤਾਂ ਇਹ ਮੰਤਰ ਕੰਮ ਨਹੀਂ ਕਰਦੇ। ਰਾਜਾ ਨੰਦ ਨੇ ਪਹਿਲਾਂ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਪੈਸੇ ਦਊਂਗਾ ਜਿੰਨੇ ਕਹੋਗੇ, ਪਹਿਲਾਂ ਤੁਸੀਂ ਕੇਸ ਕਟਾ ਲਓ, ਫਿਰ ਥੋੜਾ ਥੋੜਾ ਪ੍ਰਚਾਰ ਕਰਿਓ। ਫਿਰ ਇਹਨਾਂ ਨੇ ਕੀ ਕੀਤਾ, ਸਾਰਿਆਂ ਹੀ ਪੰਡਤਾਂ ਦੇ ਜ਼ਬਰਦਸਤੀ ਕੇਸ ਕੱਟ ਦਿੱਤੇ, ਉਹ ਤਾਂ ਕਿ ਮੰਤਰ ਨਾ ਚੱਲੇ। ਆਪਾਂ ਸ਼ਹਿਰ ਵਿੱਚ ਤਾਂ ਬੜੇ ਸੇਫ ਬੈਠੇ ਹਾਂ, ਪਿੰਡਾਂ ਵਿੱਚ ਇੰਨਾ ਗਲਤ ਪ੍ਰਚਾਰ ਹੋ ਰਿਹਾ ਕਿ ਪਿੰਡਾਂ ਦੇ ਸਾਰੇ ਮੁੰਡੇ ਕੇਸ ਕਟਾਈ ਜਾਂਦੇ। ਕਿਉਂ? ਵਿੱਚੇ ਵਿੱਚ ਕੋਈ ਨਾ ਕੋਈ ਤਾਂ ਕੀੜਾ ਲੱਗਿਆ ਹੀ ਹੋਇਆ ਮਗਰ, ਜਿਹੜਾ ਉਹਨਾਂ ਨੂੰ ਕੇਸ ਕੱਟਣ ਲਈ ਮਜਬੂਰ ਕਰਦਾ। ਇਸ ਕਰਕੇ ਜੇ ਇਹ ਚੀਜ਼ਾਂ ਆਪਣੇ ਬੱਚਿਆਂ ਤੱਕ ਪਹੁੰਚਣ, ਬੱਚਿਆਂ ਨੂੰ ਗਿਆਨ ਹੋ, ਤਾਂ ਬੱਚੇ ਕਹਿੰਦੇ ਪਿਤਾ ਜੀ ਤੁਸੀਂ ਸੁਣਿਆ ਉਹ ਕਥਾ, ਮੈਂ ਤਾਂ ਟੀਵੀ ਦੇਖੂੰਗਾ, ਜਾਂ ਮਾਤਾ ਜੀ ਕਥਾ ਸੁਣਨਾ, ਜਾਂ ਪਿਤਾ ਜੀ ਆਉਂਦੇ ਨੇ, ਜਾਂ ਦੋ ਚਾਰ ਬੱਚੇ ਮਾੜੇ ਮੋਟੇ ਆ ਜਾਂਦੇ ਨੇ, ਉਹ ਜੇ ਸੁਣਨਗੇ ਤਾਂ ਕੋਈ ਅਸਰ ਪਊਗਾ ਉਹਨਾਂ ਤੇ? ਉਹ ਸੁਣਦੇ ਨਹੀਂ ਹੈ। ਇਸੇ ਕਰਕੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ ਕਿ ਕਿੰਨੀਆਂ ਮਾੜੀਆਂ ਚੀਜ਼ਾਂ ਜਿਹੜੀਆਂ ਅਸੀਂ ਵਰਤਦੇ ਹਾਂ। ਤਾਂ ਕਹਿੰਦੇ ਨੇ ਭਾਈ ਇਹ ਜਿਹੜਾ ਹੈ ਨਾ ਤੰਬਾਕੂ, ਇਹ ਤਾਂ ਸਾਰਿਆਂ ਧਰਮਾਂ ਨੂੰ ਨਾਸ਼ ਕਰਦਾ ਹੈ।
1: ਜੋ ਬਿਦਾਰ ਕਲ ਯੁਗ ਕੋ ਜਗ ਮੈਂ ਸੋਚ ਆਦਿ ਗੁਣ ਨਾਸ਼ਕ ਲਗ ਮੈਂ।
0: ਇਹ ਕਲਯੁਗ ਦੇ ਵਿੱਚ ਜਿਹੜਾ ਤੰਬਾਕੂ ਹੈ ਚੋਬਦਾਰ ਹੁੰਦਾ, ਜਿਵੇਂ ਇਹ ਚੋਬਦਾਰ ਦਾ ਕੰਮ ਕਰਦਾ ਸੌਚ ਆਦਿ ਗੁਣ ਨਾਸ਼ਕ ਲਗਨ ਹੈ। ਇਹ ਜਿਹੜਾ ਤੰਬਾਕੂ ਹੈ ਨਾ, ਪਵਿੱਤਰਤਾ ਆਦਿਕ ਸਾਰੀ ਭੰਗ ਕਰਦਾ। ਜਿੱਥੇ ਵੀ ਕਿਤੇ ਤੰਬਾਕੂ ਆ ਗਿਆ ਉੱਥੇ ਸਾਰੀ ਅਪਵਿੱਤਰਤਾ ਹੀ ਅਪਵਿੱਤਰਤਾ ਛਾ ਜਾਂਦੀ ਹੈ।
1: ਅਦਕੇ ਅਪਾਵਨ ਕਰ ਬਿਹਾਰੋ ਕਵਿਨ ਸਭਾ ਮੈਂ ਗੁਰੂ ਉਚਾਰੋ।
0: ਸੋ ਇਸ ਕਰਕੇ ਸਾਰਿਆਂ ਨੂੰ ਅਪਵਿੱਤਰ ਕਰਨ ਵਾਲਾ ਜੋ ਤੰਬਾਕੂ ਹੈ, ਇਹ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਵੀਆਂ ਦੇ ਸਭਾ ਵਿੱਚ ਵੀ ਤੰਬਾਕੂ ਜਿਹੜਾ ਹੈ ਨਾ, ਇਹ ਬਹੁਤ ਮਾੜੀ ਚੀਜ਼ ਹੈ। ਕਿਸੇ ਦੀ ਆਖੇ ਅਖਾਏ ਬਹੁਤ ਧਿਆਨ ਨਾਲ ਚੱਲਣਾ, ਹਰੇਕ ਚੀਜ਼ ਵੱਲ ਧਿਆਨ ਰੱਖੋ। ਸੋ ਖਾਸ ਕਰਕੇ ਇਹਨਾਂ ਗੱਲਾਂ ਤੋਂ ਸਤਰਕ ਰਹਿਣਾ। ਪਤਾ ਨਹੀਂ ਮੈਨੂੰ ਕਿਸੇ ਬੰਦੇ ਨੇ ਦੱਸਿਆ ਸੀ, ਕਹਿੰਦਾ ਲਾਲ ਦੰਤ ਮੰਜਨ ਡਾਬਰ ਵਾਲਿਆਂ ਦਾ ਇਹ 'ਚ ਤੰਬਾਕੂ ਪੈਂਦਾ, ਕਹਿੰਦੇ ਬਾਹਰ ਲਿਖਿਆ ਵੀ ਹੋਇਆ। ਇਹਦਾ ਉਹ ਵਰਤਦਾ ਹੋਵੇ ਕਈ ਵਾਰ, ਕੋਈ ਐਸੀਆਂ ਜਿਹੜੀਆਂ ਚੀਜ਼ਾਂ ਜਿਨ੍ਹਾਂ ਅੰਦਰ ਤੁਹਾਨੂੰ ਸ਼ੱਕ ਪੈ ਜੇ ਇਹਦੇ ਅੰਦਰ ਤੰਬਾਕੂ ਦੀ ਵਰਤੋਂ ਹੁੰਦੀ ਹੈ, ਉਹ ਚੀਜ਼ ਆਪਾਂ ਨੂੰ ਫੱਟ ਤਿਆਗ ਦੇਣੀ ਚਾਹੀਦੀ ਹੈ।
1: ਦੋਹੇਰਾ ਉੱਤਰ ਅਪਰ ਜੇ ਰਹਿ ਗਏ ਸਤਿਗੁਰ ਸਭ ਨੂੰ ਬਤਾਏ।
0: ਹੁਣ ਜਿਹੜੇ ਉੱਤਰ ਬਾਕੀ ਰਹਿ ਗਏ ਸੀ, ਸਤਿਗੁਰੂ ਮਹਾਰਾਜ ਨੇ ਕਵੀਆਂ ਨੂੰ ਪੁੱਛੇ, ਕਵੀਆਂ ਨੇ ਆਪਣੀ ਮਤ ਦੇ ਮੁਤਾਬਕ ਜਵਾਬ ਦਿੱਤੇ, ਗੁਰਾਂ ਨੇ ਫਿਰ ਆਪਣੀ ਸ੍ਰੇਸ਼ਟ ਬੁੱਧੀ ਰਾਹੀਂ ਉਹਨਾਂ ਸਾਰਿਆਂ ਨੂੰ ਇਹਨਾਂ ਪ੍ਰਸ਼ਨਾਂ ਦੇ ਉੱਤਰ ਸੋਹਣੇ ਢੰਗ ਨਾਲ ਦਿੱਤੇ ਹਨ।
1: ਸੁਣ ਕੇ ਜਿਸ ਕੋਰੇ ਦੇ ਮੈਂ ਨਿਸ਼ਚੈ ਤਾਛੇ ਨਾਏ।
0: ਸੁਣ ਕੇ ਜਿਨ੍ਹਾਂ ਉੱਤਰਾਂ ਨੂੰ, ਇੱਕ ਤਾਂ ਉੱਤਰ ਕਵੀਆਂ ਨੇ ਦਿੱਤੇ ਉਹਦੇ ਚ ਥੋੜਾ ਜਿਹਾ ਸ਼ੰਕਾ ਬਣਿਆ ਰਹਿ ਸਕਦਾ, ਪਰ ਜਦੋਂ ਸਤਿਗੁਰੂ ਮਹਾਰਾਜ ਜੀ ਉੱਤਰ ਦੇਣ ਕਿਸੇ ਪ੍ਰਸ਼ਨ ਦਾ, ਕਹਿੰਦੇ ਉਹਦੇ ਚ ਤਾਂ ਝੱਟ ਪੱਟ ਬੰਦੇ ਦੇ ਮਨ ਵਿੱਚ ਨਿਸ਼ਚਾ ਆ ਹੀ ਜਾਂਦਾ, ਕਿਉਂਕਿ ਸਤਿਗੁਰੂ ਜੀ ਨੇ ਸੁਣਾਇਆ ਹੈ।
1: ਤਾਂ ਰਿਖੀ ਸ਼ੁਭ ਗੋਪ ਦਸ ਅਵੰਦੀਨਾ ਸ਼ਰਾਪ ਬਣਾਏ ਮਰਨ ਕਾਲ ਨਭ ਸ਼ਬਦ ਹੋਏ ਗੋਰ ਕਰਮੀ ਤਜ ਜਾਏ।
0: ਹੁਣ ਇਹ ਸਾਖੀ ਪਿੱਛੇ ਹੀ ਸੁਣਾਈ ਸੀ ਮਹਾਰਾਜ ਨੇ, ਉਹ ਅੱਗੇ ਹੁਣ ਸਾਖੀ ਹੋਰ ਫਿਰ ਸੁਣਾ ਰਹੇ ਨੇ। ਪਹਿਲਾਂ ਵਿੱਚੋਂ ਅਜਮੇਰ ਸ਼ਾਹ ਦੀ ਸਾਖੀ ਆ ਗਈ ਸੀ, ਇਹ ਹੁਣ ਦੁਬਾਰਾ ਸਾਖੀ ਸ਼ੁਰੂ ਕੀਤੀ। ਕਹਿੰਦੇ ਜਦੋਂ ਆਪਣੇ ਮੰਤਰਾਂ ਦੇ ਬਲ ਨਾਲ ਜਮਦਗਨੀ ਲਿਖੀ ਨੇ ਸਵਰਗਾਂ ਤੋਂ ਮੰਗਣੀ ਲਈ ਸੀ ਗਾਂ, ਇਹ ਕਾਮ ਧੇਨ ਦਿਉ, ਸੰਸਰ ਬਾਹੁ ਰਾਜੇ ਨੇ ਕਿਹਾ ਸੀ ਮੈਨੂੰ ਦਿਓ, ਨਾ ਦੇਣ ਤੇ ਮੰਤਰਾਂ ਦੇ ਬਲ ਨਾਲ ਉੱਪਰ ਨੂੰ ਉਡਾ ਦਿੱਤੀ। ਇਹਨੇ ਸੰਸਰ ਬਾਹੁ ਨੇ ਥੱਲੇ ਤੀਰ ਮਾਰਿਆ, ਇਹਦੇ ਖੁਰ ਵਿੱਚ ਲੱਗਿਆ, ਉਹ ਖੁਰ ਵਿੱਚ ਲੱਗਣ ਕਰਕੇ ਉਹ ਜਿਹੜਾ ਖੂਨ ਡਿੱਗਿਆ ਸੀ ਉਹ ਤੋਂ ਤੰਬਾਕੂ ਪੈਦਾ ਹੋਇਆ। ਤੋ ਤਿੰਨ ਚੀਜ਼ਾਂ ਬਣੀਆਂ ਸੀ ਜਿਨ੍ਹਾਂ ਵਿੱਚ ਜ਼ਿਆਦਾਤਰ ਆਪਾਂ ਨੂੰ ਤੰਬਾਕੂ ਮਨਾ, ਲਸਣ ਜਿਹੜਾ ਉਹ ਆਮ ਤੌਰ ਤੇ ਲੰਗਰਾਂ ਚ ਤਾਹੀਓ ਨੀ ਵਰਤਿਆ ਜਾਂਦਾ, ਇੱਕ ਤੇ ਵਿਕਾਰੀ ਬੜਾ ਜ਼ਿਆਦਾ ਹੈ, ਇਸ ਕਰਕੇ ਆਮ ਤੌਰ ਤੇ ਬਿੰਗਮ ਲੋਕ ਵੀ ਇਹਨੂੰ ਨੀ ਵਰਤਦੇ ਹੈ। ਇਹਦੇ ਜਿਹੜਾ ਖੂਨ ਦੀਆਂ ਬੋਟੀਆਂ ਡਿੱਗੀਆਂ ਸੀ ਕਹਿੰਦੇ ਨੇ ਇਹ ਤੋਂ ਲਸਣ ਪੈਦਾ ਹੋਇਆ, ਅਤੇ ਹੋਰ ਜਿਹੜਾ ਹੋਰ ਡਿੱਗਿਆ ਸੀਗਾ ਖੁਰ ਜੇ ਇਹ ਤੋਂ ਲਸਣ ਬਣਿਆ, ਅਤੇ ਖੂਨ ਦੀਆਂ ਬੋਟੀਆਂ ਤੋਂ ਮਸਰੀ ਬਣੀ। ਆਮ ਤੌਰ ਤੇ ਜਿਹੜੇ ਪੱਕੇ ਬ੍ਰਾਹਮਣ ਨੇ ਉਹ ਇਹ ਤਿੰਨ ਚੀਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਸਾਡੇ ਲਈ ਵਿਸ਼ੇਸ਼ ਕਰਕੇ ਮਹਾਰਾਜ ਨੇ ਜਿਹੜੀ ਵਰਤੋਂ ਕਹੀ ਹੈ ਉਹ ਤੰਬਾਕੂ ਦੀ ਵਰਤੋਂ ਨਹੀਂ ਕਰਨੀ। ਆਮ ਜੇ ਲੰਗਰਾਂ ਵਿੱਚ ਲਸਣ ਨਹੀਂ ਵਰਤਿਆ ਜਾਂਦਾ, ਵੈਸੇ ਵੀ ਲਸਣ ਨੂੰ ਗੁਰਬਾਣੀ ਅੰਦਰ ਚੰਗਾ ਹੀ ਨਹੀਂ ਮੰਨਿਆ। ਸੋ ਜੈਸੇ ਲਸਣ ਕੀ ਖਾਨ, ਕਹਿੰਦੇ ਜਿਵੇਂ ਲਸਣ ਖਾ ਕੇ ਬਦਬੂ ਆਉਂਦੀ ਹੈ, ਤੰਬਾਕੂ ਵਿੱਚੋਂ ਵੀ ਬਦਬੂ ਆਉਂਦੀ ਹੈ, ਇਸੇ ਪ੍ਰਕਾਰ ਕਹਿੰਦੀ ਇਹਨਾਂ ਕਈ ਇੱਕ ਚੀਜ਼ਾਂ ਨੂੰ ਜਿਹੜੇ ਬੰਦੇ ਭਜਨ ਬਿਰਤੀ ਵਾਲੇ ਨੇ ਉਹਨਾਂ ਲਈ ਖਾਸ ਕਰਕੇ ਐਸੀਆਂ ਕਈ ਇੱਕ ਚੀਜ਼ਾਂ ਮਨਾ ਕੀਤੀਆਂ ਜਾਂਦੀਆਂ ਹਨ।
1: ਸਕਲ ਪਾਪ ਜੇ ਭੂਮ ਮੈਂ ਬਸੇ ਆਏ ਪਗ ਮਾਂਜ।
0: ਇਹ ਜਿਹੜੇ ਸਾਰੇ ਪਾਪ ਨੇ ਇਹਨਾਂ ਨੂੰ ਕੀ ਕਹਿੰਦੇ ਨੇ, ਕਿਉਂਕਿ ਇਹ ਜਿਹੜਾ ਹੈ ਨਾ ਤੰਬਾਕੂ, ਤੰਬਾਕੂ ਤੋਂ ਪਾਦ ਦਾ ਅਰਥ ਇੱਥੇ ਹੈ ਵੀ ਉਹ ਪੈਰਾਂ ਤੋਂ ਪੈਦਾ ਭਾਵ ਖੂਨ ਡਿੱਗਿਆ, ਉਹ ਤੋਂ ਬਣੀ ਬੂਟੀ। ਕਹਿੰਦੇ ਨੇ ਜਿੰਨੇ ਵੀ ਧਰਤੀ ਦੇ
1: ਸਕਲ ਪਾਪ ਜੇ ਭੂਮ ਮੈਂ ਬਸੇ ਆਏ ਪਗ ਮਾਂਜ।
0: ਇਹ ਜਿਹੜੇ ਸਾਰੇ ਪਾਪ ਨੇ ਇਹਨਾਂ ਨੂੰ ਕੀ ਕਹਿੰਦੇ ਨੇ, ਕਿਉਂਕਿ ਇਹ ਜਿਹੜਾ ਹੈ ਨਾ ਤੰਬਾਕੂ, ਤੰਬਾਕੂ ਤੋਂ ਪਾਦ ਦਾ ਅਰਥ ਇੱਥੇ ਹੈ ਵੀ ਉਹ ਪੈਰਾਂ ਤੋਂ ਪੈਦਾ ਭਾਵ ਖੂਨ ਡਿੱਗਿਆ, ਉਹ ਤੋਂ ਬਣੀ ਬੂਟੀ। ਕਹਿੰਦੇ ਨੇ ਜਿੰਨੇ ਵੀ ਧਰਤੀ ਦੇ ਪਾਪ ਨੇ ਸਾਰੇ ਤੰਬਾਕੂ ਦੇ ਅੰਦਰ ਹੀ ਵਸੇ ਹੋਏ ਨੇ। ਆਪਣੇ ਕੋਲ ਪ੍ਰਤੱਖ ਪ੍ਰਮਾਣ ਕੇ ਦਸਵੇਂ ਪਾਤਸ਼ਾਹ ਦਾ ਘੋੜਾ ਨਹੀਂ ਸੀ ਅੱਗੇ ਵੱਧ ਰਿਹਾ, ਮਹਾਰਾਜ ਨੇ ਚਾਬਕ ਮਾਰੇ ਘੋੜਾ ਨਾ ਹਿੱਲਿਆ। ਕਹਿੰਦੇ ਇਹਨੂੰ ਕੀ ਹੋ ਗਿਆ ਅੱਗੇ ਨਹੀਂ ਵੱਧ ਰਿਹਾ, ਮਹਾਰਾਜ ਸਮਝ ਗਏ ਕਹਿੰਦੇ ਭਾਈ ਅੱਗੇ ਤੰਬਾਕੂ ਦਾ ਖੇਤ ਹੈ, ਇਸ ਕਰਕੇ ਸਾਡਾ ਘੋੜਾ ਇਹਦੇ ਅੱਗੇ ਨਹੀਂ ਜਾ ਰਿਹਾ। ਤਾਂ ਤੇ ਮਹਾਰਾਜ ਨੇ ਇਹ ਸਾਡੇ ਲਈ ਐਸੇ ਕੌਤਕ ਵਰਤਾਏ ਨੇ ਜਿਨ੍ਹਾਂ ਤੋਂ ਸਾਨੂੰ ਗਿਆਨ ਹੋ ਜਾਵੇ।
1: ਸਕਲ ਪਾਪ ਜੇ ਭੂਮ ਮੈਂ ਬਸੇ ਆਏ ਪਗ ਮਾਂਜ, ਸ਼ਰੋਤਾ ਬਖਤਾ ਕੋ ਲਗੈ ਕ ਕਬੈ ਨਾ ਪੂਜ ਕਰਾਂਜ।
0: ਇਹਨੇ ਸਰੋਤਾ ਤੇ ਬਖਤਾ ਦੋਵਾਂ ਨੂੰ ਲੱਗਦੇ ਨੇ, ਕਦੇ ਵੀ ਇਹਨਾਂ ਦੀ ਪੂਜਾ ਨਹੀਂ ਕਰਨੀ ਕੁਛ ਕਿੱਥੇ। ਇਹ ਸਮਝਾਉਣ ਦਾ ਮਹਾਰਾਜ ਨੇ ਕਿਹਾ ਕਿ ਜਿਹੜੇ ਬੰਦੇ ਤੰਬਾਕੂ ਦਾ ਸੇਵਨ ਕਰਦੇ ਨੇ ਫਿਰ ਲੋਕਾਂ ਨੂੰ ਉਪਦੇਸ਼ ਕਰਦੇ ਨੇ ਕਈ ਪ੍ਰਕਾਰ ਦਾ, ਕਹਿੰਦੇ ਉਹ ਵੀ ਮਾੜਾ, ਉਹਨੂੰ ਵੀ ਸਾਰੇ ਪਾਪ ਲੱਗਦੇ ਨੇ। ਜਿਹੜੇ ਬੰਦੇ ਉਹਨਾਂ ਦੇ ਉਪਦੇਸ਼ ਸੁਣਦੇ ਨੇ ਉਹਨਾਂ ਨੂੰ ਵੀ ਪਾਪ ਲੱਗਦੇ ਨੇ, ਕਿਉਂ ਜਿਹੜਾ ਉਪਦੇਸ਼ ਕਰਨ ਵਾਲਾ ਬੰਦਾ ਹੁੰਦਾ ਉਹ ਬਿਲਕੁਲ ਐਨ ਅੱਛਾ ਸਾਫ਼ ਸੁਥਰਾ ਸਵੱਛ ਜੀਵਨ ਵਾਲਾ ਹੋਵੇ ਤਾਂ ਠੀਕ ਹੈ। ਜੇ ਉਪਦੇਸ਼ ਕਰਨ ਵਾਲਾ ਬੰਦਾ ਖੁਦੇ ਸਭ ਕੁਝ ਖਾਈ ਪੀ ਜਾਂਦਾ ਹੈ ਫਿਰ ਉਹਦੀਆਂ ਗੱਲਾਂ ਤੋਂ ਥੋੜਾ ਥੋੜਾ ਪ੍ਰਤੀਤ ਹੋਣ ਲੱਗ ਜਾਂਦਾ ਆਪਾਂ ਨੂੰ, ਤੇ ਉਹ ਗੱਲਾਂ ਗੱਲਾਂ ਚ ਕਹਿ ਵੀ ਦਿੰਦਾ ਕਿ ਕੋਈ ਗੱਲ ਨੀ ਆਹ ਵੀ ਖਾ ਲਓ, ਇਹਦਾ ਵੈਸੇ ਕੋਈ ਖਾਸ ਡਰ ਨੀ, ਫਲਾਨੀ ਚੀਜ਼ ਦਾ ਡਰ ਨੀ, ਮਾੜੀ ਮੋਟੀ ਪੀ ਵੀ ਸਕਦੇ ਆ, ਇਹਦਾ ਵੀ ਕੋਈ ਡਰ ਨੀ। ਉਹ ਸੰਗਤ ਨੂੰ ਵੀ ਨਾਲ ਖਰਾਬ ਕਰਦਾ, ਇਹ ਕਈ ਥਾਵਾਂ ਤੇ ਹੋਇਆ ਵੀ ਹੈ। ਇਸ ਕਰਕੇ ਪੁਰਾਣੇ ਸਮਿਆਂ ਵਿਚ ਵੀ ਮਹਾਰਾਜ ਨੇ ਇਹੀ ਗੱਲ ਦਰਸਾਈ ਕਿ ਜਿਹੜੇ ਉਪਦੇਸ਼ ਕਰਤਾ ਲੋਕ ਨੇ ਖਾਸ ਕਰਕੇ, ਉਹ ਉਪਦੇਸ਼ ਕਰਨ ਵਾਲੇ ਜਿਹੜੇ ਨੇ ਉਹਨਾਂ ਨੂੰ ਇਹ ਧਿਆਨ ਦੇਣਾ ਚਾਹੀਦਾ ਕਿ ਉਹ ਮਾੜੀ ਚੀਜ਼ ਦੀ ਵਰਤੋਂ ਨਾ ਕਰਨ, ਕਿਉਂਕਿ

0: ਅੰਮ੍ਰਿਤ ਵੇਲੇ ਫਿਰ ਸਾਵਧਾਨ ਹੋਏ ਸਤਿਗੁਰੂ ਮਹਾਰਾਜ। ਸੌਚੇ ਜਾ ਕੇ ਇਸ਼ਨਾਨ ਆਦਿ ਕਰਨਾ, ਦਾਤਨ ਕੁਰਲਾ ਕਰਨਾ, ਇਹ ਸਾਰੀ ਕਿਰਿਆ ਆਪ ਕਰਨੀ, ਗੁਰਸਿੱਖਾਂ ਪਾਸੋਂ ਕਰਵਾਉਣੀ।
1: ਜੋ ਪਏ ਬਸਤਰ ਸ਼ਸਤਰ ਕੋ ਪਹਿਰਨ ਕਰਕੇ,
0: ਬਸਤਰਾਂ ਤੇ ਸ਼ਸਤਰਾਂ ਨੂੰ ਪਹਿਰਨ ਕਰਕੇ ਸਤਿਗੁਰੂ ਮਹਾਰਾਜ,
1: ਸੁੰਦਰ ਅੰਗ ਬਿਭੂਖਣ ਧਰ ਕੇ,
0: ਸੋਹਣੇ ਬਸਤਰ ਪਹਿਨ ਕੇ ਫਿਰ ਆਪਣੇ ਸਰੀਰ ਦੇ ਉੱਤੇ ਸੁੰਦਰ ਸੋਨੇ ਦੇ ਬਣੇ ਹੋਏ ਕੁਛ ਐਸੇ ਗਹਿਣੇ ਜੋ ਸੰਗਤਾਂ ਵੱਲੋਂ ਭੇਟਾ ਕਈ ਵਾਰ ਹੁੰਦੇ, ਔਰ ਕਲਗੀ ਜਗ੍ਹਾ ਇਹਦੇ ਨਾਲ ਨਾਲ ਗਲ ਵਿੱਚ ਸੁੰਦਰ ਮੋਤੀਆਂ ਦੀ ਮਾਲਾ ਇਤਿਆਦਿਕ ਸੁੰਦਰ ਜਿਹੜੇ ਹਨ ਬਸਤਰ ਸ਼ਸਤਰ ਗਹਿਣੇ ਆਦਿਕ ਸਜਾ ਕੇ ਸਤਿਗੁਰੂ ਤਿਆਰ ਪਰ ਤਿਆਰ ਹੁੰਦੇ ਨੇ।
1: ਸਭਾ ਵਿਖੇ ਕਲਗੀ ਧਰ ਆਏ,
0: ਸੰਗਤ ਵਿੱਚ ਕਲਗੀਧਰ ਮਹਾਰਾਜ ਜੀ ਸੱਜ ਕੇ ਸੋਹਣੇ ਢੰਗ ਨਾਲ ਆਏ ਨੇ।
1: ਚਾਮੀ ਕਰ ਪ੍ਰਿਅੰਕ ਜਿਸ ਥਾਏ,
0: ਸੋ ਜਿੱਥੇ ਚਾਮੀ ਕਰ ਤੋਂ ਭਾਵ ਸੋਨੇ ਦਾ ਜਿਹੜਾ ਪਲੰਘ ਹੈ ਮਹਾਰਾਜ ਦਾ ਵਿਛਿਆ ਹੋਇਆ ਹੈ।
1: ਆਸਤਰਨ ਮਖਮਲ ਕੋ ਕਸਿਓ,
0: ਸੋਹਣੇ ਮਖਮਲੇ ਜਿਹੜੇ ਗਦੈਲੇ ਨੇ ਉਹਨਾਂ ਤੇ ਚਾਦਰਾਂ ਅਤੇ ਸੁੰਦਰ ਸਰਾਣੇ ਉਹ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਤੇ ਸਜੇ ਹੋਏ ਨੇ।
1: ਜਰੀ ਸਹਿਤ ਗੁੰਫਨ ਯੁੱਤ ਲਸਿਓ,
0: ਸੋ ਜਰੀ ਦੇ ਸਹਿਤ ਜਿਹੜੀਆਂ ਗੁੰਫੇ ਨੇ, ਗੁੰਫੇ ਝਾਲਰਾਂ ਜੀਆਂ ਪੁਰਾਣੇ ਸਮੇਂ ਚ ਬਣਾਉਂਦੇ ਸਨ ਇੱਕ ਜਰੀਦਾਰ। ਸੋ ਉਦਾਹਰਣ ਵਜੋਂ ਜਿਵੇਂ ਸ੍ਰੀ ਹਜੂਰ ਸਾਹਿਬ ਦਾ ਸਿਹਰਾ ਲਿਆਉਂਦੇ ਆ ਉਹ ਇਸ ਤਰ੍ਹਾਂ ਹੀ ਹੁੰਦਾ, ਜਰੀਦਾਰ ਜਿਹਾ ਬਣਾਇਆ ਹੋਇਆ ਅਤੇ ਥੱਲੇ ਵੀ ਉਹਦੇ ਝਾਲਰ ਜੀ ਬਣਾਈ ਹੁੰਦੀ ਹੈ। ਇਸ ਤਰ੍ਹਾਂ ਬਹੁਤ ਸਾਰੀਆਂ ਝਾਲਰਾਂ ਪੁਰਾਣੇ ਸਮੇਂ ਚ ਜਰੀ ਦੀਆਂ ਬਣਾ ਕੇ ਲਟਕਾਉਂਦੇ ਸਨ।
1: ਇਸ ਪਰ ਥਿਰੇ ਵਿਸਾਲ ਕੇ ਪਾਲਾ,
0: ਉਸ ਪਲੰਘ ਦੇ ਉੱਤੇ ਬਹੁਤ ਬਹੁਤ ਕਿਰਪਾਲੂ ਦਿਆਲੂ ਸਤਿਗੁਰੂ ਜੀ ਸਜੇ ਹਨ।
1: ਆਏ ਖਾਲਸਾ ਗਨ ਤਿਸ ਕਾਲਾ,
0: ਬਹੁਤ ਭਾਰੀ ਗਿਣਤੀ ਦੇ ਵਿੱਚ ਗੁਰੂ ਕੇ ਸਿੰਘ ਅੰਮ੍ਰਿਤਧਾਰੀ ਔਰ ਹੋਰ ਬਹੁਤ ਸਾਰੀਆਂ ਸੰਗਤਾਂ ਤਿਆਰ ਪਰ ਤਿਆਰ ਫੌਜਾਂ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਮੱਥਾ ਟੇਕਦੀਆਂ।
1: ਨਮੋ ਕਰਤ ਅਰ ਬੈਠਤ ਹੇਰੇ, ਲੱਗਿਓ ਦੀਵਾਨ ਆਨ ਤਿਸ ਬੇਰੇ,
0: ਮੱਥਾ ਟੇਕਦੇ ਨੇ ਆ ਕੇ ਦਰਸ਼ਨ ਕਰਦੇ ਨੇ। ਉਸ ਵਕਤ ਬੜਾ ਭਾਰੀ ਦੀਵਾਨ ਸਜਿਆ,
1: ਹੇਮ ਲਟ ਕਾ ਧਾਰਨ ਕਰੇ ਆਗੇ ਚੋਬਦਾਰ ਤੈ ਖਰੇ,
0: ਹੇਮ ਲਸਟਕਾ ਜਿਹੜੀ ਸੋਨੇ ਦੀ ਲਾਠੀ ਹੁੰਦੀ ਹੈ ਪਕੜ ਕੇ ਚੋਬਾਂ, ਚਾਂਦੀ ਦੀਆਂ ਵੀ ਸੋਨੇ ਦੀਆਂ ਵੀ ਚੋਬਾਂ ਲੈ ਕੇ ਸੇਵਾਦਾਰ ਅੱਗੇ ਖੜੇ ਹਨ।
1: ਸ੍ਰੀ ਮੁਖ ਤੇ ਤਬ ਹੁਕਮ ਬਖਾਨਾ, ਗੁਨੀ ਕਵੀਸ਼ਰ ਪੰਡਿਤ ਨਾਨਾ।
0: ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਇਸ ਤਰੀਕੇ ਦੇ ਨਾਲ ਕਿ ਜਿਹੜੇ ਆਪਣੇ ਭਾਈ ਗੁਣਵਾਨ ਬੰਦੇ ਨੇ, ਕਵੀਸ਼ਰ ਨੇ, ਨਾਨਾ ਪ੍ਰਕਾਰ ਦੇ ਜਿਹੜੇ ਪੰਡਿਤ ਲੋਕ ਨੇ, ਵਿਦਵਾਨੀ ਕਰਦੇ ਨੇ, ਕਥਾ ਕਰਨ ਵਾਲੇ ਨੇ, ਅੱਜ ਇਹਨਾਂ ਸਾਰਿਆਂ ਨੂੰ ਬੁਲਾ ਕੇ ਲਿਆਓ, ਇਹਨਾਂ ਕੋਲੋਂ ਅੱਜ ਕੁਛ ਪ੍ਰਸ਼ਨ ਪੁੱਛਣੇ ਨੇ।
1: ਸਭਿਆਂ ਤੋਂ ਹਕਾਰ ਲਿਆਓ, ਜੈ ਜੈ ਡੇਰੇ ਤਾਂ ਸਿਧਾਓ,
0: ਇਹਨਾਂ ਸਾਰਿਆਂ ਨੂੰ ਲੈ ਕੇ ਆਓ ਜਿੱਥੇ ਜਿੱਥੇ ਵੀ ਡੇਰੇ ਨੇ, ਇਹਨਾਂ ਦੇ ਟਿਕਾਣੇ ਘਰ ਬਾਰ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ, ਹਰੇਕ ਨੂੰ ਬੁਲਾ ਕੇ ਲਿਆਓ ਅੱਜ।
1: ਸੁਣ ਕੇ ਸਭ ਤਤਕਾਲ ਬੁਲਾਏ,
0: ਸੁਣ ਕੇ ਉਸੇ ਵਕਤ ਹੀ ਸੇਵਾਦਾਰ ਚਲੇ ਗਏ ਥਾਵਾਂ ਥਾਵਾਂ ਤੇ, ਸਾਰਿਆਂ ਨੂੰ ਬੁਲਾ ਲਿਆਂਦਾ।
1: ਤਿੰਨ ਕੋ ਦੇਹੈ ਨਾਮ ਬਤਾਏ,
0: ਕਵੀ ਜੀ ਕਹਿੰਦੇ ਕੁਸ਼ਕ ਦੇ ਨਾਮ ਜਿਹੜੇ ਮੈਨੂੰ ਪਤਾ ਹੈ ਉਹਨੇ ਕੁ ਮੈਂ ਦੱਸ ਰਿਹਾ ਹਾਂ।
1: ਕੇਸ਼ੋ ਦਾਸ ਪੁੱਤਰ ਕੁਵਰੇਸ਼,
0: ਸੋ ਇਹ ਕੇਸ਼ੋ ਦਾਸ ਦਾ ਪੁੱਤਰ ਕੁਵਰੇਸ਼ ਆਇਆ ਹੈ।
1: ਦਰੋਣ ਪਰਬ ਜਿਲਕੀਨ ਅਸ਼ੇਸ਼,
0: ਸੋ ਜਿਹਨੇ ਮਹਾਂਭਾਰਤ ਦੇ ਵਿੱਚੋਂ ਦਰੋਣ ਪੁਰਬ ਸਾਰਾ ਜਿਹੜਾ ਪਰਬ ਹੈ ਉਹ ਭਾਸ਼ਾ ਦੇ ਵਿੱਚ ਟੀਕਾ ਕੀਤਾ ਹੈ।
1: ਗੁਣੀਆ ਸੁਖੀਆ ਬੱਲਭ ਆਇਓ,
0: ਭਾਈ ਗੁਣੀਆ, ਭਾਈ ਸੁਖੀਆ, ਭਾਈ ਬੱਲਭ ਇਹ ਵੀ ਤਿੰਨੇ ਆਏ ਹਨ।
1: ਧਿਆਨ ਸਿੰਘ ਗੁਰ ਦਰਸ਼ਨ ਪਾਇਓ,
0: ਭਾਈ ਧਿਆਨ ਸਿੰਘ ਜੀ ਵੀ ਚੱਲ ਕੇ ਆਏ ਨੇ, ਇਹਨਾਂ ਨੇ ਵੀ ਗੁਰਾਂ ਦੇ ਦਰਸ਼ਨ ਪਾਏ ਨੇ।
1: ਇਤਿਆਦਕ ਪਹੁੰਚੇ ਕੁਛ ਔਰ, ਬੰਦਤ ਭੇ ਸੋਡੀ ਸਿਰ ਮੋਰ।
0: ਇਤਿਹਾਸਕ ਕੁਛ ਹੋਰ ਵੀ ਆਏ ਨੇ, ਮੁਖੀਆਂ ਦੇ ਨਾਮ ਲੈ ਲਏ ਨੇ ਜਾਂ ਜਿੰਨੇ ਕੁ ਪਤਾ ਲੱਗੇ। ਸੋਢੀਆਂ ਦੇ ਸ਼੍ਰੋਮਣੀ ਸਤਿਗੁਰੂ ਮਹਾਰਾਜ ਜੀ ਨੂੰ ਇਹਨਾਂ ਨੇ ਆ ਕੇ ਮੱਥਾ ਟੇਕਿਆ।
1: ਸਾਦਰ ਬੈਠੇ ਸਭਾ ਮਝਾਰੇ,
0: ਸਹਿਤ ਆਦਰ ਦੇ ਆ ਕੇ ਸਭਾ ਦੇ ਵਿਚ ਬੈਠੇ ਹਨ।
1: ਸਾਪ੍ਰਤ ਸ੍ਰੀ ਪ੍ਰਭ ਗਿਰਾ ਉਚਾਰੇ,
0: ਜਿੰਨੇ ਜਾਣੇ ਆ ਕੇ ਬੈਠੇ ਸਨ, ਸਿਆਣੇ ਵਿਦਵਾਨ ਪੰਡਿਤ ਗੁਣੀ ਜਨ, ਉਹਨਾਂ ਪ੍ਰਤੀ ਗੁਰਾਂ ਨੇ ਇਸ ਤਰ੍ਹਾਂ ਵਚਨ ਕੀਤਾ ਹੈ।
1: ਤੁਮ ਸਗਲੇ ਬੁੱਧਵੰਤ ਬਿਸਾਲੇ, ਕਰੋ ਵਿਚਾਰਨ ਵਿਦਿਆ ਜਾਲੇ।
0: ਤੁਸੀਂ ਸਾਰੇ ਭਾਈ ਬੜੇ ਵਿਦਵਾਨ ਬੁੱਧੀ ਵਾਲੇ ਹੋ ਅਤੇ ਵਿਦਿਆ ਬਹੁਤ ਸਾਰੀ ਦੀ ਵਿਚਾਰ ਕਰਨ ਵਾਲੇ ਹੋ।
1: ਕਹਿਤੇ ਸੁਪਨਾ ਪਾਵੈ ਪ੍ਰਾਣੀ,
0: ਚਲੋ ਅੱਜ ਤੁਹਾਨੂੰ ਦੇਖਦੇ ਹਾਂ ਪਰਖ ਕੇ ਤੁਹਾਨੂੰ ਕਿੰਨਾ ਕਾਉਂਦਾ ਹੈ, ਕਿੰਨਾ ਵਿਗਿਆਨ ਹੈ। ਇਹ ਦੱਸੋ ਇਹ ਜਿਹੜਾ ਬੰਦੇ ਨੂੰ ਸੁਪਨਾ ਆਉਂਦਾ ਹੈ ਇਹ ਕਿਵੇਂ ਆਉਂਦਾ ਤੇ ਕਿੱਥੋਂ ਆਉਂਦਾ ਹੈ।
1: ਕਿਮ ਨਿਸਪਤ ਮੈਂ ਸ਼ਾਮ ਨਿਸ਼ਾਨੀ,
0: ਸੋ ਫਿਰ ਜਿਹੜੀ ਅਗਲੀ ਗੱਲ ਹੈ ਕਿ ਨਿਸਪਤ ਰਾਤ ਦਾ ਪਤੀ ਜੋ ਚੰਦਰਮਾ ਹੈ ਇਹਦੇ ਵਿੱਚ ਜਿਹੜੀ ਸ਼ਾਮ ਮਤਲਬ ਕਾਲਾ ਨਿਸ਼ਾਨ ਪੈਂਦਾ ਚੰਦਰਮਾ ਦੇ ਵਿੱਚ, ਦੂਰੋਂ ਡੱਬ ਖੜੱਬਾ ਜਿਹਾ ਨਜ਼ਰ ਆਉਂਦਾ ਕਾਲਾ ਨਿਸ਼ਾਨ, ਇਹ ਦੱਸੋ ਬਈ ਚੰਦਰਮਾ ਵਿੱਚ ਇਹ ਨਿਸ਼ਾਨ ਕਿਉਂ ਦਿਖਦਾ ਹੈ।
1: ਕਿਮ ਗੋਡੇ ਪਰ ਪਾਗ ਰੱਖੰਤੇ,
0: ਸੋ ਇੱਕ ਪੁਰਾਣੇ ਲੋਕਾਂ ਦੀ ਗੱਲ ਸੀ ਜਦੋਂ ਆਪਣੇ ਸਿਰ ਤੋਂ ਪੱਗ ਲਾਉਂਦੇ ਸੀ ਉਹ ਗੋਡੇ ਉੱਤੇ ਰੱਖਦੇ ਸੀ, ਇਹ ਦੱਸੋ ਵੀ ਪੱਗ ਗੋਡੇ ਤੇ ਕਿਉਂ ਰੱਖੀ ਜਾਂਦੀ ਹੈ।
1: ਕਿਮ ਚੀਤੇ ਪਾਛੇ ਥੁਕੇ ਅੰਤੇ,
0: ਸੋ ਚੀਤਾ ਨਿੰਗ ਸਿੰਘ ਬੋਲੀ ਦਾ ਅੱਖਰ ਹੈ, ਚੀਤੇ ਤੋਂ ਭਾਵ ਜੋ ਪਿਸ਼ਾਬ ਆਦਿਕ ਦੀ ਕਿਰਿਆ ਕਰਨੀ ਹੈ, ਇਹ ਕਰਕੇ ਲੋਕ ਬਾਅਦ ਚ ਥੁੱਕਿਆ ਕਰਦੇ ਸਨ ਪੁਰਾਣੇ ਲੋਕ ਜਿਹੜੇ ਬਾਹਰ। ਹੁਣ ਤਾਂ ਕੁਛ ਹੋਰ ਸਿਸਟਮ ਹੋ ਗਿਆ, ਪੁਰਾਣੀਆਂ ਗੱਲਾਂ ਨੇ ਇਹ। ਉਹ ਲੋਕ ਇਹ ਥੁੱਕਦੇ ਕਿਉਂ ਸਨ? ਮਹਾਰਾਜ ਕਹਿੰਦੇ ਜੇ ਤੁਸੀਂ ਸਿਆਣੇ ਹੋ ਵਿਦਵਾਨ ਹੋ ਤਾਂ ਦੱਸੋ ਬਈ ਇਹ ਗੱਲ ਕਿਉਂ ਲੋਕ ਕਰਦੇ ਸੀ।
1: ਸੋਨ ਪਕਾਵਨ ਜਦ ਹੀ ਲਾਗੇ, ਤੋਰ ਪਿੱਛੇ ਕਿਮ ਜ਼ੋਰਤ ਆਗੇ।
0: ਹੁਣ ਇਹ ਦੱਸੋ ਵੀ ਜਦੋਂ ਪੁਰਾਣੀਆਂ ਮਾਈਆਂ ਰੋਟੀ ਪਕਾਉਣ ਲੱਗਦੀਆਂ ਸੀ, ਪਹਿਲਾਂ ਜਿਹੜਾ ਆਟੇ ਦਾ ਪੇੜਾ ਲੈਂਦੀਆਂ ਸੀ ਉਹਦੇ ਵਿੱਚੋਂ ਮਾੜਾ ਜਿਹਾ ਆਟਾ ਤੋੜ ਕੇ ਆਟੇ ਨੂੰ ਵਾਪਸ ਲਾ ਦਿੱਤਾ ਜਾਂਦਾ ਸੀ, ਉਹ ਦੱਸੋ ਕਿਉਂ ਲਾਉਂਦੀਆਂ ਸੀ ਮਾਈਆਂ, ਇਸ ਤਰ੍ਹਾਂ ਕਿਉਂ ਕਰਦੀਆਂ ਸੀ?
1: ਰੁੱਖ ਬਗੈਰ ਕਿਉਂ ਬੋਲਣ ਕਰ ਹੈ।
0: ਇੱਕ ਇਹ ਆ ਵੀ ਰੁੱਖ ਤੋਂ ਬਿਨਾਂ ਬੋਲਣਾ, ਬਿਨਾਂ ਜਦ ਕਿਸੇ ਦਾ ਰੁੱਖ ਨਾ ਹੋਵੇ ਆਪਣੇ ਵੱਲ ਫਿਰ ਬੋਲਣਾ, ਇੱਕ ਤਾਂ ਦਾ ਸਾਰਿਆਂ ਦਾ ਧਿਆਨ ਹੈ ਤੂੰ ਬਾਈ ਬੋਲ ਅਸੀਂ ਸੁਣਨਾ, ਇੱਕ ਬੰਦਾ ਬਿਨਾਂ ਹੀ ਗੱਲ ਤੋਂ ਬੋਲੀ ਜਾਂਦਾ ਉਹਨੂੰ ਕੋਈ ਸੁਣਦਾ ਨਹੀਂ, ਦੱਸੋ ਇਹ ਕਿਉਂ ਹੈ?
1: ਧਨ ਟੰਕਾਰ ਕਰੇ ਕਿਉਂ ਨਰ ਹੈ।
0: ਇੱਕ ਇਹ ਦੱਸੋ ਜਦੋਂ ਲੜਾਈ ਵਿੱਚ ਸੂਰਮੇ ਜੰਗ ਕਰਨ ਜਾਂਦੇ ਨੇ ਧਨਖ ਨੂੰ ਚਲਾਉਣ ਤੋਂ ਪਹਿਲਾਂ ਉਹਦੀ ਟੰਕਾਰ ਕਰਦੇ ਨੇ, ਇਹ ਕਿਉਂ ਕਰਦੇ ਨੇ?
1: ਕਹੋ ਤਮਾਕੂ ਕਿਉਂ ਨਾ ਛੂ ਹੈ।
0: ਇੱਕ ਹੋਰ ਦੱਸੋ ਤੰਬਾਕੂ ਨੂੰ ਕਿਉਂ ਨਹੀਂ ਛੂਹਦੇ, ਇਹ ਕੀ ਕਾਰਨ ਹੈ?
1: ਕਥਾ ਦੁਆਦਸ਼ੀ ਕਿਮ ਨੇ ਕਹੇ।
0: ਇੱਕ ਪੁਰਾਣੀਆਂ ਗੱਲਾਂ ਚੱਲੀਆਂ ਆ ਰਹੀਆਂ ਨੇ ਕਿ ਦੁਆਦਸ਼ੀ ਦੀ ਕਥਾ ਜਿਹੜੀ ਹੈ ਜਾਂ ਦੁਆਦਸ਼ੀ ਵਾਲੇ ਦਿਨ ਮਤਲਬ ਕਿ ਜਿਹੜੀ ਆਉਂਦੀ ਹੈ ਏਕਾਦਸ਼ੀ ਦਸਵੀਂ ਤੋਂ ਬਾਅਦ ਫਿਰ ਆਉਂਦੀ ਦੁਆਦਸ਼ੀ, ਇਹ ਰਿਵਾਜ ਹੁੰਦਾ ਸੀ ਵੀ ਦੁਆਦਸ਼ੀ ਨੂੰ ਕਥਾ ਆਦਿਕ ਨਹੀਂ ਸੀ ਕਰਦੇ, ਇਹ ਕਿਉਂ ਨਹੀਂ ਸੀ ਕਰਦੇ? ਜੇ ਤੁਸੀਂ ਸਿਆਣੇ ਹੋ ਵਿਦਵਾਨ ਹੋ ਤੁਹਾਡੇ ਚ ਕਈ ਪੰਡਿਤ ਵੀ ਨੇ, ਇਹ ਗੱਲ ਦੱਸੋ ਕਿਉਂ ਨਹੀਂ ਹੁੰਦੀ?
1: ਇਮ ਸ੍ਰੀ ਸਤਿਗੁਰ ਤੇ ਸਭ ਸੁਣੈ ਕਵੀ ਕੁਵਰੇਸ਼ ਪ੍ਰਥਮੀ ਭਨੈ।
0: ਇਸ ਤਰ੍ਹਾਂ ਸਤਿਗੁਰੂ ਮਹਾਰਾਜ ਤੋਂ ਸਾਰਾ ਕੁਝ ਸੁਣ ਕੇ ਇਹ ਜਿਹੜਾ ਕੇਸ਼ਵ ਦਾਸ ਦਾ ਲੜਕਾ ਸੀ ਕੁਵਰੇਸ਼, ਇਹਨੇ ਪਹਿਲਾਂ ਜਵਾਬ ਦਿੱਤਾ ਹੈ।
1: ਦੋਹੇਰਾ ਖਾਏ ਸਕਲ ਰਸ ਅੰਨ ਤੇ ਦਬਟੇ ਨਾਰੀ ਭਾਵ।
0: ਮਹਾਰਾਜ ਇਹ ਜਿਹੜਾ ਅੰਨ ਹੈ ਨਾ ਇਹਨੂੰ ਖਾ ਕੇ ਇਹਦੇ ਰਸਾਂ ਤੋਂ ਜਿਹੜੇ ਨਾੜੀਆਂ ਦੇ ਵਿੱਚ ਸੂਖਮ ਭਾਵ ਹੁੰਦੇ ਨੇ ਇਹ ਦਬ ਜਾਂਦੇ ਹਨ।
1: ਘੂਮ ਨੀਂਦ ਪੀਛੇ ਪਚੈ ਜੀਵ ਕਲਾ ਛੁੱਟਦਾਵ।
0: ਪਹਿਲਾਂ ਬਹੁਤ ਨੀਂਦ ਆਉਂਦੀ ਹੈ ਫਿਰ ਅੰਨ ਪਚਦਾ, ਉਹਦੇ ਤੋਂ ਬਾਅਦ ਫਿਰ ਹੋਰ ਜ਼ਿਆਦਾ ਗੂੜੀ ਨੀਂਦ ਆਉਂਦੀ ਹੈ, ਇਸ ਕਰਕੇ ਉਹ ਜਿਹੜੇ ਜੀਵ ਦੇ ਸੂਖਮ ਭਾਵ ਨੇ ਉਹ ਉੱਭਰ ਆਉਂਦੇ ਨੇ ਉੱਪਰ ਨੂੰ ਜਾਗ ਪੈਂਦੇ ਹਨ
1: ਉਰੇ ਸੁਪਨ ਸਭ ਜੰਤ ਕੋ ਸੱਚ ਝੂਠ ਮਨ ਬੋਝ
0: ਸੱਚ ਕੇ ਝੂਠ ਜਿਹੜੀ ਗੱਲ ਦੀ ਦਬੀ ਪਈ ਹੁੰਦੀ ਹੈ ਉਹ ਜੀ ਫਿਰ ਸੁਪਨਾ ਬਣ ਜਾਂਦੀ ਹੈ ਪਹਿਲਾਂ ਤਾਂ ਜਦੋਂ ਰੋਟੀ ਖਾਂਦਾ ਹੈ ਜੀਵ ਆਪਾਂ ਇੱਕ ਵਾਰੀ ਸੁਣਦੇ ਹਾਂ ਘੂਕੀ ਦੀ ਨੀਂਦ ਸੁਖੋਪਤ ਅਵਸਥਾ ਉਦੋਂ ਬਾਅਦ ਫਿਰ ਜਦੋਂ ਦੋ ਘੰਟੇ ਤਿੰਨ ਘੰਟੇ ਚਾਰ ਘੰਟੇ ਪੂਰੀ ਗੂੜੀ ਨੀਂਦ ਆਉਂਦੀ ਹੈ ਜਿਹ 'ਚ ਕੋਈ ਸੁਪਨਾ ਨਹੀਂ ਆਉਂਦਾ ਫਿਰ ਉਦੋਂ ਬਾਅਦ ਸੁਪਨ ਅਵਸਥਾ ਆਉਂਦੀ ਹੈ ਕਿਉਂਕਿ ਬਹੁਤੀ ਰੋਟੀ ਖਾਂਦਿਆਂ ਜਦੋਂ ਸੌਂਦਾ ਹੈ ਅੰਨ ਦੇ ਨਾਲ ਜੀਵ ਦੇ ਜਿਹੜੇ ਸੂਖਮ ਭਾਵ ਨੇ ਉਹ ਦਬ ਜਾਂਦੇ ਨੇ ਜਦੋਂ ਰੋਟੀ ਹਜ਼ਮ ਹੋ ਕੇ ਫਿਰ ਨੀਂਦ ਥੋੜ੍ਹੀ ਜਿਹੀ ਘੱਟ ਜਾਂਦੀ ਹੈ ਇਹਦੇ ਨਾਲ ਫਿਰ ਸੁਪਨਾ ਜਿਹੜਾ ਹੈ ਉਹ ਜੀਵ ਦੇ ਬੁਰੇ ਚੰਗੇ ਖਿਆਲਾਤ ਨੇ ਉਹ ਸੁਪਨਾ ਭਾਵ ਧਾਰਨ ਕਰਦੇ ਨੇ
1: ਇਤਨੀ ਜਾਨੀ ਗਿਆਨ ਤੇ ਤਾਂ ਪਰ ਤੁਮਰੇ ਸੂਜ
0: ਦੇਖੋ ਮਹਾਰਾਜ ਇੰਨੀ ਕੁ ਤਾਂ ਸਾਨੂੰ ਜਿੰਨੀ ਕੁ ਪਤਾ ਇੰਨੀ ਕੁ ਤਾਂ ਦੱਸ ਦਿੱਤੀ ਹੈ ਇਹ ਤਾਂ ਹੈ ਸਾਡੀ ਜੀਵਾਂ ਦੀ ਸੋਝ ਬਾਕੀ ਮਹਾਰਾਜ ਤੁਹਾਡੀ ਸੋਝ ਸਭ ਤੋਂ ਉੱਪਰ ਹੈ ਬਾਕੀ ਤਾਂ ਤੁਸੀਂ ਦੱਸਣਾ ਹੈ ਕਿ ਸੁਪਨਾ ਜੀਵ ਨੂੰ

0: ਬੱਲਬ ਕਹਿਣ ਲੱਗਿਆ ਕਵੀ ਕਿ ਮਹਾਰਾਜ ਦੂਜਾ ਪ੍ਰਸ਼ਨ ਇਹ ਸੀ ਕਿ ਚੰਦਰਮਾ ਦੇ ਵਿੱਚ ਦਾਗ ਕਿਉਂ ਹੈ। ਬੱਲਬ ਨੇ ਆਪਣੇ ਦਿਮਾਗ ਆਪਣੀ ਬੁੱਧੀ ਅਨੁਸਾਰ ਦੱਸਿਆ ਕਿ ਇਹ ਜਿਹੜਾ ਚੰਦਰਮਾ ਸੀ ਨਾ ਮਹਾਰਾਜ, ਇਹ ਗੌਤਮ ਦੀ ਜਿਹੜੀ ਇਸਤਰੀ ਸੀ ਹੱਲਿਆ, ਉਹਦੇ ਕੋਲ ਇੰਦਰ ਦੇਵਤਾ ਵਿਕਾਰੀ ਹੋ ਕੇ ਜਦੋਂ ਗਿਆ ਸੀ, ਚੰਦਰਮਾ ਨੇ ਉਦੋਂ ਕੁੱਕੜ ਬਣ ਕੇ ਬਾਂਗ ਦਿੱਤੀ ਸੀ। ਫਿਰ ਗੌਤਮ ਰਿਸ਼ੀ ਨੂੰ ਸਾਰੀ ਗੱਲ ਦਾ ਪਤਾ ਲੱਗਿਆ, ਇਹਨੇ ਸਰਾਪ ਦੇਤਾ ਸੀ ਆਪਣੀ ਇਸਤਰੀ ਨੂੰ, ਲੜਕੀ ਨੂੰ ਅਤੇ ਇੰਦਰ ਨੂੰ। ਆਪਣਾ ਟੌਪਿਕ ਜਿਹੜਾ ਉਹ ਹੈ ਚੰਦਰਮਾ ਦਾ, ਚੰਦਰਮਾ ਦੇ ਪਰਨਾ ਮਾਰਿਆ ਜੋੜ ਦੀ, ਕੁੱਕੜ ਬਣੇ ਹੋਏ ਦੇ, ਕਹਿੰਦੇ ਜਾ ਤੈਨੂੰ ਕਲੰਕ ਲੱਗਿਆ, ਤੈਨੂੰ ਤੂੰ ਬਹੁਤ ਮਾੜਾ ਕੰਮ ਕੀਤਾ। ਕਹਿੰਦਾ ਮੇਰੀ ਬੁੱਧੀ ਮੁਤਾਬਕ ਤਾਂ ਜੇ ਇਹ ਜਿਹੜਾ ਚੰਦਰਮਾ ਨੂੰ ਕਾਲਖ ਦਿਖਦੀ ਹੈ, ਇਹ ਕਲੰਕ ਲੱਗਿਆ ਹੋਇਆ ਹੈ।
1: ਸਾਸੇ ਉਠਾਏ ਰਿਖੀ ਨਾਨਕ ਕਾਮੀ ਬਾਸ਼ ਮੀਤ,
0: ਕਿਉਂਕਿ ਇੰਦਰ ਦੇਵਤੇ ਨਾਲ ਮਿੱਤਰਤਾ ਸੀ ਚੰਦਰਮਾ ਦੀ। ਉਹਨੇ ਪੁੱਛਿਆ ਸੀ ਦੁਨੀਆਂ ਅੰਦਰ ਸਭ ਤੋਂ ਸੁੰਦਰ ਔਰਤ ਕੌਣ ਹੈ, ਉਹਨੇ ਕਿਹਾ ਸੀ ਇਹ ਗੌਤਮ ਰਿਸ਼ੀ ਦੇ ਘਰ ਵਾਲੀ। ਫਿਰ ਇਹਨੇ ਕਿਹਾ ਸੀ ਮੈਂ ਧੋਖਾ ਕਰ ਸਕਦਾ, ਕੁੱਕੜ ਬਣ ਕੇ ਗਲਤ ਟਾਈਮ ਤੇ ਮੈਂ ਬਾਂਗ ਦੇ ਦਿਆਂਗਾ, ਉੱਠ ਕੇ ਨਹਾਉਣ ਚਲਿਆ ਜਾਏਗਾ ਤੇ ਤੈਨੂੰ ਫਿਰ ਮੌਕਾ ਲੱਗ ਜਾਏਗਾ। ਪਰ ਅੱਗਿਓਂ ਪਹਿਲਾਂ ਹੁੰਦਾ ਸੀ ਦਰਿਆ, ਦਰਿਆ ਵੀ ਸਾਥ ਦਿੰਦੇ ਸੀ ਭਗਤਾਂ ਦਾ। ਦਰਿਆ ਨੇ ਛਲ ਮਾਰ ਕੇ ਆਵਾਜ਼ ਦਿੱਤੀ ਤੇਰੇ ਘਰੇ ਦਾ ਚੋਰ ਲੱਗੇ ਪਏ, ਤੂੰ ਇੱਥੇ ਆ ਗਿਆ, ਇਸ ਕਰਕੇ ਉਹ ਵਾਪਸ ਮੁੜ ਗਿਆ ਸੀ। ਤਾਂ ਤੇ ਇਹ ਚੰਦਰਮਾ ਨੂੰ ਕਾਲਖ ਲੱਗ ਗਈ ਕਿਉਂਕਿ ਇਹਨੇ ਮਾੜਾ ਕੰਮ ਕੀਤਾ ਹੈ।
1: ਦੋਹਰਾ ਗੁਨੀਆ ਜਾਨੂ ਜਾਨਵੇ ਸ਼ੁੱਧ ਥੋਰ ਵਰ ਈਸ਼।
0: ਗੁਣੀਆ ਕਵੀ ਨੂੰ ਪੁੱਛਿਆ ਦਸ ਪੱਗ ਕਿਉਂ ਰੱਖਦੇ ਨੇ ਗੋਡੇ ਤੇ, ਪੁਰਾਣੇ ਲੋਕ ਕਿਉਂ ਕਿਉਂ ਕਰਦੇ ਸੀ? ਉਹ ਕਹਿੰਦਾ ਕਿਉਂਕਿ ਜਿਹੜਾ ਜਾਹਰ ਨਵੀ ਸੀ ਇਹ, ਇਸ ਨੇ ਕੀ ਕੀਤਾ, ਭਗੀਰਥ ਨੇ ਗੰਗਾ ਲਿਆਂਦੀ ਆਪਣੇ ਗੋਡੇ ਦੇ ਵਿੱਚੋਂ ਕੱਢੀ ਸੀ, ਔਰ ਇਹਨੂੰ ਸ਼ਿਵਜੀ ਦਾ ਸਥਾਨ ਮੰਨਿਆ ਜਾਂਦਾ, ਇਸ ਕਰਕੇ ਪੁਰਾਣੇ ਲੋਕ ਗੋਡੇ ਨੂੰ ਪਵਿੱਤਰ ਸਮਝ ਕੇ, ਇੱਕ ਤਾਂ ਗੋਡੀ ਹੱਥ ਲਾਇਆ ਜਾਂਦਾ ਪਵਿੱਤਰ ਹੋਣ ਕਰਕੇ, ਜਾਂ ਚਰਨਾਂ ਨੂੰ ਲਾਇਆ ਜਾਂਦਾ ਜਾਂ ਗੋਡਿਆਂ ਨੂੰ ਹੱਥ ਲਾਉਂਦੇ ਨੇ, ਪਵਿੱਤਰ ਜਾਣ ਕੇ ਗੋਡੇ ਦੇ ਉੱਤੇ ਲੋਕ ਆਪਣੀ ਪੱਗ ਰੱਖਦੇ ਸਨ।
1: ਮੀਤ ਪਾਗ ਸ਼ਰਨਾਗ ਤੇ ਗੋਡ ਲਾਗ ਸੁਖ ਸੀਤ।
0: ਇਸ ਕਰਕੇ ਮਿੱਤਰ ਜਿਹੜੇ ਸੀ ਆ ਕਰਕੇ ਜਦੋਂ ਚਰਨੀ ਵੀ ਹੱਥ ਲਾਉਂਦੇ ਹਾਂ ਤਾਂ ਵੀ ਪੱਗ ਗੋਡਿਆਂ ਨੂੰ ਜਾ ਕੇ ਲੱਗ ਜਾਂਦੀ ਹੈ, ਇਸ ਤਰ੍ਹਾਂ ਗੋਡਿਆਂ ਨੂੰ ਲਾ ਕੇ ਸੁੱਖ ਮੰਗਦੇ ਨੇ, ਸੁੱਖ ਪ੍ਰਾਪਤ ਹੁੰਦਾ ਹੈ, ਤਾਂ ਲੋਕ ਗੋਡਿਆਂ ਨੂੰ ਜਾ ਕੇ ਪਵਿੱਤਰ ਮੰਗਦੇ ਹੋਣ ਕਰਕੇ ਐਸਾ ਕਰਮ ਕਰਦੇ ਨੇ।
1: ਦੋਹਰਾ ਸੁਖੀਆ ਤੰਤਰ ਮੰਤਰ ਕੇ ਨਾਸ਼ ਕਰਨ ਕੇ ਹੇਤ, ਫੂਕ ਕੀਏ ਹੱਥ ਹੋਤ ਹੈ ਜਾਂਤੇ ਕੀ ਨਾ ਚੇਤ।
0: ਸੁਖੀਏ ਨੇ ਜਵਾਬ ਦਿੱਤਾ ਵੀ ਦੱਸ, ਸੋ ਇਹ ਲਘੂ ਸ਼ੰਕਾ ਦੇ ਕਰਨ ਤੋਂ ਬਾਅਦ ਲੋਕ ਜਿਹੜੇ ਨੇ ਪਿਸ਼ਾਬ ਆਦਿਕ ਦੀ ਕਿਰਿਆ ਨੂੰ ਲਘੂ ਸ਼ੰਕਾ ਕਹਿੰਦੇ ਨੇ। ਰੋਜ਼ ਸੁਣਨ ਵਾਲਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ, ਲਘੂ ਸ਼ੰਕਾ ਅੱਖਰ ਕਹੀਏ ਤਾਂ ਇਹਦਾ ਹੀ ਵਾਚਕ ਹੈ। ਕਹਿੰਦੇ ਲਘੂ ਸ਼ੰਕਾ ਤੋਂ ਬਾਅਦ ਮਹਾਰਾਜ ਤਾਂ ਥੁੱਕਦੇ ਨੇ ਲੋਕ ਕਿ ਉਹ ਜਿਹੜਾ ਹੁੰਦਾ ਨਾ, ਅਸਲ ਵਿੱਚ ਕਾਰਨ ਇਹ ਹੁੰਦਾ, ਐਸੀਆਂ ਚੀਜ਼ਾਂ ਵੈਸੇ ਲੋੜ ਨਹੀਂ ਆਪਾਂ ਨੂੰ, ਪਰ ਜਦੋਂ ਕਥਾ 'ਚ ਆ ਜਾਂਦੀਆਂ ਨੇ, ਇਹ ਕਈ ਚੀਜ਼ਾਂ ਨੇ, ਬਹੁਤ ਡੂੰਘੀਆਂ ਨੇ। ਸੋ ਪੁਰਾਣੇ ਲੋਕ ਕੀ ਕਰਦੇ ਸੀ, ਸੋ ਜਿੱਥੇ ਕਿਸੇ ਨੇ ਲਘੂ ਸ਼ੰਕਾ ਕੀਤੀ ਉੱਥੋਂ ਮਿੱਟੀ ਚੁੱਕ ਕੇ ਉਹ ਤੇ ਮੰਤਰ ਪੜ੍ਹ ਦਿੰਦੇ ਸੀ, ਤੇ ਉਹ ਮੰਤਰ ਪੜ੍ਹਨ ਦੇ ਨਾਲ ਜਿਹੜਾ ਸੀ ਬੰਦੇ ਦਾ ਨੁਕਸਾਨ ਕਰ ਦਿੰਦੇ ਸੀ। ਫਿਰ ਉਹਦਾ ਇੱਕ ਇਹਨਾਂ ਨੇ ਤਰੀਕਾ ਕੱਢ ਲਿਆ ਵੀ ਜਿੱਥੇ ਲਘੂ ਸ਼ੰਕਾ ਕਰਨੀ ਆ ਉੱਥੇ ਉੱਠਣ ਵੇਲੇ ਥੁੱਕ ਦੇਣਾ, ਉਹ ਥੁੱਕਣ ਨਾਲ ਮੰਤਰ ਕਾਮਯਾਬ ਨਹੀਂ ਸੀ ਹੁੰਦਾ। ਮਹਾਰਾਜ ਕਹਿੰਦੇ ਮੈਂ ਤੁਹਾਡੇ ਸਿਰਫ ਜਨਰਲ ਨੌਲੇਜ ਦੇਖਣੀ, ਗਿਆਨ ਤੁਹਾਨੂੰ ਕਿੰਨਾ ਗੱਲਾਂ ਸਾਰੀਆਂ ਦਾ ਪਤਾ ਵੀ ਹੈ ਕਿ ਨਹੀਂ। ਇਸ ਕਰਕੇ ਇਹਨੇ ਇਹ ਜਵਾਬ ਦਿੱਤਾ ਕਿ ਮਹਾਰਾਜ ਜੀ ਇਹਦੇ ਨਾਲ ਨਾ ਮੰਤਰ ਜੰਤਰ ਉਹਨਾਂ ਦੇ ਫਿਰ ਕਾਮਯਾਬ ਨਹੀਂ ਹੁੰਦੇ, ਤਾਂ ਲੋਕ ਥੁੱਕ ਦਿਆ ਕਰਦੇ।
1: ਦੋਹਰਾ ਗੁਰਦਾਸ ਦਾਸ ਪੱਗ ਸਤ ਗੁਰੂ ਅਹੰਗ ਮਿਟੈ ਤੁਮ ਸ਼ਰਨ।
0: ਹੁਣ ਗੁਰਦਾਸ ਕਵੀ ਜੀ ਨੇ ਕਿਹਾ ਕਿ ਇਹ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਹੰਕਾਰ ਹੈ ਨਾ, ਤੁਹਾਡੀ ਸ਼ਰਨ ਵਿੱਚ ਆਉਣ ਨਾਲ ਹੀ ਬੰਦੇ ਦਾ ਹੰਕਾਰ ਮਿਟਦਾ ਹੈ।
1: ਤਵਨ ਕਿਰਪਾ ਬਿਨ ਅਹੰਗ ਮਤੇ ਬੋਲਤ ਪ੍ਰੀਤੀ ਹਰਨ।
0: ਸੋ ਤੁਹਾਡੀ ਕਿਰਪਾ ਦੇ ਨਾਲ ਜਿਹੜੀ ਹੰਗਤਾ ਵਾਲੀ ਬੁੱਧੀ ਹੈ ਇਹ ਦੂਰ ਹੋ ਜਾਂਦੀ ਹੈ, ਜਦੋਂ ਪਿਆਰ ਦੇ ਨਾਲ ਕੋਈ ਆਪਦੇ ਨਾਲ ਵਚਨ ਕਰਦਾ ਸੋ ਜਦੋਂ ਕਿਸੇ ਵਿੱਚ ਪ੍ਰੀਤੀ ਨਹੀਂ ਹੁੰਦੀ ਤਾਂ ਉਹ ਜੀਵ ਹੰਗਤਾ ਦੀ ਬੋਲੀ ਬੋਲਦਾ ਹੈ। ਇਸ ਤਰ੍ਹਾਂ ਬੇਰੁਖੀ ਦੀ ਜਿਹੜੀ ਗੱਲ ਕੀਤੀ ਸੀ ਇਹ ਰੁੱਖ ਤੋਂ ਬਿਨਾਂ ਬੋਲਣਾ ਨਹੀਂ ਚਾਹੀਦਾ। ਜਿਹੜੇ ਬੰਦਿਆਂ 'ਚ ਹੰਕਾਰ ਹੁੰਦਾ ਹੈ ਉਹ ਰੁੱਖ ਤੋਂ ਬਿਨਾਂ ਹੀ ਆਪਣੀਆਂ ਆਵਾਜ਼ਾਂ ਕੱਢੀ ਜਾਂਦੇ ਨੇ। ਉਹਨਾਂ ਨੂੰ ਕਹਿੰਦੇ ਬੋਲ ਨਾ ਜਾਣਾ, ਮਾਇਆ ਮਦ ਮਾਤਾ ਮਰਨਾ ਜੀਤ ਨਾ ਆਵੈ।
1: ਦੋਹਰਾ ਸੈਨਾਪਤੀ ਕਹਿਤਾ ਇਹ ਪ੍ਰਥਮ ਬਰਕ ਤੇ ਜਾਨ ਗਣਪਤ ਆਦ ਮਨਾਈਏ ਆਦ ਤਵਨ ਕੀ ਕਾਨ।
0: ਹੁਣ ਕਵੀ ਸੈਨਾਪਤੀ ਜੀ ਹੋਏ ਦਸਵੇਂ ਪਾਤਸ਼ਾਹ ਵੇਲੇ ਸੈਨਾਪਤੀ ਨੇ ਕਿਹਾ ਕਿ ਪਹਿਲਾਂ ਇਹ ਆਟਾ ਜਿਹੜਾ ਸੀ ਨਾ ਕੱਢਦੀਆਂ ਮਾਈਆਂ ਆਟਾ ਤੌਣ ਵਿੱਚੋਂ ਜਿਹੜਾ ਬਰਕਤ ਵਾਸਤੇ ਜਾਣ ਕੇ ਕੱਢਦੇ ਹਨ, ਜਿਵੇਂ ਗਣਪਤ ਨੂੰ ਹਰ ਗੱਲ ਦੇ ਆਦਿ ਵਿੱਚ ਹਿੰਦੂ ਮਤ 'ਚ ਮਨਾਉਂਦੇ ਲੋਕ ਉਹਦਾ ਹਿੱਸਾ ਕੱਢਦੇ ਸੀਗੇ, ਇਸੇ ਪ੍ਰਕਾਰ ਕਹਿੰਦੇ ਤੌਣ ਦੇ ਵਿੱਚੋਂ ਹਿੱਸਾ ਕੱਢਦੇ ਰੱਬ ਦੇ ਨਾਂ ਦਾ, ਰੱਬ ਦੇ ਨਾਂ ਦਾ ਹਿੱਸਾ ਕੱਢ ਕੇ ਫਿਰ ਉਹ ਆਟੇ ਦੇ ਵਿੱਚ ਵਾਪਸ ਲਾ ਦਿੰਦੇ। ਅਥਵਾ ਇੱਕ ਚੀਜ਼ ਦੋ ਗੱਲਾਂ ਕਰਦੇ ਸੀ, ਇੱਕ ਤਾਂ ਇਹ ਕਰਦੇ ਸੀ ਕਿ ਆਟਾ ਤੋੜ ਕੇ ਪਿਛਲੇ ਪਾਸੇ ਲਾ ਦੇਣਾ ਆਟੇ ਦੇ, ਅਖੀਰਲੀ ਰੋਟੀ ਜਿਹੜੀ ਬਣਾਉਂਦੇ ਸੀ ਉਹਨੂੰ ਮੰਡਾ ਕਹਿੰਦੇ ਸੀ। ਜਦੋਂ ਕੋਈ ਰੋਟੀ ਗਜਾ ਮੰਗਣ ਆਉਂਦਾ, ਕੋਈ ਸਾਧੂ ਮਹਾਤਮਾ ਆਉਂਦਾ ਸੀ, ਇਹ ਪੱਕੇ ਅਸੂਲ ਸਨ ਕਿ ਪਹਿਲੀ ਰੋਟੀ ਇੱਕ ਕਾਵਾਂ ਚਿੜੀਆਂ ਨੂੰ ਆਦਿਕ ਨੂੰ ਪਾਉਣੀ, ਪਿੱਤਰਾਂ ਦੇ ਨਿਮਿੱਤ ਪਾਇਆ ਕਰਦੇ, ਦੂਜੀ ਅਖੀਰਲੀ ਰੋਟੀ ਸਾਧੂ ਮਹਾਤਮਾ ਦੇ ਨਾਂ ਦੀ ਪਾਇਆ ਕਰਦੇ ਸੀ। ਉਦੋਂ ਰਿਵਾਜ਼ ਸੀ ਆਮ ਲੋਕਾਂ ਦਾ। ਹੁਣ ਵੀ ਇੱਕ ਬਜ਼ੁਰਗ ਮੈਂ ਦੇਖਿਆ, ਹੁਣ ਵੀ ਉਹਨੂੰ ਇਹ ਆ ਕਿ ਅੰਮ੍ਰਿਤਧਾਰੀ ਸਿੰਘ ਉਹ ਐਂ ਕਰਦਾ ਵੀ ਰੋਟੀ ਉਹਨੇ ਆਪਣੀ ਤਿਆਰ ਕਰਵਾ ਕੇ ਰੱਖ ਲੈਣੀ, ਬਾਹਰ ਬੈਠ ਜਾਣਾ, ਕੋਈ ਜੇ ਲੰਘਦਾ ਸਿੰਘ ਨਜ਼ਰ ਆ ਜਾਏ ਉਹਨੂੰ ਹੱਥ ਜੋੜ, ਭਾਈ ਸਾਹਿਬ ਜੀ ਪ੍ਰਸ਼ਾਦਾ ਛਕ ਲਓ ਤੁਸੀਂ ਪਹਿਲਾਂ, ਫਿਰ ਮੈਂ ਛਕਾਂਗਾ। ਕਿਉਂ ਗੁਰਸਿੱਖ ਨੂੰ ਘਰੇ ਬੁਲਾ ਕੇ ਪ੍ਰਸ਼ਾਦਾ ਛਕਾ ਕੇ ਫਿਰ ਉਹ ਛਕਦਾ ਹੁੰਦਾ ਸੀ। ਤੋ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਗੁਰਸਿੱਖ ਨੂੰ ਘਰੇ ਬੁਲਾ ਕੇ ਪ੍ਰਸ਼ਾਦਾ ਛਕਾਉਣਾ ਫਿਰ ਛਕਣਾ, ਇਹ ਪੁਰਾਣੀਆਂ ਮਰਿਆਦਾਵਾਂ ਦੇ ਵਿੱਚੋਂ। ਪਹਿਲਾਂ ਪੁਰਾਣੇ ਲੋਕ ਵੀ ਇਸ ਤਰ੍ਹਾਂ ਕਰਿਆ ਕਰਦੇ ਸੀ ਕਿ ਆਉਂਦੇ ਜਾਂਦੇ ਕਿਸੇ ਅਭਿਆਗਤ ਨੂੰ ਪਹਿਲਾਂ ਰੋਟੀ ਖਵਾਉਣੀ। ਦਸਵੰਧ ਆਦਿਕ ਦਾ ਹੀ ਮਤਲਬ ਹੁੰਦਾ ਕਿ ਪਹਿਲਾਂ ਕੋਈ ਰੋਟੀ ਖਾਵੇ ਫਿਰ ਰੋਟੀ ਪਵਿੱਤਰ ਹੋਵੇ ਫਿਰ ਅਸੀਂ ਰੋਟੀ ਖਾਈਏ। ਇਹ ਮਹਾਰਾਜ ਮੇਰੇ ਬੁੱਧੀ ਦੇ ਮੁਤਾਬਕ ਤਾਂ ਜਿੰਨੀ ਕੁ ਮੈਨੂੰ ਸਮਝ ਆਈ ਹੈ ਕਿ ਇਹ ਗੱਲ ਹੋ ਸਕਦੀ ਹੈ।
1: ਸੁੱਖਾ ਸਿੰਘ ਟੰਕਾਰ ਕੇ ਸ਼ਤਰਨ ਦੇ ਵੰਗਾਰ।
0: ਆਏ ਸੁੱਖਾ ਸਿੰਘ ਕਵੀ ਕਹਿੰਦੇ ਮਹਾਰਾਜ ਜੀ ਇਹ ਧਨਖ ਦੀ ਟੰਕਾਰ ਪਹਿਲਾਂ ਕਰੀਦੀ ਹੈ ਕਿ ਵੈਰੀਆਂ ਨੂੰ ਵੰਗਾਰ ਦੇਈਦੀ ਹੈ।
1: ਹੈ ਬਲ ਵਿਦਿਆ ਜਾਸ ਕੈ ਆਵੈ ਮਮ ਠੇਗ ਸਾਰ।
0: ਮਹਾਰਾਜ ਟੰਕਾਰ ਤਾਂ ਦੇਈਦੀ ਹੈ ਕਿ ਬਈ ਜੇ ਕੋਈ ਧਨਖ ਵਿਦਿਆ ਜਾਣਦਾ ਹੈ, ਆਓ ਜਿਹਨੇ ਧਨਖ ਬਾਣ ਦੀ ਵਿਦਿਆ ਸਿੱਖੀ ਹੈ ਆਓ ਮੇਰੇ ਸਾਹਮਣੇ ਆ ਕੇ ਜੰਗ ਕਰੋ ਮੇਰੇ ਨਾਲ। ਇਸ ਤਰ੍ਹਾਂ ਵੰਗਾਰ ਵਾਸਤੇ ਟੰਕਾਰ ਦਿੰਦੇ ਨੇ।
1: ਕਲੂਆ ਤੁਰਕਨ ਰਾਜ ਜਬ ਰੇ ਭੂਮ ਪਰ ਛਾਏ।
0: ਹੁਣ ਕਹਿੰਦੇ ਤੰਬਾਕੂ ਨੂੰ ਹੱਥ ਕਿਉਂ ਨਹੀਂ ਲਾਉਂਦੇ, ਤਾਂ ਕਲੂਆ ਕਵੀ ਆਪਣੇ ਵਿਚਾਰ ਦੱਸਦਾ ਹੈ ਕਿ ਜਦੋਂ ਤੁਰਕਾਂ ਦਾ ਰਾਜ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਛਾ ਗਿਆ ਸੀ।
1: ਝੂਠ ਪਾਨ ਜਪ ਮੰਤਰ ਫਲ ਹਿੰਦੂ ਕਹਿ ਛਪ ਜਾਏ।
0: ਇਹ ਤੁਰਕਾਂ ਨੇ ਇੱਕ ਵਿਚਾਰ ਕੱਢੀ ਸੀ ਕਿ ਹਿੰਦੂਆਂ ਦੇ ਮੰਤਰਾਂ ਦਾ ਜਿਹੜਾ ਖਾਤਮਾ ਜਾਂ ਉਹਨਾਂ ਨੂੰ ਫਲ ਦਾ ਖਾਤਮਾ ਕਰਨਾ ਹੈ, ਇਹਨੂੰ ਹੋਰ ਕੋਈ ਚੀਜ਼ ਕੱਟ ਨਹੀਂ ਸਕਦੀ, ਇਹ ਤੰਬਾਕੂ ਹੈ। ਇਸ ਕਰਕੇ ਤੁਰਕਾਂ ਨੇ ਹਿੰਦੁਸਤਾਨ ਦੇ ਅੰਦਰ 1605 ਦੇ ਕਰੀਬ ਤੰਬਾਕੂ ਨੂੰ ਲਿਆਂਦਾ ਅਤੇ ਹਿੰਦੂਆਂ ਨੂੰ ਤੰਬਾਕੂ ਖਾਣ ਲਾਇਆ ਵਿੱਚੋਂ ਵਿੱਚ, ਤਾਂ ਕਿ ਇਹਨਾਂ ਦੇ ਜਿਹੜੇ ਜਪ ਤਪ ਮੰਤਰ ਨੇ ਸਾਰੇ ਭ੍ਰਿਸ਼ਟ ਹੋ ਜਾਣ। ਇਉਂ ਇਹ ਗੰਦੀ ਬੂਟੀ ਜਾਣ ਕੇ ਜਿਹੜਾ ਕਲਯੁੱਗ ਦਾ ਇਹਨੂੰ ਚੋਬਦਾਰ ਮੰਨਿਆ ਤੰਬਾਕੂ ਨੂੰ, ਇਹ ਕਲਯੁੱਗ ਦੀ ਸਾਰੇ ਨਾਲੋਂ ਭੈੜੇ ਬੂਟੀ ਜਗਤ ਜੂਠ, ਇਹ ਜਪ ਤਪ ਸੰਜਮ ਨਾਸ ਕਰਦੀ ਹੈ। ਇਸ ਕਰਕੇ ਇਹ ਮਹਾਰਾਜ ਮੇਰੇ ਖਿਆਲ ਮੁਤਾਬਕ ਤੁਰਕਾਂ ਨੇ ਲਿਆਂਦਾ ਤਾਂ ਕਿ ਇਹਨੂੰ ਹੱਥ ਲੱਗਣ ਨਾਲ ਹੀ ਪਾਪ ਚੜ ਜਾਂਦਾ, ਬੰਦੇ ਦੇ ਪੁੰਨ ਨਾਸ ਹੋ ਜਾਂਦੇ ਨੇ। ਤਾਂ ਤੇ ਮਹਾਰਾਜ ਮੇਰੇ ਵਿਚਾਰ ਅਨੁਸਾਰ ਤੰਬਾਕੂ ਨੂੰ ਹੱਥ ਤਾਂ ਨਹੀਂ ਲਾਈਦਾ ਹੈ।
1: ਸਕਲ ਪਾਪ ਜੇ ਭੂਮ ਕੇ ਹਰ ਪੈ ਗਏ ਫਿਰ ਯਾਦ।
0: ਹੁਣ ਕਹਿੰਦੇ ਜਿਹੜੀ ਦੁਆਦਸ਼ੀ ਦੀ ਕਥਾ ਨਹੀਂ ਚੱਲਦੀ ਪਿਛਲਿਆਂ ਯੁੱਗਾਂ ਤੋਂ ਲੈ ਕੇ, ਗੁਰੂ ਘਰ ਚ ਨਹੀਂ ਹੈ ਇਹ, ਵੈਸੇ ਮਹਾਰਾਜ ਪੁੱਛ ਰਹੇ ਨੇ ਦੱਸੋ ਬਈ ਆਹ ਗੱਲ ਕਿਵੇਂ ਆਹ ਗੱਲ ਕਿਵੇਂ, ਉਹਨਾਂ ਕਰਕੇ ਹੈ। ਇਹ ਨਹੀਂ ਹੁੰਦਾ ਵੀ ਆਪਣੇ ਤੇ ਕੋਈ ਗੱਲ ਇਹਨਾਂ ਚੋਂ ਲਾਗੂ ਹੁੰਦੀ ਹੈ, ਕਈ ਨਹੀਂ ਵੀ ਹੁੰਦੀਆਂ, ਤਾਂ ਇਸ ਕਰਕੇ ਇਹ ਗੱਲ ਆਪਣੇ ਤੇ ਲਾਗੂ ਨਹੀਂ ਹੁੰਦੀ। महाराज तो वैसे ही पूछ रहे कि द्वादशी की कथा क्यों नहीं होंगी। कहते असल च एक बार हिंदू मत मुताबक भी सारे पाप कट्ठे होके विष्णु जी कोल गए, उन्होंने फरियाद की जाके
1: कल मैं तुमरी मैं हनन हर कै श्रुत कथ बाद।
0: सो हुण कलयुग दे विच ऐसा होवेगा कि एक तो जी देखो जिहड़ी तुहाडी कथा है ये साढ़े असी पाप हैं, पाप कट्ठे होके गए ने। कहले जी सानू तुहाडी कथा नाश कर दिंदी है, इस करके साडा तां बिल्कुल ही नाश हो जाएगा पापां दा। देखो पाप भी बेनती करते साड़ी भी रक्षा करो जी, तो रोज कथा हो के साडे पाप ही उतर जाएंगे सारे, सुन हर कथा उतारी मैल, तो इस करके सानू भी कोई राह दो। विष्णु जी कह लगे चंगा एक दिन तुहाडा ऐसा रख दिने हैं कि द्वादशी की जिहड़ी कथा होवेगी उहदा फल ना लगेगा, उस दिन पाप प्रफुल्लित होया करनगे, बाकी दे दिनां च पाप नाश होया करनगे। सो महाराज मेरी बुद्धि के मुताबिक शायद इस तरह ये गल दुनिया के अंदर प्रचलित हुई है।
1: नानक जा तुम दयालोए सकल दुख मिट जाए।
0: हे गुरु नानक दे रूप, हे गुरु गोबिंद सिंह महाराज, एक गल है कि जो तुम दयालु होंगे हो गुरसिखा सारिया ते सारे रोग दुख मिट जाते हैं।
1: संकर बिदर दारिद्र बिप अज मिल कुबज फैलाए।
0: जेडे बिदर सी शंकर वर्ण चो जिन्होंने घर कृष्ण जी गए सी, दलिद्री सी जेड़ा बिपर सदामा
1: सिंह,
2: जदों सारे कह के चुप हो गए महाराज कहन लगे गुरबख्श सिंह तू नहीं बोलना कुछ। उस वक्त भाई गुरबख्श सिंह राम कुर जी नू दसवें पातशाह ने कहा भाई इन्ने कवि जना ने कुछ ना कुछ कहा है, तू भी भाई कुछ बोल।
1: तू क्यों बोलत मैं अब कहन हो गम सिंह।
2: सो इस करके तू हुण क्यों नहीं बोलदा, चंगा भाई तू साडे सिंघां नू आउण वाले समय च कथा सुनाया करेंगा।
1: तब मैं बोलियो समझ कै मन पर चा तुम चरन।
2: महाराज की बोलना है, बाबा बोलना क्या कही है, जैसे राम नाम रब रही है। कहते महाराज की बोलना, मेरा चरणा दे विच तुहाड्या चरणा च मन जुड़िया पिया है, मेरा तो बस कुछ बोलन नू जी नहीं करता।
1: जंती के क्या बस सहे करता तुमरे शरण।
2: क्योंकि मैं तो तुहाडा वाजा बजाउण वाला भाव जिवें बाजा हां, एक बाजे दे बस विच की है, जदों बाजा कपड़े च बन के रख दे तो बस की है, जदों खोलेगा रागी सिंह आके बाजा बजाएगा पखा मारेगा सुरां दबेगा तां बाजा बोलेगा। इस करके असी तां तुहाडे बाजे तुहाडे जंत जिवें बजाउंदे हो जिवें बुलाउंदे हो तुहाडे

0: ਖੈਰ ਦੀ ਇੱਕੋ ਹੀ ਚੇਸ਼ਟਾ ਹੈ ਕਿ ਤੁਹਾਡੇ ਚਰਨਾਂ ਵਿੱਚ ਹੀ ਧਿਆਨ ਲਾ ਕੇ ਰੱਖਿਆ ਹੈ।
1: ਨਥ ਹਮਾਰੀ ਕਥ ਕਰ ਤੁਮਰੇ ਹਮਰਾ ਗਿਆਨ।
0: ਮਹਾਰਾਜ ਜਿਹੜਾ ਸਾਡੇ ਹੱਥ ਚ ਹੈ ਨਾ ਕੁਛ ਨਹੀਂ ਹੈ, ਇਹ ਜਿਹੜੀ ਸਾਡੀ ਕਥਾ ਦੀ ਨਥ ਹੈ ਇਹ ਤਾਂ ਤੁਹਾਡੇ ਹੱਥ ਵਿੱਚ ਹੈ। ਗਿਆਨ ਸਾਡਾ ਤੁਸੀਂ ਦਿੱਤਾ, ਸਾਨੂੰ ਸਾਡੇ ਵਿੱਚ ਬੋਲਣ ਦੀ ਕੋਈ ਸ਼ਕਤੀ ਨਹੀਂ। ਜਿੰਨੀ ਤੁਸੀਂ ਬੁਲਾਉਣੀ ਆ ਬੁਲਾ ਲਓ, ਜਿੰਨੀ ਕਥਾ ਕਰਾਉਣੀ ਆ ਕਰਾ ਲਓ, ਮੇਰੇ ਹੱਥ

0: ਰੱਖਿਆ ਕਰੋ। ਜਦ ਕੋਈ ਰੁੱਖ ਕਰੇ, ਖਾਸ ਕਰਕੇ ਕੋਈ ਇੱਛਾ ਕਰੇ ਵੀ ਹਾਂ ਕੋਈ ਗੱਲ ਸੁਣਾਓ ਜਾਂ ਗੱਲ ਕਰਨ ਦੀ ਜ਼ਰੂਰਤ ਮਹਿਸੂਸ ਕਰਦੇ ਆ ਤਾਂ ਗੱਲ ਕਰਿਆ ਕਰੋ। ਬਿਨਾਂ ਗੱਲ ਤੋਂ ਐਵੇਂ ਗੱਲ ਛੇੜ ਲੈਣੀ ਚੰਗੀ ਨਹੀਂ ਹੁੰਦੀ।
1: ਆਦੇ ਅੰਤ ਰੋਟੀ ਗ੍ਰਹੇ ਦੇਵ ਪਿਤਰ ਹਿਤ ਦੇਨ।
0: ਫਿਰ ਕਹਿੰਦੇ ਤੁਹਾਨੂੰ ਇੱਕ ਪ੍ਰਸ਼ਨ ਪੁੱਛਿਆ ਸੀ ਕਿ ਗ੍ਰਿਸਤੀ ਰੋਟੀ ਪਕਾਉਣ ਦੇ ਆਦ ਅੰਤ ਵਿੱਚ ਰੋਟੀਆਂ ਦੇ ਬਣਾਉਣ ਦੀ ਵਿਧੀ ਜਿਹੜੀ ਲੱਗੀ ਸ਼ੁਰੂ ਤੋਂ ਲੈ ਕੇ ਉਹ ਦਿੰਦੇ ਨੇ, ਕਹਿੰਦੇ ਇਹ ਹੁੰਦੀ ਹੈ ਪਿੱਤਰਾਂ ਦੇ ਨਿਮਿੱਤ ਜਾਂ ਵੇਦ ਦੀ ਉਕਤੀ ਮੁਜਬ ਚੱਲਣ ਵਾਲੇ ਧਰਮਾਤਮਾ ਧਰਮਵਾਨ ਬੰਦੇ ਕਹਿੰਦੇ ਨੇ ਕਿ ਰੋਟੀ ਜਿਹੜੀ ਹੈ ਉਹ ਜ਼ਰੂਰ ਦਾਨ ਕਰਨੀ ਚਾਹੀਦੀ ਹੈ। ਆਪਣੇ ਮੂੰਹ ਨੂੰ ਰੋਟੀ ਹਰੇਕ ਦੇ ਜਾਂਦੀ ਹੈ, ਰੋਟੀ ਹਮੇਸ਼ਾ ਸਿਆਣੇ ਪੁਰਸ਼ ਦਾਨ ਕਰਦੇ ਨੇ। ਕਿਸੇ ਨੂੰ ਵੀ ਪਾਓ, ਜਾਨਵਰਾਂ ਨੂੰ ਪਾ ਦਿਓ, ਜੀਵਾਂ ਨੂੰ ਰੋਟੀ ਪਾ ਦਿਓ, ਕਿਸੇ ਮੰਗਤੇ ਨੂੰ ਰੋਟੀ ਦੇ ਦਿਓ ਜਾਂ ਹੋਰ ਕਿਸੇ ਨੂੰ ਰੋਟੀ ਖਵਾ ਦਿਓ। ਕਹਿੰਦੇ ਇਹ ਚੰਗੀ ਗੱਲ ਹੁੰਦੀ ਹੈ ਭਾਈ, ਰੋਟੀ ਖਵਾਉਣ ਦਾ ਬਹੁਤ

0: ਬਾਬਿਆਂ ਨੇ ਮੈਂ ਪੁੱਛਿਆ ਸੀ ਵੀ ਜਦੋਂ ਜੰਗ ਕਰਨ ਜਾਂਦੇ ਹਾਂ ਆਪਾਂ ਧਨਖ ਦੀ ਟੰਕਾਰ ਕਰਦੇ ਹਾਂ, ਇਹ ਕਿਉਂ ਕਰਦੇ ਹਾਂ? ਕਹਿੰਦੇ ਤੁਸੀਂ ਆਪਣੇ ਬੁੱਧੀ ਮੁਤਾਬਕ ਜਵਾਬ ਦਿੱਤਾ, ਪਰ ਅਸਲੀ ਗੱਲ ਤਾਂ ਇਹ ਹੈ ਕਿ ਜਦੋਂ ਆਪਾਂ ਟੰਕਾਰ ਕਰਦੇ ਹਾਂ ਨਾ ਧਨਖ ਦੇ ਚਲਾਉਣ ਤੋਂ ਪਹਿਲਾਂ, ਉਦੋਂ ਜਿਹੜੇ ਦੇਵ ਹੁੰਦੇ ਨੇ, ਸ਼ਕਤੀਆਂ ਹੁੰਦੀਆਂ ਨੇ, ਸੱਜੇ ਹੱਥ ਆ ਜਾਂਦੀਆਂ ਨੇ। ਅਤੇ ਮੈਦਾਨੇ ਜੰਗ ਦੇ ਵਿੱਚ ਜਦੋਂ ਟੰਕਾਰੀ ਹੋ ਕੇ ਚੱਲਦਾ, ਜੀਵ ਟੰਕਾਰ ਕਰਕੇ ਚੱਲਦਾ ਹੈ, ਤਾਂ ਉਦੋਂ ਉਹਨੂੰ ਜਿੱਤ ਪ੍ਰਾਪਤ ਹੁੰਦੀ ਹੈ।
1: ਜੋ ਪਏ ਅਜਮੇਰ ਸ਼ਾਹ ਕੀ ਕੰਨਿਆ ਹੋਏ ਬਿਤ ਆਇਸ ਕੋ ਲੈ ਕਰ ਸੋਏ।
0: ਹੁਣ ਕਹਿੰਦੇ ਜਿਹੜਾ ਤੰਬਾਕੂ ਦੀ ਝੂਠ ਦੀ ਗੱਲ ਚੱਲੀ ਹੈ ਕਿ ਤੰਬਾਕੂ ਕਿੱਥੋਂ ਚੱਲਿਆ, ਕਿਉਂ ਨਹੀਂ ਗ੍ਰਹਿਣ ਕਰਨਾ ਚਾਹੀਦਾ, ਇਹਦੇ ਚ ਕੀ ਗੁਨਾਹ ਪਾਪ ਨੇ, ਕਹਿੰਦੇ ਰਾਜਾ ਜਿਹੜਾ ਹੋਇਆ ਨਾ ਅਜਮੇਰ ਸ਼ਾਹ, ਉਹਦੀ ਇੱਕ ਲੜਕੀ ਹੋਈ ਆ, ਉਹ ਪਿਤਾ ਦੀ ਆਗਿਆ ਲੈ ਕਰਕੇ ਚਾਹੁੰਦੀ ਸੀ ਸ਼ਾਦੀ ਕਰਨੀ।
1: ਕਹਿਤ ਕੰਤ ਕੇ ਕਰਨ ਨਿਆਰੈ ਖੋਜਨ ਕਰੈ ਨਾ ਨਿਸਚੈ ਧਾਰੈ।
0: ਉਹ ਕਹਿੰਦੀ ਸੀ ਮੈਂ ਆਪ ਕੰਤ ਨੂੰ ਭਾਲਣਾ, ਆਪ ਦੇਖਣਾ, ਤੋ ਆਪ ਸ਼ਾਦੀ ਕਰਨੀ ਹੈ, ਜਿੱਥੇ ਮੇਰੀ ਇੱਛਾ ਹੋਵੇਗੀ ਮੈਂ ਸ਼ਾਦੀ ਕਰਾਂਗੀ।
1: ਖੋਜਨ ਕਰੈ ਨਾ ਨਿਸਚੈ ਧਾਰੈ।
0: ਸੋ ਨਿਸ਼ਚਾ ਨਹੀਂ ਕਰਦੀ, ਖੋਜਣਾ ਕਰਦੀ ਹੈ ਕਿ ਮੈਂ ਆਪ ਆਪਣਾ ਪਤੀ ਚੁਣਨਾ ਹੈ।
1: ਤਪ ਵਿਸਾਲ ਕੋ ਤਾਪਤ ਜੋਏ ਤੇਜ ਸਹਿਤ ਮਮ ਪਤੀ ਵੈ ਸੋਏ।
0: ਉਹ ਕਹਿੰਦੀ ਮੈਂ ਕਿਸੇ ਆਮ ਵਿਅਕਤੀ ਨਾਲ ਸ਼ਾਦੀ ਨਹੀਂ ਕਰਨੀ, ਬਹੁਤ ਕੋਈ ਤਪੱਸਵੀ ਬੰਦਾ ਜਿਹੜਾ ਹੋਵੇ ਨਾ, ਭਗਤੀ ਕਰਨ ਵਾਲਾ, ਉਸ ਬੰਦੇ ਨਾਲ ਮੈਂ ਸ਼ਾਦੀ ਕਰਨੀ ਹੈ। ਇਹ ਉਹਨੇ ਆਪਣੇ ਮਨ ਦੇ ਵਿੱਚ ਧਾਰਨ ਕਰਕੇ ਆਪਣੇ ਪਿਤਾ ਕੋਲੇ ਆਪਣੀ ਗੱਲ ਜ਼ਾਹਰ ਕੀਤੀ ਹੈ।
1: ਜਿਤ ਰਹੀ ਬਿਪਰੇ ਕਹੇਰਾ ਜਿਨ ਤਨ ਤਾਪਿਓ ਬਹੁਤ ਬਡੇਰਾ।
0: ਇੱਕ ਬ੍ਰਾਹਮਣ ਸੀ, ਬੜਾ ਤਪੱਸਵੀ ਸੀ, ਉਹਨੇ ਬਹੁਤ ਭਾਰੀ ਤਪ ਕੀਤਾ। ਇਹ ਸੀ ਮੁਸਲਮਾਨ ਅਜਮੇਰ ਸ਼ਾਹ ਹੋਣੀ, ਉਹ ਬ੍ਰਾਹਮਣ ਨੂੰ ਹੋਏ ਚਾਹੁੰਦੀ ਕਿ ਇਹ ਤਪੱਸਵੀ ਬੰਦਾ ਹੈ, ਇਹਦੇ ਨਾਲ ਸ਼ਾਦੀ ਕੀਤੀ ਜਾਵੇ।
1: ਵੇਦ ਮੰਤਰ ਹਸਤਾ ਮਲ ਜਾਈ ਦ੍ਰਿੜ ਤਪ ਰਹਿ ਉੱਚ ਬੇਤੀ ਮਾਏ।
0: ਸੋ ਵੇਦ ਜਿਹੜੇ ਮੰਤਰ ਸੀਗੇ ਉਹਨੂੰ ਹਸਤਾਮਲ ਹੁੰਦਾ, ਹੱਥ ਦੇ ਉੱਤੇ ਔਲੇ ਵੱਤ ਪਏ, ਸਾਹਮਣੇ ਨਜ਼ਰ ਆਉਂਦੇ, ਭਾਵ ਕੰਠ ਸੀ ਵੇਦਾਂ ਦੇ ਸਾਰੇ ਮੰਤਰ। ਸੋ ਬਹੁਤ ਭਾਰੀ ਜਿਹੜਾ ਤਪ ਸੀ ਇਹਨੇ ਕੀਤਾ ਹੋਇਆ ਸੀ, ਤਪ ਦੀ ਸ਼ਕਤੀ ਇਹਦੇ ਵਿੱਚ ਬਹੁਤ ਜ਼ਿਆਦਾ ਸੀ।
1: ਰਾਹਕ ਕ੍ਰਿਖੀ ਬਾਡ ਲੈ ਜਾਵੇ ਬੀਨ ਬੀਨ ਦਾਨੇ ਤੇ ਲਿਆਵੇ।
0: ਕਹਿੰਦੇ ਫਿਰ ਇਹ ਕੀ ਕਰਦਾ ਸੀ, ਜਦੋਂ ਜ਼ਿਮੀਂਦਾਰ ਆਪਣੀ ਖੇਤੀ ਵੱਢ ਲੈਂਦੇ ਸੀ, ਉਦੋਂ ਬਾਅਦ ਜਿਹੜੇ ਕਣਕ ਦੀਆਂ ਬੱਲੀਆਂ ਖੇਤਾਂ ਵਿੱਚ ਰਹਿ ਜਾਂਦੀਆਂ ਸੀ, ਉਹ ਚੁਣ ਕੇ ਲਿਆ ਕੇ ਉਹਨਾਂ ਚੋਂ ਕਣਕ ਕੱਢ ਕੇ ਉਹਦੇ ਆਟਾ ਪੀਸ ਕੇ ਉਹਦੀ ਰੋਟੀ ਖਾਂਦਾ ਸੀ।
1: ਦਿਸ ਬਿਲੋਕ ਅਜਮੇਰ ਕੁਮਾਰੇ ਤਪ ਵਿਸਾਲ ਕੀ ਨਿਧ ਜਿਨ ਭਾਰੇ।
0: ਉਹਨੂੰ ਦੇਖ ਕੇ ਅਜਮੇਰ ਸ਼ਾਹ ਦੀ ਲੜਕੀ ਨੇ ਜਦੋਂ ਦੇਖਿਆ ਕਿ ਬਹੁਤ ਭਾਰੀ ਤਪ ਕੀਤਾ ਇਸ ਵਿਅਕਤੀ ਨੇ, ਉਹਨੇ ਸ਼ਾਦੀ ਦੀ ਇੱਛਾ ਆਪਣੇ ਪਿਤਾ ਨੂੰ ਦੱਸ ਦਿੱਤੀ।
1: ਬੁੱਧ ਬਲ ਤੇ ਕਰ ਬਿਧ ਉਪਾਇਆ ਤਿਸੀ ਬਿਪਰ ਸੋ ਵਿਆਹ ਕਰਾਇਆ।
0: ਬੜੀ ਆਪਣੀ ਬੁੱਧੀ ਦੇ ਬਲ ਕਰਕੇ ਆਪਣੇ ਪਿਤਾ ਨੂੰ ਕਹਿ ਕੇ ਜ਼ੋਰੋ ਜਬਰੀ ਕਿਵੇਂ ਨਾ ਕਿਵੇਂ ਉਸ ਬ੍ਰਾਹਮਣ ਦੇ ਨਾਲ ਇਹਨੇ ਸ਼ਾਦੀ ਕਰ ਲਈ।
1: ਤਿਜਬਰ ਕੇ ਉਹ ਰਾਤ ਦੁਚਿਤਾਈ ਮੈਥਨ ਕਰੇ ਧਰਮ ਬਿਨ ਸਾਏ।
0: ਇਸ ਕਰਕੇ ਮਨ ਦੇ ਵਿੱਚ ਬੜੀ ਦੋ ਚਿਤਿਆਈ ਖੜੀ ਹੋ ਗਈ ਬ੍ਰਾਹਮਣ ਦੇ ਕਿ ਮੈਂ ਤਾਂ ਸ਼ਾਦੀ ਕਰਨੀ, ਪਹਿਲੀ ਗੱਲ ਤੇ ਮੁਸਲਮਾਨ ਨੇ, ਮਲੇਸ਼ ਕੌਮ ਹੈ, ਮੈਂ ਬ੍ਰਾਹਮਣ ਪਵਿੱਤਰ ਬੰਦਾ, ਇਹ ਗਲਤ ਖਾਣਿਆਂ ਵਾਲੇ ਬੰਦੇ ਮਲੇਸ਼ ਕੌਮ ਨਾਲ ਮੈਂ ਸ਼ਾਦੀ ਕਿਵੇਂ ਕਰ ਸਕਦਾ, ਚਲੋ ਜੇ ਸ਼ਾਦੀ ਹੋ ਵੀ ਗਈ ਹੈ ਤਾਂ ਮੈਂ ਮਾੜਾ ਕਰਮ ਨਹੀਂ ਕਰ ਸਕਦਾ, ਕਿਉਂਕਿ ਮਾੜੇ ਕਰਮ ਕਰਨ ਦੇ ਨਾਲ ਮੇਰਾ ਧਰਮ ਭ੍ਰਿਸ਼ਟ ਹੁੰਦਾ ਹੈ।
1: ਰਿਓ ਵਿਚਾਰਤ ਬਸ ਨਾ ਬਸਾਇਓ ਪਕੜ ਮਲੇਛਨ ਸਦਨ ਸੁਵਾਇਓ।
0: ਸੋ ਵਿਚਾਰਦਾ ਰਿਹਾ ਵਿਚਾਰਦਾ ਰਿਹਾ, ਪਹਿਲਾਂ ਤਾਂ ਘਰ ਹੀ ਨਾ ਵੜਿਆ ਕਰੇ, ਫਿਰ ਇਹਨਾਂ ਦੀ ਫੌਜੀਆਂ ਨੇ ਫੜ ਕੇ, ਰਾਜੇ ਦੀ ਫੌਜ ਨੇ ਫੜ ਕੇ ਮਹਿਲਾਂ ਦੇ ਵਿੱਚ ਇਹਨਾਂ ਦੇ ਕਮਰੇ ਵਿੱਚ ਲਿਜਾ ਕੇ ਬੰਦ ਕਰ ਦਿੱਤਾ ਹੈ।
1: ਦੁਆਰ ਕਿਵਾਰ ਸੰਜਿਤ ਕਰੇ ਨਿਸਾ ਬਿਖੈ ਬਾਸੋ ਕਰ ਫਿਰੇ।
0: ਸੋ ਦੀਵਾਰ ਜਿਹੜੇ ਸੀ ਦਰਵਾਜ਼ੇ ਬੰਦ ਕਰ ਦਿੱਤੇ, ਸੰਗਲੀਆਂ ਲਾ ਦਿੱਤੀਆਂ, ਰਾਤ ਨੂੰ ਉਸ ਕਮਰੇ ਦੇ ਵਿੱਚ ਇਸ ਨੂੰ ਵਾੜ ਦਿੱਤਾ।
1: ਇਸ ਬਿਦ ਦਿਜਬੇ ਬਸ ਪਾ ਜਬੈ ਵੇਦ ਮੰਤਰ ਤੋਂ ਪਤ ਕਰ ਤਵੈ।
0: ਇਸ ਤਰੀਕੇ ਨਾਲ ਜਦੋਂ ਬ੍ਰਾਹਮਣ ਨੇ ਦੇਖਿਆ ਕਿ ਮੇਰਾ ਤਾਂ ਧਰਮ ਹੁਣ ਸੱਤਿਆਨਾਸ ਹੋਣ ਲੱਗਿਆ, ਤੇ ਇਹਨੇ ਮੰਤਰ ਬੜੇ ਆਉਂਦੇ ਸੀ, ਇਹਨੇ ਵੇਦਾਂ ਦੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ।
1: ਕੋਟ ਲੋਕੋ ਚੋਂ ਦਿਸ਼ ਰਚਿਓ ਤਿਸੀ ਅੰਤਰ ਫਿਰ ਵਹਿ ਕਰ ਬਚਿਓ।
0: ਇਹਦੇ ਕੋਲ ਇੱਕ ਮੰਤਰ ਸੀ, ਦੁਆਲੇ ਲੋਹੇ ਦਾ ਕੋਟ ਬਣ ਜਾਂਦਾ ਕਿਲਾ, ਜਿਵੇਂ ਕੀਰਤਨ ਸੋਹਲਾ ਪੜ੍ਹਨ ਤੇ ਮਹਾਰਾਜ ਨੇ ਕਿਹਾ ਲੋਹੇ ਦਾ ਕਿਲਾ ਬਣ ਜਾਇਆ ਕਰੇਗਾ, ਇਸ ਤਰ੍ਹਾਂ ਹੀ ਇਹਨਾਂ ਕੋਲ ਮੰਤਰ ਸੀ ਕਿ ਲੋਹੇ ਦਾ ਕਿਲਾ ਬਣ ਜਾਂਦਾ। ਇਹਨੂੰ ਜ਼ਬਰਦਸਤੀ ਜਦੋਂ ਰਾਜਕੁਮਾਰੀ ਦੇ ਕਮਰੇ ਵਿੱਚ ਛੱਡਿਆ ਆਂਦਾ ਉਹਨਾਂ ਨੇ, ਇਹਨੇ ਮੰਤਰ ਪੜ ਕੇ ਲੋਹੇ ਦਾ ਕੋਟ ਚਾਰੇ ਪਾਸੇ ਬਣਾ ਲਿਆ ਆਪਣੇ।
1: ਤਬ ਅਜਮੇਰ ਸੁਤਾ ਅਵ ਲੋਕਾ ਲੋ ਦੁਰਗ ਤੇ ਚੌਂਦ ਸ਼ਰੂਕਾ।
0: ਤਾਂ ਅਜਮੇਰ ਸ਼ਾਹ ਦੀ ਪੁੱਤਰੀ ਨੇ ਦੇਖਿਆ ਵੀ ਇਹ ਤਾਂ ਬੜਾ ਪੰਡਿਤ ਭਗਤੀ ਵਾਲਾ, ਤਪੱਸਿਆ ਵਾਲਾ, ਮੰਤਰ ਜੰਤਰ ਬੜੇ ਜਾਣਦਾ, ਇਹਨੇ ਚਾਰੇ ਪਾਸੇ ਲੋਹੇ ਦਾ ਕਿਲਾ ਬਣਾ ਲਿਆ।
1: ਕੁਛ ਨੇ ਯਤਨ ਚਲਿਓ ਬਿਤ ਰਾਤੇ ਖੋਲ ਕੇ ਵਾੜ ਦੇ ਪਿਕ ਪ੍ਰਾਤੇ।
0: ਕੋਈ ਯਤਨ ਨਾ ਚੱਲਿਆ, ਫਿਰ ਸਵੇਰ ਵੇਲੇ ਜਾ ਕੇ ਕਵਾੜ ਖੋਲ ਦਿੱਤੇ।
1: ਔਰ ਜਾਮਨੀ ਪ੍ਰਾਪਤ ਜਬੈ ਘਰ ਮੈਂ ਰੋਕ ਦਿਓ ਦਿਜ ਤਵੈ।
0: ਫਿਰ ਜਦੋਂ ਰਾਤ ਹੋਈ ਫਿਰ ਉਹ ਬ੍ਰਾਹਮਣ ਨੂੰ ਪਕੜ ਕੇ ਉਸ ਕਮਰੇ ਦੇ ਵਿੱਚ ਬੰਦ ਕਰ ਦਿੱਤਾ।
1: ਜਿਹੜੇ ਅੰਤਰ ਸੁਪਤਨ ਕੇ ਕਾਲ ਪਠੈ ਮੰਤਰ ਆਏ ਕੋਟ ਵਿਸਾ।
0: ਉਹ ਰਾਤ ਨੂੰ ਸੌਣ ਸਮੇਂ ਫਿਰ ਆਪਣਾ ਮੰਤਰ ਪੜ੍ਹ ਲਿਆ ਕਰੇ, ਫਿਰ ਲੋਹੇ ਦਾ ਕਿਲਾ ਬਣ ਜਾ ਕਰੇ, ਫਿਰ ਕੁਛ ਵੀ ਨਾ ਹੋ ਸਕੇ। ਤੋਂ
1: ਬਿਨ ਚਿੰਤਾ ਸੁਪਤੈ ਸੁਖ ਪਾਵੈ ਭਈ ਹੋਰ ਬਾਰ ਨਿਕਸਾਵੈ।
0: ਇਹ ਬਿਨਾਂ ਕਿਸੇ ਚਿੰਤਾ ਤੋਂ ਆਰਾਮ ਨਾਲ ਸੌਇਆ ਕਰੇ ਲੋਹੇ ਦਾ ਕੋਟ ਬਣਾ ਕੇ। ਰਾਜਕੁਮਾਰੀ ਨਿਰਯਤਨ ਸਾਰੇ ਯਤਨ ਨਿਸਫਲ ਹੋ ਗਏ। ਸਵੇਰ ਵੇਲੇ ਆਪਣਾ ਮੰਤਰ ਪੜ੍ਹੇ, ਲੋਹੇ ਦਾ ਕੋਟ ਹਟ ਜਾ ਕਰੇ, ਫਿਰ ਬਾਹਰ ਆ ਜਾ ਕਰੇ।
1: ਤਬ ਅਜਮੇਰ ਸ਼ਾਹ ਕੇ ਪਾਸ ਮੰਤਰ ਸ਼ਕਤ ਦਿਜ ਕਰਤ ਪ੍ਰਕਾਸ਼।
0: ਉਸ ਵਕਤ ਅਜਮੇਰ ਸ਼ਾਹ ਦੇ ਕੋਲੇ ਮੰਤਰਾਂ ਦੀ ਜਿਹੜੀ ਸ਼ਕਤੀ ਸੀ ਬ੍ਰਾਹਮਣ ਦੀ, ਉਹਨੇ ਪ੍ਰਗਟ ਕਰ ਦਿੱਤੀ।
1: ਕਯੋ ਮਲੇਚਨ ਸਭ ਸਮਝਾਏ ਇਸ ਕੋ ਜਾਨੋ ਸੁਗਮੇ ਉਪਾਏ।
0: ਜਦੋਂ ਰਾਜੇ ਨੂੰ ਪਤਾ ਲੱਗਿਆ ਕਿ ਮੰਤਰਾਂ ਨਾਲ ਲੋਹੇ ਦਾ ਕੋਟ ਕਰ ਲੈਂਦਾ, ਉਹਨੇ ਸਾਰੇ ਮਲੇਸ਼ ਆਪਣੇ ਇਕੱਠੇ ਕੀਤੇ, ਕਾਜੀ ਮਲਾਣੇ, ਦੂਜੇ ਤੀਜੇ, ਕਹਿੰਦੇ ਉਹ ਇਹਦੇ ਕੋਲ ਇਹੋ ਜਿਹਾ ਮੰਤਰ ਕਿੱਥੋਂ ਆ ਗਿਆ, ਇਹਨੂੰ ਭ੍ਰਿਸ਼ਟ ਕਰਨ ਦਾ ਕੋਈ ਤਰੀਕਾ ਕੱਢੋ, ਲੜਕੀ ਨਾਲ ਸ਼ਾਦੀ ਕੀਤੀ ਇਹਨੇ, ਤਾਂ ਆਪਾਂ ਇਹ ਸਾਰੇ ਮੰਤਰ ਜੰਤਰ ਜਪ ਤਪ ਸੰਜਮ ਧਰਮ ਸਭ ਭ੍ਰਿਸ਼ਟ ਕਰਨ ਦਾ ਕੋਈ ਤਰੀਕਾ ਕੱਢ ਲਓ ਹੁਣ ਤੁਸੀਂ।

ਇਹਦੇ ਨਾਲ ਦਿਆਂ ਨੇ ਫਿਰ ਜਿਹੜੇ ਇਲਮੀ ਬੰਦੇ ਸੀਗੇ ਕਾਜੀ ਮਲਾਣੇ ਕਹਿੰਦੇ ਇਹ ਤਾਂ ਸੌਖਾ ਹੀ ਤਰੀਕਾ ਹੈ, ਇਹਨਾਂ ਦੇ ਮੰਤਰ ਜੰਤਰ ਨਾਸ ਕਰਨ ਦਾ ਇੱਕੋ ਤਰੀਕਾ, ਇਹਨੂੰ ਮਾੜਾ ਜਿਹਾ ਤੰਬਾਕੂ ਪਿਲਾ ਦਿਓ ਬਸ, ਜਦ ਉਹ ਤੰਬਾਕੂ ਪਿਲਾਇਆ ਨਹੀਂ ਤੇ ਇਹਦੇ ਮੰਤਰ ਜੰਤਰ ਤੰਤਰ ਸਾਰੇ ਪੁੰਨ ਨਸ਼ਟ ਹੋ ਜਾਣਗੇ, ਇੱਕਦਮ ਜੀਰੋ ਬਣ ਜਾਏਗਾ ਇਹ। ਇਸ ਕਰਕੇ ਸਤਿਗੁਰੂ ਕਹਿੰਦੇ ਉਹ ਸਿੰਘੋ ਤੰਬਾਕੂ ਨੂੰ ਤਾਂ ਖਾਣਾ ਤਾਂ ਕਿਤੇ ਰਿਹਾ, ਦੇਖਣਾ ਵੀ ਨਹੀਂ, ਹੱਥ ਵੀ ਨਹੀਂ ਲਾਉਣਾ, ਪੈਰ ਵੀ ਨਹੀਂ ਲਾਉਣਾ। ਜਿਹੜਾ ਤੰਬਾਕੂ ਨੂੰ ਹੱਥ ਪੈਰ ਵੀ ਛੁਆ ਦੇਵੇਗਾ ਨਾ, ਉਹ ਸਣੇ ਕੇਸੀ ਇਸ਼ਨਾਨ ਕਰਦੇ ਹੁੰਦੇ ਸਿੰਘ ਪਹਿਲਾਂ, ਸਾਰੇ ਜਪ ਤਪ ਸੰਜਮ ਸਭ ਨਾਸ ਹੋ ਜਾਂਦੇ ਨੇ। ਇਸੇ ਕਰਕੇ ਸਾਰੀਆਂ ਚੀਜ਼ਾਂ ਧੋ ਕੇ ਖਾਇਆ ਕਰੋ, ਜਿੱਥੇ ਕਿੱਥੇ ਸਾਰੇ ਤਾਂ ਦਾਲਾਂ ਵੀ ਭਰਦੇ ਬੋਰੀਆਂ ਤੰਬਾਕੂ ਵਾਲੇ, ਫਲਾਂ ਦੀਆਂ ਪੇਟੀਆਂ ਭਰਦੇ ਤਾਂ ਤੰਬਾਕੂ ਵਾਲੇ, ਮਠਿਆਈਆਂ ਬਣਾਉਂਦੇ ਤਾਂ ਤੰਬਾਕੂਆਂ ਵਾਲੇ, ਉਹ ਤੰਬਾਕੂ ਦਾ ਰਾਜ ਹੋਇਆ ਪਿਆ ਚਾਰੇ ਪਾਸੇ। ਇਸ ਕਰਕੇ ਥੋੜਾ ਧਿਆਨ ਰੱਖੋ, ਦੇਖੋ ਕਿੱਡੀ ਭੈੜੀ ਬੂਟੀ ਹੈ। ਕੱਲ ਨੂੰ ਸ਼ਰਵਣ ਕਰਾਂਗੇ ਤੰਬਾਕੂ ਬਾਰੇ ਅੱਗੇ ਹੋਰ ਗਿਆਨ, ਤਾਂ ਕਿ ਪਤਾ ਲੱਗ ਜਾਏ ਤਨਕ ਤੰਬਾਕੂ ਸੇਵੀ ਆ ਦੇਵ ਪਿੱਤਰ ਤਾਂ ਜਾਏ। ਮਾੜਾ ਜਿਹਾ ਤੰਬਾਕੂ ਸੇਵਣ ਦੇ ਨਾਲ ਕਹਿੰਦੇ ਦੇਵਤੇ ਤੇ ਪਿੱਤਰ ਸਭ ਛੱਡ ਜਾਂਦੇ ਨੇ, ਪਾਣੀ ਤਾਂ ਕਿ ਹੱਥ ਕਾ ਮਦਰਾ ਸਮ ਹੋ ਜਾਏ। ਉਹ ਬੰਦਾ ਤੰਬਾਕੂ ਪੀਣ ਵਾਲੇ ਦੇ ਹੱਥੋਂ ਪਾਣੀ ਲੈ ਕੇ ਪੀਣਾ ਵੀ ਸ਼ਰਾਬ ਦੇ ਬਰਾਬਰ ਮੰਨਿਆ ਜਾਂਦਾ ਹੈ। ਕੱਲ ਨੂੰ ਬਾਕੀ ਦਾ ਸ਼ਰਵਣ ਕਰਾਂਗੇ। ਆਓ ਇੰਨਾ ਕੁ ਪਾਪ ਤਾਂ ਲਾਈਏ, ਸੰਸਾਰ ਦੇ ਅੰਦਰ ਪਤਾ ਨਹੀਂ ਕਿੱਥੇ ਥਾਂ ਥਾਂ ਬੀੜੀਆਂ ਸਿਗਟਾਂ ਡਿੱਗੀਆਂ। ਇਸ ਕਰਕੇ ਆ ਤਾਈਓ ਤਾਂ ਨਗਰ ਕੀਰਤਨ ਦੇ ਅੱਗੇ ਅੱਗੇ ਝਾੜੂ ਲਾਉਣਾ, ਜਲ ਛਿੜਕਣਾ ਇਸੇ ਕਰਕੇ ਸ਼ੁਰੂ ਹੋਇਆ ਕਿ ਬੀੜੀਆਂ ਸਿਗਟਾਂ ਪੰਜਾਂ ਪਿਆਰਿਆਂ ਦੇ ਫਿਰ ਚਰਨ ਲੱਗਦੇ ਨੇ, ਸੰਗਤ ਗੰਦੇ ਥਾਂ ਤੋਂ ਥੋੜੀ ਲੰਘੇਗੀ। ਇਸ ਕਰਕੇ ਸਾਰਿਆਂ ਥਾਵਾਂ 'ਤੇ ਧਿਆਨ ਦੇ ਨਾਲ ਰਿਹਾ

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤ ਨੂੰ ਬਹੁਤ ਮਾਣ ਸਤਿਕਾਰ ਬਖਸ਼ਿਸ਼ ਕਰ ਰਹੇ ਨੇ। ਕਵੀਆਂ ਗੁਣੀਆਂ ਕਵੀਸ਼ਰਾਂ ਪੰਡਤਾਂ ਗਿਆਨੀਆਂ ਦਾ ਬਹੁਤ ਸਤਿਕਾਰ ਮਾਣ ਕਰਦੇ ਨੇ, ਉਹਨਾਂ ਦੇ ਗਿਆਨ ਵਿੱਚ ਵਾਧਾ ਵੀ ਕਰਦੇ ਨੇ ਅਤੇ ਬਹੁਤ ਸਾਰੇ ਪ੍ਰਸ਼ਨ ਪੁੱਛਦੇ ਵੀ ਨੇ। ਸੰਗਤ ਨੂੰ ਤਾਂ ਇੱਕ ਵਾਰ ਕਈ ਵਾਰੀ ਐਸੇ ਪ੍ਰਸ਼ਨ ਪੁੱਛ ਲੈਂਦੇ ਨੇ ਵੀ ਜੱਸੋ ਕਬੀਰ ਜੀ ਦਾ ਨਾਂ ਕਿਉਂ ਮਸ਼ਹੂਰ ਆ ਬਈ, ਇਹ ਸੰਗਤ ਵਾਲਾ ਪ੍ਰਸ਼ਨ ਹੈ। ਸੋ ਇੱਥੇ ਦੱਸਿਆ ਸੀ ਕਿ ਨਾਮ ਕਰਕੇ, ਕਿਉਂਕਿ ਨਾਮ ਵੱਡਾ ਹੈ ਤਾਂ ਨਾਮ ਜਪਣ ਵਾਲਾ ਵੀ ਵੱਡਾ ਹੋ ਜਾਂਦਾ ਹੈ। ਇੱਥੇ ਕਵੀਆਂ ਦੇ ਕੁਛ ਪ੍ਰਸ਼ਨ, ਕੁਛ ਪੰਡਿਤਾਂ ਨੂੰ ਵੀ ਪੁੱਛੇ ਪ੍ਰਸ਼ਨ, ਕੁਝ ਵਿਦਵਾਨਾਂ ਨੂੰ, ਇਸ ਤਰ੍ਹਾਂ ਵੱਖੋ ਵੱਖਰੇ ਪ੍ਰਸ਼ਨ ਹਨ। ਅੱਜ ਤੋਂ ਇਹ 300 ਸਾਲ, 325 ਸਾਲ ਪੁਰਾਣੀ ਗੱਲ ਹੈ। ਅੱਜ ਦਾ ਯੁੱਗ ਕੁਝ ਹੋਰ ਤਰ੍ਹਾਂ ਦਾ ਹੈ, ਪੁਰਾਣਾ ਸਮਾਂ ਕੁਝ ਹੋਰ ਤਰ੍ਹਾਂ ਦਾ ਸੀ। ਉਹਦੇ ਵਿੱਚ ਲੋਕਾਂ ਨੂੰ ਸਤਿਗੁਰੂ ਮਹਾਰਾਜ ਨੇ ਕਾਫੀ ਹੱਦ ਤੱਕ ਗਿਆਨ ਬਖਸ਼ਿਸ਼ ਕੀਤਾ ਹੈ, ਚਾਹੇ ਉਹ ਸਿੱਖੀ ਸੰਬੰਧੀ ਹੈ, ਕਈ ਜਗ੍ਹਾ ਰੋਟੀ ਖਾਣ ਸੰਬੰਧੀ ਵੀ ਕਹਿੰਦੇ ਨੇ, ਕਿਤੇ ਗ੍ਰਸਤ ਮਾਰਗ ਦੇ ਬਚਨ ਦੱਸਦੇ ਨੇ, ਤਾਂ ਕਿਤੇ ਇਹ ਗੱਲ ਵੀ ਦੱਸਦੇ ਨੇ ਕਿ ਤੰਬਾਕੂ ਵਰਤਣਾ ਕਿਉਂ ਮਨਾ ਹੈ। ਇਹ ਸਾਖੀ ਆਪਾਂ ਸ਼੍ਰਵਣ ਕਰ ਰਹੇ ਹਾਂ। ਕਿਤੇ ਇਹ ਵੀ ਦੱਸਣਗੇ ਕੇਸ ਕਿਉਂ ਨਹੀਂ ਕਟਾਉਣੇ ਚਾਹੀਦੇ, ਪਿੱਛੇ ਕਈ ਜਗ੍ਹਾ ਦੱਸ ਵੀ ਆਏ ਨੇ। ਸੋ ਉਦੋਂ ਇੰਨਾ ਪਸਾਰਾ ਨਹੀਂ ਸੀ ਕਿ ਹਰ ਗੱਲ ਦੀ ਸੋਝੀ ਹੋ ਸਕੇ, ਇਸ ਕਰਕੇ ਸਾਰਾ ਕੁਝ ਇਹਦੇ ਵਿੱਚ ਰਲਵਾਂ ਮਿਲਵਾਂ ਹੀ ਸਿੱਖੀ ਸੰਬੰਧੀ ਵੀ ਪ੍ਰਚਾਰ ਹੈ ਅਤੇ ਆਮ ਜਨਰਲ ਨੌਲੇਜ ਦੀਆਂ ਚੀਜ਼ਾਂ ਵੀ ਨੇ। ਆਓ ਸ਼੍ਰਵਣ ਕਰਦੇ ਹਾਂ। ਸਾਖੀ ਚੱਲ ਰਹੀ ਅਜਮੇਰ ਸ਼ਾਹ ਰਾਜੇ ਦੀ ਲੜਕੀ ਨੇ ਇੱਕ ਬੜੇ ਤਕੜੇ ਤਪੱਸਵੀ ਬ੍ਰਾਹਮਣ ਨਾਲ ਸ਼ਾਦੀ ਕਰ ਲਈ। ਬ੍ਰਾਹਮਣ ਨਹੀਂ ਚਾਹੁੰਦਾ ਕਿ ਮੇਰਾ ਧਰਮ ਖਰਾਬ ਹੋਵੇ, ਰਾਜੇ ਅੱਗੇ ਪੇਸ਼ ਵੀ ਨਹੀਂ ਜਾਂਦੀ। ਰਾਜੇ ਨੇ ਆਪਣੇ ਬੰਦਿਆਂ ਨੂੰ ਪੁੱਛਿਆ, ਉਹ ਕਹਿੰਦੇ ਤੰਬਾਕੂ ਖਵਾ ਦਿਓ, ਪਿਆ ਦਿਓ, ਇਹਦੇ ਨਾਲ ਇਹਦੇ ਸਾਰੇ ਕੀਤੇ ਪੁੰਨ ਨਾਸ ਹੋ ਜਾਣਗੇ। ਤੋ ਕਹਿਣ ਦਾ ਭਾਵ ਸਤਿਗੁਰੂ ਦਾ, ਦੇਖੋ ਭਾਈ ਇਹ ਹੈ ਮਾੜੀ ਬੂਟੀ, ਪੁੰਨ ਨਾਸ ਹੁੰਦੇ ਨੇ। ਅੱਗੇ ਚੱਲ ਕੇ ਹੋਰ ਵੀ ਦੱਸਣਗੇ ਕਿੱਥੋਂ ਤੰਬਾਕੂ ਪੈਦਾ ਹੋਇਆ। ਆਓ ਅੱਗੇ ਸਾਖੀ ਸ਼੍ਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਨਾਮ।

0: ਕਦੇ ਕਾਰਜ ਲੜਕੀ ਦੇ ਹੋਏ ਨੇ ਪਰ ਅੱਛਾ ਇੱਕ ਤਪਸਵੀ ਮਨ ਦੀ ਇਕਾਗਰਤਾ ਵਾਲਾ ਬੰਦਾ ਨਾ ਚਾਹੁੰਦਿਆਂ ਹੋਇਆਂ ਵੀ ਰਾਜੇ ਦੀ ਜ਼ਬਰਦਸਤੀ ਹੈ ਉਹਦੇ ਨਾਲ ਜ਼ਬਰਦਸਤੀ ਲੜਕੀ ਨਾਲ ਸ਼ਾਦੀ ਕਰ ਦਿੱਤੀ ਪਰ ਫਿਰ ਵੀ ਉਹ ਆਪਣੇ ਕੋਸ਼ਿਸ਼ ਕਰਦਾ ਵੱਧ ਤੋਂ ਵੱਧ ਮੰਤਰਾਂ ਦੇ ਬਲ ਨਾਲ ਲੋਹੇ ਦਾ ਕੋਟ ਬਣਾ ਕੇ ਮੇਰਾ ਧਰਮ ਰਹਿ ਆਵੇ ਮੇਰਾ ਜੱਤ ਸੱਤ ਰਹਿ ਜਾਵੇ ਕੁਕਰਮ ਨਾ
1: ਕਰਾਂ
0: ਇਸ ਤਰ੍ਹਾਂ ਬ੍ਰਾਹਮਣ ਜਦੋਂ ਬੇਬਸ ਹੋ ਗਿਆ ਹੁਣ ਵੇਦਾਂ ਵਿਚ ਵੀ ਬੜੇ ਤਕੜੇ ਤਕੜੇ ਮੰਤਰ ਲਿਖੇ ਹੋਏ ਨੇ ਪਰ ਆਪਣੇ ਕੋਲੇ ਕੀ ਹੈ ਮੂਲ ਮੰਤਰ ਸਾਰਿਆਂ ਮੰਤਰਾਂ ਦਾ ਮੰਤਰ ਹੈ ਮੂਲ ਮੰਤਰ ਇੱਕ ਆਪਣੇ ਕੋਲ ਸ਼੍ਰੋਮਣੀ ਸਾਰਿਆਂ ਨਾਲੋਂ ਗੁਰ ਮੰਤਰ ਇੱਕ ਆਪਣੇ ਕੋਲ ਬੀਜ ਮੰਤਰ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਪਣੇ ਕੋਲ ਹੈਗਾ ਮਾਲਾ ਮੰਤਰ ਜਪਜੀ ਸਾਹਿਬ ਆਪਣੇ ਕੋਲ ਵੀ ਬਹੁਤ ਕੁਛ ਹੈ ਪਰ ਇਹ ਕੁਛ ਕੁ ਬਾਹਰਲੀਆਂ ਸਾਖੀਆਂ ਦੇ ਰਾਹੀਂ ਤੰਬਾਕੂ ਦੇ ਜਿਹੜੇ ਔਗਣ ਨੇ ਅਥਵਾ ਔਗਣ ਕੀ ਸਾਰਿਆਂ ਜੂਠਾਂ ਦੀ ਜੂਠ ਜੋ ਹੈ ਇਹਦਾ ਇੱਥੇ ਸਤਿਗੁਰੂ ਮਹਾਰਾਜ ਗਿਆਨ ਦੇ ਰਹੇ ਨੇ ਕਿ

0: ਹੁਣ ਵੱਜਣਾ ਚਾਹੁੰਦਾ ਹੈ, ਉਸ ਵਕਤ ਲੋਹੇ ਦਾ ਕੋਟ ਬਣਾ ਲਿਆ, ਮੰਤਰਾਂ ਦਾ ਜਾਪ ਕਰਕੇ ਉਹਦੇ ਵਿੱਚ ਬੈਠ ਗਿਆ।
1: ਬਾਬੇ ਅਜਮੇਰ ਸੁੱਤਾ ਅਵਲੋਕਾ ਲੋ ਦੁਰਗ ਤੇ ਚੌਂਦੀ ਸ਼ਰੂਕਾ।
0: ਅਜਮੇਰ ਸ਼ਾਹ ਦੀ ਲੜਕੀ ਨੇ ਦੇਖਿਆ ਕਿ ਇਹ ਤਾਂ ਬੜਾ ਤਕੜਾ ਤਪੱਸਵੀ ਹੈ, ਮੰਤਰਾਂ ਦੇ ਬਲ ਨਾਲ ਲੋਹੇ ਦਾ ਕੋਟ ਬਣਾ ਲਿਆ ਹੈ, ਇਸ ਕਰਕੇ ਇੱਥੇ

0: ਭਾਵ ਰਾਤ ਹੁੰਦੀ ਹੈ ਉਸ ਵਕਤ ਫੇਰ ਘਰ ਦੇ ਵਿੱਚ ਉਹਨੂੰ ਬੰਦ ਕਰ ਦਿੰਦੇ ਨੇ ਬ੍ਰਾਹਮਣ ਨੂੰ।
1: ਤੇਰੇ ਅੰਤਰ ਸੁਪਤਨ ਕੇ ਕਾਲਾ ਪੱਠੇ ਮੰਤਰ ਐ ਕੋਟ ਬਿਸਾਲਾ।
0: ਫੇਰ ਸੌਣ ਵੇਲੇ ਉਹ ਮੰਤਰ ਪੜ੍ਹ ਲੈਂਦਾ ਫੇਰ ਉਹਦੇ ਦੁਆਲੇ ਲੋਹੇ ਦਾ ਕੋਟ ਹੋ ਜਾਂਦਾ ਹੈ।
1: ਬਿਨ ਚਿੰਤਾ ਸੁਪਤਾ ਸੁਖ ਪਾਵੇ ਭਈ ਭੋਰ ਬੋਰ ਨਿਕਸਾਵੇ।
0: ਫੇਰ ਜਦੋਂ ਸਵੇਰ ਵੇਲਾ ਹੁੰਦਾ ਫੇਰ ਮੰਤਰ ਪੜ੍ਹ ਕੇ ਆਪਣੇ ਲੋਹੇ ਦੇ ਕੋਟ ਨੂੰ ਹਟਾ ਕੇ ਫਿਰ ਕਮਰੇ ਤੋਂ ਬਾਹਰ ਆ ਜਾਂਦਾ ਹੈ।
1: ਕੀਤਕ ਬਾਸਰ ਇਦ ਬੇਕੀਨ ਨਰ ਨਾਰੀ ਸਭ ਹੋ ਸੁਣ ਲੈਨ।
0: ਕਿੰਨੇ ਕੁ ਦਿਨ ਰਾਤਾਂ ਇਸ ਤਰ੍ਹਾਂ ਹੀ ਲੰਘਦੀਆਂ ਰਹੀਆਂ। ਸਾਰਿਆਂ ਨੇ ਮਹਿਲਾਂ ਦੇ ਵਿੱਚ ਨਰ ਨਾਰੀ ਜੋ ਸਨ ਬਾਹਰ ਤੱਕ ਇਹ ਖਬਰ ਜਿਹੜੀ ਹੈ ਹੌਲੀ ਹੌਲੀ ਪਹੁੰਚੀ ਕਿ ਬ੍ਰਾਹਮਣ ਦੇ ਅੰਦਰ ਕਿੰਨੀ ਸ਼ਕਤੀ ਹੈ।
1: ਅਜੇ ਅਜਮੇਰ ਸ਼ਾਹ ਕੇ ਪਾਸ ਮੰਤਰ ਸ਼ਕਤ ਦਿਜ ਕਰਤ ਪ੍ਰਕਾਸ਼।
0: ਇਸ ਕਰਕੇ ਅਜਮੇਰ ਸ਼ਾਹ ਦੇ ਕੋਲੇ ਮੰਤਰਾਂ ਦੇ ਸ਼ਕਤੀ ਦਾ ਪ੍ਰਗਟਾਵਾ ਲੜਕੀ ਨੇ ਮਾਤਾ ਨੂੰ ਦੱਸਿਆ, ਰਾਜੇ ਨੂੰ ਦੱਸਿਆ, ਅੱਗੇ ਉਹਨਾਂ ਨੇ ਮਲਾਣਿਆਂ ਨੂੰ ਦੱਸਿਆ। ਇਸ ਤਰ੍ਹਾਂ ਇਹਦੇ ਮੰਤਰਾਂ ਦੀ ਤਾਕਤ ਨੂੰ ਦੇਖਿਆ ਉਸਨੇ।
1: ਕਹਿਓ ਮਲੇਛਨ ਸਭ ਸਮਝਾਏ ਇਸ ਕੋ ਜਾਨੋ ਸੁਗਮੇ ਉਪਾਏ।
0: ਜਿਹੜੇ ਮਲੇਸ਼ ਲੋਕ ਸਨ ਜਿਨ੍ਹਾਂ ਨੇ ਆਪਣੀ ਸਭਾ ਦੇ ਵਿੱਚ ਮਿਲਾਉਣਾ ਸੀ ਉਹਨੂੰ, ਉਹ ਕਹਿਣ ਲੱਗੇ ਰਾਜਾ ਇਹਦਾ ਤਾਂ ਸੌਖਾ ਹੀ ਇਲਾਜ ਹੈ, ਜਿਹੜਾ ਤਪੱਸਿਆ ਮੰਤਰ ਜੰਤਰ ਤੰਤਰ ਨੇ ਇਹ ਤਾਂ ਸੌਖੇ ਹੀ ਟੁੱਟ ਜਾਂਦੇ ਹਨ।
1: ਤਨਕ ਤਮਕ ਇਸੇ ਪਿਲਾਓ ਸਭ ਹਿੰਦਨ ਕੇ ਮੰਤਰ ਨਸਾਓ।
0: ਕਹਿੰਦੇ ਤਨਕ ਮਾਤਰ ਥੋੜਾ ਜਿਹਾ ਤਮਾਕੂ ਇਹਨੂੰ ਬੁਲਾ ਦਿਓ। ਮੰਤਰ ਜਿਹੜੇ ਨੇ ਹਿੰਦੂਆਂ ਦੇ ਉਹ ਸਾਰੇ ਜਿੰਨੇ ਪੜ੍ਹੇ ਹੋਏ ਸਿੱਖੇ ਹੋਏ ਮੰਤਰ ਕੰਮ ਨਹੀਂ ਕਰਦੇ ਤੰਬਾਕੂ ਦੇ ਸਾਹਮਣੇ, ਕਿਉਂ? ਅਪਵਿੱਤਰ ਚੀਜ਼ ਹੈ, ਇਸ ਕਰਕੇ ਹੀ ਅਪਵਿੱਤਰਤਾ ਤੋਂ ਬਚਿਆ ਜਾਂਦਾ ਹੈ।
1: ਕਿਸੂ ਮੰਤਰ ਕੀ ਸ਼ਕਤ ਨਾ ਰਹੇ ਤਨਕ ਤੰਬਾਕੂ ਹਿੰਦੂ ਜੇ ਛੁਏ।
0: ਕਿਸੇ ਮੰਤਰ ਦੀ ਜਿਹੜੀ ਤਾਕਤ ਨਹੀਂ ਰਹਿੰਦੀ ਜੇ ਤਨਕ ਤੰਬਾਕੂ ਸੇਵੀ ਹੈ। ਤਨਕ ਮਾਤਰ ਵੀ ਤੰਬਾਕੂ ਦਾ ਕੋਈ ਸੇਵਨ ਕਰਦਾ ਹੈ, ਦੇਵ ਪਿੱਤਰ ਤਜ ਜਾਏ ਪਾਣੀ ਤਾ ਕੇ ਹੱਥ ਕਾ ਮਦਰਾ ਸਮ ਹੋ ਜਾਏ।
1: ਅਸ ਮਸਲਤ ਕਰ ਕੇ ਸਮਾਏ ਸਭਾ ਬਿਖੇ ਬਿਜਲੀਨ ਬੁਲਾਏ।
0: ਇਸ ਤਰ੍ਹਾਂ ਦੀ ਜਿਹੜੀ ਸਲਾਹ ਕਰਕੇ ਇਹ ਬ੍ਰਾਹਮਣ ਜਿਹੜਾ ਸੀ ਇਸ ਨੂੰ ਸਭਾ ਦੇ ਵਿੱਚ ਬੁਲਾ ਲਿਆ।
1: ਸਭਨ ਮਲੇਛਨ ਆਦਰ ਕੀਨਾ ਨਿਕਟ ਬਿਠਾਏ ਤਪੋ ਧਨ ਲੀਨਾ।
0: ਸਾਰਿਆਂ ਮੁਸਲਮਾਨਾਂ ਮਲੇਛਾਂ ਨੇ ਬ੍ਰਾਹਮਣ ਦਾ ਬੜਾ ਹੀ ਸਤਿਕਾਰ ਕੀਤਾ, ਆਓ ਜੀ ਬੈਠੋ ਜੀ। ਤੇ ਇਸ ਤਰੀਕੇ ਦੇ ਨਾਲ ਉਹ ਜਿਹੜਾ ਬਹੁਤ ਤਪੱਸਵੀ ਬੰਦਾ ਸੀ ਉਹਨੂੰ ਠੱਗਣ ਵਾਸਤੇ ਉਹਦਾ ਧਰਮ ਤੋੜਨ ਲਈ ਇਹਨਾਂ ਨੇ ਬਹੁਤ ਸਾਰਾ ਮਾਣ ਸਨਮਾਨ ਦੇ ਕੇ ਪਹਿਲਾਂ ਇੱਕ ਬਣਾ ਲਈ ਸਕੀਮ, ਉਹਦੇ ਆਧਾਰ ਤੇ ਇਹਨਾਂ ਨੇ ਇਹਨੂੰ ਵਿੱਚ ਬਿਠਾ ਲਿਆ।
1: ਕੰਚਨ ਕੋ ਹੁੱਕਾ ਬਨਵਾਇਓ ਤਿਜ ਦਿਖਾਏ ਗੁਰ ਸੰਗ ਮਿਲਾਇਓ।
0: ਸੋਨੇ ਦਾ ਹੁੱਕਾ ਬਣਵਾਇਆ, ਸ਼ਾਹੀ ਹੁੱਕਾ, ਅਤੇ ਉਹਦੇ ਵਿੱਚ ਬ੍ਰਾਹਮਣ ਦਿਖਾ ਕੇ ਗੁੜ ਮਿਲਾ ਦਿੱਤਾ। ਸੋ ਜਿਨ੍ਹਾਂ ਦੇ ਵਿੱਚ ਤੰਬਾਕੂ ਪਹਿਲਾਂ ਹੀ ਮਿਲਾਇਆ ਹੋਇਆ ਸੀ ਕਹਿੰਦੇ ਬਸ ਇਹਦੇ ਚ ਆਪਾਂ ਕੁਛ ਨਹੀਂ ਪਾਉਂਦੇ, ਆ ਥੋੜਾ ਜਿਹਾ ਗੁੜ ਪਾਇਆ ਹੈ।
1: ਅਪਰ ਬਿਪਰ ਕੇ ਹੱਥ ਗਹਾਏ ਤਿਸਕੇ ਆਗੇ ਧਰਿਓ ਬਣਾਏ।
0: ਇੱਕ ਨਕਲੀ ਜਿਹਾ ਬ੍ਰਾਹਮਣ ਖਰੀਦ ਲਿਆਂਦਾ ਪੈਸਿਆਂ ਚ, ਕਹਿੰਦੇ ਤੂੰ ਐਂ ਕਰੀ ਤੈਨੂੰ ਅਸੀਂ ਫੜਾਵਾਂਗੇ ਹੁੱਕਾ, ਪਹਿਲਾਂ ਤੂੰ ਫੜ ਕੇ ਫਿਰ ਇਹਨੂੰ ਫੜਾਈ ਤਪੱਸਵੀ ਨੂੰ, ਇਹ ਭਰੋਸਾ ਕਰੇਗਾ ਕਿ ਹਾਂ ਜੇ ਇਹ ਵੀ ਤਾਂ ਮੇਰਾ ਬ੍ਰਾਹਮਣ ਭਾਈ ਹੈ ਤੇ ਇਸ ਕਰਕੇ ਜਦ ਇਹਨੂੰ ਕੁਛ ਨਹੀਂ ਹੋਇਆ ਤਾਂ ਮੈਨੂੰ ਕੀ ਹੋ ਸਕਦਾ।
1: ਰੇਖੀ ਪਿੱਖ ਕੈ ਸਭ ਸੰਗ ਉਚਾਰਾ ਮੈਂ ਨਾ ਕਰੋ ਇਹ ਅੰਗੀਕਾਰਾ।
0: ਉਸ ਵਕਤ ਉਹ ਰਿਸ਼ੀ, ਰਿਸ਼ੀ ਉਹਨੂੰ ਕਹਿੰਦੇ ਨੇ ਜਿਹੜਾ ਰਖੀਕ ਹੁੰਦੀਆਂ ਇੰਦਰੀਆਂ, ਜਿਹੜਾ ਆਪਣੀਆਂ ਦਸੋ ਇੰਦਰੀਆਂ ਨੂੰ ਕਾਬੂ ਕਰ ਲਏ ਉਹਨਾਂ ਦਾ ਰਿਸ਼ੀ ਹੈ। ਇਸ ਕਰਕੇ ਮਹਾਂਪੁਰਸ਼ ਜਾਂ ਕਹਿ ਲਓ ਤਪੱਸਵੀ ਕਹਿ ਲਓ ਰਿਸ਼ੀ ਕਹਿ ਲਓ, ਇਹਨੇ ਇੱਕ ਵਾਰ ਤਾਂ ਸਾਫ਼ ਜਵਾਬ ਦਿੱਤਾ ਸਾਰਿਆਂ ਨੂੰ ਕਿ ਮੈਂ ਨਹੀਂ ਇਹ ਪੀਂਦਾ, ਮੈਂ ਅੰਗੀਕਾਰ ਨਹੀਂ ਕਰਨਾ ਮਾੜੀ ਚੀਜ਼ ਨੂੰ।
1: ਭਲੋ ਕੇ ਬੁਰੋ ਨਹੀਂ ਸੁਧ ਕੋਏ ਨਹੀਂ ਸਪਰਸ਼ੋ ਦੋਸ਼ ਜੇ ਹੋਏ।
0: ਕਹਿੰਦੇ ਚਾਹੇ ਇਹ ਚੀਜ਼ ਭਲੀ ਹੈ ਚਾਹੇ ਬੁਰੀ ਹੈ, ਚਾਹੇ ਦੋਸ਼ ਹੈ ਜਾਂ ਕੋਈ ਨਹੀਂ ਦੋਸ਼ ਹੈ, ਮੈਂ ਇਹਨੂੰ ਅੰਗੀਕਾਰ ਨਹੀਂ ਕਰਦਾ।
1: ਸੁਣ ਕਰ ਜੇ ਮਲੇਛ ਬੁੱਧਵੰਤੇ ਹਿਤ ਨਿਰਦੋਖ ਕਰਨੇ ਉਚਰੰਤੇ।
0: ਸੁਣ ਕੇ ਜਿਹੜੇ ਉੱਥੇ ਮਲੇਸ਼ ਸੀ ਬੁੱਧਵੰਤੇ, ਬੁੱਧੀ ਤਾਂ ਕਿਸੇ ਦੀ ਹੋ ਸਕਦੀ ਹੈ। ਰਾਵਣ ਬੜਾ ਚਲਾਕ ਸੀ, ਹਰਨਾਕਸ਼ ਵੀ ਬੜਾ ਚਲਾਕ ਸੀ। ਬੁੱਧੀ ਵਾਲਾ ਮਲੇਛ ਅਤੇ ਬੁੱਧੀ ਵਾਲਾ ਨਿਰਮਲ ਦੋ ਪ੍ਰਕਾਰ ਦੇ ਬੰਦੇ ਨੇ। ਇੱਕ ਵਿਵੇਕ ਬੁੱਧੀ ਵਾਲੇ ਗੁਰਮੁਖ ਹੁੰਦੇ ਨੇ, ਇਹ ਬੜੀ ਬੁੱਧੀ ਵਾਲੇ ਚਲਾਕ ਬੰਦੇ, ਚਲਾਕ ਕਿਸਮ ਦੇ ਬੰਦੇ ਜਿਹੜੇ ਨੇ, ਇਹ ਚਲਾਕ ਬੰਦਿਆਂ ਨੇ ਇਸ ਨੂੰ ਨਿਰਦੋਸ਼ ਕਰਨ ਵਾਸਤੇ ਇਸ ਤਰ੍ਹਾਂ ਕਿਹਾ।
1: ਸਕਲ ਸਭਾ ਕੋ ਕਿਉਂ ਨਾ ਨਿਹਾਰੇ, ਮਿਲ ਪੀਬਤ ਹੈ ਸਵਾਗਤ ਸਾਰੇ।
0: ਕਹਿੰਦੇ ਉਹ ਸਾਡਾ ਦਿਮਾਗ ਖਰਾਬ ਹੈ, ਅੱਜ ਸਾਰੇ ਜਾਣੇ ਪੀ ਰਹੇ ਨੇ, ਸਾਰੀ ਸਭਾ ਪੀ ਰਹੀ ਹੈ। ਐਡੇ ਐਡੇ ਸਾਡੇ ਰਾਜਾ ਸਾਹਿਬ, ਵਜ਼ੀਰ ਸਾਹਿਬ, ਛੋਟੇ ਵਜ਼ੀਰ ਸਾਹਿਬ, ਉਹ ਇੰਨੇ ਇੰਨੇ ਵੱਡੇ ਬੰਦੇ ਇਹਨੂੰ ਚੀਜ਼ ਨੂੰ ਪੀਂਦੇ ਆ, ਅਸੀਂ ਮਾੜੇ ਦੇਖਦੇ ਤੈਨੂੰ? ਅਸੀਂ ਵੀ ਤਾਂ ਇਹ ਕੰਮ ਕਰਦੇ ਹੀ ਹਾਂ, ਤੇ ਜੇ ਤੂੰ ਇਹ ਕੰਮ ਕਰ ਲੇਗਾ ਫਿਰ ਤੈਨੂੰ ਰਾਜਪੁੱਤਰੀ ਨਾਲ ਤੇਰੀ ਸ਼ਾਦੀ ਹੋਈ ਆ, ਰਾਜੇ ਦਾ ਜਵਾਈ ਹੈ ਤੂੰ, ਇਹ ਕੋਈ ਮਾੜੀ ਚੀਜ਼ ਨਹੀਂ ਹੈ, ਇਹ ਤਾਂ ਬਹੁਤ ਅੱਛੀ ਚੀਜ਼ ਹੈ, ਇਹ ਤਾਂ ਬੜੀ ਸਵਾਦ ਚੀਜ਼ ਹੈ, ਇਸ ਕਰਕੇ ਤੈਨੂੰ ਪੀ ਲੈਣੀ ਚਾਹੀਦੀ ਹੈ।
1: ਮੈਂ ਦੋਸ਼ ਕਾਵ ਲੋਕਾ ਕੰਚਨ ਪਾਵਨ ਕੋ ਬਨੋ ਕਾ।
0: ਇਹਦੇ ਚ ਕਾਹਦਾ ਦੋਸ਼ ਹੈ ਬਈ? ਇਹ ਦੇਖ ਸੋਨੇ ਦਾ ਬਣਾਇਆ ਹੋਇਆ ਹੁੱਕਾ ਕਿੱਡਾ ਵਧੀਆ ਹੁੱਕਾ ਹੈ, ਸੋਨਾ ਤਾਂ ਵੈਸੇ ਪਵਿੱਤਰ ਮੰਨਿਆ ਹੋਇਆ, ਆ ਫਿਰ ਗੁੜ ਪਾਇਆ ਵਿੱਚ, ਪਾਣੀ ਪਾਇਆ, ਹੋਰ ਅਸੀਂ ਕੀ ਪਾਇਆ ਇਹਦੇ ਚ? ਉਹ ਤੰਬਾਕੂ ਬਾਰੇ ਨੀ ਦੱਸ ਰਿਹਾ ਕਿ ਤੰਬਾਕੂ ਵੀ ਪਾਇਆ ਹੈ।
1: ਗੁੜ ਸਨ ਮਿਲਿਓ ਬਿਪਰ ਲੈ ਆਇਓ, ਇਤਿਹਾਦਕ ਕਹਿ ਕਹਿ ਬਿਰਮਾਇਓ।
0: ਇਸ ਤਰ੍ਹਾਂ ਸਾਰੇ ਜਾਣੇ ਜਦੋਂ ਕਹਿਣ ਲੱਗ ਜਾਣ ਫਿਰ ਬੰਦੇ ਨੂੰ ਮੰਨਣਾ ਹੀ ਪੈਂਦਾ, ਕੋਈ ਬਹੁਤ ਪੱਕਾ ਹੋਵੇ। ਜਾਲ ਠੱਗਾਂ ਨੇ ਕਹਿ ਕਹਿ ਕੇ, ਕਹਿੰਦੇ ਇਹ ਕਿੱਧਰ ਚੱਲਿਆ ਬਈ ਕੁੱਤਾ ਲੈ ਕੇ? ਕਹਿੰਦੇ ਨਹੀਂ ਇਹ ਲੇਲਾ ਹੈ। ਦੂਜੇ ਨੇ ਵੀ ਇਹੀ ਕਿਹਾ, ਠੱਗ ਨੇ ਫਰਲਾਂਗ ਤੇ ਉਹ ਖੜਾ, ਕਹਿੰਦੇ ਅੱਜ ਕਿੱਧਰ ਲੈ ਕੇ ਚੱਲਿਆ ਇਹ ਕੁੱਤਾ? ਕਹਿੰਦੇ ਨਹੀਂ ਲੇਲਾ ਹੈ। ਤੀਸਰਾ ਠੱਗ ਵੀ ਕਹਿੰਦਾ, ਚੌਥਾ ਕਹਿੰਦਾ ਕੀ ਗੱਲ ਕੁੱਤਾ ਚੱਕਿਆ ਹੋਇਆ? ਉਹ ਬੰਦਾ ਕਹਿੰਦਾ ਮੇਰਾ ਹੀ ਦਿਮਾਗ ਤਾਂ ਨਹੀਂ ਕਿਤੇ ਖਰਾਬ, ਚਾਰ ਜਾਣੇ ਨੇ ਕਹਿਤਾ ਤੂੰ ਕੁੱਤਾ ਚੱਕੇ, ਮੈਂ ਲੇਲਾ ਸਮਝਦਾ, ਉਹਨੇ ਸੁੱਟ ਦਿੱਤਾ ਉਹ। ਉਹ ਚਾਰ ਠੱਗਾਂ ਨੇ ਚੁੱਕ ਕੇ ਬਣਾ ਲਿਆ, ਉਹ ਖਾ ਲਿਆ। ਇਸ ਤਰ੍ਹਾਂ ਇਹ ਜਿਹੜੇ ਲੋਕ ਬਹੁ ਗਿਣਤੀ ਚ ਅੱਜ ਵੀ ਨੇ, 90% ਲੋਕ ਇਹਦੇ ਖਰਾਬ ਨੇ, 10% ਜਿਹੜੇ ਧਾਰਮਿਕ ਵਿਅਕਤੀ ਨੇ, ਲੋਕ ਕਹਿੰਦੇ ਉਹ ਅਸੀਂ ਪਾਗਲ ਹੈ ਜਿਹੜੇ ਅਸੀਂ ਇੰਨਾ ਕੁਛ ਕਰਦੇ ਹਾਂ। ਉਹ ਇਸ ਕਰਕੇ ਕਿਉਂਕਿ ਹੁਣ 90 ਬੰਦੇ ਗਲਤ ਨੇ ਇਸ ਵਕਤ ਦੁਨੀਆਂ ਚ, ਉਹ 90 ਬੰਦਿਆਂ ਦੀ ਗਿਣਤੀ ਇੰਨੀ ਭਾਰੂ ਹੋ ਜਾਂਦੀ ਦੂਜੇ ਬੰਦਿਆਂ ਤੇ, ਕਈ ਵਾਰੀ ਧਾਰਮਿਕ ਵਿਅਕਤੀ ਟੱਬਲਾ ਖਾ ਜਾਂਦਾ ਕਿਤੇ ਨਹੀਂ ਤਾਂ ਨਹੀਂ ਪਾਗਲ, ਜਾਂ ਮੈਂ ਤਾਂ ਗਲਤੀ ਨਾ ਹੋਵਾਂ, ਕਿਉਂਕਿ ਸਾਰੇ ਬੰਦੇ ਹੀ ਇਹ ਚੀਜ਼ਾਂ ਖਾਈ ਜਾਂਦੇ ਮਾੜੀਆਂ ਚੀਜ਼ਾਂ। ਇਸ ਕਰਕੇ ਇਹ ਬੰਦੇ ਨੂੰ ਵੀ ਇਹਨਾਂ ਨੇ ਐਸੇ ਚੱਕਰ ਚ ਪਾਇਆ, ਇੱਥੇ ਤਾਂ 99.99% ਹੀ ਬੰਦੇ ਸਾਰੇ ਖਰਾਬ ਬੈਠੇ ਸੀ, ਸਿਖਾਏ ਹੋਏ ਸੀ, ਇਸ ਕਰਕੇ ਉਹ ਸਾਰਿਆਂ ਨੇ ਇਹਨੂੰ ਪ੍ਰਭਾਵਿਤ ਕਰ ਲਿਆ।
1: ਕਈ ਸਭਨ ਕੇ ਕੀਨ ਸਪਾਨ ਪਈ ਜਾਮਨੀ ਦਿਨ ਜੋ ਬਿਹਾਨ।
0: ਕਹਿੰਦੇ ਅਸੀਂ ਤੈਨੂੰ ਕੁਛ ਨੀ ਕਹਿੰਦੇ, ਬਸ ਮਾੜਾ ਜਿਹਾ ਮੂੰਹ ਨੂੰ ਲਾ ਕੇ ਇੱਕ ਵਾਰੀ ਧੂੰਆਂ ਜਿਹਾ ਛੱਡ ਦੇ, ਫਿਰ ਤੂੰ ਭਾਵੇਂ ਚੱਲਿਆ ਜਾਈ। ਕਹਿ ਕਹਿ ਕੇ ਮਨਾ ਕੇ ਉਹਨੂੰ ਇੱਕ ਵਾਰੀ ਮੂੰਹ ਨੂੰ ਮੁੱਕਾ ਲਵਾ ਹੀ ਦਿੱਤਾ।
1: ਕਰ ਜਮੀਰ ਸੁਤਾ ਕੇ ਗਏ ਕਥਾ ਮੰਤਰ ਪਟ ਕਰ ਫਿਰ ਭਇਓ।
0: ਉਹ ਰਾਤ ਹੋਈ ਤਾਂ ਉਸ ਵਕਤ ਆਪਣੇ ਮਹਿਲਾਂ ਦੇ ਵਿੱਚ ਬ੍ਰਾਹਮਣ ਗਿਆ, ਜਦੋਂ ਗਿਆ ਉੱਥੇ ਬੜੇ ਮੰਤਰ ਪੜ੍ਹਨ ਲੱਗਿਆ।
1: ਬਣਿਓ ਨਾ ਕੋਟ ਮੰਤਰ ਨੈ ਫੁਰਿਓ, ਬਿਪਰ ਬਿਵੈਸੈ ਕਰ ਪੁਨ ਥਿਰਿਓ।
0: ਇਹਨੇ ਹੁਣ ਆਪਣੇ ਜਾਣੀ ਮੰਤਰ ਪੜ੍ਹੇ, ਮੰਤਰ ਕਾਹਦੇ ਪੜ੍ਹਨੇ? ਹੁਣ ਮੰਤਰ ਗਏ ਕਿ ਹੁਣ ਮੰਤਰ ਕਿੱਥੇ ਰਹਿੰਦੇ ਕਿਹੜੇ ਟਿੱਕੇ? ਜਾਂ ਤੰਬਾਕੂ ਪੀ ਲਿਆ? ਜਦ ਕੁਰਹਿਤ ਹੋ ਜਾਂਦੀ ਹੈ ਸਿੱਖ ਤੋਂ, ਸਿੱਖ ਵੀ ਧਿਆਨ ਕਰੋ, ਹੁੱਕਾ, ਹਜਾਮਤ, ਹਲਾਲੋ, ਹਰਾਮ, ਇਹ ਚਾਰ ਕ੍ਰਹਿਤਾਂ ਨੇ। ਨਾਲੇ ਤਾਂ ਕ੍ਰਹਿਤਾਂ ਕਰੀ ਜਾਣਗੇ, ਨਾਲੇ ਕਹਿਣਗੇ ਬਾਣੀ ਤਾਂ ਬੜੀ ਪੜੀ ਹੈ, ਕੋਈ ਫਲ ਤਾਂ ਮਿਲਿਆ ਨਹੀਂ, ਤੈਨੂੰ ਹੁਣ ਕਾਹਦਾ ਫਲ? ਜਦ ਭਾਂਡੇ ਚ ਚਾਰ ਗਲੀਆਂ ਹੋ ਜਾਣ ਉੱਥੇ ਦੁੱਧ ਟਿਕਦਾ, ਇੱਕ ਗਲੀ ਕੀਤੀ ਤਾਂ ਭਾਂਡੇ ਚ ਦੁੱਧ ਨਿਕਲ ਜਾਂਦਾ, ਇਹ ਤਾਂ ਚਾਰ ਗਲੀਆਂ ਹੋ ਗਈਆਂ ਭਾਂਡੇ ਚ। ਇੱਥੇ ਇਹਨੇ ਬੜੇ ਮੰਤਰ ਪੜੇ, ਬੜੇ ਹੱਥ ਪੱਲੇ ਮਾਰੇ, ਕੁਛ ਨੀ ਬਣਿਆ, ਸਾਰੇ ਮੰਤਰ ਹੀ ਫੇਲ ਹੋ ਗਏ।
1: ਮਿਲੇ ਅਜਮੇਰ ਸੁਤਾ ਨਿਜ ਅੰਗ, ਮੈਥਨ ਕਰਿਓ ਤਿਥੀ ਕੇ ਸੰਗ।
0: ਉਹ ਹੁਣ ਫਿਰ ਉਸ ਰਾਜਕੁਮਾਰੀ ਦਾ ਜੋਰ ਚੱਲ ਗਿਆ, ਬ੍ਰਾਹਮਣ ਉੱਥੇ ਹਾਰ ਗਿਆ, ਆਪਣੇ ਧਰਮ ਤੋਂ ਡਿੱਗ ਪਿਆ।
1: ਜਗਤ ਝੂਠ ਮੈਂ ਦੋਸ਼ ਬਥੇਰਾ, ਕਰਿਓ ਬਤਾਵਨ ਪ੍ਰਭੂ ਤਿਸ ਬੇਰਾ।
0: ਮਹਾਰਾਜ ਕਹਿੰਦੇ ਮੈਂ ਤੁਹਾਨੂੰ ਥੋੜੇ ਜਿੰਨਾ ਜਿਵੇਂ ਪਿਓ ਆਪਣੇ ਪੁੱਤ ਨੂੰ ਬਿਠਾ ਕੇ ਨਾ ਕਲੀਅਰ ਗੱਲ ਕਰ ਦਿੰਦਾ, ਐਵੇਂ ਲੁਕੋ ਕੇ ਜੇ ਕਰਨ ਵਾਲੀਆਂ ਗੱਲਾਂ ਬਾਅਦ ਚ ਨਿਆਣੇ ਵਿਗੜਦੇ ਫਿਰਨ। ਅੱਜ ਕੱਲ ਦੇ ਯੁੱਗ ਵਿਚ ਵੀ ਉਹ ਗੱਲ ਚੱਲਦੀ ਨੀ, ਨਿਆਣੇ ਨੂੰ ਸਿੱਧਾ ਹੀ ਮੂੰਹ ਤੇ ਉਹਦੇ ਕਹਿ ਦਿਓ ਬਈ ਆਹ ਗੱਲ ਇਉਂ ਆ ਭਾਈ, ਕੱਲ ਨੂੰ ਸਾਨੂੰ ਨਾ ਕਹੀ। ਮਹਾਰਾਜ ਨੇ ਬਿਠਾ ਕੇ ਸਾਰਿਆਂ ਨੂੰ ਆਪਾਂ ਨੂੰ ਕਹਿਤਾ ਇਹ ਤੰਬਾਕੂ ਚ ਆਹ ਦੋਸ਼ ਨੇ, ਆਹ ਮਾੜੇ ਕੰਮ ਹੋ ਜਾਂਦੇ ਨੇ, ਕੱਲ ਨੂੰ ਨਾ ਕਿਹੋ। ਭਾਵੇਂ ਤੂੰ ਸੰਗ ਸ਼ਰਮ ਕਰ, ਭਾਵੇਂ ਔਖਾ ਹੋ ਸੌਖਾ ਹੋ, ਤੈਨੂੰ ਇਹ ਗੱਲ ਮੇਰੀ ਸੁਣਨੀਆਂ ਪੈਣੀ ਆ। ਜੋ ਸਤਿਗੁਰੂ ਨੇ ਆਪਾਂ ਨੂੰ ਸੁਣਾ ਦਿੱਤੀ ਹੈ, ਕਹਿੰਦੇ ਦੇਖੋ ਉਹ ਜਿੰਨਾ ਮਰਜ਼ੀ ਕਰਦਾ ਰਿਹਾ ਯਤਨ, ਪਰ ਉਹ ਮੰਤਰ ਮੁੰਤਰ ਉਹਦੇ ਸਾਰੇ ਬੇਕਾਰ ਹੋ ਗਏ। ਇਸ ਕਰਕੇ ਭਾਈ, ਕਿਉਂਕਿ ਸਾਰੇ ਜਿਹਨੇ ਤੰਬਾਕੂ ਖਾ ਲਿਆ ਉਹਨੇ ਸਾਰੇ ਜਗਤ ਦੀ ਝੂਠ ਖਾ ਲਈ, ਇਸੇ ਕਰਕੇ ਇਹਦਾ ਨਾਮ ਜਗਤ ਝੂਠ ਰੱਖਿਆ ਹੈ।
1: ਧਰਮ ਹਿੰਦ ਕੋ ਮੰਤਰ ਸਮੇਤ, ਕਰਮ ਬਿਨਾਸ਼ਨ ਕੋ ਬਡ ਹੇਤ।
0: ਉਹ ਜਿਹੜਾ ਹਿੰਦੂਆਂ ਦਾ ਧਰਮ ਸੀ, ਹਿੰਦੂ ਮੰਤਰ, ਵੇਦਾਂ ਦੇ ਮੰਤਰ, ਇਹ ਤਾਂ ਕੇਸ ਕਟਾਉਣ ਨਾਲ ਵੀ ਹੋ ਜਾਂਦੇ ਨੇ ਖਤਮ। ਉਹ ਜਦੋਂ ਇੱਕ ਰਾਜਾ ਨੰਦ ਦੀ ਸਾਖੀ ਸੁਣਾਈ ਸੀ ਦਸਵੇਂ ਪਾਤਸ਼ਾਹ ਨੇ, ਆਪਾਂ ਭੁੱਲ ਗਏ ਹਾਂ ਥੋੜੀ ਥੋੜੀ, ਯਾਦ ਵੀ ਕਰਵਾ ਦਿੰਦਾ ਮੈਂ। ਮਹਾਰਾਜ ਨੂੰ ਪੁੱਛਿਆ ਸੀ ਸਿੰਘਾਂ ਨੇ, ਮਹਾਰਾਜ ਇਹ ਹਿੰਦੂ ਮਤ ਵਿਚ ਕੇਸ ਕਟਾਉਣੇ ਕਿੱਥੋਂ ਸ਼ੁਰੂ ਹੋਏ ਨੇ? ਮਹਾਰਾਜ ਕਹਿੰਦੇ ਅੱਜ ਤੋਂ 2500 ਸਾਲ ਪਹਿਲਾਂ ਦੀ ਗੱਲ ਹੈ। ਰਾਜਾ ਨੰਦ ਸ਼ੂਦਰ ਰਾਜਾ ਹੋਇਆ ਇੱਕ, ਉਹਨੇ ਇਹ ਸੋਚਿਆ ਕਿ ਮੇਰਾ ਰਾਜ ਕਿਤੇ ਜਿਹੜੇ ਬ੍ਰਾਹਮਣ ਲੋਕ ਨੇ ਅੱਛੇ ਪਵਿੱਤਰ ਕੇਸ ਰੱਖਣ ਵਾਲੇ, ਕੁਛ ਨਹੀਂ ਖਾਣ ਵਾਲੇ, ਸਾਧੂਆਂ ਵਰਗੇ ਲੋਕ ਹੁੰਦੇ ਸੀ ਪਹਿਲਾਂ ਅੱਛੇ, ਕਿਤੇ ਮੰਤਰ ਪੜ੍ਹ ਕੇ ਮੇਰਾ ਰਾਜ ਹੀ ਨਾ ਉਲਟਾ ਦੇਣ। ਉਹਨੇ ਕੁਝ ਲਾਲਚੀ ਬ੍ਰਾਹਮਣ ਇਕੱਠੇ ਕੀਤੇ, ਕਹਿੰਦਾ ਇਹ ਜਿਹੜੇ ਮੰਤਰ ਜੰਤਰ ਨੇ ਇਹਨਾਂ ਦਾ ਹੱਲ ਦੱਸੋ ਕੀ ਆ, ਵੀ ਇਹ ਚੱਲਣ ਨਾ। ਉਹ ਕਹਿੰਦੇ ਜੇ ਬੰਦੇ ਦੇ ਕੇਸ ਕਿਤੋਂ ਵੀ ਖੰਡਨ ਹੋ ਜਾਣ ਨਾ, ਕੱਟੇ ਜਾਣ ਮਾੜੇ ਮੋਟੇ, ਤਾਂ ਇਹ ਮੰਤਰ ਕੰਮ ਨਹੀਂ ਕਰਦੇ। ਰਾਜਾ ਨੰਦ ਨੇ ਪਹਿਲਾਂ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਪੈਸੇ ਦਊਂਗਾ ਜਿੰਨੇ ਕਹੋਗੇ, ਪਹਿਲਾਂ ਤੁਸੀਂ ਕੇਸ ਕਟਾ ਲਓ, ਫਿਰ ਥੋੜਾ ਥੋੜਾ ਪ੍ਰਚਾਰ ਕਰਿਓ। ਫਿਰ ਇਹਨਾਂ ਨੇ ਕੀ ਕੀਤਾ, ਸਾਰਿਆਂ ਹੀ ਪੰਡਤਾਂ ਦੇ ਜ਼ਬਰਦਸਤੀ ਕੇਸ ਕੱਢ ਦਿੱਤੇ, ਉਹ ਤਾਂ ਕਿ ਮੰਤਰ ਨਾ ਚੱਲੇ। ਆਪਾਂ ਸ਼ਹਿਰ ਵਿੱਚ ਤਾਂ ਬੜੇ ਸੇਫ ਬੈਠੇ ਹਾਂ, ਪਿੰਡਾਂ ਵਿੱਚ ਇੰਨਾ ਗਲਤ ਪ੍ਰਚਾਰ ਹੋ ਰਿਹਾ ਕਿ ਪਿੰਡਾਂ ਦੇ ਸਾਰੇ ਮੁੰਡੇ ਕੇਸ ਕਟਾਈ ਜਾਂਦੇ। ਕਿਉਂ? ਵਿੱਚੇ ਵਿੱਚ ਕੋਈ ਨਾ ਕੋਈ ਤਾਂ ਕੀੜਾ ਲੱਗਿਆ ਹੀ ਹੋਇਆ ਮਗਰ, ਜਿਹੜਾ ਉਹਨਾਂ ਨੂੰ ਕੇਸ ਕੱਟਣ ਲਈ ਮਜਬੂਰ ਕਰਦਾ। ਇਸ ਕਰਕੇ ਜੇ ਇਹ ਚੀਜ਼ਾਂ ਆਪਣੇ ਬੱਚਿਆਂ ਤੱਕ ਪਹੁੰਚਣ, ਬੱਚਿਆਂ ਨੂੰ ਗਿਆਨ ਹੋ, ਤਾਂ ਬੱਚੇ ਕਹਿੰਦੇ ਪਿਤਾ ਜੀ ਤੁਸੀਂ ਸੁਣਿਆ ਉਹ ਕਥਾ, ਮੈਂ ਤਾਂ ਟੀ ਵੀ ਦੇਖੂੰਗਾ, ਜਾਂ ਮਾਤਾ ਜੀ ਕਥਾ ਸੁਣਨਾ, ਪਿਤਾ ਜੀ ਆਉਂਦੇ ਨੇ, ਜਾਂ ਦੋ ਚਾਰ ਬੱਚੇ ਮਾੜੇ ਮੋਟੇ ਆ ਜਾਂਦੇ ਨੇ, ਉਹ ਜੇ ਸੁਣਨਗੇ ਤਾਂ ਕੋਈ ਅਸਰ ਪਊਗਾ ਉਹਨਾਂ ਤੇ? ਉਹ ਸੁਣਦੇ ਨਹੀਂ ਹੈ। ਇਸੇ ਕਰਕੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ ਕਿ ਕਿੰਨੀਆਂ ਮਾੜੀਆਂ ਚੀਜ਼ਾਂ ਜਿਹੜੀਆਂ ਅਸੀਂ ਵਰਤਦੇ ਹਾਂ। ਤਾਂ ਕਹਿੰਦੇ ਨੇ ਭਾਈ ਇਹ ਜਿਹੜਾ ਹੈ ਨਾ ਤੰਬਾਕੂ, ਇਹ ਤਾਂ ਸਾਰਿਆਂ ਧਰਮਾਂ ਨੂੰ ਨਾਸ਼ ਕਰਦਾ ਹੈ।
1: ਜੋ ਵਿਦਾਰ ਕਲ ਯੁਗ ਕੋ ਜਗ ਮੈਂ, ਸੋਚ ਆਦਿ ਗੁਣ ਨਾਸ਼ਕ ਲਗ ਮੈਂ।
0: ਇਹ ਕਲਯੁਗ ਦੇ ਵਿੱਚ ਜਿਹੜਾ ਤੰਬਾਕੂ ਹੈ ਚੋਬਦਾਰ ਹੁੰਦਾ, ਜਿਵੇਂ ਇਹ ਚੋਬਦਾਰ ਦਾ ਕੰਮ ਕਰਦਾ ਹੈ, ਸੋਚ ਆਦਿ ਗੁਣ ਨਾਸ਼ਕ ਲਗ ਮੈਂ। ਇਹ ਜਿਹੜਾ ਤੰਬਾਕੂ ਹੈ ਨਾ, ਪਵਿੱਤਰਤਾ ਆਦਿਕ ਸਾਰੀ ਭੰਗ ਕਰਦਾ ਹੈ। ਜਿੱਥੇ ਵੀ ਕਿਤੇ ਤੰਬਾਕੂ ਆ ਗਿਆ ਉੱਥੇ ਸਾਰੀ ਅਪਵਿੱਤਰਤਾ ਹੀ ਅਪਵਿੱਤਰਤਾ ਛਾ ਜਾਂਦੀ ਹੈ।
1: ਅਦਕੇ ਅਪਾਵਨ ਕਰ ਬਿਹਾਰੋ, ਕਵਿਨ ਸਭਾ ਮੈਂ ਗੁਰੂ ਉਚਾਰੋ।
0: ਸੋ ਇਸ ਕਰਕੇ ਸਾਰਿਆਂ ਨੂੰ ਅਪਵਿੱਤਰ ਕਰਨ ਵਾਲਾ ਜੋ ਤੰਬਾਕੂ ਹੈ, ਇਹ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਵੀਆਂ ਦੇ ਸਭਾ ਵਿੱਚ ਵੀ ਇਹ ਤੰਬਾਕੂ ਜਿਹੜਾ ਹੈ ਨਾ, ਇਹ ਬਹੁਤ ਮਾੜੀ ਚੀਜ਼ ਹੈ, ਕਿਸੇ ਦੀ ਆਖੇ ਅਖਾਏ ਬਹੁਤ ਧਿਆਨ ਨਾਲ ਚੱਲਣਾ, ਹਰੇਕ ਚੀਜ਼ ਵੱਲ ਧਿਆਨ ਰੱਖੋ। ਸੋ ਖਾਸ ਕਰਕੇ ਇਹਨਾਂ ਗੱਲਾਂ ਤੋਂ ਸਤਰਕ ਰਹਿਣਾ। ਪਤਾ ਨਹੀਂ ਮੈਨੂੰ ਕਿਸੇ ਬੰਦੇ ਨੇ ਦੱਸਿਆ ਸੀ, ਕਹਿੰਦਾ ਲਾਲ ਦੰਤ ਮੰਜਨ ਡਾਬਰ ਵਾਲਿਆਂ ਦਾ ਇਹ 'ਚ ਤੰਬਾਕੂ ਪੈਂਦਾ, ਕਹਿੰਦੇ ਬਾਹਰ ਲਿਖਿਆ ਵੀ ਹੋਇਆ, ਜਿਹੜਾ ਉਹ ਵਰਤਦਾ ਹੋਵੇ ਕਈ ਵਾਰ। ਕੋਈ ਐਸੀਆਂ ਜਿਹੜੀਆਂ ਚੀਜ਼ਾਂ ਜਿਹਨਾਂ ਅੰਦਰ ਤੁਹਾਨੂੰ ਸ਼ੱਕ ਪੈ ਜੇ ਇਹਦੇ ਅੰਦਰ ਤੰਬਾਕੂ ਦੀ ਵਰਤੋਂ ਹੁੰਦੀ ਹੈ, ਉਹ ਚੀਜ਼ ਆਪਾਂ ਨੂੰ ਫੱਟ ਤਿਆਗ ਦੇਣੀ ਚਾਹੀਦੀ ਹੈ।
1: ਦੋਹੇਰਾ ਉੱਤਰ ਅਪਰ ਜੇ ਰਹਿ ਗਏ, ਸਤਿਗੁਰ ਸਭ ਨੇ ਬਤਾਏ।
0: ਹੁਣ ਜਿਹੜੇ ਉੱਤਰ ਬਾਕੀ ਰਹਿ ਗਏ ਸੀ, ਸਤਿਗੁਰੂ ਮਹਾਰਾਜ ਨੇ ਕਵੀਆਂ ਨੂੰ ਪੁੱਛੇ, ਕਵੀਆਂ ਨੇ ਆਪਣੀ ਮਤ ਦੇ ਮੁਤਾਬਕ ਜਵਾਬ ਦਿੱਤੇ, ਗੁਰਾਂ ਨੇ ਫਿਰ ਆਪਣੀ ਸ੍ਰੇਸ਼ਟ ਬੁੱਧੀ ਰਾਹੀਂ ਉਹਨਾਂ ਸਾਰਿਆਂ ਨੂੰ ਇਹਨਾਂ ਪ੍ਰਸ਼ਨਾਂ ਦੇ ਉੱਤਰ ਸੋਹਣੇ ਢੰਗ ਨਾਲ ਦਿੱਤੇ ਹਨ।
1: ਸੁਣ ਕੇ ਜਿਸ ਤੋਰੇ ਦੇ ਮੈਂ ਨਿਸ਼ਚੈ ਤਾਂ ਛਿਨ ਆਏ।
0: ਸੁਣ ਕੇ ਜਿਨ੍ਹਾਂ ਉੱਤਰਾਂ ਨੂੰ, ਇੱਕ ਤਾਂ ਉੱਤਰ ਕਵੀਆਂ ਨੇ ਦਿੱਤੇ, ਉਹਦੇ ਚ ਥੋੜਾ ਜਿਹਾ ਸ਼ੰਕਾ ਬਣਿਆ ਰਹਿ ਸਕਦਾ, ਪਰ ਜਦੋਂ ਸਤਿਗੁਰੂ ਮਹਾਰਾਜ ਜੀ ਉੱਤਰ ਦੇਣ ਕਿਸੇ ਪ੍ਰਸ਼ਨ ਦਾ, ਕਹਿੰਦੇ ਉਹਦੇ ਚ ਤਾਂ ਝਟਪਟ ਬੰਦੇ ਦੇ ਮਨ ਵਿੱਚ ਨਿਸ਼ਚਾ ਆ ਹੀ ਜਾਂਦਾ, ਕਿਉਂਕਿ ਸਤਿਗੁਰੂ ਜੀ ਨੇ ਸੁਣਾਇਆ ਹੈ।
1: ਤਾਂ ਰਿਖੀ ਸ਼ੁਭ ਗੋਪ ਦਸ ਅਵੰਦੀਨਾ ਸ਼ਰਾਪ ਬਣਾਏ ਮਰਨ ਕਾਲ ਨਭ ਸ਼ਬਦ ਹੋਏ ਗੌਰ ਕਰਨੀ ਤਜ ਜਾਏ।
0: ਹੁਣ ਇਹ ਸਾਖੀ ਪਿੱਛੇ ਹੀ ਸੁਣਾਈ ਸੀ ਮਹਾਰਾਜ ਨੇ, ਉਹ ਅੱਗੇ ਹੁਣ ਸਾਖੀ ਹੋਰ ਫਿਰ ਸੁਣਾ ਰਹੇ ਨੇ। ਪਹਿਲਾਂ ਵਿੱਚੋਂ ਅਜਮੇਰ ਸ਼ਾਹ ਦੀ ਸਾਖੀ ਆ ਗਈ ਸੀ, ਇਹ ਹੁਣ ਦੁਬਾਰਾ ਸਾਖੀ ਸ਼ੁਰੂ ਕੀਤੀ। ਕਹਿੰਦੇ ਜਦੋਂ ਆਪਣੇ ਮੰਤਰਾਂ ਦੇ ਬਲ ਨਾਲ ਜਮਦਗਨੀ ਲਿਖੀ ਨੇ ਸਵਰਗਾਂ ਤੋਂ ਮੰਗਣੀ ਲਈ ਸੀ ਗਾਂ, ਇਹ ਕਾਮ ਧੇਨ ਗਊ, ਸਾਂਸਰ ਬਾਹੂ ਰਾਜੇ ਨੇ ਕਿਹਾ ਸੀ ਮੈਨੂੰ ਦਿਓ, ਨਾ ਦੇਣ ਤੇ ਮੰਤਰਾਂ ਦੇ ਬਲ ਨਾਲ ਉੱਪਰ ਨੂੰ ਉਡਾ ਦਿੱਤੀ। ਇਹਨੇ ਸਾਂਸਰ ਬਾਹੂ ਨੇ ਥੱਲੇ ਤੀਰ ਮਾਰਿਆ, ਇਹਦੇ ਖੁਰ ਵਿੱਚ ਲੱਗਿਆ, ਉਹ ਖੁਰ ਵਿੱਚ ਲੱਗਣ ਕਰਕੇ ਉਹ ਜਿਹੜਾ ਖੂਨ ਡਿੱਗਿਆ ਸੀ ਉਹ ਤੋਂ ਤੰਬਾਕੂ ਪੈਦਾ ਹੋਇਆ। ਤੋ ਤਿੰਨ ਚੀਜ਼ਾਂ ਬਣੀਆਂ ਸੀ ਜਿਨ੍ਹਾਂ ਵਿੱਚ ਜ਼ਿਆਦਾਤਰ ਆਪਾਂ ਨੂੰ ਤੰਬਾਕੂ ਮਨਾ, ਲਸਣ ਜਿਹੜਾ ਉਹ ਆਮ ਤੌਰ ਤੇ ਲੰਗਰਾਂ ਚ ਤਾਂ ਹੀ ਉਹਨੇ ਵਰਤਿਆ ਜਾਂਦਾ, ਇੱਕ ਤੇ ਵਿਕਾਰ ਹੀ ਬੜਾ ਜ਼ਿਆਦਾ ਹੈ, ਇਸ ਕਰਕੇ ਆਮ ਤੌਰ ਤੇ ਬਿੰਗਮ ਲੋਕ ਵੀ ਇਹਨੂੰ ਨਹੀਂ ਵਰਤਦੇ ਹੈ। ਇਹਦੇ ਜਿਹੜਾ ਖੂਨ ਦੀਆਂ ਬੋਟੀਆਂ ਡਿੱਗੀਆਂ ਸੀ, ਕਹਿੰਦੇ ਨੇ ਇਹ ਤੋਂ ਲਸਣ ਪੈਦਾ ਹੋਇਆ, ਅਤੇ ਹੋਰ ਜਿਹੜਾ ਹੋਰ ਡਿੱਗਿਆ ਸੀਗਾ ਖੁਰਜੇ, ਇਹ ਤੋਂ ਲਸਣ ਬਣਿਆ, ਅਤੇ ਖੂਨ ਦੀਆਂ ਬੋਟੀਆਂ ਤੋਂ ਮਸਰੀ ਬਣੀ। ਆਮ ਤੌਰ ਤੇ ਜਿਹੜੇ ਪੱਕੇ ਬ੍ਰਾਹਮਣ ਨੇ ਉਹ ਇਹ ਤਿੰਨ ਚੀਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਸਾਡੇ ਲਈ ਵਿਸ਼ੇਸ਼ ਕਰਕੇ ਮਹਾਰਾਜ ਨੇ ਜਿਹੜੀ ਵਰਤੋਂ ਕਹੀ ਹੈ ਉਹ ਤੰਬਾਕੂ ਦੀ ਵਰਤੋਂ ਨਹੀਂ ਕਰਨੀ। ਆਮ ਜੇ ਲੰਗਰਾਂ ਵਿੱਚ ਲਸਣ ਨਹੀਂ ਵਰਤਿਆ ਜਾਂਦਾ, ਵੈਸੇ ਵੀ ਲਸਣ ਨੂੰ ਗੁਰਬਾਣੀ ਅੰਦਰ ਚੰਗਾ ਹੀ ਨਹੀਂ ਮੰਨਿਆ। ਸੋ ਜੈਸੇ ਲਸਣ ਕੀ ਖਾਨ, ਕਹਿੰਦੇ ਜਿਵੇਂ ਲਸਣ ਖਾ ਕੇ ਬਦਬੂ ਆਉਂਦੀ ਹੈ, ਤੰਬਾਕੂ ਵਿੱਚੋਂ ਵੀ ਬਦਬੂ ਆਉਂਦੀ ਹੈ, ਇਸੇ ਪ੍ਰਕਾਰ ਕਹਿੰਦੇ ਇਹਨਾਂ ਕਈ ਇੱਕ ਚੀਜ਼ਾਂ ਨੂੰ, ਜਿਹੜੇ ਬੰਦੇ ਭਜਨ ਬਿਰਤੀ ਵਾਲੇ ਨੇ ਉਹਨਾਂ ਲਈ ਖਾਸ ਕਰਕੇ ਐਸੀਆਂ ਕਈ ਇੱਕ ਚੀਜ਼ਾਂ ਮਨਾ ਕੀਤੀਆਂ ਜਾਂਦੀਆਂ ਹਨ।
1: ਸਕਲ ਪਾਪ ਜੇ ਭੂਮ ਮੈਂ ਬਸੇ ਆਏ ਪਦ ਮਾਂਜ,
0: ਇਹ ਜਿਹੜੇ ਸਾਰੇ ਪਾਪ ਨੇ ਇਹਨਾਂ ਨੂੰ ਕੀ ਕਹਿੰਦੇ ਨੇ, ਕਿਉਂਕਿ ਇਹ ਜਿਹੜਾ ਹੈ ਨਾ ਤੰਬਾਕੂ, ਤੰਬਾਕੂ ਤੋਂ ਪਾਪ ਦਾ ਅਰਥ ਇੱਥੇ ਹੈ ਵੀ ਉਹ ਪੈਰਾਂ ਤੋਂ ਪੈਦਾ ਭਾਵ ਖੂਨ ਡਿੱਗਿਆ, ਉਹ ਤੋਂ ਬਣੀ ਬੂਟੀ ਕਹਿੰਦੇ ਨੇ।
1: ਸਕਲ ਪਾਪ ਜੇ ਭੂਮ ਮੈਂ ਬਸੇ ਆਏ ਪਦ ਮਾਂਜ,
0: ਇਹ ਜਿਹੜੇ ਸਾਰੇ ਪਾਪ ਨੇ ਇਹਨਾਂ ਨੂੰ ਕੀ ਕਹਿੰਦੇ ਨੇ, ਕਿਉਂਕਿ ਇਹ ਜਿਹੜਾ ਹੈ ਨਾ ਤੰਬਾਕੂ, ਤੰਬਾਕੂ ਤੋਂ ਪਾਪ ਦਾ ਅਰਥ ਇੱਥੇ ਹੈ ਵੀ ਉਹ ਪੈਰਾਂ ਤੋਂ ਪੈਦਾ ਭਾਵ ਖੂਨ ਡਿੱਗਿਆ, ਉਹ ਤੋਂ ਬਣੀ ਬੂਟੀ ਕਹਿੰਦੇ ਨੇ। ਜਿੰਨੇ ਵੀ ਧਰਤੀ ਦੇ ਪਾਪ ਨੇ ਸਾਰੇ ਤੰਬਾਕੂ ਦੇ ਅੰਦਰ ਹੀ ਵਸੇ ਹੋਏ ਨੇ, ਆਪਣੇ ਕੋਲ ਪ੍ਰਤੱਖ ਪ੍ਰਮਾਣ ਕੇ ਦਸਵੇਂ ਪਾਤਸ਼ਾਹ ਦਾ ਘੋੜਾ ਨਹੀਂ ਸੀ ਅੱਗੇ ਵੱਧ ਰਿਹਾ, ਮਹਾਰਾਜ ਨੇ ਚਾਬਕ ਮਾਰੇ ਘੋੜਾ ਨਾ ਹਿੱਲਿਆ, ਕਹਿੰਦੇ ਇਹਨੂੰ ਕੀ ਹੋ ਗਿਆ ਅੱਗੇ ਨਹੀਂ ਵੱਧ ਰਿਹਾ। ਮਹਾਰਾਜ ਸਮਝ ਗਏ, ਕਹਿੰਦੇ ਭਾਈ ਅੱਗੇ ਤੰਬਾਕੂ ਦਾ ਖੇਤ ਹੈ, ਇਸ ਕਰਕੇ ਸਾਡਾ ਘੋੜਾ ਇਹਦੇ ਅੱਗੇ ਨਹੀਂ ਜਾ ਰਿਹਾ, ਤਾਂ ਤੇ ਮਹਾਰਾਜ ਨੇ ਇਹ ਸਾਡੇ ਲਈ ਐਸੇ ਕੌਤਕ ਵਰਤਾਏ ਨੇ ਜਿਨ੍ਹਾਂ ਤੋਂ ਸਾਨੂੰ ਗਿਆਨ ਹੋ ਜਾਵੇ।
1: ਸਕਲ ਪਾਪ ਜੇ ਭੂਮ ਮੈਂ ਬਸੇ ਆਏ ਪਗ ਮਾਂਜ, ਸ਼ਰੋਕਤਾ ਬਕਤਾ ਕੋ ਲਗੈ ਕਬੈ ਨਾ ਪੂਜ ਕਰਾਂਜ।
0: ਇਹ ਸ਼ਰੋਤਾ ਤੇ ਬਕਤਾ ਦੋਵਾਂ ਨੂੰ ਲੱਗਦੇ ਨੇ, ਕਦੇ ਵੀ ਇਹਨਾਂ ਦੀ ਪੂਜਾ ਨਹੀਂ ਕਰਨੀ ਕੁਛ ਕਿੱਥੇ। ਇਹ ਸਮਝਾਉਣ ਦਾ ਮਹਾਰਾਜ ਨੇ ਕਿਹਾ ਕਿ ਜਿਹੜੇ ਬੰਦੇ ਤੰਬਾਕੂ ਦਾ ਸੇਵਨ ਕਰਦੇ ਨੇ ਫਿਰ ਲੋਕਾਂ ਨੂੰ ਉਪਦੇਸ਼ ਕਰਦੇ ਨੇ ਕਈ ਪ੍ਰਕਾਰ ਦਾ, ਕਹਿੰਦੇ ਉਹ ਵੀ ਮਾੜਾ, ਉਹਨੂੰ ਵੀ ਸਾਰੇ ਪਾਪ ਲੱਗਦੇ ਨੇ। ਜਿਹੜੇ ਬੰਦੇ ਉਹਨਾਂ ਦੇ ਉਪਦੇਸ਼ ਸੁਣਦੇ ਨੇ ਉਹਨਾਂ ਨੂੰ ਵੀ ਪਾਪ ਲੱਗਦੇ ਨੇ, ਕਿਉਂ ਜਿਹੜਾ ਉਪਦੇਸ਼ ਕਰਨ ਵਾਲਾ ਬੰਦਾ ਹੁੰਦਾ ਹੈ ਉਹ ਬਿਲਕੁਲ ਐਨ ਅੱਛਾ ਸਾਫ਼ ਸੁਥਰਾ ਸਵੱਛ ਜੀਵਨ ਵਾਲਾ ਹੋਵੇ ਤਾਂ ਠੀਕ ਹੈ, ਜੇ ਉਪਦੇਸ਼ ਕਰਨ ਵਾਲਾ ਬੰਦਾ ਖੁਦੇ ਸਭ ਕੁਝ ਖਾਈ ਪੀ ਜਾਂਦਾ ਹੈ ਫਿਰ ਉਹਦੀਆਂ ਗੱਲਾਂ ਤੋਂ ਥੋੜਾ ਥੋੜਾ ਪ੍ਰਤੀਤ ਹੋਣ ਲੱਗ ਜਾਂਦਾ ਆਪਾਂ ਨੂੰ, ਤੇ ਉਹ ਗੱਲਾਂ ਗੱਲਾਂ ਚ ਕਹਿ ਵੀ ਦਿੰਦਾ ਕਿ ਕੋਈ ਗੱਲ ਨੀ ਆਹ ਵੀ ਖਾ ਲਓ, ਇਹਦਾ ਵੈਸੇ ਕੋਈ ਖਾਸ ਡਰ ਨੀ, ਫਲਾਨੀ ਚੀਜ਼ ਦਾ ਡਰ ਨੀ, ਮਾੜੀ ਮੋਟੀ ਪੀ ਵੀ ਸਕਦੇ ਹਾਂ ਇਹਦਾ ਵੀ ਕੋਈ ਡਰ ਨੀ, ਉਹ ਸੰਗਤ ਨੂੰ ਵੀ ਨਾਲ ਖਰਾਬ ਕਰਦਾ ਹੈ। ਇਹ ਕਈ ਥਾਵਾਂ ਤੇ ਹੋਇਆ ਵੀ ਹੈ। ਇਸ ਕਰਕੇ ਪੁਰਾਣੇ ਸਮਿਆਂ ਵਿਚ ਵੀ ਮਹਾਰਾਜ ਨੇ ਇਹੀ ਗੱਲ ਦਰਸਾਈ ਕਿ ਜਿਹੜੇ ਉਪਦੇਸ਼ ਕਰਤਾ ਲੋਕ ਨੇ ਖਾਸ ਕਰਕੇ, ਤੇ ਉਹ ਉਪਦੇਸ਼ ਕਰਨ ਵਾਲੇ ਜਿਹੜੇ ਨੇ ਉਹਨਾਂ ਨੂੰ ਇਹ ਧਿਆਨ ਦੇਣਾ ਚਾਹੀਦਾ ਕਿ ਉਹ ਮਾੜੀ ਚੀਜ਼ ਦੀ ਵਰਤੋਂ ਨਾ ਕਰਨ, ਕਿਉਂਕਿ ਸੰਗਤ ਉੱਤੇ ਮਾੜਾ ਅਸਰ ਪੈਂਦਾ ਹੈ।
1: ਅੰਧਿਆਏ ਵਿਦਿਆ ਕੁਖੈ ਸੋਭਾ ਦੀ ਜਗ ਮਾਏ।
0: ਸੋ ਅਨਧਿਆਏ ਜਿਹੜੀ ਵਿਦਿਆ ਹੁੰਦੀ, ਫਿਰ ਇੱਥੇ ਵੀ ਬਚਨ ਕਰਦੇ ਨੇ ਅਨਧਿਆਏ। ਖਾਸ ਤੌਰ ਤੇ ਇੱਕ ਪੁਰਾਣੀ ਰਵਾਇਤਾਂ ਸੀਗੀਆਂ, ਉਹਨਾਂ ਚੋਂ ਕੁਛ ਕੁ ਚੀਜ਼ਾਂ ਮਹਾਰਾਜ ਨੇ ਇਹਨਾਂ ਕਵੀਆਂ ਨੂੰ, ਪੰਡਿਤਾਂ ਨੂੰ, ਵਿਦਵਾਨਾਂ ਨੂੰ ਇਹ ਵੀ ਦੱਸੀਆਂ ਕਿ ਕਈ ਕੁ ਸਮੇਂ ਹੁੰਦੇ ਨੇ ਅਨਧਿਆਏ ਹੁੰਦਾ ਸੀਗਾ ਪਹਿਲਾਂ, ਜਿਵੇਂ ਅਸ਼ਟਮੀ ਆਦਿਕ ਇਹੋ ਜਿਹੇ ਦਿਨ ਕਈ ਆ ਜਾਂਦੇ, ਪੂਰਨਿਮਾ ਆਦਿਕ ਆਉਂਦੇ ਨੇ, ਇਹਨਾਂ ਦਿਨਾਂ ਤੇ ਵਿਦਿਆ ਬੰਦ ਕਰ ਦਿੰਦੇ ਸੀ, ਉਸ ਦਿਨ ਵਿਦਿਆ ਨਾ ਪੜ੍ਹਨੀ। ਜਾਂ ਵਿਦਿਆ ਦਾ ਖਾਸ ਤੌਰ ਤੇ ਜਿਨ੍ਹਾਂ ਨੇ ਵਿਦਿਆ ਪੜ੍ਹਨੀ ਆ ਉਹਨਾਂ ਨੂੰ ਸਵੇਰ ਦਾ ਵੇਲਾ ਠੀਕ ਰਹਿੰਦਾ। ਆਮ ਤੌਰ ਤੇ ਅਸੀਂ ਵੀ ਪੁਰਾਣੇ ਗ੍ਰੰਥ ਪੜ੍ਹਦੇ ਹੀ ਰਹੇ ਹਾਂ, ਉਹਨਾਂ ਚ ਮਨਾ ਕੀਤਾ ਹੁੰਦਾ ਸੀ ਵੀ ਜੇ ਕੋਈ ਚੀਜ਼ ਕੰਠ ਕਰਨੀ ਹੈ ਫਿਰ ਉਹ ਕਹਿੰਦੇ ਸੀ ਸ਼ਾਮ ਦੇ ਵੇਲੇ ਨਾ ਕੰਠ ਕਰਿਓ। ਸਵੇਰੇ ਸਵੇਰੇ ਜਿਹੜੀ ਚੀਜ਼ ਯਾਦ ਹੁੰਦੀ ਆ ਉਹ ਸ਼ਾਮ ਨੂੰ ਉਹ ਗੱਲ ਨਹੀਂ ਬਣਦੀ। ਪਹਿਲਾਂ ਕੁਛ ਕਾਨੂੰਨ ਸੀਗੇ ਐਸੇ ਪੜ੍ਹਾਈ ਦੇ, ਕੁਝ ਅਸੂਲ ਸਨ ਜਿਨ੍ਹਾਂ ਦੇ ਵਿੱਚ ਕਈ ਗੱਲਾਂ ਦੀ ਮਨਾਹੀ ਸੀ। ਜਦੋਂ ਦਾ ਇਹ ਸਮਾਂ ਆਪਣਾ ਆਇਆ ਅੱਗੇ ਤੋਂ ਅੱਗੇ, ਤਾਂ ਆਪਣੇ ਕੋਲ ਇੱਕੋ ਹੀ ਗੱਲ ਰਹਿ ਜਾਂਦੀ ਹੈ, ਇਹਦੇ ਨਾਲ ਕੀ ਫਰਕ ਪੈ ਚੱਲਿਆ, ਤਾਂ ਕੀ ਹੋ ਗਿਆ ਜੇ ਐਂ ਕਰ ਲਾਂਗੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਕੁਛ ਕੁ ਜ਼ਰੂਰ ਧਿਆਨ ਰੱਖਿਆ ਕਰੋ ਇਹਨਾਂ ਗੱਲਾਂ ਦਾ, ਸਮੇਂ ਸਮੇਂ ਅਨੁਸਾਰ ਵਿਦਿਆ ਪੜ੍ਹੋ। ਬਾਣੀ ਪੜ੍ਹਨ ਦਾ ਵੀ ਇੱਕ ਸਮਾਂ ਹੁੰਦਾ, ਹਰ ਚੀਜ਼ ਦਾ ਆਪੋ ਆਪਣਾ ਸਮਾਂ ਹੈ।
1: ਦਾਰਦ ਅਰਬਲ ਨਾਸ਼ ਹੋਏ ਆਪਦ ਉਹ ਆਏ।
0: ਕਹਿੰਦੇ ਜੇ ਛੁੱਟੀ ਵਾਲਾ ਦਿਨ ਮੰਨਿਆ ਸੀ ਪੁਰਾਣੇ ਸਮਿਆਂ ਚ, ਉਹ ਭਾਵ ਹਰੀ ਦੀ ਕਥਾ ਇਹਨਾਂ ਦਿਨਾਂ ਚ ਨਹੀਂ ਸੀ ਕਰਨ ਦਿੰਦੇ, ਉਹ ਜਗਤ ਵਿੱਚ ਝਗੜਾਲੂ ਬਣੇਗਾ, ਉਹਨੂੰ ਦਰਿੱਦਰ ਪਏਗਾ, ਉਮਰ ਨਾਸ਼ ਹੁੰਦੀ ਹੈ। ਇਹ ਤੋਂ ਭਾਵ ਕਿ ਸਾਰੀਆਂ ਆਪਦਾ ਉਹਨੂੰ ਪੈਣਗੀਆਂ। ਅਨਧਿਆਈ ਉਹ ਹੁੰਦਾ ਉਹ ਦਿਨ ਜਿਸ ਦਿਨ ਪੜ੍ਹਨਾ ਵਿਵਰਜਿਤ ਹੁੰਦਾ ਸੀ, ਛੁੱਟੀ ਦਾ ਦਿਨ। ਸੋ ਆਮ ਕਰਕੇ ਅਸ਼ਟਮੀ, ਚੌਦਸ਼, ਅਮਾਵਸ਼, ਪੂਰਨਿਮਾ ਆਦਿਕ ਇਹਨਾਂ ਦਿਨਾਂ ਦੇ ਵਿੱਚ ਕਈ ਰੋਕ ਦਿੰਦੇ ਸਨ, ਏਕਮ ਵੀ ਸ਼ਾਮਲ ਕੀਤੀ ਜਾਂਦੀ ਸੀ। ਪਰ ਪਿੱਛੇ ਜਿਹੜਾ ਪ੍ਰਸ਼ਨ ਵਿੱਚ ਦਵਾਦਸ਼ੀ ਨੂੰ ਕਥਾ ਮਨੇ ਕਰਨ ਦਾ ਪ੍ਰਸੰਗ ਆਇਆ ਸੀ, ਉਹਦਾ ਕਾਰਨ ਦੱਸਿਆ ਸੀ, ਇਸ ਕਰਕੇ ਉਹਦੇ ਵਿੱਚ ਕਥਾ ਵੀ ਮਨਾ ਕੀਤੀ ਪੁਰਾਣੇ ਗ੍ਰੰਥਾਂ ਦੇ ਵਿੱਚ। ਪਰ ਕਈ ਚੀਜ਼ਾਂ ਮਹਾਰਾਜ ਨੇ ਖਾਲਸੇ ਲਈ ਖੋਲ ਵੀ ਦਿੱਤੀਆਂ। ਸਤਿਗੁਰੂ ਨੇ ਇੰਨਾ ਕਹਿਤਾ ਕਿ ਤੁਹਾਡੀ ਕਥਾ ਬੰਦ ਨਹੀਂ ਕੀਤੀ, ਪਿੱਛੋਂ ਜਿਹੜੀਆਂ ਚਲੀਆਂ ਆਉਂਦੀਆਂ ਕਈ ਕ੍ਰਿਤੀਆਂ ਗੁਰਾਂ ਨੇ ਅਪਣਾਈਆਂ ਵੀ ਨੇ, ਕਈ ਕ੍ਰਿਤੀਆਂ ਬੰਦ ਵੀ ਕੀਤੀਆਂ ਨੇ, ਕਈ ਕ੍ਰਿਤੀਆਂ ਖੋਲ ਵੀ ਦਿੱਤੀਆਂ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਹੈ ਨਾ ਉਪਦੇਸ਼ ਕਰਨਾ, ਇਹ ਵੀ ਤਰੀਕੇ ਅਨੁਸਾਰ ਵਿਧੀ ਅਨੁਸਾਰ ਹੀ ਹੋ ਸਕਦਾ ਹੈ।
1: ਰਜ ਨਾਰੀ ਤਿਆਗਨ ਬਣੈ ਤਜੈ ਰਾਂਡ ਕਾ ਭੋਗ।
0: ਮਹਾਰਾਜ ਸੱਚੇ ਪਾਤਸ਼ਾਹ ਆਪਣੇ ਖਾਲਸੇ ਨੂੰ ਸਮਝਾਉਣ ਲਈ ਕਹਿੰਦੇ ਨੇ ਅਪਵਿੱਤਰਤਾ ਵਾਲੇ ਦਿਨਾਂ ਦੇ ਵਿੱਚ ਖਾਸ ਕਰਕੇ, ਜਾਂ ਬੇਸਵਾ ਗਾਮੀ ਹੋਣਾ, ਜਾਂ ਅਪਵਿੱਤਰਤਾ ਵਾਲੇ ਦਿਨਾਂ ਚ ਮਾੜੇ ਕਰਮ ਕਰਨੇ ਇਤਿਆਦਿ, ਕਿ ਇਹ ਆਪਣਿਆਂ ਪੁੱਤਰਾਂ ਧੀਆਂ ਨੂੰ ਵੀ ਸਮਝਾ ਰਹੇ ਨੇ ਕਿ ਐਸੇ ਮਾੜੇ ਕਰਮ ਕਰਨੇ ਨਹੀਂ ਹਨ।
1: ਬਿਨ ਪਿਆਹੀ ਅਨਰੁਚਿਤਿਆ ਤਿਆਗੈ ਕੁਲ ਅਰ ਰੋਗ।
0: ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ, ਇਹ ਮਹਾਰਾਜ ਨੇ ਆਪਾਂ ਨੂੰ ਵਚਨ ਕੀਤਾ। ਇਸ ਕਰਕੇ ਸਤਿਗੁਰੂ ਮਹਾਰਾਜ ਸਾਰੀਆਂ ਚੀਜ਼ਾਂ ਖਾਲਸੇ ਦੱਸਦੇ ਨੇ, ਬਿਨਾਂ ਵਿਆਹ ਤੋਂ ਕੁਕਰਮ ਨਹੀਂ ਕਰਨੇ ਚਾਹੀਦੇ ਮਾੜੇ। ਤਾਂ ਇਸ ਪ੍ਰਕਾਰ ਜਿਹੜਾ ਹੈ, ਹੋਰ ਕਈ ਪ੍ਰਕਾਰ ਦੇ ਕੋਈ ਬੰਦੇ ਰੋਗੀ ਨੇ, ਜਾਂ ਰੋਗ ਲੱਗੇ ਹੋਏ ਨੇ, ਜਾਂ ਵਿਸ਼ੇ ਵਿਕਾਰੀ ਲੋਕ ਨੇ, ਜਾਂ ਮਾੜੇ ਕਰਮਾਂ ਵਾਲੇ ਲੋਕ ਨੇ, ਜਾਂ ਇਹ ਜਿੰਨੀਆਂ ਵੀ ਚੀਜ਼ਾਂ ਨੇ, ਇਹਨਾਂ ਨੂੰ ਆਪਾਂ ਨੂੰ ਸਮਝਣ ਦੀ ਲੋੜ ਹੈ। ਇਹਦੇ ਵਿੱਚ ਸਤਿਗੁਰੂ ਮਹਾਰਾਜ ਜਿਵੇਂ ਅੱਜ ਦੇ ਲੋਕ ਪ੍ਰਚਾਰ ਕਰਦੇ ਨੇ ਦੂਰ ਤੱਕ, ਬੜੇ ਬੜੇ ਕੰਧਾਂ ਭਰੀਆਂ ਪਈਆਂ, ਬੰਬੇ ਤਾਂ ਬਹੁਤ ਜ਼ਿਆਦਾ ਪ੍ਰਚਾਰ ਹੈ, ਆਮ ਇੱਥੇ ਵੀ ਬੜਾ ਪ੍ਰਚਾਰ ਕੀਤਾ ਜਾਂਦਾ ਹੈ, ਏਡਜ਼ ਨਾ ਫੈਲ ਜਾਏ, ਕਿਤੇ ਖਤਰਾ ਨਾ ਹੋ ਜਾਏ। ਦਸਵੇਂ ਪਾਤਸ਼ਾਹ ਨੇ ਉਦੋਂ ਸਾਵਧਾਨ ਕੀਤਾ ਸੀ ਖਾਲਸੇ ਨੂੰ, ਭਾਈ ਇਹਨਾਂ ਗੱਲਾਂ ਦੇ ਵਿੱਚ ਨਹੀਂ ਪੈਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ।
1: ਸੋਚ ਛੇਕ ਜਲ ਅਸੁੱਚ ਹੋਏ ਨਿਗੁਰੈ ਕਰ ਅਪਵਿੱਤਰ।
0: ਹੁਣ ਜਿਹੜਾ ਸੋਚੇ ਜਾ ਕੇ ਪਾਣੀ ਬਚ ਜਾਂਦਾ, ਇਹ ਪੁਰਾਣੀ ਚੀਜ਼ ਹੈ। ਚਲੋ ਅੱਜ ਕੱਲ ਹੁਣ ਸ਼ਹਿਰਾਂ ਦੇ ਵਿੱਚ ਟੈਂਕੀਆਂ ਟੂਟੀਆਂ ਨੇ, ਪਹਿਲਾਂ ਲੋਕ ਪਾਣੀ ਲੈ ਕੇ ਜਾਂਦੇ ਬਾਹਰ ਖੇਤਾਂ ਆਦਿਕ ਦੇ ਵਿੱਚ, ਜੰਗਲ ਮੈਦਾਨ ਜਾਣਾ, ਜਿਹੜਾ ਪਾਣੀ ਬਚ ਜਾਣਾ ਲੋਕਾਂ ਨੇ ਉਹ ਅੱਖਾਂ ਛਿੱਟੇ ਮਾਰ ਲੈਣੇ, ਉਹ ਦਾਤਣ ਕਰ ਲੈਣੀ ਉਹਦੇ ਨਾਲ। ਫਿਰ ਸਤਿਗੁਰੂ ਨੇ ਜਦੋਂ ਖਾਲਸੇ ਨੂੰ ਅੰਮ੍ਰਿਤ ਛਕਾਇਆ, फिर शिकायतां होण लग पईआं महाराज इह तां अमृत दी मर्यादा कई जणे रखदे ही नहीं है उसे पानी नाल ही दातन कुरला कर लैंदे ने तां महाराज ने कहा ना बई इह कम नहीं करना नंगे सिर नहीं जाना नंगे सिर कोई किरिया नहीं सी करन दित्ती महाराज जी ने इसे प्रकार अपवित्र पानी दी वरतों नहीं करनी जिहड़ा बच जांदा पानी उह डोल देना फिर जिहड़ा जूठा पानी इहदी वरतों नहीं करनी एक नगुरे का जूठा नहीं पीना ਇਹਦਾ ਵੀ ਪਵਿੱਤਰ ਮੰਨਿਆ ਜਾਂਦਾ ਹੈ
1: ਸਵਾਨ ਸੁਪਚ ਜੂਠਾ ਅਲਪ ਘੱਟ ਬੰਦਾ ਜਲ ਅਸਿੱਤ
0: ਇਹ ਜਿਹੜਾ ਜਲ ਅਸਿੱਤ ਅਸਿੱਤ ਹੁੰਦਾ ਅਪਵਿੱਤਰ ਤੇ ਮੈਲਾ ਪਾਣੀ ਸੋ ਇਹ ਜਿਹੜੇ ਪਾਣੀ ਨੇ ਜਿਵੇਂ ਕੋਈ ਸਵਾਨ ਹੈ ਹੁਣ ਕੂਕਰ ਨੇ ਪਾਣੀ ਜੂਠਾ ਕਰ ਦਿੱਤਾ ਕਈ ਲੋਕ ਕਹਿੰਦੇ ਚਲੋ ਇਹਦਾ ਕਾਹਲਾ ਜੂਠਾ ਹੁੰਦਾ ਆਪਾਂ ਪਾਣੀ ਪੀ ਲੈਂਦੇ ਇਹਦਾ ਮਹਾਰਾਜ ਕਹਿੰਦੇ ਐਸਾ ਪਾਣੀ ਕਦੇ ਵੀ ਨਹੀਂ ਪੀਣਾ ਕੂਕਰ ਆਦਿਕ ਦਾ ਜੂਠਾ ਇੱਕ ਉਹ ਬੰਦੇ ਜਿਹੜੇ ਅਪਵਿੱਤਰਤਾ ਦਾ ਕੰਮ ਕਰਦੇ ਹੋਣ ਖਾਸ ਕਰਕੇ ਇਹਨਾਂ ਵਿੱਚ ਹੁਣ ਅੰਮ੍ਰਿਤ ਛਕਿਆ ਹੋਇਆ ਬੰਦੇ ਦਾ ਤੇ ਬੰਦੇ ਅਪਵਿੱਤਰਤੇ ਵਾਲੇ ਬਹੁਤ ਕੰਮ ਕਰਦੇ ਐਸੇ ਲੋਕ ਗੰਦਗੀ ਆਦਿਕ ਦਾ ਕੰਮ ਵੀ ਕਰਦੇ ਨੇ ਫਿਰ ਉੱਥੇ ਤਾਂ ਆਪਣੀ ਪਵਿੱਤਰਤਾ ਨੂੰ ਭੰਗ ਨਹੀਂ ਨਾ ਹੋਣ ਦੇਣਾ ਇਸ ਕਰਕੇ ਮਹਾਰਾਜ ਨੇ ਕਿਹਾ ਦੇਖੋ ਭਾਈ ਅਪਵਿੱਤਰ ਪੁਰਸ਼ਾਂ ਦੇ ਨਾਲ ਪਾਣੀ ਪੀਣਾ ਉਹਨਾਂ ਨਾਲ ਬੈਠ ਕੇ ਰੋਟੀ ਖਾਣੀ ਤੇ ਇਹ ਮਾੜੀਆਂ ਗੱਲਾਂ ਨੇ ਬਾਕੀ ਜਿਹੜਾ ਥੋੜਾ ਜਿਹਾ ਪਾਣੀ ਖੜਾ ਹੋਵੇ ਉੱਥੋਂ ਵੀ ਨਹੀਂ ਪੀਣਾ ਪਾਣੀ ਕਿਉਂਕਿ ਪੁਰਾਣੇ ਗ੍ਰੰਥਾਂ 'ਚ ਲਿਖਿਆ ਸਵਾ ਮਣ ਤੋਂ ਵੱਧ ਪਾਣੀ ਜਿੱਥੇ ਖੜਾ ਹੋਵੇ ਪਾਣੀ ਸੁੱਚਾ ਮੰਨਿਆ ਜਾਂਦਾ ਬਾਕੀ ਥੋੜਾ ਪਾਣੀ ਜਿੱਥੇ ਖੜਾ ਹੋਵੇ ਕਿਉਂ ਹੁਣ ਤਾਂ ਟੈਂਕੀਆਂ ਟੂਟੀਆਂ ਟਿਊਬਵੈਲ ਨਲਕੇ ਬਹੁਤ ਨੇ ਇਹ ਪਹਿਲਾਂ ਨਹੀਂ ਸੀ ਹੁੰਦਾ ਪਹਿਲਾਂ ਕਿਤੇ ਹੀ ਖੂਹ ਹੁੰਦਾ ਸੀ ਜਾਂ ਲੋਕ ਆਮ ਤੌਰ 'ਤੇ ਛੱਪੜਾਂ 'ਚ ਨਹਾਉਂਦੇ ਸੀ ਇਹ ਖੜੇ ਹੋਏ ਪਾਣੀ 'ਚ ਨਹਾਉਣਾ ਉੱਥੇ ਕਰਕੇ ਇਸ ਕਰਕੇ ਮਨ੍ਹਾ ਕਰਦੇ ਸੀ ਮਹਾਰਾਜ ਘੱਟ ਬੰਦਾ ਘੜੇ ਵਿੱਚ ਦੇਰ ਦਾ ਪਿਆ ਹੋਇਆ ਪਾਣੀ ਜਿਹੜਾ ਉੱਤੋਂ ਢੱਕਿਆ ਹੋਇਆ ਉਹ ਮੁਸ਼ਕ ਮਾਰ ਜਾਂਦਾ ਕਿਰਮ ਪੈ ਜਾਂਦੇ ਨੇ ਉਹ ਪਾਣੀ ਨਹੀਂ ਪੀਣਾ ਮੈਲਾ ਪਾਣੀ ਨਹੀਂ ਪੀਣਾ ਇਉਂ ਪਾਣੀ ਵੀ ਧਿਆਨ ਨਾਲ ਪਾਣੀ ਪੀਣ ਤੋਂ ਨਹੀਂ ਰੋਕਿਆ ਪਰ ਕਹਿੰਦੇ ਪਹਿਲਾਂ ਪਾਣੀ ਦੇਖ ਤਾਂ ਲਓ ਜੇ ਪਾਣੀ ਤੁਸੀਂ ਦੇਖੋਗੇ ਨਹੀਂ ਤੇ ਪਾਣੀ ਹੈ ਕੈਸਾ ਇਸ ਕਰਕੇ ਭਾਈ ਪਾਣੀ ਵੀ ਬੜੇ
2: ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ ਇਹ ਅਯੋਗ ਨੇ ਕਿਉਂਕਿ ਵੇਦਾਂ ਪੁਰਾਣਾਂ ਵਿੱਚ ਵੀ ਕਿਹਾ ਹੈ ਕਿ ਜਿਹੜਾ ਬੰਦਾ ਸ਼ੰਕਰ ਵਰਨੀਆਂ ਹੈ ਮਲੀਨ ਹੈ ਮੈਲਾ ਹੈ ਤੰਬਾਕੂ ਦੀ ਵਰਤੋਂ ਕਰਦਾ ਸ਼ਰਾਬ ਦੀ ਵਰਤੋਂ ਕਰਦਾ ਮੀਟ ਆਂਡੇ ਆਦਿਕ ਦੀ ਵਰਤੋਂ ਕਰਦਾ ਮਾੜੀਆਂ ਚੀਜ਼ਾਂ ਸਾਰੀਆਂ ਜਿਹੜਾ ਬੰਦਾ ਖਾਈ ਜਾਂਦਾ ਹੈ
1: ਸ਼ਲੋਤਾ ਸੁਨ ਨਾਰਕ ਪਸੂ ਅਨਕੁਲੀਨੀ ਜੋਗ
2: ਸੋ ਇਸ ਕਰਕੇ ਕਹਿੰਦੇ ਨੇ ਜਿਹੜਾ ਸ਼ਰੋਤਾ ਹੈ ਸ਼ਰੋਤੇ ਨੂੰ ਵੀ ਨੁਕਸਾਨ ਹੈ ਤੇ ਕਥਨ ਕਰਨ ਵਾਲੇ ਨੂੰ ਵੀ ਨੁਕਸਾਨ ਹੈ ਤਾਂ ਤੇ ਕਹਿੰਦੇ ਨੇ ਜਿਹੜਾ ਇਹ ਹਰ ਬੰਦੇ ਨੂੰ ਨੁਕਸਾਨ ਹੀ ਨੁਕਸਾਨ ਹੁੰਦਾ ਇਹਨਾਂ ਗੱਲਾਂ ਦੇ ਵਿੱਚ ਕਿਉਂਕਿ ਕਈ ਚੀਜ਼ਾਂ ਆ ਜਾਂਦੀਆਂ ਨੇ ਖੁਦ ਬੰਦਾ ਮਾੜੀਆਂ ਚੀਜ਼ਾਂ ਖਾਂਦਾ ਪਹਿਲਾਂ ਵੀ ਆ ਚੁੱਕਿਆ ਇਸ਼ਾਰਾ ਦੁਬਾਰਾ ਫੇਰ ਕਹਿੰਦੇ ਨੇ ਹੁਣ ਕਈ ਬੰਦੇ ਆਪਣੇ ਪੰਥ ਵਿੱਚ ਇੱਕ ਪੰਥ ਵਿੱਚ ਆਪਣੇ ਇੰਨਾ ਵਧੀਆ ਕਥਾਵਾਚਕ ਹੋਇਆ ਇੰਨਾ ਵਧੀਆ ਕਿ ਲੋਕ ਉਹਨੂੰ ਸੁਣਦੇ ਨੇ ਅੱਜ ਵੀ ਉਹਦੀਆਂ ਕੈਸਟਾਂ ਸਾਰਿਆਂ ਦੇਸ਼ਾਂ 'ਚ ਚੱਲਦੀਆਂ ਨੇ ਹੁਣ ਤਾਂ ਚੜ੍ਹਾਈ ਕਰ ਗਏ ਇਹਨੂੰ ਕਾਫੀ ਸਾਲ ਹੋ ਗਏ ਉਹਦੀਆਂ ਕਿਤਾਬਾਂ ਵੀ ਨੇ ਛਪੀਆਂ ਹੋਈਆਂ ਉਹ ਬੰਦਾ ਬੇਹੱਦ ਸ਼ਰਾਬੀ ਸੀ ਜਿੱਥੇ ਜੀ ਕਰੇ ਪੀ ਕੇ ਡਿੱਗ ਪੈਂਦਾ ਹੁੰਦਾ ਸੀ ਪਰ ਲੋਕ ਹਲੇ ਵੀ ਸਲਾਹੀ ਜਾਂਦੇ ਨੇ ਉਹਨੂੰ ਪਰ ਉਹ ਬੰਦੇ ਦਾ ਕੀ ਪ੍ਰਭਾਵ ਪੈਣਾ ਕਿਸੇ ਬੰਦੇ ਉੱਤੇ ਜਿਹੜਾ ਆਪ ਹੀ ਡਿੱਗਿਆ ਫਿਰਦਾ ਇਸ ਕਰਕੇ ਇੱਥੇ ਸਤਿਗੁਰੂ ਕਹਿੰਦੇ ਨੇ ਜਿਹੜਾ ਬੰਦਾ ਧਾਰਮਿਕ ਹੈ ਨਾ ਜਿਹਨੇ ਖਾਸ ਕਰਕੇ ਉਪਦੇਸ਼ ਕਰਨਾ ਉਹ ਬੰਦੇ ਦਾ ਆਪਣਾ ਖਾਣਾ ਪੀਣਾ ਬਹੁਤ ਠੀਕ ਹੋਣਾ ਚਾਹੀਦਾ ਜੇ ਉਹਦਾ ਆਪਣਾ ਖਾਣਾ ਪੀਣਾ ਮਾੜਾ ਫਿਰ ਸੰਗਤ ਨੂੰ ਵੀ ਗਲਤ ਪਾਸੇ ਲਾ ਸਕਦਾ ਕਿਸੇ ਬੰਦੇ ਨੂੰ ਗਲਤ ਵੀ ਕਹਿ ਸਕਦਾ ਉਹ ਕਹਿ ਸਕਦਾ ਕੋਈ ਗੱਲ ਨਹੀਂ ਜੋ ਮਰਜ਼ੀ ਖਾਓ ਪੀਓ ਮੌਜਾਂ ਕਰੋ ਇਸ ਤਰ੍ਹਾਂ ਉਹ ਦੁਨੀਆਂ ਨੂੰ ਗਲਤ ਮਾਰਗ ਉੱਤੇ ਪਾ ਸਕਦਾ ਤੇ ਉਹ ਬੰਦੇ ਦਾ ਮਾੜਾ ਹੀ ਮਾੜਾ ਅਸਰ ਪੈ ਸਕਦਾ ਹਰ ਵਕਤ
1: ਪੰਥ ਰਚਿਓ ਮੈਂ ਧਰਮ ਹਿਤ ਪੂਜਾ ਦਾਨ ਨਾ ਖਾਏ
2: ਮਹਾਰਾਜ ਕਹਿੰਦੇ ਮੈਂ ਪੰਥ ਰਚਿਆ ਧਰਮ ਵਾਸਤੇ ਧਰਮ ਨੂੰ ਕਮਾਉਣ ਲਈ ਨਾ ਕਿ ਆਪਾਂ ਨੇ ਪੰਥ ਬਣਾਇਆ ਵੀ ਜਿੱਥੇ ਮਰਜ਼ੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਿੰਨੇ ਰੁਪਈਏ ਆਏ ਖਾ ਪੀ ਛੱਡੇ ਮੌਜਾਂ ਕਰ ਲਈਆਂ ਕਹਿੰਦੇ ਮੈਂ ਇਸ ਕਰਕੇ ਨਹੀਂ ਬਣਾਇਆ ਇਹ ਵੀ ਜਿੰਨੇ ਮਰਜ਼ੀ ਜਿੱਥੇ ਨਿਸ਼ਾਨ ਸਾਹਿਬ ਲਾ ਲਿਆ ਜਿੱਥੇ ਜੀ ਕਰਿਆ ਪ੍ਰਕਾਸ਼ ਕਰ ਲਿਆ ਜਿੱਥੇ ਜੀ ਕਰਿਆ ਐਂ ਪੈਸੇ ਇਕੱਠੇ ਕਰ ਲਏ ਤੇ ਉਹ ਖਾ ਲਏ ਕਹਿੰਦੇ ਇਹ ਤਾਂ ਜ਼ਹਿਰ ਖਾਣ ਵਾਲੀ ਗੱਲ ਹੈ ਇਸ ਕਰਕੇ ਪੂਜਾ ਦਾ ਧਾਨ ਨਹੀਂ ਕਦੇ ਖਾਣਾ ਖਾਲਸੇ ਨੇ
1: ਲੋਭ ਬੰਦ ਮਾਨਤ ਨਹੀਂ ਸ਼ੁਕਰ ਜੋਗੀ ਪਾਏ
2: ਇਸ ਕਰਕੇ ਜਿਹੜਾ ਬੰਦਾ ਬਹੁਤਾ ਜ਼ਿਆਦਾ ਲੋਭ ਦੇ ਵਿੱਚ ਬੰਨਿਆ ਪਿਆ ਹੈ ਤੋ ਉਹਨਾਂ ਬੰਦਿਆਂ ਦੀ ਗੱਲ ਨਹੀਂ ਮੰਨਣੀ ਨਹੀਂ ਤਾਂ ਕਹਿੰਦੇ ਸ਼ੁਕਰ ਆਦਿਕ ਦੀ ਜੂਨੀ ਵਿੱਚ ਬੰਦਾ ਚਲਿਆ ਜਾਂਦਾ ਜਿਹੜੇ ਬੰਦੇ लोभ दे विच पए होए ने ना उन्हां बंदियां ने मगर ज्यादा नहीं जाना।
1: दिवस रहन गुर चरण भज कुल की कर है कार।
2: आ रात दिन तुसी एक काम करना सारिया ने सतनाम श्री वाहे गुरु
1: साहिब जी।
2: सतनाम श्री वाहे गुरु
1: साहिब जी।
2: ये जरा काम मैं करना है ते कुल दे जरे काम ने अपने घर दे कारोबार ने गृहस्थियां ने ये करने ने नाम जपना है।
1: पाप बिगाड़ै सिख मन साखी सुन उपकार।
2: मेरा सिख होके जरा पापा नू परे कर दे पाप कर्म ना करे साखी सुने साखी सुनावे ये दो काम करे उपकार दा काम करे किसे नू साखी सुना के सीधे राह लाओ आप साखी सुनो।
1: खंडे की पाहल जिनो सो शस्त्र को धार।
2: जिन्ना ने खंडे बाटे अमर छकिया होया है वो शस्त्र जरूर पहनना अपना ककार तरपान कंघा कड़ा कशहरा केस जरूर अपने ध्यान ना रखो। ये ना होवे कि अमर छकिया होया ते कृपान दा पता ही नहीं किथे है। शस्त्रां नूं जरूर ग्रहण करके रखना।
1: करे जीव का अपनी प्रारब्ध अनुसार।
2: प्रारब्ध अनुसार आप अपनी जीव का करे नाम जपे ते अमर छके मर्यादा विच चले सारियां चीजां आपां नूं महाराज ने समझाईयां ने तो इस करके समझाउण विच कोई हर्जा नहीं हुंदा। जे आपां वैसे कहे बह के माड़ियां गल्लां करिए वो गल्लां माड़ियां हुंदियां ने पर जदों आपां नूं सतगुरु जी समझाउंदे होण भाई माड़ा काम नहीं करना निज नारी के साथ नेहो तुम नित बढ़ाई हो पर नारी की सेज भूल सुपने हूं ना जई हो। इन्हां गल्लां नूं जदों सतगुरु समझाउंदे इन्हां माड़ियां गल्लां नहीं ना है इस करके महाराज किसी माड़ी भावना नाल नहीं कर रहे वचन नूं। सतगुरु ने जिन्ना कुछ लिखिया वह अपने भले वास्ते लिखिया हर गल विच ज्ञान है। हां यह गल जरूर है भी जेड़े बंदे दे अपने जीवन डिगे हुए ने वो गलत अंदाजा जरूर लाउंदे हरेक गल च। जिन्हां बंदियां दे अपने जीवन डिगे हुए ने वो हमेशा कहणगे आ पता नहीं इधर नूं क्यों जांदे लोक पता नहीं माड़ा काम ही करन जांदे ने कोई। सो जेड़े बंदे सारा दिन खाण च ध्यान है जिन्हां दा जे आपां गुरद्वारे नूं आवांगे कहिंदे चलिया कड़ाह खाण क्यों उहदा ध्यान ही खाण च है। जे कोई भजन पाठ वाला बंदा बैठा किते वह संगत जांदी देखूगा वह आखूगा लै भी ये तो भला बंदा है गुरुद्वारे चलिया भजन सिमन करेगा जाके उहदी अपनी बिरती है। जे कोई चोर बैठा राह च वह कहिंदा सारे चोर ही जांदे ने पता नहीं की चक के लियांदे उत्थों। ये हरेक बंदे की आपो अपनी बिरती है अपनी बिरती के मुताबिक वह कुछ ना कुछ बोलता ही रहिंदा। इस करके सतगुरु महाराज सच्चे पातशाह कहिंदे ने तुसी सारिया ने जिन्ना भी मैं धर्म का प्रचार तुहानू दस्या वो सारा प्रचार कमाउणा है। गुरां ने तो बहुत सोझी दित्ती खालसे नूं बहुत ज्यादा पर खालसा जिहड़ा ना इन थोड़ा थोड़ा रिएक्शन भी हो जाता कदे कदे जिवें न्याणा दुध पी के बाहर ही कढ दिंदा फिर यह किंतु परंतु भी करन लग जांदा। सो इस करके थोड़ा ध्यान रखना चाहीदा। सतगुरु ने कोई गल गलत नहीं लिखी समझाउण वास्ते कोई भी चीज जिहड़ी आ ਉਹ ਚੰਗੀ ਹੁੰਦੀ ਹੈ ਜੇ ਸਤਿਗੁਰੂ ਮਹਾਰਾਜ ਸਮਝਾ ਰਹੇ ਹੋਣ।
1: ਰਲ ਮੈਂ ਸਵਾਮੀ ਧਰਮ ਕੋ ਪੀਠ ਨਰਿਪ ਕੋ ਦੇ।
2: ਹਾਂ ਇੱਕ ਗੱਲ ਦਾ ਕਹਿੰਦੇ ਧਿਆਨ ਰੱਖੋ ਮੈਦਾਨੇ ਜੰਗ ਦੇ ਵਿੱਚ ਆਪਣੇ ਮਾਲਕ ਨੂੰ ਪਿੱਠ ਦੇ ਕੇ ਨਾ ਦੌੜੇ।
1: ਸਨਮੁਖ ਹੋਏ ਸ਼ਸਤਰ ਨਾ ਤੈ ਸੁਰਪੁਰ ਕੈ ਜਸ ਲੇ।
2: ਜੇ ਸਨਮੁਖ ਹੋ ਕੇ ਜੰਗ ਕਰੇਗਾ ਤਾਂ ਨਿਸ਼ਕਾਮੀ ਤਾਂ ਖੈਰ ਸਵਰਗਾਂ ਨੂੰ ਨਹੀਂ ਜਾਂਦੇ ਉਹ ਤਾਂ ਸੱਚਖੰਡ ਨੂੰ ਜਾਂਦੇ ਨੇ। ਜੇ ਸਕਾਮੀ ਬੰਦੇ ਹੁੰਦੇ ਨੇ ਉਹ ਸਵਰਗਾਂ ਨੂੰ ਜਾਂਦੇ ਨੇ। ਜਿਹੋ ਜਿਹੋ ਜੀ ਕਿਸੇ ਦੀ ਇੱਛਾ ਹੁੰਦੀ ਹੈ ਜਿਹੋ ਜਿਹੀ ਮਾਨਸਿਕ ਅਵਸਥਾ ਹੁੰਦੀ ਹੈ ਜਿੱਥੇ ਕਿ ਧਿਆਨ ਟਿਕਿਆ ਹੁੰਦਾ ਮਰਨ ਲੱਗਿਆਂ ਜਿੱਥੇ ਸੁਰਤੀ ਲੱਗ ਗਈ ਕਈਆਂ ਨੂੰ ਮਰਨ ਲੱਗਿਆਂ ਬੱਚੇ ਯਾਦ ਆ ਜਾਂਦੇ ਨੇ ਕਈਆਂ ਨੂੰ ਮਰਨ ਲੱਗੇ ਇਸਤਰੀ ਯਾਦ ਆ ਜਾਂਦੀ ਹੈ ਕਈਆਂ ਨੂੰ ਮਰਨ ਲੱਗਿਆਂ ਵਾਹਿਗੁਰੂ ਵਾਹਿਗੁਰੂ ਚੇਤੇ ਆ ਜਾਂਦਾ ਉਹ ਆਪਣੀ ਆਪਣੀ ਬਿਰਤੀ ਦੇ ਮੁਤਾਬਕ ਹੀ ਜਾ ਕੇ ਉਸੇ ਸਥਾਨ ਤੇ ਪਹੁੰਚ ਜਾਂਦਾ ਹੈ।
1: ਤਜ ਧੀਰੇ ਜਿਹੜਾ ਤੇ ਭਜੈ ਜਗ ਮਹਿਲੇ ਅਪਵਾਦ।
2: ਜਿਹੜਾ ਬੰਦਾ ਜੰਗ ਕਰਦਾ ਹੋਇਆ ਧੀਰਜ ਛੱਡ ਕੇ ਜੰਗ ਵਿੱਚੋਂ ਵਾਪਸ ਭੱਜਿਆ ਆਵੇ ਕਹਿੰਦੇ ਉਹ ਬੰਦਾ ਸਾਰੇ ਜੱਗ ਦੇ ਵਿੱਚ ਬਦਨਾਮੀ ਖੱਟ ਲੈਂਦਾ ਹੈ।
1: ਮਰੇ ਪਾਪ ਫਲ ਭੋਗਿਆ پائے نکت اہلاد
2: وہ مر کے پاپا دے پھل بھوگتے ہیں دنی چند رسا ٹوٹ گیا پھر کیویں لت ٹوٹ گئی پھر سپ لڑ گیا کی ملیا کچھ نہیں ملیا اس کر کے مہاراج کہندے نے پھر اگے جا کے پاپا دا پھل پاؤندے نے وہ بندے نو کتے بھی آنند نہیں ملتا
1: جات برن کی کال تج ملا خالص سنگ
2: کہندے جات ہندی جیڑی جات پات برن آشرم انہاں دی کان چھڈ کے خالصا آپس وچ مل کے رہے
1: گربانی سو پریم کر من رب گوڑا رنگ
2: کہندے گربانی دے نال پریم کرو من نو گوڑے رنگ وچ رنگ لو نام دے رنگ وچ رنگ لینا گربانی پڑھنی گربانی کا پریم کرنا
1: امرو ہے اپدیش اس جو تھارا سکھ پائے
2: مہاراج کہنے یہ ساڈا اپدیش ہے جیڑا بندہ بھی دھارن کرے گا ساڈے اپدیش نو وہ سکھ پاوے گا
1: ودے خالصا جگت میں سب رونی پر چھائے
2: کہنے سما پا کے خالصا ودے گا ساری دھرتی دے اتے خالصا چھا جاوے گا
1: فتح پنت پر دھرم نے یا بید کل کا دھرم
2: کہنے ایک کل جگ دا ایک دھرم تھوں دس دے ہیں ودے پنت اپنا پنت تاں بہت ودے گا پر جڑے ہور دھرم بھی بہت چلن گے جڑے ہور دھرم چلن گے نا دنیا دے وچ وہ نہیں ودن گے وہ تھوڑا جا چر چل کے ڈگ پیا کرن گے
1: ورتے سکل جہان میں برلا جان مرم
2: سارے جہان دے وچ لوکی آپ اپنا دھرم چلاؤ گے کوئی کتے کوئی کتے نویں تو نویں گرو بن گے نویں تو نویں پکھنڈی لوگ پیدا ہون گے لوگ انہاں وچ اڑ جان گے بھی پر کوئی اپنے دھرم دے مرم نو بھید نو جان نہیں سکدا لوکی دھرم نو اصل دھرم لوگ سمجھ رہے نہیں کہ دھرم ہے کی چیز धर्म नू लोग मखौल करते ने
1: बिरला जाने मरम
2: बिरला बंदा मरम तो भाव हुंदा भेद नू जानेगा
1: करता हुक्म होए हो मैं तब कल जोरे हाथ
2: सो इस तरीके नाल कहिंदे जदों करता दा हुक्म होया उस वक्त कलयुग ने हाथ जोड़े महाराज कहिंदे कलयुग साडे कोल आया भी सी जदों कहिंदे असी संसार दे अंदर अवतार धारिया कलयुग ने भी आना सी ता साडे कोल आके बेनती भी कीती उहने
1: राज तुम्हारो बेर हम हमें पंत के साथ
2: महाराज नूं कहना जदों तुहाडा राज होवेगा मेरा भी राज होवेगा तुसी भी आओगे उदों ता मैनूं अपने पंथ विच रला लो अपने नाल इस तरह महाराज कोल बेनतियां करदा सी
1: जगन्नाथ की ठोर मोए द्वारका मैरन छोर
2: कल जो कहना एक तो जगन्नाथ वाले थां ते मैनू टिकाणा मिलिया होया एक द्वारका दे विच मैनू टिकाणा मिलिया होया एक कई जगह दे उत्ते मैनू माफी है जाण दी ते तुसी भी अपने धर्म विच

0: ਭਾਵ ਕਿਹੜੀ ਗੱਲ ਦੇ ਨਾਲ ਜੀਵ ਦਾ ਭਲਾ ਹੋਵੇਗਾ, ਪ੍ਰਾਪਤੀ ਹੋਵੇਗੀ, ਤੂੰ ਆਪਣੇ ਸਮੇਂ ਵਿੱਚ ਮੈਨੂੰ ਸਮਝਾ ਇਹ ਗੱਲ।
1: ਬੋਲਾ ਕਰਨੀ ਨਾ ਹੈ ਕੋ, ਬੋਲਾ ਕਰਨੀ ਨਾ ਹੈ ਕੋ, ਕਰੋ ਨਾਮ ਕੀ ਬ੍ਰਿਧ, ਕਰੋ ਨਾਮ ਕੀ ਬ੍ਰਿਧ।
0: ਹੈ ਨਾ ਜੀ, ਕਰਨੀ ਤਾਂ ਕੋਈ ਨਾ ਕਰਾਂਗਾ, ਬੋਲਾ ਭਾਵੇਂ ਆ ਬੋਲਿਆ, ਕਰਨੀ ਨਾ ਹੈ ਕੋ ਕਰੋ, ਕਹਿੰਦਾ ਨਾਮ ਦੀ ਬਿਰਧੀ ਕਰਾਂਗਾ, ਜਿਹੜਾ ਨਾਮ ਜਪੇਗਾ ਕਲਯੁਗ ਦੇ ਵਿੱਚ ਨਾਮ ਹੀ ਜਪਾਵਾਂਗਾ, ਕਿਉਂ ਮੈਂ ਬਾਕੀ ਦੇ ਕਰਮਾਂ ਨੂੰ ਤਾਂ ਚੱਲਣੀ ਨਹੀਂ ਦੇਣਾ, ਮੇਰੇ ਰਾਜ ਦੇ ਵਿੱਚ ਹੋਰ ਤਾਂ ਕਰਮ ਸਾਰੇ ਨਾਸ ਹੋ ਜਾਣਗੇ, ਬਸ ਨਾਮ ਦੇ ਅੱਗੇ ਮੇਰਾ ਜ਼ੋਰ ਨਹੀਂ ਚੱਲਣਾ, ਇਹ ਲੋਕੀ ਨਾਮ ਜਪਣਗੇ।
1: ਕਲਾ ਕਰਾਵੋ ਬਾਪ ਸੁੱਤ, ਨਾਰ ਪੁਰਖ ਕੋ ਜੁੱਧ।
0: ਮਹਾਰਾਜ ਕਹਿੰਦੇ ਜਰਾ ਸੁਣਾ ਤਾਂ ਤੂੰ ਕੀ ਕਰੇਂਗਾ। ਕਹਿੰਦੇ ਕਲਾ ਕਰਾਵੋ ਬਾਪ ਸੁੱਤ, ਕਹਿੰਦੇ ਪਿਓ ਤੇ ਪੁੱਤ ਦੀ ਲੜਾਈ ਕਰਾਇਆ ਕਰਾਂਗਾ, ਘਰ ਘਰ ਦੇ ਵਿੱਚ ਨਾਰੀ ਤੇ ਪੁਰਸ਼ ਨੂੰ ਲੜਾਇਆ ਕਰਾਂਗਾ, ਇਹ ਲੜਦੇ ਰਿਹਾ ਕਰਨਗੇ।

0: ਆਪਣੀ ਭੈਣ ਅਤੇ ਮਾਤਾ ਨੂੰ ਛੱਡ ਕੇ ਇਸਤਰੀ ਨੂੰ ਲੋਕ ਪਾਲਿਆ ਕਰਨਗੇ, ਜ਼ਿਆਦਾ ਭੈਣਾਂ ਅਤੇ ਮਾਵਾਂ ਦੀ ਪਰਵਾਹ ਘੱਟ ਹੀ ਕਰਿਆ ਕਰਨਗੇ, ਬਸ ਇਸਤਰੀ ਨੂੰ ਸੂਟ ਲਿਆ ਕੇ ਦਿਆ ਕਰਨਗੇ।
1: ਸੁਤ ਨਾਰੀ ਸਸੁਰਾ ਭਜੈ ਸਾਸੂ ਭਜੈ ਜਮਾਤ।
0: ਇਸ ਪ੍ਰਕਾਰ ਪੁੱਤਰ ਨਾਰੀ ਔਰ ਜਿਹੜੇ ਸਸੁਰ ਆਦਿਕ ਨੇ ਇਹਨਾਂ ਦੀ ਤੇ ਸਾਸੂ ਭਜਾ ਜਮਾਤ। ਤੇ ਕਲਯੁਗ ਦੇ ਵਿੱਚ ਕਹਿੰਦੇ ਸੱਸ ਜਿਹੜੀ ਹੈ ਉਹ ਜਵਾਈ ਨੂੰ ਜ਼ਿਆਦਾ ਸਤਿਕਾਰ ਦਿਆ ਕਰੇਗੀ।
1: ਦਾਸ ਭਜੈ ਭੂਪਤ ਜੁਵਤ ਬਿਪਰਨੀ ਉਪਜੈ ਸ਼ਾਂਤ।
0: ਬ੍ਰਾਹਮਣ ਤਾਂ ਠੰਡੇ ਹੀ ਪੈ ਜਾਣਗੇ ਕਹਿੰਦੇ, ਤੇ ਜਿਹੜੀਆਂ ਦਾਸੀਆਂ ਦਾਸ ਹੋਣਗੇ ਰਾਜਿਆਂ ਦੇ ਨੌਕਰ ਆਦਿਕ ਹੋਣਗੇ ਇਹ ਮਾੜੇ ਕੁਕਰਮੀ ਕਰਿਆ ਕਰਨਗੇ।
1: ਸ਼ੂਦਰ ਨੇਉਂਦਾ ਜੀਵਦੇ ਬਿਪਰਾਂ ਦੇ ਤਿਤਕਾਰ।
0: ਬ੍ਰਾਹਮਣ ਨੂੰ ਤਾਂ ਕਹਿਣਗੇ ਹੁਣ ਤੇਰੇ ਨਿਆਉਂਦੇ ਦੀ ਵਾਰੀ ਖਤਮ ਹੋ ਗਈ ਹੈ। ਹੁਣ ਕਹਿੰਦੇ ਕਲਯੁਗ ਦੇ ਸਮੇਂ ਦੇ ਵਿੱਚ ਜਿਹੜੇ ਸ਼ੂਦਰ ਲੋਕ ਹੋਣਗੇ ਉਹ ਜਾ ਕੇ ਲੋਕਾਂ ਦੇ ਘਰੇ ਨਿਆਉਂਦੇ ਖਾਇਆ ਕਰਨਗੇ।
1: ਉਪਕਾਰੀ ਸੂਜੇ ਨਹੀਂ ਬਹੁਤੇ ਬਦੇ ਬਿਕਾਰ।
0: ਕਹਿੰਦੇ ਮੇਰੇ ਸਮੇਂ ਦੇ ਵਿੱਚ ਉਪਕਾਰ ਵਾਲੀ ਗੱਲ ਘੱਟ ਹੀ ਹੋਇਆ ਕਰੇਗੀ ਤੇ ਬਹੁਤੇ ਲੋਕ ਜਿਹੜੇ ਨਾ ਉਹ ਪੁੱਠੇ ਰਸਤੇ ਚੱਲਿਆ ਕਰਨਗੇ, ਵਿਕਾਰਾਂ ਦਾ ਵਾਧਾ ਬਹੁਤ ਹੋ ਜਾਵੇਗਾ, ਸਾਰੇ ਲੋਕ ਵਿਸ਼ੇ ਵਿਕਾਰਾਂ ਵਾਲੀ ਬਿਰਤੀ ਵਿੱਚ ਹੀ ਪ੍ਰਵਿਰਤ ਹੋ ਜਾਣਗੇ।
1: ਪੁੱਤਰ ਜਨੈ ਨਾਰੀ ਭਲੀ ਕੰਨਿਆ ਜਨਨੀ ਦੂਰ।
0: ਜਿਹੜੀ ਤਾਂ ਪੁੱਤਰ ਨੂੰ ਜਨਮ ਦੇਵੇਗੀ ਉਹਨੂੰ ਤਾਂ ਕਹਿਣਗੇ ਬੜੀ ਚੰਗੀ ਹੈ, ਬਹੁਤ ਭਾਗਾਂ ਵਾਲੀ ਹੈ, ਉਹਦਾ ਤਾਂ ਸਤਿਕਾਰ ਹੀ ਬੜਾ ਕਰਨਗੇ। ਜਿਹੜੀ ਇਸਤਰੀ ਕੰਨਿਆ ਨੂੰ ਜਨਮ ਦੇਵੇਗੀ ਕਹਿਣਗੇ ਕੱਢੋ ਬਾਹਰ ਇਹਨੂੰ, ਇਹਨੂੰ ਦੂਰ ਕਰੋ, ਇਹ ਤਾਂ ਕੁਭਾਗੀ ਆ ਗਈ ਸਾਡੇ ਘਰ, ਕੁਲੱਛਣੀ ਆ ਗਈ, ਇਹ ਤਾਂ ਲੜਕੀਆਂ ਜੰਮੀ ਜਾਂਦੀ ਹੈ। ਦੇਖੋ ਮਹਾਰਾਜ ਨੇ 300 ਸਾਲ ਪਹਿਲਾਂ ਹੀ ਕਹਿਤਾ ਇਹ ਵੀ ਭਾਈ ਜਿਹੜੀਆਂ ਲੜਕੀਆਂ ਨੂੰ ਜੰਮਦੇ ਆ ਲੋਕ ਇਉਂ ਨਰਾਦਰ ਕਰਿਆ ਕਰਨਗੇ, ਲੜਕੇ ਦਾ ਜਨਮ ਹੋਵੇਗਾ ਉੱਥੇ ਫਿਰ ਉਹਨੂੰ ਸਤਿਕਾਰ ਦਿਆ ਕਰਨਗੇ।
1: ਸੁੱਤ ਸਮਝਾਵੇ ਬਾਪ ਕੋ ਨੂੰ ਕਹਿ ਸਾਸੂ ਕੂਰ।
0: ਕਲਯੁਗ ਦੇ ਵਿੱਚ ਪੁੱਤਰ ਪਿਓ ਨੂੰ ਸਮਝਾਇਆ ਕਰੇਗਾ, ਪੁੱਤਰ ਕਿਹਾ ਕਰੇਗਾ ਪਿਤਾ ਨੂੰ ਤੇ ਪਿਤਾ ਜੀ ਤਾਂ ਉਹਨੂੰ ਕਿਹਾ ਕਰਨਗੇ ਹਾਂ ਬਾਪੂ ਜੀ ਦੱਸੋ ਕੀ ਸਮਝਾ ਰਹੇ ਹੋ, ਉਹ ਆਪਣੇ ਪੁੱਤ ਨੂੰ ਬਾਪੂ ਕਹਿ ਕੇ ਖੇੜਾ ਛੁਡਾਇਆ ਕਰੂਗਾ। ਅਤੇ ਜਿਹੜੀ ਨੂੰਹ ਕਹੇਗੀ ਮੇਰੀ

0: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਾਹਿਬ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਪ੍ਰਸੰਗ ਵਿੱਚ ਸਿੱਖਿਆ ਖਾਲਸੇ ਨੂੰ ਦੇ ਰਹੇ ਨੇ। ਕਰਮ ਅਤੇ ਕੁਕਰਮ ਸੰਸਾਰ ਦੇ ਅੰਦਰ ਦੋ ਚੀਜ਼ਾਂ ਬਣੀਆਂ ਨੇ। ਸ਼ੁਭ ਕਰਮਨ ਦੇ ਕਦ ਹੋ ਨਾ ਡਰੋ ਔਰ ਮਾੜੇ ਕੰਮਾਂ ਤੋਂ ਹਮੇਸ਼ਾ ਸੰਕੋਚ ਕਰਨਾ। ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਪੰਜਵੇਂ ਪਾਤਸ਼ਾਹ ਮਹਾਰਾਜ ਸਹਿਸ ਕਿਰਤੀ 'ਚ ਬਚਨ ਕਰਦੇ ਨੇ, ਧਰਮ ਦਾ ਕੰਮ ਕਰਨਾ ਹੋਵੇ, ਧਰਮ ਦਾ ਕੰਮ ਕਰਨ ਲੱਗਿਆਂ ਦੇਰ ਨਾ ਲਾਓ। ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਜੇ ਕਦੇ ਪਾਪ ਕਰਨਾ ਪੈ ਜਾਏ ਤਾਂ ਦੇਰ ਲਾ ਦਿਓ, ਸ਼ਾਇਦ ਮਾੜੀ ਘੜੀ ਟਲ ਜਾਵੇ। ਸੋ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਬਹੁਤ ਸਾਰੇ ਮਾੜੇ ਕੰਮ ਚੰਗੇ ਕੰਮ, ਕੁਛ ਚੀਜ਼ਾਂ ਜਿਹੜੀਆਂ ਸਰੀਰਕ ਤੌਰ 'ਤੇ ਆਪਾਂ ਨੂੰ ਨੁਕਸਾਨ ਦਿੰਦੀਆਂ ਨੇ, ਕੁਛ ਮਾਨਸਿਕ ਤੌਰ 'ਤੇ ਨੁਕਸਾਨ ਹੁੰਦੇ ਨੇ, ਕੁਝ ਚੀਜ਼ਾਂ ਜਿਹੜੀਆਂ ਸਾਡੇ ਪੁੰਨਾਂ ਨੂੰ ਨਾਸ ਕਰਦੀਆਂ ਨੇ, ਕੁਝ ਚੀਜ਼ਾਂ ਪਰਲੋਕ ਵਿਗਾੜਦੀਆਂ ਨੇ, ਕੁਰਿਤਾਂ ਆਦਿਕ। ਇਹਨਾਂ ਸਾਰੀਆਂ ਚੀਜ਼ਾਂ ਦਾ ਗਿਆਨ ਇੱਕ ਪਿਤਾ ਜਿਵੇਂ ਆਪਣੇ ਪੁੱਤਰ ਨੂੰ ਗਿਆਨ ਦਿੰਦਾ ਸੰਸਾਰ ਦਾ, ਇਹ ਕੰਮ ਕਰਨੇ ਨੇ ਨਹੀਂ ਕਰਨੇ, ਐਸਾ ਗਿਆਨ ਪ੍ਰਾਪਤ ਹੋ ਰਿਹਾ ਹੈ। ਆਓ ਅੱਗੇ ਸ਼ਰਵਣ ਕਰਦੇ ਹਾਂ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
1: ਦੋਹਿਰਾ ਪ੍ਰੀਤ ਥੋਰ ਖੁਸ਼ਾਮਦ ਬਚਨ ਉਧਰ ਭਰਨ ਕੇ ਕਾਜ।
0: ਕਲਯੁਗ ਸੁਣਾ ਰਿਹਾ ਹੈ ਆਪਣਾ ਪ੍ਰਸੰਗ, ਮੇਰੇ ਸਮੇਂ ਦੇ ਅੰਦਰ ਕੀ ਵਰਤਾਰਾ ਵਰਤੇਗਾ। ਪਿਆਰ ਤਾਂ ਲੋਕਾਂ ਦਾ ਘੱਟ ਹੀ ਹੋਵੇਗਾ ਆਪਸ ਵਿੱਚ, ਪਰ ਪੇਟ ਭਰਨ ਵਾਸਤੇ ਲੋਕ ਖੁਸ਼ਾਮਦ ਕਰਿਆ ਕਰਨਗੇ।
1: ਨਾਰੀ ਮਿਲਣਾ ਭੋਗ ਕਵੀ ਗ੍ਰਹਿ ਗ੍ਰਹਿ ਜਜੀਏ ਸਾਜੇ।
0: ਉਹ ਭਾਵ ਅਰਥੇ ਦੇ ਨੇ ਕਿ ਇੱਕ ਤਾਂ ਬਸ ਇਹੀ ਸਾਰਾ ਦਿਨ ਮਨ ਦੇ ਅੰਦਰ ਕੋਈ ਰਾਮ ਨਾਮ ਦੀ ਭਗਤੀ ਦੀ ਗੱਲ ਨਹੀਂ ਆਉਣੀ, ਕੋਈ ਉਪਕਾਰ ਦੀ ਗੱਲ ਨਹੀਂ, ਕੋਈ ਸੇਵਾ ਦੀ ਗੱਲ ਨਹੀਂ, ਚੱਜ ਦੀ ਗੱਲ ਤਾਂ ਮਨ 'ਚ ਆਉਣੀ ਨਹੀਂ ਕਲਯੁਗ ਵਿੱਚ। ਬਸ ਜਦੋਂ ਕਦੋਂ ਮਨ 'ਚ ਵਿਸ਼ੇ ਵਿਕਾਰ ਹੀ ਰਿਹਾ ਕਰਨਗੇ ਲੋਕਾਂ ਦੇ, ਮਾੜਾ ਦੇਖਣਾ, ਮਾੜਾ ਸੁਣਨਾ, ਮਾੜੀਆਂ ਗੱਲਾਂ ਕਰਨੀਆਂ, ਬਸ ਇਹੀ ਮਨ 'ਚ ਚਿਤਵਣਗੇ ਕਿ ਕਦੋਂ ਵਿਸ਼ਿਆਂ 'ਚ ਪ੍ਰਵਿਰਤ ਹੋਈਏ, ਕਦੋਂ ਰਾਤ ਹੋਵੇ। ਅਤੇ ਕਲਯੁਗ ਦੇ ਵਿੱਚ ਜਿਹੜੇ ਚੰਗੇ ਕਵੀ ਹੋਣਗੇ ਉਹਨਾਂ ਨੂੰ ਕਹਿਣਗੇ ਤਾਂ ਐਵੇਂ ਗੱਲਾਂ ਮਾਰਦੇ ਨੇ, ਅਤੇ ਜਿਹੜੇ ਕਵੀ ਗੰਦੇ ਗਾਣੇ ਲਿਖਿਆ ਕਰਨਗੇ, ਗੰਦੇ ਗੀਤ ਗਾਇਆ ਕਰਨਗੇ ਗਾਉਣ ਵਾਲੇ ਲੋਕ, ਉਹਨਾਂ ਨੂੰ ਕਹਿਣਗੇ ਬੰਦਾ ਬੜਾ ਗੁੱਡ ਹੈ, ਸਭ ਤੋਂ ਅੱਛਾ ਆਦਮੀ ਹੈ, ਇੱਡੀ ਸਾਡਾ ਖਿਆਲ ਰੱਖਦਾ, ਸਾਡਾ ਮਨੋਰੰਜਨ ਕੀਤਾ ਹੈ ਬੰਦੇ ਨੇ। ਕਿਉਂ ਘਰਾਂ ਘਰਾਂ ਦੇ ਵਿੱਚ ਜਾ ਕੇ ਲੋਕ ਗੰਦੇ ਗੀਤ ਸੁਣਾਇਆ ਕਰਨਗੇ, ਲੋਕ ਉਹਨਾਂ ਨੂੰ ਸਿਹਰੇ ਪਾਇਆ ਕਰਨਗੇ, ਵਾਹ ਵੀ ਵਾਹ ਇਹ ਬੰਦੇ ਨੇ ਅਸਲੀ ਗੱਲ ਕੀਤੀ ਹੈ। ਜਿਹੜਾ ਨਾਮ ਦੀ ਗੱਲ ਕਰੇਗਾ, ਨਾਂ ਲਏ ਤਿਸ ਬਦਨਾਮੀ ਕਲਕੇ ਲੱਖਣ ਏਈ, ਨਾਮ ਲੈਣ ਵਾਲੇ ਦੀ ਦੁਨੀਆਂ ਬਦਨਾਮੀ ਕਰੇਗੀ।
1: ਵੇਦ ਵੇਚ ਦੇ ਵੇਦ ਧਰ ਭੂਮ ਵੇਚ ਤੇ ਛਤਰੇ।
0: ਵੇਦ ਧਰ ਜਿਹੜੇ ਬ੍ਰਾਹਮਣ ਹੋਣਗੇ ਕਲਯੁਗ ਦੇ ਵਿੱਚ, ਉਹ ਵੇਦਾਂ ਨੂੰ ਵੇਚਣਗੇ, ਵਿਦਿਆ ਵੇਚਣਗੇ, ਸੁਣਾ ਕੇ ਕੁਛ ਨਾ ਕੁਛ ਲੋਕਾਂ ਦੇ ਤਾਂ ਪੈਸੇ ਲਿਆ ਕਰਨਗੇ।
1: ਭੂਮ ਵੇਚ ਤੇ ਛਤਰੀ
0: ਜਿਹੜੇ ਛਤਰੀ ਲੋਕ ਹੋਣਗੇ ਦੁਨੀਆਂ ਦੇ ਅੰਦਰ, ਉਹ ਆਪਣੀ ਧਰਤੀ ਨੂੰ ਵੇਚਣਾ ਸ਼ੁਰੂ ਕਰ ਦੇਣਗੇ।
1: ਘਰ ਘਰ ਵੇਚੇ ਬੰਨੀਏ ਬਹੁਤ ਸ਼ੂਦਰ ਵੇਚ ਤੇ ਪੁੱਤਰੇ।
0: ਬਾਣੀ ਆਪਣਾ ਘਰ ਵੇਚਿਆ ਕਰਨਗੇ, ਸ਼ੂਦਰ ਜਿਹੜੇ ਨੇ ਉਹ ਆਪਣੇ ਪੁੱਤਰ ਨੂੰ ਵੇਚ ਦਿਆ ਕਰਨਗੇ, ਐਸਾ ਸਮਾਂ ਆਏਗਾ।
1: ਭੁੱਖੇ ਮਰ ਤੇ ਕਾਮ ਬਿਨ ਭਗਵਾ ਕਰਕੇ ਭੇਕ।
0: ਲੋਕਾਂ ਨੂੰ ਕੰਮ ਦੀ ਇੰਨੀ ਨਹੀਂ ਹੋਏਗੀ, ਕੰਮਾਂ ਤੋਂ ਕਤਰਾਉਣਗੇ, ਕਿਹੜਾ ਮਿਹਨਤ ਕਰੇ, ਕਿਹੜਾ ਕੰਮ ਕਰਕੇ ਖਾਵੇ, ਇਹਦੇ ਨਾਲ ਤਾਂ ਕਹਿੰਦੇ ਸੰਤ ਬਣ ਜਾਂਦੇ ਆ। ਭਗਵੇ ਕੱਪੜੇ ਪਾ ਕੇ ਭੇਖ ਬਣਾ ਕੇ ਭੇਖ ਦਿਖਾਏ ਜਗਤ ਕੋ, ਲੋਕਾਂ ਕੋ ਬਸ ਕੀਨ, ਇਉਂ ਲੋਕ ਵਧੀਆ ਪੂੜੇ ਖੀਰਾਂ ਖਾਇਆ ਕਰਨਗੇ।
1: ਜੱਟਾ ਬੰਦ ਕਰਤੇ ਸੁਰਸ ਮ੍ਰਿਗ ਛਾਲਾ ਪਰਵੇਕ,
0: ਫਿਰ ਇਸ ਤਰ੍ਹਾਂ ਕਰਨਗੇ ਬਹੁਤ ਸਾਰੇ ਲੋਕ ਕਿ ਜੱਟਾਂ ਲੰਬੀਆਂ ਲੰਬੀਆਂ ਬਣਾ ਲਿਆ ਕਰਨਗੇ, ਤੇ ਫਿਰ ਮ੍ਰਿਗ ਛਾਲਾ ਜਿਹੜੀ ਵਿਛਾ ਲੈਣੀ, ਵੇਖ ਕਰ ਲੈਣਾ ਆਪਣਾ ਸਾਧੂਆਂ ਵਾਲਾ, ਅਤੇ ਵਿਸ਼ਿਆਂ ਚ ਪ੍ਰਵੇਸ਼ ਹੋਣਗੇ, ਦੇਖਣ ਨੂੰ ਸੰਤ ਮਹਾਰਾਜ ਹੋਣਗੇ, ਤੇ ਅੰਦਰੋਂ ਕੰਮ ਜਿਹੜੇ ਨੇ ਉਹ ਬਾਹਲੇ ਭੈੜੇ ਕਰਿਆ ਕਰਨਗੇ।
1: ਲੋਕਾਂ ਕੋ ਐਸੇ ਕਹਿ ਸੰਤ ਸੰਗ ਹੈ ਭਾਗ,
0: ਲੋਕਾਂ ਨੂੰ ਕਿਹਾ ਕਰਨਗੇ ਵੀ ਤੇਰੇ ਤਾਂ ਬੜੇ ਵੱਡੇ ਭਾਗ ਹੈ, ਤੂੰ ਸੰਤਾਂ ਨਾਲ ਆ ਕੇ ਮਿਲ ਗਿਆ, ਔਰ ਕੁਕਰਮ ਇੰਨੇ ਕਰਿਆ ਕਰਨਗੇ ਬਈ, ਇਹ ਕਿਹਾ ਕਰਨਗੇ ਮੈਨੂੰ ਸੰਤ ਜੀ ਕਹੋ, ਤੇ ਕੁਕਰਮ ਕਰਨਗੇ ਸੰਸਾਰ ਨੂੰ ਗਲਤ ਰਸਤੇ ਲਾਉਣਗੇ, ਇਸ ਤਰ੍ਹਾਂ ਦੀ ਦੁਨੀਆਂ ਹੌਲੀ ਹੌਲੀ ਬਣ ਜਾਵੇਗੀ।
1: ਆਪ ਨਰਕ ਅਵਰਨ ਨਰਕ ਕਰਨੀ ਬਣੇ ਨ ਲਾਗ,
0: ਹੁਣ ਆਪ ਵੀ ਨਰਕਾਂ ਨੂੰ ਜਾਣਾ ਤੇ ਦੂਜਿਆਂ ਨੂੰ ਵੀ ਨਰਕਾਂ ਵਿੱਚ ਲੈ ਕੇ ਜਾਣਾ, ਸ਼ੁਭ ਕਰਨੀ ਨਾਲ ਲੱਗਣਾ ਹੀ ਨਾ ਬਣੇਗਾ, ਭਾਵ ਛੋਣਗੇ ਵੀ ਨਹੀਂ, ਨਾ ਚੰਗਾ ਆਪ ਕੰਮ ਕਰਨਾ ਨਾ ਦੂਜਿਆਂ ਨੂੰ ਪ੍ਰੇਰਨਾ ਦੇਣੀ, ਐਸੀ ਦੁਨੀਆਂ ਬਣ ਜਾਵੇਗੀ।
1: ਲੋਕਾਂ ਤੋਂ ਵੰਚਨ ਕਰੇ ਕਥੇ ਗਿਆਨ ਕੀ ਬਾਤ,
0: ਵੰਚਨ ਹੁੰਦਾ ਠੱਗਣਾ, ਲੋਕਾਂ ਨੂੰ ਠੱਗਿਆ ਕਰਨਗੇ ਗਿਆਨ ਦੀਆਂ ਗੱਲਾਂ ਕਰਕੇ, ਬੜੇ ਬੜੇ ਗਿਆਨ ਦੀਆਂ ਗੱਲਾਂ, ਗਿਆਨ ਐਸਾ ਕਿ ਦੁਨੀਆਂ ਨੂੰ ਇੱਕ ਵਾਰ ਜਣਾ ਦਿਆ ਕਰਨਗੇ ਤੇ ਮੈਂ ਪੂਰਨ ਬ੍ਰਹਮ ਗਿਆਨੀ ਹਾਂ, ਵੈਸੇ ਗਿਆਨ ਜਿਹੜੇ ਨੇ ਉਹ ਸੰਸਾਰ ਨੂੰ ਗਿਆਨ ਦੀਆਂ, ਤਾਂ ਹੀ ਇੱਕ ਕਹਾਵਤ ਬਣੀ ਹੈ ਕਹਿੰਦੇ ਗਿਆਨ ਦੀਆਂ ਗੱਪਾਂ।

0: ਜਦੋਂ ਜਦੋਂ ਪ੍ਰਵਚਨ ਕਰਨਗੇ ਸੰਤ ਜੀ, ਫਿਰ ਸਿਰ ਹਿਲਾ ਹਿਲਾ ਕੇ ਬਾਹਾਂ ਤਾਂ ਨੂੰ ਕਰਕੇ ਝੂਮ ਝੂਮ ਕੇ ਬਚਨ ਕਰਿਆ ਕਰਨਗੇ। ਫਿਰ ਕਦੇ ਕਦੇ ਵਿੱਚੋਂ ਲੋਚਨ ਜਲ ਸਰਬਤ, ਕਦੇ ਵਖਿਆਨ ਕਰਦੇ ਰੋਣ ਵੀ ਲੱਗ ਜਾਇਆ ਕਰਨਗੇ। ਅੱਖਾਂ ਵਿੱਚੋਂ ਜਲ ਲਿਆ ਕੇ ਕਰੁਣਾਮਈ ਸਮਾਂ ਬਣਾ ਦਿਆ ਕਰਨਗੇ। ਨਾਲ ਹੀ ਦੁਨੀਆ ਰੋਣ ਲੱਗ ਜਾਇਆ ਕਰੇਗੀ ਵੀ ਸੰਤਾਂ ਨੂੰ ਤਾਂ ਬੜਾ ਵਿਰਾਗ ਹੋ ਗਿਆ। ਇਉਂ ਕਪਟੀ ਲੋਕ ਜਿਹੜੇ ਨੇ ਨਾ, ਅਧਿਕ ਸੁਹਾਤ, ਇੱਥੇ ਸੰਤਾਂ ਦੀ ਨਿੰਦਾ ਨਹੀਂ ਕੀਤੀ ਹੈ, ਇੱਥੇ ਉਹਨਾਂ ਲੋਕਾਂ ਦੀ ਗੱਲ ਕੀਤੀ ਜਿਹੜੇ ਘਰੋਂ ਕੰਮ ਕਰਨ ਤੋਂ ਡਰਦੇ ਨੇ, ਜਿਹੜੇ ਕੰਮ ਕਾਰ ਕਰਕੇ ਮਿਹਨਤ ਕਰਕੇ ਰੋਟੀ ਖਾ ਕੇ ਖੁਸ਼ ਨਹੀਂ ਹੈ। ਬਣੀ ਬਣਾਈ ਦੇ ਜਿਹੜੇ ਗਾਹਕ ਨੇ ਉਹ ਐਸੇ ਲੋਕ ਸੰਤਾਂ ਦੇ ਜਿਹੜੇ ਨੇ ਡੇਰੇ, ਸੰਤ ਸਮਾਜ, ਇਹਨਾਂ ਦੇ ਵਿੱਚ ਪ੍ਰਵੇਸ਼ ਕਰ ਜਾਣਗੇ। ਉਹ ਫਿਰ ਅਸਲੀ ਤਾਂ ਥੋੜੇ ਰਹਿ ਜਾਣਗੇ, ਨਕਲੀਆਂ ਦੀ ਬਹੁ ਗਿਣਤੀ ਬਣ ਜਾਏਗੀ। ਹੌਲੀ ਹੌਲੀ ਲੋਕ ਕੱਪੜੇ ਪਾ ਪਾ ਕੇ, ਵੀ ਇਹ ਤਾਂ ਕੰਮ ਹੀ ਬੜਾ ਸੌਖਾ, ਭਗਵੇ ਕੱਪੜੇ, ਚਿੱਟੇ ਕੱਪੜੇ ਪਾ ਕੇ, ਨਾਲੇ ਲੋਕ ਪੈਸੇ ਦਿੰਦੇ ਆ, ਨਾਲੇ ਮੱਥਾ ਟੇਕਦੇ ਆ, ਨਾਲੇ ਰੋਟੀਆਂ ਚੰਗੀਆਂ ਮਿਲਦੀਆਂ, ਆਰਾਮ ਨਾਲ ਮੌਜਾਂ ਕਰਨਗੇ।
1: ਗਰਭ ਗਿਰਾਵੇ ਰੰਡ ਕਾ ਸੁਭਾਗਾ ਹੋਏ ਨਾ ਗਰਭ।
0: ਹੁਣ ਜਿਹੜੀਆਂ ਸੁਭਾਗਣੀਆਂ ਇਸਤਰੀਆਂ ਹੋਣਗੀਆਂ, ਸੁਹਾਗਵੰਤੀਆਂ, ਪਤੀਆਂ ਵਾਲੀਆਂ, ਉਹਨਾਂ ਨੂੰ ਤਾਂ ਔਲਾਦ ਨਹੀਂ ਮਿਲਿਆ ਕਰੇਗੀ, ਕਲਯੁਗ ਕਹਿੰਦਾ। ਤੇ ਜਿਹੜੀਆਂ ਹੋਣਗੀਆਂ ਵਿਭਚਾਰਨੀਆਂ, ਉਹਨਾਂ ਨੂੰ ਔਲਾਦ ਜੇ ਰੱਬ ਦੇਵੇਗਾ ਤਾਂ ਉਹ ਫਿਰ ਪੁੱਠੇ ਕਰਮ ਕਰਕੇ, ਆ ਹੁਣ ਖੁੱਲੀਆਂ ਹੀ ਹੋਈ ਥਾਂ ਥਾਂ ਦੇ ਉੱਤੇ ਦੁਕਾਨਾਂ,
1: ਸੇਵਨ ਕਰੇ ਸਿਮਰੇ ਸ਼੍ਰੀ ਪ੍ਰਭ।
0: ਲੋਕੀ ਹੌਲੀ ਹੌਲੀ ਭੂਤਾਂ ਪ੍ਰੇਤਾਂ ਦਾ ਜ਼ਿਆਦਾ ਕਰਨਗੇ ਵੀ ਉੱਥੇ ਭੂਤ ਖੜਦਾ ਬਾਬਾ, ਉੱਥੇ ਪ੍ਰੇਤ ਨੇ, ਉੱਥੇ ਫਲਾਨੀ ਚੀਜ਼ ਹੈ, ਭੂਤਾਂ ਪ੍ਰੇਤਾਂ ਦੀ ਪੂਜਾ ਕਰਨਗੇ ਜ਼ਿਆਦਾ। ਤੇ ਕਦੇ ਨਹੀਂ ਆਖਣਗੇ, ਜੇ ਕਹਿ ਵੀ ਦਓ ਵੀ ਆਖੋ ਭਾਈ, ਕਹਿਣਗੇ ਤੂੰ ਕਹਿ ਲਾ। ਜਿਵੇਂ ਕੋਈ ਮਹਾਤਮਾ ਕਹਿੰਦੇ ਕਿਸੇ ਨੂੰ, ਕਹਿੰਦੇ ਭਾਈ ਗੁਰਮੁਖਾ ਵਾਹਿਗੁਰੂ ਆਖ ਵਾਹਿਗੁਰੂ, ਉਹ ਅੱਗਿਓਂ ਕਹਿੰਦਾ ਤੈਨੂੰ ਦੰਦੀ ਵੱਢਦਾ ਵਾਹਿਗੁਰੂ ਤੂੰ ਕਹਿ ਲਾ। ਇਹ ਅੰਮ੍ਰਿਤਸਰ ਦੀ ਗੱਲ ਹੈ, ਇੱਕ ਤਾਂ ਉਹਦੀ ਗੱਲ ਬਣਾਈ ਹੋਈ, ਇਹ ਪ੍ਰਤੱਖ ਗੱਲ ਹੈ। ਉਹ ਮਹਾਤਮਾ ਕਹਿੰਦੇ ਬੜਾ ਗੰਦਾ ਜ਼ਮਾਨਾ ਆ ਗਿਆ। ਮੈਂ ਸੰਤ ਜੀ ਤੁਸੀਂ ਕਿੱਥੋਂ ਆਏ ਹੋ? ਕਹਿੰਦਾ ਅਸੀਂ ਤਾਂ ਡੇਰੇ ਚੋਂ ਘੱਟ ਹੀ ਨਿਕਲੇ ਹਾਂ ਭਾਈ। ਮੈਂ ਕਿਹਾ ਇਹ ਦੁਨੀਆ ਤਾਂ ਹੁਣ ਬਹੁਤ ਗਾਹਾਂ ਲੰਘ ਗਈ ਹੈ, ਜੇ ਕਿਸੇ ਨੂੰ ਤੁਸੀਂ ਕਹਿ ਵਾਹਿਗੁਰੂ ਕਹਿ, ਅਗਲਾ ਨਾਂ ਹੀ ਨਹੀਂ ਲੈਂਦਾ। ਉਹ ਕਹਿੰਦਾ ਤੂੰ ਕਹਿ ਲਾ, ਤੈਨੂੰ ਮਾੜਾ ਲੱਗਦਾ ਇਹ, ਪਰ ਸੰਗਤ ਨਹੀਂ ਆਉਂ ਕਹਿੰਦੀ। ਸੰਗਤ ਨੂੰ ਜੇ ਆਖੀ ਨਾ ਆਖੋ ਗੱਜ ਕੇ ਸਤਨਾਮ
1: ਸ਼੍ਰੀ ਵਾਹਿਗੁਰੂ ਸਾਹਿਬ ਜੀ,
0: ਸਤਨਾਮ
1: ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਹਾਂ ਚਾਹਤੇ ਬਿਘਨ ਬਹੁ ਬਿਨਾ ਚਾਹੇ ਕਾਮ।
0: ਜੋ ਕਹਿੰਦਾ ਮਹਾਰਾਜ ਜਿੱਥੇ ਤਾਂ ਚਾਹ ਨਾ ਹੋਵੇਗੀ ਵੀ ਕੰਮ ਮੇਰਾ ਬਣ ਜੇ, ਉੱਥੇ ਵਿਘਨ ਖੜਾ ਹੋ ਜਾਇਆ ਕਰੇਗਾ, ਬਿਨਾਂ ਚਾਹਨਾ ਦੇ ਕੰਮ ਬਣਿਆ ਕਰਨਗੇ। ਇਸ ਤਰੀਕੇ ਦਾ ਸੰਸਾਰ ਦੇ ਅੰਦਰ ਰਹੁ ਰੀਤੀ ਬਣ ਜਾਵੇਗੀ।
1: ਮਿੱਤਰ ਕਰੇ ਅਤ ਸ਼ਤਰਤਾ ਸ਼ਤਰੂ ਮੀਤ ਕਾ ਕਾਮ।
0: ਕਲਯੁਗ ਦੇ ਅੰਦਰ ਮਿੱਤਰਤਾ ਜਿਹੜੇ ਨੇ ਉਹ ਅੰਦਰੋਂ ਦੁਸ਼ਮਣ ਹੋਇਆ ਕਰਨਗੇ, ਬਾਹਰੋਂ ਬਾਹਰੋਂ ਮਿੱਤਰ। ਤੇ ਜਿਹੜੇ ਬੰਦੇ ਨੂੰ ਅਸੀਂ ਦੁਸ਼ਮਣ ਸਮਝਦੇ ਹਾਂ ਉਹ ਮਿੱਤਰ ਦਾ ਕੰਮ ਕਰਿਆ ਕਰੂ। ਜਦੋਂ ਦੋਸਤ ਕੋਲ ਜਾਈਏ ਕਹਿੰਦੇ ਉਹ ਦੁਸ਼ਮਣੀ ਕਰਿਆ ਕਰੂਗਾ, ਉਹ ਕਹੂ ਇਹਦਾ ਕੰਮ ਨਾ ਹੀ ਬਣੇ ਚੰਗਾ। ਜਦੋਂ ਉਹਨੂੰ ਆਪ ਕੰਮ ਹੋਇਆ ਕਰੂਗਾ ਫਿਰ ਉਹ ਤਰਲੇ ਕਰਿਆ, ਮੇਰਾ ਕੰਮ ਬਣਾ ਦੇ ਵੀ ਮੇਰਾ ਕੰਮ ਬਣਾਉਣ ਲਈ। ਇਉਂ ਕਹਿੰਦੇ ਲੋਕ ਦੇਖਣ ਨੂੰ ਹੋਰ, ਅੰਦਰੋਂ ਜਿਨ ਮਨ ਹੋਰ, ਮੁੱਖ ਹੋਰ, ਇਹੋ ਜਿਹੀ ਦੁਨੀਆ ਬਣ ਜਾਵੇਗੀ।
1: ਸੁਣ ਬੋਲੇ ਕੌਤਕ ਭਲੇ ਤੂੰ ਤਾਂ ਨੱਟ ਜਿਉ ਪੰਥ।
0: ਸੁਣ ਕੇ ਉਸ ਵਕਤ ਕਲਯੁਗ ਨੂੰ ਦਸਵੇਂ ਪਾਤਸ਼ਾਹ ਕਹਿਣ ਲੱਗੇ ਤੂੰ ਤਾਂ ਬੜਾ ਨੱਟ ਹੈ, ਉਹ ਤਮਾਸ਼ੇ ਕਰਨ ਵਾਲਾ ਬਾਜੀ ਕਰਦੇ ਆ, ਤੂੰ ਤਾਂ ਤੇਰਾ ਰਾਹ ਹੋਰ ਹੈ, ਸਾਡਾ ਰਸਤਾ ਹੋਰ ਹੈ, ਤੇਰੇ ਨਾਲ ਸਾਡੀਆਂ ਗੱਲਾਂ ਨਹੀਂ ਰਲਦੀਆਂ।
1: ਨਾਮਦਾਨ ਹੋਏ ਪੰਥ ਮੈਂ ਕਰੀਓ ਆਪਣੀ ਸੰਤ।
0: ਕਹਿੰਦੇ ਤੂੰ ਆਪਣਾ ਗਿਆਨ ਕਿਤੇ ਹੋਰ ਵੰਡ ਜਾ ਕੇ, ਸਾਡੇ ਪੰਥ ਵਿੱਚ ਤਾਂ ਨਾਮਦਾਨ ਸਭ ਤੋਂ ਉੱਪਰ ਹੋਵੇਗਾ, ਤੇ ਤੂੰ ਪੁੱਠੇ ਕੰਮ ਕਰਨੇ ਨੇ, ਤੂੰ ਆਪਣਾ ਕੋਈ ਹੋਰ ਰਾਹ ਪਕੜ ਲੈ।
1: ਤਦ ਬੋਲੇ ਸਤਿਗੁਰ ਸਹੀ ਸੁਨੇ ਸੁਨਾਲ ਉਦਾਤ।
0: ਇਸ ਕਰਕੇ ਪ੍ਰਗਟ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੋਲੇ ਕਿ ਸਾਰਿਆਂ ਨਾਲੋਂ ਸ਼੍ਰੋਮਣੀ ਸੁਣੋ ਗੱਲ।
1: ਹਮ ਹਮਰੇ ਸੰਗਤ ਭਗਤ ਕਹਾਂ ਤੁਮਾਰੀ ਬਾਤ।
0: ਸਾਡੇ भगत लोग कितने साड़ी संगत जिन्होंने 24 घंटे सिमरन करना है नाम जपना है ते कितने तेरा राम रौला आ टैं टैं किन्नी सुनाई तू कल जो च लड़ावांगा ऐ करांगा लोग माड़े काम करनगे महाराज कहते तेरे नाल साड़ी रास नहीं रलनी
1: कल जुग बोल सुनायो सुनो हमारी ख्यात
0: कल जुग ने बोल के इस तरह सुनाया कहते महाराज सुनो जिवें साड़ी ख्यात है ना कल जुग की कथा किवें किवें असी चार भरा सतयुग त्रेता द्वापर कल जुग किवें किवें साडे पिता ने ब्रह्मा ने सानू हुक्म किया किवें मैं प्रगट होया चारे जने असी किवें आए वो मैं तुहानू सुणाउंदा हां
1: कथा सुनावो आद के मत कहियो बिख्यात
0: मैं आप दी कथा सुनाउणा तुहानू शुरू तो लैके किवें किवें असी आए हैं पर मेरी कथा ज्यादा प्रगट ना करियो
1: कल नाम गुरबख्श सिंह तो को दीनो ए
0: महाराज कहंदे भाई गुरबख्श सिंह जी ये जिहड़ा कलनामा ना कलना कलयुग नाल साडे वचन बिलास होए ने ये असी तुहानू लिख के दिंदे हां
1: सतगुर आप सुनाया सच सुनामो तोए
0: अपने जिहड़े लिखारी ने उहनां दे साहिब सिंह जी उहनां नूं गुरबख्श सिंह भाई गुरबख्श सिंह राम कुमार जी कहण लगे कहंदे बिल्कुल तैनूं मैं सच गल सुणाउंदा हां इहदे विच कोई झूठी गल ना आखियो भी ये झूठी गल है बिल्कुल गुरां ने मैनूं ये सारा आप दस्या है
1: कल युग कहता आदम है ब्रह्मा जनता कीन
0: कल युग कहण लग्या महाराज शुरू दे विच जदों ब्रह्मा जी ने जनता हुंदा जन्म देना जदों सानू पैदा किया चारां भरावां नूं बनाया
1: कहे सकल हम है अधिक हंकारी लख लीन
0: सो ये सारे जाने हंकारी असी सारे आखिए भी असी वड्डे हैं तां ब्रह्मा जी ने सानू हंकारी जाणिया
1: तब ब्रह्मा समझाए हो तुमरा न्याय समाज
0: तां ब्रह्मा जी ने कहा हे बेटे हो तुहाडा जद राज समाज होवेगा तदों न्याय करना ते तुसी किवें करोगे मैनू दसो
1: कै समाद कर मोनो ए चितवा पुरख जुराज
0: ब्रह्मा जी आओ कह के समाधि ला के बैठ गए भी दसो तुसी किवें दा न्याय करया करोगे अपने राज दे विच इस तरह जो कह के बैठ गए युवराज जिहड़ा वड्डा सी सतयुग पहला वो बोलिया
1: एक खरा दूआ हुआ तीजा चौथा सोन
0: कहने पहला सतयुग खड़ा हो गया उठ के त्रेता द्वापर कलयुग चारे जाने असी उठ के खड़े हो गए
1: प्रथम जन्म को सौंप कर नीत पढ़ाई गुण
0: सो कहने जेड़ा है ना पहला जेड़ा जन्म भाव पिछला जितना भी कीता हुआ कर्म है उस कर्म दे मुताबक मैं सारा कुछ दस्या कि केड़ी मेरी ईती होवेगी पहले जम्मे भाव सतयुग नूं राज सौंप के पढ़ाई हुई नीति पर जिहड़ी विचार आरंभी है विचारना कीती है वह कलयुग ने सुनाई है
1: विद बूजो क्या वर्तड़े पुत्र करेगा जाए
0: सो उस वक्त विद विधाता ब्रह्मा ने बूजो पुछया क्या वर्तनी पुत्र करेगा जाए सतयुग नूं कहिंदे पुत्र तू जदों राज करेगा दुनिया ते तेरे समय विच की वर्तारा वर्तेगा
1: सोहिया तो मोए टिग हुक्म राज में दाए
0: ओ मैनूं दस के जा भी तू अपने राज दे विच केड़े केड़े लोकां तो कर्म कराएगा तेरा न्याय की होवेगा जो हुक्म राज विच देवेगा
1: सत बोलियो तब पुरख ने देश देश दियो बांट
0: सतयुग बोलिया फिर कहन लग्या जदों कोई बंदा एक बंदा कोई माड़ा काम करेगा कोई कुकर्म करेगा मेरे समय विच ओ पाप एक बंदे नूं नहीं लगेगा दो नूं नहीं लगेगा कोल नूं नहीं लगेगा सो एक जिवें कह लो सूबा है उहनूं नहीं लगेगा एक बंदा जे गुनाह करेगा पूरा हिंदुस्तान नूं मैं दुख देंगा भई एक बंदे दी गलती करके सारयां नूं दुख मिलिया करेगा
2: ਜਿਵੇਂ ਇਹਦੇ 'ਚ ਤਾਂ ਸਾਖੀ ਨਹੀਂ ਆਈ। ਉਹ ਬੇਨੂ ਨਾਮੇ ਇੱਕ ਰਾਜਾ ਹੋਇਆ ਸਤਯੁਗ ਦੇ ਵਿੱਚ, ਉਦੋਂ ਥੋੜ੍ਹੀ ਜਿਹੀ ਗਿਣਤੀ ਘੱਟ ਹੁੰਦੀ ਪਾਪੀਆਂ ਦੀ, ਸਤਯੁਗ ਹੁੰਦੇ ਇੱਕ ਅੱਧਾ ਪਰਸੈਂਟ ਹੀ ਬੰਦੇ ਇਹੋ ਜਿਹੇ ਗੰਦੇ ਸੀਗੇ, ਕਲਯੁਗ ਵਿੱਚ ਤਾਂ ਇਹੋ ਜਿਹੇ ਬੰਦੇ 90-99% ਹੀ ਹੋਏ ਬੈਠੇ ਆ। ਸੋ ਕਹਿੰਦੇ ਬੇਨੂ ਨਾਮੇ ਰਾਜੇ ਨੇ ਲੜਕੀਆਂ ਪਾਣੀ ਭਰ ਰਹੀਆਂ ਸੀ ਖੂਹ ਦੇ ਉੱਤੇ, ਤੋ ਅੱਛੀ ਲੜਕੀ ਦੇਖ ਕੇ ਚੁੱਕ ਕੇ ਲੈ ਗਿਆ, ਮਾੜਾ ਕਰਮ ਕਰ ਦਿੱਤਾ। ਤਾਂ ਸਤਯੁਗ ਨੇ ਕੀ ਨਿਆਂ ਕੀਤਾ, 10,000 ਵਰ੍ਹਾ ਪੂਰੇ ਹਿੰਦੁਸਤਾਨ ਦੇ ਉੱਤੇ ਮਿੱਟੀ ਬਰਸੀ, ਮਿੱਟੀ ਉੱਤੋਂ ਡਿੱਗਦੀ ਰਹਿੰਦੀ ਸੀ, ਹਰ ਵਕਤ ਰੇਤਾ ਪੈਂਦਾ ਰਹਿੰਦਾ, ਦੁਨੀਆਂ ਨੂੰ ਪਰੇਸ਼ਾਨੀ ਬਹੁਤ ਉਠਾਉਣੀ ਪਈ। ਕਿਉਂ? ਇੱਕ ਬੰਦਾ ਗਲਤੀ ਕਰੇਗਾ ਤਾਂ ਸਾਰੇ ਮੁਲਕ ਨੂੰ ਸਜ਼ਾ ਮਿਲੇਗੀ। ਸਤਯੁਗ ਨੇ ਇਹ ਕਿਹਾ ਹੈ,
1: ਜਿਸੇ ਦੇਸ਼ ਤਾਂ ਕਾ ਲਿਖੋ ਪਾਪ ਪੁੰਨ ਕੀ ਸਾਂਟ।
2: ਸੋ ਕਹਿੰਦੇ ਫਿਰ ਇਸ ਤਰੀਕੇ ਨਾਲ ਮੈਂ ਜਿਹੜਾ ਕਰਮ ਕਰਾਂਗਾ ਨਾ, ਉਹ ਤੁਸੀਂ ਇਉਂ ਜਾਣ ਲਓ ਕਿ ਮੈਂ ਕਰਮ ਦੀ ਸਜ਼ਾ ਕਿਵੇਂ ਦੇਵਾਂਗਾ। ਤਬ ਸਤਿਗੁਰ ਬੋਲਿਆ ਕਿ ਜੇ ਪਾਪ ਪੁੰਨ ਕਿਸੇ ਦੇਸ਼ ਦੇ ਪੁਰਖ ਨੇ ਕੀਤਾ ਹੈ, ਸੋ ਮੈਂ ਉਹਦੇ ਆਪਣੇ ਦੇਸ਼ ਵਿੱਚ ਵੰਡ ਦਿਆਂਗਾ। ਜਿਸ ਦੇਸ਼ ਨੇ ਪਾਪ ਪੁੰਨ ਕੀਤਾ ਉਸ ਦੇਸ਼ ਦਾ ਲਿਖ ਲਵਾਂਗਾ, ਤੇ ਉਸ ਦੇਸ਼ ਨੂੰ ਪਾਪ ਪੁੰਨ ਦਾ ਸਾਂਟ ਹੁੰਦਾ ਬਦਲਾ ਦੇਵਾਂਗਾ। ਸੋ ਜਿਵੇਂ ਸਤਯੁਗ ਦੇ ਵਿੱਚ ਕਿਤੇ ਇੱਕ ਦੇਸ਼ ਤਾਂ ਹੈ ਨਹੀਂ ਸੀ, ਹੋਰ ਵੀ ਦੇਸ਼ ਬੜੇ ਸੀ, ਹਰੇਕ ਦੇਸ਼ ਦਾ ਇੱਕ ਬੰਦੇ ਦਾ ਗੁਨਾਹ ਲਿਖ ਕੇ ਪੂਰੇ ਦੇਸ਼ ਨੂੰ ਗੁਨਾਹ ਦੀ ਸਜ਼ਾ ਦੇਵਾਂਗਾ।
1: ਤਪ ਸਤ ਅਰ ਮਖ ਅਰਚਨਾ ਲੋਕ ਕਰਾਂ ਉਹ ਰੋਜ਼।
2: ਮੈਂ ਆਪਣੇ ਸਮੇਂ ਵਿੱਚ ਲੋਕਾਂ ਕੋਲੋਂ ਤਪੱਸਿਆ ਕਰਾਵਾਂਗਾ, ਸੱਚ ਬੁਲਵਾਵਾਂਗਾ, ਜੱਗ ਕਰਵਾਵਾਂਗਾ, ਪੂਜਾ ਕਰਵਾਵਾਂਗਾ। ਸੋ ਚਾਰੇ ਧਰਮ ਦੇ ਕੰਮ ਲੋਕਾਂ ਤੋਂ ਰੋਜ਼ ਕਰਵਾਇਆ ਕਰਾਂਗਾ।
1: ਬ੍ਰਾਹਮਣ ਬ੍ਰਹਮ ਪਰਾਇਣੀ ਉੱਚਾ ਬਨ ਬਸ ਜੋਜ।
2: ਜਿਹੜੇ ਬ੍ਰਾਹਮਣ ਹੋਣਗੇ ਇਸ ਪ੍ਰਕਾਰ ਦੇ ਕਿ ਬ੍ਰਹਮ ਲੋਕ ਬ੍ਰਾਹਮਣ ਬ੍ਰਹਮ ਪ੍ਰਾਇਣ ਹੋਣਗੇ, ਬ੍ਰਹਮ ਜਿਹੜੇ ਨਾ ਬ੍ਰਾਹਮਣ ਲੋਕ ਪ੍ਰਾਇਣ ਹੁੰਦਾ ਆਸਰਾ, ਉਹ ਬ੍ਰਹਮ ਦੇ ਆਸਰੇ ਰਹਿਣਗੇ, ਲੋਕ ਅੱਛੇ ਹੋਣਗੇ, ਜੰਗਲਾਂ ਵਿੱਚ ਵੱਸ ਕੇ ਯੋਗ ਕਰਕੇ ਉੱਚੇ ਹੋਣਗੇ। ਅਥਵਾ ਜਿਹੜੇ ਬ੍ਰਾਹਮਣ ਗ੍ਰਿਸਤੀ ਹੋਣਗੇ, ਉਹ ਵੀ ਗ੍ਰਿਸਤ ਮਾਰਗ ਵਿੱਚ ਰਹਿ ਕੇ ਬਹੁਤ ਉੱਚੇ ਤੇ ਸੁੱਚੀ ਕਰਨੀ ਵਾਲੇ ਹੋਇਆ ਕਰਨਗੇ।
1: ਬੀਜ ਫਲਾਉ ਬੇਰ ਸੌ ਉਮਰ ਲੱਖ ਇੱਕ ਬਰਸ।
2: ਮੇਰੇ ਸਮੇਂ ਵਿੱਚ ਬੰਦਿਆਂ ਦੀ ਭਾਵ ਕੋਈ ਵੀ ਹੋਵੇ, ਪੁਰਸ਼ ਇਸਤਰੀ, 1,00,000 ਵਰ੍ਹਾ ਉਮਰ ਹੋਵੇਗੀ। ਅਤੇ ਜੇ ਕੋਈ ਬੰਦਾ ਇੱਕ ਚੰਗਾ ਕੰਮ ਕਰੇਗਾ ਪੁੰਨ ਦਾ, ਉਹ 100 ਵਾਰੀ ਫਲ ਦਊਂਗਾ ਮੈਂ ਇੱਕ ਚੰਗੇ ਕੰਮ ਦਾ।
1: ਜੋਗ ਬਿਖੈ ਲਾਓ ਨਰਨ ਸ਼ੁਭ ਗੁਣ ਉਪਜੈ ਸਾਰਸ।
2: ਮੈਂ ਜਿਹੜੇ ਲੋਕ ਹੋਣਗੇ ਆਪਣੇ ਸਮੇਂ ਵਿੱਚ, ਉਹਨਾਂ ਨੂੰ ਯੋਗ ਵਿੱਚ ਲਾਵਾਂਗਾ, ਚੰਗੇ ਚੰਗੇ ਕਰਮ ਕਰਾਵਾਂਗਾ, ਤੇ ਇਸ ਤਰੀਕੇ ਨਾਲ ਫਿਰ ਉਹਨਾਂ ਲੋਕਾਂ ਦੇ ਤਾਂ ਹੀ ਮੈਂ ਜਿਹੜੇ ਬਹੁਤ ਅੱਛੇ ਕਰਮ ਨੇ ਨਾ ਯੋਗ ਆਦਿਕ ਦੇ, ਇਹ ਕਰਵਾ ਕੇ ਉਹਨਾਂ ਨੂੰ ਉਹਨਾਂ ਦੇ ਅੰਦਰ ਰਸ ਪੈਦਾ ਕਰਾਂਗਾ, ਭਾਵੇਂ ਇਸ ਤਰੀਕੇ ਦੇ ਨਾਲ ਲਾ ਦਿਆਂਗਾ।
1: ਸ਼ਸਤਰ ਧਰਮ ਛਤਰੀ ਕਰੇ ਪੁੰਨ ਬਿਹਾਰੀ ਬੈਸ।
2: ਇਸ ਤਰੀਕੇ ਦੇ ਨਾਲ ਮੈਂ ਇਹਨਾਂ ਜੀਵਾਂ ਤੋਂ ਕਰਮ ਕਰਾਵਾਂਗਾ ਕਿ ਜਿਹੜੇ ਵੈਸ਼ ਧਰਮ ਦਾ ਵਿਵਹਾਰ ਕਰਨਗੇ, ਤੋ ਉਹ ਲੋਕ ਜਿਹੜੇ ਨੇ ਉਹ ਆਪਣਾ ਆਪਣਾ ਧਰਮ ਕਮਾਉਣ। ਕਲਯੁਗ ਵਿੱਚ ਤਾਂ ਹੈ ਕਿ ਲੋਕ ਬੰਦਿਆਂ ਦਾ ਧਰਮ ਹੋਰ ਹੈ, ਕਰਮ ਹੋਰ ਹੈ। ਸਤਯੁਗ ਨੇ ਇਹ ਕਿਹਾ ਸੀ ਕਿ ਮੇਰੇ ਸਮੇਂ ਦੇ ਵਿੱਚ ਜਿਹੜਾ ਬੰਦਾ ਜਿਸ ਧਰਮ ਨਾਲ ਬ੍ਰਾਹਮਣ ਹੈ ਬ੍ਰਾਹਮਣ ਵਾਲੇ ਕੰਮ ਕਰੇਗਾ, ਸ਼ੂਦਰ ਹੈ ਸ਼ੂਦਰ ਵਾਲੇ ਕੰਮ ਕਰੇਗਾ। ਇਸ ਤਰ੍ਹਾਂ ਜਿਹੜੇ ਲੋਕ ਨੇ ਮੇਰੇ ਕਰਮ ਸਮੇਂ ਦੇ ਵਿੱਚ ਕਮਾਉਣਗੇ।
1: ਤੀਨ ਬੇਦ ਤੀਨੋ ਬਰਨ

0: ਉਹ ਸ਼ਸਤਰ ਧਰਮ ਛੱਤਰੀ ਕਰੂਗਾ। ਪੁੰਨ ਜਿਹੜਾ ਧਰਮ ਹੈ, ਇਹ ਜਿਹੜੇ ਲੋਕ ਨੇ ਪੁੰਨ ਧਰਮ ਵੈਸ਼ ਧਰਮ ਦਾ ਵਿਵਹਾਰ ਕਰਨਗੇ, ਵੈਸ਼ ਲੋਕ ਤਿੰਨਾਂ ਵਰਨਾਂ ਨੂੰ ਤਿੰਨਾਂ ਵੇਦਾਂ ਦੇ ਧਰਮ ਇਸ ਤਰ੍ਹਾਂ ਜਣਾ ਦਿਆਂਗਾ।
1: ਦੂਜਾ ਬੋਲੇ ਪਿਤਾ ਜੀ ਸ਼ਸਤਰ ਧਰਮ ਮੋਏ ਖੋਬ।
0: ਹੁਣ ਦੂਜਾ ਕੌਣ ਬੋਲਿਆ ਕਰਕੇ ਇੱਥੇ ਉਸ ਵਕਤ, ਉਦੋਂ ਬਾਅਦ ਬੋਲਿਆ ਤ੍ਰੇਤਾ। ਸੋ ਇਸ ਤਰੀਕੇ ਦੇ ਨਾਲ ਸਤਯੁਗ ਤੋਂ ਬਾਅਦ ਤ੍ਰੇਤਾ ਨਾ ਇਸ ਪ੍ਰਕਾਰ ਬੋਲਿਆ ਕਿ ਪਿਤਾ ਜੀ ਸ਼ਸਤਰ ਧਰਮ ਹੋਏ ਖੂਬ, ਮੇਰੇ ਸਮੇਂ ਵਿੱਚ ਸ਼ਸਤਰ ਧਰਮ ਜਿਹੜਾ ਨਾ ਉਹ ਚੰਗਾ ਹੋਵੇਗਾ।
1: ਸਮੈ ਚਲਾ ਉਹ ਰੀਤ ਮੈਂ ਦੇਵੋ ਸੇਵਾ ਹੂਬ।
0: ਸਾਰਿਆਂ ਤਰੀਕਿਆਂ ਦੀ ਰੀਤੀ ਚੰਗੀ ਚਲਾਵਾਂਗਾ, ਲੋਕਾਂ ਨੂੰ ਮੈਂ ਹੂਬ ਹੁੰਦੀ ਹੁਬ, ਕਹਿੰਦੇ ਪੁਰਾਣੇ ਅੱਖਰ ਨੇ ਇਹ, ਕਹਿੰਦੇ ਫਲਾਨਾ ਕੰਮ ਇਹਨੇ ਬੜਾ ਹੁਬ ਕੇ ਕੀਤਾ ਹੈ। ਹੁਬ ਹੂਬ ਇਹ ਅੱਖਰ ਤੋਂ ਜਨਮ ਲੈਂਦਾ ਹੈ, ਮੁਹੱਬਤ ਪਿਆਰ, ਪਿਆਰ ਅੱਖਰ ਜਨਮ ਲੈਂਦਾ। ਕਹਿੰਦੇ ਲੋਕ ਇਉਂ ਪਿਆਰ ਨਾਲ, ਪਿਆਰ ਤੋਂ ਭਾਵਨਾ ਨੇ ਜਨਮ ਲਿਆ। ਕਹਿੰਦੇ ਲੋਕੀ ਭਾਵਨਾ ਨਾਲ ਕਰਮ ਕਰਿਆ ਕਰਨਗੇ, ਐਨ ਸ਼ਰਧਾ ਨਾਲ, ਪਿਆਰ ਨਾਲ, ਪ੍ਰੇਮ ਨਾਲ ਨਾਮ ਜਪਣਾ, ਦੂਜੇ ਕਰਮ ਧਰਮ ਕਰਨੇ, ਲੋਕੀ ਅੱਛੇ ਹੋਇਆ ਕਰਨਗੇ।
1: ਜਗ ਕਰਾਓ ਅਰਥ ਸਾਂਝ, ਪਾਪ ਮਿਟਾਓ ਲੋਗ।
0: ਮੈਂ ਬਹੁਤ ਸਾਰਾ ਅਰਥ ਸਾਂਝ, ਲੋਕਾਂ ਕੋਲ ਅਰਥ ਪੈਸਾ ਬਹੁਤ ਹੋਵੇਗਾ, ਪੈਸਾ ਇਕੱਠਾ ਕਰਕੇ ਲੋਕ ਸ਼ੌਂਕ ਰੱਖਣਗੇ ਜੱਗ ਕਰਨ ਦਾ। ਮੈਂ ਪੂਰੀ ਦੁਨੀਆਂ ਨੂੰ ਰੋਟੀ ਖਵਾਉਣੀ ਹੈ, ਫਿਰ ਇਹਨਾਂ ਦੇ ਮੈਂ ਜੱਗ ਦੇ ਰਾਹੀਂ ਪਾਪ ਮੇਟ ਦਿਆ ਕਰਾਂਗਾ।
1: ਸੁਰਗ ਲੋਕ ਲਗ ਕਰਮੀ ਦਸ ਬੋਈ ਲੇ ਭੋਗ।
0: ਸਵਰਗ ਲੋਕ ਤੋਂ ਲੈ ਕੇ ਇੱਥੇ ਤੱਕ ਜਿੰਨਾ ਕਰਮ ਬੀਜਿਆ ਹੋਵੇਗਾ, ਸਤਿਗੁਰ ਨੇ ਕਿਹਾ ਸੀ ਮੈਂ ਇੱਕ ਪੁੰਨ ਦਾ 100 ਵਾਰੀ ਫਲ ਭੁਗਤਾਵਾਂਗਾ, 100 ਵਾਰ ਉਹਨੂੰ ਫਲ ਮਿਲਿਆ ਕਰੇਗਾ। ਤੇ ਇਹ ਜਿਹੜਾ ਤ੍ਰੇਤਾ ਕਹਿੰਦਾ ਮੇਰੇ ਸਮੇਂ ਦੇ ਵਿੱਚ ਜਿਵੇਂ 10 ਵਾਰੀ ਫਲ ਮਿਲੇਗਾ, ਇੱਕ ਪੁੰਨ ਕੀਤੇ ਹੋਏ ਦਾ 10 ਵਾਰ ਫਲ ਮਿਲ ਜਾਵੇਗਾ।
1: 10 ਸੰਸਾਰ ਜੀਵੈ ਸਕਲ ਪਾਪ ਡਰਨ ਸਭ ਆ।
0: ਮੇਰੇ ਸਮੇਂ ਦੇ ਵਿੱਚ 10,000 ਸਾਲ ਉਮਰ ਹੋਵੇਗੀ ਬੰਦੇ ਦੀ, ਲੋਕੀ ਪਾਪ ਕਰਨ ਤੋਂ ਡਰਿਆ ਕਰਨਗੇ, ਸੰਕੋਚ ਕਰਿਆ ਕਰਨਗੇ।
1: ਵੱਡੇ ਭਰਾ ਤੇ ਊਨ 10 ਧਰਮ ਚਲ ਹੋਰਾ।
0: ਸੋ ਵੱਡੇ ਭਰਾ ਤੋਂ 10 ਗੁਣਾ ਘੱਟ ਧਰਮ ਦਾ ਰਸਤਾ ਚਲਾਵਾਂਗਾ। ਭਾਵ ਉਹ ਜੇ 100 ਫਲ ਦਿੰਦਾ ਇੱਕ ਪੁੰਨ ਦਾ, 10 ਫਲ ਦੇਵਾਂਗਾ।
1: ਚੁੱਪ ਹੋਏ ਤੀਜਾ ਕੈ ਅਰਚਾ ਘਰ ਕੀ ਵੰਡ।
0: ਹੁਣ ਉਹ ਤਾਂ ਚੁੱਪ ਹੋ ਗਿਆ ਤੀਜਾ ਦੁਆਪਰ ਕ੍ਰਿਸ਼ਨ ਮੁਰਾਰ। ਸੋ ਇਸ ਪ੍ਰਕਾਰ ਕ੍ਰਿਸ਼ਨ ਜੀ ਦੇ ਸਮੇਂ ਅਰਚਾ ਘਰ ਘਰ ਦੇ ਵਿੱਚ ਹੋਵੇਗੀ, ਲੋਕੀ ਪੂਜਾ ਵੱਲ ਜ਼ਿਆਦਾ ਧਿਆਨ ਦਿਆ ਕਰਨਗੇ।
1: ਸੰਸਾਰ ਜੀਵਨਾ ਚਾਰ ਬੀਜ ਅਰਧ ਪੁੰਨ ਅਗ ਖੰਡ।
0: ਹੁਣ ਲੋਕਾਂ ਦੀ ਉਮਰ ਕਹਿੰਦੇ ਦੁਆਪਰ ਦੇ ਵਿੱਚ 1,000 ਵਰਾ ਹੋਵੇਗੀ, ਦੁਆਪਰ ਕਹਿੰਦਾ ਮੇਰੇ ਸਮੇਂ ਵਿੱਚ, ਅਤੇ ਜਿਹੜਾ ਕੋਈ ਚੰਗਾ ਕੰਮ ਕਰੂਗਾ ਉਹਦਾ ਉਹਨੂੰ 4 ਵਾਰੀ ਫਲ ਮਿਲਿਆ ਕਰੂ, ਉਹ ਘਟਦਾ ਘਟਦਾ 4 ਵਾਰੀ ਰਹਿ ਗਿਆ। ਹਾਂ ਮੇਰੇ ਸਮੇਂ ਵਿੱਚ ਅੱਧੇ ਪੁੰਨ ਹੋਇਆ ਕਰਨਗੇ ਤੇ ਅੱਧੇ ਲੋਕ ਪਾਪ ਕਰਿਆ ਕਰਨਗੇ।
1: ਅਦਕ ਬਿਪਰ ਅਰ ਛੱਤਰ ਕੀ ਵਣਜ ਕਰੇ ਜਨ ਆਪ।
0: ਥੋੜੇ ਥੋੜੇ ਲੋਕ ਬਦਲ ਜਾਣਗੇ, ਜਿਹੜੇ ਬਿਪਰ ਬ੍ਰਾਹਮਣ ਨੇ ਜਾਂ ਛੱਤਰੀ ਲੋਕ ਨੇ ਇਹ ਥੋੜਾ ਜਿਹਾ ਵਣਜ ਕਰਨਾ ਸ਼ੁਰੂ ਕਰ ਦੇਣਗੇ, ਕਹਿਣਗੇ ਕੁਛ ਨੀ ਹਾਲ ਮਾੜਾ ਹੀ ਹਾਲ ਹੈ। ਤੋ ਨਾਲੇ ਇਸ ਪ੍ਰਕਾਰ ਦੇ ਨਾਲ ਵੀ ਇਧਰਲੇ ਕੰਮ ਵਿੱਚ ਹੁਣ ਰੋਜੀ ਰੋਟੀ ਘਟ ਗਈ ਹੈ, ਚਲੋ ਆਪਾਂ ਕੋਈ ਨਾਲ ਵਪਾਰ ਕਰ ਲੈਂਦੇ ਹਾਂ। ਇਸ ਤਰ੍ਹਾਂ ਜਿਵੇਂ ਬਈ ਹੁਣ ਵੀ ਕਈ ਕਰਦੇ ਨੇ, ਚਲੋ ਇੱਕ ਪਾਸੇ ਆਪਣਾ ਕਥਾ ਕੀਰਤਨ ਕਰ ਲਿਆ, ਇੱਕ ਦੁਕਾਨ ਵੀ ਨਾਲ ਖੋਲ ਲਈ। ਤਾਂ ਇਸ ਤਰ੍ਹਾਂ ਉਹ ਕਹਿੰਦੇ ਲੋਕ ਦਿੰਦੇ ਕੁਛ ਨੀ ਗੇ, ਬਈ ਹੁਣ ਰੋਟੀ ਦਾ ਗੁਜ਼ਾਰਾ ਤਾਂ ਅਸੀਂ ਕਰਨਾ ਹੀ ਆ। ਇਸ ਕਰਕੇ ਲੋਕ ਜਿਹਨੇ ਨਾ ਇਹ ਆ ਕੇ ਕ੍ਰਿਸ਼ਨ ਜੀ ਦੇ ਸਮੇਂ ਤੋਂ ਹੀ ਕੰਮ ਸ਼ੁਰੂ ਹੋ ਗਿਆ, ਲੋਕੀ ਬ੍ਰਾਹਮਣ ਦਾ ਕਰਮ ਕਰਨਗੇ ਪਰ ਗੁਜ਼ਾਰਾ ਔਖਾ ਹੋਣ ਕਰਕੇ ਉਹ ਫਿਰ ਨਾਲ ਨਾਲ ਵਪਾਰ ਵੱਲ ਵੀ ਧਿਆਨ ਦੇਣ ਲੱਗ ਜਾਣਗੇ।
1: ਰਾਜਾ ਕੋ ਗੁਰ ਮਾਨ ਕੈ ਨਿਆਏ ਕਰਾਵੇ ਆਪ।
0: ਪਹਿਲਾਂ ਪੰਚਾਇਤ ਵਿੱਚ ਰਾਜ ਹੁੰਦਾ ਸੀ, ਫੈਸਲਾ ਪਹਿਲਾਂ ਫੈਸਲਾ ਘਰ ਵਿੱਚ ਹੀ ਹੋ ਜਾਂਦਾ ਸੀ, ਵੱਡੇ ਬਜ਼ੁਰਗ ਨੇ ਬਹਿ ਕੇ ਫੈਸਲਾ ਕਰ ਦੇਣਾ, ਲੋਕ ਮੰਨ ਲੈਂਦੇ ਸੀ। फिर उस बाद आया समा ऐसा कि पंचायत विच गल निबड़ जांदी सी। यह तीजा युग है, इहदे विच राजे कोल जाके न्याय हुंदा, लोकी राजे कोल फरियाद करदे, कहने मेरे समय विच लोग राजे तो ही फैसला कराया करनगे।
1: चुप हुआ चुप चतुर था ब्रह्मा कह तू बोल।
0: जदों तीन जाने बोल के चुप हो गए, चौथा फिर कलयुग की वारी आ गई। ब्रह्मा कहना पुत्र तू भी बोल, तेरे बोलां लई मैं तरस रहा, की बोलेगा।
1: तब हम कर जोरे नमर आदस तुमरी कोल।
0: उस वक्त कलयुग कहना मैं अपने पिता ब्रह्मा नूं हाथ जोड़ के आदस हुंदी आदेश नमस्कार कीती, मत्था टेकिया, पिता जी मैं तां तुहाडे कोल ही हां, मैनूं हुक्म करो।
1: हसकर ब्रह्मा बोलियो पुत्र पिछारी मोर।
0: ए मेरा सारिया नालों पिछला पुत्र, भाव चौथा पुत्र है तू मेरा, हस के ब्रह्मा बोलिया।
1: तेरी इच्छा होए जो सो मेरे मन लोर।
0: पुत्र दस तेरी की इच्छा है, मेरे मन की बड़ी लोचा है कि तू भी अपने तिना भरावां मंगू, अपने समय विच लोकां तो की करवाएगा तो वो मैनू दसना कर।
1: कुछ तो कहने लगा जन कर पुनर पाप।
0: सो कहन लग्या जी उस वक्त मेरे समय दे विच ए कुछ जेड़े ना जन कर पुनर पाप, मेरे समय दे विच जेड़े पुन अते पाप जेड़े ना ए जन करेगा, पाप बंदा अपने घर पाप शरीर उत्ते भोगया करेगा, जो करेगा ए कर करे सो ए कर पाए, कोई ना पकड़े किसे ही थाए। इस करके मेरे समय विच तां बंदा जेड़े शरीर नाल कम करेगा, शरीर खेत जो बीजिया अंत खलोआ आए, जेहा बीजा सोलना कर्मा संदड़ा खेत।
1: बै सो बरक दो बीज ले करै सो भोगै आप।
0: मेरे समय विच पिता जी उम्र होवेगी 100 साल दी बंदे दी, जेड़ा कोई कर्म चंगा बीजेगा उन्हों सिर्फ 2 गुणा ही फल होवेगा, एक चंगे कर्म का 2 बारी फल खा सकता बंदा।
1: बहुत पुत्र बो बाशना इच्छिया सिच्छिया सार।
0: मेरे समय में लोकां च विषय वाशना बहुत होवेगी, पुत्र बहुते होणगे, से सिक्ख्या का सार इच्छिया होवेगी, भाव मनमती लोग ज्यादा होणगे, जो जी करेगा उही कम करया करनगे, जेड़ी गल चंगी लगेगी उन्हों धर्म मान लिया करनगे, जेड़ी गल विच कोई लगता कि अच्छी गल है उन्हों कहणगे यह असली गल सार सिद्धांत गल। इस तरह लोकी अपने कलयुग दे विच अपने आप ही धर्म नूं बदल लिया करनगे।
1: शूद्र राज कर हीरन बेद जाप हर तार।
0: सो इस तरीके दे नाल जेड़े लोग होणगे ना ये मेरे समय दे विच शूद्र लोग हीर हुंदे नीवे लोग ये वेदां दा पाठ करनगे। तो इसे तरीके नाल कहिंदे ने जो लोग ने वो हत्थां दा जाप करनगे, भाव हत्थां नाल कर्म करनगे, शूद्र राज करनगे, इस तरीके नाल सारिआं दी मैं हर चीज ही बदल देंगा, ब्राह्मण तो नीवे कर्म करा देंगा, शूद्र तो वेद पढ़वा देंगा, शूद्र राज करन ला देंगा, सारे काम मेरे समय दे विच पुठे शुरू हो जाणगे।
1: भगत करै पापी तरै नर नारी दिज सूद।
0: हां एक काम मैं बहुत चंगा करांगा, मेरे राज दे विच जेड़ा भी बंदा भगती करेगा ना वो मैं नहीं रखिया भी ये ब्राह्मण तरेगा जां ये तां तरेगा ब्राह्मण है जां ये उच्ची जाति दा नीवी दा, मेरे राज दे विच जेड़ा भी बंदा भगती करेगा माई भाई कोई ब्राह्मण है कोई शूद्र है नीच है कोई बच्चा है कोई जवान है कोई तुरक है कोई शंकर वर्णिया है कोई होर प्रकार दे आश्रमां वाला है कोई माड़ा चंगा, मेरे समय में जिन्हें कहता सतनाम श्री
1: साहिब जी
0: सतनाम श्री कहना, मेरे समय में जेड़ा भी बंदा मर्जी वाहेगुरु कहे उसे तार दिया करांगा, क्योंकि मेरे समय में भगती फलेगी बहुत ज्यादा पर लोग करे नहीं। कोई अकल वाला बंदा होगा जो भगती करेगा, बाकियों की बुद्धि तो मर जाएगी विषयों के होर कमां दे विच। पर मेरे समय में है कि नाम का फल बहुता मिलेगा लोगों।
1: भगत करै पापी तरै नाम बिना दंडो सक नरक सुरग मम राज।
0: नरकां ते स्वर्गां विच मेरा ही राज होवेगा कलजुग कहिंदा। नाम तो बिहूणियां बंदियां नूं मैं बहुत दंड दियांगा। जिहड़ा बंदा नाम नहीं जपेगा उहनूं चंगा दंड दियांगा। जिहड़े बंदे नाम जपणगे उन्हां बंदियां नूं मैं कुछ नहीं कहांगा क्योंकि नाम ही मेरे समय में सारिआं नालों वड्डी चीज है।
1: भूनी दोनों गत्र दे जोनी अर्थ समाज।
0: तो इस तरीके दे नाल मेरे समय दे विच जो तुरने योग तोरा है ना वो लोग ज्यादातर की करिआ करनगे। पृथ्वी पर दो ही तोरे तोरांगा, एक विषय विकार ते एक पदार्थां दी एकत्रता। बस दो ही काम होणगे। एक तो लोग विषय विकारां वाली ज्यादा झुकाव रख्या करनगे ते एक आपदा घर भरिया करनगे। समान लिया लिया लिया लिया के लोगों नूं भगती नाल कोई मतलब नहीं होया करेगा। बस यही गल्लां करनगे। जेकर विषयां दी गल सुना दो तां तां दुनिया दुआले इकट्ठी हो जाया करेगी। जिथे भजन की गल होवेगी उत्थों लोग भज्या करनगे। इस तरीके नाल संसार दा मेरे समझ वर्तारा होवेगा।
1: ए भावी पूर्ण करो तब जमोगा खोव।
0: तो ए भावी पूर्ण होवे मैं तब उस वक्त अपने समय दे विच जावांगा, जा करके इस चीज नूं पूरी करांगा। तो तुसी ए मैनूं वर दिओ कि मैं अपने समय विच ऐसे कर्म करा।
1: एक तुम्हारे दंड सौ और न जानो दूब।
0: तो होर मैं किसे नूं नहीं जानांगा, ब्रह्मा दा दंड सहांगा, किसे दूसरे नूं पछाणांगा नहीं, भाव परवाह नहीं करांगा किसे दी। बस एक तुहाडा दंड जां ब्रह्म दा दंड सहारांगा, बाकी मैं किसे तो नहीं डरना, ना मैं किसे दी परवाह करनी है।
1: सतगुर कै एक समय मैं ब्रह्मा कैत सुहात।
0: सो सतगुरु महाराज सच्चे पातशाह कहणगे फिर एक समय ब्रह्मा इस तरीके नाल कहिंदा शोभनीक होया।
1: सुन सुत भूमि जाइयो धर्म कर्म विख्यात।
0: कहण लग्या पुत्र तू जदों जाएगा ना धरती ते तो उस वक्त धर्म कर्म जेड़ा कर्म संसार दे अंदर जाके प्रगट करना।
1: सुन कल युग मेरो हुक्म तू मम आग्या वार।
0: हुण कल युग तू सुन ਇਹ ਤੂੰ ਨਾ ਮੇਰੇ ਆਗਿਆ ਦੇ ਵਿੱਚ ਚੱਲਣਾ ਇਸ ਤਰੀਕੇ ਨਾਲ ਕਿ ਆਗਿਆ ਤੋਂ ਬਾਹਰ ਨਹੀਂ ਜਾਣਾ।
1: ਸਰਬ ਮੰਤਰ ਤੋਏ ਰਾਜ ਰੱਦ ਨਾਮ ਮੰਤਰ ਸਿੱਧ ਸਾਰ।
0: ਬ੍ਰਹਮਾ ਕਹਿਣ ਲੱਗਿਆ ਪੁੱਤਰ ਕਲਯੁਗ ਸੁਣ, ਤੇਰੇ ਸਮੇਂ ਵਿੱਚ ਜਿੰਨੇ ਮੰਤਰ ਜੰਤਰ ਤੰਤਰ ਹੋਣਗੇ ਨਾ ਜਿਹੜੇ ਚੱਲ ਰਹੇ ਨੇ ਸਾਰੇ ਰੱਦ ਕਰ ਦਿਆਂਗਾ। ਤੇਰੇ ਸਮੇਂ ਵਿੱਚ ਇੱਕੋ ਹੀ ਚੀਜ਼

0: ਕਲਯੁਗ ਦੇ ਵਿੱਚ ਬਸ ਹਰੀ ਦਾ ਭਜਨ ਕਰਨਾ, ਹਰੀ ਨੂੰ ਚਿੱਤ ਚ ਵਸਾਉਣਾ, ਹਰੀ ਨਾਲ ਪ੍ਰੇਮ ਕਰਨਾ, ਇਹ ਲੋਕਾਂ ਨੂੰ ਪ੍ਰਚਾਰ ਕਰਨਾ, ਤੂੰ ਹਰ ਜਪਣਾ, ਹਰ ਸਿਮਰਨਾ, ਹਰੀ ਨਾਲ ਪ੍ਰੇਮ ਕਰਨਾ। ਇਸ ਤਰੀਕੇ ਨਾਲ ਕਹਿੰਦੇ ਸਾਰੀਆਂ ਆਸਾਂ ਵੀ ਹਰੀ ਦੇ ਉੱਤੇ ਰੱਖਣੀਆਂ ਨੇ, ਹਰੀ ਉੱਤੇ ਹੀ ਆਸ ਰੱਖੇਗਾ ਜਿਹੜਾ, ਉਹਦੀ ਆਸਾ ਪੂਰੀ ਹੋਵੇਗੀ।
1: ਦੇ ਅੰਤ ਵੀ ਹਰ ਭਜੇ ਤੋ ਵੀ ਹੋ ਨਿਸਤਾਰ।
0: ਅਰੇ ਚਲੋ ਇਦੋਂ ਵੀ ਮੈਂ ਖੁੱਲੀ ਛੁੱਟੀ ਦੇ ਦਿੰਦਾ, ਹੋਰ
2: ਲੱਗਣਾ ਕਿ ਮਾੜਾ ਕੰਮ ਕਰਨਾ। ਉਹ ਤਾਂ ਕਹਿੰਦੇ ਮੈਂ ਵੈਸੇ ਗੱਲ ਕਰਦਾ ਵੀ ਜਿਵੇਂ ਕਿਸੇ ਬੰਦੇ ਨੂੰ ਸਾਰੀ ਜ਼ਿੰਦਗੀ ਗੁਰਦੁਆਰੇ ਜਾਣ ਦਾ ਮੌਕਾ ਹੀ ਲੱਗਿਆ, ਨਾ ਸੋਝੀ ਪਈ, ਕੁਛ ਨਹੀਂ ਹੋਇਆ। ਪਰ ਕਹਿੰਦੇ ਕਿਤੇ ਅੰਤਮ ਸਮੇਂ ਤੇ ਮਰਨ ਵੇਲੇ ਉਹਦੇ ਮੂੰਹ ਚੋਂ ਨਿਕਲ ਗਿਆ ਸਤਨਾਮ ਸ੍ਰੀ
1: ਵਾਹਿਗੁਰੂ ਸਾਹਿਬ,
2: ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਲਓ ਵੀ ਉਹਦਾ ਵੀ ਭਲਾ ਹੋ ਜਾਇਆ ਕਰੇਗਾ। ਕਹਿੰਦੇ ਇਹ ਤੁਸੀਂ ਕਰਨਾ ਹੁਣ, ਜੇ ਕੋਈ ਜਿਵੇਂ ਅਜਾ ਮਲ ਦੇ ਮੂੰਹ ਚੋਂ ਅਖੀਰਲੇ ਟਾਈਮ ਨਾਰਾਇਣ ਨਾਰਾਇਣ ਨਿਕਲਦਾ ਰਿਹਾ ਤਰ ਗਿਆ। ਕਲਯੁਗ ਕਹਿੰਦਾ ਪਿਤਾ ਜੀ ਮੇਰਾ ਸਮਾਂ ਇੰਨਾ ਮਾੜਾ ਵੀ ਨਹੀਂ ਜਿੰਨਾ ਲੋਕ ਸਮਝਦੇ ਨੇ, ਮੇਰੇ ਸਮੇਂ ਵਿੱਚ ਤਾਂ ਬਹੁਤ ਚੰਗਾ ਹੋਵੇਗਾ। ਜਿਹੜਾ ਬੰਦਾ ਅੰਤਮ ਸਮੇਂ ਤੇ ਵੀ ਨਾਮ ਯਾਦ ਕਰੇਗਾ ਤਰ ਜਾਇਆ ਕਰੇਗਾ।
1: ਐਸੇ ਹਰ ਕੇ ਉਹ ਨਿਤ ਭਜੈ ਭਉਜਲੋ ਤੁਰੈ ਪਾਰ।
2: ਕਿਉਂ ਜਿਹੜੇ ਇਸ ਤਰੀਕੇ ਨਾਲ ਹਰੀ ਦਾ ਭਜਨ ਰੋਜ਼ ਕਰਨਗੇ ਉਹ ਕਿਉਂ ਨਾ ਤਰਨਗੇ? ਜਿਹੜਾ ਮਰਨ ਵੇਲੇ ਵਾਹਿਗੁਰੂ ਕਹੇਗਾ ਉਹ ਤਰੇਗਾ, ਜਿਹੜਾ ਰੋਜ਼ ਮਾੜੀ ਮਾੜੀ ਸੰਗਤ ਆ। 5 ਮਿੰਟ ਆਪਾਂ ਜਾਪ ਕਰਦੇ ਹਾਂ ਇਸੇ ਕਰਕੇ, 5 ਮਿੰਟ 2 ਮਿੰਟ ਪਹਿਲਾਂ ਤਾਂ ਜ਼ਿਆਦਾ ਵੀ ਕਰਦੇ ਸੀ, ਫਿਰ ਕਲਯੁਗ ਦਾ ਜ਼ੋਰ ਪੈ ਗਿਆ। ਉਹ ਕਹਿੰਦੇ ਇੰਨਾ ਕਹਿੰਦੇ ਨਾਮ ਜਪਾਈ ਜਾਂਦਾ, ਉਹ ਕਈ ਬੰਦਿਆਂ ਚ ਹੋ ਕੇ ਬੋਲਿਆ ਮੈਨੂੰ, ਕਹਿੰਦਾ ਉਹ ਇੰਨਾ ਨਾਮ ਨਾ ਜਪਾ, ਮੇਰੇ ਸਮੇਂ ਦੇ ਵਿੱਚ ਪੁੱਠੇ ਕੰਮ ਨਾ ਕਰ ਤੂੰ। ਜਿਵੇਂ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਜਦ 7 ਦਿਨ ਦਾ ਸਮਾਗਮ ਨਾਮ ਸਿਮਰਨ ਭਜਨ ਕਮਾਈ ਦਾ ਸਮਾਗਮ ਸ਼ੁਰੂ ਕੀਤਾ, ਤਾਂ ਥੋੜੇ ਦਿਨ ਪਹਿਲਾਂ ਕਲਯੁਗ ਆਇਆ ਸੀ ਬਾਬਾ ਜੀ ਕੋਲੇ। ਬਾਬਾ ਜੀ ਮੈਨੂੰ ਰਾਹ ਚ ਦੱਸਦੇ ਹੁੰਦੇ ਸੀ, ਕਹਿੰਦੇ ਇੱਥੇ ਖੜਾ ਸੀ ਆ ਕੇ ਕਾਲੇ ਜੇ ਕੱਪੜੇ ਪਾਏ ਲੰਬਾ ਜਾ, ਕਹਿੰਦੇ ਮੈਂ ਕਿਹਾ ਤੂੰ ਕੌਣ ਆ ਬਈ? ਉਹ ਕਹਿੰਦੇ ਤੈਨੂੰ ਨੀ ਪਤਾ ਕੌਣ ਆ ਮੈਂ, ਤੂੰ ਮੇਰੇ ਰਾਜ ਚ ਪੁੱਠਾ ਕੰਮ ਸ਼ੁਰੂ ਕਰਨ ਲੱਗਿਆ। ਕਹਿੰਦੇ ਕਿਉਂ, ਮੈਂ ਕੀ ਪੁੱਠਾ ਕੰਮ ਕਰਨ ਲੱਗਿਆ? ਨਾ ਲੋਕਾਂ ਨੂੰ ਨਾਮ ਜਪਾਉਣ ਲੱਗਿਆ, ਤੈਨੂੰ ਸ਼ਰਮ ਨਹੀਂ ਆਉਂਦੀ ਮੇਰੇ ਰਾਜ ਚ ਨਾਮ ਜਪਾਉਣਾ? ਤੂੰ ਇਸ ਤਰੀਕੇ ਨਾਲ ਬੜਾ ਪੁੱਠਾ ਬੋਲਿਆ। ਕਹਿੰਦਾ ਜੇ ਤੂੰ ਨਾਮ ਜਪਾਇਆ ਮੈਂ ਇਹੋ ਜਿਹੀ ਹਨੇਰੀ ਲਿਆਊਂਗਾ, ਸਾਰਾ ਕੁਛ ਉਡਾ ਦੂੰ ਤੇਰਾ। ਬਾਬਾ ਜੀ ਬ੍ਰਹਮ ਗਿਆਨੀ ਸੀ, ਉਹਨਾਂ ਨੂੰ ਬੜਾ ਗੁੱਸਾ ਆਇਆ ਉਹਦੇ ਤੇ, ਕਹਿੰਦੇ ਮੈਨੂੰ ਬੜਾ ਗੁੱਸਾ। ਕਹਿੰਦੇ ਮੈਂ ਸੋਟੀ ਤਾਂ ਚੁੱਕ ਕੇ ਕਿਹਾ, ਕਹਿੰਦੇ ਆ ਤੂੰ ਫਿਰ ਤੈਨੂੰ ਮੈਂ ਦੱਸਾਂ ਪਤਾ। ਕਹਿੰਦੇ ਜੇ ਤੂੰ ਵਿਘਨ ਪਾਇਆ ਨਾ ਨਾਮ ਜਪਣ ਵਿੱਚ, ਤੂੰ ਗੁਰੂ ਨਾਨਕ ਸਾਹਿਬ ਨੇ ਤਾਂ ਛੱਡਤਾ, ਮੈਂ ਤੈਨੂੰ ਛੱਡਣਾ ਵੀ ਨਹੀਂ ਫਿਰ। ਕਹਿੰਦੇ ਫਿਰ ਡਰ ਗਿਆ। ਕਹਿੰਦੇ ਪਰ ਪਹਿਲੇ ਦਿਨ ਇੰਨੀ ਹਨੇਰੀ ਇੰਨਾ ਤੂਫਾਨ ਕੇ, ਕਹਿੰਦੇ ਮੈਂ ਇਹਨੂੰ ਇੱਕ ਗੱਲ ਕਹਿਤੀ ਕਿ ਚਾਰ ਦੀਵਾਰੀ ਦੇ ਵਿੱਚ ਜੇ ਬਣਿਆ ਨਾ ਫਿਰ ਦੇਖ ਲਾ। ਕਹਿੰਦੇ ਆਸੇ ਪਾਸੇ ਸਫੈਦਿਆਂ ਦੇ ਸਾਰੇ ਦਰਖਤ ਤੋੜ ਤੇ ਤੂਫਾਨ ਨੇ, ਇੰਨੇ ਗੜੇ ਪਏ, ਸੰਗਤ ਨੂੰ ਰੁਕਾਵਟਾਂ ਖੜੀਆਂ ਕਰਦੀਆਂ। ਕਹਿੰਦੇ ਪਰ ਫਿਰ ਵੀ ਸਾਡਾ ਸਮਾਗਮ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਪੂਰਾ ਚੱਲਿਆ। ਇਸ ਤਰੀਕੇ ਨਾਲ ਹੈ ਕਿ ਕਲਯੁਗ ਰੁਕਾਵਟ ਵੀ ਪਾਉਂਦਾ, ਕਿਉਂਕਿ ਇਹਦੇ ਵਿੱਚ ਤਰਨਾ ਵੀ ਬੜਾ ਸੌਖਾ ਹੈ। ਤਾਂ ਤੇ ਕਹਿੰਦੇ ਨਾਮ ਇੱਕ ਵਾਰੀ ਕਿਹਾ ਹੀ ਬੰਦਾ ਤਰ ਜਾਇਆ ਕਰੇਗਾ।
1: ਬ੍ਰਹਮ ਪਰਾਇਣ ਹੋਏ ਕੈ ਤਨ ਮਨ ਅਰਪੈ ਜੋਏ।
2: ਕਹਿੰਦੇ ਬ੍ਰਹਮ ਦੇ ਆਸਰੇ ਹੋ ਕੇ ਜਿਹੜਾ ਤਨ ਮਨ ਧਨ ਸਾਰਾ

0: ਕਹਿੰਦੇ ਪੁੱਤਰ ਇੱਕ ਗੱਲ ਦਾ ਖਿਆਲ ਰੱਖੀ, ਬਾਲਾ ਨਾ ਸਿਰ ਚੜ ਜੀ ਕਿਤੇ ਮੈਂ ਹੀ ਮੇਰਾ ਰਾਜ ਹੈ। ਜਿਨ੍ਹਾਂ ਨੇ ਬ੍ਰਹਮ ਦੇ ਆਸਰੇ ਹੋ ਕੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ, ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਜਿਨ੍ਹਾਂ ਨੇ ਇਹ ਕਰਮ ਪਕੜ ਲਿਆ ਨਾ, ਜਿਹੜੇ ਗੁਰੂ ਵਾਲੇ ਹੋਣਗੇ, ਜਿਹੜੇ ਸਹੀ ਗੁਰਸਿੱਖ ਹੋਣਗੇ, ਜਿਹੜੇ ਧਰਮਾਤਮਾ ਪੁਰਸ਼ ਹੋਣਗੇ, ਉਥੇ ਭੁੱਲ ਕੇ ਨਾ ਹੱਥ ਪਾ ਲਈ ਕਿਤੇ, ਉਹ ਤੈਨੂੰ ਕਰ ਦੇਣਗੇ ਪੁੱਠਾ। ਉਹੀ ਬਚਨ ਆ ਗਿਆ ਨਾ ਬਾਬਾ ਜੀ ਵਾਲਾ, ਕਹਿੰਦੇ ਇਸ ਕਰਕੇ ਉਹਨਾਂ ਤੋਂ ਡਰੀ, ਉਹਨਾਂ ਦੇ ਜੋੜੇ ਜਾੜੇ ਝਾੜਿਆ ਕਰੀ, ਪ੍ਰਸ਼ਾਦ ਵੀ ਲੈ ਲਿਆ ਕਰ ਜਾ ਕੇ, ਇਸ ਕਰਕੇ ਉਥੋਂ ਥੋੜਾ ਜਿਹਾ ਭੈ ਕਰੀ। ਤੇ ਬਾਕੀ ਜਿਹੜੇ ਲੋਕ ਨੇ ਕਲਯੁਗ ਦੇ ਅੰਦਰ ਪਖੰਡੀ ਲੋਕ, ਸ਼ਰਾਬੀ ਕਬਾਬੀ, ਇਹੋ ਜਿਹੇ ਪੁੱਠੇ ਕੰਮਾਂ ਵਾਲੇ, ਇਹਨਾਂ ਨੂੰ ਜਿੰਨਾ ਮਰਜ਼ੀ ਮਾਰੀ, ਮੈਂ ਤੈਨੂੰ ਕੁਛ ਨੀ ਕਹਿੰਦਾ।
1: ਅਪਰ ਸਕਲ ਤਜ ਆਸਰੋ ਏਕ ਨਾਮ ਕੋ ਪ੍ਰੇਮ।
0: ਹੋਰ ਸਾਰਾ ਆਸਰਾ ਛੱਡ ਦੇਣਾ ਕਲਯੁਗ ਦੇ ਵਿੱਚ।

0: ਪੀਰ ਕੇ ਉਲੰਘ ਕੇ ਸਾਜੁਜ ਮੁਕਤੀ ਪ੍ਰਾਪਤ ਕਰ ਲਵੇਗਾ। ਚਾਰਾਂ ਮੁਕਤੀਆਂ ਵਿੱਚੋਂ ਸਯੁਜ ਮੁਕਤੀ ਹੈ ਜਿਹੜੀ ਸ਼੍ਰੋਮਣੀ
1: ਆਪਣੀ ਨਾਰੀ ਸੱਚ ਬ੍ਰਿਤ ਖਾਜ ਅੱਖਾਂ ਜੀ ਬ੍ਰਿਤ
0: ਆਪਣੀ ਨਾਰ ਤੇ ਸੰਤੋਖ ਸੱਚ ਦੀ ਵਿਚਾਰ ਜਾਂ ਸੱਚ ਦਾ ਵਰਤ ਤੇ ਖਾਣੇ ਯੋਗ ਕੀ ਹੈ ਤੇ ਨਾ ਖਾਣੇ ਯੋਗ ਕੀ ਹੈ ਇਹਦਾ ਵਿਚਾਰ ਜੋ ਧਾਰੇਗਾ ਆਪਣੇ ਮਨ ਦੇ ਅੰਦਰ ਕਲਯੁਗ ਵਿੱਚ।
1: ਸੋਈ ਸੰਤ ਗੁਰ ਮਾਨੀਓ ਕਲੋ ਪੁੱਤਰ ਸਤ ਚਿੱਤ
0: ਕਲਯੁਗ ਪੁੱਤਰ ਕਲਯੁਗ ਦੇ ਵਿੱਚ ਉਹ ਬੰਦੇ ਨੂੰ ਤੂੰ ਚੰਗਾ ਮੰਨੀ ਜਿਹੜਾ ਬੰਦਾ ਆਪਣੀ ਇਸਤਰੀ ਵਿੱਚ ਜਤੀ ਹੋਵੇਗਾ ਉਹ ਤੋਂ ਡਰੀ ਕਿਉਂਕਿ ਉਹ ਬੰਦਾ ਬੜਾ ਚੰਗਾ ਹੈ। ਜਿਹੜਾ ਸੱਚ ਦੀ ਵਿਚਾਰ ਕਰੇਗਾ ਕੀ ਖਾਣਾ ਤੇ ਕੀ ਨਹੀਂ ਖਾਣਾ ਉਹ ਬੰਦਾ ਵੀ ਚੰਗਾ ਉਹਦੇ ਕੋਲ ਨਾ ਜ਼ਿਆਦਾ ਜਾਈ ਤੰਗ ਨਾ ਕਰੀ ਉਹਨੂੰ। ਆਪਣੀ ਨਾਰੀ ਵਿੱਚ ਸਤੀ ਵਰਤਾ ਹੋਵੇ ਤੇ ਅਖਾਜ ਦੇ ਖਾਣ ਵਿੱਚ ਬਿਰਤੀ ਵਿੱਚ ਬਰਾਗਵਾਨ ਹੋਵੇ ਤੇ ਚਿੱਤ ਵਿੱਚ ਸੱਚ ਕਰਕੇ ਧਾਰ ਲੈ ਗੱਲ ਐਸੇ ਪੁਰਸ਼ਾਂ ਨੂੰ ਕਦੇ ਤੰਗ ਨਾ ਕਰੀ।
1: ਸਤਯੁਗ ਮੇਰੇ ਸਿਰ ਬਸੋ ਭੁਜਾ ਬਸੋ ਤਿੱਤਰੇ
0: ਕਹਿੰਦੇ ਸਤਯੁਗ ਤਾਂ ਮੇਰੇ ਸਿਰ ਤੇ ਵਸਦਾ ਹੈ। ਕਹਿਣ ਲੱਗਿਆ ਬ੍ਰਹਮਾ ਬਾਹਾਂ ਵਿੱਚ ਮੇਰੇ ਤ੍ਰੇਤਾ ਵਸਦਾ ਹੈ।
1: ਦੁਆਪਰ ਬਸੀਓ ਜੰਗ ਮਮ ਤੂੰ ਚਰਨਨ ਕੋਸੇ
0: ਜਿਹੜਾ ਦੁਆਪਰ ਹੈ ਯੁਗ ਬ੍ਰਹਮਾ ਕਹਿੰਦਾ ਇਹ ਮੇਰੀਆਂ ਜੰਗਾਂ ਵਿੱਚ ਵਸਦਾ ਹੈ ਅਤੇ ਜਿਹੜਾ ਕਲਯੁਗ ਹੈ ਇਹ ਮੇਰੇ ਪੈਰਾਂ ਵਿੱਚ ਵਸਦਾ ਹੈ।
1: ਅੰਗ ਅੰਗ ਕੀ ਮੁਕਤ ਇਹ ਵੇਦ ਮਾਂਜ ਲਿਖ ਦੇਣ
0: ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜੇ ਨਾ ਵੇਦ ਵਿੱਚ ਇਹ ਗੱਲ ਲਿਖ ਦਿੱਤੀ ਹੈ ਕਿ ਧਰਮ ਦੇ ਕਿਹੜੇ ਅੰਗ ਨਾਲ ਬ੍ਰਹਮਾ ਦੇ ਕਿਹੜੇ ਅੰਗ ਭਾਵ ਯੁੱਗ ਵਿੱਚ ਮੁਕਤੀ ਹੋਣੀ ਹੈ ਕਲਯੁਗ ਵਿੱਚ ਕਿਵੇਂ ਮੁਕਤੀ ਹੋਣੀ ਹੈ ਸਤਯੁਗ ਵਿੱਚ ਕਿਵੇਂ ਹੋਣੀ ਹੈ ਤ੍ਰੇਤੇ ਵਿੱਚ ਕਿਵੇਂ ਦੁਆਪਰ ਵਿੱਚ ਕਿਵੇਂ ਸਾਰਿਆਂ ਯੁੱਗਾਂ ਦਾ ਆਪੋ ਆਪਣਾ ਧਰਮ ਹੈ। ਸਤਯੁਗ ਸੱਤ ਤੇਤਾ ਜੱਗੀ ਦੁਆਪਰ ਪੂਜਾ ਚਾਰ ਤਿੰਨੋਂ ਯੁੱਗ ਤਿੰਨੋਂ ਦਿਹਾੜੇ ਕੱਲ ਕੇਵਲ ਨਾਮ ਆਧਾਰ ਕਲਯੁਗ ਦੇ ਵਿੱਚ ਕੇਵਲ ਨਾਮ ਦਾ ਹੀ ਆਸਰਾ ਚੱਲੇਗਾ ਬਾਕੀ ਸਾਰੇ ਆਸਰੇ ਖਤਮ ਹੋ ਜਾਣਗੇ।
1: ਸੋਈ ਸੋ ਸਾਚੀ ਭਲੇ ਸਕਲ ਸਮਾਲਾ ਕੀਨ
0: ਸੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਉਹ ਪਿੱਛੇ ਕਹੀ ਗੱਲ ਸੱਚੀ ਹੈ ਉਹ ਗੱਲ ਭਲੀ ਹੈ ਸਾਰੀ ਦਾ ਸੰਭਾਲਾ ਤੁਹਾਨੂੰ ਕਰਾ ਦਿੱਤਾ ਹੈ ਪਾ ਅਥਵਾ ਤੁਸਾਂ ਸਮੂਲਾ ਕਰ ਲਿਆ ਯਾਦ ਕਰ ਲਿਆ ਮੈਂ ਤੁਹਾਨੂੰ ਦੱਸ ਦਿੱਤਾ ਕਿ ਮੇਰੇ ਸਮੇਂ ਵਿੱਚ ਕੀ ਵਰਤਾਰਾ ਵਰਤੇਗਾ।
1: ਆਪਣੋ ਆਪਣੋ ਰਾਜ ਕਰ ਤੁਮ ਆਇਓ ਮਮ ਧਾਮ
0: ਬ੍ਰਹਮਾ ਨੇ ਸਾਨੂੰ ਕਿਹਾ ਕਿ ਆਪੋ ਆਪਣਾ ਰਾਜ ਕਰਕੇ ਤੁਸੀਂ ਵਾਪਸ ਮੇਰੇ ਘਰ ਚ ਆ ਜਾਣਾ।
1: ਕਰ ਕਰ ਕਰਨੀ ਕਲਪ ਲਗ ਪਾਇਓ ਆਏ ਆਰਾਮ
0: ਸੋ ਕਰ ਕਰਕੇ ਆਪਣੀ ਕਰਨੀ ਕਲਪਾਂ ਤੱਕ ਇੱਕ ਕਲਪ ਜਿਹੜਾ ਹੁੰਦਾ ਹੈ ਇੱਕ ਕਲਮ ਜੈਸਾ ਹੁੰਦਾ ਕਿ ਦਸ ਕੁ ਯੁੱਗ ਜਦੋਂ ਲੰਘ ਜਾਂਦੇ ਨੇ ਇਸ ਤਰੀਕੇ ਨਾਲ ਆਪਣੀ ਕਰਮੀ ਕਰਕੇ ਕਰਮੀ ਆਪੋ ਆਪਣੀ ਕਰਕੇ ਫਿਰ ਮੇਰੇ ਕੋਲੋਂ ਸੇਨਤਾ ਵਿੱਚ ਬ੍ਰਹਮਾ ਦੇ ਵਾਕ ਕਹਿੰਦੇ ਇਹ ਵਾਕ ਬ੍ਰਹਮ ਸੇਨਤਾ ਵਿੱਚ ਕਹੇ ਹੋਏ ਇਹਨਾਂ ਨੇ ਲਏ ਨੇ ਕਿ ਜਪ ਜਿਹੜਾ ਚਾਰ ਪ੍ਰਕਾਰ ਦਾ ਇਸ ਢੰਗ ਦੇ ਨਾਲ ਚਾਰ ਵੇਦ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸੁਣਾਈਆਂ ਕਲਯੁਗ ਨੇ ਆ ਕੇ ਮਹਾਰਾਜ ਨੂੰ।
1: ਬ੍ਰਹਮਾ ਵਾਕ ਕਹਿ ਸੰਗਤਾ ਪਰਾ ਪਸੰਤੀ ਜਾਪ
0: ਬ੍ਰਹਮਾ ਨੇ ਸੰਗਤਾਂ ਵਿੱਚ ਕਹਿੰਦੇ ਅੱਗੇ ਜਾ ਕੇ ਦੱਸਦੇ ਨੇ ਕਿ ਜਾਪ ਲਿਖੇ ਨੇ ਪਰਾ ਬਾਣੀ ਪਸੰਤੀ ਬਾਣੀ ਇਹ ਸਾਰੀਆਂ ਬਾਣੀਆਂ ਦੇ ਜਾਪ।
1: ਮਦਮਾ ਵੈਖਰੀ ਜਾਪ ਰਸ ਚਾਰ ਵੇਦ ਇਸ ਥਾਪ
0: ਫਿਰ ਜਿਹੜੀ ਬਾਣੀ ਲਿਖੀ ਹੈ ਮਦਮਾ ਬਾਣੀ ਹੈ ਫਿਰ ਇਸੇ ਪ੍ਰਕਾਰ ਵੈਖਰੀ ਬਾਣੀ ਵੈਖਰੀ ਮੂੰਹ ਨਾਲ ਬੋਲ ਕੇ ਜਿਹੜਾ ਜਾਪ ਹੁੰਦਾ ਮਦਮਾ ਕੰਠ ਵਿੱਚ ਹੁੰਦਾ ਪਸੰਤੀ ਫਿਰ ਹਿਰਦੇ ਚ ਪਰਾ ਬਾਣੀ ਨਾਭੀ ਚ ਤੇ ਇਸੇ ਪ੍ਰਕਾਰ ਅੱਗੇ ਰੋਮ ਰੋਮ ਦਾ ਜਾਪ ਹੈ ਤੋ ਇਹਨਾਂ ਵਿੱਚੋਂ ਕਿਸੇ ਦੁਆਰਾ ਨਾਮ ਦੇ ਜਾਪ ਦਾ ਰਸ ਲਵੇ ਬੰਦਾ।
1: ਨਾਰਾਇਣ ਦੇਵ ਹੈ ਪਰਾਕਾ ਨਰਪਸੀਅੰਤੀ ਇਸ਼ਟ
0: ਸੋ ਨਾਰਾਇਣ ਦੇਵ ਜਿਹੜਾ ਹੈ ਇਹ ਪਰਾ ਬਾਣੀ ਦਾ ਹੈ ਮਾਲਕ ਤੇ ਜਿਹੜਾ ਨਰ ਹੈ ਇਹ ਪਸੀਅੰਤੀ ਦਾ ਇਸ਼ਟ ਭਾਵ ਜਿਹੜਾ ਦੇਵਤਾ ਸ੍ਰੇਸ਼ਟ ਇਸ਼ਟ ਨੂੰ ਕਹਿੰਦੇ ਨੇ ਤੋ ਇਸ ਤਰੀਕੇ ਨਾਲ ਕਹਿੰਦੇ ਨੇ ਕਿ ਜਿਹੜਾ ਦੇਵਤਾ ਹੈ ਨਾ ਪਸੰਤੀ ਬਾਣੀ ਦਾ ਇਹ ਨਰ ਆਪ ਹੈ। ਨਰ ਤੇ ਨਾਰਾਇਣ ਦੋਵੇਂ ਵਿਸ਼ਨੂੰ ਦੇ ਅਵਤਾਰ ਮੰਨੇ ਹਨ।
1: ਸਵਾਸ ਠਹਿਰਾਵੇ ਨਾਭ ਕਰ ਉੱਠੇ ਤਰੰਗੀ ਤੋਜ
0: ਇਸ ਤਰੀਕੇ ਨਾਲ ਕਹਿੰਦੇ ਜੇ ਨਾਭ ਦੇ ਵਿੱਚ ਸਵਾਸ ਠਹਿਰਾਵੇਗਾ ਤੋ ਇਸ ਤਰੀਕੇ ਨਾਲ ਫਿਰ ਉਹਦੇ ਵਿੱਚੋਂ ਆਨੰਦ ਦੀ ਲਹਿਰ ਉੱਠਦੀ ਹੈ। ਇਸ ਤਰ੍ਹਾਂ ਦੇ ਇਹਨਾਂ ਦੇ ਜਾਪ ਆਦਿਕ ਦੱਸ ਰਹੇ ਨੇ।
1: ਨਾਮ ਭਜਨ ਕੀ ਜੁਗਤੇ ਮਥੁਰਾ ਬਖਸ਼ੀ ਮੋਜ
0: ਨਾਮ ਭਗਤ ਦੀ ਜੁਗਤੀ ਇਹ ਦੱਸੀ ਹੈ ਕਿ ਇਸ ਤਰੀਕੇ ਦੇ ਨਾਲ ਭਾਈ ਜਾਪ ਕਰਨਾ ਇਹ ਕੁਦਰਤੀ ਹੀ ਹੋ ਜਾਂਦਾ ਆਪਣੇ ਆਪ ਜੇ ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਕਰੋ ਇਹ ਬੈਖਰੀ ਬਾਣੀ ਹੁੰਦਿਆਂ ਹੁੰਦਿਆਂ ਕੰਠ ਵਿਚ ਜਾਪ ਆਪਣੇ ਚਲਿਆ ਜਾਂਦਾ ਆਪਣੇ
1: ਨਾਮ ਭਜਨ ਕੀ ਜੁਗਤੇ ਮਥੁਰਾ ਬਖਸ਼ੀ ਮੋਜ
0: ਨਾਮ ਭਗਤ ਦੀ ਜੁਗਤੀ ਇਹ ਦੱਸੀ ਹੈ ਕਿ ਇਸ ਤਰੀਕੇ ਦੇ ਨਾਲ ਭਾਈ ਜਾਪ ਕਰਨਾ ਇਹ ਕੁਦਰਤੀ ਹੀ ਹੋ ਜਾਂਦਾ ਆਪਣੇ ਆਪ ਜੇ ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਕਰੋ ਤਾਂ ਇਹ ਬੈਖਰੀ ਬਾਣੀ ਹੁੰਦਿਆਂ ਹੁੰਦਿਆਂ ਕੰਠ ਵਿਚ ਜਾਪ ਆਪਣੇ ਚਲਿਆ ਜਾਂਦਾ ਆਪਣੇ ਆਪ ਹੀ ਫਿਰ ਹਿਰਦੇ ਵਿਚ ਚਲਿਆ ਜਾਂਦਾ ਫਿਰ ਧੁੰਨੀ ਵਿਚ ਜਾਪ ਚਲਿਆ ਜਾਂਦਾ ਫਿਰ ਰੋਮਾਂ ਵਿਚ ਜਾਪ ਚਲਿਆ ਜਾਂਦਾ ਕਹਿੰਦੇ ਇਸ ਤਰ੍ਹਾਂ ਜਾਪ ਦਾ ਆਨੰਦ ਮਾਣੋ ਕਲਯੁਗ ਦੇ ਸਮੇਂ ਵਿਚ
1: ਇਹ ਸਾਖੀ ਸਤਿਗੁਰ ਦੇ ਪਰਤ ਸੁਨਤ ਸੁਖ ਸਮ
0: ਕਹਿੰਦੇ ਸਾਰਿਆਂ ਨਾਲੋਂ ਸ੍ਰੇਸ਼ਟ ਸੁਖ ਦਿੰਦੀ ਹੈ ਸਾਖੀ ਇਹ ਜਿਹੜਾ ਪੜ੍ਹਦਾ ਸੁਣਦਾ ਸੁਣਾਉਂਦਾ ਕਮਾਉਂਦਾ ਆਪਾਂ ਜਾਣ ਲਿਆ ਕਿ ਕਲਯੁਗ ਦੇ ਵਿਚ ਹੋਰ ਕੋਈ ਚੀਜ਼ ਕੰਮ ਨਹੀਂ ਕਰਦੀ ਐਵੇਂ ਭਟਕਣ ਦੀ ਲੋੜ ਨਹੀਂ ਥਾਂ ਥਾਂ ਦੇ ਉੱਤੇ ਜਾਣ ਦੀ ਲੋੜ ਨਹੀਂ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ ਸਭ ਤੋਂ ਸ਼੍ਰੋਮਣੀ ਹੈ ਉਹ ਕਲਯੁਗ ਕਹਿੰਦਾ ਮੇਰੇ ਸਮੇਂ ਵਿਚ ਮਹਾਰਾਜ ਇੱਕ ਜਗ੍ਹਾ ਕਲਯੁਗ ਨੂੰ ਇਹ ਵੀ ਪੁੱਛਣਗੇ ਕਲਯੁਗ ਤੂੰ ਕਿਸੇ ਤੋਂ ਡਰਿਆ ਵੀ ਕਰੇਗਾ ਕਿਸੇ ਤੋਂ ਨਹੀਂ ਡਰਦਾ ਕਹਿੰਦਾ ਮੈਂ ਮਹਾਰਾਜ ਕਹਿੰਦੇ ਕਿਸੇ ਤੋਂ ਤਾਂ ਡਰੇਗਾ ਹੀ ਕਹਿੰਦੇ ਇੱਕ ਵਾਹਿਗੁਰੂ ਮੰਤਰ ਤੋਂ ਮੈਨੂੰ ਬਹੁਤ ਡਰ ਲੱਗਦਾ ਬਾਕੀ ਤਾਂ ਕਿਸੇ ਤੋਂ ਮੈਂ ਡਰਦਾ ਹੀ ਨਹੀਂ ਸਾਰੇ ਮੈਥੋਂ ਡਰਨਗੇ ਪਰ ਜਿੱਥੇ ਵਾਹਿਗੁਰੂ ਦਾ ਜਾਪ ਹੋਵੇਗਾ ਨਾ ਜੀ ਉੱਥੇ ਮੈਨੂੰ ਅੱਗ ਲੱਗ ਜਾਂਦੀ ਫਿਰ ਇਸ ਕਰਕੇ ਮੈਨੂੰ ਤਕਲੀਫ਼ ਬੜੀ ਤਾਂ ਹੁੰਦੀ ਆ ਪਰ ਤੁਹਾਡੀ ਹਜ਼ੂਰੀ ਵਿਚ ਮੇਰੀ ਪੇਸ਼ ਨਹੀਂ ਜਾਂਦੀ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਨਾ ਹੋਣ ਫਿਰ ਆਪਾਂ ਤੇ ਕਲਯੁਗ ਦੜੁੱਕੀਆਂ ਲਵਾ ਦੇਵੇ ਇੱਥੇ ਤਾਂ ਬਹਿਣ ਹੀ ਨਾ ਦੇਵੇ ਸੰਗਤ ਨੂੰ ਔਖਾ ਤਾਂ ਬੜਾ ਹੁੰਦਾ ਪਰ ਮਹਾਰਾਜ ਦੀ ਮਿਹਰ ਦਾ ਸਦਕਾ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਪਾਂ ਸਾਰੇ ਜਪੋ

0: ਦਾ ਫਲ ਨਹੀਂ ਮਿਲਣਾ। ਭਾਈ ਮਹਾਰਾਜ ਨੇ ਬਚਨ ਕੀਤਾ, ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੁੱਟੈ, ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਸੋ ਕਲਯੁਗ ਨੇ ਵੀ ਇਹੀ ਬਚਨ ਕਿਹਾ ਕਿ ਮੇਰੇ ਸਮੇਂ ਵਿੱਚ ਜੇ ਕੋਈ ਥੋੜਾ ਮਾਤਰ ਵੀ ਆਖੇਗਾ ਵਾਹਿਗੁਰੂ ਵਾਹਿਗੁਰੂ, ਉਹਦਾ ਭਲਾ ਵੀ ਹੋਵੇਗਾ, ਅਥਵਾ ਜੇ ਕੋਈ ਅੰਤਮ ਸਮੇਂ ਵੀ ਨਾਮ ਜਪੇਗਾ ਉਹ ਵੀ ਤਰੇਗਾ। ਸੋ ਇਸ ਤਰ੍ਹਾਂ ਵੈਖਰੀ ਬਾਣੀ ਮੱਧਮਾ ਪਸੰਤੀ ਪਰਾ ਬਾਣੀ ਦਾ ਜ਼ਿਕਰ ਕਰਦਿਆਂ ਪ੍ਰਸੰਗ ਸੰਪੂਰਨ ਹੋਇਆ ਸੀ। ਆਓ ਅੱਗੇ ਸ਼ਰਵਣ ਕਰਦੇ ਹਾਂ ਮਹਾਰਾਜ ਦੇ 52 ਕਵੀ ਅਤੇ ਬਚਨ ਬਿਲਾਸ ਸੋਹਣੇ ਢੰਗ ਨਾਲ ਬਾਣੀ ਦੀ ਮਹਿਮਾ ਪਿਆਰ ਸਤਿਕਾਰ ਨਾਲ ਸ਼ਰਵਣ ਕਰੀਏ। ਰਸਨਾ ਨੂੰ ਕਰੋ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ।
1: ਦੋਹਰਾ ਸਭਾ ਸਰਬ ਕਵੀਆਂ ਨੂੰ ਬਿਕੈ, ਇਸ ਬਿਜ ਭਇਓ ਸੰਵਾਦ।
0: ਪਿੱਛੇ ਵੀ ਜੋ ਬੀਤੇ ਹੋਏ ਪ੍ਰਸੰਗ ਸਾਰੇ ਲੰਘ ਚੁੱਕੇ ਨੇ, ਉਹਨਾਂ ਵਿੱਚ ਕਵੀਆਂ ਦੇ ਨਾਲ ਗੁਰਾਂ ਨੇ ਸੰਵਾਦ ਕੀਤਾ, ਬਚਨ ਬਿਲਾਸ ਹੋਏ। ਇਸ ਤਰ੍ਹਾਂ ਸਾਰੇ ਬਚਨ ਬਿਲਾਸ ਅੱਗੇ ਵੀ ਹੋ ਰਹੇ ਹਨ।
1: ਧੰਨ ਧੰਨ ਸਭ ਹੀ ਕਹਿ ਹਿਰਦੈ ਅਧਿਕ ਅਹਿਲਾਦ।
0: ਸਾਰੇ ਜਾਣੇ ਕਹਿੰਦੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਹੋ ਸੱਚੇ ਪਾਤਸ਼ਾਹ। ਸਾਰਿਆਂ ਦੇ ਮਨਾਂ ਦੇ ਅੰਦਰ ਬੜਾ ਹੀ ਆਨੰਦ ਆਇਆ ਇਹਨਾਂ ਬਚਨਾਂ ਨੂੰ ਸੁਣ ਕੇ ਕਿ ਕਲਯੁਗ ਦੇ ਵਿੱਚ ਕਿੰਨਾ ਮਹਾਤਮ ਹੈ ਨਾਮ ਦਾ।
1: ਜੋ ਪਏ ਉੱਠੇ ਪ੍ਰਭੂ ਮੰਦਰ ਕੋ ਗਏ।
0: ਮਹਾਰਾਜ ਫਿਰ ਉੱਠੇ, ਸੰਗਤ ਵਿੱਚੋਂ ਉੱਠ ਕੇ ਆਪਣੇ ਮਹਿਲਾਂ ਵੱਲ ਗਏ।
1: ਨਾਨਾ ਰਸ ਆਹਾਰ ਅਚ ਲਈ,
0: ਨਾਨਾ ਪ੍ਰਕਾਰ ਦੇ ਭੋਜਨ ਛਕੇ।
1: ਹੁਣ ਪ੍ਰਿਅੰਕ ਪਰ ਕਰਿਓ ਆਰਾਮ।
0: ਫੇਰ ਸੁੰਦਰ ਸੋਹਣੇ ਪਲੰਘ ਦੇ ਉੱਤੇ ਵਿਸ਼ਰਾਮ ਕੀਤਾ।
1: ਇਮ ਸੰਵਾਦ ਕਵੀਆਂ ਅਬਰਾਮ।
0: ਇਸ ਤਰ੍ਹਾਂ ਬੜਾ ਸੁੰਦਰ ਸੰਵਾਦ ਕਵੀਆਂ ਦਾ ਹੋਇਆ ਹੈ।
1: ਦੇਸ਼ ਵਿਦੇਸ਼ਨ ਮੈਂ ਕਵੀ ਗੁਨੀ, ਆਵੇ ਚਲੇ ਸੋ ਕੀਰਤ ਸੁਣੀ।
0: ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਣੀ ਕਵੀ ਜਿਹੜੇ ਨੇ, ਜਿਨ੍ਹਾਂ ਵਿੱਚ ਗੁਣ ਬਹੁਤ ਹੈ ਪਰ ਕਦਰ ਨਹੀਂ ਹੈ ਕਿਤੇ, ਜਦੋਂ ਪਤਾ ਲੱਗਦਾ ਕਿ ਕਲਗੀਧਰ ਮਹਾਰਾਜ ਕਵੀਆਂ ਦੀ ਬਹੁਤ ਕਦਰ ਕਰਦੇ ਨੇ, ਤਾਂ ਉਹ ਸਾਰੇ ਇਕੱਤਰ ਹੋ ਕੇ ਮਹਾਰਾਜ ਜੀ ਦੇ ਪਾਸ ਆਉਂਦੇ ਹਨ।
1: ਦਰਬ ਕਰੋੜੋ ਲਗ ਬਖਸ਼ੰਤੇ।
0: ਕਰੋੜਾਂ ਰੁਪਈਆਂ ਤੱਕ, ਥੋੜੇ ਬਹੁਤ ਰੁਪਈਏ ਨਹੀਂ ਦਿੰਦੇ ਕਵੀਆਂ ਨੂੰ, 50,000 ਤੋਂ ਘੱਟ ਤਾਂ ਦਿੱਤਾ ਹੀ ਨਹੀਂ ਕਿਸੇ ਨੂੰ, 1,00,000, 2,00,000, ਬਹੁਤ ਕੁਝ ਦਿੰਦੇ ਨੇ। ਕਿਉਂ? ਇਹ ਵੀ ਥੋੜਾ, ਕਰੋੜ ਵੀ ਉਹਨਾਂ ਵਾਸਤੇ, ਕਿਉਂਕਿ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਚਾਹੁਣ ਤਾਂ ਧਰਤੀ ਸਾਰੀ ਦਾ ਰਾਜ ਦੇ ਦੇਣ, ਸੋ ਚਾਹੁਣ ਤਾਂ ਸਵਰਗਾਂ ਦਾ ਰਾਜ ਦੇ ਦੇਣ, ਮਹਾਰਾਜ ਲਈ ਕੋਈ ਵੱਡੀ ਗੱਲ ਨਹੀਂ ਹੈ।
1: ਯੁਗ ਲੋਗਨ ਕੇ ਸੁਖਨ ਲਬੰਤੇ।
0: ਜਿਹੜੇ ਜੀਵ ਚਾਹੁੰਦੇ ਨੇ, ਕਵੀ ਲੋਕ ਵੀ ਚਾਹੁੰਦੇ ਨੇ, ਸਾਨੂੰ ਦੋਨਾਂ ਲੋਕਾਂ ਦਾ ਸੁੱਖ ਮਿਲੇ।
1: ਅੰਮ੍ਰਿਤ ਰਾਏ ਕਵੀ ਇੱਕ ਆਇਓ।
0: ਹੁਣ ਇਹ ਚਾਹੁੰਦੇ ਜੋ ਵੀ ਨੇ ਮਿਲਦਾ ਹੈ ਇੱਥੇ, ਇਹਨਾਂ ਵਿੱਚ ਹੁਣ ਪਹਿਲਾ ਕਵੀ ਹੈ ਅੰਮ੍ਰਿਤ ਰਾਏ, ਇਹ ਸਤਿਗੁਰੂ ਮਹਾਰਾਜ ਦੇ ਪਾਸ ਆਇਆ।
1: ਕਰ ਕੀਰਤ ਕੋ ਕਵਿਤ ਅਲਾਇਓ।
0: ਇਸ ਨੇ ਆ ਕੇ ਜਦੋਂ ਮਹਾਰਾਜ ਦੇ ਦਰ ਨੂੰ ਤੱਕਿਆ, ਦਰਬਾਰ ਦੇਖਿਆ, ਸਾਰੀ ਸੰਗਤ ਦਰਸ਼ਨ ਕੀਤੇ, ਗੁਰਾਂ ਦੀ ਮਹਿਮਾ ਜਾਣੀ, ਤਾਂ ਇਹ ਕਵੀ ਨੇ ਇੱਕ ਕਵਿਤਾ ਰਚੀ ਹੈ।
1: ਮਿਲਿਓ ਪ੍ਰਥਮ ਕੀਨ ਪਰਣਾਮੋ।
0: ਪਹਿਲਾਂ ਆ ਕੇ ਮਹਾਰਾਜ 10ਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ ਹੈ।
1: ਬਹੁਤ ਸੁਣਾਏ ਸੁਜਾਸੇ ਅਬਰਾਮੋ।
0: ਫਿਰ ਬੜਾ ਅਬਿਰਾਮ ਹੁੰਦਾ, ਸੁੰਦਰ ਸੋਹਣਾ ਜਸ ਕੀਤਾ ਹੈ।
1: ਕਵਿਤ ਜਾਹੀ ਔਰ ਜਾਉ ਅਤ ਆਦਰ ਤਾਂ ਤੇ ਪਾਉ।
0: ਹੁਣ

0: ਕਿਵੇਂ ਗਾਵਾਂ? ਕਿਉਂਕਿ ਤੁਹਾਨੂੰ ਤਾਂ ਪਹਿਲਾਂ ਹੀ ਸ਼ੇਸ਼ਨਾਗ ਜਿਹੜਾ ਹੈ ਜਿਹਦੇ ਮੁੱਖ ਵਿੱਚ ਜਵਾਨਾਂ ਦੋ ਹਜ਼ਾਰ ਤੁਹਾਡੇ ਨਾਮ ਤਾਂ ਸ਼ੇਸ਼ਨਾਗ ਪਹਿਲਾਂ ਹੀ ਲੈ ਰਿਹਾ। ਤੁਹਾਡੇ ਨਾਮ ਮੈਂ ਇੱਕ ਜੀਭ ਵਾਲਾ ਜੀਵ ਕਿਵੇਂ ਗਾ ਸਕਦਾ ਹਾਂ ਜੀ?
1: ਹੀਰ ਚੀਰ ਮੁਕਤਾ ਜੇ ਦੇਤ ਦਿਨ ਪ੍ਰਤ ਦਾਨ।
0: ਤੁਸੀਂ ਜਿਹੜਾ ਸਾਨੂੰ ਦਾਨ ਦਿੰਦੇ ਹੋ ਹੀਰੇ ਬਸਤਰ ਮੋਤੀ, ਦਿਨ ਪ੍ਰਤ ਦਿਨ ਸਾਨੂੰ ਇੰਨਾ ਦਾਨ ਬਖਸ਼ਦੇ ਹੋ।
1: ਦਾਨ ਤਿਨੈ ਦੇਖ ਦੇਖ ਅਬਲਾਖਤ ਤਨੇਸ਼ ਜੋ।
0: ਤਨੇਸ਼ ਜੋ ਪਰਮੇਸ਼ਰ ਦਾ ਖਜ਼ਾਨਚੀ ਬਣਾਇਆ ਹੋਇਆ ਕੁਬੇਰ, ਉਹ ਵੀ ਦੇਖ ਦੇਖ ਕੇ ਲਲਚਾਉਂਦਾ ਹੈ। ਵੈਸੇ ਤਾਂ ਉਹਦੇ ਕੋਲ ਕੋਈ ਕਮੀ ਨਹੀਂ ਹੀਰਿਆਂ ਮੋਤੀਆਂ ਜਵਾਹਰਾਤਾਂ ਦੀ, ਪਰ ਇੱਕ ਇਨਾਮ ਜਿਹੜੀ ਹੁੰਦੀ ਵੱਡੀ ਚੀਜ਼ ਹੁੰਦੀ ਹੈ, ਇਨਾਮ ਹੁੰਦਾ ਜਿਹੜਾ ਖਾਸ ਕਰਕੇ ਤੁਹਾਡੇ ਵੱਲੋਂ, ਜਿਹਨੂੰ ਦਸਵੇਂ ਪਾਤਸ਼ਾਹ ਆਪਣੇ ਕਰ ਕਮਲਾਂ ਨਾਲ ਇਨਾਮ ਦੇਣ। ਹੀਰਿਆਂ ਮੋਤੀਆਂ ਦੀ ਕਮੀ ਨਹੀਂ ਹੈ ਉਹਦੇ ਕੋਲ ਕੁਬੇਰ ਪਾਸ, ਪਰ ਉਹ ਵੀ ਚਾਹੁੰਦਾ ਕਿਤੇ ਕਾਸ਼ ਭਰੀ ਸੰਗਤ ਵਿੱਚ ਦਸਵੇਂ ਪਾਤਸ਼ਾਹ ਮੈਨੂੰ ਵੀ ਇਉਂ ਸਿਰੋ ਪਾਉ ਦੇਣ, ਹੀਰੇ ਮੋਤੀ ਇਨਾਮ ਵਿੱਚ ਦੇਣ। ਉਹ ਇੱਕ ਵੱਖਰਾ ਹੀ ਆਨੰਦ ਹੈ ਇਹ ਤੁਹਾਡੀ ਸਭਾ ਵਿੱਚ ਬੰਦੇ ਨੂੰ ਇੰਨਾ ਮਾਣ ਆਦਰ ਸਤਿਕਾਰ ਧਨ ਦੌਲਤ ਪਦਾਰਥ ਲੋਕ ਪ੍ਰਲੋਕ ਦੇ ਸੁੱਖ ਮਿਲਦੇ ਹਨ।
1: ਗੁਣ ਮੈਂ ਗੁਣੀ ਕਵੀ ਅੰਮ੍ਰਿਤ ਪੜ੍ਹਈਆ ਮੇਰੋ।
0: ਸੋ ਇਸ ਕਰਕੇ ਗੁਣ ਮੈਂ ਗੁਣੀ ਵਿਦਵਾਨਾਂ ਵਿੱਚ ਵਿਦਵਾਨ ਅੰਮ੍ਰਿਤ ਰਾਏ ਜਿਹੜਾ ਕਵੀ ਹੈ, ਇਹਦੇ ਵਿੱਚ ਥੋੜੀ ਜਿਹੀ ਇੱਕ ਸ਼ੰਕਾ ਕਵਿਤਾ ਵਿੱਚ ਇਉਂ ਵੀ ਆ ਜਾਂਦੀ ਹੈ। ਭਾਈ ਵੀਰ ਸਿੰਘ ਕਹਿੰਦੇ ਇਉਂ ਲੱਗਦਾ ਜਿਵੇਂ ਇਸ ਕਵੀ ਬਾਰੇ ਇਹਦੇ ਗੁਰੂ ਨੇ ਕਵਿਤਾ ਲਿਖ ਕੇ ਭੇਜੀ ਹੈ, ਨਾਲ ਕਵੀ ਨੂੰ ਭੇਜਿਆ ਕਿ ਮੈਨੂੰ ਤਾਂ ਕੋਈ ਕੰਮ ਹੈ, ਮੈਂ ਤਾਂ ਆ ਨਹੀਂ ਸਕਦਾ, ਪਰ ਤੁਹਾਡੇ ਕੋਲ ਮੈਂ ਇੱਕ ਬੜਾ ਹੀ ਵਿਦਵਾਨ ਕਵੀ ਭੇਜ ਰਿਹਾ ਹਾਂ। ਸੋ ਇਹ ਬਹੁਤ ਹੀ ਅੱਛਾ ਕਵੀ ਹੈ ਮੇਰਾ।
1: ਜਬ ਇਨੈ ਹੇਰੋ ਪਿਆਰ ਕੀਜੇ ਅਮਰੇਸ਼।
0: ਜਦੋਂ ਤੁਸੀਂ ਇਹਨਾਂ ਨੂੰ ਦੇਖੋ ਜੀ, ਇਹ ਜਿਹੜੇ ਕਵੀ ਨੂੰ ਮੈਂ ਭੇਜ ਰਿਹਾ ਹਾਂ, ਹੇ ਮਹਾਰਾਜ ਦਸਵੇਂ ਪਾਤਸ਼ਾਹ ਜੀ, ਤਾਂ ਆਪ ਜੀ ਨੇ ਕਿਰਪਾ ਕਰਨੀ। ਅਮਰੇਸ਼ ਹੁੰਦਾ ਹੈ ਦੇਵਤਿਆਂ ਦੇ ਈਸ਼ਵਰ ਜੀ, ਆਪ ਗੁਣੀਆਂ ਤੋਂ ਵੱਡੇ ਗੁਣੀ ਹੋ, ਤੇ ਇਹ ਜਿਹੜਾ ਮੇਰਾ ਕਵੀ ਹੈ ਨਾ ਅੰਮ੍ਰਿਤ ਰਾਏ, ਮੇਰਾ ਸ਼ਾਗਿਰਦ, ਇਹਨੂੰ ਜ਼ਰੂਰ ਤੁਸੀਂ ਆਪਣੀ ਸਭਾ

0: ਜੀ ਨੇ ਇਹਨੂੰ ਕਰਨ ਪਰਬ ਲਿਖਣ ਦਾ ਹੀ ਦਿੱਤਾ। ਬੜੀ ਜਿਹੜੀ ਬਖਸ਼ਿਸ਼ ਸੀ ਨਾ ਮਹਿਮਾ ਉਹ ਪ੍ਰਾਪਤ ਕੀਤੀ ਹੈ। ਇਸ ਤਰੀਕੇ ਦੇ ਨਾਲ ਛੰਦਾਬੰਦੀ ਦੀ ਸੋਹਣੀ ਚਾਲ ਇਹਨੇ ਲਿਖੀ। ਕਵਰੇਸ਼ ਨੇ ਜੋ ਕਵਰੇਸ਼ ਕੇਸ਼ੋਦਾਸ ਦਾ ਲੜਕਾ ਹੋਇਆ ਕਵੀ, ਇਹ ਕਵਰੇਸ਼ ਨੇ ਦਰੋਣ ਪੁਰਬ ਜਿਹੜਾ ਹੈ ਨਾ ਇਹ ਭਾਸ਼ਾ ਕਰਕੇ ਸੁਣਾਇਆ। ਤੇ ਹੰਸ ਰਾਮ ਜਿਹੜਾ ਕਵੀ ਦੀ ਪਥਾਨਕਾ ਤੋਂ ਪਤਾ ਲੱਗਦਾ ਕਿ ਹੰਸ ਰਾਮ ਦਾ ਅੱਗੇ ਨਾਮ ਆਵੇਗਾ। ਇਹਨਾਂ ਨੇ ਕਰਨ ਪਰਬ ਦਾ ਟੀਕਾ ਕੀਤਾ ਸੀ ਮਹਾਰਾਜ ਦੇ ਕਹਿਣ ਤੇ ਅੰਮ੍ਰਿਤ ਰਾਏ ਨੇ ਨਹੀਂ ਕੀਤਾ। ਸੋ ਹੰਸ ਰਾਮ ਤਾਂ ਦਿਨ ਕਰਕੇ ਕਰਨ ਪਰਬ ਆਰੰਭ ਅੰਮ੍ਰਿਤ ਕਵੀ ਨੇ ਲਿਖਿਆ। ਜਿਹੜਾ ਅੰਮ੍ਰਿਤ ਰਾਏ ਹੈ ਉਹਨੇ ਲਿਖਿਆ ਸੀ ਸਭਾ ਪਰਬ ਇਹਨੇ। ਤੋ ਇਹ ਪਟਿਆਲੇ ਲਾਇਬ੍ਰੇਰੀ ਵਿੱਚ ਭਾਈ ਵੀਰ ਸਿੰਘ ਜੀ ਕਹਿੰਦੇ ਪਿਆ ਹੈ ਇਹ ਕਰਨ ਪਰਬ ਸਭਾ ਪਰਬ ਜਿਹੜਾ ਉਹਨਾਂ ਕਵੀਆਂ ਨੇ ਲਿਖਿਆ ਸੀ। ਤੇ ਹੰਸ ਰਾਮ ਲਿਖਦਾ ਕਿ 60,000 ਰੁਪਈਆ ਮੈਨੂੰ ਕਰਨ ਪਰਬ ਦਾ ਇਨਾਮ ਮਿਲਿਆ ਦਸਵੇਂ ਪਾਤਸ਼ਾਹ ਕੋਲੋਂ। ਜਿਵੇਂ ਉਹਨਾਂ ਨੇ ਆਪਣੀ ਕਵਿਤਾ ਚ ਲਿਖਿਆ, ਪ੍ਰਥਮ ਕਿਰਪਾ ਕਰ ਰਾਖ ਕਰ ਗੁਰੂ ਗੋਬਿੰਦ ਉਦਾਰ, ਟਕਾ ਕਰੇ ਬਖਸ਼ੀਸ਼ ਤਵ ਮੋਕੋ 60,000। ਇਹ ਕਰਨ ਪਰਬ ਵੀ ਪਟਿਆਲਾ ਲਾਇਬ੍ਰੇਰੀ ਵਿੱਚ ਹੀ ਪਿਆ ਹੈ। ਸੋ ਇਸ ਕਰਕੇ ਮਹਾਰਾਜ ਕਵੀਆਂ ਨੂੰ 60,000, ਕਿਸੇ ਨੂੰ 1,00,000 ਰੁਪਈਆ, 2,00,000 ਰੁਪਈਆ, ਪਹਿਲਾਂ ਕਵੀ ਜੀ ਕਹਿ ਆਏ ਨੇ 1,00,00,000 ਰੁਪਈਆ ਵੀ ਸਤਿਗੁਰੂ ਮਹਾਰਾਜ ਨੇ ਕਈਆਂ ਨੂੰ ਬਖਸ਼ਿਸ਼ ਕੀਤਾ ਹੈ।
1: ਪਾਵਨ ਕਵੀ ਗਿਣਤੀ ਮੈਂ ਨੀਤ ਰਹੇ ਨਿਟੇ ਰਖਾਵੇ ਚੇਤ।
0: 52 ਸੋਹਣੇ ਕਵੀ, ਅੱਛੇ ਟੌਪ ਦੇ ਕਵੀ ਜਿਹੜੇ ਸੀ ਦੁਨੀਆਂ ਭਰ ਦੇ ਵਿੱਚੋਂ ਦਸਵੇਂ ਪਾਤਸ਼ਾਹ ਨੇ ਆਪਣੇ ਕੋਲ ਰੱਖੇ, ਹਰ ਰੋਜ਼ ਉਹਨਾਂ ਤੋਂ। ਇਹਦੇ ਵਿੱਚ ਇਹ ਕਿੰਤੂ ਆਮ ਲੋਕਾਂ ਵਿੱਚ ਭਾਵੇਂ ਆ ਜਾਵੇ ਪਰ ਆਪਾਂ ਸੰਗਤ ਜੋ ਹਾਂ ਇਹ ਗੱਲ ਹੈ ਕਿ ਸਤਿਗੁਰੂ ਭਾਵੇਂ ਕਿਸੇ ਦੇ ਸਿਰ ਤੇ ਹੱਥ ਰੱਖ ਕੇ ਲਿਖਵਾ ਲੈਣ ਕਿਸੇ ਵੀ ਚੀਜ਼ ਨੂੰ, ਜਾਂ ਸਤਿਗੁਰੂ ਸਿੱਧਾ ਲਿਖ ਦੇਣ, ਇਹਦੇ ਉੱਤੇ ਨਹੀਂ ਕਿੰਤੂ ਕਰੀਦਾ ਹੁੰਦਾ ਕਿ ਮਹਾਰਾਜ ਨੇ ਉਹ ਤਾਂ ਕਵੀ ਤੋਂ ਲਿਖਵਾਇਆ, ਜਾਂ ਲੋਕ ਜਿਵੇਂ ਕਿੰਤੂ ਕਰਦੇ ਇਹ ਤਾਂ ਕਿਸੇ ਕਵੀ ਦੀ ਬਾਣੀ ਹੈ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਮਹਾਰਾਜ ਦਸਵੇਂ ਪਾਤਸ਼ਾਹ ਲਿਖਵਾਉਂਦੇ ਨੇ ਆਪ ਕਿਰਪਾ ਕਰਕੇ। ਇਹ ਆਪਾਂ ਥੋੜਾ ਜਿਹਾ ਅੱਗੇ ਚੱਲ ਲਈਏ, ਇਹ ਪ੍ਰਮਾਣ ਆਪਣੇ ਸਾਹਮਣੇ ਆਪ ਹੀ ਆ ਜਾਵੇਗਾ। ਇੱਕ ਕਵੀ ਜਿਹੜਾ ਆਵੇਗਾ ਮਹਾਰਾਜ ਦੇ ਪਾਸ, ਜਿਹੜਾ ਇਹ ਦਸਵੇਂ ਪਾਤਸ਼ਾਹ ਨੂੰ ਕਹੇਗਾ ਕਿ ਮਹਾਰਾਜ ਕਿੱਥੇ ਕਿਸੇ ਨੂੰ ਕਵਿਤਾ ਆਉਂਦੀ ਹੈ, ਜਿਹੜਾ ਤੁਹਾਡੇ ਕੋਲ ਆ ਜਾਂਦਾ ਹੈ, ਜਿਹੜਾ ਤੁਹਾਡਾ ਨਾਮ ਵੀ ਲੈ ਲੈਂਦਾ ਹੈ, ਉਹਨੂੰ ਕਵਿਤਾ ਰਚਣੀ ਆ ਜਾਂਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿ ਕੇ ਲਿਖਵਾਈਆਂ। ਇਹ ਨਹੀਂ ਹੁੰਦਾ ਕਿ ਮਹਾਰਾਜ ਆਪ ਕਲਮ ਪਕੜਨ ਤੇ ਲਿਖਣ। ਅੱਗੇ ਤਾਂ ਹੁਣ ਜਿਵੇਂ ਕੋਈ ਅੱਜ ਦੇ ਯੁੱਗ ਵਿੱਚ ਬੰਦਾ ਇਹ ਕਹੇ ਕਿ ਗੁਰੂ ਗ੍ਰੰਥ ਸਾਹਿਬ ਦਸਵੇਂ ਪਾਤਸ਼ਾਹ ਨੇ ਆਪ ਤਾਂ ਨਹੀਂ ਲਿਖਿਆ ਦਮਦਮਾ ਸਾਹਿਬ, ਇਹ ਤਾਂ ਭਾਈ ਮਨੀ ਸਿੰਘ ਨੇ ਲਿਖਿਆ, ਐਵੇਂ ਲੋਕਾਂ 'ਚ ਸ਼ੰਕਾ ਹੀ ਪਾਉਣੀ ਹੈ। ਲਓ ਸ਼ੰਕਾ ਪਾ ਦਿੰਦੇ ਆਪਾਂ ਹੁਣ, ਸ਼ੰਕਾ ਦੀ ਕਿਹੜੀ ਗੱਲ ਹੈ, ਸ਼ੰਕਾ ਖੜੀ ਵੀ ਪਹਿਲਾਂ ਵੀ ਤਾਂ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ, ਇਹ ਤਾਂ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈਗਾ। ਇਉਂ ਲੋਕਾਂ ਜਿਵੇਂ ਮਰਜ਼ੀ ਸ਼ੰਕਾ ਖੜੀ ਕਰ ਦਿਓ। ਦਸਵੇਂ ਪਾਤਸ਼ਾਹ ਕੋਈ ਵੀ ਚੀਜ਼ ਨੂੰ ਬੋਲਦੇ ਤਾਂ ਆਪ ਹੀ ਰਹੇ ਨੇ ਬਈ ਇਹਨੂੰ ਐਂ ਲਿਖਣਾ, ਇਹਨੂੰ ਐਂ ਲਿਖਣਾ। ਉਹਨਾਂ ਕਵੀਆਂ ਨੂੰ ਵਡਿਆਈ ਦੇ ਦਿੱਤੀ, ਚੰਗਾ ਭਾਈ ਇਹ ਤੂੰ ਲਿਖ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਵੀਆਂ ਪਾਸੋਂ ਲਿਖਵਾਈਆਂ ਹਨ।
1: ਇੱਕ ਦਿਨ ਸਤਿਗੁਰ ਸਭਾ ਲਗਾਏ ਬੈਠੇ ਹੁਤੇ ਮਾਂ ਦੁੱਤ ਪਾਏ।
0: ਇੱਕ ਦਿਨ ਦਾ ਬਚਨ ਕਰਦੇ ਨੇ ਸਤਿਗੁਰੂ ਜੀ ਨੇ, ਸੋਹਣੀ ਸਭਾ ਲਗਾਈ ਹੋਈ ਹੈ, ਸੰਗਤ ਦੂਰ ਤੱਕ ਸਜੀ ਹੋਈ ਹੈ, ਬਹੁਤ ਕਵੀਆਂ ਨੂੰ ਮਾਣ ਆਦਰ ਦੇ ਰਹੇ।
1: ਇੱਕ ਕਵੀ ਚੱਲ ਕਰ ਤੈ ਆਇਓ ਨਿਜ ਵਿਦਿਆ ਹੰਕਾਰ ਵਡਾਇਓ।
0: ਹੁਣ ਉੱਥੇ ਇੱਕ ਕਵੀ ਚੱਲ ਕੇ ਆ ਗਿਆ ਹੈ, ਉਹਨੂੰ ਬੜਾ ਆਪਣੀ ਵਿਦਿਆ ਦਾ ਬੜਾ ਮਾਣ ਸੀ, ਮੇਰੇ ਵਰਗਾ ਵਿਦਵਾਨ ਨਹੀਂ ਕੋਈ।
1: ਦੀਨ ਸਵਈਆ ਅਰਥ ਛਪਾਇਓ ਅਬ ਲਾਖਤ ਗੁਰ ਤੇ ਪਰਖਾਇਓ।
0: ਉਹਨੇ ਇੱਕ ਸਵਈਆ ਲਿਖਿਆ, ਉਹਦੇ ਵਿੱਚ ਗੋਝ ਅਰਥ ਲਿਖਿਆ ਜਿਹੜਾ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਲਿਖਿਆ ਕੀ ਹੋਇਆ। ਇਉਂ ਉਹ ਇਹ ਚਾਹੁੰਦਾ ਕਿ ਸਤਿਗੁਰੂ ਜੀ ਪਰਖਣ, ਦੇਖਾਂ ਤਾਂ ਮਹਾਰਾਜ ਨੂੰ ਕਿੰਨੀ ਕੁ ਸੋਝੀ ਹੈ, ਕਿੰਨੀ ਕੁ ਲਿਆਕਤ ਹੈ ਗੁਰਾਂ ਦੇ ਅੰਦਰ। ਉਹ ਕਵੀ ਜਿਹੜੇ ਹੁਣ ਕਈ ਅਣਜਾਣ ਹੁੰਦੇ ਨੇ ਗੁਰੂ ਘਰ ਦੀ ਮਹਿਮਾ ਬਾਰੇ, ਜਿਨ੍ਹਾਂ

0: ਗਿਆਨ ਨਹੀਂ ਹੁੰਦਾ ਤੇ ਉਹਨੇ ਇਉਂ ਜਾਣਿਆ ਕਿ ਪਤਾ ਨਹੀਂ ਵੀ ਮੈਂ ਕਿੰਨਾ ਕੁ ਵੱਡਾ ਕਵੀ ਹੈ, ਪਤਾ ਨਹੀਂ ਮੇਰੀ ਕਵਿਤਾ ਦਾ ਕਿਸੇ ਨੂੰ ਪਤਾ ਲੱਗਣਾ ਹੀ ਨਹੀਂ ਹੈ।
1: ਹੱਥ ਬੰਦ ਕਰ ਬੰਧਨ ਠਾਨੀ, ਬੈਠ ਪ੍ਰਭੂ ਕੇ ਨਿਟ ਬਖਾਨੀ।
0: ਦੋਵੇਂ ਹੱਥ ਜੋੜ ਕੇ ਮੱਥਾ ਟੇਕ ਕੇ ਕੋਲ ਬੈਠ ਗਿਆ, ਕੋਲ ਬੈਠ ਕੇ ਇਸ ਤਰ੍ਹਾਂ ਬੋਲਿਆ।
1: ਦੇਸ਼ ਦੇਸ਼ ਮੈਂ ਰਾਵਰ ਕੀਰਤ, ਜਿਸ ਜਿਸ ਤੇ ਸੁਨੀਅਤ ਬੇਸਤੀਰਤ।
0: ਤੁਹਾਡੀ ਜਿਹੜੀ ਮਹਾਰਾਜ ਮਹਿਮਾ ਹੈ ਨਾ, ਬਹੁਤ ਦੂਰ ਤੱਕ ਫੈਲੀ ਹੋਈ ਹੈ, ਦੇਸ਼ਾਂ ਦੇਸ਼ਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ, ਸਮੁੰਦਰੋਂ ਪਾਰ ਤੱਕ ਤੁਹਾਡੀ ਮਹਿਮਾ ਹੈ।
1: ਸਭ ਵਿਦਿਆ ਕੇ ਗੁਣੀ ਬਖਾਨੇ, ਰਹਿ ਸਭਾ ਤੁਮਰੀ ਸਨਮਾਨੇ।
0: ਸਾਰੇ ਪ੍ਰਕਾਰ ਦੀ ਵਿਦਿਆ ਦੇ ਜਿਹੜੇ ਗੁਣੀ ਲੋਕ ਨੇ ਕਹੇ ਜਾਂਦੇ ਨੇ, ਇੱਕ ਚੀਜ਼ ਹੈ ਮਹਾਰਾਜ, ਕਿਤੇ ਸਾਨੂੰ ਕੋਈ ਪੁੱਛਦਾ ਨਹੀਂ, ਸਤਿਕਾਰ ਨਹੀਂ ਦਿੰਦਾ, ਪਰ ਤੁਹਾਡੀ ਸਭਾ ਦੇ ਵਿੱਚ ਆ ਕੇ ਸੁਣਿਆ ਕਿ ਹਰੇਕ ਨੂੰ ਮਾਣ ਆਦਰ ਸਤਿਕਾਰ ਮਿਲਦਾ ਹੈ।
1: ਛੰਦ ਰਚੈ ਲੱਖੋ ਰਹਿ ਤੇਰ, ਪਰਖੋ ਸਭ ਕੇ ਗੁਣੀ ਗਹੀਰ।
0: ਛੰਦ ਰਚਦੇ ਨੇ ਕਵੀ ਜਨ ਲੱਖਾਂ ਹੀ, ਤੁਹਾਡੇ ਕੋਲ ਰਹਿੰਦੇ ਨੇ ਕਵੀ ਜਨ ਲੱਖਾਂ ਛੰਦ ਰਚਦੇ ਨੇ, ਤੇ ਤੁਸੀਂ ਉਹਨਾਂ ਨੂੰ ਪਰਖਦੇ ਹੋ, ਗੁਣਾਂ ਦੇ ਖਜ਼ਾਨੇ ਹੋ ਤੁਸੀਂ।
1: ਇੱਕ ਸਵਈਆ ਰਚਿਓ ਨਵੀਨਾ, ਅਰਥ ਅਜਾਇਬ ਸ਼ੁਭ ਧਰ ਦੀਨਾ।
0: ਕਹਿਣ ਲੱਗਿਆ ਮੈਂ ਇੱਕ ਨਾ ਨਵਾਂ ਛੰਦ ਰਚਿਆ, ਬੜਾ ਹੀ ਅਰਥ ਉਹਦਾ ਐਸਾ ਗੋਝ ਹੈ, ਉਹ ਜੇ ਕੋਈ ਤੁਹਾਡਾ ਦੱਸ ਸਕੇ ਇੱਥੇ ਕਵੀ। ਇਸ ਤਰ੍ਹਾਂ ਮਹਾਰਾਜ ਨੂੰ ਕਹਿੰਦਾ ਮੈਂ ਇੱਕ ਇਹੋ ਜਿਹਾ ਰਚਿਆ ਜਿਹਦਾ ਅਰਥ ਬੜਾ ਔਖਾ ਹੈ, ਉਹਦਾ ਅਰਥ ਮੈਂ ਗੋਝ ਰੱਖਿਆ ਅੰਦਰ।
1: ਸਭਾ ਆਪ ਕੀ ਮੈਂ ਐਸਾ ਜ਼ਾਹਰ ਕਹਿ ਅਰਥ ਕੋ ਜੈਸਾ।
0: ਤੁਹਾਡੀ ਸਭਾ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਐਸਾ ਬੰਦਾ ਬੈਠਾ ਹੋਵੇ, ਕਵੀ ਬੈਠਾ ਹੋਵੇ, ਜਿਹੜਾ ਮੇਰੇ ਲਿਖੇ ਛੰਦ ਦੇ ਅਰਥ ਜ਼ਾਹਰ ਕਰ ਸਕੇ।
1: ਸੁਨ ਹੰਕਾਰ ਸਮੇਤ ਬਾਚਾ ਬੋਲੇ।
0: ਬੜਾ ਗੋਝ ਭਾਗ ਹੈ, ਕੋਈ ਜਾਣ ਨਹੀਂ ਸਕਦਾ, ਹੰਕਾਰ ਨਹੀਂ ਪਾਉਂਦਾ ਗੁਰਾਂ ਨੂੰ। ਫਿਰ ਸੱਚੇ ਪਾਤਸ਼ਾਹ ਇਉਂ ਬੋਲੇ।
1: ਨਿਜ ਮਤ ਕਰ ਕੈ ਕੀਨਸ ਜਥਾ, ਸਭਾ ਮਝਾਰੋ ਚਾਰੋ ਤਥਾ।
0: ਅੱਛਾ ਮਹਾਰਾਜ ਕਹਿੰਦੇ ਚੰਗਾ ਬਈ, ਤੇਰੀ ਬੁੱਧੀ ਵੱਡੀ ਆ ਬਈ, ਚੰਗਾ ਫਿਰ ਇਉਂ ਕਰ, ਜੇ ਆਪਣੀ ਬੁੱਧੀ ਨਾਲ ਤੂੰ ਲਿਖਿਆ ਹੈ ਤਾਂ ਤੂੰ ਸਾਰੀ ਸਭਾ ਦੇ ਵਿੱਚ ਲਿਖਿਆ ਹੋਇਆ ਉਹ ਸਾਨੂੰ ਸੁਣਾਉਣਾ ਕਰ ਛੰਦ।
1: ਇਸ ਪ੍ਰਕਾਰ ਕਰ ਕੈ ਕਵੀ ਲਿਆਇਓ, ਸ਼੍ਰੀ ਸਤਿਗੁਰ ਕੋ ਤਵੈ ਸੁਣਾਇਓ।
0: ਜਿਸ ਤਰ੍ਹਾਂ ਉਹ ਕਵੀ ਲੈ ਕੇ ਆਇਆ ਬਣਾ ਕੇ ਛੰਦ, ਉਸ ਵਕਤ ਸਾਰੀ ਸੰਗਤ ਵਿੱਚ ਸਤਿਗੁਰਾਂ ਸਮੇਤ ਸਾਰਿਆਂ ਨੂੰ ਸੁਣਾਇਆ।
1: ਸਭਾ ਬਿਖੈ ਸਭ ਹੋ ਸੁਣ ਲਇਓ, ਸੋ ਮੈਂ ਹਿਆ ਪਾਠ ਲਿਖ ਦਇਓ।
0: ਸਭਾ ਵਿੱਚ ਸਾਰੀ ਸੰਗਤ ਨੇ ਸੁਣਿਆ, ਕਵੀ ਜੀ ਕਹਿੰਦੇ ਉਹ ਮੈਂ ਇੱਥੇ ਮੂਲ ਪਾਠ ਉਹਦਾ ਲਿਖ ਦਿੱਤਾ ਹੈ।
1: ਸਵਈਆ ਨਵ ਸਾਤ ਤੀਏ, ਨਵ ਸਾਤ ਕੀਏ, ਨਵ ਸਾਤ ਪੀਏ, ਨਵ ਸਾਤ ਪਿਆਏ।
0: ਸਾਰਾ ਹੀ ਪੜ੍ਹਨਾ।
1: ਨਵ ਸਾਤ ਰਚੇ, ਨਵ ਸਾਤ ਬਦੇ, ਨਵ ਸਾਤ ਪਿਆ ਪੈਦਾ ਇੱਕ ਪਾਏ। ਜੀਤ ਕਲਾ ਨਵ ਸਾਤਨ ਕੀ, ਨਵ ਸਾਤਨ ਕੇ ਮੁਖ ਅੰਚਰ ਛਾਏ। ਮਾਨੋ ਮੇਘ ਕੇ ਮੰਡਲ ਮੈਂ, ਕਵੀ ਚੰਦਨ ਚੰਦ ਕਲੋਰ ਛਾਏ।
0: ਕਵੀ ਕਹਿਣ ਲੱਗਿਆ ਇਸ ਤਰੀਕੇ ਨਾਲ ਕਿ ਮੈਂ ਨੌ ਤੇ ਸੱਤ ਸੋਲਾਂ ਸੋਲਾਂ ਸੋਲਾਂ ਦੇ ਉੱਤੇ ਇੱਕ ਇੱਕ ਨੇ ਛੰਦ ਉਚਾਰਨ ਕੀਤਾ ਹੈ। ਹੁਣ ਇਹ ਜਿਹੜਾ ਇਹਨੇ ਉਚਾਰਨ ਕੀਤਾ, ਕਿਉਂਕਿ ਇਹਦੇ ਅਰਥ ਫਿਰ ਅੱਗੇ ਵੀ ਆ ਜਾਣੇ ਹੈ, ਇਸ ਕਰਕੇ ਇਹ ਦੋ ਵਾਰੀ ਫਿਰ ਵਿਚਾਰੇ ਜਾਣਗੇ ਅਰਥ। ਕਹਿਣ ਤੋਂ ਭਾਵ ਹੈ ਇਹਦਾ ਕਿ ਨਵ ਸਾਤ ਕੀਏ, ਨਵ ਸਾਤ ਕੀਏ, ਨੌ ਤੇ ਸੱਤ ਸੋਲਾਂ ਸਾਲ ਦੀ ਪ੍ਰਿਆ ਇਸਤਰੀ ਨੇ, ਸੋ ਸੋਲਾਂ ਜਿਹੜਾ ਸਾਲ ਦਾ ਸੀ ਇਸ ਪ੍ਰਕਾਰ ਪਤੀ ਜਾਂ ਸੋਲਾਂ ਸਾਲ ਚੌਂਪੜ, ਇਹ ਸਾਰੀਆਂ ਚੀਜ਼ਾਂ ਸੋਲਾਂ ਸੋਲਾਂ ਸੋਲਾਂ ਦੇ ਹਿਸਾਬ ਨਾਲ ਲਿਖ ਦਿੱਤੀਆਂ ਉਹਨੇ। ਹੁਣ ਆਮ ਬੰਦੇ ਨੂੰ ਇਹ ਸਮਝ ਨਹੀਂ ਪੈਂਦੀ, ਇਸ ਨੂੰ ਲਿਖੇ ਦਾ ਹੰਕਾਰ ਹੋ ਗਿਆ। ਹੰਕਾਰ ਜਦੋਂ ਹੋਇਆ ਮਹਾਰਾਜ ਨੂੰ ਭਾਇਆ ਨਹੀਂ, ਮਹਾਰਾਜ ਕਹਿੰਦੇ ਚੰਗਾ ਸੁਣਾ ਤਾ, ਫਿਰ ਇਹਨੇ ਸਾਰਾ ਛੰਦ ਜਦੋਂ ਸੁਣਾ ਦਿੱਤਾ ਸਭਾ ਦੇ ਵਿੱਚ।
1: ਗਲਗੀ ਤਰ ਸੁਨ ਮੁਸਕਾਏ, ਕਹਿ ਚੰਦਨ ਕੋ ਗਰਭ ਗਵਾਏ।
0: ਕਲਗੀਧਰ ਮਹਾਰਾਜ ਸੁਣ ਕੇ ਹੱਸੇ, کہہ کے چندن کبھی نوں ہنکار دور کیتا.
1: اس جیسن کے ارتھ بچارن امرے کاہی کرے اچارن.
0: مہاراج کہنے میں بس سوچیا پتہ نہیں کنا اوکھا لکھا ہوئے گا تم پتہ نہیں کہڑی نو چیز کڈ کے لیا. کہندے کویاں تو ارتھ نہیں کراؤنے میں آ جا تو لے کے لیا چند ساڈے تو جڑے گھوڑیاں نوں گھا پاؤن والے گھاہی نے نا ایسا جہاں ارتھ تو وہ کر دیں نے. تم اپنے جانی بڑی وڈی چیز لکھ کے لیا
1: لائق کوین کے نہ مل آپس میں کرتے کاہے.
0: یہ تو کبیاں والی گل تھوڑی لکھی ہے نرسات نرسات کر کے لکھ دیتا. یہ تو ساڈے کاہی عام مل کے بہ کے یہ کوتا بنا لیں.
1: چند سبا ہمری میں سرست جن کے پاٹھ کرے رس برست.
0: ساری سبا دے وچ تاں اے جے رس والے چھند بولدے نے پڑھ کے مٹھاس بھرے گیان والے جنہاں دے کویاں دے ساڈے تک کہانی اے جے بول دیندے نے اور رس برسدا ہوندا نالے. اس کر کے اے تیرا کوئی اتنا بڑا نہیں لکھیا ہویا چھند.
1: کویاں کے ہمرے ہے دات پٹت سنت آنت جب کات.
0: ساڈے جڑے کوی نے انہاں دے گھوڑیاں نوں گھا پاؤن والے جڑے کہانی نے وہ کویاں دے نال ہی رہندے نے ہر وقت. اتنا کہ تاں سن سن کے وہ بھی سکھے پئے نے. یوں جدو کٹھے بہندے نے آپس ساڈے گھوڑیاں دے کہانی وہ ہی اتنا کہ لکھ لکھ کے تاں کوتا بنا کے سانو کئی واری سنا ہٹے نے.
1: چندن کوی گر کے بچ سنے بولے اتار کر اچرج کنے.
0: اے چندن کوی نے جدو دسویں پاتشاہ کو بچن سنے حیران ہو گیا حیران ہو کے پر پھر بھی ہوں بولیا.
1: ایک کاہی کو لے ہو بلائے جو اس کے دے ارتھ سنائے.
0: کہنے لگیا چنگا مہاراج ٹھیک ہے پھر جے تسی کہنے کاہی لکھ لیندے نے ایک کاہی بلاؤ تاں پھر جیڑا میرے اس چند دے ارتھ سنا سکے.
1: جس دے آوے موئے پرتیت سبا گرو کی ہے کوی جیت.
0: جس کر کے میرے من دے اندر بھروسہ ہو جاوے کہ کویاں نوں جتن والی سبا ہے.
1: ہیم لٹ کا جت تے کھریو رب سنتا اے پٹھان کریو.
0: سو اس وقت اتھے مہاراج دا چوبدار جڑا کھڑا سی ہیم لسٹ کا سونے دی چوب پکڑی ہوئی سی جی نے مہاراج نے پھر انہوں بھیجیا کہنے جا بھائی بلا کے لیا اتوں.
1: آلو تنا سنگھ ہکار اسی چھن کچھ لگا ہے نہ بار.
0: کہنے جاؤ اپنے تنا سنگھ کا ہی ہے نا انہوں بلا کے لیا دیر نہ لگے انہوں کہہ دے جس حال وچ ہے جلدی آ. مہاراج نے بلایا
1: سات گر حکم مان سو گئے ہو تنا سنگھ سنگ کہہ گئے ہو.
0: دسویں پاتشاہ کا حکم مان کے وہ چوبدار گیا جا کے انہیں بھائی تنا سنگھ کاہی نو اس طرح کہہ دیتا سنیہا.
1: سن کے تین سو بوجن کینا کم سمرو مجھ کو پروینا.
0: سن کے اس وقت انہیں پوچھنا کیتا ہے سیانے کیویں بلایا مہاراج سچے پاتشاہ نے مینوں کیویں یاد کیتا ہے.
1: جوبدار تب کرے او پرسنگ جن گر پھنیو کوی کے سنگ.
0: وہ چوبدار کہن لگیا سونے ستگراں نے سیانے ستگراں نے ساڈیاں نے ایوں پرسنگ ہویا بھی اتھے ایک چندن کوی آیا ہویا وہ بڑا ہنکاری ہویا بیٹھا کہنا میرے چھند دا کوئی ارتھ نہیں کر سکدا کوئی گوج بھید نہیں سمجھ سکدا. مہاراج نے کہا ساڈے تاں گھوڑیاں دے کاہی ارتھ کر دین گے دے. وہ کہنا چنگا بلا کے لیاؤ تاں مہاراج جی نے مینوں بھیجیا تہاڈے پاس تم جلدی کرو مہاراج کول پہنچو.
1: تنا سنگھ سجان سب جانے سفل کری چاہے گربانے.
0: بھائی تنا سنگھ بڑا سیاح سی سمجھ گیا اس وقت نے یہ گڑان کی جڑی بانی سی بچن سگے انہوں سفلا کرنا چاہیا.
1: بہت مول کے بستر اتارے جیر موٹ دے پر تارے.
0: جڑے قیمتی بستر پائے ہوئے سی وہ تو اتار دیتے انہیں. جیرن جڑے پرانے جے پٹے جے کپڑے ہوں سی کائیاں والے اس طرح کے بستر پھر پہن لے سی تو کاری ہوئی کیونکہ انہوں کا پنڈ
2: ਪੈਂਦਾ ਨਸ਼ਹਿਰਾ ਪੰਦੂਆਂ ਤਰਨ ਤਾਰਨ ਤੋਂ ਅਗਲੇ ਪਾਸੇ ਭਾਈ ਧੰਨਾ ਸਿੰਘ ਢਾਈ ਦਾ ਪਿੰਡ ਹੈ, ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਦੇ ਕੁਝ ਗ੍ਰੰਥ ਵੀ ਸ਼ਾਇਦ ਪਏ ਨੇ। ਇੱਕ ਦਸਵੇਂ ਪਾਤਸ਼ਾਹ ਨੇ ਜਿਹੜਾ ਇਹਨਾਂ ਨੂੰ ਹੁਕਮਨਾਮਾ ਦਿੱਤਾ ਸੀ, ਆਪਦੇ ਵੱਲੋਂ ਭੇਜਿਆ ਸੀ, ਉਹ ਵੀ ਉੱਥੇ ਪਿਆ। ਇਹ ਹੈ ਤਾਂ ਧੰਨਾ ਸਿੰਘ ਢਾਹੀ ਦੇ ਨਾਮ ਨਾਲ ਹੀ ਜਾਣੇ ਜਾਂਦੇ ਨੇ ਇਹ। ਸੋ ਧੰਨਾ ਸਿੰਘ ਢਾਹੀ ਦੇ ਇੱਕ ਚੀਜ਼ ਹੋਰ ਵੀ ਸੁਣੀ ਹੈ ਕਿ ਜਦੋਂ ਇਹ ਘੋੜਿਆਂ ਦੀ ਸੇਵਾ ਕਰਦੇ ਹੁੰਦੇ ਸੀ ਤਾਂ ਇੱਕ ਦਿਨ ਭਾਈ ਨੰਦ ਲਾਲ ਜੀ ਉੱਥੋਂ ਲੰਘੇ, ਧੰਨਾ ਸਿੰਘ ਢਾਹੀ ਸੋਚੇ ਕਦੇ ਅਸੀਂ ਵੀ ਇਹ ਕਵਿਤਾ ਲਿਖਿਆ ਕਰਾਂਗੇ, ਇਹ ਬਈ ਇਹ ਜਿਹੜੇ ਦੇਖੋ ਇਹਨਾਂ ਨੂੰ ਕਿੰਨਾ ਮਾਣ ਮਿਲਦਾ, ਕਿੰਨਾ ਅਸੀਂ ਘੋੜਿਆਂ ਦੀ ਲਿੱਦ ਹਟਾਉਣ ਲਈ ਲੱਗੇ ਹੋਏ ਹਾਂ, ਘਾਹ ਪਾਉਂਦੇ ਹਾਂ। ਤਾਂ ਮਨ ਦੇ ਵਿੱਚ ਬੜਾ ਬਰਾਗ ਜਿਹਾ ਆਇਆ, ਜਿਵੇਂ ਅੱਖਾਂ ਚ ਅੱਥਰੂ ਆ ਗਏ ਕਿ ਅਸੀਂ ਵੀ ਕਿਤੇ ਪੰਥ ਦਾ ਪ੍ਰਚਾਰ ਕਰਾਂਗੇ। ਦਸਵੇਂ ਪਾਤਸ਼ਾਹ ਨੇ ਤਾਂ ਵੀ ਚੌਕਦਾਰ ਨੂੰ ਕਿਹਾ, ਕਹਿੰਦੇ ਜਾਓ ਘਾਹੀ ਨੂੰ ਧੰਨਾ ਸਿੰਘ ਨੂੰ ਬੁਲਾ ਕੇ ਲਿਆ। ਜਦ ਆ ਕੇ ਮੱਥਾ ਟੇਕਿਆ ਕਹਿੰਦੇ ਧੰਨਾ ਸਿਆ ਉੱਥੇ ਬੈਠਾ ਤੂੰ ਕੀ ਸੋਚੀ ਜਾਂਦਾ ਭਾਈ, ਤੂੰ ਤਾਂ ਇੰਨਾ ਪ੍ਰਚਾਰ ਕਰੇਗਾ ਸਿੱਖੀ ਦਾ ਕੋਈ ਅੰਤ ਨਹੀਂ ਰਹੇਗਾ, ਪਰ ਅਗਲੇ ਜਨਮ ਚ ਕਰਾਵਾਂਗੇ ਤੇਰੇ ਕੋਲ ਪ੍ਰਚਾਰ। ਇਸ ਪ੍ਰਕਾਰ ਨਾਲ ਧੰਨਾ ਸਿੰਘ ਨੂੰ ਦਸਵੇਂ ਪਾਤਸ਼ਾਹ ਨੇ ਦੁਬਾਰਾ ਭੇਜਿਆ ਸੰਸਾਰ ਅੰਦਰ ਪ੍ਰਚਾਰ ਕਰਨ ਵਾਸਤੇ। ਸੀਏ ਮਹਾਰਾਜ ਸੱਚੇ ਪਾਤਸ਼ਾਹ ਦਾ ਮਹਾਂਪੁਰਸ਼ ਬੜਾ ਪਹੁੰਚਿਆ ਹੋਇਆ, ਗੁਰੂ ਕਾ ਪਿਆਰਾ ਸੀ ਇਹ।
1: ਗੁਰਪਾਲੇ ਕਰ ਜੁਤ ਜਾਰੇ ਇਕੱਠੀ ਕਰ ਸਿਕੰਦ ਪਰ ਡਾਰੇ,
2: ਇੱਕ ਖੁਰਪਾ ਲੈ ਲਿਆ, ਇਸੇ ਪ੍ਰਕਾਰ ਇੱਕ ਘਾਹ ਬੰਨਣ ਵਾਲੀ ਜਾਲੀ ਜੀ ਲੈ ਲਈ ਨਾਲ, ਤੇ ਇਸੇ ਤਰੀਕੇ ਨਾਲ ਇਕੱਠਾ ਕਰਕੇ ਉਹ ਘਾਹ ਲਿਆ ਤੇ ਮੋਢੇ ਉੱਤੇ ਰੱਖ ਲਿਆ।
1: ਸਭ ਕਾਹੀ ਕੇ ਬੇਖ ਬਣਾਇਓ ਸ਼ੰਕ ਬਹੀਨ ਸਭਾ ਮੈਂ ਆਇਓ।
2: ਕਾਹੀ ਦਾ ਪੂਰਾ ਵੇਸ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਕੋਲੇ ਸਭਾ ਦੇ ਵਿੱਚ ਬਿਨਾਂ ਕਿਸੇ ਸ਼ੰਕਾ ਤੋਂ ਆ ਗਿਆ।
1: ਹੁਣ ਪਦ ਪਦਮ ਕੀਨ ਤਬ ਜਮੋ ਉਚਿਤ ਥਾਨ ਬੈਠੇ ਉਤੇ ਸਮੋ।
2: ਗੁਰਾਂ ਦੇ ਚਰਨਾ ਕਮਲਾਂ ਤੇ ਆ ਕੇ ਮੱਥਾ ਟੇਕ ਕੇ ਉਚਿਤ ਥਾਂ ਸੀ ਜਿੱਥੇ ਬਹਿਣ ਯੋਗ ਸੰਗਤ ਦੇ ਵਿੱਚ ਉੱਥੇ ਬੈਠ ਗਿਆ ਸਾਹਮਣੇ।
1: ਸ੍ਰੀ ਕਲਗੀ ਤਰ ਹੁਕਮ ਉਚਾਰਾ ਇਹ ਕਵੀ ਹੈ ਮਤਵਾਨ ਉਦਾਰ।
2: ਸ੍ਰੀ ਕਲਗੀ ਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਬਚਨ ਕੀਤਾ, ਕਹਿੰਦੇ ਭਾਈ ਧੰਨਾ ਸਿਆ ਆਹ ਜਿਹੜਾ ਕਵੀ ਹੈ ਨਾ ਚੰਦਨ ਕਵੀ, ਇਹ ਬੜਾ ਭਾਈ ਵਿਦਵਾਨ ਹੈ, ਬੜਾ ਸਿਆਣਾ ਹੈ। ਪਹਿਲਾਂ ਤਾਂ ਸਾਰਿਆਂ ਨੂੰ ਐਂ ਕਰਦੇ ਨੇ ਮਹਾਂਪੁਰਸ਼ ਵੀ, ਮਹਾਰਾਜ ਜੀ ਸਿਆਣਿਆਂ ਨੂੰ ਆਉਂਦਿਆਂ ਨੂੰ ਬੜਾ ਚੁੱਕਣਗੇ ਵੀ ਇਹ ਤਾਂ ਬੜਾ ਸਿਆਣਾ ਬੜਾ ਬੁੱਧੀ ਵਾਲਾ, ਵੀ ਇਹ ਬਹੁਤ ਸੋਹਣੀ ਕਵਿਤਾ ਲਿਖਦਾ ਬਈ।
1: ਰੱਜ ਕਰ ਆਨੇ ਉਹ ਇੱਕ ਸਵਈਆ ਅਰਥ ਵਿਚਾਰ ਉਹਦੇ ਸੁਨਈਆ।
2: ਉਹਨੇ ਇੱਕ ਸਵਈਆ ਲਿਖ ਕੇ ਲਿਆਇਆ ਸਵਈਆ ਛੰਦ, ਤੇ ਇਹ ਤੁਸੀਂ ਨਾ ਇਉਂ ਕਰੋ, ਇਹ ਸਵਈਏ ਦੇ ਕਹਿੰਦੇ ਕੋਈ ਅਰਥ ਨਹੀਂ ਕਰ ਸਕਦਾ, ਭਾਈ ਤੂੰ ਇਉਂ ਕਰ ਇਹਨੂੰ ਅਰਥ ਸੁਣਾ ਦੇ ਨਾਲੇ ਸਾਰੀ ਸੰਗਤ ਨੂੰ ਸੁਣਾ ਦੇ।
1: ਸੁਣ ਧੰਨਾ ਸਿੰਘ ਅਰਥ ਬਖਾਨਾ ਤੀਆ ਖੋਲਸ ਬਰਖਨ ਬੈਵਾਨਾ।
2: ਹੁਣ ਭਾਈ ਧੰਨਾ ਸਿੰਘ ਨੇ ਆਪਣੇ ਮੁੱਖ ਵਿੱਚੋਂ ਇਹ ਅਰਥ ਜਿਹੜੇ ਨੇ ਕੀਤੇ ਨੇ, ਤੋ ਨਵਜਾਤ ਤੀਏ ਨਵਜਾਤ ਨਾ ਨਵ ਸਾਤ ਤੀਏ ਨੌ ਤੇ ਸੱਤ ਸੋਲਾਂ ਖੋੜਸ ਜਿਹੜੇ ਨਾ ਖੋੜਸ ਵੀ ਸੋਲਾਂ ਨੂੰ ਹੀ ਕਹਿੰਦੇ ਨੇ, ਇਸ ਕਰਕੇ ਉਹਨੇ ਇਸ ਤਰ੍ਹਾਂ ਅਰਥ ਕੀਤਾ ਤੀਏ ਖੋੜਸ ਬਰਖਨ ਬੈਵਾਨਾ ਸੋਲਾਂ ਵਰਸ ਦੀ ਜਿਹੜੀ ਤ੍ਰਿਆ ਸੀ ਇਸਤਰੀ ਸੀ।
1: ਤਨ ਖੋੜ ਸਿੰਘ ਹਰ ਸੁਨਾ ਸੁਹਾਇਓ
2: ਜਿਹੜਾ ਲਿਖਿਆ ਸੀ ਕਿ ਨਵਸਾਤ ਕੀਏ, ਨਵਸਾਤ ਕਹਿੰਦੇ ਸੋਲਾਂ ਨੂੰ, ਕਹਿੰਦੇ ਸੋਲਾਂ ਵਰਸ ਦੇ ਇਸਤਰੀ ਨੇ ਸੋਲਾਂ ਸ਼ਿੰਗਾਰ ਆਪਣੇ ਸਰੀਰ ਦੇ ਉੱਤੇ ਕੀਤੇ ਹੋਏ।
1: ਹੋਰ ਸਮਾਸਨ ਮੈਂ ਪਿਆ ਆਇਓ
2: ਉਹਦਾ ਜਿਹੜਾ ਸੀ ਨਾ ਪਤੇ, ਕਹਿੰਦੇ ਉਹ ਸੋਲਾਂ ਸਾਲਾਂ ਬਾਅਦ ਵਾਪਸ ਆਇਆ।
1: ਖੋੜਸ ਘਰ ਕੋ ਚੋਪੜ ਰਚਿਓ
2: ਉਹ ਆਪਣੇ ਨਾਲ ਸੋਲਾਂ ਜਿਹੜੇ ਹੁੰਦੇ ਨੇ ਚੌਂਪੜ ਇਹ ਲੈ ਕਰਕੇ, ਖੇਡ ਹੁੰਦੀ ਜਿਹੜੀ ਚੌਂਪੜ ਦੀ ਇਹ ਲੈ ਕਰਕੇ ਆਇਆ। ਚੌਂਪੜ ਦੀ ਬਾਜੀ ਜਿਹੜੀ ਹੈ ਜਿਨ੍ਹਾਂ ਨੇ ਖੇਡੀ ਹੈ ਉਹਨਾਂ ਨੂੰ ਇਹਦਾ ਗਿਆਨ ਹੈ ਕਿ ਇਸ ਤਰੀਕੇ ਨਾਲ ਸੋਲੀਆ ਦਾਉ ਪਾਉਣ ਵਾਲੀ ਹੁੰਦੀ ਹੈ।
1: ਖੋੜਸ ਦਾਵ ਲਾਏ ਸੁੱਖ ਮਚਿਓ
2: ਸੋਲਾਂ ਦਾਉ ਲਾਏ ਤਾਂ ਬਹੁਤ ਭਾਰੀ ਸੁੱਖ ਪਾਇਆ।
1: ਸੋਈ ਖੋੜਸ ਪਿਆਰੋ ਲਿਆਇਓ
2: ਉਹ ਖੋੜਸ ਜਿਹੜਾ ਸੀ ਨਾ ਉਹ ਪਿਆਰੇ ਦੇ ਪਤੀ ਨੇ ਲਿਆਇਓ ਤੋਂ ਭਾਵ ਜਿੱਤ ਲਿਆ ਦਾਉ।
1: ਖੋੜਸ ਕੀ ਬਾਜੀ ਜੈ ਪਾਇਓ
2: ਉਹ ਜਦੋਂ ਸੋਲਾਂ ਦੀ ਬਾਜੀ ਇਹਦੇ ਪਤੀ ਨੇ ਲੜਕੀ ਦੇ ਪਤੀ ਨੇ ਜਿੱਤ ਲਈ।
1: ਖੋੜਸ ਕਲਾ ਚੰਦ ਮੁਖ ਜੋਏ ਹਾਰ ਪਾਏ ਤ੍ਰਿਆ ਛਾਦਤ ਸੋਏ
2: ਜਦੋਂ ਇਹ ਚੌਂਪੜ ਖੇਲਣ ਬੈਠੇ, ਸੋਲਾਂ ਦਾ ਦਾਓ ਪਾਇਆ ਤਾਂ ਉਸ ਵਕਤ ਇਹ ਹਾਰ ਗਈ ਤਾਂ ਸ਼ਰਮਾਉਂਦੀ ਹੋਈ ਨੇ ਆਪਣਾ ਖੋੜ ਸੁਣਦਾ ਸੋਲਾਂ, ਸੋਲਾਂ ਕਲਾਂ ਦਾ ਹੁੰਦਾ ਚੰਦਰਮਾ, ਕਹਿੰਦੇ ਸੋਲਾਂ ਕਲਾਂ ਵਰਗੇ ਚੰਦਰਮਾ ਵਾਲੀ ਮੁੱਖ ਨੇ ਉਸ ਵਕਤ ਆਪਣਾ ਮੂੰਹ ਆਪਣੇ ਪੱਲੇ ਨਾਲ ਢੱਕ ਲਿਆ, ਸ਼ਰਮਾਉਂਦੇ ਨੇ।
1: ਮਨੋ ਮੇਗ ਮੈਂ ਨਿਸਪਤੀ ਛਾਇਓ ਇਮ ਅੰਚਰ ਮੈਂ ਮੁੱਖ ਦਰਸਾਇਓ।
2: ਕਹਿੰਦੇ ਜਿਵੇਂ ਕਾਲੇ ਬੱਦਲਾਂ ਵਿੱਚ ਚੰਦਰਮਾ ਛੁਪ ਜਾਂਦਾ ਹੈ, ਇਸ ਤਰ੍ਹਾਂ ਉਹਨੇ ਆਪਣੇ ਪੱਲੇ ਦੇ ਵਿੱਚ ਆਪਣਾ ਸ਼ਰਮਾਉਂਦੇ ਹੋਏ ਨੇ ਕਿ ਮੈਂ ਹਾਰ ਗਈ ਹਾਂ, ਇਹਦੇ ਸਾਹਮਣੇ ਮੂੰਹ ਛੁਪਾ ਲਿਆ।
1: ਸਤਿਗੁਰ ਸਹਿਤ ਸਭਾ ਸਭ ਸੁਣਿਓ ਅਰਥ ਜਥਾਵਤ ਜਿਮ ਇਹ ਭੰਨਿਓ।
2: ਜਿਵੇਂ ਇਹਨਾਂ ਨੇ ਅਰਥ ਕੀਤਾ ਭਾਈ ਧੰਨਾ ਸਿੰਘ ਜੀ ਨੇ, ਸਾਰੀ ਸੰਗਤ ਨੇ ਉਸ ਵਕਤ ਇਹ ਅਰਥ ਸੁਣਿਆ।
1: ਸੁਣ ਚੰਦਨ ਕਵੀ ਤਜ ਹੰਕਾਰਾ ਹੱਥ ਜੋੜ ਗੁਰ ਸਾਥੀ ਉਚਾਰਾ।
2: ਚੰਦਨ ਕਵੀ ਦਾ ਹੰਕਾਰ ਟੁੱਟ ਗਿਆ, ਹੱਥ ਜੋੜ ਕੇ ਗੁਰਾਂ ਦੇ ਅੱਗੇ ਇਸ ਤਰ੍ਹਾਂ ਬੇਨਤੀ ਕਰਦਾ ਹੈ।
1: ਮਹਾਰਾਜ ਬਲ ਨੇ ਬੁੱਧ ਕੇਰਾ ਕਰਾਮਾਤ ਸਾਹਿਬ ਕੋ ਚੇਰਾ।
2: ਇਹ ਸੱਚੇ ਪਾਤਸ਼ਾਹ ਇੱਥੇ ਕੋਈ ਬੁੱਧੀ ਦਾ ਬਲ ਨਹੀਂ ਚੱਲਦਾ ਤੁਹਾਡੇ ਕੋਲ, ਤਾਂ ਤੁਸੀਂ ਤਾਂ ਮਾਲਕ ਹੋ ਸ਼ਕਤੀਆਂ ਦੇ, ਅਥਾਹ ਸ਼ਕਤੀ ਤੁਹਾਡੇ ਅੰਦਰ। ਇਸ ਕਰਕੇ ਸਾਡੇ ਵਰਗੇ ਪਹਿਲਾਂ ਤਾਂ ਬੜਾ ਆਕੜਦਾ ਸੀ, ਜਦ ਕਵੀ ਜੀ ਨੇ ਅਰਥ ਸੁਣਾਏ ਧੰਨਾ ਸਿੰਘ ਜੀ ਨੇ, ਫਿਰ ਚੁੱਪ ਕਰਕੇ ਨਿਮਰਤਾ ਚ ਆ ਗਿਆ, ਹੰਕਾਰ ਟੁੱਟ ਗਿਆ। ਤੁਹਾਡੇ ਸਾਹਮਣੇ ਨਹੀਂ ਮਹਾਰਾਜ ਅਸੀਂ ਕੁਛ ਉਚਾਰਨ ਕਰ ਸਕਦੇ ਹਾਂ।
1: ਗਰਬ ਨ ਚੱਲੇ ਆਪ ਕੇ ਅੱਗੇ,
2: ਕਹਿਣ ਲੱਗਿਆ ਮਹਾਰਾਜ ਇਹ ਹੰਕਾਰ ਜਿਹੜਾ ਨਾ ਤੁਹਾਡੇ ਅੱਗੇ ਨਹੀਂ ਚੱਲ ਸਕਦਾ ਕਿਸੇ ਦਾ।
1: ਸਿਮਰੈ ਨਾਮ ਬਨਾਮਨ ਲਾਗੇ,
2: ਇਸ ਕਰਕੇ ਜਿਹੜਾ ਨਾਮ ਤੁਹਾਡਾ ਇੱਕ ਵਾਰ ਲੈ ਲੈਣਾ, ਕਵੀ ਕਵਿਤਾ ਰਚਨ ਤੋਂ ਪਹਿਲਾਂ ਆਖਦੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਮੂੰਹ ਪੁੱਛਰਾ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਧ ਰਹੁ ਸੁਣੈ ਜੋ ਕਾਲ ਕਿਰਪਾ ਕਰਾਏ। ਬਾਜਾ ਤੁਹਾਡਾ ਨਾਮ ਲੈ ਲਵੇ ਨਾ, ਉਹ ਬੰਦਾ ਕਵਿਤਾ ਰਚਣ ਲੱਗ ਜਾਂਦਾ। ਜਿਵੇਂ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ, ਸਾਰੀ ਕਥਾ ਕਰਤੀ ਮਹਾਰਾਜ ਨੇ, ਨੌ ਮਹੀਨੇ ਨੌ ਦਿਨ ਨੌ ਘੜੀਆਂ ਨੌ ਪਲਾਂ ਵਿੱਚ ਗੁਰੂ ਕੀ ਕਾਂਸ਼ੀ ਦਮਦਮਾ ਸਾਹਿਬ ਦੇ ਵਿੱਚ, ਕਹਿੰਦੇ ਮਹਾਰਾਜ ਜੀ ਆਹ ਦਵਾਤ ਸ਼ਾਹੀ ਕਲਮਾਂ ਬਚ ਗਈਆਂ ਨੇ, ਇਹਦਾ ਕੀ ਕਰਨਾ। ਸਤਿਗੁਰੂ ਕਹਿੰਦੇ ਆ ਲਾਗੇ ਜਿਹੜਾ ਛੱਪੜ ਹੈ ਛਿੜ ਦਿਓ, ਇੱਥੇ ਸੁੰਦਰ ਇੱਕ ਸਰੋਵਰ ਬਣਾ ਦਿਓ। ਜਿਹੜਾ ਕੋਈ ਬੰਦਾ ਮੋਟੀ ਬੁੱਧੀ ਵਾਲਾ ਵੀ ਹੈ ਇੱਥੇ ਆ ਕੇ ਊੜਾ ਐੜਾ ਈੜੀ ਸੱਸਾ ਹਾਹਾ ਸਾਰੀ ਪੈਂਤੀ ਆਪਣੇ ਉਂਗਲ ਦੇ ਨਾਲ ਇੱਥੇ ਲਿਖ ਦਿਆ ਕਰੇਗਾ ਰੇਤੇ ਤੇ ਫਿਰ ਇਹ ਸਰੋਵਰ ਚ ਪਹਿਲਾਂ ਨਹਾਵੇ, ਦੇਖ ਕਰਾਵੇ, ਅਰਦਾਸ ਕਰੇ, ਇੱਥੇ ਪੈਂਤੀ ਲਿਖ ਦੇਵੇਗਾ। ਉਹ ਜਿੰਨਾ ਮਰਜ਼ੀ ਬੈਲ ਬੁੱਧੀ ਮੋਟੀ ਬੁੱਧੀ ਵਾਲਾ ਹੋਵੇ, ਇੱਥੇ ਗੁਰੂ ਕੀ ਕਾਂਸ਼ੀ ਹੈ, ਸਰੋਵਰ ਵਿੱਚ ਨਹਾਉਣ ਨਾਲ ਹੀ ਵਿਦਵਾਨ ਬਣ ਜਾਵੇਗਾ, ਉਹਨੂੰ ਸੋਝੀ ਹੋ ਜਾਇਆ ਕਰੇਗੀ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਤਾਂ ਆਪਾਂ ਨੂੰ ਬੜਾ ਕੁਝ ਦਿੱਤਾ, ਪਰ ਆਪਾਂ ਨੂੰ ਘਰ ਬੈਠਿਆਂ ਨੂੰ ਵੀ ਬੜੀ ਮੌਜ ਲੱਗੀ ਵੀ ਕੀ ਜਾਣਾ ਦਮਦਮਾ ਸਾਹਿਬ। ਤੋ ਇਹ ਤਾਂ ਭਾਈ ਸਾਰਿਆਂ ਨੂੰ ਬੇਨਤੀ ਆ ਕਿ ਪਹਿਲਾਂ ਜਦੋਂ ਬੱਚੇ ਨੂੰ ਊੜਾ ਐੜਾ ਲਿਖਣਾ ਸ਼ੁਰੂ ਕਰਾਉਣਾ ਹੈ, ਪਹਿਲਾਂ ਦਮਦਮਾ ਸਾਹਿਬ ਲੈ ਕੇ ਜਾਇਆ ਕਰੋ, ਉੱਥੇ ਸਰੋਵਰ ਵਿੱਚ ਇਸ਼ਨਾਨ ਕਰਾਇਆ ਕਰੋ, ਤੇ ਉਂਗਲ ਫੜ ਕੇ ਉੱਥੇ ਪੂਰੀ ਪੈਂਤੀ ਉਹਨੂੰ ਲਿਖਵਾ ਕੇ ਅਰਦਾਸ ਕਰੋ ਕਿ ਮਹਾਰਾਜ ਇਹ ਸਿੱਖ ਬੱਚਾ ਹੈ, ਤੁਹਾਡਾ ਬੱਚਾ ਹੈ, ਇਹਨੂੰ ਵਿਦਿਆ ਦੀ ਦਾਤ ਬਖਸ਼ੋ। ਇੱਥੇ ਇੰਨੇ ਇੰਨੇ ਬੜੇ ਵਿਦਵਾਨ ਬਣੇ ਨੇ, 48 ਸਿੱਖਾਂ ਨੇ ਇੱਥੇ ਸਿੰਘਾਂ ਨੇ ਕਥਾ ਸਿੱਖੀ ਹੈ, ਵਧੇ ਮੁਕਤ ਹੋਏ ਨੇ। ਇਉਂ ਜਿਹੜੇ ਭਾਈ ਗੁਰਾਂ ਨੇ ਰਾਹ ਦਿਖਾਏ ਨੇ ਆਪਾਂ ਨੂੰ, ਉਹਨਾਂ ਰਸਤਿਆਂ ਉੱਤੇ ਚੱਲਣ ਦੀ ਲੋੜ ਹੈ। ਤਾਂ ਕਵੀ ਕਹਿੰਦਾ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਕਹਿ ਦਿੰਦਾ ਨਾ, ਉਹ ਆਪਣੇ ਆਪ ਹੀ ਕਵਿਤਾ ਰਚਣ ਲੱਗ ਜਾਂਦਾ ਹੈ।
1: ਤਬ ਕਲਗੀਧਰ ਬਾਤ ਸੁਣਾਇਓ ਧੰਨਾ ਸਿੰਘ ਜੋ ਤੋਏ ਬਣਾਇਓ।
2: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੰਦਨ ਕਵੀ ਦੇ ਬਾਹਰੋਂ ਦਾ ਹੰਕਾਰ ਠੀਕ ਹੋ ਗਿਆ, ਅੰਦਰਲਾ ਹੰਕਾਰ ਨਹੀਂ ਦੂਰ ਹੋਇਆ। ਮਹਾਰਾਜ ਨੇ ਇਸ਼ਾਰੇ ਨਾਲ ਕਿਹਾ ਭਾਈ ਧੰਨਾ ਸਿਆ, ਇਹਨੇ ਤਾਂ ਆਪਣਾ ਸਵੱਈਆ ਸੁਣਾ ਦਿੱਤਾ ਹੈ, ਉਹ ਜਿਹੜਾ ਸਵੱਈਆ ਇੱਕ ਤੂੰ ਬਣਾਇਆ ਜਿਹੜਾ, ਉਹ ਤਾਂ ਇਹਨੂੰ ਸੁਣਾ ਲਿਆ, ਇਹਨੂੰ ਪੁੱਛੀਏ ਤੂੰ ਆਪਦੇ ਅਰਥ ਕਰਕੇ ਸੁਣਾ ਬਈ। ਆਪਾਂ ਇਹਨੂੰ ਵੀ ਤਾਂ ਪੁੱਛ ਲਈਏ, ਚੰਦਨ ਕਵੀ ਨੂੰ ਪੁੱਛੀਏ ਤੇਰਾ ਦਿਮਾਗ ਕਿੰਨਾ ਕਾ, ਬੁੱਧੀ ਕਿੰਨੀ ਕਾ, ਇਹਦੀ ਪਰਖੇ ਲੈ ਲਈਏ ਜਰਾ।
1: ਸੋ ਪਟ ਇਸ ਤੇ ਅਰਥ ਕਰਾਓ ਸੁਣੋ ਭਲੇ ਪੁਨ ਆਪ ਸੁਣਾਓ।
2: ਮਹਾਰਾਜ ਕਹਿੰਦੇ ਸਭਾ ਚ ਸੁਣਾ ਬਈ, ਇਹਦੇ ਕੋਲੋਂ ਅਰਥ ਸੁਣਦੇ ਆ, ਤੇ ਜੇ ਨਾ ਆਉਣਗੇ ਫਿਰ ਆਪਾਂ ਸੁਣਾਵਾਂਗੇ ਸਾਰਿਆਂ ਨੂੰ, ਸੰਗਤ ਵੀ ਸੁਣ ਲਵੇ।
1: ਸਭਾ ਵਿਖੇ ਜਾ ਸਤਿਗੁਰ ਕਹਿਓ ਆਸ਼

ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੱਲ ਰਹੇ ਲੜੀਵਾਰ ਪਵਿੱਤਰ ਪ੍ਰਸੰਗ ਦੇ ਵਿੱਚ ਕਵੀਆਂ ਦਾ ਸੰਵਾਦ ਪ੍ਰਸ਼ਨ ਉੱਤਰ ਸਿੱਖਿਆ ਸ਼ੁਭ ਗੁਣਾਂ ਦੇ ਸਮੇਤ ਪ੍ਰਾਪਤ ਹੋਈ ਹੈ ਆਪਾਂ ਨੂੰ। ਚੰਦਨ ਕਵੀ ਦੇ ਹੰਕਾਰ ਨੂੰ ਦੂਰ ਕਰਕੇ ਫਿਰ ਸਤਿਗੁਰੂ ਨੇ ਆਪਣੇ ਕਵੀਆਂ ਦੇ ਵਿੱਚ ਸਮਿਲਿਤ ਕੀਤਾ ਹੈ ਅਤੇ ਨਾਲ ਨਾਲ ਭਾਈ ਧੰਨਾ ਸਿੰਘ ਜੀ ਤੋਂ ਕਵਿਤਾ ਬਣਵਾ ਕੇ ਚੰਦਨ ਕਵੀ ਦਾ ਹੰਕਾਰ ਜੜੋਂ ਪੁੱਟ ਕੇ ਗੁਰੂ ਘਰ ਦੇ ਵਿੱਚ ਮਿਲਾਇਆ ਹੈ। ਭਾਵ ਆਪਣੇ 52 ਕਵੀਆਂ ਦੇ ਵਿੱਚ ਉਹਨੂੰ ਥਾਂ ਦਿੱਤੀ ਹੈ। ਸੋ ਅਗਲੇ ਪ੍ਰਸੰਗ ਦੇ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਜਪਜੀ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਦੀ ਮਹਿਮਾ ਜੋ ਹੈ ਇਹ ਕਿਤਨੀ ਵੱਡੀ ਮਹਿਮਾ ਕਲਯੁੱਗ ਦੇ ਵਿੱਚ, ਚਾਹੇ ਉਹ ਭਗਤੀ ਵਿੱਚ ਲੋੜ ਹੈ, ਚਾਹੇ ਉਹ ਵਿਰਾਗ ਦੇ ਵਿੱਚ ਜ਼ਰੂਰਤ ਹੈ, ਚਾਹੇ ਉਹ ਕੋਈ ਬੇਗਮ ਸਾਧੂ ਹੈ ਜਾਂ ਕੋਈ ਗ੍ਰਿਸ਼ਤੀ ਬੰਦਾ ਹੈ ਜਾਂ ਜੰਗ ਦੇ ਵਿੱਚ ਜਾਣਾ ਹੈ, ਕੋਈ ਵਪਾਰ ਕਰਨਾ ਹੈ, ਵਿੱਦਿਆ ਪੜ੍ਹਨੀ ਹੈ, ਇਹ ਸਾਰੇ ਕਾਰਜਾਂ ਲਈ ਸਤਿਗੁਰੂ ਮਹਾਰਾਜ ਨੇ ਸਾਨੂੰ ਸ਼ੁਭ ਗੁਰਬਾਣੀ ਦੀ ਦਾਤ ਬਖਸ਼ੀ। ਸੋ ਜਪਜੀ ਸਾਹਿਬ ਦੀ, ਸ੍ਰੀ ਸੁਖਮਨੀ ਸਾਹਿਬ ਦੀ ਮਹਿਮਾ ਸੋਹਣੇ ਢੰਗ ਨਾਲ ਸਤਿਗੁਰੂ ਮਹਾਰਾਜ ਦੱਸ ਰਹੇ ਨੇ। ਆਓ ਸ਼ਰਵਣ ਕਰਦੇ ਹਾਂ ਪਿਆਰ ਸਤਿਕਾਰ ਨਾਲ, ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਾਧ।

0: ਪਾਠ ਕਰਨਾ ਹੈ ਚਿੱਤ ਦੀ ਪ੍ਰੀਤੀ ਲਾ ਕੇ ਸੋ ਉਹਨਾਂ ਨੂੰ ਅੰਤਮ ਸਮੇਂ ਤੇ ਭਲੀ ਗਤ ਕਲਿਆਣ ਜਿਹੜੀ ਹੁੰਦੀ ਹੈ ਅੰਤਮ ਸਮੇਂ ਤੇ ਪ੍ਰਾਪਤ ਹੁੰਦੀ ਹੈ।
1: ਸੁਣ ਕਰ ਤਬ ਨੰਦ ਲਾਲ ਇੱਕ ਪੰਡਿਤ ਪਿੰਡੀ ਲਾਲ ਦੋਨੋ ਬੂਜਣ ਲਗੇ ਸ਼ੁਭ ਮਹਿਮਾ ਜਥਾ ਵਿਸਾਲ।
0: ਸੋ ਸੁਣ ਕਰਕੇ ਉਸ ਵਕਤ ਭਾਈ ਨੰਦ ਲਾਲ ਅਤੇ ਇੱਕ ਪੰਡਿਤ ਪਿੰਡੀ ਲਾਲ ਹੋਇਆ 52 ਕਵੀਆਂ ਦੇ ਵਿੱਚ ਇਨ੍ਹਾਂ ਦੇ ਨਾਮ ਆਉਣਗੇ। ਨੰਦ ਲਾਲ ਵੀ ਦੋ ਹੋਏ ਨੇ ਸੋ ਇਸ ਕਰਕੇ ਹੋ ਸਕਦਾ ਨੰਦ ਲਾਲ ਪੰਡਿਤ ਪਿੰਡੀ ਲਾਲ ਪੰਡਿਤ ਦੋਵੇਂ ਜਾਣੇ ਪੁੱਛ ਰਹੇ ਹਨ।
1: ਸ੍ਰੀ ਅਰਜਨ ਜੀ ਰਚੀ ਸ੍ਰੀ ਨਾਨਕ ਜਪ ਕੀਨ।
0: ਸੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕੀਤੀ ਹੈ ਅਤੇ ਜਿਹੜੀ ਜਪਜੀ ਸਾਹਿਬ ਬਾਣੀ ਹੈ ਇਹ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਉਚਾਰੀ ਹੈ ਜੀ।
1: ਸ੍ਰੀ ਮੁਕਤੇ ਬਰਨੋ ਅਬੈ ਜਥਾ ਮਹਾਤਮ ਪੀਨ।
0: ਸੋ ਜਿਵੇਂ ਇਹਦਾ ਪੀਨ ਹੁੰਦਾ ਬਹੁਤਾ ਜ਼ਿਆਦਾ ਮਹਾਤਮ ਹੈ ਉਹ ਸ਼੍ਰੋਮਣੀ ਮੁਖ ਤੋਂ ਸਾਨੂੰ ਕਿਰਪਾ ਕਰਕੇ ਆਪ ਜੀ ਵਰਣਨ ਕਰਕੇ ਸਾਰਿਆਂ ਨੂੰ ਸੁਣਾਓ ਜੀ।
1: ਜੋ ਪਏ ਇਤਨੇ ਬਿਠੈ ਨੰਦ ਸਿੰਘ ਕਹਿਓ ਮਹਾਰਾਜ ਮੈਂ ਅਚਰਜ ਲਹਿਓ।
0: ਇੰਨੇ ਵਿੱਚ ਭਾਈ ਨੰਦ ਸਿੰਘ ਜੀ ਨੇ ਇੱਕ ਬਚਨ ਕਿਹਾ ਮਹਾਰਾਜ ਇੱਕ ਗੱਲ ਕੁਛ ਮੈਂ ਅਚਰਜ ਜੀ ਦੇਖੀ ਹੈ ਜੀ।
1: ਵਿੱਚ ਸਰਾਏ ਕੇ ਇੱਕ ਸਿੱਖ ਹੀਰਾ ਜਿਸ ਮੈਂ ਪ੍ਰਵਿਸ਼ਿਓ ਪ੍ਰੇਤ ਵਡੇਰਾ।
0: ਇੱਕ ਸਰਾਂ ਦੇ ਵਿੱਚ ਆ ਕੇ ਠਹਿਰਿਆ ਹੋਇਆ ਸਿੱਖ ਉਹਦੇ ਵਿੱਚ ਇੱਕ ਪ੍ਰੇਤ ਆਤਮਾ ਪ੍ਰਵੇਸ਼ ਕਰ ਗਈ ਹੈ ਇਹ ਮੈਂ ਦੇਖਿਆ ਹੈ।
1: ਕਿਤਨੋ ਹੀ ਪ੍ਰਸਤਾਵ ਚਲਾਏ ਕਵੀ ਗੁਨੀ ਗਨ ਗੁਰ ਠਿਗ ਆਏ।
0: ਹਲੇ ਉਹਨੇ ਇੰਨੀ ਗੱਲ ਮਹਾਰਾਜ ਨੂੰ ਆ ਕੇ ਬੇਨਤੀ ਕੀਤੀ ਹੋਈ ਸੀ ਕਿ ਇਤਨੇ ਨੂੰ ਜਿੰਨੇ ਕਵੀ ਸਨ ਮਹਾਰਾਜ ਜੀ ਦੇ ਉਹ ਸਾਰੇ ਜਣੇ ਇਕੱਠੇ ਹੋ ਕੇ ਗੁਰਾਂ ਦੀ ਹਜ਼ੂਰੀ ਵਿਚ ਪਹੁੰਚ ਗਏ।
1: ਪਠਨ ਸੁਣਨ ਕੋ ਪਰਚਾ ਜੁਏ ਜਿਨਕੇ ਸੰਗ ਕਰੇ ਰਸ ਸੋਏ।
0: ਪੜ੍ਹਨ ਸੁਣਨ ਦਾ ਪਰਚਾਵਾ ਔਰ ਜਿਹੜਾ ਰਸ ਪ੍ਰੇਮ ਦੇ ਨਾਲ ਸਤਿਗੁਰੂ ਜੀ ਬਚਨ ਬਿਲਾਸ ਕਰਿਆ ਕਰਦੇ ਸਨ ਆਪਣੀ ਸਮਰੱਥਾ ਦੇ ਹੁੰਦਿਆਂ ਹੋਇਆ ਆਪਣੇ ਬੱਚਿਆਂ ਦੀ ਸਮਰੱਥਾ ਨੂੰ ਨਾਲ ਨਾਲ ਪਰਖਣਾ ਪਿਤਾ ਦਾ ਕੰਮ ਹੁੰਦਾ ਹੈ। ਜਿੱਥੇ ਕਿਤੇ ਉਨ੍ਹਾਂ ਦੀਆਂ ਗਲਤੀਆਂ ਨੇ ਉਨ੍ਹਾਂ ਨੂੰ ਸਮਝਾਉਣਾ ਹੁੰਦਾ ਹੈ। ਸੋ ਇਸ ਕਰਕੇ ਸਤਿਗੁਰੂ ਤਾਂ ਸਰਬ ਕਲਾ ਸਮਰੱਥ ਨੇ ਪਰ ਆਪਣੇ ਬੱਚਿਆਂ ਨੂੰ ਵੀ ਉੱਡਣਾ ਸਿਖਾਉਣਾ ਕੁਛ ਨਾ ਕੁਛ ਗੁਣ ਦੇਣਾ ਇਸ ਕਰਕੇ ਆਪਣੇ ਕੋਲ ਬਿਠਾ ਕੇ ਕਵੀਆਂ ਕਵੀਸ਼ਰਾਂ ਤੋਂ ਵਿਦਵਾਨਾਂ ਤੋਂ ਪੰਡਿਤਾਂ ਤੋਂ ਕੁਛ ਨਾ ਕੁਛ ਵਿਚਾਰ ਸਾਂਝੇ ਕਰਕੇ ਉਨ੍ਹਾਂ ਦੀ ਸਿੱਖਿਆ ਦੇ ਵਿਚ ਹੋਰ ਵਾਧਾ ਕਰਦੇ ਹਨ।
1: ਬਿਧੀ ਚੰਦ ਪੰਡਿਤ ਬ੍ਰਿਜ ਲਾਲ ਖਾਨ ਚੰਦ ਅਰ ਚੰਦ ਨਿਆਲ ਮਾਨ ਦਾਸ ਬੈਰਾਗੀ ਜੇਵ ਸੈਨਾਪਤੀ ਪੰਡਿਤ ਸੁਖਦੇਵ ਆਲਮ ਸ਼ਾਹ ਮਦਨ ਗਿਰ ਆਯੋ ਬ੍ਰਿਖਾ ਸੁਖੂ ਦੁਨੀਆ ਭਾਇਓ ਗੁੰਨਾ ਅਲੀ ਹੁਸੈਨ ਰੋ ਅਲ ਉਦੇ ਰਾਵ ਰਾਵਨ ਕਵੀ ਬਲ ਸੁਖੀਆ ਧਰਮ ਸਿੰਘ ਅਰਚੰਦਾ ਬੱਲਭ ਕਵੀ ਕੁਵਰੇਸ਼ ਬਿਲੰਦਾ ਮੱਧੂ ਲੱਖਾ ਈਸ਼ਰ ਦਾਸ ਧਿਆਨ ਸਿੰਘ ਧੰਨਾ ਸਿੰਘ ਦਾਸ ਹੰਸ ਰਾਮ ਆਦਿਕ ਕਵੀ ਓਰ ਵਿਦਿਆਵੰਤਨ ਕੇ ਸਿਰ ਮੋਰ ਪ੍ਰਿਥਕ ਪ੍ਰਿਥਕ ਸਭ ਟੇਕੇ ਮਾਥਾ ਬੈਠੀ ਸਭਾ ਦੇਖ ਗੁਰਨਾਥਾ।
0: ਇਹ ਜਿੰਨੇ ਕਵੀਆਂ ਦੇ ਨਾਮ ਲਏ ਨੇ ਇਹ ਕੁੱਲ 52 ਚੋਂ 11 ਘੱਟ ਨੇ ਇਹਦੇ ਚ ਬਾਕੀ ਦੇ 11 ਵੀ ਸਾਰੇ ਲਿਖੇ ਹੋਏ ਨੇ ਪਰ ਕਹਿਣ ਦਾ ਭਾਵ ਹੈ ਕਿ ਸਾਰੇ 52 ਕਵੀਆਂ ਦੇ ਇੱਥੇ ਨਾਮ ਜਿਹੜੇ ਲਿਖੇ ਨੇ ਇਨ੍ਹਾਂ ਨੇ ਇੱਕ ਪੰਕਤੀ ਲਾਈਨ ਲਾ ਲਈ ਦੂਰ ਤੱਕ ਪਿਆਰ ਨਾਲ ਹੱਥ ਜੋੜ ਕੇ ਆ ਕੇ ਖੜੇ ਬਾਰੀ ਬਾਰੀ ਦਸਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ ਫਿਰ ਸਤਿਗੁਰਾਂ ਦੇ ਦਰਸ਼ਨ ਕਰਦੇ ਹੋਏ ਗੁਰਾਂ ਦੇ ਨੇੜੇ ਨੇੜੇ ਸਾਰੇ ਜਾਣੇ ਸਜ ਗਏ।
1: ਇਨ ਪਸਚਾਤੀ ਆਏ ਸ਼ਤਾਬੀ ਸੱਦੂ ਮੱਦੂ ਦੋਨ ਰਬਾਬੇ।
0: ਸੋ ਇਹਨਾਂ ਤੋਂ ਬਾਅਦ ਨਾਲ ਹੀ ਰਬਾਬੀ ਜਿਹੜੇ ਨੇ ਸੱਦੂ ਭਾਈ ਸੱਦੂ ਭਾਈ ਮੱਦੂ ਕਾਫੀ ਇਹਨਾਂ ਦੀ ਆਪਾਂ ਨੂੰ ਤਰਤੀਬ ਵੀ ਮਿਲਦੀ ਹੈ। ਭਾਈ ਮਰਦਾਨਾ ਇਸ ਪ੍ਰਕਾਰ ਭਾਈ ਦਾਨਾ ਦਾਲਾ ਇਹ ਸੱਤਾ ਬਲਵੰਡਾ ਭਾਈ ਹੋਏ ਨੇ ਬਾਬਕ ਛੇਵੇਂ ਪਾਤਸ਼ਾਹ ਵੇਲੇ ਹੋਇਆ ਹੈ। ਫਿਰ ਭਾਈ ਬਾਬਕ ਦੇ ਲੜਕੇ ਸੱਤਵੇਂ ਪਾਤਸ਼ਾਹ ਵੇਲੇ ਕੀਰਤਨ ਕਰਦੇ ਰਹੇ ਨੇ, ਅੱਠਵੇਂ ਪਾਤਸ਼ਾਹ ਵੇਲੇ ਥੋੜਾ ਸਮਾਂ, ਫਿਰ ਨੌਵੇਂ ਪਾਤਸ਼ਾਹ ਵੇਲੇ। ਇਹ ਉਹਨਾਂ ਦੇ ਅੱਗੇ ਹੀ ਪਰਿਵਾਰ ਹੈ ਕਿ ਸੱਦੂ ਤੇ ਭਾਈ ਮੱਧੂ ਇਹ ਦੋਨੋਂ ਸਾਰਿਆਂ ਤੋਂ ਬਾਅਦ ਵਿਚ ਇਹਨਾਂ ਨੇ ਵੀ ਆ ਕੇ ਮੱਥਾ ਟੇਕਿਆ ਹੈ।
1: ਕੀਰਤਨ ਕਰਨ ਲੱਗੇ ਤਲ ਆਏ ਫਿਰ ਚਿਤ ਜਵੈ ਥਿਰੇ ਸਮਦਾਏ।
0: ਇਹ ਆ ਕਰਕੇ ਕੀਰਤਨ ਕਰਨ ਲੱਗੇ ਭਾਈ ਸੱਦੂ ਤੇ ਮੱਧੂ, ਸਾਰਿਆਂ ਦੇ ਚਿੱਤ ਟਿਕ ਗਏ ਗੁਰਬਾਣੀ ਦੇ ਗਾਇਨ ਕਰਨ ਮੁਤਾਬਕ ਗੁਰਾਂ ਦੇ ਭੈ ਵਿਚ ਭਰੀ ਸੰਗਤ ਵਿਚ।
1: ਤਬ ਸ੍ਰੀ ਮੁਖ ਤੇ ਉੱਤਰ ਕਹਿਓ ਪ੍ਰੀਤ ਲਗਿਓ ਜੇ ਸਿੱਖ ਕੇ ਲਹਿਓ।
0: ਹੁਣ ਮਹਾਰਾਜ ਨੇ ਉਹ ਬਚਨ ਅੱਗੇ ਤੋਰਿਆ, ਹਾਂ ਭਾਈ ਆਨੰਦ ਸਿੰਘ ਦੱਸ, ਇਹ ਜਿਹੜਾ ਤੂੰ ਕਹਿਣਾ ਉਹਨੂੰ ਬੰਦੇ ਨੂੰ ਪ੍ਰੇਤ ਪੀੜਾ ਹੋ ਗਈ ਹੈ, ਭਈ ਉਹ ਚੀਜ਼ ਦਾ ਅਸਰ ਹੋਇਆ ਹੋਇਆ, ਅੰਤਕਾਲ ਜੋ ਮੰਦਰ ਸਿਮਰਾ ਹੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੀਤ ਜੋਨ ਵੱਲ ਵੱਲ ਉਤਰੈ। ਉਹ ਮਕਾਨਾਂ ਵਿਚ ਜਿਹਦੀ ਇੱਛਾ ਰਹਿ ਜਾਂਦੀ ਮਰਨ ਵੇਲੇ, ਉਹਦੀ ਆਤਮਾ ਫਿਰ ਹੁਣ ਗੁਰਚਰਨਾਂ ਚ ਤਾਂ ਨਿਵਾਸ ਨਹੀਂ ਮਿਲਦਾ, ਉਹਦੀ ਆਤਮਾ ਇੱਥੇ ਮਕਾਨ ਵਿਚ ਭਟਕੀ ਰਹਿੰਦੀ ਹੈ। ਇਸ ਤਰ੍ਹਾਂ ਦੀ ਕੋਈ ਪ੍ਰੇਤ ਆਤਮਾ ਉਸ ਸਿੱਖ ਦੇ ਉੱਤੇ ਆਪਣਾ ਪ੍ਰਭਾਵ ਪਾ ਗਈ ਹੈ।
1: ਪ੍ਰੇਤ ਲੱਗਿਓ ਜੇ ਸਿੱਖ ਕੋ ਲਿਓ ਸੋਨੇ ਪਦਤ ਹੋਗ ਜਪ ਰਸਨਾ ਜਿਨੋ ਕੰਟ ਤਿੰਨ ਪਰ ਕੱਛ ਬਸਨਾ।
0: ਮਹਾਰਾਜ ਕਹਿੰਦੇ ਜਾਓ ਫਿਰ ਇਉਂ ਕਰੋ, ਸਿੱਖ ਨੂੰ ਪੁੱਛੋ ਤੂੰ ਕਦੇ ਜਪਜੀ ਸਾਹਿਬ ਪੜਿਆ? ਜੇ ਜਪਜੀ ਸਾਹਿਬ ਦਾ ਪਾਠ ਸਿੱਖ ਨੂੰ ਕੰਠ ਹੋਵੇ, ਸ਼ੁੱਧ ਪੜੇ ਮਰਿਆਦਾ ਅਨੁਸਾਰ, ਉਹਦੇ ਤੇ ਭੂਤ

0: ਬਹੁਤ ਵੱਡਾ ਨਾ। ਇਸ ਕਰਕੇ ਜੇ ਆਪਾਂ ਕਹੀਏ ਜਾਪ ਸਾਹਿਬ ਔਖੀ ਬੜੀ ਆ, ਔਖੇ ਤਾਂ ਫਿਰ ਜਿਹੜੇ ਜਮਦੂਤਾਂ ਦੀ ਕੁੱਟ ਖਾਣੀ ਆ ਉਦੋਂ ਤੇ ਫਿਰ ਬਾਹਲੇ ਔਖੇ ਹੋਵਾਂਗੇ। ਉਹਦੇ ਨਾਲੋਂ ਤਾਂ ਨੀ ਔਖੀ ਹੈ ਇਹ, ਐਵੇਂ ਤੱਤਿਆਂ ਕੜਾਹਿਆਂ ਚ ਸੜਨਗੇ ਜਾ ਕੇ ਜਿਹੜੇ, ਜਾਂ ਅਗਲੀਆਂ ਜੂਨਾਂ ਭੁਗਤਣਗੇ, ਹੋਰਨਾਂ ਥਾਵਾਂ ਤੇ ਭਟਕਣਗੇ, ਉਹ ਹੁਣ ਮਾੜਾ ਜਾਂ ਔਖੇ ਹੋ ਲੋ ਬਸ ਫਿਰ ਸੌਖੇ ਹੀ ਸੌਖੇ ਹੈ। ਜਿਵੇਂ ਮਾਂ ਬਾਪ ਬੱਚਿਆਂ ਨੂੰ ਕਹਿੰਦੇ ਆ ਉਹ ਮਾੜਾ ਜਾਂ ਧਿਆਨ ਨਾਲ ਕਿਤੇ ਪੜ੍ਹ ਲਓ ਨਾ, ਚਾਰ ਨੰਬਰ ਤੁਹਾਡੇ ਆ ਜਾਣ, ਸਾਰੀ ਜ਼ਿੰਦਗੀ ਮੌਜ ਕਰੋਗੇ। ਫਿਰ ਬਸ ਇੰਨਾ ਕੀ ਕੰਮ ਹੈ ਕਿ ਧਿਆਨ ਦੇ ਕੇ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਚੌਪੀ ਸਾਹਿਬ, ਆਨੰਦ ਸਾਹਿਬ, ਰਹਿਰਾਸ ਕੀਰਤਨ ਸੋਹਿਲਾ, ਸ੍ਰੀ ਸੁਖਮਨੀ ਸਾਹਿਬ, ਸ੍ਰੀ ਆਸਾਈ ਦੇ ਵਾਰ ਦਾ, ਇੰਨਾ ਕੁ ਜ਼ਿਆਦਾ ਤੋਂ ਜ਼ਿਆਦਾ ਜੇ ਗ੍ਰਿਸ਼ਤੀ ਕਰਨਾ ਚਾਹੇ, ਇਹ ਤੋਂ ਵੱਧ ਤਾਂ ਉਹਦੀ ਮਰਜ਼ੀ ਹੈ। ਹੁਣ ਜਿਹੜਾ ਬੰਦਾ ਰੋਜ਼ ਪੰਜ ਜਪਜੀ ਸਾਹਿਬ ਕਰਦਾ, ਦਸ ਕਰਦਾ, ਕੋਈ ਵੀਹ ਪੱਚੀ ਕਰਦਾ, ਮਹਾਰਾਜ ਕਹਿੰਦੇ ਜੇ ਕਿਸੇ ਨੂੰ ਪਾਠ ਕੰਠ ਹੈ ਜਪਜੀ ਸਾਹਿਬ ਦਾ, ਮਜਾਲ ਹੈ ਕੋਈ ਚੀਜ਼ ਉਹਦੇ ਨੇੜੇ ਫਟਕ ਵੀ ਜਾਵੇ, ਉਹਦਾ ਤਾਂ ਆਪਣਾ ਹੀ ਪ੍ਰਭਾਵ ਬੜਾ, ਉਹਦੇ ਤਾਂ ਸਤਿਗੁਰ ਦੀ ਰਹਿਮਤ ਹੀ ਬੜੀ ਹੈ। ਇਸ ਕਰਕੇ ਉਹ ਤਾਂ ਕਈਆਂ ਦਾ ਹੋਰ ਵੀ ਭਲਾ ਕਰਦਾ। ਇਹ ਸਿੱਖ ਬਾਣੀ ਨਹੀਂ ਪੜ੍ਹਦਾ ਹੋਣਾ, ਇਹ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਣਾ, ਇਹ ਸਾਰੇ ਕੌਤਕ ਸਤਿਗੁਰੂ ਜੀ ਵਰਤਾਉਂਦੇ ਨੇ, ਸਾਖੀ ਬਣ ਜਾਂਦੀ, ਇੱਕ ਜਿਹੜੀ ਸਿੱਖਿਆ ਰੂਪ ਹੋ ਜਾਂਦੀ ਹੈ। ਇਸ ਤਰ੍ਹਾਂ ਮਹਾਰਾਜ ਜੀ ਨੇ ਆਪਾਂ ਨੂੰ ਕਿਹਾ ਅੱਜ, ਉਹ ਬਈ ਜੇ ਤੁਹਾਡੇ ਚ ਕੋਈ ਜਪਜੀ ਸਾਹਿਬ ਨਹੀਂ ਪੜ੍ਹਦਾ, ਭਾਈ ਪੜ੍ਹਿਆ ਕਰੋ, ਸੁਣਿਆ ਕਰੋ, ਬਾਣੀ ਨਹੀਂ ਕੰਠ ਹੈਗੀ, ਕੈਸਟਾਂ ਕਾਹਦੇ ਵੀ ਟੇਪ ਰਿਕਾਰਡਾਂ ਇੰਨੀਆਂ ਕੈਸਟਾਂ ਹੈਗੀਆਂ ਨੇ, ਕਿਸੇ ਤੋਂ ਪਾਠ ਸੁਣ ਲਿਆ ਕਰੋ। ਇਸ ਤਰ੍ਹਾਂ ਸਤਿਗੁਰੂ ਫਰਮਾਉਂਦੇ ਹਨ,
1: ਨਿਤ ਖਾਲਸਾ ਗੁਰ ਬਚ ਸੁਣਿਓ, ਬੂਜਨ ਕਾਰਨ ਨੀਕੇ ਬਣਿਓ।
0: ਜਦੋਂ ਖਾਲਸੇ ਨੇ ਇਹਨਾਂ ਬਚਨ ਸੁਣਿਆ ਨੇੜੇ ਬੈਠਿਆ ਨੇ, ਪੁੱਛਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ, ਉਸ ਵਕਤ ਇਸ ਤਰ੍ਹਾਂ ਕਿਹਾ,
1: ਸ੍ਰੀ ਪ੍ਰਭ ਪਾਤਸ਼ਾਹ ਗੁਰ ਸਾਚੇ, ਦਿਓ ਬਤਾਏ ਸੰਸੈ ਚਿਤ ਰਾਚੇ।
0: ਹੇ ਸੱਚੇ ਪਾਤਸ਼ਾਹ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ, ਇੱਕ ਸੰਸਾ ਜਿਹੜਾ ਮਨ ਦੇ ਅੰਦਰ ਪੈ ਜਾਂਦਾ ਬੰਦੇ ਦੇ, ਸੰਸਾ ਤੁਹਾਡੇ ਬਿਨਾਂ ਨਿਕਲਦਾ ਨਹੀਂ ਹੈ, ਸੋ ਇਸ ਕਰਕੇ ਸੰਸਾ ਇੱਕ ਕਰਕੇ ਕਿਰਪਾ ਕਰਕੇ ਦੂਰ ਕਰੋ।
1: ਲੇਤ ਮੁਕਤ ਜਪ ਪਾਠਕ ਜੁਏ, ਕਹਿ ਸਰੀਰ ਕੀ ਰੱਖਿਆ ਹੋਏ।
0: ਇਹ ਹੁਣ ਨਵਾਂ ਜਗਿਆਸੂ ਪੁੱਛਦਾ, ਬਹਿਣ ਵਾਲੇ ਲਾਗੇ ਪੁੱਛਦੇ ਨੇ, ਬਈ ਗੁਰਬਾਣੀ ਪੜ੍ਹਨ ਨਾਲ, ਮਹਾਰਾਜ ਜਪਜੀ ਸਾਹਿਬ ਦਾ ਪਾਠ ਕਰਨ ਨਾਲ ਤੁਸੀਂ ਤਾਂ ਕਹਿੰਦੇ ਮੁਕਤੀ ਹੋ ਜਾਂਦੀ ਬੰਦੇ ਦੀ, ਕਿ ਫਿਰ ਸਰੀਰ ਦੀ ਰੱਖਿਆ ਵੀ ਹੁੰਦੀ ਹੈ? ਦੋ ਗੱਲਾਂ ਨੇ ਹੁਣ, ਅਸੀਂ ਤਾਂ ਸੁਣਿਆ ਸੀ ਬਾਣੀ ਪੜ੍ਹਨਾ ਬੰਦਾ ਮੁਕਤ ਹੋ ਜਾਣਾ ਬੰਧਨਾਂ ਤੋਂ, ਹੋਰਨਾਂ ਤੋਂ, ਬਈ ਕੀ ਸਰੀਰ ਦੀ ਵੀ ਰੱਖਿਆ ਹੁੰਦੀ ਹੈ? ਇਹ ਕਿਰਪਾ ਕਰਕੇ ਸੰਸਾ ਨਿਵਿਰਤ ਕਰੋ ਜੀ।
1: ਇਹ ਨਿਰਣੈ ਹਮ ਪਾਵੇ ਜੈਸੇ, ਸਿੱਖਣ ਹੇਤੀ ਉਚਾਰੋ ਤੈਸੇ।
0: ਇਹ ਨਿਰਣਾ ਜਿਵੇਂ ਸਾਨੂੰ ਪਤਾ ਲੱਗ ਜਾਏ, ਇਸ ਗੱਲ ਦਾ ਨਿਰਣਾ ਹੋ ਜਾਵੇ, ਆਉਣ ਵਾਲੇ ਸਮੇਂ ਵਿੱਚ ਵੀ ਗੁਰਸਿੱਖ ਇਹ ਸਾਖੀ ਸੁਣ ਕੇ ਇਹ ਜਪਜੀ ਸਾਹਿਬ ਦੇ ਮਹਾਤਮ ਨੂੰ ਸਮਝ ਸਕਣ।
1: ਸ੍ਰੀ ਮੁਕਤੇ ਫੁਰਮਾ ਮੁਨ ਕੀਨ, ਅੰਮ੍ਰਿਤ ਫਲ ਕਿਸ ਹੋ ਕਰ ਲੀਨ।
0: ਸ਼੍ਰੋਮਣੀ ਮੁਖ ਵਿੱਚੋਂ ਗੁਰਾਂ ਨੇ ਬਚਨ ਇਸ ਤਰ੍ਹਾਂ ਕਿਹਾ, ਮਹਾਰਾਜ ਕਹਿਣ ਲੱਗੇ ਜਿਵੇਂ ਇਉਂ ਜਾਣੋ ਕਿ ਜਿਵੇਂ ਕਿਸੇ ਬੰਦੇ ਨੂੰ ਨਾ ਮਿਲ ਜਾਵੇ ਅਮਰ ਫਲ ਹੁੰਦਾ, ਇੱਕ ਉਹਦੇ ਹੱਥ ਦੇ ਵਿੱਚ ਅਚਾਨਕ ਅਮਰ ਫਲ ਆ ਜਾਵੇ।
1: ਜੋ ਅਚਲੇ ਅਮਰ ਹੋਏ ਜਾਏ, ਭੂਖ ਤ੍ਰਿਖਾ ਵੀ ਦੁੱਖ ਵੀ ਨਸਾਏ।
0: ਹੁਣ ਭਾਈ ਅਮਰ ਫਲ ਦੇ ਦੋ ਫਾਇਦੇ ਹੁੰਦੇ ਨੇ, ਇੱਕ ਤਾਂ ਅਮਰ ਫਲ ਖਾ ਕੇ ਬੰਦਾ ਹਮੇਸ਼ਾ ਲਈ ਅਮਰ ਹੋ ਜਾਂਦਾ, ਇੱਕ ਤਾਂ ਉਹਦਾ ਇਹ ਵੱਡਾ ਫਾਇਦਾ ਹੈ ਹੀ ਹੈ, ਤੇ ਇੱਕ ਰੱਜ ਆ ਜਾਂਦਾ ਬੰਦੇ ਦੀ ਤ੍ਰਿਸ਼ਨਾ ਭੁੱਖ, ਇਹ ਅਮਰ ਫਲ ਖਾਣ ਦੇ ਨਾਲ ਲੱਥ ਜਾਂਦੀਆਂ ਨੇ। ਇਸ ਕਰਕੇ ਅਮਰ ਫਲ ਜਿਹੜਾ ਹੈ ਆਪਾਂ ਨੂੰ ਦੋ ਲਾਭ ਦਿੰਦਾ ਹੈ, ਕਈ ਚੀਜ਼ਾਂ ਖਾਣ ਨਾਲ ਇੱਕ ਲਾਭ ਹੁੰਦਾ, ਕਈ ਚੀਜ਼ਾਂ ਖਾਣ ਨਾਲ ਦੋ ਲਾਭ ਹੁੰਦੇ ਹਨ।
1: ਅੰਮ੍ਰਿਤ ਫਲ ਜਿਮ ਦੋਨੋ ਕਰੇ, ਤਥਾ ਸ਼ਕਤ ਜਪਜੀ ਜੁਗ ਧਰੇ।
0: ਸੋ ਅਮਰ ਫਲ ਜਿਵੇਂ ਦੋਨੋ ਹੀ ਫਲ ਦਿੰਦਾ ਆਪਾਂ ਨੂੰ, ਸੋ ਇਸੇ ਤਰ੍ਹਾਂ ਹੀ ਜਪਜੀ ਸਾਹਿਬ ਦੇ ਪਾਠ ਵਿੱਚ ਬੰਦਾ ਅਮਰ ਵੀ ਹੁੰਦਾ, ਮੁਕਤ ਵੀ ਹੁੰਦਾ, ਸਰੀਰ ਦੀ ਰੱਖਿਆ ਵੀ ਹੁੰਦੀ ਹੈ, ਇਹ ਤੇ ਇੱਕ ਕਿਰਪਾ ਹੁੰਦੀ ਹੈ, ਕੋਈ ਅੰਤ ਨਹੀਂ ਹੈ। ਜਿੰਨੀਆਂ ਕਿਰਪਾ ਜਪਜੀ ਸਾਹਿਬ ਚ ਰੱਖੀਆਂ ਗੁਰੂ ਨਾਨਕ ਦੇਵ ਜੀ ਨੇ, ਇਹ ਤਾਂ ਬੰਦੇ ਬੇਵਿਸ਼ਵਾਸੇ ਹੋ ਗਏ

0: ਇੰਨਾ ਪਾਠ ਕਰਨ ਲੱਗ ਜਾਣ ਜਿੰਨਾ ਮਹਾਰਾਜ ਜੀ ਨੇ ਕਿਹਾ ਹੈ, ਕੋਈ ਕੰਮ ਐਸਾ ਨਹੀਂ। ਸੋ ਕਹਿੰਦੇ ਹੁਣ ਸਾਰੇ ਜਾਣੇ ਲੋਕੀ ਹਟ ਕੇ ਬਾਣੀ ਪੜਨੋ, ਦੁਨੀਆਂ ਹੁਣ ਸੇਵਾ ਨਹੀਂ ਕਰਦੀ, ਦਸਵੰਧ ਨਹੀਂ ਕੱਢਦਾ ਜਾਵੇ।
1: ਜੋ ਅਚਲੇ ਅਮਰ ਹੋਏ ਜਾਏ, ਭੂਖ ਤ੍ਰਿਖਾ ਵੀ ਦੁੱਖ ਵੀ ਨਸਾਏ।
0: ਹੁਣ ਭਾਈ ਅਮਰ ਫਲ ਦੇ ਦੋ ਫਾਇਦੇ ਹੁੰਦੇ ਨੇ, ਇੱਕ ਤਾਂ ਅਮਰ ਫਲ ਖਾ ਕੇ ਬੰਦਾ ਹਮੇਸ਼ਾ ਲਈ ਅਮਰ ਹੋ ਜਾਂਦਾ, ਇੱਕ ਤਾਂ ਉਹਦਾ ਇਹ ਵੱਡਾ ਫਾਇਦਾ ਹੈ ਹੀ ਹੈ। ਇੱਕ ਰੱਜ ਆ ਜਾਂਦਾ ਬੰਦੇ ਦੀ ਤ੍ਰਿਸ਼ਨਾ ਭੁੱਖ, ਇਹ ਅਮਰ ਫਲ ਖਾਣ ਦੇ ਨਾਲ ਲੱਥ ਜਾਂਦੀਆਂ ਨੇ। ਇਸ ਕਰਕੇ ਅਮਰ ਫਲ ਜਿਹੜਾ ਹੈ ਆਪਾਂ ਨੂੰ ਦੋ ਲਾਭ ਦਿੰਦਾ ਹੈ। ਕਈ ਚੀਜ਼ਾਂ ਖਾਣ ਨਾਲ ਇੱਕ ਲਾਭ ਹੁੰਦਾ ਹੈ, ਕਈ ਚੀਜ਼ਾਂ ਖਾਣ ਨਾਲ ਦੋ ਲਾਭ ਹੁੰਦੇ ਹਨ।
1: ਅੰਮ੍ਰਿਤ ਫਲ ਜਿਮ ਦੋਨੋਂ ਕਰੇ, ਤਥਾ ਸ਼ਕਤ ਜਪ ਜੀ ਜੁਗ ਸਰੇ।
0: ਸੋ ਅਮਰ ਫਲ ਜਿਵੇਂ ਦੋਨੋਂ ਹੀ ਫਲ ਦਿੰਦਾ ਆਪਾਂ ਨੂੰ, ਸੋ ਇਸੇ ਤਰ੍ਹਾਂ ਹੀ ਜਪਜੀ ਸਾਹਿਬ ਦੇ ਪਾਠ ਵਿਚ ਬੰਦਾ ਅਮਰ ਵੀ ਹੁੰਦਾ, ਮੁਕਤ ਵੀ ਹੁੰਦਾ, ਸਰੀਰ ਦੀ ਰੱਖਿਆ ਵੀ ਹੁੰਦੀ ਹੈ। ਇਹ ਤੇ ਇੱਕ ਕਿਰਪਾ ਹੁੰਦੀ ਹੈ, ਕੋਈ ਅੰਤ ਨਹੀਂ ਹੈ। ਜਿੰਨੀਆਂ ਕਿਰਪਾ ਜਪਜੀ ਸਾਹਿਬ ਚ ਰੱਖੀਆਂ ਗੁਰੂ ਨਾਨਕ ਦੇਵ ਜੀ ਨੇ, ਇਹ ਤਾਂ ਬੰਦੇ ਹੀ ਬੇਵਿਸ਼ਵਾਸੇ ਹੋ ਗਏ। ਜੇ ਕਿਤੇ ਬੰਦੇ ਇੰਨਾ ਪਾਠ ਕਰਨ ਲੱਗ ਜਾਣ ਜਿੰਨਾ ਮਹਾਰਾਜ ਜੀ ਨੇ ਕਿਹਾ ਹੈ, ਕੋਈ ਕੰਮ ਐਸਾ ਨਹੀਂ। ਸੋ ਕਹਿੰਦੇ ਹੁਣ ਸਾਰੇ ਜਾਣੇ ਲੋਕੀ ਹਟ ਕੇ ਬਾਣੀ ਪੜਨੋ, ਦੁਨੀਆਂ ਹੁਣ ਸੇਵਾ ਨਹੀਂ ਕਰਦੀ, ਦਸਵੰਧ ਨਹੀਂ ਕੱਢਦਾ ਜਾਵੇ।
1: ਜੋ ਅਚਲੇ ਅਮਰ ਹੋਏ ਜਾਏ, ਭੂਖ ਤ੍ਰਿਖਾ ਵੀ ਦੁੱਖ ਵੀ ਨਸਾਏ।
0: ਹੁਣ ਭਾਈ ਅਮਰ ਫਲ ਦੇ ਦੋ ਫਾਇਦੇ ਹੁੰਦੇ ਨੇ, ਇੱਕ ਤਾਂ ਅਮਰ ਫਲ ਖਾ ਕੇ ਬੰਦਾ ਹਮੇਸ਼ਾ ਲਈ ਅਮਰ ਹੋ ਜਾਂਦਾ, ਇੱਕ ਤਾਂ ਉਹਦਾ ਇਹ ਵੱਡਾ ਫਾਇਦਾ ਹੈ ਹੀ ਹੈ। ਇੱਕ ਰੱਜ ਆ ਜਾਂਦਾ ਬੰਦੇ ਦੀ ਤ੍ਰਿਸ਼ਨਾ ਭੁੱਖ, ਇਹ ਅਮਰ ਫਲ ਖਾਣ ਦੇ ਨਾਲ ਲੱਥ ਜਾਂਦੀਆਂ ਨੇ। ਇਸ ਕਰਕੇ ਅਮਰ ਫਲ ਜਿਹੜਾ ਹੈ ਆਪਾਂ ਨੂੰ ਦੋ ਲਾਭ ਦਿੰਦਾ ਹੈ, ਕਈ ਚੀਜ਼ਾਂ ਖਾਣ ਨਾਲ ਇੱਕ ਲਾਭ ਹੁੰਦਾ, ਕਈ ਚੀਜ਼ਾਂ ਖਾਣ ਨਾਲ ਦੋ ਲਾਭ ਹੁੰਦੇ ਹਨ।
1: ਅੰਮ੍ਰਿਤ ਫਲ ਜਿਮ ਦੋਨੋਂ ਕਰੇ, ਤਥਾ ਸ਼ਕਤ ਜਪ ਜੀ ਜੁਗ ਸਰੇ।
0: ਸੋ ਅਮਰ ਫਲ ਜਿਵੇਂ ਦੋਨੋਂ ਹੀ ਫਲ ਦਿੰਦਾ ਆਪਾਂ ਨੂੰ, ਸੋ ਇਸੇ ਤਰ੍ਹਾਂ ਹੀ ਜਪਜੀ ਸਾਹਿਬ ਦੇ ਪਾਠ ਵਿਚ ਬੰਦਾ ਅਮਰ ਵੀ ਹੁੰਦਾ, ਮੁਕਤ ਵੀ ਹੁੰਦਾ, ਸਰੀਰ ਦੀ ਰੱਖਿਆ ਵੀ ਹੁੰਦੀ ਹੈ। ਇਹ ਤੇ ਇੱਕ ਕਿਰਪਾ ਹੁੰਦੀ ਹੈ, ਕੋਈ ਅੰਤ ਨਹੀਂ ਹੈ। ਜਿੰਨੀਆਂ ਕਿਰਪਾ ਜਪਜੀ ਸਾਹਿਬ ਚ ਰੱਖੀਆਂ ਗੁਰੂ ਨਾਨਕ ਦੇਵ ਜੀ ਨੇ, ਇਹ ਤਾਂ ਬੰਦੇ ਹੀ ਬੇਵਿਸ਼ਵਾਸੇ ਹੋ ਗਏ। ਜੇ ਕਿਤੇ ਬੰਦੇ ਇੰਨਾ ਪਾਠ ਕਰਨ ਲੱਗ ਜਾਣ ਜਿੰਨਾ ਮਹਾਰਾਜ ਜੀ ਨੇ ਕਿਹਾ ਹੈ, ਕੋਈ ਕੰਮ ਐਸਾ ਨਹੀਂ। ਸੋ ਕਹਿੰਦੇ ਹੁਣ ਸਾਰੇ ਜਾਣੇ ਲੋਕੀ ਹਟ ਕੇ ਬਾਣੀ ਪੜਨੋ, ਦੁਨੀਆਂ ਹੁਣ ਸੇਵਾ ਨਹੀਂ ਕਰਦੀ, ਦਸਵੰਧ ਨਹੀਂ ਕੱਢਦਾ ਜਾਵੇ।
1: ਜੋ ਅਚਲੇ ਅਮਰ ਹੋਏ ਜਾਏ, ਭੂਖ ਤ੍ਰਿਖਾ ਵੀ ਦੁੱਖ ਵੀ ਨਸਾਏ।
0: ਹੁਣ ਭਾਈ ਅਮਰ ਫਲ ਦੇ ਦੋ ਫਾਇਦੇ ਹੁੰਦੇ ਨੇ, ਇੱਕ ਤਾਂ ਅਮਰ ਫਲ ਖਾ ਕੇ ਬੰਦਾ ਹਮੇਸ਼ਾ ਲਈ ਅਮਰ ਹੋ ਜਾਂਦਾ, ਇੱਕ ਤਾਂ ਉਹਦਾ ਇਹ ਵੱਡਾ ਫਾਇਦਾ ਹੈ ਹੀ ਹੈ। ਇੱਕ ਰੱਜ ਆ ਜਾਂਦਾ ਬੰਦੇ ਦੀ ਤ੍ਰਿਸ਼ਨਾ ਭੁੱਖ, ਇਹ ਅਮਰ ਫਲ ਖਾਣ ਦੇ ਨਾਲ ਲੱਥ ਜਾਂਦੀਆਂ ਨੇ। ਇਸ ਕਰਕੇ ਅਮਰ ਫਲ ਜਿਹੜਾ ਹੈ ਆਪਾਂ ਨੂੰ ਦੋ ਲਾਭ ਦਿੰਦਾ, ਕਈ ਚੀਜ਼ਾਂ ਖਾਣ ਨਾਲ ਇੱਕ ਲਾਭ ਹੁੰਦਾ, ਕਈ ਚੀਜ਼ਾਂ ਖਾਣ ਨਾਲ ਦੋ ਲਾਭ ਹੁੰਦੇ ਹਨ।
1: ਅੰਮ੍ਰਿਤ ਫਲ ਜਿਮ ਦੋਨੋਂ ਕਰੇ, ਤਥਾ ਸ਼ਕਤ ਜਪ ਜੀ ਜੁਗ ਸਰੇ।
0: ਸੋ ਅਮਰ ਫਲ ਜਿਵੇਂ ਦੋਨੋਂ ਹੀ ਫਲ ਦਿੰਦਾ ਆਪਾਂ ਨੂੰ, ਸੋ ਇਸੇ ਤਰ੍ਹਾਂ ਹੀ ਜਪਜੀ ਸਾਹਿਬ ਦੇ ਪਾਠ ਵਿਚ ਬੰਦਾ ਅਮਰ ਵੀ ਹੁੰਦਾ, ਮੁਕਤ ਵੀ ਹੁੰਦਾ, ਸਰੀਰ ਦੀ ਰੱਖਿਆ ਵੀ ਹੁੰਦੀ ਹੈ। ਇਹ ਤੇ ਇੱਕ ਕਿਰਪਾ ਹੁੰਦੀ ਹੈ, ਕੋਈ ਅੰਤ ਨਹੀਂ ਹੈ। ਜਿੰਨੀਆਂ ਕਿਰਪਾ ਜਪਜੀ ਸਾਹਿਬ ਚ ਰੱਖੀਆਂ ਗੁਰੂ ਨਾਨਕ ਦੇਵ ਜੀ ਨੇ, ਇਹ ਤਾਂ ਬੰਦੇ ਹੀ ਬੇਵਿਸ਼ਵਾਸੇ ਹੋ ਗਏ। ਜੇ ਕਿਤੇ ਬੰਦੇ ਇੰਨਾ ਪਾਠ ਕਰਨ ਲੱਗ ਜਾਣ ਜਿੰਨਾ ਮਹਾਰਾਜ ਜੀ ਨੇ ਕਿਹਾ ਹੈ, ਕੋਈ ਕੰਮ ਐਸਾ ਨਹੀਂ। ਸੋ ਕਹਿੰਦੇ ਹੁਣ ਸਾਰੇ ਜਾਣੇ ਲੋਕੀ ਹਟ ਕੇ ਬਾਣੀ ਪੜਨੋ, ਦੁਨੀਆਂ ਹੁਣ ਸੇਵਾ ਨਹੀਂ ਕਰਦੀ, ਦਸਵੰਧ ਨਹੀਂ ਕੱਢਦਾ ਜਾਵੇ।
1: ਜੋ ਅਚਲੇ ਅਮਰ ਹੋਏ ਜਾਏ, ਭੂਖ ਤ੍ਰਿਖਾ ਵੀ ਦੁੱਖ ਵੀ ਨਸਾਏ।
0: ਹੁਣ ਭਾਈ ਅਮਰ ਫਲ ਦੇ ਦੋ ਫਾਇਦੇ ਹੁੰਦੇ ਨੇ, ਇੱਕ ਤਾਂ ਅਮਰ ਫਲ ਖਾ ਕੇ ਬੰਦਾ ਹਮੇਸ਼ਾ ਲਈ ਅਮਰ ਹੋ ਜਾਂਦਾ, ਇੱਕ ਤਾਂ ਉਹਦਾ ਇਹ ਵੱਡਾ ਫਾਇਦਾ ਹੈ ਹੀ ਹੈ, ਇੱਕ ਰੱਜ ਆ ਜਾਂਦਾ ਬੰਦੇ ਦੀ ਤ੍ਰਿਸ਼ਨਾ ਭੁੱਖ ਇਹ ਅਮਰ ਫਲ ਖਾਣ ਦੇ ਨਾਲ ਲੱਥ ਜਾਂਦੀਆਂ ਨੇ। ਇਸ ਕਰਕੇ ਅਮਰ ਫਲ ਜਿਹੜਾ ਹੈ ਆਪਾਂ ਨੂੰ ਦੋ ਲਾਭ ਦਿੰਦਾ ਹੈ, ਕਈ ਚੀਜ਼ਾਂ ਖਾਣ ਨਾਲ ਇੱਕ ਲਾਭ ਹੁੰਦਾ ਹੈ, ਕਈ ਚੀਜ਼ਾਂ ਖਾਣ ਨਾਲ ਦੋ ਲਾਭ ਹੁੰਦੇ ਹਨ।
1: ਅੰਮ੍ਰਿਤ ਫਲ ਜਿਮ ਦੋਨੋਂ ਕਰੇ ਤਥਾ ਸ਼ਕਤ ਜਪ ਜੀ ਜੁਗ ਧਰੇ।
0: ਸੋ ਅਮਰ ਫਲ ਜਿਵੇਂ ਦੋਨੋਂ ਹੀ ਫਲ ਦਿੰਦਾ ਆਪਾਂ ਨੂੰ, ਸੋ ਇਸੇ ਤਰ੍ਹਾਂ ਹੀ ਜਪਜੀ ਸਾਹਿਬ ਦੇ ਪਾਠ ਵਿਚ ਬੰਦਾ ਅਮਰ ਵੀ ਹੁੰਦਾ, ਮੁਕਤ ਵੀ ਹੁੰਦਾ, ਸਰੀਰ ਦੀ ਰੱਖਿਆ ਵੀ ਹੁੰਦੀ ਹੈ। ਇਹ ਤੇ ਇੱਕ ਕਿਰਪਾ ਹੁੰਦੀ ਹੈ, ਕੋਈ ਅੰਤ ਨਹੀਂ ਹੈ। ਜਿੰਨੀਆਂ ਕਿਰਪਾ ਜਪਜੀ ਸਾਹਿਬ ਚ ਰੱਖੀਆਂ ਗੁਰੂ ਨਾਨਕ ਦੇਵ ਜੀ ਨੇ, ਇਹ ਤਾਂ ਬੰਦੇ ਬੇਵਿਸ਼ਵਾਸੇ ਹੋ ਗਏ। ਜੇ ਕਿਤੇ ਬੰਦੇ ਇੰਨਾ ਪਾਠ ਕਰਨ ਲੱਗ ਜਾਣ ਜਿੰਨਾ ਮਹਾਰਾਜ ਜੀ ਨੇ ਕਿਹਾ ਹੈ, ਕੋਈ ਕੰਮ ਐਸਾ ਨਹੀਂ। ਸੋ ਕਹਿੰਦੇ ਹੁਣ ਸਾਰੇ ਜਾਣੇ ਲੋਕੀ ਹਟ ਕੇ ਬਾਣੀ ਪੜਨੋ, ਦੁਨੀਆਂ ਹੁਣ ਸੇਵਾ ਨਹੀਂ ਕਰਦੀ, ਦਸਵੰਧ ਨਹੀਂ ਕੱਢਦਾ ਜਾਵੇ।
1: ਜੋ ਅਚਲੇ ਅਮਰ ਹੋਏ ਜਾਏ ਭੂਖ ਤ੍ਰਿਖਾ ਵੀ ਦੁੱਖ ਵੀ ਨਸਾਏ।
0: ਹੁਣ ਭਾਈ ਅਮਰ ਫਲ ਦੇ ਦੋ ਫਾਇਦੇ ਹੁੰਦੇ ਨੇ, ਇੱਕ ਤਾਂ ਅਮਰ ਫਲ ਖਾ ਕੇ ਬੰਦਾ ਹਮੇਸ਼ਾ ਲਈ ਅਮਰ ਹੋ ਜਾਂਦਾ, ਇੱਕ ਤਾਂ ਉਹਦਾ ਇਹ ਵੱਡਾ ਫਾਇਦਾ ਹੈ ਹੀ ਹੈ, ਇੱਕ ਰੱਜ ਆ ਜਾਂਦਾ ਬੰਦੇ ਦੀ ਤ੍ਰਿਸ਼ਨਾ ਭੁੱਖ ਇਹ ਅਮਰ ਫਲ ਖਾਣ ਦੇ ਨਾਲ ਲੱਥ ਜਾਂਦੀਆਂ ਨੇ। ਇਸ ਕਰਕੇ ਅਮਰ ਫਲ ਜਿਹੜਾ ਹੈ ਆਪਾਂ ਨੂੰ ਦੋ ਲਾਭ ਦਿੰਦਾ ਹੈ, ਕਈ ਚੀਜ਼ਾਂ ਖਾਣ ਨਾਲ ਇੱਕ ਲਾਭ ਹੁੰਦਾ ਹੈ, ਕਈ ਚੀਜ਼ਾਂ ਖਾਣ ਨਾਲ ਦੋ ਲਾਭ ਹੁੰਦੇ ਹਨ।
1: ਅੰਮ੍ਰਿਤ ਫਲ ਜਿਮ ਦੋਨੋਂ ਕਰੇ ਤਥਾ ਸ਼ਕਤ ਜਪ ਜੀ ਜੁਗ ਧਰੇ।
0: ਸੋ ਅਮਰ ਫਲ ਜਿਵੇਂ ਦੋਨੋਂ ਹੀ ਫਲ ਦਿੰਦਾ ਆਪਾਂ ਨੂੰ, ਸੋ ਇਸੇ ਤਰ੍ਹਾਂ ਹੀ ਜਪਜੀ ਸਾਹਿਬ ਦੇ ਪਾਠ ਵਿਚ ਬੰਦਾ ਅਮਰ ਵੀ ਹੁੰਦਾ, ਮੁਕਤ ਵੀ ਹੁੰਦਾ, ਸਰੀਰ ਦੀ ਰੱਖਿਆ ਵੀ ਹੁੰਦੀ ਹੈ। ਇਹ ਤੇ ਇੱਕ ਕਿਰਪਾ ਹੁੰਦੀ ਹੈ, ਕੋਈ ਅੰਤ ਨਹੀਂ ਹੈ। ਜਿੰਨੀਆਂ ਕਿਰਪਾ ਜਪਜੀ ਸਾਹਿਬ ਚ ਰੱਖੀਆਂ ਗੁਰੂ ਨਾਨਕ ਦੇਵ ਜੀ ਨੇ, ਇਹ ਤਾਂ ਬੰਦੇ ਬੇਵਿਸ਼ਵਾਸੇ ਹੋ ਗਏ। ਜੇ ਕਿਤੇ ਬੰਦੇ ਇੰਨਾ ਪਾਠ ਕਰਨ ਲੱਗ ਜਾਣ ਜਿੰਨਾ ਮਹਾਰਾਜ ਜੀ ਨੇ ਕਿਹਾ ਹੈ, ਕੋਈ ਕੰਮ ਐਸਾ ਨਹੀਂ। ਸੋ ਕਹਿੰਦੇ ਹੁਣ ਸਾਰੇ ਜਾਣੇ ਲੋਕੀ ਹਟ ਕੇ ਬਾਣੀ ਪੜਨੋ, ਦੁਨੀਆਂ ਹੁਣ ਸੇਵਾ ਨਹੀਂ ਕਰਦੀ, ਦਸਵੰਧ ਨਹੀਂ ਕੱਢਦਾ ਜਾਵੇ।
1: ਜੋ ਅਚਲੇ ਅਮਰ ਹੋਏ ਜਾਏ ਭੂਖ ਤ੍ਰਿਖਾ ਵੀ ਦੁੱਖ ਵੀ ਨਸਾਏ।
0: ਹੁਣ ਭਾਈ ਅਮਰ ਫਲ ਦੇ ਦੋ ਫਾਇਦੇ ਹੁੰਦੇ ਨੇ, ਇੱਕ ਤਾਂ ਅਮਰ ਫਲ ਖਾ ਕੇ ਬੰਦਾ ਹਮੇਸ਼ਾ ਲਈ ਅਮਰ ਹੋ ਜਾਂਦਾ, ਇੱਕ ਤਾਂ ਉਹਦਾ ਇਹ ਵੱਡਾ ਫਾਇਦਾ ਹੈ ਹੀ ਹੈ, ਇੱਕ ਰੱਜ ਆ ਜਾਂਦਾ ਬੰਦੇ ਦੀ ਤ੍ਰਿਸ਼ਨਾ ਭੁੱਖ ਇਹ ਅਮਰ ਫਲ ਖਾਣ ਦੇ ਨਾਲ ਲੱਥ ਜਾਂਦੀਆਂ ਨੇ। ਇਸ ਕਰਕੇ ਅਮਰ ਫਲ ਜਿਹੜਾ ਹੈ ਆਪਾਂ ਨੂੰ ਦੋ ਲਾਭ ਦਿੰਦਾ, ਕਈ ਚੀਜ਼ਾਂ ਖਾਣ ਨਾਲ ਇੱਕ ਲਾਭ ਹੁੰਦਾ, ਕਈ ਚੀਜ਼ਾਂ ਖਾਣ ਨਾਲ ਦੋ ਲਾਭ ਹੁੰਦੇ ਹਨ।
1: ਅੰਮ੍ਰਿਤ ਫਲ ਜਿਮ ਦੋਨੋਂ ਕਰੇ ਤਥਾ ਸ਼ਕਤ ਜਪ ਜੀ ਜੁਗ ਧਰੇ।
0: ਸੋ ਅਮਰ ਫਲ ਜਿਵੇਂ ਦੋਨੋਂ ਹੀ ਫਲ ਦਿੰਦਾ ਆਪਾਂ ਨੂੰ, ਸੋ ਇਸੇ ਤਰ੍ਹਾਂ ਹੀ ਜਪਜੀ ਸਾਹਿਬ ਦੇ ਪਾਠ ਵਿਚ ਬੰਦਾ ਅਮਰ ਵੀ ਹੁੰਦਾ, ਮੁਕਤ ਵੀ ਹੁੰਦਾ, ਸਰੀਰ ਦੀ ਰੱਖਿਆ ਵੀ ਹੁੰਦੀ ਹੈ। ਇਹ ਤੇ ਇੱਕ ਕਿਰਪਾ ਹੁੰਦੀ ਹੈ, ਕੋਈ ਅੰਤ ਨਹੀਂ ਹੈ। ਜਿੰਨੀਆਂ ਕਿਰਪਾ ਜਪਜੀ ਸਾਹਿਬ ਚ ਰੱਖੀਆਂ ਗੁਰੂ ਨਾਨਕ ਦੇਵ ਜੀ ਨੇ, ਇਹ ਤਾਂ ਬੰਦੇ ਬੇਵਿਸ਼ਵਾਸੇ ਹੋ ਗਏ। ਜੇ ਕਿਤੇ ਬੰਦੇ ਇੰਨਾ ਪਾਠ ਕਰਨ ਲੱਗ ਜਾਣ ਜਿੰਨਾ ਮਹਾਰਾਜ ਜੀ ਨੇ ਕਿਹਾ ਹੈ, ਕੋਈ ਕੰਮ ਐਸਾ ਨਹੀਂ। ਸੋ ਕਹਿੰਦੇ ਹੁਣ ਸਾਰੇ ਜਾਣੇ ਲੋਕੀ ਹਟ ਕੇ ਬਾਣੀ ਪੜਨੋ, ਦੁਨੀਆਂ ਹੁਣ ਸੇਵਾ ਨਹੀਂ ਕਰਦੀ, ਦਸਵੰਧ ਨਹੀਂ ਕੱਢਦਾ ਜਾਵੇ।
1: ਜੋ ਅਚਲੇ ਅਮਰ ਹੋਏ ਜਾਏ ਭੂਖ ਤ੍ਰਿਖਾ ਵੀ ਦੁੱਖ ਵੀ ਨਸਾਏ।
0: ਹੁਣ ਭਾਈ ਅਮਰ ਫਲ ਦੇ ਦੋ ਫਾਇਦੇ ਹੁੰਦੇ ਨੇ, ਇੱਕ ਤਾਂ ਅਮਰ ਫਲ ਖਾ ਕੇ ਬੰਦਾ ਹਮੇਸ਼ਾ ਲਈ ਅਮਰ ਹੋ ਜਾਂਦਾ, ਇੱਕ ਤਾਂ ਉਹਦਾ ਇਹ ਵੱਡਾ ਫਾਇਦਾ ਹੈ ਹੀ ਹੈ, ਇੱਕ ਰੱਜ ਆ ਜਾਂਦਾ ਬੰਦੇ ਦੀ ਤ੍ਰਿਸ਼ਨਾ ਭੁੱਖ ਇਹ ਅਮਰ ਫਲ ਖਾਣ ਦੇ ਨਾਲ। ਪਸ਼ੂਆਂ ਤੋਂ ਪੇਤ ਜੁੰਨੀਆਂ ਵਿੱਚੋਂ ਕੱਢ ਕੇ ਬੰਦੇ ਨੂੰ ਜਪਜੀ ਸਾਹਿਬ ਦਾ ਪਾਠ ਦੇਵਤੇ ਬਣਾ ਦਿੰਦਾ ਹੈ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇਡ ਵਾਲੇ ਮਹਾਂਪੁਰਸ਼ ਕਹਿਣ ਲੱਗੇ ਇੱਕ ਵਾਰੇ, ਸੋ ਕਹਿੰਦੇ ਕੋਈ ਬੰਦਾ ਵਿਚਾਰਾ ਅਵਗਤ ਫਿਰਦਾ ਸੀ ਕਿਤੇ, ਤੋ ਕਹਿੰਦੇ ਮੇਰੇ ਕੋਲ ਆ ਗਿਆ ਉੱਥੇ ਰਾਤ ਨੂੰ, ਉਹਦੀ ਰੂਹ ਆ ਗਈ। ਕਹਿੰਦਾ ਬਾਬਾ ਜੀ ਮੈਂ ਕਈ ਥਾਈਂ ਭਟਕਿਆ, ਮੇਰਾ ਕੋਈ ਭਲਾ ਨਹੀਂ ਕਰਦਾ, ਜੇ ਤੁਸੀਂ ਮੇਰਾ ਭਲਾ ਕਰ ਦਿਓ। ਕਹਿੰਦੇ ਮੈਨੂੰ ਤਰਸ ਆ ਗਿਆ ਵੀ ਚੱਲ ਵਿਚਾਰਾ ਭਟਕਦਾ ਫਿਰਦਾ। ਬਾਬਾ ਜੀ ਕਹਿੰਦੇ ਮੈਂ ਨਾ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ। ਕਹਿੰਦੇ ਮੈਂ ਉਹਨੂੰ ਇੱਕ ਗੱਲ ਕਹਿਤੀ ਵੀ ਜਦ ਤੱਕ ਮੈਂ ਪੜੂੰਗਾ ਤੈਨੂੰ ਸੁਣਨਾ ਪੈਣਾ। ਉਹ ਖੜ ਗਿਆ, ਕਹਿੰਦੇ ਮੈਂ ਅੱਧਾ ਘੰਟਾ ਲਾਇਆ ਐਨ ਪਿਆਰ ਨਾਲ ਟੇਕ ਕੇ ਪਾਠ ਕੀਤਾ। ਕਹਿੰਦੇ ਜਦ ਮੈਂ ਅਖੀਰ ਤੇ ਜਾ ਕੇ ਪੜਿਆ, ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ। ਕਹਿੰਦੇ ਇਕਦਮ ਪ੍ਰਕਾਸ਼ ਹੋ ਗਿਆ ਕਮਰੇ ਚ ਦੁੱਧ ਰੰਗਾ ਚਿੱਟਾ। ਅਤੇ ਉਹ ਬੰਦਾ ਕਹਿੰਦਾ ਬਾਬਾ ਜੀ ਮੈਂ ਸੱਚਖੰਡ ਨੂੰ ਜਾ ਰਿਹਾ ਹੁਣ। ਦੇਖੋ ਕਹਿੰਦੇ ਜਪਜੀ ਸਾਹਿਬ ਦੀ ਭਾਈ ਕਿੰਨੀ ਕਹਿੰਦੇ ਇਕਾਗਰਤਾ ਦੀ ਗੱਲ ਹੈ ਸਾਰੀ। ਇਸ ਕਰਕੇ ਮਹਾਰਾਜ ਕਹਿੰਦੇ ਹੈ ਤਾਂ ਬੜਾ ਕੁਛ ਪਰ ਕਲਯੁਗ ਦੇ ਲੋਕ ਹੁਣ ਸਮਝਦਾਰ ਨਹੀਂ ਹੈਗੇ। ਤੇ ਫਿਰ ਕਹਿੰਦੇ ਦੇਖੋ ਕਿੰਨੀਆਂ ਚੀਜ਼ਾਂ ਸ੍ਰੇਸ਼ਟ ਸੁਭਾਵ ਦੇ ਵਿੱਚ, ਗੁਣਾਂ ਨੂੰ ਸੰਚਣ ਵਿੱਚ, ਗ੍ਰਹਿਣ ਕਰਨ ਵਿੱਚ, ਦੁੱਖਾਂ ਨੂੰ ਦੂਰ ਕਰਨ ਵਿੱਚ, ਪ੍ਰਸੰਨ ਕਰਨ ਵਿੱਚ, ਮਨ ਨੂੰ ਰੋਕਣ ਦੇ ਵਿੱਚ ਤੇ ਯੁੱਧ ਵਿੱਚ ਜਾਣ ਲਈ, ਅਤੇ ਸ਼ੁਭ ਗੁਣ ਗ੍ਰਹਿਣ ਕਰਨ ਵਿੱਚ, ਵਸੀਕਾਰ ਕਰਨ ਵਿੱਚ, ਧਰਮ ਨੀਤੀ ਵਿੱਚ, ਰਾਜਨੀਤੀ ਵਿੱਚ ਤੇ ਦਾਨ ਵਿੱਚ, ਗੁਰਾਂ ਤੇ ਖਜ਼ਾਨੇ ਭਾਵ ਗੁਣਾਂ ਦੇ ਜਿਹੜੇ ਇਕੱਠੇ ਕਰਨ ਵਿੱਚ, ਧਨ ਦੌਲਤ ਵਿੱਚ, ਇਤਨੀਆਂ ਸਾਰੀਆਂ ਚੀਜ਼ਾਂ ਕਿੱਥੇ ਨੇ? ਜਪਜੀ ਸਾਹਿਬ ਦੇ ਵਿੱਚ ਹੈ। ਬੜਾ ਕੁਝ ਜਪਜੀ ਸਾਹਿਬ ਦੇ ਵਿੱਚ ਰੱਖਿਆ ਮਹਾਰਾਜ ਨੇ, ਇੰਨਾ ਕੁਝ ਤਾਂ ਇਕੱਲੇ ਮੂਲ ਮੰਤਰ ਵਿੱਚ ਹੀ ਰੱਖਿਆ ਹੋਇਆ। ਜੇ ਕੋਈ ਬੰਦਾ ਗੁਰਾਂ ਦੇ ਬਚਨ ਮੰਨ ਲਵੇ ਨਾ, ਆਪਣੇ ਦਿਮਾਗ ਦੇ ਖਾਨੇ ਨੂੰ ਬੰਦ ਕਰਕੇ ਅੱਗੇ ਇਹ ਨਹੀਂ ਕਹਿਣਾ ਲੈ ਇੰਨੇ ਪਾਠ ਲੈ ਐ ਕਹਿੰਦੇ ਨੇ। ਜੇ ਤੁਸੀਂ ਇਹ ਗੱਲਾਂ ਕਰਨੀਆਂ ਨੇ ਫੇਰ ਕਾਮਯਾਬੀ ਨਹੀਂ ਮਿਲਣੀ। ਉਹ ਜਿਵੇਂ ਜਿਵੇਂ ਸਤਿਗੁਰੂ ਬਚਨ ਕਹਿਣਗੇ ਇੰਨੇ ਇੰਨੇ ਪਾਠ ਕਰੋ ਭਾਈ, ਉਹਨੇ ਪਾਠਾਂ ਦੇ ਵਿੱਚ ਫਿਰ ਸਾਰਾ ਕੁਝ ਮਿਲੇਗਾ। ਜੇ ਬੰਦੇ ਦੀ ਰਹਿਤ ਬਹਿਤ ਠੀਕ ਹੋਵੇਗੀ ਤਾਂ
1: ਸੁਣ ਕੇ ਸੰਗਤ ਬੋਲ ਸੁਣਾਇਓ, ਸੁਪਨੇ ਮੈਂ ਸਲੋਕ ਸਿੱਖ ਆਇਓ।
0: ਸੁਣ ਕੇ ਸੰਗਤ ਨੂੰ ਫੇਰ ਸੁਣਾਇਆ ਕਿ ਸੁਪਨੇ ਦੇ ਵਿੱਚ ਦੇਖੋ ਭਾਈ ਗੁਰਾਂ ਨੇ ਸਿੱਖ ਨੂੰ ਸਲੋਕ ਸੁਣਾਇਆ। ਜਿਹਾ ਜਿਹਾ ਬੰਦਾ ਹੁੰਦਾ ਪੰਡਿਤ ਸੀ ਵਿਦਵਾਨ ਸੀ, ਗੁਰਾਂ ਨੇ ਇਹਨੂੰ ਸਹਿਜ ਕਿਰਤੀ, ਜੇ ਆਪਾਂ ਕਹੀਏ ਗੁਰਾਂ ਨੇ ਇਹਨੂੰ ਸੰਸਕ੍ਰਿਤ ਸੁਣਾ ਤਾ। ਸੰਸਕ੍ਰਿਤੀ ਗੁਰਾਂ ਨੂੰ ਕੀ ਔਖੀ ਹੈ, ਵੈਸੇ ਵੀ ਤਾਂ ਮਹਾਰਾਜ ਨੇ ਉਚਾਰਿਆ ਹੀ ਹੈ। ਇਸ ਕਰਕੇ ਸਹਿਸਕ੍ਰਿਤੀ ਉਚਾਰਨ ਕੀਤੀ, ਪਹਿਲੇ ਪਾਤਸ਼ਾਹ ਨੇ ਸਹਿਸਕ੍ਰਿਤੀ ਉਚਾਰਨ ਕੀਤੀ, ਪੰਜਵੇਂ ਪਾਤਸ਼ਾਹ ਨੇ ਕਤੰਚ ਮਾਤਾ ਕਤੰਚ ਪਿਤਾ ਕਤੰਚ ਬੰਤਾ ਬਿਨੋਦ ਸੁਤ ਹੈ। ਉਹਨਾਂ ਨੂੰ ਕੋਈ ਔਖਾ ਨਹੀਂ, ਮਹਾਰਾਜ ਜੋ ਮਰਜ਼ੀ ਬੋਲ ਦੇਣ, ਜਿਹੜੀ ਮਰਜ਼ੀ ਭਾਸ਼ਾ ਬੋਲ ਲੈਣ, ਕਿਉਂਕਿ ਉਹ ਭਾਸ਼ਾ ਬਣਾਉਣ ਵਾਲੇ ਆਪ ਨੇ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਦੇਖੋ ਭਾਈ ਸਾਧ ਸੰਗਤ, ਇਹ ਸਿੱਖ ਨੇ ਸ਼ਰਧਾ ਕੀਤੀ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਇਹਨੂੰ ਬਖਸ਼ਿਸ਼ ਕੀਤੀ ਹੈ।
1: ਭਾਵ ਅਰਥ ਇਸ ਕੋ ਸਮਝਾਵ ਕਹਿ ਸ੍ਰੀ ਮੁਖ ਤੇ ਆਪ ਸੁਣਾਓ।
0: ਕਹਿੰਦੇ ਇਹਦਾ ਜਿਹੜਾ ਭਾਵ ਅਰਥ ਹੈ ਬਰੀਕੀ ਚ ਸਮਝਾਓ ਜਾਂ ਸ਼੍ਰੋਮਣੀ ਮੁਖ ਵਿੱਚੋਂ ਆਪ ਸੁਣਾਓ ਜੀ।
1: ਸੁਣ ਕਲਗੀ ਧਰ ਉਚਰੇ ਉਨੀ ਕੋ ਜਾਨੋ ਪਰਮ ਮੰਤਰ ਜਪ ਜੀ ਕੋ।
0: ਮਹਾਰਾਜ ਨੇ ਆਪਣੇ ਮੁਖਾਰ ਬਿੰਦ ਚੋਂ ਸੰਗਤ ਨੂੰ ਸੁਣਾਇਆ, ਕਹਿੰਦੇ ਜਿਹੜਾ ਜਾਣੋ ਜਿਹੜਾ ਜਪਜੀ ਸਾਹਿਬ ਹੈ ਨਾ ਪਰਮ ਮੰਤਰ ਹੈ, ਇਹ ਸਾਰਿਆਂ ਨਾਲੋਂ ਵੱਡਾ ਸ਼੍ਰੋਮਣੀ ਮੰਤਰ। ਜਦੋਂ ਸਿੱਧਾਂ ਨੇ ਆ ਕੇ ਗੁਰੂ ਨਾਨਕ ਦੇਵ ਜੀ ਵੇਲੇ, ਜਦੋਂ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋ ਗਈ, ਸਿੱਧਾਂ ਨੇ ਕਿਹਾ ਚਲੋ ਆਪਾਂ ਗੁਰੂ ਅੰਗਦ ਦੇਵ ਜੀ ਨੂੰ ਜਾ ਕੇ ਚਰਚਾ ਵਿੱਚ ਹਰਾਈਏ। ਗੱਲਾਂ ਬਾਤਾਂ ਕਰਨ ਲੱਗ ਪਏ ਬਚਨ ਬਿਲਾਸ ਹੁੰਦਿਆਂ, ਕਹਿੰਦੇ ਜੀ ਤੁਹਾਡਾ ਮਾਲਾ ਮੰਤਰ ਕਿਹੜਾ ਹੈ? ਉਸ ਵਕਤ ਹਲੇ ਮਹਾਰਾਜ ਉੱਥੇ ਹੀ ਸੀਗੇ ਕਰਤਾਰਪੁਰ ਸਾਹਿਬ। ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਜੀ ਸਿੱਧਾਂ ਨੇ ਪ੍ਰਸ਼ਨ ਕੀਤਾ ਕਿ ਆਪਣਾ ਮਾਲਾ ਮੰਤਰ ਕਿਹੜਾ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆਪਣਾ ਮਾਲਾ ਮੰਤਰ ਜਪਜੀ ਸਾਹਿਬ ਦਾ ਪਾਠ ਹੈ। ਇਸ ਕਰਕੇ ਜਪਜੀ ਸਾਹਿਬ ਦਾ ਜਿਹੜਾ ਪਾਠ ਹੈ ਨਾ, ਉਹ ਦਸਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਸਿੱਖੋ ਇਹ ਪਰਮ ਮੰਤਰ ਹੈ, ਸਾਰਿਆਂ ਨਾਲੋਂ ਸ਼੍ਰੋਮਣੀ ਹੈ। ਕਿਸੇ ਬ੍ਰਹਮ ਗਿਆਨੀ ਮਹਾਂਪੁਰਸ਼ ਨੇ ਕਥਨ ਕੀਤਾ ਹੈ کہتے جہاں سکھ پچی پاڑ جپجی صاحب کے روز کردا نا پر لوگ تک وہ کوئی کارج نہیں جہاں نہ ہو گئے سارے کارج بن جاندے نے ہرےک کام بن جاندا ہے پر آپ پٹھیاں کاموں میں ٹائم لاؤن نو زیادہ تیار رہنے ہیں سیدھے کام وچ جے کے پچی پاڑ کرنے پھر آپ گھبرا جانے ہیں نہیں جے آپ گران تو ارداس کر کے آگا لے لئیے نا ستگرو بڑی کرپا کرتے ہیں جی تو گران نے پاٹھ کروانے نے وہ تو کروا ہی لینے نے اس کر کے کوشش کرو زیادہ تو زیادہ جے بانی پڑھی جاوے اور شدھ پڑھی جاوے مریادا رکھ کے پڑھی جاوے ਤਾਂ ਸਤਿਗੁਰੂ ਬਹੁਤਾ ਫਲ ਦਿੰਦੇ ਹਨ
1: ਮਨ ਸੀ ਅੱਛਰ ਪੰਚੀ ਅੱਛਰ ਬਾਛਤ ਦੇ ਸਿਮਰ ਜਿਨ ਰਿਦ ਧਰ
0: ਜਿਨ੍ਹਾਂ ਨੇ ਇਹ ਮਾਨਸੀ ਤੋਂ ਮਤਲਬ ਹੈ ਕਿ ਮਨ ਬਾਛਤ ਫਲ ਦੇਣ ਵਾਲਾ ਹੈ ਮਨ ਨਾਲ ਜਪਣ ਵਾਲਾ ਹੈ ਪਹਿਲੇ ਜਿਹੜੇ ਅੱਖਰ ਨੇ ਨਾ ਪੱਚੀ ਉਹਨਾਂ ਨੂੰ ਵਚਨ ਕਰਦੇ ਨੇ ਕਿ ਭਾਵ ਇੱਕ ਓੰਕਾਰ ਨੂੰ ਇੱਕ ਗਿਣ ਕੇ ਇਸੇ ਪ੍ਰਕਾਰ ਸਹਿ ਭੰਗ ਤੱਕ 25 ਅੱਖਰ ਬਣਦੇ ਨੇ ਤੇ ਗੁਰਪ੍ਰਸਾਦ ਤੱਕ ਇਹ ਸੰਪੂਰਨ ਹੋ ਜਾਂਦੇ ਜਾ ਕੇ ਕਹਿੰਦੇ ਜਿਨ੍ਹਾਂ ਨੇ ਆਪਣੇ ਮਨ ਦੇ ਅੰਦਰ ਇਹਨੂੰ ਧਾਰਨ ਕਰਕੇ ਜਪਿਆ ਹੈ ਨਾ ਜਿਨ੍ਹਾਂ ਜਿਨ੍ਹਾਂ ਨੇ ਵੀ ਜਾਪ ਕੀਤਾ ਹੈ ਉਹਨਾਂ ਦੇ ਸਾਰੇ ਜਿੰਨੇ ਮਨ ਬਾਂਛ ਦੇ ਫਲ ਨੇ ਅੱਜ ਦੇ ਯੁੱਗ ਵਿੱਚ ਇਹ ਦੋ ਗੱਲਾਂ ਨੇ ਮੂਲ ਮੰਤਰ ਕਿੱਥੋਂ ਤੱਕ ਹੈ ਕੋਈ ਕਹਿੰਦਾ ਇੱਥੋਂ ਤੱਕ ਕੋਈ ਇੱਥੋਂ ਤੱਕ ਹੈ ਪਰ ਇਹਨਾਂ ਦੋਨਾਂ ਨੂੰ ਖੜੇ ਕਰਕੇ ਪੁੱਛੋ ਤੂੰ ਕਦੇ ਮੂਲ ਮੰਤਰ ਦਾ ਜਾਪ ਵੀ ਕੀਤਾ ਤੇ ਰੌਲਾ ਪਾਉਣ ਨੂੰ ਤੁਸੀਂ ਸਾਰੇ ਜਾਣੇ ਰੌਲਾ ਬੜਾ ਪਾਉਣਗੇ ਇੱਥੋਂ ਤੱਕ ਪਾਠ ਹੈ ਉਹ ਕਹਿੰਦਾ ਇੱਥੋਂ ਤੱਕ ਹੈ ਫਿਰ ਦੋਨੋਂ ਜਿਹੜੇ ਆਪਣੇ ਡਾਂਗ ਛੋਟੇ ਕੱਢ ਲੈਂਦੇ ਨੇ ਬਸ ਇਹੀ ਸਿੱਖੀ ਹੈ ਦੋਨਾਂ ਨੂੰ ਅਕਲ ਨਹੀਂ ਹੈ ਉਹ ਜਿੱਥੇ ਤੱਕ ਜਪਣਾ ਜਪੀ ਜਾਓ ਇਕੱਲਾ ਇੱਕ ਓਂਕਾਰ ਹੀ ਕਹੀ ਜਾਓ ਤਾਂ ਵੀ ਪ੍ਰਕਾਸ਼ ਹੋ ਜਾਂਦਾ ਇਕੱਲਾ ਵਾਹਿਗੁਰੂ ਕਹੀ ਤਾਂ ਪ੍ਰਕਾਸ਼ ਹੋ ਜਾਂਦਾ ਗੱਲ ਤਾਂ ਜਪਣ ਦੀ ਹੈ ਜਪਿਆ ਕਿਹਨੇ ਹੈ ਤੁਹਾਡੇ ਚੋਂ ਮੂਲ ਮੰਤਰ ਦੀਆਂ ਕਿੰਨੀਆਂ ਮਾਲਾ ਰੋਜ਼ ਕਰਦੇ ਹੋ ਕਹਿੰਦੇ ਉਹ ਤਾਂ ਨਹੀਂ ਅਸੀਂ ਕਰਦੇ ਪਰ ਮੂਲ ਮੰਤਰ ਇੱਥੇ ਤੱਕ ਹੈ ਬਸ ਅਸੀਂ ਤਾਂ ਇੰਨੀ ਗੱਲ ਜਾਣਦੇ ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਮੂਲ ਮੰਤਰ ਹੈ ਨਾ ਇਹ ਜਿਹੜੇ ਅੱਖਰ ਨੇ ਇਹਨਾਂ ਨੂੰ ਧਿਆਨ ਦੇ ਨਾਲ ਕੋਈ ਇਹਨਾਂ ਦਾ ਜਾਪ ਕਰੇ ਇਕੱਲਾ ਇੱਕ ਓਂਕਾਰ ਸਤਨਾਮ ਹੀ ਕਹੀ ਜਾਵੇ ਨਾ ਸਤਿਗੁਰੂ ਕਹਿੰਦੇ ਤਾਂ ਵੀ ਇਹ ਭਲਾ ਕਰ ਦਿੰਦਾ ਇੱਕ ਓਂਕਾਰ ਸਤਨਾਮ ਵਾਹਿਗੁਰੂ ਕਹੇ ਤਾਂ ਵੀ ਭਲਾ ਕਰ ਦਿੰਦਾ ਇਸ ਕਰਕੇ ਤੁਸੀਂ ਜਪੋ ਸਹੀ ਜਿੰਨਾ ਕੁ ਤੁਹਾਡਾ ਮਨ ਲੱਗਦਾ ਵੈਸੇ ਤਾਂ ਆਪਾਂ ਨੂੰ ਹੁਣ ਪੰਜਾਂ ਪਿਆਰਿਆਂ ਨੇ ਦੇ ਦਿੱਤਾ ਨਾ ਮੂਲ ਮੰਤਰ ਜਿੰਨਾ ਜਿਹਨੂੰ ਜਿੱਥੋਂ ਤੱਕ ਮਿਲਿਆ ਜਿਹਨੂੰ ਪੰਜ ਪਿਆਰਿਆਂ ਨੇ ਜਿੰਨਾ ਜਿੰਨਾ ਦੇ ਦਿੱਤਾ ਓਨਾ ਹੀ ਜਪੀ ਜਾਓ ਰੌਲਾ ਨਾ ਪਾਓ ਵਿਵਾਦ ਨਾ ਕਰੋ ਇਸ ਕਰਕੇ ਝਗੜਾ ਨਾ ਕਰੋ ਪਿਆਰ ਨਾ ਰਹੋ ਆਪਸ ਦੇ ਵਿੱਚ
1: ਅਰਥ ਕਰਿਓ ਗੁਰ ਦਿਆਲ ਇਤ ਸਿੱਖਣ ਕੇ ਕਰ ਨਿਆਲ
0: ਦਿਆਲ ਸਤਿਗੁਰੂ ਨੇ ਇਹਦਾ ਅਰਥ ਕੀਤਾ ਹੈ ਕਾਹਦੇ ਲਈ ਸਿੱਖਾਂ ਨੂੰ ਨਿਹਾਲ ਕਰਨ ਵਾਸਤੇ
1: ਮਰਨ ਪੱਚੀ ਅਜੱਪਾ ਜਪੈ ਕਹਿ ਰਸਨਾ ਰਸਤੇ ਮਨ ਰਪੈ
0: ਮਹਾਰਾਜ ਕਹਿੰਦੇ ਇਹਨਾਂ 25 ਅੱਖਰਾਂ ਦਾ ਜਾਪ ਜਾ ਤਾਂ ਅਜੱਪਾ ਅੰਦਰ ਹੀ ਜਪੇ ਗੁਪਤ ਜਪੇ ਕਹਿ ਤੋਂ ਅਰਥ ਹੁੰਦਾ ਜਾ ਰਸਨਾ ਰਸਤੇ ਮਨ ਰਪੈ ਜਾਂ ਰਸਨਾ ਦੇ ਨਾਲ ਜਪੇ ਬੋਲ ਬੋਲ ਕੇ ਪਿਆਰ ਨਾਲ ਜਪੇ ਆਪਣੇ ਨਾਮ ਰੰਗ ਵਿੱਚ ਮਨ ਨੂੰ ਰੰਗੇ ਕੁਛ ਤਾਂ ਕਰੋ ਕਹਿੰਦੇ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਰਸਨਾ ਨਾਲ ਬੋਲ ਬੋਲ ਕੇ ਜਪ ਲਓ ਕੰਨਾਂ ਨਾਲ ਸੁਣੀ ਜਾਓ ਜਾਂ ਫਿਰ ਚਿੰਤਨ ਕਰਨਾ ਅੰਦਰ ਬਿਨਾਂ ਬੋਲਿਆਂ ਸਾਰੇ ਧਿਆਨ ਹਟਾ ਕੇ ਇਹ ਔਖਾ ਹੈ ਜਿਹੜਾ ਅੰਦਰੇ ਅੰਦਰ ਜਪਣਾ ਔਖਾ ਲੱਗਦਾ ਪਹਿਲਾਂ ਇਸ ਕਰਕੇ ਮੂੰਹ ਦੇ ਨਾਲ ਬੋਲ ਕੇ ਜਾਪ ਕਰੋ
1: ਤਿਸਤੇ ਦੁਖਨ ਦੁਖ ਰੁਜਤੀਨ ਬਾਤ ਪਿੱਤ ਕਫ ਕਰਤਾ ਹੀਨ
0: ਹੁਣ ਇਹਦੇ ਨਾਲ ਜਿਹੜਾ ਨਾ ਮੂਲ ਮੰਤਰ ਦਾ ਪਾਠ ਕਰਨ ਦੇ ਨਾਲ ਕਿਹੜੇ ਕਿਹੜੇ ਉਹਦੇ ਨਾਲ ਦੁੱਖ ਤਿੰਨ ਤਿੰਨ ਤਿੰਨ ਨੌ ਚੀਜ਼ਾਂ ਖਤਮ ਹੋਈਆਂ ਇੱਥੇ ਕਿਹੜੀਆਂ ਕਿਹੜੀਆਂ ਇੱਕ ਤਾਂ ਦੁੱਖਨ ਮਨ ਬਾਣੀ ਸਰੀਰ ਕਰਕੇ ਜਿਹੜੇ ਦੋਸ਼ ਨੇ ਇਹ ਮੁੱਕਦੇ ਨੇ ਇੱਕ ਤਾਂ ਤੇ ਇੱਕ ਜਿਹੜਾ ਹੈ ਦੁੱਖ ਦੂਰ ਹੁੰਦੇ ਨੇ ਉਹ ਹੁੰਦੇ ਨੇ ਰੋਜ਼ ਤੀਨ ਉਹ ਬਾਏ ਪਿੱਤ ਕਾਫ ਅਥਵਾ ਰੋਜ਼ ਜਿਹੜੇ ਇੱਥੇ ਲਿਖੇ ਨੇ ਰੋਜ਼ ਹੈ ਤਾਂ ਬਿਮਾਰੀਆਂ ਹੀ ਪਰ ਇੱਥੇ ਕੁਝ ਹੋਰ ਢੰਗ ਨਾਲ ਇਉਂ ਲਿਖੇ ਨੇ ਕਿ ਆਦੀ ਵਿਆਦੀ ਤੇ ਉਪਾਧੀ ਆਦੀ ਜਿਹੜੇ ਮਨ ਆਸਰੇ ਨੇ ਗਮ ਚਿੰਤਾ ਸੋਗ ਫਿਕਰ ਵਿਆਦੀ ਹੁੰਦੀ ਹੈ ਸਰੀਰ ਉੱਤੇ ਫੋੜਾ ਫਿਣਸੀ ਬੁਖਾਰ ਆਦਿਕ ਵਾਧੀ ਹੁੰਦੀ ਹੈ ਪ੍ਰੇਤ ਕੀੜਾ ਡਾਂਗ ਸੁੱਟ ਆਦਿਕ ਬਾਹਰੋਂ ਹੋ ਜਾਣਾ ਤਿੰਨ ਪ੍ਰਕਾਰ ਦੀਆਂ ਆਦਿ ਵਿਆਧੀ ਉਪਾਧੀ ਇਹ ਵੀ ਤਿੰਨ ਨੇ ਤਿੰਨ ਹੋਰ ਚੀਜ਼ਾਂ ਨੇ ਉਹ ਬਾਤ ਪਿੱਤ ਤੇ ਕਫ ਵਾਏ ਪਿੱਤ ਤੇ ਕਫ ਤਿੰਨੇ ਚੀਜ਼ਾਂ ਸਰੀਰ ਨੂੰ ਖਰਾਬ ਕਰਦੀਆਂ ਨੇ ਇਸ ਕਰਕੇ ਕਹਿੰਦੇ ਨੇ ਲੋਭੀ ਬੰਦਾ ਬਾਈਓ ਉਹਦੇ ਚ ਜ਼ਿਆਦਾ ਵੱਧ ਜਾਂਦੀ ਹੈ ਕ੍ਰੋਧੀ ਵਿੱਚ ਪਿੱਤ ਜ਼ਿਆਦਾ ਵੱਧ ਜਾਂਦੀ ਹੈ ਕਾਮੀ ਵਿੱਚ ਕਫ ਜ਼ਿਆਦਾ ਵੱਧ ਜਾਂਦੀ ਹੈ ਇਹ ਤਿੰਨ ਤੀਏ ਨੌ ਤੇ ਅੱਗੇ ਤਿੰਨ ਹੋਰ ਰਲ ਕੇ ਆ ਕੇ ਪੰਜੇ ਹੀ ਲਾ ਲਓ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਸਾਰਿਆਂ ਨੂੰ ਹੀ ਮੂਲ ਮੰਤਰ ਦਾ ਪਾਠ ਨਿਵਿਰਤ ਕਰ ਦਿੰਦਾ ਅਥਵਾ ਜਪਜੀ ਸਾਹਿਬ ਦਾ ਪਾਠ ਇਹਨਾਂ ਸਾਰਿਆਂ ਨੂੰ ਨਿਵਿਰਤ ਕਰ ਦਿੰਦਾ ਪਰ ਜੇ ਕੋਈ ਬੰਦਾ ਕਰੇ ਜੇ ਕੋਈ ਮਿਹਨਤ ਕਰੇ ਜੇ ਕੋਈ ਬੰਦਾ ਅਭਿਆਸ ਕਰੇ ਜੇ ਕੋਈ ਬੰਦਾ ਆਖੇ ਲੱਗ ਜੇ ਤਾਂ ਜੇ ਆਪਣੀਆਂ ਮਨਮਰਜ਼ੀਆਂ ਕਰਨੀਆਂ ਵੀ ਅਸੀਂ ਪੜ੍ਹੇ ਲਿਖੇ ਹਾਂ ਸਾਨੂੰ ਬੜਾ ਗਿਆਨ ਹੈ ਫਿਰ ਤਾਂ ਇੱਥੇ ਵੀ ਆਉਣ ਦੀ ਆਪਾਂ ਲੋੜ ਹੀ ਨਹੀਂ ਖਾਰੇ ਲੋੜ ਹੀ ਨਹੀਂ ਕਿਉਂਕਿ ਗਿਆਨ ਹੀ ਪਹਿਲਾਂ ਬੜਾ ਇਹ ਗੱਲ ਨਹੀਂ ਆਪਾਂ ਸਿਰਫ ਸੁਣਨ ਆਏ ਹਾਂ ਮੰਨਣ ਆਏ ਹਾਂ ਕਮਾਉਣ ਵਾਸਤੇ ਇੱਥੇ ਆਏ ਹਾਂ
1: ਮੁਕਤ ਜੁਗਤ ਉੱਤਮ ਪਦ ਪਾਵੇ ਸੁਖੀ ਹੋਏ ਨੇ ਅਵਗਤ ਜਾਵੇ
0: ਮਹਾਰਾਜ ਕਹਿੰਦੇ ਉਹਨੂੰ ਮੁਕਤੀ ਦੀ ਜੁਗਤੀ ਪ੍ਰਾਪਤ ਹੋ ਜਾਂਦੀ ਉੱਤਮ ਪਦਵੀ ਮਿਲ ਜਾਂਦੀ ਸੁਖੀ ਹੋਏ ਨੇ ਅਵਗਤ ਜਾਵੇ ਅਵਗਤ ਨਹੀਂ ਜਾਂਦਾ ਐਵੇਂ ਆਵਾਗਾਉਣ ਚ ਨਹੀਂ ਤੁਰਿਆ ਫਿਰਦਾ ਬੇਗਤਾ ਨਹੀਂ ਮਰਦਾ ਸੁਖੀ ਹੋ ਜਾਂਦਾ ਜਪਜੀ ਸਾਹਿਬ ਦੀ ਮਹਿਮਾ ਆਪਾਂ ਸਮਝੀ ਨਹੀਂ ਹਲੇ ਤੱਕ ਆ ਕੇ ਜਦੋਂ ਬਹਾਦਰ ਸ਼ਾਹ ਨੇ ਹੋਣਾ ਸੀ ਮਹਾਰਾਜ ਕੋਲ ਬੇਨਤੀ ਕੀਤੀ ਅੱਠਵੇਂ ਪਾਤਸ਼ਾਹ ਕੋਲ ਮਹਾਰਾਜ ਬਹੁਤ ਪਰੇਸ਼ਾਨ ਹੈ ਨੰਗੇ ਦੀ ਰਾਣੀ ਸਤਿਗੁਰੂ ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰਕੇ ਜਲ ਦੇ ਦਿਓ ਜਪਜੀ ਸਾਹਿਬ ਦਾ ਪਾਠ ਕਰਕੇ ਜਲ ਦਿੱਤਾ ਬਹਾਦਰ ਸ਼ਾਹ ਨੇ ਜਨਮ ਲੈ ਲਿਆ ਐਸਾ ਵੀ ਕਦੇ ਆ ਜਾਂਦਾ ਮਨ ਦੇ ਕਦੇ ਆਪਾਂ ਨੂੰ ਗ੍ਰਿਸਤੀਆਂ ਹੁਣ ਕਈ ਗੱਲਾਂ ਤੁਸੀਂ ਕਹੋਗੇ ਇਹ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਇਹ ਲਕੋ ਲੈਣੀਆਂ ਚਾਹੀਦੀਆਂ ਦੱਬ ਲੈਣੀਆਂ ਚਾਹੀਦੀਆਂ ਫਿਰ ਜੇ ਮੈਂ ਇੱਥੇ ਲਕੋ ਲੂੰਗਾ ਫਿਰ ਤੁਸੀਂ ਹੋਰ ਕਿਸੇ ਕੋਲ ਭੱਜੋਗੇ ਇਸ ਕਰਕੇ ਇੱਥੇ ਹੀ ਸੁਣ ਲਓ ਐਸਾ ਹੋਵੇ ਕਿਤੇ ਕੋਈ ਘਰ ਦੇ ਵਿੱਚ ਬਾਲਕ ਨੇ ਜਨਮ ਲੈਣਾ ਹੋਵੇ ਤੇ ਅਟਕ ਪਈ ਹੋਵੇ ਬਾਲਕ ਜਨਮ ਨਹੀਂ ਲੈਂਦਾ ਸਾਰੇ ਬੜੇ ਪਰੇਸ਼ਾਨ ਨੇ ਕਿਰਪਾਨ ਲੈ ਕੇ ਮਾਂਜ ਕੇ ਇੱਕ ਕੌਲੇ ਚ ਪਾਣੀ ਲੈ ਲਓ ਥੋੜਾ ਜਿਹਾ ਉਹਦੇ ਵਿੱਚ ਕਿਰਪਾਨ ਫੇਰੀ ਜਾਓ ਜਪਜੀ ਸਾਹਿਬ ਪੜ੍ਹੇ ਜਾਓ ਉਹ ਜਲ ਉਹ ਬੀਬੀ ਨੂੰ ਛਕਾ ਦਿਓ ਬਾਲਕ ਜਨਮ ਲੈ ਲਵੇਗਾ ਸੌਖਾ ਹੀ ਕਿਉਂ ਅੱਠਵੇਂ ਪਾਤਸ਼ਾਹ ਨੇ ਜਲ ਨਹੀਂ ਭੇਜਿਆ ਬਹਾਦਰ ਸ਼ਾਹ ਜਨਮ ਹੀ ਨਹੀਂ ਸੀ ਲੈਂਦਾ ਮਹਾਰਾਜ ਸੱਚੇ ਪਾਤਸ਼ਾਹ ਹੱਸ ਕੇ ਕਹਿੰਦੇ ਉਡੀਕ ਰਿਹਾ ਸਾਨੂੰ ਆਹ ਜਪਜੀ ਸਾਹਿਬ ਦਾ ਜਲ ਛਕਣ ਕਰਕੇ ਬਹਾਦਰ ਸ਼ਾਹ ਸਾਰੀ ਜ਼ਿੰਦਗੀ ਗੁਰੂ ਘਰ ਨਾਲ ਹੀ ਜੁੜਿਆ ਰਿਹਾ ਮਹਾਰਾਜ ਕਹਿੰਦੇ ਜਿਹੜਾ ਜੰਮਣ ਤੋਂ ਪਹਿਲਾਂ ਹੀ ਜਪਜੀ ਸਾਹਿਬ ਦਾ ਜਲ ਛੱਕ ਲਵੇ ਜਿਹਦੀ ਮਾਤਾ ਛੱਕ ਲਵੇ ਸੋ ਇਸ ਕਰਕੇ ਕਈ ਪੁੱਛਣਗੇ ਕੀ ਕਰਨਾ ਚਾਹੀਦਾ ਖਾਸ ਕਰਕੇ ਮਾਤਾਵਾਂ ਨੂੰ ਬੇਨਤੀ ਹੈ ਸਣੇ ਕੇਸੀ ਇਸ਼ਨਾਨ ਰੋਜ਼ ਕਰ ਲਓ ਤਾਂ ਬਹੁਤ ਵਧੀਆ ਗੱਲ ਹੈ ਪੂਰੇ ਸਮੇਂ ਤੱਕ ਜਪਜੀ ਸਾਹਿਬ ਦੇ ਪੰਜ ਪਾਠ ਰੋਜ਼ ਕਰਨੇ ਚਾਹੀਦੇ ਨੇ ਫਿਰ ਜਿਹੜਾ ਬਾਲਕ ਜਨਮ ਲਵੇਗਾ ਉਹ ਗੁਰਸਿੱਖ ਹੋਵੇਗਾ ਤੁਹਾਨੂੰ ਉਹਨੂੰ ਕਹਿਣ ਦੀ ਲੋੜ ਨਹੀਂ ਪੁੱਤ ਗੁਰਦੁਆਰੇ ਚੱਲੀਏ ਪੁੱਤ ਤੂੰ ਕੇਸ ਰੱਖ ਲਈ ਪੁੱਤ ਤੂੰ ਐਂ ਕਰ ਲਈ ਉਹ ਪੁੱਤ ਤਾਂ ਪਹਿਲਾਂ ਹੀ ਬਹੁਤ ਤੇਜ਼ ਹੋ ਜਾਣਾ ਕਿਉਂ ਜਪਜੀ ਸਾਹਿਬ ਦੇ ਪਾਠ ਜੋ ਹੁੰਦੇ ਨੇ ਅਜਾਦ ਮਾਵਾਂ ਟੀਵੀ ਦੇਖ ਰਹੀਆਂ ਨੇ ਫਿਰ ਪੁੱਤ ਐਕਟਰ ਹੀ ਜੰਮਦਾ ਜੰਮਦੇ ਕਹਿੰਦੇ ਕੇਸ ਕਟਾਓ ਜਲਦੀ ਮੇਰੇ ਬੀੜੀਆਂ ਸਿਗਟਾਂ ਵੱਲ ਧਿਆਨ ਨਸ਼ਿਆਂ ਵੱਲ ਧਿਆਨ ਇਸ ਕਰਕੇ ਭਾਈ ਗੁਰੂ ਸਾਹਿਬ ਨੇ ਤਾਂ ਆਪਾਂ ਨੂੰ ਬਹੁਤ ਕੁਝ ਬਖਸ਼ਿਆ ਪਰ ਆਪਣਾ ਜਿਹੜਾ ਨਾ ਭਰੋਸਾ ਯਕੀਨ ਉਸ ਪਾਸੇ ਨੂੰ ਜਾਂਦਾ ਨਹੀਂ ਹੈ
1: ਜੋ ਭੋਜਨ ਪਰ ਕਰੇ ਉਚਾਰਨ ਵਧੇ ਰਿੱਧ ਹੋਏ ਅੰਨ ਬੇਕਾਰਨਾ
0: ਮਹਾਰਾਜ ਕਹਿੰਦੇ ਜੇ ਕਿਸੇ ਭੋਜਨ ਕਰਨਾ ਲੰਗਰ ਤਿਆਰ ਕਰਨਾ ਉੱਥੇ ਜਪਜੀ ਸਾਹਿਬ ਦਾ ਬਹਿ ਕੇ ਪਾਠ ਕਰੀ ਜਾਓ ਵਧੇ ਰਿੱਧ ਹੋਏ ਅੰਨ ਕਹਿੰਦੇ ਤੁਹਾਡੇ ਰੋਟੀ ਚ ਕਮੀ ਨਹੀਂ ਆਊਗੀ ਜਿੰਨੀ ਮਰਜ਼ੀ ਸੰਗਤ ਨੂੰ ਵਰਤਾ ਲਿਓ ਕੋਲ ਬਹਿ ਕੇ ਪਾਠ ਕਰੀ ਜਾਓ ਪ੍ਰਸ਼ਾਦੇ ਦੇ ਪ੍ਰਸ਼ਾਦਾ ਕਦੇ ਘਟਦਾ ਹੀ ਨਹੀਂ ਵੈਸੇ ਵੀ ਪੁਰਾਣੀਆਂ ਮਾਈਆਂ ਬਹੁਤ ਗੁਰਸਿੱਖ ਪਰਿਵਾਰਾਂ ਚ ਐਸਾ ਦੇਖਿਆ ਜਦੋਂ ਵੀ ਆਟਾ ਛਾਨਣਾ ਜਪਜੀ ਸਾਹਿਬ ਆਰੰਭ ਕਰ ਲੈਣਾ ਆਟਾ ਗੁੰਨਣਾ ਜਪਜੀ ਸਾਹਿਬ ਚੱਲ ਰਿਹਾ ਪਾਠ ਰੋਟੀ ਪਕਾਉਂਦਿਆਂ ਬਾਣੀ ਪੜ੍ਹ ਰਹੀ ਮਾਤਾ ਸਬਜ਼ੀ ਬਣਾਉਂਦਿਆਂ ਬਾਣੀ ਪੜ੍ਹ ਰਹੀ ਮਾਤਾ ਖਾਣ ਵਾਲਾ ਜਦੋਂ ਮੂੰਹ ਚ ਪਹਿਲੀ ਬੋਕੀ ਪਾਉਂਦਾ ਹੈ ਵਿਗਾਸ ਵਿੱਚ ਚਲਿਆ ਜਾਂਦਾ ਹੈ ਕੀ ਪਾਇਆ ਹੈ ਸਬਜ਼ੀ ਤਾਂ ਸਾਡੇ ਘਰੇ ਵੀ ਇਹੋ ਜਿਹੀ ਬਣਦੀ ਆ ਪਰ ਅਜੀਬ ਜਿਹੀ ਸਵਾਦ ਹੈ ਉਹ ਤੈਨੂੰ ਨਹੀਂ ਇਹ ਸਵਾਦ ਦੀ ਸਮਝਣ ਲੱਗਣੀ ਤੁਹਾਡੇ ਘਰ ਚ ਪਾਠ ਨਹੀਂ ਹੁੰਦਾ ਤੁਹਾਡੇ ਤਾਂ ਜਦ ਉਧਰੋਂ ਆਟਾ ਗੁੰਦੇ ਉਧਰੋਂ ਗਾਲਾਂ ਕੱਢਦੀਆਂ ਹੁੰਦੀਆਂ ਫਿਰ ਉੱਥੇ ਸਵਾਦ ਕੀ ਆਉਣਾ ਉਹਦਾ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੁਸੀਂ کوئی بھی کام کرنا تائیوں کہہ رہے چوبی گھنٹے نام جپی جاؤ بانی پڑھی جاؤ ہرک چیز اتنے پرواہ پہنتا ہے کنک کے بیجن تو لے کے بڈن تک بڈن تو لے کے پساؤن تک روٹی بناؤن تک پرانے سمے سکھ پاٹھ کرتے ہوں سی ہوں تک کوئی بھی نہیں کرتا ہے اس کر کے ستگرو مہاراج سچے پاتشاہ کہیں رد سد ورس جاندی جب جی صاحب نال کسی گل کا گاٹا نہیں ان بکار نہ وہ ان تھوڑے شریر بکار یا بگاڑ پیدا نہیں کرے گا عام طور پہ جب روٹی کھائیے دیکھو جی گرہن کر کے دیکھ لو تھوڑے دن گل دو مہینے تین مہینے پریکٹیکل کر لو روٹی کھا کے ایک جپجی صاحب کا پاٹ ضرور کر لیا کرو چاہے وہ سویرے دوپہرے شام تین ٹائم کر لو گرو امرداس جی ویلے رہت نامے جی لکھا پہلا سکھ بہت ہی بانی پڑھنے والے جب ہوں سی جپجی صاحب کے آنند صاحب روٹی تو پہلا پڑھیا کرتے سویرے پہلے پانچ جپجی صاحب پانچ آنند صاحب سویرے دوپہر پھر یا روٹی کا ٹائم ہونا پہلے جپجی صاحب آنند صاحب پڑھ کے روٹی کھا کے پھر ایک جپجی صاحب پھر آنند صاحب پڑھتے ہوں شام پھر پھر ہے راس رات نو پھر کیونکہ ادو سکھان باڑی سواد لگتی سی پیار بھی بڑا سی مہاراج کہنے جی تھی روٹی کھا کے جپجی صاحب کا پاٹھ کرو گے نا وشو وکار نہیں پیدا ہوں نہ کوئی شریر کے اندر بماری لگے گی اس طرح کر کے دیکھنا چاہیے ہے
1: سکھ سو پچے روز پجاوے کال رہے دکھ مٹاوے
0: مہاراج کہنے سکھ دے نال روٹی پچے گی روز ہوں کوئی بماری جہی پیچھے کہہ کے آئے نے سو جڑیاں بائے پت کافنی پیدا ہوں آدھی بیادی اپادی پیدا نہیں ہوں تے کال رہت ہوئے دکھ مٹاوے پاو لمبی عمر والا ہو جاتا ہے اروگ ہو جاتا ہے موت انہوں لین نہیں آتی پھر کیا موت نے اتنے کی لین آنا ہے یہ چیزوں کا آپسی سبندھ بہت ہے ان کا سو اپنے شریر کے سواساں کا من کا پانی کا کھان پی یہ چیزیں جا کے اگے آ تو سکتے ہیں ودانت کی کتھا جد آئے گی پر وہ مہاراج کی مرضی تے ہے کہ وہ کتھا اپنے کرم چ ہے کہ نہیں ہے سو اس انگ دے نال کیونکہ ستگرو مہاراج میل کر جی مہاراج نو پاوے پر یہ چیز ہے کہ آپ یہ گل ضرور دیکھ لینی کہ اتنے ستگرو نے کہا کیونکہ روٹی اپنے میلے میں چار گھنٹے رہتی ہے چار گھنٹے روٹی رہتی تو بانی نال نال پڑھی جائیے جب جی صاحب کا پاٹ ہو جائے وہ روٹی اہی امرت روپ ہو جاتی ہے جب روٹی کھانے ٹی وی دیکھتے ہیں وہی روٹی زہر بن جاتی ہے وہ وشے وکار پیدا کرنے کی من کے اندر اس کر کے تھوڑا جا ان گلوں وال دھیان دے ہوئے کٹو کٹ جن سنگت آنے ہو وہ روٹی کھان لگیا پاٹ تھوڑا دھیان دو روٹی کھانے ٹی وی نہ دیکھا کرو
1: درد لاب میں دھرم وجارا بیچ اداسی کے سکھ کارا
0: مہاراج کہنے دیکھو جپجی صاحب کا پاٹ ہے مول منتر کا پاٹ ہے یہ سہائی کمی ہوں جپجی صاحب کہنے درب لابھ جی پیسے کے لابھ لئی پڑھنا جپجی صاحب پیسے کا لابھ ہوں جی دھرم نو کما تو دھرم کے لابھ ہوں جی براجمان برتی کرنی ہے تو وہ سکھ کے دن آتمک آنند جپجی صاحب کا پاٹ آنند بخش کرتا ہے
1: استری بیان ست پجنتے دیش ودیشن کو گمنتے
0: سو بیاہ ادک دے کارج کوئی چھوٹی جی گل نہیں ہے بیاہ ایک زندگی پوری دا مسئلہ ہے بھگت تھنے نے رب نو کی کہا کہندے گھر کی گیہن چنگی جن تھنا لے گا منگی ربا ایسی استری دیں جو بانی پڑھے جو کیونکہ مکھ روپ وچ گھر نو چلاون والی تا استری ہوندی ہے جے ماں پانچ بانیاں پڑھدی ہے ماں سکھمنی صاحب پڑھدی ہے جی ماتا بچے کی گردوارا صاحب آدھی ہے تو سمجھو سارا پروار ہی کر گیا بچے اسی پاسے نو چل پے پروار ٹھیک ہے اسی کر کے ستگرو کہتے یہ کوئی ہاسے مخول کی گل نہیں کہ ساری ماتا صاحب کور سڈے سر تے ہے تو اسی بھی چنگے بچے ہیں انہوں کے بننے کی کوشش بھی کرتے ہیں اس کر کے مہاراج کہنے بیاہ شادی لئی بھی جپجی صاحب دے پاٹھ کرو بھائی اور جے اس وچ منگو بھی کہ مہاراج چنگے سنجوگ ملن جتھے سکھ گرسکھ پروار ملے سو تو پجنتے جڑا ہے پتر دے پیدا ہون لئی پتر واسطے پاٹھ کرے دیش ودیش نوں جانا ہوئے کچھ دیش ودیش جان دا اڑکا پی جاندا ہوئے ਤੇ ਜਪਜੀ ਸਾਹਿਬ ਦੇ ਪਾਠ ਕਰੋ, ਜ਼ਿਆਦਾ ਕਰੋ। ਜਿੰਨਾ ਕੁ ਵੱਡਾ ਕੰਮ ਹੈ, ਜਿੱਥੇ 100 ਪਾਠਾਂ ਨਾਲ ਗੱਲ ਬਣ 100 ਕਰ ਲਓ, 5000 ਪਾਠ ਕਰਨਾ 5000 ਕਰ ਲਓ। ਮਹਾਰਾਜ ਕਹਿੰਦੇ ਜਿੰਨਾ ਤੁਸੀਂ ਜ਼ਿਆਦਾ ਬਾਣੀ ਪੜ੍ਹੀ ਜਾਓਗੇ, ਓਨੀ ਹੀ ਕਿਰਪਾ ਹੁੰਦੀ ਜਾਵੇਗੀ।
1: ਯੁੱਧ ਚੜਨ ਨੇ ਸ਼ਸਤਰ ਪ੍ਰਹਾਰਨ, ਹੁਣ ਅਰੁੜਨ ਬਾਜੀ ਬਾਰਨ।
0: ਯੁੱਧ ਵਿੱਚ ਚੜਨਾ, ਜੰਗ ਵਿੱਚ ਜਾਣਾ, ਤਾਂ ਵੀ ਜਪਜੀ ਸਾਹਿਬ ਦੀ ਕਿਰਪਾ ਹੁੰਦੀ ਹੈ। ਸੋ ਇਸੇ ਪ੍ਰਕਾਰ ਸ਼ਸਤਰ ਚਲਾਉਣਾ, ਸ਼ਸਤਰ ਦਾ ਵਾਰ ਨਹੀਂ ਹੋਣ ਦਿੰਦਾ ਜਪਜੀ ਸਾਹਿਬ। ਘੋੜੇ ਤੇ ਸਵਾਰ ਹੋਣਾ, ਹਾਥੀ ਤੇ ਸਵਾਰ ਹੋਣਾ, ਨਵਾਂ ਲਿਆਂਦਾ ਘੋੜਾ, ਨਵੀਂ ਗੱਡੀ ਹੈ, ਸਕੂਟਰ, ਹੁਣ ਘੋੜਾ ਨਾਂ ਹੀ ਉਹਦਾ ਰੱਖਤਾ, ਘੋੜੇ ਵਾਲਾ ਹੀ ਨਾਂ ਰੱਖਤਾ। ਇਸ ਕਰਕੇ ਕਾਰ ਲਿਆਂਦੀ ਹੈ ਬਈ, ਕਾਰ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ ਆਉਣਾ, ਬਹਿ ਕੇ ਵਿੱਚ ਪਾਠ ਕਰਨਾ। ਇਸੇ ਤਰ੍ਹਾਂ ਸਤਿਗੁਰੂ ਨੇ ਘੋੜਾ, ਹਾਥੀ, ਕੋਈ ਵੀ ਚੀਜ਼ ਖਰੀਦਦੇ ਹੈ, ਮਕਾਨ ਬਣਾਉਂਦੇ ਹੈ, ਪਹਿਲਾਂ ਪ੍ਰਕਾਸ਼ ਕਰਦੇ ਮਹਾਰਾਜ ਦਾ। ਪਾਵਨ ਪਵਿੱਤਰ ਸ੍ਰੀ ਅਖੰਡ ਪਾਠ ਸਾਹਿਬ ਕੀਰਤਨ ਸੰਗਤ ਦੇ ਚਰਨ ਪੈਂਦੇ ਨੇ, ਫਿਰ ਉਹ ਭਾਗਾਂ ਵਾਲਾ ਹੋ ਜਾਂਦਾ ਸਥਾਨ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਭਾਈ ਕੋਈ ਹੋਰ ਵੀ ਜਿਹੜੀ ਕੰਮ, ਦੁਨੀਆ ਦਾ ਕੋਈ ਕੰਮ ਹੈ, ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰ ਲਓ।
1: ਮਸਤਕ ਨਮਰ ਕਰੈ ਗੁਰ ਆਗੇ, ਦੇਹ ਪ੍ਰਤੀਤ ਕਰ ਸਿਮਰਨ ਲਾਗੇ।
0: ਗੁਰਾਂ ਦੇ ਅੱਗੇ ਮੱਥਾ ਟੇਕ ਕੇ ਪਿਆਰ ਸਤਿਕਾਰ ਦੇ ਨਾਲ, ਫਿਰ ਦ੍ਰਿੜ ਹੋ ਕੇ ਸਿਮਰਨ ਕਰੇ, ਇਸ ਤਰੀਕੇ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰੇ, ਪ੍ਰਤੀਤ ਰੱਖੇ ਆਪਣੇ ਮਨ ਦੇ ਵਿੱਚ, ਪਿਆਰ ਕਰੇ।
1: ਦਸਵੰਦ ਗੁਰੂ ਕੋ ਸਿੱਖ, ਕਰਨ ਕੜਾ ਕਰੈ ਸੁਭਵਿੱਖ।
0: ਦਸਵੰਦ ਜ਼ਰੂਰ ਕੱਢੋ। ਦਸਵੰਦ ਲਈ ਇੱਕ ਚੀਜ਼ ਲਿਖੀ ਆ ਕਿ ਦਸਵੰਦ ਜਿਵੇਂ ਕਿਸੇ ਦੇ ਕੰਮ ਬਹੁਤੇ ਅੜਦੇ ਸੀ ਬੰਦੇ ਦੇ, ਜਿਹੜਾ ਕੰਮ ਦੇਖੋ ਅੜ ਗਿਆ, ਜਿਹੜਾ ਕੰਮ ਦੇਖੋ ਅੜ ਗਿਆ, ਕੋਈ ਕੰਮ ਨਾ ਹੋਵੇ। ਉਹ ਕਿਸੇ ਮਹਾਂਪੁਰਸ਼ ਨੂੰ ਕਹਿੰਦਾ ਮੇਰਾ ਕੋਈ ਕੰਮ ਹੀ ਨਹੀਂ ਹੁੰਦਾ। ਮਹਾਂਪੁਰਸ਼ਾਂ ਨੇ 2 ਮਿੰਟ ਅੱਖਾਂ ਬੰਦ ਕੀਤੀਆਂ, ਕਹਿੰਦੇ ਦਸਵੰਦ ਕੱਢਦੇ ਹੋ? ਕਹਿੰਦੇ ਹਾਂ ਜੀ। ਕਹਿੰਦੇ ਦਸਵੰਦ ਜਿਹੜਾ ਕੱਢਦੇ ਹੋ ਕਿੰਨਾ ਕੱਢਦੇ ਹੋ? ਕਹਿੰਦੇ ਇੰਨਾ ਜੀ। ਦਸਵੰਦ ਕਿੱਥੇ ਦਿੰਦੇ ਹੋ? ਕਹਿੰਦੇ ਜੀ ਦਿੱਤਾ ਤਾਂ ਕਿਤੇ ਨਹੀਂ। ਕਿੱਥੇ ਹੈ? ਕਹਿੰਦੇ ਉਹ ਅਸੀਂ ਬੈਂਕ 'ਚ ਜਮ੍ਹਾਂ ਕਰਾਈ ਜਾਂਦੇ ਹਾਂ। ਮਹਾਂਪੁਰਸ਼ ਕਹਿੰਦੇ ਫਿਰ ਕੰਮ ਹੋ ਗਏ? ਕਹਿੰਦੇ ਨਾ ਜੀ। ਉਹ ਕਹਿੰਦੇ ਕਰੋ ਕਿੰਨਾ ਦਸਵੰਦ ਹੋ? ਕਹਿੰਦੇ 60,000 ਦਸਵੰਦ ਇਕੱਠਾ ਹੋ ਗਿਆ। ਕਹਿੰਦੇ ਗੁਰਦੁਆਰਾ ਅੰਬ ਸਾਹਿਬ ਪੈਂਦਾ ਮੋਹਾਲੀ, ਕਹਿੰਦੇ ਉੱਥੇ ਦੇ ਦਿਓ, ਸੇਵਾ ਚੱਲਦੀ ਹੈ। ਉਹ ਬੰਦਾ ਕਹਿੰਦਾ ਅਸੀਂ 60,000 ਜਾ ਕੇ ਅੰਬ ਸਾਹਿਬ ਗੁਰਦੁਆਰੇ ਦਸਵੰਧ ਦੇ ਤਾ, 6 ਮਹੀਨਿਆਂ ਚ ਬੱਚੇ ਵੀ ਵਿਆਹੇ ਗਏ, ਨੌਕਰੀਆਂ ਵੀ ਲੱਗ ਗਏ, ਸਾਰੇ ਕੰਮ ਬਣ ਗਏ ਸਾਡੇ। ਕਿਉਂ? ਉਹ ਦਸਵੰਧ ਕੱਢ ਕੇ ਘਰੇ ਨਾ ਰੱਖਿਆ ਕਰੋ। ਦਸਵੰਧ ਕੱਢ ਕੇ ਬੈਂਕ ਚ ਨਹੀਂ ਲਿਜਾਣਾ। ਦਸਵੰਧ ਤਾਂ ਇੱਥੇ ਬਹੁਤ ਲੋੜ ਹੈ, ਬਿਲਡਿੰਗ ਬਣ ਰਹੀ ਹੈ, ਲਿਆਓ ਆਪਣਾ ਦਸਵੰਧ, ਐਡਵਾਂਸ ਕੱਢ ਦਿੰਦੇ ਹਾਂ, ਤਾਂ ਕਿਹੜੀ ਗੱਲ ਹੈ? ਜੇ ਹੁਣ ਸੋਨੇ ਦੀ ਅੱਜ ਲੋੜ ਹੈ, ਜੇ ਹੋਰ ਚੀਜ਼ ਦੀ ਲੋੜ ਹੈ, ਤੁਸੀਂ ਕਹੋ ਮੇਰੇ ਕੋਲ ਤਾਂ ਇੰਨੇ ਹੈ ਨਹੀਂ। ਕਿਉਂ? ਜੇ ਪਏ ਆ ਤਾਂ ਐਡਵਾਂਸ ਦਸਵੰਧ ਕੱਢ ਲਓ, 2-4 ਮਹੀਨੇ ਦਾ ਇੱਥੇ ਸੇਵਾ ਹੋ ਜਾਏਗੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਸਵੰਧ ਜ਼ਰੂਰ ਕੱਢੋ ਭਾਈ, ਤੇ ਦਸਵੰਧ ਦੇ ਨਾਲ ਨਾਲ ਜਿਹੜਾ ਹੋਰ ਕਰਮ ਕਰਨਾ ਹੈ, ਉਹ ਜਿਤਨਾ ਵੀ ਕਰਨਾ, ਉਹ ਸਾਰਾ ਤੁਹਾਡਾ ਕਾਰਜ ਰਾਸ ਹੋ ਜਾਵੇਗਾ। ਇਸ ਤਰ੍ਹਾਂ ਸਤਿਗੁਰੂ ਸਮਝਾ ਰਹੇ ਨੇ, ਆਪਾਂ ਸਮਝ ਰਹੇ ਹਾਂ। ਮਹਾਰਾਜ ਕਹਿੰਦੇ ਜੋ ਚੱਲੇਗਾ ਸੋ ਸੁੱਖ ਪਾਵੇਗਾ। ਦਸਵੰਧ ਤਾਂ ਆਪਣੇ ਲਈ ਬਹੁਤ ਜ਼ਰੂਰੀ ਹੈ। ਆ ਮੁਸਲਮਾਨਾਂ ਦੇ ਵਿੱਚ 40% ਕੱਢਦੇ ਨੇ, ਆਪਾਂ ਨੂੰ ਤਾਂ ਹਾਲੇ 100 ਚੋਂ 10 ਰੁਪਏ ਕੱਢਣ ਨੂੰ ਕਿਹਾ। ਮੁਸਲਮਾਨਾਂ ਵਿੱਚ ਕਹਿੰਦੇ 100 ਕਮਾਉਣਾ, 40 ਰੁਪਏ ਕੱਢ, ਦੇਖ ਲਓ ਜੇ 40 ਕੱਢਣੀ ਤੁਹਾਡੀ ਮਰਜ਼ੀ। ਫਿਰ ਤੁਸੀਂ ਕਹੋਗੇ ਬੜਾ ਔਖਾ ਕੰਮ ਹੈ ਇਹ। ਦਸਵੇਂ ਪਾਤਸ਼ਾਹ ਨੂੰ ਪਤਾ ਸੀ ਵੀ ਇਹ ਦਸਵਾਂ ਕੇ ਹਿੱਸਾ ਮਸਾਂ ਹੀ ਕੱਢਣਗੇ। ਇਹ ਕਰਕੇ ਤੁਸੀਂ ਦਸਵੰਧ ਆਪਣਾ ਕੱਢ ਕੇ ਨਾਲ ਦੀ ਨਾਲ ਕਿਸੇ ਸੇਵਾ ਦੇ ਵਿੱਚ ਲਾ ਦਿਆ ਕਰੋ। ਸਤਿਗੁਰੂ ਕਹਿੰਦੇ ਕੋਈ ਵਿਘਨ ਨਹੀਂ ਪੈਂਦਾ। ਆ ਜਪਜੀ ਸਾਹਿਬ ਦਾ ਪਾਠ, ਨਿਤਨੇਮ, ਮੂਲ ਮੰਤਰ ਅਭਿਆਸ, ਜਿੰਨਾ ਜਿੰਨਾ ਕੋਈ ਦੱਸਦੇ ਨੇ ਉਨਾ ਉਨਾ ਕਰੋ ਕਰੋ। ਪਰ ਇਹ ਗੱਲ ਆ ਵੀ ਮਹੀਨਾ ਕੁ ਕਰਕੇ ਤੁਸੀਂ ਆਖੋ ਬਣਿਆ ਤਾਂ ਕੁਛ ਨਹੀਂ, ਇਹ ਮਹੀਨੇ ਮੁੰਨੇ ਨਾਲ ਕੁਛ ਨਹੀਂ ਬਣਨਾ। ਮੈਨੂੰ ਦੱਸਾਂ ਲੰਬਾ ਸਮਾਂ ਲੱਗਦਾ ਥੋੜਾ ਜਿਹਾ, ਪਰਖਾਂ ਵੀ ਪੈ ਜਾਂਦੀਆਂ ਨੇ, ਪਰ ਇੱਕ ਦਿਨ ਜਦੋਂ ਫਿਰ ਕਿਰਪਾ ਹੁੰਦੀ ਹੈ ਨਾ, ਉੱਤੋਂ ਛੱਪੜ ਪਾੜਦਾ, ਫਿਰ ਇੰਨਾ ਕੋਈ ਡਿੱਗਦਾ, ਬੰਦੇ ਤੋਂ ਸੰਭਾਲਿਆ ਨਹੀਂ ਜਾਂਦਾ। ਮਹਾਰਾਜ ਕਹਿੰਦੇ ਦੇਵਨ ਕੋ ਇੱਕ ਹੈ ਭਗਵਾਨ, ਫਿਰ ਵਾਹਿਗੁਰੂ ਦਿੰਦਾ ਬੜਾ ਹੈ। ਪਹਿਲਾਂ ਜ਼ਰੂਰ ਥੋੜ੍ਹਾ ਜਿਹਾ ਔਖਾ ਹੋਣਾ ਪੈਂਦਾ, ਫਿਰ ਤਾਂ ਕੋਈ ਅੰਤ ਹੀ ਨਹੀਂ ਰਹਿੰਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਓ, ਜਿੰਨਾ ਨਾਮ ਜਪੋਗੇ ਬਹਿ ਕੇ ਸੰਗਤ ਵਿੱਚ, ਓਨਾ ਹੀ ਵੱਡਾ ਲਾਹਾ ਮਿਲੇਗਾ। ਵਾਹ

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਸਰਵਣ ਕਰ ਰਹੇ ਹਾਂ ਸ੍ਰੀ ਜਪਜੀ ਸਾਹਿਬ ਦੀ ਮਹਿਮਾ ਸ੍ਰੀ ਸੁਖਮਨੀ ਸਾਹਿਬ ਦੀ ਮਹਿਮਾ ਜੋ ਕਵੀ ਜੀ ਦੇ ਇੱਥੇ ਸਾਖੀ ਲਿਖਣ ਦੇ ਮੁਤਾਬਕ ਰਾਤ ਨੂੰ ਦਰਸ਼ਨ ਹੋਏ ਸੁਪਨੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੀ ਮਹਿਮਾ ਦਾ ਸਲੋਕ ਉਚਾਰਨ ਕੀਤਾ। ਦਸਵੇਂ ਪਾਤਸ਼ਾਹ ਨੇ ਫਿਰ ਸਾਰਾ ਖੁਲਾਸਾ ਕੀਤਾ ਹੈ ਕਿਸ ਪ੍ਰਕਾਰ ਪਾਠ ਕਰਨਾ ਕੀ ਮਹਾਤਮ ਹੈ। ਇਕੱਲੀ ਇਕੱਲੀ ਪੌੜੀ ਦਾ ਮਹਾਤਮ ਨਹੀਂ ਦੱਸਦੇ ਨੇ ਮਹਾਰਾਜ। ਸੋ ਸਾਧਨ ਕਰਨ ਦੇ ਤਰੀਕੇ ਨਾਲ ਦੱਸੇ ਹੋਏ ਨੇ। ਸੰਪੂਰਨ ਰੂਪ ਦੇ ਵਿੱਚ ਜੇ ਇਕੱਲਾ ਜਪਜੀ ਸਾਹਿਬ ਹੀ ਰੋਜ਼ ਪੜ੍ਹਿਆ ਜਾਵੇ ਤਾਂ ਹਰ ਪ੍ਰਕਾਰ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਦੇ ਨੇ ਮਹਾਰਾਜ। ਆਓ ਜਿਸ ਪ੍ਰਕਾਰ ਪ੍ਰਸੰਗ ਬਖਸ਼ਿਸ਼ ਕਰ ਰਹੇ ਨੇ ਅੱਗੇ ਸ਼੍ਰਵਣ ਕਰਦੇ ਹਾਂ। ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ ਗੱਜ ਕੇ ਆਖੋ।

ਚੱਲਣ ਵੇਲੇ ਕਿਤੇ ਵੀ ਜਾਣਾ ਹੋਵੇ, ਸੰਗ੍ਰਹਿਣ ਤੋਂ ਭਾਵ ਇਕੱਤਰ ਕਰਨਾ ਹੋਵੇ, ਸ਼ੁਭ ਗੁਣ ਇਕੱਠੇ ਕਰਨੇ ਹੋਣ, ਦਾਨ ਦੇਣਾ ਹੋਵੇ,

0: ਅਤਿਅੰਤ ਹੀ ਭੈੜਾ ਸੁਭਾਅ ਪਲਟਣ ਵਾਸਤੇ ਅਤੇ ਭੂਤ ਪ੍ਰੇਤ ਡਾਕਣੀਆਂ ਹੁੰਦੀਆਂ ਨੇ ਜਿਹੜੀਆਂ, ਅਥਵਾ ਡੀਠ ਹੁੰਦੀ ਹੈ ਨਜ਼ਰ ਲੱਗਣੀ, ਇਹ ਮਸਲੇ ਆਮ ਤੌਰ ਤੇ ਦਬਾ ਦਿੱਤੇ ਜਾਂਦੇ ਨੇ ਵੀ ਇਹ ਕੋਈ ਚੀਜ਼ਾਂ ਨਹੀਂ ਹੁੰਦੀਆਂ, ਇਹ ਫਾਲਤੂ ਗੱਲਾਂ ਨੇ, ਪਰ ਫਿਰ ਲੋਕ ਉਧਰ ਨੂੰ ਕਿਉਂ ਭੱਜਦੇ ਨੇ? ਸੋ ਐਸੀਆਂ ਚੀਜ਼ਾਂ ਦਾ ਪ੍ਰਭਾਵ ਗੁਰਬਾਣੀ ਅੰਦਰ ਗੁਰਾਂ ਨੇ ਮੰਨਿਆ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਸਭ ਚੀਜ਼ਾਂ ਆ ਜਾਂਦੀਆਂ ਨੇ, ਫਿਰ ਮੁਨਕਰ ਨਹੀਂ ਹੋਣਾ ਚਾਹੀਦਾ, ਸਮਕਾ ਉਹਨਾਂ ਦਾ ਡਟ ਕੇ ਆਪਾਂ ਨੂੰ ਮੁਕਾਬਲਾ ਕਰਨਾ ਚਾਹੀਦਾ ਗੁਰਬਾਣੀ ਦੇ ਨਾਲ, ਨਾ ਕਿ ਇਧਰ ਉਧਰ ਭਟਕਣਾ ਚਾਹੀਦਾ। ਮਹਾਰਾਜ ਨੇ ਇੱਥੇ ਜਪਜੀ ਸਾਹਿਬ ਦਾ ਇਸੇ ਕਰਕੇ ਮਹਾਤਮ ਦੱਸਿਆ,
1: ਮਨ ਜੀਤਨ ਰਣ ਮੈਂ ਧਰਾ ਰਾਜ ਕਾਜ ਸੁਖ।
0: ਰਾਜ ਕਾਜ ਦੇ ਵਿੱਚ, ਮੈਦਾਨੇ ਜੰਗ ਜਾਣ ਦੇ ਵਿੱਚ, ਰਾਜਨੀਤੀ ਦੇ ਵਿੱਚ ਬਾਣੀ ਤਾਂ ਹਰ ਜਗ੍ਹਾ ਹੀ ਸਹਾਇਤਾ ਕਰਦੀ ਹੈ। ਜਿਹੜਾ ਮਰਜ਼ੀ ਮਹਾਰਾਜ ਜੀ ਤੋਂ ਆਪਾਂ ਮੰਗ ਲਈਏ,
1: ਮਿਲਨੇ ਗਿਲਨੇ ਬੰਦ ਮੈਂ ਰਾਜ ਯੋਗ ਉਤਸ਼ਾਏ।
0: ਬੰਦ ਮੈਂ ਬੰਦ ਹੁੰਦਾ ਰਿਸ਼ਤੇਦਾਰ, ਰਿਸ਼ਤੇਦਾਰਾਂ ਨੂੰ ਮਿਲਣਾ ਗਿਲਣਾ, ਉਹ ਤਾਂ ਆਪਾਂ ਨੂੰ ਪਤਾ ਹੀ ਹੈ ਕਈ ਚੀਜ਼ਾਂ ਦਾ। ਵੀ ਜਦੋਂ ਬਰਾਤ ਆਉਂਦੀ ਹੈ ਉਦੋਂ ਸ਼ਬਦ ਪੜ੍ਹਦੇ, ਹਮ ਘਰ ਸਾਜਨ ਆਏ, ਬਾਣੀ ਪੜ੍ਹਦੇ ਹੈ ਆਨੰਦ ਕਾਰਜਾਂ ਵਿੱਚ, ਫਿਰ ਲਾਵਾਂ ਦਾ ਪਾਠ, ਪਹਿਲਾਂ ਕੀਰਤਨ ਹੁੰਦਾ ਹੈ। ਮਹਾਰਾਜ ਕਹਿੰਦੇ ਜਪਜੀ ਸਾਹਿਬ ਵੀ ਪੜ੍ਹਿਆ ਕਰੋ, ਜਪਜੀ ਸਾਹਿਬ ਦਾ ਪਾਠ ਜਿਹੜਾ ਹੈ ਇਹ ਪੜ੍ਹਨਾ, ਰਿਸ਼ਤੇਦਾਰੀ ਚ ਮਿਲਣ ਜਾਣਾ, ਰਾਜਯੋਗ ਦੇ ਵਿੱਚ। ਕਹਿਣ ਤੋਂ ਭਾਵ ਕਿ ਇੱਕ ਚਿੰਤਾ ਮਣੀ ਹੁੰਦੀ ਹੈ, ਚਿੰਤਾ ਦੂਰ ਕਰਦੀ ਹੈ। ਇੱਕ ਕਾਮ ਧੇਨ ਗਊ ਹੈ, ਉਹਦੇ ਕੋਲ ਕੋਈ ਇੱਛਾ ਕਰ ਲਓ ਪੂਰੀ ਕਰਦੀ ਹੈ। ਇੱਕ ਕਲਪ ਬ੍ਰਿਛ ਹੈ, ਪਰ ਸਤਿਗੁਰੂ ਨੇ ਕਿਹਾ ਕਿ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਬਸ ਹੈ ਕਾਮ ਧੇਨਾ। ਕਾਮ ਧੇਨ ਜਪਜੀ ਸਾਹਿਬ ਦੇ ਬਸ ਵਿੱਚ ਹੀ ਹੈ। ਫਿਰ ਆਪਾਂ ਕਾਮ ਧੇਨ ਨੂੰ ਕਾਹਨੂੰ ਦੇਖਣਾ, ਜਾਂ ਕਲਪ ਬ੍ਰਿਛ ਵੱਲ ਕਾਹਨੂੰ ਦੇਖਣਾ, ਜਾਂ ਕਿਸੇ ਹੋਰ ਵੱਲ ਕਿਉਂ ਦੇਖਣਾ? ਮਹਾਰਾਜ ਕਹਿੰਦੇ ਫਿਰ ਭਾਈ ਜਿਹੜਾ ਜਪਜੀ ਸਾਹਿਬ ਪੜ੍ਹਦਾ ਉਹਦਾ ਤਾਂ ਸਿੱਧਾ ਹੀ ਮਤਲਬ ਹੈ ਕਿ ਉਹਦੀਆਂ ਸਾਰੀਆਂ ਇੱਛਾਵਾਂ, ਚਾਹੇ ਉਹ ਰਜੋ ਗੁਣੀ ਹੈ, ਚਾਹੇ ਉਹ ਸਤੋ ਗੁਣੀ ਹੈ, ਚਾਹੇ ਉਹ ਭਗਤੀ ਹੈ, ਚਾਹੇ ਉਹ ਯੋਗ ਵਿਰਾਗ ਗਿਆਨ ਉਮਰ ਦਾ ਵਾਧਾ ਮੰਗਿਆ, ਚਾਹੇ ਘਰ ਦਾ ਕੋਈ ਕੰਮ ਹੈ, ਚਾਹੇ ਪਰਲੋਕ ਦਾ ਕੋਈ ਕੰਮ ਹੈ, ਸਾਰੇ ਕਾਰਜਾਂ ਵਿੱਚ ਜਪਜੀ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ।
1: ਇਨ ਕਾਰਜ ਕੀ ਅਟਕ ਮੈਂ ਪੰਜ ਪਚੀਸਾ ਜਾਪ।
0: ਹੁਣ ਇਹਨਾਂ ਕਾਰਜਾਂ ਵਿੱਚ ਜਿਹੜਾ ਅੜਿੱਕਾ ਪੈ ਜਾਂਦਾ, ਸੋ ਇਸ ਕਰਕੇ ਕਹਿੰਦੇ ਨੇ ਮੂਲ ਮੰਤਰ ਦਾ ਹੀ ਮੁੱਖ ਹੈ ਕਿ ਮੂਲ ਮੰਤਰ ਦਾ ਜਿਹੜਾ ਅਭਿਆਸ ਹੈ ਨਾ, ਉਹ ਤੁਸੀਂ ਅਭਿਆਸ ਜਾਂ ਤਾਂ ਸਮਾਂ ਰੱਖ ਕੇ ਕਰੋ, ਬਈ ਰੋਜ਼ ਘੱਟੋ ਘੱਟ 2 ਘੰਟੇ ਮੂਲ ਮੰਤਰ ਮੈਂ ਪੜ੍ਹਨਾ ਹੈ, ਜਾਂ ਫਿਰ ਨਵੇਂ ਬੰਦੇ ਲਈ ਮਾਲਾ, ਬਈ ਮਾਲਾ ਕੁਛ ਰੱਖੋ, ਬਈ ਮੈਂ ਇੰਨੀਆਂ ਮਾਲਾ ਜਿਹੜੀਆਂ ਨੇ ਹਰ ਰੋਜ਼ ਕਰਨੀਆਂ ਨੇ, ਘੱਟੋ ਘੱਟ 10, 11, 15, 20, 25 ਮਾਲਾ ਮੂਲ ਮੰਤਰ ਦੀਆਂ ਅਭਿਆਸ ਵਜੋਂ ਕਰਨੀਆਂ ਨੇ। ਜੇ ਆਪਾਂ ਥੋੜਾ ਕਰਦੇ ਹਾਂ ਮੂਲ ਮੰਤਰ, ਤੇ ਆਪਾਂ ਕੰਮਾਂ ਦੀ ਇੱਛਾ ਬਹੁਤ ਕਰਦੇ ਹਾਂ। ਇਸ ਕਰਕੇ ਕਿਉਂਕਿ ਗ੍ਰਿਸ਼ਤੀ ਦੇ ਕਾਰਜ ਹੀ ਬਹੁਤ ਜ਼ਿਆਦਾ ਹੁੰਦੇ ਨੇ, ਤਾਂ ਤੇ ਸਤਿਗੁਰੂ ਮਹਾਰਾਜ ਕਹਿੰਦੇ ਮੂਲ ਮੰਤਰ ਦਾ ਅਭਿਆਸ ਜਿਹੜਾ ਹੈ ਉਹ ਥੋੜਾ ਨਾ ਕਰੋ ਹਰ ਵਕਤ। 5 ਪਿਆਰਿਆਂ ਨੇ ਤਾਂ ਇਹੀ ਹੁਕਮ ਕੀਤਾ, ਜਦ ਅੰਮ੍ਰਿਤ ਛਕਦੇ ਆ ਭਾਈ, ਦੇਖੋ ਅੰਮ੍ਰਿਤ ਵੇਲੇ 5 ਬਾਣੀਆਂ ਤਾਂ ਪੜ੍ਹ ਲਈਆਂ, ਹੁਣ ਬਾਕੀ ਦਾ ਸਮਾਂ ਕੀ ਕਰਨਾ? ਸੁਖਮਨੀ ਸਾਹਿਬ ਆਸਾ ਦੀ ਵਾਰ ਤੇ ਚਲੋ 1.5 ਘੰਟਾ ਲੱਗ ਗਿਆ, ਬਾਕੀ ਫਿਰ ਕਹਿੰਦੇ ਮੂਲ ਮੰਤਰ ਤੇ ਗੁਰਮੰਤਰ, ਉੱਠਦੇ ਬੈਠਦੇ ਸਵਾਸ ਸਵਾਸ, ਇਹਨਾਂ ਦਾ ਜਾਪ ਜਿਹੜਾ ਕਰਨ ਨੂੰ 5 ਪਿਆਰਿਆਂ ਦਾ ਹੁਕਮ ਆਪਾਂ ਨੂੰ, ਉਹੀ ਇੱਥੇ ਦਰਸਾਇਆ ਵੀ ਹਰ ਵਕਤ ਮੂਲ ਮੰਤਰ ਦਾ ਅਭਿਆਸ ਕਰਦੇ ਰਹੋ।
1: 36 ਜਾਪ ਕਰ ਲੱਖ ਅਰਧ ਤੇ ਲੱਖ।
0: ਹੁਣ ਇਹ ਜਿੰਨਾ ਕੁ ਕਾਰਜ ਹੈ, ਕੰਮ ਦੇਖਿਆ ਜਾਂਦਾ, ਕੰਮ ਹੈ ਇੰਨਾ ਕੰਮ ਹੈ, 5,000 ਮੂਲ ਮੰਤਰ ਹੈ, 25,000 ਦਾ ਜਾਪ ਹੈ, 36,036 ਅੱਖਰਾਂ ਭਾਵ ਪੁਰਾਤਨ ਸਮੇਂ ਵਿੱਚ 36 ਅੱਖਰਾਂ ਨਾਨਕ ਹੋਸੀ ਵੀ ਸੱਚ ਤੱਕ ਹੈ, 25 ਅੱਖਰਾਂ ਜਿਹੜਾ ਉਹ ਜਾਪ ਗੁਰਪ੍ਰਸਾਦ ਤੱਕ ਹੈ। ਇਹਨਾਂ ਚੀਜ਼ਾਂ ਨਾਲੋਂ ਹਟ ਕੇ ਆਪਾਂ ਇੱਕੋ ਹੀ ਗੱਲ ਕਰੀਏ ਕਿ ਮੂਲ ਮੰਤਰ ਦਾ ਜਿਹੜਾ ਅਭਿਆਸ ਹੈ, ਜਿਹੜਾ 5 ਪਿਆਰਿਆਂ ਨੇ ਬਖਸ਼ਿਸ਼ ਕੀਤਾ ਹੈ, ਇਹਦਾ ਜੇ ਚਲੋ ਜੇ ਤੁਸੀਂ ਇਹ ਕਹੋ ਵੀ ਇਹ ਤਾਂ ਬਹੁਤ ਜ਼ਿਆਦਾ ਸੱਤ ਹੁੰਦਾ ਨਹੀਂ ਇੰਨਾ, ਤਾਂ ਫਿਰ ਘੱਟੋ ਘੱਟ 5-6 ਮਾਲਾ ਰੋਜ਼ ਕਰ ਦੇਣੀਆਂ ਚਾਹੀਦੀਆਂ, ਜਾਂ 11 ਮਾਲਾ, ਜਾਂ ਫਿਰ ਜਪਜੀ ਸਾਹਿਬ ਦੇ 11 ਪਾਠ ਜਾਂ 5 ਪਾਠ। ਤੋ ਇਸ ਤਰ੍ਹਾਂ ਹੈ ਕਿ ਸਾਡੀਆਂ ਜਿਹੜੀਆਂ 5 ਬਾਣੀਆਂ ਤਾਂ ਬਹੁਤ ਅੱਛੀ ਗੱਲ ਹੈ, 5 ਬਾਣੀਆਂ ਤਾਂ ਪੜ੍ਹਦਾ ਹੀ ਪੜ੍ਹਦਾ ਸਿੱਖ, ਪਰ ਮਹਾਰਾਜ ਦੇ ਕਹਿਣ ਦਾ ਭਾਵ ਹੈ ਕਿ ਕੋਈ ਸਵਾਸ ਜਿਹੜਾ ਆਪਣਾ ਖਾਲੀ ਨਾ ਜਾਣ ਦਿਓ, ਹਰ ਸਵਾਸ ਦੇ

0: ਹੁਣ ਵਰਣ ਜਿਹੜੇ ਪੰਜ ਨੇ ਇਹ ਪਰਣ ਬੰਜ ਇਉਂ ਪੰਜ ਬਣੇ ਇੱਕ ਓਂਕਾਰ ਸਤਨਾਮ ਤੱਕ ਪੰਜ ਅੱਖਰ ਗਿਣੇ ਜਾਂਦੇ ਨੇ। ਇਹ ਹੁਣ ਇੱਕ ਸਮਾਂ ਸੀ ਪੁਰਾਣਾ, ਅੱਜ ਦੇ ਸਮੇਂ ਵਿੱਚ ਫਿਰ ਬੰਦਾ ਬਹੁਤੇ ਜ਼ਿਆਦਾ ਚੱਕਰਾਂ 'ਚ ਜਾਂ ਸੋਚਣ 'ਚ ਜਾਂ ਉਹ ਕਿੰਤੂ ਪਰੰਤੂ 'ਚ ਗੱਲ ਆ ਜਾਂਦੀ। ਇਸ ਕਰਕੇ ਇਹ ਜਿਹੜੇ ਨੇ ਪੰਜ ਪੱਚੀ ਸਾਰੇ ਆਪਾਂ ਗੱਲਾਂ ਮੁਕਾ ਕੇ ਇੱਕ ਪਾਸੇ ਆਉਂਦੇ ਹਾਂ ਕਿ ਜਿਹੜਾ ਮੂਲ ਮੰਤਰ ਦਾ ਅਭਿਆਸ ਆਪਾਂ ਨੂੰ ਬਖਸ਼ਿਆ ਨਾ ਇਹ ਪੜ੍ਹੀ ਜਾਓ। ਇੱਕ ਤੇ ਮੈਂ ਇਹ ਚੀਜ਼ ਮਹਾਂਪੁਰਸ਼ਾਂ ਕੋਲੋਂ ਜ਼ਿਆਦਾਤਰ ਦੇਖੀ ਹੈ, ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣਾ ਹੁਕਮਨਾਮਾ ਲੈਣ ਤਾਂ ਉਹ ਪਹਿਲਾਂ ਸਾਰੇ ਮੰਤਰ ਪੜ੍ਹਦੇ ਜਿਵੇਂ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਓਂਕਾਰ ਸਤਨਾਮ ਗੁਰਪ੍ਰਸਾਦ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇਸੇ ਪ੍ਰਕਾਰ ਮੂਲ ਮੰਤਰ ਨਾਨਕ ਹੋਸੀ ਵੀ ਸਾਜ ਤੱਕ ਸਾਰੇ ਪੜ੍ਹ ਕੇ ਫੇਰ ਉਨ੍ਹਾਂ ਨੇ ਮੰਗਲ ਕਰਕੇ ਉਨ੍ਹਾਂ ਨੇ ਕਹਿਣਾ ਇਹ ਜਿਹੜੇ ਲਿਖੇ ਹੋਏ ਆਪਣੇ ਵਾਸਤੇ ਲਿਖੇ ਹੋਏ ਨੇ ਸਾਰੇ। ਇਸ ਕਰਕੇ ਚਾਹੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਦਾ ਜਾਪ ਕਰਦੇ ਰਹੋ, ਉਹ ਵੀ ਬਹੁਤ ਵਧੀਆ ਹੈ। ਹਰ ਵਕਤ ਮੂਲ ਮੰਤਰ ਦਾ ਅਭਿਆਸ ਕਰਦੇ ਰਹੋ।
1: ਕਰੇ ਹੋਮ ਗੁਰ ਮੰਤਰ ਕੋ ਸਕਲ ਬਿਘਨ ਦੇ ਖਾਪ।
0: ਹੁਣ ਗੁਰਮੰਤਰ ਜਿਹੜਾ ਹੈ ਹਰ ਵਕਤ ਹੋਮ ਕਰਨਾ ਭਾਵ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪੜ੍ਹੀ ਜਾਣਾ। ਗੁਰੂ ਘਰ ਦੇ ਵਿੱਚ ਜਿਹੜਾ ਇੱਥੇ ਹੋਮ ਅੱਖਰ ਲਿਖਿਆ ਭੁਲੇਖਾ ਖਾ ਜਾਂਦੇ ਕਈ ਲੋਕ, ਇੱਥੇ ਹੋਮ ਇਸ ਤਰ੍ਹਾਂ ਹੈ ਕਿ ਜਦੋਂ ਆਪਾਂ ਕੜਾਹ ਪ੍ਰਸ਼ਾਦ ਹੀ ਤਿਆਰ ਕਰਦੇ ਹਾਂ, ਬਸ ਕੜਾਹ ਪ੍ਰਸ਼ਾਦ ਤਿਆਰ ਕਰਨਾ ਸਿਮਰਨ ਕਰਨਾ, ਤਾਂ ਇਸੇ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਦੀ ਬਾਣੀ ਪੜ੍ਹਨੀ, ਇਸੇ ਤਰ੍ਹਾਂ ਹੀ ਸਾਰਾ ਹੋਮ ਗੁਰੂ ਘਰ ਦੇ ਵਿੱਚ ਜਿਹੜਾ ਨਾਮ ਦਾ ਉਚਾਰਨ ਹੈ ਨਾ ਇਸੇ ਵਿੱਚ ਹੀ ਸਾਰਾ ਕੁਝ ਆ ਜਾਂਦਾ ਹੈ। ਕਿ ਕੜਾਹ ਪ੍ਰਸ਼ਾਦ ਜਿਹੜਾ ਬਸ ਇਹ ਕਰਵਾ ਕੇ ਜਾਂ ਆਪ ਤਿਆਰ ਕਰਕੇ ਮੰਤਰ ਪੜ੍ਹੇ।
1: ਕਾਰਜ ਹੋਏ ਬੰਧਨ ਟੁੱਟੈ ਛੇ ਮੁੱਖ ਗੁਰੂ ਪ੍ਰਤਾਪ।
0: ਸੋ ਸਾਰੇ ਜਿਹੜੇ ਨੇ ਕਾਰਜ ਹੋ ਜਾਂਦੇ ਨੇ ਅਤੇ ਬੰਧਨ ਟੁੱਟ ਜਾਂਦੇ ਨੇ। ਸ਼੍ਰੋਮਣੀ ਗੁਰਾਂ ਦੀ ਪ੍ਰਤਾਪ ਦਾ ਸਦਕਾ ਜਿਹੜਾ ਕਾਰਜ ਹੁੰਦਾ ਨਾ ਕੋਈ ਵੀ ਆਪਣਾ ਕਾਰਜ ਤਾਂ ਹੁੰਦਾ ਗੁਰਾਂ ਦੀ ਪ੍ਰਤਾਪ ਦਾ ਸਦਕਾ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦਾ ਕਾਰਜ ਜਿਹੜਾ ਹੈ ਸਮੇਂ ਦੀ ਤਬਦੀਲੀ ਨਾਲ ਹੈ। ਪਹਿਲਾਂ ਐਸਾ ਵੀ ਦੇਖਦੇ ਨੇ ਪੁਰਾਣੇ ਸਮੇਂ ਵਿੱਚ ਧੂਫਾਂ ਦੀ ਵਰਤੋਂ ਹੁਣ ਹੋਰ ਤਰ੍ਹਾਂ ਹੋ ਰਹੀ ਹੈ। ਹੁਣ ਧੂਫਾਂ ਦੀ ਵਰਤੋਂ ਜਿਵੇਂ ਹੁੰਦੀ ਅਗਰਬੱਤੀ ਹੈ, ਪਹਿਲਾਂ ਪੁਰਾਣੇ ਟਾਈਮ ਵਿੱਚ ਅਸੀਂ ਵੀ ਮਹਾਂਪੁਰਸ਼ਾਂ ਦਾ ਅਖੰਡ ਪਾਠ ਕਰਦੇ ਰਹੇ ਹਾਂ, ਉਹ ਧੂਫ 50-60 ਚੀਜ਼ਾਂ ਪਾ ਕੇ ਮਿਲਾ ਕੇ ਦੇਸੀ ਘਿਓ ਪਾ ਕੇ ਕੋਲਿਆਂ ਦੇ ਉੱਤੇ ਪਾਇਆ ਕਰਦੇ ਸੀ। ਸਮੇਂ ਅਨੁਸਾਰ ਹੁਣ ਹੌਲੀ ਹੌਲੀ ਅਗਰਬੱਤੀਆਂ ਆ ਗਈਆਂ, ਹੋਰ ਧੂਫਾਂ ਆ ਗਈਆਂ। ਧੂਫ ਦਾ ਭਾਵ ਇੰਨਾ ਕੀ ਹੁੰਦਾ ਕਿ ਮਾਹੌਲ ਵਿੱਚ ਥੋੜੀ ਖੁਸ਼ਬੂ ਰਹੇ, ਆਸੇ ਪਾਸੇ ਜੇ ਕੋਈ ਮਾੜੀ ਮੋਟੀ ਹਵਾ ਵੀ ਆਉਂਦੀ ਹੈ ਗਲਤ ਜਾਂ ਕੋਈ ਬਦਬੂ ਵਾਲੀ ਚੀਜ਼ ਆ ਜਾਂਦੀ, ਕਦੇ ਕਦੇ ਐਸਾ ਵੀ ਹੋ ਸਕਦਾ, ਉਹਦੇ ਕਰਕੇ ਥੋੜਾ ਜਿਹਾ ਮਾਹੌਲ ਨੂੰ ਸਾਫ਼ ਸੁਥਰਾ ਰੱਖਣ ਲਈ ਪਵਿੱਤਰ ਰੱਖਣ ਲਈ ਐਸੀ ਕਿਰਿਆ ਕੀਤੀ ਜਾਂਦੀ ਹੈ।
1: ਗਿਆਨੀ ਧਿਆਨੀ ਯੋਗ ਥਰ ਕਰਮੀ ਸੋ ਕ੍ਰਿਤ ਮਦ।
0: ਹੁਣ ਇਹਦੇ ਵਿੱਚ ਜਿਹੜਾ ਹੈ ਗਿਆਨੀ ਗਿਆਨ ਵਾਲੇ ਜਿਹੜੇ ਗਿਆਨ ਨੂੰ ਕਮਾਉਣਾ, ਧਿਆਨੀ ਧਿਆਨ ਲਾਉਣ ਵਾਲੇ, ਯੋਗੀ ਸੁਕਿਰਤ ਕਰਮੀ, ਅਤੇ ਖਾਸ ਕਰਕੇ ਉਸ ਸਿੱਖ ਲਈ

0: ਦਾ ਗੁਰੂ ਦੇ ਉੱਤੇ ਬਹੁਤ ਜ਼ਿਆਦਾ ਹੈ, ਉਹਦਾ ਉਤਨਾ ਹੀ ਸਹੀ ਹੈ ਜਿਤਨਾ ਲਿਖਿਆ ਹੈ, ਇਤਨਾ ਜਿੰਨਾ ਮਹਾਰਾਜ ਕਹਿੰਦੇ ਅਸੀਂ ਲਿਖ ਦਿੱਤਾ ਬਚਨ ਭਾਵ ਕਹਿਣ ਤੋਂ ਕਿ ਅਭਿਆਸ ਜਿੰਨਾ ਕਰਨਾ ਹੈ, ਕਿਉਂਕਿ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਆਪਾਂ ਗਿਣਤੀ ਤੋਂ ਮੈਂ ਬਿਨਾਂ ਹੀ ਕਰਨ, ਤੁਸੀਂ ਕੋਈ ਵੀ ਬੰਦਾ ਗਿਣਤੀ ਤੋਂ ਬਿਨਾਂ ਕਰਕੇ ਦਿਖਾ ਦਿਓ, ਕਿਉਂ ਗਿਣਤੀ ਤੋਂ ਬਿਨਾਂ ਜਿਹੜਾ ਹੁੰਦਾ ਇਹ ਅਵਸਥਾ ਕਿਸੇ 'ਚ ਜਾ ਕੇ ਹੁੰਦਾ। ਮਨ ਇੰਨਾ ਬੇਈਮਾਨ ਹੈ ਜੇ ਪਹਿਲਾਂ ਹੀ ਗਿਣਤੀ ਨਾ ਰੱਖੀ ਹੋਵੇ, ਇਹ ਪਹਿਲੇ ਦਿਨ ਤਾਂ ਥੋੜਾ ਜਿਹਾ ਕਰੂ, ਫਿਰ ਦੂਜੇ ਦਿਨ ਘੱਟ ਜਾਊ, ਤੀਜੇ ਦਿਨ ਕਹਿੰਦਾ ਚਲੋ ਛੱਡੋ ਪਰੇ ਕੀ ਲੈਣਾ। ਇਸ ਕਰਕੇ ਨਵੇਂ ਜਗਿਆਸੂ ਲਈ ਤਾਂ ਥੋੜੀ ਗਿਣਤੀ ਦੀ ਲੋੜ ਪੈਂਦੀ ਹੈ, ਬਾਅਦ ਵਿੱਚ ਜਦੋਂ ਅੰਦਰੋਂ ਹੀ ਪ੍ਰੇਮ ਪੈਦਾ ਹੋ ਜਾਂਦਾ, ਸ਼ੌਕ ਪੈਦਾ ਹੋ ਜਾਂਦਾ, ਆਨੰਦ ਬਣ ਜਾਂਦਾ, ਫਿਰ ਉਹੀ ਗੁਰਸਿੱਖ ਸ਼ਰਧਾ ਪ੍ਰੇਮ ਨਾਲ ਗਿਣਤੀ ਤੋਂ ਬਾਹਰਾ ਹੋ ਕੇ ਜਾਪ ਕਰਦਾ ਹੈ।
1: ਗੁਰ ਪ੍ਰਸਾਦ ਲਗ ਮੁਕਤਮਈ ਪੰਜ ਗਿਆਨ ਕੇ ਜੋਗ।
0: ਇਸ ਤਰ੍ਹਾਂ ਕਹਿੰਦੇ ਗੁਰਪ੍ਰਸਾਦ ਤੱਕ ਮੁਕਤਮਈ ਹੈ, ਮੁਕਤੀ ਦੇ ਦੇਣ ਲਈ ਨਿਰਗੁਣ ਦਾ ਜਾਪ ਹੈ ਸਾਰਾ ਹੀ, ਤੇ ਜਿਹਨੇ ਨੇ ਬਿਲਕੁਲ ਹੀ ਚਾਰੇ ਪਾਸੇ ਆਪਣੇ ਆਪ ਨੂੰ ਸੰਕੋਚਣਾ ਹੈ, ਨਿਰਗੁਣ ਦੇ ਵਿੱਚ ਲੀਨ ਹੋਣਾ ਹੈ, ਉਹ ਇਸ ਤਰੀਕੇ ਦੇ ਨਾਲ ਇਹਨਾਂ ਸਾਰਿਆਂ ਜਿਹੜੇ ਮੂਲ ਮੰਤਰ ਦਾ ਅਭਿਆਸ ਕਰਨਾ ਅਥਵਾ ਵਾਹਿਗੁਰੂ ਦੇ ਦਰਸ਼ਨਾਂ ਵਾਸਤੇ ਕਿਸੇ ਕਾਰਜ ਲਈ, ਹਿਰਦੇ ਦੀ ਸ਼ੁੱਧੀ ਲਈ, ਸ਼ੁਭ ਗੁਣਾਂ ਦੇ ਸੰਗ੍ਰਹਿਣ ਲਈ, ਇਹ ਸਾਰੇ ਕਾਰਜ ਮੂਲ ਮੰਤਰ ਦੇ ਵਿੱਚ ਹੋ ਜਾਂਦੇ ਹਨ।
1: ਪ੍ਰਥਮ ਮਾਰਜਨ ਹੋਮ ਵਿਦ ਲਿਖਕਰ ਸਭ ਸਮਝਾਏ।
0: ਸੋ ਪਹਿਲਾਂ ਹੋਮ ਦੀ ਵਿਧੀ, ਫਿਰ ਜਲ ਉੱਤੇ ਮੰਤਰ ਉਚਾਰ ਕੇ ਅੰਗਾਂ ਨੂੰ ਉਸ ਨਾਲ ਇਸ਼ਨਾਨ ਕਰਨਾ ਇਤਿਹਾਦਕ, ਕਹਿੰਦੇ ਇਹ ਸਾਰੀਆਂ ਚੀਜ਼ਾਂ ਸਮਝਾਈਆਂ। ਇਹੀ ਕਿਰਿਆ ਸਰੋਵਰ ਦੇ ਵਿੱਚ ਹੁੰਦੀ ਰਹਿੰਦੀ ਹਰ ਵਕਤ, ਸਰੋਵਰ ਦੇ ਜਲ ਦੇ ਵਿੱਚ ਗੁਰਬਾਣੀ ਦੇ ਪ੍ਰਵਾਹ ਦਾ ਅਸਰ ਪੈਂਦਾ। ਸਾਰਿਆਂ ਨਾਲੋਂ ਵੱਧ ਪਾਣੀ ਦੇ ਵਿੱਚ ਸ਼ਕਤੀ ਖਿੱਚਣ ਦੀ ਬਹੁਤੀ ਜ਼ਿਆਦਾ ਹੈ, ਧਰਤੀ ਵਿੱਚ ਹਲੇ ਘੱਟ ਹੈ, ਪਾਣੀ ਸ਼ਕਤੀ ਨੂੰ ਜ਼ਿਆਦਾ ਖਿੱਚਦਾ। ਇਹ ਜਿਹੜੇ ਥੋੜਾ ਜਿਹਾ ਸਾਇੰਸ ਦੇ ਉੱਚ ਕਲਾਸ ਦੇ ਵਿਦਿਆਰਥੀ ਨੇ ਉਹਨਾਂ ਨੂੰ ਜ਼ਿਆਦਾ ਪਤਾ ਇਹਨਾਂ ਗੱਲਾਂ ਦਾ ਕਿ ਪਾਣੀ ਸਭ ਤੋਂ ਵੱਧ ਆਪਣੇ ਵਿੱਚ ਗ੍ਰਹਿਣ ਕਰਦਾ, ਹਰੇਕ ਚੀਜ਼ ਨੂੰ, ਆਵਾਜ਼ ਨੂੰ ਵੀ ਗ੍ਰਹਿਣ ਕਰ ਲੈਂਦਾ। ਇਸ ਕਰਕੇ ਕਿਉਂਕਿ ਪਹਿਲਾਂ ਪਾਣੀ ਜੀਓ ਹੈ, ਪਾਣੀ ਜੀਵਤ ਰੂਪ ਵਿੱਚ ਹੈ, ਜਿੱਤ ਹਰਿਆ ਸਭ ਕੋਏ, ਜਿਉਂ ਜਿਉਂ ਪਾਣੀ ਦੇ ਉੱਤੇ ਬਾਣੀ ਦਾ ਅਸਰ ਪੈਂਦਾ, ਪਾਣੀ ਉਹ ਪਵਿੱਤਰ ਹੁੰਦਾ ਜਾਂਦਾ, ਰੋਗਾਂ ਨੂੰ ਕੱਟਣ ਲਈ ਸਮਰੱਥ ਹੋ ਜਾਂਦਾ। ਇਸੇ ਕਰਕੇ ਮਹਾਰਾਜ ਜਿੱਥੇ ਵੀ ਗਏ ਨੇ, ਕਿਤੇ ਕੁਛ ਪੰਚਮੀ ਦਾ ਇਸ਼ਨਾਨ, ਕਿਤੇ ਕਹਿੰਦੇ ਇੱਥੇ ਇਸ਼ਨਾਨ ਕਰੋ, ਕਿਤੇ ਕਹਿੰਦੇ ਇੱਥੇ ਇੰਨਾ ਇਸ਼ਨਾਨ ਕਰੋ, ਉਸ ਇਸ਼ਨਾਨ ਦੇ ਨਾਲ ਸਰੀਰ ਦੇ ਉੱਤੇ ਬਹੁਤ ਅੱਛਾ ਪ੍ਰਭਾਵ ਪੈਂਦਾ ਹੈ।
1: ਮਹਾ ਮਹਾਤਮ ਮੰਤਰ ਇਹ ਚਾਰ ਪਦਾਰਥ ਗਾਏ।
0: ਮਹਾ ਮਹਾਤਮ ਮੰਤਰ ਹੈ ਜਿਹੜਾ ਚਾਰੇ ਪਦਾਰਥ ਨੇ ਉਹਨਾਂ ਨੂੰ ਦੇਣ ਵਾਸਤੇ ਇਹ ਜਿਹੜਾ ਮੰਤਰ ਮਹਾਰਾਜ ਸੱਚੇ ਪਾਤਸ਼ਾਹ ਨੇ ਮੂਲ ਮੰਤਰ ਦਾ ਅਭਿਆਸ ਆਪਾਂ ਨੂੰ ਬਖਸ਼ਿਸ਼ ਕੀਤਾ ਹੈ।
1: ਦੋਹੇਰਾ ਅੱਖਰ 36 ਪੰਜ ਪੁੰਨ 25 ਤਤ ਸੁਜਾਨ ਗੁਰਪ੍ਰਸਾਦ ਪਦ ਅਗਰ ਤੈ ਲਖੋ ਸਿੱਖ ਬੁਦੀਵਾਨ।
0: ਸੋ ਕਹਿੰਦੇ ਨੇ ਜਿੰਨਾ ਵੀ ਇਹ ਮੂਲ ਮੰਤਰ ਦਾ ਪਾਠ ਤੁਹਾਨੂੰ ਬਖਸ਼ਿਸ਼ ਕੀਤਾ ਹੈ ਸਿਆਣਿਓ, ਇਹ ਗੁਰਪ੍ਰਸਾਦ ਤੱਕ ਪੜ੍ਹਨਾ, ਮੂਲ ਮੰਤਰ ਦਾ ਪਾਠ ਕਰਨਾ, ਤੇ ਇਹਦੇ ਨਾਲ ਸਾਰੇ ਜਿਤਨੇ ਕਾਰਜ ਨੇ, ਗੁਰਾਂ ਦੀ ਖੁਸ਼ੀ ਲੈਣ ਵਾਸਤੇ ਪੜ੍ਹਨਾ ਜਾਂ ਗੁਰਾਂ ਦੇ ਦਰਸ਼ਨ ਕਰਨ ਵਾਸਤੇ ਪੜ੍ਹਨਾ, ਜਿਸ ਕਾਰਜ ਲਈ ਵੀ ਮੂਲ ਮੰਤਰ ਦਾ ਅਭਿਆਸ ਕਰੋਗੇ ਉਸੇ ਤਰ੍ਹਾਂ ਹੀ ਬਖਸ਼ਿਸ਼ ਹੋ ਜਾਵੇਗੀ।
1: ਹਰ ਲਿਖ ਬੇ ਮੈਂ ਵਰਣ ਅੱਖ ਪੰਜ ਪ੍ਰਾਣ ਕੇ ਮਾਜ।
0: ਸੋ ਇਸੇ ਤਰ੍ਹਾਂ ਹੀ ਇਹਦੇ ਲਿਖਣ ਦੇ ਵਿੱਚ ਜਿਹੜੇ ਵਰਣ ਅੱਠ, ਇਹ ਅੱਠ ਵਰਨ ਲਿਖੇ ਨੇ, ਭਾਵ ਅੱਠ ਅੱਖਰ ਜਿਹੜੇ ਬਣ ਜਾਂਦੇ ਨੇ, ਜਿਵੇਂ ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਤਿਗੁਰ ਦੇ ਚਾਰ ਅੱਖਰ ਨੇ, ਪ੍ਰਸਾਦ ਦੇ ਤਿੰਨ ਅੱਖਰ ਨੇ, ਇੱਕ ਓੰਕਾਰ ਨੂੰ ਇੱਕੋ ਹੀ ਗਿਣਨਾ ਹੈ। ਇਉਂ ਕਹਿੰਦੇ ਨੇ ਜਿਹੜੇ ਇਹ ਅੱਠ ਅੱਖਰ ਨੇ ਅਥਵਾ ਹੋਰ ਜਿਹੜੇ ਸਾਰੇ ਅੱਖਰ ਨੇ, ਇਹਨਾਂ ਨੂੰ ਗਿਣਨ ਦੇ ਵਿੱਚ ਗਿਣਤੀ ਅੱਠ ਆ ਗਈ, ਕਿਸੇ ਦੀ ਪੰਜ ਆ ਗਈ, ਕਈਆਂ ਦੀ ਗਿਣਤੀ 25 ਗਿਣੀ, ਕਿਸੇ ਦੀ 36 ਗਿਣੀ। ਤੋ ਕਹਿਣ ਦਾ ਭਾਵ ਮਹਾਰਾਜ ਨੇ ਕਿ ਜਿੰਨਾ ਵੀ ਮੂਲ ਮੰਤਰ ਦਾ ਪਾਠ ਹੈ ਇਹ ਹਰੇਕ ਕਾਰਜ ਦੇ ਵਿੱਚ ਹੀ ਹਰ ਸਿੱਧੀ ਨੂੰ ਪ੍ਰਾਪਤ ਕਰਨ ਲਈ, ਸਿੱਧੀ ਦਾ ਮਤਲਬ ਇੱਥੇ ਰਿੱਧੀਆਂ ਸਿੱਧੀਆਂ ਨਹੀਂ ਹੈ, ਸਿੱਧੀ ਦਾ ਅਰਥ ਹੁੰਦਾ ਸਫਲਤਾ, ਹਰ ਕਾਰਜ ਦੀ ਸਫਲਤਾ ਵਾਸਤੇ ਹੀ ਪਾਠ ਕੀਤਾ ਜਾਂਦਾ ਹੈ।
1: 36 ਲੱਖ ਆਹੂਤ ਦੇ ਮੁਕਤ ਹੋਏ ਤਤਕਾਲ।
0: 36 ਲੱਖ ਊਤੀਆਂ ਦੇਣਾ ਲਿਖਿਆ ਇੱਥੇ ਕਿ ਜਿਸ ਪ੍ਰਕਾਰ ਧੂਪ ਸਮੱਗਰੀ ਆਦਿ ਤਿਆਰ ਕਰਕੇ ਕੋਲਿਆਂ ਦੇ ਉੱਤੇ ਪਾਠ ਕਰਦੇ ਜਾਓ, ਸਮੱਗਰੀ ਪਾਉਂਦੇ ਜਾਓ, ਪਰ ਮਹਾਰਾਜ ਜੀ ਨੇ ਤਾਂ ਬਾਣੀ ਦੇ ਅੰਦਰ ਇਸ ਚੀਜ਼ ਦਾ ਤਾਂ ਖੰਡਨ ਕੀਤਾ ਹੋਇਆ, ਜਿੱਥੇ ਵੀ ਖੰਡਨ ਦੀ ਗੱਲ ਆ ਜਾਂਦੀ ਫਿਰ ਆਪਾਂ ਖੰਡਨ ਵੀ ਕਰ ਦਿੰਦੇ ਹਾਂ। ਸਤਿਗੁਰੂ ਮਹਾਰਾਜ ਨੇ ਜਾਂ ਅੱਜ ਤੱਕ ਜਿੰਨਿਆਂ ਨੂੰ ਮੈਂ ਅਭਿਆਸ ਕਰਦੇ ਦੇਖਿਆ, ਵੱਡਿਆਂ ਤੋਂ ਵੱਡਿਆਂ ਨੂੰ, ਛੋਟੇ ਛੋਟੇ ਦੀ ਕਿਸੇ ਦੀ ਗੱਲ ਨਹੀਂ, ਵੱਡੇ ਤੋਂ ਵੱਡਾ ਕੋਈ ਇਹੋ ਜਿਹਾ ਕਰਮ ਮੈਂ ਕਰਦਾ ਦੇਖਿਆ ਨਹੀਂ ਹੈ। ਉਹ ਸਿਰਫ ਮੂਲ ਮੰਤਰ ਦਾ ਜਾਂ ਜਪਜੀ ਸਾਹਿਬ ਦੇ ਪਾਠਾਂ ਦਾ ਸੁੱਤੇ ਸਿੱਧੇ ਅਭਿਆਸ ਕਰਦੇ ਦੇਖੇ ਨੇ। ਸਵੇਰੇ ਉੱਠਣਾ ਉਹਨਾਂ ਨੇ 1 ਵਜੇ ਦੇ ਕਰੀਬ, ਆਪਣਾ ਸਾਰਾ ਦਿਨ ਹੀ ਪਾਠ ਕਰਦੇ ਰਹਿਣਾ। ਉਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਇਸੇ ਤਰ੍ਹਾਂ ਹੀ ਬਖਸ਼ਿਸ਼ ਕੀਤੀ। ਇਹ ਜਿਹੜੀਆਂ ਹੂਤੀਆਂ ਬਸ ਇਹੀ ਆ, ਇਹ ਗਾ ਵੀ ਹੈ, ਸੁਣੀਆ, ਮਨ ਰੱਖੀਆ, ਭਾਵੋ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਜਿਹੜਾ ਪਾਠ ਤੁਸੀਂ ਬਹੁ ਨਾਲ ਪੜ੍ਹੋ ਨਾ, ਇਹਨੂੰ ਕਹਿੰਦੇ ਕੰਨ ਨਾਲ ਜ਼ਰੂਰ ਸੁਣੋ। ਜੇ ਕੰਨ ਨਾਲ ਨਹੀਂ ਸੁਣਨਾ ਤਾਂ ਅੰਦਰੋਂ ਜਦੋਂ ਅੰਤਰੀਵ ਗੁਪਤ ਰੂਪ ਵਿੱਚ ਪੜ੍ਹਦੇ ਹੈ ਤਾਂ ਇੱਕ ਕੰਨ ਆਪਣੇ ਅੰਦਰ ਵੀ ਨੇ, ਜਾਂ ਅੰਦਰਲੇ ਕੰਨਾਂ ਨਾਲ ਸੁਣੋ ਮੈਂ ਕੀ ਬੋਲ ਰਿਹਾ, ਇੱਕ ਓੰਕਾਰ ਕੌਣ ਹੈ, ਸਤਨਾਮ ਦਾ ਕੀ ਭਾਵ, ਕਰਤਾ ਪੁਰਖ ਨਿਰਭਉ ਹੈ, ਵਾਹਿਗੁਰੂ ਹੈ, ਨਿਰਵੈਰ ਵੀ ਵਾਹਿਗੁਰੂ ਹੈ, ਵੈਰ ਤੋਂ ਰਹਿਤ। ਇਸ ਤਰ੍ਹਾਂ ਕਹਿੰਦੇ ਨੇ ਧਿਆਨ ਕਰਕੇ ਇਸੇ ਨੂੰ ਹਵਨ ਮੰਨ ਲਓ ਕਿ ਕੰਨਾਂ ਨਾਲ ਬਾਣੀ ਸੁਣੋ।
1: ਜਪ ਤੇ ਆਤਮ ਸ਼ੁੱਧ ਮਾਰਜਨ ਦੋ ਕੰਨ ਟਾਲ।
0: ਇਸ ਕਰਕੇ ਜਪਜੀ ਸਾਹਿਬ ਪੜ੍ਹਨ ਦੇ ਨਾਲ ਆਤਮਾ ਬਿਲਕੁਲ ਸ਼ੁੱਧ ਹੋ ਜਾਂਦੀ ਹੈ। ਮੂਲ ਮੰਤਰ ਦਾ ਵੀ ਉਹੀ ਮਤਲਬ ਹੈ, ਜਪਜੀ ਸਾਹਿਬ ਦਾ ਵੀ ਉਹੀ ਭਾਵ ਹੈ ਕਿ ਹਰ ਪ੍ਰਕਾਰ ਦੇ ਨਾਲ ਆਤਮਾ ਦੀ ਜਿਹੜੀ ਸ਼ੁੱਧੀ ਹੈ ਅਥਵਾ ਜਿਹੜੇ ਦੁੱਖ ਨੇ, ਦਲਿੱਦਰ ਨੇ, ਇਹ ਬੰਦੇ ਦੀ ਆਪਣੀ ਇੱਛਾ ਤੇ ਸਾਰੀ ਗੱਲ ਨਿਰਭਰ ਕਰਦੀ ਹੈ। ਜਿਵੇਂ ਵੀ ਕੋਈ ਇੱਛਾ ਕਰ ਲਵੇ ਉਹਦੀ ਇੱਛਾ ਸਤਿਗੁਰੂ ਮਹਾਰਾਜ ਜੀ ਉਸੇ ਤਰ੍ਹਾਂ ਹੀ ਪੂਰੀ ਕਰ ਦਿੰਦੇ ਹਨ।
1: ਪ੍ਰਥਮ ਸਲੋਕ ਜਪ ਕੋ ਭਾਲੋ ਤਿਸ ਕੀ ਬਿਦ ਕੈ ਦੀਨ।
0: ਇਹ ਪਹਿਲਾ ਸਲੋਕ ਹੈ ਜਪਜੀ ਸਾਹਿਬ ਦਾ, ਇਹਦੀ ਵਿਧੀ ਕਹਿੰਦੇ ਮੈਂ ਭਲੇ ਤਰੀਕੇ ਨਾਲ ਕਹਿ ਦਿੱਤੀ ਹੈ।
1: ਆਗਿਆ ਸਭ ਪੂੜੀ ਨਕੋ ਕਹੇ ਤੋ ਸੁਣੋ ਪਰਵੇਨ।
0: ਕਹਿੰਦੇ ਸੁਣੋ ਸਿਆਣਿਓ, ਅੱਗੇ ਪੌੜੀਆਂ ਨੇ, ਪੌੜੀਆਂ ਦੇ ਮਹਾਤਮ ਨੇ, ਪੌੜੀ ਪੜ੍ਹਨ ਦੇ ਨਾਲ ਇਹ ਮਹਾਤਮ ਮਿਲਦਾ, ਇਹ ਮਹਾਤਮ ਮਿਲਦਾ, ਕੋਈ ਕਾਰਜ ਰਾਸ ਕਰਨਾ। ਜਿਵੇਂ ਗੁਰਬਾਣੀ ਵਿੱਚ ਸ਼ਬਦ ਨੇ, ਇਸੇ ਤਰ੍ਹਾਂ ਕਹਿੰਦੇ ਮੰਨ ਲਓ ਕਿ ਇਹ ਜਪਜੀ ਸਾਹਿਬ ਦੇ ਵਿੱਚ 40 ਪੌੜੀਆਂ ਕੁੱਲ ਗਿਣੀਆਂ ਨੇ, 40 ਸਾਰਾ ਗਿਣਤੀ ਗਿਣਦੇ ਨੇ, ਪਹਿਲਾਂ ਏਕ ਅੱਗ ਵਿੱਚ ਗਿਣ ਕੇ, ਅਖੀਰ ਸਲੋਕ ਵਿੱਚ ਗਿਣ ਕੇ। ਇਸ ਤਰ੍ਹਾਂ ਕਹਿੰਦੇ 40 ਕੁੱਲ ਜਿਹੜਾ ਹੈ, ਫਿਰ ਮੂਲ ਮੰਤਰ ਦੇ ਸਮੇਤ ਇਹਦੇ ਨਾਲ ਹਰ ਪ੍ਰਕਾਰ ਦੇ ਕਾਰਜ ਰਾਸ ਹੁੰਦੇ ਹਨ।
1: ਸ਼੍ਰੀ ਜਪ ਜੀ ਪੌੜੀ ਪ੍ਰਥਮ ਕਰੈ ਕਾਮਨਾ ਪੂਰ।
0: ਇੱਥੇ ਹੁਣ ਪਹਿਲਾਂ ਤਾਂ ਉਚਾਰਨ ਕੀਤਾ ਸੀ ਗੁਰਪ੍ਰਸਾਦ ਤੱਕ, ਫਿਰ ਉਚਾਰਨ ਕੀਤਾ ਪਹਿਲੇ ਏਕੇ ਤੱਕ। ਇਹ ਪੁਰਾਣੇ ਬਜ਼ੁਰਗ ਜਿਹੜੇ ਨੇ

0: ਕਹਿੰਦੇ ਬੜਾ ਭਾਰੀ ਮਹੱਤਵ ਮਿਲਦਾ ਆਦਿ ਗੁਰੇ ਨਮੈ ਜੁਗਾਦ ਗੁਰੇ ਨਮੈ ਸਤਿਗੁਰੇ ਨਮੈ ਸ੍ਰੀ ਗੁਰਦੇਵ ਨਮੈ ਇਹਦੇ ਵਿੱਚ ਜਿਵੇਂ ਮਹੱਤਵ ਹੈ ਇਸੇ ਪ੍ਰਕਾਰ ਕਹਿੰਦੇ ਪਹਿਲੀ ਪੌੜੀ ਜਿਹੜੀ ਹੈ ਜੇ ਨਾਲ ਰਲਾ ਕੇ ਮੂਲ ਮੰਤਰ ਦੇ ਪੜ੍ਹੀ ਜਾਵੇ ਤਾਂ ਫਿਰ ਹਰ ਪ੍ਰਕਾਰ ਦੀ ਜਿਹੜੀ ਕਾਮਨਾ ਜੀਵ ਦੀ ਉਹ ਪੂਰੀ ਹੋ ਜਾਂਦੀ ਹੈ
1: ਪਾਠਕ ਸਭ ਸੁਖ ਪਾਏ ਕੈ ਬਿਘਨ ਬਿਨਾ ਸਹਿ ਕੂਰ
0: ਜਿਹੜਾ ਇਹਦਾ ਪਾਠਕ ਹੈ ਉਹ ਸਲੋਕ ਅਤੇ ਮੂਲ ਮੰਤਰ ਲਾ ਕੇ ਪੜ੍ਹੇ ਤਾਂ ਉਹਦੇ ਸਾਰੇ ਜਿਹੜੇ ਵਿਘਨ ਨੇ ਹਰ ਪ੍ਰਕਾਰ ਦਾ ਕੂੜ ਹੈ ਭਾਵ ਜਿਤਨਾ ਵੀ ਮਨ ਦੇ ਉੱਤੇ ਬੋਝ ਹੈ ਜਾਂ ਕੋਈ ਕੂੜ ਰਾਜਾ ਕੂੜ ਪਰਜਾ ਸਾਰੀਆਂ ਚੀਜ਼ਾਂ ਕੂੜ ਵਿੱਚ ਜਿਹੜੀਆਂ ਆ ਗਈਆਂ ਮਨ ਦੇ ਉੱਤੇ ਜਿਵੇਂ ਪ੍ਰਭਾਵ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਇਹਨਾਂ ਦਾ ਪ੍ਰਭਾਵ ਆਪਣੇ ਆਪ ਹੀ ਦੂਰ ਹੋ ਜਾਂਦਾ ਹੈ
1: ਆਸ਼ਾ ਪਰ ਦੂਜੀ ਪਰ ਆਦਿ ਸੱਚ ਜੇ ਨਾਮ
0: ਆਸਾਂ ਨੂੰ ਪੂਰੀ ਕਰਨ ਲਈ ਜਿਹੜੀ ਪੌੜੀ ਪੜ੍ਹਨੀ ਹੈ ਸੋ ਆਸ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕੋਸੀ ਪੀ ਸੱਚ ਸੋ ਇਸ ਪੌੜੀ ਨੂੰ ਥੋੜਾ ਜਿਹਾ ਗਲਤੀ ਇਹ ਵੀ ਹੋਈ ਵੀ ਹੈ ਕਿ ਇਹਨੂੰ ਗਲਤੀ ਨਾਲ ਦੂਜੀ ਪੌੜੀ ਵਿੱਚ ਸ਼ਾਮਲ ਕਰ ਲਿਆ ਪਹਿਲੀ ਪੌੜੀ ਉਹ ਪਹਿਲੀ ਹੋਈ ਹੈ ਜਿੱਥੇ ਤੱਕ ਦੱਸਿਆ ਹੋਇਆ ਕਿਉਂਕਿ ਅੱਗੇ ਜਾ ਕੇ ਫੇਰ ਥੋੜਾ ਜਿਹਾ ਕਈ ਵਾਰ ਛਾਪੇਖਾਨੇ ਚ ਗਲਤੀ ਹੋ ਜਾਂਦੀ ਹੈ ਅੱਗੇ ਤਰਤੀਬ ਕਵੀ ਜੀ ਪੰਜਵੀਂ ਪੌੜੀ ਤੇ ਜਾ ਕੇ ਫੇਰ ਹੀ ਉੱਥੇ ਲਿਆਉਣਗੇ ਇਸ ਤਰ੍ਹਾਂ ਪਹਿਲੀ ਪੌੜੀ ਤੋਂ ਹੀ ਮੰਨ ਕੇ ਚੱਲਣਾ ਇੱਕ ਦੋ ਤਿੰਨ ਤੋਂ ਲੈ ਕੇ ਸਲੋਕ ਨੂੰ ਜਾ ਕੇ 40ਵੀਂ ਪੌੜੀ ਲਿਖਿਆ ਹੋਇਆ ਇਸ ਕਰਕੇ ਕਹਿੰਦੇ ਨੇ ਲਗਾਤਾਰ ਦੀ ਗਿਣਤੀ ਰੱਖਣੀ ਹੈ ਕਿ ਜਿਹੜਾ ਵੀ ਕੰਮ ਕਰਨਾ ਹੈ ਉਹਦੇ ਵਿੱਚ ਆਸਾ ਜੁਗਾ ਸੱਚ ਪੜ੍ਹਨ ਦੇ ਨਾਲ ਹਰ ਪ੍ਰਕਾਰ ਦੀ ਆਸਾ ਪੂਰੀ ਹੁੰਦੀ ਹੈ
1: ਦੇਵ ਮੰਤਰ ਚਲਨ ਮੈਂ ਉਸ਼ਦ ਰਸਾਇਣ ਸ਼ਾਮ
0: ਹੁਣ ਕਹਿੰਦੇ ਨੇ ਦੇਵ ਮੰਤਰ ਇਸ਼ਟ ਦੇਵ ਦਾ ਨਿਮੰਤਰਣ ਕਰਨਾ ਭਾਵ ਆਪਣੇ ਇਸ਼ਟ ਦੇਵ ਦੀ ਆਰਾਧਨਾ ਕਰਨੀ ਇਸ਼ਟ ਦੇਵ ਇੱਥੇ ਦੇਵਤੇ ਦਾ ਨਾਂ ਨਹੀਂ ਭਾਵ ਜਿਵੇਂ ਆਪਣਾ ਇਸ਼ਟ ਕੌਣ ਹੈ ਨਮੋ ਇਸ਼ਟ ਇਸ਼ਟੇ ਇਸ਼ਟਾਂ ਦਾ ਵੀ ਜੋ ਇਸ਼ਟ ਹੈ ਉਹ ਕੌਣ ਹੈ ਦੇਵਤਿਆਂ ਦਾ ਵੀ ਦੇਵ ਰੂਪ ਕੌਣ ਹੈ ਵਾਹਿਗੁਰੂ ਕਹਿੰਦੇ ਵਾਹਿਗੁਰੂ ਨੂੰ ਦਰਸ਼ਨ ਕਰਨ ਲਈ ਵਾਹਿਗੁਰੂ ਦਾ ਪ੍ਰਕਾਸ਼ ਮੰਗਣ ਲਈ ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਦੇਵ ਮੰਤਰ ਪੜ੍ਹੇ ਭਾਵ ਮੂਲ ਮੰਤਰ ਦਾ ਅਭਿਆਸ ਫਿਰ ਦੂਸਰੀ ਪੌੜੀ ਜਪਜੀ ਸਾਹਿਬ ਦੇ ਨਾਲ ਪੜ੍ਹਨੀ ਫਿਰ ਚੱਲਣ ਮੈਂ ਚੱਲਣ ਦੇ ਸਮੇਂ ਵਿੱਚ ਅਥਵਾ ਕਹਿੰਦੇ ਜੇ ਦਵਾਈ ਖਾਣੀ ਹੋਵੇ ਔਸ਼ਧੀ ਖਾਣੀ ਹੋਵੇ ਤਾਂ ਵੀ ਪਹਿਲਾਂ ਐਵੇਂ ਨਹੀਂ ਵੀ ਡਾਕਟਰ ਤੋਂ ਦਵਾਈ ਲਿਆਂਦੀ ਜਾਂ ਕੋਈ ਹੋਰ ਪਹਿਲਾਂ ਮੈਂ ਦੇਖਿਆ ਪੁਰਾਣੇ ਵੈਦ ਜਾਂ ਸਾਨੂੰ ਦਵਾਈ ਦਿੰਦੇ ਹੁੰਦੇ ਉਹਨਾਂ ਦੇ ਇੱਕ ਕਾਨੂੰਨ ਸੀ ਉਹਨਾਂ ਦਵਾਈ ਹੱਥ ਫੜ ਲੈਣੀ ਪਹਿਲਾਂ ਦਵਾਈ ਦੇਖਣੀ ਨਬਜ਼ ਦੇਖਣੀ ਫਿਰ ਉਹਨੇ ਦਵਾਈ ਦੇਖ ਕੇ ਹੱਥ ਵਿੱਚ ਪਕੜ ਕੇ ਅਰਦਾਸ ਕਰਨੀ ਗੁਰੂ ਨਾਨਕ ਸਾਹਿਬ ਦੀ ਉੱਥੇ ਪਿੰਡ ਦੇਖਿਆ ਫੋਟੋ ਲੱਗੀ ਸੀ ਬੜੀ ਪੁਰਾਣੀ ਗੱਲ ਹੈ ਫਿਰ ਉਹ ਕਿੰਨੀ ਦੇਰ ਹੱਥ ਜੋੜ ਕੇ ਬੈਠਾ ਰਿਹਾ ਮੈਂ ਕਿਹਾ ਇਹ ਕੀ ਪੜ੍ਹਿਆ ਹੁਣ ਕਹਿੰਦਾ ਇਹ ਮੈਂ ਜਪਜੀ ਸਾਹਿਬ ਦੀਆਂ ਪਹਿਲੀਆਂ ਪੰਜ ਪੌੜੀਆਂ ਤੇ ਸਲੋਕ ਪੜ੍ਹਿਆ ਮੈਂ ਇਹ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਇਹ ਦਵਾਈ ਦਵੂਈ ਕੋਈ ਚੀਜ਼ ਨਹੀਂ ਹੈਗੀ ਸਾਰੀ ਤੁਹਾਡੀ ਕਿਰਪਾ ਹੋਣੀ ਹੈ ਬਸ ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਜਦ ਮੈਂ ਦੁਕਾਨ ਆਰੰਭ ਕੀਤੀ ਕਿਸੇ ਮਹਾਂਪੁਰਸ਼ ਨੂੰ ਬੁਲਾਇਆ ਉਹ ਆ ਕੇ ਬੈਠ ਗਏ ਮਹਾਂਪੁਰਸ਼ ਕਹਿੰਦੇ ਕੀ ਅਰਦਾਸ ਕਰਾਂ ਵੀ ਸਾਰੀ ਦੁਨੀਆ ਪਿੰਡ ਸਾਰਾ ਬਿਮਾਰ ਹੋ ਕੇ ਤੇਰੇ ਕੋਲ ਆਵੇ ਦਵਾਈ ਲੈਣ ਕਹਿੰਦੇ ਨਹੀਂ ਜੀ ਮੈਂ ਤਾਂ ਨਹੀਂ ਕਿਹਾ ਸਾਰੇ ਬਿਮਾਰ ਹੋਣ ਕਹਿੰਦੇ ਦੱਸੋ ਭਾਈ ਫਿਰ ਕੀ ਅਰਦਾਸ ਕਰੀਏ ਵੈਦ ਨੇ ਬੁਲਾਇਆ ਸਾਰੇ ਚੁੱਪ ਕਰਕੇ ਕਹਿੰਦੇ ਤੁਸੀਂ ਦੱਸੋ ਜੀ ਕਹਿੰਦੇ ਮੈਂ ਇੱਕ ਗੱਲ ਕਹਿਣਾ ਕਿ ਜੋ ਜੀ ਆਵੇ ਸੋ ਰਾਜੀ ਜਾਵੇ ਬਸ ਇਸ ਗੱਲ ਉੱਤੇ ਭਾਈ ਅਰਦਾਸ ਕਰਕੇ ਪਾਠ ਕਰਕੇ ਬਾਣੀ ਪੜ੍ਹ ਕੇ ਦਵਾਈ ਦੇਣੀ ਹੈ ਔਰ ਆਪਾਂ ਵੀ ਇਸ ਗੁਣ ਨੂੰ ਗ੍ਰਹਿਣ ਕਰਨ ਨਾ ਸਿੱਖੀਏ ਸਤਿਗੁਰੂ ਮਹਾਰਾਜ ਕਹਿੰਦੇ ਦਵਾਈ ਖਾਣ ਤੋਂ ਪਹਿਲਾਂ ਦਵਾਈ ਵਾਲੇ ਨੂੰ ਯਾਦ ਕਰ ਲਓ ਔਰ ਗੁਰਬਾਣੀ ਅੰਦਰ ਪ੍ਰਮਾਣ ਵੀ ਹੈ ਔਖਦ ਆਏ ਰਾਸ ਜਾਂ ਵਿੱਚ ਆਪ ਖਲੋਆ ਜੇ ਵਾਹਿਗੁਰੂ ਵਿੱਚ ਹਾਜ਼ਰ ਹੈ ਤਾਂ ਦਵਾਈ ਅਸਰ ਕਰਦੀ ਹੈ ਤੇ ਰਸਾਇਣ ਜਿਹੜਾ ਹੈ ਫਿਰ ਸ਼ਾਮ ਰਸਾਇਣ ਬਣਾਉਣ ਦੇ ਵਿੱਚ ਕੋਈ ਚੀਜ਼ ਐਸੀ ਬਣਾਉਣ ਦੇ ਵਿੱਚ ਅਤੇ ਫਿਰ ਜਿਹੜਾ ਸ਼ਾਮ ਹੈ ਸ਼ਰਨ ਲੈਣ ਲਈ ਹਰ ਕਾਰਜ ਵਿੱਚ ਹੀ ਬਾਣੀ ਪੜ੍ਹਨੀ ਚਾਹੀਦੀ ਹੈ ਜਪਜੀ ਸਾਹਿਬ ਦੀਆਂ ਪੌੜੀਆਂ
1: ਬਿਪਤਾ ਕਾਰਜ ਹਨ ਮੈਂ ਗਾਵੇ ਕੋ ਰਹਿ ਲਾਗ
0: ਕੋਈ ਬਿਪਤਾ ਪੈ ਗਈ ਕੋਈ ਕਾਰਜ ਦੀ ਹਾਨੀ ਹੋ ਗਈ ਕਹਿੰਦੇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਇਹ ਪੌੜੀ ਦਾ ਜਾਪ ਕਰਦੇ ਰਹੋ
1: ਕਾਰਜ ਕਾਹੂ ਅਟਕ ਮੈਂ ਦੇ ਭੇਟ ਗੁਰ ਭਾਗ
0: ਪਰ ਇੱਕ ਹੈ ਕਿ ਗੱਲ ਧਿਆਨ ਨਾਲ ਕਹਿੰਦੇ ਸੁਣੋ ਭਾਈ ਜੇ ਕਾਰਜ ਦੇ ਵਿੱਚ ਅਟਕ ਪੈ ਜਾਵੇ ਕਾਰਜ ਸਿਰੇ ਨਾ ਲੱਗਦਾ ਹੋਵੇ ਤਾਂ ਫਿਰ ਉੱਥੇ ਜਿਹੜੀ ਗੁਰੂ ਦੀ ਭੇਟਾ ਹੈ ਨਾ।

0: ਦਸਵੰਧ ਉਹ ਜ਼ਰੂਰ ਕਰ ਦਿਓ, ਕਿਉਂਕਿ ਗੁਰੂ ਦੀ ਭੇਟਾ ਦਸਵੰਧ ਨਾ ਦੇਣ ਕਰਕੇ ਕਾਰਜ ਵਿੱਚ ਅਟਕ ਪਈ ਹੋਈ ਹੈ। ਦਸਵੰਧ ਕੱਢ ਦਿਓ, ਕਾਰਜ ਦੀ ਅਟਕ ਦੂਰ ਹੋ ਜਾਵੇਗੀ।
1: ਨਵ ਕਰ ਨਵ ਗੁਣ ਸੰਗ੍ਰਹਿ ਜੋਤੀ ਕੋ ਕਰ ਧਿਆਨ।
0: ਕਹਿੰਦੇ ਜਿਹੜਾ ਹੈ ਨਵੇਂ ਘਰ ਚ ਪ੍ਰਵੇਸ਼ ਕਰਨਾ, ਕੋਈ ਨਵਾਂ ਗੁਣ ਗ੍ਰਹਿਣ ਕਰਨਾ, ਵਿਦਿਆ ਲੈਣ ਵਾਸਤੇ ਕੋਈ ਗੁਣ ਨੂੰ ਗ੍ਰਹਿਣ ਕਰਨਾ। ਸਾਰੇ ਗੁਣ ਹੀ ਲੈਂਦੇ ਆਪਾਂ ਜਾ ਕੇ ਸਕੂਲਾਂ ਚ ਕਾਲਜਾਂ ਚ, ਡਿਪਲੋਮੇ ਕਰਦੇ, ਕੋਈ ਇੰਜੀਨੀਅਰਿੰਗ ਕਰਦਾ, ਕੋਈ ਕਿਤੇ ਕਰਦਾ, ਕੋਈ ਵੀ ਕੰਮ ਸਿੱਖਣਾ ਆਪਾਂ ਨੇ, ਕਿਸੇ ਤੋਂ ਕੋਈ ਵੀ ਗੁਣ ਲੈਣਾ, ਚਾਹੇ ਵਿਦਿਆ ਦਾ ਗੁਣ ਲੈਣਾ, ਸਾਰੇ ਗੁਣਾਂ ਤੋਂ ਪਹਿਲਾਂ ਦੇਖੋ ਬਾਣੀ ਦੀ ਲੋੜ ਹੈ ਆਪਾਂ ਨੂੰ। ਫਿਰ ਉਹਦੇ ਨਾਲ ਨਾਲ ਚੌਥੀ ਕੋ ਕਰ ਧਿਆਨ, ਕਹਿੰਦੇ ਇਹਦੇ ਲਈ ਚੌਥੀ ਪੌੜੀ ਜਿਹੜੀ ਹੈ ਉਹ ਪੜ੍ਹੇਗਾ ਤਾਂ ਇਹ ਸਫਲਾ ਹੋਏਗਾ ਕਾਰਜ ਜੋ ਵੀ ਕਰਨਾ, ਘਰ ਵਿੱਚ ਪ੍ਰਵੇਸ਼ ਕਰਨਾ, ਗੁਣਾਂ ਨੂੰ ਗ੍ਰਹਿਣ ਕਰਨਾ।
1: ਜਪ ਜਪ ਸਮ ਪਰ ਸਪਤ ਦਿਨ ਸਪਤ ਭੇਟ ਧਰਮਾਨ।
0: ਕਹਿੰਦੇ ਫਿਰ ਇਸੇ ਤਰੀਕੇ ਦੇ ਨਾਲ ਜਦੋਂ ਜਪੋ, ਜਪ ਸਮ, ਜਪਜੀ ਦੇ ਤੁਲ ਭਾਵ ਜਪਜੀ ਦੀਆਂ 40 ਪੌੜੀਆਂ ਨੇ। ਕਹਿੰਦੇ 40 ਵਾਰ ਜਿਹੜਾ ਜਪਜੀ ਸਾਹਿਬ ਦਾ ਉਹ ਪਾਠ ਹੈ ਹਰ ਵਕਤ, ਜਿਵੇਂ ਪੰਜਵੀਂ ਪੌੜੀ ਦਾ ਜਾਪ ਕਰਨਾ ਹੈ ਜਾਂ ਚੌਥੀ ਪੌੜੀ ਦਾ ਜਾਪ ਕਰਨਾ ਹੁਣ ਦੱਸ ਰਹੇ ਨੇ, ਕਹਿੰਦੇ ਫਿਰ ਉਨਾ ਹੀ ਪਾਠ ਕਰੋ ਰੋਜ਼, ਹਰ ਰੋਜ਼। ਅਤੇ ਇਸੇ ਪ੍ਰਕਾਰ ਜਿਵੇਂ ਦੇਗ ਤਿਆਰ ਕਰਨੀ, ਪਹਿਲਾਂ ਤਾਂ ਬਹੁਤ ਕੁਝ ਸੀ, ਹੁਣ ਸਮਾਂ ਘੱਟ ਗਿਆ ਸਾਰਿਆਂ ਕੋਲੇ। ਪਹਿਲਾਂ ਜਿਵੇਂ ਹਰ ਰੋਜ਼ ਹਰ ਘਰ ਵਿੱਚ ਹੀ ਦੇਗ ਬਣਦੀ ਸੀ, ਹਰ ਰੋਜ਼ ਹਰ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਪ੍ਰਸ਼ਾਦੇ ਨੂੰ ਲਿਆ ਕੇ ਅਰਦਾਸ ਕਰਨੀ, ਕਿਰਪਾਨ ਭੇਟਾ ਕਰਨੀ, ਕੜਾਹ ਪ੍ਰਸ਼ਾਦ ਬਣਾਉਣਾ। ਉਹ ਫਿਰ ਹੌਲੀ ਹੌਲੀ ਘਟਿਆ, ਫਿਰ ਲੋਕੀ ਹਫ਼ਤੇ ਬਾਅਦ ਬਣਾਉਣ ਲੱਗੇ, ਫਿਰ ਸੰਗਰਾਂਦ ਵਾਲੇ ਦਿਨ ਦੇਗ ਬਣਾਉਣ ਲੱਗੇ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਵੀ ਆਪਣਾ ਕੋਈ ਕਾਰਜ ਪੈਂਦਾ ਆਪਾਂ ਨੂੰ ਤਾਂ ਇਹਦੇ ਵਿੱਚ ਇੱਥੇ ਲਿਖੀਆਂ ਸਪਤ ਭੇਟਾ, ਕਹਿੰਦੇ 7 ਵਾਰੀ ਕੜਾਹ ਪ੍ਰਸ਼ਾਦ ਦਿਓ ਜਾਂ ਇਸੇ ਪ੍ਰਕਾਰ ਰੋਜ਼ ਕੜਾਹ ਪ੍ਰਸ਼ਾਦ ਕਰੋ। ਕੜਾਹ ਪ੍ਰਸ਼ਾਦ ਕਰਕੇ ਅਰਦਾਸ ਬੇਨਤੀ ਕਰਕੇ ਬਾਣੀ ਪੜ੍ਹ ਕੇ ਤਾਂ ਗੁਰਾਂ ਦੇ ਅੱਗੇ ਕੋਈ ਅਰਦਾਸ ਕਰਿਆ ਕਰੋ।
1: ਉੱਦਮ ਪੰਜੇ ਜੁੱਤ ਮੈਂ ਛੇਵੀਂ ਸਪਤਮ ਬੰਦ।
0: ਹੁਣ ਜਿਹੜਾ ਉੱਦਮ ਵਾਸਤੇ ਪੰਜਵੀਂ ਪੌੜੀ ਆਖੀ ਹੈ, ਮਨ ਦੇ ਅੰਦਰ ਉੱਦਮ ਨਹੀਂ ਪੈਂਦਾ, ਆਲਸ ਹੋ ਗਿਆ, ਤਾਂ ਉਹਦੇ ਲਈ ਇੱਥੇ ਜਿਹੜੀ 5 ਦੀ ਗਿਣਤੀ ਪਹਿਲਾਂ ਬੇਨਤੀ ਕਰਦੇ ਹਾਂ ਕਿ ਜਿਹੜੀ 5 ਦੀ ਗਿਣਤੀ ਉਹ ਚੌਥੀ ਨੂੰ ਆ ਕੇ ਲੱਗਦੀ ਹੈ, ਕਿਉਂਕਿ ਕਵੀ ਜੀ ਨੇ ਪਹਿਲੇ ਤੋਂ ਲਿਆ, ਤਾਂ ਤੇ ਇਹ ਥੋੜਾ ਜਿਹਾ ਟਪਲਾ ਜ਼ਰੂਰ ਪੈਂਦਾ ਆਮ ਬੰਦੇ ਵਾਸਤੇ, ਕਿਉਂਕਿ ਪਹਿਲੇ ਤੋਂ ਲਿਆ ਜਿਹੜਾ ਆਦਿ ਨਾਨਕ ਹੋਸੀ ਵੀ ਸੱਚ ਤੇ ਏਕਾ ਲੱਗਿਆ ਹੋਇਆ ਉਹਨੂੰ ਕਵੀ ਜੀ ਨੇ ਗਿਣਿਆ ਪਹਿਲੀ ਪੌੜੀ। ਉਥੋਂ ਬਾਅਦ ਜਿਹੜੀ ਸੋਚਿਆ ਸੋਚਣਾ ਹੋਵੇ ਵਾਲੀ ਇਹ ਦੂਜੀ ਪੌੜੀ ਗਿਣੀ ਹੈ, ਫਿਰ ਤੀਜੀ ਹੁਕਮੀ ਹੋਵੇ ਨੇ ਆਕਾਰ, ਚੌਥੀ ਪੌੜੀ ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਪੰਜਵੀਂ ਪੌੜੀ ਆ ਕੇ ਗਿਣੀ ਹੈ ਸਾਚਾ ਸਾਹਿਬ ਸਾਚਨਾ ਹੈ ਭਾਖਿਆ ਪਾਉ ਅਪਾਰ। ਕਹਿੰਦੇ ਇਉਂ ਉੱਦਮ ਦੇ ਵਿੱਚ ਇਉਂ ਪੰਜਵੀਂ ਤੇ ਯੁੱਧ ਮੈਂ 6ਵੀਂ, ਜੇ ਥਾਪਿਆ ਨਾ ਜਾਏ ਕੀਤਾ ਨਾ ਹੋਏ, ਜੰਗ ਯੁੱਧ ਵਿੱਚ ਜਾਣਾ ਹੈ ਤਾਂ ਕਹਿੰਦੇ ਇਸ ਪੌੜੀ ਦਾ ਅਭਿਆਸ ਕਰਨਾ। ਫਿਰ ਅੱਗੇ ਸਪਤਮ ਬੰਧ, ਜਦੋਂ ਰਿਸ਼ਤੇਦਾਰੀ ਆਦਿਕ ਦੇ ਵਿੱਚ ਜਾਣਾ ਤਾਂ ਰੱਖਿਆ ਵਾਸਤੇ, ਬੰਧੂ ਦੀ ਰੱਖਿਆ ਲਈ ਕੋਈ ਰਿਸ਼ਤੇਦਾਰੀ ਤੇ ਕੋਈ ਬਿਪਤਾ ਪਵੇ, ਤਾਂ ਕਹਿੰਦੇ ਉਸ ਵਕਤ ਜਿਹੜੀ ਹੈ ਨਾ ਪੌੜੀ, ਇਹ 7ਵੀਂ ਪੌੜੀ ਜਿਹਨੂੰ ਆਪਾਂ ਇੱਥੇ ਗਿਣਾਂਗੇ 6ਵੀਂ ਪੌੜੀ, ਤੀਰਥ ਨਹਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਹਾਏ ਕਰੀ। ਇਸ ਤਰੀਕੇ ਨਾਲ ਕਹਿੰਦੇ ਬਿਪਤਾ ਦੇ ਸਮੇਂ, ਰੱਖਿਆ ਸਮੇਂ ਐਸੀਆਂ ਪੌੜੀਆਂ ਦਾ ਜਾਪ ਕਰੇ।
1: ਅਟਕੀ ਨਾਰੇ 8ਵੀਂ ਨਾਵੀਂ ਮੰਤਰੈ ਸੰਦ।
0: ਉਹ ਜੇ ਪ੍ਰਸੂਤਾ ਭਾਵ ਦੇ ਵਿੱਚ ਅਟਕ ਪੈ ਜਾਵੇ ਤਾਂ ਕਹਿੰਦੇ ਫਿਰ ਉਸ ਵਕਤ 8ਵੀਂ ਦੀ ਜਗ੍ਹਾ ਇੱਥੇ 7ਵੀਂ ਗਿਣਾਂਗੇ। 7ਵੀਂ ਪੌੜੀ ਦਾ ਜਿਹੜਾ ਜਾਪ ਹੈ ਉਹ ਸੁਣਿਆ ਸਿੱਧ ਪੀਰ ਸੁਰਨਾਸ, ਸੁਣਿਆ ਧਰਤਵਲ ਆਕਾਸ, ਕਹਿੰਦੇ ਇਸ ਪੌੜੀ ਦਾ ਜਾਪ ਕਰੇ ਤਾਂ ਤੇ ਰੱਖਿਆ ਹੋਵੇ ਗੁਰੂ ਸਾਹਿਬ ਵੱਲੋਂ।
1: 10ਵੀਂ 10 ਬਨਜੀ ਜੋ ਵਾਹਨ ਲੈਬੇ ਬੀਚ।
0: ਸੋ ਇਸੇ ਪ੍ਰਕਾਰ ਕਹਿੰਦੇ ਨੇ ਇਹ ਜਿਹੜੀਆਂ ਵੀ ਪੌੜੀਆਂ ਨੇ ਇਹ ਸੰਗਦੇ 10ਵੀਂ ਜਿਹੜੀ ਹੈ ਬਣ ਜਾਦਕ ਦੇ ਕਾਰਜ ਵਿੱਚ, ਹੋਰ ਕਿਤੇ ਜਾਣਾ, ਕੋਈ ਐਸੀ ਚੀਜ਼ ਕਾਮਯਾਬੀ ਵਾਹਨ ਦੇ ਖਰੀਦਣ ਵਿੱਚ, ਤੇ ਇਹਦੇ ਵਿੱਚ ਸਮੁੱਚੀ ਮੈਂ ਇੱਕ ਚੀਜ਼ ਕੱਢੀ ਹੈ ਕਿ ਜਿਵੇਂ ਇੱਥੇ ਮਹਾਤਮ ਲਿਖੇ ਹੋਏ ਨੇ ਉਹ ਸਾਰਿਆਂ ਨਾਲੋਂ ਸ੍ਰੇਸ਼ਟ ਚੀਜ਼ ਤਾਂ ਮੈਂ ਜਪਜੀ ਸਾਹਿਬ ਨੂੰ ਹੀ ਗਿਣਿਆ। ਔਰ ਮੈਨੂੰ ਇਹ ਗੱਲ ਕਾਫੀ, ਮੈਂ ਪਹਿਲਾਂ ਵੀ ਖੋਜ ਕੀਤੀ, ਮੈਂ 4ਵੀਂ 5ਵੀਂ ਕਿ ਵਾਰ ਇਹ ਕਥਾ ਕਰ ਰਿਹਾ, 3-4 ਕ ਵਾਰ ਮੈਂ ਸੁਣੀ ਹੋਈ ਹੈ ਕਥਾ, 8ਵੀਂ 9ਵੀਂ ਵਾਰ ਇਹ ਕਥਾ ਚੱਲ ਰਹੀ ਹੈ। ਫਿਰ ਇਹਦੇ ਬਾਰੇ ਮੈਂ ਕਿਸੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਤੋਂ ਪੁੱਛਿਆ, ਮੈਂ ਇੰਨਾ ਜਿਹੜਾ ਕੁਛ ਲਿਖਿਆ ਹੋਇਆ ਐਂ ਤਾਂ ਬੰਦਾ ਕਰ ਹੀ ਨਹੀਂ ਸਕਦਾ, ਕਿਹੜੀ ਕਿਹੜੀ ਪੌੜੀ ਦਾ ਜਾਪ ਕਰੂਗਾ, ਇਹਦੇ ਪੌੜੀ ਦਾ ਇੰਨਾ ਜਾਪ ਕਰੋ, ਇਹਦਾ ਇੰਨਾ ਕਰੋ। ਉਹ ਕਹਿੰਦੇ ਮੁਕਦੀ ਗੱਲ ਮੁਕਾ ਦਿੰਦਾ ਜਪਜੀ ਸਾਹਿਬ ਦੇ 21 ਜਾਂ 25 ਪਾਠ ਰੋਜ਼ ਕਰੀ ਜਾਓ, ਪੌੜੀਆਂ ਵਾਲੇ ਚੱਕਰ ਚ ਪਾਓ ਹੀ ਨਾ। ਕਹਿੰਦੇ ਸਾਰੀਆਂ ਪੌੜੀਆਂ ਰੋਜ਼ ਆਉਂਦੀਆਂ ਹੀ ਹੋ ਗਈਆਂ, ਫਿਰ ਜਿਹੜਾ ਫੁਰਨਾ ਕਰੀ ਜਾਓਗੇ ਉਹੀ ਪੂਰਾ ਹੋ ਜਾਏਗਾ। ਪਰ ਇਹ ਹੈ ਕਿ ਇੱਕ ਇੱਕ ਪੌੜੀ ਨੂੰ ਆਪਾਂ ਸੁਣ ਤਾਂ ਲਈਏ, ਤਾਂ ਕਿ ਆਪਣੇ ਮਨ ਚ ਇਹ ਤਾਂ ਨਾ ਰਹੇ ਕਿ ਸਾਡੇ ਗੁਰੂ ਘਰ ਦੇ ਜਾਂ ਬਾਣੀ ਦੇ ਅੰਦਰ ਇੰਨੀ ਸ਼ਕਤੀ ਨਹੀਂ, ਜਾਂ ਫਲਾਨੀ ਗੱਲ ਨਹੀਂ ਹੋ ਸਕਦੀ, ਆਹ ਨਹੀਂ ਹੋ ਸਕਦੀ। ਉਹ ਸਾਰਾ ਆਪਣਾ ਸੰਸਾ ਦੂਰ ਕਰਨ ਵਾਸਤੇ ਕੱਲੀ ਕੱਲੀ ਪੌੜੀ ਦਾ ਜਿਹੜਾ ਮਹਾਤਮਾ ਸੁਣਨਾ ਚਾਹੀਦਾ ਹੈ।
1: ਚੜ੍ਹਨੇ ਕਿਰਿਆ ਵਿਕਰਿਆ ਵਿਖੇ 11 ਪੌੜੀ ਖੀਚ,
0: ਕਹਿੰਦੇ ਜਦੋਂ ਕੋਈ ਚੜ੍ਹਨਾ, ਚੜ੍ਹਨੇ ਵਾਲੇ ਭਾਵ ਸੌਦਾਗਰੀ ਆਦਿਕ ਕਰਨੀ, ਘੋੜਿਆਂ ਦੀ ਖਰੀਦੋ ਫਰੋਖਤ ਆਦਿਕ ਕਰਨੀ ਹੈ, ਤਾਂ ਕਹਿੰਦੇ ਉਸ ਵਕਤ 11ਵੀਂ ਪੌੜੀ ਜਿਹੜੀ ਹੈ ਜਪਜੀ ਸਾਹਿਬ ਦੀ ਪੜ੍ਹਨਾ ਕਰੇ।
1: ਬਾਰੀ ਪਰ ਕਲਪਨ ਕਰੇ ਦੁੱਖ ਅਰਿਸ਼ਟ ਕੋ ਨਾਸ਼,
0: 12ਵੀਂ ਪੌੜੀ ਪੜ੍ਹ ਕੇ ਜਿਹੜੀ ਕਲਪਨਾ ਹੈ ਆਦੀ, ਦੁੱਖ ਹੁੰਦਾ ਵਿਆਧੀ ਤੇ ਅਰਿਸ਼ਟ ਹੁੰਦੀ ਉਪਾਧੀ, ਇਹ ਤਿੰਨਾਂ ਦਾ ਨਾਸ ਬਾਣੀ ਨਹੀਂ ਕਰਨਾ। ਆਦੀ ਵਿਆਧੀ ਉਪਾਧੀ ਤਿੰਨੇ ਰੋਗ ਬਾਣੀ ਨਾਸ ਕਰਦੀ ਹੈ। ਆਪਣੇ ਚ ਕਮੀ ਹੁੰਦੀ ਅਸਲ ਵਿੱਚ, ਕਮੀ ਇਉਂ ਵੀ ਪੈ ਜਾਂਦੀ ਕਈ ਵਾਰ ਤਾਂ ਆਪਾਂ ਆਪ ਪਾਠ ਕਰਦੇ ਹਾਂ, ਪਾਠ ਕਰਦਿਆਂ ਸਾਡੀਆਂ ਆਪਣੀਆਂ ਬਹੁਤ ਸਾਰੀਆਂ ਗਲਤੀਆਂ ਉਹ ਦੇਖਣੀਆਂ ਪੈਂਦੀਆਂ, ਇਹ ਬੰਦੇ ਚ ਕੀ ਗਲਤੀਆਂ ਨੇ। ਸੋ ਇੱਕ ਵਾਰੀ ਕਿਸੇ ਨੇ ਇਸ ਤਰ੍ਹਾਂ ਵੀ ਕਿਹਾ, ਕਹਿੰਦੇ ਕੋਈ ਬੰਦਾ ਕਹਿੰਦਾ ਤੁਸੀਂ ਸੁਖਮਨੀ ਸਾਹਿਬ ਦੇ ਇੰਨੇ ਪਾਠ, 100 ਪਾਠ ਕਰੋ ਤੁਹਾਡਾ ਕਾਰਜ ਰਾਸ ਹੋਏਗਾ, ਐਂ ਹੋਏਗਾ। ਉਹਨਾਂ ਨੇ ਗਾਹਾਂ ਪਾਠੀ ਨੂੰ ਕਿਹਾ ਤੂੰ ਪਾਠ ਕਰ। ਪਾਠੀ ਨੇ ਕਿਹਾ ਜੀ ਮੈਂ ਤਾਂ ਰੁਪਈਆ ਲਊਂਗਾ 1000। ਕਹਿੰਦੇ ਠੀਕ ਆ ਬਈ 1000 ਰੁਪਈਆ ਲੈ ਲਈ ਤੂੰ ਪਾਠ ਕਰ। ਪਾਠੀ ਨੇ ਕੋਈ ਪਾਠ ਨਹੀਂ ਕੀਤਾ, ਉਹ 7ਵੇਂ ਦਿਨ ਨੂੰ ਅਰਦਾਸ ਕਰਤੀ ਦੇਗ ਲੈ ਕੇ, ਕਹਿੰਦੇ ਜੀ ਮੈਂ ਪਾਠ ਕਰਤੇ। ਉਹਨੂੰ ਕੀ ਉਹਨੇ 1000 ਰੁਪਏ ਜੇਬ ਪਾ ਲਿਆ ਆਪਦੇ ਚ। ਬਾਅਦ ਵਿੱਚ ਉਹ ਘਰ ਵਾਲੇ ਕਹਿਣ ਸੁਖਮਨੀ ਸਾਹਿਬ ਚ ਕੋਈ ਤਾਕਤ ਨਹੀਂ ਹੈ। ਮੈਂ ਕਿਹਾ ਕਿਉਂ? ਕਹਿੰਦੇ ਸੁਖਮਨੀ ਸਾਹਿਬ ਪੜ੍ਹਾਇਆ ਸੀ, ਪਾਠ ਕਰਾਇਆ, ਕੋਈ ਕੰਮ ਨਹੀਂ ਬਣਿਆ। ਮੈਂ ਕਿਹਾ ਪਹਿਲਾਂ ਪਤਾ ਤਾਂ ਕਰ ਲਓ ਕਿ ਉਹਦਾ ਪਾਠੀ ਹੈ। ਜਿਵੇਂ ਕੋਈ ਬੰਦਾ ਪਿੰਡ ਚ ਘੁੰਮਦੇ ਹੁੰਦੇ ਗਏ ਪਾਠੀ ਸਾਈਕਲਾਂ ਤੇ, ਉਹ ਕਹਿੰਦਾ ਪਾਠ ਕਰਾ ਲਓ। ਇੱਕ ਜਿਮੀਦਾਰ ਕਹਿੰਦਾ 9ਵੇਂ ਮਹੱਲੇ ਦੇ ਸਲੋਕ ਪੜ੍ਹੇਗਾ, ਉਹ ਪਿੰਡਾਂ ਵਾਲੇ ਸਿੱਧੀ ਬੋਲੀ ਬੋਲਦੇ ਆ।
2: ਉਹਨਾਂ ਨੇ ਸੋਚਿਆ ਬਈ ਸਹਿਜ ਪਾਠ ਕਰਦਾ ਸਾਡੇ ਘਰੇ, ਕਈ ਵਾਰ ਉਹ ਵੀ ਧੋਖਾ ਹੋ ਜਾਂਦਾ। ਉਹ ਪਹਿਲੇ ਦਿਨ ਜਪਜੀ ਸਾਹਿਬ ਪੜ੍ਹ ਗਿਆ, 7ਵੇਂ ਦਿਨ 9ਵੇਂ ਮਹੱਲੇ ਸਲੋਕ ਪੜ੍ਹਤੇ, ਅਖੰਡ ਪਾਠ ਤਾਂ ਉਹਨੇ ਕੀਤਾ ਹੀ ਨਹੀਂ। ਸਾਡੇ ਬੋਲਣ ਵਿੱਚ ਫਰਕ ਹੁੰਦਾ, ਇਸ ਕਰਕੇ ਆਪਾਂ ਗੁਰਬਾਣੀ ਅੰਦਰ ਕਿੰਤੂ ਪਰੰਤੂ ਕਰ ਰਹੇ, ਅਸੀਂ ਇੰਨੀ ਬਾਣੀ ਪੜ੍ਹੀ ਸਾਡਾ ਕੰਮ ਨਹੀਂ ਬਣਿਆ। ਕੰਮ ਇਸ ਕਰਕੇ ਨਹੀਂ ਬਣਿਆ ਕਿਉਂਕਿ ਬਾਣੀ ਨੇ ਬੜੀ ਗਲਤ ਪੜ੍ਹੀ ਹੈ। ਬਾਣੀ ਇੱਕ ਤਾਂ ਸ਼ੁੱਧ ਪੜ੍ਹਨਾ ਸਿੱਖੋ, ਇੱਕ ਆਪਣੇ ਸਰੀਰ ਦੀ ਸ਼ੁੱਧੀ, ਖਾਣਾ ਪੀਣਾ ਪਹਿਨਣਾ ਠੀਕ ਹੋਣਾ ਚਾਹੀਦਾ, ਇੱਕ ਗੁਰੂ ਵਾਲੇ ਬਣ ਕੇ ਫੇਰ ਪੜ੍ਹੋ, ਫੇਰ ਬਹੁਤਾ ਮਹਾਤਮ ਪ੍ਰਾਪਤ ਹੁੰਦਾ ਹੈ।
1: 13 ਤੇ ਸਿੱਧਨ ਭਜੈ ਕਾਰਜ ਰਾਜਸੀ ਰਾਸ,
2: ਇਸ ਕਰਕੇ ਕਹਿੰਦੇ ਨੇ ਜੇ ਕੋਈ ਪ੍ਰਾਪਤੀ ਕਰਨੀ ਹੋਵੇ ਐਸੀ ਰਾਜਸੀ ਕਾਰਜ ਹੈ, ਜਾਂ ਸਿੱਧੀਆਂ ਵਾਸਤੇ ਕੋਈ ਕਰਦਾ ਹੈ ਵੀ ਮੈਨੂੰ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜਾਏ, ਆਪੋ ਆਪਣੇ ਸ਼ੌਂਕ ਹੁੰਦੇ ਨੇ। ਆਪਣੇ ਵਿੱਚ ਸਾਰੇ ਜਾਣੇ ਇੱਕੋ ਸੁਭਾਅ ਦੇ ਨਹੀਂ ਬੈਠੇ, ਕੋਈ ਕਿਸੇ ਸੁਭਾਅ ਦਾ ਬੈਠਾ, ਕੋਈ ਕਿਸੇ ਸੁਭਾਅ ਦਾ ਬੈਠਾ। ਕਈਆਂ ਨੂੰ ਰਿੱਧੀਆਂ ਸਿੱਧੀਆਂ ਪਸੰਦ ਨੇ, ਕਈਆਂ ਨੂੰ ਬ੍ਰਹਮ ਗਿਆਨ ਪਸੰਦ ਹੈ, ਕਈਆਂ ਨੂੰ ਮਾਇਆ ਪਸੰਦ ਹੈ, ਕਿਸੇ ਨੂੰ ਕੁਛ ਚਾਹੀਦਾ, ਆਪੋ ਆਪਣੇ ਮਤਲਬ ਦੇ ਮੁਤਾਬਕ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜੀ ਵੀ ਚੀਜ਼ ਚਾਹੀਦੀ ਆ ਨਾ, ਇੱਥੇ ਸਤਿਗੁਰੂ ਦੇ ਕਹਿਣ ਦਾ ਭਾਵ ਆ ਉਹ ਪਾਈ, ਕਿਤੇ ਹੋਰ ਨਾ ਜਾਇਓ। ਜਪਜੀ ਸਾਹਿਬ ਹੈ, ਗੁਰਬਾਣੀ ਹੈ, ਗੁਰਬਾਣੀ ਵਿੱਚੋਂ ਹੀ ਸਾਰਾ ਕੁਝ ਪ੍ਰਾਪਤ ਹੋਵੇਗਾ।
1: ਯੰਤਰਨ ਮੈਂ ਚੋ ਦਸ਼ ਕਯੋ ਪੰਜ ਦਸ਼ੀ ਤੇ ਭੂਤ,
2: ਹੁਣ ਜੇ ਕੋਈ ਜੰਤਰ ਮੰਤਰ ਤੰਤਰ ਆਦਿ ਕਿਸੇ ਤੇ ਅਸਰ ਕਰੇ, 14ਵੀਂ ਪੌੜੀ ਕਹਿੰਦੇ ਪੜ੍ਹੋ, ਇਹ ਪੰਜ ਦਸੀ ਜਿਹੜੀ ਪੰਜ ਤੇ ਦਸੀ 15ਵੀਂ ਪੌੜੀ ਹੈ, ਕਹਿੰਦੇ ਇਹ ਜੇ ਕੋਈ ਪ੍ਰਭਾਵ ਪੈ ਜਾਂਦਾ ਗਲਤ ਕਿਸਮ ਦਾ ਬਾਹਰਲੀ ਹਵਾ ਦਾ, ਤਾਂ ਉਹਦੇ ਵਾਸਤੇ ਕਹਿੰਦੇ 15ਵੀਂ ਪੌੜੀ ਪੜਿਆ ਕਰੋ।
1: ਬੋਲਸ ਤੇ ਡਾਕਨ ਤਜੈ ਸੱਤ ਦਸ ਮੋਹਨ ਕੂਤ,
2: ਇਸੇ ਪ੍ਰਕਾਰ ਕਹਿੰਦੇ 16ਵੀਂ ਪੌੜੀ ਜਿਹੜੀ ਹੈ ਇਹਨਾਂ ਡਾਕਣੀਆਂ ਆਦਿਕ ਛੱਡ ਜਾਂਦੀਆਂ ਨੇ। 7-10 17ਵੀਂ ਪੌੜੀ ਵਿੱਚ ਕਹਿੰਦੇ ਨੇ ਅੱਛੇ ਭੋਜਨ ਪ੍ਰਾਪਤੀ ਵਾਸਤੇ ਕਿ ਜੇ ਚੰਗੇ ਭੋਜਨ ਛਕਣੇ ਨੇ, ਮਹਾਰਾਜ ਸਾਨੂੰ ਵਧੀਆ ਖਾਣ ਨੂੰ ਦੇਵੇ। ਕਹਿੰਦੇ ਭਾਵ ਸਮੁੱਚੇ ਜਪਜੀ ਸਾਹਿਬ ਦੇ ਵਿੱਚ ਸਮੁੱਚੀਆਂ ਹੀ ਛਾਵਾਂ ਪੂਰੀਆਂ ਹੁੰਦੀਆਂ ਹਨ।
1: 18-8-10 ਨਿਤੁੱਟ ਵਿਦਿਆ ਹੇਤ,
2: ਕਹਿੰਦੇ 18 ਜਿਹੜੀ ਪੌੜੀ 18ਵੀਂ ਆ ਨਾ, ਇਹ ਰੋਜ਼ ਪੜ੍ਹੇ ਵਿਦਿਆ ਵਾਸਤੇ ਜਿਹੜੀ ਪੌੜੀ ਹੈ 18ਵੀਂ ਪੌੜੀ ਵਿਦਿਆ ਦੇ ਪੜ੍ਹਨ ਵਿੱਚ, ਕਹਿੰਦੇ ਇਸ ਤਰੀਕੇ ਨਾਲ ਪੜ੍ਹੇ ਕਿ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਅਰਦਾਸ ਕਰੇ, ਹੇ ਮਹਾਰਾਜ ਮੈਨੂੰ ਵਿਦਿਆ ਦੀ ਦਾਤ ਬਖਸ਼ੋ।
1: ਅਤਮਾ ਹੇ ਵਿਦਿਆ ਵਧੇ निर्मल बुद्ध सचेत।
2: वो कहने छे महीनों के बंदा पूरा विद्वान बन सकता, विद्या एन वधेगी उहदी, क्योंकि जो आस रख के पढ़ेगा तो इस तरीके नाल जो छोटिया छोटिया जिन्निया भी इच्छावां ने ये सारिया पूरिया हुंदिया हन।
1: उन्नी सुन्नी जोग मैं बिंसी नार संजोग।
2: वो कहने उन्नी जिहड़ियां उन्नीवीं पौड़ी है जे योग की प्राप्ति करनी है वो इस तरीके नाल अफोर योग जिहड़ा हुंदा है इहदी प्राप्ति। बीवी जिहड़ी है जो शादी आदिक वास्ते ग्रिस्तियां की कामना पूरी करन वास्ते कहने इस तरीके नाल बीवी पौड़ी च बख्शिश हुंदी है।
1: संत हित की सवी मृत सुत बावी जोग।
2: कहने संत तो औलाद वास्ते पौड़ी पढ़े, इक्कीसवीं पौड़ी औलाद जे ना हुंदी होवे तां पढ़नी, पुत्र वास्ते पढ़नी, फिर मित्र सुत बाईवी जोग। इस तरीके नाल बाईवी दा जिहड़ा मेल है पुत्र दे मरण नाल भाव जिहड़ा अठारह आदिक भाव बीमारियां पैदा हुंदियां ने वह दूर हुंदियां ने, क्योंकि उदों लोग ऐसा पुछदे सी आपां अज दे युग विच बैठे हां, अज तो 300 साल पिछे जाओ, 400 साल पिछे जाओ, 500 साल पिछे जाओ तां जमाना कैसा सी, दुनिया दे उत्ते की हुंदा सी। आपां क्योंकि ज्यादा तक इधर ध्यान नहीं दिता कदे, उदों संगत ऐसियां चीजां पुछदी भी नहीं, महाराज आह कारज है आह कम किवें, फलाना तां ऐ कर दिंदा है, फलाने तां जिवें बाबा बुढ़ा जी ने कहा कि महाराज हिंदू मत विच तां गीता है, अपने सिख पंथ दे विच फिर कहड़ी बख्शिश होई है अपने ते भी। महाराज सच्चे पातशाह कहिंदे जिहड़ा सुख मनी साहब का पाठ है ना उह किते उपर है किते ज्यादा, इतनिया बख्शिशा ने श्री सुखमनी साहब के पाठ दे विच कि ए लोक सुखिए परलोक सुहेले नानक हर प्रभ आपै मेले। कहने सारा कुछ मैं लोक तो परलोक तक बख्शिश कर दिता है। इस तरह कोई ना कोई पुछ लेंदा महाराज अपने विच, दसवें पातशाह नूं कहिंदे उंदर महाराज एक गायत्री मंत्रा उन्हां कोल जे पढ़दे ने तां उन्हां सारे पाप मिट जांदे ने। महाराज सच्चे पातशाह कहिंदे वास्तव तां सारी बाणी ही भला करदी है पाप मिटदी है, पर जे तूं इह मन दे अंदर शंका करदा है, कई बार हुंदा ना शंका जिवें धीरमल ने कहा सी जे दसवें पातशाह इन्ने अपने आप नूं समझदे मैं गुरु हां तां आपे लिख लैण सरूप महाराज दा, चंगा महाराज कहिंदे लै फिर आपे ही लिखांगे। हुण अंतरजामता नाल सारा सरूप लिखा दिता, जदों सिखां ने कहा भी एक कोई बंदा वचन कर दे महाराज गायत्री मंत्र उत्थे तां बड़े पाप नाश करदा, ते अपने गुरु घर दे विच महाराज गायत्री मंत्र महाराज 24 अक्षर हुंदे ने उहनां नूं गायत्री मंत्र कहिंदे, बाणी पढ़ी जाओ आराम नाल। नहीं महाराज मैनूं तां पंडित पुछदा मैं थोड़े तां है नहीं, इहदा मंत्री बड़ा वड्डा। महाराज सच्चे पातशाह कहिंदे चंगा उहनूं जा के दस दी चाचरी संत वाह प्रसाद गोबिंदे मुकंदे उदारे अपारे हरियां करियां नामिया कामे। कहिंदे इहदे लई मुकाबले विच गायत्री कुछ भी नहीं है, मुकाबला ही नहीं कर सकदा गुरु घर दे जिन्ने भी बाणी है। कहिंदे इह तां जदों फिर चर्चा हुंदी सी ना उहनां जमानियां दे विच तीजे पातशाह वेले किन्ना किंतु कीता, पंडतां ने जाके केस करता अदालत दे विच वी इहनां ने वेदां दे हुंदिया नवी बाणी रची है, इहनां ने जी साढ़े 68 तीर्थ सी फिर बौली साहब क्यों रची है, इहां उदों जवाब देने पैंदे सी। उदों सतगुरु महाराज ने कई प्रकार दीआं चीजां दसियां सिंघां नूं और सिखां नूं दसियां, गुरु नानक देव महाराज वेले भी इह चर्चा हुंदी रही है, तां दे आपां भी इत्थे उह पुराणियां चीजां सुण लैंदे हां।
1: तेरी रिदन खुट मैं 24 चातर प्रेत।
2: हुण कहिंदे अखुट होवे अन्न साडे कोल मुक्के ना, भंडारे भरे रहिण, तो कहिंदे 23वीं पौड़ी फिर इहदे वास्ते असीं बख्शिश कीती वी 23वीं पौड़ी दा पाठ करो जे इक्को ही कम विच लोड़ है अखुट रिद्धियां सिद्धियां की प्राप्ति। इसे प्रकार अथवा रिपन जे आ जाए पाठ रिद्धियां की जगह से वैरियां दे निखुटण लई, तो सियाणियां दे नाल कोई गलबात करना होवे किते किसे बंदे ने जाना होवे चर्चा दे विच कहिंदे 24वीं पौड़ी का पहला जाप करो अथवा 24 साहब का जाप करो। सो जिवें किसे पंडित ने कहा सी संत बाबा करतार सिंह जी खालसा नूं जदों कहिंदे असीं पिंड ही हुंदे सी, कहिंदा उह ब्राह्मण कहिंदा मैं चर्चा करनी है गुरबाणी ते तुहाडे नाल, तो कहने मैं आख्या भी मैं हुण की करा, कहने मैं 24 साहब दे सवेरे उठ के पहला 5 बाणियां पढ़िया फिर 25 पाठ 24 साहब दे करके दसवें पातशाह अगे अरदास कीती कि महाराज मैं चर्चा करन चलिया गुरु घर की लाज रखियो पंथ की लाज रखियो पंडित ने चर्चा करनी है। कहने फिर वाहेगुरु देव जी कृपा रही, कहे पिंड वाले बड़े लोग कट्ठे होए सी, कहने फिर साडी इन्नी चर्चा हुई, कहने मैं उथों जित के आया क्यों पाठ किया, ਤੇ ਜੇ ਆਪਾਂ ਪਾਠ ਕਰੀਏ ਕਹਿੰਦੇ ਮਹਾਰਾਜ ਇੱਥੇ ਕਹਿੰਦੇ 24 ਚਾਤਰ ਪ੍ਰੀਤ ਜੇ ਬਹੁਤਾ ਜ਼ਿਆਦਾ ਕਰਨਾ ਹੋਵੇ ਨਾ ਕਿਸੇ ਨਾਲ ਚਰਚਾ ਆਦਿਕ ਕਹਿੰਦੇ ਦਿਮਾਗ ਨੂੰ ਵਧਾਉਣਾ ਹੋਵੇ ਤਾਂ 24ਵੀਂ ਪੌੜੀ ਪੜ੍ਹ ਲਓ
1: ਪੰਚਵੀਸਵੀਂ ਆਦਰੇ ਸਭ ਕੋ ਮੋਹਨ ਰੇਤ
2: ਕਹਿੰਦੇ 20 ਤੇ 5 25ਵੀਂ ਪੌੜੀ ਜਿਹੜੀ ਅਸੀਂ ਬਖਸ਼ਿਸ਼ ਕੀਤੀ ਹੈ ਆਪਣੇ ਆਦਰ ਲਈ ਤੇ ਸਾਰੇ ਜੇ ਤੇ ਮੋਹਿਤ ਹੋ ਜਾਣ ਜੀ ਜੰਤ ਸਭ ਭਏ ਦਿਆਲਾ ਇਹ ਗੁਰਬਾਣੀ ਅੰਦਰ ਕਈ ਚੀਜ਼ਾਂ ਆਉਂਦੀਆਂ ਜੀ ਜੰਤ ਸਭ ਵਸ ਕਰ ਦਿੰਦੇ ਸੇਵਕ ਸਭ ਦਰਬਾਰੇ ਅਥਵਾ ਬਾਦਸ਼ਾਹ ਸਾਹਿਬ ਸਭ ਵਸ ਕਰ ਦਿੰਦੇ ਇਹਦੀ ਇਹ ਨਹੀਂ ਮਤਲਬ ਗੁਰੂ ਘਰ ਦੇ ਵਿੱਚ ਇਹ ਚੀਜ਼ਾਂ ਹੈ ਨੀਗੀਆਂ ਸਾਰਾ ਕੁਛ ਬਾਣੀ ਅੰਦਰ ਹੈਗਾ ਪਰ ਆਪਣੇ ਕੋਲ ਤਾਂ ਫਿਰ ਓਨੀ ਕੀ ਸੋਝੀ ਜਿੰਨੀ ਕੁ ਆਪਾਂ ਨੂੰ ਹੋਣੀ ਹੈ ਜੇ ਅਸੀਂ ਇਹ ਚੀਜ਼ ਛੱਡ ਜਾਈ ਨਾ ਦੱਸਣੋ ਤਾਂ ਅਗਲਾ ਇਹ ਸਮਝਦਾ ਕਈ ਵਾਰੀ ਬਾਹਰਲੇ ਲੋਕ ਵੀ ਇਹ ਕਹਿੰਦੇ ਇਹਨਾਂ ਕੋਲ ਫਲਾਨੀ ਚੀਜ਼ ਨੀ ਗੁਰੂ ਘਰ ਦੇ ਵਿੱਚ ਸਾਡੇ ਕੋਲ ਸਾਰਾ ਕੁਛ ਹੀ ਹੈ ਅਸੀਂ ਵਰਤੀਏ ਨਾ ਵਰਤੀਏ ਪਰ ਆਪਣੇ ਕੋਲ ਕੋਈ ਕਮੀ ਨਹੀਂ ਇੰਨੇ ਖਜ਼ਾਨੇ ਭਰਪੂਰ ਪਏ ਨੇ ਮਹਾਰਾਜ ਕਹਿੰਦੇ ਜੇ ਮੋਹਿਤ ਦੀ ਕਿਰਿਆ ਵੀ ਕਰਨੀ ਹੋਵੇ ਤਾਂ ਵੀ ਇਸ ਪੌੜੀ ਦਾ ਪਾਠ ਕਰੇ 25ਵੀਂ
1: 26 ਛਲ ਮੈਂ ਬਲ ਧਰੇ ਸਤ ਵਿਸ਼ ਕਾ ਜਾਪ
2: ਕਹਿੰਦੇ ਫਿਰ ਇਸ ਕਰਕੇ ਦੂਸਰਿਆਂ ਦੇ ਛਲ ਤੋਂ ਬਚਣ ਲਈ 26ਵੀਂ ਦਾ ਪਾਠ 27ਵੀਂ ਦਾ ਜਾਪ ਇਹਦਾ ਬਲ ਧਾਰਨ ਵਾਸਤੇ ਕਰੇ
1: ਅੱਠਵੀਂ ਸਕੈ ਭੈ ਦੂਰ ਕੋ ਹੋਏ ਬਜਰ ਸਮ ਪਾਪ
2: ਭੈ ਦੂਰ ਕਰਨ ਵਾਸਤੇ ਬਜਰ ਪਾਪ ਹੋ ਜਾਣ ਜਿਹੜੇ ਬੰਦੇ ਤੋਂ 28ਵੀਂ ਪੌੜੀ ਜਿਹੜੀ ਹੈ ਇੱਥੇ 27ਵੀਂ ਮੰਨਣੀ ਹੈ ਕਿਉਂਕਿ ਉਨ੍ਹਾਂ ਨੇ ਪਹਿਲਾਂ ਇੱਕ ਪੌੜੀ ਉਪਰੋਂ ਲੈ ਲਈ ਦੂਸਰੀ ਇਸ ਕਰਕੇ 27ਵੀਂ ਪੌੜੀ ਸੋ ਦਰ ਤੇਰਾ ਕਿਹਾ ਸੋ ਕਰਕੇ ਹਾ ਇਹ ਬੱਜਰ ਪਾਪਾਂ ਨੂੰ ਦੂਰ ਕਰਨ ਵਾਸਤੇ ਡਰ ਨੂੰ ਦੂਰ ਕਰਨ ਵਾਸਤੇ ਕਹਿੰਦੇ ਪੜ੍ਹੀ ਜਾਵੇ
1: ਵਿਖ ਪੀਵੈ ਬਿਖੀਆ ਕੱਟੇ 29 ਸੇ ਕਾ ਝਾੜ
2: ਕੋਈ ਬੰਦਾ ਸੱਪ ਲੜ ਜਾਂਦਾ ਜਾਂ ਜ਼ਹਿਰ ਪੀ ਲਵੇ ਇਤਿਆਦਿਕ ਜ਼ਹਿਰ ਦੀ ਕਿਰਿਆ ਨੂੰ ਕੱਟਣ ਵਾਸਤੇ ਵੀ ਕਹਿੰਦੇ ਅਸੀਂ ਬਖਸ਼ਿਸ਼ ਕੀਤੀ ਹੋਈ ਹੈ ਤੇ ਜਿਹੜੀ ਪੌੜੀ 29ਵੀਂ ਹੈ ਇਹਦਾ ਜਾਪ ਕਰੇ
1: ਦੁੱਧ ਵਧਾਵੇ ਵਜ਼ਨ ਮੈਂ 30 ਪੌੜੀਆਂ ਗਾੜ
2: ਕਹਿੰਦੇ ਹੁਣ ਜਿਹੜਾ ਅੱਜ ਕੱਲ੍ਹ ਲੋਕ ਦੁੱਧ ਵਧਾਉਂਦੇ ਆ ਹੋਰ ਇਸ ਤਰ੍ਹਾਂ ਮਿਲਾਵਟ ਕਰਦੇ ਆ ਕਈ ਕਰਮ ਕਰਦੇ ਨੇ ਬਾਣੀ ਨਾਲ ਵੀ ਦੁੱਧ ਵੱਧਦਾ ਬਾਣੀ ਨਾਲ ਵੀ ਰਿੱਧੀਆਂ ਸਿੱਧੀਆਂ ਵੱਧਦੀਆਂ ਨੇ ਮਹਾਰਾਜ ਕਹਿੰਦੇ 30ਵੀਂ ਪੌੜੀ ਦਾ ਜਾਪ ਕਰੇ ਘਰ ਵਿੱਚ ਦੁੱਧ ਦੀ ਕਮੀ ਨਹੀਂ ਰਹਿੰਦੀ ਉਹੀ ਭਾਵ ਕੇ ਸਾਰਾ ਜਪਜੀ ਸਾਹਿਬ ਦੇ ਪਾਠ ਕਰੇ ਤੇ ਸਾਰੀਆਂ ਮੁਰਾਦਾਂ ਪੂਰੀਆਂ ਗਊ ਭੈਂਸ ਮੰਗੋ ਲਾ ਵੇਰੀ ਭਗਤ ਧੰਨਾ ਜੀ ਪਰਮਾਤਮਾ ਨੂੰ ਕਹਿੰਦੇ ਇੱਕ ਗਊ ਦੇ ਦਿਓ ਇੱਕ ਲਵੇਰੀ ਮੱਝ ਇਹ ਨਾ ਹੋਵੇ ਕੋਈ ਦੁੱਧ ਹੀ ਨਾ ਦਿੰਦੇ ਮੈਂ ਉਹ ਕੀ ਕਰਨੀ ਹੈ ਇਸ ਕਰਕੇ ਨਾਲ ਲਾਵੇਰੀ ਲਿਖ ਦਿੱਤਾ ਲਾਵੇਰੀ ਹੁੰਦੀ ਹੈ ਸੂਈ ਹੋਈ ਗਊ ਤੇ ਸੂਈ ਹੋਈ ਮੱਝ ਤਾਂ ਮਹਾਰਾਜ ਕਹਿੰਦੇ ਜੇ ਦੁੱਧ ਦੀ ਲੋੜ ਹੈ ਦੁੱਧ ਵਧਾਉਣਾ ਗਊ ਮੱਝ ਦੁੱਧ ਨਹੀਂ ਦਿੰਦੀ ਹੈ ਗ੍ਰਿਸ਼ਤੀ ਬੰਦੇ ਹੋ ਤੁਸੀਂ ਕੰਮ ਕਾਰ ਕਰਨੇ ਨੇ ਫਿਰ ਇਹਨਾਂ ਨੇ ਬਾਹਮਣਾਂ ਕੋਲ ਭੱਜੇ ਜਾਓ ਉੱਥੇ ਕਿਤੇ ਪਣਤਾਂ ਕੋਲ ਧਾਗੇ ਕਰਾਉਂਦੇ ਸਾਡੀ ਗਊ ਨੂੰ ਬੰਨਣਾ ਕਹਿੰਦੇ ਉਰੇ ਹੀ ਹੈ ਸਾਰਾ ਕੁਛ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਬਸ ਸਰੋਵਰ ਦਾ ਜਲ ਸੁਕਾ ਦਿਓ ਬਾਣੀ ਤੇ ਯਕੀਨ ਕਰੋ ਜੇ ਦੇਤਾ ਤਾਂ ਵੀ ਚੰਗਾ ਨਾ ਦੇਤਾ ਤਾਂ ਵੀ ਚੰਗਾ ਛੱਡ ਕੇ ਤੁਹਾਨੂੰ ਜਾਣਾ ਨਹੀਂ ਹੋਰ ਨਹੀਂ ਕਿਤੇ ਜਾਣਾ ਕਿਉਂ ਮਹਾਰਾਜ ਕਹਿੰਦੇ ਬਾਣੀ ਤੇ ਜੇ ਭਰੋਸਾ ਕਰੋਗੇ ਤਾਂ ਸਾਰਾ ਕੁਛ ਸਭ ਕੁਛ ਕਰਮ ਹੈ ਬਾਹਰ ਨਾ ਹੀ ਬਾਹਰ ਟੋਲਾ ਸੋ ਭਰਮ ਭੁਲਾਹੇ
1: ਏਕੀ ਛੇਕੋ ਦੋ ਕੀ ਭਾਗੇ ਤ੍ਰੈ ਤੇਤੇ ਇੱਕ ਤਾਪ
2: ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਨਾ ਸਾਰੇ ਤਰੀਕੇ ਨਾਲ ਜਿਹੜਾ ਵੱਧਦਾ ਦੁੱਧ ਉਹ ਤਾਂ ਦੱਸ ਦਿੱਤਾ ਕਹਿੰਦੇ 31ਵੀਂ ਪੌੜੀ ਦੇ ਜਾਪ ਤੋਂ ਛੇਕੇ ਕਦੇ ਲਹਿਣ ਕਦੇ ਚੜ੍ਹਨ ਵਾਲਾ ਤਾਪ ਇਹ ਜਿਹੜਾ ਹੈ ਦੂਰ ਹੋ ਜਾਂਦਾ 32ਵੀਂ ਪੌੜੀ ਦੇ ਭਾਗੇ ਤ੍ਰੈ ਕਹਿੰਦੇ 23ਆ ਤਾਪ ਭੱਜ ਜਾਂਦਾ ਅਤੇ 23 ਦੀ ਸਾਖੀ ਵੀ ਇਸ ਵਿੱਚ ਕਾਰਜ ਕਰਦੀ ਹੈ ਕਿਉਂਕਿ ਮਹਾਰਾਜ ਨੇ ਕਿਹਾ ਜਿੱਥੇ ਵੀ ਸਾਖੀ ਪੜੋਗੇ ਭਾਈ ਲਾਲੋ ਵਾਲੀ ਉਥੋਂ ਤਾਪ ਜਾਵੇਗਾ ਇਹ ਪਹਿਲਾਂ ਤਾਂ ਹੌਲੀ ਹੌਲੀ ਸਾਹਿਬ ਨੇ ਛੱਡ ਦਿੱਤੀ ਸੀ ਪਰ ਇਹ ਕਾਰਜ ਕਰਦੀ ਸਾਖੀ ਪੜਨ ਦੇ ਨਾਲ 5-7 ਵਾਰੀ ਸੁਣਾਉਣ ਨਾਲ ਬੁਖਾਰ ਜਾਂਦਾ ਇੱਥੇ ਹੋਰ ਜਾਣ ਦੀ ਲੋੜ ਨਹੀਂ ਹੈ ਵੀ ਹੋਰ ਥਾਂ ਦੇ ਉੱਤੇ ਜਾ ਕੇ ਕਿਤੇ ਹੋਰ ਕੁਛ ਸੁਣਨਾ ਜਾਂ ਬਾਣੀ ਸੁਣਾਈ ਜਾਓ ਪਰ ਮਹਾਰਾਜ ਨੇ ਲਾਵੇਰੀ ਲਿਖ ਦਿੱਤਾ ਲਾਵੇਰੀ ਹੁੰਦੀ ਹੈ ਸੂਈ ਹੋਈ ਗਊ ਤੇ ਸੂਈ ਹੋਈ ਮੱਝ ਤਾਂ ਮਹਾਰਾਜ ਕਹਿੰਦੇ ਜੇ ਦੁੱਧ ਦੀ ਲੋੜ ਹੈ ਦੁੱਧ ਵਧਾਉਣਾ ਗਊ ਮੱਝ ਦੁੱਧ ਨਹੀਂ ਦਿੰਦੀ ਹੈ ਗ੍ਰਿਸ਼ਤੀ ਬੰਦੇ ਹੋ ਤੁਸੀਂ ਕੰਮ ਕਾਰ ਕਰਨੇ ਨੇ ਫਿਰ ਇਹਨਾਂ ਨੇ ਬਾਹਮਣਾਂ ਕੋਲ ਭੱਜੇ ਜਾਓ ਉੱਥੇ ਕਿਤੇ ਪਣਤਾਂ ਕੋਲ ਧਾਗੇ ਕਰਾਉਂਦੇ ਸਾਡੀ ਗਊ ਨੂੰ ਬੰਨਣਾ ਕਹਿੰਦੇ ਉਰੇ ਹੀ ਹੈ ਸਾਰਾ ਕੁਛ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਬਸ ਸਰੋਵਰ ਦਾ ਜਲ ਸੁਕਾ ਦਿਓ ਬਾਣੀ ਤੇ ਯਕੀਨ ਕਰੋ ਜੇ ਦੇਤਾ ਤਾਂ ਵੀ ਚੰਗਾ ਨਾ ਦੇਤਾ ਤਾਂ ਵੀ ਚੰਗਾ ਛੱਡ ਕੇ ਤੁਹਾਨੂੰ ਜਾਣਾ ਨਹੀਂ ਹੋਰ ਨਹੀਂ ਕਿਤੇ ਜਾਣਾ ਕਿਉਂ ਮਹਾਰਾਜ ਕਹਿੰਦੇ ਬਾਣੀ ਤੇ ਜੇ ਭਰੋਸਾ ਕਰੋਗੇ ਤਾਂ ਸਾਰਾ ਕੁਛ ਸਭ ਕੁਛ ਕਰਮ ਹੈ ਬਾਹਰ ਨਾਹੀਂ ਬਾਹਰ ਟੋਲਾ ਸੋ ਭਰਮ ਭੁਲਾਹੇ
1: ਏਕੀ ਛੇਕੋ ਦੋ ਕੀ ਭਾਗੇ ਤ੍ਰੈ ਤੇਤੇ ਇੱਕ ਤਾਪ
2: ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਨਾ ਸਾਰੇ ਤਰੀਕੇ ਨਾਲ ਜਿਹੜਾ ਵੱਧਦਾ ਦੁੱਧ ਉਹ ਤਾਂ ਦੱਸ ਦਿੱਤਾ ਕਹਿੰਦੇ ਇਕੱਤੀਵੀਂ ਪੁਰ ਦੇ ਜਾਪ ਤੋਂ ਛੇਕੇ ਕਦੇ ਲਹਿਣ ਕਦੇ ਚੜ੍ਹਨ ਵਾਲਾ ਤਾਪ ਇਹ ਜਿਹੜਾ ਹੈ ਦੂਰ ਹੋ ਜਾਂਦਾ ਬੱਤੀਵੀਂ ਪੌੜੀ ਦੇ ਭਾਗੇ ਤ੍ਰੈ ਕਹਿੰਦੇ ਤੇਈਆ ਤਾਪ ਭੱਜ ਜਾਂਦਾ ਅਤੇ ਤੇਈਆ ਦੀ ਸਾਖੀ ਵੀ ਇਸ ਵਿੱਚ ਕਾਰਜ ਕਰਦੀ ਹੈ ਕਿਉਂਕਿ ਮਹਾਰਾਜ ਨੇ ਕਿਹਾ ਜਿੱਥੇ ਵੀ ਸਾਖੀ ਪੜੋਂਗੇ ਭਾਈ ਲਾਲੋ ਵਾਲੀ ਉੱਥੋਂ ਤਾਪ ਜਾਵੇਗਾ ਇਹ ਪਹਿਲਾਂ ਤਾਂ ਹੌਲੀ ਹੌਲੀ ਸਾਹਿਬ ਨੇ ਛੱਡ ਦਿੱਤੀ ਸੀ ਪਰ ਇਹ ਕਾਰਜ ਕਰਦੀ ਸਾਖੀ ਪੜਨ ਦੇ ਨਾਲ ਪੰਜ ਸੱਤ ਵਾਰੀ ਸੁਣਾਉਣ ਨਾਲ ਬੁਖਾਰ ਜਾਂਦਾ ਇੱਥੇ ਹੋਰ ਜਾਣ ਦੀ ਲੋੜ ਨਹੀਂ ਹੈ ਵੀ ਹੋਰ ਥਾਂ ਦੇ ਉੱਤੇ ਜਾ ਕੇ ਕਿਤੇ ਹੋਰ ਕੁਝ ਸੁਣਨਾ ਜਾਂ ਬਾਣੀ ਸੁਣਾਈ ਜਾਓ ਪਰ ਮਹਾਰਾਜ ਨੇ ਲਾਵੇਰੀ ਲਿਖ ਦਿੱਤਾ ਲਾਵੇਰੀ ਹੁੰਦੀ ਹੈ ਸੂਈ ਹੋਈ ਗਊ ਤੇ ਸੂਈ ਹੋਈ ਮੱਝ ਤਾਂ ਮਹਾਰਾਜ ਕਹਿੰਦੇ ਜੇ ਦੁੱਧ ਦੀ ਲੋੜ ਹੈ ਦੁੱਧ ਵਧਾਉਣਾ ਗਊ ਮੱਝ ਦੁੱਧ ਨਹੀਂ ਦਿੰਦੀ ਹੈ ਗ੍ਰਿਸ਼ਤੀ ਬੰਦੇ ਹੋ ਤੁਸੀਂ ਕੰਮ ਕਾਰ ਕਰਨੇ ਨੇ ਫਿਰ ਇਹਨਾਂ ਨੇ ਬਾਹਮਣਾਂ ਕੋਲ ਭੱਜੇ ਜਾਓ ਉੱਥੇ ਕਿਤੇ ਪੰਡਤਾਂ ਕੋਲ ਧਾਗੇ ਕਰਾਉਂਦੇ ਸਾਡੀ ਗਊ ਨੂੰ ਬੰਨਣਾ ਕਹਿੰਦੇ ਉਰੇ ਹੀ ਹੈ ਸਾਰਾ ਕੁਛ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਬਸ ਸਰੋਵਰ ਦਾ ਜਲ ਸੁਕਾ ਦਿਓ ਬਾਣੀ ਤੇ ਯਕੀਨ ਕਰੋ ਜੇ ਦੇਤਾ ਤਾਂ ਵੀ ਚੰਗਾ ਨਾ ਦੇਤਾ ਤਾਂ ਵੀ ਚੰਗਾ ਛੱਡ ਕੇ ਤੁਹਾਨੂੰ ਜਾਣਾ ਨਹੀਂ ਹੋਰ ਨਹੀਂ ਕਿਤੇ ਜਾਣਾ ਕਿਉਂ ਮਹਾਰਾਜ ਕਹਿੰਦੇ ਬਾਣੀ ਤੇ ਜੇ ਭਰੋਸਾ ਕਰੋਗੇ ਤਾਂ ਸਾਰਾ ਕੁਛ ਸਭ ਕੁਛ ਕਰਮ ਹੈ ਬਾਹਰ ਨਾਹੀਂ ਬਾਹਰ ਟੋਲਾ ਸੋ ਭਰਮ ਭੁਲਾਹੇ
1: ਏਕੀ ਛੇਕੋ ਦੋ ਕੀ ਭਾਗੇ ਤ੍ਰੈ ਤੇਤੇ ਇੱਕ ਤਾਪ
2: ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਨਾ ਸਾਰੇ ਤਰੀਕੇ ਨਾਲ ਜਿਹੜਾ ਵੱਧਦਾ ਦੁੱਧ ਉਹ ਤਾਂ ਦੱਸ ਦਿੱਤਾ ਕਹਿੰਦੇ ਇਕੱਤੀਵੀਂ ਪੁਰ ਦੇ ਜਾਪ ਤੋਂ ਛੇਕੇ ਕਦੇ ਲਹਿਣ ਕਦੇ ਚੜ੍ਹਨ ਵਾਲਾ ਤਾਪ ਇਹ ਜਿਹੜਾ ਹੈ ਦੂਰ ਹੋ ਜਾਂਦਾ ਬੱਤੀਵੀਂ ਪੌੜੀ ਦੇ ਭਾਗੇ ਤ੍ਰੈ ਕਹਿੰਦੇ ਤੇਈਆ ਤਾਪ ਭੱਜ ਜਾਂਦਾ ਅਤੇ ਤੇਈਆ ਦੀ ਸਾਖੀ ਵੀ ਇਸ ਵਿੱਚ ਕਾਰਜ ਕਰਦੀ ਹੈ ਕਿਉਂਕਿ ਮਹਾਰਾਜ ਨੇ ਕਿਹਾ ਜਿੱਥੇ ਵੀ ਸਾਖੀ ਪੜੋਂਗੇ ਭਾਈ ਲਾਲੋ ਵਾਲੀ ਉੱਥੋਂ ਤਾਪ ਜਾਵੇਗਾ ਇਹ ਪਹਿਲਾਂ ਤਾਂ ਹੌਲੀ ਹੌਲੀ ਸਾਹਿਬ ਨੇ ਛੱਡ ਦਿੱਤੀ ਸੀ ਪਰ ਇਹ ਕਾਰਜ ਕਰਦੀ ਸਾਖੀ ਪੜਨ ਦੇ ਨਾਲ ਪੰਜ ਸੱਤ ਵਾਰੀ ਸੁਣਾਉਣ ਨਾਲ ਬੁਖਾਰ ਜਾਂਦਾ ਇੱਥੇ ਹੋਰ ਜਾਣ ਦੀ ਲੋੜ ਨਹੀਂ ਹੈ ਵੀ ਹੋਰ ਥਾਂ ਦੇ ਉੱਤੇ ਜਾ ਕੇ ਕਿਤੇ ਹੋਰ ਕੁਝ ਸੁਣਨਾ ਜਾਂ ਬਾਣੀ ਸੁਣਾਈ ਜਾਓ ਪਰ ਮਹਾਰਾਜ ਨੇ ਲਾਵੇਰੀ ਲਿਖ ਦਿੱਤਾ ਲਾਵੇਰੀ ਹੁੰਦੀ ਹੈ ਸੂਈ ਹੋਈ ਗਊ ਤੇ ਸੂਈ ਹੋਈ ਮੱਝ ਤਾਂ ਮਹਾਰਾਜ ਕਹਿੰਦੇ ਜੇ ਦੁੱਧ ਦੀ ਲੋੜ ਹੈ ਦੁੱਧ ਵਧਾਉਣਾ ਗਊ ਮੱਝ ਦੁੱਧ ਨਹੀਂ ਦਿੰਦੀ ਹੈ ਗ੍ਰਿਸ਼ਤੀ ਬੰਦੇ ਹੋ ਤੁਸੀਂ ਕੰਮ ਕਾਰ ਕਰਨੇ ਨੇ ਫਿਰ ਇਹਨਾਂ ਨੇ ਬਾਹਮਣਾਂ ਕੋਲ ਭੱਜੇ ਜਾਓ ਉੱਥੇ ਕਿਤੇ ਪੰਡਤਾਂ ਕੋਲ ਧਾਗੇ ਕਰਾਉਂਦੇ ਸਾਡੀ ਗਊ ਨੂੰ ਬੰਨਣਾ ਕਹਿੰਦੇ ਉਰੇ ਹੀ ਹੈ ਸਾਰਾ ਕੁਛ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਬਸ ਸਰੋਵਰ ਦਾ ਜਲ ਸੁਕਾ ਦਿਓ ਬਾਣੀ ਤੇ ਯਕੀਨ ਕਰੋ ਜੇ ਦੇਤਾ ਤਾਂ ਵੀ ਚੰਗਾ ਨਾ ਦੇਤਾ ਤਾਂ ਵੀ ਚੰਗਾ ਛੱਡ ਕੇ ਤੁਹਾਨੂੰ ਜਾਣਾ ਨਹੀਂ ਹੋਰ ਨਹੀਂ ਕਿਤੇ ਜਾਣਾ ਕਿਉਂ ਮਹਾਰਾਜ ਕਹਿੰਦੇ ਬਾਣੀ ਤੇ ਜੇ ਭਰੋਸਾ ਕਰੋਗੇ ਤਾਂ ਸਾਰਾ ਕੁਛ ਸਭ ਕੁਛ ਕਰਮ ਹੈ ਬਾਹਰ ਨਾਹੀਂ ਬਾਹਰ ਟੋਲਾ ਸੋ ਭਰਮ ਭੁਲਾਹੇ
1: ਏਕੀ ਛੇਕੋ ਦੋ ਕੀ ਭਾਗੇ ਤ੍ਰੈ ਤੇਤੇ ਇੱਕ ਤਾਪ
2: ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਨਾ ਸਾਰੇ ਤਰੀਕੇ ਨਾਲ ਜਿਹੜਾ ਵੱਧਦਾ ਦੁੱਧ ਉਹ ਤਾਂ ਦੱਸ ਦਿੱਤਾ ਕਹਿੰਦੇ ਇਕੱਤੀਵੀਂ ਪੁਰ ਦੇ ਜਾਪ ਤੋਂ ਛੇਕੇ ਕਦੇ ਲਹਿਣ ਕਦੇ ਚੜ੍ਹਨ ਵਾਲਾ ਤਾਪ ਇਹ ਜਿਹੜਾ ਹੈ ਦੂਰ ਹੋ ਜਾਂਦਾ ਬੱਤੀਵੀਂ ਪੌੜੀ ਦੇ ਭਾਗੇ ਤ੍ਰੈ ਕਹਿੰਦੇ ਤੇਈਆ ਤਾਪ ਭੱਜ ਜਾਂਦਾ ਅਤੇ ਤੇਈਆ ਦੀ ਸਾਖੀ ਵੀ ਇਸ ਵਿੱਚ ਕਾਰਜ ਕਰਦੀ ਹੈ ਕਿਉਂਕਿ ਮਹਾਰਾਜ ਨੇ ਕਿਹਾ ਜਿੱਥੇ ਵੀ ਸਾਖੀ ਪੜੋਂਗੇ ਭਾਈ ਲਾਲੋ ਵਾਲੀ ਉੱਥੋਂ ਤਾਪ ਜਾਵੇਗਾ ਇਹ ਪਹਿਲਾਂ ਤਾਂ ਹੌਲੀ ਹੌਲੀ ਸਾਹਿਬ ਨੇ ਛੱਡ ਦਿੱਤੀ ਸੀ ਪਰ ਇਹ ਕਾਰਜ ਕਰਦੀ ਸਾਖੀ ਪੜਨ ਦੇ ਨਾਲ ਪੰਜ ਸੱਤ ਵਾਰੀ ਸੁਣਾਉਣ ਨਾਲ ਬੁਖਾਰ ਜਾਂਦਾ ਇੱਥੇ ਹੋਰ ਜਾਣ ਦੀ ਲੋੜ ਨਹੀਂ ਹੈ ਵੀ ਹੋਰ ਥਾਂ ਦੇ ਉੱਤੇ ਜਾ ਕੇ ਕਿਤੇ ਹੋਰ ਕੁਝ ਸੁਣਨਾ ਜਾਂ ਬਾਣੀ ਸੁਣਾਈ ਜਾਓ ਪਰ ਮਹਾਰਾਜ ਨੇ ਲਾਵੇਰੀ ਲਿਖ ਦਿੱਤਾ ਲਾਵੇਰੀ ਹੁੰਦੀ ਹੈ ਸੂਈ ਹੋਈ ਗਊ ਤੇ ਸੂਈ ਹੋਈ ਮੱਝ ਤਾਂ ਮਹਾਰਾਜ ਕਹਿੰਦੇ ਜੇ ਦੁੱਧ ਦੀ ਲੋੜ ਹੈ ਦੁੱਧ ਵਧਾਉਣਾ ਗਊ ਮੱਝ ਦੁੱਧ ਨਹੀਂ ਦਿੰਦੀ ਹੈ ਗ੍ਰਿਸ਼ਤੀ ਬੰਦੇ ਹੋ ਤੁਸੀਂ ਕੰਮ ਕਾਰ ਕਰਨੇ ਨੇ ਫਿਰ ਇਹਨਾਂ ਨੇ ਬਾਹਮਣਾਂ ਕੋਲ ਭੱਜੇ ਜਾਓ ਉੱਥੇ ਕਿਤੇ ਪੰਡਤਾਂ ਕੋਲ ਧਾਗੇ ਕਰਾਉਂਦੇ ਸਾਡੀ ਗਊ ਨੂੰ ਬੰਨਣਾ ਕਹਿੰਦੇ ਉਰੇ ਹੀ ਹੈ ਸਾਰਾ ਕੁਛ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਬਸ ਸਰੋਵਰ ਦਾ ਜਲ ਸੁਕਾ ਦਿਓ ਬਾਣੀ ਤੇ ਯਕੀਨ ਕਰੋ ਜੇ ਦੇਤਾ ਤਾਂ ਵੀ ਚੰਗਾ ਨਾ ਦੇਤਾ ਤਾਂ ਵੀ ਚੰਗਾ ਛੱਡ ਕੇ ਤੁਹਾਨੂੰ ਜਾਣਾ ਨਹੀਂ ਹੋਰ ਨਹੀਂ ਕਿਤੇ ਜਾਣਾ ਕਿਉਂ ਮਹਾਰਾਜ ਕਹਿੰਦੇ ਬਾਣੀ ਤੇ ਜੇ ਭਰੋਸਾ ਕਰੋਗੇ ਤਾਂ ਸਾਰਾ ਕੁਛ ਸਭ ਕੁਛ ਕਰਮ ਹੈ ਬਾਹਰ ਨਾਹੀਂ ਬਾਹਰ ਟੋਲਾ ਸੋ ਭਰਮ ਭੁਲਾਹੇ
1: ਏਕੀ ਛੇਕੋ ਦੋ ਕੀ ਭਾਗੇ ਤ੍ਰੈ ਤੇਤੇ ਇੱਕ ਤਾਪ
2: ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਨਾ ਸਾਰੇ ਤਰੀਕੇ ਨਾਲ ਜਿਹੜਾ ਵੱਧਦਾ ਦੁੱਧ ਉਹ ਤਾਂ ਦੱਸ ਦਿੱਤਾ ਕਹਿੰਦੇ ਇਕੱਤੀਵੀਂ ਪੁਰ ਦੇ ਜਾਪ ਤੋਂ ਛੇਕੇ ਕਦੇ ਲਹਿਣ ਕਦੇ ਚੜ੍ਹਨ ਵਾਲਾ ਤਾਪ ਇਹ ਜਿਹੜਾ ਹੈ ਦੂਰ ਹੋ ਜਾਂਦਾ। 32ਵੀਂ ਪੌੜੀ ਦੇ ਭਾਗੇ ਤ੍ਰੈ ਕਹਿੰਦੇ ਤੇਈਆ ਤਾਪ ਭੱਜ ਜਾਂਦਾ, ਅਤੇ ਤੇਈਆ ਦੀ ਸਾਖੀ ਵੀ ਇਸ ਵਿੱਚ ਕਾਰਜ ਕਰਦੀ ਹੈ, ਕਿਉਂਕਿ ਮਹਾਰਾਜ ਨੇ ਕਿਹਾ ਜਿੱਥੇ ਵੀ ਸਾਖੀ ਪੜ੍ਹਨਗੇ ਭਾਈ ਲਾਲੋ ਵਾਲੀ ਉੱਥੋਂ ਤਾਪ ਜਾਵੇਗਾ। ਇਹ ਪਹਿਲਾਂ ਤਾਂ ਹੌਲੀ ਹੌਲੀ ਸਾਹਿਬ ਨੇ ਛੱਡ ਦਿੱਤੀ ਸੀ, ਪਰ ਇਹ ਕਾਰਜ ਕਰਦੀ ਸਾਖੀ ਪੜ੍ਹਨ ਦੇ ਨਾਲ ਪੰਜ ਸੱਤ ਵਾਰੀ ਸੁਣਾਉਣ ਨਾਲ ਬੁਖਾਰ ਜਾਂਦਾ। ਇੱਥੇ ਹੋਰ ਜਾਣ ਦੀ ਲੋੜ ਨਹੀਂ ਹੈ ਵੀ ਹੋਰ ਥਾਂ ਦੇ ਉੱਤੇ ਜਾ ਕੇ ਕਿਤੇ ਹੋਰ ਕੁਝ ਸੁਣਨਾ ਜਾਂ ਬਾਣੀ ਸੁਣਾਈ ਜਾਓ। ਪਰ ਮਹਾਰਾਜ ਨੇ ਲਾਵੇਰੀ ਲਿਖ ਦਿੱਤਾ, ਲਾਵੇਰੀ ਹੁੰਦੀ ਹੈ ਸੂਈ ਹੋਈ ਗਊ ਤੇ ਸੂਈ ਹੋਈ ਮੱਝ। ਤਾਂ ਮਹਾਰਾਜ ਕਹਿੰਦੇ ਜੇ ਦੁੱਧ ਦੀ ਲੋੜ ਹੈ, ਦੁੱਧ ਵਧਾਉਣਾ, ਗਊ ਮੱਝ ਦੁੱਧ ਨਹੀਂ ਦਿੰਦੀ ਹੈ, ਗ੍ਰਿਸ਼ਤੀ ਬੰਦੇ ਹੋ ਤੁਸੀਂ, ਕੰਮ ਕਾਰ ਕਰਨੇ ਨੇ, ਫਿਰ ਇਹਨਾਂ ਨੂੰ ਬਾਹਮਣਾਂ ਕੋਲ ਭੱਜੇ ਜਾਓ, ਉੱਥੇ ਕਿਤੇ ਪਣਤਾਂ ਕੋਲ ਧਾਗੇ ਕਰਾਉਂਦੇ ਸਾਡੀ ਗਊ ਨੂੰ ਬੰਨਣਾ। ਕਹਿੰਦੇ ਉਰੇ ਹੀ ਹੈ ਸਾਰਾ ਕੁਛ, ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਬਸ ਸਰੋਵਰ ਦਾ ਜਲ ਸੁਕਾ ਦਿਓ, ਬਾਣੀ ਤੇ ਯਕੀਨ ਕਰੋ, ਜੇ ਦੇਤਾ ਤਾਂ ਵੀ ਚੰਗਾ, ਨਾ ਦੇਤਾ ਤਾਂ ਵੀ ਚੰਗਾ, ਛੱਡ ਕੇ ਤੁਹਾਨੂੰ ਜਾਣਾ ਨਹੀਂ, ਹੋਰ ਨਹੀਂ ਕਿਤੇ ਜਾਣਾ। ਕਿਉਂ ਮਹਾਰਾਜ ਕਹਿੰਦੇ ਬਾਣੀ ਤੇ ਜੇ ਭਰੋਸਾ ਕਰੋਗੇ ਤਾਂ ਸਾਰਾ ਕੁਛ ਸਭ ਕੁਛ ਕਰਮ ਹੈ, ਬਾਹਰ ਨਾਹੀਂ, ਬਾਹਰ ਟੋਲਾ ਸੋ ਭਰਮ ਭੁਲਾਹੇ।
1: ਏਕੀ ਛੇਕੋ ਦੋ ਕੀ ਭਾਗੇ ਤ੍ਰੈ ਤੇਤੇ ਇੱਕ ਤਾਪ।
2: ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਨਾ, ਸਾਰੇ ਤਰੀਕੇ ਨਾਲ ਜਿਹੜਾ ਵੱਧਦਾ ਦੁੱਧ ਉਹ ਤਾਂ ਦੱਸ ਦਿੱਤਾ। ਕਹਿੰਦੇ 31ਵੀਂ ਪੁਲ ਦੇ ਜਾਪ ਤੋਂ ਛੇਕੇ ਕਦੇ ਲਹਿਣ ਕਦੇ ਚੜ੍ਹਨ ਵਾਲਾ ਤਾਪ, ਇਹ ਜਿਹੜਾ ਹੈ ਦੂਰ ਹੋ ਜਾਂਦਾ। 32ਵੀਂ ਪੌੜੀ ਦੇ ਭਾਗੇ ਤ੍ਰੈ ਕਹਿੰਦੇ ਤੇਈਆ ਤਾਪ ਭੱਜ ਜਾਂਦਾ, ਅਤੇ ਤੇਈਆ ਦੀ ਸਾਖੀ ਵੀ ਇਸ ਵਿੱਚ ਕਾਰਜ ਕਰਦੀ ਹੈ, ਕਿਉਂਕਿ ਮਹਾਰਾਜ ਨੇ ਕਿਹਾ ਜਿੱਥੇ ਵੀ ਸਾਖੀ ਪੜ੍ਹੋਗੇ ਭਾਈ ਲਾਲੋ ਵਾਲੀ ਉੱਥੋਂ ਤਾਪ ਜਾਵੇਗਾ। ਇਹ ਪਹਿਲਾਂ ਤਾਂ ਹੌਲੀ ਹੌਲੀ ਸਾਹਿਬ ਨੇ ਛੱਡ ਦਿੱਤੀ ਸੀ, ਪਰ ਇਹ ਕਾਰਜ ਕਰਦੀ ਸਾਖੀ ਪੜ੍ਹਨ ਦੇ ਨਾਲ ਪੰਜ ਸੱਤ ਵਾਰੀ ਸੁਣਾਉਣ ਨਾਲ ਬੁਖਾਰ ਜਾਂਦਾ। ਇੱਥੇ ਹੋਰ ਜਾਣ ਦੀ ਲੋੜ ਨਹੀਂ ਹੈ ਵੀ ਹੋਰ ਥਾਂ ਦੇ ਉੱਤੇ ਜਾ ਕੇ ਕਿਤੇ ਹੋਰ ਕੁਝ ਸੁਣਨਾ ਜਾਂ ਬਾਣੀ ਸੁਣਾਈ ਜਾਓ। ਪਰ ਮਹਾਰਾਜ ਨੇ ਲਾਵੇਰੀ ਲਿਖ ਦਿੱਤਾ, ਲਾਵੇਰੀ ਹੁੰਦੀ ਹੈ ਸੂਈ ਹੋਈ ਗਊ ਤੇ ਸੂਈ ਹੋਈ ਮੱਝ। ਤਾਂ ਮਹਾਰਾਜ ਕਹਿੰਦੇ ਜੇ ਦੁੱਧ ਦੀ

0: ਇਹ ਜਪ ਗੁਰ ਅਰਜਨ ਸਾਬਿਦ ਗੁਰੂ ਨਾਨਕ ਮੁਖ ਮੰਤ ਲਿਖਿਓ ਸੁਕਰ ਗੁਰ ਰਾਜ ਸਤਗੁਰ ਸਨ ਮੁਖ ਸੁਖ ਸੰਤ
1: ਸੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਪਜੀ ਸਾਹਿਬ ਦੀ ਪਾਵਨ ਪਵਿੱਤਰ ਮਹਿਮਾ ਇਕੱਲੀ ਇਕੱਲੀ ਪੌੜੀ ਦੇ ਰਾਹੀਂ ਬਖਸ਼ਿਸ਼ ਕਰਕੇ ਅਖੀਰ ਤੇ ਸੰਪੂਰਨ ਜਪਜੀ ਸਾਹਿਬ ਦੇ ਕਿਸੇ ਵੀ ਕਾਰਜ ਲਈ 10 ਪਾਠ ਜਾਂ 20 ਪਾਠ ਕਰੇ ਮਹਾਰਾਜ ਕਹਿੰਦੇ ਸਾਰੇ ਕਾਰਜ ਉਸਦੇ ਭਾਈ ਰਾਸ ਹੁੰਦੇ ਹਨ। ਆਓ ਅੱਗੇ ਹੋਰ ਮਹਿਮਾ ਉਚਾਰਨ ਕਰ ਰਹੇ ਨੇ ਪਿਆਰ ਸਤਿਕਾਰ ਨਾਲ ਸ਼ਰਵਣ ਕਰਦੇ ਹਾਂ। ਰਸਨਾ ਨੂੰ ਕਰੀਏ ਪਵਿੱਤਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ
0: ਦੋਹਿਰਾ ਇਹ ਜਪ ਗੁਰ ਅਰਜਨ ਸਾਬਿਦ ਗੁਰੂ ਨਾਨਕ ਮੁਖ ਮੰਤ।
1: ਇਹ ਜਿਹੜਾ ਜਪਜੀ ਸਾਹਿਬ ਦਾ ਪਾਠ ਹੈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਖੋਂ ਉਚਾਰਨ ਕੀਤਾ ਹੋਇਆ ਮੰਤਰ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਮੰਤਰ ਦੀ ਵਿਧੀ ਜਿਹੜੀ ਹੈ ਉਹ ਸਹੀ ਢੰਗ ਨਾਲ ਸਮਝਾ ਕੇ ਇਹ ਬਖਸ਼ਿਸ਼ ਕੀਤੀ ਹੈ। ਇਹ ਬਖਸ਼ਿਸ਼ਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਤੋਂ ਪ੍ਰਾਪਤ ਕੀਤੀਆਂ ਸਨ। ਸੋ ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਜਪਜੀ ਸਾਹਿਬ ਦੀ ਬਖਸ਼ਿਸ਼ ਕੀਤੀ ਉਹਨਾਂ ਨੇ ਲਿਖਿਆ ਹੋਇਆ ਪਾਠ ਆਪਣੇ ਕੋਲ ਰੱਖਿਆ ਸੰਭਾਲ ਕੇ ਫਿਰ ਗੁਰੂ ਅਮਰਦਾਸ ਜੀ ਪਾਸ ਇਹ ਪਾਠ ਹੋਇਆ। ਉਹਨਾਂ ਤੋਂ ਬਾਅਦ ਫਿਰ ਗੁਰੂ ਰਾਮਦਾਸ ਜੀ ਨੇ ਅੱਗੇ ਤੋਂ ਅੱਗੇ ਇਸ ਪਾਠ ਨੂੰ ਉਤਾਰਾ ਕਰਕੇ ਇੱਕ ਸੋਹਣੀ ਪੋਥੀ ਤਿਆਰ ਕੀਤੀ। ਉਹ ਜੋ ਪੋਥੀਆਂ ਦੇ ਵਿੱਚੋਂ ਉਤਾਰਾ ਕੀਤਾ ਹੋਇਆ ਉਹਨਾਂ ਦੇ ਵਿੱਚ ਇੱਕ ਸਰੂਪ ਵਿੱਚ ਐਸਾ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਗੁਰੂ ਰਾਮਦਾਸ ਜੀਓ ਕੇ ਨਕਲ ਕਾ ਨਕਲ ਥਾ ਇਸ ਕੀ ਨਕਲ। ਸੋ ਇਸ ਤਰ੍ਹਾਂ ਲਿਖਿਆ ਹੋਇਆ ਉਹਦੇ ਵਿੱਚ। ਸੋ ਇਹ ਪਾਠ ਬਾਬਾ ਜੀ ਦਾ ਇੱਕ ਸਰੂਪ ਦੇ ਅੰਦਰ 1736 ਅੱਸੂ ਸੁਦੀ 3 ਕਰਕੇ ਇਸ ਤਰੀਕੇ ਨਾਲ ਉਹ ਲਿਖੇ ਹੋਏ ਸਰੂਪ ਦੇ ਵਿੱਚ ਜਿਵੇਂ ਲਿਖਿਆ ਹੋਇਆ ਹੈ। ਪਹਿਲਾਂ ਜਦੋਂ ਸਰੂਪ ਲਿਖਦੇ ਸੀ ਤਾਂ ਜਪਜੀ ਸਾਹਿਬ ਦੀ ਜਿੰਨੀ ਵਾਰ ਵੀ ਅੱਗੇ ਉਤਾਰਾ ਹੁੰਦਾ ਸੀ ਉਹਦੇ ਥੱਲੇ ਲਿਖਿਆ ਜਾਂਦਾ ਸੀ ਨਕਲ, ਵੀ ਅਸੀਂ ਅੱਗੇ ਨਕਲ ਕੀਤੀ ਹੈ ਭਾਵ ਲਿਖਿਆ ਹੈ। ਇਸ ਤਰੀਕੇ ਦੇ ਨਾਲ ਇਹ ਜਿਹੜਾ ਪਾਠ ਜਪਜੀ ਸਾਹਿਬ ਦਾ ਹੈ ਅੱਗੇ ਤੋਂ ਅੱਗੇ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਪ੍ਰਾਪਤ ਹੋਇਆ ਫਿਰ ਇਸ ਤਰੀਕੇ ਨਾਲ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਜਪਜੀ ਸਾਹਿਬ ਦਾ ਉਚਾਰਨ ਕੀਤਾ। ਤਾਂ ਉਹ ਕਹਿੰਦੇ ਨੇ ਭਾਈ ਇਹ ਸਾਰਾ ਪਾਠ ਪਹਿਲੇ ਪਾਤਸ਼ਾਹ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਜਿਵੇਂ ਪੋਥੀਆਂ ਦੇ ਰੂਪ ਵਿੱਚ ਆਇਆ ਫਿਰ ਗੁਰੂ ਗ੍ਰੰਥ ਸਾਹਿਬ ਦੇ ਮੁੱਢ ਵਿੱਚ ਜਪਜੀ ਸਾਹਿਬ ਦਾ ਇਹ ਜਾਪ ਲਿਖਿਆ ਹੈ।
0: ਲਿਖਿਓ ਸੁਕਰ ਗੁਰ ਰਾਜ ਸਤਗੁਰ ਸਨ ਮੁਖ ਸੁਖ ਸੰਤ।
1: ਸੋ ਜਿਹੜਾ ਸੰਤ ਗੁਰੂ ਸਨਮੁਖ ਹੋ ਕੇ ਪਾਠ ਕਰਦਾ ਭਾਵ ਗੁਰਸਿੱਖ ਸੰਤ ਸਾਰਿਆਂ ਵਾਸਤੇ ਇੱਕੋ ਹੀ ਅੱਖਰ ਹੈ ਸਾਧ ਸੰਗਤ ਸੇ ਗੁਰੂ ਦਾ ਆਦਰ ਕਰਦਾ ਹੈ ਤਾਂ ਉਹਨਾਂ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਜਿਹੜੇ ਇਹ ਪਾਠ ਨੇ ਪਾਠ ਕਰਨ ਦੇ ਨਾਲ ਪ੍ਰਾਪਤੀ ਹੁੰਦੀ ਹੈ। ਜਿੰਨੇ ਵੀ ਉਹ ਸੁੱਖ ਸਾਧਨ ਚਾਹੁੰਦਾ ਹੈ ਹਰ ਇੱਕ ਸੁੱਖ ਸਾਧਨ ਦੀ ਜਿਹੜੀ ਪ੍ਰਾਪਤੀ ਹੈ ਸਿੱਧੀ ਹੈ ਸਫਲਤਾ ਹੈ ਕਾਮਨਾ ਹੈ ਉਹ ਸਾਰੀਆਂ ਪਾਠ ਦੇ ਨਾਲ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਪੂਰੀਆਂ ਹੁੰਦੀਆਂ ਨੇ। ਗੁਰਾਂ ਨੇ ਰਾਜ ਬਖਸ਼ਿਸ਼ ਕੀਤਾ ਬੜਾ ਭਾਰੀ।
0: ਸਭ ਸਾਧਨ ਪ੍ਰਗਟ ਕੀਏ ਨਹੀਂ ਦੁਸ਼ਟ ਕੋ ਦੇ।
1: ਸੋ ਸਾਰੇ ਸਾਧਨ ਪ੍ਰਗਟ ਕੀਤੇ ਨੇ ਪਰ ਕੁਝ ਕੁ ਸਾਧਨ ਰੱਖ ਵੀ ਲਏ ਨੇ। ਇਸ ਕਰਕੇ ਕਿ ਦੁਸ਼ਟਾਂ ਦੇ ਹੱਥ ਜੇ ਕੋਈ ਚੀਜ਼ਾਂ ਲੱਗ ਜਾਣ ਤਾਂ ਉਹ ਨੁਕਸਾਨ ਵੀ ਕਰ ਸਕਦੇ ਨੇ। ਤਾਂ ਤੇ ਕਈ ਚੀਜ਼ਾਂ ਐਸੀਆਂ ਵੀ ਆਉਂਦੀਆਂ ਨੇ ਜਿਹੜੀਆਂ ਕਿਸੇ ਖਾਸ ਸਮੇਂ ਤੇ ਹੀ ਵਰਤੀਆਂ ਜਾਂਦੀਆਂ ਨੇ। ਜਿਤਨਾ ਕੁ ਗ੍ਰਿਸਤੀਆਂ ਨੂੰ ਜਾਂ ਆਮ ਜੀਵਾਂ ਨੂੰ ਲੋੜ ਹੈ, ਗੁਰਸਿੱਖਾਂ ਨੂੰ ਲੋੜ ਹੈ, ਉਨਾ ਵੀ ਕੁਛ ਸਤਿਗੁਰੂ ਮਹਾਰਾਜ ਨੇ ਇਹਦੇ ਚ ਬਖਸ਼ਿਸ਼ ਕੀਤਾ ਹੈ। ਬਾਕੀ ਕੁਛ ਚੀਜ਼ਾਂ ਐਸੀਆਂ ਨੇ ਜਿਹੜੀਆਂ ਵਿਧੀਆਂ ਫਿਰ ਪ੍ਰਗਟ ਨਹੀਂ ਕੀਤੀਆਂ।
0: ਭਲੇ ਸਿੱਖ ਪ੍ਰਤੀਤ ਤੇ ਵਿਪ੍ਰਸਾਦ ਕੀ ਸੇਵ।
1: ਸੋ ਇਹ ਚੀਜ਼ਾਂ ਫਲਦੀਆਂ ਤਾਂ ਨੇ ਜੇ ਸਿੱਖ ਦੇ ਅੰਦਰ ਭਰੋਸਾ ਹੋਵੇ। ਜੇ ਭਰੋਸਾ ਨਹੀਂ ਫਿਰ ਇਹ ਫਲਦੀਆਂ ਹੀ ਨਹੀਂ ਹੈਗੀਆਂ, ਚਾਹੇ ਕਿੰਨਾ ਹੀ ਕੋਈ ਪਾਠ ਕਰੀ ਜਾਵੇ। ਕਿਉਂਕਿ ਉਹ ਕਿਹੜਾ ਵੀ ਐਸੀ ਬੇਜਾਨ ਚੀਜ਼ ਹੈ ਜਾਂ ਵੀ ਅਕਾਲ ਪੁਰਖ ਨੂੰ ਪਤਾ ਹੀ ਨਹੀਂ ਜਾਂ ਗੁਰੂ ਨਾਨਕ ਦੇਵ ਜੀ ਨੂੰ ਪਤਾ ਹੀ ਨਹੀਂ ਆਪਣਾ। ਜੇ ਮਹਾਰਾਜ ਨੂੰ ਇੰਨਾ ਪਤਾ ਜੀ ਇਹਨੂੰ ਭਰੋਸਾ ਹੈ ਤਾਂਹੀਓ ਫਲ ਦੇਣਾ। ਤੇ ਨਾਲ ਨਾਲ ਫਿਰ ਕਹਿੰਦੇ ਨੇ ਜੇ ਗੁਰਸਿੱਖਾਂ ਦੀ ਸੇਵਾ ਕਰੇ, ਸਾਧ ਸੰਗਤ ਦੀ ਸੇਵਾ ਕਰੇ, ਇਸ ਤਰ੍ਹਾਂ ਮੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਵੇ, ਅਰਦਾਸ ਕਰਾਵੇ, ਦਿਲ ਦੀ ਕੋਈ ਭਾਵਨਾ ਹੋਵੇ ਸੰਗਤ ਉੱਪਰ ਗੁਰਾਂ ਦੇ ਉੱਪਰ, ਤਾਂ ਗੁਰਬਾਣੀ ਦਾ ਉਸ ਸਿੱਖ ਨੂੰ ਫਿਰ ਫਲ ਪ੍ਰਾਪਤ ਹੁੰਦਾ ਹੈ।
0: ਉਸਤਤ ਨਿੰਦਾ ਪਰ ਹਰੈ ਕਲੈ ਈਰਖਾ ਮਾਨ।
1: ਜਿਨ੍ਹਾਂ ਨੇ ਜਪਜੀ ਸਾਹਿਬ ਜੀ ਤੋਂ ਕੁਛ ਪ੍ਰਾਪਤ ਕਰਨਾ, ਪੜ੍ਹ ਕੇ ਫਲ ਲੈਣਾ, ਕੋਈ ਇੱਛਾ ਪੂਰੀ ਕਰਨੀ ਹੈ, ਉਹ ਬੰਦਾ ਦੁਨਿਆਵੀ ਉਸਤਤ ਛੱਡ ਦੇਵੇ। ਲੋਕਾਂ ਦੀ ਐਵੇਂ ਹੀ ਆਪਣੀ ਉਸਤਤ, ਲੋਕਾਂ ਦੀ ਉਸਤਤ ਕਦੇ

0: करना ये गल्लां दा भी नाल नाल ध्यान रखे कि मेरा यह नहीं मैं जपजी साहब पढ़िया मैनू फल नहीं मिलिया जिन्नियां नाल दस्या ना महाराज ने कहा भी इन्ना कुछ नाल छड़ना भी है यह नहीं हुंदा कि डॉक्टर कहे कि आ दवाई खानी है इहदे नाल आ चीजा नहीं खानिया ते नाल फिर वह चीजा भी खाई जाए नाल दवाई भी खाई जाए फिर वह दवाई लाभ नहीं करती क्योंकि नाल वह चीजा खा लिया इस करके महाराज कहने जे तुसी फल लेना पहला तो जे भरोसा नहीं फिर तो रह नहीं दो कहने फिर एवें कानू दोषी बनोगे फिर तुसी दोष दोगे जपजी साहब च जे फिर तुसी कलह ईरखा आदिक चीजा नहीं छड़िया फिर फायदा भी की है इन्हां गल्लां दा जरूर ख्याल रख्या करो
1: वेद बचन सम गुर बचन सब संतन परमान
0: इस करके जिहड़े ना जिवें वेदां दे बचन ने वेदां दे विच एक चीज लिखी हुई है कि आ छे कर्म करने ने तां वेद फल देवेगा क्योंकि उत्थे पहलां यह चीज लिख दित्ती जांदी सी पुराने ग्रंथां दे विच सिख्या निरुक्त कल्प इत्यादिक वेद के छे अंग पहला पढ़े जे बंदे ने वो प्राप्त नहीं किए जे पढ़े नहीं है जिवें गुरबाणी अंदर भी तो है पहला ही ना पाठ पहले दिन हाला मैं तो पढ़िया लिखिया गुटका फड़ लेंदे पोथी फड़ ली मैनू तो सारा ये पंजाबी जी है यही थोड़ी गलती है पढ़े लिखे ना बनो अणजाण बन जाओ बिल्कुल बे मैनू नहीं आता है की सीखना पहला पहला मुहार नहीं सीखनी पैंदी है जे मुहार नहीं सीखो कै के का को कौ सारा कुछ सीख के फिर बोलना सीखो भी की बोलना है पाठ की लिखिया होया है एक ओंकार लिखिया है जां एक अंकार लिखिया है जां एक अमकार लिखिया है लिखिया तो होया सीधा एक ओंकार आप बोली जाइए के ओंकार पहला तो इत ही अपनी बड़ी वड्डी गलती है फिर सोचे सोचना हो गई जे सोची लिखवार ते सारी गलती है सारा पाठ तो अपना लगभग गलती हुंदा है इस तरह छे अंग जिवें वेदां च कहे ने उस तरह वेद दे विच कहा भी आ मर्यादा रखनी है इसे तरह इधर भी कहा है क्योंकि सतगुरु सारे प्रमाण दिंदे ने पुराने समय विच अज का समा नहीं ना है अज तो पंथ बड़ी अगे लंघिया होया उदों इस तरह नहीं सी लोग नवें नवें आउंदे सी सिख बनदे सी फिर उधरले दूसरे धर्म नाल मिलाउंदे सी गल भी इधर यह चीज है कि नहीं है इधर आ है कि नहीं है आपां भी तो देखते हैं भी इधर फायदा कि नहीं फायदा इस तरीके नाल फिर सतगुरु महाराज दसदे ने कि जिवें वेदां दे विच भाई लिखिया इस तरह इधर गुरबाणी अंदर भी सारिआं वास्ते जिहड़ा कर्म करना है ना वह पहलां नाल भरोसा होवे यकीन होवे ता जाके पाठ का फल प्राप्त हुंदा है
1: सुवैया जप जाप किए अग कोट है
0: जपजी साहब का पाठ बहुत गुरमुखा ने किया प्राप्तियां हुई ने बख्शिशा हुई ने यह कहण दियां गल्लां नहीं है एवें उत्थे बह के रोटी खा ली ते गल्लां कर लिया ये आम लोग ऐसी गल्लां करदे होणगे तुहाडे कोल भी एक पाठ थोड़ा किते दूजा पाठ एवें करी जाणा किते लोग ऐसिया गल्लां वो करदे ने जिन्हां ने आप कुछ नहीं करना मैं तो प्रैक्टिकली गल करदा भी जे पाठ करोगे पंज तां उह जिहा फल है दस करोगे तां उन्ना फल है पच्ची करोगे उन्ना फल है ते वो जिहड़े पहलां अपने नालों करके गए ने बाबा दीप सोनी 110 पाठ करदे सी रोज जपजी साहब दे पंज ग्रंथी का नितनेम सहज पाठ का भोग पाउणा वो किते सारे जने एवें सीगे जिहड़े पहलां करदे हुंदे सी सारे ही करदे रहे हैं और इसे तरह जिन्ने भी गुरसिख है 25 पाठ तो सारयां दा सुभावक जां नितनेम हुंदा सी 25 पाठां तो सुभावक करदे क्यों तुरे जाना तां पाठ बैठना तां पाठ उठना तां पाठ पाठ करी जाना फिर आपे शक्ति आ जांदी बंदे दे अंदर जबान दे उत्ते ही इन्नी शक्ति हुंदी है जां तेरा आवा कच्चा रहेगा कहने महाराज वह कहना तेरा आवा कच्चा रहेगा तुहाडे नालों भी वड्डा हो गया महाराज कहने ओदी रसना ते गुरु नानक देव जी बैठे हो 25 पाठ जपजी साहब दे करदा वह नहीं मैं टाल सकदा हुण इस करके हां तेरा आवा बिक जाएगा पक्कियां दे भा तां महाराज कहने जपजी साहब दा पाठ तां बहुते पाप टालदा है
1: नित दान वदै ਬੁੱਧ ਸਾਰ ਧਰੈ।
0: ਫਿਰ ਦਾਨ ਵਾਧਾ ਹੈ ਦਿੱਤਾ ਹੋਇਆ ਤੇ ਬੁੱਧੀ ਜਿਹੜੀ ਸਾਰ ਸ੍ਰੇਸ਼ਟ ਆ ਨਾ, ਬੁੱਧੀ ਵੱਧਦੀ, ਬੁੱਧੀ ਬਹੁਤ ਜ਼ਿਆਦਾ ਵੱਧ ਜਾਂਦੀ ਪਾਠ ਕਰਨ ਦੇ ਨਾਲ। ਸੋ ਜਿਵੇਂ ਕੋਈ ਬ੍ਰਹਮ ਗਿਆਨੀ ਕੋਲੇ ਕੋਈ ਪੱਤਰਕਾਰ ਚਲੇ ਗਏ ਕਿ ਤੁਸੀਂ ਤਾਂ ਅਨਪੜ੍ਹ ਹੋ ਤੇ ਤੁਸੀਂ ਏਡੀ ਵੱਡੀ ਥਾਂ ਸੰਭਾਲ ਲਈ ਹੈ, ਇੱਥੇ ਤਾਂ ਪੜ੍ਹਿਆ ਲਿਖਿਆ ਬੰਦਾ ਚਾਹੀਦਾ। ਉਹ ਕਹਿੰਦੇ ਪੜ੍ਹੇ ਲਿਖੇ ਤਾਂ ਮੈਨੂੰ ਗੱਲ ਛੱਡ ਦਿਓ, ਤੁਸੀਂ ਸਾਰੇ ਪੱਤਰਕਾਰ ਤਾਂ ਪੜ੍ਹੇ ਲਿਖੇ ਹੋ ਨਾ, ਐਮ ਏ ਪੜ੍ਹੇ ਹੋਏ ਹੋ, ਕੋਈ PhD ਕੀਤੀ ਹੋਈ ਹੈ, ਤੁਸੀਂ ਮੈਨੂੰ ਪ੍ਰਸ਼ਨ ਕਰੋ ਜਿਹੜਾ ਮਰਜ਼ੀ ਤੇ ਉਹਦਾ ਜਵਾਬ ਲਓ। 2 ਘੰਟੇ ਪੱਤਰਕਾਰ ਪ੍ਰਸ਼ਨ ਕਰਦੇ ਰਹੇ, 2 ਘੰਟਿਆਂ ਚ ਪੱਤਰਕਾਰਾਂ ਨੂੰ ਬਿਲਕੁਲ ਨਿਰੁੱਤਰ ਕਰ ਦਿੱਤਾ। ਕਹਿੰਦੇ ਹੁਣ ਦੱਸੋ ਵੀ ਅਨਪੜ੍ਹ ਠੀਕ ਹੈ ਕਿ ਪੜ੍ਹਿਆ ਲਿਖਿਆ? ਕਹਿੰਦੇ ਜੀ ਅਨਪੜ੍ਹ ਹੀ ਚੰਗਾ ਸਾਡੇ ਨਾਲੋਂ ਤਾਂ। ਇਸ ਕਰਕੇ ਬ੍ਰਹਮ ਗਿਆਨ ਹੋਣਾ ਹੋਰ ਚੀਜ਼ ਹੈ, ਜਪਜੀ ਸਾਹਿਬ ਦਾ ਪਾਠ ਕਰਨ ਵਾਲਾ ਤਾਂ ਇੰਨਾ ਤਕੜਾ ਹੋ ਜਾਂਦਾ, ਬਲਵਾਨ ਹੋ ਜਾਂਦਾ ਆਤਮਕ ਤੌਰ ਤੇ, ਬ੍ਰਹਮ ਗਿਆਨ ਹੋ ਜਾਂਦਾ, ਸਾਰੀਆਂ ਬਖਸ਼ਿਸ਼ਾਂ ਹੋ ਜਾਂਦੀਆਂ, ਕੋਈ ਕਮੀ ਨਹੀਂ ਰਹਿੰਦੀ ਉਹਦੇ ਪਾਸ।
1: ਮਨ ਭਾਵ ਵਧੈ ਸੁਖ ਕਾਮ ਸਦੈ।
0: ਮਨ ਦੀ ਭਾਵਨਾ ਵੱਧਦੀ ਹੈ, ਮਨ ਦੇ ਅੰਦਰ ਪ੍ਰੇਮ ਵੱਧਦਾ, ਕਿਉਂਕਿ ਗੁਰਬਾਣੀ ਪੜ੍ਹਨ ਦੇ ਨਾਲ ਪ੍ਰੇਮ ਵੱਧਦਾ। ਜੇ ਗੁਰਬਾਣੀ ਨਾ ਪੜ੍ਹੇ ਤਾਂ ਫਿਰ ਪ੍ਰੇਮ ਘੱਟ ਜਾਂਦਾ, ਫਿਰ ਸੁਖ ਵੱਧਦਾ ਹੈ, ਕਾਮਨਾ ਪੂਰੀ ਹੁੰਦੀ ਹੈ, ਸਾਰੇ ਕੰਮ ਬਣ ਜਾਂਦੇ ਨੇ, ਕਾਮ ਸਦੈ, ਹਰੇਕ ਕੰਮ ਉਹਦਾ ਬਣ ਜਾਂਦਾ ਹੈ।
1: ਸੁਰ ਸਾਧਨ ਮੈਂ ਤਮ ਪੁੰਜ ਹਰੈ।
0: ਸੋ ਇਸ ਕਰਕੇ ਸੁਰ ਦੇ ਸਾਧਨ ਵਿੱਚ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਤੋ ਸੁਰਾਂ ਸਾਧਨੀਆਂ ਭਾਵ ਜਿਹੜੀਆਂ ਨੇ ਸਵਾਸ ਚੜਾਉਣੇ ਨੇ, ਇੱਕ ਚੰਦਰਮਾ ਦੀ ਸੁਰ ਹੈ, ਇੱਕ ਸੂਰਜ ਦੀ ਸੁਰ ਹੈ, ਇਤਿਹਾਦਕ ਦਸਮ ਦੁਆਰ ਵਿੱਚ ਸਵਾਸ ਜਾਣੇ ਅਥਵਾ ਪਾਪਾਂ ਦਾ ਨਾਸ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੇ ਭਗਤੀ ਦੇ ਨਾਲ ਸੰਬੰਧਿਤ ਨੇ ਨਾ, ਉਨ੍ਹਾਂ ਦੇ ਵਿੱਚ ਜਪਜੀ ਸਾਹਿਬ ਦੀ ਕਿਰਪਾ ਨਾਲ ਹੀ ਵਾਧਾ ਹੁੰਦਾ ਹੈ।
1: ਧਨ ਮੈਂ ਘਰ ਮੈਂ ਸੁੱਤ ਮੈਂ ਹਰ ਨਾਰ ਵਿਖੇ ਸਭ ਦੁੱਖ ਟਰੈ।
0: ਜਪਜੀ ਸਾਹਿਬ ਦਾ ਪਾਠ ਕਰਨ ਦੇ ਨਾਲ ਧਨ ਦੇ ਵਿੱਚ ਜਿਹੜਾ ਕੋਈ ਦੋਸ਼ ਹੈ, ਸਰੀਰ ਵਿੱਚ ਕੋਈ ਦੋਸ਼ ਹੈ, ਘਰ ਦੇ ਵਿੱਚ ਕੋਈ ਦੋਸ਼ ਹੈ, ਪੁੱਤਰ ਵਿੱਚ ਕੋਈ ਦੋਸ਼ ਹੈ, ਇਸਤਰੀ ਵਿੱਚ ਕੋਈ ਦੋਸ਼ ਹੈ, ਸਾਰੇ ਹੀ ਟਲ ਜਾਂਦੇ ਨੇ। ਕਰਕੇ ਦੇਖ ਲਓ, ਜਪਜੀ ਸਾਹਿਬ ਦਾ ਪਾਠ ਇੱਕ ਜਾਣਾ ਕਰੇ, ਦੂਜਾ ਜਾਣਾ ਨਾਲ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੇ। ਤਰੀਕਾ ਮੈਂ ਦੱਸ ਦਿੰਦਾ, ਕਰਨ ਵਾਲੇ ਤੁਸੀਂ ਬਣੋ, ਜਿਹੜਾ ਮਰਜ਼ੀ ਦੋਸ਼ ਟਾਲ ਦਿਓ, ਜੋ ਮਰਜ਼ੀ ਬਲਾ ਟਾਲ ਦਿਓ, ਜੋ ਵੀ ਤੁਹਾਡੇ ਮਨ ਚ ਆਉਂਦਾ ਜਿਹਨੂੰ ਵੀ ਟਾਲਣਾ ਟਾਲ ਸਕਦੇ ਆ। ਇਹ ਆ ਵੀ ਇੱਕ ਜਾਣਾ ਜਪਜੀ ਸਾਹਿਬ ਪੜ੍ਹੇ, ਬਾਕੀ ਪਰਿਵਾਰ ਵਾਹਿਗੁਰੂ ਵਾਹਿਗੁਰੂ ਕਰੇ ਨਾਲ ਨਾਲ। ਇਹ ਇੱਕ ਜਾਣਾ ਜਪਜੀ ਸਾਹਿਬ ਪੜ੍ਹਦਾ, ਉਹ ਦੂਜੇ ਕਮਰੇ TV ਲੱਗਿਆ ਹੋਇਆ ਤੇ ਤੀਜੇ ਕਮਰੇ ਵਿੱਚ ਕੁਝ ਹੋਰ ਹੋ ਰਿਹਾ, ਚੌਥੇ ਪਾਸੇ ਮੀਟ ਰੱਖਿਆ ਕੁੱਕਰ ਦੇ ਵਿੱਚ ਤੇ ਪੰਜਵੇਂ ਪਾਸੇ ਤਾਸ਼ ਖੇਡੀ ਜਾਂਦੇ ਨੇ, ਤੇ ਏਦਾਂ ਗੱਲ ਨਹੀਂ ਬਣਦੀ ਹੈ। ਫੇਰ ਤਾਂ ਉੱਥੇ ਭੂਤ ਰਸੋਈ ਹੋ ਗਈ ਸਾਰੀ ਹੋਈ, ਸਾਰਾ ਪਰਿਵਾਰ ਇੱਕ ਜੈਸਾ ਬਣੇ, ਸਾਰਾ ਟੱਬਰ ਬੈਠ ਕੇ ਪਾਠ ਕਰੇ, ਵਾਹਿਗੁਰੂ ਵਾਹਿਗੁਰੂ ਨਾਲ ਕਰੇ। ਤਾਂਹੀਓ ਨਾਲ ਪਹਿਲਾਂ ਕਾਫ਼ੀ ਕੁਛ ਕਰਦੇ ਹੁੰਦੇ ਸੀ, ਉਹ ਹੁਣ ਹੌਲੀ ਹੌਲੀ ਆਪਣੇ ਪੰਥ ਚ ਇੱਕ ਤਾਂ ਸਿਆਣੇ ਬਹੁਤੇ ਹੋ ਗਏ ਲੋਕ, ਇਸ ਕਰਕੇ ਹੁਣ ਬਹੁਤੇ ਵਿਦਵਾਨ ਹੋ ਗਏ ਨੇ, ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਬੰਦ ਕਰਤੀਆਂ, ਬੰਦ ਕਰਨੇ ਕਰਕੇ ਨੁਕਸਾਨ ਹੋ ਗਿਆ। ਇਹ ਸਾਰੀਆਂ ਚੀਜ਼ਾਂ ਬੰਦ ਨਹੀਂ ਕਰਨੀ ਚਾਹੀਦੀਆਂ। ਪਹਿਲਾਂ ਲੋਕ ਨਾਲ ਨਾਲ ਬੈਠ ਕੇ ਆਪ ਜਪਜੀ ਸਾਹਿਬ ਪੜ੍ਹਦੇ ਸੀ, ਅਖੰਡ ਪਾਠ ਦਾ ਪਾਠ ਹੋਈ ਜਾਣਾ, ਪਰਿਵਾਰ ਨੇ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ, ਕੋਈ ਗੱਲ ਨਹੀਂ ਸੀ ਕਰਦਾ ਹੁੰਦਾ। ਇੱਥੋਂ ਤੱਕ ਜਿਹੜਾ ਬਾਹਰ ਪਹਿਰੇਦਾਰ ਖੜਦਾ ਸੀ, ਉਹ ਵੀ ਮੂਲ ਮੰਤਰ ਪੜ੍ਹਦਾ ਹੁੰਦਾ ਸੀ, ਉਹਦੇ ਨਾਲ ਫਿਰ ਫਲ ਮਿਲਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜੇ ਫਲ ਲੈਣਾ ਤਾਂ ਸਾਰਾ ਪਰਿਵਾਰ ਇੱਕ ਜੈਸਾ ਸੋਹਣਾ ਸੁਚੱਜਾ ਬਣੇ, ਨਾ ਕਿ ਪਾਠੀ ਚੰਗੇ ਲੱਭੋ ਤੇ ਪਰਿਵਾਰ ਆਪ ਸਾਰੇ ਦੀ ਰਹਿਤ ਕੋਈ ਨਾ ਹੋਵੇ, ਉੱਥੇ ਫਲ ਪ੍ਰਾਪਤ ਨਹੀਂ ਹੁੰਦਾ ਹੈ।
1: ਜੇ ਪ੍ਰੀਤ ਨਹੀਂ ਪ੍ਰਤੀਤ ਨਹੀਂ ਤਿਸ ਕੋ ਸਿੱਖ ਦੇਸ ਦੁੱਖ ਕਰੈ।
0: ਜਿਹਨੂੰ ਭਰੋਸਾ ਨਹੀਂ ਹੈ, ਜਿਹਨੂੰ ਪ੍ਰਤੀਤੀ ਨਹੀਂ ਹੈ, ਪਿਆਰ ਨਹੀਂ ਹੈ, ਜੇ ਉਹਨੂੰ ਦੇ ਦਈਏ ਉਹਨੂੰ ਕੋਈ ਫਾਇਦਾ ਨਹੀਂ ਦੇਣ ਦਾ, ਉਹ ਤਾਂ ਉਲਟਾ ਦੋਸ਼ ਲੱਗਦਾ। ਇਹੋ ਜਿਹੇ ਬੰਦੇ ਨੂੰ ਕਾਹਨੂੰ ਕੋਈ ਵਿਧੀ ਦੱਸਣੀ ਸੀ, ਥਾਂ ਥਾਂ ਤਰਕਾਂ ਕਰਦਾ ਫਿਰੇਗਾ, ਥਾਂ ਥਾਂ ਗੱਲਾਂ ਬੋਲੇਗਾ। ਅਥਵਾ ਕਹਿੰਦੇ ਜਿਹਨੂੰ ਕੋਈ ਇਹੋ ਜਿਹੇ ਬਹੁਤ ਸਾਰੇ ਹੁਣ ਦੂਸਰਾ ਅਰਥ ਹੈ, ਕਹਿੰਦੇ ਜਿਹਦੇ ਅੰਦਰ ਪਿਆਰ ਨਾ ਹੋਵੇ, ਪ੍ਰਤੀਤ ਨਾ ਹੋਵੇ, ਭਰੋਸਾ ਨਾ ਹੋਵੇ, ਕੁਛ ਵੀ ਨਾ ਹੋਵੇ, ਜੇ ਉਹਨੂੰ ਸਾਰਾ ਤਰੀਕਾ ਦੱਸ ਦਿਓ ਉਹਦੇ ਦੋਖ ਟਲ ਜਾਂਦੇ ਨੇ। ਜੇ ਜਿਹੜਾ ਬੰਦਾ ਭਰੋਸਾ ਨਹੀਂ ਕਰਦਾ ਤਾਂ ਉਸ ਬੰਦੇ ਨੂੰ ਕੋਈ ਵਿਧੀ ਦੱਸਣ ਦੇ ਨਾਲ ਕੋਈ ਲਾਭ ਨਹੀਂ ਹੁੰਦਾ, ਕਿਉਂ? ਉਹ ਤਰਕਾਂ ਕਰਦਾ। ਜਿਹੜਾ ਬੰਦਾ ਤਰਕਾਂ ਕਰਦਾ, ਬੇਭਰੋਸਗੀ ਕਰਦਾ, ਉਹਨੂੰ ਕਦੇ ਵੀ ਕੁਛ ਨਾ ਦੱਸੋ।
1: ਜਿਸ ਕੀ ਬਿਦ ਇਹ ਕਹੀ ਗੁਰਪੂਰਨ ਵੈਸਿਕ ਪ੍ਰਾਪਤ ਸਾਧਨ ਤੇ।
0: ਸਿੱਖ ਨੂੰ ਪ੍ਰਾਪਤ ਹੁੰਦਾ ਸਾਧਨ ਕਰਨ ਤੇ। ਜੇ ਕੋਈ ਸਾਧਨ ਕਰੇ, ਇਹ ਵਿਧੀ ਅਸੀਂ ਮਹਾਰਾਜ ਕਹਿੰਦੇ ਦੱਸ ਦਿੱਤੀ ਹੈ ਤੁਹਾਨੂੰ, ਜੇ ਕੋਈ ਬੰਦਾ ਸਾਧਨ ਕਰੇ। ਕਿਉਂ ਆਮ ਅੱਜ ਕੱਲ ਇਹ ਆ, ਲੋਕੀ ਜਿਹੜੇ ਨਾ ਜਪਜੀ ਸਾਹਿਬ ਤੇ ਯਕੀਨ ਨਹੀਂ ਕਰਨਗੇ, ਉਨ੍ਹਾਂ ਨੂੰ ਕਹੋ ਵੀ ਫਲਾਨੇ ਥਾਂ ਚੀਜ਼ ਲਿਖੀ ਹੋਈ ਹੈ, ਫਲਾਨੇ ਗ੍ਰੰਥ ਵਿਚ ਆਹ ਗੱਲ ਲਿਖੀ ਹੋਈ ਹੈ, ਉਹ ਗੱਲ ਵੱਲ ਜ਼ਿਆਦਾ ਜਾਣਗੇ ਬਈ। ਜਾਂ ਕਹਿਣਗੇ 100 ਸਾਖੀ ਚ ਲਿਖਿਆ, 500 ਸਾਖੀ ਲਿਖੀ ਹੋਈ ਹੈ, ਇਹ 35 ਸੱਖਰੀ ਹੈ, ਇਹ ਸਾਰੀਆਂ ਚੀਜ਼ਾਂ ਬਾਹਰ ਦੀਆਂ ਨੇ, ਇਹ ਰੁਕਨ ਦੀਨ ਦਾ ਫਲਾਨਾ ਹੈ, ਇਹ ਫਲਾਨੀ ਚੀਜ਼ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਤੇ ਕਿਉਂ ਭਰੋਸਾ ਨਹੀਂ ਕਰਦੇ ਹੋ? ਮਹਾਰਾਜ ਜਿਹੜੇ ਬਿਲਕੁਲ ਸਾਹਮਣੇ ਸਾਡੇ ਪ੍ਰਕਾਸ਼ਮਾਨ ਨੇ, ਉਹ ਤਾਂ ਖਾਲੀ 100 ਸਾਖੀ ਕਿਸੇ ਬੰਦੇ ਲਿਖੀ ਹੋਈ ਆ ਕਿ ਨਹੀਂ ਲਿਖੀ ਹੋਈ, ਜਾਂ ਵਿੱਚ ਕਿਸੇ ਨੇ ਕਈ ਗਲਤ ਗੱਲਾਂ ਵੀ ਪਾਈਆਂ ਨੇ। ਗੁਰੂ ਗ੍ਰੰਥ ਸਾਹਿਬ ਤੇ ਯਕੀਨ ਕਰੋ, ਸਾਰਾ ਕੁਝ ਜਪਜੀ ਸਾਹਿਬ ਦੇ ਵਿੱਚ ਹੀ ਹੈ, ਕੋਈ ਐਸੀ ਚੀਜ਼ ਨਹੀਂ ਜਿਹੜੀ ਜਪਜੀ ਸਾਹਿਬ ਦੇ ਵਿੱਚ ਨਾ ਦਿੱਤੀ ਹੋਵੇ।
1: ਸਭ ਪਾਠਨ ਗੀਤ ਖੜੰਗਨ ਤੇ, ਉਪਜਿਓ ਫਲ ਕੋ ਤਤ ਜੋਗਨ ਤੇ।
0: ਸੋ ਜਿਹੜਾ ਹੈ ਨਾ, ਖੜੰਗਨ ਹੁੰਦਾ ਖੱਟ ਅੰਗਨ, 6 ਅੰਗ, ਜਿਵੇਂ 6 ਨਿਯਮ ਧਾਰਨ ਕਰਕੇ ਵੇਦ ਦੇ ਪਾਠ ਤੇ, ਅਥਵਾ ਜੇ ਕਹਿੰਦੇ ਜਿਵੇਂ 6 ਕਰਮਾਂ ਨਾਲ ਜੋੜ ਕਰਨ ਤੇ ਤਤ ਰੂਪੀ ਫਲ ਪ੍ਰਾਪਤ ਹੁੰਦਾ ਹੈ ਨਾ, ਇਸੇ ਪ੍ਰਕਾਰ ਹੀ ਜਪਜੀ ਸਾਹਿਬ ਚੋਂ ਬਖਸ਼ਿਸ਼ ਪ੍ਰਾਪਤ ਹੁੰਦੀ ਹੈ।
1: ਤਿੰਨ ਸਾਧਨ ਸਿੱਧ ਸੁਚੇਤ ਭਲੇ, ਵਿਧ ਕਾਜ ਸਰੇ ਸਭ ਭੋਗਨ ਤੇ।
0: ਜਿਵੇਂ ਜਪਜੀ ਸਾਹਿਬ ਦਾ ਸਾਧਨ ਸੁਚੇਤ ਹੋ ਕੇ ਸਿੱਧੀ ਸਹਿਤ ਚੰਗੇ ਤਰੀਕੇ ਨਾਲ ਬੰਦਾ ਪੜ੍ਹੇ ਨਾ ਪਾਠ ਨੂੰ, ਪਿਆਰ ਨਾਲ ਸਿੱਧੀ ਪ੍ਰਾਪਤ ਹੁੰਦੀ, ਸਿੱਧੀ ਦਾ ਮਤਲਬ ਸਫਲਤਾ ਹੁੰਦੀ ਹੈ, ਕਾਜ ਸਮਰਦੇ ਨੇ, ਸੁੱਖਾਂ ਦੇ ਭੋਗ ਮਿਲਦੇ ਨੇ, ਗ੍ਰਿਸਤੀ ਜੋ ਚਾਹੁੰਦਾ ਨੂੰ ਪ੍ਰਾਪਤ ਹੁੰਦਾ ਹਰੇਕ ਫਲ। ਭਾਈ ਗੋਪਾਲਾ ਜੀ ਨੇ ਸਿਰਫ ਇੱਕ ਜਪਜੀ ਸਾਹਿਬ ਸੁਣਾਇਆ ਸੀ, ਤਾਂ ਆਪਾਂ ਵੀ ਸੁਣਾਓ। ਜੇ ਆਪਾਂ ਅੱਜ ਸਾਖੀ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ 6ਵੇਂ ਪਾਤਸ਼ਾਹੀ ਨੇ, ਜਪਜੀ ਸਾਹਿਬ ਸੁਣਾ ਦਿਓ ਮਹਾਰਾਜ ਨੂੰ ਕੋਲ ਬਹਿ ਕੇ ਕਿਤੇ ਇਕਾਂਤ ਵਿੱਚ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਉੱਥੇ ਇਕੱਲੇ ਬੈਠ ਜਾਓ। ਮਹਾਰਾਜ ਮੈਂ ਜਪਜੀ ਸਾਹਿਬ ਸੁਣਾਵਾਂ ਤੁਹਾਨੂੰ, ਆਪਾਂ ਪਹਿਲਾਂ ਇਹ ਨਹੀਂ ਭਰੋਸਾ ਵੀ ਇਹ ਪ੍ਰਤੱਖ ਸਤਿਗੁਰੂ ਨੇ। ਗੁਰੂ ਸਾਹਿਬ ਦੇ ਕੋਲ ਬਹਿ ਕੇ ਜੇ ਕੋਈ ਸ਼ੁੱਧ ਬਾਣੀ ਹੁਣ ਵੀ ਸੁਣਾ ਦਊਗਾ, ਉਹਨੂੰ ਵੀ ਉਨਾ ਹੀ ਫਲ ਦੇਣਗੇ। ਇਹ ਕੋਈ ਇਹ ਨਹੀਂ ਕਿ ਉਦੋਂ ਹੀ ਫਲ ਮਿਲਿਆ ਸੀ। ਇਸ ਕਰਕੇ ਮਹਾਰਾਜ ਕਹਿੰਦੇ ਸ਼ੁੱਧ ਬਾਣੀ ਦਾ ਹੁਣ ਵੀ ਫਲ ਹੈ, ਸ਼ੁੱਧ ਅਖੰਡ ਪਾਠ ਹੋ ਜਾਏ, ਸ਼ੁੱਧ ਸਹਿਜ ਪਾਠ ਹੋ ਜਾਏ, ਸ਼ੁੱਧ ਜਪਜੀ ਸਾਹਿਬ ਹੋ ਜਾਏ, ਉਹਨੂੰ ਹੁਣ ਵੀ ਉਨਾ ਹੀ ਫਲ ਦਿੰਦੇ ਹਨ।
1: ਸਭ ਸਿੱਧ ਕੀਏ ਗੁਰ ਭੇਟ ਦੀਏ, ਇਹ ਬੀਜ ਤਰੇ ਗੁਰ ਮੋਦਨ ਤੇ।
0: ਇਹ ਸਾਰਾ ਕੁਝ ਆਪਾਂ ਨੂੰ ਕਿਵੇਂ ਪ੍ਰਾਪਤ ਹੋਇਆ, ਗੁਰਾਂ ਦੀਆਂ ਖੁਸ਼ੀਆਂ ਮਿਲੀਆਂ ਜਿਹੜੀਆਂ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ। ਜਿਵੇਂ ਗੀਤਾਂ ਦੇ ਜਾਂ ਹੋਰ ਖੜ ਸ਼ਾਸਤਰਾਂ ਜਾਂ ਵੇਦਾਂ ਦੇ ਅੰਗਾਂ ਦੇ ਵਿਚਾਰਨ ਤੇ ਤਤ ਯੋਗ ਤੇ ਕਰਨ ਤੇ ਜੋ ਫਲ ਹੁੰਦਾ ਹੈ, ਇਹ ਜੋ ਬੀਜ ਧਰੇ ਹਨ ਗੁਰੂ ਭੇਟਾ ਦਿੱਤਿਆਂ ਤੇ, ਗੁਰੂ ਦੇ ਜਿਹੜੇ ਨਾਂ ਪ੍ਰਸੰਨ ਹੋਇਆ, ਸਭ ਸਿੱਧ ਜਿਹੜੇ ਨੇ ਕੀਤੇ ਜਾਣ ਲਓ ਬਈ ਇਹ ਸਤਿਗੁਰੂ ਮਹਾਰਾਜ ਦੀ ਕਿਰਪਾ ਹੋ ਜਾਵੇ। ਇਹ ਜਿੰਨਾ ਕੁਝ ਆਪਾਂ ਨੂੰ ਦਿੱਤਾ ਮਹਾਰਾਜ ਜੀ ਨੇ, ਇਹ ਪ੍ਰਸੰਨਤਾ ਨਾਲ ਮਿਲਣਾ ਸਾਰਾ ਕੁਝ। ਗੁਰਾਂ ਦੀ ਪ੍ਰਸੰਨਤਾ ਕਾਹਦੇ ਤੇ ਹੈ? ਸਿੱਖ ਸੁਚਮ ਚ ਰਹੇ, ਸਿੱਖ ਦਾ ਖਾਣਾ ਪੀਣਾ ਠੀਕ ਰਹੇ, ਸਿੱਖ ਬਾਣੀ ਨੂੰ ਤੋੜ ਮਰੋੜ ਕੇ ਨਾ ਪੜ੍ਹੇ। ਜੇ ਵਿੱਚੋਂ ਕਿਤੋਂ ਬਾਣੀ ਪੜ੍ਹਦਿਆਂ ਮਨ ਕਿਤੇ ਚਲਿਆ ਜਾਵੇ, ਪਿੱਛੋਂ ਫੇਰ ਪੜ੍ਹਨ ਲੱਗ ਜਾਓ, ਕੋਈ ਗੱਲ ਨਹੀਂ। ਜੇ ਮਨ ਮੁੱਲ ਗੁਣਾ ਮੁੱਲ ਵਪਾਰ ਤੱਕ ਠੀਕ ਚੱਲਿਆ, ਅੱਗੇ ਪਹੁੰਚ ਕੇ ਧਿਆਨ ਆਇਆ ਮੁੰਦਾ ਸੰਤੋਖ ਸਰਮਪਦ ਝੋਲੀ, ਵਿਚਲੀਆਂ ਪੌੜੀਆਂ ਸੁਣਨ ਤੋਂ ਰਹਿ ਗਈਆਂ, ਉਥੋਂ ਮੁੜ ਕੇ ਫੇਰ ਅਮੁੱਲ ਗੁਣ ਤੋਂ ਆ ਜਾਣਾ, ਵੀ ਇਹ ਤਾਂ ਮੈਂ ਸੁਣਿਆ ਹੀ ਨੀਗਾ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਤਾਂ ਮਾੜੀ ਜਿਹੀ ਇੱਥੇ ਕੋਈ ਦੁਨਿਆਵੀ ਕਹਾਣੀ ਰਹਿ ਜਾਏ ਨਾ ਵਿੱਚ, ਕਿਤੇ ਲਾਈਟ ਚਲੀ ਜਾਵੇ ਤੜਫਦੇ ਲੋਕ, ਸੀਰੀਅਲ ਦੇਖਣਾ ਸੀ ਸੀਰੀਅਲ ਵਿੱਚ ਹੀ ਰਹਿ ਗਿਆ ਸਾਡਾ, ਬਾਕੀ ਦੀਆਂ ਚੀਜ਼ਾਂ ਨੂੰ ਜਾਂ ਅਖਬਾਰ ਚ ਕੋਈ ਚੀਜ਼ ਲੜੀਵਾਰ ਆਉਂਦੀ ਹੋਵੇ ਉਹ ਭੱਜ ਭੱਜ ਕੇ ਪੜ੍ਹਨਗੇ, ਤੇ ਜੇ ਜਪਜੀ ਸਾਹਿਬ ਦਾ ਪਾਠ ਸੁਣਨਾ ਵਿਚਾਲੇ ਵੀ ਛੱਡ ਦੇਣਗੇ, ਚੱਲ ਇੱਥੇ ਕਿਹੜਾ ਕੋਈ ਫਰਕ ਪੈਂਦਾ, ਫਰਕ ਤਾਂ ਬਹੁਤ ਜ਼ਿਆਦਾ ਪੈਂਦਾ, ਪਰ ਆਪਾਂ ਨੂੰ ਇਸ ਗੱਲ ਦੀ ਸੋਝ ਹੀ ਨਹੀਂ। ਇਸ ਕਰਕੇ ਸੰਪੂਰਨ ਪਾਠ ਹੀ ਆਪਣੇ ਕੰਨਾਂ ਨਾਲ ਸੁਣੋ।
1: ਦੋਹਰਾ ਗੁਰੂ ਨਾਨਕ ਕਰਨਾ ਕਰੇ ਪੰਥ ਬਤਾਇਓ ਸਿੱਖ।
0: ਇਹ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਹੈ ਕਿ ਸਿੱਖ ਨੂੰ ਪੰਥ ਦਾ ਅਰਥ ਹੈ ਰਸਤਾ ਦੱਸਿਆ, ਜਪਜੀ ਸਾਹਿਬ ਦਾ ਪਾਠ ਕਿਵੇਂ ਕਰਨਾ ਹੈ।
1: ਗੁਰੂ ਅਰਜਨ ਵਰਣਨ ਕਰੇ ਅਰਥ ਖਿਆਤ ਪਾਲਿਖ।
0: ਅਰਜਨ ਦੇਵ ਜੀ ਨੇ ਕਿਰਪਾ ਕੀਤੀ ਹੈ ਬਈ ਅਰਥ ਨੂੰ ਖਿਆਤ ਹੁੰਦਾ ਪ੍ਰਗਟ ਕਰਨਾ, ਪ੍ਰਗਟ ਕਰਕੇ ਲਿਖਾ ਦਿੱਤਾ ਸਾਰਿਆਂ ਦੇ ਭਲੇ ਵਾਸਤੇ। ਦੱਸਦੇ ਤਾਂ ਇੱਕ ਨੂੰ ਹੀ ਹੁੰਦੇ ਨੇ, ਤੇ ਇਹ ਇਸ ਕਰਕੇ ਨਾ ਦੱਸਣ ਦੇ ਨਾਲ ਇੱਕ ਨੂੰ ਤੇ ਫਲ ਜਿਹੜਾ ਬਹੁਤਿਆਂ ਨੂੰ ਪ੍ਰਾਪਤ ਹੋਇਆ ਹੈ।
1: ਸੁਪਤਨ ਬਾਤ ਪ੍ਰਗਟ ਕਰੇ ਸਤਿਗੁਰ ਪੂਰਨ ਖਿਆਤ।
0: ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਸੁੱਤੇ ਹੋਏ ਸਿੱਖ ਨੂੰ ਭਾਵਨਾ ਦੇ ਨਾਲ ਦਰਸ਼ਨ ਦੇ ਕੇ ਸਾਰਾ ਕੁਝ ਪ੍ਰਗਟ ਕਰ ਦਿੱਤਾ ਹੈ। ਜੇ ਕਹੋ ਸੁਪਨੇ ਚ ਨਹੀਂ ਕੁਛ ਹੁੰਦਾ, ਸੁਪਨੇ ਚ ਹੋ ਜਾਂਦਾ ਹੈ, ਇਹ ਗੱਲ ਨਾ ਮੰਨਣ ਯੋਗ ਨਹੀਂ ਹੈ, ਇਹ ਮੰਨਣ ਵਾਲੀ ਗੱਲ ਹੈ, ਕਿਉਂਕਿ ਸੁਪਨ ਦਰਸ਼ਨ ਆਪਾਂ ਮੰਨਿਆ ਹੋਇਆ ਹੈ। ਫਿਰ ਚਿੱਤਰ ਦਰਸ਼ਨ, ਪ੍ਰਤੱਖ ਦਰਸ਼ਨ, ਸ੍ਰਵਣ ਦਰਸ਼ਨ, ਇਹ ਸਾਰਾ ਕੁਝ ਹੋ ਜਾਂਦਾ ਹੈ।
1: ਅਰਥ ਲਿਖਿਓ ਜੋ ਸਿੱਖ ਸੁਹਾਤ।
0: ਇੱਥੇ ਜਿਹੜੇ ਅਰਥ ਪ੍ਰਗਟ ਕੀਤੇ ਨੇ, ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੂਰਨ ਅਨੁਭਵ ਵਾਲੇ ਨੇ ਜੋ ਸੁਪਨੇ ਵਿਚ ਬਾਤ ਪ੍ਰਗਟ ਕੀਤੀ ਸੀ, ਉਸੇ ਦਾ ਅਰਥ ਇੱਥੇ ਪ੍ਰਗਟ ਕਰਕੇ ਲਿਖਿਆ। ਜੋ ਸਿੱਖਾਂ ਨੂੰ ਸਹਾਉਂਦਾ ਹੈ, ਚੰਗਾ ਲੱਗਦਾ, ਜਿਹੜਾ ਗੁਰਸਿੱਖ ਨੂੰ ਕਰਨਾ ਚਾਹੀਦਾ ਹੈ।
1: ਪਾਤਕ ਪਰ ਪੂਰਨ ਕਿਰਪਾ ਅਰਜਨ ਗੁਰੂ ਪ੍ਰਤਾਪ।
0: ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰਤਾਪ ਕਰਕੇ ਉਸ ਪਾਠਕ ਦੇ ਉੱਤੇ ਪੂਰਨ ਕਿਰਪਾ ਹੈ ਜੋ ਗੁਰਾਂ ਦੀ ਦੱਸੀ ਹੋਈ ਮਰਿਆਦਾ ਮੁਤਾਬਕ ਪਾਠ ਕਰਦਾ ਹੈ।
1: ਦੇਖ ਪੜੇ ਦੇ ਲਿਖ ਸੁਨੇ ਕਰ ਪੂਜਾ ਗੁਰਜਾ।
0: ਇਸ ਕਰਕੇ ਪਾਠ ਜਿਹੜਾ ਹੈ, ਪਾਠ ਨੂੰ ਪਾਠਕ ਨੂੰ ਕੀ ਕਰਨਾ ਚਾਹੀਦਾ ਹੈ, ਇੱਕ ਤਾਂ ਪਾਠਕ ਜਿਹੜਾ ਹੈ ਪਾਠ ਨੂੰ ਦੇਖੇ, ਦਰਸ਼ਨ ਕਰੇ, ਪੜ੍ਹੇ, ਦੇ ਲਿਖ, ਜਪਜੀ ਸਾਹਿਬ ਦਾ ਪਾਠ ਲਿਖ ਕੇ ਦੇਵੇ ਕਿਸੇ ਨੂੰ, ਸੁਨੇ ਕਰ ਪੂਜਾ, ਸੁਣੇ ਵੀ ਪਾਠ ਤੇ ਪਾਠ ਦੇ ਸਤਿਕਾਰ ਨਾਲ ਪੂਜਾ ਵੀ ਕਰੇ, ਜਾਪ ਵੀ ਕਰੇ ਜਿਹੜਾ ਗੁਰਾਂ ਨੇ ਬਖਸ਼ਿਸ਼ ਕੀਤਾ ਹੈ।

0: ਉਹਨਾਂ ਨੂੰ ਕਹਿੰਦੇ ਨੇ ਭਾਈ ਜਿਵੇਂ ਤੁਹਾਨੂੰ ਮਰਿਆਦਾ ਦੱਸੀ ਹੈ ਨਾ ਉਸੇ ਤਰ੍ਹਾਂ ਪਿਆਰ ਨਾਲ ਪਾਠ ਕਰਿਆ ਕਰੋ।
1: ਗੁਰ ਅਰਜਨ ਠਿਕ ਦਾਸ ਕੋ ਪਾਇਓ ਪਰਮ ਆਨੰਦ।
0: ਸੋ ਇਸ ਕਰਕੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਪ੍ਰਾਪਤ ਕੀਤਾ ਹੈ ਰੱਬ ਦੇ ਪਿਆਰਿਆਂ ਨੇ ਪਰਮ ਆਨੰਦ। ਜਿਹੜਾ ਪਰਮ ਆਨੰਦ ਹੈ ਨਾ ਉਹ ਪਰਮ ਆਨੰਦ ਪ੍ਰਾਪਤ ਕੀਤਾ ਬ੍ਰਿਜ ਲਾਲ ਸੀ ਜੀ ਦਾ ਨਾਮ। ਤੋ ਇਸ ਤਰੀਕੇ ਦੇ ਨਾਲ ਬ੍ਰਿਜ ਲਾਲ ਪੰਡਿਤ ਨੂੰ ਜਿਹੜੇ ਦਰਸ਼ਨ ਦੇ ਕੇ ਪਾਠ ਦੱਸਿਆ ਸੀ।
1: ਇਸ ਬਿਦ ਪੰਡਿਤ ਪਿੰਡੀ ਲਾਲ ਬਿਧੀ ਚੰਦ ਨੰਦ ਲਾਲ ਗੋਪਾਲ।
0: ਇਹ ਸਾਰੇ ਨਾਮ ਨੇ ਇਹਨਾਂ ਦੇ ਪਿੰਡੀ ਲਾਲ ਬਿਧੀ ਚੰਦ ਨੰਦ ਲਾਲ ਗੋਪਾਲ ਉਹਨਾਂ ਨੂੰ ਸਮਝਾ ਰਹੇ ਨੇ।
1: ਖਾਨ ਚੰਦ ਅਰ ਆਲਮ ਸ਼ਾਹ ਸਾਧ ਮਦਨ ਗਿਰ ਸੁਨਤ ਉਮਾ।
0: ਸੋ ਇਸੇ ਤਰ੍ਹਾਂ ਹੀ ਖਾਨ ਚੰਦ ਆਲਮ ਸ਼ਾਹ ਤੇ ਸਾਰੇ ਜਿਹੜੇ ਨੇ ਗੁਰਮੁਖ ਪਿਆਰੇ ਇਹ ਸੁਣ ਕੇ ਮਨ ਦੇ ਅੰਦਰ ਬੜੇ ਪ੍ਰਸੰਨ ਹੋਏ ਕਿ ਮਹਾਰਾਜ ਨੇ ਸਾਨੂੰ ਬਹੁਤ ਵੱਡੀ ਦਾਤ ਬਖਸ਼ਿਸ਼ ਕੀਤੀ।
1: ਦੋਹੇਰਾ ਮਾਨਿਓ ਗੁਰ ਤੇ ਰਾਤ ਕੋ ਉਡਿਓ ਵਿਹੰਗਮ ਭਾਂਤ।
0: ਇਸ ਤਰੀਕੇ ਨਾਲ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਪਾਠ ਸੁਣ ਕੇ ਫਿਰ ਉਹਦਾ ਮੰਨਣ ਕੀਤਾ ਹੈ ਫਿਰ ਉਸ ਪਾਠ ਦੇ ਉੱਤੇ ਚੱਲੇ ਨੇ ਆਪਣੇ ਜੀਵਨ ਨੂੰ ਚਲਾਇਆ ਹੈ ਉਹ ਕਿਵੇਂ ਉੱਡੇ ਨੇ ਜਿਵੇਂ ਪੰਛੀ ਉੱਡਦਾ ਨਾ ਉਡਾਰੀਆਂ ਲਾਉਂਦਾ ਹੈ ਇਸੇ ਪ੍ਰਕਾਰ ਗੁਰਸਿੱਖ ਦੇ ਉੱਤੇ ਕਿਰਪਾ ਹੁੰਦੀ ਹੈ।
1: ਬੀਤੇ ਪੁਰਖ ਪੂਰਨਤਾ ਪੁੱਛੇ ਪੁੰਨ ਕੋ ਸ਼ਾਂਤ।
0: ਪੂਰਨ ਪੁਰਖ ਦੀ ਪ੍ਰਾਪਤੀ ਹੋਈ ਜਾ ਕਰਕੇ ਫਿਰ ਉੱਥੇ ਮਨ ਦੇ ਅੰਦਰ ਸ਼ਾਂਤੀ ਪ੍ਰਾਪਤ ਹੋਈ। ਇਸ ਤਰੀਕੇ ਦੇ ਨਾਲ ਅਥਵਾ ਇਹ ਵੀ ਕਹਿੰਦੇ ਨੇ ਜੇ ਅੰਤ ਨੂੰ ਵੀ ਪਾਠ ਕਰੇ ਤਾਂ ਕਹਿੰਦੇ ਨੇ ਫਿਰ ਸ਼ਾਂਤੀ ਪ੍ਰਾਪਤ ਦੀ ਮਰਨ ਵੇਲੇ। ਸੋ ਕੌਣ ਪਾਠ ਕਰ ਸਕਦਾ? ਕਹਿੰਦੇ ਜਿਹਨਾਂ ਨੇ ਪਹਿਲਾਂ ਕੀਤਾ ਹੈ ਜਿਨ੍ਹਾਂ ਨੇ ਪਹਿਲਾਂ ਕੀਤਾ ਉਨ੍ਹਾਂ ਉੱਤੇ ਕਿਰਪਾ ਹੁੰਦੀ ਹੈ।
1: ਤੀਨ ਵਾਰ ਗੁਰ ਇਵ ਕਹੇ ਇਹ ਜਪ ਰਤਨ ਅਮੋਲ।
0: ਮਹਾਰਾਜ ਸੱਚੇ ਪਾਤਸ਼ਾਹ ਨੇ ਤਿੰਨ ਵਾਰ ਇਹ ਬਚਨ ਕੀਤਾ ਕਿ ਇਹ ਜਪਜੀ ਸਾਹਿਬ ਅਮੋਲਕ ਰਤਨ ਹੈ ਅਮੋਲਕ ਰਤਨ ਹੈ ਅਮੋਲਕ ਰਤਨ ਹੈ।
1: ਜਾਂਦੇ ਮੁਝ ਕੋ ਭੇਟਿਓ ਇਹੀ ਅੰਤ ਕੋ ਚੋਲ।
0: ਇਸ ਕਰਕੇ ਮੈਨੂੰ ਪ੍ਰਾਪਤ ਹੋਇਆ ਹੈ ਇਹੀ ਮੇਰੇ ਸਰੀਰ ਦੇ ਅੰਤ ਵੇਲੇ ਇਹੀ ਪਾਠ ਕਰਨਾ ਇਸ ਕਰਕੇ ਸਤਿਗੁਰੂ ਮਹਾਰਾਜ ਨੇ ਇਹੀ ਮੇਰੇ ਉੱਤੇ ਬਖਸ਼ਿਸ਼ ਕੀਤੀ ਹੈ। ਅਥਵਾ ਚੋਲ ਤੋਂ ਭਾਵ ਸਰੀਰ ਅੰਤ ਕੋ ਚੋਲ ਚੋਲ ਹੁੰਦਾ ਸਰੀਰ ਭਇਆ ਪੁਰਾਣਾ ਚੋਲਾ ਇਹ ਸਰੀਰ ਦੇ ਅੰਤਮ ਸਮੇਂ ਹੀ ਜਪਜੀ ਸਾਹਿਬ ਦਾ ਪਾਠ ਕਰਨਾ।
1: ਇੱਕ ਓਂਕਾਰ ਕਹੋ ਪੁੰਨ ਸਤਿਗੁਰੂ ਪ੍ਰਸਾਦ।
0: ਇਹਦੇ ਸ਼ੁਰੂ ਵਿੱਚ ਇੱਕ ਓਂਕਾਰ ਹੈ ਅਤੇ ਪਿੱਛੇ ਜਾ ਕੇ ਗੁਰਪ੍ਰਸਾਦ ਜਿਹੜਾ ਕਿਹਾ ਹੋਇਆ ਇਹਦੇ ਵਿਚਕਾਰ ਜਿਹੜਾ ਹੈ ਉਹ ਅਕਾਲ ਪੁਰਖ ਦਾ ਨਾਮ ਜਿਹੜੇ ਲਿਖੇ ਹੋਏ ਨੇ ਕਿਹੜੇ ਕਿਹੜੇ ਉਹਦੇ ਕਰਮ ਨੇ ਵਾਹਿਗੁਰੂ ਦੇ ਤੇ ਇਨ੍ਹਾਂ ਦੇ ਵਿਚਕਾਰ ਹੀ ਸਾਰਾ ਖਜ਼ਾਨਾ ਰੱਖਿਆ। ਪਹਿਲਾਂ ਇੱਕ ਓਂਕਾਰ ਮੰਗਲ ਰੂਪ ਹੈ ਸਾਰੇ ਪਰਮੇਸ਼ਰ ਦੇ ਨਾਮ ਲੈ ਕੇ ਸਹਿ ਭੰਗ ਤੇ ਆ ਕੇ ਅਕਾਲ ਪੁਰਖ ਵਾਹਿਗੁਰੂ ਜਦੋਂ ਚੁੱਪ ਹੋ ਗਏ ਤਾਂ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਮਹਾਰਾਜ ਫਿਰ ਇਹ ਜਿਹੜਾ ਸਰੂਪ ਤੁਸੀਂ ਕਥਨ ਕੀਤਾ ਹੈ ਇੱਕ ਓਂਕਾਰ ਤੋਂ ਲੈ ਕੇ ਸਹਿ ਭੰਗ ਤੱਕ ਇਹਦੀ ਪ੍ਰਾਪਤੀ ਕਿਵੇਂ ਹੋਵੇਗੀ ਜੀਵਾਂ ਨੂੰ? ਇਹ ਸਰੂਪ ਤਾਂ ਬਹੁਤ ਮਹਾਨ ਹੈ। ਤਾਂ ਵਾਹਿਗੁਰੂ ਨੇ ਕਿਹਾ ਗੁਰ ਪ੍ਰਸਾਦ ਤੁਹਾਡੀ ਕਿਰਪਾ ਨਾਲ ਜਿਹਦੇ ਤੇ ਤੁਹਾਡੀ ਕਿਰਪਾ ਹੋ ਜਾਵੇਗੀ

0: ਮੂਰਤਾ ਜੂਨੀ ਸਾਹਿਬ ਭੰਗ ਗੁਰ ਪ੍ਰਸਾਦ ਇਹ ਅਹਿਲਾਦ ਦਿੰਦਾ ਭਾਵ ਜਿਹੜਾ ਪਾਠਕ ਹੈ ਉਸ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ
1: ਜਪੇ ਜਾਪ ਤਨ ਤਾਪ ਖਪ ਆਰ ਬਲਾ ਵਧ ਜਾਏ
0: ਜਿਹੜਾ ਜਾਪ ਕਰਦਾ ਹੈ ਸੋ ਉਹਦੇ ਸਰੀਰ ਦੇ ਸਾਰੇ ਪਾਪ ਨਾਸ ਹੋ ਜਾਂਦੇ ਨੇ ਉਮਰ ਵੀ ਵੱਧ ਜਾਂਦੀ ਹੈ ਉਮਰ ਕਿਉਂਕਿ ਅਕਾਲ ਪੁਰਖ ਦੇ ਹੱਥ ਵਿਚ ਹੀ ਸਾਰਾ ਕੁਝ ਹੈ ਤੇ ਬਾਣੀ ਵੀ ਉਨ੍ਹਾਂ ਦੀ ਆਪਣੀ ਹੈ ਬਾਣੀ ਜਿਹੜੀ ਹੈ ਬਾਣੀ ਅਕਾਲ ਪੁਰਖ ਆਪ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਜੇਵੜਾਵਰ ਨਾ ਕੋਈ ਬਾਣੀ ਗੁਰੂ ਗੁਰੂ ਹੈ ਬਾਣੀ ਇਸ ਕਰਕੇ ਕਹਿੰਦੇ ਨੇ ਗੁਰਬਾਣੀ ਪੜਨ ਵਾਲੇ ਦੀਆਂ ਸੁਤੇ ਸਿੱਧੀ ਸਾਰੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ
1: ਕਰੇ ਕਾਮਨਾ ਜਥਾ ਉਰ ਤਥਾ ਜਾਪ ਤੇ ਪਾਏ
0: ਜਿਵੇਂ ਵੀ ਕਾਮਨਾ ਕਰੇਗਾ ਮਨ

0: ਦੇ ਅੰਦਰ ਉਸੇ ਤਰ੍ਹਾਂ ਹੀ ਜਪਜੀ ਸਾਹਿਬ ਜਿਵੇਂ ਜਿਵੇਂ ਪੜ੍ਹੀ ਜਾਓਗੇ ਕਾਮਨਾਵਾਂ ਆਪਣੇ ਆਪ ਹੀ ਪੂਰੀਆਂ ਹੋਣਗੀਆਂ।
1: ਨਾਰੀ ਸੁੱਤ ਕੇ ਕਾਰਨੇ ਅੱਖਰ ਜਪ ਅਰ ਧੈਨ।
0: ਇਸ ਕਰਕੇ ਕਹਿੰਦੇ ਜਪਜੀ ਸਾਹਿਬ ਦੇ ਸਾਧਨ ਨਾਲ ਜਿੰਨੀਆਂ ਵੀ ਕਾਮਨਾ ਨੇ ਪੁੱਤਰ ਨਿਮਿਤ ਅਥਵਾ ਇਸਤਰੀ ਆਦਿਕ ਵਾਸਤੇ ਇਨ੍ਹਾਂ ਹੀ ਅੱਖਰਾਂ ਦਾ ਜਾਪ ਕਰੇ ਉਸ ਨੂੰ ਆਧਾਨ ਹੋ ਜਾਂਦਾ, ਆਧਾਨ ਭਾਵ ਇਸੇ ਤਰੀਕੇ ਦੇ ਨਾਲ ਬਖਸ਼ਿਸ਼ ਹੋ ਜਾਂਦੀ ਉਹਦੇ ਉੱਤੇ ਜੋ ਪ੍ਰਾਪਤੀ ਹੁੰਦੀ ਹੈ ਕਿਸੇ ਵੀ ਚੀਜ਼ ਦੀ, ਉਹ ਪ੍ਰਾਪਤੀ ਪੁੱਤਰ ਦੀ ਹੋਵੇ ਜਾਂ ਵਿਦਿਆ ਦੀ ਹੋਵੇ ਜਾਂ ਧਨ ਦੀ ਪ੍ਰਾਪਤੀ ਹੋਵੇ, ਉਹ ਸਾਰੀਆਂ ਚੀਜ਼ਾਂ ਉਹਨੂੰ ਪ੍ਰਾਪਤ ਹੋ ਜਾਂਦੀਆਂ ਨੇ ਜੇ ਮੂੰਹ ਨਾਲ ਬੁੱਲਾਂ ਨਾਲ ਬੋਲ ਬੋਲ ਕੇ ਪਾਠ ਪਿਆਰ ਨਾਲ ਕਰਦਾ ਰਹੇ।
1: ਸਕਲ ਕਾਮ ਸਾਧਨ ਸਿਧੈ ਸਾਧਕ ਸੁਖ ਬੋ ਚੈਨ।
0: ਸੋ ਜਿਹੜਾ ਹੈ ਸਾਧਨਾ ਕਰਨ ਵਾਲਾ ਜਪਜੀ ਸਾਹਿਬ ਦੇ ਸਾਧਨ ਨਾਲ ਸਾਰੀਆਂ ਕਾਮਨਾ ਸਿੱਧ ਹੋ ਜਾਣਗੀਆਂ ਤੇ ਸਾਰੇ ਹੀ ਉਹਦੇ ਜਿਹੜੇ ਕਾਰਜ ਨੇ ਉਸ ਜੀਵ ਦੇ ਰਾਸ ਹੋ ਜਾਣਗੇ।
1: ਦੋਹੇਰਾ ਸ੍ਰੀ ਗੁਰੂ ਅਰਜਨ ਬਚਨ ਜਬ ਸੁਨਿਓ ਸਿੱਖ ਸੁਖਦਾਏ।
0: ਸੋ ਉਸ ਵਕਤ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਸੁਣੇ ਗੁਰਸਿੱਖਾਂ ਨੂੰ ਸੁੱਖ ਦੇ ਦੇਣ ਵਾਲੇ,
1: ਤਾਂ ਦਿਨ ਤੇ ਕਰ ਸੁਰ ਪੜੈ ਮਿੱਟਿਓ ਦੁੱਖ ਤੋਂ ਭਾਏ।
0: ਉਸ ਦਿਨ ਤੋਂ ਇਹ ਜਪਜੀ ਸਾਹਿਬ ਦਾ ਪਾਠ ਹਰ ਇੱਕ ਥਾਂ ਤੇ ਹੋਣ ਲੱਗਿਆ ਅਤੇ ਸਾਰਿਆਂ ਦੇ ਦੁੱਖ ਮਿਟ ਕੇ ਸੁੱਖ ਪ੍ਰਾਪਤ ਹੋਇਆ। ਕਿਉਂ? ਭਰੋਸੇ ਦੀ ਗੱਲ ਹੈ। ਕਈ ਵਾਰੀ ਕਿਹਾ ਬੰਦੇ ਨੂੰ ਭਰੋਸਾ ਆ ਜਾਂਦਾ, ਜਿਵੇਂ ਹੁਣ ਸੰਗਤ ਚ ਜਪਜੀ ਸਾਹਿਬ ਦਾ ਮਹਾਤਮ ਸੁਣਿਆ, ਬਹੁਤਿਆਂ ਦੀਆਂ ਅੱਖਾਂ ਖੁੱਲੀਆਂ ਵੀ ਅਸੀਂ ਤਾਂ ਛੱਡੀ ਬੈਠੇ ਹਾਂ, ਉਹ ਫਿਰ ਸ਼ੁਰੂ ਕਰਨਗੇ ਵੀ ਇਹਦੇ ਤਾਂ ਵਿੱਚ ਬੜਾ ਮਹਾਰਾਜ ਨੇ ਬਖਸ਼ਿਸ਼ ਲਿਖੀ ਹੈ। ਇਸੇ ਤਰ੍ਹਾਂ ਜਿਉਂ ਜਿਉਂ ਸਤਿਗੁਰੂ ਮਹਾਰਾਜ ਦੇਖਦੇ ਕਿ ਹੁਣ ਸਾਰੇ ਜਣੇ ਛੱਡ ਗਏ ਨੇ, ਫਿਰ ਜਗਾਉਣਾ ਕਰਦੇ ਨੇ ਉਨ੍ਹਾਂ ਨੂੰ, ਪੰਜਵੇਂ ਪਾਤਸ਼ਾਹ ਨੇ ਫਿਰ ਸਭ ਨੂੰ ਜਗਾਇਆ, ਭਾਈ ਜਪਜੀ ਸਾਹਿਬ ਦੇ ਪਾਠ ਜ਼ਰੂਰ ਕਰਿਆ ਕਰੋ।
1: ਅਬ ਸੁਣੀਏ ਇੱਕ ਜਪ ਪੜੈ ਸਤਿਗੁਰ ਸਿੱਖ ਕੇ ਸੰਗ।
0: ਹੁਣ ਸੁਣਨਾ ਕਰੋ ਇੱਕ ਜਪ, ਜਪਜੀ ਸਾਹਿਬ ਦਾ ਪਾਠ ਕਰੇ ਸਤਿਗੁਰੂ ਜੀ ਸਿੱਖ ਦੇ ਨਾਲ।
1: ਭੁਗਤ ਮੁਕਤ ਬਖਸ਼ੇ ਗੁਰੂ ਦਰਗਹਿ ਜਾਹੇ ਨਿਸੰਗ।
0: ਜਿਹੜਾ ਪੜ੍ਹਦਾ ਹੈ ਉਹਨੂੰ ਭੁਗਤ ਪਦਾਰਥ ਖਾਣ ਵਾਲੇ ਕੱਪੜਾ ਲੀੜਾ ਹਰ ਇੱਕ ਚੀਜ਼ ਆ ਗਈ ਇਹਦੇ ਚ ਭੁਗਤ ਵਿੱਚ ਮੁਕਤੀ ਦਿੰਦੇ ਨੇ, ਬੰਧਨਾਂ ਤੋਂ ਮੁਕਤ ਕਰਦੇ ਨੇ ਔਰ ਗੁਰੂ ਦੀ ਦਰਗਾਹ ਦੇ ਵਿੱਚ ਨਿਸੰਗ ਸੱਚਖੰਡ ਨੂੰ ਜਾਂਦਾ ਹੈ।
1: ਸਭ ਪ੍ਰਸੰਗ ਕੇ ਅੰਤ ਮੈਂ ਕਹਿ ਦਸਵੇਂ ਪਾਤਸ਼ਾਹ।
0: ਸਾਰੇ ਪ੍ਰਸੰਗ ਦੇ ਅੰਤ ਵਿੱਚ ਦਸਵੇਂ ਪਾਤਸ਼ਾਹ ਇਸ ਤਰ੍ਹਾਂ ਬਖਸ਼ਿਸ਼ ਕਰਦੇ ਨੇ।
1: ਕਰਿਓ ਨੇਮ ਨਿਤ ਜਪ ਪੜੇ ਸਭ ਦਾ ਲਗ ਨਿਰਭਾਉ।
0: ਸੋ ਜਿਨ੍ਹਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਨਿਰਭਾ ਕੀਤਾ, ਭਾਵ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਆਪਣੇ ਅਸੂਲ ਨੂੰ ਛੱਡਿਆ ਨਹੀਂ, ਜਪਜੀ ਸਾਹਿਬ ਦੇ ਜਿਨ੍ਹਾਂ ਨੇ ਪਾਠ ਕੀਤੇ ਹਨ,
1: ਆਤਮਦਰਸ਼ੀ ਕੀ ਗਤੇ ਪ੍ਰਾਪਤ ਤਿਸ ਕੋ ਹੋਏ।
0: ਉਹਨੂੰ ਆਤਮਦਰਸ਼ੀ ਹੁੰਦਾ ਬ੍ਰਹਮ ਗਿਆਨੀ, ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹਿ ਪਾਵੈ। ਉਹ ਆਤਮਦਰਸ਼ੀ ਜਿਹੜਾ ਹੈ ਨਾ, ਆ ਬ੍ਰਹਮ ਗਿਆਨ ਦੀ ਦਾਤ ਵਾਲਾ, ਇਹ ਜਪਜੀ ਸਾਹਿਬ ਮੁੱਖ ਤੌਰ ਤੇ ਉਚਾਰਨ ਹੀ ਬ੍ਰਹਮ ਗਿਆਨ ਲਈ ਕੀਤਾ। ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾ ਕੇ ਪੰਜ ਬਾਣੀਆਂ ਦਾ ਗਿਆਨ ਦਿੰਦੇ ਨੇ ਉਦੋਂ ਇਹੀ ਕਹਿੰਦੇ ਨੇ ਜਪਜੀ ਸਾਹਿਬ ਬ੍ਰਹਮ ਗਿਆਨ ਲਈ ਹੈ। ਜਾਪ ਸਾਹਿਬ ਦੇ ਵਿੱਚ ਨਮਸਕਾਰਾਂ ਕੀਤੀਆਂ ਹੋਈਆਂ ਨੇ, ਸਵਈਆਂ ਦੇ ਵਿੱਚ ਬੈਰਾਗ ਹੈ, ਬੇਨਤੀ ਚੌਪਈ ਬੇਨਤੀ ਲਈ ਰੱਖਿਆ ਵਾਸਤੇ ਹੈ, ਆਨੰਦ ਸਾਹਿਬ ਜਿਹੜਾ ਹੈ ਜੀਵਨ ਮੁਕਤੀ ਲਈ ਹੈ, ਰਹਿ ਰਾਸ ਸੱਚਖੰਡ ਚ ਨਿਵਾਸ ਕਰਾਉਂਦੀ ਹੈ, ਕੀਰਤਨ ਸੋਹਲੇ ਚ ਰੱਖਿਆ ਹੁੰਦੀ ਰਾਤ ਨੂੰ ਤੇ ਜੇ ਅਚਾਨਕ ਚੜਾਈ ਕਰ ਜੇ ਤਾਂ ਸੱਚਖੰਡ ਜਾਂਦਾ, ਗੁਰੂ ਸਾਹਿਬ ਰੱਖਿਆ ਕਰਦੇ ਨੇ। ਇਸ ਤਰ੍ਹਾਂ ਜਪਜੀ ਸਾਹਿਬ ਦਾ ਪਾਠ ਹੀ ਆਤਮਦਰਸ਼ੀ ਬਣਨ ਵਾਸਤੇ ਗੁਰਾਂ ਨੇ ਬਖਸ਼ਿਆ ਹੈ। ਪੜ੍ਹਨ ਦੇ ਨਾਲ ਹੌਲੀ ਹੌਲੀ ਹੌਲੀ ਕਰਕੇ ਉਹ ਬੰਦਾ ਆਪਣੇ ਆਪ ਵੀ ਬ੍ਰਹਮ ਗਿਆਨੀ ਬਣ ਜਾਂਦਾ ਹੈ।
1: ਰਹਿ ਸੰਗ ਤੇ ਸਤਿਗੁਰੂ ਪਾਏ ਸਹਾਇਕ ਸੋਏ।
0: ਸਤਿਗੁਰੂ ਉਹਦੇ ਨਾਲ ਹੀ ਰਹਿੰਦੇ ਨੇ, ਫਿਰ ਸਹਾਇਕ ਪਾਉਂਦਾ ਗੁਰਾਂ ਨੂੰ ਜਿੱਥੇ ਵੀ ਜਾਂਦਾ ਉਥੇ ਸਿਰ ਉਪਰ ਠੰਡਾ ਗੁਰਸੂਰਾ ਨਾਨਕ ਪਾ ਕੇ ਕਾਰਜ ਪੂਰਾ। ਜਿੱਥੇ ਜਾਂਦਾ ਜਿਵੇਂ ਕੋਈ ਸਿੰਘ ਨੂੰ ਕਿਸੇ ਮਹਾਂਪੁਰਸ਼ ਨੇ ਬਚਨ ਕਰ ਦਿੱਤਾ, ਕਹਿੰਦੇ ਤੂੰ ਭਾਈ 100 ਪਾਠ ਜਪਜੀ ਸਾਹਿਬ ਦਾ ਰੋਜ਼ ਕਰਿਆ ਕਰ। ਉਹ ਦੁੱਧ ਦਾ ਕੰਮ ਕਰਦਾ ਸੀ, ਉਹ ਨਾਲੇ ਦੁੱਧ ਦਾ ਕੰਮ ਕਰੇ ਨਾਲੇ ਪਾਠ ਕਰੇ, ਕਰਦਾ ਕਰਦਾ ਸਵੇਰ ਤੋਂ ਰਾਤ ਤੱਕ ਜਾਂ 3.5 ਸਾਲ 4 ਸਾਲ ਹੋ ਗਏ ਕਰਦੇ ਨੂੰ। ਤੇ ਮਹਾਂਪੁਰਸ਼ ਕਹਿੰਦੇ ਹੁਣ ਤੂੰ ਪਾਠ بس کر بتھیرے پاٹ کر لے کہ میں تو بس کرنا ہوں پاٹ نہیں بس کرنا ہے کہنے کی گل ہوگی کہنے پاٹ آپ ہی ہو جاتا ہوں میں نہیں کرتا ہوں میں رات اتے دن وچ 24 گھنٹے چاہے میں سواں چاہے میں کچھ کھاواں چاہے میں کچھ بھی کراں پاٹ میرا آپ ہوندیاں 300 پاٹ میرا 24 گھنٹے چ آپ ہی ہو جاتا ہے میرے اندر ہی ہون لگ پیا پاٹ ہوں اور گرو نانک دیو جی تو لے کے 10 سروپاں دے میں درشن ہو گئے سارا کچھ ہی ٹھیک ہو گیا اس کر کے ستگرو مہاراج کہنے جیڑا بندہ پاٹ کرن والا ہے مہاراج کہنے انہوں میں آپ سہایتا کرنا وہ نال میں آپ رہنا جہے نجم انسار سویرے پنج بانیاں پڑھتے ہیں انہوں کو ستگرو آپ آتے ہیں پر یہ گل کا بھروسہ صرف انہوں بندیاں ہوں جہے بندے ابھیاس کرتے ہیں مہاراج پہلے کہہ آئے ہیں کہ پریتی اور پرتیتی تو بنا یہ گل نہ کسی نے دسو تائیوں تو کہہ رہے ساری چیزاں سنگ چ نہ سنایا کرو کیونکہ بندے پریتی اور پرتیتی والے تھوڑے ہوں نے وہ پھر ترکی ہو جاتے ہیں ترکا مارن لگ جاتے ہیں اس کر کے ستگرو کہنے ادھیاں چیزاں تھوں دسیاں ادھیاں کچھ میں رکھ بھی لیا ہن
1: یو تنے کی تین کو ٹھاکر چارے نت
0: کہنے جو تنے دیاں گواں چاریاں رب نے روز کم کیتے تنے دے میں اس سکھ دے سارے کام آپ کردا جیڑا سکھ جب جی صاحب دے پاٹھ کردا ہی رہندا ہے
1: کر پرتیت نت جپ پڑے تمتے ستگر مت
0: پرتیتی کر کے کرے گا جب جی صاحب کا پاٹھ بھروسہ کرے گا وہ ستگرو کہنے میں جی تنے دا متر رب بن گیا میں وہ دا متر ہاں ہر وقت وہ کتے کسی کام وچ مینو یاد کرے وہ سکھ دے نال میں حاضر ہی رہندا ہاں
1: پڑا سنے چت لائق ہے جو لکھ دے سا پریت
0: جیڑا کوئی جب جی صاحب کا پاٹھ پڑھے سنے چت لا کے جیڑا لکھ کے دے دے کسی نو پریت دے نال
1: من چنتت پھل پائے کہ تر ہے سکھ
0: اے نے اے سارے او دے مک جان گے
1: پیتا کر اپدیش گر تبھی پھلے گر سکھ
0: ہمارا سچے پاتشاہ کہندے نے جے کوئی کرے اس طریقے دے نال پر پیٹا ضرور کرے سو جب جی صاحب دی پیٹا پوجا کرے پر اس طریقے دے نال ہی گر سکھ نوں پھل پراپت ہوندا ہے
1: جتھا شکت جپ کو جپے سدھ ہوئے گرمکھ
0: جتھا شکت جنہ کے تھوڑے چ بال ہے ایک پاٹ دو پاٹ پنج پاٹ اور ایک دم تو شروع بھی نہیں کرنے چاہیے کدے بھی کتھا سن لی یا پارن کر لیا بھی میں ہوں کل نو 25 پاٹ کر دیاں گا 50 کر دیاں گا اس طرح بھی نہیں کرنے ہوں پاٹ یہ بھی سن لو مڑ کے تیجے چوتھے دن اتنی پڑپڑیاں دکھن گیا پنجویں دن ہونے ہی نہیں پاٹ کیوں تھی ایک دم شروع نہیں کرنے پاٹ کسی نے پہلے دن تو پانچ تو ہی شروع کرو پانچ پاٹ پھر 7-8 پھر 10 پھر 15 پھر 20 پھر 21-22-25 پھر 30 پھر ہولی ہولی دا ابھیاس بنتا پاٹھ دا یہ گل نویں جگیاسو نال ہمیشہ ورتدی ہے یہ چوتھے پنجویں کے دن اکھاں سجیاں برے حال پڑپڑیاں سج کے یہ میرا پاٹھ نہیں ہوئے میرے کو ای نہیں ہوں پاٹھ پاٹھ ہولی ہولی تھان بنا اپنی ہولی ہولی نال دماغ اینا ایک دم کمیں زور لگ جائے گا اس طریقے نال پھر بعد وچ گرو صاحب دی کرپا ہوندی ہے
1: آد سچ جگاد سچ ہے بھی سچ بخان
0: ہمارا سچے پاتشاہ کہنے یہ سلوک ہے پوڑیاں اگے پرارمبھ ہندیاں نے پہلے یہ کتن کرو پیار دے نال مول منتر دا پاٹھ پوڑیاں اچارن کیتیاں پوڑیاں پڑھو
1: نانک ہو سی بھی سچ اے پوڑی پڑھو پرمان
0: اب پوڑیاں تو سرے والا منتر تے اے پوڑی پاو شلوک نو سار جانو اے سار تت ہے تائیوں یہ نہ نال رلا کے پڑھیا جاتا شروع تو لے کے ہے تو مول منتر اوپر ہی گرپرساد تک پر نال یہ رلا نانک ہوسی پی سچ کیونکہ گرو نانک دیو جی نے کہا سی نا بھی اکال پورکھ جی نے جدو گرپرساد تک کہا پھر جات والا سلوک آ سچ جگا سچ ہے پی سچ نانک ہوسی پی سچ یہ نال رلا کے نا پھر سار لکھو پھر سار شریشٹ لابھ پراپت ہوندا جیو نو
1: سر منتر سب پوڑیاں اے پوڑی لک سار
0: اے شرومنی منتر ہے سارے نالوں سر منتر سب پوڑیاں اے پوڑی لک سار اے پوڑی سار شریشٹ ہے سارے نالوں پہلی پوڑی اسے نو کہندے نے ਕਿਉਂਕਿ ਏਕਾ ਇੱਥੇ ਹੀ ਆ ਕੇ ਲੱਗਿਆ ਨਾਨਕ ਹੋਸੀ ਪੀ ਸੱਚ ਤੇ ਇਸ ਕਰਕੇ ਮੂਲ ਮੰਤਰ ਦੇ ਨਾਲ ਸਲੋਕ ਮਿਲਾ ਕੇ ਤਾਂ ਪੜ੍ਹਦੇ ਸੀ ਕਿਉਂਕਿ ਕਈ ਮੂਲ ਮੰਤਰ ਨਾਲ ਪਹਿਲੀ ਪੌੜੀ ਸੋਚਿਆ ਸੋਚਣਾ ਹੋਵੇ ਨਾਲ ਲਾ ਕੇ ਪੜ੍ਹਦੇ ਨੇ ਇਹ ਕਈ ਤਰੀਕੇ ਨੇ ਫਿਰ ਆਪਣੇ ਮਨਾਂ ਦੇ ਅੰਦਰ ਨਾ ਕਈ ਤਰ੍ਹਾਂ ਦੇ ਸਮੁੱਚੇ ਰੂਪ ਵਿਚ ਸੰਗਤ ਨੂੰ ਤਾਂ ਨਹੀਂ ਸੁਣਾਈ ਦਾ ਫਿਰ ਵਹਿਮ ਜੇ ਪੈ ਜਾਂਦੇ ਨੇ ਫਿਰ ਕਈ ਕਿੰਤੂ ਉੱਠ ਕੱਢਦੇ ਨੇ ਇੰਨਾ ਹੀ ਕਾਫ਼ੀ ਹੈ ਇੱਥੇ ਬਹੁਤ ਹੈ ਜਿਹੜਾ ਸਮਝਦਾਰ ਹੋਊਗਾ ਉਹ ਆਪੇ ਸਮਝ ਲਊਗਾ
1: ਅੰਤ ਸਮੇਂ ਚੱਲਵੇ ਗੁਰੂ ਕਿਨੋ ਇਹੀ ਉਚਾਰ
0: ਉਹ ਸਤਿਗੁਰੂ ਮਹਾਰਾਜ ਨੇ ਅੰਤਮ ਸਮੇਂ ਤੇ ਜੋਤੀ ਜੋਤ ਸਮਾਉਣ ਤੇ ਇਹੀ ਉਚਾਰਨ ਕੀਤਾ ਸੀ
1: ਸਤ ਨਾਮ ਸਤਿਗੁਰ ਪ੍ਰਸਾਦ ਸਿੱਧ ਮੰਤਰ ਇਹ ਜਾਨ
0: ਸਤਨਾਮ ਤੋਂ ਲੈ ਕੇ ਗੁਰਪ੍ਰਸਾਦ ਤੱਕ ਸਿੱਧ ਮੰਤਰ ਆਪਣੇ ਆਪ ਵਿਚ ਇਹਨੂੰ ਕੋਈ ਸਿੱਧ ਕਰਨ ਦਾ ਯਤਨ ਨਾ ਕਰੇ ਕਿ ਮੈਂ ਇਹਨੂੰ ਪਹਿਲਾਂ ਜਪ ਲਵਾਂ ਇਹ ਫੇਰ ਸਿੱਧ ਹੋਵੇਗਾ ਇਹ ਤਾਂ ਆਪਣੇ ਵਿਚ ਆਪ ਪਹਿਲਾਂ ਤੋਂ ਹੀ ਸਿੱਧ ਹੈ ਇਸ ਕਰਕੇ ਇਹ ਤਾਂ ਜਦੋਂ ਹੀ ਛਕਣ ਲੱਗੋ ਤਿਆਰ ਭੋਜਨ ਜਿਵੇਂ ਪਿਆ ਨਾ ਥਾਲੀ ਵਿਚ ਇਹ ਤਾਂ ਭੋਜਨ ਪਹਿਲਾਂ ਤੋਂ ਹੀ ਤਿਆਰ ਹੀ ਪਿਆ ਹੈ
1: ਰਾਮ ਕੋਇਰ ਪਾਖੈ ਭਲੇ ਸਾਹਿਬ ਸਿੰਘ ਸੁਨ ਕਾਨ
0: ਉਹ ਰਾਮ ਕੁਆਰ ਬਾਬਾ ਜੀ ਕਹਿੰਦੇ ਸਾਹਿਬ ਸਿੰਘ ਲਖਾਰੀ ਨੂੰ ਕਹਿੰਦੇ ਸੁਣ ਭਾਈ ਕੰਨ ਦੇ ਕੇ ਸੁਣ
1: ਹਮ ਵੀ ਜਬ ਕਬ ਜਬਤ ਇਹੀ ਮੰਤਰ ਬਰਸਾਰ
0: ਕਹਿੰਦੇ ਇਹੀ ਸਾਰਿਆਂ ਨਾਲੋਂ ਸ਼੍ਰੋਮਣੀ ਓੰਕਾਰ ਤੋਂ ਹੋਸੀ ਪੀ ਸੱਚ ਤੱਕ ਕਿ ਮੈਂ ਜਪਦਾ ਸਾਰਾ ਕਹਿੰਦੇ ਕਿਉਂਕਿ ਸਾਰ ਮੰਤਰ ਉੱਤਰ ਤਾਂ ਹੈ ਨਾ ਮੰਗਲ ਜਾਂ ਮੂਲ ਮੰਤਰ ਤੇ ਇਹਦੋ ਨਾਲ ਜਿਹੜਾ ਮੈਂ ਇਹ ਨਾਲ ਪੌੜੀ ਰਲਾ ਕੇ ਪੜ੍ਹਦਾ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਇਹ ਸਾਰਿਆਂ ਨਾਲੋਂ ਸ਼੍ਰੋਮਣੀ ਬਣ ਜਾਂਦਾ ਫੇਰ
1: ਗੁਰ ਧਰ ਕੈ ਅਵਤਾਰ ਕੋ ਕਿਨੋ ਜਗਤ ਉਧਾਰ
0: ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਗਤ ਦਾ ਉਧਾਰ ਕੀਤਾ ਧਾਰਨ ਕਰਕੇ ਅਵਤਾਰ ਸੰਸਾਰ ਦੇ ਉੱਤੇ ਇੰਨਾ ਵੱਡਾ ਦੇ ਦਿੱਤਾ ਇੰਨਾ ਵੱਡਾ ਮੰਤਰ ਦੇ ਦਿੱਤਾ ਇਹਦੇ ਨਾਲ ਸ਼੍ਰੋਮਣੀ ਹੋਰ ਕੋਈ ਮੰਤਰ ਨਹੀਂ ਹੈ ਤਿੰਨਾਂ ਲੋਕਾਂ ਦੇ ਵਿਚ ਇੱਕ ਗੱਲ ਯਾਦ ਰੱਖਿਓ ਜਦ ਦੀ ਗੁਰਬਾਣੀ ਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਕੀਤੀ ਹੈ ਜਦ ਦਾ ਵਾਹਿਗੁਰੂ ਮੰਤਰ ਪ੍ਰਗਟ ਕੀਤਾ ਮੂਲ ਮੰਤਰ ਉਦੋਂ ਦਾ ਦੇਵਤੇ ਵੀ ਇਹੀ ਉਹੀ ਪੜ੍ਹਦੇ ਨੇ ਵਾਹਿਗੁਰੂ ਵੀ ਪੜ੍ਹਦੇ ਨੇ ਉਹ ਮੂਲ ਮੰਤਰ ਵੀ ਇਹੀ ਪੜ੍ਹਦੇ ਨੇ ਤੇ ਕੀਰਤਨ ਵੀ ਸੁਣਦੇ ਨੇ ਕਥਾ ਵੀ ਸੁਣਦੇ ਉਹ ਕਹਿੰਦੇ ਅਸੀਂ ਨੀ ਆਪਣਾ ਕਲਿਆਣ ਕਰਾਉਣਾ ਉਹ ਵੀ ਕਲਿਆਣ ਹਿੱਤ ਸੰਗਤ ਵਿਚ ਆ ਕੇ ਬੈਠਦੇ ਹਨ ਗੁਪਤ ਰੂਪ ਦੇ ਵਿਚ
1: ਸਤਿਗੁਰ ਚਲਤ ਦਿਖਾਇਆ ਦੇ ਧਾਰ ਕੈ ਮੀਤ
0: ਉਹ ਮਿੱਤਰੋ ਸੁਣੋ ਇਹ ਸਤਿਗੁਰ ਨੇ ਇੱਕ ਕੌਤਕ ਅਕਾਲ ਪੁਰਖ ਨੇ ਦਿਖਾਇਆ ਦੇਹੀ ਧਾਰਨੀ ਉਹਨਾਂ ਲਈ ਕੋਈ ਔਖੀ ਗੱਲ ਨਹੀਂ ਹੁੰਦੀ ਜਦ ਮਰਜ਼ੀ ਪ੍ਰਗਟ ਹੋਣਾ ਗੁਪਤ ਹੋਣਾ ਇਹ ਗੁਰਾਂ ਦੇ ਹੱਥ ਵਿਚ ਹੀ ਹੈ ਇਸ ਕਰਕੇ ਗੁਰੂ ਨਾਨਕ ਦੇਵ ਰੂਪ ਹੋ ਕੇ ਇਹ ਤਾਂ ਇੱਕ ਕੌਤਕ ਦਿਖਾਇਆ ਆਪਾਂ ਨੂੰ
1: ਸਭ ਦੇਖਾ ਸਤਿਗੁਰ ਚਲਤ ਸਿਮਰੈ ਨਿਸਚੀਤ
0: ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਤਾਂ ਇੱਕ ਕੌਤਕ ਦੇਖਿਆ ਸਾਰੇ ਚਿੱਤ ਦੇ ਵਿਚ ਯਾਦ ਕਰਦੇ ਹਨ ਗੁਰਾਂ ਨੂੰ
1: ਇੱਕ ਵਾਰ ਸਤਿਗੁਰ ਕਹੋ ਮੰਤਰ ਜੰਤਰ ਕਲ ਮਾਏ
0: ਇੱਕ ਵਾਰ ਸਤਿਗੁਰੂ ਮਹਾਰਾਜ ਨੇ ਕਿਹਾ ਸੀ ਇਹ ਬਚਨ ਕਿ ਕਲ ਯੁਗ ਦੇ ਵਿਚ ਜਿਹੜੇ ਮੰਤਰ ਜੰਤਰ ਕਾਦਕ ਹਨ
1: ਲੋਕ ਕਰੇਗੇ ਜਗਤ ਮੈਂ ਮੇਰਾ ਸਿੱਖ ਨਾ ਚਾਹੇ
0: ਲੋਕ ਮੰਤਰ ਬੜੇ ਪੜਨਗੇ ਕਰਨਗੇ ਜੰਤਰ ਤੰਤਰ ਮੰਤਰ ਧਾਗੇ ਤਵੀਤ ਪਰ ਇੱਕ ਗੱਲ ਕਹਿੰਦੇ ਸਾਨੂੰ ਸਤਿਗੁਰਾਂ ਨੇ ਆਪ ਕਿਹਾ ਦਸਵੇਂ ਪਾਤਸ਼ਾਹ ਨੇ ਸਾਰੀ ਸੰਗਤ ਨੂੰ ਬੈਠਿਆ ਬਾਬਾ ਜੀ ਕਹਿੰਦੇ ਮੈਂ ਕੋਲ ਬੈਠਾ ਸੀ ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੁਆਰ ਜੀ ਕਹਿੰਦੇ ਮਹਾਰਾਜ ਨੇ ਕਿਹਾ ਸੀ ਸਾਰੇ ਲੋਕ ਮੰਤਰ ਜੰਤਰ ਕਰਨਗੇ ਪਰ ਮੇਰਾ ਸਿੱਖ ਨਾ ਕਰਿਓ ਦੁਨੀਆਂ ਜਿੰਨਾ ਮੰਤਰ ਜੰਤਰ ਮਰਜ਼ੀ ਕਰੇ ਮੂਲ ਮੰਤਰ ਦਾ ਪਾਠ ਹੀ ਕਰਨਾ ਜਿਵੇਂ ਕਲਕੱਤੇ ਜਦੋਂ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਜੀ ਖਾਲਸਾ 1967 ਦੇ ਵਿਚ ਗਏ ਸੀ ਜਾਂ 68 ਦਾ ਸੰਨ ਹੋਣਾ ਉਹ ਇੱਕ ਸਿੰਘ ਸਾਡੇ ਸੀਗਾ ਜਿਹੜਾ ਮਹਾਂਪੁਰਸ਼ਾਂ ਨਾਲ ਉਹ ਮੂਲ ਮੰਤਰ ਦਾ 24 ਘੰਟੇ ਦਾ ਅਭਿਆਸੀ ਸੀ ਜੇ ਮਾੜੀ ਜਿਹੀ ਨੀਂਦ ਆ ਜਾਣੀ ਤਾਂ ਉਹਨੇ ਸੌਂ ਜਾਣਾ ਉਹ ਦਾਤਣਾ ਲੈਣ ਵਾਸਤੇ ਬਾਹਰ ਜਾਂਦੇ ਨੇ ਸਿੰਘਾਂ ਵਾਸਤੇ ਬਾਰ ਬਾਰ ਇੱਕ ਸਾਧੂ ਰਹਿੰਦਾ ਸੀ ਝੌਂਪੜੀ ਦੇ ਵਿਚ ਤੇ ਉਹ ਝੌਂਪੜੀ ਚ ਰਹਿੰਦਾ ਤਾਂ ਉਹ ਲੋਕਾਂ ਨੂੰ ਕਹਿੰਦਾ ਧਾਗਾ ਫੜੀ ਜਰਾ ਵੱਟ ਦੇਣਾ ਮੈਂ ਉਹ ਧਾਗਾ ਫੜਾ ਦਿੰਦਾ ਹੁੰਦਾ ਸੀ ਤੇ ਵੱਟ ਦੇ ਜਾਂਦਾ ਤੇ ਇਧਰ ਮੰਤਰ ਫੜੀ ਜਾਂਦਾ ਸੀ ਉਹ ਧਾਗਾ ਤਾਂਬੇ ਦੀ ਤਾਰ ਬਣ ਕੇ ਉਲਟ ਕੇ ਉਹ ਬੰਦੇ ਨੂੰ ਲੱਗਦਾ ਉਹਦਾ ਗਲ ਵੱਢ ਦਿੰਦਾ ਹੁੰਦਾ ਸੀ ਉਹ ਬੜਾ ਭੈੜਾ ਸੀ ਸਾਧੂ ਉਹ ਜਦੋਂ ਸਿੰਘ ਨੂੰ ਕਹਿੰਦਾ ਫੜਿਓ ਜਰਾ ਮੈਂ ਧਾਗੇ ਨੂੰ ਨਾ ਵੱਟ ਦੇਣਾ ਇਧਰੋਂ ਫੜ ਲਿਓ ਮੈਂ ਇਧਰੋਂ ਵੱਟ ਦਿੰਦਾ ਉਹ ਪੜੀ ਗਿਆ ਸਾਧੂ ਆਪਦਾ ਮੰਤਰ ਸਿੰਘ ਮੂਲ ਮੰਤਰ ਦਾ ਅਭਿਆਸੀ ਸੀ ਉਹ ਮੂਲ ਮੰਤਰ ਪੜੀ ਗਿਆ ਉਹ ਉਲਟ ਕੇ ਤਾਰ ਜੀ ਉਹ ਸਾਧ ਦੀ ਵੱਜੀ ਉਹ ਸਾਧ ਦੀ ਚੜਾਈ ਕਰ ਗਿਆ ਸਿੰਘ ਨੇ ਆ ਕੇ ਮਹਾਂਪੁਰਸ਼ਾਂ ਨੂੰ ਦੱਸਿਆ
2: महापुरुष कहते जे तू मूल मंत्र ना पढ़ता हों तू फिर अज नहीं सी होना कहते वह मूल मंत्र पढ़न करके मंत्र उल्ट पै गया उन्हों इस करके भाई मूल मंत्र तो चौबी घंटे उठते बैठते हर वक्त वाहेगुरू वाहेगुरू मूल मंत्र का अभ्यास तक करते ही रहो
1: एक समय मंत्री बहुत कर कर बाजे बाज
2: दसवें पातशाह कहने सिंगो एक बार तो घर घर के मंत्रा के बाजे बजणगे हरेक घर च मंत्र जंत्र तंत्र टूने तवीत एक बार तो काला जादू पूरी दुनिया ते छाऊगा
1: जप तप ने चा नारा करे देखत साज
2: ना किसी के अंदर निश्चा रहूगा ना जप करूगा ना कोई तप करूगा लोग बस इधरों धागा कराया उत्थे बंदता किसी की दुकान च सिड़ता उसकी दुकान बंद हो जाए साढ़े ऐ हो जाए फलाना मर जाए फलाने लत टुट जाए लोग तो एडे पुठे हो जाएंगे ना पुठे काम कराया करनगे
1: जैसी गुर की भावना तैसी गत होए शक्त
2: जैसी गुरु की भावना तैसी शक्ति हुण जिवें महाराज ने वचन कर दिता इस करके जिवें अथवा सिख की भावना होगी गुरां ते उस प्रकार की शक्ति मिलेगी जां जिवें गुरां ने वचन कर दिता हुण जिहड़ा ये तलना तो है नहीं कहते उस तरह ही कलयुग के अंदर जीव एक बेर तो करनगे ही करनगे
1: शरण भजो श्री राम के कल मैं नेचा मुक्त
2: कलयुग दे विच इक्को ही गल याद रखियो कि निश्चय वाला ता पार होवेगा एक वाहेगुरु की शरण ग्रहण करो बस होर कोई कम ना करो गुरसिखो ध्यान रखियो वाहेगुरु की शरण ग्रहण करो
1: वाहेगुरु मंत्र जप सगल सरेंगे काम
2: अरे सारे जने जपो सतनाम श्री राहे गुरु साहिब जी सतनाम

0: گرو جی کی فتح
1: ہوہرا ایک بار ست گر کہو منتر

ਤਖਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ, ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀ ਵਾਰ ਕਥਾ ਸ੍ਰੀ ਜਪਜੀ ਸਾਹਿਬ ਦਾ ਮਹਾਤਮ, ਮੂਲ ਮੰਤਰ ਦਾ ਮਹਾਤਮ ਸ਼ਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਸਮੁੱਚੇ ਜਪਜੀ ਸਾਹਿਬ ਪੜ੍ਹਨ ਦਾ ਹੁਕਮ ਮਹਾਰਾਜ ਦਾ ਹੈ। ਪੌੜੀਆਂ ਵਿੱਚ ਇਕੱਲਾ ਇਕੱਲਾ ਫਲ ਦਰਸਾਇਆ ਹੈ, ਪਰ ਸਮੁੱਚਾ ਫਲ ਮਿਲਦਾ ਹੈ ਬਾਣੀ ਪੜ੍ਹਨ ਦੇ ਨਾਲ, ਪਿਆਰ ਨਾਲ। ਔਰ ਮਹਾਰਾਜ ਨੇ ਭਜਨ ਕੀਤਾ ਕਲਯੁੱਗ ਦੇ ਸਮੇਂ ਵਿੱਚ ਮੰਤਰ ਜੰਤਰ ਤੰਤਰ ਇੱਕ ਵਾਰ ਤਾਂ ਘਰ ਘਰ ਵਿੱਚ ਹੋ ਜਾਣਗੇ, ਪਰ ਜਿਹੜਾ ਮੇਰਾ ਅਸਲ ਸਿੱਖ ਹੋਵੇਗਾ ਉਹ ਇਹਨਾਂ ਮੰਤਰਾਂ ਜੰਤਰਾਂ ਵੱਲ ਨਹੀਂ ਜਾਵੇਗਾ। ਮੇਰਾ ਸਿੱਖ ਵਾਹਿਗੁਰੂ ਜਪੇਗਾ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਇੱਥੋਂ ਤੱਕ ਪ੍ਰਸੰਗ ਬਖਸ਼ਿਸ਼ ਕੀਤਾ ਹੈ। ਆਓ ਅੱਗੇ ਸ਼ਰਵਣ ਕਰਦੇ ਹਾਂ ਪਿਆਰ ਸਤਿਕਾਰ ਨਾਲ ਗੱਜ ਕੇ।

0: ਮੰਤਰ ਜੰਤਰ ਕਲਮਾਏ।
1: ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਕਲਯੁਗ ਦੇ ਸਮੇਂ ਦੇ ਵਿੱਚ ਇੱਕ ਵਾਰ ਜਿਹੜੇ ਮੰਤਰ ਜੰਤਰ ਨੇ, ਤੰਤਰ ਨੇ, ਧਾਗੇ ਤੀਤ ਨੇ, ਟੂਣੇ ਟਾਮਣ ਨੇ, ਇਹਨਾਂ ਦਾ ਬਹੁਤ

0: ਇੱਛਾ ਰਹੇਗਾ। ਲੋਕ ਇਹੋ ਜਿਹੇ ਬਣ ਜਾਣਗੇ ਸਾਰੇ ਜਾਣੇ ਕਿ ਲੋਕਾਂ ਦੇ ਜਿਹੜੇ ਭਰੋਸੇ ਨੇ ਉਹ ਟੁੱਟ ਜਾਣਗੇ ਤੇ ਸਾਜ਼ਬਾਜ਼ ਜਿਹੜਾ ਆਹ ਦਿਖਾਵਟੀ ਬਣਾਉਟੀ ਕੰਮ ਇਨ੍ਹਾਂ ਦੇ ਵਿੱਚ ਲੋਕ ਜ਼ਿਆਦਾ ਪ੍ਰਵਿਰਤ ਹੋ ਜਾਣਗੇ।
1: ਜੈਸੀ ਗੁਰ ਕੇ ਭਾਵਨੇ ਭਾਵਨਾ ਤੈਸੀ ਗਤ ਹੋਏ ਸ਼ਕਤ।
0: ਸੋ ਜਿਸ ਪ੍ਰਕਾਰ ਦੀ ਜਿਹੜੀ ਹੈ ਨਾ ਭਾਵਨਾ ਪ੍ਰਾਪਤ ਹੁੰਦੀ ਹੈ ਤੈਸੀ ਸ਼ਕਤੀ ਪ੍ਰਾਪਤ ਹੋਵੇਗੀ ਜਿਹੀ ਜੀ ਸਿੱਖ ਦੇ ਵਿੱਚ ਭਾਵਨਾ ਹੁੰਦੀ ਹੈ।
1: ਸ਼ਰਨ ਭਜੋ ਸ਼੍ਰੀ ਰਾਮ ਕੇ ਕਲ ਮੈਂ ਨੇਚਾ ਮੁਕਤ।
0: ਇਸ ਕਰਕੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਗ੍ਰਹਿਣ ਕਰੋ। ਇਸ ਕਰਕੇ ਧੰਨ ਗੁਰੂ ਰਾਮਦਾਸ ਜੀ ਦਾ ਜਾਪ ਕਰੋ। ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਕਰਨਗੇ ਅਥਵਾ ਪਰਮਾਤਮਾ ਦੀ ਮਿਹਰ ਹੋਵੇਗੀ ਤਾਂਹੀਓ ਕੁਛ ਬਣੇਗਾ। ਜੇ ਨਿਸ਼ਚੇ ਦੇ ਨਾਲ ਬੈਠਾ ਰਹੇਗਾ ਬਹੁਤ ਕੁਛ ਹੁੰਦਾ ਹੈ। ਜਿਹੜਾ ਨਿਸ਼ਚੇ ਨਾਲ ਬੈਠਾ ਰਹਿੰਦਾ ਜਿਨ੍ਹਾਂ ਦਾ ਨਿਸ਼ਚਾ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਹੈ ਅੰਤ ਨੂੰ ਜਿੱਤ ਉਸੇ ਦੀ ਹੁੰਦੀ ਹੈ।
1: ਵਾਹਿਗੁਰੂ ਇਹ ਮੰਤਰ ਜਪ ਸਗਲ ਕਰੇਂਗੇ ਕਾਮ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਾਕੀ ਕੋਈ ਕੁਛ ਕਰਨ ਦੀ ਲੋੜ ਨਹੀਂ ਹੈ। ਮੂਲ ਮੰਤਰ ਹੈ, ਜਪਜੀ ਸਾਹਿਬ ਹੈ, ਫਿਰ ਸਵਾਸ ਸਵਾਸ ਆਖੋ।

0: ਨਿਤ ਕਰੋ ਨਿਤ ਸਵਾਰ ਆਰਾਮ।
1: ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਕਾਰਜ ਕਰਨਾ ਹੈ, ਕਿਉਂਕਿ ਆਪਣੀ ਮਦਦ ਤਾਂ ਨਾਮ ਨੇ ਕਰਨੀ ਹੈ। ਕਲਯੁਗ ਦੇ ਵਿੱਚ ਜਿੰਨਾ ਵੀ ਕਾਰਜ ਕਰਨਾ ਹੈ, ਇਹ ਸਿੱਖ ਸਾਰੇ ਕਰੋ। ਗੁਰੂ ਦੇ ਨਿਮਿੱਤ ਕਾਰਜ ਜਿਹੜਾ ਵੀ ਕਰਨਾ ਹੈ, ਜਿਹੜਾ ਭਰੋਸਾ ਕਰਨਾ ਹੈ, ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਿਮਿੱਤ ਹੀ ਕਰੋ।
0: ਦੋਹੇਰਾ ਘੋੜਾ ਟਕਿਓ ਚਲਤੇ ਬੜੋ ਯੁੱਧ ਇੱਕ ਬੇਰ।
1: ਇੱਕ ਵਾਰ ਯੁੱਧ ਚੱਲ ਰਿਹਾ ਸੀ ਬੜਾ ਤਕੜਾ, ਘੋੜਾ ਅਟਕ ਗਿਆ, ਰੁਕ ਗਿਆ। ਇਸ ਤਰੀਕੇ ਨਾਲ ਜੋ ਘੋੜਾ ਮਹਾਰਾਜ ਦਾ ਖੜਾ ਹੋ ਗਿਆ।
0: ਸਤਿਗੁਰ ਬੋਲੇ ਮਦਨ ਸਿੰਘ ਘੋੜਾ ਕਾਸ ਜੋਹੇਰ।
1: ਉਸ ਵਕਤ ਭਾਈ ਮਦਨ ਸਿੰਘ ਦੇ ਤਾਂ ਵਚਨ ਕੀਤਾ ਮਹਾਰਾਜ ਨੇ, ਅਥਵਾ ਦੋ ਨਾਮ ਆਏ ਨੇ ਸੌ ਸਾਖੀ ਵਿਚ, ਇਨ੍ਹਾਂ ਦਾ ਨਾਮ ਬਦਨ ਸਿੰਘ ਹੈ ਤੇ ਮਦਨ ਸਿੰਘ ਵੀ ਹੈ, ਥੋੜਾ ਨਾਮ ਦਾ ਫਰਕ ਪੈ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਬਦਨ ਸਿੰਘ, ਇਹ ਦੇਖੋ ਤਾਂ ਘੋੜਾ ਆਪਣਾ ਕਿਉਂ ਰੁਕ ਗਿਆ, ਅੱਗੇ ਨਹੀਂ ਜਾਂਦਾ।
0: ਘੋੜਾ ਕਾਸ ਜੋਹੇਰ ਦੇਖਤ ਨਿਕਸੋ ਕਹਾ ਮੈਂ ਪਰਾਤਮਾ ਤੂੰ ਰੰਚ।
1: ਸੋ ਜਦੋਂ ਦੇਖਿਆ ਭਾਈ ਬਦਨ ਸਿੰਘ ਨੇ ਅੱਗੇ ਹੋ ਕੇ ਚੰਗੀ ਤਰ੍ਹਾਂ ਘਾਹ ਨੂੰ ਦੇਖਿਆ, ਜਿਹੜਾ ਘਾਹ ਘੋੜੇ ਨੂੰ ਪਾਉਂਦੇ ਸਨ ਉਹਦੇ ਵਿੱਚ ਰੰਚਕ ਮਾਤਰ ਤੰਬਾਕੂ ਜਿਹੜਾ ਪਿਆ ਸੀ, ਇਸ ਕਰਕੇ ਘੋੜਾ ਅਟਕ ਗਿਆ।
0: ਬੋਲੇ ਸਤਿਗੁਰ ਪਾਹੁਲੇ ਇਸ ਤੇ ਰਹਿ ਸਕੁੰਚ।
1: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਇਹ ਹੈ ਨਾ ਪਾਹੁਲੀ ਅੰਮ੍ਰਿਤਧਾਰੀ ਗੁਰਸਿੱਖ, ਜਾਂ ਫਿਰ ਵੀ ਸਾਧ ਸੰਗਤ ਸਾਰੀ ਸਿੱਖ ਜਿੰਨੇ ਨੇ, ਅੱਗੇ ਚੱਲ ਕੇ ਹਿੰਦੂ ਨੂੰ ਵੀ ਮਨਾ ਕਰਨਗੇ ਤੰਬਾਕੂ ਤੋਂ, ਸਾਰਿਆਂ ਨੂੰ ਮਨਾ ਕਰਦੇ ਨੇ, ਕਹਿੰਦੇ ਇਹ ਮਲੇਸ਼ ਬੂਟੀ ਹੈ, ਮਲੇਸ਼ ਲੈ ਕੇ ਆਏ ਨੇ, ਇਸ ਕਰਕੇ ਇਹ ਬੂਟੀ ਨੂੰ ਕਦੇ ਵੀ ਕਿਸੇ ਨੇ ਵੀ ਕਾਫੀ ਕੁਝ ਦੱਸਣਗੇ, ਦੇਖਣਾ ਤਾਂ ਮਾੜਾ, ਹੱਥ ਲਾਉਣਾ ਮਾੜਾ, ਸੁੰਘਣਾ ਮਾੜਾ, ਇਹ ਤਾਂ ਸਾਰੇ ਪਾਸਿਓਂ ਮਾੜੀ ਮਾੜੀ ਬੂਟੀ ਹੈ।
0: ਬਾਹੁਲੀ ਇਸ ਤੇ ਰਹਿ ਸਕੁੰਚ ਮੇਰੇ ਘੋਰੇ ਕਾਮ ਹੈ ਦੇਖ ਸੰਭਾਰੋ ਸਿੱਖ।
1: ਦੇਖੋ ਯਾਦ ਕਰੋ, ਮੇਰੇ ਘੋੜੇ ਨੇ ਘਾਹ ਨਹੀਂ ਖਾਧਾ, ਅੱਗੇ ਨਹੀਂ ਵਧਿਆ, ਜਾਂ ਖੇਤ ਵਿਚ ਵੀ ਕਹਿੰਦੇ ਇਕ ਵਾਰ ਤੰਬਾਕੂ ਦਾ ਖੇਤ ਆ ਗਿਆ, ਅੱਗੇ ਘੋੜਾ ਅੱਗੇ ਨਹੀਂ ਵਧਿਆ। ਕਹਿੰਦੇ ਦੇਖੋ ਤਾਂ ਅੱਗੇ ਕੀ ਹੈ, ਕਹਿੰਦੇ ਜੀ ਤੰਬਾਕੂ ਦਾ ਖੇਤ ਹੈ, ਕਹਿੰਦੇ ਇਹ ਨਹੀਂ ਜਾਏਗਾ। ਦੇਖੋ ਘੋੜਾ ਕਿੰਨਾ ਸਿਆਣਾ ਜਾਨਵਰ ਹੈ ਸਾਡਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਇਹ ਸਾਖੀ ਯਾਦ ਰੱਖੋ ਕਿ ਐਸੀਆਂ ਜਿਹੜੀਆਂ ਚੀਜ਼ਾਂ ਨੇ, ਜਰਾ ਮਾਤਰ ਵੀ ਤੰਬਾਕੂ ਪੈਂਦਾ ਜਿਨ੍ਹਾਂ ਦੇ ਵਿਚ,

0: ਬੀਜ ਲਿਆਂਦਾ ਇਹਦਾ ਤੁਰਕਾਂ ਨੇ ਸੰਸਾਰ ਦੇ ਵਿੱਚ ਭਾਵ ਹਿੰਦੁਸਤਾਨ ਦੇ ਵਿੱਚ। ਉਹ ਜਿਹੜਾ ਰਿਸ਼ੀ ਸੀ ਆਪਾਂ ਨੂੰ ਦੱਸਿਆ ਸੀ ਪਹਿਲਾਂ ਸਾਖੀ ਚ ਅਜਮੇਰ ਸ਼ਾਹ ਰਾਜੇ ਦੀ ਲੜਕੀ ਦੀ ਸ਼ਾਦੀ ਹੋਈ ਸੀ ਜਿਹਦੇ ਨਾਲ ਉਹ ਰਿਸ਼ੀ ਦਾ ਸਾਰਾ ਕੁਝ ਤੋੜ ਦਿੱਤਾ ਮੰਤਰ ਜੰਤਰ ਤਾਕਤ ਸ਼ਕਤੀਆਂ ਇਹ ਤੰਬਾਕੂ ਨੇ ਭੰਗ ਕਰ ਦਿੱਤੀਆਂ ਸਨ।
1: ਹਿੰਦੂ ਹਲਕਾ ਮੁਕਤ ਹੈ ਤਜੈ ਦੁਸ਼ਟ ਗੁਰਵਾਕ।
0: ਮਹਾਰਾਜ ਕਹਿੰਦੇ ਜਿਹੜਾ ਹਿੰਦੂ ਹਲ ਕਾ ਮੁਕਤ ਹੈ ਜਿਹੜਾ ਹਲ ਚਲਾਉਣ ਵਾਲਾ ਹੈ ਹਿੰਦੂ ਵਾਹੀ ਖੇਤੀ ਕਰਦਾ ਹੈ ਆਪਣੀ ਬੀਜ ਕੇ ਖਾਂਦਾ ਹੈ ਉਹ ਜੇ ਸਾਡਾ ਵਚਨ ਮੰਨੇ ਗੁਰਾਂ ਦਾ ਵਾਕ ਮੰਨੇ ਇਹ ਜਿਹੜੀ ਦੁਸ਼ਟ ਬੂਟੀ ਹੈ ਨਾ ਉਹ ਹਿੰਦੂ ਇਹਦਾ ਤਿਆਗ ਕਰ ਦੇਵੇ ਆਪਣੀ ਕਿਰਤ ਕਰਕੇ ਰੋਟੀ ਖਾਵੇ।
1: ਜਹਾਂ ਤਮਾਕੂ ਹੋਤੈ ਸੋ ਖੇਤੀ ਨਾ ਪਾਕ।
0: ਹੁਣ ਜਿੱਥੇ ਤੰਬਾਕੂ ਹੁੰਦਾ ਹੈ ਉਹ ਖੇਤੀ ਨਾਪਾਕ ਪਵਿੱਤਰ ਹੋ ਜਾਂਦੀ ਹੈ।
1: ਦੋਹੇਰਾ ਇਸ ਪ੍ਰਕਾਰ ਕਹਿ ਸਤਿਗੁਰ ਸਦਨ ਪ੍ਰਵੇਸ਼ੇ ਜਾਏ।
0: ਇਸ ਤਰੀਕੇ ਦੇ ਨਾਲ ਗੁਰਾਂ ਨੇ ਬਚਨ ਕਰਕੇ ਸਾਰੀਆਂ ਸੰਗਤਾਂ ਨੂੰ ਸਮਝਾ ਕੇ ਫੇਰ ਜਦੋਂ ਸਮਾਂ ਹੋਇਆ ਸ਼ਾਮ ਦਾ ਰਹਿਰਾਸ ਤੋਂ ਬਾਅਦ ਆਪਣੇ ਮਹਿਲਾਂ ਵਿਚ ਪ੍ਰਵੇਸ਼ ਹੋਏ ਜਾ।
1: ਬਹੁਰ ਸਭਾ ਮੈਂ ਥਿਰ ਭਏ ਮਿਲੇ ਸਿੱਖ ਸਮਦਾਏ।
0: ਫਿਰ ਸਭਾ ਦੇ ਵਿਚ ਆਏ ਅਤੇ ਫੇਰ ਜਦੋਂ ਸਭਾ ਵਿਚ ਸਜੇ ਦੂਸਰੇ ਦਿਨ ਤਾਂ ਸਾਰੇ ਗੁਰਸਿੱਖ ਇਕੱਤਰ ਹੋਏ।
1: ਭਲਕ ਪਇਓ ਸਤਿਗੁਰ ਸਭਾ ਸਿੱਖ ਸੰਗਤ ਕੀ ਭੀਰ।
0: ਭਲਕੇ ਤੋਂ ਭਾਵ ਦੂਜੇ ਸਵੇਰੇ ਦੂਜੇ ਦਿਨ ਸਵੇਰੇ ਦੀਵਾਨ ਦੇ ਵਿਚ ਬਹੁਤ ਭਾਰੀ ਸੰਗਤ ਦੀ ਭੀੜ ਆ ਕੇ ਜਮ੍ਹਾਂ ਹੋ ਗਈ।
1: ਅੱਧ ਜੋੜ ਸਤਿਗੁਰ ਪੁੱਛੇ ਸੁਲਤਾਨੀ ਸਿੱਖ ਬੀਰ।
0: ਇਹ ਮੁਲਤਾਨ ਦੇ ਰਹਿਣ ਵਾਲੇ ਸੀ ਖੱਤਰੀ ਸਨ ਸੁਲਤਾਨੀਏ ਪੀਰ ਨੂੰ ਪਰ ਮੰਨਦੇ ਸਨ ਇਹ ਪਰ ਸਰਧਾ ਹੋਣ ਕਰਕੇ ਜਦੋਂ ਗੁਰਾਂ ਦੀ ਮਹਿਮਾ ਸੁਣੀ ਇਹ ਮਹਾਰਾਜ ਸੱਚੇ ਪਾਤਸ਼ਾਹ ਕੋਲ ਆ ਕੇ ਮੱਥਾ ਟੇਕ ਕੇ ਇਉਂ ਬੇਨਤੀਆਂ ਕਰਦੇ ਨੇ।
1: ਦੋਏ ਪ੍ਰਾਤ ਕੋ ਉਮਗਤਾ ਖੱਤਰੀ ਤਨ ਸੁਲਤਾਨ।
0: ਖੱਤਰੀ ਸਰੀਰ ਸੀ ਇਨ੍ਹਾਂ ਦਾ ਖੱਤਰੀਆਂ ਦੇ ਘਰ ਦੇ ਵਿਚ ਜਨਮ ਹੋਇਆ ਸੀ ਸੁਲਤਾਨੀਏ ਪੀਰ ਨੂੰ ਮੰਨਦੇ ਸਨ। ਦੋਨਾਂ ਭਰਾਵਾਂ ਨੇ ਬੜੀ ਉਤਸੁਕਤਾ ਨਾਲ ਪੁੱਛਿਆ
1: ਪਾੜੇ ਸੰਗਤ ਸੋਵਨ ਦੋ ਕਹੇ ਤਮਾਕੂ ਕਾਨ।
0: ਸੋ ਇਹ ਸੰਗਤ ਨਾਮੇ ਜਿਹੜਾ ਬੰਦਾ ਸੀ ਅਥਵਾ ਕਹਿੰਦੇ ਨੇ ਉਹਦੇ ਇਹ ਪੁੱਤਰ ਸਨ ਦੋਨੇ ਸਿਆਣੇ ਸਨ ਪਾੜੇ ਤੋਂ ਭਾਵ ਪੜ੍ਹੇ ਲਿਖੇ ਵੀ ਹੋ ਸਕਦਾ ਹੈ ਇਸ ਕਰਕੇ ਕਹਿੰਦੇ ਬੜੇ ਸਿਆਣੇ ਇਨ੍ਹਾਂ ਨੇ ਮਹਾਰਾਜ ਨੂੰ ਪੁੱਛਿਆ ਆਪ ਜੀ ਕੋਲ ਆਏ ਸ਼ਰਧਾ ਨਾਲੇ ਪ੍ਰਸੰਗ ਸੁਣਿਆ ਤੰਬਾਕੂ ਦਾ ਵੀ ਇਹ ਤੰਬਾਕੂ ਮਹਾਰਾਜ ਜੀ ਮਨਾ ਕਿਉਂ ਕਰਦੇ ਹੋ ਇਹਦੇ ਵਿਚ ਕੀ ਐਸਾ ਪਾਪ ਹੈ ਗੁਨਾਹ ਹੈ।
1: ਸ਼੍ਰੀ ਸਤਿਗੁਰ ਬੋਲਤ ਭਏ ਮੇਰੀ ਬਾਤ ਪ੍ਰਤੀਤ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਗੱਲ ਦੇ ਉੱਤੇ ਹੁਣ ਪ੍ਰਤੀਤ ਨਹੀਂ ਆਈ ਭਰੋਸਾ ਕਰੋ ਤੁਸੀਂ ਹਿੰਦੂ ਧਰਮ ਨਾਲ ਸੰਬੰਧ ਰੱਖ ਕੇ ਸੁਲਤਾਨੀਏ ਪੀਰ ਨੂੰ ਮੰਨਦੇ ਹੋ ਇਸ ਕਰਕੇ ਤੁਹਾਨੂੰ ਤੁਹਾਡੇ ਹੀ ਧਰਮ ਦੇ ਵਿਚੋਂ ਸੁਣਾਉਂਦੇ ਹਾਂ ਕਿ ਕਿੰਨਾ ਮਾੜਾ ਹੈ ਤੰਬਾਕੂ।
1: ਸਕੰਦ ਸੰਗਤਾ ਸ਼ਿਵ ਕਹੇ ਕਥਾ ਭਵਿੱਖ ਤਰੇਤ।
0: ਇਹ ਸਕੰਦ ਸੰਗਤਾ ਦੇ ਵਿਚ ਸ਼ਿਵ ਜੀ ਨੇ ਆਪਣੇ ਪੁੱਤਰ ਕਾਰਤਕੇ ਜੀ ਦਾ ਨਾਮ ਸੀ ਉਹਨੂੰ ਸਕੰਦ ਵੀ ਕਹਿੰਦੇ ਨੇ ਉਹਨੇ ਪੁੱਛਿਆ ਸੀ ਕਿ ਪਿਤਾ ਜੀ ਇਹ ਤੁਸੀਂ ਬੂਟੀ ਤੋਂ ਮਨਾ ਕਿਉਂ ਕਰਦੇ ਹੋ ਵੀ ਨੇੜੇ ਨਹੀਂ ਜਾਣਾ ਦੇਖਣੀ ਨਹੀਂ ਬੜਾ ਸਖਤੀ ਨਾਲ ਤਾੜਨਾ ਕਰਦੇ ਹੋ ਇਹ ਬੂਟੀ ਚ ਐਸਾ ਕੀ ਨੁਕਸ ਹੈ ਜੀ।
1: ਸਕੰਦ ਪੁੱਛਾ ਹੈ ਪਿਤਾ ਜੀ ਜਗਤ ਝੂਠ ਕਿਆ ਨਿੰਦ।
0: ਉਹ ਸਕੰਦ ਉਹਦਾ ਨਾਮ ਸੀ ਕਹਿਣ ਲੱਗਿਆ ਪਿਤਾ ਜੀ ਇਹ ਜਿਹੜੀ ਜਗਤ ਝੂਠ ਹੈ ਇਹਦੀ ਇੰਨੀ ਕਿਉਂ ਨਿੰਦਾ ਕਰਦੇ ਨੇ ਸਾਰੇ ਮਾੜਾ ਕਿਉਂ ਕਹਿੰਦੇ ਨੇ।
1: ਕਲਯੁਗ ਕੈਸੇ ਵਰਤੀਏ ਇਹ ਕਿਨ ਕਿਨ ਮਨਿੰਦ।
0: ਕਲਯੁਗ ਵਿਚ ਕਿਵੇਂ ਵਰਤ ਗਿਆ ਹੈ ਇਹ ਤੰਬਾਕੂ ਦੋਨੇ ਸਿਆਣੇ ਸਨ ਪਾੜੇ ਤੋਂ ਭਾਵ ਪੜ੍ਹੇ ਲਿਖੇ ਵੀ ਹੋ ਸਕਦਾ ਹੈ ਇਸ ਕਰਕੇ ਕਹਿੰਦੇ ਬੜੇ ਸਿਆਣੇ ਇਨ੍ਹਾਂ ਨੇ ਮਹਾਰਾਜ ਨੂੰ ਪੁੱਛਿਆ ਕਿ ਆਪ ਜੀ ਕੋਲ ਆਏ ਸ਼ਰਧਾ ਨਾਲੇ ਪ੍ਰਸੰਗ ਸੁਣਿਆ ਤੰਬਾਕੂ ਦਾ ਵੀ ਇਹ ਤੰਬਾਕੂ ਮਹਾਰਾਜ ਜੀ ਮਨਾ ਕਿਉਂ ਕਰਦੇ ਹੋ ਇਹਦੇ ਵਿਚ ਕੀ ਐਸਾ ਪਾਪ ਹੈ ਗੁਨਾਹ ਹੈ।
1: ਸ਼੍ਰੀ ਸਤਿਗੁਰ ਬੋਲਤ ਭਏ ਮੇਰੀ ਬਾਤ ਪ੍ਰਤੀਤ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਗੱਲ ਦੇ ਉੱਤੇ ਹੁਣ ਪ੍ਰਤੀਤ ਨਹੀਂ ਆਈ ਭਰੋਸਾ ਕਰੋ ਤੁਸੀਂ ਹਿੰਦੂ ਧਰਮ ਨਾਲ ਸੰਬੰਧ ਰੱਖ ਕੇ ਸੁਲਤਾਨੀਏ ਪੀਰ ਨੂੰ ਮੰਨਦੇ ਹੋ, ਇਸ ਕਰਕੇ ਤੁਹਾਨੂੰ ਤੁਹਾਡੇ ਹੀ ਧਰਮ ਦੇ ਵਿੱਚੋਂ ਸੁਣਾਉਂਦੇ ਹਾਂ ਕਿ ਕਿੰਨਾ ਮਾੜਾ ਹੈ ਤੰਬਾਕੂ।
1: ਸਕੰਦ ਸੰਗਤਾ ਸ਼ਿਵ ਕਹੇ ਕਥਾ ਭਵਿੱਖ ਤਰੇਤ।
0: ਇਹ ਸਕੰਦ ਸੰਗਤਾ ਦੇ ਵਿੱਚ ਸ਼ਿਵਜੀ ਨੇ ਆਪਣੇ ਪੁੱਤਰ ਕਾਰਤਕੇਰੀ ਦਾ ਨਾਮ ਸੀ, ਉਹਨੂੰ ਸਕੰਦ ਵੀ ਕਹਿੰਦੇ ਨੇ, ਉਹਨੇ ਪੁੱਛਿਆ ਸੀ ਕਿ ਪਿਤਾ ਜੀ ਇਹ ਤੁਸੀਂ ਬੂਟੀ ਤੋਂ ਮਨਾ ਕਿਉਂ ਕਰਦੇ ਹੋ, ਵੀ ਨੇੜੇ ਨਹੀਂ ਜਾਣਾ, ਦੇਖਣੀ ਨਹੀਂ, ਬੜਾ ਸਖਤੀ ਨਾਲ ਤਾੜਨਾ ਕਰਦੇ ਹੋ, ਇਹ ਬੂਟੀ ਚ ਐਸਾ ਕੀ ਨੁਕਸ ਹੈ ਜੀ?
1: ਸਕੰਦ ਪੁੱਛਾ ਹੈ ਪਿਤਾ ਜੀ ਜਗਤ ਜੂਠ ਕਿਆ ਨਿੰਦ।
0: ਉਹ ਸਕੰਦ ਉਹਦਾ ਨਾਮ ਸੀ, ਕਹਿਣ ਲੱਗਿਆ ਪਿਤਾ ਜੀ ਇਹ ਜਿਹੜੀ ਜਗਤ ਜੂਠ ਹੈ ਇਹਦੀ ਇੰਨੀ ਕਿਉਂ ਨਿੰਦਾ ਕਰਦੇ ਨੇ, ਸਾਰੇ ਮਾੜਾ ਕਿਉਂ ਕਹਿੰਦੇ ਨੇ?
1: ਕਲ ਯੁਗ ਕੈਸੇ ਵਰਤੀਏ ਇਹ ਕਿਨ ਕਿਨ ਮਨਿੰਦ।
0: ਕਲ ਯੁਗ ਵਿੱਚ ਕਿਵੇਂ ਵਰਤ ਗਿਆ ਹੈ ਇਹ ਤੰਬਾਕੂ? ਦੋਨੇ ਸਿਆਣੇ ਸਨ, ਪਾੜੇ ਤੋਂ ਭਾਵ ਪੜ੍ਹੇ ਲਿਖੇ ਵੀ ਹੋ ਸਕਦਾ ਹੈ, ਇਸ ਕਰਕੇ ਕਹਿੰਦੇ ਬੜੇ ਸਿਆਣੇ। ਇਨ੍ਹਾਂ ਨੇ ਮਹਾਰਾਜ ਨੂੰ ਪੁੱਛਿਆ ਕਿ ਆਪ ਜੀ ਕੋਲ ਆਏ ਸ਼ਰਧਾ ਨਾਲੇ ਪ੍ਰਸੰਗ ਸੁਣਿਆ ਤੰਬਾਕੂ ਦਾ, ਵੀ ਇਹ ਤੰਬਾਕੂ ਮਹਾਰਾਜ ਜੀ ਮਨਾ ਕਿਉਂ ਕਰਦੇ ਹੋ, ਇਹਦੇ ਵਿੱਚ ਕੀ ਐਸਾ ਪਾਪ ਹੈ ਗੁਨਾਹ ਹੈ?
1: ਸ਼੍ਰੀ ਸਤਿਗੁਰ ਬੋਲਤ ਭਏ ਮੇਰੀ ਬਾਤ ਪਰਤੇਤ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਗੱਲ ਦੇ ਉੱਤੇ ਹੁਣ ਪ੍ਰਤੀਤ ਨਹੀਂ ਆਈ, ਭਰੋਸਾ ਕਰੋ, ਤੁਸੀਂ ਹਿੰਦੂ ਧਰਮ ਨਾਲ ਸੰਬੰਧ ਰੱਖ ਕੇ ਸੁਲਤਾਨੀਏ ਪੀਰ ਨੂੰ ਮੰਨਦੇ ਹੋ, ਇਸ ਕਰਕੇ ਤੁਹਾਨੂੰ ਤੁਹਾਡੇ ਹੀ ਧਰਮ ਦੇ ਵਿੱਚੋਂ ਸੁਣਾਉਂਦੇ ਹਾਂ ਕਿ ਕਿੰਨਾ ਮਾੜਾ ਹੈ ਤੰਬਾਕੂ।
1: ਸਕੰਦ ਸੰਗਤਾ ਸ਼ਿਵ ਕਹੇ ਕਥਾ ਭਵਿੱਖ ਤਰੇਤ।
0: ਇਹ ਸਕੰਦ ਸੰਗਤਾ ਦੇ ਵਿੱਚ ਸ਼ਿਵਜੀ ਨੇ ਆਪਣੇ ਪੁੱਤਰ ਕਾਰਤਕੇਰੀ ਦਾ ਨਾਮ ਸੀ, ਉਹਨੂੰ ਸਕੰਦ ਵੀ ਕਹਿੰਦੇ ਨੇ, ਉਹਨੇ ਪੁੱਛਿਆ ਸੀ ਕਿ ਪਿਤਾ ਜੀ ਇਹ ਤੁਸੀਂ ਬੂਟੀ ਤੋਂ ਮਨਾ ਕਿਉਂ ਕਰਦੇ ਹੋ, ਵੀ ਨੇੜੇ ਨਹੀਂ ਜਾਣਾ, ਦੇਖਣੀ ਨਹੀਂ, ਬੜਾ ਸਖਤੀ ਨਾਲ ਤਾੜਨਾ ਕਰਦੇ ਹੋ, ਇਹ ਬੂਟੀ ਚ ਐਸਾ ਕੀ ਨੁਕਸ ਹੈ ਜੀ?
1: ਸਕੰਦ ਪੁੱਛਾ ਹੈ ਪਿਤਾ ਜੀ ਜਗਤ ਜੂਠ ਕਿਆ ਨਿੰਦ।
0: ਉਹ ਸਕੰਦ ਉਹਦਾ ਨਾਮ ਸੀ, ਕਹਿਣ ਲੱਗਿਆ ਪਿਤਾ ਜੀ ਇਹ ਜਿਹੜੀ ਜਗਤ ਜੂਠ ਹੈ ਇਹਦੀ ਇੰਨੀ ਕਿਉਂ ਨਿੰਦਾ ਕਰਦੇ ਨੇ, ਸਾਰੇ ਮਾੜਾ ਕਿਉਂ ਕਹਿੰਦੇ ਨੇ?
1: ਕਲ ਯੁਗ ਕੈਸੇ ਵਰਤੀਏ ਇਹ ਕਿਨ ਕਿਨ ਮਨਿੰਦ।
0: ਕਲ ਯੁਗ ਵਿੱਚ ਕਿਵੇਂ ਵਰਤ ਗਿਆ ਹੈ ਇਹ ਤੰਬਾਕੂ? ਦੋਨੇ ਸਿਆਣੇ ਸਨ, ਪਾੜੇ ਤੋਂ ਭਾਵ ਪੜ੍ਹੇ ਲਿਖੇ ਵੀ ਹੋ ਸਕਦਾ ਹੈ, ਇਸ ਕਰਕੇ ਕਹਿੰਦੇ ਬੜੇ ਸਿਆਣੇ। ਇਨ੍ਹਾਂ ਨੇ ਮਹਾਰਾਜ ਨੂੰ ਪੁੱਛਿਆ ਕਿ ਆਪ ਜੀ ਕੋਲ ਆਏ ਸ਼ਰਧਾ ਨਾਲੇ ਪ੍ਰਸੰਗ ਸੁਣਿਆ ਤੰਬਾਕੂ ਦਾ, ਵੀ ਇਹ ਤੰਬਾਕੂ ਮਹਾਰਾਜ ਜੀ ਮਨਾ ਕਿਉਂ ਕਰਦੇ ਹੋ, ਇਹਦੇ ਵਿੱਚ ਕੀ ਐਸਾ ਪਾਪ ਹੈ ਗੁਨਾਹ ਹੈ?
1: ਸ਼੍ਰੀ ਸਤਿਗੁਰ ਬੋਲਤ ਭਏ ਮੇਰੀ ਬਾਤ ਪਰਤੇਤ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਗੱਲ ਦੇ ਉੱਤੇ ਹੁਣ ਪ੍ਰਤੀਤ ਨਹੀਂ ਆਈ, ਭਰੋਸਾ ਕਰੋ, ਤੁਸੀਂ ਹਿੰਦੂ ਧਰਮ ਨਾਲ ਸੰਬੰਧ ਰੱਖ ਕੇ ਸੁਲਤਾਨੀਏ ਪੀਰ ਨੂੰ ਮੰਨਦੇ ਹੋ, ਇਸ ਕਰਕੇ ਤੁਹਾਨੂੰ ਤੁਹਾਡੇ ਹੀ ਧਰਮ ਦੇ ਵਿੱਚੋਂ ਸੁਣਾਉਂਦੇ ਹਾਂ ਕਿ ਕਿੰਨਾ ਮਾੜਾ ਹੈ ਤੰਬਾਕੂ।
1: ਸਕੰਦ ਸੰਗਤਾ ਸ਼ਿਵ ਕਹੇ ਕਥਾ ਭਵਿੱਖ ਤਰੇਤ।
0: ਇਹ ਸਕੰਦ ਸੰਗਤਾ ਦੇ ਵਿੱਚ ਸ਼ਿਵਜੀ ਨੇ ਆਪਣੇ ਪੁੱਤਰ ਕਾਰਤਕੇਰੀ ਦਾ ਨਾਮ ਸੀ, ਉਹਨੂੰ ਸਕੰਦ ਵੀ ਕਹਿੰਦੇ ਨੇ, ਉਹਨੇ ਪੁੱਛਿਆ ਸੀ ਕਿ ਪਿਤਾ ਜੀ ਇਹ ਤੁਸੀਂ ਬੂਟੀ ਤੋਂ ਮਨਾ ਕਿਉਂ ਕਰਦੇ ਹੋ, ਵੀ ਨੇੜੇ ਨਹੀਂ ਜਾਣਾ, ਦੇਖਣੀ ਨਹੀਂ, ਬੜਾ ਸਖਤੀ ਨਾਲ ਤਾੜਨਾ ਕਰਦੇ ਹੋ, ਇਹ ਬੂਟੀ ਚ ਐਸਾ ਕੀ ਨੁਕਸ ਹੈ ਜੀ?
1: ਸਕੰਦ ਪੁੱਛਾ ਹੈ ਪਿਤਾ ਜੀ ਜਗਤ ਜੂਠ ਕਿਆ ਨਿੰਦ।
0: ਉਹ ਸਕੰਦ ਉਹਦਾ ਨਾਮ ਸੀ, ਕਹਿਣ ਲੱਗਿਆ ਪਿਤਾ ਜੀ ਇਹ ਜਿਹੜੀ ਜਗਤ ਜੂਠ ਹੈ ਇਹਦੀ ਇੰਨੀ ਕਿਉਂ ਨਿੰਦਾ ਕਰਦੇ ਨੇ, ਸਾਰੇ ਮਾੜਾ ਕਿਉਂ ਕਹਿੰਦੇ ਨੇ?
1: ਕਲ ਯੁਗ ਕੈਸੇ ਵਰਤੀਏ ਇਹ ਕਿਨ ਕਿਨ ਮਨਿੰਦ।
0: ਕਲ ਯੁਗ ਵਿੱਚ ਕਿਵੇਂ ਵਰਤ ਗਿਆ ਹੈ ਇਹ ਤੰਬਾਕੂ? ਦੋਨੇ ਸਿਆਣੇ ਸਨ, ਪਾੜੇ ਤੋਂ ਭਾਵ ਪੜ੍ਹੇ ਲਿਖੇ ਵੀ ਹੋ ਸਕਦਾ ਹੈ, ਇਸ ਕਰਕੇ ਕਹਿੰਦੇ ਬੜੇ ਸਿਆਣੇ। ਇਨ੍ਹਾਂ ਨੇ ਮਹਾਰਾਜ ਨੂੰ ਪੁੱਛਿਆ ਕਿ ਆਪ ਜੀ ਕੋਲ ਆਏ ਸ਼ਰਧਾ ਨਾਲੇ ਪ੍ਰਸੰਗ ਸੁਣਿਆ ਤੰਬਾਕੂ ਦਾ, ਵੀ ਇਹ ਤੰਬਾਕੂ ਮਹਾਰਾਜ ਜੀ ਮਨਾ ਕਿਉਂ ਕਰਦੇ ਹੋ, ਇਹਦੇ ਵਿੱਚ ਕੀ ਐਸਾ ਪਾਪ ਹੈ ਗੁਨਾਹ ਹੈ?
1: ਸ਼੍ਰੀ ਸਤਿਗੁਰ ਬੋਲਤ ਭਏ ਮੇਰੀ ਬਾਤ ਪਰਤੇਤ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਗੱਲ ਦੇ ਉੱਤੇ ਹੁਣ ਪ੍ਰਤੀਤ ਨਹੀਂ ਆਈ, ਭਰੋਸਾ ਕਰੋ, ਤੁਸੀਂ ਹਿੰਦੂ ਧਰਮ ਨਾਲ ਸੰਬੰਧ ਰੱਖ ਕੇ ਸੁਲਤਾਨੀਏ ਪੀਰ ਨੂੰ ਮੰਨਦੇ ਹੋ, ਇਸ ਕਰਕੇ ਤੁਹਾਨੂੰ ਤੁਹਾਡੇ ਹੀ ਧਰਮ ਦੇ ਵਿੱਚੋਂ ਸੁਣਾਉਂਦੇ ਹਾਂ ਕਿ ਕਿੰਨਾ ਮਾੜਾ ਹੈ ਤੰਬਾਕੂ।
1: ਸਕੰਦ ਸੰਗਤਾ ਸ਼ਿਵ ਕਹੇ ਕਥਾ ਭਵਿੱਖ ਤਰੇਤ।
0: ਇਹ ਸਕੰਦ ਸੰਗਤਾ ਦੇ ਵਿੱਚ शिवजी ने अपने पुत्र कार्तिकेय जी का नाम से उन्हें स्कंद भी कहते ने उन्हें पूछा सी कि पिता जी ये तुसी बूटी तो मना क्यों करते हो भी नेड़े नहीं जाना देखनी नहीं बड़ा सख्ती नाल ताड़ना करते हो ये बूटी च ऐसा की नुक्स है जी।
1: स्कंद पूछा हे पिता जी जगत झूट क्या निंद।
0: तो स्कंद उहदा नाम सी कहण लग्या पिता जी ये जिहड़ी जगत झूठ है इहदी इन्नी क्यों निंदा करदे ने सारे माड़ा क्यों कहंदे ने।
1: कल युग कैसे वरतीए एक इन कीन मनिंद।
0: कल युग विच किवें वरत गया है यह तंबाकू दोने सियाणे सन पाड़े तो भाव पढ़े लिखे भी हो सकता है इस करके कहंदे बड़े सियाणे इन्हां ने महाराज नूं पुछिया कि आप जी को आए शरदा नाले प्रसंग सुनिया तंबाकू का भी ये तंबाकू महाराज जी मना क्यों करदे हो इहदे विच की ऐसा पाप है गुनाह है।
1: श्री सतगुर बोलत भए मेरी बात प्रतीत।
0: महाराज सच्चे पातशाह कहंदे मेरी गल दे उत्ते हुण प्रतीत नहीं आई भरोसा करो तुसी हिंदू धर्म नाल संबंध रख के सुल्तानिए पीर नूं मंनदे हो इस करके तुहानू तुहाडे ही धर्म दे विचों सुणाउंदे आ कि किन्ना माड़ा है तंबाकू।
1: सकंद संगता शिव कहे कथा भविख त्रेत।
0: सकंद संगता दे विच शिवजी ने अपने पुत्र कार्तिकेय जी का नाम सी उहनू स्कंद भी कहंदे ने उहनें पुछिया सी कि पिता जी ये तुसी बूटी तो मना क्यों करदे हो भी नेड़े नहीं जाना देखनी नहीं बड़ा सख्ती नाल ताड़ना करदे हो ये बूटी च ऐसा की नुक्स है जी।
1: स्कंद पुछा हे पिता जी जगत झूठ क्या निंद।
0: तो स्कंद उहदा नाम सी कहण लग्या पिता जी ये जिहड़ी जगत झूठ है इहदी इन्नी क्यों निंदा करदे ने सारे माड़ा क्यों कहंदे ने।
1: कल युग कैसे वरतीए एक इन कीन मनिंद।
0: कल युग विच किवें वरत गया है यह तंबाकू दोने सियाणे सन पाड़े तो भाव पड़े
1: पुरख वाज गो मेद कयो औखद दे सिद्ध तूर।
0: ओ जेड़ा मुनि बैठा सी उने इनू कहा जमेर शाह नू चंगा हुण तेरी तपस्या बहुत हो गई है तू गो मेद जग कर गो मेद जग पछम विच जाके कर। तो इने इनू प्रेरित कीता कि जिथे गो मेद जग होवेगा क्योंकि ए जग कलयुग विच नहीं करीदा ਇਹ ਸਤਯੁਗ ਦਾ ਤ੍ਰੇਤੇ ਦਾ ਹੀ ਜੱਗ ਹੈ। ਇਹਨੇ ਜਾਣ ਬੁੱਝ ਕੇ ਜੱਗ ਕਰਵਾਇਆ ਵੀ ਜਿਹਦੇ ਚ ਗਊ ਦੀ ਬਲੀ ਦਿੱਤੀ ਜਾਂਦੀ ਹੈ ਜਿੱਥੇ ਫਿਰ ਗਊ ਮਰਦੀ ਹੈ ਕਲਯੁਗ ਚ ਉੱਥੇ ਤੰਬਾਕੂ ਪੈਦਾ ਹੋ ਜਾਂਦਾ ਕਿਉਂਕਿ ਗਊ ਹੱਤਿਆ ਦੇ ਤੁੱਲ ਹੋਣ ਕਰਕੇ। ਉਸ ਰਿਸ਼ੀ ਨੇ ਇਹਨੂੰ ਕਿਹਾ ਅਜਮੇਰ ਸ਼ਾਹ ਨੂੰ ਕਹਿੰਦਾ ਜੇ ਤੂੰ ਇਹ ਬੂਟੀ ਨੂੰ ਗ੍ਰਹਿਣ ਕਰ ਲਏਗਾ ਨਾ ਇਹ ਬੂਟੀ ਦੁਨੀਆਂ ਦੇ ਰਾਜ ਕਰਵਾਵੇਗੀ ਤੇਥੋਂ ਫਿਰ ਇਸ ਕਰਕੇ ਪਹਿਲਾਂ ਇਹ ਬੂਟੀ ਨੂੰ ਤਿਆਰ ਕਰ।
1: ਪਛਮ ਗੋ ਮੇਦੀ ਧਰਨ ਸਿੱਧ ਖਾਲ ਤੇ ਲਿਆਏ।
0: ਜਦੋਂ ਇਹ ਗਿਆ ਫਿਰ ਉਥੇ ਅਜਮੇਰ ਸ਼ਾਹ ਪੱਛਮ ਦਿਸ਼ਾ ਵਿਚ ਜਿੱਥੇ ਗੋਮੇਦ ਜੱਗ ਹੋਇਆ ਸੀ ਫਿਰ ਕਾਫੀ ਦੇਰ ਬਾਅਦ ਉਥੇ ਉਸ ਹਵਨ ਕੁੰਡ ਵਿਚ ਇਕ ਬੂਟੀ ਪੈਦਾ ਹੋ ਗਈ। ਉਹ ਬੂਟੀ ਤੰਬਾਕੂ ਹੈ ਜਿੱਥੇ ਗਊ ਮਾਰ ਕੇ ਇਨ੍ਹਾਂ ਨੇ ਗੋਮੇਦ ਜੱਗ ਕੀਤਾ ਕਿਉਂਕਿ ਕਲਯੁਗ ਦੇ ਵਿਚ ਉਹ ਜੱਗ ਕਰਨਾ ਮਨਾ ਹੈ ਸਮੇਂ ਸਮੇਂ ਦੀ ਗੱਲ ਹੈ। ਇਸ ਕਰਕੇ ਜਦੋਂ ਉਥੇ ਬੂਟੀ ਪੈਦਾ ਹੋ ਗਈ ਕਿਉਂਕਿ ਸਾਧੂ ਨੇ ਇਹ ਗੱਲ ਕਹੀ ਮੁਨੀ ਨੇ ਉਹਨੇ ਕੀ ਕੀਤਾ ਖਾਲ ਦਾ ਮਤਲਬ ਹੁੰਦਾ ਊਠ ਊਠਾਂ ਦੇ ਉੱਤੇ ਬੂਟੀ ਭਰ ਕੇ ਕਿਤਨੀ ਸਾਰੀ ਹਜ਼ਾਰਾਂ ਦੀ ਗਿਣਤੀ ਵਿਚ ਊਠ ਭਰ ਕੇ ਇਹ ਬੂਟੀ ਹਿੰਦੁਸਤਾਨ ਦੇ ਚੋ ਅਜਮੇਰ ਸ਼ਾਹ ਲੈ ਕੇ ਆਇਆ।
1: ਆਏ ਪ੍ਰਗਟ ਕੀਓ ਵਦੀ ਮਲੇ ਛੀਂਦਾਏ।
0: ਹੁਣ ਇੱਥੇ ਲਿਆ ਕੇ ਇਹਨੇ ਪ੍ਰਗਟ ਕਰ ਦਿੱਤੀ ਮਲੇਛਾਂ ਦੀ ਗਿਣਤੀ ਵੱਧ ਗਈ ਜਿਹਨੂੰ ਦੇਖੇ ਉਹਨੂੰ ਪਿਆਰਿਆ ਕਰੇ ਜਿਹਨੂੰ ਦੇਖੇ ਉਹਨੂੰ ਪਿਆਰਿਆ ਕਰੇ। ਤੰਬਾਕੂ ਦੀ ਵਰਤੋਂ ਹੌਲੀ ਹੌਲੀ ਹੋਣੀ ਤੰਬਾਕੂ ਦਾ ਅਸਰ ਬੜਾ ਸਿੱਧੇ ਢੰਗ ਨਾਲ ਹੀ ਹੈ ਵੀ ਬੰਦੇ ਨੂੰ ਨਸ਼ਾ ਹੋ ਜਾਂਦਾ ਲੋਕੀ ਬੜੇ ਖੁਸ਼ ਵੀ ਆ ਤਾਂ ਬੜਾ ਸੋਹਣਾ ਸਿਰ ਜਿਹਾ ਘੁੰਮਦਾ ਦਿਮਾਗ ਜਿਹਾ ਖਰਾਬ ਹੋ ਜਾਂਦਾ ਸਾਰੀ ਦੁਨੀਆਂ ਨੂੰ ਜਿਵੇਂ ਸ਼ਰਾਰਤ ਜਾਂ ਆਪਾਂ ਸ਼ਰਾਬ ਦਾ ਨਾਮ ਦੇਖੀਏ ਕੀ ਹੈ ਸ਼ਰ ਆਬ ਆਬ ਕਹਿੰਦੇ ਪਾਣੀ ਨੂੰ ਸ਼ਰ ਕਹਿੰਦੇ ਸ਼ਰਾਰਤ ਨੂੰ ਇਹ ਵੀ ਸ਼ਰਾਰਤ ਦਾ ਪਾਣੀ ਹੁੰਦਾ ਸੀ ਪਹਿਲਾਂ ਜਿਵੇਂ ਕਿਸੇ ਨੂੰ ਪਿਆਰ ਦੇ ਉਹ ਸ਼ਰਾਰਤ ਕਰਦੇ ਸੀ ਲੋਕ ਇਸੇ ਤਰ੍ਹਾਂ ਤੰਬਾਕੂ ਤੰਬਾਕੂ ਵੀ ਇੱਕ ਸ਼ਰਾਰਤੀ ਬੂਟੀ ਹੈ ਤੇ ਸ਼ਰਾਰਤੀ ਬੂਟੀ ਲੋਕਾਂ ਨੂੰ ਖਵਾ ਕੇ ਇਹਨੇ ਉਹਨਾਂ ਲੋਕਾਂ ਨੂੰ ਆਪਣੇ ਬੰਦੇ ਬਣਾ ਲਿਆ ਜਿਹਨੂੰ ਤੰਬਾਕੂ ਦੇਵੇ ਉਹੀ ਇਹਦਾ ਬਣ ਜੇ ਜਿਹਨੂੰ ਤੰਬਾਕੂ ਦੇਵੇ ਉਹੀ ਇਹਦਾ ਬਣ ਜੇ। ਹੌਲੀ ਹੌਲੀ
2: ਲੋਕ ਇਹਦੇ ਕਾਬੂ ਚ ਆਉਣ ਲੱਗ ਪਏ। ਉਹ ਲੋਕਾਂ ਨੂੰ ਹੌਲੀ ਹੌਲੀ ਇਹਨੇ ਮੁਸਲਮਾਨ ਬਣਾ ਲਿਆ। ਮੁਸਲਮਾਨ ਬਣਾਇਆ ਤਾਂ ਹੌਲੀ ਹੌਲੀ ਨਵਾਬ ਬਣ ਗਿਆ, ਰਾਜਾ ਬਣ ਗਿਆ। ਇਉਂ ਇਹਨਾਂ ਤੁਰਕਾਂ ਨੇ ਹਿੰਦੁਸਤਾਨ ਦੇ ਉੱਤੇ ਨਸ਼ਾ ਖਵਾ ਕੇ ਲੋਕਾਂ ਨੂੰ ਆਪਣਾ ਰਾਜ ਵਧਾ ਲਿਆ।
1: ਅਜਾ ਪਾਲ ਰਾਜਾ ਭਇਓ ਤਾਂ ਕੀ ਬੇਟੀ ਸੁਣਠ।
2: ਫਿਰ ਇੱਕ ਅਜਾ ਪਾਲ ਰਾਜਾ ਹੋਇਆ ਹੈ, ਉਹਦੀ ਪੁੱਤਰੀ ਸੀ, ਉਹਦਾ ਨਾਮ ਸੀ ਸੁਣਠ। ਇਹ ਦੋ ਹੀ ਅੱਖਰ ਨੇ ਇਹਦੇ, ਇਸ ਕਰਕੇ ਉਹਦਾ ਨਾਮ ਸੀ ਸੁਣਠ।
1: ਮੁਨੀ ਸੁਤ ਜੀਤਾ ਪਾਨ ਤੇ ਪੁੱਛੀ ਪੀਰ ਸਮੁੰਠ।
2: ਸੋ ਮੁਨੀ ਦਾ ਪੁੱਤਰ ਜਿੱਤਿਆ, ਸੋ ਇਹ ਜਿਹੜਾ ਹੈ ਤੰਬਾਕੂ ਪਿਆਉਣ ਕਰਕੇ, ਉਹ ਜਿਹੜਾ ਪਹਿਲਾਂ ਵੀ ਪ੍ਰਸੰਗ ਆਇਆ ਕਿ ਬ੍ਰਾਹਮਣ ਨੂੰ ਕਿਵੇਂ ਜਿੱਤਿਆ ਸੀ ਇਨ੍ਹਾਂ ਨੇ, ਤੋ ਇਸ ਤਰੀਕੇ ਦੇ ਨਾਲ ਜਿੱਤਿਆ ਸੀ ਕਿ ਉਹਨੂੰ ਤੰਬਾਕੂ ਪਿਆ ਕੇ ਬ੍ਰਾਹਮਣ ਦੇ ਜਪ ਤਪ ਸੰਜਮ ਸਾਰੇ ਨਾਸ ਕਰਕੇ ਇਹ ਬੂਟੀ ਦੇ ਰਾਹੀਂ ਹੀ ਸਾਰਿਆਂ ਦਾ ਧਰਮ ਤੋੜਿਆ।
1: ਗਊ ਮੇਦ ਕੇ ਕੁੰਡ ਤੇ ਉਪਜੀ ਪਾਪਨ ਪਾਤ।
2: ਇਹ ਗਊ ਮੇਦ ਦੇ ਕੁੰਡ ਵਿਚੋਂ ਉਪਜੀ ਪਾਪਨ ਪਾਤ, ਪਾਤ ਹੁੰਦੇ ਪੱਤੇ, ਇਹ ਪਾਪੀ ਬੂਟੀ ਜਿਹੜੀ ਸੀ ਇਹ ਉਪਜੀ। ਜੇ ਆਪਾਂ ਕਹੀਏ ਰੱਬ ਨੇ ਬਣਾਏ, ਜੇ ਬੂਟੀ ਰੱਬ ਨੇ ਬਣਾਈ, ਕੋਈ ਆਖੇ ਰੱਬ ਨੇ ਤਾਂ ਬਿਛੂਆ ਬੂਟੀ ਵੀ ਬਣਾਈ ਹੇਮਕੁੰਡ ਸਾਹਿਬ। ਜੇ ਕਿਤੇ ਮਾੜੀ ਜਿਹੀ ਸਰੀਰ ਨੂੰ ਲੱਗ ਜੇ, ਸਾਰੇ ਸਰੀਰ ਦੇ ਧੱਫੜ ਧੱਫੜ ਪੈਦਾ ਹੋ ਜਾਂਦੇ ਨੇ, ਫਿਰ ਉਹ ਵੀ ਲਵਾ ਲਿਆ ਕਰੋ, ਉਹ ਵੀ ਤਾਂ ਰੱਬ ਨੇ ਬਣਾਈ ਹੈ। ਇਹ ਲੋਕ ਐਸੇ ਸ਼ੈਤਾਨ ਨੇ, ਉਹੀ ਗੱਲ ਦੇਖੋ ਜੀ, ਰੱਬ ਨੇ ਬਣਾਈ ਹੈ ਜੀ ਇਹ ਚੀਜ਼, ਅਸੀਂ ਥੋੜੀ ਬਣਾਈ ਹੈ, ਰੱਬ ਨੇ ਤਾਂ ਜ਼ਹਿਰ ਵੀ ਬਣਾਈ ਹੈ, ਉਹ ਕਿਉਂ ਨਹੀਂ ਖਾਂਦੇ ਫਿਰ। ਇਸ ਕਰਕੇ ਐਸੇ ਜਿਹੜੇ ਨਾਸਤਿਕ ਲੋਕ ਹੁੰਦੇ ਨੇ, ਲੋਕਾਂ ਨੂੰ ਗਲਤ ਰਸਤੇ ਲਾ ਦਿੰਦੇ ਨੇ।

0: ਸਾਰਾ ਕੁਝ ਤੀਰਥਾਂ ਦਾ ਫਲ ਸਭ ਚੀਜ਼ਾਂ ਹੀ ਨਾਸ ਕਰ ਦਿੰਦੀ ਹੈ, ਬੰਦੇ ਨੂੰ ਗਾਲ ਦਿੰਦੀ ਹੈ।
1: ਗੋ ਹੱਤਿਆ ਸਮ ਜਗਤ ਜੂਠ ਪੀਰਜ ਮੇਰ ਲਿਆਏ।
0: ਇਹ ਗਊ ਹੱਤਿਆ ਦੇ ਬਰਾਬਰ ਹੀ ਹੈ। ਜਿਹਨੇ ਤੰਬਾਕੂ ਪੀ ਲਿਆ ਉਹਨੇ ਗਊ ਦੀ ਹੱਤਿਆ ਕਰ ਦਿੱਤੀ। ਜਾਣੋ ਇਹ ਲਿਆਇਆ ਸੀ ਅਜਮੇਰ ਸ਼ਾਹ ਸ਼ਰਾਰਤੀ, ਉਹਨੇ ਸੋਚਿਆ ਹਿੰਦੁਸਤਾਨ ਦੇ ਲੋਕਾਂ ਦੇ ਕਬਜ਼ਾ ਕਿਵੇਂ ਕਰੀਏ, ਇਸ ਕਰਕੇ ਕਹਿੰਦੇ ਨੇ ਗਊ ਹੱਤਿਆ ਦੇ ਤੁਲ ਹੈ।
1: ਹਿੰਦ ਦੇਸ਼ ਫੈਲਤ ਸਹੀ ਕਲ ਕੀ ਐਸੀ ਵਾਏ।
0: ਸੋ ਇਹ ਗਊ ਹੱਤਿਆ ਦੇ ਤੁਲ, ਇਹ ਜਿਹੜਾ ਤੰਬਾਕੂ ਮੰਨਿਆ ਹੈ ਨਾ, ਅਜਮੇਰ ਸ਼ਾਹ ਲਿਆਇਆ ਸੀ, ਇਹਦੇ ਕਰਕੇ ਹੀ ਇਹ ਸਾਰਾ ਕੁਝ ਕਲਯੁਗ ਦੇ ਸਮੇਂ ਦੇ ਵਿਚ ਹੋਇਆ ਤੇ ਹੌਲੀ ਹੌਲੀ ਇਹ ਲੋਕਾਂ ਦੇ ਵਿਚ ਬੂਟੀ ਫੈਲ ਗਈ। ਇਹੋ ਜਿਹੀ ਹਵਾ ਹੀ ਇਕ ਚੱਲ ਪਈ, ਮੰਨੋ ਲੋਕਾਂ ਉਤੇ ਇਹਦਾ ਪ੍ਰਭਾਵ ਪੈ ਗਿਆ।
1: ਪੋਤੇ ਥੋਮ ਅਰ ਕਰਨ ਤੇ ਹੋਏ ਤੰਬਾਕੂ ਨਿੰਦ।
0: ਇਹ ਜਿਹੜੇ ਕੰਨਾਂ ਤੋਂ ਇਹ ਬੂਟੀ ਪੈਦਾ ਹੋਈ, ਦੋ ਵਾਰੀ ਇਹਦਾ ਇਸ ਤਰ੍ਹਾਂ ਆਇਆ। ਪਹਿਲਾਂ ਤਾਂ ਉਹ ਰਾਜੇ ਨੇ ਮਾਰਿਆ ਸੀ ਤੀਰ ਗਾਂ ਦੇ ਖੁਰ ਵਿਚ, ਤੰਬਾਕੂ ਗਊ ਦੇ ਖੂਨ ਤੋਂ ਬਣਿਆ ਮੰਨਿਆ। ਇਕ ਵਾਰੀ ਜਦੋਂ ਕਲਯੁਗ ਸ਼ੁਰੂ ਹੋਇਆ ਨਵਾਂ ਨਵਾਂ, ਸ਼ਿਵਜੀ ਤੁਰੇ ਜਾਣ, ਪਾਰਵਤੀ ਸ਼ਿਵਜੀ, ਕਹਿੰਦੇ ਉਸ ਵਕਤ ਇਹ ਗਊ ਦੇ ਕੰਨ ਜੇ ਨਜ਼ਰ ਆਏ ਧਰਤੀ ਚ, ਕਹਿੰਦੇ ਇਹ ਗਊ ਦੇ ਕੰਨ ਵਿਚਾਰੀ ਗਾਂ ਪਤਾ ਨੀ ਮਿੱਟੀ ਚ ਦੱਬ ਗਈ ਥੱਲੇ, ਉਹ ਸੀ ਕਲਯੁਗ ਸ਼ਰਾਰਤੀ। ਤੇ ਇਨ੍ਹਾਂ ਨੇ ਜਾ ਕੇ ਜਦੋਂ ਸੋਚਿਆ ਚਲੋ ਗਾਂ ਨੂੰ ਆਪਾਂ ਕੱਢ ਦਈਏ, ਮਿੱਟੀ ਚ ਦੱਬ ਗਈ ਗਾਂ, ਇਨ੍ਹਾਂ ਨੇ ਜਾ ਕੇ ਜਦੋਂ ਕੰਨ ਜੇ ਖਿੱਚੇ ਵੀ ਚਲੋ ਆਪਾਂ ਵਿਚੋਂ ਕੱਢਦੇ ਹਾਂ ਮਿੱਟੀ ਪਾਸੇ ਕਰਦੇ ਹਾਂ, ਜਦੋਂ ਹੀ ਉਹ ਖਿੱਚੇ ਤਾਂ ਉਸ ਵਕਤ ਉਹ ਰੰਗ ਬਦਲ ਗਿਆ, ਹਰੇ ਰੰਗ ਦੇ ਪੱਤੇ ਵੱਡੇ ਵੱਡੇ ਬਣ ਗਏ। ਉਸ ਵਕਤ ਸ਼ਿਵਜੀ ਨੂੰ ਬੜਾ ਆਇਆ ਗੁੱਸਾ ਕਿ ਇਹ ਕਲਯੁਗ ਨੇ ਸ਼ਰਾਰਤ ਕੀਤੀ ਹੈ। ਇਸ ਤਰ੍ਹਾਂ ਕਹਿੰਦੇ ਉਹ ਗਾਂ ਦੇ ਕੰਨਾਂ ਨੂੰ ਤੰਬਾਕੂ ਨਾਲ ਲਾਉਂਦੇ ਨੇ ਵੀ ਉਹ ਚੀਜ਼ ਉਹੀ ਬਣ ਗਈ। ਦੂਸਰਾ ਜਿਹੜੀਆਂ ਉਹਦੀਆਂ ਬੋਟੀਆਂ ਡਿੱਗੀਆਂ ਸੀਗੀਆਂ ਉਹ ਬਣਿਆ ਲਸਣ। ਇਸੇ ਕਰਕੇ ਉਹ ਫਿਰ ਆਮ ਤੌਰ ਤੇ ਲਸਣ ਦੀ ਜਿਹੜੀ ਵਰਤੋਂ ਹੈ ਊਂ ਤਾਂ ਠੀਕ ਆ, ਲੋਕ ਦਵਾਈ ਵਜੋਂ ਇਹਨੂੰ ਖਾਂਦੇ ਨੇ ਜਾਂ ਆਮ ਗ੍ਰਿਸ਼ਟੀ ਲੋਕ ਖਾਂਦੇ ਨੇ, ਪਰ ਫੇਰ ਵੀ ਜਿਹੜੇ ਕੋਈ ਮੈਂ ਆਪਣੀ ਜ਼ਿੰਦਗੀ ਚ ਚੰਗੇ ਪੁਰਸ਼ ਦੇਖੇ ਨੇ ਜਾਂ ਕੋਈ ਮਹਾਤਮਾ ਦੇ ਡੇਰੇ ਨੇ ਜਾਂ ਆਪਣੇ ਲੰਗਰ ਨੇ ਗੁਰੂ ਘਰ ਦੇ, ਆਮ ਤੌਰ ਤੇ ਇਨ੍ਹਾਂ ਦੇ ਵਿਚ ਇਹਦੀ ਵਰਤੋਂ ਨਹੀਂ ਹੁੰਦੀ ਹੈ। ਕੋਈ ਕਾਰਨ ਤਾਂ ਹੋਣਾ ਹੀ ਹੈ, ਬਹੁਤੀ ਖੋਜ ਤਾਂ ਆਪਾਂ ਇੱਥੇ ਕਰ ਹੀ ਲਈ, ਦੇਖਿਆ ਹੀ ਹੈ। ਆਮ ਤੌਰ ਤੇ ਵੀ ਦੇਖਿਆ ਵੀ ਚੰਗੇ ਸਿੰਘ ਚੰਗੇ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਹੁੰਦੇ, ਖਾਸ ਕਰਕੇ ਉਦੋਂ ਪਿਆਜ਼ ਮੂਲੀ ਇਹ ਲਸਣ ਇਹ ਪਾਠੀਆਂ ਲਈ ਨਹੀਂ ਵਰਤਿਆ ਜਾਂਦਾ ਆਮ ਤੌਰ ਤੇ, ਕਿਉਂਕਿ ਚੰਗੀਆਂ ਚੀਜ਼ਾਂ ਨਹੀਂ ਮੰਨੀਆਂ ਗਈਆਂ, ਕਿਉਂਕਿ ਬਦਬੂ ਆਉਂਦੀ ਮਹਾਰਾਜ ਦੇ ਕੋਲ ਬੈਠਾ ਜੇ ਉਹ। ਇਸੇ ਤਰ੍ਹਾਂ ਹੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਪਵਿੱਤਰ ਹੀ ਮੰਨੀਆਂ ਜਾਂਦੀਆਂ ਹਨ।
1: ਜਾਂ ਦਿਨ ਆਇਆ ਬੀਜ ਤਿਸ ਤਿਆਗੀ ਪੂਸਰ ਪਿੱਤਰ।
0: ਸ਼ਿਵਜੀ ਕਹਿਣ ਲੱਗੇ ਆਪਣੇ ਪੁੱਤਰ ਨੂੰ ਕਿ ਪੁੱਤਰ ਜਦੋਂ ਦਾ ਇਹ ਆਇਆ ਨਾ ਤੰਬਾਕੂ ਹਿੰਦੁਸਤਾਨ ਚ, ਦੇਵਤੇ ਪਹਿਲਾਂ ਇਹ ਧਰਤੀ ਤੇ ਹੀ ਰਹਿੰਦੇ ਸੀ, ਧਰਤੀ ਛੱਡ ਕੇ ਚਲੇ ਗਏ ਹੋ, ਕਹਿੰਦੇ ਇੰਨੀ ਪਵਿੱਤਰ ਬੂਟੀ ਹੈ ਇੱਥੇ ਅਸੀਂ ਰਹਿ ਹੀ ਨਹੀਂ ਸਕਦੇ।
1: ਸੋਈ ਡਿੱਜ ਕੇ ਸ਼ਵ ਕਯੋ ਸਾਚੀ ਤਿਆਗੀ ਮਿੱਤਰ।
0: ਇਸ ਕਰਕੇ ਕੇਸ਼ਵ ਬ੍ਰਾਹਮਣ ਨੇ ਵੀ ਇਹੀ ਗੱਲ ਕਹੀ ਹੈ। ਇਸ ਕਰਕੇ ਬ੍ਰਾਹਮਣ ਨੇ ਕਹੀ, ਕ੍ਰਿਸ਼ਨ ਜੀ ਨੇ ਵੀ ਕਹੀ, ਸਾਰਿਆਂ ਨੇ ਕਹੀ, ਅਥਵਾ ਸਾਰਿਆਂ ਨੇ ਇਹ ਗੱਲ ਕਹੀ ਹੈ ਕਿ ਇਹ ਮਿੱਤਰੋ ਜਿਹੜਾ ਤੰਬਾਕੂ ਹੈ ਨਾ ਇਹ ਬਹੁਤ ਮਾੜਾ ਹੈ।
1: ਤਾਂ ਤੇ ਹਮ ਛੋੜਿਓ ਸੁਣਿਓ ਕਯੋ ਸੰਗਤੀ ਬਰਜ।
0: ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਸ ਦਿਨ ਤੋਂ ਇਹ ਜਿਹੜਾ ਤੰਬਾਕੂ ਦਾ ਬੀਜ ਆਇਆ ਨਾ ਦੇਵਤਿਆਂ ਨੇ, ਜਿਸ ਦਿਨ ਦੀ ਧਰਤੀ ਛੱਡੀ ਹੈ, ਇਹ ਜਦੋਂ ਸਾਰੀਆਂ ਚੀਜ਼ਾਂ ਦੇਖੀਆਂ ਗਈਆਂ ਨੇ, ਸਤਿਗੁਰੂ ਤਾਂ ਜਾਣੀ ਜਾਣ ਯੁੱਗਾਂ ਨੂੰ ਬਣਾਉਣ ਵਾਲੇ ਆਪ ਨੇ, ਸਤਿਗੁਰੂ ਤਾਂ ਸਤਯੁਗ ਵਿਚ ਵੀ ਰਹੇ ਨੇ, ਤ੍ਰੇਤੇ ਵਿਚ ਵੀ, ਦੁਆਪਰ ਵਿਚ ਸ੍ਰੀ ਹੇਮਕੁੰਡ ਸਾਹਿਬ, ਸਤਿਗੁਰੂ ਤਾਂ ਸਭ ਜਾਣਦੇ ਨੇ, ਦੁਸ਼ਟਮਨ ਦੇ ਰੂਪ ਚ ਰਹੇ ਨੇ। ਤਾਂ ਮਹਾਰਾਜ ਕਹਿੰਦੇ ਜਿਸ ਦਿਨ ਕਰਕੇ ਅਸੀਂ ਜਾਣਿਆ ਕਿ ਤੰਬਾਕੂ ਇੰਨਾ ਮਾੜਾ ਹੈ, ਇਸੇ ਕਰਕੇ ਅਸੀਂ ਖਾਲਸੇ ਨੂੰ ਮਨਾ ਕੀਤਾ ਕਿ ਇਹ ਕੁਰੈਤਾਂ ਵਿਚ ਗਿਣਿਆ ਜਾਂਦਾ, ਐਡੀ ਮਾੜੀ ਚੀਜ਼। ਚਾਰ ਕੁਰੈਤਾਂ ਜਿਹੜੀਆਂ ਮੁੱਖ, ਜੇ ਤੰਬਾਕੂ ਦਾ ਮਾੜਾ ਮੋਟਾ ਵੀ ਕੋਈ ਕਰ ਲਵੇ ਐਸਾ ਵੈਸਾ ਕਰਮ, ਉਹਨੂੰ ਦੁਬਾਰਾ ਅਮਰ ਛਕਣਾ ਪੈਂਦਾ, ਇੰਨਾ ਭੈੜਾ ਵੀ ਦੁਬਾਰਾ ਅਮਰ ਛਕਣਾ ਪੈਂਦਾ, ਤਾਂ ਤੇ ਇੰਨਾ ਮਾੜਾ ਹੈ ਤੰਬਾਕੂ।
1: ਸੁਣੋ ਸਿੱਖ ਮਨ ਰਹਿਤ ਜੋ ਤਜੋ ਤੰਬਾਕੂ ਸੰਗ।
0: ਇਹ ਮੇਰੇ ਗੁਰਸਿੱਖੋ ਮੇਰੀ ਰਹਿਤ ਮਰਿਆਦਾ ਸੁਣੋ ਭਾਈ, ਤੰਬਾਕੂ ਦਾ ਸੰਗ ਨਹੀਂ ਕਰਨਾ ਕਦੇ ਵੀ, ਨਾ ਤੰਬਾਕੂ ਪੀਣ ਵਾਲੇ ਦਾ ਸੰਗ ਕਰਨਾ, ਨਾ ਉਹਦੇ ਕੋਲ ਬੈਠਣਾ। ਜੇ ਕੋਈ ਧੂੰਆਂ ਜਾ ਛੱਡਦਾ, ਹੁਣ ਸਾਇੰਸਦਾਨ ਡਾਕਟਰ ਸਾਰੇ ਕਹਿੰਦੇ ਨੇ تمباکو پینے والے نو اتنا نقصان نہیں ہوں جنہ دھوئے نو سنگن نال کینسر ہوں. ہولی ہولی دنیا نہ اتھے ہی آئے گی سما لگے گا تھوڑا جا. کہنے نے خوار ہوئے سب ملیں گے, اخیر جا کے کہن لگ جان گے ہاں ماڑا ہے. مارا سچے پاتشاہ کہنے جتھے بھی کوئی تمباکو دی ورتوں کردا کوئی پیندا کردا او دا سنگ چھڑ دیو.
1: مرن مرے تو آت بلو جگت جھوٹنا انگ,
0: مرنی مرے تو آت پلا جگت جھوٹنا انگ. اینو انگیکار نہ کرو, انگ نال نہ چھاؤ, سنگو نہ. مارا نے رہت نامے وچ بھی لکھیا ہے جیڑا سکھ ہو کے تمباکو دا دھواں سنگے سو تنخائیا, وہ تنخائیا قرار دیتا جاندا ہے. اسی کر کے ستگرو اتھے کہندے نے مر جے پاویں میرے لو مر جے شریر چھڑ دے پر تمباکو دا سنگ نہ کرے.
1: تنک تمباکو سیویے دیو پتر تج جائے.
0: مہاراج کہنے جے تنک ماتر تھوڑا ماتر بھی کوئی تمباکو دا سیون کر لوے اونوں چنگیاں روحاں ساریاں ہی چھڑ جاندیاں نے, کیا دیوتے کیا پتر کیا ہور کیا. او بندے تو تا او بہت

0: ਕਿਹਾ ਭਾਈ ਇਹ ਬੂਟੀ ਤਾਂ ਬਹੁਤ ਮਾੜੀ ਹੈ, ਜਿਹੜਾ ਇਹਦਾ ਸੇਵਨ ਕਰਦਾ ਉਹਦਾ ਵੀ ਸੰਗ ਨਾ ਕਰੋ।
1: ਪਾਨੀ ਤਾਂ ਕੇ ਹੱਥ ਕੋ ਮਦਰਾ ਅੱਗ ਮਦਰਾ ਸਮ ਅੱਗ ਦਾਏ।
0: ਮਹਾਰਾਜ ਕਹਿੰਦੇ ਇਹਦਾ ਸ਼ਰਾਬ ਜਿਹੜਾ ਤੰਬਾਕੂ ਪੀਣ ਵਾਲਾ ਬੰਦਾ ਹੈ, ਹੁਣ ਤੰਬਾਕੂ ਬੀੜੀ ਸਾਹਮਣੇ ਪੀਂਦਾ, ਉਹਨੂੰ ਆਪਾਂ ਕਹਿੰਦੇ ਭਾਈ ਦਹੀਂ ਪਾਣੀ ਪੀਣ ਨੂੰ, ਕਹਿੰਦੇ ਉਹਦੇ ਹੱਥੋਂ ਪਾਣੀ ਲੈ ਕੇ ਪੀਣਾ ਕਿਵੇਂ ਹੈ? ਕਹਿੰਦੇ ਜਿਵੇਂ ਕਿਸੇ ਕੋਲੋਂ ਸ਼ਰਾਬ ਲੈ ਕੇ ਪੀ ਲਈਏ, ਸ਼ਰਾਬ ਦੇ ਬਰਾਬਰ ਤੰਬਾਕੂ ਵਾਲੇ ਦੇ ਹੱਥੋਂ ਪਾਣੀ ਲੈ ਕੇ ਪੀਣਾ ਥੋੜੇ ਜਿਹੇ ਤਾਂ ਆਪਣੇ ਆਪ ਤੇ ਕੰਟਰੋਲ ਰੱਖ ਹੀ ਸਕਦੇ ਹਾਂ। ਐਵੇਂ ਅਗਲਾ ਕੱਚ ਦਾ ਗਲਾਸ ਜਿਹਾ ਭਰ ਲਿਆਉਂਦਾ ਦੁਕਾਨਾਂ ਤੇ ਦੂਜੇ ਤੀਜੇ ਥਾਵਾਂ ਤੇ, ਉਥੇ ਮਾੜਾ ਜਿਹਾ ਸੰਕੋਚ ਕਰ ਲਓ, ਉਹਨੂੰ ਪੁੱਛ ਲਓ ਟੂਟੀ ਕਿੱਥੇ ਆ ਬਈ, ਟੂਟੀ ਤੇ ਪਾਣੀ ਸਿੱਧਾ ਪੀ ਲੈਂਦੇ ਆ, ਨਲਕੇ ਦੇ ਪੀ ਲੈਂਦੇ ਆ, ਕੋਈ ਜ਼ਰੂਰੀ ਤਾਂ ਨਹੀਂ ਜਿਹਨੇ ਲਿਆ ਕੇ ਪਾਣੀ ਫੜਾ ਤਾ ਉਹੀ ਪੀ ਲਿਆ, ਜਾਂ ਸਫ਼ਰ ਵਿਚ ਆਪਣਾ ਗਲਾਸ ਰੱਖੋ ਆਪਣੇ ਕੋਲੇ। ਤੋ ਇਸ ਕਰਕੇ ਹੌਲੀ ਹੌਲੀ ਸਾਰੀ ਦੁਨੀਆਂ ਉੱਥੇ ਹੀ ਆਵੇਗੀ। ਆਹ ਜਿਹੜੇ ਸਿੱਕੇ ਨੇ, ਸਿੱਕੇ 1 ਰੁਪਏ 2 ਰੁਪਏ 5 ਰੁਪਏ, ਕਹਿੰਦੇ ਇਹਦੇ ਤੋਂ ਬੜੀਆਂ ਬਿਮਾਰੀਆਂ ਆਈਆਂ ਨੇ। ਨੋਟਾਂ ਨਾਲ ਬਹੁਤ ਬਿਮਾਰੀਆਂ ਆਉਂਦੀਆਂ ਲੱਗ ਲੱਗ ਕੇ, ਕੀਟਾਣੂ ਰੋਗਾਣੂ ਜਿੰਨੇ ਵੀ ਆਉਂਦੇ ਨੇ। ਇਸ ਕਰਕੇ ਸਾਰੀਆਂ ਚੀਜ਼ਾਂ ਅਪਵਿੱਤਰ ਮੰਨੀਆਂ ਜਾਂਦੀਆਂ ਨੇ, ਹਰ ਜਗ੍ਹਾ ਦੇ ਉੱਤੇ ਅਪਵਿੱਤਰਤਾ ਛਾਈ ਪਈ ਹੈ। ਤਾਂ ਤੇ ਕਲਯੁਗ ਦੇ ਵਿਚ ਬਹੁਤ ਬਚ ਕੇ ਚੱਲਣ ਦੀ ਲੋੜ ਹੈ।
1: ਮਦਰਾ ਦੈਤਾ ਸਬਤ ਕੁਲ ਭੰਗ ਦਹਿ ਤਨ ਏਕ।
0: ਸੋ ਇਹ ਜਿਹੜਾ ਮਦਰਾ ਹੈ ਸ਼ਰਾਬ, ਇਹ 7 ਕੋਲਾਂ ਗਾਲਦੀ ਹੈ। ਜਿਹੜਾ ਸ਼ਰਾਬ ਪੀਂਦਾ ਉਹਦੀਆਂ 7 ਕੋਲਾਂ ਗਲਦੀਆਂ ਨੇ। ਤੇ ਭੰਗ ਜਿਹੜੀ ਹੈ ਇਹ ਸਰੀਰ ਦਾ ਰਹਿਣ ਕੱਖ ਨਹੀਂ ਦਿੰਦੀ, ਸੱਤਿਆਨਾਸ਼ ਕਰਨੀ ਸਰੀਰ ਦਾ।
1: 7 ਕੁਲ ਦਹਿਤਾ ਜਗਤ ਜੂਟ ਨਿੰਦਾ ਦਹਿ ਅਨੇਕ।
0: 100 ਕੋਲ ਉਹ ਬੰਦੇ ਦੀ ਗਲਦੀ ਹੈ ਜਿਹੜਾ ਤੰਬਾਕੂ ਪੀਂਦਾ, ਤੇ ਨਿੰਦਾ ਜਿਹੜਾ ਕਰਦਾ ਉਹਦਾ ਤਾਂ ਪਤਾ ਹੀ ਨਹੀਂ ਨਾ। ਨਿੰਦਾ ਕਰਨ ਵਾਲੇ ਦੀਆਂ ਤਾਂ ਸਾਰੀਆਂ ਕੋਲਾਂ ਕੋਈ ਗਿਣਤੀ ਹੋਈ ਨਹੀਂ, ਇੰਨੀਆਂ ਉਹਦੀਆਂ ਕੋਲਾਂ ਗਲ ਜਾਂਦੀਆਂ ਨੇ।
1: ਤਜੈ ਤੰਬਾਕੂ ਮਨੁੱਖ ਕਲ ਉਦਰਿਆ ਦਰ ਪਰਵਾਨ।
0: ਜਿਹੜਾ ਬੰਦਾ ਕਲਯੁਗ ਦੇ ਵਿਚ ਤੰਬਾਕੂ ਦਾ ਤਿਆਗ ਕਰਦਾ ਉਹ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੈ, ਉਹ ਉਦਰਿਆ ਹੈ, ਉਹਦਾ ਭਲਾ ਹੋਇਆ ਹੈ।
1: ਪੂਰੀ ਪਰੀ ਤਿਸ ਭਾਵਨਾ ਸਫਲ ਕਮਾਈ ਮਾਨ।
0: ਉਹਦੀ ਭਾਵਨਾ ਪੂਰੀ ਹੋਈ ਹੈ, ਉਹਦੀ ਕਮਾਈ ਵੀ ਸਫਲੀ ਹੈ।
1: ਸ਼ਾਸਤਰ ਅੱਖਾਂ ਜੀਆਂ ਤੋ ਕਹਿ ਕਹਿ ਅਪਿਆ ਮਦ।
0: ਹੁਣ ਅਖਾਜ ਹੁੰਦਾ ਨਾ ਖਾਣ ਵਾਲੇ ਚੀਜ਼, ਤੇ ਇਹ ਜਿਹੜੀ ਆ ਨਾ ਖਾਣ ਵਾਲੀ ਚੀਜ਼ ਆ ਤੰਬਾਕੂ। ਤੇ ਸ਼ਾਸਤਰ ਇਹ ਕਹਿੰਦੇ, ਗ੍ਰੰਥ ਇਹ ਕਹਿੰਦੇ ਨੇ, ਸਾਰੇ ਜਿੰਨੇ ਵੇਦ ਸ਼ਾਸਤਰ, ਤੋ ਇਹਦੇ ਨਾਲ ਨਾਲ ਕੀ ਲਿਖਿਆ, ਕਹਿ ਅਪੇਆ ਮਦ। ਮਦ ਹੁੰਦੀ ਸ਼ਰਾਬ, ਇਹ ਹੈਗੀ ਅਪੇ, ਇੱਕ ਹੁੰਦੀ ਪੇ ਪੀਣ ਵਾਲੀਆਂ ਚੀਜ਼ਾਂ, ਇਹ ਨਾ ਪੀਣ ਵਾਲੀ ਚੀਜ਼ ਹੈ ਸ਼ਰਾਬ, ਨਾ ਖਾਣ ਵਾਲੀ ਚੀਜ਼ ਹੈ ਤੰਬਾਕੂ।
1: ਨਿੰਦਾ ਕਹਿ ਇਹ ਨੀਚ ਨੇ ਪੁਰਖ ਕੁਸੰਗ ਕੁਬੁੱਧ।
0: ਜਿਹੜੀ ਨਿੰਦਾ ਉਹਨੂੰ ਕਿਹਾ ਸ਼ਾਸਤਰਾਂ ਦੇ ਵਿਚ ਨੀਚਣੀ, ਨੀਚਣੀ ਹੁੰਦੀ ਹੈ ਚੰਡਾਲ ਔਰਤ। ਕਹਿੰਦੇ ਨਿੰਦਾ ਸਾਰਿਆਂ ਤੋਂ ਭੈੜੀ ਚੰਡਾਲ ਹੈ, ਜਿਹਨੂੰ ਚਿੰਬੜ ਜਾਂਦੀ ਹੈ ਉਹਦਾ ਸੱਤਿਆਨਾਸ਼ ਕਰ ਦਿੰਦੀ। ਨਿੰਦਾ ਨਾ ਕਰੋ, ਨਿੰਦਾ ਭਲੀ ਕਿਸੇ ਕੀ ਨਾ ਹੀ ਮਨਮੁਖ ਮੁਗਧ ਕਰਨ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਤੇ ਇਹੋ ਜਿਹੇ ਪੁਰਖਾਂ ਦਾ ਜਿਹੜਾ ਨਾ ਕੁਸੰਗ, ਬੰਦਾ ਮੂਰਖ ਹੀ ਕਰਦਾ, ਇਹੋ ਜਿਹੇ ਬੰਦਿਆਂ ਦਾ ਕੁਸੰਗ ਨਹੀਂ ਹੁੰਦਾ, ਸੰਗ ਤਾਂ ਨਹੀਂ ਹੈ ਉਹ, ਇਹੋ ਜਿਹੇ ਬੰਦੇ ਦਾ ਤਾਂ ਸੰਗ ਵੀ ਨਾ ਕਰੇ ਤੰਬਾਕੂ ਪੀਣ ਵਾਲੇ ਦਾ, ਸ਼ਰਾਬ ਵਾਲੇ ਦਾ, ਨਿੰਦਾ ਕਰਨ ਵਾਲੇ ਦਾ, ਚੁਗਲੀ ਕਰਨ ਵਾਲੇ ਦਾ, ਭੈੜੇ ਬੰਦੇ ਦਾ ਸੰਗ ਨਾ ਕਰੇ।
1: ਘੋੜੀ ਚੜਨਾ ਖਤਰ ਕਾ ਬਿਪਰ ਚੜਾ ਜੋ ਬੈਲ।
0: ਪੁਰਾਣੀਆਂ ਕਈ ਚੀਜ਼ਾਂ, ਘੋੜੀ ਨਹੀਂ ਚੜਨਾ ਖੱਤਰੀ ਨੇ, ਬੈਲ ਨਹੀਂ ਚੜਨਾ ਬ੍ਰਾਹਮਣ ਨੇ, ਕਹਿੰਦੇ ਇਹ ਮਾੜਾ ਮੰਨਿਆ ਹੈ।
1: ਘੋੜ ਚੜੇ ਸੰਨਿਆ ਸਤਜੋ ਨਾਰੀ ਪੁਰਖਨ ਖੇਲ।
0: ਇਹ ਮਾੜਾ ਹੈ ਕਹਿੰਦੇ, ਜੇ ਸੰਨਿਆਸੀ ਹੋ ਕੇ ਹੁਣ ਘੋੜਿਆਂ ਤੇ ਚੜਿਆ ਫਿਰ ਉਹ ਵੀ ਚੰਗਾ ਨਹੀਂ ਲੱਗਦਾ, ਉਹ ਸੰਨਿਆਸ ਜੋ ਲੈ ਲਿਆ ਉਹਨੇ, ਫਿਰ ਇਹ ਨਾਰੀ ਹੋ ਕੇ ਪੁਰਖਾਂ ਨਾਲ ਖੇਲੇ, ਖੇਡਾਂ ਖੇਡਣੀਆਂ, ਆ ਕਈ ਪ੍ਰਕਾਰ ਦੀਆਂ ਖੇਡਾਂ ਗਿਣੀਆਂ ਜਾਂਦੀਆਂ ਨੇ, ਖੇਡ ਖੇਡਣੀ, ਜਾਂ ਭੂਤਾਂ ਪ੍ਰੇਤਾਂ ਦੀਆਂ ਖੇਡਾਂ ਵੀ ਮੰਨ ਲਓ, ਜਾਂ ਹੋਰ ਤਰ੍ਹਾਂ ਦੀਆਂ ਖੇਡਾਂ ਵੀ ਮੰਨ ਲਓ, ਜਾਂ ਬਾਜੀਗਰਾਂ ਦੀਆਂ ਖੇਡਾਂ ਮੰਨ ਲਓ, ਭਾਵ ਇਹ ਚੰਗਾ ਨਹੀਂ ਸੀ ਮੰਨਿਆ ਜਾਂਦਾ ਇਹਨਾਂ ਗੱਲਾਂ ਦੇ, ਤਾਂ ਹੀ ਤਾਂ ਸਤਿਗੁਰੂ ਕਹਿੰਦੇ ਇਹ ਮਾੜੀ ਗੱਲ ਹੈ।
1: ਪੰਡਿਤ ਈਰਖਾਵਾਨ ਜੋ ਸ਼ੂਦਰ ਪੱਛ ਮੈਂ ਬਿਪਰ।
0: ਪੰਡਿਤ ਈਰਖਾਵਾਨ ਮਾੜਾ ਹੁੰਦਾ ਹੈ, ਤੇ ਸ਼ੂਦਰ ਦੇ ਪੱਖ ਦੇ ਚ ਬ੍ਰਾਹਮਣ ਹੋ ਜਾਵੇ ਉਹ ਵੀ ਮਾੜਾ ਹੁੰਦਾ ਹੈ।
1: ਰਾਜਾ ਹੋਏ ਵੱਡੀ ਲਏ ਮਤਸਰ ਗਿਆਨੀ ਖਿਪਰ।
0: ਕਹਿੰਦੇ ਰਾਜਾ ਹੋ ਕੇ

0: ਜਾਵੇ ਉਹ ਵੀ ਮਾੜਾ ਹੁੰਦਾ, ਤੇ ਗਿਆਨਵਾਨ ਹੋ ਕੇ ਕਿਸੇ ਨਾਲ ਈਰਖਾ ਕਰੇ ਉਹ ਵੀ ਮਾੜੀ ਗੱਲ ਹੈ। ਵੀ ਇਨ੍ਹਾਂ ਤੋਂ ਗਿਆਨਵਾਨ ਹੈ ਫੇਰ ਤੂੰ ਈਰਖਾ ਕਰਦਾ, ਚੱਲ ਆ ਗਿਆਨੀ ਬੰਦਾ ਤਾਂ ਈਰਖਾ ਕਰੇ, ਗਿਆਨਵਾਨ ਹੋ ਕੇ ਈਰਖਾ ਨਾ ਕਰੇ।
1: ਕੰਨਿਆ ਜਾਰੀ ਬ੍ਰਿਧ ਕਾਮ ਬਹੁ ਨਾਰੀ ਪਰ ਸੰਗ।
0: ਕਲਯੁਗ ਦੀਆਂ ਕੁਝ ਰੀਤੀਆਂ ਐਸੀਆਂ ਦੱਸੀਆਂ ਨੇ ਮਹਾਰਾਜ ਨੇ, ਖਾਲਸੇ ਨੂੰ ਸੁਚੇਤ ਕੀਤਾ ਇਹਦੇ ਵਿਚ ਕਿ ਬਹੁਤਾ ਜ਼ਿਆਦਾ ਪ੍ਰੀਤੀ ਲਾਉਣੀ ਇਸਤਰੀਆਂ ਦੇ ਨਾਲ ਇਹ ਖਾਲਸੇ ਦਾ ਕੰਮ ਨਹੀਂ ਹੈ। ਆਮ ਲੋਕ ਜੋ ਮਰਜ਼ੀ ਕਰਦੇ ਫਿਰਨ, ਦੁਨੀਆਂ ਅੰਦਰ ਬਹੁਤ ਪੁੱਠੇ ਪੁੱਠੇ ਕੰਮ ਹੁੰਦੇ ਨੇ, ਸਾਰੇ ਜਾਣਦੇ ਨੇ, ਪਰ ਮਹਾਰਾਜ ਕਹਿੰਦੇ ਨਾ ਬਈ, ਤੁਸੀਂ ਜੇ ਹੁਣ ਅੰਮ੍ਰਿਤ ਛਕ ਲਿਆ, ਗੁਰੂ ਵਾਲੇ ਬਣ ਗਏ ਹੋ, ਸਤਸੰਗੀ ਹੋ, ਤਾਂ ਮਾੜੇ ਕਰਮ ਐਸੇ ਕਦੇ ਵੀ ਨਾ ਚਿਤਵਣਾ, ਮਾੜਾ ਖਿਆਲ ਨਹੀਂ। ਇੱਥੋਂ ਤੱਕ ਗੁਰੂ ਅਰਜਨ ਦੇਵ ਜੀ ਨੇ ਹੁਣ ਆਪਾਂ ਨੂੰ ਕਹਿਤਾ ਕਿ ਪਰਤ੍ਰੈ ਰੂਪ ਨਾ ਪੇਖਾ ਨੇਤਰ, ਇਨ੍ਹਾਂ ਅੱਖਾਂ ਨਾਲ ਪਰਾਇਆ ਰੂਪ ਨਹੀਂ ਦੇਖਣਾ, ਬਗਾਨਾ ਸੰਗ ਨਹੀਂ ਕਰਨਾ, ਬਗਾਨਿਆਂ ਥਾਵਾਂ ਤੇ ਨਹੀਂ ਜਾਣਾ, ਵੇਸਵਾਵਾਂ ਆਦਿ ਕੋਲ ਨਹੀਂ ਜਾਣਾ, ਐਵੇਂ ਥਾਂ ਥਾਂ ਤੁਰੇ ਰਹਿਣਾ। ਗੁਰਦੁਆਰੇ ਜਾਓ ਤਾਂ ਬਾਣੀ ਪੜ੍ਹੋ, ਨਿਤਨੇਮ ਕਰੋ, ਸਿਮਰਨ ਕਰੋ, ਸੇਵਾ ਕਰੋ, ਇਹ ਚੰਗੇ ਕੰਮ ਕਰੋ, ਨਾ ਕਿ ਜਿਹੜਾ ਹਰ ਵਕਤ ਮਾੜੇ ਕਰਮਾਂ ਦੇ ਵਿਚ ਪ੍ਰਵਿਰਤ ਹੋਣਾ ਹੈ।
1: ਵਿਆਹ ਦਾਮ ਦੈ ਖਰ ਵੀਰਜ ਲੈ ਬੈਲ ਨਪੁੰਸਕ ਪੰਗ।
0: ਵਿਆਹ ਜਿਹੜਾ ਪੈਸਿਆਂ ਵਾਲਾ ਕਰਨਾ, ਪੈਸਿਆਂ ਦੇ ਲੈਣ ਦੇਣ ਕਰਨੇ, ਦਾਜ ਆਦਿਕ ਵੀ ਮਨਾ ਕੀਤਾ ਮਹਾਰਾਜ ਨੇ। ਫਿਰ ਵਿਆਹ ਜਿਹੜੇ ਮੁੱਲ ਖਰੀਦ ਕੇ ਕਰਨੇ ਨੇ, ਕਿਸੇ ਨੂੰ ਵੀ ਮੁੱਲ ਖਰੀਦ ਕੇ ਲਿਆਉਂਦੇ ਲੋਕ, ਉਹ ਵਿਆਹ ਕਰਨੇ, ਮਹਾਰਾਜ ਨੇ ਤਾਂ ਸਾਰਾ ਕੁਝ ਮਨਾ ਹੀ ਕੀਤਾ ਹੋਇਆ। ਉਹ ਗੱਲ ਠੀਕ ਆ ਵੀ ਆਪਾਂ ਕਦੇ ਸੁਣਿਆ ਨਹੀਂ ਇਨ੍ਹਾਂ ਚੀਜ਼ਾਂ ਨੂੰ। ਫਿਰ ਇਹ ਪੁਰਾਣੇ ਸਮੇਂ ਦੇ ਵਿਚ ਖੱਚਰ ਆਦਿਕ ਨੂੰ ਜਨਮ ਦਵਾਉਂਦੇ ਸੀ ਗਲਤ ਢੰਗ ਨਾਲ, ਉਹ ਮਹਾਰਾਜ ਨੇ ਮਨਾ ਕੀਤਾ, ਕਹਿੰਦੇ ਕੁਦਰਤ ਦੇ ਅਸੂਲਾਂ ਦੇ ਵਿਰੁੱਧ ਨਹੀਂ ਕੰਮ ਕਰਨਾ ਕੋਈ। ਇਸੇ ਪਾਰ ਇਸੇ ਤਰ੍ਹਾਂ ਕਹਿੰਦੇ ਨੇ ਜਿਹੜਾ ਹੈ ਬੈਲ ਆਦਿਕ ਨੂੰ ਮਾੜਾ ਕਰ ਦੇਣਾ, ਤੋ ਇਸੇ ਪ੍ਰਕਾਰ ਬੈਲ ਨੂੰ ਇੱਕ ਸੋਟੀ ਦੇ ਨਾਲ ਅੱਗਿਓਂ ਤਿੱਖੀ ਜੀ ਮੇਖ ਲਵਾ ਲੈਂਦੇ ਨੇ। ਫਿਰ ਉਹ ਮੈਂ ਤਾਂ ਆਮ ਤੌਰ ਤੇ ਦੇਖਿਆ, ਤੁਸੀਂ ਵੀ ਦੇਖਿਆ ਹੋਣਾ, ਸਾਰੇ ਹੀ ਦੇਖਦੇ ਰਹੇ ਆ, ਕਿਉਂਕਿ ਕਈ ਜਿਹੜੇ ਸ਼ਹਿਰ ਵਿਚ ਹੀ ਜੰਮੇ ਪਲੇ ਇਨ੍ਹਾਂ ਨੇ ਬੈਲ ਹੀ ਨਹੀਂ ਦੇਖਿਆ ਹੁੰਦਾ ਚੱਜ ਨਾਲ। ਪਹਿਲਾਂ ਲੋਕ ਬੜਾ ਭੈੜਾ ਕੰਮ ਕਰਦੇ, ਹੁਣ ਵੀ ਕਰਦੇ ਨੇ, ਬੈਲ ਨੂੰ ਆਰ ਮਾਰਨੀ, ਪਿੱਛੋਂ ਤਿੱਖੀ ਮੇਖ ਮਾਰੀ ਜਾਣੀ ਲੱਤਾਂ ਤੇ ਮਾਰਨੀ, ਕਿਤੇ ਉਹ ਫਿਰ ਤੇਜ਼ ਤੁਰਦਾ ਉਹ ਨਾਲ। ਮਹਾਰਾਜ ਕਹਿੰਦੇ ਦੱਸੋ, ਇੱਕ ਜਵਾਨ ਤੋਂ ਬਿਨਾਂ ਵਿਚਾਰਾ ਜੀਵ ਹੈ, ਉਹਨੂੰ ਤੁਸੀਂ ਦੁੱਖ ਦਿੰਦੇ ਹੋ, ਕਿੰਨੀ ਮਾੜੀ ਗੱਲ ਹੈ। ਇਹ ਸਤਿਗੁਰੂ ਜੀ ਨੇ ਹਟਾਇਆ, ਨਾ ਭਾਈ ਕਿਸੇ ਜੀ ਨੂੰ ਦੁੱਖ ਨਹੀਂ ਦੇਣਾ।
1: ਤੇਲ ਲਾਦ ਪਰ ਬਸਤਰ ਲੈ ਉਚੇਸ਼ਟ ਭੋਗ ਕੁਲ ਰੇਤ।
0: ਕਹਿੰਦੇ ਨੇ ਇੱਕ ਤਾਂ ਦੇਖੋ, ਗਊ ਦੇ ਉੱਤੇ ਕੋਈ ਚੀਜ਼ ਨਹੀਂ ਲੱਦਣੀ ਹੈ, ਗਊ ਤੇ ਬਹਿਣਾ ਵੀ ਮਾੜਾ, ਗਊ ਤੇ ਸਮਾਨ ਲੱਦ ਕੇ ਲੈ ਕੇ ਜਾਣਾ ਚੰਗਾ ਨਹੀਂ ਹੈ। ਸਤਿਗੁਰੂ ਜੀ ਜਿਨ੍ਹਾਂ ਚੀਜ਼ਾਂ ਦੀ ਕਰਦੇ ਨਾ, ਆਮ ਤੌਰ ਤੇ ਕਹਿੰਦੇ ਆ ਗਊ ਗਰੀਬ ਦੀ ਰੱਖਿਆ ਲਈ ਇਹ ਮਹਾਰਾਜ ਆਏ ਨੇ। ਇਸੇ ਕਰਕੇ ਸਤਿਗੁਰੂ ਕਹਿੰਦੇ ਜਿਹੜੀ ਗੱਲਾਂ ਕਹਿਣ ਉਹ ਥੋੜੇ ਜਿਹਾ ਆਪਣੀ ਸਿਆਣਪ ਛੱਡ ਕੇ ਮੰਨ ਲੈਣੀ ਚਾਹੀਦੀ ਆ। ਇੱਕ ਕਹਿੰਦੇ ਪਰਾਇਆ ਬਸਤਰ ਨਾ ਲਓ ਆਪਣੇ ਉੱਤੇ, ਕਿਉਂ ਜਰਮਸ ਬੜੇ ਹੁੰਦੇ, ਦੂਜੇ ਦਾ ਕੱਪੜਾ ਨਾ ਲਓ, ਦੂਜੇ ਦਾ ਕੱਪੜਾ ਨਾ ਵਰਤੋ, ਬਰਤਨ ਬਹੁਤ ਸਾਰੇ ਕੱਪੜੇ ਵਰਤ, ਦੂਜਾ ਦਹੀਂ ਵੀ ਤੌਲੀਆ ਪਿੰਡਾਂ ਪੂੰਝ ਲਈਏ, ਇਹ ਨਹੀਂ ਕਰਨਾ। ਦੂਜੇ ਦੀ ਚਾਦਰ ਨਹੀਂ ਉੱਪਰ ਲੈਣੀ, ਦੂਜੇ ਦਾ ਕੋਈ ਕੁੜਤਾ ਪਜਾਮਾ ਪਾ ਲਿਆ ਐਵੇਂ। ਕਹਿੰਦੇ ਐਸਾ ਕੰਮ ਘੱਟ ਹੀ ਕਰੋ, ਇਹ ਨੁਕਸਾਨਦਾਇਕ ਚੀਜ਼ਾਂ ਹੁੰਦੀਆਂ ਨੇ। ਫਿਰ ਉਚਿਸ਼ਟ ਭੋਗ, ਕਿਸੇ ਦਾ ਜੂਠਾ ਪਿਆ ਨਾ ਖਾਓ, ਕੀ ਲੋੜ ਹੈ ਜੂਠਾ ਪਿਆ ਜਿਹੜਾ ਖਾਣਾ। ਇਸੇ ਪ੍ਰਕਾਰ ਕੁਲ ਦੀਆਂ ਰੀਤੀਆਂ ਜਿਹੜੀਆਂ ਨੇ, ਕੁਲ ਰੀਤ, ਸੋ ਇਹ ਸਾਰੀਆਂ ਕੁਲ ਦੀਆਂ ਰੀਤੀਆਂ ਤਿਆਗਣ ਵਾਸਤੇ ਕਿਹਾ। ਜਿਹੜੀਆਂ ਗੁਰਮਤ ਦੀਆਂ ਰੀਤੀਆਂ ਨੇ ਨਾ, ਉਹ ਗ੍ਰਹਿਣ ਕਰੋ। ਮਹਾਰਾਜ ਨੇ ਬਾਣੀ ਚ ਵੀ ਪੰਗਤੀ ਲਿਖੀ, ਦੁਤੀਆ ਤਿਆਗੀ ਲੋਗਾ ਰੀਤ, ਉਹ ਜਿਹੜੀਆਂ ਲੋਕਾਂ ਦੀਆਂ ਰੀਤੀਆਂ ਬਣਾਈਆਂ ਉਹ ਛੱਡ ਕੇ ਗੁਰਮਤ ਦੀਆਂ ਰੀਤੀਆਂ ਨੂੰ ਗ੍ਰਹਿਣ ਕਰੋ।
1: ਜੀਵ ਜੀਵ ਕਾ ਅਪਹਰੇ ਚੁਗਲੀ ਤੋੜੈ ਪ੍ਰੀਤ।
0: ਇਸ ਕਰਕੇ ਕਿਸੇ ਦੀ ਜੀਵ ਕਾ ਤੋੜੇ ਉਹ ਵੀ ਮਾੜੀ ਗੱਲ ਹੈ, ਕਿਸੇ ਦੀ ਰੋਜੀ ਨਾ ਰੋਟੀ ਤੇ ਲੱਤ ਨਾ ਮਾਰਿਆ ਕਰੋ, ਇਹ ਮਾੜੀ ਗੱਲ ਹੈ। ਫਿਰ ਚੁਗਲੀ ਕਰਕੇ ਕਿਸੇ ਦਾ ਭਰਾਵਾਂ ਭਰਾਵਾਂ ਦਾ ਪਿਆਰ ਤੋੜ ਦੇਣਾ ਔਰ ਮਿੱਤਰਾਂ ਦਾ ਪ੍ਰੇਮ ਤੋੜ ਦੇਣਾ, ਇਹ ਮਾੜੀ ਗੱਲ ਹੈ। ਚੁਗਲੀ ਕਰਕੇ ਭਾਈ ਕਿਸੇ ਦਾ ਕੰਮ ਨਾ ਵਿਗਾੜੋ।
1: ਤਿਗ ਜੀਵਨ ਇਹ ਪਾਪ ਹੈ ਸੁਰਗ ਨ ਲੈ ਕੇ ਕਾਲ।
0: ਇਹ ਜਿਹੜਾ ਜੀਵਨ ਆ ਨਾ ਬੰਦੇ ਦਾ, ਇਹੋ ਜਿਹਾ ਭੈੜੇ ਬੰਦੇ ਦਾ ਤ੍ਰਿਕਾਰ ਹੈ ਉਹਨੂੰ, ਤ੍ਰਿਗ ਜੀਵੇ ਤ੍ਰਿਗਵਾਸ ਜੀਵਾਸ, ਇਸ ਕਰਕੇ ਉਹਨੂੰ ਨਾ ਤਾਂ ਸਵਰਗ ਮਿਲੇ ਨਾ ਸੱਚਖੰਡ ਮਿਲੇ, ਉਹਦੇ ਲਈ ਤਾਂ ਨਰਕ ਹੀ ਬਣੇ ਨੇ।
1: ਸਿਦਕ ਛੋੜ ਗੁਰ ਬਚਨ ਹੱਥ ਦੁੱਖ ਅਣਗਣੇ ਪਾਲ।
0: ਜਿਹੜਾ ਗੁਰੂ ਤੋਂ ਸਿਦਕ ਛੱਡ ਦਿੰਦਾ ਹੈ ਤੇ ਗੁਰੂ ਦੇ ਬਚਨਾਂ ਨੂੰ ਅਣਦਿੱਖ ਕਰਦਾ ਹੈ, ਤੇ ਉਹਦੇ ਮਸਤਕ ਦੇ ਉੱਤੇ ਤਾਂ ਅਣਗਿਣਤੀ ਪਾਪ ਚੜ ਜਾਂਦੇ ਨੇ।
1: ਦਸ ਕਰਮਨ ਕੇ ਸਾਲ ਸੇ ਕਾਇਆ ਮਨ ਅਰਬਾਚ,
0: ਮਨ ਬਚਨ ਸਰੀਰ ਕਰਕੇ ਜਿਹੜਾ ਬੰਦਾ ਦਸ ਕਰਮਾਂ ਨੂੰ ਤਿਆਗਦਾ ਹੈ।
1: ਚਾਰ ਬਰਨ ਮੈਂ ਸਾਧ ਸੋ ਜਮ ਗ੍ਰਹਿ ਜਾਏ ਨਸਾਚ,
0: ਚਾਰਾਂ ਬਰਨਾਂ ਦੇ ਵਿੱਚ ਉਹ ਬੰਦਾ ਸਾਧੂ ਰੂਪ ਗਿਣਿਆ ਜਾਂਦਾ ਹੈ, ਉਹ ਜਮਦੂਤਾਂ ਦੇ ਵੱਸ ਨਹੀਂ ਪੈਂਦਾ। ਜਿਹੜਾ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਇਹ ਅੱਗੇ ਦੱਸੇ ਹੋਏ ਦਸ ਪਾਪਾਂ ਨੂੰ ਤਿਆਗ ਕੇ ਰੱਖਦਾ।
1: ਹਿੰਸਾ ਪਰ ਤ੍ਰਿਆ ਪਰ ਦ੍ਰਵ ਤੀਨ ਤਜੈ ਇਹ ਦੇ,
0: ਇਹ ਦੇਹੀ ਦੇ ਕਰਮ ਤਿੰਨ ਛੱਡੇ, ਹਿੰਸਾ ਕਰਨੀ, ਜੀਵ ਘਾਤ ਕਰਨਾ, ਪਰ ਤ੍ਰਿਆ ਪਰਾਈ ਇਸਤਰੀ ਦਾ ਸੰਗ ਛੱਡ ਦੇਣਾ ਚੰਗਾ ਹੈ। ਜੀਵਾਂ ਦੀ ਹਿੰਸਾ ਮਾੜੀ ਹੈ, ਨਾ ਕਰਿਆ ਕਰੋ, ਹਿਸਾਬ ਦੇਣੇ ਪੈਂਦੇ ਨੇ। ਪਰ ਦ੍ਰਵ ਪਰ ਆਇਆ ਪੈਸਾ, ਇਹ ਤਿੰਨ ਆਪਾਂ ਸਰੀਰ ਕਰਕੇ ਮਾੜਾ ਕੰਮ ਜਿਹੜਾ ਕੋਈ ਵੀ ਕਰਦਾ, ਮਹਾਰਾਜ ਕਹਿੰਦੇ ਭਾਈ ਇਹ ਕੰਮ ਨਾ ਕਰੋ।
1: ਬੁਰਨ ਚਿਤਵੈ ਆਨਕਾ ਅਸਤ ਵਸਤ ਨੈ ਕੇ,
0: ਬੁਰਾ ਨਾ ਕਿਸੇ ਦਾ ਚਿਤਵੇ, ਜਿਹੜੀ ਅਸਤ ਵਸਤੂ ਹੈ ਉਹਦੇ ਤੇ ਭਰੋਸਾ ਨਾ ਕਰੇ।
1: ਪਰ ਨਾਰੀ ਚਿੰਤਾ ਤਜੈ ਤਿੰਨ ਮਨ ਸੀ ਤਿਆਗ,
0: ਇਹ ਤਿੰਨ ਮਨ ਦੇ ਤਿਆਗ ਨੇ ਕਿ ਪਰ ਇਸਤਰੀ ਦਾ ਚਿੰਤਨ ਕਰਨਾ ਇਹ ਛੱਡੇ, ਔਰ ਜਿਹੜਾ ਹੈ ਫਿਰ ਪਹਿਲਾਂ ਕਹਿਤੀਆਂ ਦੋ ਚੀਜ਼ਾਂ, ਬੁਰਾ ਨਾ ਚਿਤਵੈ ਆਨਕਾ, ਇੱਕ ਅਸਤ ਵਸਤੂ ਤੇ ਭਰੋਸਾ ਨਹੀਂ ਕਰਨਾ ਜਿਹੜੀਆਂ ਝੂਠੀਆਂ ਚੀਜ਼ਾਂ ਨੇ, ਤੀਜਾ ਹੈ ਪਰਾਈ ਇਸਤਰੀ ਦਾ ਚਿੰਤਨ ਕਰਨਾ ਮਨ ਦੇ ਅੰਦਰ, ਇਹ ਮਾੜਾ ਹੈ।
1: ਪਰਖ ਅਸਤ ਸਲਾਗਨੈ ਅਰਥਮੰਦ ਤਜਵਾਗ,
0: ਹੁਣ ਕਹਿੰਦੇ ਪਰਖ ਹੁੰਦਾ ਹੈ ਕਠੋਰ ਬਚਨ ਕਹਿਣੇ, ਇਹ ਮਾੜੇ ਨੇ, ਕਿਸੇ ਨੂੰ ਕੌੜੇ ਕਠੋਰ ਬਚਨ ਨਾ ਬੋਲੋ। ਮਹਾਰਾਜ ਕਹਿੰਦੇ ਮੇਰੀ ਤਾਂ ਇਹੀ ਸਿੱਖਿਆ ਸਾਰਿਆਂ ਨੂੰ, ਜਿੱਥੇ ਜਾਏ ਬਹੀਆ ਭਲਾ ਕਹੀਏ, ਭਲਾ ਬਚਨ ਕਰਿਆ ਕਰੋ, ਮਿੱਠੇ ਬਚਨ ਬੋਲਿਆ ਕਰੋ। ਅਸਤ ਹੁੰਦਾ ਝੂਠ, ਝੂਠ ਨਹੀਂ ਬੋਲਣਾ। ਸਾਲਾਗ ਨਹਿ, ਜਿਹੜਾ ਸਲੋਤਾ ਤੋਂ ਉਲਟ ਕੀ ਹੁੰਦੀ, ਨਿੰਦਾ, ਨਿੰਦਾ ਨਹੀਂ ਕਰਨੀ। ਕਹਿੰਦੇ ਉਹ ਜਿਹੜੇ ਬਚਨ ਨੇ ਜਿਨ੍ਹਾਂ ਕਰਕੇ ਤੁਸੀਂ ਬੋਲੀ ਜਾਓ ਤੁਹਾਡਾ ਵੀ ਸਿਰ ਦੁਖਣ ਲੱਗ ਜੇ, ਤੇ ਦੂਜਾ ਵੀ ਸੁਣ ਸੁਣ ਕੇ ਦੁਖੀ ਹੋ ਜੇ, ਉਹਦਾ ਕੀ ਫਾਇਦਾ ਬੋਲਣ ਦਾ? ਉਹ ਸੁਣਨਾ ਨਹੀਂ ਚਾਹੁੰਦਾ, ਰੋਕ ਰੋਕ ਸੁਣਾਉਂਦਾ। ਵਾਚਲ ਤਾਂ ਕਹਿੰਦੇ ਨੇ ਇਹਨੂੰ, ਬਹੁਤਾ ਬੋਲੀ ਚੱਲਣਾ, ਅਰਥਮੰਦ ਵਾਕ, ਉਹ ਵਾਕ ਜਿਹਨੂੰ ਬੋਲਦੇ ਆਪ ਦੁਖੀ ਹੋ ਜਾਵੇ, ਥੱਕ ਜਾਵੇ, ਸੁਣਨ ਵਾਲਾ ਵੀ ਮੰਦ ਪੈ ਜਾਵੇ, ਅੱਕ ਜਾਵੇ। ਉਹ ਕਹਿੰਦਾ ਵੀ ਮੇਰੀ ਕਵਿਤਾ ਤੂੰ ਇਕੱਲੇ ਨੇ ਸੁਣੀ ਬਹਿ ਕੇ? ਉਹ ਕਹਿੰਦਾ ਜੀ ਮੇਰੀਆਂ ਤਾਂ ਦਰੀਆਂ ਦੁਰੀਆਂ ਇੱਥੇ ਨੇ, ਮੈਂ ਤਾਂ ਉਹ ਲੈਣ ਲਈ ਬੈਠਾ, ਮੈਂ ਕਾਹਨੂੰ ਕਵਿਤਾ ਸੁਣਨ, ਬਾਕੀ ਦੁਨੀਆਂ ਸਾਰੀ ਚਲੀ ਗਈ। ਇਸ ਕਰਕੇ ਕਹਿੰਦੇ ਜ਼ਬਰਦਸਤੀ ਕਿਸੇ ਨੂੰ ਆਪਣੀ ਗੱਲ ਨਾ ਸੁਣਾਇਆ ਕਰੋ।
1: ਪਿੱਛੇ ਭੁੱਲਾ ਬਖਸ਼ੀਐ ਸਦਾ ਕਰੈ ਦ੍ਰਿੜ ਮੂੜ।
0: ਇੱਕ ਬੰਦਾ ਉਹ ਤੋਂ ਗਲਤੀ ਹੋ ਗਈ, ਉਹ ਕਹਿੰਦਾ ਜੀ ਮੈਂ ਭੁੱਲ ਗਿਆ ਜੀ, ਗਲਤੀ ਹੋ ਗਈ। ਕਹਿੰਦੇ ਉਹ ਬਖਸ਼ਿਆ ਜਾਂਦਾ। ਇੱਕ ਬੰਦਾ ਗਲਤੀ ਕਰਕੇ ਕਹਿੰਦਾ ਮੈਂ ਕਰੂੰਗਾ, ਤੈਂ ਕੀ ਲੈਣਾ, ਜਾਂ ਮੈਂ ਕੀਤੀ ਉਹ ਨਹੀਂ ਗਲਤੀ, ਮੈਂ ਠੀਕ ਹਾਂ। ਮਹਾਰਾਜ ਕਹਿੰਦੇ ਮੂਰਖ ਆਦਮੀ ਹੈ, ਪੱਥਰ ਦਿਲ ਹੈ, ਉਹ ਨਹੀਂ ਬਖਸ਼ਿਆ ਜਾਂਦਾ ਜਿਹੜਾ ਉਹ ਗਲਤੀ ਕਰਕੇ ਇੰਨਾ ਤਾਂ ਮੰਨਦਾ ਵੀ ਗਲਤੀ ਹੋ ਗਈ ਮੇਰੇ ਪਾਸੋਂ।
1: ਕਹਿਨੀ ਇਹ ਰਹਿਣੀ ਸਦਾ ਸ੍ਰੀ ਗੁਰ ਬਖਸ਼ੀ ਗੋੜ।
0: ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਸਾਰ ਰੂਪ, ਸੋ ਸਾਡਾ ਸਿੱਖ ਜੋ ਪਿਛਲੀ ਤੁਕ ਵਿੱਚ ਸਾਰਾ ਬਚਨ ਆਇਆ ਉਹ ਤਰਨ ਦਾ ਇੱਕ ਉਪਾਅ ਅਸੀਂ ਦੱਸਿਆ ਸਾਰਿਆਂ ਨੂੰ, ਇਹ ਡੁੱਬਣ ਦੀ ਕੋਈ ਰੀਤੀ ਨਹੀਂ ਦੱਸੀ, ਇਹਦੀ ਕਮਾਈ ਕਰੋ। ਜਿੰਨੇ ਬਚਨ ਕਹੇ ਨੇ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਗੁਰਾਂ ਦੇ ਬਚਨ ਨੂੰ ਅਸੀਂ ਕਮਾਈਏ।
1: ਨਾਮ ਜਪਨ ਦ੍ਰਿੜ ਸਾਧਨਾ ਸਿੱਖ ਹਮਾਰਾ ਸੋਏ।
0: ਸਾਡਾ ਤਾਂ ਉਹੀ ਸਿੱਖ ਹੈ ਜਿਹੜਾ ਨਾਮ ਜਪਦਾ ਹੈ, ਦ੍ਰਿੜ ਸਾਧਨਾ ਕਰਦਾ, ਦ੍ਰਿੜ ਹੋ ਕੇ ਪਾਠ ਕਰੋ, ਸਮਾਂ ਖਰਾਬ ਨਾ ਕਰੋ ਆਪਣਾ। ਕਲਯੁਗ ਨੇ ਸਮਾਂ ਖਰਾਬ ਕਰਨਾ, ਆਪਾਂ ਨੇ ਵੱਧ ਤੋਂ ਵੱਧ ਸਮਾਂ ਨਾਮ ਬਾਣੀ ਸਿਮਰਨ ਦੇ ਵਿੱਚ ਲਾਉਣਾ।
1: ਤਰਨ ਉਪਾਵ ਤਾਂ ਇਹ ਕਹੇ ਡੁੱਬਨ ਕਹੇ ਨਾ ਕੋਏ।
0: ਮਹਾਰਾਜ ਕਹਿੰਦੇ ਮੈਂ ਤੁਹਾਨੂੰ ਤਰਨ ਦੇ ਉਪਾਅ ਦੱਸੇ ਨੇ, ਇਸ ਪ੍ਰਸੰਗ ਵਿੱਚ ਡੁੱਬਣ ਦਾ ਕੋਈ ਉਪਾਅ ਨਹੀਂ ਦੱਸਿਆ। ਇਹ ਜਿੰਨੇ ਵੀ ਪ੍ਰਸੰਗ ਕਹੇ, ਜਿੰਨੇ ਗੁਣ ਕਹੇ ਨੇ ਧਾਰਨ ਕਰੋ ਭਾਈ, ਇਹਦੇ ਨਾਲ ਬੰਦਾ ਤਰ ਜਾਂਦਾ।
1: ਸਮਤਾ ਨਮਤਾ ਬੰਕਤਾ ਸਿਦਕ ਸਾਬਤੀ ਜਾਏ।
0: ਹੁਣ ਜਿਹੜੀ ਸਮਤਾ ਹੁੰਦੀ, ਸਮਦ੍ਰਿਸ਼ਟੀ ਹੋਣਾ ਸਾਰਿਆਂ ਵਿੱਚ ਇੱਕ ਪ੍ਰਮਾਤਮਾ ਨੂੰ ਦੇਖਣਾ, ਫਿਰ ਨਮਤਾ ਹੁੰਦੀ ਨਿਮਰਤਾ, ਤੇ ਉਦੋਂ ਬਾਅਦ ਬੰਕਤਾ ਹੁੰਦੀ ਸਰਲਤਾ। ਇਹ ਜਿਹੜੇ ਨਾ ਚੰਗੇ ਚੰਗੇ ਗੁਣ ਆਪਣੇ ਮਨ ਦੇ ਅੰਦਰ ਲਿਆਓ, ਇਹ ਆਪਣਾ ਸਿਦਕ ਭਰੋਸਾ ਸਾਬਤ ਰੱਖੋ, ਸਾਬਤ ਹੁੰਦਾ 100% ਗੁਰਾਂ ਦੇ ਉੱਤੇ ਰੱਖੋ।
1: ਮੇਰਾ ਨਿਤ ਮਿਲਿਓ ਮੋਏ من تن موئے تس آئے.
2: وہ میرا سکھ ہے, وہ مینو روز ہی ملیا ہویا ہے, من تن کر کے وہ میرا سکھ ہے.
1: مرنے کا سہسا نہیں جیون لینا نام.
2: ہوں ایک بندے وہ نے سنسار دے اندر کہ مرن دا انہوں ڈر ہی نہیں, انہوں دے اندر بالکل ڈر نہیں. جی مہاراج نے بچن کیتا نا, جس کے سر اوپر تو سوامی سو دو کیسا پاو ہے. اگے آ بول نہ جانا مایا مد ماتا مرنا چیت نہ آوے. اتے ارتھ تو ویسے ہو رہا پر نال رلدا ملتا کر کے لایا بھائی. کئی بندیاں دے من دے اندر مرنے دا سنس ہی نہیں بھی میں مرنا بھی ہے. پٹھے کام ہی کری جاندے نے, کدے نام جپیا ہی نہیں ہے جنہ نے.
1: سبھی دوک سنس کت میں موہے بگارا کام.
2: وہ ساری زندگی سارے کام جڑے کرتے ہیں پٹھے کام, منہ دے وچ فس کے کرتے ہیں. منہ کر کے انہوں کا کام بگڑیا ہے منہ وچ, کیونکہ جنہوں مرنے کا کدے پہ نہیں آیا, جیونے کدے نام نہیں جپیا. وہ سنسار دے لوگ آشکت ہو کے جنہیں جیونے نام نہیں جپیا انہوں مرن کا کوئی پہ نہیں. سارے دوشوں میں آشکتی کا کام کا موہ کا جی نے کام بگاڑ دیتا ہے. الٹ کام بھی کہہ دے نے, کہنے جہے بندے نے موت کا ڈر نہیں رکھا اتے نام ہی جپیا وہ تو تر گیا. جی نے موت کا پہ نہیں رکھا ماڑے کام کیتے نے وہ بندہ نہیں تریا.
1: آدے کی اپما برے بری خوشامد نت.
2: کھا کے اپما کری جانی, خوشامد کرنی, پھر خوشامد کر کے کسی تو کھانا, پھر اس طرح دیا جہاں گلان نے کل جگ دے وچ اے ایسیا نہیں کرنی. ایویں کھام کھا کھا کے پھر اپما کرنی بھائی بہت اچھا سی بھی اگے واسطے بھی آواں گے تیرے کو پھر بھی کھوائیں. خوشامد کرنی مہاراج کہنے ایسیا گلان تسی نہیں کرنی. ہاں
1: برا بہت بولن ادک برا پربتی مت.
2: بہتا زیادہ بولنا بھی ماڑا ہے, اس کر کے ایک تو بہتا بولنا نہیں بہت نہ ہی بولنا. روز کہنے سری آنند صاحب دے وچ ایک پربتی دا بہتا متر نہیں بننا, پربتی ایسے ہی ہوندے نے.
1: نام نہ چھوڑے شاستر ہت سکھ سمالا ہو.
2: ایک تا میرا سکھ جے بننا, ایک تا نام نہ چھڑے, نام جپی جاوے جپی جاوے. ایک شاستر نال پیار ضرور کریو, شاستر دا ہمیشہ تیاگ ہی کردیا. ہوں کیڑی چیز گرہن کیتی ہوئی ہے, اشنان ہے تاں ڈردے نے, سویرے نہیں اٹھتے, شاستر دا تیاگ کری پھردے نے. کرپان چبھدی ہے سانو اسی تاں نہیں پاؤندے, نام بھی چبھدا نام بھی نہیں جپتے. تو مہاراج کہنے پھر میرا کہڑا سکھ ہے, جے نام جپے گا شاستر گرہن کرے گا ککار گرہن کرے گا پھر سکھ سمالا ہاں ہاں. کہنے پھر میں انہوں ہمیشہ یاد رکھاں گا.
1: مجھے ترک نہ کیجئے میری کرے نہ سو.
2: مہارا ستے پاتشاہ کہنے میری سو نہیں کدے کھانی, اس کر کے جیڑی میری سو کھانی ہے نا یہ نقصان. حجتاں تے ترکاں نہ کرے کدے بھی, من دے اندر لوکاں نوں حجتاں کری جانیاں ترکاں کری جانیاں ایسا کرم نہ کرے. تو اس پرکار ساتھ سنگت جی مہاراج نے بخشش کیتی ہے, بہت کچھ سمجھاؤں دے ہر روز ستگرو مہر کرے. یہ کہنے سکھی این ڈونگی ہے سکھی, وہ تو بتھیرے سکھ پھرتے ہیں دیکھ کے. کئی بار من چاہتا اخبار چ بھی بیٹھے بتھیرے اخبار فوٹو دن والے سکھ, آپ بھی بیٹھے ہاں ہور بھی بھائی دیوا لے کے لبھی ہے تو سکھ کتنے سکھ لبھتا ہے جا جی چن گن ہو. اس کر کے مہاراج سچے پاتشاہ اگے بےنتی کریے, مہاراج سانوں بھی سکھی بخشو, نام کی دات بخشو. جے سکھی نہیں بخشنی تو مہاراج سکھان کی دھوڑ بخشو. گرسکھاں کی ہر دھوڑ دے ہم پاپ

0: ਪਹਿਲਾਂ ਜਿਹੜੀ ਤਿੰਨਾਂ ਯੁੱਗਾਂ ਦੀ ਗੱਲ ਹੈ, ਬਖਿਆਤ ਪ੍ਰਗਟ ਹੀ ਸੁਣੀ ਆ ਅਸੀਂ ਵੀ ਇਹਨਾਂ ਵਿੱਚ ਲੋਕ ਆਪਣੇ ਕੇਸ ਨਹੀਂ ਸਨ ਕਟਾਉਂਦੇ।
1: ਸਭ ਕੇ ਸਿਰ ਪਰ ਉੱਤੇ ਸੁਕੇਸ਼, ਸ਼ਮਸ ਮੂਚ ਤੋਂ ਧਰਤ ਵਿਸ਼ੇਸ਼।
0: ਸਾਰੇ ਜਣੇ ਆਪਣੇ ਕੇਸ ਰੱਖਦੇ, ਦਾੜਾ ਰੱਖਦੇ ਸਨ, ਹਰੇਕ ਜਣਾ ਆਪਣੇ ਕੇਸਾਂ ਦੀ ਸੰਭਾਲ ਕਰਦਾ ਸੀ।
1: ਕਿਸ ਪ੍ਰਕਾਰ ਸਭ ਮੁੰਡਨ ਭਏ, ਝਗੜਤ ਅਵੈ ਬੰਦ ਪੱਖ ਲਏ।
0: ਹੁਣ ਕਿਸ ਪ੍ਰਕਾਰ ਮੁੰਡਨ ਸ਼ੁਰੂ ਹੋਇਆ ਹੈ, ਝਗੜਦੇ ਲੋਕ ਕਿਉਂ ਨੇ, ਕਿੱਥੋਂ ਝਗੜਾ ਵਧਿਆ ਹੈ, ਇਹਨਾਂ ਨੇ ਵੱਖੋ ਵੱਖਰੇ ਪੱਖ ਲੈ ਲਏ ਔਰ ਤਰ੍ਹਾਂ ਤਰ੍ਹਾਂ ਦੀਆਂ ਵੇਦਾਂ ਵਿੱਚੋਂ ਲਾਈਨਾਂ ਸੁਣਾਉਣ ਲੱਗ ਪਏ ਕੱਢ ਕੇ ਜਾਂ ਹੋਰ ਥਾਵਾਂ ਤੋਂ। ਇਹ ਕਿਉਂ ਹੋਇਆ ਹੈ?
1: ਜਗ ਹੋਇਓ ਸਗਰੋ ਇੱਕ ਸਾਰੇ, ਜੇ ਬੂਜੈ ਕੈ ਸ਼ਰੁਤੀ ਉਚਾਰੇ।
0: ਸਾਰਾ ਜਗ ਇੱਕੋ ਜਿਹੀ ਬਣ ਗਿਆ, ਜਿਹਨੂੰ ਦੇਖੋ ਉਹਦੇ ਕੇਸ ਮੁੰਨੇ ਹੋਏ ਨੇ, ਦਾੜੀਆਂ ਕੱਟੀ ਫਿਰਦੇ ਨੇ, ਬਿਲਕੁਲ ਚਟਮ ਹੋ ਗਏ ਨੇ, ਪਛਾਣ ਜੀ ਨਹੀਂ ਆਉਂਦੇ ਕੌਣ ਕਿਹੜਾ ਹੈ, ਕਿਹੜੇ ਧਰਮ ਦਾ ਹੈ, ਕੋਈ ਪਤਾ ਲੱਗਦਾ? ਉਹ ਇਹ ਮੁਸਲਮਾਨ, ਉਹ ਹਿੰਦੂ ਨੇ, ਈਸਾਈ ਵੀ ਉਹੋ ਜਿਹੇ ਨੇ, ਖੱਤਰੀ ਬ੍ਰਾਹਮਣ ਸੂਦ ਵੈਸ ਵੀ ਉਹੋ ਜਿਹੇ ਨੇ। ਕੁੱਲ ਦੁਨੀਆ ਨੇ ਇੱਕੋ ਹੀ ਰੂਪ ਬਣਾ ਲਿਆ, ਇਸ ਕਰਕੇ ਸਾਨੂੰ ਇਹ ਨਹੀਂ ਸਮਝ ਲੱਗਦੀ ਕਿ ਇਹ ਸਾਰਾ ਜੱਗ ਐਸਾ ਕਿਉਂ ਹੋਇਆ। ਜੇ ਪੁੱਛਦੇ ਹਾਂ ਵੀ ਇਹ ਤੁਸੀਂ ਕਿਉਂ ਵਾਲ ਕਟਾਏ ਨੇ, ਪਹਿਲਾਂ ਤਾਂ ਕਿਸੇ ਨੇ ਕਟਾਏ ਨਹੀਂ ਹੈਗੇ, ਤਾਂ ਉਹ ਕੋਈ ਸੁਰਤੀ ਵੇਦਾਂ ਦੀ ਜਾਂ ਕੋਈ ਹੋਰ ਆਪਣੇ ਧਾਰਮਿਕ ਗ੍ਰੰਥ ਵਿੱਚੋਂ ਉਚਾਰਨ ਕਰਕੇ, ਉਹ ਆਪਣੀ ਪੰਗਤੀ ਦਾ ਆਸਰਾ ਲੈ ਕੇ ਕੋਈ ਉਦਾਹਰਣ ਦੇ ਦਿੰਦੇ, ਅਸੀਂ ਚੁੱਪ ਹੋ ਜਾਂਦੇ
1: ਹਾਂ। ਸੁੰਦਰ ਸਰੂਪ ਤੇ ਕਰੋਪ ਬਨ ਰੋਡੇ ਹੋਤ।
0: ਇੰਨਾ ਸੋਹਣਾ ਸੁੰਦਰ ਸਰੂਪ ਹੁੰਦਾ ਹੈ, ਇੱਕ ਰੂਪ ਬਣਾ ਲੈਂਦੇ ਨੇ, ਰੋਡੇ ਬਣ ਜਾਂਦੇ ਨੇ।
1: ਜੈਸੇ ਭੂਪ ਦੰਡ ਦੇ ਤਨੈਕ ਨਾ ਸ਼ਰਮ ਹੈ।
0: ਇਹ ਪੁਰਾਣੇ ਸਮੇਂ ਵਿੱਚ ਰਾਜੇ ਮੌਤ ਦਾ ਦੰਡ ਜਿਹਨੂੰ ਦਿੰਦੇ ਸੀ, ਇਦੋਂ ਭੈੜਾ ਦੰਡ ਕੋਈ ਨਹੀਂ ਸੀ ਮੰਨਿਆ ਜਾਂਦਾ ਕਿ ਕੇਸ ਕੱਟ ਦਿੱਤੇ ਜਾਣ, ਮਰਨ ਦੇ ਤੁੱਲ, ਫਾਂਸੀ ਦੇ ਬਰਾਬਰ, ਗਲ ਵੱਢਣ ਦੇ ਬਰਾਬਰ ਮੰਨਿਆ ਜਾਂਦਾ ਸੀ। ਇਹ ਲੋਕ ਤਾਂ ਇਉਂ ਲੱਗਦੇ ਆ ਵੀ ਜਿਵੇਂ ਸਾਰਿਆਂ ਨੂੰ ਹੀ ਫਾਂਸੀ ਹੋ ਗਈ ਹੋਵੇ।
1: ਮਲ ਮੂਤ ਬਾਸਨ ਮਲੀਨ ਤੇ ਮਲੀਨ ਮਾਂ, ਸਿਸ ਨੂੰ ਲਗਤੀ ਉੱਚ ਨੀਚ ਕੇ ਚਰਮ ਹੈ।
0: ਉਹ ਜਿਹੜਾ ਭਾਂਡਾ ਹੁੰਦਾ ਨਾਈ ਦਾ, ਉਹ ਜਿਹੜਾ ਉਸ ਤਰ੍ਹਾਂ ਹੁੰਦਾ ਹੈ, ਉਹ ਇੱਕ ਚਮੜਾ ਜਿਹਾ ਕੱਟ ਕੇ ਉਹਦਾ ਲਟਕਾਇਆ ਹੁੰਦਾ, ਉਹ ਬਾਹਰ ਇੱਕ ਠੀਕਰੇ ਜਿਹੇ ਚ ਪਾਣੀ ਰੱਖਿਆ ਹੁੰਦਾ, ਉਹਦੇ ਵਿੱਚ ਕੂਕਰ ਆ ਕੇ ਪਾਣੀ ਪੀਂਦੇ ਨੇ, ਕਈ ਕੂਕਰ ਪਿਸ਼ਾਬ ਆਦਿ ਕਰ ਜਾਂਦੇ ਨੇ, ਉਹ ਗੰਦਗੀ ਜੀ ਵਾਲਾ ਭਾਂਡਾ ਜਿਹਾ ਉਹ ਉਸ ਤਰ੍ਹਾਂ ਭਿਉਂ ਭਿਉਂ ਕੇ ਫਿਰ ਉਹ ਚਮੜੇ ਦੇ ਉੱਤੇ ਚੰਗੀ ਤਰ੍ਹਾਂ ਤਿੱਖਾ ਕਰਦਾ, ਜਿਹੜਾ ਆਉਂਦਾ ਉਹਦੇ ਮੂੰਹ ਨੂੰ ਲਾਉਂਦਾ, ਉਹਦੇ ਸਿਰ ਨੂੰ ਲਾਉਂਦਾ। ਇਹ ਕੀ ਇਹਨਾਂ ਲੋਕਾਂ ਨੇ ਗਿਰਾਵਟ ਵਾਲੇ ਕਰਮ ਸ਼ੁਰੂ ਕਰ ਦਿੱਤੇ ਹੈ?
1: ਪਾਕ ਮੁੱਖ ਮੂੰਡ ਪੈ ਨੀ ਪਾਕ ਤੋਂ ਫਿਰਾਵੇ ਨਿਤ।
0: ਐਡਾ ਸੋਹਣਾ ਰੱਬ ਨੇ ਮੂੰਹ ਦਿੱਤਾ ਹੈ ਬੰਦੇ ਨੂੰ, ਤੇ ਇਹ ਐਡਾ ਨਪਾਕ ਚੀਜ਼ ਉਹਦੇ ਉੱਤੇ ਜਿਹੜੀ ਹੈ ਫਰਾਉਂਦੇ ਨੇ, ਕਿੱਡਾ ਸੋਹਣਾ ਮੂੰਹ ਹੈ ਬੰਦੇ ਦਾ, ਪਰ ਮੂੰਹ ਦੇ ਉੱਤੇ ਇਹ ਕਿੱਡੀ ਨਪਾਕ ਚੀਜ਼ ਨੂੰ ਬੜੇ ਸ਼ੌਂਕ ਨਾਲ ਉਹਦੇ ਮੂਹਰੇ ਬੈਠ ਕੇ, ਬਈ ਆਹ ਮੇਰੀ ਦਾੜੀ ਕੱਟਦੇ, ਆਹ ਮੇਰੇ ਕੇਸ ਕੱਟਦੇ, ਮੈਨੂੰ ਬਣਾ ਦੇ ਬੰਦਾ, ਆਪਣੇ ਜਾਣੀ ਤੇ ਬੰਦਾ ਬਣਦੇ ਨੇ, ਪਰ ਧਰਮ ਤੋਂ ਸਾਰੇ ਬੇਮੁਖ ਹੋ ਗਏ।
1: ਆਗੇ ਕਰਦੇ ਜੈਸੇ ਰਾਂਡ ਤੋਂ ਕਰਮ ਹੈ।
0: ਕਹਿੰਦੇ ਇਹ ਤਾਂ ਬੇਸਵਾ ਵਾਲਾ ਕਰਮ ਹੋ ਗਿਆ। ਕਹਿੰਦੇ ਅੱਗੇ ਕਰਦੇ ਆਪਣਾ ਮੂੰਹ ਕਰ ਦਿੰਦੇ, ਆਪਣਾ ਸਿਰ ਕਰ ਦਿੰਦੇ ਨੇ, ਇਦੋਂ ਵੱਧ ਕਵੀ ਜੀ ਕਹਿੰਦੇ ਮੈਂ ਇਹਨਾਂ ਲੋਕਾਂ ਨੂੰ ਕੀ ਆਖਾਂ।
1: ਸ਼ੋਭਾ ਲੋਕ ਗੱਤ ਪਰ ਲੋਕ ਕੀ ਬਿਗਾਰ ਹੈ ਮੂਡ।
0: ਐਸ ਲੋਕ ਦੀ ਸ਼ੋਭਾ ਅਤੇ ਪਰਲੋਕ ਦੀ ਕਲਿਆਣ ਦੋਨੋਂ ਗੱਲਾਂ ਹੀ ਇਹਨਾਂ ਲੋਕਾਂ ਨੇ ਵਿਗਾੜ ਲਈਆਂ ਹਨ।
1: ਮੁੰਡਨ ਕਰਾਏ ਫੇਰ ਪੱਖ ਤੇ ਧਰਮ ਹੈ।
0: ਮੁੰਡਨ ਕਰਾ ਕੇ ਕੇਸ ਦਾੜੀਆਂ ਮਨਾ ਕੇ ਕਹਿੰਦੇ ਇਹ ਤਾਂ ਧਰਮ ਹੈ, ਤੈਨੂੰ ਨੀ ਪਤਾ, ਇਹ ਤਾਂ ਬੜਾ ਪੁਰਾਣਾ ਚੱਲਿਆ ਆ ਰਿਹਾ। ਸੋ ਜਿਵੇਂ ਇੱਕ ਤੀਰਥ ਉੱਤੇ ਇੱਕ ਵਾਰ ਅਸੀਂ ਗਏ ਸੀ, ਜਲਵਾਣਾ ਪਿੰਡ ਪੈਂਦਾ ਹਰਿਆਣੇ ਚ, ਉੱਥੇ ਵੀ ਇੱਕ ਤੀਰਥ ਹੈ, ਅਸੀਂ ਕਿਸੇ ਨੂੰ ਤੀਰਥ ਦੇਖੀ ਤਾਂ ਸਹੀ, ਜਦ ਗਏ ਦੇਖਣ ਉੱਥੇ ਕਾਫੀ ਖਸਤਾ ਜੀ ਹਾਲਤ ਸੀ, ਸਾਰਾ ਟੁੱਟਿਆ ਡਿੱਗਿਆ ਜਾ ਕੰਮ, ਪਾਣੀ ਵੀ ਐਵੇਂ ਪੰਜ ਸੱਤ ਬਾਲਟੀਆਂ ਖੜਾ ਹੋਣਾ ਵਿੱਚ ਜਿਲਬ ਜੇ ਲੱਗੇ ਹੋਏ। ਉੱਥੇ ਇੱਕ ਮੰਦਰ ਸੀ, ਪੰਡਿਤ ਨੂੰ ਮਿਲੇ, ਮੇਰੇ ਤੀਰਥ ਦਾ ਮਹਾਤਮ ਕੀ ਹੈ ਕਿਵੇਂ ਹੈ, ਅਸੀਂ ਉਹਨੂੰ ਗੱਲ ਕੀਤੀ ਵੀ ਇਹ ਜਿਹੜਾ ਕੇਸ ਕਟਾਉਣੇ ਹੁਣ ਦਾੜੀ ਕਟਾਉਣੇ ਪੁਰਾਣੇ ਰਿਸ਼ੀ ਮੁਨੀ ਤਾਂ ਰੱਖਦੇ ਹੁੰਦੇ ਸੀਗੇ। ਉਹਦਾ ਜਵਾਬ ਦੇਖੋ ਕਿੰਨਾ ਹਾਸੇ ਵਾਲਾ ਸੀ, ਕਹਿੰਦਾ ਅਸਲ ਵਿੱਚ ਉਹ ਜੰਗਲਾਂ ਵਿੱਚ ਇਹ ਉਸ ਤਰ੍ਹਾਂ ਚਾਕੂ ਨਹੀਂ ਸੀ ਨਾ ਹੁੰਦੇ, ਇਸ ਮਹਿਕੇ ਏਡੀਆਂ ਤਲਵਾਰਾਂ ਹੁੰਦੀਆਂ ਸੀ, ਤੀਰ ਕਮਾਨ ਹੁੰਦੇ ਸੀ, ਖੰਡੇ ਹੁੰਦੇ ਸੀ। ਰਾਮ ਚੰਦਰ ਜੀ ਨੇ ਰਾਵਣ ਨੂੰ ਕਾਹਦੇ ਨਾਲ ਮਾਰਿਆ, ਸ਼ਸਤਰਾਂ ਨਾਲ ਹੀ ਮਾਰਿਆ, ਕਿਉਂਕਿ ਚਾਕੂ ਨਹੀਂ ਸੀ ਹੁੰਦਾ। ਕਹਿੰਦਾ ਤਾਂਹੀਓ ਤਾਂ ਉਦੋਂ ਵਾਲ ਨਹੀਂ ਸੀ ਮੁੰਦੇ। ਕਹਿੰਦਾ ਹੁਣ ਅੱਜ ਤਾਂ ਨਵਾਂ ਯੁੱਗ ਆ ਗਿਆ, ਬਲੇਡ ਬਣ ਗਏ, ਚਾਕੂ ਬਣ ਗਏ, ਵਾਲ ਕੱਟਣ ਵਾਲੀਆਂ ਮਸ਼ੀਨਾਂ ਬਣ ਗਈਆਂ, ਫਿਰ ਤਾਂ ਲੋਕ ਕੇਸ ਕਟਾਉਂਦੇ ਨੇ।
1: ਕਿਉਂ ਭਈ ਇਹ ਕਿਵੇਂ ਹੋਏ ਕਰੋ ਬਤਾਵਨ,
0: ਇਹ ਕਿਵੇਂ ਹੋਇਆ ਮਹਾਰਾਜ, ਇਹ ਲੋਕ ਸਾਰੇ ਇੱਕੋ ਹੀ ਰਾਹ ਕਿਉਂ ਚੱਲ ਪਏ ਨੇ, ਇਹ ਸਾਨੂੰ ਦੱਸੋ।
1: ਆਪ ਪੰਥ ਮੈਂ ਕਰੇ ਰਖਾਵਨ,
0: ਉਹਦੇ ਉਲਟ ਤੁਸੀਂ ਪੰਥ ਵਿੱਚ ਕੇਸ ਰਖਵਾਏ ਨੇ, ਬਈ ਕੇਸ ਨਹੀਂ ਕੱਟਣੇ। ਇਹ ਦੇਖੋ ਦੁਨੀਆਂ ਉੱਧਰ ਨੂੰ ਜਾਂਦੀ ਹੈ ਤੇ ਖਾਲਸੇ ਨੂੰ ਤੁਸੀਂ ਇੱਧਰ ਨੂੰ ਤੋਰਿਆ, ਜਬ ਲਾ ਖਾਲਸਾ ਰਹਿ ਨਿਆਰਾ, ਨਿਆਰਾ ਪੁਣਾ ਤਾਂ ਆਪੇ ਹੀ ਹੈ ਜਦੋਂ ਸਿਰ ਤੇ ਸੁੰਦਰ ਜੂੜਾ ਹੈ, ਦਸਤਾਰ ਹੈ, ਦਾੜਾ ਹੈ, ਬਾਣਾ ਹੈ, ਬਾਣੀ ਹੈ, ਇਹੀ ਤਾਂ ਖਾਲਸੇ ਦਾ ਨਿਆਰਾ ਪੁਣਾ ਹੈ। ਜਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦੀ ਹੋਈ, ਮਹਾਰਾਜ ਨੇ ਭਾਈ ਜੈਤਾ ਜੀ ਨੂੰ ਪੁੱਛਿਆ ਦਿੱਲੀ ਦੇ ਵਿੱਚ ਕਿਸੇ ਸਿੱਖ ਨੇ ਹਾਂ ਦਾ ਨਾਰਾ ਨਹੀਂ ਮਾਰਿਆ? ਕਹਿੰਦੇ ਮਹਾਰਾਜ ਸਿੱਖ ਤਾਂ ਉੱਥੇ ਬਹੁਤ ਨੇ ਦਿੱਲੀ 'ਚ, 1400 ਘਰ ਹੈ ਸਿੱਖਾਂ ਦਾ, ਪਰ ਸਾਰੇ ਹੀ ਦੁੱਕ ਗਏ, ਕੋਈ ਨਹੀਂ ਬੋਲਿਆ ਹੈ। ਕਿਉਂ ਮਹਾਰਾਜ? ਇੱਕ ਤਾਂ ਪਛਾਣ ਹੀ ਨਹੀਂ ਆਉਂਦੀ, ਵਾਲ ਵੂਲ ਕੱਟੇ ਹੁੰਦੇ ਨੇ, ਉਦੋਂ ਬਾਅਦ ਪਹਿਲਾਂ ਲੋਕ ਵਾਲ ਕੱਟ ਲੈਂਦੇ ਹੁੰਦੇ ਸੀ, ਕੋਈ ਰੱਖ ਲੈਂਦਾ, ਕੋਈ ਕੱਟ ਲੈਂਦਾ, ਕੋਈ ਜਿਵੇਂ ਮਰਜ਼ੀ ਕਰੀ ਜਾਂਦੇ ਸੀ, ਕਿਉਂਕਿ ਬੈਨ ਕੋਈ ਨਹੀਂ ਸੀਗਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀਰ ਰਾਜ ਜਾ ਗਿਆ, ਕਹਿੰਦੇ ਚੰਗਾ ਮੈਂ ਇਹੋ ਜਿਹਾ ਖਾਲਸਾ ਬਣਾਊਂਗਾ, ਜੇ ਲੁਕੇਗਾ ਤਾਂ ਵੀ ਲੁਕ ਨਹੀਂ ਸਕੇਗਾ, ਕਰੋੜਾਂ ਵਿੱਚ ਇੱਕ ਸਿੱਖ ਖੜਾ ਦੂਰੋਂ ਪਛਾਣਿਆ ਜਾਏਗਾ, ਉਹ ਇੱਕ ਸਿੱਖ ਵੀ ਖੜਾ ਵਿੱਚ। ਮਹਾਰਾਜ ਕਹਿੰਦੇ ਇਤਨੀ ਪਹਿਚਾਣ ਖਾਲਸੇ ਦੀ ਬਣਾ ਦਿਆਂਗਾ, ਇਸੇ ਕਰਕੇ ਮੈਂ ਖਾਲਸੇ ਨੂੰ ਕੇਸ, ਦਾੜਾ, ਦਸਤਾਰ ਬਖਸ਼ਿਸ਼ ਕੀਤੀ ਹੈ।
1: ਸੁਣ ਸ਼੍ਰੀ ਕਲਗੀ ਥਰ ਤਿਸ ਕਾਲ, ਕਯੋ ਪ੍ਰਸੰਗ ਸਬਨ ਕੇ ਨਾਲ।
0: ਸੁਣ ਕੇ ਮਹਾਰਾਜ ਨੇ ਬਚਨ ਉਸ ਵਕਤ ਸਾਰੀ ਸੰਗਤ ਨੂੰ ਇਸ ਤਰ੍ਹਾਂ ਪੁਰਾਣਾ ਇੱਕ ਪ੍ਰਸੰਗ ਸੁਣਾਇਆ ਕਿ ਇਹ ਕਦੋਂ ਤੋਂ ਜਿਹੜੀ ਗਲਤ ਮਰਿਆਦਾ ਸ਼ੁਰੂ ਹੋਈ ਹੈ।
1: ਰਾਜ ਪਾਂਡਵਨ ਕੋ ਛੈ ਭਇਓ, ਚਿਰੰਕਾਲ ਬਹੁਰੋ ਬਿਤ ਗਏ।
0: ਜਦੋਂ ਪਾਂਡਵਾਂ ਦਾ ਬੜਾ ਸੋਹਣਾ ਰਾਜ ਚੱਲਦਾ ਸੀ, ਹੌਲੀ ਹੌਲੀ ਕਰਕੇ ਉਹਨਾਂ ਦੇ ਅੱਗੇ ਕਈ ਰਾਜੇ ਆਏ ਉਹਨਾਂ ਦੇ ਕੋਲ ਦੇ ਵਿੱਚ, ਫਿਰ ਹੌਲੀ ਹੌਲੀ ਕਰਕੇ ਸਾਰਾ ਕੁਝ ਜਦੋਂ ਖਤਮ ਹੋ ਗਿਆ।
1: ਉਪਨੰਦ ਕੋ ਭੇਛਿਤ ਮਾਲਕ, ਵਧਿਓ ਰਾਜ ਬੋ ਸ਼ਤਰਨ ਕਾਲਕ।
0: ਇੱਕ ਆਨੰਦ ਗੋਤ ਵਾਲੇ ਸ਼ੂਦਰ ਨੇ ਔਰ ਉਹਨਾਂ ਵਿੱਚੋਂ ਇੱਕ ਰਾਜਾ ਬਣਿਆ ਧਰਤੀ ਦਾ। ਉਹਨੇ ਫਿਰ ਜਿੱਥੇ ਪਾਂਡਵ ਰਾਜ ਕਰਦੇ ਸੀ ਸ਼ੂਦਰ ਨੇ ਰਾਜ ਕੀਤਾ।
1: ਛੀਨ ਲੀਨ ਭੂਪਤ ਸਮਦਾਏ, ਫੇਰੀ ਸਭ ਜਗ ਆਪਣੇ ਦੁਹਾਏ।
0: ਉਹਨੇ ਕੀ ਕੀਤਾ, ਉਹਨੇ ਸਾਰੇ ਜੱਗ ਦੇ ਵਿੱਚ ਜਿੰਨੇ ਰਾਜੇ ਸੀ ਸਾਰਿਆਂ ਦਾ ਰਾਜ ਖੋਹ ਕੇ ਆਪਣੇ ਆਪ ਵੱਡਾ ਚੱਕਰਵਰਤੀ ਰਾਜਾ ਬਣ ਗਿਆ।
1: ਚਾਰੋਂ ਬਰਨ ਚਲੇ ਅਨਸਾਰੇ, ਪਰਸ਼ੁਰਾਮ ਸਮ ਛਤਰੀ ਮਾਰੇ।
0: ਚਾਰੇ ਬਰਨੋਂ ਦੇ ਅਨਸਾਰੀ ਹੋ ਕੇ ਚੱਲੇ, ਆਗਿਆ ਵਿੱਚ ਚੱਲੇ, ਅਤੇ ਜਿਹੜਾ ਪਰਸ਼ੁਰਾਮ ਸੀ ਉਹ ਵੀ ਉਸੇ ਰਾਜੇ ਨੰਦ ਨੇ ਮਾਰਿਆ ਸੀ।
1: ਡੇਢ ਹਜ਼ਾਰ ਬਰਸ ਤੱਕ ਰਾਜ ਕਰਤ ਰਹੇ ਬੜ ਭਇਓ ਸਮਾਜ।
0: ਡੇਢ ਹਜ਼ਾਰ ਸਾਲ ਤੱਕ ਇਹਨਾਂ ਨੇ ਰਾਜ ਕੀਤਾ, ਬੜਾ ਭਾਰੀ ਰਾਜ ਸਮਾਜ ਇਹਨਾਂ ਦਾ ਹੋਇਆ ਹੈ।
1: ਸੰਗਿਆ ਸਭਨ ਨੰਦ ਕੇ ਰਹੇ, ਏਕ ਵਿਸਾਲ ਵਧਿਓ ਤਿੰਨ ਮਹੇ।
0: ਉਹਨਾਂ ਦੇ ਸੰਗਿਆ ਜਿਹੜੀ ਸੀ ਉਹ ਨੰਦ ਹੀ ਚੱਲਦੀ ਸੀ, ਕੋਈ ਵੀ ਰਾਜਾ ਬਣਦਾ ਸੀ ਕਿਉਂਕਿ ਉਹ ਤਾਂ ਨੰਦ ਹੀ ਲੱਗਣਾ ਸੀ ਉਹਦੇ ਨਾਲ। ਇਸ ਕਰਕੇ ਹਰੇਕ ਹੀ ਰਾਜਾ ਨੰਦ ਹੋਇਆ, ਰਾਜ ਉਹਨੇ ਕੀਤਾ, ਇਸ ਤਰ੍ਹਾਂ ਬਹੁਤ ਤਕੜਾ ਰਾਜ ਬਣ ਗਿਆ।
1: ਜੋ ਮਹੀਪ ਤਿੰਨ ਦੇਸ਼ ਨਿਕਾਰੇ, ਤਿੰਨ ਤੇਰੇ ਦੇ ਤਰਾਸ ਮਤਾਰੇ।
0: ਇਹ ਰਾਜੇ ਨੰਦ ਹੋਣਾ ਨੇ ਅੱਗੇ ਤੋਂ ਅੱਗੇ ਜਦੋਂ ਬਹੁਤ ਤਕੜਾ ਰਾਜ ਬਣਾ ਲਿਆ, ਪਹਿਲਾਂ ਉਹਨਾਂ ਦੇ ਪਿਤਾ ਨੇ ਰਾਜ ਕੀਤਾ, ਫਿਰ ਪੁੱਤਰ ਨੇ, ਫਿਰ ਉਹਦੇ ਪੁੱਤਰ ਨੇ, ਫਿਰ ਉਹਦੇ ਪੁੱਤਰ ਨੇ, ਇਸ ਤਰ੍ਹਾਂ ਡੇਢ ਹਜ਼ਾਰ ਸਾਲ ਰਾਜ ਕੀਤਾ। ਅੱਗੇ ਜਾ ਕੇ ਇੱਕ ਹੋਰ ਰਾਜਾ ਨੰਦ ਆਇਆ, ਉਹਨੇ ਵਿਚਾਰ ਕੀਤੀ ਵੀ ਜਿਹੜੇ ਰਾਜੇ ਨੂੰ ਕੁੱਟ ਕਟਾ ਕੇ ਉਹਨਾਂ ਦਾ ਰਾਜ ਖੋਇਆ ਹੈ, ਉਹਨਾਂ ਰਾਜਿਆਂ ਦੇ ਮਨ ਵਿੱਚ ਕਦੇ ਤਾਂ ਆਵੇਗੀ ਕਿ ਇਹ ਰਾਜੇ ਨੂੰ ਆਪਾਂ ਜਿੱਤੀਏ, ਮਾਰੀਏ, ਆਪਣੀ ਸੈਨਾ ਇਕੱਠੀ ਕਰੀਏ, راج کھوئیے ہو سکتا وہ راج جڑے ساڈے کٹ کے کڈے ہوئے نے کٹھے ہو جان پھر حملہ کر دین اس کر کے جاں کوئی پنڈت کول منتر کرواؤن لگ جان منتر نال مار دین اس طرح انہوں نے وچار کیتی
1: بپرن تے برنی کروائے میرو راج دے منسائے
0: راجا نند نے سوچا کہ تے برہمنا تو جڑے اصلی برہمن ہوندے نے داڑھی کیس رکھے سندے تلک بارہ لاؤن والے بالکل مریادا وچ چلن والے انہاں کو تو منتر نہ کروا دین کوئی ہے جا ساڈا راج ہی ختم کر دین کتے
1: دور دور منتر جاپ دے کر موتی راج تیج سب ہرے
0: سو سارا جتنا سی راج منتراں دے جاپ نال ختم کر دین کتے اتے میرا راج تے نہ ختم کر دین جویں اپاں نویں پادشاہ دا سنیا سی آسام دے وچوں راجا گیا سی مان سنگھ وہ دیکھو کیویں ایک کشتی دے وچ ایک مورتی بناتی اودے ہاتھ وچ فل فڑاتا ایسی کستری بنا دیتی نکلی راجا مان سنگھ بڑا خوش ہویا جب کشتی ادھر لگ گئی آ کے کنارے راجا مان سنگھ نے وہ فل سنگ لیا کتے وہ سنگھ دے ہی پاگل ہو گیا پاگل ہو کے مر گیا اس طرح انہوں نے ڈر سی کہ برہمنا تو کوئی اہی جی چیز نہ کروا دین کوئی منتر نہ پڑھوا دین راجا ہی مر جائے کتے کتے راج نہ ختم کر دین
1: کرے قطر سچیو نے جی سارے اپنو تراس سنائے اچارے
0: پھر انہوں نے کی کیتا اپنے جڑے سچو سی وزیر سی سارے راجے نند نے کٹھے کیتے انہوں کو اپنے دل دا ڈر دسیا کہنے میرے من چ ایک خیال آیا آپ راج تاں کردے ہیں سارے یہ کدے برہمن جڑے نے یہ راجے یہ کٹھے جے ہو گئے کدے منتر ہی نہ پڑھ دین کوئی منتر پڑھ کے راج نہ ناش کر دین
1: مل سبے ان مسلت مت تارے منتر سدھ نہ ہوئے بچارے
0: سارے نے ایک صلاح کیتی آپ کوئی یہ جہ جتن کریے کہ منتر سدھ ہی نہ ہوئے انہوں کا جنہ مرضی پڑھی جان منتر کا کوئی پربھاؤ نہ رہے وہ کارن آپ ایوں کرتے ہیں بھی کسی بندے نو پوچھتے ہیں سیانے نو جیڑا چنگا برہمن ہے پہلا کھوج کڈ لئیے کھوج انہوں نے کڈ لئی کہ منتر نسفل کیویں کیتا جا سکتا ہے
1: جبر بدیا جتک پربینا سب کو کیجے کیس بہینا
0: کہندے یہ گل مل گئی جی آپ مینو وزیر کہندے کھوج کر کے سانو یہ پتا لگ گیا جے منتراں دا نسفل کرنا ہوئے نا اثر بندے دے وال کٹ دیو ایک تاں تمباکو دی کھوج وہ توکاں نے کیتی سی بھئی تمباکو پیا کے بندے دا جب تپ سنجم ناش ہو جاندا ہے راجے نند نے کی لبیا انہوں تو تمباکو ملیا نہیں ادو انہیں یہ گل لب لی بھی جی وال کٹ دیتے جان کیس کٹے ہون تاں بندے دا کوئی منتر چلتا نہیں اسی بھی پتا کیتا برہمنا کولوں جڑے چنگے نے جیون والے بندے نے سو کہندے سی جدوں اسی 40 دن کوئی جلیسا کر دیں کسی منتر دا کہنا ادوں پھر اسی تاں نو بھی نہیں کٹتے ہاں وال بھی نہیں کٹتے ہاں پوری داڑھی ساڈے 40 دن چگیاں ہوندیاں نے سونے وال بن جاندے نے پھر تاں کہندے ساڈا پہیر ہی نہیں رہندا کوئی اسی سکھ ہاں کہ ہندو ہاں کہندے وہ جدوں ساڈا منتر سدھ ہو جاندا پھر اسی کٹا دینے اپنے وال اس کر کے ہے کہ کیساں دے وچ انی شکتی ہے اگے جا کے ستگرو پھر یہ ایک بار نرنا کرن گے
1: دجبر بدیا جتک پربینا سب کو کیجے کیس بہینا
0: کہنے جڑے بندے تھوڑا جا ہے ودیا پربین نے چنگا اچھے نے دھارمک بندے نے جنہوں تو خطرہ ہو سکتا ہے کہ بندہ مریادا نال پاٹھ کرے تے کم الٹا دے گا پہلا یہ بندیاں دے وچ ہی کسر پا دینے آپ کوئی نہ کوئی وہ سارے برہمن پھڑ کے انہوں دے سر دے وال زبردستی اپنے کو سپاہی تے اینے نے فوجاں نے آپ سارے سپاہی لا کے بن کے انہوں برہمنوں دے وال سارے کٹ دینے ہیں داڑیاں من دینے ہیں تے انہوں دے منتری ختم ہو جان گے
1: شودر چھاپ اپنی دیو لائے منڈے سیس منتر نے بلائے
0: کہندے انہوں دے اتے اپنا اس طرح لا دیو اے سودر چھاپ کہندے نے انہوں کہنے سودر بنا لے جی ترکاں نے ایکو گل رکھی ہوئی سی کہ تم ماڑا جا تمباکو پیلا جی میر شاہ دا جڑا جمائی بنیا سی برہمن انہوں ماڑا تمباکو اور جڑے سنگاں نوں پھڑدے سی ایکو گل کہندے سی کہ ماڑے ماڑے وال کٹ لین دو سانوں ترک بھی یہی کہندے سی ਮਾੜਾ ਜਿਹਾ ਤੰਬਾਕੂ ਖਾ ਲਓ, ਮਾੜਾ ਮਾੜਾ ਜਿਵੇਂ ਅਸੀਂ ਸਾਡੇ ਨਾਲ ਜਿਹੜਾ ਸਾਡੇ ਧਰਮ ਮੁਤਾਬਕ ਬਣਦਾ ਹਲਾਲ, ਇਹ ਇੱਕ ਬੁਰਕੀ ਲਾ ਲਓ। ਭਾਵੇਂ ਨਰੰਗੇ ਦਾ ਹੁਕਮ ਸੀ ਵੀ ਇੱਕ ਬੁਰਕੀ ਕੋਈ ਆਪਣੀ ਖਾ ਗਿਆ ਨਾ, ਉਹ ਸਮਝ ਲਓ ਤੁਰਕ ਬਣ ਗਿਆ। ਬਸ ਇਹਨਾਂ ਨੇ ਕਿਹੜਾ ਉੱਥੇ ਕੁਛ ਛਕਾਉਣਾ ਹੁੰਦਾ, ਅੰਮ੍ਰਿਤ ਛਕਾਉਣਾ, ਇਹਨਾਂ ਨੇ ਕਿਹੜਾ ਕੁਛ ਕਰਨਾ, ਆਪਣਾ ਜੂਠਾ ਖਵਾ ਦੇਣਾ ਅਗਲੇ ਨੂੰ ਮੀਟ, ਤੇ ਉਹ ਕਹਿੰਦੇ ਤੁਰਕ ਬਣ ਜਾਂਦਾ। ਇਸੇ ਤਰ੍ਹਾਂ ਹੀ ਇਹਨਾਂ ਨੇ ਕੀਤਾ, ਵਾਲ ਹੀ ਕੱਟ ਦੋ ਸਾਰਿਆਂ ਦੇ।
1: ਮਰਨੀ ਸਿੱਧ ਨਾ ਕਿਸ ਕੀ ਹੋਏ, ਅਨਕੇ ਉਪਾਏ ਕਰੇ ਜੇ ਕੋਏ।
0: ਮਰਨੀ ਹੁੰਦੀ ਮਾਲਾ, ਮਾਲਾ ਸਿੱਧੀ ਨਾ ਹੋਵੇਗੀ। 1008 ਮਣਕਾ ਜਾਂ 1001 ਮਣਕਾ ਇਹਨਾਂ ਦਾ ਹੁੰਦਾ ਬਰਨੀ ਦਾ। ਕਹਿੰਦੇ ਉਹ ਐਸਾ ਮੰਤਰ ਬਰਨੀ ਦੇ ਨਾਲ ਪੜ੍ਹਦੇ ਮਾਲਾ, ਤੇ ਉਹਦੇ ਨਾਲ ਫਿਰ ਜਦੋਂ ਵਾਲ ਕੱਟੇ ਹੋਏ ਤਾਂ ਮੰਤਰ ਨੇ ਸਿੱਧੀ ਨਹੀਂ ਹੋਣਾ।
1: ਸੁਣ ਮੈਂ ਪਤਕੇ ਮਨ ਮੈਂ ਭਾਏ, ਜੈ ਕਹਤੇ ਦਿਜਲੀਏ ਬੁਲਾਏ।
0: ਸੁਣ ਕੇ ਰਾਜੇ ਦੇ ਮਨ ਦੇ ਅੰਦਰ ਬੜਾ ਭਾਇਆ, ਵੀ ਬੜੀ ਚੰਗਾ ਤਰੀਕਾ ਦੱਸਿਆ ਉਹਨੇ। ਜਿੱਥੋਂ ਕਿੱਥੇ ਬ੍ਰਾਹਮਣਾਂ ਨੂੰ ਕਿਹਾ ਵੀ ਤੁਹਾਨੂੰ ਬੜਾ ਮਾਣ ਸਨਮਾਨ ਦੇਣਾ ਹੈ, ਤੁਹਾਨੂੰ ਰਾਜ ਘਰੋਂ ਬੜਾ ਕੁਛ ਮਿਲਣਾ ਹੈ, ਤੁਸੀਂ ਬੜੇ ਅੱਛੇ ਪੰਡਿਤ ਹੋ, ਵਿਦਵਾਨ ਹੋ, ਤੁਹਾਨੂੰ ਸਤਿਕਾਰ ਕਰਨਾ, ਆਓ ਜਰਾ ਸਾਡੇ ਕੋਲ। ਨਿਮੰਤਰਣ ਭੇਜ ਕੇ ਧੋਖੇ ਨਾਲ ਸਭ ਨੂੰ ਇਕੱਠੇ ਕਰ ਲਿਆ।
1: ਨਿਜ ਬਲ ਕਰਕੇ ਸਿਰ ਮੁੰਡਵਾਏ, ਸ਼ਮਸ ਸਮੇਤ ਕੇਸ ਬਿਨ ਸਾਏ।
0: ਉਹਨਾਂ ਨੇ ਆਪਣੇ ਬਲ ਕਰਕੇ ਇਹਨਾਂ ਨੂੰ ਪਕੜ ਕੇ ਜ਼ਬਰਦਸਤੀ ਇਹਨਾਂ ਦੇ ਸਿਰ ਮੁੰਨ ਦਿੱਤੇ, ਸ਼ਮਸ਼ ਹੁੰਦੀ ਦਾੜੀ, ਇਹਨਾਂ ਦੇ ਦਾੜੇ ਮੁੰਨ ਦਿੱਤੇ, ਬਿਲਕੁਲ ਰੋਡੇ ਮੋਡੇ ਘੋਡੇ ਬਣਾ ਦਿੱਤੇ।
1: ਕਵੀਨ ਤੇ ਸਲੋਕ ਬਨਵਾਏ, ਬੋ ਗ੍ਰੰਥਨ ਮੈਂ ਦੇ ਲਿਖਾਏ।
0: ਰਾਜਾਂ ਕੋਲ ਕੋਈ ਕਮੀ ਨਹੀਂ ਹੁੰਦੀ, ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ, ਬਾਣੀ ਚ ਲਿਖਿਆ ਮਹਾਰਾਜ ਨੇ। ਉਹਨਾਂ ਨੇ ਚੰਗੇ ਚੰਗੇ ਕਵੀ ਲੈ ਕੇ ਉਹਨਾਂ ਕੋਲੋਂ ਸ਼ਲੋਕ ਬਣਵਾਏ ਕੇਸਾਂ ਦੇ ਵਿਰੁੱਧ, ਅਤੇ ਬਹੁਤਿਆਂ ਗ੍ਰੰਥਾਂ ਦੇ ਵਿੱਚ ਪੰਗਤੀਆਂ ਜਿਵੇਂ ਕਹਿੰਦੇ ਨਾ ਜ਼ਬਰਦਸਤੀ। ਅੱਜ ਮੈਂ ਸੂਰਜ ਪ੍ਰਕਾਸ਼ ਗ੍ਰੰਥ ਹੈ, ਕਵੀ ਜੀ ਤਾਂ ਚੜ੍ਹਾਈ ਕਰ ਗਏ ਸੀ, ਲਿਖ ਕੇ ਸਾਰਾ ਖਰੜਾ ਛਪਿਆ, ਤੇ ਬਾਅਦ ਚ ਹੈ ਇਹ 20 ਸਾਲ ਤੱਕ ਖਰੜਾ ਹੀ ਪਿਆ ਰਿਹਾ ਸੀ, ਬਾਅਦ ਵਿੱਚ ਛਪਾਈ ਹੋਈ ਹੈ ਇਹਦੀ। ਫਿਰ ਇਹ ਕਈ ਬੰਦਿਆਂ ਨੇ ਲਿਜਾ ਲਿਜਾ ਕੇ ਪੜ੍ਹ ਕੇ ਦੇਖਿਆ ਵੀ ਮੋੜ ਜਾਂਗੇ, ਤੋ ਉਸ ਵਕਤ ਉਹਨਾਂ ਨੇ ਸੋਚਿਆ ਇਹ ਤਾਂ ਬੜੀ ਵਧੀਆ ਚੀਜ਼, ਸਾਡਾ ਤੋਰੀ ਫੁਲਕਾ ਖਤਮ ਹੋ ਜਾਊਗਾ ਜੇ ਇਹ ਲੋਕ ਇਹ ਗ੍ਰੰਥ ਸੁਣਨ ਲੱਗ ਗਏ, ਪੜ੍ਹਨ ਲੱਗ ਗਏ। ਸਾਤੋਂ ਕੌਣ ਪੁੱਛਿਆ ਕਰੂ ਅੱਜ 13 ਆ ਕਿ 14 ਆ ਕਿ ਪੰਚਮੀ ਆ ਕਿ ਮੱਸਿਆ ਕਿ ਸੰਗਰਾਂਦ ਆ ਕਿ ਦੂਜਾ ਕਿ ਤੀਜਾ, ਸਾੜ ਸਤੀ ਆ ਕਿ ਤੇ ਰਾਹੂ ਕੇਤੂ ਹੈ, ਜਾਂ ਹੋਰ ਸਾਡੇ ਖਾਣੇ ਪੀਣ ਦੇ ਸਾਧਨ ਮੁੱਕ ਜਾਣਗੇ। ਉਹਨਾਂ ਨੇ ਇਸ ਗ੍ਰੰਥ ਦੇ ਖਰੜੇ ਦੇ ਵਿੱਚ ਚੰਗੇ ਵਿਦਵਾਨਾਂ ਕੋਲੋਂ ਜਿਹੜੇ ਉਹਨਾਂ ਦੇ ਖਾਸ ਬੰਦੇ ਪੈਸੇ ਦੇ ਦਵਾ ਕੇ, ਸੀਤਲਾ ਦਾ ਪ੍ਰਸੰਗ, ਤੰਬਾਕੂ ਦਾ ਪ੍ਰਸੰਗ ਜੀ, ਇਹਦੇ ਵਿੱਚ ਮਹਾਰਾਜ ਫੀਮ ਖਾਂਦੇ ਸੀ, ਮਹਾਰਾਜ ਸੁੱਖਾ ਪੀਂਦੇ, ਕਈ ਗੱਲਾਂ ਐਸੀਆਂ ਠੋਕਤੀਆਂ ਵਿੱਚ ਜਿਹੜੀਆਂ ਕਿ ਬੰਦਾ ਪੜ੍ਹ ਪੜ੍ਹ ਕੇ ਆਖੇ। ਹੁਣ ਇਹਦੇ ਵਿੱਚੋਂ ਕਈ ਬੰਦੇ ਜਿਹੜੇ ਅਮਲੀ ਨੇ ਉਹ ਕਹਿੰਦੇ ਸੂਰਜ ਪ੍ਰਕਾਸ਼ ਲਿਖਿਆ ਹੋਇਆ, ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਤੋ ਆਪਣੇ ਗ੍ਰੰਥ ਦੇ ਵਿੱਚ ਪੰਥ ਪ੍ਰਕਾਸ਼ ਦੇ ਵਿੱਚ ਕਿ ਮਹਾਰਾਜ ਸੁੱਖਾ ਪੀਂਦੇ ਸੀ, ਫੀਮ ਖਾਂਦੇ ਸੀ, ਤੁਹਾਡੇ ਲਿਖਿਆ ਤਾਂ ਹੋਇਆ। ਹੁਣ ਜੇ ਕੋਈ ਬੰਦਾ ਐਵੇਂ ਲਿਖ ਦੂਗਾ ਆਪਾਂ ਕਮਲੇ ਥੋੜੀ ਹੈ, ਇਹ ਤਾਂ ਇੱਕ ਗ੍ਰੰਥ ਹੈ, ਇੱਕ ਵਿਦਵਾਨ ਨੇ ਲਿਖਿਆ, ਸਾਡੇ ਕੋਲ ਤੱਕੜੀ ਆ, ਜਦ ਸਾਡੇ ਕੋਲ ਤੱਕੜੀ ਆ ਕੰਡਾ ਹੈ, ਜਦ ਸਾਡੇ ਕੋਲ ਤੋਲ ਹੈ, ਗੁਰੂ ਗ੍ਰੰਥ ਸਾਹਿਬ ਦੀ ਹਰ ਪੰਕਤੀ ਨਾਲ ਅਸੀਂ ਮਿਲਾ ਕੇ ਚੱਲਣਾ, ਜਿੱਥੇ ਗਲਤ ਹੋ ਜਾਂਦਾ ਉੱਥੇ ਕੱਟ ਦਿੰਦੇ ਆਪਾਂ ਵੀ ਇਹ ਗੱਲ ਗਲਤ ਹੈ। ਸੋ ਇਸ ਤਰੀਕੇ ਦੇ ਨਾਲ ਸਾਰੇ ਲੋਕਾਂ ਨੇ ਐਸਾ ਹੀ ਕਰਮ ਕੀਤਾ, ਸ਼ੁਰੂ ਤੋਂ ਲੈ ਕੇ ਹਰੇਕ ਧਰਮ ਦੇ ਨਾਲ ਇਸ ਤਰ੍ਹਾਂ ਹੀ ਧੱਕਾ ਹੁੰਦਾ ਆ। ਇਹਨਾਂ ਨੇ ਗ੍ਰੰਥਾਂ ਦੇ ਵਿੱਚ ਐਸੀਆਂ ਗੱਲਾਂ ਪਾ ਦਿੱਤੀਆਂ ਤਾਂ ਉਹਨਾਂ
1: ਲੰਘ ਜਾਂਦਾ, ਫਿਰ ਉਹ ਪੱਕਾ ਹੀ ਹੋ ਜਾਂਦਾ। ਲੋਕ ਕਹਿੰਦੇ ਤਾਂ ਬੜਾ ਪੁਰਾਣਾ ਗ੍ਰੰਥ ਹੈ, ਜਦ ਉਹਦੇ 'ਚ ਲਿਖਿਆ ਹੋਇਆ ਤਾਂ ਫਿਰ ਆਪਾਂ ਕਿਵੇਂ ਕੱਟ ਸਕਦੇ ਹਾਂ। ਨਾਲੇ ਅੱਜ ਕੱਲ੍ਹ ਦੇ ਲੋਕ ਤਾਂ ਇੰਨੇ ਨੇ ਕਹਿੰਦੇ ਲਿਖਿਆ ਦਿਖਾਓ ਕਿੱਥੇ ਆ, ਕੋਈ ਵੀ ਗੱਲ ਹੋ ਜਾਏ ਕਹਿਣਗੇ ਲਿਖਿਆ ਦਿਖਾਓ, ਲਿਖਿਆ ਤਾਂ ਅਸੀਂ ਬੜਾ ਪੁੱਠਾ ਪੁੱਠਾ ਦਿਖਾ ਦੇ, ਫਿਰ ਉਹ ਮੰਨ ਲਓਗੇ ਤੁਸੀਂ? ਲਿਖੇ ਹੋਏ ਤੇ ਵਾਲਾ ਨਹੀਂ ਚਾਹੀਦਾ ਹੁੰਦਾ, ਬਸ ਸਿਰਫ ਲਿਖਿਆ ਹੋਇਆ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਆ ਨਾ ਉਹੀ ਸਹੀ ਆ, ਬਾਕੀ ਕਿਤੇ ਵੀ ਕੁਛ ਲਿਖਿਆ ਹੋਇਆ ਉਹਨੂੰ ਤਾਂ ਆਪਾਂ ਨੇ ਕੰਡੇ ਦੇ ਉੱਤੇ ਤੋਲਣਾ ਹੈ, ਔਰ ਤੋਲ ਕੇ ਦੇਖਣਾ ਕਿ ਸਾਡੇ ਗੁਰਮਤ ਅਨੁਸਾਰ ਹੈ ਜਾਂ ਨਹੀਂ।
2: ਸਭ ਜਗ ਮੁੰਦ ਸਫੇ ਬਿਪਰ ਜਾਵ, ਇਹ ਵੀ ਧਰਮ ਬਖਨ ਸਫੇ ਸਭ।
1: ਰਾਜਾ ਰਾਜੇ ਨੇ ਸਾਰਿਆਂ ਦੇ ਲਾਹ ਤੇ ਇਸ ਸਾਰੇ ਬ੍ਰਾਹਮਣ ਇੱਕ ਜੈਸੇ ਕਰਤੇ, ਅੰਗਰੇਜ਼ਾਂ ਨੇ ਆ ਕੇ ਕਿਰਪਾਨਾਂ ਲਾ ਤੀਆਂ ਸਿੰਘਾਂ ਦੀਆਂ, ਹੁਣ ਸਿੰਘ ਡਰਦੇ ਕਿਰਪਾਨ ਨਾ ਪਾਉਣ, ਜਿਹੜਾ ਫੜਨ ਕੁੱਟਾਂਗੇ ਤੈਨੂੰ। ਉਹ ਫਿਰ ਆਪਣੇ ਗਲ ਵਿੱਚ ਧਾਗਾ ਜਿਹਾ ਪਾਉਣ ਲੱਗ ਗਏ, ਧਾਗੇ 'ਚ ਕਿਰਪਾਨ, ਫਿਰ ਉਹ ਵੀ ਕਿਤੇ ਫੜ ਕੇ ਕੁੱਟਣ ਲੱਗ ਗਏ, ਫਿਰ ਕੰਘੇ 'ਚ ਫਿੱਟ ਕਰਨ ਲੱਗ ਗਏ ਹੌਲੀ ਹੌਲੀ ਹੌਲੀ, ਉਹ ਨਿੱਕੀ ਜੀ ਕਿਰਪਾਨ ਜੀ ਕੰਘੇ 'ਚ ਪਾ ਲਏ। ਚਲੋ ਉਹਦਾ ਇੱਕ ਮਜ਼ਬੂਰੀ ਸੀ,
3: ਹੌਲੀ ਹੌਲੀ ਚਲੋ ਅੱਜ ਤਾਂ ਕੋਈ ਨੀ, ਅੱਜ ਤਾਂ ਆਜ਼ਾਦ ਬੈਠੇ ਆਪਾਂ, ਹੁਣ ਤਾਂ ਸਾਰੇ ਪਾ ਸਕਦੇ ਹਾਂ, ਸੰਵਿਧਾਨ ਹੈ ਬੜਾ ਕੁਛ ਆਪਣੇ ਕੋਲੋਂ, ਗੁਰੂ ਗ੍ਰੰਥ ਸਾਹਿਬ ਨੂੰ ਏਡੀ ਵੱਡੀ ਮਾਨਤਾ ਸੁਪਰੀਮ ਕੋਰਟ ਨੇ ਦੇਤੀ, ਜਦ ਵੀ ਗੁਰੂ ਗ੍ਰੰਥ ਸਾਹਿਬ ਜਾਗ ਦੀ ਜੋਤ ਹੈ, ਹਾਜ਼ਰਾ ਹਜ਼ੂਰ ਹੈ, ਜਾਹਰਾ ਜਹੂਰ ਹੈ, ਇਦੋਂ ਉੱਤੇ ਹੋਰ ਕੀ ਹੋ ਸਕਦਾ। ਸਾਨੂੰ ਤਾਂ ਇਹ ਸਾਰਾ ਪੂਰਾ ਅਧਿਕਾਰ ਹੈ ਪੰਜ ਕਕਾਰ ਪਹਿਨਣ ਦਾ। ਉਹ ਜਿਹੜੇ ਸਾਡੇ ਆਮ ਲੋਕ ਸੀ ਉਹਨਾਂ ਲਿਆ, ਫਿਰ ਉਹ ਕਹਿੰਦੇ ਮੈਂ ਤਾਂ ਕੰਘੇ ਚ ਪਾਈ ਹੋਈ ਹੈ, ਮੇਰੇ ਤਾਂ ਗਲ ਚ ਧਾਗਾ ਪਾ ਕੇ ਪਾਈ ਹੋਈ ਹੈ। ਇਸੇ ਤਰ੍ਹਾਂ ਹੀ ਕਰਦੇ ਹੁੰਦੇ ਨੇ ਸਾਰੇ ਜਾਣੇ ਆਪਣੇ ਧਰਮ ਨੂੰ ਵਿਗਾੜਨ ਲਈ। ਪੰਜਾਂ ਬਾਣੀਆਂ ਚ ਫਰਕ ਪਾਇਆ ਅੰਗਰੇਜ਼ਾਂ ਨੇ, ਰਾਗਮਾਲਾ ਦਾ ਰੌਲਾ ਪਵਾਇਆ ਅੰਗਰੇਜ਼ਾਂ ਨੇ, ਇਹ ਕਈ ਤਰ੍ਹਾਂ ਦੀਆਂ ਗੱਲਾਂ ਕਰਵਾਈਆਂ ਅੰਗਰੇਜ਼ਾਂ ਨੇ। ਕਿਉਂਕਿ ਜਦੋਂ ਕਿਸੇ ਦੇ ਧਰਮ ਤੋਂ ਉਹਦਾ ਨਿਸ਼ਚਾ ਡਲਾ ਦਈਏ ਤਾਂ ਉਹ ਬੰਦਾ ਡਿੱਗ ਪੈਂਦਾ। ਗੁਰੂ ਗ੍ਰੰਥ ਸਾਹਿਬ ਤੋਂ ਨਿਸ਼ਚਾ ਡਲਾਉਣ ਦੇ ਬੇਅੰਤ ਯਤਨ ਕੀਤੇ ਅੰਗਰੇਜ਼ਾਂ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਸਾਖੀ ਸੁਣਾਈ ਹੈ ਕਿ ਸਮੇਂ ਦੇ ਲੋਕ ਐਸਾ ਕਰਮ ਕਰਦੇ ਨੇ, ਪਰ ਆਪ ਨੂੰ ਸੋਝੀ ਰੱਖਣੀ ਚਾਹੀਦੀ ਇਹਨਾਂ ਗੱਲਾਂ ਦੀ।
2: ਪੱਠੇ ਸਲੋਕ ਸੁਨਾਵਨ ਕਰੇ ਛਤਰੀ ਬੈਸ਼ਨ ਕੇ ਕੱਚ ਹਰੇ।
3: ਇਸ ਤਰ੍ਹਾਂ ਕਹਿੰਦੇ ਨੇ ਸਲੋਕ ਪੜ੍ਹ ਪੜ੍ਹ ਕੇ ਸੁਣਾਉਣ ਤੇ ਛਤਰੀ ਜਿਹੜੇ ਬੈਸ਼ ਹੋਰ ਲੋਕ ਸਨ ਸੋ ਉਨ੍ਹਾਂ ਦੇ ਵੀ ਕੇਸ ਲਾਹ ਤੇ, ਕਹਿੰਦੇ ਸਾਰਿਆਂ ਦੇ ਲਾਹ ਦੋ। ਫਿਰ ਬ੍ਰਾਹਮਣ ਰੌਲਾ ਪਾਉਣ ਲੱਗ ਪਏ ਸਾਡੇ ਕੇਸ ਮੁੰਤੇ, ਜਦੋਂ ਉਨ੍ਹਾਂ ਦੇਖਿਆ ਕਿ ਥੋੜਾ ਰੌਲਾ ਪੈਣ ਲੱਗਿਆ। ਛਤਰੀ ਤੇ ਜਿਹੜੇ ਬੈਸ਼ ਸ਼ੂਦਰ ਸੀ ਇਹਨਾਂ ਨੂੰ ਕਹਿੰਦੇ ਤੁਸੀਂ ਵੀ ਕਟਾ ਦਿਓ। ਉਹ ਤਾਂ ਪਹਿਲਾਂ ਹੀ ਤਿਆਰ ਸੀਗੇ, ਕਿਸੇ ਨੂੰ ਕਹੋ ਵੀ ਤੇਰੇ ਤਾਂ ਜੂਆਂ ਪੈ ਜਾਣਗੀਆਂ, ਤੇਰੇ ਸਿਰ ਚ ਫਿਣਸੀਆਂ ਹੋ ਜਾਣਗੀਆਂ, ਇੰਨਾ ਬੋਝ ਕਿਉਂ ਚੱਕਿਆ। ਜਦ ਅਸੀਂ ਛੋਟੇ ਛੋਟੇ ਹੁੰਦੇ ਸੀ ਪਹਿਲਾਂ ਹਰਿਆਣੇ ਚ ਥੋੜਾ ਚਿਰ ਮੈਂ ਰਿਹਾ, ਉੱਥੇ ਦੋ ਤਿੰਨ ਕਲਾਸਾਂ ਪੜ੍ਹਿਆ, ਉੱਥੇ ਹਰਿਆਣੇ ਦੇ ਲੋਕ ਸਾਨੂੰ ਕਹਿੰਦੇ ਸਰਦਾਰ ਬੋਝਾ ਉਠਾ ਰੱਖਿਆ ਸਿਰ ਪੈ, ਬੋਝਾ ਦੱਸਦੇ ਜੂੜੇ ਨੂੰ ਕਹਿੰਦੇ ਬੋਝਾ, ਕਹਿੰਦੇ ਇੰਨਾ ਬੋਝ। ਕਲਕੱਤੇ ਵੱਲ ਕਹਿਣਗੇ ਬੰਦਾ ਗੋਭੀ, ਬੰਦ ਗੋਭੀ ਕਹਿਣਗੇ ਦਸਤਾਰ ਬੰਨੀ ਜਿਹੜੀ, ਉਹ ਕਹਿੰਦੇ ਬੰਦ ਗੋਭੀ ਰੱਖੀ ਸਿਰ ਤੇ ਇਹਦੇ। ਇਉਂ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਸਾਨੂੰ। ਇਸੇ ਪ੍ਰਕਾਰ ਉਹ ਜਿਹੜੇ ਸੀ ਫਿਰ ਦੂਜੇ ਵੀ ਨਾਲ ਲਾ ਲਏ, ਕਹਿੰਦੇ ਜਿਵੇਂ ਉਹਨੂੰ ਹੁੱਕਾ ਪਿਆਇਆ ਸੀ ਸਾਰਿਆਂ ਨੂੰ ਪਿਆ ਕੇ ਉਹਦੇ ਮੂੰਹ ਵਿੱਚ ਹੀ ਹੁੱਕਾ ਦੇ ਦਿੱਤਾ, ਲੈ ਵੀ ਤੂੰ ਵੀ ਇੱਕ ਘੁੱਟ ਭਰ ਲੈ। ਇਸ ਤਰ੍ਹਾਂ ਜਦੋਂ ਬਹੁਤੀ ਗਿਣਤੀ ਇੱਕ ਪਾਸੇ ਹੋ ਜਾਵੇ ਉੱਥੇ ਇਕੱਲਾ ਬੰਦਾ ਕੀ ਕਰ ਸਕਦਾ।
2: ਵਿਪਰਨ ਆਪਣੇ ਸਿਰ ਮੁੰਡਵਾਏ ਅਪਰ ਲੋਕ ਮਗ ਇਸੀ ਚਲਾਏ।
3: ਜਦੋਂ ਬ੍ਰਾਹਮਣਾਂ ਨੇ ਸਿਰ ਮਨਾ ਲਏ, ਖੱਤਰੀਆਂ ਨੇ ਮਨਾ ਲਏ, ਵੈਸ਼ਿਆਂ ਨੇ ਮਨਾ ਲਏ, ਸਾਰਿਆਂ ਨੇ ਹੀ ਮਨਵਾ ਲਏ, ਰਿਹਾ ਹੀ ਕੋਈ ਨੀ ਕੇਸਾਂ ਵਾਲਾ, ਕਹਿੰਦੇ ਇਹ ਧਰਮ ਬਣ ਗਿਆ ਹੁਣ ਬਸ, ਕਹਿੰਦੇ ਇਹੀ ਧਰਮ ਹੈ, ਉੱਥੋਂ ਇਹ ਧਰਮ ਚੱਲ ਪਿਆ।
2: ਜਗਤ ਜੂਠ ਕੋ ਅੰਗੀਕਾਰਾ ਸੀਸ ਮੁੰਡਾ ਵਨ ਪੰਥ ਬਿਠਾਰਾ।
3: ਇੱਕ ਤਾਂ ਫਿਰ ਜਗਤ ਜੂਠ ਨੂੰ ਅੰਗੀਕਾਰ ਕਰਨਾ ਤੰਬਾਕੂ ਪੀਣਾ, ਇੱਕ ਇਹ ਕੇਸ ਮਨਾਉਣੇ, ਬਸ ਇਹੀ ਕਲਯੁਗ ਹੈ, ਹੋਰ ਕੀ ਕਲਯੁਗ ਹੈ। ਇਹਦੇ ਨਾਲ ਹੀ ਸਾਰਿਆਂ ਦੀ ਮਰਿਆਦਾ ਟੁੱਟ ਗਈ, ਸਾਰੇ ਥੱਲੇ ਡਿੱਗ ਪਏ।
2: ਇਨ ਦੋਨੋਂ ਤੇ ਕਲੀ ਕੋ ਕਾਲਾ ਜੈ ਕੈ ਦੀਖਸ ਭਇਓ ਬਿਸਾਲਾ।
3: ਇਹਨਾਂ ਦੋਨਾਂ ਚੀਜ਼ਾਂ ਕਰਕੇ ਕਲਯੁਗ ਫੈਲ ਗਿਆ, ਸਾਰੇ ਪਾਸੇ ਲੋਕਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ, ਤੰਬਾਕੂ ਪੀ ਪੀ ਕੇ ਦਿਮਾਗ ਖਰਾਬ ਹੋ ਗਏ। ਜਿਹੜੇ ਸਿਰ ਦੇ ਉੱਤੇ ਅੰਟੀਨਾ ਸੀ, ਅਸਲ ਵਿੱਚ ਅੰਟੀਨੇ ਦੀ ਜਿਹੜਾ ਟੀਵੀ ਦਾ ਅੰਟੀਨਾ ਦੀ ਕਾਢ ਕੇਸਾਂ ਨੇ ਕੱਢੀ ਹੈ, ਸਾਇੰਸਦਾਨਾਂ ਨੇ ਕੇਸਾਂ ਤੋਂ ਹੀ ਸਾਰੀ ਧਚੀ ਲਈ, ਵੀ ਅੰਟੀਨਾ ਇਸੇ ਕਰਕੇ ਬਣਾਇਆ ਕੇਸਾਂ ਤੋਂ, ਵੀ ਕੇਸ ਕਾਫੀ ਮਜ਼ਬੂਤ ਚੀਜ਼ ਹੈ ਆਪਣੇ ਸਰੀਰ ਦੇ ਉੱਤੇ, ਬਹੁਤ ਵਧੀਆ ਬਖਸ਼ਿਸ਼ ਅਕਾਲ ਪੁਰਖ ਦੀ। ਪਰ ਇਹਨਾਂ ਲੋਕਾਂ ਨੇ ਦੇਖਿਆ ਕਿ ਬੁੱਧੀ ਦਾ ਵਾਧਾ ਕਿੱਥੋਂ ਹੁੰਦਾ, ਕੇਸਾਂ ਤੋਂ, ਕੇਸ ਮੰਡਾ ਦੋ। ਜੇ ਬੁੱਧੀ ਨੂੰ ਖਰਾਬ ਕਰਨ ਵਾਲੀ ਚੀਜ਼ ਕਿਹੜੀ ਹੈ, ਤੰਬਾਕੂ, ਤੰਬਾਕੂ ਖਵਾ ਦੋ ਇਹਨੂੰ। ਇਸ ਤਰੀਕੇ ਦੇ ਨਾਲ ਬੰਦੇ ਨੂੰ ਸਾਰਿਆਂ ਨਾਲੋਂ ਵੱਧ ਭੈੜੀ ਚੀਜ਼ ਕਿਹੜੀ ਆ, ਬੇਸਵਾਵਾਂ। ਉਹ ਤੁਰਕਾਂ ਨੇ ਵਧਾ ਦਿੱਤੀ ਬੇਸਵਾ, ਜਿੱਥੇ ਵੀ ਕੋਈ ਸਿੱਖ ਮਿਲੇ ਕੋਸ਼ਿਸ਼ ਕਰੋ ਉਹਨੂੰ ਡੇਗਣ ਦੀ। ਇਸ ਤਰ੍ਹਾਂ ਕਰਕੇ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਸਾਰਿਆਂ ਨੇ ਡਿੱਗਣ ਦਾ ਹੀ ਯਤਨ ਕੀਤਾ ਹਰੇਕ ਨੂੰ।
2: ਦੋਹੇਰਾ ਸੁਨ ਸੰਗ ਤਿਆਰ ਖਾਲਸਾ ਤਾਂ ਦਿਨ ਤੇ ਅਸਰੇਤ।
3: ਉਸ ਦਿਨ ਤੋਂ ਸੁਣ ਕੇ ਸਾਰੀ ਸੰਗਤ ਖਾਲਸਾ, ਸਾਰਾ ਫੌਜਾਂ ਸਾਰੀਆਂ,
2: ਜਗਤ ਵਿਖੇ ਦਿਲ ਪ੍ਰਤ ਵਧੀ ਕਲੋ ਕਿਨ ਵਿਪਰੀਤ।
3: ਜਗਤ ਦੇ ਵਿੱਚ ਵੱਧ ਗਈ ਦਿਨੋ ਦਿਨ, ਕਲਯੁਗ ਨੇ ਵਿਪਰੀਤੀ ਕੀਤੀ ਹੈ। ਇਹ ਚੀਜ਼ਾਂ ਵਧੀਆਂ ਤਾਂ ਪਤਾ ਲੱਗਿਆ ਸਾਰਿਆਂ ਨੂੰ, ਆਪਾਂ ਨੂੰ ਵੀ ਪਤਾ ਲੱਗਿਆ ਵੀ ਇਹ ਚੀਜ਼ਾਂ ਕਿੱਥੋਂ ਚੱਲੀਆਂ, ਕਿਉਂ ਚਲਾਈਆਂ, ਕਿਹਨੇ ਚਲਾਈਆਂ, ਆਪਣੇ ਮਤਲਬ ਹੀ ਲੋਕਾਂ ਨੇ ਧਰਮ ਬਦਲਿਆ। ਕਲਯੁਗ ਨੇ ਕਿਹਾ ਸੀ ਦਸਵੇਂ ਪਾਤਸ਼ਾਹ ਨੂੰ, ਮੇਰੇ ਸਮੇਂ ਦੇ ਵਿੱਚ ਲੋਕਾਂ ਦੀ ਜਿਹੜੀ ਮਰਜ਼ੀ ਹੋ ਜਾਵੇਗੀ ਵੀ ਆਹ ਚੀਜ਼ ਵਧੀਆ, ਚਲੋ ਵੀ ਸਾਰੇ ਬੈਠ ਕੇ ਇਹਨੂੰ ਧਰਮ ਬਣਾ ਲਓ। ਲੋਕ ਧਰਮ ਆਪਣੀ ਮਰਜ਼ੀ ਦਾ ਬਣਾਇਆ ਕਰਨਗੇ ਜਿਹਦੇ ਵਿੱਚ ਮੌਜਾਂ ਹੋਣਗੀਆਂ। ਅਸਲੀ ਧਰਮ ਨੂੰ ਲੋਕ ਪਿੱਛੇ ਰੱਖ ਦੇਣਗੇ, ਜਿਵੇਂ ਅੰਗਰੇਜ਼ਾਂ ਦੀ ਅਸਲੀ ਬਾਈਬਲ ਜਿਹੜੀ ਆ ਉਹ ਤਾਂ ਉਹਨਾਂ ਨੇ ਰੱਖੀ ਹੋਈ ਇੱਕ ਪਾਸੇ, ਉਹ ਤਾਂ ਅਸਲੀ ਬਾਹਰ ਹੀ ਨਹੀਂ ਕੱਢਦੇ। ਇਹ ਇਨ੍ਹਾਂ ਨੇ ਆਪਣੀ ਮਰਜ਼ੀ ਦੀ ਦੁਬਾਰਾ ਬਣਾ ਲਈ ਵੀ ਇਹਦੇ ਵਿਚ ਥੋੜੀਆਂ ਖੁੱਲੀਆਂ ਛੁੱਟੀਆਂ, ਉਹ ਤੇ ਬੜੀ ਸਖ਼ਤ ਮਰਿਆਦਾ ਵਾਲੀ ਆ, ਉਹ ਇਨ੍ਹਾਂ ਨੇ ਲੁਕੋ ਕੇ ਰੱਖਤੀ ਤੇ ਅਸਲੀ ਬਾਈਬਲ ਜਿਹੜੀ ਸੀ ਉਹ ਲੁਕੋ ਦਿੱਤੀ ਤੇ ਨਕਲੀ ਬਣਾ ਲਈ ਸੌਖੀ ਸੌਖੀ ਜਿਹੜੀ ਸੀ ਇਹ ਬਈ ਸੌਖੇ ਰਹੀਏ।
2: ਮੈਂ ਪਸਦੀ ਨੋ ਦੰਡ ਜੋ ਸੋ ਆਵ ਧਰਮ ਸਥਾਪ।
3: ਮਹਾਰਾਜ ਕਹਿੰਦੇ ਰਾਜੇ ਨੇ ਤਾਂ ਦਿੱਤਾ ਸੀ ਦੰਡ, ਇਨ੍ਹਾਂ ਨੇ ਬਣਾ ਲਿਆ ਉਹਨੂੰ ਧਰਮ। ਇਸ ਕਰਕੇ ਸੰਸਾਰ ਦੇ ਲੋਕ ਐਸੇ ਹੀ ਨੇ, ਸੋ ਜੇ ਕਿਸੇ ਨੂੰ ਕੋਈ ਚੀਜ਼ ਲੱਗੇ ਇਹੀ ਜੀ ਮਿਲ ਜਾਵੇ ਤਾਂ ਕਿਸੇ ਨੂੰ ਕੋਈ ਸਜ਼ਾ ਮਿਲੀ, ਉਹ ਜਿਹੜੀ ਸਜ਼ਾ ਮਿਲੀ ਉਹਨੇ ਸਾਰੇ ਪਾਸੇ ਲੋਕਾਂ ਨੂੰ ਕਹਿੰਦੀ ਇਹ ਤਾਂ ਨਵਾਂ ਧਰਮ ਚੱਲਿਆ। ਸੋ ਜਿਸ ਪ੍ਰਕਾਰ ਰਾਜੇ ਦਾ ਨੱਕ ਵੱਢਿਆ ਗਿਆ ਸੀ ਜਾਂ ਵਜ਼ੀਰ ਦਾ, ਤਾਂ ਉਸ ਪ੍ਰਕਾਰ ਉਹ ਰਾਜੇ ਦਾ ਨੱਕ ਜਦੋਂ ਵਜ਼ੀਰ ਦਾ ਨੱਕ ਵੱਢਿਆ ਗਿਆ, ਵੜ ਦਿੱਤਾ ਕੈਂਚੀ ਨਾਲ ਉਹਦੀ ਇਸਤਰੀ ਨੇ ਉਹ ਸਿਰ ਤੇ, ਸੋ ਨੱਕ ਦੇ ਉੱਤੇ ਪੱਟੀ ਜੀ ਲਾਈ ਫਿਰੇ ਸਵੇਰੇ। ਰਾਜਾ ਕਹਿੰਦਾ ਇਹ ਕੀ? ਕਹਿੰਦਾ ਇਹਦੇ ਨਾਲ ਜੀ ਸਵਰਗਾਂ ਦੀ ਹਵਾ ਆਉਂਦੀ ਹੈ, ਇਹ ਤਾਂ ਕਰਵਾਇਆ ਇਸ ਤਰ੍ਹਾਂ। ਰਾਜਾ ਕਹਿੰਦਾ ਅੱਛਾ, ਪਰ ਉਹਦੇ ਕੰਨ ਚ ਕਹਿੰਦਾ ਇਉਂ ਗੱਲ ਹੈ, ਜਿਹੜਾ ਆਪਣੇ ਪਿਤਾ ਦਾ ਹੋਵੇਗਾ ਉਸੇ ਨੂੰ ਆਵੇਗੀ। ਰਾਜਾ ਡਰ ਗਿਆ, ਕਹਿੰਦਾ ਜੀ ਤੁਹਾਨੂੰ ਤਾਂ ਆਵੇਗੀ। ਆਉਂ ਲੋਕਾਂ ਨੇ ਨੱਕ ਵੱਢਣੇ ਸ਼ੁਰੂ ਕਰਤੇ ਸੀ ਇੱਕ ਵਾਰੀ, ਇਸ ਕਰਕੇ ਆ ਕਿ ਸੰਸਾਰ ਦੇ ਲੋਕ ਆਪਣੀ ਗਲਤੀ ਨੂੰ ਛੁਪਾਉਣ ਲਈ ਉਹ ਗਲਤੀ ਨੂੰ ਕਹਿੰਦੇ ਇਹ ਤਾਂ ਧਰਮ ਨਵਾਂ ਚੱਲਿਆ।
2: ਜਗਤ ਜੁਗਤ ਅਨੇਕ ਤੇ ਬਣੇ ਚਾਹੇ ਸੱਚ ਆਪ।
3: ਅਰੇ ਅਨੇਕਾਂ ਯੁਗਤੀਆਂ ਨਾਲ ਝਗੜਦੇ ਨੇ, ਕਈ ਪ੍ਰਕਾਰ ਦੀਆਂ ਤਰਕਾਂ ਕਰਦੇ ਨੇ, ਕਈ ਪ੍ਰਕਾਰ ਦੀਆਂ ਝੂਠੇ ਕਵੀਆਂ ਦੀਆਂ ਬਣਾਈਆਂ ਹੋਈਆਂ ਸੁਰਤੀਆਂ ਸੁਣਾਉਂਦੇ ਨੇ, ਆਪ ਸੱਚੇ ਬਣਨਾ ਚਾਹੁੰਦੇ ਨੇ ਕਿ ਅਸੀਂ ਬੜੇ ਸੱਚੇ ਹਾਂ।
2: ਚੋਰ ਠਗਨ ਕੇ ਕਾਰਨੇ ਬੰਧਨ ਸਗਲਨ ਕੀਨ।
3: ਚੋਰ ਅਤੇ ਠੱਗਾਂ ਦੇ ਕਾਰਨ ਸੰਗਲ ਬਣੇ, ਬਈ ਸੰਗਲ ਨਾਲ ਬੰਨੀਏ ਇਹਨਾਂ ਨੂੰ।
2: ਵੇਦਨ ਖੇਦ ਸੁਰਪੁਰ ਨਰਕ ਜਗ ਲੋਕਨ ਕੋ ਦੀਨ।
3: ਬ੍ਰਾਹਮਣਾਂ ਨੇ ਕੀ ਕੀਤਾ? ਇੱਕ ਵਿਧੀ ਕਰਮ, ਇੱਕ ਨਿਖੇਦ ਕਰਮ ਬਣਾ ਕੇ ਲੋਕਾਂ ਨੂੰ ਇਹ ਸੰਗਲ ਪਾ ਤੇ, ਜਿਹੜਾ ਸਵਰਗਾਂ ਨੂੰ ਜਾਂਦਾ ਉਹ ਸੋਨੇ ਦੀ ਬੇੜੀ ਪੈ ਜਾਂਦੀ ਆ, ਨਰਕਾਂ ਨੂੰ ਜਾਂਦਾ ਉਹ ਲੋਹੇ ਦੀ ਬੇੜੀ ਹੈ। ਕਿਆ ਨਰਕ ਕਿਆ ਸੁਰਗ ਵਿਚਾਰੇ ਸੰਤਨ ਦੋ ਰਾਦੇ, ਅਸੀਂ ਤਾਂ ਦੋਵੇਂ ਰੱਦ ਕੀਤੇ ਹੋਏ ਨੇ। ਮਹਾਰਾਜ ਕਹਿੰਦੇ ਨੇ ਇਹ ਜਿਹੜੇ ਸੰਸਾਰ ਦੇ ਜੀਵ ਨੇ ਇਹ ਜਿਵੇਂ ਮਰਜ਼ੀ ਕਰਨ, ਪੁੰਨ ਕਰਨ, ਪਾਪ ਕਰਨ, ਹੋਰ ਕਰਨ, ਪਰ ਸਾਡੇ ਗੁਰਸਿੱਖ ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾ।
2: ਸੰਤ ਭਗਤ ਭਗਵੰਤ ਕੇ ਇਨ ਪਰ ਦੁੰਦ ਨਾ ਜੁਏ।
3: ਜਿਹੜੇ ਰੱਬ ਦੇ ਪਿਆਰੇ ਨੇ ਸੰਤ ਮਹਾਤਮਾ ਭਗਤ ਨੇ ਇਨ੍ਹਾਂ ਦੇ ਉੱਤੇ ਦੋਨੋਂ ਹੀ ਨਹੀਂ ਹੈ, ਨਾ ਤਾਂ ਨਰਕ ਨੇ ਨਾ ਸਵਰਗ ਨੇ, ਸੰਤਾਂ ਨੇ ਦੋਵੇਂ ਰੱਦ ਕਰ ਦਿੱਤੇ।
2: ਜੱਥਾ ਮੁਸਾਹਿਬ ਭੂਪ ਕੇ ਨੈਤ ਕਹਿ ਕੇ ਚੁਕੋਏ।
3: ਜਿਵੇਂ ਰਾਜੇ ਦਾ ਮੁਸਾਹਿਬ ਹੋਵੇ, ਖਾਸ ਅਹਿਲਕਾਰ ਹੋਵੇ, ਵਜ਼ੀਰ ਹੋਵੇ, ਉਹਨੂੰ ਕਿਤੇ ਵੀ ਕੋਈ ਰੁਕਾਵਟ ਨਹੀਂ ਹੁੰਦੀ।
2: ਜਿਨ ਜਾਣਿਆ ਤਿੰਨ ਜਾਣਿਆ ਬਹੁਤਾ ਕਿਆ ਬਸ ਬਾਦ।
3: ਇਹ ਤਾਂ ਜਿਨ੍ਹਾਂ ਨੇ ਜਾਣਿਆ ਨਾ, ਜਿਨ੍ਹਾਂ ਨੇ ਕੁਝ ਜਾਣਿਆ ਕਰਨਾ ਭਗਤੀ ਨੂੰ ਤਪੱਸਿਆ ਨੂੰ, ਇਨ੍ਹਾਂ ਨੇ ਜਾਣਿਆ ਪਰਮਾਤਮਾ ਨੂੰ, ਉਨ੍ਹਾਂ ਨੇ ਜਾਣਿਆ ਸ਼ਰੀਅਤ ਨੂੰ। ਕਹਿੰਦੇ ਬਹੁਤੀ ਕੀ ਬਕਵਾਦ ਹੁੰਦੀ, ਬਕਵਾਸ ਫਾਲਤੂ ਬੋਲਣਾ, ਬਹੁਤਾ ਫਾਲਤੂ ਕੀ ਬੋਲਣਾ, ਬਹੁਤੀਆਂ ਗੱਲਾਂ ਕਿਹੜੀਆਂ ਕਰਨੀਆਂ ਨੇ। ਇਹ ਤਾਂ ਨੇ ਜਿਨ੍ਹਾਂ ਨੇ ਜਿਨ ਜਾਣਿਆ ਤੋਂ ਮਤਲਬ ਜਿਨ੍ਹਾਂ ਨੇ ਭਗਤੀ ਨੂੰ ਕਰਨਾ ਜਾਣ ਲਿਆ ਉਨ੍ਹਾਂ ਨੇ ਪ੍ਰਾਪਤੀ ਕਰ ਲਈ, ਬਾਕੀ ਤਾਂ ਸਾਰੀਆਂ ਗੱਲਾਂ ਹੀ ਨੇ।
2: ਕਰਨੀ ਵਾਲਾ ਤਰ ਗਿਆ ਡੁੱਬਾ ਬਕੈ ਜੁਬਾਦ।
3: ਜਿਹੜਾ ਬੰਦਾ ਐਵੇਂ ਸਾਰਾ ਦਿਨ ਲੜਾਈ ਝਗੜੇ ਇਧਰਲੀਆਂ ਉਧਰਲੀਆਂ ਗੱਲਾਂ ਮਾਰਦਾ ਝਖਾ ਮਾਰਦਾ ਉਹ ਡੁੱਬ ਜਾਂਦਾ। ਜਿਹੜਾ ਬੰਦਾ ਕਰਨੀ ਕਰਦਾ, ਜਿੰਨੀਆਂ ਆਪਾਂ ਗੱਲਾਂ ਕਰਦੇ ਹਾਂ ਸਾਰੀ ਦਿਹਾੜੀ ਚ, ਰਾਤ ਨੂੰ ਦਿਨੇ ਗੱਲਾਂ ਕਰਦੇ ਹਾਂ, ਮਹਾਰਾਜ ਕਹਿੰਦੇ ਉਹ ਗੱਲਾਂ ਕਰਨ ਨਾਲ ਤਾਂ ਕੋਈ ਨੀ ਤਰਿਆ, ਉਹ ਤਾਂ ਡੁੱਬਿਆ ਹੀ ਡੁੱਬਿਆ। ਤੇ ਜਿਹੜਾ ਸਾਰਾ ਦਿਨ ਸਾਰੀ ਰਾਤ ਹੀ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਜਿਹੜਾ ਨਾਮ ਜਪਦਾ ਕਹਿੰਦੇ ਉਹ ਤਰ ਗਿਆ ਹੈ।
2: ਸਗਲ ਈਸ਼ਟਾ ਗਿਆਨ ਕੇ ਭਗਤ ਰਾਜ ਕੀ ਮੰਡ।
3: ਹੁਣ ਜਿਹੜੀ ਗਿਆਨ ਹੋਣਾ ਨਾ ਬੰਦੇ ਨੂੰ, ਇਹ ਈਸ਼ਵਰਤਾ ਪ੍ਰਾਪਤ ਹੁੰਦੀ ਨਾਲ, ਤੇ ਭਗਤੀ ਦੇ ਨਾਲ ਜੀਵਨ ਨੂੰ ਪ੍ਰਤਾਪ ਮਿਲਦਾ ਹੈ।
2: ਯੁਤ ਵਿਕਾਰ ਪਰ ਜਾ ਸਰਲ ਵਿਪਲ ਦੁੱਖ ਕਰਮ ਕੰਡ।
3: ਹੁਣ ਜਿਹੜੀ ਵਿਕਾਰਾਂ ਦੇ ਸੰਯੁਕਤ ਸਾਰੀ ਪਰਜਾ ਵਿਕਾਰਾਂ ਦੀ ਭਰੀ ਪਈ ਹੈ, ਇਹ ਬਹੁਤ ਜ਼ਿਆਦਾ ਦੁੱਖ ਪ੍ਰਾਪਤ ਹੁੰਦਾ, ਕਿਉਂਕਿ ਕਰਮ ਕਾਂਡ ਹੀ ਕਰਦੇ ਨੇ ਸਾਰੇ ਲੋਕ। ਭਗਤੀ ਕਰਨੀ ਤਾਂ ਹੁੰਦੀ ਆ ਵੀ ਇੱਥੇ ਬਹਿਣਾ ਪੈਣਾ ਘੰਟਾ ਦੋ ਘੰਟੇ ਤਿੰਨ ਘੰਟੇ, ਤੇ ਜਿਹੜੀਆਂ ਗੱਲ ਹੈਗੀ ਆ ਦੂਸਰੀ ਕਰਮ ਕਾਂਡ ਦੀ ਉਹ ਇਹ ਆ ਗੱਲ ਬਈ ਮੱਥਾ ਟੇਕਿਆ ਤੇ ਦੌੜ ਗਏ, ਮੈਂ ਵੇਖ ਕਰਾਇਆ, ਮੈਂ ਸਿਹਰਾ ਚੜਾਇਆ, ਮੈਂ ਇਸ ਤਰ੍ਹਾਂ ਕਰਿਆ ਆ। ਉਹਨੂੰ ਪੁੱਛੇ ਤੂੰ 5 ਮਿੰਟ ਉੱਥੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕੀਤਾ ਜਾਂ ਕੀਰਤਨ ਸੁਣਿਆ ਕੋਈ ਕਥਾ? ਕਹਿੰਦਾ ਇੰਨਾ ਟਾਈਮ ਨਹੀਂ ਹੈ ਸਾਡੇ ਕੋਲੇ, ਦੇਹ ਕਰਾਦੀ ਥੋੜੀ ਆ ਉੱਥੇ। ਇਸ ਕਰਕੇ ਸੰਸਾਰ ਦੇ ਲੋਕ ਜਿਹੜੇ ਕਰਮ ਕਾਂਡ ਜੇ ਕਰਦੇ ਨੇ, ਦਿਖਾਵੇ ਦੇ ਕਰਮ ਕਰਦੇ ਨੇ, ਜਿਹੜਾ ਸੌਖਾ ਜਿਹਾ ਕੰਮ ਹੈ ਜਿਹੜਾ 2 ਮਿੰਟ ਚ ਹੋ ਜੇ ਉਹ ਕੰਮ ਕਰਦੇ ਨੇ। ਜਿਹੜਾ ਭਗਤੀ ਹੈ ਮਨ ਮਾਰ ਕੇ ਕਰਨੀ ਪੈਂਦੀ ਹੈ ਉਹ ਕਰਮ ਨੂੰ ਲੋਕ ਛੱਡ ਦਿੰਦੇ ਨੇ।
2: ਤੀਰਥ ਜਪ ਤਪ ਦੱਖਣ ਨੇਮ ਸੰਯਮ ਅਰਦਾਨ,
3: ਤੀਰਥਾਂ ਦਾ ਇਸ਼ਨਾਨ, ਜਪ ਕਰਨਾ, ਤਪ ਕਰਨਾ, ਦਕਸ਼ਨਾ ਦੇਣੀ, ਨੇਮ ਕਰਨੇ, ਸੰਯਮ ਕਰਨੇ, ਹੋਰ ਸਾਰੇ ਜਿਹੜੇ ਕਰਮ ਨੇ।
2: ਵਰਣਾਸ਼ਰਮ ਏ ਵੇਦ ਰਚਿਓ ਵਿਦਾਤੇ ਥਾਨ,
3: ਬ੍ਰਹਮਾ ਜੀ ਨੇ ਸਾਰਾ ਕੁਛ ਰਚਿਆ, ਵਰਣਾਸ਼ਰਮ ਦੇ ਮੁਤਾਬਕ ਸਾਰੀਆਂ ਚੀਜ਼ਾਂ ਵੇਦਾਂ ਦੇ ਵਿੱਚ ਰਚੀਆਂ ਹੋਈਆਂ।
2: ਮਨ ਤੋਂ ਮਨ ਇੰਦਰਨ ਇੰਦਰ ਮਤਮੋ ਮਤੇ ਅਨਰਾਗ,
3: ਇਹ ਬੜੀ ਡੂੰਘੀ ਚੀਜ਼ ਹੈ ਵਿਧਾਂਤ ਦੀ ਹੈ ਕਿ ਮਨ ਨੂੰ ਮਨ, ਮਨ ਅਸਲ ਵਿੱਚ ਮਨ ਕੀ ਆਤਮਾ ਹੀ ਹੈ। ਬੁੱਧੀ ਨੂੰ ਸ਼ਕਤੀ ਕੌਣ ਦਿੰਦਾ? ਉਹ ਵੀ ਆਤਮਾ ਹੀ ਦਿੰਦੀ ਹੈ। ਇੰਦਰੀਆਂ ਨੂੰ ਕੌਣ ਤਾਕਤ ਦਿੰਦਾ? ਆਤਮਾ ਹੀ ਦਿੰਦੀ ਹੈ। ਇਸ ਗੱਲ ਨੂੰ ਜੇ ਕੋਈ ਬੰਦਾ ਸਮਝ ਲਵੇ ਕਿ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਸਾਡੀਆਂ ਇੰਦਰੀਆਂ ਨੇ, ਇੰਦਰੀਆਂ ਨੂੰ ਚਲਾਉਣ ਵਾਲਾ ਮਨ ਹੈ, ਮਨ ਨੂੰ ਸੱਤਾ ਕੌਣ ਦਿੰਦਾ? ਜਿਹੜਾ ਇਹ ਬੁੱਧੀ ਹੈ, ਬੁੱਧੀ ਨੂੰ ਸੱਤਾ ਕੌਣ ਦਿੰਦਾ? ਆਤਮਾ। ਇਹ ਦੁਨੀਆਂ ਦੇ ਲੋਕ ਇਹ ਨਹੀਂ ਸਮਝਦੇ ਵੀ ਆਤਮਾ ਵੀ ਕੋਈ ਚੀਜ਼ ਆ। ਆਤਮਾ ਤਾਂ ਲੋਕ ਭੁੱਲ ਜਾਂਦੇ ਨੇ, ਆਤਮਾ ਤਾਂ ਪਿੱਛੇ ਪ੍ਰਕਾਸ਼ ਕਰਦੀ ਹੈ। ਇਹ ਲੋਕ ਇਹ ਕਹਿੰਦੇ ਨੇ ਮੇਰੀ ਬੜੀ ਬੁੱਧੀ ਹੈ, ਇਹਨੂੰ ਬੁੱਧ ਭਰਮ ਕਹਿੰਦੇ ਨੇ, ਇਹ ਮੇਰੀ ਬੜੀ ਬੁੱਧੀ ਹੈ, ਮੇਰਾ ਮਨ ਇਉਂ ਕਹਿੰਦਾ, ਮੈਂ ਇਉਂ ਕਰ ਦਿਆਂਗਾ। ਆਤਮਾ ਨੂੰ ਸੰਸਾਰ ਭੁੱਲਿਆ ਬੈਠਾ।
2: ਈਸ਼ ਜੀਵ ਕੀ ਭੇਦਤਾ ਮੂਰਖ ਹੀਏ ਰਹਿ ਲਾਗ,
3: ਇਹ ਸੰਸਾਰ ਦੇ ਲੋਕ ਨਾ ਮੂਰਖ ਨੇ, ਕਿਉਂਕਿ ਇਹ ਜੀਵ ਅਤੇ ਈਸ਼ਵਰ ਦੀ ਏਕਤਾ ਨੂੰ ਸਮਝ ਨਹੀਂ ਸਕੇ, ਇਹ ਬੁੱਧੀ ਤੱਕ ਹੀ ਸੀਮਤ ਰਹਿ ਜਾਂਦੇ ਹਨ।
2: ਸਾਹਿਬ ਸਿੰਘ ਤੂੰ ਜਾਣ ਅਬ ਹਮੈ ਦ੍ਵੈਤ ਨਾ ਦਿਸ,
3: ਆਪਣੇ ਲਿਖਾਰੀ ਨੂੰ ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੁਆਰ ਕਹਿਣ ਲੱਗੇ, ਹੇ ਭਾਈ ਸਾਹਿਬ ਸਿੰਘ ਸੁਣ, ਹੁਣ ਸਾਨੂੰ ਕਿਤੇ ਕੋਈ ਦਵੈਸ਼ ਨਜ਼ਰ ਨਹੀਂ ਆਉਂਦੀ, ਸਾਰੇ ਬ੍ਰਹਮ ਹੀ ਬ੍ਰਹਮ ਨਜ਼ਰ ਆਉਂਦਾ ਹੈ।
2: ਸਤਿਗੁਰ ਦਰਸ਼ਨ ਸਫਲ ਪਾਏ ਰੂਪ ਹੀ ਸਾਰਾ।
3: ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਦਰਸ਼ਨ ਹੋਇਆ ਸੀਗਾ ਨਾ, ਉਹ ਦਰਸ਼ਨ ਕਰਕੇ ਸਾਡੀ ਜਿਹੜੀ ਹੈ ਸਫਲਤਾ ਬਣੀ ਹੈ, ਸਰੂਪ ਪ੍ਰਾਪਤੀ ਹੋ ਜਾਣ ਕਰਕੇ ਜਿਹੜਾ ਸਾਡਾ ਦਿਲ ਹੈ, ਮਨ ਹੈ, ਇਹ ਰਸ ਵਿੱਚ ਰਹਿੰਦਾ, ਸਰੂਪ ਦੇ ਅਧਿਕ ਆਨੰਦ ਨੂੰ ਹਿਰਦੇ ਵਿੱਚ ਪ੍ਰਾਪਤ ਕਰ ਲਿਆ ਸੀ।
2: ਰਾਮ ਕੌਰ ਭਾਈ ਬਣੈ ਪਿਛੋ ਆਤਮਾ ਰੂਪ,
3: ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਜੀ ਕਹਿੰਦੇ, ਅਸੀਂ ਆਤਮਾ ਨੂੰ ਆਪਣਾ ਰੂਪ ਜਾਣਿਆ ਹੈ, ਮੈਂ ਇੰਦਰੀਆਂ ਚੋਂ ਪਿੱਛੇ ਨਿਕਲਿਆ। ਪਹਿਲਾਂ ਇੰਦਰੀਆਂ ਦੇ ਸਵਾਦਾਂ ਚ ਜਿਹੜਾ ਬੰਦਾ ਫਸ ਜਾਂਦਾ ਉਹ ਮੋੜ ਕੇ ਪਿੱਛੇ ਮਨ ਵਿੱਚ ਲਿਆਉਣਾ ਪੈਂਦਾ, ਮਨ ਨੂੰ ਮੋੜ ਕੇ ਬੁੱਧੀ ਵਿੱਚ ਲਿਆਉਣਾ ਪੈਂਦਾ, ਬੁੱਧੀ ਨੂੰ ਲਿਆ ਕੇ ਆਤਮਾ ਵਿੱਚ ਲਿਆਉਣਾ ਪੈਂਦਾ ਵੀ ਅਸਲ ਤਾਂ ਚੀਜ਼ ਆਤਮਾ ਹੈ। ਕਹਿੰਦੇ ਮੈਂ ਉਸ ਆਤਮਾ ਨੂੰ ਪਹਿਚਾਣ ਲਿਆ ਹੈ।
2: ਵਰਨਿਓ ਜਾਏ ਨਾ ਜੇ ਕਛੂ ਪਰਮ ਆਨੰਦ ਅਨੂਪ,
3: ਕਹਿੰਦੇ ਇੰਦਰੀਆਂ ਦਾ ਸਵਾਦ ਬੜਾ ਜ਼ਬਰਦਸਤ ਹੈ, ਇਹਨਾਂ ਇੰਦਰੀਆਂ ਦੇ ਸਵਾਦ ਨਾਲ ਮਨ ਭੋਗਦਾ ਹੈ, ਮਨ ਨਾਲੋਂ ਫਿਰ ਬੁੱਧੀ ਹੈ। ਪਰ ਜਿਨ੍ਹਾਂ ਨੇ ਕਹਿੰਦੇ ਆਤਮਕ ਆਨੰਦ ਨੂੰ ਮਾਣਿਆ ਹੈ, ਉਹ ਕਿਹਾ ਨਹੀਂ ਜਾ ਸਕਦਾ ਕਿ ਕਿੰਨਾ ਆਤਮਕ ਆਨੰਦ, ਆਤਮਾ ਦੀ ਪ੍ਰਾਪਤੀ ਤੋਂ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ।
2: ਸੁਣ ਕੇ ਨੇ ਸੰਸੈ ਭਏ ਛੇ ਮੁਕਤ ਤੇ ਸਭ ਬਾਤ,
3: ਸ਼੍ਰੋਮਣੀ ਮੁਖ ਦਸਵੇਂ ਪਾਤਸ਼ਾਹ ਦਾ ਸੁਭਾਇਮਾਨ ਮੁਖ ਵਿੱਚੋਂ ਸੋਹਣੇ ਬਚਨ ਸੁਣ ਕੇ ਮੈਂ ਤਾਂ ਨਿਰਸੰਸੇ ਹੋ ਗਿਆ, ਮੈਨੂੰ ਤਾਂ ਕੋਈ ਸੰਸਾ ਨਹੀਂ, ਮੈਂ ਤਾਂ ਬਿਲਕੁਲ ਹੀ ਠਾਕੁਰ ਤੁਮ ਸਰਨ ਆਈ ਆਇਆ ਉਤਰ ਗਿਆ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ।
2: ਬਹੁਤ ਉੱਥੇ ਦੇਖਣ ਲੱਗੇ ਹਾਏ ਬੇਗੀ ਸੰਬਾਤ,
3: ਫਿਰ ਮਹਾਰਾਜ ਸੱਚੇ ਪਾਤਸ਼ਾਹ ਉੱਠੇ, ਸਾਵਧਾਨ ਹੋਏ, ਘੋੜੇ ਦੇਖਣ ਲੱਗ ਪਏ, ਜਿਹੜੇ ਘੋੜੇ ਬਹੁਤ ਤੇਜ਼ ਦੌੜਦੇ ਨੇ, ਅਥਵਾ ਹੈ ਬੇਗੀ ਘੋੜੇ ਦਾ ਨਾਮ ਵੀ ਲਿਖਿਆ, ਕਹਿੰਦੇ ਹੈ ਬੇਗੀ ਨਾਮੇ ਘੋੜੇ ਨੂੰ ਜਿਹੜਾ ਹਵਾ ਦੇ ਸਮਾਨ ਉੱਡਦਾ ਸੀ ਘੋੜਾ, ਜਿਵੇਂ ਮਾਰੂਤੀ ਦਾ ਅਰਥ ਹੈ ਹਵਾ, ਇਸੇ ਪ੍ਰਕਾਰ ਹੀ ਇੱਥੇ ਘੋੜੇ ਦਾ ਨਾਮ ਹੈ ਬੇਗੀ, ਜਿਹੜਾ ਹਵਾ ਤੋਂ ਵੀ ਤੇਜ਼ ਲੰਘ ਜਾਵੇ ਉਹਨੂੰ ਕਹਿੰਦੇ ਹੈ ਬੇਗੀ ਘੋੜਾ ਦੇਖਿਆ ਹੈ।
2: ਕਿਉਂ ਪਏ इस प्रकार सिख ने उपदेश सुन थारे जे भाग विशेष
3: इस महाराज जी गुरसिखा उपदेश देंदे दसवें पातशाह भागां वाले ने ओह अज भी उन्हां दा ही उपदेश मिल रहा भागां वाले ने जिहड़े इस उपदेश नूं सुन के कमाउणगे ओ भी भागां वाले सी जिन्हां ने कमाया है
2: मेरे अखीर प्रति को करे संग खालसा बन मैं फिर
3: बाहर जांदे ने शिकार करदे ने खालसा नाल सारा जांदा है
2: ਕੇਤਕ ਗ੍ਰਾਮ ਛੀਨ ਕਰ ਲੈਂਦੇ
3: ਕਿੰਨੇ ਕੁ ਜਿਹੜੇ ਪਿੰਡ ਸੀ ਆਲਸੂਨ ਵਰਗੇ ਜਾਂ ਹੋਰ ਪਿੰਡਾਂ ਵਾਲਿਆਂ ਨੇ ਜਿਨ੍ਹਾਂ ਨੇ ਸੰਗਤ ਨੂੰ ਤੰਗ ਕੀਤਾ ਸੀ ਉਹ ਪਿੰਡ ਕਈ ਤਾਂ ਬਿਲਕੁਲ ਖਤਮ ਹੀ ਕਰਤੇ ਤੇ ਕਈ ਖੋ ਹੀ ਲਏ ਜਿਹੜੇ ਸੰਗਤ ਨੂੰ ਜ਼ਿਆਦਾ ਤੰਗ ਕਰਦੇ ਸੀ
2: ਕੇਤਕ ਭੇਟ ਦੇ ਡਰ ਭੀਨੇ
3: ਕਿੰਨੇ ਕੁ ਭੇਟਾਂ ਦਿੰਦੇ ਨੇ ਡਰਦੇ ਹੋਏ ਕਿ ਖਾਲਸੇ ਤੋਂ ਸਾਡੀ ਬਚਤ ਰਵੇ
2: ਜੇ ਮੈਂ ਮਿਲੇ ਗਰਬ ਬ੍ਰਿੰਦ ਖਾਲਸਾ ਚਰੈ
3: ਜਿਹੜੇ ਨਹੀਂ ਮਿਲਦੇ ਆ ਕੇ ਅਧੀਨ ਨਹੀਂ ਹੁੰਦੇ ਤੇ ਜਿਹੜੇ ਬਹੁਤਾ ਹੰਕਾਰ ਕਰਦੇ ਨੇ ਫਿਰ ਖਾਲਸਾ ਕਰਕੇ ਜਾਂਦਾ ਹੈ
2: ਕਰੇ ਸ਼ਿਕਾਰ ਤਨ ਭਾਇਓ ਭਾਗੇ ਤਜੇ ਗ੍ਰਾਮ ਡਰ ਪਾਇਓ
3: ਮਨ ਪਾਉਂਦਾ ਸ਼ਿਕਾਰ ਕਰਦੇ ਨੇ ਪਿੰਡਾਂ ਦੇ ਪਿੰਡ ਫਿਰ ਛੱਡ ਕੇ ਦੌੜ ਜਾਂਦੇ ਨੇ
2: ਕਿਸੀ ਵਡਾਈ ਪੁੰਜ ਲਈ ਆਵੇ ਆਨੰਦਪੁਰ ਤੁਰੰਗ ਤੂੰ ਖਾਵੇ
3: ਬਹੁਤ ਸਾਰੇ ਘਾਹ ਆਦਿਕ ਲੈ ਕੇ ਆਉਂਦੇ ਨੇ ਉਹ ਲਿਆ ਕੇ ਆਨੰਦਪੁਰ ਸਾਹਿਬ ਘੋੜਿਆਂ ਨੂੰ ਪਾਉਂਦੇ ਨੇ
2: ਭੀਮ ਚੰਦ ਦੇਖੇ ਦੁੱਖ ਲਹਿ ਲੜ ਲੈ ਸਕੇ ਸਾਥ ਮਨ ਲਹਿ
3: ਭੀਮ ਚੰਦ ਬੜਾ ਦੁਖੀ ਹੁੰਦਾ ਲੜ ਤਾਂ ਨਹੀਂ ਸਕਦਾ ਪਰ ਅੰਦਰੇ ਅੰਦਰ ਬੜਾ ਝੂਰਦਾ ਹੈ
2: ਕਲਗੀ ਧਰ ਰਸ ਬੀਰ ਮਝਾਰਾ ਚਾਹੇ ਜੰਗ ਤੋਂ ਸਦਾ ਅਖਾੜਾ
3: ਮਹਾਰਾਜ ਤਾਂ ਹਮੇਸ਼ਾ ਬੀਰ ਰਸ ਵਿਚ ਰਹਿੰਦੇ ਨੇ ਅਤੇ ਹਮੇਸ਼ਾ ਚਾਹੁੰਦੇ ਨੇ ਕਿ ਜਿਹੜੇ ਤੁਰਕ ਨੇ ਜਾਂ ਦੁਸ਼ਟ ਨੇ ਜ਼ਾਲਮ ਲੋਕ ਨੇ ਕਿਉਂਕਿ ਦੁਸ਼ਟ ਸਭਨ ਕੋ ਮੂਲ ਉਪਾੜ ਨਹੀਂ ਉਹਨਾਂ ਦਾ ਮੁੱਖ ਕਰਮ ਹੈ ਦੁਸ਼ਟਾਂ ਦਾ ਨਾਸ ਕਰਨਾ ਸੰਤਾਂ ਨੂੰ ਉਬਾਰਨਾ
2: ਸਿੰਘਨ ਕੋ ਨਿਤ ਲੜਨ ਸਿਖਾਵਨ ਤੁਰਕਨ ਕਲਸਨ ਬੈਰ ਵਧਾਵਨ
3: ਸਿੰਘਾਂ ਨੂੰ ਹਮੇਸ਼ਾ ਲੜਨਾ ਸਿਖਾਉਂਦੇ ਨੇ ਤੁਰਕਾਂ ਦੇ ਵਿਰੁੱਧ ਕਰਦੇ ਨੇ ਉਹਨਾਂ ਨੂੰ ਤੇ ਇਹ ਜ਼ਾਲਮਾਂ ਨੇ ਆ ਕੇ ਹਿੰਦੁਸਤਾਨ ਦੀ ਪਾਵਨ ਪਵਿੱਤਰ ਧਰਤੀ ਰਿਸ਼ੀਆਂ ਮੁਨੀਆਂ ਦੀ ਧਰਤੀ ਤੇ ਤੰਬਾਕੂ ਲਿਆ ਕੇ ਇੱਕ ਤਾਂ ਧਰਤੀ ਨੂੰ ਭ੍ਰਿਸ਼ਟ ਕਰਤਾ ਇੱਕ ਜਿਹੜੇ ਸੀ ਤੁਰਕਾਂ ਨੇ ਸਾਰੇ ਪਾਸੇ ਗੰਦਗੀ ਫੈਲਾ ਰੱਖੀ ਮਲੇਸ਼ ਖਾਣਾ

0: ਤਾਂ ਦੇ ਲੋਕ ਪਹਿਲਾਂ ਕਿੱਥੇ ਪਾਪ ਕਰਦੇ, ਚੰਗੇ ਭਲੇ ਲੋਕ ਹੁੰਦੇ ਸੀ, ਸਿੱਧੇ ਸਾਦੇ, ਅਮੀਰ ਦੇਸ਼, ਰੇਹੜੀਆਂ ਤੇ ਤਾਂ ਇੱਥੇ ਹੀਰੇ ਮੋਤੀ ਵਿਕਦੇ ਰਹੇ ਨੇ। ਇਹ ਤਾਂ ਮਹਿਮੂਦ ਗਜਨਵੀ ਵਰਗਿਆਂ ਨੇ ਆ ਕੇ ਲੁੱਟ ਲੁੱਟ ਕੇ ਸਾਰਾ ਕੁਝ ਲੈ ਗਏ। ਇਹ ਮੁਲਕ ਤਾਂ ਬਹੁਤ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਇਹ ਤੁਰਕਾਂ ਨੇ ਵਿਗਾੜਿਆ, ਤਾਂਹੀਓ ਦਸਵੇਂ ਪਾਤਸ਼ਾਹ ਨੇ ਕਿਹਾ ਕਿ ਇਨ੍ਹਾਂ ਦੀਆਂ ਜੜਾਂ ਪੱਟ ਦਿਆਂਗੇ।
1: ਜੁੱਧ ਕਰਨਾ ਸਿਆਰ ਮਾਰੇ ਤੋ ਚਿਤ ਬਲ ਤੇ ਰਾਜ ਸੰਭਾਰੇ।
0: ਕਹੇ ਤੁਸੀਂ ਹੁਣ ਯੁੱਧ ਕਰੋ, ਹਥਿਆਰਾਂ ਦੇ ਨਾਲ ਮਾਰੋ ਇਨ੍ਹਾਂ ਤੁਰਕਾਂ ਨੂੰ, ਧਰਤੀ ਦੇ ਉੱਤੇ ਰਾਜ ਸੰਭਾਲੋ, ਕਿਉਂਕਿ ਇਹ ਤੁਰਕਾਂ ਨੇ ਸਾਰਿਆਂ ਦੇ ਧਰਮ ਜਿਹੜੇ ਵਿਗਾੜ ਦਿੱਤੇ ਨੇ। ਹਿੰਦੂ ਧਰਮ ਦਾ ਨਾਸ ਇਨ੍ਹਾਂ ਨੇ ਕੀਤਾ ਆ ਕੇ, ਔਰ ਸਿੱਖ ਧਰਮ ਨੂੰ ਮਾਰਨਾ ਚਾਹੁੰਦੇ ਨੇ।
1: ਇਹ ਆਸ਼ਾ ਸਤਿਗੁਰ ਕੇ ਮਨ ਕੋ ਜਿਸ ਤੇ ਕਿਚਾਤ ਮਿਤਰਣ ਕੋ।
0: ਇਹ ਆਸ਼ਾ ਹੈ ਸਤਿਗੁਰ ਦੇ ਮਨ ਦਾ, ਜਿਸ ਕਰਕੇ ਸਤਿਗੁਰੂ ਚਾਹੁੰਦੇ ਨੇ ਕਿ ਰੋਜ਼ ਜੰਗ ਕਰ ਕਰਕੇ ਦੁਸ਼ਟਾਂ ਦਾ, ਜ਼ਾਲਮਾਂ ਦਾ ਨਾਸ ਹੋਣਾ ਚਾਹੀਦਾ।
1: ਯਾ ਤੇ ਅਨੇਕ ਪ੍ਰਕਾਰ ਬਖੇੜਾ ਪਰਬਤ ਪਤੀ ਪੁੰਜਨ ਸਨ ਝੇੜਾ।
0: ਇਸ ਕਰਕੇ ਅਨੇਕ ਪ੍ਰਕਾਰ ਦਾ ਬਖੇੜਾ ਝਗੜਾ, ਜਿਹੜੇ ਪਰਬਤ ਵਾਸੀ ਜਾਂ ਪਰਬਤੇਸ਼ ਅਸਲ ਅੱਖੇ ਇੱਥੇ ਪਰਬਤੀ ਰਾਜੇ ਜਿੰਨੇ ਸਨ, ਉਹ ਸਾਰਿਆਂ ਦੇ ਨਾਲ ਸਤਿਗੁਰੂ ਨੇ ਇਹ ਝਗੜਾ ਖੜਾ ਕੀਤਾ। ਇਸੇ ਕਰਕੇ
1: ਰਸ ਤੋਂ ਹੋਏ ਲੜਤ ਮੈਂ ਕੋਏ ਤੁਰਕਾਂ ਕੀ ਸਹਾਇ ਕੈ ਸੋਏ।
0: ਲੜਦੇ ਹੋਏ ਲੜਦੇ ਨਹੀਂ, ਉਹ ਤੁਰਕਾਂ ਦੀ ਸਹਾਇਤਾ ਚਾਹੁੰਦੇ ਨੇ, ਕਿਉਂਕਿ ਤੁਰਕਾਂ ਦਾ ਪ੍ਰਭਾਵ ਉਨ੍ਹਾਂ ਦੇ ਉੱਤੇ ਇੰਨਾ ਪੈ ਚੁੱਕਿਆ। ਭਾਵੇਂ ਕਿ ਤੁਰਕ ਜੰਜੂ ਲਾ ਰਹੇ ਨੇ, ਪਰ ਫੇਰ ਵੀ ਲੋਕ ਤੁਰਕਾਂ ਦੇ ਗੁਣ ਗਾ ਰਹੇ ਨੇ।
1: ਗਰਬ ਪਠਾਰਤ ਰਹੇ ਵਿਸਾਲਾ ਜਾਤ ਵਕੀਲ ਸੁਨਾਏ ਕੁਚਾਲਾ।
0: ਬੜਾ ਰੁਪਈਆ ਪਹਾੜੀ ਰਾਜਿਆਂ ਨੇ ਤੁਰਕਾਂ ਕੋਲ ਭੇਜਿਆ, ਆਪਣੇ ਵਕੀਲ ਭੇਜੇ ਜਿਹੜੇ ਜਾ ਕੇ ਕੁਚਾਲੀਆਂ ਸਿਖਾਉਂਦੇ ਕਿ ਆਨੰਦਪੁਰ ਸਾਹਿਬ ਖਤਮ ਕਰ ਦਿਓ, ਸਿੰਘਾਂ ਨੂੰ ਮਾਰ ਦਿਓ, ਅਸੀਂ ਤਾਂ ਤੁਹਾਡੇ ਅਧੀਨ ਆ, ਤੁਹਾਡੀਆਂ ਬੱਕਰੀਆਂ ਜੀ, ਤੁਹਾਡੇ ਗੁਲਾਮ ਜੀ। ਕਈ ਜਾਣੇ ਤਾਂ ਨਰੰਗੇ ਕੋਲ ਸਿੱਧੇ ਪਹੁੰਚ ਕੇ ਦੱਸਦੇ ਨੇ, ਕਈ ਸੂਬਿਆਂ ਦੇ ਕੋਲ ਫਰਿਆਦ ਕਰਦੇ ਜਾ ਕੇ।
1: ਦਸਵੇਂ ਗੁਰੂ ਤਾਰੀ ਧੂਮ ਰਾਜ ਕਰਨ ਤੋਂ ਛੀਨਤ ਧੂਮ।
0: ਸਾਡੇ ਮਹਾਰਾਜ ਨੇ ਬਹੁਤ ਧੂਮ ਮਚਾ ਰੱਖੀ ਹੈ, ਚਾਰੇ ਪਾਸੇ ਮਹਾਰਾਜ ਦੇ ਵਿਰੁੱਧ ਬੋਲਦੇ ਜਾ ਕੇ, ਸੂਬਿਆਂ ਕੋਲੇ, ਨਰੰਗੇ ਕੋਲੇ। ਕਹਿੰਦੇ ਉਹ ਤਾਂ ਰਾਜ ਕਰਨ ਨੂੰ ਧਰਤੀ ਖੋਰ, ਇਹ ਵਿਰੋਧੀ ਗੱਲ ਹੈ, ਮਹਾਰਾਜ ਤਾਂ ਨਹੀਂ ਚਾਹੁੰਦੇ ਨਹੀਂ ਸੀ। ਸਤਿਗੁਰੂ ਤਾਂ ਕਹਿੰਦੇ ਰਾਜਿਓ ਰਾਜ ਕਰੋ ਤੁਸੀਂ, ਅਸੀਂ ਤਾਂ ਚਾਹੁੰਦੇ ਤੁਸੀਂ ਹਿੰਦੂ ਰਾਜੇ ਹਿੰਦੁਸਤਾਨ ਤੇ ਰਾਜ ਕਰੋ, ਤੁਸੀਂ ਸਾਡੇ ਨਾਲ ਮਿਲੋ, ਆਪਾਂ ਮਿਲ ਕੇ ਤੁਰਕਾਂ ਨੂੰ ਭਜਾ ਦਈਏ, ਹਿੰਦੁਸਤਾਨ ਦੀ ਧਰਤੀ ਤੇ ਤੁਹਾਡਾ ਹੀ ਰਾਜ ਹੋਵੇ, ਅਸੀਂ ਰਾਜ ਕੀ ਕਰਨਾ। ਪਰ ਇਹਨਾਂ ਨੇ ਜਾ ਕੇ ਉਲਟ ਸ਼ਿਕਾਇਤ ਕੀਤੀ, ਧਰਤੀ ਖੋਹਦੇ ਆ ਜੀ, ਉਹ ਤਾਂ ਆਪ ਰਾਜੇ ਬਣਨੇ ਚਾਹੁੰਦੇ ਆ ਜੀ, ਸਾਨੂੰ ਵੀ ਮਾਰ ਦੇਣਗੇ, ਤੁਹਾਨੂੰ ਵੀ ਮਾਰ ਦੇਣਗੇ।
1: ਕੇ ਦੇਸ਼ ਗ੍ਰਾਮ ਉਜਾਰੇ ਲੁੱਟੇ ਕੁੱਟੇ ਸਭ ਹਮ ਹਾਰੇ।
0: ਪਹਾੜੀ ਇਲਾਕੇ ਚ ਸਾਰੇ ਦੇਸ਼ ਉਹਨਾਂ ਨੇ ਮਾਰ ਦਿੱਤੇ ਜੀ, ਪਿੰਡਾਂ ਦੇ ਪਿੰਡ ਲੁੱਟ ਲਏ ਜੀ, ਲੋਕ ਕੁੱਟ ਦਿੱਤੇ ਜੀ, ਬੜੀਆਂ ਗੱਲਾਂ ਜਾ ਕੇ ਸੁਣਾਉਂਦੇ ਨੇ।
1: ਇਨਹੀ ਕੇਤਕ ਸਮਾਂ ਬਿਤਾਇਓ ਸੂਰਜ ਗ੍ਰਹਿਣ ਪੁਰਬ ਦਿਨ ਆਇਓ।
0: ਕਿਉਂ ਕਿੰਨਾ ਕੁ ਸਮਾਂ ਬਤੀਤ ਕੀਤਾ, ਸੂਰਜ ਗ੍ਰਹਿਣ ਤੇ ਇੱਕ ਸਮਾਂ ਐਸਾ ਆਇਆ, ਥਨੇਸਰ ਨਾਮੇ ਤੀਰਥ ਸੀ, ਉੱਥੋਂ ਦੀ ਸ਼ਿਕਾਇਤ ਆਈ ਸੀ ਇੱਕ, ਉੱਥੇ ਲੋਕ ਗੰਦਗੀ ਬੜੀ ਪਾ ਰਹੇ ਸੀ, ਤਾਂ ਕਿਸੇ ਨੇ ਆ ਕਿਹਾ ਮਹਾਰਾਜ ਲੋਕ ਐਸੇ ਨੇ ਉੱਥੇ ਗੰਦਗੀ ਬੜੀ ਪਾ ਰਹੇ ਨੇ, ਉੱਥੇ ਸੁਧਾਰ ਕਰਨਾ। ਤਾਂ ਮਹਾਰਾਜ ਕਹੇ ਚਲੋ ਖਾਲਸਾ ਜੀ, ਚੱਲ ਕੇ ਇਹਨਾਂ ਲੋਕਾਂ ਦਾ ਵੀ ਸੁਧਾਰ ਕਰੀਏ ਉੱਥੇ।
1: ਉਚਿਤ ਸੈਨ ਲੈ ਸਿੰਘ ਲਕੇਰੇ ਭਏ ਤਿਆਰ ਚੱਲਦੇ ਤਿਸ ਮੇਰੇ।
0: ਉਚਿਤ ਸੈਨਾ ਲੈ ਕੇ ਸਿੰਘਾਂ ਦੀ ਚੱਲਣ ਲਈ ਉਸ ਵਕਤ ਤਿਆਰ ਹੋ ਗਏ।
1: ਜੀ ਗੁਜਰੀ ਮਾਤਾ ਤੇ ਆਦ ਰੁੱਖ ਗੁਰ ਕੋ ਲੱਖ ਸਦਨ ਆਬਾਦ।
0: ਮਹਾਰਾਜ ਜੀ ਨੇ ਜਦੋਂ ਦੇਖਿਆ ਕਿ ਰੁੱਖ ਮਹਾਰਾਜ ਦਾ ਕੀ ਹੈ, ਉੱਥੇ ਸੋਧਾ ਲਾਉਣ ਚੱਲੇ ਨੇ ਜਾਂ ਹੋਰ ਕਰਮ, ਇਸ ਕਰਕੇ ਉਨ੍ਹਾਂ ਨੇ ਇਹ ਨਹੀਂ ਕਿਹਾ ਅਸੀਂ ਜਾਣਾ, ਉਹ ਕਹਿੰਦੇ ਅਸੀਂ ਤਾਂ ਇੱਥੇ ਹੀ ਰਹਾਂਗੇ।
1: ਗਮਨੇ ਪ੍ਰਭੂ ਸਵਾਰੀ ਛੜੇ ਤੇਰ ਤੁਰੰਗ ਬਾਗ ਕਰ ਫੜੇ।
0: ਮਹਾਰਾਜ ਸੱਚੇ ਪਾਤਸ਼ਾਹ ਇਕੱਲੇ ਹੀ ਗਏ, ਕਿਸੇ ਨੂੰ ਪਰਿਵਾਰ ਦੇ ਮੈਂਬਰ ਨੂੰ ਨਾਲ ਹੀ ਲਿਆ ਕਿਸੇ ਨੂੰ, ਜਾਂ ਫੌਜਾਂ ਨਾਲ ਲੈ ਗਏ ਥੋੜੀਆਂ ਜਿਹੀਆਂ, ਇਕੱਲੇ ਹੀ ਗਏ ਹਨ।
1: ਮੰਜ਼ਲ ਦੂਰ ਕੀ ਕਰਤ ਸਿਦਾਰੇ ਗੈਰ ਵਿਖੇ ਦਿਨ ਅਲਪ ਵਿਚਾਰੇ।
0: ਉਸ ਵਕਤ ਸਤਿਗੁਰੂ ਮਹਾਰਾਜ ਦੂਰ ਦੀ ਮੰਜ਼ਲ ਕਰਦੇ ਹੋਏ ਪਹੁੰਚੇ, ਤੋ ਗ੍ਰਹਿਣ ਦਾ ਦਿਨ ਜਿਹੜਾ ਸੀ ਉਹ ਮਨ ਦੇ ਅੰਦਰ ਵਿਚਾਰਿਆ, ਉੱਥੇ ਜਾ ਕੇ, ਕਿਉਂਕਿ ਇਕੱਠ ਦੇਖਣਾ ਗੱਲ ਗ੍ਰਹਿਣ ਦੀ ਨਹੀਂ ਆ ਜੀ, ਇਹ ਨਹੀਂ ਵੀ ਗ੍ਰਹਿਣ ਲੱਗਿਆ ਤਾਂ ਗਏ ਨੇ। ਗੁਰੂ ਨਾਨਕ ਦੇਵ ਜੀ ਇਹੀ ਦੇਖਦੇ ਸੀ ਵੀ ਗ੍ਰਹਿਣ ਤੇ ਇਕੱਠੇ ਹੋਣਗੇ ਤਾਂ ਮਾੜਾ ਜਿਹਾ ਇਹਨਾਂ ਨੂੰ ਉਪਦੇਸ਼ ਹੋ ਸਕਦਾ, ਤਾਂ ਉਹ ਦਿਨਾਂ ਦੇ ਉੱਤੇ ਜਾਂਦੇ ਹੁੰਦੇ ਸਨ।
1: ਸਥਲ ਮੈਂ ਤੀਰਥ ਸਮੁਦਾਏ ਨਗਰ ਥਨੇਸਰ ਮੈਂ ਚੱਲ ਆਏ।
0: ਜਿੱਥੇ ਬਹੁਤ ਭਾਰੀ ਤੀਰਥ ਸੀ ਥਨੇਸਰ ਨਾਮੇ, ਜੋ ਤੀਰਥ ਹੈ ਹਿੰਦੂ ਮਤ ਵਿੱਚ, ਉਸ ਸਥਾਨ ਤੇ ਪਹੁੰਚੇ ਹਨ।
1: ਦੱਖਣ ਦਿਸ਼ ਮੈਂ ਤੀਰਥ ਮਹਾ ਡੇਰੇ ਹਿਤ ਚਾਤ ਬੇਤਾ।
0: ਉੱਥੇ ਜਾ ਕੇ ਡੇਰਾ ਲਾਇਆ,

0: Rajas. Mana? Andro maro sutyan waj. Rajas re mana? Aku inu. Rajas re mana? ਇੱਕ ਬੜਾ ਪਿਆਰਾ ਬਚਨ ਹੈ ਬਾਬਾ ਕਬੀਰ ਜੀ ਦਾ ਰਾਮ ਸਿਮਰ ਰਾਮ ਰਾਮ ਸਿਮਰ ਪਛਤਾਏ ਨਾ ਮਨ ਇਹਨੂੰ ਆਖੋ ਹਾਂ ਕਿ ਤੈਨੂੰ ਪਛਤਾਉਣਾ ਪੈਣਾ ਹੀ ਮੇਰਾ ਚੱਲਣਾ ਨੀ ਕੰਮ ਵੀ ਆਖੋ ਵਾਹਿਗੁਰੂ ਰਾਮ ਸਿਮਰ ਪਛਤਾਏਗਾ ਮਨ ਇਹਨੂੰ ਆਖੋ ਮਨਾ ਪਛਤਾਉਣਾ ਪੈਣਾ ਹੀ ਜੋ ਕੁਛ ਤੂੰ ਇਕੱਠਾ ਕਰ ਰੱਖਿਆ ਇੱਕ ਦਿਨ ਜਿੱਧਰ ਗਿਆਨ ਦੇ ਨੇਤਰ ਖੁੱਲਣ ਗਏ ਇਹ ਮਿੱਟੀ ਕੀ ਹੈ ਤੂੰ ਸੁਪਨੇ ਚ ਢੇਰੀਆਂ ਲਾ ਰਿਹਾ ਤੂੰ ਸੁਪਨੇ ਵਿੱਚ ਕੌਡੀ ਕੌਡੀ ਜੋੜ ਰਿਹਾ ਜੋ ਜੋੜ ਰਿਹਾ ਅੱਖ ਬੰਦ ਦਾ ਸੁਪਨਾ ਹੀ ਜਿੱਦਣ ਅੱਖ ਖੁੱਲੀ ਰੋਏਗਾ ਰਾਮ ਸਿਮਰ
1: ਪਛਤਾਏਗਾ
0: ਮਨ ਬੋਲੋ ਰਾਮ ਸਿਮਰ
1: ਮਨ
0: ਪਾਪੀ ਜੀਰਾ ਪਾਪੀ ਜੀਰਾ ਹਾਲ ਕਾਲ ਉੱਠ ਇੱਕ ਆਪ ਜੀ ਨਾਲ ਮੈਂ ਆਪਣੀਆਂ ਧੀਆਂ ਨਾਲ ਸਿੱਖਣ ਦਾ ਵਚਨ ਕੀਤਾ ਪਹਿਲੀ ਵਾਰ ਹੈ ਰਾਮ ਸਿਮਰ ਪਛਤਾਏਗਾ ਬਿੰਦੀ ਹੈ ਬਿੰਦੀ ਹੈ ਧਿਆਨ ਦੇ ਦੇਣਾ ਪਹਿਲੀ ਵਾਰ ਬਿੰਦੀ ਹੈ ਫਿਰ ਬਿੰਦੀ ਨਹੀਂ ਫਿਰ ਅੰਤ ਤੇ ਜਾ ਕੇ ਬਿੰਦੀ ਹੈ ਇਸ ਜਾਪ ਨੂੰ ਤੁਸੀਂ ਇਸ ਤਰ੍ਹਾਂ ਕਰਨਾ ਹੈ ਪਾਪੀ ਜੇਰਾ ਲੋਭ ਕਰਤ ਹੈ ਅੱਜ ਕੱਲ ਉੱਠ ਜਾਏਗਾ ਜਾਏਗਾ ਨਹੀਂ ਜਾਏਗਾ ਪਾਪੀ ਜੀਰਾ ਲੋਭ ਕਰਤ ਹੈ ਅੱਜ ਕੱਲ ਉੱਠ ਲਾਲਚ ਲਾਗੇ ਜਨਮ ਗਵਾਇਆ ਮਾਇਆ ਭਰਮ ਭੁਲਾਏਗਾ ਨੀ ਭੁਲਾਏਗਾ ਧਨ ਜੋਗਨ ਕਾ ਗਰਭ ਨਾ ਕੀਜੇ ਕਾਗਜ ਉਗੜ ਜਾਏਗਾ ਜਾ ਜਮ ਆਏ ਕੇਸ ਗਏ ਪਟਕੇ ਤਾਂ ਦਿਨ ਕਿਸ਼ਨਾ ਵਸਾਹੇਗਾ ਸਿਮਰਨ ਭਜਨ ਦਇਆ ਨੀ ਕੀਨੀ ਤੋ ਮੁਖ ਚੋਟਾਂ ਧਨ ਮਨਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਨੀ ਜਾਏਗਾ ਫਿਰ ਪਿਛਲੀ ਧੁੱਪ ਵਿਚ ਫੇਰ ਬਿੰਦੀ ਲਾਈ ਜਦੋਂ ਰੋਇਆ ਉਹਦੇ ਚਰਨਾਂ ਵਿਚ ਡਿੱਗ ਕੇ ਕੀ ਕਰਾਂ ਫਿਰ ਉਹਨੇ ਕਿਹਾ ਕਹਿ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਹੁਣ ਬਿੰਦੀ ਲਾਈ ਸਮਝ ਰਿਹਾ ਕਿ ਨਹੀਂ ਬਚਨ ਹੁਣ ਕੀ ਲਾਈ ਲੱਗ ਸਕਦਾ ਕਰਕੇ ਹੁਣ ਕੀ ਲਾਈ ਬਿੰਦੀ ਵਾਰ ਵਾਰ ਨੀ ਬੁਲਾਉਣੀ ਜਾਣੇਗਾ ਪਾਏਗਾ ਨੀ ਕਹਿਣਾ ਪਹਿਲੀ ਵਾਰ ਆਖਿਆ ਰਾਮ ਸਿਮਰ ਪਛਤਾਏਗਾ ਇੱਥੇ ਬਿੰਦੀ ਹੈ ਤੈਨੂੰ ਪਛਤਾਉਣਾ ਪੈਣਾ ਹੀ ਰੱਬ ਦੀ ਬੰਦੀ ਕਰ ਲਾ ਆਖੋ ਸਤਨਾਮ ਸ੍ਰੀ ਇਸ ਤੇ ਭਗਤ ਰਵਿਦਾਸ ਜੀ ਨੇ ਬੜੇ ਪਿਆਰੇ ਬਚਨ ਕੀਤੇ ਕਹਿੰਦੇ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਬੋਲੋ ਰਾਮ ਸਿਮਰ ਰਾਮ
1: ਸਿਮਰ
0: ਇਸ ਦੁਨੀਆਂ ਤੇ ਪਹਿਲਾ ਸਾਹਿਬ ਕਮਾਲ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਜਿਨ੍ਹਾਂ ਦਾ 300 ਸਾਲਾ ਗੁਰਗੱਦੀ ਦਿਵਸ ਆਪਾਂ ਕਹਿੰਦੇ ਕਿ ਅਸੀਂ ਮਨਾਉਣਾ ਹੈ ਆਖੋ ਵਾਹਿਗੁਰੂ ਜਿਹੜਾ ਤੁਹਾਨੂੰ ਇਹ ਨੀ ਕਹਿੰਦਾ ਕਿ ਮੇਰੇ ਉਹ ਚੇਲੇ ਹੋ ਧਿਆਨ ਦੇਣਾ ਜਰਾ ਕਾਗਰਤਾ ਬਖਸ਼ਿਓ ਤੁਹਾਨੂੰ ਚੇਲੇ ਨਹੀਂ ਕਹਿੰਦਾ ਤੁਹਾਨੂੰ ਆਪਣੇ ਸੇਵਕ ਨਹੀਂ ਕਹਿੰਦਾ ਬੜਾ ਪਿਆਰਾ ਸ਼ਬਦ ਵਰਤਦਾ ਗੁਰੂ ਗ੍ਰੰਥ ਸਾਹਿਬ ਕਿ ਤੁਸੀਂ ਮੇਰੇ ਚੇਲੇ ਨੇ ਤੁਸੀਂ ਮੇਰੇ ਸੇਵਕ ਨਹੀਂ ਤੁਸੀਂ ਮੇਰੇ ਭਰਾ ਜੇ ਆਖ ਵਾਹਿਗੁਰੂ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਭਾਈ ਵੀ ਭਰਾ ਬੋਲੋ ਜੀ ਤੁਹਾਨੂੰ ਭਰਾ ਬਣਾ ਕੇ ਗੁਰੂ ਗੋਦ ਵਿਚ ਬਾ ਕੇ ਗਲ ਨਾ ਲਾ ਕੇ ਕਹਿੰਦੇ ਮੇਰੇ ਭਰਾ ਰਾਮ ਦਾ ਸਿਮਰਨ ਕਰੋ ਰਾਮ ਨਾਮ ਸਿਮਰਨ ਬਿਨਾ ਬੋਲੋ ਰਾਮ ਨਾਮ
1: ਸਿਮਰਨ
0: ਫਿਰ ਆਪਣੀ ਸੁਰਤ ਨੂੰ ਵੀ ਸਮਝਾਓ ਰਾਮ ਨਾਮ ਸਿਮਰਨ ਬਿਨ ਬੂਟ ਤੇ ਅਧਕਾਈ ਬੂਟ ਤੇ ਬੜੇ ਡੁੱਬ ਗਏ ਬੜੇ ਡੁੱਬੇ ਲੋਕੀ ਪੂਰਾ ਦੇ ਪੂਰ ਖਪੇ ਜਿਨ੍ਹਾਂ ਸਿਮਰਨ ਨਾ ਕੀਤਾ ਜਿਨ੍ਹਾਂ ਸਿਮਰਨ ਨਹੀਂ ਨਾ ਕੀਤਾ। ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਹਿੰਦੇ ਨੇ ਇੱਕ ਨਹੀਂ ਡੁੱਬਿਆ, ਬੜੇ ਡੁੱਬੇ ਜੇ ਤਰਨਾ ਚਾਹੋ ਤੇ ਰੱਬ ਦੀ ਬੰਦਗੀ ਕਰੋ, ਸਿਮਰਨ ਕਰੋ, ਵਾਹਿਗੁਰੂ ਪਰਮੇਸ਼ਵਰ ਦੇ ਚਰਨਾਂ ਨਾਲ ਜੁੜੋ, ਅੰਮ੍ਰਿਤ ਵੇਲਾ ਸੰਭਾਲੋ। ਅੱਜ ਵਾਲੇ ਬਚਨ ਵਿਚ ਜੋ ਮੈਂ ਆਪ ਜੀ ਨਾਲ ਸਾਂਝ ਪਾਉਣ ਲੱਗਾ ਉਹ ਇਹ ਹੈ, ਰਾਮ ਸਿਮਰ ਪਛਤਾਏਗਾ ਮਨ, ਪਛਤਾਏਗਾ ਮਨ ਪਾਪੀ ਜੀਰਾ ਅਲੋਭ ਕਰਕੇ। ਕੋਈ ਗੱਲ ਨਹੀਂ, ਕਈ ਮੇਰੇ ਵੀਰ ਭਰਾਵਾਂ ਨੂੰ, ਬੱਚਿਆਂ ਨੂੰ, ਸਿੱਖਾਂ ਨੂੰ ਕਹੀਦਾ ਸਿਮਰਨ ਕਰ ਲੋ, ਕਹਿੰਦੇ ਚਾਰ ਦੌਲਤ ਕਮਾ ਲਈਏ ਫਿਰ ਕਰ ਲਾਂਗੇ। ਆਖੋ ਸਤਨਾਮ ਸ੍ਰੀ ਭਾਈ, ਫਿਰ ਬੋਲੋ ਸਤਨਾਮ ਸ੍ਰੀ। ਪੰਜਵੇਂ ਸਤਿਗੁਰੂ ਦਾ ਇੱਕ ਵਚਨ ਹੈ, ਕਰ ਕਰ ਥਾਕੇ ਵੱਡੇ ਵਡੇਰੇ ਤੇਰੇ, ਤੇਰੇ ਵੱਡੇ ਵਡੇਰੇ ਇਹ ਦੁਕਾਨਾਂ ਤੇ ਜਾਂਦੇ ਜਾਂਦੇ ਥੱਕ ਗਏ। ਉਹ ਵੀ ਸਵੇਰੇ ਟਿਫਨ ਚੁੱਕਦੇ ਸੀ, ਕਿੱਥੇ ਜਾਂਦੇ ਸੀ ਬੋਲੋ ਜੀ, ਟਿਫਨ ਚੁੱਕਦੇ ਸੀ ਕਿੱਥੇ ਜਾਂਦੇ ਸੀ, ਰੋਟੀ ਵਾਲਾ ਚੁੱਕ ਕੇ ਕਿੱਥੇ ਜਾਂਦੇ ਸੀ। ਅੱਜ ਤੂੰ ਕੀ ਕਰ ਰਹੇ, ਤੁਸੀਂ ਉਹ ਕੁਝ ਕਰ ਰਹੇ। ਉਹਨਾਂ ਨੂੰ ਵੀ ਜਦੋਂ ਕੋਈ ਉਹਨਾਂ ਦੀ ਜ਼ਿੰਦਗੀ ਚ ਆਵਾਜ਼ ਮਾਰ ਕੇ ਕਹਿੰਦਾ ਸੀ ਸਿਮਰਨ ਕਰ, ਕਹਿੰਦਾ ਦੋ ਚਾਰ ਦਿਨ ਪੈਸੇ ਕਮਾ ਲਈਏ ਫਿਰ ਕਰ ਲਾਂਗੇ, ਪਹਿਲਾਂ ਆਹ ਕੰਮ ਪੂਰਾ ਕਰ ਲਈਏ। ਮੈਂ ਕਮਾਲ ਦੇ ਵਚਨ ਪੜ੍ਹੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ, ਕਹਿੰਦੇ ਕਰ ਕਰ ਥੱਕ ਕੇ ਥੱਕ ਗਏ। ਬਜ਼ੁਰਗ ਵੇਖੋ ਥੱਕ ਜਾਂਦਾ, ਸਾਰਾ ਉਮਰ ਦੁਕਾਨਾਂ ਤੇ ਵਿਚਾਰਾ, ਸਾਈਕਲ ਤੇ, ਗੱਡੀਆਂ ਤੇ, ਸਕੂਟਰਾਂ ਤੇ ਜਾ ਕੇ ਕੀ ਹੋ ਜਾਂਦਾ ਹੈ, ਥੱਕ ਜਾਂਦਾ ਹੈ। ਕਰ ਕਰ ਥੱਕ ਕੇ ਵੱਡੇ ਵਡੇਰੇ, ਬੋਲੋ ਵੱਡੇ ਵੱਡੇ ਵਡੇਰਿਆਂ ਦਾ ਮਤਲਬ ਇੱਥੇ ਵੱਡੇ ਲੋਕ ਨੀ, ਤੇਰੇ ਵੱਡੇ ਵਡੇਰੇ ਥੱਕੇ ਅੱਗੇ ਕਰ ਕਰਕੇ। ਮਗਰ ਕਿਸੇ ਨੇ ਕਦੀ ਨੀ ਆਖਿਆ ਦੁਨੀਆਂ ਦੇ ਲੋਕੋ, ਜਿਹੜੇ ਕੰਮ ਚ ਮੈਂ ਪਿਆ ਸਾਂ ਮੈਂ ਪੂਰਾ ਕਰ ਲਿਆ, ਅਧੂਰੇ ਹੀ ਰੋ ਕੇ ਚਲੇ ਗਏ, ਨਹੀਂ ਪੂਰਾ ਨੀ ਕਰ ਸਕਿਆ। ਆਖੋ ਵਾਹਿਗੁਰੂ
1: ਵਾਹਿਗੁਰੂ।
0: ਕਰ ਕਰ ਥਾਕੇ ਵੱਡੇ ਵਡੇਰੇ, ਕਿਨਹੀ ਨਾ ਕੀਏ ਕਾਜ ਮਾਇਆ ਪੂਰੇ, ਕਿਨਹੀ ਨਾ ਕੀਏ ਕਾਜ ਮਾਇਆ
1: ਪੂਰੇ।
0: ਇਹ ਮਾਇਆ ਦਾ ਕੰਮ ਕਿਸੇ ਨੇ ਪੂਰਾ ਨੀ ਕੀਤਾ। ਜਿਹਦੇ ਕੋਲ ਦਸ ਨੇ ਉਹ ਕਹਿੰਦਾ ਵੀਹ, ਜਿਹਦੇ ਕੋਲ ਵੀਹ ਨੇ ਉਹ ਕਹਿੰਦਾ ਤੀਹ, ਜਿਹਦੇ ਕੋਲ ਤੀਹ ਨੇ ਉਹ ਕਹਿੰਦਾ ਚਾਲੀ। ਇਹ ਥੋੜ ਅੱਗੇ ਵਧਦੀ ਗਈ ਵਧਦੀ ਗਈ ਵਧਦੀ ਗਈ। ਗੁਰੂ ਸਾਹਿਬ ਕਹਿੰਦੇ ਤੈਨੂੰ ਪਛਤਾਉਣਾ ਪਾਪੀ ਜੀਰਾ, ਲੋਭ ਕਰਤ ਹੈ ਅੱਜ ਕੱਲ, ਅੱਜ ਜਾਂ ਕੱਲ। ਆ ਮੇਰਾ ਪਰਿਵਾਰ ਇੱਥੇ ਬੜੇ ਪਿਆਰ ਵਾਲੇ ਵਿੱਚ ਬੈਠੇ ਹੋਣੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਦੀ ਦਿੱਲੀ ਰਿਸ਼ਤੇਦਾਰੀ ਹੈ, ਆਖੋ ਵਾਹਿਗੁਰੂ
1: ਵਾਹਿਗੁਰੂ।
0: ਬੜੀਆਂ ਬਖਸ਼ੀਆਂ ਰੂਹਾਂ ਨੇ। ਮੈਂ 26 ਜਨਵਰੀ ਨੂੰ ਦਿੱਲੀ ਕਥਾ ਕਰਨ ਗਿਆ, ਆਖੋ ਵਾਹਿਗੁਰੂ
1: ਵਾਹਿਗੁਰੂ।
0: ਰਾਤ ਨੂੰ ਕਥਾ ਸੁਣੀ ਉੱਥੇ ਪਰਿਵਾਰ ਨੇ, 11 ਵਜੇ ਉੱਠ ਕੇ ਮੈਨੂੰ ਮਿਲਣ ਆਏ, ਆਖੋ ਵਾਹਿਗੁਰੂ
1: ਵਾਹਿਗੁਰੂ।
0: ਤੇ 11 ਵਜੇ ਇਤਰਾ ਬੈਠੇ ਬਚਨ ਚੱਲਣ ਡਿਆ, ਪ੍ਰਸ਼ਾਦਾ ਛਕਦਿਆਂ ਮੈਨੂੰ ਕਹਿੰਦੇ ਟੈਲੀਫੋਨ ਆ ਗਿਆ, ਜਰਾ ਸੁਣ ਲਈਏ। 26 ਜਨਵਰੀ ਨੂੰ ਨਵੀਂ ਕਾਰ ਬੱਚਿਆਂ ਨੇ ਲਈ, ਧਿਆਨ ਦੇਣਾ ਜਰਾ। ਅੱਜ ਕੱਲ ਉੱਠ, ਪਤਾ ਨੀ ਕਿਹਦੇ ਵੇਲੇ ਕਦੋਂ ਕਿਤੇ ਪਰਮੇਸ਼ਵਰ ਦੇ ਭੇਜੇ ਦੂਤ ਸੰਬਤ ਸਾਹਾ ਲਿਖਿਆ, ਸਾਹੇ ਲਿਖੇ ਨਾ ਚੱਲਣੀ ਨੀ ਭੋਲੀਏ, ਜਿਹੜੀ ਸਾਹੇ ਚਿੱਠੀ ਲਿਖੀ ਆ ਉਹਦੀ ਡੇਟ ਨੀ ਉਹ ਬਦਲੀ ਜਾਣੀ। ਆਖੋ ਵਾਹਿਗੁਰੂ ਬੋਲਣ ਦੀ ਕੋਸ਼ਿਸ਼ ਕਰੋ ਗੁਰਸਿੱਖੋ ਪਿਆਰਿਓ, ਜਿਹੜੀ ਸਾਰੇ ਚਿੱਠੀ ਦੇ ਉੱਤੇ ਡੇਟ ਲਿਖੀ ਆ ਨਾ ਕਿ ਤੈਨੂੰ ਉਹਨੇ ਲੈਣ ਆਉਣਾ ਈ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਬੋਲੋ ਜਿੰਦੂ ਕੂ
1: ਸਮਝਾਏ,
0: ਜਿੰਦ ਨੂੰ ਸਮਝਾਓ ਮੇਰੀ ਉਹ ਭੈਣੋ ਬੱਚਿਓ ਗੁਰਸਿੱਖੋ, ਜਿੱਦਣ ਦੀ ਉਹ ਚਿੱਠੀ ਲਿਖੀ ਆ ਉਦੋਂ ਆ ਹੀ ਜਾਣਾ ਈ ਮਲਕਲ ਮੌਤ ਜਾਂ ਆਪਸੀ, ਸਭ ਦਰਵਾਜ਼ੇ ਭਾਵੇਂ ਕਿੱਡੇ ਵੱਡੇ ਹੋਸਪਿਟਲ ਦੀਆਂ ਚਿੜਕਣੀਆਂ ਲਾ ਕੇ ਅੰਦਰ ਟੀਕਿਆਂ ਆਕਸੀਜਨਾਂ ਚ ਬੰਦ ਹੋ ਜੀ, ਉਹਨੇ ਲੈ ਜਾਣਾ। ਤਿਆਰ ਰਹੀ ਅੱਜ ਕੱਲ ਉੱਠ। ਮੈਂ ਬਚਨ ਸੁਣਾਉਣ ਲੱਗਾ ਸਰ 20 ਤਰੀਕ ਨੂੰ, ਮੈਂ ਪੁੱਛਿਆ, ਮੈਂ ਕਿਹਾ ਤਾਕਾ ਨੀ ਆਇਆ ਜੇ ਕਥਾ ਸੁਣਨ, ਆਖੋ ਵਾਹਿਗੁਰੂ। ਗੱਜ ਕੇ ਆਪਣੇ ਬੱਚਿਆਂ ਦੇ ਭੱਲੇ ਲਈ ਆਖੋ ਵਾਹਿਗੁਰੂ। ਕਹਿੰਦਾ ਜੀ ਉਹ ਨਵੀਂ ਕਾਰ ਲਈ ਸੀ ਕਰਨਾਲ ਹਵੇਲੀ ਤੇ ਰੋਟੀ ਖਾਣ ਗਏ, ਕਰਨਾਲ ਹਵੇਲੀ ਤੇ ਰੋਟੀ ਖਾਣ ਗਏ ਨਵੀਂ ਏਜੰਟ ਕਾਰ ਲਈ। ਬਸ 11 ਵਜੇ ਫੋਨ ਆਇਆ, ਤੁਹਾਡੇ ਬੱਚੇ ਜਿਹੜੇ ਗਏ ਸੀ ਕਰਨਾਲ ਹਵੇਲੀ ਉਹਨਾਂ ਦਾ ਐਕਸੀਡੈਂਟ ਹੋ ਗਿਆ। ਕੀ ਹੋਇਆ, ਕਾਰ ਬੱਸ ਵਿਚ ਵੱਜੀ ਹੈ, ਤੁਹਾਡੇ ਬੱਚੇ ਦੀ ਮੌਤ ਹੋ ਗਈ। ਪਤਾ ਨੀ ਕਿਹੜੇ ਵੇਲੇ ਆ ਜਾਣੇ। ਨਰ ਚਾਹਤ ਕਛ ਔਰ, ਨਰ ਚਾਹਤ ਕਛ ਅਸੀਂ ਹੋਰ ਕੁਝ ਕਰ ਰਹੇ, ਅਸੀਂ ਹੋਰ ਕੁਝ ਸੋਚ ਰਹੇ, ਵੱਡਾ ਘਰ ਬਣਾ ਲਈਏ। ਨਰ ਚਾਹਤ ਕਛ ਤੇ ਔਰੇ ਕੀ ਜਿੱਦੋ ਤਰੇ ਉਹ ਠਗੌਰ, ਨਾਨਕ ਪਾਸੀ ਗੱਲ ਨਾਨਕ ਪਤਾ ਨੀ ਕਿਹੜੇ ਵੇਲੇ ਕੀ ਹੋਣਾ। ਇਸ ਘੜੀ ਦਾ ਕਿਸੇ ਨੂੰ ਕੋਈ ਪਤਾ ਨਹੀਂ। ਅੱਜ ਮੇਰਾ ਬਾਪੂ ਤੁਹਾਨੂੰ ਆਵਾਜ਼ਾਂ ਮਾਰ ਰਿਹਾ, ਰਾਮ ਸਿਮਰ ਪਛਤਾਏਗਾ ਮਨ, ਪਾਪੀ ਜੀਰਾ ਲੋਭ ਕਰਤ ਹੈ ਆਜ ਕਾਲ ਉੱਠ
1: ਜਾਏਗਾ।
0: ਤੇ ਅੱਗੇ ਪਤਾ ਲਾਲਚ ਲਾਗੇ ਜਨਮ ਗਵਾਇਆ। ਆ ਕਈ ਵਾਰ ਤੁਸੀਂ ਪੜਿਆ ਲਾਲਚ ਵਿਚ ਲੱਗ ਕੇ ਤੂੰ ਜੋ ਵਾ ਕੇ ਚੱਲਿਆ ਉਹ ਬੜਾ ਕੀਮਤੀ ਅੱਖ ਵਾਹਿਗੁਰੂ, ਜੋ ਕਮਾ ਰਿਹਾ ਉਹ ਕੁਛ ਵੀ ਨਹੀਂ, ਜੋ ਗਵਾ ਰਿਹਾ ਉਹ ਬਹੁਤ ਕੀਮਤੀ ਅੱਖ ਸਤਨਾਮ, ਜੋ ਗਵਾ ਰਿਹਾ ਬੇਕੀਮਤੀ ਸਵਾਸ ਨੇ ਅੱਖ ਵਾਹਿਗੁਰੂ, ਜੋ ਗਵਾ ਰਿਹਾ ਉਹ ਬਹੁਤ ਕੀਮਤੀ ਹੈ। ਤੈਨੂੰ ਪਤਾ ਨੀ ਲੱਗ ਰਿਹਾ ਕੌਡੀ ਬਦਲੇ ਵਾਜ ਕੱਟ ਕਰਦੇ ਹੋ ਸਿੱਖੋ ਆਖੋ ਵਾਹਿਗੁਰੂ, ਕੌਡੀ ਬਦਲੇ ਤਿਆਗੇ ਰਤਨ, ਆਹ ਕੌਡੀ ਬਦਲੇ ਕੋਈ ਵਪਾਰੀ ਵੇਖੇ ਦੇ ਜੇਬ ਚ ਕੌਡੀਆਂ ਪਾਵੇ ਤੇ ਸੁੱਟੇ ਜੇਬ ਦੇ ਵਿਚੋਂ ਹੀਰੇ। ਅਸੀਂ ਸਾਰੇ ਉਹ ਬਚਿਓ ਗੁਰਸਿੱਖੋ ਚੇਤੇ ਕਰੋ, ਅਸੀਂ ਉਹ ਵਪਾਰੀ ਨੇ ਜਿਹੜੇ ਅੰਦਰੋਂ ਤਾਂ ਹੀਰਿਆਂ ਰੂਪੀ ਸਵਾਸ ਖਰਚ ਰਹੇ ਤੇ ਇਕੱਠੀਆਂ ਕਰ ਰਹੇ ਕੌਡੀਆਂ। ਆਖੋ ਵਾਹਿਗੁਰੂ, ਕੌਡੀ ਬਦਲੇ ਤਿਆਗੈ
1: ਰਤਨ,
0: ਛੋੜ ਜਾਏ ਵਾਹੂ ਕੋ ਯਤਨ, ਛੋੜ ਜਾਏ
1: ਵਾਹੂ ਕੋ ਯਤਨ,
0: ਸੁਖਨੀ ਪੜਦੇ ਜੋ ਛੱਡਣਾ ਸੋ
1: ਅਸਥਿਰ ਕਰ ਮਾਨੇ,
0: ਅਸਥਿਰ ਕਰ ਮਾਨੇ। ਗੁਰੂ ਸਾਹਿਬ ਕਹਿੰਦੇ ਤੂੰ ਲਾਲਚ ਵਿਚ ਪੈ ਕੇ ਆਪਣਾ ਜਨਮ ਗਵਾ ਰਿਹਾ। ਆ ਰੋਜ ਪੜਦੀਆਂ ਨੇਤਨੇਮ ਕਰਨ ਵਾਲੀਆਂ ਰੂਹਾਂ ਜੀਓ ਮੈੜੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈੜੇ, ਅੱਗੇ ਪੜੋ ਤਾਂ ਸਹੀ ਕੀ ਗਵਾ ਚੱਲੇ। ਦੋ ਚਾਰ ਪੰਜ ਆਨੇ ਨੀ ਤੁਸੀਂ ਹਾਰੇ ਮੇਰੇ ਬੱਚਿਓ, ਗੁਰਸਿੱਖੋ ਪਿਆਰਿਓ ਬਾਬੇ ਨਾਨਕ ਦੇ ਭਗਤੋ ਸੰਤੋ, ਤੁਸੀਂ ਦੋ ਚਾਰ ਪੰਜ ਆਨੇ ਨੀ ਹਾਰੇ, ਤੁਸੀਂ ਮਕਾਨ ਦਾਤੇ ਨੀ ਲਾਇਆ, ਤੁਸੀਂ ਆਪਣੀ ਕਾਰ ਦਾਤੇ ਨੀ ਲਾਈ, ਤੁਸੀਂ ਆਪਣੇ ਸੋਨੇ ਦੇ ਕੜੇ ਨੂੰ ਦਾਤੇ ਨੀ ਲਾਇਆ, ਤੁਸੀਂ ਆਪਣੀ ਜੇਬ ਚੋ ਨੋਟਾਂ ਨੂੰ ਦਾਤੇ ਨੀ ਲਾਇਆ, ਜਨਮ ਦਾਤੇ ਲਾਤਾ ਜਨਮ। ਆਖੋ ਵਾਹਿਗੁਰੂ, ਕੀ ਲਾਤਾ ਜੀ ਇਹਨੀ ਜਨਮ, ਜੂਏ ਹਾਰਿਆ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ, ਇਹ ਤ੍ਰਿਸ਼ਨਾ ਦੇ ਵੱਡੇ ਰੋਗ ਦੇ ਵਿਚ ਇੱਕੋ ਹੀ ਚੀਜ਼ ਭੁੱਲ ਗਈ ਮਰਨਾ। ਮੈਂ ਮਰ ਜਾਣਾ ਇੱਕ ਦਿਨ, ਮੈਂ ਚਲੇ ਜਾਣਾ ਇੱਥੋਂ ਇੱਕ ਦਿਨ, ਮੈਂ ਇੱਥੇ ਇੱਕ ਰਾਤ ਦਾ ਪ੍ਰਾਹੁਣਾ ਆਇਆ, ਮੈਂ ਇੱਥੋਂ ਤੁਰ ਜਾਣਾ ਹੈ। ਇੰਨੀ ਅਗਿਆਨਤਾ, ਇੰਨੀ ਅਗਿਆਨਤਾ ਘਰ ਘਰ ਗਈ। ਮੇਰੇ ਸਾਹਿਬ ਕਹਿੰਦੇ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਨ ਮਨੋ ਵਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ। ਕਿਸੇ ਨੂੰ ਕਹਿ ਕੇ ਵੇਖ ਲੋ ਨਾਮ ਜਪਣਾ, ਆ ਕਰੋੜਾਂ ਦੁਨੀਆਂ ਬਾਜ਼ਾਰਾਂ ਦੇ ਬਾਜ਼ਾਰ ਭਰੇ ਫਿਰਦੇ, ਜਿਨ੍ਹਾਂ ਦੇ ਮੂੰਹ ਚੋਂ ਕਦੀ ਨੀ ਨਿਕਲਦਾ ਸਤਨਾਮ, ਮੂੰਹ ਚ ਪਾਨ ਪਾ ਗਏ, ਬੀੜੀਆਂ ਮੂੰਹ ਵਿਚ ਪਾਈਆਂ, ਸ਼ਰਾਬ ਦੀਆਂ ਗਲਾਸੀਆਂ ਵਿਚ ਪੈ ਗਈਆਂ, ਜਿਹਾ ਮਨੁੱਖਾ ਜਨਮ ਮਿਲਿਆ ਤੇਰਾ ਨਾਮ ਮਿਲਿਆ। ਸਭ ਕਹਿੰਦੇ ਤਿੰਨੀ ਜਨਮ ਜੂਏ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਨ ਵਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਹਿ ਜੋ। ਅੱਗੇ ਬੜਾ ਪਿਆਰਾ ਵਚਨ ਹੈ, ਕਹਿ ਨਾਨਕ ਜਨ ਸੱਚ ਤਜਿਆ ਤਜਿਆ ਤਜਿਆ ਮੀਨ ਦੱਸੋ ਜੀ ਛੱਡਤਾ, ਜਿਨ੍ਹਾਂ ਆਪਣੇ ਜੀਵਨ ਵਿਚੋਂ ਸੱਚੇ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਤਾਂ ਛੱਡਤਾ। ਕਈ ਲੋਕੀ ਜਿਹੜੇ ਨਿਤਨੇਮ ਕਰਦੇ ਹੀ ਨੀ, ਜਿਹੜੇ ਚੰਗੇ ਚੰਗੇ ਗਾਤਰਿਆਂ ਵਾਲੇ ਗੁਰੂ ਕੇ ਸਿੱਖ ਨੇ ਉਹਨਾਂ ਨੂੰ ਵੀ ਪੁੱਛੀਦਾ ਨਿਤਨੇਮ ਕਰਦੇ ਹੋ, ਕਹਿੰਦੇ ਨਹੀਂ ਕੀ ਕਰੋਗੇ। ਜਿਹੜੇ ਚੰਗੇ ਚੰਗੇ ਵੇਖਣ ਵਾਲੇ ਸੱਤ ਸਰੂਪ ਇਨਸਾਨ ਲੱਗਦੇ ਨੇ ਉਹਨਾਂ ਨੂੰ ਪੁੱਛੋ ਅੰਮ੍ਰਿਤ ਵੇਲੇ ਉੱਠਦੇ, ਕਹਿੰਦੇ ਨਹੀਂ ਕੀ ਕਰੋਗੇ। ਕਹਿ ਨਾਨਕ ਜਿਨ ਸੱਚ ਤਜਿਆ, ਜਿਨ੍ਹਾਂ ਨੇ ਸੱਚ ਛੱਡ ਦਿੱਤਾ ਤੇ ਕੂੜ ਸੰਸਾਰ ਨਾਲ ਜੁੜ ਗਏ, ਸੰਸਾਰ ਨੂੰ ਖੁਸ਼ ਕਰੋ ਉਹਨਾਂ ਦੀ ਗੱਲ ਕਰਦੇ ਆ। ਬਾਪੂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਪਿਤਾ ਜੀ ਕਹਿੰਦੇ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਤੇਰੀ ਜਨਮ ਜੂਏ। ਬੋਲੋ ਨਾ ਜੀ ਕੀ ਹਾਰ ਗਿਆ, ਜਨਮ ਜੂਏ ਹਾਰਿਆ। ਫਿਰ ਅੱਜ ਬਾਪੂ ਕਹਿੰਦਾ ਨਾ ਜਨਮ ਜੂਏ ਚ ਹਾਰ ਲਾਲ ਚ ਲਾਗੇ, ਜਨਮ ਗਵਾਇਆ ਮਾਇਆ ਭਰਮ। ਜੇ ਤੂੰ ਚਾਰ ਦਵੜੀਆਂ ਜੋੜ ਵੀ ਲਈਆਂ ਤੇ ਧਨ ਜੋਬਨ ਕਾ ਗਰਭ ਨਾ ਕੀਜੈ। ਬੋਲੋ ਧਨ ਜੋਬਨ ਕਾ। ਇਹ ਇਤਨਾ ਹੀ ਜਿਤਨਾ ਕਾਗਜ਼ਾਂ ਦਾ ਬਹੁਤ ਵੱਡਾ ਢੇਰ ਲੱਗ ਜਾਏ ਤੇ ਉਹ ਕਾਗਜ਼ਾਂ ਦੇ ਢੇਰ ਦੇ ਉੱਤੇ ਮੀਂਹ ਪੈ ਜਾਏ ਕਿਸੇ ਕੰਮ ਰਹਿੰਦੇ? ਕਾਗਜ਼ ਜਿਉਂ ਗੜ ਜਾਏਗਾ ਨੀ ਜਾਏਗਾ। ਇਹ ਤੇਰਾ ਇੱਕ ਇੱਕ ਜੋੜਿਆ ਪੈਸਾ ਕਾਗਜ਼ ਜਿਉਂ ਗੜ
2: ਜਾਏਗਾ,
0: ਤੇਰੇ ਨਾਲ ਜਾਣ ਵਾਲੀ ਕੋਈ ਚੀਜ਼ ਨੀ। ਮੈਂ ਇੱਕ ਬਾਣੀ ਵਿੱਚੋਂ ਬਚਨ ਪੜਿਆ, ਗੁਰੂ ਕੇ ਸਿੱਖੋ ਆਪਣੇ ਬੱਚਿਆਂ ਦੇ ਭਲੇ ਲਈ ਆਖੋ ਵਾਹਿਗੁਰੂ, ਆਪਣੇ ਸਰੀਰਾਂ ਦੇ ਭਲੇ ਲਈ ਆਖੋ ਵਾਹਿਗੁਰੂ। ਬਚਨ ਪੜਿਆ ਜੈਸੇ ਕਾਗਜ਼ ਕੇ ਭਾਰ ਮੂਸਾ ਟੁੱਟ ਦੁਆਬ। ਸਮਝਣ ਦੀ ਕੋਸ਼ਿਸ਼ ਕਰਿਓ, ਜੈਸੇ ਕਾਗਜ਼ ਕੇ ਚੌਂਕੜੀ ਮਾਰ ਲੋ, ਜੈਸੇ ਕਾਗਜ਼ ਕੇ ਭਾਰ ਮੂਸਾ, ਮੂਸਾ ਮੀਨ ਚੂਹਾ, ਕਹਿੰਦੇ ਕਾਗਜ਼ਾਂ ਦੇ ਪਹਾੜਾਂ ਦੇ ਪਹਾੜ ਪਏ ਤੇ ਰਾਤ ਦਿਨ ਕੁਤਰ ਕੁਤਰ ਕੁਤਰ ਕੁਤਰ ਕੁਤਰ ਕੁਤਰ ਕੁਤਰ ਕਰਦਾ ਚੂਹਾ ਕੁਤਰੀ ਜਾਂਦਾ। ਕੀ ਕਰੀ ਜਾਂਦਾ ਚੂਹਾ? ਵੇਖੇ ਜੈਸੇ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵਤ, ਚੂਹਾ ਰਾਤ ਦਿਨ ਕੁਤਰ ਕੁਤਰ ਕੁਤਰ ਕਰਕੇ ਕੁਤਰੀ ਜਾਂਦਾ ਹੈ। ਮਗਰ ਆਪਣੀ ਵੱਲੋਂ ਉਹ ਕੀ ਕਹਿ ਰਿਹਾ? ਮੈਂ ਕਿਸੇ ਕੰਮ ਲੱਗਾ। ਆਖੋ ਵਾਹਿਗੁਰੂ। ਇਸੇ ਤਰ੍ਹਾਂ ਅਸੀਂ ਰੋਜ਼ ਸਵੇਰੇ ਦੁਕਾਨ ਤੇ ਚਲੇ ਗਏ ਰਾਤ ਨੂੰ ਆ ਗਏ, ਸਵੇਰੇ ਨੌਕਰੀ ਤੇ ਚਲੇ ਗਏ ਰਾਤ ਨੂੰ ਆ ਗਏ, ਅਸੀਂ ਕੀ ਕਹਿੰਦੇ? ਅਸੀਂ ਕੀ ਲੱਗੇ ਆ? ਕੰਮ ਲੱਗੇ। ਜਿਤਨਾ ਕਾਗਜ਼ਾਂ ਦੇ ਪਹਾੜਾਂ ਦੇ ਪਹਾੜ ਚੂਹਾ ਕੁਤਰ ਕੁਤਰ ਕੇ ਗਵਾਈ ਜਾਂਦਾ ਹੈ, ਇਤਨਾ ਹੀ ਇਨਸਾਨ ਆਪਣੇ ਸਵਾਸਾਂ ਦੀ ਪੂੰਜੀ ਕੁਤਰੀ ਜਾਂਦਾ ਹੈ। ਜੈਸੇ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵਤ, ਕਾਮ ਨਹੀਂ ਗਵਾਰੀ। ਉਸ ਗਵਾਰ ਨੂੰ ਇਹ ਨੀ ਵਿਚਾਰੇ ਨੂੰ ਪਤਾ ਕਿ ਮੈਂ ਇੰਨੇ ਸੁੰਦਰ ਕਾਗਜ਼ ਕੁਤਰ ਕੁਤਰ ਕੇ ਰੱਖੀ ਜਾਂਦਾ। ਸਾਨੂੰ ਵੀ ਕੋਈ ਗਿਆਨ ਨਹੀਂ, ਅਸੀਂ 24,000 ਸਵਾਸ ਰੋਜ਼ ਦੇ ਕੁਤਰੇ ਨੇ ਜਿਨ੍ਹਾਂ ਦਾ ਫਾਇਦਾ ਹੀ ਕੋਈ ਨੀ, ਕੁਦਰਤ ਕਰ ਕਰਕੇ, ਫਾਲਤੂ ਗੱਲਾਂ ਕਰ ਕਰਕੇ, ਪਾਣੀ ਬਲੋ ਬਲੋ ਕੇ, ਜਿਨ੍ਹਾਂ ਗੱਲਾਂ ਵਿੱਚੋਂ ਕੁਝ ਨੀ ਨਿਕਲਣਾ। ਬਾਦਲ ਜੀ ਤੂੰ ਕਰ, ਰਮਿੰਦਰ ਸਿੰਘ ਤੂੰ ਕੀ ਲੈਣਾ? ਤੂੰ ਆਪਣੀ ਬਾਜੀ ਬਾਰੇ ਵੇਖ, ਕਿਤੇ ਤੇਰੀ ਜਨਮ ਜੂਏ ਕਿਤੇ ਤੂੰ ਨਾ ਹਾਰ ਜਮੀ। ਤੂੰ ਆਪਣੀ ਬਾਜੀ ਵੱਲ ਵੇਖ, ਤੂੰ ਕੀ ਕਰ ਰਿਹਾ ਹੈ? ਤੂੰ ਆਪਣੇ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਤੇ ਕੈਮਰਾ ਮਾਰ, ਆਖੋ ਵਾਹਿਗੁਰੂ। ਸੰਤ ਆਦਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਸ਼ ਕਹਿੰਦੇ ਬੰਦੇ ਨੂੰ ਆਪਣੀ ਰੋਜ਼ ਦੀ ਮੂਵੀ ਬਣਾਉਣੀ ਚਾਹੀਦੀ। ਮੈਂ ਕੀ ਕਰ ਰਿਹਾ? ਆਖੋ ਵਾਹਿਗੁਰੂ। ਆਖਰ ਮੈਂ ਕਿੰਨੇ ਵਜੇ ਉੱਠ ਰਿਹਾ, ਮੈਂ ਕੀ ਬੋਲ ਰਿਹਾ, ਮੈਂ ਕੀ ਕਰ ਰਿਹਾ? ਤੇ ਫਿਰ ਉਸ ਮੂਵੀ ਨੂੰ ਚੰਗੀ ਤਰ੍ਹਾਂ ਵੇਖ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਪਦੇਸ਼ ਨਾਲ ਬਣਾਉਣਾ ਚਾਹੀਦਾ ਹੈ। ਕਿਤੇ ਮੈਂ ਪੁੱਠੇ ਰਾਤ ਨਹੀਂ ਪੈ ਗਿਆ, ਮੈਂ ਗਵਾਉਣ ਤਾਂ ਨਹੀਂ ਲੱਗ ਗਿਆ। ਕੋਈ ਕਮਾਈ ਵਾਲਾ ਬਚਨ ਚੱਲ ਰਿਹਾ? ਸਾਹਿਬ ਕਹਿੰਦੇ ਲਾਲਚ ਲਾਗੇ ਜਨਮ ਗਵਾਏ, ਮਾਇਆ ਭਰਮ ਭਲਾਏਗਾ। ਜੇ ਮਾਇਆ ਦੇ ਭਰਮ ਚ ਪੈ ਕੇ ਚਾਰ ਦਵੜੀਆਂ ਜੋੜ ਵੀ ਲਈਆਂ, ਤੂੰ ਆਪਣੀਆਂ ਅਲਮਾਰੀਆਂ ਭਰ ਲਈਆਂ, ਬੈਂਕ ਭਰ ਲਏ, ਇਹ ਧਨ ਤੇ ਜੋਬਨ ਦੋ ਚੀਜ਼ਾਂ, ਧਨ ਜੋਬਨ ਇਹਨਾਂ ਦਾ ਗਰਭ ਨਾ ਕੀਜੇ, ਇਹ ਕਾਗਜ਼ ਜਿਉਂ ਗਲ ਜਾਏਗਾ। ਅੱਗੇ ਆਖਿਆ ਜਾ ਜਮ ਆਏ, ਜਾ ਬੋਲੋ ਨਾ ਜੀ ਸਾਰੇ, ਜਾ ਇੱਕ ਦਿਨ ਕਿੰਨੇ ਆਉਣਾ ਹੈ? ਜਮਾ ਨੇ ਆਉਣਾ, ਜਮਾ ਨੇ ਆਉਣਾ ਹੈ ਹਰ ਜੀਵ ਨੂੰ ਲੈਣ। ਆਖੋ ਵਾਹਿਗੁਰੂ। ਜਾ ਜਮ ਆਏ ਕੇਸ ਗਹਿ ਫੜਕੇ, ਫੜ ਕੇ ਕੇਸਾਂ ਤੋਂ ਤੈਨੂੰ ਪਟਕਾ ਕੇ ਉਹਨਾਂ ਨੇ ਫੜ ਕੇ ਲੈ ਜਾਣਾ ਹੈ। ਤੇ ਤੂੰ ਹੱਥ ਜੁੜ ਜੁੜ ਕੇ ਆਖੀ ਇੱਕ ਰਾਤ ਛੱਡ ਜਾਓ, ਤਾਂ ਦਿਨ ਕਿਸ਼ਨਾ ਵਸਾਹੇਗਾ। ਇੱਕ ਦਿਨ ਦੀ ਤੈਨੂੰ ਮੁਹਲਤ ਨੀ ਉਹ ਮਿਲਣੀ ਜਿੱਦਣ ਉਹ ਲੈਣ ਆ ਗਏ। ਆਖੋ ਸਤਨਾਮ ਸ੍ਰੀ। ਤੇ ਕਿਸੇ ਨੇ ਆਖਿਆ ਮੈਂ ਆਪਣੇ ਕੇਸ ਛਡਾ ਲੂ ਉਹਨਾਂ ਕੋਲੋਂ, ਮੇਰੇ ਚ ਜ਼ੋਰ ਬੜਾ, ਮੈਂ ਬੜਾ ਘਿਓ ਖਾਦਾ, ਮੇਰੇ 7 ਭਰਾ ਛਡਾ ਲੈਣਗੇ ਮੈਨੂੰ। ਤੇ ਉੱਥੇ ਲਿਖਿਆ ਉਨ ਤਕੜੇ ਪਾਏ ਹਾਥ, ਬੋਲ ਉਨ ਤਕੜੇ ਪਾਏ, ਬੜੇ ਤਕੜੇ ਹੱਥਾਂ ਨਾਲ ਉਹਨਾਂ ਫੜਿਆ, ਤੈਨੂੰ ਛੱਡਣਾ ਨੀ ਉਹਨਾਂ, ਲੈ ਜਾਣਾ ਹੈ। ਤਾਂ ਦਿਨ ਕਿਸ਼ਨਾ ਵਸਾਹੇਗਾ, ਸਿਮਰਨ ਆ ਚੀਜ਼ਾਂ ਦੋ ਕੀਤੀਆਂ, ਨਾ ਸਿਮਰਨ ਕੀਤਾ ਨਾ ਭਜਨ ਕੀਤਾ, ਸਿਮਰਨ ਭਜਨ ਦਇਆ ਨੀ ਕੀਤੀ। ਇਹ ਤਿੰਨ ਚੀਜ਼ਾਂ ਤੈਨੂੰ ਭੁੱਲੀਆਂ ਰਹੀਆਂ, ਇੱਕੋ ਕੰਮ ਤੇ ਲੱਗਾ ਰਿਹਾ। ਇੱਕ ਭਜਨ ਬੜਾ ਪਿਆਰਾ ਗੁਰਬਾਣੀ ਵਿੱਚ ਆਖੋ ਸਤਨਾਮ ਸ੍ਰੀ ਜਿਹਨਾਂ ਬਜ਼ੁਰਗਾਂ ਨੂੰ ਪਤਾ ਹੁਣ ਤੇ ਤੇਲੀਆਂ ਦੁਕਾਨਾਂ ਰਹੀਆਂ ਨੀ, ਉਹਨੂੰ ਕੋਲੂ ਕਹਿੰਦੇ ਸੀ, ਕੋਲੂ ਆਖੋ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਵਿੱਚ ਐਸਾ ਭਜਨ ਲਿਖਿਆ ਜਿਹੜਾ ਬੰਦਾ ਭਰਮ ਚ ਪੈ ਗਿਆ ਉਹ ਤੇਲੀ ਸੰਧਾ ਬਲਦ ਕਰ, ਉਹ ਤੇਲੀ ਤੇਲੀ ਦੀ ਦੁਕਾਨ ਹੁੰਦੀ ਸੀ, ਉਹਦੇ ਮਸ਼ੀਨਾਂ ਨਾਲ ਤੇਲ ਨਿਕਲਦੇ, ਕੋਲੂ ਹੁੰਦੇ ਸੀ ਕੋਲੂ, ਉਹਨਾਂ ਦੇ ਉੱਤੇ ਬਲਦ ਜੁੱਤੇ ਆਉਂਦੇ ਸੀ, ਬਲਦ ਬਜ਼ੁਰਗਾਂ ਨੂੰ ਪਤਾ ਬਲਦ ਜੁੱਤੇ ਜਾਂਦੇ ਸੀ, ਤੇ ਉਹਨਾਂ ਬਲਦਾਂ ਦੀਆਂ ਅੱਖਾਂ ਦੇ ਉੱਤੇ ਪੱਟੀ ਦਿੱਤੀ ਸੀ, ਉਹਨੂੰ ਖੋਬੇ ਕਹਿੰਦੇ ਸੀ, ਖੋਬੇ ਪੱਟੀ। ਤੇ ਤੇਲੀ ਦੇ ਬਲਦ ਨੂੰ ਵਿਚਾਰੇ ਨੂੰ ਸਵੇਰੇ ਡੰਡੇ ਨਾਲ ਹਿੱਕ ਦਿੱਤਾ ਜਾਂਦਾ ਸੀ, ਉਹ ਵਿਚਾਰਾ ਸਾਰਾ ਦਿਨ ਤੁਰਿਆ, ਸਾਰਾ ਦਿਨ ਤੁਰਿਆ, ਸਾਰਾ ਦਿਨ ਤੁਰਿਆ, ਸੋਚਦਾ ਸੀ ਮੈਂ ਪਤਾ ਨੀ ਕਿੰਨੀ ਯਾਤਰਾ ਕਰ ਲਈ, ਆਖੋ ਵਾਹਿਗੁਰੂ, ਪਤਾ ਨੀ ਮੈਂ ਕਿੱਥੇ ਪਹੁੰਚ ਗਿਆ। ਮਗਰ ਰਾਤ ਨੂੰ ਜਦੋਂ ਅੱਖਾਂ ਤੋਂ ਪੱਟੀ ਖੁੱਲਦੀ ਉੱਥੇ ਖਲੋਤਾ ਸੀ। ਅਸੀਂ ਕਹਿੰਦੇ ਅਸੀਂ ਪਤਾ ਨੀ ਕੀ ਕਮਾ ਲਿਆ, ਕੀ ਕਮਾ ਲਿਆ, ਨੰਗੇ ਹੱਥ ਆਏ ਆ, ਜਦੋਂ ਅੱਖਾਂ ਦੀ ਪੱਟੀ ਖੁੱਲੂਗੀ ਨੰਗੇ ਹੱਥੀ ਆਵਾਂਗੇ। ਕਦੀ ਜਾਗੋ, ਗੁਰੂ ਕੇ ਸਿੱਖੋ, ਸਿਮਰਨ ਭਜਨ ਦਇਆ ਨੀ ਕੀਤੀ, ਦੋ ਮੁੱਖ ਇੱਧਰ ਵੇਖੋ, ਤਵ ਮੁੱਖ ਚੋਟਾਂ ਮਾਰ ਖਾਣੀ ਪੈਣੀ, ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੋਣ, ਅੱਗੇ ਜੈ ਸਿਆਪ ਸਨ ਚੋਟਾਂ ਖਾਸੀ ਕੌਣ। ਬਾਬਾ ਕਬੀਰ ਕਹਿੰਦਾ ਇੱਕ ਨਾ ਦੇ ਕੋਲ ਤੇ ਇੰਨੀ ਕਮਾਈ ਆ ਕਿ ਉਹਨਾਂ ਕੋਲ ਬਹੁਤ ਸਾਰਾ ਆਟਾ ਜਮਾਂ ਕਰ ਲਿਆ ਉਹਨਾਂ, ਮਗਰ ਇਹਨਾਂ ਇੱਕਨਾਂ ਦੇ ਕੋਲ ਇਹੋ ਜਿਹੇ ਨੇ ਜਿਹਨਾਂ ਕੋਲ ਰਤੀ ਭਰ ਲੂਣ ਜਿਹੀ ਚੀਜ਼ ਨੀ। ਮਗਰ ਇਹ ਤੇ ਪਤਾ ਲੱਗਣਾ ਨਾ, ਆਹ ਜਿਹੜੇ ਲੋਕੀ 2-4-5-10 ਕਰੋੜ ਰੁਪਇਆ ਜੋੜ ਕੇ ਤੇ ਇਸ ਤਰ੍ਹਾਂ ਤੁਰਦੇ ਫਿਰਦੇ, ਮੈਂ ਬਹੁਤ ਕਮਾ ਲਿਆ। ਸਾਹਿਬ ਕਹਿੰਦੇ ਅੱਗੇ ਗਏ ਸਿਆਪ ਸਨ, ਅੱਗੇ ਗਿਆ ਪਤਾ ਲੱਗਣਾ ਹੈ ਫਿਰ ਚੋਟਾਂ ਖਾਸੀ ਕਿਹਨੂੰ ਮਾਰ ਪੈਂਦੀ, ਰੁਪਇਆਂ ਵਾਲਿਆਂ ਨੂੰ ਪੈਂਦੀ ਕਿ ਸਿਮਰਨ ਵਾਲਿਆਂ ਨੂੰ ਪੈਂਦੀ। ਸਿਮਰਨ ਵਾਲੇ ਤਵਰੀ ਨੇ, ਕਿੰਨੀ ਇਨਾਮ ਤੇ ਆਇਆ, ਨਾਨਕ ਤੇ ਮੁਖ ਨਾਨਕ ਜਿਨਕੋ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ, ਨਾਨਕ ਜਿਨਕੋ ਤਿਨਕਾ ਲੇਖਾ, ਜਿਨ੍ਹਾਂ ਪਰਮੇਸ਼ਵਰ ਦਾ ਨਾਮ ਜਪਿਆ ਇੱਕ ਵਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ, ਜਿਨ੍ਹਾਂ ਨੰਦ ਹਰੋ ਕਹਾ ਉਹ ਦਾਰਦ ਦੁਸ਼ਟ ਦੁੱਖ ਤੇ ਰਹਾ। ਗੁਰੂ ਕੇ ਸਿੱਖੋ ਆਓ, ਬਹੁਤਾ ਲੰਮਾ ਨਾ ਲੈ ਜਾਵਾਂ, ਮੇਰੇ ਕਹਿੰਦੇ ਸਿਮਰਨ ਭਜਨ ਦਇਆ ਨੀ ਕਿੰਨੀ, ਦੋ ਮੁਖ ਚੋਟਾ ਖਾਏਗਾ ਧਰਮਰ ਆਏ ਜਬ ਲੇਖਾ ਮੰਗੇ। ਬੋਲੋ ਧਰਮਰ ਆਏ, ਫਿਰ ਬੋਲੋ ਜੀ ਧਰਮਰ ਆਏ ਜਬ, ਜਿੱਦਾਂ ਧਰਮਰ ਆਜ ਤੇਰੇ ਕੋਲੋਂ ਲੇਖਾ ਮੰਗੂਗਾ, ਇੱਕ ਇੱਕ ਦਿਨ ਦਾ, ਇੱਕ ਇੱਕ ਘੜੀ ਦਾ। ਮੈਂ ਕੀ ਕਿਹਾ, ਇੱਕ ਇੱਕ ਦਿਨ ਦਾ, ਇੱਕ ਇੱਕ ਸਵਾਸ ਦਾ ਲੇਖਾ ਮੰਗੂ ਤੇਰੇ ਕੋਲੋਂ, ਦੱਸਣਾ ਕਿਹੜਾ ਮੂੰਹ ਨਿੱਕੇ ਜਾਏਗਾ, ਜਿਹੜਾ ਰਾਤੀ ਪਾਰਟੀ ਵਿੱਚ ਸੀ ਉਹ ਮੂੰਹ, ਜਿੱਥੇ ਝੂਠਾ ਰੰਗ ਬਣਿਆ ਸੀ ਉਹ ਮੂੰਹ, ਉਹ ਮੂੰਹ ਜਿਹੜਾ ਰਾਤੀ ਗੁਮਨਾਮ ਗਲੀ ਵਿੱਚ ਸ਼ਰਾਬ ਪੀ ਕੇ ਡਿੱਗਾ ਸੈ, ਉਹ ਮੂੰਹ ਲੈ ਕੇ ਜਾਏਗਾ, ਉਹ ਮੂੰਹ ਲੈ ਕੇ ਜਾਏਗਾ ਜਿਹੜਾ ਦੁਕਾਨ ਤੇ ਝੂਠ ਬੋਲ ਰਿਹਾ। ਇਹਨਾਂ ਸਾਰਿਆਂ ਮੂੰਹਾਂ ਦੇ ਵਿੱਚੋਂ ਤੈਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਿਆ ਮੁੱਖ ਲੈ ਕੇ, ਬੋਲੋ ਨਾ ਕਿਆ, ਕਿਆ ਦਾ ਮਤਲਬ ਕਿਹੜਾ। ਜਦੋਂ ਆਪਾਂ ਕਰੀਏ ਤੇ ਕੋਈ ਗਲਤੀ ਹੋ ਜਾਏ ਤੇ ਆਪਾਂ ਕਹਿੰਦੇ ਆਪਣੇ ਪਿਓ ਦੇ ਮੱਥੇ ਲੱਗ ਜਾਂਦੇ, ਕਿਹੜਾ ਮੂੰਹ ਲਿਖੇ ਜਾ। ਆਖਰ ਤੁਸੀਂ ਤੇ ਮੈਂ ਇੱਕ ਦਿਨ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਜਾਣਾ ਹੈ, ਵਾਹਿਗੁਰੂ ਇਹਦੇ ਸਾਹਮਣੇ ਜਾਣਾ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੇ। ਬੋਲੋ ਗੁਰੂ ਗੋਬਿੰਦ ਸਿੰਘ, ਮੈਂ ਆਪ ਜੀ ਨੂੰ ਬੇਨਤੀ ਕਰਦਾ, ਹਰ ਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ। ਬੋਲੋ ਹਰ ਦੋ, ਜਿਹੜਾ ਤੁਸੀਂ ਕਹਿੰਦੇ ਨਾ ਸਰਗੁਣ ਆਪ ਨਿਰਗੁਣ ਵੀ ਹੋਈ ਕਲਾ ਧਾਰਜਨ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ, ਇਹ ਜਿਹੜੇ ਤੁਸੀਂ ਦੋ ਸਰੂਪ ਉਹਦੇ ਨਿਰੂਪਣ ਕਰਦੇ ਹੋ ਨਾ, ਨਿਰਗੁਣ ਤੇ ਸਰਗੁਣ, ਇਹ ਦੋਵੇਂ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨੇ, ਦੋ ਜਹਾਨ ਦਾ ਮਾਲਕ ਨੇ ਗੁਰੂ ਗੋਬਿੰਦ ਸਿੰਘ। ਗੁਰੂ ਕੇ ਸਿੱਖੋ, ਜਦੋਂ ਜੀਵ ਆਤਮਾ ਨੇ ਜਾਣਾ ਹੈ, ਇਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਪੱਥੇ ਲੱਗਣਾ ਹੈ, ਤਿਆਰੀ ਰੱਖੋ। ਜਦੋਂ ਧਰਮ ਰਾਏ ਤੁਹਾਨੂੰ ਫੜ ਕੇ ਲੇਖਾ ਲੈ ਕੇ, ਜੇ ਕਦੀ ਥੋੜੀ ਬਹੁਤ ਗੱਲ ਚੱਲ ਪਈ ਤੇ ਕਿਹੜਾ ਮੂੰਹ ਲੈ ਕੇ ਜਾਏਗਾ, ਆਹ ਜਿਹੜਾ ਮੂੰਹ ਜਿਹਦੇ ਨਾਲ 24 ਘੰਟੇ ਝੂਠ, ਆਖੋ ਵਾਹਿਗੁਰੂ। ਗੁਰੂ ਕੇ ਸਿੱਖੋ, ਮੈਂ ਆਪ ਜੀ ਨੂੰ ਬੇਨਤੀ ਕਰਾਂ, ਮਨ ਵਿੱਚ ਸੋਚਿਓ ਨਾ, ਹੱਥ ਜੋੜ ਕੇ ਬੇਨਤੀ ਕਰ, ਕੋਈ ਇਹੋ ਜਿਹਾ ਮੂੰਹ ਲੱਭੋ ਜਿਹੜਾ ਰੱਬ ਕੋਲ ਲੈ ਕੇ ਜਾਓ। ਕੋਈ ਇਹੋ ਜਿਹਾ ਚਿਹਰਾ ਆਪਣੇ ਅੰਦਰ ਆਤਮਾ ਦੇ ਸ਼ੀਸ਼ੇ ਵਿੱਚ ਵੇਖੋ ਜਿਹੜੇ ਮੂੰਹ ਨੂੰ ਵੇਖ ਕੇ ਮੇਰਾ ਸਤਿਗੁਰੂ ਇਤਨਾ ਬਾਹਾਂ ਕਰਕੇ ਆਖੇ ਆ ਜਾ ਮੇਰੇ ਗੱਲ ਨਾਲ ਲੱਗ ਜਾ। ਮੈਂ ਸੱਚ ਜਾਣਿਆ ਕੁਰੈ ਧੀਏ ਨੂੰ ਗੁਰੂ ਆਪਣੇ ਮੱਥੇ ਨੀ ਲਾਉਂਦਾ, ਧਰੇ ਕੇਸ ਪਹੁਲ ਬਿਨ ਭੇਖੀ, ਮੂੜਾ ਸਿੱਖ ਪਾਪੀ ਤਿਆਗੇ ਭੇਖ, ਮੇਰਾ ਦਰਸ਼ਨ ਨਹੀਂ ਦਿਸ। ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰਸਿੱਖਾ ਜੇ ਤੂੰ ਰਹਿਤ ਵਿੱਚ ਪੱਕਾ ਨਹੀਂ ਤੇ ਕਿਤੇ ਭੁੱਲ ਕੇ ਵੀ ਨਾ ਸੋਚੀ ਤੂੰ ਮੇਰੇ ਮੱਥੇ ਲੱਗ ਜਾਏਗਾ, ਮੈਂ ਕਦੀ ਦਰਸ਼ਨ ਦੇ ਦੂੰਗਾ, ਮੈਂ ਕਦੀ ਤੇਰੇ ਮੱਥੇ ਨੀ ਲੱਗੂਗਾ ਜੇ ਤੂੰ ਰਹਿਤ ਵਿੱਚ ਨਾ ਪੱਕਾ ਹੋਇਆ। ਧਰਮ ਦਾ ਇਹ ਜਬ ਲੇਖਾ ਮੰਗੇ ਫਿਰ ਕਿਆ ਮੁੱਖ ਲੈ ਕੇ ਕਿਹੜਾ ਮੂੰਹ ਲਿਖੇ ਜਾਏਗਾ। ਕਈ ਤੇਰੇ ਮੂੰਹ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਂਪੁਰਸ਼ ਕਹਿੰਦੇ ਵੇਖ ਪਿਆਰਿਆ ਜਦੋਂ ਤੂੰ ਕੱਲਾ ਕਦੀ ਬਾਜ਼ਾਰ ਚ ਤੁਰਦਾ ਹੈ ਤੇਰਾ ਮੂੰਹ ਹੋਰ ਹੁੰਦਾ ਹੈ, ਜਦੋਂ ਲੋਕਾਂ ਦੀ ਭੀੜ ਚ ਤੁਰਦਾ ਹੋਰ ਹੁੰਦਾ ਹੈ, ਜਦੋਂ ਕੱਲਾ ਬਾਥਰੂਮ ਵਿੱਚ ਖਲੋ ਕੇ ਪੱਗ ਬੰਨਦਾ ਉਦੋਂ ਮੂੰਹ ਹੋਰ ਹੁੰਦਾ ਹੈ, ਜਦੋਂ ਸੱਜਣਾ ਮਿੱਤਰਾਂ ਵਿੱਚ ਹੁੰਦਾ ਹੈ ਉਦੋਂ ਮੂੰਹ ਦਾ ਫਰੇਸ ਹੋਰ ਹੁੰਦਾ ਹੈ, ਜਦੋਂ ਨੌਂ ਨਾਲ ਗੱਲਾਂ ਕਰਦਾ ਉਦੋਂ ਹੋਰ ਹੁੰਦਾ ਹੈ, ਜਦੋਂ ਧੀ ਨਾਲ ਗੱਲਾਂ ਕਰਦਾ ਉਦੋਂ ਹੋਰ ਹੁੰਦਾ ਹੈ, ਜਦੋਂ ਦੁਕਾਨ ਤੇ ਘੱਟ ਤੋਲਦਾ ਉਦੋਂ ਹੋਰ ਹੁੰਦਾ ਹੈ, ਜਦੋਂ ਗੁਰਦੁਆਰੇ ਚੌਂਕੜਾ ਮਾਰ ਕੇ ਬਹਿੰਦਾ ਉਦੋਂ ਹੈ ਨਾ। ਵੱਖਰੇ ਵੱਖਰੇ ਇਹਦੇ ਚਿਹਰੇ, ਇਹਦੇ ਕਿੰਨੇ ਚਿਹਰੇ ਨੇ। ਗੁਰੂ ਸਾਹਿਬ ਕਹਿ ਰਹੇ ਕੋਈ ਲੱਭ ਇਹੋ ਜਿਹਾ ਚਿਹਰਾ ਜਿਹੜਾ ਗੁਰੂ ਕੋਲ ਲੈ ਕੇ ਜਾਣਾ ਹੈ। ਧਰਮ ਰਾਏ ਜਬ ਪ੍ਰਮੁੱਖ ਲੈ ਕੇ, ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਪਿਤਾ ਜੀ ਦਾ ਬਚਨ ਹੈ, ਫਿਰ ਜੀਵ ਆਤਮਾ ਡਿੱਗ ਕੇ ਉਹਨਾਂ ਤੇ ਕਹਿੰਦੀ ਮੈਂ ਤਾਂ ਅਣਜਾਣਾ ਹੈ ਤੂੰ ਸਮਰੱਥ ਵੱਡਾ ਮੇਰੀ ਮੱਤ, ਤੂੰ ਸਮਰੱਥ ਵੱਡਾ ਵਾਹਿਗੁਰੂ ਏ ਮੈਂ ਥੋੜੀ ਮੱਤ ਦਾ ਮਾਲਕ ਹਾਂ, ਤੂੰ ਮੈਨੂੰ ਦੱਸ ਮੈਂ ਕਿਹੜਾ ਮੂੰਹ ਲੈ ਕੇ ਜਾਵਾਂ। ਤੇ ਫਿਰ ਮੇਰੇ ਸਤਿਗੁਰੂ ਕਹਿੰਦੇ ਆ ਜਿੱਥੇ ਹੁਣ ਬੈਠਾ ਹੈ ਨਾ, ਤੇ ਮੂੰਹ ਚੋਂ ਕਹਿਣ ਡਿਆ ਵਾਹਿਗੁਰੂ। ਹੁਣ ਤੇ ਕਿਸੇ ਦੀ ਚੁਗਲੀ ਨੀ ਨਾ ਹੋ ਰਹੀ, ਆਖੋ ਵਾਹਿਗੁਰੂ। ਹੁਣ ਤੇ ਕਿਸੇ ਦੀ ਨਿੰਦਿਆ ਨੀ ਹੋ ਰਹੀ, ਇੱਥੇ ਬੈਠਾ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਸਤਿ ਸਤ ਮੂੰਹ ਚੋਂ ਨਿਕਲਦਾ ਹੈ। ਇਹਨਾਂ ਨੇ ਇਹ ਮੂੰਹ ਲੈ ਕੇ ਮੁੜ ਜਾਏਗਾ। ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਾਰੇ, ਇਹ ਮੂੰਹ ਤੈਨੂੰ ਤਾਰ ਦਊਗਾ ਜੇ ਤੂੰ ਸਦਾ ਲਈ ਕਈ ਤਰ੍ਹਾਂ ਦਾ ਮੂੰਹ ਬਣਾ ਲੈ। ਦੁਕਾਨ ਤੇ ਵੀ ਨਵ ਨਾਲ ਗੱਲ ਕਰਨ ਲੱਗਾ ਵੀ ਇਸ ਤਰ੍ਹਾਂ ਦਾ ਰਵੇ, ਸੱਸ ਨਾਲ ਗੱਲ ਕਰਨ ਲੱਗਾ ਇਸ ਤਰ੍ਹਾਂ ਦਾ ਰਵੇ, ਧੀ ਨਾਲ ਗੱਲ ਕਰਨ ਲੱਗਾ ਇਸ ਤਰ੍ਹਾਂ ਦਾ ਰਵੇ, ਮਾੜੇ ਨਾਲ ਗੱਲ ਕਰਨ ਲੱਗਾ ਇੱਕ ਤਰ੍ਹਾਂ ਦਾ ਰਵੇ, ਵੱਡੇ ਨਾਲ ਗੱਲ ਕਰਨ ਲੱਗਾ ਇਸ ਤਰ੍ਹਾਂ ਦਾ ਰਵੇ, ਤੇ ਸੱਚ ਜਾਣ ਇਹ ਮੂੰਹ ਤੈਨੂੰ ਦਰਗਾਹ ਵਿੱਚ ਛਡਾ ਦੂਗਾ। ਨਾਨਕ ਤੇ ਮੁਖ ਤੂੰ ਕੱਲਾ ਹੀ ਨੀ ਛੁੱਟੇਗਾ, ਤੇਰੇ ਸੰਗੀ ਸਾਥੀ ਵੀ ਮੇਰੇ, ਹਰ ਕਾ ਨਾਮ ਹਿਰਦੇ ਨਿਤ ਧਿਆਈ ਸੰਗੀ ਸਾਥੀ, ਸਾਰੇ ਸੰਗੀ ਸਾਥੀਆਂ ਨੂੰ ਵੀ ਤਰਾ ਲੈਂਦਾ। ਆਓ ਜਪੀਏ, ਮੇਰਾ ਸਤਿਗੁਰੂ ਸਾਨੂੰ ਇਹੋ ਜਿਹਾ ਮੁਖੜਾ ਬਖਸ਼ਦੇ ਜਿਹੜੇ ਮੂੰਹ ਦੇ ਨਾਲ ਲੋਕ ਤੇ ਸੁਖੀਏ ਤੇ ਪਰਲੋਕ ਸਹਿਲਣ ਦੇ ਜਿਹੜੇ ਮੂੰਹ ਦੇ ਨਾਲ ਛੁਟਕਾਰਾ ਹੁੰਦਾ ਹੈ। ਮੇਰੇ ਸਤਿਗੁਰੂ ਰਹਿਮਤ ਕਰ ਤੁਹਾਡੇ ਉੱਤੇ ਤੇ ਮੇਰੇ ਉੱਤੇ, ਆਪਣਾ ਮਸਤਕ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਤੇ ਮੇਰੀ ਧੀਓ ਰੱਖੋ, ਗੁਰਸਿੱਖੋ ਰੱਖੋ, ਸਾਰੇ ਜਪੀਏ ਵਾਹਿਗੁਰੂ।

0: ਸਾਹਿਬ ਦਾ ਅੰਮ੍ਰਿਤ ਵਜਨ ਹੈ ਅਖ ਵਾਹਿਗੁਰੂ ਬਿਨ ਹਰ ਸਿਮਰਨ ਸੁਖ ਨਹੀਂ ਪਾਇਆ, ਬਿਨ ਹਰ ਸਿਮਰਨ
1: ਸੁਖ ਨਹੀਂ ਪਾਇਆ।
0: ਅੱਜ ਤੱਕ ਕਿਸੇ ਨੇ ਦੁਨੀਆ ਸਿਮਰਨ ਤੋਂ ਬਿਨਾਂ ਸੁਖ ਨਹੀਂ। ਇੱਕ ਸਿਮਰਨ ਹੈ ਜਿਹੜਾ ਜ਼ਿੰਦਗੀ ਚ ਆ ਜਾਏ ਤੇ ਕਦੀ ਇਨਸਾਨ ਨੂੰ ਝੂਰਨਾ ਨੀ ਪੀਂਦਾ। ਅੱਖ ਵਾਹਿਗੁਰੂ ਬੜੇ ਬੜੇ ਮਾਇਆਧਾਰੀ ਝੂਰਦੇ, ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੋ ਵਿਆਪੇ
1: ਚਿੰਤਾ ਲੋਕ
0: ਸਭ ਚਿੰਤਾਵਾਨ ਨੇ ਚਿੰਤਤ ਹੀ
2: ਦੀਸੇ ਸਭ ਕੋ
0: ਦੀਸੇ ਸਭ ਕੋ। ਕਿਸੇ ਦਾ ਚਿਹਰਾ ਪੜੋ, ਇਸ ਵੱਡੇ ਦੀ ਕਾਰ ਵਿਚ ਸਫ਼ਰ ਕਰਿਓ, ਅੱਗੇ ਵੇਖ ਕੇ ਅੱਖ
1: ਵਾਹਿਗੁਰੂ।
0: ਇੱਕ ਡਰਾਈਵਰ ਕਿਸੇ ਦਾ ਹੋਵੇ ਉਹ ਹੋਕੇ ਨਹੀਂ ਲੈਂਦਾ ਆਖੋ ਸਤਨਾਮ ਸਿੰਘ। 2200-2300 ਰੁਪਏ ਦੀ ਨੌਕਰੀ ਕਰਦਾ ਉਹ ਹੋਕੇ ਨਹੀਂ ਲੈਂਦਾ, ਮਗਰ ਜਿੱਦਣ ਮਾਲਕ ਕਾਰ ਚਲਾਉਂਦਾ ਬੜੇ ਹੋਕੇ ਲੈਂਦਾ। ਚਿੰਤਤ ਹੀ ਦੀਸੇ ਸਭ ਕੋਏ, ਬੋਲੋ ਚਿੰਤਤ ਹੀ ਅੰਤ ਦਾ ਪਤਾ ਲੱਗਾ ਕਿ ਸਾਰੀ ਦੁਨੀਆ ਚਿੰਤਾ ਚ। ਫਿਰ ਪੁੱਛਿਆ ਸਾਹਿਬਾ ਦੱਸ ਨਾ ਚਿੰਤਾ ਤੋਂ ਰਹਿਤ ਕਿਤਨਾ ਹੋਏਗਾ, ਕਹਿੰਦੇ ਚਿੰਤਤ ਹੀ ਦੀਸੇ ਸਭ ਕੋਏ ਜੇਤੇ ਏਕ ਤਹੀ ਸੁਖ ਹੋਏ। ਜੇ ਇੱਕ ਨੂੰ ਚੇਤੇ ਕਰ ਲਈਏ ਸੁਖੀ ਹੋ ਜਾਏ, ਚਿੰਤਾ ਤੋਂ ਰਹਿਤ ਹੋ ਜਾਏਗਾ। ਇਹ ਤੁਹਾਡੇ ਅੱਗੇ ਥਾਲ ਵਿਚ ਤਿੰਨ ਵਸਤੂ ਰੱਖ ਦਿੱਤੀਆਂ ਗੁਰੂ ਨੇ, ਆਖੋ ਵਾਹਿਗੁਰੂ। ਹੁਣ ਤੁਸੀਂ ਕਿੰਨਾ ਚੁੱਕਦੇ ਹੋ ਗੁਰੂ ਕੇ ਸਿੱਖੋ ਕਿ ਇੱਕ ਕਰਮ ਕਾਂਡ ਵਾਂਗ ਰੋਜ਼ ਆਉਣਾ ਤੇ ਜਾਣਾ ਬਣਾਉਣਾ ਹੋਂ ਵਿਚ ਆਇਆ। ਇਹ ਤਰ੍ਹਾਂ ਦੇ ਗੇੜੇ ਕੱਟਣ ਨੂੰ ਆਖੋ ਵਾਹਿਗੁਰੂ। ਉਹਦੇ ਇੱਕ ਸਿੱਖ ਦੇ ਘਰ ਪੁੱਤ ਹੋਇਆ, ਆਖੋ ਵਾਹਿਗੁਰੂ। ਤੇ ਚੰਡੀਗੜ੍ਹ ਇਹਦਾ ਜੀ ਪੁੱਤਰ ਹੋਇਆ ਤੇ ਲਾਗੇ ਵਾਲੇ ਨੇ ਆਖਿਆ ਬੜਾ ਪੁੱਠਾ ਤੇਰੇ ਤੇ, 23 ਸਾਲੀ ਰੱਬ ਨੇ ਤੈਨੂੰ ਪੁੱਤ ਦਿੱਤਾ ਤਿੰਨਾਂ ਕੁੜੀਆਂ ਤੋਂ। ਤੇ ਪਤਾ ਕੀ ਕਹਿੰਦਾ ਮੁਸ਼ਕ ਫੇਰ ਕੇ, ਕਹਿੰਦਾ ਦਿੰਦਾ ਵੀ ਕਿਉਂ ਨਾ, 40 ਦਿਨ ਨੰਗੇ ਪੈਰੀ ਗੁਰਦੁਆਰੇ ਗਿਆ, ਹਾਂ ਵਿੱਚ ਦਿੱਤਾ। ਜੇ ਰੱਬ ਨੇ ਦੇ ਵੀ ਦਿੱਤਾ ਪਹਿਲਾਂ ਤੇ ਗੋਲਕ ਵਿਚ ਜੋ ਪਾਇਆ ਆਉਂਦਾ ਰਿਹਾ ਉਹ ਵੀ ਹੋਮੇ ਅਕਾਊਂਟ ਕਰਦਾ ਰਿਹਾ। ਮੇਰੇ ਜਿੰਡਾ ਵੀ ਕੋਈ ਮਹਾਨ ਆ, ਇੰਨੇ ਠੰਡ ਚ ਤੈਨੂੰ ਕੋਈ ਨੀ ਮਿਲਣ ਆਉਂਦਾ, ਵੇਖਲਾ ਮੈਂ ਆਉਂਦਾ। ਆਖੋ ਵਾਹਿਗੁਰੂ। ਸਾਹਿਬ ਕਹਿੰਦੇ ਨੇ ਚੇਤੇ ਏਕ ਤਹੀ ਸੁਖ ਹੋਏ, ਬਿਨ ਹਰ ਸਿਮਰਨ ਸੁਖ ਨਹੀਂ ਪਾਇਆ। ਆਨ ਰੰਗ ਫਿੱਕੇ ਸਭ ਮਾਇਆ, ਆਨ ਰੰਗ ਫਿੱਕੇ। ਫਿਰ ਬਚਨ ਹੋਰ ਲਿਖਿਆ ਹੈ ਸਿਮਰਤ ਸ਼ਾਸਤਰ ਵੇਦ ਵਿਚਾਰੇ, ਬੋਲੋ ਸਿਮਰਤ। ਅੱਗੇ ਬਚਨ ਬੜਾ ਕਹਿਣਾ, ਕਹਿੰਦੇ ਮਹਾਂਪੁਰਖਨ ਇਉਂ ਗਿਆ। ਇਹ ਕਿੰਨੇ ਗੱਲ ਆਖੀ ਹੈ ਕਿ ਸਿਮਰਤ ਸ਼ਾਸਤਰ ਵੇਦਾਂ ਦੀ ਵਿਚਾਰ ਕੀਤੀ, ਕਿੰਨੇ ਕਿਹਾ? ਇਹ ਮਹਾਂਪੁਰਖ ਜਿਹੜੇ ਸਿਮਰਨ ਬੰਦਗੀ ਵਾਲੀਆਂ ਰੂਹਾਂ ਹੋਈਆਂ, ਗੁਰਸਿੱਖ ਰੂਹਾਂ ਸਵਾਸ ਸਵਾਸ ਜਪਣ ਵਾਲੀਆਂ ਹੋਈਆਂ, ਉਹਨਾਂ ਨੇ ਇਹ ਬਚਨ ਆਪਣੀ ਜ਼ਿੰਦਗੀ ਚ ਕਿਤਾਬਾਂ ਚ ਲਿਖੇ ਨੇ, ਕੈਸਟਾਂ ਵਿਚ ਭਰੇ ਨੇ, ਜੀਵਨ ਵਿਚ ਦੱਸ ਗਏ ਨੇ ਸਿੱਖਾਂ ਨੂੰ ਕਿ ਸਿਮਰਤ ਸ਼ਾਸਤਰ ਵੇਦ ਵਿਚਾਰੇ ਮਹਾਂਪੁਰਖਨ ਇਉਂ ਕਿਹਾ। ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਬਿਨ ਹਰ ਭਜਨ ਨਹੀਂ ਨਿਸ ਤਾਰਾ ਸੁਖ ਨਾ ਕਿਨੋ ਗੁਜ਼ਰਿਆ, ਸੁਖ ਇੱਕ ਭਗਤੀ ਤੋਂ ਬਿਨਾਂ ਕਿਸੇ ਨੇ ਸੁਖ ਨਹੀਂ ਪਾਇਆ। ਰੋਜ ਪੜਦੇ ਹੋ ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ, ਇੱਕ ਪਰਮੇਸ਼ਵਰ ਦਾ ਸਿਮਰਨ ਆ ਕਰਨ ਲੱਗ ਪਈ ਏ। ਮੈਂ ਜਨਮ ਨਾ ਮਰਨ ਸੋਗ ਨਾ ਹਰਖਾ, ਤੈ ਜਨਮ ਮਰਨ ਸੋਗ ਨਾ ਹਰਖਾ। ਕਮਾਲ ਦੀ ਗੱਲ ਆ ਜੀ, ਆਖਰੋ ਜਗ੍ਹਾ ਕਿੱਥੇ ਪ੍ਰਾਪਤ ਹੁੰਦੀ, ਆਖਰੋ ਅਵਸਥਾ ਕਦੋਂ ਪ੍ਰਾਪਤ ਹੁੰਦੀ ਆ, ਜਿੱਥੇ ਜੰਮਣ ਮਰਨ ਨਹੀਂ ਰਹਿੰਦਾ, ਜਿੱਥੇ ਖੁਸ਼ੀ ਕਮੀ ਨਹੀਂ ਹੁੰਦੀ। ਤੇ ਕਹਿੰਦੇ ਸੱਚ ਨਾਮ ਕੀ ਅੰਮ੍ਰਿਤ ਵਰਖਾ, ਜਿਨ੍ਹਾਂ ਦੇ ਜੀਵਨ ਸੱਚੇ ਨਾਮ ਦੀ ਅੰਮ੍ਰਿਤ ਵਰਖਾ ਹੁੰਦੀ, ਉਹਨਾਂ ਵਿਚ ਜੰਮਣ ਮਰਨ ਮੁੱਕਦਾ ਹੈ, ਉਹਨਾਂ ਚ ਖੁਸ਼ੀ ਕਮੀ ਖਤਮ ਹੋ ਜਾਂਦੀ, ਉੱਥੇ ਇੱਕ ਰਸ ਅਵਸਥਾ ਪ੍ਰਾਪਤ ਹੁੰਦੀ ਆ। ਤੱਕੀਆਂ ਲੋਹਾਂ ਤੇ ਬੈਠਾ ਆਨੰਦ ਵਿਚ ਹੈ, ਚਰਖੜੀਆਂ ਤੇ ਚੜਿਆ ਆਨੰਦ ਵਿਚ ਹੈ, ਖੋਪਰੀ ਸਿਰ ਤੋਂ ਲਥਰੀ ਤਾਂ ਆਨੰਦ ਵਿਚ ਹੈ, ਪੁੱਤਾਂ ਦੇ ਕੱਟ ਕੱਟ ਕੇ ਨਿੱਕੇ ਨਿੱਕੇ ਟੋਕਿਆਂ ਨਾਲ ਐਡੇ ਐਡੇ ਟੋਟੇ, ਮਾਂ ਦੇ ਸਾਹਮਣੇ ਮਾਂ ਦੇ ਪੁੱਤ ਦੇ ਐਡੇ ਐਡੇ ਟੋਟੇ ਕਰਕੇ ਵੀ ਸੂਏ ਨਾਲ ਹਾਥ ਪਰੋਏ ਜਾ ਰਹੇ। ਕਮਾਲ ਦੀ ਗੱਲ ਆਖੋ ਵਾਹਿਗੁਰੂ, ਬੋਲੋ ਨਾ ਆਖੋ। ਆਪਣੇ ਬੱਚਿਆਂ ਦੇ ਭਲੇ ਲਈ ਵਾਹਿਗੁਰੂ। ਕਮਾਲ ਦੀ ਗੱਲ ਆ, ਉਹਨਾਂ ਟੋਟਿਆਂ ਦੇ ਵਿੱਚ ਰੱਸੀ ਨੀ ਪਾਈ, ਰੱਸੀ ਨੀ ਪਾਈ, ਰੱਸੀ ਨੀ ਸੀ ਹੈਗੀ। ਕਾਹਦੇ ਨਾਲ ਹਾਰ ਬਣਾਇਆ? ਉਹਨਾਂ ਬੱਚਿਆਂ ਦੀਆਂ ਅੰਦਰਾਂ ਦਾ। ਮਾਂ ਵੇਖ ਰਹੀ ਫਿਰ ਵੀ ਆਨੰਦ ਚ, ਕਾਹਦੇ ਨਾਲ ਉਹ ਆਨੰਦ ਬਣਿਆ? ਲਾਲ ਰੰਗ ਕਿਸ ਕੋ ਲਗਾ ਜਿਸ ਕੇ ਵਡਭਾਗਾ। ਉਹ ਜਿਹੜਾ ਰੰਗ ਜਦੋਂ ਚੜ੍ਹਦਾ ਨਾ ਗੁਰੂ ਦੇ ਸਿੱਖੋ, ਉਹ ਪੁੱਤ ਦੀਆਂ ਅੰਦਰਾਂ ਦੀਆਂ ਬਣਦਿਆਂ ਵੀ ਮੈਲਾ ਕਦੇ ਨਾ ਹੋਵੇ, ਉਹ ਫਿਰ ਡੋਲਦੀਆਂ।

ਰਾਤ ਨੂੰ ਰੋਟੀ ਮਿਲਣੀ ਖੰਨੀ ਇੱਕ ਇੱਕ ਬੁਰਕੀ ਤੇ ਉਹਦੇ ਵਿਚ ਵੀ ਮਿੱਟੀ ਮਿਲੀ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਪੜ੍ਹਦੇ ਹੋ ਸਵਾ ਸਵਾ ਮਣਦਾ ਤੇ ਰਾਤ ਨੂੰ ਭਰੀਆਂ ਸੌਣ ਲੱਗਣਾ ਤੇ ਕਿਤੇ ਸੇਫ ਲੇਫਾ ਤੇ ਆ ਪੁੱਠੇ ਲੇਟਦੇ ਹੋ ਤੇ ਤਾਂ ਵੀ ਮੂੰਹ ਚੋਂ ਰੱਬ ਨਹੀਂ ਨਿਕਲਦਾ ਰਾਤ ਨੂੰ ਕਰਮਾਂ ਵਾਲੀਆਂ ਭਾਗਾਂ ਵਾਲੀਆਂ ਗੁਰਸਿੱਖੀ ਚ ਪੂਰੀਆਂ ਨੇ ਰਾਤ ਨੂੰ ਜਦੋਂ ਸੋਹਲੇ ਦੀ ਬਾਣੀ ਪੜ੍ਹ ਕੇ ਸੌਣ ਲੱਗਣਾ ਤੇ ਸਿਪਾਹੀ ਨੇ ਜਾ ਕੇ ਦੱਸਣਾ ਉਹਨਾਂ ਆਪਣੇ ਗੁਰੂ ਨੂੰ ਯਾਦ ਕੀਤਾ ਈ ਵੀਰ ਮਨੂ ਨੂੰ ਦੱਸਣਾ ਉਹਨੇ ਕਿਹਾ ਈ ਦਿਨ ਚੜ੍ਹਦੀ ਕਲਾ ਚ ਲੰਘ ਗਿਆ ਰਾਤ ਤੇਰੇ ਭਰੋਸੇ ਚ ਚੜ੍ਹਦੀ ਕਲਾ ਚ ਲੰਘੇ ਤੇ ਪਤਾ ਜਾਲਮ ਨੇ ਕੀ ਆਖਣਾ ਕਹਿੰਦਾ ਜੇ ਇਹ ਦਿਨ ਚੜ੍ਹਦੀ ਕਲਾ ਦੀ ਗੱਲ ਕਰਦੀਆਂ ਤੇ ਸੌਂਦੀਆਂ ਤੇ ਇਹਨਾਂ ਦੀ ਛਾਤੀ ਤੇ ਸਵਾ ਸਵਾ ਮਣ ਦੇ ਪੱਥਰ ਨੀ ਭਲੀਓ ਬੈਡਾਂ ਤੇ ਲੇਟ ਕੇ ਰੱਬ ਨੂੰ ਭੁੱਲਣ ਵਾਲਿਓ ਰੱਬ ਨੂੰ ਯਾਦ ਕਰੋ ਏਸੀ ਕਮਰਿਆਂ ਚ ਰੱਬ ਨੂੰ ਭੁੱਲਣ ਵਾਲਿਓ ਕਿੱਥੇ ਜਾਓਗੇ ਛੱਤੀ ਛੱਤੀ ਪ੍ਰਕਾਰ ਦੇ ਭੋਜਨ ਖਾਣ ਵਾਲਿਓ ਉਹਨਾਂ ਲੋਕਾਂ ਨੂੰ ਪੁੱਛੋ ਜਿਨ੍ਹਾਂ ਵਾਰ ਵਾਰ ਕਹਿੰਦੀ ਸੀ ਧੰਨ ਗੁਰੂ ਗੋਬਿੰਦ ਸਿੰਘ ਤੇ ਮੀਰ ਮੈਨੂੰ ਕਹਿੰਦਾ ਸੀ ਮੈਨੂੰ ਇਸ ਨਾਮ ਤੋਂ ਚਿੜ ਆਉਂਦੀ ਤੇ ਮੂੰਹ ਤੋਂ ਗੁਰੂ ਗੋਬਿੰਦ ਸਿੰਘ ਕਹਿੰਦੀ ਮੈਨੂੰ ਅੱਗ ਲੱਗਦੀ ਚੁੱਪ ਕਰ ਇਹ ਨਾਂ ਨਾ ਲੈ ਉਹ ਕਹਿੰਦੀ ਸੀ ਜਿੰਨਾ ਚਿਰ ਮੇਰੇ ਸਵਾਸ ਚ ਧੜਕਣ ਚੱਲਦੀ ਮੈਂ ਤੇ ਕਹਿਣਾ ਧੰਨ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਬੋਲੋ ਨਾ ਧੰਨ ਗੁਰੂ ਤੇ ਫਿਰ ਜਾਲਮ ਨੇ ਪਤਾ ਕੀ ਕੀਤਾ ਸੀ ਕੱਢ ਕੇ ਪੁੱਤ ਦਾ ਕਲੇਜਾ ਜਿਹੜੇ ਮੂੰਹ ਦੇ ਵਿਚੋਂ ਗੁਰੂ ਗੋਬਿੰਦ ਸਿੰਘ ਦਾ ਨਾਂ ਨਿਕਲਦਾ ਸੀ ਮਹਿਸੂਸ ਕਰਿਓ ਪੁੱਤ ਦਾ ਕਲੇਜਾ ਪੁੱਤ ਦਾ ਇੱਕ ਸਾਲ ਦੇ ਪੁੱਤ ਦਾ ਕਲੇਜਾ ਚੀਰ ਪਾੜ ਕਰਕੇ ਇਤਰਾ ਕੱਢ ਕੇ ਹੱਥ ਨਾਲ ਇਤਰਾ ਮੂੰਹ ਇੱਥੋਂ ਫੜ ਕੇ ਜਲਾ ਦੇਣੇ ਥੱਲਿਓ ਫੜ ਕੇ ਤੇ ਮੂੰਹ ਚ ਧੁੰਨ ਤਾਂ ਕਹਿੰਦਾ ਹੁਣ ਬੋਲ ਤੇ ਮੂੰਹ ਚ ਪੁੱਤ ਦਾ ਕਲੇਜਾ ਪਵਾ ਕੇ ਵੀ ਇਤਰਾ ਇਤਰਾ ਕਹਿੰਦੀ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੇ ਰਸਨਾ ਅੰਦਰ ਕਲੇਜੇ ਨਾਲ ਚੁੱਪ ਹੋ ਗਈ ਤੇ ਮੀਰ ਮਨੂ ਮੂੰਹ ਚ ਉਂਗਲਾ ਪਾ ਗਿਆ 96 ਕਰੋੜ ਰੋਮ ਦੇ ਵਿਚੋਂ ਨਿਕਲ ਰਿਹਾ ਸੀ ਧੰਨ ਗੁਰੂ ਕਿਉਂਕਿ ਜਿਮ ਕਰ ਰਹੀ ਸੀ ਨਾ ਅੰਦਰੋਂ ਅਸੀਂ ਤੇ ਗੁਰੂ ਦੇ ਸਿੱਖੋ ਐਸੇ ਬੇਮੁਖ ਹੋਏ ਐਸੇ ਬੇਮੁਖ ਹੋਏ ਸਾਨੂੰ ਤਾਂ ਸੁਖ ਚੰਗੇ ਲੱਗ ਗਏ ਆਪਾਂ ਤਾਂ ਰੱਬ ਦੀਆਂ ਦਾਤਾਂ ਲੈ ਕੇ ਐਸੇ ਬਿਹੋਚ ਹੋਏ ਰੱਬ ਕੌਣ ਹੁਣ ਗੁਰਦੁਆਰਾ ਕਿੱਥੇ ਹੁਣ ਰਹਿਤ ਕੀ ਹੁਣ ਅੰਮ੍ਰਿਤ ਕੀ ਮੇਰੇ ਸਾਹਿਬ ਕਹਿੰਦੇ ਨੇ ਧਰਮ ਰਾਏ ਜਾਬਰ ਫਿਰ ਕਿਆ ਮੁੱਖ ਲੈ ਕੇ ਕਿਹੜਾ ਮੂੰਹ ਲੈ ਕੇ ਜਾਏਗਾ ਤੈਨੂੰ ਕਦੀ ਡਰ ਨੀ ਆਇਆ ਰੋਮਾਂ ਦੀ ਬਿੱਦ ਵੀ ਕਰਾਉਣ ਲੱਗਿਆ ਸਿੱਖਾ ਬੋਲ ਆਖੋ ਵਾਹਿਗੁਰੂ ਤੈਨੂੰ ਕਦੀ ਡਰ ਨੀ ਆਉਂਦਾ ਜਦੋਂ ਤੂੰ ਸਾਬਤ ਸੂਰਤ ਰੱਬ ਦੀ ਬੋਲੋ ਸਾਬਤ ਸੂਰਤ ਫਿਰ ਬੋਲੋ ਆ ਇੰਨਾ ਸਰੂਪ ਆ ਨਾ ਇਹ ਰੱਬ ਦਾ ਸਰੂਪ ਪਰਵੱਟੇ ਪੂਰੇ ਮਛਹਿਰੇ ਪੂਰੇ ਦਾੜਾ ਪੂਰਾ ਸਿਰ ਤੇ ਪੱਗ ਹਰਭਜਨ ਸਿੰਘ ਯੋਗੀ ਨੇ ਅਮੈਰੀਕਾ ਚ ਪ੍ਰਚਾਰ ਕੀਤਾ ਉਹ ਇੱਕ ਭਜਨ ਵਿਚ ਕਹਿੰਦਾ ਆਖੋ ਵਾਹਿਗੁਰੂ ਜਰਾ ਗੱਜ ਕੇ ਬੋਲੋ ਕਹਿੰਦਾ ਇੱਕ ਦਿਨ ਮੈਂ ਯਹੂਦੀਆਂ ਦੀ ਗਲੀ ਵਿਚੋਂ ਦੀ ਲੰਘਿਆ ਧਿਆਨ ਦਿਓ ਯਹੂਦੀ ਉਹ ਕੌਮ ਹੈ ਜਿਨ੍ਹਾਂ ਨੂੰ ਸਾਡੇ ਵਾਂਗ ਭੱਠੀਆਂ ਚ ਸਾੜਿਆ ਗਿਆ ਉਹਨਾਂ ਦੇ ਵੀ ਕੀਮਾ ਕੀਮਾ ਕੀਤੇ ਗਏ ਬੜਾ ਜ਼ੁਲਮ ਹੋਇਆ ਉਹਨਾਂ ਤੇ ਯਹੂਦੀਆਂ ਤੇ ਕਹਿੰਦਾ ਮੈਂ ਲੰਘ ਰਿਹਾ ਸਾਂ ਤੇ 2-4-5 ਬੰਦੇ ਜਦੋਂ ਮੈਂ ਲੰਘਣਾ ਤੇ ਉਹਨਾਂ ਇਤਰਾ ਬਾਹਾਂ ਖੜੀਆਂ ਕਰਕੇ ਆਪਣੀ ਬੋਲੀ ਚ ਕਰਨਾ ਹੂ ਹੂ ਹੂ ਮੈਨੂੰ ਪਤਾ ਨੀ ਸੀ ਲੱਗਦਾ ਕੀ ਕਹਿੰਦੇ ਜੀ ਕਹਿੰਦਾ ਇੱਕ ਦਿਨ ਮੈਂ ਉਹਨਾਂ ਦੀ ਪਰੋੜ ਬਜ਼ੁਰਗ ਔਰਤ ਨੂੰ ਕਿਹਾ ਉਹ ਬੋਲੀ ਸਮਝਦੀ ਸੀ ਕਹਿੰਦਾ ਮੈਂ ਉਹਨੂੰ ਕਿਹਾ ਮਾਂ ਅੰਗਰੇਜ਼ੀ ਵਿਚ ਪੁੱਛਿਆ ਕਿ ਜਦੋਂ ਮੈਂ ਇਥੋਂ ਦੀ ਲੰਘਦਾ ਤੇ ਇਹ ਬਾਹਾਂ ਖੜੀਆਂ ਕਰਕੇ ਹੂ ਹੂ ਹੂ ਕਰਦੇ ਨੇ ਸ਼ਾਇਦ ਇਹ ਮੇਰੇ ਇਸ ਸਰੂਪ ਨੂੰ ਵੇਖ ਕੇ ਤੰਗ ਹੁੰਦੇ ਨੇ ਕੱਲ ਨੂੰ ਮੈਂ ਗਲੀ ਬਦਲ ਦੂੰਗਾ ਇਹੋ ਹੀ ਗੱਲ ਆ ਇਹ ਵਾਕੇ ਸਰੂਪ ਵੇਖ ਕੇ ਤੰਗ ਹੁੰਦੇ ਨੇ ਤੇ ਉਸ ਬਜ਼ੁਰਗ ਔਰਤ ਨੇ ਯੋਗੀ ਕਹਿੰਦਾ ਮੈਨੂੰ ਗੱਲ ਨਾ ਲਾ ਕੇ ਆਖਿਆ ਨਹੀਂ ਵਾ ਮੇਰੇ ਨਾਲ ਇਹ ਗੱਲ ਨਹੀਂ ਹੋ ਤੂੰ ਇਧਰੋਂ ਆਉਣੋ ਨਾ ਹੱਟੀ ਇਹ ਲੋਕ ਤੇ ਤੇਰੇ ਸਤਿਕਾਰ ਵਜੋਂ ਖੜੇ ਹੋ ਜਾਂਦੇ ਨੇ ਤੇ ਆ ਜਿਹੜਾ ਤੂੰ ਕਹਿੰਦਾ ਨਾ ਹੂ ਹੂ ਕਰਦੇ ਆ ਇਹ ਤੇ ਆਪਣੀ ਬੋਲੀ ਤੇ ਆਪਣੇ ਖੁਦਾ ਨੂੰ ਕਹਿੰਦੇ ਹੇ ਖੁਦਾ ਤੇਰਾ ਲੱਖ ਵਾਰ ਸ਼ੁਕਰ ਹੈ ਤੇਰੀ ਸੂਰਤ ਵੇਖਣ ਨੂੰ ਮਿਲੀ ਆ ਸਿੱਧੇ ਪੱਗ ਮੂੰਹ ਦੇ ਉੱਤੇ ਮਛਹਿਰੇ ਦਾੜਾ ਐਡਾ ਲੰਮਾ

0: ਇਹਦਾ ਰੱਬ ਦਾ ਸਰੂਪ ਹੈ ਤੇ ਤੁਸੀਂ ਦੋ ਦੋ ਪੈਸੇ ਦੇ ਬਿਊਟੀ ਪਾਰਲਰਾਂ ਤੇ ਜਾ ਕੇ ਰੱਬ ਦੇ ਸਰੂਪ ਦਾ ਸੌਦਾ ਕਰਦੇ ਹੋ, ਤੋੜਦੇ ਹੋ, ਤੋੜਦੇ ਹੋ ਮੇਰੇ ਮੂੰਹ ਤੋਂ ਰੱਬ ਦਾ ਸਰੂਪ। ਇੱਕ ਮੈਂ ਬੱਚੀ ਦਾ ਇੱਕ ਵਾਰ ਬਚਨ ਆਸਨ ਸੋਧਦਾ ਸੁਣਾਇਆ ਸੀ, ਗੁਰੂ ਜੀ ਸਿੱਖੋ ਆਖੋ ਵਾਹਿਗੁਰੂ, ਜਿਹੜਾ ਗੱਜ ਕੇ ਬੋਲੋ ਵਾਹਿਗੁਰੂ। ਕਿੱਡੀ ਕੁ ਛੋਟੀ ਬੱਚੀ 7-8 ਸਾਲ ਦੀ, ਆਸਨ ਸੋਲ ਮਸਕੀਨ ਸਾਹਿਬ ਬੈਠੇ, ਬੜੇ ਬੜੇ ਰਾਗੀ ਢਾਡੀ ਬਜੁਰਗ ਬੈਠੇ, ਬੜੇ ਬੜੇ ਵਿਦਵਾਨ ਬੈਠੇ, ਤੇ ਇੰਨੀ ਕੁ ਬੱਚੀ ਨੇ ਆਣ ਕੇ ਇੱਕ ਸਲਿੱਪ ਰੱਖੀ ਸਟੇਜ ਤੇ ਕਿ ਮੈਂ ਇੱਕ ਕਵਿਤਾ ਬੋਲਣੀ, ਆਖੋ ਵਾਹਿਗੁਰੂ। ਜੀ ਕਹਿੰਦੀ ਮੈਂ ਇੱਕ 7 ਸਾਲ ਦੀ ਬੱਚੀ ਕਹਿੰਦੀ ਕਵਿਤਾ ਬੋਲਣੀ, ਅਕਾਗਰਤਾ ਬੱਚੀ, ਆਖੋ ਵਾਹਿਗੁਰੂ। ਸਾਰਿਆਂ ਨੇ ਆਖਿਆ ਇਹਨੂੰ ਪਹਿਲਾਂ ਬੋਲ ਲੈਣ ਦਿਓ, ਫਿਰ ਚੰਗੇ ਚੰਗੇ ਲਹਿਰ ਗੰਭੀਰ ਬੁਲਾਰੇ ਬੋਲਣੇ। ਉਹ ਬੱਚੀ 7 ਸਾਲ ਦੀ ਸਟੇਜ ਤੇ ਖਲੋਤੀ, ਜੇ ਮੈਂ ਝੂਠ ਨਾ ਆਖਾਂ ਤੇ ਘੱਟ ਤੋਂ ਘੱਟ 1.5 ਲੱਖ ਦਾ ਪੰਡਾਲ ਸੀ ਉਹ, ਇੰਨੀ ਸੰਗਤ ਬੈਠੀ ਬੰਗਾਲ ਦੀ, ਬਿਹਾਰ ਦੀ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁਰਬ ਮਨਾਉਂਦੇ ਸੀ। ਉਸ ਬੱਚੀ ਨੇ ਛੋਟੀ ਜਿਹੀ ਤੋਤਲੀ ਆਵਾਜ਼ ਵਿੱਚ 1 ਲੱਖ ਨੂੰ ਮੁਖਾਤਬ ਹੋ ਕੇ ਆਖਿਆ, ਗੁਰੂ ਦੇ ਸਿੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਰਾਨ ਸੀ ਸਾਰੀ ਦੁਨੀਆ, ਹੈਰਾਨ ਹੋ ਕੇ ਸਾਰਿਆਂ ਨੇ ਫਤਿਹ ਤੇ ਬੁਲਾਈ, ਸਾਰੇ ਉਹਦੇ ਮੂੰਹ ਵੱਲ ਚੰਗੀ ਤਰ੍ਹਾਂ ਵੇਖਣ ਲੱਗ ਪਏ, ਇਹ ਛੋਟੀ ਜੀ ਬੱਚੀ ਕੀ ਬੋਲੂ। ਤੇ ਸਾਰੀ ਸੰਗਤ ਨੂੰ ਮੁਖਾਤਬ ਹੋ ਕੇ ਕਹਿੰਦੀ, ਗੁਰੂ ਪਿਆਰੀ ਸਾਧ ਸੰਗਤ ਜੀ, ਮੇਰੀ ਕਵਿਤਾ ਦਾ ਸ਼ੀਰਸ਼ਕ ਹੈ ਨੀਲਾ ਘੋੜਾ। ਧਿਆਨ ਦਿਓ ਕੀ ਜੀ, ਸਾਰੇ ਬੋਲੋ ਨਾ, ਨੀਲਾ ਘੋੜਾ। ਛੋਟੀ ਜੀ ਬੱਚੀ ਸਾਰਿਆਂ ਨੂੰ ਮੁਖਾਤਬ ਹੋ ਕੇ ਕਹਿੰਦੀ, ਦੁਨੀਆਂ ਦੇ ਲੋਕੋ, ਅੱਜ ਮੈਂ ਕਵਿਤਾ ਪੜ੍ਹਨ ਲੱਗੀ ਹਾਂ ਤੇ ਮੈਂ ਮੁਖਾਤਬ ਹੋਣ ਲੱਗੀ ਹਾਂ ਨੀਲੇ ਘੋੜੇ ਨੂੰ, ਤੇ ਮੈਂ ਨੀਲੇ ਦੇ ਚਰਨਾਂ ਤੇ ਹੱਥ ਜੋੜ ਕੇ ਕਹਿੰਦੀ, ਨੀਲਿਆ ਤੂੰ ਕਿਹਾ ਭਾਗਾਂ ਵਾਲਾ ਏ, ਤੂੰ ਪੰਥ ਦੇ ਮਾਲਕ ਨੂੰ ਆਪਣੀ ਪਿੱਠ ਤੇ ਪਾਇਆ, ਤੂੰ ਪੁੱਤਰਾਂ ਦੇ ਦਾਨੀ ਨੂੰ ਆਪਣੀ ਪਿੱਠ ਦੇ ਉੱਤੇ ਪਾ ਕੇ ਕਿੰਨੀ ਸੈਰ ਕਰਾਈ, ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵੇਖਾ। ਅੱਜ ਤੋਂ ਰਾਤ ਨੂੰ ਸਰੂਪ ਚੁੱਕ ਕੇ ਲੈ ਕੇ ਜਾਂਦੇ ਹੋ ਨਾ ਸੱਚਖੰਡ ਨੂੰ, ਜਰੂਰ ਵਾਰੀ ਲਿਆ ਕਰੋ ਮੇਰੀਆਂ ਧੀਆਂ ਵੀ ਤੇ ਸਿੱਖ ਵੀ, ਇੱਕ ਬੰਦੇ ਦੀ ਡਿਊਟੀ ਨਾ ਲਾਓ ਜਿਹਦੇ ਸਿਰ ਦੇ ਉੱਤੇ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਡਿੱਗ ਗਏ ਉਹ ਨਰਕਾਂ ਨੂੰ ਨਹੀਂ ਜਾਊਗਾ, ਨਹੀਂ ਜਾ ਸਕਦਾ। ਜਿਸ ਕੇ ਸਿਰ ਉੱਪਰ ਸੋ ਦੁੱਖ, ਸਰੀਰ ਪਵਿੱਤਰ ਹੋ ਗਿਆ ਜਿਹਦੇ ਸਿਰ ਤੇ ਮੇਰੇ ਸਤਿਗੁਰੂ ਬਹਿ ਗਏ। ਉਹ ਬੱਚੀ ਕਹਿੰਦੀ, ਨੀਲਿਆ ਤੂੰ ਕਿੰਨਾ ਭਾਗਾਂ ਵਾਲਾ ਹੈ, ਮੇਰੇ ਪੰਥ ਦੇ ਮਾਲਕ ਨੂੰ ਚੁੱਕੀ ਫਿਰਦਾ ਰਹੇ ਹੋ, ਅੱਜ 7 ਸਾਲ ਦੀ ਬੱਚੀ ਸਿੱਖਾਂ ਦੀ ਤੇਰੇ ਚਰਨਾਂ ਚ ਬੇਨਤੀ ਕਰਦੀ, ਨੀਲਿਆ ਇੱਕ ਵਾਰ ਲੈ ਕੇ ਆ ਗੁਰੂ ਗੋਬਿੰਦ ਸਿੰਘ ਨੂੰ। ਫਿਰ 300 ਸਾਲ ਬੀਤ ਜਾਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਲੈ ਕੇ ਆ ਤੇ ਕਹਿੰਦੀ, ਮੈਂ ਤੇਰੀ ਨੀਲਿਆ ਵਾਗ ਕਰੂੰਗੀ। 7 ਸਾਲ ਦੀ ਬੱਚੀ ਕਹਿੰਦੀ, ਤੇ ਫਿਰ ਮੈਂ ਇੱਕ ਇੱਕ ਸਿੱਖ ਦੇ ਘਰ ਖੜੂੰਗੀ, ਫਿਰ ਮੈਂ ਵਿਖਾਵਾਂਗੀ ਇਹਨਾਂ ਦੀ ਪੁੱਤ ਵਾਰ ਗਿਆ ਏ, ਆ ਘਰਾਂ ਚ ਵੇਖ ਤੇਰੀਆਂ ਧੀਆਂ ਦੇ ਰੋਮ ਕੱਟੇ ਪਏ, ਆ ਤੇਰੇ ਸਿੱਖਾਂ ਨੇ ਦਾਣੀਆਂ ਕੱਟਤੀਆਂ, ਇਹ ਤੇਰੇ ਜਾਨ ਤੋਂ ਪਿਆਰੇ ਜਿਨ੍ਹਾਂ ਨੂੰ ਕਹਿੰਦਾ ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ ਜਿਨ੍ਹਾਂ ਨੂੰ ਜਾਨ ਕੀ ਜਾਨ ਕਹਿ ਕੇ ਅਸੀਂ, ਅੱਜ ਕਿਹਨਾਂ ਦੇ ਘਰਾਂ ਚ ਸ਼ਰਾਬ ਦੀਆਂ ਪੇਟੀਆਂ ਪਈਆਂ ਵੇਖ ਵੇਖ। ਨੀਲਿਆ ਮੈਂ ਵਿਖਾਉਣਾ ਚਾਹੁੰਦੀ, ਫਿਰ ਕਹਿੰਦੀ ਨੀ ਮੇਰੀ ਉਹ ਬੱਚੀਓ ਧਿਆਨ ਨਾ, 7 ਸਾਲ ਦੀ ਕੁੜੀ ਕਹਿੰਦੀ, ਬਜੁਰਗ ਔਰਤਾਂ ਬੈਠੀਆਂ ਜਵਾਨ ਕਰੋੜ ਦੀਆਂ ਵਰਗੀਆਂ ਬੈਠੀਆਂ, ਕਹਿੰਦੀ ਮੇਰੀ ਉਹ ਬੱਚੀ ਉਹ 7 ਸਾਲ ਦੀ ਕਹਿੰਦੀ ਆਖੋ ਵਾਹਿਗੁਰੂ। ਪਤਾ ਨੀ ਉਹਦੇ ਅੰਦਰੋਂ ਕੌਣ ਬੋਲਿਆ ਸੀ, ਮੇਰੀ ਉਹ ਬੱਚੀ ਉਹ, ਮੈਨੂੰ ਤਾਂ ਇਤਨਾ ਲੱਗੇ ਜੀ ਕੋਈ ਮਾਂ ਗੁਜਰੀ ਪ੍ਰਵੇਸ਼ ਕਰ ਗਈ ਉਹਦੇ ਚ, ਨੀ ਮੇਰੀ ਉਹ ਬੱਚੀ ਉਹ, ਜਦੋਂ ਬਿਊਟੀ ਪਾਰਲਰ ਨੂੰ ਤੁਰਦੀਆਂ ਨੇ ਘਰੋਂ ਪੈਸੇ ਪਾ ਕੇ ਤੁਹਾਨੂੰ ਕੋਈ ਮਗਰੋਂ ਆਵਾਜ਼ਾਂ ਮਾਰਦਾ ਹੈ, ਨੀ ਕੰਨ ਬੋਲੇ ਨਾ ਕਰ ਲਿਆ ਕਰੋ ਸੁਣਿਆ ਕਰੋ ਕਿੱਥੇ ਚਲੀਆਂ ਨੇ, ਤੁਹਾਨੂੰ ਪਿੱਛੋਂ ਆਵਾਜ਼ਾਂ ਵੱਜਦੀਆਂ ਨੇ, ਕਹਿੰਦੀ ਗਈ ਆਵਾਜ਼ਾਂ ਵੱਜਦੀਆਂ ਆਵਾਜ਼ਾਂ ਵੱਜਦੀਆਂ, ਫਿਰ ਆਪੇ ਕਹਿੰਦੀ ਜੇ ਤੈਨੂੰ ਨੀ ਪਤਾ ਤੈਨੂੰ ਆਵਾਜ਼ਾਂ ਕੌਣ ਮਾਰਦਾ ਹੈ, ਤੇ ਮੈਂ ਦੱਸਦੀ ਆ ਉਹ ਠੰਡੇ ਬੁਰਜ ਚ ਛੋਟੇ ਛੋਟੇ ਪੁੱਤ ਲੈ ਕੇ ਬੈਠੀ ਮਾਂ ਗੁਜਰੀ ਆਵਾਜ਼ਾਂ ਮਾਰਦੀ, ਔਰ ਮਾਂ ਗੁਜਰੀ ਕਹਿੰਦੀ ਧੀਓ ਕਿੱਧਰ ਚਲੀਆਂ ਨੇ, ਆਖੋ ਵਾਹਿਗੁਰੂ, ਤੇ ਤੁਸੀਂ ਆਵਾਜ਼ ਨੀ ਦਿੰਦੇ ਕਿਉਂ, ਤੁਹਾਡੇ ਕੋਲ ਪੈਸੇ ਨੇ ਅੱਜ ਤੁਸੀਂ ਭਰਮ ਚ ਪੈ ਗਈਆਂ ਨੇ, ਤੁਹਾਨੂੰ ਅਮੀਰੀ ਨੇ ਭੁੱਲ ਖਾ ਲਈ ਹੈ ਤੁਹਾਡੇ ਅੰਦਰ, ਤੁਸੀਂ ਅੰਦਰੋਂ ਖੋਖਲੇ ਹੋ ਚੁੱਕੇ ਹੋ, ਆਵਾਜ਼ ਮਾਇਆ ਧਾਰੀ ਅੱਤ ਅੰਨਾ ਬੋਲੋ ਅੰਨਾ ਬੋਲਾ। ਅੱਖਾਂ ਤੋਂ ਕੰਨਾਂ ਤੇ ਕੰਨਾਂ ਤੋਂ ਬੋਲਾ ਹੋ ਜਾਂਦਾ ਜਿਹਦੇ ਕੋਲ ਮਾਇਆ ਆ ਜਾਏ। ਅੱਜ ਮੇਰੇ ਪੰਥ ਕੋਲ ਰੁਪਈਏ ਆ ਗਏ ਨੇ, ਰੁਪਈਏ ਮੇਰੇ ਪੰਥ ਕੋਲ ਵੱਡੇ ਘਰ ਆ ਗਏ ਨੇ, ਇਹ ਗੁਰੂ ਦੀ ਗੱਲ ਵੀ ਨਹੀਂ ਸੁਣਦਾ ਇਹ ਨੀ ਸੁਣਦਾ ਗੱਲ ਹੁਣ ਗੁਰੂ ਦੀ ਵੀ। ਉਹ ਮਾਂ ਪਿੱਛੋਂ ਆਵਾਜ਼ਾਂ ਮਾਰਦੀ ਠੰਡੇ ਬੁਰਜ ਚ ਬੈਠੀ ਨੀ, ਮੇਰੀ ਧੀਏ ਕਿਤੇ ਨੀ ਗਈ, ਉਹ ਅਜੇ ਵੀ ਬੈਠੀ ਆ, ਮਾਂ ਗੁਜਰੀ ਕਿਤੇ ਨੀ ਗਈ, ਉਹ ਤੁਹਾਡੀਆਂ ਕਰਤੂਤਾਂ ਨੂੰ ਵੇਖ ਰਹੀ ਆ। ਲੋਕੋ ਤੁਸੀਂ ਕਿਧਰ ਨੂੰ ਤੁਰ ਪਏ ਹੋ, ਮਾਂ ਗੁਜਰੀ ਅੱਜ ਵੀ ਆਵਾਜ਼ਾਂ ਮਾਰਦੀ ਧੀ ਉਹ ਕਿਧਰ ਚਲੀਆਂ ਜੇ ਜਦੋਂ ਤੁਸੀਂ ਨਹੀਂ ਮੁੜਦੀਆਂ। ਫਿਰ ਬੱਚਿਆਂ ਨੂੰ ਉਸ ਧਰਤੀ ਤੇ ਲੰਮੇ ਪਾ ਕੇ ਬਾਬੇ ਜ਼ੋਰਾਵਰ ਸਿੰਘ ਨੂੰ, ਫਤਿਹ ਸਿੰਘ ਨੂੰ ਇਹ ਕਹਿ ਕੇ ਆਉਂਦੀ, ਪੁੱਤ ਤੁਸੀਂ ਇੱਥੇ ਲੇਟੋ, ਜੇ ਮੇਰੇ ਬਚਨ ਤੇ ਨਹੀਂ ਮੰਨਦੀ ਮੈਂ ਹੱਥ ਜੋੜ ਕੇ ਵੇਖ ਲਾਂ। ਆ ਜਿਹੜੀਆਂ ਤੁਸੀਂ ਬਿਊਟੀ ਪਾਰਲਰ ਨੂੰ ਤੁਰਦੀਆਂ, ਮੈਂ ਤੁਹਾਡੀ ਗੱਲ ਕਰ ਰਿਹਾ ਜੇ। ਆ ਜਿਹੜੇ ਬੱਚੇ ਦਾੜੀਆਂ ਕਟਾਉਣ ਤੁਰਦੇ ਉਹਨਾਂ ਦੀ ਗੱਲ ਜੇ, ਆ ਜਿਹੜੇ ਬੜੇ ਬੜੇ ਸੱਤ ਸਰੂਪ ਸ਼ਰਾਬਾਂ ਦੇ ਠੇਕਿਆਂ ਤੇ ਤੁਰੇ ਫਿਰਦੇ ਇਹ ਉਹਨਾਂ ਦੀ ਗੱਲ ਜੇ, ਇਹ ਉਹਨਾਂ ਨੂੰ ਡੱਕਣ ਤੁਰਦੀ ਪੁੱਤਾਂ ਨੂੰ ਪਾ ਕੇ ਠੰਡੇ ਫਰਸ਼ ਤੇ, ਅੱਗੇ ਆਣ ਕੇ ਹੱਥ ਜੋੜਦੀ ਕਿਧਰ ਚਲੀਆਂ ਜੇ। ਤੁਹਾਡੀ ਸਿਰ ਤੇ ਚੁੰਨੀ ਨੀ ਹੁੰਦੀ, ਇੱਥੇ ਗੁਰਦੁਆਰੇ 2 ਮਿੰਟ ਲਈ ਚੁੰਨੀ ਸਿਰ ਤੇ ਲੈਂਦੀਆਂ ਨੇ, ਗਲੀ ਚ ਜਾ ਕੇ ਉਸੇ ਵੇਲੇ ਲਾ ਦਿੰਦੀਆਂ ਨੇ। ਆਖੋ ਵਾਹਿਗੁਰੂ। ਫਿਰ ਉਹ ਮਾਂ ਕਹਿੰਦੀ ਧੀਓ ਕਿਧਰ ਚਲੀਆਂ ਜੇ, ਮੇਰੀ ਗੱਲ ਤੇ ਸੁਣੋ, ਜੇਕਰ ਤੁਸੀਂ ਨਹੀਂ ਸੁਣਦੀਆਂ। ਉਹ ਪਿਛਲੇ ਪੈਰੀ ਮੁੜਦੀ ਜਾਂਦੀ। ਫਿਰ ਕਹਿੰਦੀ ਚੰਗਾ ਜੇ ਤੂੰ ਇਸ ਤਰ੍ਹਾਂ ਹੀ ਨੀ ਮੰਨਦੀ ਤੇ ਇੱਕ ਵਾਰ ਮੇਰੇ ਹੱਥ ਜੋੜੇ ਆਪਣੇ ਪੈਰਾਂ ਚ ਤੇ ਵੇਖ ਕੀ ਪਿਆ ਹੈ, ਆ ਤੇਰੇ ਪੈਰਾਂ ਚ ਕੀ ਪਿਆ, ਜਿੱਥੋਂ ਦੀ ਤੁਰਦੀ ਜਾਂਦੀ ਕੀ ਪਿਆ ਹੈ। ਫਿਰ ਤੁਸੀਂ ਫਿਰ ਵੀ ਆਖੇ ਲੱਗਦੀਆਂ, ਫਿਰ ਕਿਲਕਾਰੀ ਮਾਰ ਕੇ ਮਾਂ ਗੁਜਰੀ ਕਹਿੰਦੀ ਆ ਵੀ ਮੇਰੀ ਧੀਏ ਇੰਨੀ ਅੰਨੀ ਨਾ ਹੋ, ਇੱਕ ਵਾਰ ਵੇਖ ਜਿਨ੍ਹਾਂ ਰਾਵਾਂ ਤੋਂ ਦੀ ਤੁਰ ਕੇ ਤੂੰ ਬਿਊਟੀ ਪਾਰਲਰ ਨੂੰ ਚੱਲੀ ਹੈ, ਤੇਰੇ ਪੈਰਾਂ ਚ ਅਜੀਤ ਸਿੰਘ ਦੀ ਲਾਸ਼ ਪਈ, ਤੂੰ ਅਜੀਤ ਸਿੰਘ ਦੀ ਲਾਸ਼ ਦੇ ਉੱਤੋਂ ਦੀ ਲੰਘ ਕੇ ਬਿਊਟੀ ਪਾਰਲਰ ਤੇ ਚੱਲੀ ਜਾ, ਤੁਰੀ ਜਾ, ਫਿਰ ਲੰਘ ਜਾ ਮੇਰੇ ਪੋਤਰਿਆਂ ਦੀਆਂ ਲਾਸ਼ਾਂ ਦੇ ਉੱਤੋਂ ਦੀ, ਲੰਘ ਜਾ ਸ਼ਹੀਦਾਂ ਦੀਆਂ ਲਾਸ਼ਾਂ ਦੇ ਉੱਤੋਂ ਦੀ, ਕਰਨਾ ਫੈਸਲਾ ਜਾਂ ਦੁਨੀਆਂ ਰੱਖ ਲਾ, ਲੰਘ ਜਾ ਸ਼ਹੀਦਾਂ ਦੀਆਂ ਲਾਸ਼ਾਂ ਦੇ ਉੱਤੋਂ ਦੀ। ਮੇਰਾ ਪੁੱਤ ਪਿਆ ਈ, ਮੇਰੇ ਪੋਤਰੇ ਪਿਆ ਈ, ਮੇਰੇ ਜਾਨ ਤੋਂ ਪਿਆਰੇ ਸਿੱਖ ਇਸ ਸਿੱਖੀ ਲਈ ਆਪਾਂ ਵਾਰ ਕੇ ਚਲੇ ਗਏ ਜਿਨ੍ਹਾਂ ਦੇ ਉੱਤੋਂ ਦੀ ਤੁਰੀ ਫਿਰਦੀ। ਗੁਰੂ ਦੇ ਸਿੱਖੋ ਕਦੀ ਉੱਠੋ, ਧਰਮ ਰਾਏ ਜਬ ਜਿਹੜਾ ਮੂੰਹ ਲੈ ਕੇ ਜਾਓਗੇ ਰੱਬ ਦੇ ਘਰ ਵਿੱਚ, ਆਖਿਰ ਕਿਹੜੀ ਦੁਨੀਆਂ ਦੇ ਤੁਸੀਂ ਵਾਸੀ ਹੋ, ਆਖਿਰ ਕਿਹੜੇ ਗੁਰੂ ਨਾਨਕ ਦੇ ਸਿੱਖ ਹੋ ਜਿਹੜਾ ਕਹਿੰਦਾ ਸਾਬਤ ਸੂਰਤ ਰੱਬ ਦੀ ਭੰਨੇ ਬੇਈ। ਆ ਬੇਈਮਾਨ ਬੰਦਾ ਅੱਜ ਰੱਬ ਦੀ ਸੂਰਤ ਨੂੰ ਭੰਨ ਰਿਹਾ, ਅੱਜ ਰੱਬ ਦੇ ਪਾਵਨ ਪਵਿੱਤਰ ਸਰੂਪ ਨੂੰ। ਕਦੀ ਪੁੱਛੋ ਜਦੋਂ ਭਗਤ ਨਾਮਦੇਵ ਨੂੰ ਮਿਲਿਆ ਸਿਰ ਤੇ ਪੱਗ ਸੀ ਕਿ ਨਹੀਂ, ਜਦੋਂ ਭਗਤ ਨਾਮਦੇਵ ਨੂੰ ਮਿਲਿਆ ਐਡੇ ਐਡੇ ਸੁੰਦਰ ਮਛਹਿਰੇ, ਐਡਾ ਦਾਰਾ, ਐਡੀ ਸੋਹਣੀ ਪੱਗ, ਉਹ ਕਿਹਾ ਹੱਲੇ ਯਾਰਾ ਖੁਸ਼ਖਬਰੀ। ਤੇ ਅੱਗੇ ਕੀ ਆਖਿਆ, ਖੂਬ ਤੇਰੀ ਪਗਰੀ। ਰੱਬ ਨੂੰ ਆਖਿਆ ਕਿਆ ਪੱਗ ਬੰਦੀ ਯਾਰ, ਹੱਲੇ ਯਾਰਾ, ਉਹ ਮੇਰੇ ਦੋਸਤਾ ਕਮਾਲ ਦੀ ਗੱਲ ਕੱਢੀ, ਐਡੀ ਸੋਹਣੀ ਦਸਤਾਰ। ਅੱਗ ਲੱਗ ਜਾਏ ਤੁਹਾਡੀਆਂ ਟੋਪੀਆਂ ਨੂੰ ਜਿਹੜੀਆਂ ਸਿਰਾਂ ਤੇ ਰੱਖ ਲਈਆਂ ਜੇ, ਅੱਗ ਲੱਗ ਜਾਏ ਇਹੋ ਜੀ ਅਮੀਰੀ ਨੂੰ, ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ
1: ਜੀਵਨ ਨਾਮ ਬਿਨਾ।
0: ਫਿਰ ਇਤਨਾ ਬਚਨ ਕੀਤੇ ਨੇ, ਜਲ ਜਾਓ ਇਹ ਬਟਪਨਾ,
2: ਵਾਹਿਗੁਰੂ ਵਾਹਿਗੁਰੂ,
0: ਜਲ ਜਾਓ ਇਹ ਬਟਪਨਾ। ਬਟਪਨਾ ਵੀ ਬੋਲੋ ਨਾ, ਬਟਪਣ ਆ ਜਿਹੜੇ ਵਡੱਪਣ ਨੇ ਤੁਹਾਨੂੰ ਬੇਹੋਸ਼ ਕਰਦਾ ਹੈ। ਫਿਰ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਅੱਗ ਲੱਗ ਜੇ ਐਸੇ ਵੱਡੇ ਪਨ ਨੂੰ, ਮਾਇਆ ਲਪਟਾਏ ਜਿੱਥੇ ਮਾਇਆ ਨਾਲ ਲਪਟ ਕੇ ਰਹਿ ਗਿਆ, ਤੈਨੂੰ ਦਵੜੀਆਂ ਦਿੰਦੀਆਂ ਨੇ, ਤੈਨੂੰ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਨਹੀਂ ਦਿੰਦਾ। ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ, ਸਿਰ ਤੇ ਪੱਗ ਬੰਨਣੀ, ਤੂੰ ਸਵੇਰੇ ਸੈਰ ਕਰਨ ਨਿਕਲਦਾ ਹੈ, ਨੈਕੀ ਦੇ ਬੂਟ ਪਾਉਣਾ ਹੈ, ਨਿਕਰਾਂ ਪਾਉਣਾ ਹੈ, ਕਿਰਪਾਨ ਘਰ ਵਿੱਚ ਟੰਗ ਦੇਣਾ ਹੈ, ਦਾੜੀ ਬੰਨ ਲੈਣਾ ਹੈ ਕਾਲੀ ਕਰਕੇ, ਸਿਰ ਦੇ ਉੱਤੇ ਪੱਗ ਦੀ ਜਗ੍ਹਾ ਤੇ ਨੈਕੀ ਦੀ ਟੋਪੀ ਪਾ ਲੈਣਾ ਹੈ, ਸ਼ਰਮ ਨੀ ਆਉਂਦੀ। ਤੇਰੇ ਗੁਰੂ ਨੇ ਕਿਹਾ ਹੈ ਹੋਏ ਸਿੱਖ ਸਿਰ ਟੋਪੀ ਧਰੇ, ਬੋਲੋ ਹੋਏ ਸਿੱਖ ਤੇ ਸਾਧ ਜਨਮ ਇੰਨਾ ਬੇਹੋਸ਼ ਹੋ ਗਿਆ, ਗੁਰੂ ਦੀ ਗੱਲ ਵੀ ਨੀ ਕੰਨਾਂ ਵਿੱਚ ਸੁਣਦੀ ਕਿ ਮੈਨੂੰ ਸੱਤ ਜਨਮ ਕੋਹੜੇ ਹੋ ਕੇ ਮਰਨਾ ਪੈਣਾ ਹੈ ਜੇ ਮੈਂ ਪੱਗ ਦੀ ਜਗ੍ਹਾ ਤੇ ਸਿਰ ਤੇ ਟੋਪੀ ਰੱਖ ਲਈ। ਅਗਰ ਤੂੰ ਤੇ ਬੇਹੋਸ਼ੀ ਹੋ ਗਿਆ, ਤੂੰ ਤੇ ਇੰਨਾ ਜਿੱਦ ਕਰ ਲਈ, ਇੰਨਾ ਹੰਕਾਰੀ ਹੋ ਗਿਆ ਰੱਬ ਨਾਲ ਮੁਕਾਬਲਾ। ਜਦੋਂ ਰੱਬ ਕਹਿੰਦਾ ਹੈ ਆ ਤੁਸੀਂ ਹੁਣ ਆ ਕਾਲਕਾ ਚੁੰਗ ਦੇ ਵਿੱਚੋਂ ਰਾਤੀ ਮੈਨੂੰ ਜਦੋਂ ਲੇਟ ਹੋਇਆ, ਆਖੋ ਵਾਹਿਗੁਰੂ ਵਾਹਿਗੁਰੂ, ਬੋਲੋ
1: ਵਾਹਿਗੁਰੂ।
0: ਉੱਥੇ ਲਾਲ ਬੱਤੀ ਹੈ, ਸੁਮੋ ਵਾਲਾ ਸਰਦਾਰ ਜੀ ਨੂੰ ਮੈਂ ਕਿਹਾ ਵੀਰ ਜੀ ਆਪਾਂ ਲੇਟ ਹੋ ਰਹੇ, ਲਗਾ ਦੋ। ਕਹਿੰਦਾ ਨਾ ਜੀ, ਉਹਨਾਂ ਸਿੱਧੀ ਮਾਰ ਦੇਣੀ ਉਸੇ ਵੇਲੇ। ਮੈਂ ਸੋਚ ਰਿਹਾ ਸਰ ਸਿੱਖਾਂ ਜਿੰਨਾ ਤੂੰ ਡਰਿਆ ਹੈ, ਕਦੀ ਸਿੱਖ ਕੁਰੈਤ ਕਰਨ ਲੱਗਾ ਡਰੇ, ਅੱਗੇ ਕਲਗੀਆਂ ਵਾਲਾ ਪਾਤਸ਼ਾਹ ਲਾਲ ਬੱਤੀ ਕਰਕੇ ਬੈਠਾ, ਤੂੰ ਨਾਈ ਦੀ ਦੁਕਾਨ ਤੇ ਨੀ ਜਾ ਸਕਦਾ ਲਾਲ ਬੱਤੀ ਆ, ਕੋਈ ਸ਼ਰਾਬ ਤੇ ਨੀ ਜਾ ਸਕਦਾ ਲਾਲ ਬੱਤੀ ਆ, ਹਰ ਸਿਗਨਲ ਸਿੱਖਾ ਤੂੰ ਤੋੜਿਆ, ਹਰ ਸਿਗਨਲ ਤੂੰ ਤੋੜਿਆ, ਇੱਕ 250 ਰੁਪਏ ਦੇ ਚਲਾਣ ਦੀ ਤੇ ਤੈਨੂੰ ਪਰਵਾਹ ਹੈ, ਮਗਰ ਕਰੋੜਾਂ ਜੁਨੀਆਂ ਕੁੱਤੇ ਦੀਆਂ ਭਟਕਣਾ ਤੈਨੂੰ ਪਰਵਾਹ ਨਾ, ਕਿ ਮੈਂ ਸ਼ਰਾਬ ਪੀਣਾ ਭਾਵੇਂ ਕਰੋੜ ਵਾਰ, ਹੁਣ ਕੁੱਤੇ ਦੀ ਸੂਰ ਦੀ ਜੂਨ ਚੀ ਜਾਵਾਂ, ਹੱਥ ਦੇ ਕੇ ਖਲੋਤਾ ਗੁਰੂ ਇਧਰ ਨੀ ਜਾਣਾ, ਇਹ ਰਾਹ ਤੇਰਾ ਨਹੀਂ ਗੁਰੂ ਦਾ ਸਿੱਖਾ, ਤੇਰਾ ਰਾਹ ਹੈ ਚਰਨ ਚੱਲੋ, ਜਾਂ ਤਾਂ ਬਾਬੇ ਨਾਨਕ ਦਾ ਸਿੱਖ ਨਾ ਕਹਿ ਆਪਣੇ ਆਪ ਨੂੰ, ਫਿਰ ਜਾ ਕੋਈ ਪਰਵਾਹ ਨੀ ਉਹਨੂੰ, ਗੁਰੂ ਨੂੰ ਕੋਈ ਪਰਵਾਹ ਨੀ, ਗੁਰੂ ਨੂੰ ਕੋਈ ਪਰਵਾਹ ਨੀ, ਤੂੰ ਅੱਜ ਮੁੜ, ਤੂੰ ਕੱਲ ਮੁੜੀ, ਤੂੰ ਪਰਸੋਂ ਮੁੜੀ, ਤੂੰ ਅਨੰਤ ਜਨਮਾਂ ਨੂੰ ਮੁੜੀ, ਗੁਰੂ ਨੂੰ ਕੋਈ ਕਾਲ ਨੀ, ਉੱਥੇ ਕੋਈ ਕਾਲ ਹੀ ਹੈ ਹੀ ਨਹੀਂ, ਉੱਥੇ ਰਾਤ ਦਿਨ ਪੈਂਦੇ ਹੀ ਨਹੀਂ, ਉੱਥੇ ਸਮਾਂ ਹੈ ਹੀ ਨਹੀਂ ਜਿੱਥੇ ਮੇਰਾ ਗੁਰੂ ਸੱਚ ਚਿੱਤ ਆਨੰਦ ਬੈਠਾ, ਇਹ ਤੂੰ ਵੇਖਣਾ ਕਦੋਂ ਮੁੜਨਾ ਹੈ, ਇਹ ਤੂੰ ਵੇਖਣਾ ਤੂੰ ਕਿਹੜੇ ਕੰਮ ਕਰਨੇ ਨੇ, ਕਦੀ ਸਿੱਖ ਅਰਦਾਸ ਕਰਦੇ ਹੁੰਦੇ ਸੀ ਸੋਈ ਕੰਮ ਕਰਾ, ਬੋਲੋ ਸੋਈ, ਫਿਰ ਬੋਲੋ ਸੋਈ, ਇਹ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਸੋਈ ਕੰਮ ਕਰਾ ਜਿੱਤ ਮੁੱਖ ਉਜਲਾ, ਜਿੱਤ ਮਹਾਰਾਜ ਸਾਡੇ ਕੋਲ ਉਹ ਕੰਮ ਕਰਾਓ ਜਿਹਦੇ ਨਾਲ ਸਾਡਾ ਪਵਿੱਤਰ ਉਜਲਾ ਹੈ, ਅਸੀਂ ਤੇ ਘਰ ਨੂੰ ਆ ਸਕੀਏ। ਅੱਜ ਵਾਲੇ ਬਚਨ ਵਿਚ ਮੇਰੇ ਸਰਕਾਰ ਜੀ ਪਿਤਾ ਜੀ ਕਹਿ ਰਹੇ ਕਿ ਗੁਰੂ ਕੇ ਸਿੱਖੋ ਧਰਮ ਰਾਏ ਜਬ ਲੇਖਾ ਮੰਗੇ, ਬੋਲੋ ਅੱਗੇ ਪੜੋ,
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜਵਾ ਜੀ ਕਿਹਾ ਕੋ ਜੀ ਵਾਹਿਗੁਰੂ।

ਪ੍ਰਸਾਰ ਕਰ ਰਹੇ ਧੰਨ ਗੁਰੂ ਨਾਨਕ ਸਾਹਿਬ ਨੂੰ ਸਿੱਧ ਪੁੱਛਦੇ ਵਾਹਿਗੁਰੂ ਇਹ ਜਿਹੜਾ ਦਵਾਈਆਂ ਦਾ ਸਾਗਰ ਹੈ ਜੇ ਜੀਵ ਨੇ ਪਾਠ ਲੰਘਣਾ ਹੋਵੇ ਤੇ ਕੀ ਕਰਨਾ ਚਾਹੀਦਾ ਕੋਈ ਰਾਹ ਦੱਸੋ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਜਿਹੜਾ ਰਾਹ ਦੱਸਿਆ ਉਹ ਹੈ ਸ਼ਬਦ ਤੇ ਸੁਰਤ ਦਾ ਮਿਲਾਪ ਆਖੋ ਸ਼ਬਦ ਤੇ ਸੁਰਤ ਦਾ ਸਿੱਧੇ ਬੈਠੋ ਕੀ ਆਖਿਆ ਕਾਹਦਾ ਮਿਲਾਪ ਸ਼ਬਦ ਸੁਰਤ ਦਾ ਮਿਲਾਪ ਤੁਸੀਂ ਇੱਥੇ ਆਇਓ ਤੁਹਾਡੇ ਤੋਂ ਬਾਬਾ ਨਾਨਕ ਮਿਹਰਬਾਨ ਹੋਇਆ ਪੂਰੇ ਗੁਰੂ ਦੇ ਦੀਦਾਰ ਬਿਨਾਂ ਤਕਦੀਰ ਜਾਗਣ ਤੋਂ ਨਹੀਂ ਹੁੰਦੇ ਗੁਰਬਾਣੀ ਦੇ ਇਸ਼ਾਰੇ ਨੂੰ ਜਿੰਨੀਆਂ ਮੇਰੀਆਂ ਭੈਣਾਂ ਬੱਚੇ ਗੁਰਸਿੱਖ ਪਿਆਰੇ ਬੈਠੇ ਆਪਾਂ ਕੁਝ ਸਮੇਂ ਲਈ ਆਪਣੀ ਸੁਰਤ ਨੂੰ ਗੁਰੂ ਨੂੰ ਤਰਲਾ ਪਾਈਏ ਡਿੱਗੇ ਇੱਕ ਮੋਟਾ ਜਿਹਾ ਬਚਨਿਆ ਸੂਈ ਵਿੱਚ ਧਾਗਾ ਵੀ ਪਾਉਣਾ ਹੋਵੇ ਤੇ ਆਪਾਂ ਸਾਰੇ ਆਪਣੇ ਵਿਚਾਰ ਬੰਦ ਕਰਕੇ ਧਾਗਾ ਸੂਈ ਪਾਉਂਦੇ ਇਹ ਨਹੀਂ ਵੀ ਭੱਜੇ ਫਿਰਨਾ ਪੈਂਦਾ ਸੂਈ ਤੇ ਧਾਗਾ ਪਾਉਣ ਨੂੰ ਵੀ ਸੁਰਤ ਟਪਾਉਣੀ ਪੈਂਦੀ ਸ਼ਬਦ ਤੇ ਸੁਰਤ ਦੇ ਮਿਲਾਪ ਦੀ ਜੇ ਅਰਦਾਸ ਕਰਦੇ ਹੋ ਤੇ ਸੁਰਤ ਨੂੰ ਟਪਾਉਣਾ ਪੈਣਾ ਹੱਥ ਜੋੜਨੇ ਪੈਣੇ ਗਰੀਬ ਨੂੰ ਅੱਜ ਮਿਹਰ ਕਰ ਜੇ ਆਈ ਕਿਆਮਤ ਤੇਰੀ ਗੋਦ ਵਿੱਚ ਟਿਕ ਜਾਵਾਂ ਰਹਿ ਜਾਵਾਂ ਇਸੇ ਬੈਠਣ ਨੂੰ ਗੁਰੂ ਸਾਹਿਬ ਕਹਿੰਦੇ ਥਿਰ ਘਰ ਬੈਸੋ ਹਰ ਜਨ ਪਿਆਰੇ ਥਿਰ ਘਰ ਇੱਥੇ ਘਰ ਇਸ ਘਰ ਵਿੱਚ ਆਨੰਦ ਲੈ ਹਾਂ ਇੱਕ ਵਾਰ ਆਪਣੀ ਸੁਰਤ ਨੂੰ ਇੱਥੇ ਟਿਕਾ ਕੇ ਵੇਖੀ ਆਨੰਦ ਆਉਂਦਾ ਇੱਕ ਅੰਗ ਤੋਂ ਲੈ ਕੇ 1400 ਅੰਗ ਤੱਕ ਜਿੱਥੇ ਜੀਵਨ ਵਾਜ ਨੇ ਕਦੀ ਮੰਗ ਦੀ ਗੱਲ ਕੀਤੀ ਨਾਮ ਹੀ ਮੰਗਿਆ ਹੋਰ ਕੁਛ ਨੀ ਇੱਥੋਂ ਤੱਕ ਵੀ ਲਿਖ ਦਿੱਤਾ ਦੁੱਧ ਹੋਰ ਜੇ ਮੰਗਣਾ ਸਿਰ ਦੁੱਖ ਤੇ ਨਾਮ ਸੰਤੋਖੀਆ ਪੁੱਤਰੇ ਮਨ ਕੀ ਭੁੱਖ ਮੰਗਣਾ ਤਾਂ ਸੱਚ ਇੱਕ ਮੰਗਣਾ ਤਾਂ ਸੱਚ ਧਿਆਨ ਦੇਣਾ ਜਰਾ ਇਸ ਤਰ੍ਹਾਂ ਕਰਨ ਲੱਗ ਪਿਆ ਵੀ ਤੂੰ ਮੇਰੇ ਨਾਲ ਗੱਲਾਂ ਨਾ ਕਰੀ ਆਪਣਾ ਟਾਈਮ ਨਾ ਗਵਾਈ ਗੁਰੂ ਨਾਨਕ ਦੀ ਸੰਗਤ ਦੇ ਜੋੜੇ ਸਾਹ ਧਿਆਨ ਦੇ ਧਿਆਨ ਬਖਸ਼ਿਸ਼ ਇਹੋ ਗੱਲ ਨਾਲ ਜਦੋਂ ਟਿਕਣਾ ਫਿਰ ਬਹੁਤ ਕੁਝ ਮਿਲਣਾ ਇਤਰਾ ਕੀਤਾ ਜੋੜੇ ਸਾਹਿਬ ਕਰਦਾ ਰਿਹਾ ਕੁਝ ਦਿਨ ਫਿਰ ਨੇਤਰ ਭਰੇ ਫਿਰ ਸਤਿਗੁਰੂ ਗਰੀਬ ਨੂੰ ਅੱਜ ਦਰਸ਼ਨ ਕਿਹਾ ਮੈਂ ਦੱਸਣਾ ਕੋਈ ਨੀ ਅਗਲਾ ਰਾਹ ਦੱਸੋ ਫਿਰ ਉਸ ਪੂਰਨ ਸਾਧੂ ਦੇ ਵਿੱਚੋਂ ਪ੍ਰਭ ਜੀ ਵਸੈ ਬੋਲੋ ਪ੍ਰਭ ਜੀ ਵਸੈ ਸਾਧਗੀ ਪਰਮੇਸ਼ਵਰ ਸਾਧੂ ਦੀ ਰਸਨਾ ਤੇ ਬੈਠਾ ਹੁੰਦਾ ਉਹ ਪਰਮੇਸ਼ਵਰ ਨੇ ਸਾਧੂ ਦੀ ਰਸਨਾ ਤੋਂ ਆਖਿਆ ਹੁਣ ਜੇ ਜੂਠੇ ਬਰਤਨ ਸਾਫ ਜੋੜੇ ਸਾਫ ਕਰ ਲਏ ਹੁਣ ਜੂਠੇ ਬਰਤਨ ਸਾਫ ਕਰ ਜੂਠੇ ਬਰਤਨ ਸਾਫ ਕਰਦਾ ਰਿਹਾ ਲੱਤ ਗਈ ਮੈਲ ਅੰਦਰ ਦੀ ਤੇ ਇੱਕ ਦਿਨ ਅੰਮ੍ਰਿਤ ਵੇਲੇ ਬੁਲਾ ਕੇ ਉਸ ਗੁਰਮੁਖ ਪਿਆਰੇ ਸਤਸੰਗੀ ਜਨ ਨੇ ਪੁੱਛਿਆ ਭੁੱਖ ਕੋਈ ਲੈ ਕੇ ਆਇਆ ਤੇ ਵੈਸੇ ਆਇਆ ਆਖੋ ਸਤਨਾਮ ਸ੍ਰੀ ਕੋਈ ਭੁੱਖ ਲੈ ਕੇ ਆਇਆ ਤੇ ਵੈਸੇ ਹੀ ਆਇਆ ਤੇ ਉਸ ਖੰਨੇ ਤੋਂ ਆਉਣ ਵਾਲੇ ਨੇ ਆਖਿਆ ਮੈਂ ਇੱਕ ਭੁੱਖ ਲੈ ਕੇ ਆਇਆ ਜੇ ਮੈਨੂੰ ਇੱਕ ਭੁੱਖ ਲੱਗੀ ਤੇ ਬਾਬਾ ਜੀ ਕਹਿਣ ਲੱਗੇ ਕੀ ਭੁੱਖ ਲੱਗੀ ਦੱਸ ਬਾਬੇ ਨਾਨਕ ਦੇ ਤੇ ਜੋ ਮੰਗਦਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਇੱਥੇ ਤੇ ਹਰ ਦੀਆਂ ਝੋਲੀਆਂ ਭਰਦੀਆਂ ਦੱਸ ਕੀ ਭੁੱਖ ਲੱਗੀ ਤੇ ਉਸ ਨਾਮ ਮੰਗਣ ਵਾਲੇ ਨੇ ਆਖਿਆ ਮਹਾਰਾਜ ਮੇਰਾ ਕੀਰਤਨ ਕਰਨ ਨੂੰ ਦਿਲ ਕਰਦਾ ਮੈਂ ਸੰਗਤ ਨੂੰ ਕੀਰਤਨ ਸੁਣਾਵਾਂ ਧਿਆਨ ਦਿਓ ਰੰਗੜਾ ਮਾਰ ਕੇ ਬੈਠੋ ਥੱਕਿਆ ਤੇ ਮੈਂ ਆ ਗੱਡੀ ਦੇ ਵਿੱਚ ਸਫ਼ਰ ਕਰਕੇ ਆਇਆ ਗੁਰੂ ਪਿਆਰੇ ਆਪੋ ਵਾਹਿਗੁਰੂ ਮੈਂ ਕੀਰਤਨ ਕਰਾਂ ਅੱਗੋਂ ਜਵਾਬ ਸੀ ਕਿਤੇ ਵਾਜਾ ਤਬਲਾ ਸਿੱਖਿਆ ਹੀ ਮਹਾਰਾਜ ਜੀ ਮੇਰੀ ਗਰੀਬੀ ਹੈ ਨਾ ਮੈਂ ਤਬਲਾ ਸਿੱਖਿਆ ਨਾ ਮੈਂ ਵਾਜਾ ਸਿੱਖਿਆ ਤੇ ਉਹਦੇ ਕੋਲ ਬੜੀ ਪਾਵਰ ਹੁੰਦੀ ਜੇ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਬੋਲੋ ਨਾਨਕ ਸਾਧ ਗੁਰੂ ਨਾਨਕ ਸਾਹਿਬ ਕਹਿੰਦੇ ਸਾਧੂ ਵਿੱਚ ਤੇ ਪਰਮੇਸ਼ਵਰ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ ਅੱਗੋ ਸਤਨਾਮ ਸ੍ਰੀ ਉਹ ਬਖਸ਼ ਦਿੰਦਾ ਭਰ ਦਿੰਦਾ ਓਨਾ ਹੀ ਭਰ ਦਿੰਦਾ
ਆਖਿਆ ਵਜਾ ਤਬਲਾ ਨਹੀਂ ਆਉਂਦਾ ਮਹਾਰਾਜ ਇਹੋ ਹੀ ਦਾਤ ਲੈਣ ਆਇਆ ਹੁਣ ਮੈਂ ਬਜੁਰਗ ਹੋ ਚੱਲਿਆ ਜਵਾਨੀ ਕਾਫੀ ਚੜ ਚੁੱਕੀ ਆ ਬਚਪਨ ਵਿਚ ਸਿੱਖੀ ਦਾ ਹੁਣ ਸਿੱਖਣ ਦੀ ਉਮਰ ਲੰਘ ਗਈ ਫਿਰ ਉਹਨਾਂ ਕਹਿੰਦਾ ਬਾਬੇ ਨਾਨਕ ਨੇ ਤੇਰੀ ਝੋਲੀ ਚ ਕੀਰਤਨ ਪਾਇਆ ਤੇਰੀ ਝੋਲੀ ਚ ਕੀਰਤਨ ਪਾਇਆ ਮਹਾਰਾਜ ਮੈਂ ਕਿਤਨਾ ਕੀਰਤਨ ਕਰੂ ਇਹ ਬਚਨ ਹੋਏ ਨੇ ਮੈਂ ਨਹੀਂ ਕਹਿੰਦਾ ਸੁਚੇਤ ਹੋ ਗਏ ਬੇਟੂ ਥੋੜੇ ਬਚਨ ਹੋਏ ਨੇ ਮਹਾਰਾਜ ਮੈਂ ਕੀਰਤਨ ਕਿਤਨਾ ਕਰੂ ਤੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਹਵਾਲਾ ਦੇ ਕੇ ਉਸ ਮਹਾਤਮਾ ਗੁਰਮੁਖ ਜਨ ਨੇ ਪਟਿਆਲੇ ਵਾਲੇ ਨੇ ਆਖਿਆ ਕਿ ਗੁਰੂ ਨਾਨਕ ਕੇਵਲ ਗਾਉਂਦਾ ਸੀ ਸਾਜਤਾ ਮਰਦਾਨਾ ਹੀ ਗਾਉਂਦਾ ਸੀ ਆਖੋ ਸਤਨਾਮ ਸ੍ਰੀ ਕਿਤੇ ਬਾਬੇ ਨਾਨਕ ਨੂੰ ਕੋਈ ਸਾਜ ਵਜਾਉਂਦਾ ਵੇਖਿਆ ਸੀ ਕਿਸੇ ਪੁੱਤ ਸਾਜਤਾ ਮਰਦਾਨਾ ਵਜਾਉਂਦਾ ਸੀ ਜਾਂ ਬਾਬੇ ਨਾਨਕ ਦੇ ਘਰੋਂ ਤੇਰੀ ਝੋਲੀ ਕੀਰਤਨ ਨਾਲ ਭਰਤੀ ਨਹੀਂ ਵੀ ਸਾਜ ਵਜਾਏਗਾ ਤੇਰਾ ਕੀਰਤਨ ਤਾਂ ਵੀ ਪਿਆਰਾ ਲੱਗੂ ਮਹਾਰਾਜ ਉਹਦੇ ਲਈ ਕੀ ਮੈਨੂੰ ਕਰਨਾ ਪਊ ਤੇ ਫਿਰ ਮਹਾਤਮਾ ਕਹਿਣ ਲੱਗੇ 2:30 ਵਜੇ ਅੰਮ੍ਰਿਤ ਵੇਲੇ ਦਾ ਨਿਤਨੇਮ ਨੀ ਜਸਵੀਰ ਸਿਆਹ ਕਸਾਉਣਾ ਤੁਹਾਡੇ ਚੋਂ ਜਿਹੜਾ ਕੋਈ 2:30 ਵਜੇ ਉੱਠਦਾ ਹੱਥ ਖੜਾ ਕਰੋਗੇ ਆਖੋ ਵਾਹਿਗੁਰੂ ਕੋਈ ਡਰਨ ਵਾਲੀ ਗੱਲ ਕੋਈ ਨੀ ਆਪਾਂ ਸਾਰੇ ਵਿਦਿਆਰਥੀ ਹਾਂ ਕੋਈ 4 ਵਜੇ ਉੱਠਦਾ ਜਿਹੜਾ ਹੱਥ ਖੜਾ ਕਰੇ ਬਾਬਾ ਨਾਨਕ ਦੇ ਹਾਂ ਸ਼ਾਬਾਸ਼ ਸੰਘ ਹੀ ਆਉਂਦੇ ਆ 4 ਵਜੇ 5 ਵਜੇ ਉੱਠਣਾ ਗੁਰਸਿੱਖ ਦਾ ਧਰਮ ਹੈ ਗੁਰੂ ਰਾਮਦਾਸ ਦਾ ਬਚਨ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭੜਕੇ ਉਠਾਰ ਖੁਦ ਨੂੰ ਕਰੇ ਭੜਕੇ ਪ੍ਰਭਾਤੀ ਸ਼ਬਦ ਬੜਾ ਪਿਆਰਾ ਹੈ ਜੇ ਤੁਸੀਂ ਕਦੀ ਪੀਓ ਤੇ 8 ਵਜਦੇ ਨੂੰ ਪ੍ਰਭਾਤ ਨੀ ਕਹਿੰਦੇ ਅੱਜ ਕੱਲ ਦੇ ਜਿਹੜੇ ਚੁਣ ਚਿਆਨੀ ਮੇਰੇ ਵਰਗੇ ਤੁਰੇ ਉਹ ਕਹਿੰਦੇ ਜੀ ਅੰਮ੍ਰਿਤ ਵੇਲੇ ਦੀ ਕੋਈ ਜ਼ਰੂਰਤ ਨੀ ਜਿੰਨੇ ਵਜੇ ਮਰਜ਼ੀ ਨਾਮ ਜਪ ਲਓ ਤੇ ਉਹਨਾਂ ਨੂੰ ਇੱਕੋ ਸਵਾਲ ਕਰਨਾ ਚਾਹੀਦਾ ਕਿ ਗੁਰੂ ਰਾਮਦਾਸ ਪਿਤਾ ਜੀ ਕਹਿੰਦੇ ਨੇ ਉਦਮ ਕਰੇ ਭੜ ਕੇ ਤੇ ਪ੍ਰਭਾਤ ਭਾਲਿਆ 12 ਵਜੇ ਨੂੰ ਨੀ ਕਹਿੰਦੇ ਪ੍ਰਭਾਤ 8 ਵਜੇ ਨੂੰ ਨੀ ਕਹਿੰਦੇ ਪ੍ਰਭਾਤ ਕਿਤੇ 7 ਵਜੇ ਨੂੰ ਨੀ ਕਹਿੰਦੇ ਪ੍ਰਭਾਤ ਦਿਨ ਚੜ੍ਹਨ ਤੋਂ ਪਹਿਲਾਂ ਦੇ ਸਮੇਂ ਨੂੰ ਕਹਿੰਦੇ ਭਿੰਨੀ ਰਹਿ ਲੜੀਏ ਚਮਕਣ ਤਾਰੇ ਜਗ ਸੰਤ ਜਨਾ ਮੇਰੇ ਰਾਮ ਪਿਆਰੇ ਅੰਮ੍ਰਿਤ ਵੇਲੇ ਦੀ ਮਹੱਤਤਾ ਬੜੀ ਦੱਸੀ ਗੁਰਬਾਣੀ ਦੇ ਵਿੱਚ ਆਖੋ ਵਾਹਿਗੁਰੂ ਫਿਰ ਬਾਬਾ ਜੀ ਕਹਿਣ ਲੱਗੇ 2:30 ਵਜੇ ਦਾ ਨਿਤਨੇਮ ਨਾਲ ਜਸਵੀਰ ਸਿਆਹ ਛੱਡੀ ਗਈ ਤੇ ਸੱਚ ਜਾਣਿਓ ਅਸੀਂ ਬਚਨ ਤੇ ਤੁਸੀਂ ਵੀ ਸੁਣ ਜਾਣੇ ਮੈਂ ਵੀ ਗੁਰੂ ਗ੍ਰੰਥ ਸਾਹਿਬ ਦੇ ਰੋਜ਼ ਸੁਣਦਾ ਮਗਰ ਭਾਗਾਂ ਵਾਲੇ ਹੁੰਦੇ ਨੇ ਜਿਸ ਨੂੰ ਭੈ ਗੋਬਿੰਦ ਦਯਾਲਾ ਬੋਲੋਗੇ ਜਿਸ ਨੂੰ ਭੈ ਗੁਰ ਕਾ ਬਚਨ ਤੇ ਬੰਨਦੇ ਹੋ ਉਹ ਗੁਰੂ ਦਾ ਬਚਨ ਸੁਣਦਾ ਤੇ ਕੀ ਕਰਦਾ ਅਸੀਂ ਉਹ ਆ ਜਿਹੜੇ ਰੋਜ਼ ਸੁਣਦੇ ਰੋਜ਼ ਸੁਣਦੇ ਉਹਨੇ ਪੱਲੇ ਬੰਨ ਲਿਆ ਬਚਨ ਤੇ ਰੰਗ ਲੱਗ ਗਏ 2:30 ਵਜੇ ਨੀ ਛੱਡਿਆ ਧਿਆਨ ਦਿਓ ਮੈਂ ਉਹਨਾਂ ਦੇ ਨਾਲ ਸਮਾਗਮ ਕਰਨ ਲਈ ਕਈ ਵਾਰ ਗੁਰੂ ਨਾਨਕ ਨੇ ਮੈਨੂੰ ਮੌਕਾ ਦਿੱਤਾ ਬੰਬੇ ਕਲਕੱਤੇ ਹੋਰਨਾਂ ਸ਼ਹਿਰਾਂ ਚ ਗੁਰਸਿੱਖੋ ਪਿਆਰੇ ਉਸ ਜੀਵ ਨੇ ਕਦੇ 2:30 ਵਜੇ ਦਾ ਨਿਤਨੇਮ ਜ਼ਿੰਦਗੀ ਭਰ ਫਿਰ ਛੱਡਿਆ ਹੀ ਆਪ ਹੀ ਨੀ ਜਪਿਆ ਸਾਰੇ ਸ਼ਹਿਰ ਵਿਚ ਆਵਾਜ਼ ਦਿੱਤੀ ਰਾਤ ਨੂੰ ਕੀਰਤਨ ਹੋਊਗਾ ਅੰਮ੍ਰਿਤ ਵੇਲਾ ਸੰਭਾਲਾਂਗੇ ਅੰਮ੍ਰਿਤ ਵੇਲੇ ਤੁਸੀਂ ਵੀ ਜਿੰਨੀ ਸੰਗਤ ਰਾਤ ਨੂੰ ਕਥਾ ਸੁਣਨ ਆਉਂਦੀ ਸੀ ਓਨੀ ਬੰਬੇ ਅੰਮ੍ਰਿਤ ਵੇਲੇ ਨਿਤਨੇਮ ਵਿਚ ਜੁੜ ਸੀ ਤੇ ਸਿਮਰਨ ਵਿਚ ਜੁੜਦੀ ਸੀ ਪਤਾ ਨੀ ਕਿੰਨੀਆਂ ਰੂਹਾਂ ਦੇ ਅੰਦਰ ਚੰਗਿਆਰੀ ਬਲ ਗਈ ਜਦੋਂ ਉਹਨੇ ਆਖਿਆ ਤੇਰਾ ਕੀਰਤਨ ਸਭ ਨੂੰ ਮਿੱਠਾ ਲੱਗੂਗਾ ਉਹ ਮਿੱਠਾ ਲਾਉਣ ਨੂੰ ਆਪਣੀ ਰਸਨਾ ਨੂੰ ਭਰ ਲਈ ਰਾਮ ਨਾਮ ਸਾਰ ਰਸ ਪੀਵੈ ਬੋਲੋਗੇ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਤ ਕੇ ਉਪਦੇਸ਼ ਤੇ ਕਈਆਂ ਨੂੰ ਜਗਤ ਨੂੰ ਜੀਵਨ ਦੇ ਗਿਆ ਉਹ ਫੁੱਲ ਕਈਆਂ ਦੇ ਕੁਝ ਬੋਹ ਭਰ ਗਿਆ ਆਪਣੇ ਵਰਗੇ ਹੀ ਬਣਾ ਗਿਆ ਕਿਉਂਕਿ ਉਹਨੇ ਬਚਨ ਕਮਾਇਆ ਸੀ ਅੰਮ੍ਰਿਤ ਵੇਲੇ ਉੱਠਣ ਦਾ ਆਪ ਜੀ ਨੂੰ ਬੇਨਤੀ ਹੈ ਤੁਸੀਂ ਬਾਬਾ ਗੁਰੂ ਤੇਗ ਬਹਾਦਰ ਮਹਾਰਾਜ ਤੇ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਗੋਦ ਚ ਬੈਠੇ ਹੋ ਧੰਨ ਗੁਰੂ ਗ੍ਰੰਥ ਸਾਹਿਬ ਦੀ ਗੋਦ ਚ ਬੈਠੇ ਹੋ ਸਾਰਿਆਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੋਦ ਚ ਬੈਠੇ ਹੋ ਤੇ ਤੁਸੀਂ ਚੌਂਕੜੇ ਮਾਰੋ ਹੱਡੀ ਸਿੱਧੀ ਕਰੋ ਛੋਟੀ ਛੋਟੀ ਆਵਾਜ਼ ਵਿਚ ਚਿੰਬ ਚਿੰਬ ਵਰਤ ਵਰਸਣ ਲੱਗ ਪਏ ਤੇ ਤੁਸੀਂ ਰੱਜੋ ਪੀਓ ਰੱਜ ਕੇ ਵਾਹ

ਸਤਨਾਮ ਸ੍ਰੀ ਕਲਯੁਗ ਦੇ ਵਿੱਚ ਕੋਈ ਆਦਰ ਤਾਂ 20 ਰੁਪਈਏ ਦਾ 50-100 ਕਰੋੜ ਰੁਪਇਆ ਆਸਰਾ ਨਾ ਨਾ ਨਾ ਕੋਈ ਭੈਣ ਆਸਰਾ ਨਹੀਂ, ਕੋਈ ਪੁੱਤ ਆਸਰਾ ਨਹੀਂ, ਕੋਈ ਭਰਾ ਆਸਰਾ ਨਹੀਂ, ਕੋਈ ਸੱਜਣ ਰਿਸ਼ਤੇਦਾਰ ਦੋਸਤ ਮਿੱਤਰ ਕੋਈ ਆਸਰਾ ਨਹੀਂ। ਕਲਯੁਗ ਮੈਂ ਇੱਕ ਨਾਮ ਅਦਾ ਬੋਲੋ, ਕਲਯੁਗ ਮੈਂ ਇੱਕ ਸਮਝ ਲਓ, ਕੱਲਾ ਬੋਲੋ ਨਹੀਂ, ਗੁਰਸਿੱਖੋ ਤੁਹਾਡੇ ਚਰਨਾਂ ਤੇ ਮੈਂ ਮਸਤਕ ਰੱਖ ਕੇ ਬੇਨਤੀ ਕਰਦਾ, ਬਚਨ ਆਪਣੀ ਸੁਰਤ ਦੇ ਕਾਗਜ਼ ਤੇ ਲਿਖੋ ਕਿ ਕਲਯੁਗ ਵਿੱਚ ਇੱਕ ਨਾਮ ਦਾ ਹੀ ਆਸਰਾ ਹੈ। ਕਲਯੁਗ ਵਿੱਚ ਇੱਕ

ਦਾ ਬੰਧੋ ਕਲ ਯੁਗ ਮੈਂ ਨਾਮ ਆਧਾਰ ਬੋਲੋ ਕਲ ਯੁਗ ਮੈਂ ਫਿਰ ਬੋਲੋ ਕਲ ਯੁਗ ਮੈਂ ਇੱਕ ਵਚਨ ਹੋਰ ਬਾਪੂ ਦਾ ਰੋਜ਼ ਪੜ੍ਹਦੇ ਤੁਸੀਂ ਤੀਸਰੇ ਬਾਪੂ ਜੀ ਕਹਿੰਦੇ ਅਵਾਸੀਆਂ ਨਾਲ ਭਾਈ ਵਾਹਿਗੁਰੂ ਆਖੋ ਵਾਹਿਗੁਰੂ ਸਾਚਾ ਨਾਮ ਮੇਰਾ ਬੋਲੋ ਸਾਚਾ ਨਾਮ ਮੇਰਾ ਇਹ ਗੱਲ ਇਹ ਵਚਨ ਤੀਸਰੇ ਬਾਪੂ ਗੋਦ ਵਾਲੇ ਸਤਿਗੁਰੂ ਹੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਦੋਹੇ ਬਣ ਇਹ ਵਚਨ ਉਹਨਾਂ ਦੀ ਰਚਨਾ ਤੋਂ ਨਿਕਲਿਆ ਹੈ ਕਿ ਮੇਰਾ ਕੋਈ ਆਸਰਾ ਨਾ ਪੁੱਤ ਨਾ ਧੀ ਨਾ ਭੈਣ ਨਾ ਭਰਾ ਹੋਰ ਕੋਈ ਆਸਰਾ ਨਹੀਂ ਸਾਚਾ ਨਾਮ ਮੇਰਾ ਆਖਿਰ ਜੀ ਕੀ ਮਿਲਿਆ ਜਦਨ ਦਾ ਨਾਮ ਦਾ ਆਸਰਾ ਲਿਆ ਜੀ ਤੇ ਪਤਾ ਨੀ ਕਿੰਨੀ ਵਸਵਾਦ ਅਵਸਥਾ ਵਿੱਚ ਕਹਿੰਦੇ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਬੋਲਣਾ ਜਿਨ ਭੁੱਖਾਂ ਤੁਸੀਂ ਕੀ ਸੋਚਦੇ ਕਿ ਜਿਸ ਬੰਦੇ ਕੋਲ ਦੌਲਤ ਆ ਜਾਏ ਉਹਦੀਆਂ ਭੁੱਖਾਂ ਮਿਟ ਜਾਂਦੀਆਂ ਆਖੋ ਵਾਹਿਗੁਰੂ ਤੁਸੀਂ ਕੀ ਸੋਚਦੇ 500 ਗਜ ਦੀ ਕੋਠੀ ਚ ਰਹਿਣ ਵਾਲੇ ਦੀ ਭੁੱਖ ਮਿਟ ਗਈ ਆਪਣੇ ਅੰਦਰ ਨੂੰ ਪੁੱਛੋ ਜਿਹੜਾ ਹਿੰਦੁਸਤਾਨ ਦੇ ਮਹਿਲਾਂ ਵਿੱਚ ਰਾਜਾ ਬਣ ਕੇ ਬਹਿ ਗਿਆ ਸ੍ਰਿਸ਼ਟੀ ਦਾ ਕੋਈ ਰਾਜਾ ਬਣ ਕੇ ਬਹਿ ਗਿਆ ਕੀ ਉਹ ਸੁਖੀ ਹੋ ਗਿਆ ਸਗਲ ਸ੍ਰਿਸ਼ਟੀ ਕੋ ਰਾਜਾ ਦੁਖੀ ਰਿਹਾ ਭੁੱਖ ਨੀ ਮਿਟੀ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਕਹਿੰਦੇ ਦੁਨੀਆਂ ਦੇ ਲੋਕਾਂ ਨਾਮ ਚ ਇੰਨੀਆਂ ਬਰਕਤਾਂ ਨੇ ਨਾਮ ਜਿਹਨਾਂ ਦੇ ਘਰ ਆ ਜਾਏ ਉਹਨਾਂ ਦੀ ਸਾਰੀਆਂ ਭੁੱਖਾਂ ਮੈਂ ਥੋੜਾ ਜਿਹਾ ਨਸ਼ਾ ਰੱਖਣਾ ਔਲਾਦ ਨਾਲ ਦੁਨੀਆਂ ਬੜਾ ਪਿਆਰ ਕਰਦੀ ਮਗਰ ਔਲਾਦ ਦਾ ਸੁੱਖ ਕਿਸੇ ਕਰਮਾਂ ਵਾਲੇ ਨੂੰ ਨਸੀਬ ਹੁੰਦਾ ਮਾਰ ਦਿੰਦੀ ਔਲਾਦ ਆਖੋ ਸਤਨਾਮ ਕੱਲ ਮੇਰੇ ਅੰਮ੍ਰਿਤਸਰ ਸਾਹਿਬ ਦੇ ਕੋਲ ਕਿਸੇ ਪਿੰਡ ਵਿੱਚ ਇੱਕ ਬੱਚਾ ਕਿਸੇ ਨਸ਼ੇ ਆਦੀ ਹੋ ਗਿਆ ਆਖੋ ਸਤਨਾਮ ਫਾਹ ਲੈਣ ਦੀ ਕੋਸ਼ਿਸ਼ ਕੀਤੀ ਮਾਂ ਪਿਓ ਨੂੰ ਕਹਿੰਦਾ ਸੀ ਮੈਨੂੰ ਨਸ਼ਾ ਲੈ ਕੇ ਦਿਓ ਮਾਂ ਨੇ ਕਿਹਾ ਪੁੱਤ ਹੱਥੀ ਯਾਰ ਇੱਦਾਂ ਦੇ ਨਾਲ ਉਸ ਪੁੱਤ ਨੇ ਫਿਰ ਚਾਕੂ ਕੱਢਿਆ ਚਾਕੂ ਜਿਹੜੀ ਮਾਂ ਨੇ 9 ਮਹੀਨੇ ਪੇਟ ਵਿੱਚ ਰੱਖਿਆ ਜਿਹੜੀ ਮਾਂ ਨੇ ਸੁੱਕੇ ਥਾਂ ਤੇ ਉਹਨੂੰ ਪਾਇਆ ਤੇ ਆਪ ਗਿੱਲੇ ਥਾਂ ਪੈਂਦੀ ਰਹੀ ਇਹ ਭਜਨ ਭਾਈ ਗੁਰਦਾਸ ਜੀ ਨੇ ਲਿਖੇ ਉਸ ਮਾਂ ਦੇ ਪੇਟ ਵਿੱਚ 12 ਚਾਕੂ ਮਾਰੇ ਉਸਨੂੰ ਦੇ ਪਾੜ ਕੇ ਰੱਖਤੀ ਮਾਂ ਦਾ ਪੇਟ ਅੰਦਰਾਂ ਸਾਰੀਆਂ ਬਾਹਰ ਔਲਾਦ ਤਾਂ ਦੁਨੀਆਂ ਨੂੰ ਮਿਲ ਜਾਂਦੀ ਔਲਾਦ ਦੇ ਸੁੱਖ ਬੜੇ ਔਖੇ ਗੁਰੂ ਸਾਹਿਬ ਕਹਿੰਦੇ ਜਿਹਨਾਂ ਦੇ ਘਰਾਂ ਵਿੱਚ ਨਾਮ ਆਇਆ ਉਹਨਾਂ ਨੂੰ ਔਲਾਦ ਦਾ ਵੀ ਸੁੱਖ ਮਿਲਿਆ ਜਿਨ ਭੁੱਖਾਂ ਬੋਲੋ ਨਾ ਜਿਨ ਭੁੱਖਾਂ ਔਲਾਦ ਦੇ ਪਿਆਰ ਦੀ ਵੀ ਭੁੱਖ ਆ ਲੋਕੀ ਔਲਾਦ ਮੰਗਦੇ ਪੁੱਤ ਹੋ ਜਾਂਦੇ ਮਗਰ ਕਈ ਵਾਰ ਉਹ ਪੁੱਤ ਯਮ ਬਣ ਜਾਂਦੇ ਯਮ ਧੀਆਂ ਯਮ ਬਣ ਜਾਂਦੀਆਂ ਨਵਾਂ ਯਮ ਬਣ ਜਾਂਦੀਆਂ ਭੈਣ ਭਰਾ ਕਈ ਵਾਰ ਯਮ ਬਣ ਜਾਂਦੇ ਉਹੀ ਲੈ ਜਾਂਦੇ ਮਗਰ ਬਾਪੂ ਕਹਿੰਦਾ ਜਿੰਦਾ ਨਾਮ ਜਪਣਾ ਸ਼ੁਰੂ ਕੀਤਾ ਸਭ ਭੁੱਖਾਂ ਮਿਟੀਆਂ ਔਲਾਦ ਦਾ ਨਵਾਂ ਦਾ ਪੁੱਤਾਂ ਦਾ ਧੀਆਂ ਦਾ ਸਮਾਜ ਵਾਲਾ ਦੌਲਤ ਦਾ ਹਰ ਸੁੱਖ ਮੇਰੇ ਘਰ ਵਿੱਚ ਆਇਆ ਮਗਰ ਉਹਦਾ ਆਧਾਰ ਮੈਂ ਬੇਸ ਜੋ ਬਣਾਇਆ ਉਹ ਸੀ ਵਾਹਿਗੁਰੂ ਤੇ ਤੁਸੀਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਬਾਣੀ ਵਿੱਚ ਤੇ ਇਸ ਤਰ੍ਹਾਂ ਵੀ ਲਿਖਿਆ ਜਲ ਜਾਓ ਜੀਵਨ ਨਾਮ ਬਿਨਾ ਜਲ ਜਾਓ ਜੀਵਨ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉਸ ਜੀਵਨ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਅੱਗ ਕਿਉਂ ਨੀ ਲੱਗ ਜਾਂਦੀ ਜਿਹੜਾ ਨਾਮ ਨਹੀਂ ਜਾਂਦਾ ਜਲ ਕਿਉਂ ਨੀ ਜਾਂਦਾ ਜਲ ਜਾਓ ਮੈਂ ਤਾਂ ਨਹੀਂ ਕਹਿ ਰਿਹਾ ਬੋਲੋ ਬਾਬੇ ਨਾਨਕ ਦੀ ਬਾਣੀ ਜਲ ਜਾਓ ਜੀਵਨ ਜਿਹੜਾ ਜੀ ਨਾਮ ਬਿਨਾ ਜਿਹੜਾ ਨਾਮ ਤੋਂ ਬਿਨਾਂ ਜੀਵਨ ਆ ਉਹ ਜਲ ਐਸੇ ਜੀਵਨ ਨੂੰ ਕੀ ਕਰਨਾ ਸਤਿਗੁਰੂ ਕਿਰਪਾ ਕਰੇ ਜਿਹੜੇ ਅੱਜ ਦੀ ਬਚਨ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਧੰਨ ਗੁਰੂ ਤੇਗ ਬਹਾਦਰ ਕਾਦਰ ਪਿਤਾ ਦਾ ਇਹ ਬਚਨ ਹੈ ਮੈਂ ਇੱਕ ਸ਼ਬਦ ਬੋਲਿਆ ਜੇ ਕਰਨ ਕਾਦਰ ਬੜੀ ਕਾਮਨ ਹੈ ਬਾਬੇ ਤੇਗ ਬਹਾਦਰ ਮਹਾਰਾਜ ਦੇ ਜੀਵਨ ਵਿੱਚ ਇੱਕ ਬੰਗਾਲੀ ਕਹਿੰਦਾ ਹੈ ਕਹਿੰਦਾ ਜਦੋਂ ਆਸਾਮ ਤੇ ਬੰਗਾਲ ਦੀ ਯਾਤਰਾ ਤੇ ਸਤਿਗੁਰੂ ਗਏ ਨੇ ਧਿਆਨ ਦਿਓ ਇਹਨਾਂ ਨੇ ਬੜਾ ਪ੍ਰਚਾਰ ਕੀਤਾ ਉਸ ਏਰੀਏ ਚ ਜਾ ਕੇ ਬਾਬੇ ਤੇਗ ਬਹਾਦਰ ਪਿਤਾ ਜੀ ਨੇ ਬਹੁਤ ਪ੍ਰਚਾਰ ਕੀਤਾ ਗੋਬਿੰਦ ਰਾਏ ਜੀ ਦਾ ਆਗਮਨ ਵੀ
ਇਹਨਾਂ ਦੀ ਗਹਿਰਾ ਜਿਹੜੀ ਹੋਇਆ ਉਹ ਪ੍ਰਚਾਰ ਤੇ ਹੀ ਗਏ ਸੀ ਆਪ ਜਪੋ ਆਪ ਜਪਾਓ ਸੜਦੇ ਬੜਦੇ ਇਲਾਕਿਆਂ ਵਿਚ ਜਾ ਕੇ ਸਾਰਿਆਂ ਦੇ ਮੂੰਹ ਕਢਾਇਆ ਵਾਹਿਗੁਰੂ ਤੇ ਲੋਕਾਂ ਨੂੰ ਸਿੱਧੇ ਰਾਹ ਪਾਇਆ। ਉਹ ਬੰਗਾਲੀ ਕਹਿੰਦਾ ਹੈ ਕਿ ਮੇਰਾ ਉਸਤਾਦ ਜਿਹੜਾ ਚੌਥੇ ਥਾਂ ਸੀ ਨਾ ਜਿਸ ਗੱਦੀ ਤੇ ਅੱਜ ਮੈਂ ਬੈਠਾ ਵਕੀਲ ਆ ਉਹ ਇੱਕ ਡੈਰੀ ਕੱਢ ਕੇ ਵਿਖਾਉਂਦਾ ਕਹਿੰਦਾ ਜਿਹੜਾ ਮੇਰਾ ਉਸਤਾਦ ਦਾ ਉਸਤਾਦ ਸੀ ਬਾਬੇ ਤੇਗ ਬਹਾਦਰ ਮਹਾਰਾਜ ਦੇ ਨਾਲ ਅਸਾਮ ਤੇ ਬੰਗਾਲ ਦੀ ਯਾਤਰਾ ਤੇ ਰਿਹਾ ਹੈ ਧਿਆਨ ਦਿਓ ਜੀ। ਤੇ ਕਹਿੰਦਾ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਡੈਰੀ ਲਿਖਦਾ ਰਿਹਾ ਰੋਜ਼ ਦੀ ਰੋਜ਼ ਅਕਾਗਰ ਡੈਰੀ ਲਿਖਦਾ ਰਿਹਾ ਜੇ ਉਹ ਕਿਸੇ ਦੀ ਡੈਰੀ ਵੀ ਕੀ। ਉਹ ਇਹ ਵੀ ਲਿਖਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਕਿੰਨੇ ਵਜੇ ਉੱਠਦੇ ਸੀ ਧਿਆਨ ਦਿਓ। ਲੋਕੀ ਤਾਂ ਕਹਿੰਦੇ ਜੇ ਉਹ ਗੁਰੂ ਹੁੰਦਾ ਉਹ ਸਿੱਖ ਆਪਣੀ ਡੈਰੀ ਚ ਲਿਖਦਾ ਕੋਈ ਜ਼ਿੰਦਗੀ ਦਾ ਜਨਮਾ ਇਹੋ ਜਿਹਾ ਨੋਟ ਨਹੀਂ ਕੀਤਾ ਕਿਸੇ ਦਿਨ ਗੁਰੂ ਤੇਗ ਬਹਾਦਰ ਪੌਣੇ ਦੋ ਵਜੇ ਨਹੀਂ ਉੱਠੇ ਕਿੰਨੇ ਵਜੇ ਪੌਣੇ ਦੋ ਵਜੇ ਨਹੀਂ ਉੱਠੇ। ਮੈਂ ਨੀ ਇੱਕ ਦਿਨ ਵੀ ਨੋਟ ਕੀਤਾ ਜਿੱਦਣ ਗੁਰੂ ਅੱਠ ਵਜੇ ਤੱਕ ਸੁੱਤਾ ਰਿਹਾ ਹੋਵੇ ਜਿੱਦਣ ਗੁਰੂ ਨੌ ਵਜੇ ਤੱਕ ਸੁੱਤਾ ਰਿਹਾ ਹੋਵੇ। ਦੂਸਰੀ ਗੱਲ ਕੀਤੀ ਕਿ ਸਤਿਗੁਰੂ ਪ੍ਰਸ਼ਾਦਾ ਬੜਾ ਘੱਟ ਛੱਡਦੇ ਸੀ ਬੋਲਦੇ ਬੜੇ ਘੱਟ ਸੀ। ਜਿਹੜੀ ਸਭ ਤੋਂ ਅਹਿਮ ਗੱਲ ਉਹ ਕਹਿੰਦਾ ਮੈਂ ਨੋਟ ਕੀਤੀ ਉਹ ਸੀ ਕਿ ਸਤਿਗੁਰੂ ਜੀ ਜਿੰਨਾ ਚਿਰ ਮੈਂ ਉਹਨਾਂ ਦੇ ਨਾਲ ਜੀਵਨ ਵਿੱਚ ਰਿਹਾ ਉਹ ਹੱਸੇ ਨਹੀਂ। ਕੀ ਜੀ ਹੱਸੇ ਹੀ ਸਾਰਾ ਜੀ ਹੱਸੇ ਹੀ। ਤੇ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਨੂੰ ਧਿਆਨ ਨਾਲ ਪੜੋਗੇ ਨਾ ਤੇ ਤੁਹਾਨੂੰ ਸਹਿਜੇ ਹੀ ਗਿਆਨ ਹੋਜੂਗਾ ਕਿ ਵਾਕਿਆ ਹੀ ਨਹੀਂ ਹੱਸੇ ਹੋਣਗੇ। ਸਾਰੀ ਬਾਣੀ ਬਰਾਦਰੀ ਸਾਰੀ ਬਾਣੀ ਤੇ ਅਕਾਲ ਪੁਰਖ ਦੇ ਅੱਗੇ ਤਰਲੇ ਹੀ ਪਾਏ ਸਾਰੀ ਬਾਣੀ ਦੇ ਵਿੱਚ ਅਕਾਲ ਪੁਰਖ ਨੂੰ ਇਹ ਹੀ ਕਿਹਾ ਹੈ ਮਾਈ ਮਨ ਮੇਰੋ ਬਸਣਾ ਹੈ। ਕਦੀ ਆਖਿਆ ਹੈ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ ਕਿਤੇ ਬਰਾਗ ਦੇ ਕੀ ਮਾਰੇ ਸਾਰੀ ਬਾਣੀ ਵਿੱਚ ਮਨ ਨੂੰ ਸਮਝਾਇਆ ਮਨ ਰੇ ਕਹਾਂ ਪਇਓ ਤੈ ਬੋਰੀ ਜਾਗ ਲਿਓ ਰੇ ਮਨ ਜਾਗ ਲਿਓ ਕਾਂਗਾ ਪਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਕਿਤੇ ਬਾਰ ਬਾਰ ਆਖਿਆ

ਧਰਤੀ ਤੇ ਮਾਰੋ, ਮਹਿਸੂਸ ਕਰੋਗੇ ਤੇ ਆਨੰਦ ਆਓ। ਜਦੋਂ ਤੁਸੀਂ ਮਹਿਸੂਸ ਕਰੋਗੇ ਕਿ ਵਾਕਿਆ ਜਗਤ ਦੀ ਪ੍ਰੀਤੀ ਝੂਠੀ ਹੈ, ਅਗੋ ਸਤਨਾਮ ਸ੍ਰੀ ਜਗਤ ਦੀ ਪ੍ਰੀਤੀ ਨਹੀਂ ਅਜੇ ਕਹਿ ਰਹੇ ਹੋ, ਮਹਿਸੂਸ ਕਰੋਗੇ ਨਾ। ਮਹਿਸੂਸ ਕਈਆਂ ਨੂੰ ਸਾਲ ਲੱਗ ਚੁੱਕੇ ਨੇ, ਕਈਆਂ ਨੂੰ ਭਰਾਵਾਂ ਧੋਖਾ ਦਿੱਤਾ, ਦੋਸਤਾਂ ਦਿੱਤਾ, ਮਿੱਤਰਾਂ ਨੇ ਦਿੱਤਾ, ਸਮਾਜ ਨੇ ਦਿੱਤਾ। ਉਹਨਾਂ ਨੂੰ ਥੋੜਾ ਜਿਹਾ ਮਹਿਸੂਸ ਕਰਨ ਦੀ ਜ਼ਰੂਰਤ ਹੈ। ਜਿੱਦਾਂ ਬਾਣੀ ਨੂੰ ਮਹਿਸੂਸ ਕਰਕੇ ਪੜਾਂਗੇ ਬਹੁਤ ਕੁਝ ਮਿਲੂ। ਸਟਾਰਟ ਫਿਰ ਪਹਿਲਾਂ ਵੇਖੋ ਕਿ ਜਿਹਨਾਂ ਦੇ ਨਾਲ ਮੈਂ ਪਿਆਰ ਕਰਦਾ ਉਹ ਮੇਰੇ ਨਾਲ ਪਿਆਰ ਨਹੀਂ ਸੀ ਕਰਦੇ, ਸੁੱਖ ਮੈਂ ਬਹੁਤ ਸੰਗੀ ਪਾਏ, ਦੁੱਖ ਮੈਂ। ਗੁਰੂ ਤੇਗ ਬਹਾਦਰ ਸਾਹਿਬ ਤੇ ਮੇਰੇ ਸੁੱਖਾਂ ਨਾਲ ਪਿਆਰ ਕਰਦੇ ਸੀ। ਆਹ ਗੱਲ ਬਚਨ ਕਰਦੇ ਹਾਂ, ਰੁੜਕੀ ਸ਼ਹਿਰ ਵਿਚ ਬਚਨ ਕੀਤਾ ਸੀ, ਆਪੋ ਸਤਨਾਮ ਸ੍ਰੀ ਵਾਹਿਗੁਰੂ ਤੇ ਬਚਨ ਕਰਦੇ ਆ। ਬੇਨਤੀ ਕੀਤੀ ਸੀ ਕਿ ਤੂੰ ਬਾਪ ਦੁਕਾਨ ਤੇ ਕਿਹਦੇ ਲਈ ਕਰਦਾ ਹੈ, ਤੁਸੀਂ ਵੀ ਦੁਕਾਨਦਾਰ ਹੋ, ਸ਼ਹਿਰ ਦੇ ਰਹਿਣ ਵਾਲੇ ਹੋ, ਮਾਫ ਕਰਨਾ, ਮੈਂ ਪਰਸਨਲ ਅਟੈਕ ਨਹੀਂ ਕਿਸੇ ਤੇ ਕਰ ਰਿਹਾ, ਮਤਲਬ ਮੈਂ ਜੋ ਗੁਰੂ ਕਹਿਣਾ ਚਾਹੁੰਦਾ ਮੈਂ ਕਹਿਣਾ, ਉਸ ਤੇ ਪਹੁੰਚ ਨਹੀਂ ਆਉਣਾ। ਆਖੋ ਸਤਨਾਮ ਸ੍ਰੀ ਜੇ ਸਤਿਗੁਰੂ ਦਾ ਗੁਰ ਮਨਾਉਂਦੇ ਹੋ, ਕਹਿੰਦੇ ਭੈ ਕਾਹੂ ਕੋ ਤੇ ਨਾ ਭੈ ਮਾਨਤ, ਨਾ ਕਿਸੇ ਨੂੰ ਡਰ ਦਿਓ ਤੇ ਨਾ ਕਿਸੇ ਦਾ ਡਰ ਲਓ। ਵਾਹਿਗੁਰੂ ਉੱਥੇ ਬਚਨ ਆਇਆ ਸੀ, ਹੁਕਮਨਾਮਾ ਲਿਖ ਕੇ ਲਾਇਆ ਸੀ, ਅਨ ਕਾਏ ਰਾਤ ਰਿਆ ਵਾਟ ਦੁਹੇਲੀ ਰਾਮ ਪਾਪ ਕਮਾਨ ਦਿਆ। ਤੁਸੀਂ ਸਾਰੇ ਪੜ੍ਹ ਸਕਦੇ ਹੋ ਤੇ ਫਿਰ ਪੜ੍ਹੋ, ਪਾਪ ਆਪਣੇ ਆਪ ਨੂੰ ਆਖੋ, ਕਿਹਨੂੰ ਕਹਿਣਾ ਹੈ, ਕਿਹਨੂੰ ਕਹਿਣਾ ਹੈ। ਫਿਰ ਕਈ ਵਾਰ ਆਪਾਂ ਸੋਚਣ ਜਾਂਦਾ ਜਿਹੜਾ ਮੇਰਾ ਗੁਆਂਢੀ ਆ ਉਹ ਪਾਪ ਕਰਦਾ, ਮੈਂ ਥੋੜਾ ਕਰਨਾ, ਇਹ ਸੋਚਦੇ ਨਾ। ਤੇ ਜਦੋਂ ਇਹ ਬਾਣੀ ਪੜ੍ਹਦੇ ਆ ਕਹਿੰਦੇ ਆ ਤੈਨੂੰ ਕਹਿਣ ਡਰ ਮਹਾਰਾਜ, ਮੈਨੂੰ ਥੋੜੇ ਕਹਿੰਦੇ। ਇਹ ਤੁਸੀਂ ਕੈਮਰੇ ਦਾ ਫੋਕਸ ਆਪਣੇ ਤੇ ਸੁੱਟੋ ਤੇ ਕਦੀ ਵੇਖੋ ਆਪਣੇ ਜੀਵਨ ਨੂੰ ਚੰਗੀ ਤਰ੍ਹਾਂ ਗੋਹ ਨਾਲ, ਅਸੀਂ ਵੀ ਕਿਤੇ ਨਾ ਕਿਤੇ ਪਾਪ ਕਰਦੇ ਹਾਂ। ਆਖੋ ਸਤਨਾਮ ਸ੍ਰੀ, ਸਾਡੇ ਕੋਲੋਂ ਵੀ ਕਿਸੇ ਦਾ ਦਿਲ ਦੁਖਦਾ ਹੈ, ਅਸੀਂ ਵੀ ਘੱਟ ਤੋਰਦੇ ਹਾਂ, ਝੂਠ ਬੋਲਦੇ ਹਾਂ। ਧਿਆਨ ਦੇਣਾ ਜਿਹੜਾ ਆਖੋ ਸਤਨਾਮ ਸ੍ਰੀ ਹੋਏ। ਸਰ ਕਹਿੰਦੇ ਪਾਪ ਕਿੰਨਾ ਨੀ ਕਰਨਾ ਹੈ, ਸਭ ਤੋਂ ਪਹਿਲਾ ਪੁਆਇੰਟ ਸੀ ਔਰਤ ਲਈ, ਇਨਸਾਨ ਪਾਪ ਕਰਦਾ ਹੈ ਔਰਤ ਲਈ ਆਪਣੀ ਲਈ। ਉਹ ਕਹਿੰਦੀ ਜਾਂਦਿਆਂ ਨੇ ਸਾਡੇ ਘਰ ਫਰਿੱਜ ਹੈ ਨੀ, ਸਾਡੇ ਘਰ ਸੋਫਾ ਹੈ ਨੀ, ਮੇਰੇ ਕੋਲ ਸੋਨਾ ਹੈ ਨੀ, ਮੇਰੇ ਕੋਲ ਚੰਗੇ ਕੱਪੜੇ ਹੈ ਨੀ। ਤੇ ਗੁਰੂ ਤੇਗ ਬਹਾਦਰ, ਗੁਰੂ ਅਰਜਨ ਦੇਵ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇਸਤਰੀ ਲੋੜੇ, ਜੇ ਪੜ੍ਹਦੇ ਉੱਥੇ ਇਸਤਰੀ ਲੋੜੇ ਸੋਨਾ ਲੋਆ, ਇਹ ਤੇਰੇ ਕੋਲ ਲੋਚਦੀ ਹੈ ਕਿ ਸੋਨਾ ਤੇ ਚਾਂਦੀ ਮੈਨੂੰ ਦੇ, ਧਿਆਨ ਦਿਓ ਜਿਹਦੇ ਲਈ ਤੂੰ ਪਾਪ ਕਰ ਲੈਣਾ, ਇਹ ਤੇਰੇ ਕੋਲ ਹੋਰ ਕੁਛ ਨੀ ਲੋਚਦੀ। ਇਸਤਰੀ ਲੋੜੇ ਸੋਨਾ ਰੂਪਾ, ਤੇਰੀਆਂ ਯਾਰਾਂ ਮਿੱਤਰਾਂ ਦੀਆਂ ਲੈਣਾ ਲੱਗੀਆਂ, ਇਹ ਤੇਰੇ ਕੋਲ ਕੀ ਲੋੜਦੇ। ਮਿੱਤਰ ਲੋੜਨ ਸੁਖਾ ਦਾਤਾ, ਮਿੱਤਰ ਤੇਰੇ ਕੋਲ ਚੰਗੇ ਚੰਗੇ ਖਾਣੇ ਲੋਚਦੇ ਨੇ, ਤੇਰੇ ਕੋਲ ਵੱਡੀ ਗੱਡੀ ਹੋਵੇ, ਤੂੰ 5-star ਹੋਟਲ ਸਾਨੂੰ ਲੈ ਕੇ ਜਾਵੇ, ਚੰਗੇ ਚੰਗੇ ਖਾਣੇ, ਇਸ ਗੱਲ ਤੇ ਤੇਰੇ ਮਿੱਤਰਾਂ ਦੀ ਭੀੜ ਹੈ, ਇਸ ਗੱਲ ਤੇ ਤੂੰ ਔਰਤ ਨੂੰ ਜਿਹਨੂੰ ਕਹਿੰਦਾ ਇਹ ਮੇਰੀ ਬੜੀ ਹਮਦਰਦ ਹੈ, ਇਹਦੀ ਦੌੜ ਤੇਰੇ ਕੋਲ ਸੋਨੇ ਤੇ ਚਾਂਦੀ ਤੱਕ, ਇਹ ਬਚਨ ਗੁਰੂ ਨਾਨਕ ਸਾਹਿਬ ਦਾ ਵੇਰਾ ਨਹੀਂ। ਆਖੋ ਸਤਨਾਮ ਸ੍ਰੀ, ਇਸ ਗੱਲ ਤੇ ਮੇਰੀ ਧੀ ਕੋਈ ਕਿੰਤੂ ਪਰੰਤੂ ਨਾ ਕਰੇ, ਇਸ ਗੱਲ ਉੱਤੇ ਕੋਈ ਵੀਰ ਨਾ ਕਰੇ, ਗੁਰੂ ਦੀ ਗੱਲ ਉੱਤੇ ਟਿੱਪਣੀ ਨਾ ਕਰੇ। ਇਸਤਰੀ ਲੋੜੇ, ਬੋਲੋਗੇ ਜਰਾ ਇਸਤਰੀ, ਸੋਨਾ ਰੂਪਾ, ਸੋਨਾ ਰੂਪਾ ਬਣੀ ਚਾਂਦੀ, ਤੇ ਮਿੱਤਰ ਲੋੜਨ ਸੁਖਾ ਦਾਤਾ, ਮਿੱਤਰ ਚੰਗੇ ਚੰਗੇ ਖਾਣੇ, ਚੰਗੇ ਚੰਗੇ ਸੁੱਖ ਲੋਚਦੇ ਨੇ, ਏਸੀ ਚ ਰਵਾਂ, ਮੇਰਾ ਮਿੱਤਰ ਅਮੀਰ ਹੋਵੇ, ਉਹਦੀ ਤੇਰੇ ਨਾਲ ਕੋਈ ਯਾਰੀ ਨਹੀਂ, ਤੇਰੇ ਸੁੱਖਾਂ ਨਾਲ ਯਾਰੀ, ਉਹਦਾ ਤੇਰੇ ਨਾਲ ਕੋਈ ਪਿਆਰ ਨਹੀਂ। ਅੱਜ ਤੂੰ ਕੰਗਲਾ ਹੋ ਕੇ ਸੜਕ ਤੇ ਬਹਿ ਜਾ, ਜੇ ਤੇਰੇ ਕੋਲ 2 ਮਿੰਟ ਵੀ ਬਹਿਣਗੇ ਤੇ ਕਹਿਣਾ ਕਿਉਂ ਜੀ, ਏਸੀ ਕਮਰੇ ਤੇ ਨਿਕਲ ਕੇ ਤੂੰ ਜੇ ਕਿਤੇ ਕੁਦਰਤ ਨਾ ਕਰੇ, ਤੈਨੂੰ ਕੋਈ ਜਗ੍ਹਾ ਨਾ ਮਿਲੇ, ਤੂੰ ਪੁਲ ਦੇ ਥੱਲੇ ਬੈਠਾ ਹੋਵੇ, ਜਿੱਥੇ ਲੋਕੀ ਬੈਠੇ ਹੀ ਨਾ, ਆਪਾਂ ਸਤਨਾਮ ਸ੍ਰੀ ਉਹਨਾਂ ਦੇ ਕਿੰਨੇ ਲੋਕੀ ਦੋਸਤ ਬਣਦੇ ਜਿਹੜੇ ਪੁਲਾਂ ਥੱਲੇ ਬੈਠੇ। ਇਹ ਗੱਲ ਨੋਟ ਕਰੋ ਕਿ ਦੁਨੀਆਂ ਸੁੱਖਾਂ ਦੀ ਦੋਸਤ ਆ, ਔਰਤ ਤੇ ਮਿੱਤਰ ਦੀ ਫੋਟੋ ਵਿਖਾ ਕੇ ਮੇਰੇ ਸਾਹਿਬ ਨੇ ਬੜਾ ਪਿਆਰਾ ਇੱਕ ਕਰਾਰੀ ਚੋਟ ਮਾਰੀ ਮੇਰੇ ਸਾਹਿਬ, ਕਹਿੰਦੇ ਨਾਨਕ ਪਾਪ ਕਰੇ ਤਿਲ ਕਾਰਨ, ਨਹੀਂ ਪਤਾ ਲੱਗਾ, ਨਾਨਕ ਪਾਪ ਕਰੇ ਇਹਨਾਂ ਲਈ ਪਾਪ ਕਰਨ, ਔਰਤ ਲਈ ਤੇ ਮਿੱਤਰਾਂ ਲਈ,
ਇਨਕ ਤੇ ਪਾਪ ਕਮਾਵੰਦਿਆ। ਜੇ ਤੁਸੀਂ ਇੱਥੇ ਹੋ ਤੇ ਬੋਲੋ ਨਾ ਲੱਕ ਸਿੱਧਾ ਕਰਕੇ, ਪਾਪ ਕਮਾਵੰਦਿਆ। ਕਿਆ ਕਰੋ ਆਪਣੇ ਆਪ ਨੂੰ ਪਾਪ ਕਮਾਵੰਦਿਆ। ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾ। ਸਦਾ ਜੇ ਤੂੰ ਆਖੇ ਵੀ ਇਹ ਜਨਮ ਐਰਕਾਂ ਤੇ ਔਰਤ ਲਈ ਤੇ ਮਿੱਤਰਾਂ ਲਈ ਲਾ ਜਾਣ, ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ, ਫਿਰ ਕਦੋਂ ਸੇ ਦੇ ਆਵੇ। ਪਤਾ ਨੀ ਤੈਨੂੰ ਇਸ ਗੱਲ ਦਾ ਕਿ ਦੁਬਾਰਾ ਮਨੁੱਖਾ ਜਨਮ ਮਿਲਣਾ ਕਿ ਨਹੀਂ। ਇਸ ਮਨੁੱਖਾ ਜਨਮ ਵਿੱਚ ਜਿਹੜੇ ਕਾਰਜ ਨੂੰ ਤੈਨੂੰ ਮਾਲਕ ਨੇ ਭੇਜਿਆ ਉਹ ਕੰਮ ਕਰ। ਅਗੋ ਸਤਨਾਮ ਸ੍ਰੀ ਪੜ੍ਹਦੇ ਹੋ ਆਸ ਵਿੱਚ ਗੁਰੂ ਪਿਆਰੇ, ਮੋਟਾ ਜਿਹਾ ਬਚਨ ਇੱਕ ਪੱਲੇ ਵੱਲੋਂ ਭਈ ਪ੍ਰਾਪਤ ਅਜੇ ਨੀ ਪੜ੍ਹਦਾ ਰਿਹਾ। ਕਿੰਨੇ ਕੁ ਕਦਮ ਤੁਰੇ ਹੋ ਗੋਬਿੰਦ ਵੱਲ ਨੂੰ, ਕਿੰਨੇ ਕਦਮ ਯਾਤਰਾ ਕੀਤੀ ਗੋਬਿੰਦ ਵੱਲ ਨੂੰ, ਕਿੰਨੀ ਕਿਰਤ ਰੱਖੀ, ਕਿੰਨਾ ਨਿਤਨੇਮ ਕੀਤਾ, ਕਿੰਨੀ ਬਾਣੀ ਪੜ੍ਹੀ, ਕਿੰਨਾ ਸਿਮਰਨ ਕੀਤਾ। ਇਹ ਅੱਗੇ ਤਾਂ ਆਪਾਂ ਬਹੁਤਾਂ ਕੋ ਕੀਰਤਨੀਆਂ ਕਥਾਵਾਂ ਚ ਕਾਵੇ, ਆਪਾਂ ਬਹੁਤ ਪਿੱਛੇ ਪਿੱਛੇ ਉੱਚੀ ਉੱਚੀ ਬੋਲਦੇ ਆ ਗੋਬਿੰਦ ਮਿਲਣ ਕੀ ਏ ਤੇਰੀ ਬਰੀ ਆ, ਮਗਰ ਅਸੀਂ ਕਹਿੰਦੇ ਮੈਂ ਨਾਲ ਦੇਵ ਕਹਿੰਦੇ ਆ, ਮੈਨੂੰ ਥੋੜੀ ਗੱਲ ਆ। ਅਖੋ ਸਤਨਾਮ ਸ੍ਰੀ ਵਾਹਿਗੁਰੂ। ਮਗਰ ਤੂੰ ਆਪਣੇ ਆਪ ਨੂੰ ਪੁੱਛ ਹਾਂ ਕਿ ਜੇ ਤੈਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਕਹਿ ਦਿੱਤਾ ਕਿ ਗੋਬਿੰਦ ਮਿਲਣ ਲੱਗੀ ਕਿ ਤੇਰੀ, ਤੇ ਤੈਨੂੰ ਇਹ ਵੀ ਕਹਿ ਦਿੱਤਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ, ਤੇ ਕਿੰਨੇ ਅੱਗ ਨੇ, ਕਿੰਨੇ ਨਿਤਨੇਮ ਕਰਦੇ, ਕਿੰਨੇ ਬਾਣੀ ਪੜ੍ਹਦੇ, ਕਿੰਨੇ ਸਿਮਰਨ ਕਰਦੇ, ਕਿੰਨੇ ਜੋੜੇ ਝਾੜਦੇ, ਕਿੰਨੇ ਗੋਬਿੰਦ ਦੇ ਨਿੱਕੇ ਲਾਤਾ ਜਨਮ ਨਹੀਂ ਪਿਆਰੇ ਹੋ। ਮੈਂ ਤਾਂ ਵਚਨ ਕੀਤਾ ਸੀ ਕੱਲ ਕਿ ਜੇ ਤੁਹਾਡੀ ਜੇਬ ਦੇ ਵਿੱਚੋਂ ਇੱਕ ਦਿਨ ਤੁਹਾਡੀ ਚਾਬੀ ਨਾ ਲੱਭੇ, ਆਖੋ ਸਤਨਾਮ ਸ੍ਰੀ, ਜਿਹੜਾ ਕ੍ਰੈਡਿਟ ਕਾਰਡ ਆ ਤੁਹਾਡੀ ਜੇਬ ਵਿੱਚ ਪਿਆ, ਜੇ ਤੁਹਾਡਾ ਗਵਾਚ ਜਾਵੇ ਤੇ ਤੁਸੀਂ ਪੁਲਿਸ ਰਿਪੋਰਟ ਕਰਦੇ ਹੋ ਕਿ ਨਹੀਂ, ਆਖੋ ਸਤਨਾਮ ਸ੍ਰੀ। ਮੋਬਾਇਲ ਗਵਾਚ ਜਾਏ, ਕਿੰਨੇ ਦੋਸਤਾਂ ਨੂੰ ਦੱਸਦੇ ਹੋ ਕਿ ਮੇਰਾ ਮੋਬਾਇਲ ਗਵਾਚ ਗਿਆ, ਕਹਿੰਦੇ ਨੀ ਤੁਸੀਂ ਆਖੋ ਨਾ ਵਾਹਿਗੁਰੂ, ਕਹਿੰਦੇ ਹੋ ਕਿ ਨਹੀਂ ਮੇਰਾ ਮੋਬਾਇਲ ਗਵਾਚ ਗਿਆ ਜੀ, ਮੇਰਾ ਮੋਬਾਇਲ ਗਵਾਚ ਗਿਆ, ਮੇਰਾ ਕ੍ਰੈਡਿਟ ਕਾਰਡ ਗਵਾਚ ਗਿਆ, ਮੇਰੇ 10 ਰੁਪਈਏ ਗਵਾਚ ਗਏ। ਤੇ ਕਈ ਵਾਰ ਇਹ ਗੱਲਾਂ ਗਵਾਚਣੀਆਂ ਕਹਿੰਦਿਆਂ ਕਹਿੰਦਿਆਂ ਅੱਖਾਂ ਚੋਂ ਪਾਣੀ ਵਗ ਪੈਂਦਾ, ਮੇਰੀ ਕੋਈ ਚੀਜ਼ ਗਵਾਚੀ ਆ, ਮੇਰੀ ਕੋਈ ਚੀਜ਼। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੀਆਂ ਦੋ ਚੀਜ਼ਾਂ ਤੇਰੀਆਂ ਗਵਾਚੀਆਂ ਮੈਂ ਚੇਤੇ ਕਰਾਵਾਂ, ਕਰਾਵਾਂ ਚੇਤੇ ਤੈਨੂੰ। ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੀਆਂ ਤੇਰੀਆਂ ਬਹੁਤ ਅਹਿਮ ਦੋ ਚੀਜ਼ਾਂ ਗਵਾਚੀਆਂ ਚੇਤਾ ਦੇ ਕਿ ਨਹੀਂ, ਇਹ ਤੈਨੂੰ ਚੇਤਾ ਦੇ ਦੱਸੋ। ਰੈਮ ਗਵਾਈ, ਪਹਿਲੀ ਗੱਲ ਤਾਂ ਤੇਰੀ ਰਾਤ ਗਵਾਚ ਗਈ ਸਾਰੀ, ਉਹ ਭਲਿਆ ਸੁੱਤਿਆ। ਤੇ ਗਵਾਚੀ ਚੀਜ਼ ਦਾ ਤਾਂ ਬੜਾ ਦੁੱਖ ਹੁੰਦਾ ਹੈ, ਕਦੀ ਅੰਮ੍ਰਿਤ ਵੇਲੇ ਉੱਠ ਕੇ ਰੋਇਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਜੋ ਲੋਕ ਜਿਹੜੇ ਅੰਮ੍ਰਿਤ ਵੇਲੇ ਦੀ ਸਵੇਰੇ ਉੱਠ ਕੇ ਰੋ ਪੀਲੇ ਆ, ਮੇਰੀ ਇਹ ਜ਼ਿੰਦਗੀ ਹੈ ਰਾਤ ਸੁੱਤਿਆ ਲੰਘ ਗਈ, ਰਾਤ ਸੁੱਤਿਆ ਲੰਘ ਗਈ, ਬੋਲੋ ਰਾਤ। ਤੇ ਅੰਮ੍ਰਿਤ ਵੇਲੇ ਅੱਖਾਂ ਚੋਂ ਜਲ ਉਗਾ ਦਿੰਦੇ ਨੇ। ਮੈਂ ਇੱਕ ਸੰਤ ਬਾਬਾ ਸੁੰਦਰ ਸਿੰਘ ਜੀ ਅਲੀ ਬੇਗੋ ਵਾਲਿਆਂ ਨੂੰ ਪੜ੍ਹਿਆ, ਉਹ ਕਹਿੰਦੇ ਸੱਜਣੋ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਗਵਾਚੀ ਰਾਤ ਲਈ ਰੋ ਪਏ ਨਾ, ਗੁਰੂ ਫਿਰ ਉਹਦੀ ਰਾਤ ਨੀ ਗਵਾਚਣ ਦਿੰਦਾ। ਕੋਈ ਸਵੇਰੇ ਉੱਠੇ ਭਜਨ ਰੋ ਪਏ, ਸਤਿਗੁਰੂ ਮੇਰੀ ਰਾਤ ਗਵਾਚ ਗਈ ਮਹਾਰਾਜ, 12 ਘੰਟੇ ਚੁੱਕੀ ਦੇ ਗਵਾਚ ਗਏ, 1 ਘੰਟੇ ਚ 1000 ਸਵਾਸ ਗਵਾਚਦਾ, ਆਖੋ ਸਤਨਾਮ ਸ੍ਰੀ। ਬੋਲੋ ਨਾ 1 ਘੰਟੇ ਚ, ਸਾਰੇ ਬੋਲੋ 1 ਘੰਟੇ ਵਿੱਚ ਮਹਾਰਾਜ ਮੇਰੇ 12000 ਸਵਾਸ ਗਵਾਚ ਗਏ। ਸਵਾਸ ਤਾਂ ਇੱਕ ਨੀ ਮਿਲਣਾ, ਜਦੋਂ ਕਿਤੇ ਇਹਦੇ ਵਿੱਚੋਂ ਲੜੀ ਟੁੱਟ ਜਾਣੀ ਹੈ ਨਾ। ਤੇ ਗੁਰਸਿੱਖੋ ਪਿਆਰਿਓ, ਭਾਵੇਂ ਅਰਬਾਂ ਖਰਬਾਂ ਦੀ ਦੌਲਤ ਕਿਸੇ ਦੇ ਅੱਗੇ ਰੱਖ ਦਿਓ, ਇੱਕ ਸਵਾਸ ਨੀ ਮਿਲਣਾ। ਮਗਰ ਉਹ ਗੁਆਚੇ ਰਾਤ ਦੇ, ਪਹਿਲੀ ਗੱਲ ਤੇਰੀ ਰਾਤ ਗੁਆਚੀ, ਫਿਰ ਆਖੇ ਰਾਤ ਤੇ ਸੌਂ ਕੇ ਗੁਆਤੀ, ਫਿਰ ਚਿਪਸ ਗਵਾਇਆ, ਫਿਰ ਤੂੰ ਤਰ੍ਹਾਂ ਤਰ੍ਹਾਂ ਦੇ ਸਵੇਰੇ ਨਾਸ਼ਤੇ ਕੀਤੇ, ਬਾਣੀ ਨੀ ਪੜੀ। ਮੈਂ ਥੋੜਾ ਜਿਹਾ ਆਪ ਜੀ ਨੂੰ ਰਹਿਤ ਮਰਿਆਦਾ ਨਾਲ ਜੋੜਾ ਲੱਕ ਸਿੱਧਾ ਕਰਕੇ ਬੈਠੋ, ਆਖੋ ਸਤਨਾਮ ਸ੍ਰੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੋਦ ਚ ਬੈਠੇ ਗੱਜ ਕੇ ਆਖੋ ਸਤਨਾਮ, ਆਪਣੀ ਰਾਤ ਦੇ ਭਲੇ ਲਈ ਆਖੋ ਵਾਹਿਗੁਰੂ ਸਾਹਿਬ। ਕਹਿੰਦੇ ਗੁਰਸਿੱਖ ਰਹਿਤ ਸੁਣੋ ਹੇ ਮੀਤ, ਪਤਾ ਲੱਗਾ ਕੀ ਕਹਿੰਦੇ, ਗੁਰਸਿੱਖ ਰਹਿਤ ਸੁਣੋ ਹੇ ਮੀਤ ਬਣੇ ਮੇਰੇ ਮਿੱਤਰੋ, ਗੁਰਸਿੱਖੋ ਸੁਣੋ, ਰੱਬ ਨੇ ਮੈਨੂੰ ਰਹਿਤ ਕੀ ਆ,
ਪਰਵਾਤੇ ਉੱਠ ਕਰ ਹਿਤ ਚੀਤ, ਚਿਤ ਨੂੰ ਜੋੜ ਕੇ ਘਰ ਵਿਚ ਰੱਬ ਵਿਚ ਜੋੜ ਕੇ ਪ੍ਰਭਾਤ ਉੱਠ ਕੇ ਕਰ ਇਸ਼ਨਾਨ ਪੜੇ ਜਪ ਜਾਪ। ਗੁਰੂ ਗੋਬਿੰਦ ਸਿੰਘ ਦੀ ਮੁਕੱਦਸ ਕਲਮ, ਕਰ ਇਸ਼ਨਾਨ ਪੜੇ ਜਪ ਜਾਪ ਜਪ ਜਾਪ। ਜਪ ਜੀ ਤੇ ਜਾਪ ਸਾਹਿਬ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰੂ ਦਾ ਸਿੱਖ ਪੜੇ ਅਤੋ ਸਤਨਾਮ ਸ੍ਰੀ। ਫਿਰ ਅਗਲਾ ਜੀਵਨ ਦੱਸਦੇ ਕਹਿੰਦੇ ਵਾਹਿਗੁਰੂ ਨਿਤ ਬਚਨ ਉਚਾਰੇ, ਸਿੱਖ ਦੀ ਰਹਿਤ ਵਾਹਿਗੁਰੂ ਨਿਤ ਤੇ ਵਾਹਿਗੁਰੂ ਕੋ ਹਿਰਦੇ ਧਾਰੇ, ਵਾਹਿਗੁਰੂ ਕੋ ਅੱਗੇ ਜੋ ਬਚਨ ਕਹਿ ਗਏ ਕਹਿੰਦੇ ਨੇ ਵਾਹਿਗੁਰੂ ਬਿਨ ਕਹਿ ਜੋ ਖਾਣਾ। ਜੇ ਰੱਬ ਦਾ ਨਾਮ ਨਹੀਂ ਜਪਿਆ, ਅੰਮ੍ਰਿਤ ਵੇਲੇ ਉੱਠ ਕੇ ਨਾਸ਼ਤਾ ਕਰ ਲਿਆ, ਲੰਚ ਕਰ ਲਿਆ, ਡਿਨਰ ਕਰ ਲਿਆ, ਸਾਰਾ ਦਿਨ ਲੰਘਾ ਦਿੱਤਾ ਤੇ ਰੱਬ ਦਾ ਨਾਮ ਨਹੀਂ ਨਾ ਜਪਿਆ, ਕੋ ਸਤਨਾਮ ਸ੍ਰੀ ਇੱਕ ਸੱਤ ਹੁੰਦਾ ਬੜੇ ਧਾਰਮਿਕ ਬੰਦੇ ਸਮਝਦਾ ਸਨ। ਉਹਨਾਂ ਪ੍ਰਸ਼ਾਦਾ ਪਕਾ ਕੇ ਮੇਰੇ ਅੱਗੇ ਰੱਖ ਦਿੱਤਾ, ਉਹਨਾਂ ਸਾਧੂਆਂ ਅੱਗੇ ਰੱਖ ਦਿੱਤਾ, ਮੈਂ ਉਦੋਂ ਬੱਚਾ ਸਾਂ। ਤੇ ਕਹਿੰਦਾ ਜਦੋਂ ਥਾਲੀ ਦੇ ਵਿੱਚ ਪ੍ਰਸ਼ਾਦਾ ਬਣਿਆ ਤੇ ਉਹਨਾਂ ਨੇ ਇੱਕ ਵਾਰ ਵੀ ਆਖਿਆ ਵਾਹਿਗੁਰੂ। ਐਸੇ ਗੁਰਬਾਣੀ ਦਾ ਫੈਸਲਾ ਹੈ ਕਿ ਖਾਣਾ ਖਾਣ ਤੋਂ ਪਹਿਲਾਂ, ਜੇ ਅੱਜ ਤੱਕ ਨਹੀਂ ਕਰਦੇ ਤੇ ਕੱਲ ਤੋਂ ਰੋਟੀ ਖਾਣ ਤੋਂ ਪਹਿਲਾਂ ਰੋਟੀ ਦੇਣ ਵਾਲੇ ਨੂੰ ਯਾਦ ਕਰੇ। ਨਿਸ਼ੁਕਰੇ ਨਾ ਹੋ, ਸ਼ੁਕਰ ਵਿੱਚ ਡੁੱਬੋ। ਇਹ ਨਿਸ਼ੁਕਰੇ ਦੀ ਨਿਸ਼ਾਨੀ ਹੈ। ਕੱਪੜਾ ਪਾਇਆ, ਟਾਈ ਬੱਤੀ, ਸ਼ੀਸ਼ੇ ਅੱਗੇ ਖਲੋਤਾ, ਤਿਆਰ ਹੋ ਕੇ ਚਲੇ ਗਿਆ। ਉਹ ਕਹਿੰਦਾ ਜੇ ਪ੍ਰਸਾਦ ਪਾਠ ਪਟੰਬਰ ਅੰਡਾਵੇ, ਜਿਹਦੀ ਕਿਰਪਾ ਨਾਲ ਰੇਸ਼ਮੀ ਕੱਪੜਾ। ਤੇ ਰੋਟੀ ਖਾਣ ਗਏ, ਪ੍ਰਸ਼ਾਦਾ ਤੋੜ ਕੇ ਫੁਰਕੀ ਤੇ ਕੋਈ ਵਾਹਿਗੁਰੂ ਨੇ ਆਖਿਆ, ਜਦੋਂ ਮੂੰਹ ਨੂੰ ਲਾਉਣ ਲੱਗੇ ਤੇ ਉਸ ਰੋਟੀ ਵਿੱਚੋਂ ਰੋਣ ਦੀ ਆਵਾਜ਼ ਆਈ, ਉਹ ਸਾਨੂੰ ਦਿੰਦਾ। ਜਦੋਂ ਰੋਟੀ ਰੋਈ ਤੇ ਕਹਿੰਦਾ ਮੇਰੇ ਨਾਲ ਦਿਆਂ ਨੇ ਆਖਿਆ ਕਿਉਂ ਇਹ ਆਵਾਜ਼ ਰੋਣ ਦੀ ਕਿਉਂ ਆਈ? ਤੇ ਕਹਿੰਦੇ ਅੰਦਰੋਂ ਆਵਾਜ਼ ਆਈ ਰੋਈ, ਮੈਂ ਨਾਮ ਆ ਕਿਸੇ ਨਿਸ਼ੁਕਰੇ ਦੇ ਮੂੰਹ ਵਿੱਚ ਪੈਣ ਲੱਗੀ। ਨਿਸ਼ੁਕਰੇ ਉੱਥੇ ਲਿਖਿਆ ਨਾ, ਪਾਪੀ ਸਿਉ ਤਨ ਗੱਡਿਆ, ਪੜ੍ਹਦੇ ਹੋ ਸਦੀ ਵਾਰ, ਪਾਪੀ ਸਿਉ ਤਨ ਤੇ ਥੁੱਕਾਂ ਪਈਆਂ ਤੇ ਰੋਟੀ ਰੋਈ, ਪਾਪੀ ਦੇ ਅੰਦਰ ਚਲੇ ਚੱਲੀਆਂ, ਇੱਥੋਂ ਦੀ ਲੰਘੂਗੀ, ਕੰਧ ਬਣ ਕੇ ਬਾਹਰ ਨਿਕਲ ਜੂਗੀ, ਲੋਕੀ ਮੇਰੇ ਤੇ ਥੁੱਕਣਗੇ। ਇਹਦੇ ਵੱਧ ਕੁਛ ਨਹੀਂ। ਉਸ ਇਨਸਾਨ ਜਿਹੜਾ ਦੇਣ ਵਾਲੇ ਨੂੰ ਵੀ ਭੁੱਲਾ ਹੈ, ਉਹਦੇ ਅੰਦਰ ਚੱਲੀ, ਸਿਰਫ ਘਰ ਦੇ ਅੰਦਰ ਚੱਲੀ। ਜਦੋਂ ਰੋਟੀ ਰੋਈ ਤੇ ਉਹ ਸਾਧੂ ਕਹਿੰਦਾ ਹੈ, ਉਹਨਾਂ ਨੇ ਡਰ ਕੇ ਪੰਜ ਵਾਰ ਆਖਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦੋਂ ਪੰਜ ਵਾਰ ਡਰ ਕੇ ਉਹਦੇ ਵਿੱਚੋਂ ਵਾਹਿਗੁਰੂ ਨਿਕਲਿਆ ਤੇ ਉਹਨੇ ਆਖਿਆ ਵਾਹਿਗੁਰੂ ਤੇਰਾ ਸ਼ੁਕਰ ਹੈ, ਰੋਟੀ ਖਿੜਖਿੜਾ ਕੇ ਹੱਸੀ। ਤੇ ਸਾਨੂੰ ਪੁੱਛਿਆ ਵੀ ਰੋਈ ਕਿਉਂ, ਉਸ ਹੁਣ ਹੱਸੀ ਕਿਉਂ ਹੈ? ਕਹਿੰਦੀ ਹੁਣ ਤੇਰੇ ਮੂੰਹ ਵਿੱਚ ਪੈਂਦੀ, ਆਪਣੇ ਆਪ ਨੂੰ ਵੱਡੇ ਭਾਗਾਂ ਵਾਲੀ ਸਮਝਦੀ, ਤੇਰੇ ਮੂੰਹ ਵਿੱਚ ਪੈਂਦੀ। ਭਜਨ ਇੰਨਾ ਸੀ, ਹੱਥ ਜੋੜ ਕੇ ਬੇਨਤੀ ਹੈ ਕਿ ਸਤਿਗੁਰੂ ਦਾ ਹੁਕਮ ਹੈ ਕਿ ਰਹਿਤਵੰਦ ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਮਹਾਰਾਜ ਦਾ ਨਾਮ ਜਪੇ। ਭਾਈ ਲਹਿਣਾ ਜੀ, ਅੱਜ ਮੈਂ ਨਾਮ ਦੇ ਉੱਤੇ ਆਪ ਜੀ ਨਾਲ ਵਚਨ ਕਰ ਰਿਹਾ, ਜਿਹੜੇ ਕਰ ਰਿਹਾ ਸਤਿਗੁਰੂ ਦੀ, ਉਹ ਵਚਨ ਆਪਾਂ ਕੱਲ ਕਰਾਂਗੇ ਸ਼ਹੀਦੀ ਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਭਾਈ ਲਹਿਣੇ ਨੇ ਇੱਕ ਦਿਨ ਅੰਮ੍ਰਿਤ ਵੇਲੇ ਪੁੱਛਿਆ, ਮੈਂ ਆਪ ਜੀ ਨੂੰ ਫਿਰ ਬੇਨਤੀ ਕਰਦਾ, ਜਿਹਦੇ ਕੋਲ ਅੰਮ੍ਰਿਤ ਵੇਲਾ ਨੀ ਉਹਦੇ ਕੋਲ ਕੁਛ ਵੀ ਨਹੀਂ, ਜਿਹਦੇ ਕੋਲ ਅੰਮ੍ਰਿਤ ਵੇਲਾ ਨੀ, ਮੈਂ ਗੁਰੂ ਦੀ ਹਜ਼ੂਰੀ ਚ ਕਹਿੰਦਾ, ਉਹਦੇ ਕੋਲ ਕੁਛ ਵੀ ਨਹੀਂ, ਅੰਮ੍ਰਿਤ ਵੇਲਾ ਨੀ ਤੇ ਕੁਛ ਨਹੀਂ, ਸਾਰਾ ਦਿਨ ਕੀ ਖਾਓਗੇ? ਜੇ ਵੱਤਰ ਅੰਮ੍ਰਿਤ ਵੇਲਾ ਜਿਹੜਾ ਹੈ ਨਾ, ਜਿਸ ਤਰ੍ਹਾਂ ਅੱਜ ਕੱਲ ਕਣਕ ਬੀਜਣ ਦਾ ਵੱਤਰ ਹੈ, ਨਾਮ ਬੀਜਣ ਦਾ ਬਾਣੀ ਦੇ ਵਿੱਚ ਅੰਮ੍ਰਿਤ ਵੇਲਾ ਨੂੰ ਵੱਤਰ ਲਿਖਿਆ ਹੈ। ਹਰ ਧਨ ਨਹੀਂ, ਹਰ ਧਨ ਅੰਮ੍ਰਿਤ ਵੇਲੇ ਵੱਤੇ ਹਰ ਬੀਜਿਆ। ਪਤਾ ਲੱਗ ਗਿਆ ਕਿ ਹਰੀ ਦੇ ਧਨ ਦਾ ਨਾਮ ਜਿਹੜਾ ਹੈ ਅੰਮ੍ਰਿਤ ਵੇਲੇ ਵੱਤਰ ਵਿੱਚ ਜਿਨ੍ਹਾਂ ਨੇ ਬੀਜਿਆ, ਉਹ ਭਗਤ ਖਾਏ ਖਰਚ ਰਹੇ, ਨਖੁੱਟੇ ਮੁੱਕਣਾ ਨਹੀਂ। ਸੱਚ ਜਾਣੇ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਹੁੰਦਾ, ਸਾਰਾ ਦਿਨ ਉਹਨਾਂ ਦੇ ਮੂੰਹ ਨਿਕਲਦਾ ਵਾਹਿਗੁਰੂ।
ਪੈਨਲਟੀ ਕਿਤਨਾ ਲੈ ਲਓਗੇ? ਫੈਸਲਾ ਸੁਣੋ ਸਾਰਾ ਦਿਨ ਆਪਣੀ ਗੱਡੀ ਚਲਾ ਕੇ, ਜੇ ਤੁਸੀਂ ਆਪ ਨੀ ਨਾ ਜਪਿਆ ਤੁਹਾਡੇ ਮੂੰਹ ਚੋਂ ਨਹੀਂ ਨਿਕਲ ਸਕਦਾ ਵਾਹਿਗੁਰੂ। ਉਹ ਤਾਂ ਹੀ ਕਹਿ ਸਕਦੇ ਜੇ ਅੰਮ੍ਰਿਤ ਵੇਲੇ ਉੱਠ ਕੇ ਜਪਿਆ।

ਬਾਬਾ ਅੰਗਦ ਦੇਵ ਪਾਤਸ਼ਾਹ ਜੀ ਕਹਿੰਦੇ ਸਿੱਧੇ ਹੋ ਪੁੱਛਿਓ ਸੁਣਿਓ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਮਹਾਰਾਜ ਸਿੱਖ ਦਾ ਅੰਮ੍ਰਿਤ ਵੇਲਾ ਕਿੰਨੇ ਵਜੇ ਆਰੰਭ ਹੁੰਦਾ? ਤੁਸੀਂ ਅੰਮ੍ਰਿਤ ਵੇਲੇ ਗੱਲ ਬੜੀ ਕਰ ਦਿਓ, ਬਾਬਾ ਨਾਨਕ ਨੇ ਅੰਮ੍ਰਿਤ ਵੇਲੇ ਨੂੰ ਬੜਾ ਸਲਾਹਿਆ, ਬੜਾ ਸਲਾਹਿਆ ਅੰਮ੍ਰਿਤ ਵੇਲੇ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਲੈਣਿਆ ਉਦੋਂ ਜੇ ਲੈਣਾ ਸੀ ਲੈਣਿਆ ਪੁਰਖਾ ਜਿਹੜਾ ਸਿੱਖ ਆ ਉਹਦਾ ਅੰਮ੍ਰਿਤ ਵੇਲਾ ਪੌਣੇ ਦੋ ਵਜੇ ਆਰੰਭ ਹੁੰਦਾ, ਪੌਣੇ ਦੋ ਵਜੇ ਆਰੰਭ ਹੁੰਦਾ ਅੰਮ੍ਰਿਤ ਵੇਲਾ। ਮਹਾਰਾਜ ਫਿਰ ਕੀ ਕਰੇ ਦੋ ਵਜੇ ਪੌਣੇ ਦੋ ਵਜੇ ਉੱਠ ਕੇ? ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਇਸ਼ਨਾਨ ਕਰੇ ਗੁਰੂ ਦਾ ਸਿੱਖ, ਕੀ ਕਰੇ ਜੀ ਗੁਰੂ

ਬਾਬਾ ਨਾਨਕ ਪ੍ਰਗਟ ਹੋਇਆ ਕਿ ਨਹੀਂ ਗੁਰੂ ਦੇ ਸਿੱਖੋ ਨੇ, ਇਹ ਕਲਾ ਤੁਹਾਡੇ ਨਾਲ ਵੀ ਵਾਪਰ ਸਕਦੀ ਆ। ਮੈਂ ਇਹੋ ਜਿਹੇ ਗੁਰੂ ਦੇ ਸਿੱਖਾਂ ਦੇ ਦੀਦਾਰ ਕੀਤੇ ਨੇ, ਮੇਰੀਆਂ ਬੱਚੀਆਂ ਬੇਟੀਆਂ ਰਾਜਪੁਰਿਓ ਮੇਰੇ ਨਾਲ ਆਈਆਂ, ਇਹਨਾਂ ਨੇ ਵੀ ਉਹ ਸਿੱਖ ਦੇ ਦੀਦਾਰ ਕੀਤੇ ਨੇ। ਧੰਨ ਜਾਣਿਓ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹਿੰਦਾ ਹੈ, ਜਿਨ੍ਹਾਂ ਨੇ ਨਾਮ ਜਪਿਆ 2 ਵਜੇ ਉੱਠ ਕੇ ਇਤਨਾ ਨੇਤਰ ਤਾਂ ਨੂੰ ਚੁੱਕਦੇ ਨੇ, ਉਹਨਾਂ ਦੇ ਨੇਤਰਾਂ ਚੋਂ ਗੁਰੂ ਨਾਨਕ ਦੇ ਦੀਦਾਰ ਹੁੰਦੇ। ਆਪ ਵੇਖੇ ਝੂਠ ਨੀ ਬੋਲ। ਅੱਜ ਵੀ ਜਿਹੜੇ ਕਮਾਈ ਕਰਦੇ ਨੇ, ਕਮਾਈ ਵਿਰਥੀ ਨੀ ਜਾਂਦੀ। ਅਖੋ ਸਤਨਾਮ ਸ੍ਰੀ ਜਿਦਾਂ ਸੱਚੇ ਨਾਮ ਦੀ ਕਮਾਈ ਹੈ ਤੇ ਵਿਰਥੀ ਜਾ ਹੀ ਨਹੀਂ ਸਕਦੀ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੁਨੀਆਂ ਦੇ ਮਾਲਕ ਕਦੀ ਹੱਸੇ ਹੀ ਨਹੀਂ, ਵਾਰ ਵਾਰ ਕਹੀ ਗਏ ਸਾਧੂ ਇਹ ਜਗ ਭਰਮ ਭੁਲਾਉਂਦਾ। ਬੋਲੋ ਸਾਧੂ ਅਰਥ ਕੀ ਬਣਿਆ? ਇਹ ਸਾਧ ਜਨੋ ਇਹ ਸਾਰਾ ਜਗਤ ਵਿਚ ਭਰਮ ਵਿਚ ਪੈ ਕੇ ਭੁਲਿਆ ਕਰਦਾ ਹੈ, ਰਾਮ ਨਾਮ ਕਾ ਸਿਮਰਨ ਛੋਟਿਆ। ਬੋਲੋਗੇ ਲੱਕ ਕਰਕੇ ਬੈਠੋ, ਜਦੋਂ ਕਹੋਗੇ ਸਮਾਪਤੀ ਕਰ ਦਾਂਗੇ, ਲੱਕ ਸਿੱਧਾ ਕਰਕੇ ਇਤਰਾ ਬੈਠੋ ਆਨੰਦ ਚ, ਰਾਮ ਨਾਮ ਕਾ ਸਿਮਰਨ ਛੋਟਿਆ। ਬੋਲੋ ਰਾਮ, ਫਿਰ ਬੋਲੋ ਰਾਮ। ਸਾਧੋ ਇਹ ਜਗ ਭਰਮ ਭੁਲਾਨਾ, ਇਹਨਾਂ ਨੇ ਰਾਮ ਨਾਮ ਕਾ ਸਿਮਰਨ ਛੋਟਿਆ। ਅਗਰ ਕੀ ਕਰਦੇ ਪਏ ਨੇ? ਇਹਦੇ ਮਾਇਆ ਹੱਥ ਕਰਨ, ਮਾਇਆ ਹੱਥ ਹੱਥ ਨੀ ਦਿੰਦੇ। ਬੰਦਾ ਇੰਨਾ ਕਿ ਪੈਸਾ ਚ ਵਿਕ ਗਿਆ, ਇਹਦੇ ਸਾਰਾ ਜਗਤ ਹੀ ਵਿਕ, ਮਾਇਆ ਦੇ ਹੱਥੋਂ ਸਾਰੀ ਦੁਨੀਆਂ ਵਿਕ ਗਈ। ਗੁਰੂ ਤੇਗ ਬਹਾਦਰ ਪਿਤਾ ਜੀ ਕਹਿੰਦੇ, ਫਿਰ ਆਹ ਵਚਨ ਵੀ ਆਪ ਜੀ ਬੜੇ ਭਿਆਨਕ ਵਚਨ ਸੁਣਦੇ, ਹਰ ਗੁਣ ਕਾਇ ਨਾ ਗਾਵਈ। ਮੂਰਖ ਅਗਿਆਨਾ ਇਹ ਨਾਵੇਂ ਪਾਤਸ਼ਾਹ ਜਿਹੜੇ ਕਦੇ ਹੱਸੇ ਹੀ ਨਹੀਂ, ਉਹਦਾ ਅਨੁਭਵ ਹੈ ਕਿ ਇੰਨੇ ਵਿਰਾਗ ਵਿੱਚ ਰਹਿੰਦੇ ਸੀ ਕਿ ਆਪਣੇ ਮਨ ਨੂੰ ਸਮਝਾਉਂਦੇ ਸੀ, ਜਾਗ ਲਿਓ ਰੇ ਮਨਾ ਜਾਗ ਲਿਓ, ਮਨ ਨੂੰ ਅਡਾਂ ਕਹਾਂ ਦਾ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨ ਹੋਇਆ, ਮਾਤ ਪਿਤਾ ਸੁਤ ਬੰਦ ਜਨ ਹਿਤ ਜਾ ਸਿਓ ਕੀਨਾ, ਜਿਉ ਛੁਟਿਓ ਜਬ ਦੇ ਡਾਲ ਅਗਨ ਮੈਂ ਦੀਨਾ, ਜੀਵਤ ਲੋ ਵਿਵਹਾਰ ਲੈ ਜਗ ਕੋ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਨ। ਹਰੀ ਦਾ ਰਸ ਗਾ ਲਾ, ਹਰੀ ਦਾ ਨਾਮ ਜਪ ਲਾ, ਇਹ ਜੋ ਵੇਖ ਰਿਹਾ ਅੰਬਾਲੇ ਚ ਮੇਰਾ ਘਰ ਹੈ, ਇਹਦੇ ਵਿੱਚ ਧੀਆਂ ਪੁੱਤਰ ਨੇ, ਬਾਬਾ ਤੇਗ ਬਹਾਦਰ ਜੀ ਦਾ ਸੁਪਨਾ ਹੀ ਕੀ ਹੈ ਜੀ? ਕੋਈ ਜਾਣ ਲਵੇ ਤੇ ਅਕਸ ਸਤਨਾਮ ਸ੍ਰੀ ਵਾਹਿਗੁਰੂ। ਇੱਕ ਗੁਰਮੁਖ ਪਿਆਰੇ ਨੂੰ ਪੁੱਛਦਾ ਜੀ, ਸੁਪਨਾ ਕਿ ਤਰ੍ਹਾਂ ਟੁੱਟਦਾ ਹੈ? ਦੋ ਤਰ੍ਹਾਂ ਦਾ ਸੁਪਨਾ ਹੈ, ਜੇ ਸੁਪਨੇ ਦੀ ਗੱਲ ਤੁਰ ਪਈ ਕਿ ਜਗ ਸੁਪਨ ਸੁਪਨ, ਇਹ ਜਗਤ ਸੁਪਨੇ ਦੀ ਧਿਆਈ ਨਿਆਈ ਹੈ। ਬੜੀ ਤਰ੍ਹਾਂ ਤੇਗ ਬਹਾਦਰ ਪਿਤਾ ਜੀ ਨੇ ਕਿਹਾ, ਜੋ ਸੁਪਨਾ ਅਰ ਦੇਖਣਾ ਐਸੇ ਜਗ ਕੋ, ਕਈ ਥਾਈ ਸੁਪਨੇ ਦੇ ਪ੍ਰਮਾਣ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਥਾਂ ਲਿਖੇ, ਚੰਚਲ ਇਹ ਜੀਵ ਕੀ ਆ? ਆਪਾਂ ਚੰਚਲ ਬੁੱਧੀ ਦੇ, ਚੰਚਲ ਸੁਪਨੇ ਹੀ ਰੁਝਾਇਓ। ਲੋ ਚੰਚਲ ਇਹ ਚੰਚਲ ਜੀਵ ਸੁਪਨੇ ਦੀ ਉਲਝਿਆ ਪਿਆ, ਸੁਪਨਾ ਹੀ ਵੇਖੀ ਜਾ। ਦੋ ਤਰ੍ਹਾਂ ਦਾ ਸੁਪਨਾ ਹੁੰਦਾ ਹੈ, ਅੱਕ ਸਤਨਾਮ ਸ੍ਰੀ, ਇੱਕ ਬੰਦ ਅੱਖ ਦਾ, ਇੱਕ ਖੁੱਲੀ ਅੱਖ ਦਾ। ਬੰਦ ਅੱਖ ਦਾ ਸੁਪਨਾ ਰਾਤ ਨੂੰ ਆਉਂਦਾ ਸੁੱਤਿਆਂ, ਅੱਕ ਸਤਨਾਮ ਸ੍ਰੀ, ਜਦੋਂ ਆਪਾਂ ਸੌ ਜਾਂਦੇ ਹਾਂ ਹੁੰਦੇ ਕੀ ਆ ਤੇ ਰਾਤ ਨੂੰ ਕੀ ਕੁਝ ਬਣ ਜਾਂਦੇ ਆ, ਅੱਕ ਸਤਨਾਮ ਸ੍ਰੀ, ਉਹ ਰਾਤ ਦਾ ਸੁਪਨਾ ਹੈ। ਮਗਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਇਹ ਸੁਪਨਾ ਏਡਾ ਖਤਰਨਾਕ ਨਹੀਂ, ਟੈਲੀਫੋਨ ਦੀ ਘੰਟੀ ਵੱਜਦੀ ਹੈ ਤੇ ਸੁਪਨਾ ਟੁੱਟ ਜਾਂਦਾ ਹੈ, ਪਤਾ ਨਾ ਆਪ ਜੀ? ਬੋਲੋ ਵਾਹਿਗੁਰੂ। ਟੈਲੀਫੋਨ ਦੀ ਘੰਟੀ ਵੱਜੇ ਤੇ ਸੁਪਨਾ ਟੁੱਟ ਜਾਂਦਾ ਹੈ, ਕੋਈ ਮੋਢੇ ਤੋਂ ਫੜ ਕੇ ਆਣ ਕੇ ਜਗਾਦਾ ਸੁਪਨਾ ਤੇ ਕਈ ਵਾਰ ਆਪਾਂ ਕਹਿੰਦੇ ਹਾਂ ਮੈਨੂੰ ਕੱਲ ਨੂੰ ਜਗਾਤਾ, ਇਹ ਬੜਾ ਸੋਹਣਾ ਸੁਪਨਾ ਵੇਖ ਰਿਹਾ। ਕੀ ਕਹਿੰਦੇ ਆ? ਉੱਠਣਾ ਕੀ ਚਾਹੁੰਦੇ? ਯਾਰ 2 ਮਿੰਟ ਬੜਾ ਸੋਹਣਾ ਸੁਪਨਾ ਆ ਰਿਹਾ। ਸੁਪਨਾ ਨੂੰ ਕਦੀ ਸੋਹਣਾ ਹੋਵੇ? ਸੁਪਨੇ ਦਾ ਮਤਲਬ ਹੁੰਦਾ ਝੂਠ, ਜੋ ਨਹੀਂ ਸੋ ਦਿਸਦਾ, ਜੋ ਨਹੀਂ। ਅੱਜ ਅਸੀਂ ਜਿੱਥੇ ਖਲੋਤੇ ਹਾਂ ਇਹ ਵੀ ਜੋ ਨਹੀਂ ਉਹ ਸਮਝ ਰਹੇ ਆਪਣੇ ਆਪ ਨੂੰ। ਆਖੋ ਸਤਨਾਮ ਸ੍ਰੀ, ਇਹ ਗੱਲ ਪੱਕੀ ਮੰਨ ਲਿਓ, ਇਹ ਸਰੀਰ ਹੈ ਨਹੀਂ। ਆਖੋ ਸਤਨਾਮ ਸ੍ਰੀ। ਸੁਪਨੇ ਆ ਸ਼ੀਸ਼ਾ ਵੇਖੇ, ਸ਼ੀਸ਼ੇ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਪੱਗ ਬੰਨਣ ਅੱਗੇ ਵੇਹਦੇ ਹੋ ਨਾ, ਤੇ ਉੱਥੇ ਵੀ ਪੱਲੇ ਤੇ ਪੱਲਾ ਜੰਨ ਡਿਆ, ਜੇ ਤੁਸੀਂ ਬੋਲਦੇ ਉਹ ਵੀ ਬੋਲਦਾ, ਜੇ ਤੁਸੀਂ ਹਿਲਦੇ ਉਹ ਵੀ ਹਿਲਦਾ ਹੈ, ਤੇ ਸਭ ਕੁਝ ਕਰਦਾ। ਇੱਕ ਦਿਨ ਉਹਨੂੰ ਖਲੋ ਕੇ ਕਿਉਂ ਨੀ ਕਹਿੰਦੇ ਪਾਣੀ ਦਾ ਗਲਾਸ ਲੈ ਕੇ ਆ? ਸੁਪਨੇ ਉਹ ਦਿਸ ਰਿਹਾ ਸ਼ੀਸ਼ੇ ਚ, ਤੁਹਾਡੇ ਵਾਂਗ ਹਿਲਦਾ, ਜਿਹਨੂੰ ਤੁਸੀਂ ਸਮਝ ਬੈਠੇ ਕਿ ਹੈਗਾ ਹੈ। ਆਪਾਂ ਕਹਿ ਰਹੇ ਨਾ ਹੈਗਾ, ਪਾਣੀ ਦਾ ਗਲਾਸ ਲੈ ਲਿਆ ਕਦੀ? ਅਰਥ ਉਹਦਾ ਇਹ ਆ ਕਿ

ਦਿਸ ਰਿਹਾ ਹੈ ਨਹੀਂ, ਉਹ ਦਿਸ ਰਿਹਾ ਸਾਹਿਬ ਕਹਿੰਦੇ ਤੁਸੀਂ ਵੀ ਇੱਕ ਸੁਪਨਾ ਵੇਖ ਰਹੇ ਹੋ ਸੰਸਾਰ ਦੇ ਲੋਕ ਖੁੱਲੀ ਅੱਖ ਦਾ, ਤੇ ਸਾਹਿਬ ਕਹਿੰਦੇ ਨੇ ਆਪਾਂ ਕਹਿੰਦੇ ਮੈਨੂੰ ਕੱਲ ਉਠਾਇਆ ਆ ਜਿਹੜੇ ਤੁਸੀਂ ਹੁਣ ਘਰ ਚ ਰਹਿੰਦੇ ਹੋ ਨਾ, ਕਈ ਵਾਰ ਮੈਂ ਬੰਗਲਾ ਸਾਹਿਬ ਜਦੋਂ ਕਥਾ ਕਰਦਾ ਅੰਮ੍ਰਿਤ ਵੇਲੇ ਦੀ ਤੇ ਮੈਨੂੰ ਬਹੁਤਾ ਗੁਰੂ ਕਹਿੰਦਾ ਮੌਤ ਦੇ ਕੋਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਮੌਤ ਦੇ ਕਿਹੋ ਜਿਹਾ ਬਚਨਾ ਜਿਸ ਤੋਂ ਬੰਦਾ ਡਰ ਕੇ ਜਾਗ ਸਕਦਾ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਕਬੀਰ ਜੀ ਨੂੰ ਜਾਗਿਆ ਪਤਾ ਕੀ ਕਹਿੰਦਾ, ਕਹਿੰਦਾ ਮੈਂ ਬੈਠਾ ਸਾਂ ਬੰਦਗੀ ਕਰ ਰਿਹਾ ਤੇ ਮੇਰੀ ਮਾਂ ਨੇ ਮੇਰੇ ਮੋਢੇ ਤੇ ਆਣ ਕੇ ਹੱਥ ਰੱਖਿਆ, ਭੁੱਖੇ ਇੱਥੇ ਕੀ ਕਰਨਾ, ਕਰ ਦਿੱਤਾ ਨਾ ਅਲੱਗ ਸਿੱਧਾ ਕਰੋ ਫਿਰ ਆਨੰਦ ਆਓ, ਉੱਥੇ ਇੱਥੇ ਕੀ ਕਰਨਾ ਹੈ। ਤੇ ਬੈਠਾ ਸੀ ਮਣੀਆਂ ਚ, ਮਣੀਆਂ ਸਮਝ ਸ਼ਮਸ਼ਾਨ ਘਾਟ, ਸਸਕਾਰ ਹੋ ਰਿਹਾ ਸੀ, ਇਹ ਕਿਸੇ ਦੀ ਭੈਣ ਨੀ, ਇਹ ਕਿਸੇ ਦੀ ਮਾਂ ਹੀ, ਉਹ ਕਿਸੇ ਦਾ ਭਰਾ ਹੀ, ਉਹ ਕਿਸੇ ਦਾ ਪਿਓ ਹੀ, ਆਹ ਕਿਸੇ ਦਾ ਚਾਚਾ ਹੀ ਸੜ ਰਿਹਾ। ਤੇ ਜਿਸ ਤਰ੍ਹਾਂ ਇਹ ਸੜ ਰਹੇ ਨੇ ਨਾ, ਮੈਂ ਆਪਣੇ ਮਨ ਨੂੰ ਸਮਝਾਉਣਾ ਕਿ ਕਹਿਤ ਕਬੀਰ ਸੁਣੋ ਮਨ ਮੇਰੇ, ਵਾਹਿਗੁਰੂ ਨੂੰ ਡਰਾਉਣਾ ਸੁਣੋ ਪਿਆ, ਕਹਿਤ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਏਗੇ ਕੱਲ ਤੂੰ ਕਿਰਨ ਕਿਰਨ ਕਰਕੇ ਤੇਰੀਆਂ ਹੱਡੀਆਂ ਸਣਨੀਆਂ, ਉੱਠ ਜਾ। ਮੈਂ ਆਪਣੀ ਆਵਾਜ਼ ਨੂੰ ਆਵਾਜ਼ਾਂ ਦੇਣਾ ਆਖੋ ਸਤਨਾਮ ਸ੍ਰੀ। ਤੇ ਸਾਹਿਬ ਕਹਿੰਦੇ ਨੇ ਇਹ ਜਿਹੜਾ ਸੋਹਣਾ ਸੁਪਨਾ ਤੁਸੀਂ ਦੇਖ ਰਹੇ ਹੋ, ਕਿਸੇ ਨੂੰ ਪੁੱਛਿਆ ਜੀ ਸੁਪਨਾ ਕਿਤਨਾ ਟੁੱਟਦਾ ਹੈ, ਉਹ ਕਹਿੰਦਾ ਜਦੋਂ ਸੁਪਨਾ ਜੀ ਨੂੰ ਆਉਣ ਡਿਆ ਹੋਵੇ, ਜਿੱਦਣ ਉਹਨੂੰ ਇਹ ਪਤਾ ਲੱਗ ਜਾਏ ਨਾ ਕਿ ਮੈਂ ਸੁਪਨਾ ਵੇਖ ਰਿਹਾ, ਸੁਪਨੇ ਚ ਜਿਹੜਾ ਬੈਠਾ ਹੈ ਨਾ, ਸੁਪਨਾ ਜਿਹੜਾ ਵੇਖ ਰਿਹਾ ਹੈ, ਉਹਨੂੰ ਇਹ ਪਤਾ ਲੱਗ ਜਾਏ ਕਿ ਮੈਂ ਬਸ ਉਧਰ ਸੁਪਨਾ ਟੁੱਟਣਾ ਸ਼ੁਰੂ ਹੋ ਜਾਂਦਾ। ਜਿਹੜੇ ਭਗਤ ਜਨਾਂ ਨੂੰ ਗੁਰਮੁਖਾਂ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਅਸੀਂ ਇਹ ਦੁਨੀਆਂ ਦੇ ਉੱਤੇ ਜੋ ਕੁਝ ਵੇਖ ਰਹੇ ਇਹ ਸਭ ਸੁਪਨਾ ਹੈ, ਝੂਠ ਹੈ, ਜਗ ਰਚਨਾ ਸਭ ਜਾਣ ਲਿਓ ਰੇ, ਪੀਤ ਕਹਿ ਨਾਨਕ ਥਿਰ ਨਾ ਰਹੇ ਜਿਉ ਬਲਬੁ ਦੀ ਪੀਤ, ਸਭ ਝੂਠ ਹੈ। ਤੇ ਮੇਰੇ ਤੇਗ ਬਹਾਦਰ ਪਿਤਾ ਜੀ ਨੂੰ ਪੁੱਛਿਆ ਮਹਾਰਾਜ ਇਹ ਜਿਹੜਾ ਖੁੱਲੀ ਹੱਥ ਦਾ ਸੁਪਨਾ ਤੇ ਤੁਸੀਂ ਬੰਦ ਦਾ ਤੇ ਦੱਸ ਦਿੱਤਾ, ਜਿਹੜਾ ਦੂਸਰਾ ਸੁਪਨਾ ਹੈ ਕਹਿੰਦੇ ਸੱਜਣਾ ਉਹ ਬੰਦ ਵਾਲਾ ਜਦੋਂ ਅੱਖ ਮਿਟੀ ਜਾਂਦੀ ਆ ਉਦੋਂ ਸ਼ੁਰੂ ਹੁੰਦਾ ਹੈ ਤੇ ਅੱਖ ਖੁੱਲਦੀ ਤੇ ਸੁਪਨਾ ਟੁੱਟ ਜਾਂਦਾ ਹੈ, ਮਗਰ ਇੱਕ ਸੁਪਨਾ ਸ਼ੁਰੂ ਹੋਇਆ ਜਿੱਦਣ ਮੈਂ ਅੱਖਾਂ ਘੇੜੀਆਂ, ਉਦੋਂ ਮੈਂ ਸੁਪਨੇ ਚ ਆਖਿਆ ਇੱਥੇ ਮੇਰੀ ਕੋਈ ਮਾਂ ਹੈ, ਇੱਥੇ ਮੇਰੀ ਕੋਈ ਭੈਣ ਹੈ, ਮੇਰਾ ਅੰਬਾਲੇ ਧਾਰਿਆ, ਮੈਂ ਏਡੇ ਕਾਰੋਬਾਰ ਦਾ ਮਾਲਕ ਹਾਂ, ਏਡਾ ਸ਼ੁਰੂਆਤ ਹੋਈ ਸੁਪਨੇ ਦੀ, ਉਹ 90 ਸਾਲ ਤੱਕ ਅੱਖ ਖੁੱਲੀ ਰਹੀ, 90-95 ਸਾਲ ਤੱਕ, ਤੇ ਉਹ ਸੁਪਨਾ ਨਿਰੰਤਰ ਆਉਂਦਾ ਰਿਹਾ। ਜਿੱਦਾਂ ਬੰਦ ਅੱਖ ਦਾ ਸੁਪਨਾ ਉਦਣ ਟੁੱਟਾ ਜਿੱਦਣ ਅੱਖ ਖੁੱਲ ਗਈ, ਇਹ ਵੀ ਸੁਪਨਾ ਮੇਰਾ ਉਦਣ ਟੁੱਟਾ ਜਿੱਦਣ ਅੱਖ ਬੰਦ ਹੋ ਗਈ। ਪਤਾ ਲੱਗਾ ਕੁਛ ਨਹੀਂ ਸੀ, ਕੱਲਾ ਹੀ ਬੈਠਾ ਸੀ, ਖਾਲੀ ਹੱਥ ਸੀ, ਆਇਆ ਸੀ ਜਦੋਂ ਉਦੋਂ ਵੀ ਕੁਝ ਨੀ, ਅੱਜ ਖਾਲੀ ਹੱਥ ਆ, ਕਿਧਰ ਗਈਆਂ ਧੀਆਂ, ਸੁਪਨਾ ਸੀ ਟੁੱਟ ਗਿਆ। ਰਾਤ ਦੇ ਸੁਪਨੇ ਚ ਜਿੱਦਾਂ ਰਾਤ ਪਰਿਵਾਰ ਜੋ ਸੁਪਨੇ ਹੋਏ ਬੈਸਤ ਰਾਜਾ, ਬਾਣੀ ਪੜੋ, ਜੋ ਸੁਪਨੇ ਹੋਏ ਜਿੱਦਾਂ ਸੁਪਨੇ ਦੇ ਵਿੱਚ ਕੋਈ ਰਾਜਾ ਬਣ ਕੇ ਬਹਿ ਗਿਆ, ਨੇਤਰ ਪਸਾਰੇ ਖੁੱਲੇ ਤਾਂ ਨਰਾਜ ਕਰ ਗਿਆ, ਕੁਝ ਵੀ ਨਹੀਂ, ਕੋਈ ਤਖ਼ਤ ਨਹੀਂ, ਕੋਈ ਤਾਜ ਨਹੀਂ, ਕੋਈ ਵਜ਼ੀਰ ਨਹੀਂ, ਤੇ ਸੁਪਨੇ ਵੇਖਣ ਦਿਆ ਸੀ ਮਾਤਾ ਕਿਤੇ ਬੈਠਾ। ਸਾਹਿਬ ਕਹਿੰਦੇ ਜਿੱਦਾਂ ਤੂੰ ਰਾਤ ਸੁੱਤਾ ਪਿਆ ਵੇਹਣਾ ਹੈ ਤੇ ਮੈਂ ਰਾਜਾ ਬਣ ਗਿਆ ਵਾ, ਇਤਰਾ ਹੀ ਜਿੱਦਣ ਤੇਰੀ ਅੱਖ ਖੁੱਲੀ ਜਿਹੜੀ ਮੇਰਾ ਅੰਬਾਲੇ ਘਰ ਆ, ਮੇਰੇ ਧੀਆਂ ਨੇ, ਮੇਰੇ ਪੁੱਤਰ ਨੇ, ਮੇਰਾ ਪਰਿਵਾਰ ਆ, ਜਿੱਦਣ ਅੱਖ ਬੰਦ ਹੋ ਗਈ ਕੁਛ ਨੀ। ਆਖੋ ਸਤਨਾਮ ਸ੍ਰੀ। ਉਸ ਸੁਪਨੇ ਵਾਲੇ ਦਿਨ ਤੇਰੇ ਨਾਲ ਇੱਕ ਚੀਜ਼ ਨੇ ਜਾਣਾ, ਜੇ ਮਾਤ ਪਿਤਾ ਸੋ ਤਮੀਜ਼ ਨਾ ਭਾਰੀ ਦੀ ਮਨ, ਖੁਦਾ ਨਾਮ ਤੇਰੇ ਫਿਰ ਬੋਲੋ ਕੂਆ, ਜੇ ਮਹਾ ਭਿਆਨ ਤਾਂ ਕੇਵਲ, ਤੇ ਜੇ ਪਤਾ ਲੱਗ ਗਿਆ ਕਿ ਨਾਮ ਨਹੀਂ ਨਾਲ ਜਾਣਾ ਹੈ, ਤੇ ਇਹ ਗੱਲ ਨੋਟ ਕਰ ਲਿਓ ਕਿ ਅੱਜ ਵਾਲੇ ਬਚਨ ਵਿੱਚ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਆਪ ਜੀ ਨੂੰ ਇਹ ਗੱਲ ਕਹੀ ਆ ਕਿ ਤੂੰ ਇਕੱਲੇ ਨੀ, ਜਿਹੜੀ ਚੀਜ਼ ਪੈਦਾ ਹੋਈ ਉਹਨੇ ਇੱਕ ਦਿਨ ਚਲੇ ਜਾਣਾ, ਜੋ ਉਪਜੇ ਤੂੰ ਕਿਉਂ ਦ੍ਰਿੜ ਕਰਕੇ ਇੱਥੇ, ਆਲ ਬਿਆਲ ਜਿਉਂ ਪਰੇ ਉਹ ਡੋਲੇ, ਮੁੱਖ ਪਸਾਰੇ ਮੀਤ ਆਜ ਕਾਲ ਪਣ ਤੋਹੇ, ਗਰਸ ਹੈ ਗਰਸ ਮੇਰੇ ਮੂੰਹ ਚ ਪਾ ਲੈਣਾ ਉਸ ਕਾਲ ਨੇ, ਸਮਝ ਰੱਖੋ, ਚੇਤਾ ਰੱਖਣਾ ਮੈਂ ਮਰਨਾ ਹੈ।
ਸੱਚ ਜਾਣਿਓ ਇਹ ਗੱਲ ਦਾ ਚੇਤਾ ਰੱਖਦੇ ਅਸੀਂ ਮਰਨਾ ਉਹ ਪਾਪ ਨੀ ਜੇਤਣਗੇ। ਇਹ ਗੱਲ ਪੱਕੀ ਮੰਨ ਲਿਓ, ਜਿਹਨਾਂ ਨੂੰ ਮੌਤ ਜੇਤੇ ਉਹ ਬੰਦਾ ਕਦੀ ਪਾਪ ਨੀ ਕਰਦਾ। ਤੇ ਸਤਿਗੁਰੂ ਕਹਿੰਦੇ ਨੇ ਜੋ ਉਪਜਿਓ ਸੋ ਫਿਰਸ ਹੈ, ਕੰਨਾ ਚਿਰ ਲੱਗੂਗਾ ਪਰ ਉਹ ਆਜ ਤੇ ਕੱਲ, ਅੱਜ ਜਾਂ ਕੱਲ ਉਸਨੇ ਤੇਰੇ ਤੱਕ ਪਹੁੰਚ ਜਾਣਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਬਚਨ ਕੀਤਾ, ਕਹਿੰਦੇ ਹੰਸਾਂ ਸਰਵਰ, ਬੋਲੋ ਹੰਸਾਂ ਆਪਣਾ ਗਿਆਨ ਦਾ ਬਚਨ ਕਹਿ ਕੇ ਸਮਾਪਤੀ ਕਰ ਦੋ ਛੇਤੀ। ਸਰਵਰ ਹੰਸਾਂ ਸਰਵਰ, ਜਿੱਦਾਂ ਹੰਸ ਜਿਹੜੇ ਹੁੰਦੇ ਨੇ ਸਰੋਵਰ ਤੋਂ ਕਦੀ ਨੀ ਉੱਡਦੇ, ਕਿਉਂਕਿ ਉਹਨਾਂ ਦੀ ਖੁਰਾਕ ਉੱਥੇ ਆ। ਹੰਸ ਦੀ ਖੁਰਾਕ ਸਰੋਵਰ ਵਿੱਚ ਹੀਰੇ ਮੋਤੀ ਆ। ਹੰਸਾਂ ਸਰਵਰ, ਤੇ ਅੱਗੇ ਬੜਾ ਪ੍ਰਮਾਣ ਸੁੰਦਰ ਦਿੱਤਾ ਜੇ, ਕਹਿੰਦੇ ਜਿੱਦਾਂ ਹੰਸਾਂ ਸਰਵਰ, ਅੱਗੇ ਆਉਂਦੀ ਬਾਣੀ ਕਿਸਮ ਬੋਲੋ ਮੈਨੂੰ ਇਹ ਥੋੜ ਬੜੀ ਹਰਟ ਨਹੀਂ ਜੇ। ਅੱਜ ਤੱਕ ਗੁਰਸਿੱਖ ਪਿਆਰਾ ਕਥਾ ਕਰ ਲਿਆ ਸੀ ਤੇ ਜਦੋਂ ਮੈਂ ਇਹਦੀ ਡਰੈਸ ਵੇਖੀ ਤੇ ਮੈਨੂੰ ਖੁਸ਼ੀ ਹੋਈ ਜੇ ਕਿ ਕਿਸੇ ਨੂੰ ਇਹਨਾਂ ਬਰੀਕੀਆਂ ਦਾ ਪਤਾ ਹੈ। ਅੱਕ ਸਤਨਾਮ ਸ੍ਰੀ ਉਹ ਕਹਿੰਦੇ ਅਸੀਂ ਬੂੰਦ ਸਾਗਰ ਨਿਜ ਸਰੂਪ, ਇਹ ਬਚਨ ਜਿਹੜੇ ਕਰਨੇ ਆਮ ਬੰਦੇ ਦੇ ਵੱਸ ਦਾ ਰੋਗ ਨੀ। ਇਹ ਜਿਹੜੇ ਦੇਹਧਾਰੀ ਬਾਬੇ ਆ ਉਹਨਾਂ ਦੀ ਕਮਜ਼ੋਰੀ ਉਹਨਾਂ ਸਾਡੇ ਚ ਇਹੋ ਲੱਭੀ ਵੀ ਸਾਨੂੰ ਬਾਣੀ ਨਹੀਂ ਆਉਂਦੀ। ਆਖੋ ਸਤਨਾਮ ਸ੍ਰੀ, ਸਾਨੂੰ ਬਾਣੀ ਨਹੀਂ ਆਉਂਦੀ। ਗੱਲਾਂ ਬੜੀਆਂ ਆਉਂਦੀਆਂ, ਬੜੀਆਂ ਗੱਲਾਂ ਆਉਂਦੀਆਂ, ਇੱਥੇ ਬਾਬੇ ਆਉਂਦੇ। ਚਲੋ ਮੈਂ ਸ਼ਾਇਦ ਇਹਨੂੰ ਛੱਡਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਇਹ ਗੱਲ ਨੋਟ ਕਰਿਓ, ਆ ਤੁਸੀਂ ਸੁਗਣੀ ਪੜ੍ਹਦੇ ਹੋ ਨਾ, ਕਿਹੜਾ ਕਿਹੜਾ ਸੁਗਣੀ ਪੜ੍ਹਦਾ ਦੱਸੋ, ਛੇ ਵਾਲਾ ਹੱਥ ਰੱਖੋ ਜਿਹੜੇ ਸੁਗਣੀ ਪੜ੍ਹਦੇ ਹੋ ਨਾ। ਕੋਈ ਗੱਲ ਸੁਗਣੀ ਦਾ ਜਾਪ ਕਰਨਾ ਵੀਰ ਜੀ, ਤੁਸੀਂ ਵੀ ਕੋਈ ਕੱਢੋ ਜਿਹੜਾ ਸੁਗਣੀ ਜਾਣਦਾ ਬਾਣੀ ਪੜ੍ਹਦਾ ਹੋਵੇ। ਵੇਖੋ ਉੱਥੇ ਇੱਕ ਬਚਨ ਆਉਂਦਾ, ਪੰਖੀ ਇੱਕ ਤੁਸੀਂ ਪੜ੍ਹਿਆ ਹੋਣਾ ਸਾਰੇ, ਮਗਰ ਮੈਂ ਆਪ ਜੀ ਨੂੰ ਹੱਥ ਜੋੜ ਕੇ ਪੁੱਛਣਾ ਕਾਂਖੀ ਦਾ ਅਰਥ ਦੱਸੋ। ਆਖੋ ਸਤਨਾਮ ਸ੍ਰੀ। ਕੇਵਲ ਪੜ੍ਹਨ ਤੱਕ ਸੀ ਮਾਤਾ, ਪੰਖੀ ਇੱਕ ਦਰਸ। ਜੇ ਇਹਦਾ ਅਰਥ ਕਰਨਾ ਫਿਰ ਕੀ ਪੀਓਗੇ, ਕਿੱਥੇ ਪੀਓਗੇ? ਅਰਥ ਵਿਚਾਰ ਹੀ ਤੇ ਅੰਮ੍ਰਿਤ ਆ। ਜਿਹੜੇ ਵਿਚਾਰ ਨੇ ਨਾ ਬਾਣੀ ਦੇ ਵਿੱਚ, ਵਿਚਾਰ ਕੀ ਆ? ਉਹ ਅੰਮ੍ਰਿਤ ਆ ਜਿਹੜਾ ਬਾਣੀ ਦੇ ਵਿਚਾਰ ਨੂੰ ਗੁਰਬਾਣੀ ਨੇ ਥਾਲ ਵਿੱਚ ਤਿੰਨ ਵਸਤੂ ਪਈਓ ਸੱਤ ਸੰਤੋਖ ਦੇ ਅੱਗੇ ਵਿਚਾਰੋ। ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ, ਸ਼ਬਦ ਦੀ ਵਿਚਾਰ ਵਿੱਚ ਅੰਮ੍ਰਿਤ ਆ। ਤੇ ਅਸੀਂ ਕੇਵਲ ਪੜ੍ਹਦੇ ਹਾਂ ਕਾਂਖੀ ਠੀਕ ਹੈ, ਦੱਸੋ ਕੋ ਪਤਾ ਕਾਂਖੀ ਦਾ ਪਤਾ ਇੱਛਾ ਇੱਕੋ ਹੀ ਜਿਨ੍ਹਾਂ ਦੀ ਚਾਹਤ ਹੈ, ਇੱਕੋ ਹੀ ਜਿਨ੍ਹਾਂ ਦੀ ਚਾਹਤ ਹੈ ਕਿ ਤੇਰੇ ਸਾਨੂੰ ਦੀਦਾਰ ਹੋਣ। ਦੁਨੀਆਂ ਚ ਜਿਹੜੇ ਇਹੋ ਜਿਹੇ ਆਸ਼ਕ ਬੈਠੇ ਆ, ਮਾਲਕ ਉਹਨਾਂ ਦੀ ਸੰਗਤ ਬਖਸ਼। ਨਾਨਕ ਉਹਨ ਸੰਗ, ਬੋਲੋ ਨਾਨਕ। ਜਿਨ੍ਹਾਂ ਨੂੰ ਕੇਵਲ ਹੋਰ ਕੋਈ ਸ਼ੈ ਨੀ ਤੇਰੇ ਦੀਦਾਰ ਤੋਂ ਬਿਨਾਂ, ਪਤਾ ਲੱਗਿਆ ਜੀ ਤੇਰੇ ਦੀਦਾਰ ਤੋਂ ਬਿਨਾਂ ਦੂਸਰੀ ਕੋਈ ਇੱਛਾ ਹੀ ਨਹੀਂ। ਨਾਨਕ ਉਹਨ ਸੰਗ ਮੋਹੇ ਉਧਾਰੋ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਵੇਖ ਥੋੜਾ ਜਿਹਾ ਬਚਨ ਪੜ੍ਹ ਕੇ ਵੇਖ, ਇਸ ਜੱਗ ਵਿੱਚ ਜਿਹੜਾ ਆਇਆ ਧਰਤੀ ਦੇ ਉੱਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀ ਕਿਰਪਾ ਦੇ ਨਾਲ। ਆਖੋ ਵਾਹਿਗੁਰੂ, ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ ਫਿਰ ਆਖੋ ਵਾਹਿਗੁਰੂ। ਸਤਿਗੁਰੂ ਕਿਰਪਾ ਕਰੇ, ਮੇਰੇ ਮਾਲਕ ਜੀ ਕਹਿੰਦੇ ਇਸ ਧਰਤੀ ਦੇ ਉੱਤੇ ਆਇਆ ਉਹਨੇ ਇੱਕ ਦਿਨ ਚਲੇ ਜਾਣਾ, ਜੋ ਉਪਜਿਓ ਕੀ ਕਰਿਆ ਕਰਾਂ ਜੀ। ਕਹਿੰਦੇ ਪਰ ਉਹ ਆਜ ਕੇ, ਅੱਜ ਜਾਂ ਕੱਲ ਤੇਰਾ ਜਾਣਾ ਇੱਥੋਂ ਹੋ ਜਾਣਾ ਹੀ। ਜਿਹੜੀ ਚੀਜ਼ ਇੱਥੇ ਆਈ ਉੱਥੇ ਇੱਥੇ ਫਿਰ ਰਹਿਣ ਵਾਲਾ ਸ਼ੇਖ ਹਯਾਤੀ ਜੱਗ ਨਾ ਕੋਈ ਫਿਰ ਰਿਹਾ, ਜਿਸ ਆਸਣ ਹਮ ਬੈਸੇ ਕਹਿੰਦੇ। ਵੈਸੇ ਇੱਥੇ ਪੁਰਾਣਾ ਗੁਰਦੁਆਰਾ ਜਦੋਂ 97 ਤੋਂ ਬਾਅਦ ਅੱਜ 10 ਵੀ ਆਇਆ, ਪਤਾ ਨੀ ਕਿੰਨੇ ਚਲੇ ਗਏ ਹੋਣਗੇ ਉਹਨੇ ਪੀਰੀਅਡ ਵਿੱਚ। ਅੱਗੇ ਕਿੰਨਿਆਂ ਨੇ ਚਲੇ ਜਾਣਾ, ਮੈਂ ਵੀ ਚਲੇ ਜਾਣਾ। ਨਵੀਆਂ ਨਵੀਆਂ ਪੁੰਗਰਾਂ ਆਉਂਦੀਆਂ ਨੇ, ਜੈਸੇ ਪੁਰਵਰ ਪਾਤ, ਪੁਰਾਣੇ ਪੱਤੇ ਘਟਦੇ ਜਾਂਦੇ, ਨਵੇਂ ਤੁਰੇ ਆਉਂਦੇ, ਨਵੀਆਂ ਪੀੜੀਆਂ ਤੁਰੀਆਂ ਆਉਂਦੀਆਂ, ਮਗਰ ਇੱਥੇ ਥਿਰ ਰਹਿਣ ਵਾਲੀ ਕੋਈ ਚੀਜ਼ ਨਹੀਂ। ਤੇ ਮਾਲਕ ਕੀ ਕਰਾਂ ਫਿਰ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲ ਦਾ ਚੇਤਾ ਕਰਾ ਕੇ? ਮੈਂ ਮਰ ਜਾਣਾ ਵਾ, ਇੱਥੇ ਸਾਰੀ ਦੁਨੀਆਂ ਚਲੇ ਜਾਣੀ ਆ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਾ ਇਹ ਗੱਲ ਸਮਝ ਲੈ, ਨਾਨਕ ਹਰ ਗੁਣ ਕਾਇਲ ਹੈ। ਬੋਲੋ ਨਾਨਕ ਕੀ ਕਰਾਂ ਜੀ? ਛੱਡ ਸਗਲ, ਅੱਜ ਐਵੇਂ ਜੰਜਾਲ ਪੱਲੇ ਪਾ ਕੇ ਬੈਠਾ, ਇਹਨਾਂ ਸਾਰਿਆਂ ਨੂੰ ਛੱਡ, ਧੀਆਂ ਪੁੱਤਰਾਂ ਦੀ ਸੇਵਾ ਕਰਿਆ ਕਰ।
ਆਪਣੇ ਪਰਿਵਾਰ ਲਈ ਦੁਕਾਨ ਤੇ ਜਾਇਆ ਕਰ, ਆਪਣੇ ਪਰਿਵਾਰ ਲਈ ਨੌਕਰੀ ਤੇ ਜਾਇਆ ਕਰ, ਮਗਰ ਇਹਨੂੰ ਸਭ ਕੁਛ ਨਾ ਸਮਝ। ਸਭ ਕੁਛ ਕੀ ਹੈ? ਅਗਰ ਕਾਜ ਤੇਰੇ ਕਿਤੇ ਨਾ ਕਾਮ, ਸਾਧ ਸੰਗਤ ਭੱਜ। ਸਭ ਕੁਛ ਇਹ ਹੈ ਕਿ ਗੁਰੂ ਦਾ ਤੈਨੂੰ ਬਚਨ ਚੇਤੇ ਆ ਜਾਏ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਂ ਕੇ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਮੇਦ ਬਿਨਾ ਜੋ। ਅੱਗੇ ਕੀ ਹੈ? ਗੋਬਿੰਦ ਭਜਨ ਬਿਨਾ ਬਿਰਥੇ ਸਭ। ਇਹ ਗੱਲ ਪੱਕੀ ਮੰਨ ਲਓ ਕਿ ਪਰਮੇਸ਼ਵਰ ਦੀ ਬੰਦਗੀ ਤੋਂ ਬਿਨਾ ਮੇਰਾ ਜੋ ਕੁਝ ਮੈਂ ਕਰੂੰਗਾ ਉਹ ਸਭ ਬਿਰਥ ਨਿਫਲ। ਗੁਰੂ ਸਾਹਿਬ ਬਖਸ਼ਿਸ਼ ਕਰਨ, ਇਹ ਬਚਨ ਤੁਹਾਡੇ ਹਿਰਦਿਆਂ ਚ ਉਤਰ ਜਾਣ। ਜਾਂਦੇ ਜਾਂਦੇ 5 ਵਾਰ ਪ੍ਰਸ਼ਾਦ ਲਓ, ਚੌਂਕੜੇ ਮਾਰ ਕੇ ਸਿੱਧੀ ਕਰੋ ਸਾਰੇ।

ਭਾਗੀਆਂ ਵਾਹੋ ਵਾਹੋ ਮੋਹ ਕਢਾਏ। ਵੱਡ ਭਾਗੀਆਂ ਬੋਲੋ ਨਾ ਬਚਨ, ਵੱਡ ਭਾਗੀਆਂ ਜਿਹੜੇ ਵੱਡੇ ਭਾਗਾਂ ਵਾਲੇ ਉਹਨਾਂ ਦੇ ਮੂੰਹ ਚੋਂ ਕੀ ਕਢਾਉਂਦਾ? ਵਾਹਿਗੁਰੂ। ਜਿਹੜੇ ਵੱਡੇ ਭਾਗਾਂ ਵਾਲੇ ਅੱਜ ਰਜਿਸਟਰ ਚ ਲਿਖਵਾ ਕੇ ਜਾਣਾ ਗੁਰੂ ਦੇ ਤੇ

ਸਿਮਰਨ ਗੱਲ ਯਾਦ ਰੱਖਿਆ ਕਰੋ, ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੂਪ ਜਾਵਾ। ਇਹ ਉੱਪਰ ਘਰਾਂ ਚੋਂ ਭਜਾਉਣਾ ਚਾਹੁੰਦੇ ਹੋ ਬਾਬਿਆਂ ਕੋਲ, ਤੁਰੇ ਫਿਰਦੇ ਸਾਗਰ ਤਵੀਤਾਂ ਵਾਲਿਆਂ ਕੋਲ, ਕਦੀ ਕਬਰਾਂ ਤੇ ਤੁਰੇ ਫਿਰਦਾ ਜੀਵ, ਕਦੀ ਕਿਤੇ ਤੁਰੇ ਫਿਰਦਾ, ਸਿਰਫ ਚਾਹੁੰਦਾ ਮੇਰੇ ਘਰੋਂ ਕਲੇ ਕਲੇਸ਼ ਨੱਠ ਜਾਏ, ਮਹਾਰਾਜ ਮੇਰਾ ਕੰਮ ਚੱਲ ਪਵੇ। ਤੇ ਮਹਾਰਾਜ ਪਾਤਸ਼ਾਹ ਕੀ ਕਹਿ ਰਿਹਾ, ਸਿਮਰੋ ਸਿਮਰ ਸਿਮਰ ਸੁਖਾਵਤ, ਅੱਗੇ ਪੜੋ ਕੀ ਲਿਖਿਆ, ਉਹਦੇ ਬਿਨਾਂ ਇੱਥੋਂ ਵੀ ਮਿਟ ਜੂ, ਫਿਰ ਕਬਰ ਤੇ ਕੀ ਲੈਣ ਜਾਂਦੇ, ਨਾਲੇ ਝੂਠੇ ਪੈਂਦੇ ਹੋ ਗੁਰੂ ਤੋਂ, ਨਾਲੇ ਧਾਗੇ ਤਵੀਤਾਂ ਵਾਲੇ ਕੋਲ ਜਾ ਕੇ ਗੁਰੂ ਤੋਂ ਝੂਠੇ ਪੈਂਦੇ, ਤੇ ਗੁਰੂ ਤੋਂ ਝੂਠੇ ਨਾ ਪਾਓ। ਇੱਕ ਬਚਨ ਕਹਿ ਕੇ ਸਮਾਪਤੀ ਕਰੂੰਗਾ, ਧੰਨ ਗੁਰੂ ਗ੍ਰੰਥ ਸਾਹਿਬ ਨੂੰ ਕੀ ਕਹਿੰਦੇ ਨੇ, ਇੱਕ ਨੋਟ ਕਰਿਓ, ਰੇਜੀ ਨਲਾਜ, ਰੇਜੀ ਨਲਾਜ ਕੀ ਕਹਿੰਦੇ, ਸ਼ਰਮ ਵੇਖ ਲੋ ਕਿੱਡਾ ਮਿੱਠਾ ਬੋਲਦਾ ਸਤਿਗੁਰੂ, ਪਰ ਆਹ ਬਚਨ ਇੱਥੇ ਆਣ ਕੇ ਕਿਹਾ, ਰੇਜੀ ਨਲਾਜ ਲਾਜ ਤੋਹੇ ਨਾਹੀ, ਇਹ ਨਲਾਜ ਬਸ਼ਰਮ ਜੀਵ ਤੇ ਸ਼ਰਮ ਨੀ ਆਉਂਦੀ, ਆਖਿਰ ਕੀ ਗਲਤੀ ਹੋ ਗਈ, ਇਹਦਾ ਗੁਰੂ ਦਾ ਸਿੱਖ ਹੋ ਗਿਆ, ਕਬਰਾਂ ਦੇ ਮੱਥੇ ਟੇਕਣ ਦੇ, ਹਰ ਤਾਜ ਤਤ ਹਰ ਤਾਜ ਤਾਜ ਮੈਨੇ ਛੱਡ ਕੇ, ਇਹਨੂੰ ਛੱਡ ਕੇ ਤਤ ਕਾਹਨੂੰ ਤੇ ਜਾਈ, ਹੋਰ ਨਾ ਵੱਲ ਤੁਰਿਆ ਜਾਣਾ ਹੈ, ਤੇ ਫਿਰ ਦ੍ਰਿੜ ਕਰਵਾਇਆ ਕਹਿੰਦੇ ਨਾਲੇ ਤੂੰ ਕਹਿੰਦਾ ਹਮਰਾ ਠਾਕੁਰ ਸਭ ਤੇ ਉੱਚਾ, ਕਹਿੰਦਾ ਨੀ ਤੂੰ, ਤੇ ਜੇ ਸਭ ਤੇ ਉੱਚਾ ਤੇਰਾ ਠਾਕੁਰ ਤੇ ਫਿਰ ਉਹਨਾਂ ਕੋਲ ਕੀ ਲੈਣ ਜਾਣਾ ਹੈ, ਜੇ ਜਿਉਂਦਾ ਤੇਰਾ ਠਾਕੁਰ ਤੇ ਮਰਿਆ ਕੋਲ ਕੀ ਲੈਣ ਜਾਣਾ ਹੈ, ਕੋਈ ਸਤਨਾਮ ਤੇਰੀ। ਇਹ ਗੱਲ ਤੇ ਗੁਰਬਾਣੀ ਦਾ ਬਚਨ ਕੇ ਜੀਵਤੇ ਕੋ ਜੀਵਤਾ ਮਿਲੇ, ਬੋਲੋ ਜੀ ਇਸ ਤਰ੍ਹਾਂ ਲਿਖਿਆ ਕਿ ਜੀਵਤੇ ਕੋ ਮੂਏ ਕੋ ਮਰੇ ਨੂੰ ਮਰਿਆ ਮਿਲਦਾ ਹੈ, ਜਿਉਂਦੇ ਨੂੰ ਜਿਉਂਦਾ ਮਿਲਦਾ ਹੈ, ਤੁਰਦੇ ਨੂੰ ਤੁਰਦਾ ਮਿਲਦਾ ਹੈ, ਉੱਡਦੇ ਨੂੰ ਉੱਡਦਾ ਮਿਲਦਾ ਹੈ, ਤੇ ਜਿਹੜੇ ਫਿਰ ਮਰਿਆਂ ਦੀਆਂ ਕਬਰਾਂ ਦੇ ਉੱਤੇ ਚਲੇ ਗਏ ਫਿਰ ਉਹ ਜਿਉਂਦੇ ਥੋੜੇ ਨੇ। ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ, ਉਹ ਤੈਨੂੰ ਸ਼ਰਮ ਆਉਣੀ ਚਾਹੀਦੀ ਜੀਵ, ਤੂੰ ਧੰਨ ਗੁਰੂ ਗ੍ਰੰਥ ਸਾਹਿਬ ਵਰਗਾ ਠਾਕੁਰ ਛੱਡ ਕੇ ਇੱਧਰ ਉੱਧਰ ਧਾਗਿਆਂ ਕਵਿਤਰਾਂ ਦੇ ਚੱਕਰਾਂ ਦੇ ਨਾਂ ਪੈ, ਗੁਰਦੁਆਰੇ ਆਇਆ ਕਰ, ਗੁਰੂਦੁਆਰੇ ਹੋਏ ਸੋਝੀ ਪਾਈ ਸੀ, ਬੋਲੋ ਗੁਰੂਦੁਆਰੇ ਹੋਏ ਇੱਥੇ ਗੁਰਦੁਆਰੇ ਆਇਆ ਕਰ, ਵੇਖ ਇੱਥੇ ਕਿਸੇ ਨੂੰ ਕੋਈ ਧਾਗਾ ਨੀ ਮਿਲਦਾ, ਕੋਈ ਕਵਿਤ ਨੀ ਮਿਲਦਾ, ਇੱਥੇ ਇੱਕੋ ਹੀ ਦਵਾਈ ਮਿਲਦੀ ਆ ਸਰਬ ਰੋਗ ਕਾ, ਬੜਾ ਮਿਠਾਈ ਬੜਾ ਮਿਠਾਈ ਬੜਾ ਮਿਠਾਈ। ਗੁਰਬਾਣੀ ਦੇ ਵਿੱਚ ਲਿਖਿਆ ਹੈ, ਹਰ ਬਿਨ ਕਛੂ ਨਾ ਲਾਗਣੀ, ਬੋਲੋ ਹਰ ਬਿਨ, ਸਾਰੇ ਬੋਲੋਗੇ ਹਰ ਬਿਨ, ਭਗਤਨ ਕੋ ਮਿੱਠਾ, ਭਗਤਨ ਕੋ ਮਿੱਠਾ। ਕੋਈ ਗੱਲ ਦੁਨੀਆਂ ਦੀ, ਕੋਈ ਲੈਕਚਰ, ਕੋਈ ਵਿਚਾਰ ਸੰਤ ਜਨਾਂ ਨੂੰ ਚੰਗਾ ਨਹੀਂ ਲੱਗਦਾ, ਇੱਕ ਰੱਬ ਦੀ ਬੰਦਗੀ ਤੋਂ ਬਿਨਾਂ। ਹਰ ਬਿਨ ਕਛੂ ਨਾ ਲੱਗ ਗਈ, ਭਗਤਨ ਕੋ ਮਿੱਠਾ। ਅੱਗੇ ਲਿਖਿਆ ਆਨ ਸਵਾਦ ਸਭ ਫਿੱਕਿਆ, ਬੋਲੋ ਆਨ ਸਵਾਦ ਸਭ ਫਿੱਕਿਆ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ, ਗੁਰੂ ਅਰਜਨ ਦੇਵ ਸਾਹਿਬ ਨੇ ਕਰ ਨਿਰਨਉ ਡਿੱਠਾ, ਕਰ ਨਿਰਨਉ ਕਰਕੇ ਗੁਰੂ ਗ੍ਰੰਥ ਸਾਹਿਬ ਕਿੰਨੇ ਨੇ ਦੇਖਿਆ ਹੈ ਕਿ ਵਾਹਿਗੁਰੂ ਸ਼ਬਦ ਜਿਹੜਾ ਕੋਈ ਸ਼ਬਦ ਦੁਨੀਆਂ ਤੇ ਮਿੱਠਾ ਨਹੀਂ, ਜਿਹਨਾਂ ਦੇ ਅੰਦਰ ਇਹ ਰਸ ਵਗ ਪਿਆ, ਜਿਹਨਾਂ ਨੂੰ ਨਾਮ ਦਾ ਰਸ ਆ ਗਿਆ। ਮੇਰੇ ਸਤਿਗੁਰ ਪਾਤਸ਼ਾਹ ਜੀ ਕਿੰਨਾ ਪਿਆਰਾ ਵਜਨ ਆ ਮੇਰੇ ਕੰਨ ਵਿੱਚ, ਇਹਨਾਂ ਕਿਹਾ ਦੋ ਚਾਰ ਮਿੰਟ ਹੋਰ ਲਈ, ਇੱਕ ਵਾਰ ਆਪੋ ਸਤਨਾਮ ਸ੍ਰੀ ਵਾਹਿਗੁਰੂ, ਜੇ ਤੁਸੀਂ ਇਕਾਗਰਤਾ ਬਖਸ਼ੋ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਹ ਰਚਨਾ ਜਿਹੜੀ ਪਨੀਰ ਖਾਂਦੀ, ਦੁੱਧ ਪੀਂਦੀ, ਜੂਸ ਪੀਂਦੀ, ਤਰ੍ਹਾਂ ਤਰ੍ਹਾਂ ਦੇ ਖਾਣੇ ਖਾਂਦੀ ਆ, ਉਹਨੂੰ ਰਸਨਾ ਨੂੰ ਖਤਮ ਹੋ ਕੇ ਕਿਹਾ ਇਹ ਰਸਨਾ, ਪਹਿਲਾਂ ਇਹ ਕਹੋ ਹਾਂ ਇਹ ਰਸਨਾ, ਗੱਲ ਕਰੋ ਇਹਦੇ ਨਾਲ, ਇਹ ਤੂੰ ਅਨਰਸ ਰਾਜ ਰਹੀ, ਜਿਹੜਾ ਰਸ ਤੈਨੂੰ ਗੁਰੂ ਨੇ ਦੱਸਿਆ ਆਖੋ ਸਤਨਾਮ ਸ੍ਰੀ, ਉਹਨੂੰ ਕਹਿੰਦੇ ਹਰ ਰਸ, ਹਰ ਨਾਮ ਹਰ ਰਸ ਭੋਗੋ, ਹਰ ਨਾਮ ਹਰ ਰਸ ਭੋਗੋ। ਇਹ ਰਸਨਾ ਤੂੰ ਉਹ ਵਾਹਿਗੁਰੂ ਦੀ ਗੱਲ ਛੱਡ ਕੇ ਚੁਗਲੀਆਂ ਬੜੀਆਂ ਕਰਦੀ, ਕਿਉਂ ਨੀ ਕਰਦੇ ਹਨ? ਆਦੋ ਸਤਨਾਮ ਸ੍ਰੀ ਬੋਲੋ ਨਾ, ਸੰਗਤ ਸਾਹਿਬ ਵਿੱਚ ਬੈਠੇ ਹੋਏ ਇੱਕ ਵਾਰ ਸੱਚ ਤਾਂ ਬੋਲੋ, ਚੁਗਲੀਆਂ ਕਰਦੇ ਨਾ ਆਪਾਂ ਕਰਦੇ। ਇੱਕ ਗੱਲ ਹੁਣ ਗੁਰਬਾਣੀ ਦਾ ਫੈਸਲਾ ਸੁਣਦੇ ਹੋ ਵੀ ਚੁਗਲ ਤੇ ਨਿੰਦਕ ਦੀ ਮੌਤ ਕਿਤਰਾ ਹੁੰਦੀ, ਚੁਗਲ ਤੇ ਨਿੰਦਾ ਕਰਨ ਵਾਲਾ ਪਹਿਲੋਂ, ਜੇ ਹੁਣ ਤੁਹਾਨੂੰ ਇਹ ਗੱਲ ਦੱਸ ਦਿੱਤੀ ਜਾਵੇ ਤੇ ਹੋ ਸਕਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬੇਨਤੀ ਕਰੋ, ਮਹਾਰਾਜ ਮੇਰੀ ਰਸਨਾ ਚੁਗਲੀ ਨਾ ਕਰੀ। ਬਾਣੀ ਵਿੱਚ ਇਹ ਲਿਖਿਆ ਬਚਨ ਹੈ ਕਿ ਜਿਹੜਾ ਚੁਗਲੀ ਕਰਦਾ ਹੈ ਤੇ ਨਿੰਦਿਆ ਕਰਦਾ ਉਹ ਰੁੜ ਕੇ ਮਰਦਾ, ਰੁੜ ਕੇ ਉਹਦੀ ਪਸਾਰ ਨੀ ਲੈਂਦਾ, ਕੋਈ ਪਾਣੀ ਨੀ ਪਿਆਉਂਦਾ, ਉਹਦੀ ਕਿਰਿਆ ਨੀ ਕੋਈ ਸਾਂਭਦਾ,
ਸਭ ਗੰਦ ਉਹਦਾ ਮੰਜੇ ਦੇ ਉੱਤੇ ਪੈਂਦਾ ਕਰਨ ਵਾਲਾ। ਪਹਿਲੋਂ ਜੇ ਹੁਣ ਤੁਹਾਨੂੰ ਇਹ ਗੱਲ ਦੱਸ ਦਿੱਤੀ ਜਾਵੇ ਤੇ ਹੋ ਸਕਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬੇਨਤੀ ਕਰੋ ਮਹਾਰਾਜ ਮੇਰੀ ਰਸਨਾ ਚੁਗਲੀ ਨਾ ਕਰੀ। ਬਾਣੀ ਵਿੱਚ ਲਿਖਿਆ ਬਚਨ ਹੈ ਕਿ ਜਿਹੜਾ ਚੁਗਲੀ ਕਰਦਾ ਤੇ ਨਿੰਦਿਆ ਕਰਦਾ ਉਹ ਰੁੜ ਕੇ ਮਰਦਾ, ਰੁੜ ਕੇ ਉਹਦੀ ਪਛਾਣ ਨੀ ਲੈਂਦਾ, ਕੋਈ ਪਾਣੀ ਨੀ ਪੀਂਦਾ, ਉਹਦੀ ਕਿਰਿਆ ਨੀ ਕੋਈ ਸਾਂਭਦਾ, ਸਭ ਗੰਦ ਉਹਦਾ ਮੰਜੇ ਦੇ ਉੱਤੇ ਪੈਂਦਾ। ਬਾਣੀ ਦੇ ਵਿੱਚ ਲਿਖਿਆ ਚੁਗਲ ਨਿੰਦਕ ਭੁੱਖੇ ਰੁੜ ਰੂਏ, ਚੁਗਲ ਨਿੰਦਕ ਭੁੱਖੇ ਉਹਨਾਂ ਹੱਥ ਨਾਲ ਕਥਾਉਂ ਪਾਏ, ਹੱਥ ਹੀ ਨੀ ਕਿਤੇ ਪਿਆ ਚੁਗਲੀ ਕਰਨ ਵਾਲੇ ਦਾ ਤੇ ਨਿੰਦਿਆ ਕਰਨ ਵਾਲੇ। ਇਹ ਰਸਨਾ ਨੂੰ ਮੁਖਾਤਬ ਹੋਏ ਬਾਬਾ ਅਮਰਦਾਸ ਜੀ ਕਹਿੰਦੇ ਇਹ ਰਸਨਾ ਤੂੰ ਅਨਰਸ ਰਾਜ ਰਹੀ, ਜਿੰਨਾ ਚਿਰ ਮਰਜ਼ੀ ਗੱਲਾਂ ਕਰ ਲਾ, ਜਿੰਨੇ ਮਰਜ਼ੀ ਲੈਕਚਰ ਜਾਣ ਲਾ, ਜਿੰਨੀਆਂ ਮਰਜ਼ੀ ਕਹਾਣੀਆਂ ਜਾਣ ਲਾ, ਜਿੰਨੇ ਮਰਜ਼ੀ ਰਸ ਪੀ ਲਾ, ਜਿੰਨੇ ਮਰਜ਼ੀ ਫਰੂਟ ਖਾ ਲਾ, ਪਿਆਸ ਨਾ ਜਾਏ ਹੋਰਤ ਕਿਤੇ, ਜਿੱਚਰ ਹਰ ਰਸ ਪੱਲੇ ਨਾ ਪਾਏ, ਤੇਰੀ ਪਿਆਸ ਨੀ ਉਹ ਬੁਝਣੀ ਜਿੰਨਾ ਚਿਰ ਨਹੀਂ।

ਮਹਾਰਾਜ ਮੈਂ ਕੀ ਕਰਾਂ? ਕਹਿੰਦੇ ਹਰ ਰਸ ਪਾਏ ਪੱਲੇ, ਪੀਏ ਹਰ ਰਸ ਬੋੜ ਦਾ ਕਿਸਨਾ ਲਾਗੇ ਆਏ। ਤੇ ਅੱਗੇ ਜਾ ਕੇ ਫਿਰ ਕਹੇ ਨਾਨਕ ਹੋਰ ਅਨਰਸ ਸਭ ਵਿਸਰੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਦੁਨੀਆਂ ਦੇ ਸਾਰੇ ਰਸਤੇ ਨੂੰ ਮੇਰੀ ਜੀਭੇ ਭੁੱਲ ਜਾਣਗੇ ਜਾਂ ਹੜ ਵਸੇ ਮਨ ਆਏ। ਜਿਹਦੇ ਨਾਮ ਰੱਬ ਦਾ ਬੰਦਗੀ ਤੇਰੇ ਹਿਰਦੇ ਚ ਆ ਗਈ ਸੱਚ ਜਾਣੇ ਹੋ ਮੇਰਾ ਸਾਹਿਬ ਕਿਰਪਾ ਕਰੇ, ਅੱਜ ਤੇ ਮੇਰਾ ਦਿਲ ਹੀ ਨੀ ਕਰ ਗਿਆ ਸ਼ਰਾਬ ਦਾ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਸਾਰੇ ਗੁਰਮੁਖ ਰੂਹਾਂ ਬੈਠੇ ਹੋ, ਮਗਰ ਬਾਬੇ ਅਤਰ ਸਿੰਘ ਦਾ ਬਚਨ ਸੀ ਇਹ ਕਾਕੋ ਸਤਨਾਮ ਦੀ ਵਾਹਿਗੁਰੂ। ਬਾਬਾ ਅਤਰ ਸਿੰਘ ਜੀ ਦਾ ਬਚਨ ਆਇਆ, ਬਾਬੇ ਅਤਰ ਸਿੰਘ ਨੂੰ ਪਿੰਡ ਦੇ ਲੋਕ ਇੱਕ ਦਿਨ ਦੇਸੀ ਸ਼ਰਾਬ ਬਣਾਉਂਦੇ ਕਿਤੇ ਅਨਰਸਤੇ ਬੋਲਦੇ ਇੱਕ ਬਚਨ ਲਿਖਿਆ ਉਹਨਾਂ। ਉਹ ਕਹਿੰਦੇ ਮੈਂ ਤੁਰਿਆ ਜਾਵਾਂ ਖੇਤਾਂ ਚੋਂ ਤੇ ਮੈਨੂੰ ਪਿੰਡ ਦੇ ਲੋਕ ਵੇਖ ਕੇ ਕਹਿੰਦੇ ਬਾਬਾ ਤੇਰੇ ਨੇਤਰਾਂ ਚ ਰੌਣਕ ਬੜੀ ਹੈ। ਧਿਆਨ ਦਿਓ ਬਾਬੇ ਅਤਰ ਸਿੰਘ ਸਾਹਿਬ ਨੂੰ ਸੰਤ ਤਾਈ ਦਾ ਨਾਮ ਉੱਚਾ ਕੀਤਾ ਬਾਬੇ ਅਤਰ ਸੋਨੇ, ਸੰਤ ਤਾਈ ਦਾ ਨਾਮ ਉੱਚਾ ਕੀਤਾ ਹੈ ਬਾਬੇ ਅਤਰ ਸਿੰਘ ਸਾਹਿਬ। ਇੱਕੋ ਹੀ ਝੱਗਾ, ਇੱਕੋ ਹੀ ਪਰਨਾ, ਇੱਕੋ ਹੀ ਕਾਮ। ਉਹਦੀਆਂ ਹੀਰਿਆਂ ਦੀਆਂ ਮੁੰਦਰੀਆਂ ਨੀ ਸੀ ਉਹਦੇ ਹੱਥ ਚ, ਉਹਦੇ ਗਲਵੇ ਚ ਕੱਢੇ ਝੱਗੇ ਨੀ ਸੀ, ਉਹਦੇ ਕੋਲ ਕੋਈ ਵੱਡੀਆਂ ਗੱਡੀਆਂ ਨੀ ਸੀ, ਮਗਰ ਉਹਨੇ ਆਪ ਜਪਿਆ ਤੇ ਹੋਰਨਾਂ ਨੂੰ ਜਪਾਇਆ। ਤੁਰਿਆ ਜਾਂਦਿਆਂ ਅਕਾਲਕ ਖੇਤਾਂ ਦੇ ਵਿੱਚ ਤੁਰੇ ਜਾਣ ਤੇ ਪਿੰਡ ਦੇ ਜ਼ਿਮੀਦਾਰ ਸ਼ਰਾਬ ਕੱਢਦੇ ਸੀ, ਉਹਨਾਂ ਕਿਹਾ ਬਾਬਾ ਅੱਖਾਂ ਬੜੀਆਂ ਭਰੀਆਂ। ਤੇ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅੰਮ੍ਰਿਤ ਤੇ ਅੱਖਾਂ ਚ ਪਿਆ ਭਰਨ ਚ ਖਾਲੀ ਕਿਤਰਾ, ਇਹਨਾਂ ਅੱਖਾਂ ਚ ਪੰਜ ਚੁੜੇ ਪਏ ਨੇ। ਤੇ ਪਿੰਡ ਦੇ ਲੋਕ ਸਿੱਧੇ ਸਾਧੇ ਅਨਪੜ੍ਹ ਸੀ, ਕਹਿਣ ਲੱਗੇ ਬਾਬਾ ਅੱਜ ਨੀ ਅਸੀਂ ਬਣਾਉਣ ਡੇ ਆ, ਇਹ ਪੀ ਕੇ ਵੇਖੀਏ ਕਦੀ, ਧਿਆਨ ਦੇਣਾ ਹੈ। ਇਤਨਾ ਦੇ ਕਿਤਾਬ ਚ ਲਿਖਿਆ ਅਗਰ ਸਤਨਾਮ ਸ੍ਰੀ ਵਾਹਿਗੁਰੂ। ਤੇ ਬਾਬਾ ਅਤਰ ਸਿੰਘ ਸਾਹਿਬ ਕਹਿਣ ਲੱਗੇ ਪੀਤੀ ਤੇ ਨੀ ਕਦੀ, ਪੀਏਗਾ? ਤੇ ਬਾਬਾ ਜੀ ਕਹਿੰਦੇ ਪੀ ਲਾਂਗੇ। ਧਿਆਨ ਦਿਓ ਤੁਹਾਡਾ ਹੁਣ ਕਲੇਜਾ ਕੁੰਬਣਾ ਵੀ ਪੀ ਲਈ ਅਗਰ ਸਤਨਾਮ ਸ੍ਰੀ। ਬਾਬਾ ਜੀ ਕਹਿੰਦੇ ਪੀ ਲਾਂਗੇ, ਧਿਆਨ ਦੇਣਾ ਜਰਾ ਕਾਗਰ ਤਾਂ ਬਖਸ਼ਿਓ। ਉਹਨਾਂ ਕੋਲੇ ਪਾ ਕੇ ਦੇ ਦਿੱਤੀ। ਬਾਬਾ ਜੀ ਤਰਫੜ ਕੇ ਠੰਡੀ ਕਰਦੇ ਰਹੇ, ਠੰਡੀ ਕਰਦੇ ਰਹੇ, ਠੰਡੀ ਕਰਦੇ ਰਹੇ। ਉਹਨਾਂ ਤੋਂ ਬਾਅਦ ਆਵਾਜ਼ ਦਿੱਤੀ ਬਾਬਾ ਠੰਡੀ ਹੋ ਗਈ ਪੀ, ਬਾਬਾ ਠੰਡੀ ਹੋ ਗਈ ਪੀ ਲਾ। ਬਾਬਾ ਜੀ ਕਹਿੰਦੇ ਅਜੇ ਠੰਡੀ ਨੀ ਹੋਈ, ਸਿਹਤ ਨੇ ਲੁਟਾਈ ਨੀ, ਜਦੋਂ ਬਿਲਕੁਲ ਠੰਡੀ ਹੋ ਗਈ ਬਾਬਾ ਜੀ ਹੁਣ ਤਾਂ ਬਿਲਕੁਲ ਠੰਡੀ ਹੋ ਗਈ ਪੀ ਲਓ। ਤੇ ਬਾਬਾ ਜੀ ਨੇ ਕੁੱਲਾ ਚੁੱਕ ਕੇ ਤੇ ਲਾਗੇ ਕੁੱਤਾ ਕੱਢਣ ਲਿਆ ਸੀ, ਉਹਦੇ ਅੱਗੇ ਰੱਖਿਆ। ਧਿਆਨ ਦਿਓ ਕੁੱਤੇ ਅੱਗੇ ਮਿਲੇ, ਇਤਨਾ ਕੀਤਾ ਕੁੱਤਾ ਆਇਆ ਭੱਜਾ, ਵੀ ਸ਼ਾਇਦ ਮਹਾਂਪੁਰਸ਼ਾਂ ਨੇ ਕੋਈ ਦੁੱਧ ਦਹੀਂ ਮੇਰੇ ਅੱਗੇ ਰੱਖਿਆ। ਜਦੋਂ ਕੁੱਤਾ ਆਇਆ ਤੇ ਬਾਰਿਸ਼ ਨਾ ਐ ਕੀਤਾ ਤੇ ਦੌੜ ਗਿਆ। ਧਿਆਨ ਦਿਓ ਜਰਾ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਕੁੱਤਾ ਦੌੜ ਗਿਆ ਤੇ ਬਾਬਾ ਅਤਰ ਸਿੰਘ ਜੀ ਪਤਾ ਕੀ ਕਹਿੰਦੇ ਹੁਣ? ਧਿਆਨ ਦਿਓ ਜਰਾ ਆਖੋ ਵਾਹਿਗੁਰੂ। ਬਾਬਾ ਜੀ ਕਹਿੰਦੇ ਆ ਜਿਹੜੀ ਤੁਸੀਂ ਮੈਨੂੰ ਚੀਜ਼ ਦਿੱਤੀ ਹੈ ਤੇ ਕੁੱਤਾ ਵੀ ਨੀ ਪੀਂਦਾ। ਕੁੱਤਾ ਜੀ ਨੂੰ ਸਭ ਤੋਂ ਮਾੜਾ ਲਿਆ ਜਾ, ਕੁੱਤਾ ਇੱਕ ਸ਼ਬਦ ਨਫ਼ਰਤ ਕਿਰਨਾ ਦਾ ਦਾਇਕ ਹੈ। ਜਾਨ ਨਿਕਲ ਜਾਂਦੀ। ਤੇ ਬਾਬਾ ਜੀ ਕਹਿੰਦੇ ਆ ਜਿਹੜੀ ਚੀਜ਼ ਤੁਸੀਂ ਮੈਨੂੰ ਗੁਰੂ ਦੇ ਸਿੱਖ ਨੂੰ ਪੀਣ ਨੂੰ ਦਿੱਤੀ, ਇਹਨੂੰ ਤੇ ਇੱਕ ਕੁੱਤਾ ਮੂੰਹ ਨੀ ਲਾਉਂਦਾ, ਗੁਰੂ ਦਾ ਸਿੱਖ ਜਿਤਨਾ ਲਾਇਆ। ਜਿੱਦਣ ਹਰੀ ਦਾ ਰਸ ਆ ਜਾਂਦਾ ਹੈ ਨਾ, ਉਦੋਂ ਸਾਰੇ ਰਸ ਭੁੱਲ ਜਾਂਦੇ। ਕਹੇ ਨਾਨਕ ਹੋਰ ਅਨਰਸ ਭੁੱਲ ਹੀ ਜਾਂਦੇ ਜਾਂ ਹਰ ਵਸੇ ਮਨ ਆਏ। ਜਿੱਦਣ ਮਨ ਵਿੱਚ ਪਰਮੇਸ਼ਵਰ ਦੀ ਬੰਦਗੀ ਆ ਵਸਦੀ ਹੈ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਮੈਂ ਸਭ ਤੋਂ ਪਹਿਲਾਂ ਆਉਂਦਿਆਂ ਤੁਹਾਨੂੰ ਪੁੱਛਿਆ ਸੀ ਨਿਤਨੇਮ ਕਿੰਨੇ ਜਾਣੇ ਕਰਦੇ ਤੇ ਕਿੰਨੇ ਵਜੇ ਉੱਠਦੇ। ਮੈਂ ਇਤਨਾ ਦਾ ਪ੍ਰਚਾਰਕ ਨੀ, ਅੱਖਾਂ ਮੀਟ ਕੇ, ਇਹਦੇ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ, ਤੁਹਾਡੀ ਆ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਬਜ਼ੁਰਗ ਤੁਹਾਡੇ ਵਿੱਚ ਬੈਠੇ ਤਾਂ ਮੈਨੂੰ ਇਤਨਾ ਵੀ ਮਹਿਸੂਸ ਹੋ ਗਿਆ ਵੀ ਨਾਮ ਜਪਣ ਵਾਲੇ ਵੀ ਵਿੱਚ ਹੈਗੇ। ਆਖੋ ਸਤਨਾਮ ਸ੍ਰੀ। ਇੱਕ ਬੇਨਤੀ ਕਰਾਂ, ਪਿੱਛੇ ਜਦੋਂ ਅੱਜ ਤੋਂ 10-20 ਸਾਲ ਪਹਿਲੋਂ, 50 ਸਾਲ ਪਹਿਲੋਂ ਕੋਈ ਸਾਨੂੰ ਮਹਾਤਮਾ ਤੁੱਟ ਕੇ ਨਾ ਕਿਸੇ ਨੂੰ ਕਹਿੰਦੇ ਸੀ ਆਹ ਦਵਾਈ ਲੈ ਜਾ ਤੇ ਵਰਤਾਇਆ ਕਰ ਲੋਕਾਂ ਨੂੰ, ਸੁਣੋਗੇ ਜਦੋਂ ਧਿਆਨ ਦਿਓ ਕਰਤਾ ਦਵਾਈ ਲੈ ਜਾ ਲੋਕਾਂ ਨੂੰ ਵਰਤਾਇਆ ਕਰ। ਤੇ ਉਹ ਸਵਾਹ ਦੀਆਂ ਕੁੜੀਆਂ ਹੋਣ ਜਾਂ ਕੋਈ ਚੀਜ਼ ਹੋਵੇ ਤੇ ਉਹ ਇੱਕ ਸ਼ਰਤ ਰੱਖ ਦਿੰਦਾ ਸੀ, ਜਿਹੜਾ ਦਵਾਈ ਦੇਣ ਵਾਲਾ ਸ਼ਰਤ ਰੱਖ ਦਿੰਦਾ ਸੀ, ਪੁੱਤਰ ਇਹ ਲੋਕਾਂ ਨੂੰ ਦਵਾਈ ਦੇਈ ਮਗਰ ਇਹਦਾ ਮੁੱਲ ਨਾ ਵੱਟੀ, ਜਿਹਨੂੰ ਜਿਹਨੂੰ ਦਿੰਦਾ ਉਹ ਰਾਜੀ ਹੁੰਦਾ ਰਹੇ। ਦਵਾਈ ਇਹੋ ਹੋਊਗੀ, ਕੁੜੀਆਂ ਇਹੋ ਹੋਣਗੀਆਂ, ਹੱਥ ਵੀ ਮੇਰੇ ਹੋਣਗੇ, ਮਗਰ ਜਿੱਦਣ ਤੋਂ ਇਹਨਾਂ ਕੁੜੀਆਂ ਦਾ ਮੁੱਲ ਵੱਟ ਲਿਆ ਇਹਨਾਂ ਕੰਮ ਨੀ ਉਹ ਕਰਨਾ। ਇਹ ਗੁਰਬਾਣੀ ਵੇਚਣ ਵਾਲੀ ਚੀਜ਼ ਨੀ, ਇਹ ਸਰਬ ਦੇ ਕਲਿਆਣ ਲਈ ਆਪਣੀ। ਜਿੰਨਾ ਮੈਂ ਤੁਹਾਨੂੰ ਕਹਿਣ ਡਿਆ ਮੈਂ ਆਪਣੇ ਆਪ ਨੂੰ ਵੀ ਸੁਣਾਉਣ ਡਿਆ,
ਜਦੋਂ ਮੈਂ 1:45 ਦੀ ਗੱਲ ਕਰਦਾ ਮੈਂ ਆਪਣੀ ਆਤਮਾ ਨੂੰ ਕਹਿੰਦਾ ਤੂੰ ਉੱਠਦੀ ਹੈ। ਆਪਾਂ ਸਾਰੇ ਵਿਦਿਆਰਥੀ ਹਾਂ, ਆਪ ਆਏ ਹੋ ਕੱਲ ਨੂੰ। ਅੱਜ ਤਾਂ ਤੁਹਾਡੇ ਚਰਨਾ ਸੁਰਤਾ ਮੈਂ ਬਹੁਤ ਦੂਰੋਂ ਰੁੜਕੀ ਤੋਂ ਰਾਤ ਸਫ਼ਰ ਕਰਕੇ ਅੰਮ੍ਰਿਤਸਰ ਪਹੁੰਚੇ ਤੇ ਅੰਮ੍ਰਿਤਸਰ ਤੁਹਾਡੇ ਕੋਲ ਆਇਆ। ਤੁਸੀਂ ਮੈਨੂੰ ਸੀਸ ਦਿਓ, ਕੱਲ ਮੈਂ ਵੀ ਖੇਡੇ ਚ ਹਾਂ ਤੇ ਤੁਸੀਂ ਵੀ ਸੁਚੇਤ ਹੋ ਕੇ ਆਇਓ, ਆਪ ਤੇ ਹੋਰਨਾਂ ਨੂੰ ਲਿਆਇਓ। ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੀ ਸ਼ਹੀਦੀ ਦਾ ਪੁਰਬ ਆਪ ਜੀ ਨਾਲ ਦੋਵਾਂ ਦਿਨਾਂ ਵਿੱਚ ਸਾਂਝਾ ਕਰਾਂਗੇ। ਗੁਰੂ ਕਿਰਪਾ ਕਰੇ ਤੁਹਾਡੇ ਚਰਨਾਂ ਦੀ ਤੇ ਮੇਰੀ ਸੁਰਤ ਦੀ ਤੇ ਗੁਰੂ ਸਾਹਿਬ ਦੇ ਚਰਨਾਂ ਦੀ ਸਾਂਝ ਪੈ ਜਾਏ, ਅਸੀਂ ਅੱਗੇ ਤੋਂ ਵੀ ਕਦੀ ਜੁੜ ਵੇਖੀਏ ਬੈਠੀਏ ਤੇ ਜਪ ਲਈਏ ਵਾਹਿਗੁਰੂ।

ਕਰੇ, ਸਤਿਗੁਰੂ ਤੁਹਾਡੀਆਂ ਝੋਲੀਆਂ ਨਾਮ ਨਾਲ ਭਰੇ। ਤੁਸੀਂ ਕੱਲ ਤੋਂ ਅੰਮ੍ਰਿਤ ਵੇਲੇ ਤੋਂ ਉੱਠਣਾ ਸ਼ੁਰੂ ਕਰੋ, ਜ਼ਰੂਰ ਗੁਰੂ ਅੱਗੇ ਬੇਨਤੀ ਕਰੋ, ਤੁਹਾਨੂੰ ਸਤਿਗੁਰੂ ਅੰਮ੍ਰਿਤ ਵੇਲਾ ਬਖਸ਼ੇ। ਜਿਹੜੇ ਜਿਹੜੇ ਸਿੱਖ ਅੰਮ੍ਰਿਤ ਵੇਲੇ ਉੱਠਦੇ ਭਾਈ ਚੰਗ ਉੱਠਦੇ ਨੇ, ਗੁਰੂ ਉਹਨਾਂ ਤੇ ਰਹਿਮਤਾ ਕਰਦਾ ਹੈ, ਖਿੜ ਪੈਂਦੇ ਨੇ। ਤੇ ਤੁਸੀਂ ਇਹਨਾਂ ਨੂੰ ਧਿਆਨ ਕਰਿਓ ਕਿ ਜਿਸ ਬੂਟੇ ਆਪਾਂ ਲਾ ਦਿੰਦੇ ਹਾਂ ਜਿਹੜੇ ਖਿੜੇ ਨੇ ਨਾ, ਹੁਣ ਉਹਨਾਂ ਦੀ ਰਾਖੀ ਨੀ ਕਰੀਦੀ। ਝੂਠ ਨੀ ਕਹਿ ਰਿਹਾ, ਸਮਝ ਲੱਗੀ? ਬੂਟੇ ਲਾ ਦਿੰਦੇ ਆ ਜਿਹੜੇ ਖਿੜੇ ਨਾ ਹੋਣ, ਉਹਨਾਂ ਦੀ ਕਰਦੇ ਹੋ? ਜੇ ਲਾਈ ਹੋਵੇ, ਆਪਾਂ ਇੱਕ ਛੋਟੀ ਜਿਹੀ ਬਗੀਚੀ ਲਾਈ ਹੋਵੇ, ਅਜੇ ਫੁੱਲ ਨੀ ਲੱਗੇ, ਬੂਟੇ ਲੱਗੇ, ਤੇ ਕੀ ਉਹਦੇ ਤੇ ਰਾਤ ਉੱਠ ਉੱਠ ਕੇ ਵਿਹਲੇ ਕੋਈ ਤੋੜ ਨਾ ਲੈ? ਕਿਉਂਕਿ ਟੁੱਟਣ ਵਾਲੀ ਅਜੇ ਚੀਜ਼ ਹੀ ਕੋਈ ਨੀ ਉੱਥੇ। ਜਿੱਦਣ ਕੋਈ ਬੂਟਾ ਫੁੱਲ ਖਿੜ ਉੱਠਦਾ ਹੈ, ਫਿਰ ਉਹਦੀ ਰਾਖੀ ਲਈ ਹੁਸ਼ਿਆਰਪੁਰ ਬੂਹੇ ਅੱਗੇ ਵੀ ਚਲਿਆ ਜਾਂਦਾ ਗਰਮੀਆਂ ਵਾਲਾ ਬਾਅਦ ਚ। ਖਿੜਿਆ ਕੋਈ ਹੋਵੇ, ਗੁਰੂ ਉਹਦੀ ਰਾਖੀ ਕਰਦਾ ਜਿਹੜਾ ਖਿੜ ਉੱਠਦਾ। ਤੁਸੀਂ ਅੰਮ੍ਰਿਤ ਵੇਲੇ ਉੱਠੋਗੇ, ਬਾਣੀ ਪੜੋਗੇ, ਤੁਸੀਂ ਖਿੜ ਜਾਓਗੇ, ਫਿਰ 24 ਘੰਟੇ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੇ ਨਾਲ ਰਹਿਣਗੇ, ਬੋਲ ਰਹੇ। ਮੇਰੇ ਇਸ ਖਿੜੇ ਹੋਏ ਫੁੱਲ ਨੂੰ ਕੋਈ ਹੱਥ ਨਾ ਲਾ ਲੈ। ਖਿੜ ਉੱਠੋ, ਅੰਮ੍ਰਿਤ ਵੇਲੇ ਉੱਠੋ, ਟਲਗੀ ਧਰ ਪਾਤਸ਼ਾਹ 24 ਘੰਟੇ ਤੁਹਾਡੇ ਕੋਲ ਰਹਿਣਗੇ, ਅੰਗ ਸੰਗ ਰਹਿਣਗੇ। ਗੁਰੂ ਗ੍ਰੰਥ ਚਿੰਤਾ

ਕਾਮ ਸਮਾਰ ਗੜਬੜ ਗੜਬੜ ਜੀ ਵਾਹਿਗੁਰੂ ਜੀ ਕਾ ਨਾਮ।

ਨਾਲ ਅਕਸ਼ਰ ਦਾ ਪਿਆਰ ਸਤਿਕਾਰ ਤੇ ਅਦਬ ਵੱਧਦਾ ਹੈ, ਉਸ ਤਰ੍ਹਾਂ ਬਾਣੀ ਉਚਾਰਨ ਦਇਆ ਕਰਵਾ ਵਚਨ ਤੁਸੀਂ ਪੜ੍ਹਦੇ ਹੋ ਰੋਜ਼, ਕਰਮ ਬੇਨਤੀ ਸੁਣੋ ਮੇਰੇ ਗੀਤਾ ਸੰਤ ਟਹਿਲ ਕੀ ਖਾਟ ਚਲੋ ਔਦ ਘਟੇ ਦਿਨ ਸੁਰਹਿਣਾ ਰੇ ਮਨ ਗੁਰਮਿਲ ਰਾਤੀ ਦਾਸਰੇ ਨੇ ਤੁਹਾਨੂੰ ਬੇਨਤੀ ਕੀਤੀ ਸੀ ਇਕਾਗਰਤਾ ਬਹੁਤ ਜ਼ਰੂਰੀ ਹੈ। ਜੇ ਮੈਂ ਆਪ ਜੀ ਨੂੰ ਇਹ ਅੱਜ ਬਚਨ ਗੁਰੂ ਦੀ ਹਜ਼ੂਰੀ ਚ ਪੁੱਛਾਂ, ਆਪ ਜੀ ਦਾ ਚੁੰਕੀਦਾਰ ਹੁੰਦੇ ਨਾਤੇ ਮੇਰੀ ਕੌਮ ਕਿੱਥੇ ਖਲੋਤੀ, ਜਾਗੋ ਵਚਨ ਕਰਨ ਲੱਗਾ ਵਾ। ਕਰੋ ਬੇਨਤੀ ਸੁਣੋ ਮੇਰੇ ਨੀਤਾ ਸੰਤ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਗਾਓ, ਨਾਲ ਇੱਕ ਵਾਰ ਫੇਰ ਪੜੋ, ਕਰੋ ਬੇਨਤੀ ਇਹ ਬੇਨਤੀ ਕਿਹਦੇ ਅੱਗੇ ਕੀਤੀ ਦੱਸੋ, ਇਹ ਬੇਨਤੀ ਸ਼ਬਦ ਵਿੱਚ ਕਿਹਦੇ ਅੱਗੇ ਕੀਤੀ ਬੋਲੋ ਥੋੜਾ ਜਿਹਾ, ਰੋਜ਼ ਪਾਣੀ ਪੜ੍ਹਦੇ ਹੋ ਸੁਣਦੇ, ਆਖਰ ਤੁਸੀਂ ਗੁਰੂ ਪਿਆਰ ਵਾਲੀਆਂ ਰੂਹਾਂ ਬੈਠੇ ਹੋ, ਜਦੋਂ ਬਾਣੀ ਪੜ੍ਹਦੇ ਹੋ ਕੋਈ ਤਸਵੀਰ ਬਣਾਉਂਦੇ ਹੋ ਕਿ ਆਹ ਸ਼ਬਦ ਜਿਹੜਾ ਮੈਂ ਪੜ੍ਹਿਆ ਇਸ ਕਰਕੇ ਪੜ੍ਹਿਆ, ਸਮਝ ਰਹੇ ਹੋ? ਕਰੋ ਬੇਨਤੀ ਸੁਣੋ ਮੇਰੇ, ਕਿਹਨੂੰ ਮਿੱਤਰ ਕਹਿ ਰਹੇ ਹੋ? ਆਖੋ ਸਤਨਾਮ ਸ੍ਰੀ। ਵੇਖੋ ਪਿਆਰੇ, ਮੈਂ ਫਿਰ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਕਰਾਂ, ਮੈਂ ਕੋਈ ਵਿਦਵਾਨ ਬਣ ਕੇ ਤੁਹਾਡੇ ਨਾਲ ਇਹ ਨਹੀਂ ਕਰ ਰਿਹਾ, ਮੈਂ ਕਹਿੰਦਾ ਮੈਂ ਕੌਮ ਵੇਖਣੀ ਕਿੱਥੇ ਖਲੋਤੀ, ਜਿੰਨਾ ਚਿਰ ਬਾਣੀ ਦੀ ਵਿਚਾਰ ਸਾਡੇ ਨਾਲ ਹੋਈ ਨਾ, ਨਾ ਸਾਡੇ ਕੋਲ ਬਾਣੀ ਦੀ ਵਿਚਾਰ ਨਾ ਹੋਈ, ਸਾਡੀ ਗਰੀਬੀ ਨਹੀਂ ਕੋਈ ਘੱਟ ਸਕਦਾ। ਅਸੀਂ ਤਨ ਕਰਕੇ ਅਮੀਰ ਹੋ ਸਕਦੇ ਹਾਂ, ਅਸੀਂ ਕੋਠੇ ਕਰਕੇ ਅਮੀਰ ਹੋ ਸਕਦੇ ਹਾਂ, ਗੱਡੀਆਂ ਕਰਕੇ ਅਮੀਰ ਹੋ ਸਕਦੇ ਹਾਂ, ਗੁਰਬਾਣੀ ਦੀ ਵਿਚਾਰ ਪੱਖੋਂ ਇੰਨੇ ਗਰੀਬ ਹਾਂ, ਬਾਣੀ ਪੜ੍ਹਦੇ ਵੀ ਹਾਂ ਸੁਣਦੇ ਵੀ ਹਾਂ, ਵਿਚਾਰ ਹੈ। ਹੁਣ ਮੈਂ ਆਪ ਜੀ ਨੂੰ ਪੁੱਛਿਆ ਤੇ ਤੁਹਾਡੇ ਨੂੰ ਅਜੇ ਮੈਨੂੰ ਕਿਸੇ ਨੇ ਹੱਥ ਖੜਾ ਕਰਕੇ ਨਹੀਂ ਕਿਹਾ, ਮੈਂ ਦੱਸੋ ਕਿਹਨੂੰ ਕਿਹਾ ਹੈ ਕਿ ਕਰੂੰ ਬੇਨਤੀ ਸੁਣੋ, ਇਹ ਮਿੱਤਰ ਕਿਹਨੂੰ ਆਖਿਆ ਇੱਥੇ? ਇਹ ਮੇਰੀਆਂ ਭੈਣਾਂ ਜੀ, ਇੱਕ ਵਾਰ ਆਖੋ ਵਾਹਿਗੁਰੂ, ਆਪਣੇ ਬੱਚਿਆਂ ਦੇ ਪੱਲੇ ਲਿਖਾ ਜੀ ਆਖੋ ਵਾਹਿਗੁਰੂ, ਇਹਨਾਂ ਦੀ ਆਵਾਜ਼ ਆਈ ਜੇ ਭਲਿਓ ਕਿ ਗੁਰੂ ਸਾਹਿਬ ਨੂੰ ਕਿਹਾ। ਹੁਣ ਤੁਸੀਂ ਇਸ ਸ਼ਬਦ ਦੇ ਚੰਗੀ ਤਰ੍ਹਾਂ ਦਰਸ਼ਨ ਕਰਿਓ ਤੇ ਫਿਰ ਤੁਸੀਂ ਗੁਰੂ ਸਾਹਿਬ ਨੂੰ ਕਹਿ ਰਹੇ ਹੋ ਮੈਂ ਤੈਨੂੰ ਬੇਨਤੀ ਕਰਦਾ ਗੁਰੂ ਸਾਹਿਬ ਮੇਰੇ ਮਿੱਤਰਾਂ, ਤੂੰ ਸੰਤ ਟਹਿਲ ਕਰਿਆ ਕਰ, ਤੇਰਾ ਵੇਲਾ ਹੈ। ਇਹ ਬੇਨਤੀ ਕਿ ਅਸੀਂ ਗੁਰੂ ਸਾਹਿਬ ਨੂੰ ਕਹਿ ਰਹੇ ਹੋ ਕਿ ਗੁਰੂ ਸਾਹਿਬ ਜੀ ਤੁਹਾਡਾ ਸੰਤ ਟਹਿਲ ਦਾ ਵੇਲਾ ਹੈ, ਨਹੀਂ ਸਮਝਣ ਦੀ ਕੁਛ ਕੀਤੀ ਹੈ? ਆਖੋ ਵਾਹਿਗੁਰੂ ਪਿਆਰਿਓ, ਹੱਥ ਜੋੜ ਕੇ ਬੇਨਤੀ ਹੈ, ਇਕਾਗਰਤਾ ਬਖਸ਼ੋ, ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ, ਕਈਆਂ ਨੂੰ ਗਾਹ ਦੱਸਿਓ ਕਿ ਜਦੋਂ ਇਹ ਅਸੀਂ ਇਹਦਾ ਅਰਥ ਕੀਤਾ ਵੀ ਇਹ ਵਚਨ ਅਸੀਂ ਗੁਰੂ ਸਾਹਿਬ ਨੂੰ ਕਿਹਾ, ਚਲੋ ਮੰਨਿਆ ਗੁਰੂ ਸਾਹਿਬ ਨੂੰ ਕਿਹਾ ਜੀ ਕਰੂੰ ਬੇਨਤੀ ਸੁਣੋ ਮੇਰੇ ਗੀਤਾ, ਆਪਾਂ ਗੁਰੂ ਸਾਹਿਬ ਨੂੰ ਕਿਹਾ, ਮਗਰ ਅਗਲਾ ਅਰਥ ਕੀ ਕਰੋਗੇ? ਕੀ ਗੁਰੂ ਸਾਹਿਬ ਨੂੰ ਕਹਿਣਾ ਚਾਹੁੰਦੇ ਹੋ ਕਿ ਸੰਤ ਟਹਿਲ ਕੀ ਬੇੜਾ ਹੈ, ਇਹਾਂ ਖਾਟ ਚਲੋ ਹਰ ਲਾਹਾ ਆਗੇ ਵਸਣ, ਇਹ ਗੁਰੂ ਨੂੰ ਤੁਸੀਂ ਹਦਾਇਤ ਕਰ ਰਹੇ ਹੋ ਕਿ ਇੱਥੇ ਖੱਟੋ ਜੀ ਅੱਗੇ ਤੁਹਾਡਾ ਸੁਹੇਲਾ ਹੋ? ਇੱਕ ਮਿੰਟ ਨਹੀਂ, ਆਖੋ ਸਤਨਾਮ ਸ੍ਰੀ। ਹੁਣ ਸੁਚੇਤ ਹੋ, ਆ ਮੇਰੀ ਭੈਣ ਬੋਲੀ ਜੇ ਪਿੱਛੋਂ ਇੱਕ ਨੇ ਆਵਾਜ਼ ਦਿੱਤੀ ਮਨ ਨੂੰ, ਇਹ ਆਵਾਜ਼ ਮਨ ਨੂੰ ਮਾਰੀ ਹੈ, ਸੁੱਤੇ ਹੋਏ ਮਨ ਨੂੰ ਨਹੀਂ, ਪਕੜੋ ਜਰਾ ਬਚਨ ਤੇ ਬੋਲੋ ਕਿਹਨੂੰ ਆਵਾਜ਼ ਮਾਰੀ? ਔਦ ਘਟੇ ਦਿਲ ਸੁਰਹਿਣਾ ਰੇ ਮਨ ਰੇ, ਨਹੀਂ ਅੱਗੇ ਨਾ ਕਰੋ, ਪਹਿਲੋਂ ਆਵਾਜ਼ ਮਾਰਨ ਵਾਲੇ ਨੂੰ ਸਾਹਮਣੇ ਬਣਾ ਲਓ, ਕਿਹਨੂੰ ਆਵਾਜ਼ ਮਾਰੀ? ਰੇ ਮਨ ਰੇ ਮਨ, ਮੇਰਿਆ ਮਨਾ ਮੈਂ ਤੈਨੂੰ ਮਿੱਤਰ ਬਣਾ ਕੇ ਇੱਕ ਆਵਾਜ਼ ਮਾਰਦਾ, ਸੌਣ ਦਾ ਵੇਲਾ ਨਹੀਂ ਹੋਏ, ਸੰਤ ਟਹਿਲ ਕੀ ਬੇੜਾ, ਪਤਾ ਲੱਗਾ ਪੱਲੇ ਪਿਆ ਕੁਛ? ਕਿਹਨੂੰ ਆਵਾਜ਼ ਮਾਰੀ? ਔਦ ਘਟੇ ਦਿਲ ਸੁਰਹਿਣਾ ਰੇ ਮਨ, ਮਨਾ ਉਮਰ ਘਟਦੀ ਜਾਂਦੀ ਆ, ਗੁਰਵਾਲਾ ਬਣ ਗੁਰ ਮਿਲ, ਅੱਗੇ ਤੋਂ ਬੋਲਦੇ ਇਹਨਾਂ ਵੱਲੋਂ ਗੁਰ ਮਿਲ,
ਅਜੇ ਮਿਲੇ ਹੋ? ਕਿੰਨੇ ਮਿਲੇ ਹੋ? ਕਿੰਨਿਆਂ ਦੇ ਗਲ ਵਿਚ ਗੱਤ ਰਿਹਾ? ਕਿੰਨਿਆਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ? ਜਿਹੜੇ ਖੰਡੇ ਬਾਟੇ ਦੇ ਅੰਮ੍ਰਿਤ ਅਜੇ ਜਿਨ੍ਹਾਂ ਨਹੀਂ ਛਕੇ, ਉਹ ਅਜੇ ਗੁਰੂ ਨੂੰ ਮਿਲੇ ਨਹੀਂ, ਗੁਰੂ ਵਾਲੇ ਬਣੇ ਨਹੀਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਪਿਤਾ ਜੀ ਕਹਿੰਦੇ ਗੁਰ ਮਿਲ ਗੁਰੂ ਵਾਲਾ ਬਣ ਤੇ ਆਖਿਆ ਜੀ ਗੁਰੂ ਵਾਲਾ ਬਣ ਕੇ ਕੀ ਕਰਾਂ? ਕਹਿੰਦੇ ਕਾਜ ਸਵਾਰੇ, ਕਾਜ ਸਤਿਗੁਰੂ ਵਾਲਾ ਬਣ ਆਪਣੀ ਜ਼ਿੰਦਗੀ ਦੇ ਅਸਲੀ ਮਕਸਦ ਨੂੰ ਸਵਾਰਲਾ। ਜਿਹੜੇ ਕੰਮ ਲਈ ਆਇਆ ਗੋਬਿੰਦ ਮਿਲਣ ਕੀ ਕਿ ਤੇਰੀ ਬਲੀਆ ਉਸ ਕਾਰਜ ਨੂੰ ਸਵਾਰਲਾ। ਮੈਂ ਬੇਨਤੀ ਕਰਦਾ ਤੈਨੂੰ, ਕਰੂੰ ਬੇਨਤੀ, ਮੈਂ ਤੈਨੂੰ ਦੁਸ਼ਮਣ ਨਹੀਂ ਕਹਿੰਦਾ। ਸੁਣੋ ਮੇਰੇ ਮੇਰੇ ਮਨ ਮਿੱਤਰਾ, ਸੁਣ, ਉੱਠ, ਅੰਮ੍ਰਿਤ ਵੇਲਾ ਸੰਭਾਲ, ਗੁਰੂ ਵਾਲਾ ਬਣ, ਸਿਮਰਨ ਕਰ, ਬੰਦਗੀ ਕਰ ਤੇ ਇਹਾਂ ਖਾੜ ਚੱਲੋ। ਇੱਥੇ ਸੌਣ ਦਾ ਵੇਲਾ ਨਹੀਂ ਹੋ, ਇੱਥੇ ਤੂੰ ਵਪਾਰ ਕਰਨ ਆਇਆ, ਇੱਥੇ ਕੁਝ ਕਮਾਉਣ ਆਇਆ। ਕਮਾਉਣ ਗਿਆ ਬੰਦਾ ਸੌਂ ਜਾਵੇ ਤੇ ਸਾਰੇ ਪੈਸੇ ਖਰਚ ਕੇ ਘਰ ਨੂੰ ਰੋਂਦਾ ਮੁੜਾਉਂਦਾ ਹੈ। ਤੂੰ ਵੀ ਰੋਂਦਾ ਨਾ ਮੁੜ, ਜਵੀ ਰੱਬ ਦੇ ਘਰ ਨੂੰ ਉੱਠ, ਗੁਰ ਮਿਲ, ਕਾਜ ਸਵਾਰੇ, ਗੁਰੂ ਦੇ ਚਰਨਾਂ ਨਾਲ ਜੁੜ, ਆਪਣੀ ਜ਼ਿੰਦਗੀ ਦੇ ਮਕਸਦ ਨੂੰ ਸਵਾਰ ਲਾ। ਸਤਿਗੁਰੂ ਕਿਰਪਾ ਕਰਨ, ਤੁਹਾਨੂੰ ਮੈਨੂੰ ਸਾਰਿਆਂ ਨੂੰ ਕਦੋਂ ਬਖਸ਼ਣ, ਚੌਂਕੜੇ ਮਾਰੋ ਜਿਹੜੇ ਕਾਰਜ ਲਈ ਮਨੁੱਖਾ ਤੈਨੂੰ ਮਿਲਿਆ ਹੈ। ਸਤਿਗੁਰੂ ਕਿਰਪਾ ਕਰੇ ਤੁਹਾਡਾ ਤੇ ਮੇਰਾ ਮੇਰਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ, ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਵਾਰ ਦੇਣ। ਸਾਰੇ ਜਪੋ, ਚੌਂਕੜਾ ਮਾਰ ਲੋ, ਇੱਕ ਮਨ ਇੱਕ ਚਿੱਤ ਹੋ ਜਾਓ ਤੇ ਸਿਮਰਨ ਕਰਨ ਲੱਗਿਆ ਮਨ ਦੀ ਇਕਾਗਰਤਾ ਇਤਨਾ ਬਣਾਉਣੀ ਹੈ। ਪਰਸੋਂ ਚੌਥ ਸਕੀਨ ਸਾਹਿਬ ਕਥਾ ਕਰਦੇ ਕਰਦੇ ਕਹਿ ਰਹੇ ਸੀ ਆਖੋ ਵਾਹਿਗੁਰੂ, ਕਹਿੰਦੇ ਜਦੋਂ ਮੂੰਹ ਤੋਂ ਵਾਹਿਗੁਰੂ ਆਖੀਦਾ ਹੈ ਉਹ ਰੋਟੀ ਪਕਾਈ ਦੀ ਆ, ਉਹ ਰੋਟੀ ਗੱਜ ਕੇ ਬੋਲੋ ਨਾ, ਉਹ ਰੋਟੀ ਜਦੋਂ ਮੂੰਹ ਤੋਂ ਆਖਿਆ ਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਦੋਂ ਆਪਾਂ ਕਰਦੇ ਇਹ ਰੋਟੀ ਢੋ ਨਾ ਲੱਗ ਬੀਟੋ, ਸਿੱਧੇ ਹੋ ਕੇ ਬੀਟੋ, ਰੋਟੀ ਪਕਾਈ ਦੀ ਹੈ, ਇਹ ਰੋਟੀ ਖਾਣੀ ਨੀ, ਅਜੇ ਖਾਧੀ ਨੀ ਹੈ। ਖਾਧੀ ਕਦੋਂ ਜਾਂਦੀ? ਉਹ ਬਚਨ ਕਰਦੇ ਕਹਿੰਦੇ ਸੀ ਖਾਧੀ ਉਦੋਂ ਜਾਂਦੀ ਹੈ ਜਦੋਂ ਇੱਥੋਂ ਪਕਾਈਏ ਤੇ ਕੰਨਾਂ ਤੋਂ ਸੁਣੀਏ, ਇੱਧਰੋਂ ਵਾਹਿਗੁਰੂ ਵਾਹਿਗੁਰੂ ਆਖੀ ਜਾਈਏ ਤੇ ਕੰਨਾਂ ਰਾਹੀਂ ਸੁਣੀ ਜਾਏਗੀ, ਫਿਰ ਅੰਦਰ ਚੱਲ ਜਾਂਦੀ। ਜਿਹਨਾਂ ਮੂੰਹ ਤੋਂ ਆਖਿਆ ਤੇ ਕੰਨਾਂ ਤੋਂ ਸੁਣਿਆ ਉਹਨਾਂ ਦੀ ਭੁੱਖ ਮਿੱਟੀ, ਆਨੰਦਿਤ ਹੋ ਉੱਠੇ ਹੋ ਜੀ। ਅਜੇ ਕੇਵਲ ਆਪਾਂ ਰੱਟ ਕਰਨਾ, ਕੰਨਾਂ ਨਾਲ ਹੀ ਸੁਣਨਾ, ਕੰਨਾਂ ਨਾਲ ਵਿਚਾਰਾਂ ਕਿਸੇ ਅੰਦਰ ਹੋਰ ਚੱਲਣਗੀਆਂ, ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੋ ਰਿਹਾ। ਹੁਣ ਤੁਹਾਨੂੰ ਮੇਰੀ ਤੁਹਾਡੇ ਚਰਨਾਂ ਤੇ ਮਸਤਕ ਰੱਖ ਕੇ ਗੁਰੂ ਗੋਬਿੰਦ ਸਿੰਘ ਦੇ ਕੂਕਰ ਦੀ ਬੇਨਤੀ ਹੈ। ਬੜਾ ਸੋਹਣਾ ਮਾਹੌਲ ਹੈ ਗੁਰੂ ਦੀ ਗੋਦ ਵਿਚ ਬੈਠਿਆ, ਕੋਈ ਬਾਹਰ ਦਾ ਸ਼ੋਰ ਸ਼ਰਾਬਾ ਨਹੀਂ, ਟ੍ਰੈਫਿਕ ਦਾ ਸ਼ੋਰ ਨਹੀਂ, ਮਨ ਟਿਕ ਸਕਦਾ ਹੈ, ਰੰਗ ਲੱਗ ਸਕਦਾ ਹੈ। ਗੁਰਮੁਖ ਪਿਆਰਿਓ, ਚੌਂਕੜੇ ਮਾਰ ਕੇ ਇੱਥੇ ਹੱਥ ਰੱਖੋ ਤੇ ਵਾਹਿਗੁਰੂ ਨੂੰ ਮੂੰਹ ਚ ਵਾਖਿਓ ਤੇ ਕੰਨਾਂ ਤੋਂ ਸੁਣਿਓ। ਗੁਰੂ ਤੁਹਾਡੇ ਤੇ ਬਖਸ਼ਿਸ਼ ਕਰੇ, ਮੇਰੇ ਤੇ ਬਖਸ਼ਿਸ਼ ਕਰੇ। ਵਾਹਿਗੁਰੂ।

ਤੋ ਗੱਜ ਕੇ ਬੋਲੋ ਨਾ ਤੋ।

ਦੇ ਵਿੱਚੋਂ ਜਿਸ ਤਰ੍ਹਾਂ ਕਿਆਰੇ ਦੀ ਗੱਲ ਕਿੱਥੇ ਕੀਤੀ, ਜਿਹਨਾਂ ਕਿਆਰੇ ਦੀ ਗੱਲ ਜਿਸ ਤਰ੍ਹਾਂ ਕਿੱਥੇ ਕੀਤੀ, ਇੱਕ ਬਹਿਣ ਹੋਰ ਹੈ ਕੋਈ ਜਨ ਹਰ ਸਿਉਂ ਦੇਵ ਹੈ, ਬੋਲੋ ਨਾ ਕੋਈ ਜਨ ਜੋੜ ਦਾ ਮਤਲਬ ਜੋੜ ਕੀ ਜੀ, ਕੋਈ ਸੇਵਕ ਇਹੋ ਜਿਹਾ ਆਵੇ ਜਿਹੜਾ ਮੈਨੂੰ ਹਰੀ ਦੇ ਨਾਲ, ਬੋਲੋ ਨਾ ਹਰੀ ਨਾਲ, ਆਪਣੇ ਨਾਲ ਨੀ 90% 99% ਅਜੇ ਉਹ ਨੇ ਜਿਹੜੇ ਕਥਾ ਕੀਰਤਨ ਸੁਣਾਉਂਦੇ ਤੇ ਜੋੜਦੇ ਆਪਣੇ ਨਾਲ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਕੋਈ ਇਹੋ ਜਿਹਾ ਸੇਵਕ ਆਵੇ, ਇਹੋ ਜਿਹਾ ਪਰਮੇਸ਼ਵਰ ਦਾ ਪਿਆਰਾ ਆਵੇ, ਮੇਰੀ ਮਾਂ ਖੜੇ ਤੇ ਮੈਨੂੰ ਰੱਬ ਨਾਲ ਜੋੜਦਾ। ਇਹਦੇ ਨਾਲ ਜੋੜਦੇ ਜੀ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਨਾਲ ਮੈਨੂੰ ਜੋੜ ਦੇਵੇ ਕੋਈ ਜਨ।

0: ਬੋਲਿਆ ਕਰੋ ਨਾਲ ਬਾਣੀ ਹੈ ਰਸਨਾ ਤੇ ਆਊਗੀ ਤੇ ਗੁਰੂ ਬੈਠੂ ਰਸਨਾ ਦੇ ਉੱਤੇ ਜਿਹੜੇ ਬਾਣੀ ਬੋਲਦੇ ਨੇ ਤੇ ਬਾਣੀ ਕੀ ਆ ਰੋਜ ਪੜ੍ਹਦੇ ਬਾਣੀ ਗੁਰੂ ਜੇ ਰਸਨਾ ਤੋਂ ਬੋਲੋਗੇ ਤੇ ਰਸਨਾ ਤੇ ਕੌਣ ਬੈਜੂ ਬੋਲੋ ਕੌਣ ਬੈਜੂ ਤੇ ਫਿਰ ਬਾਰ ਬਾਰ ਬਾਣੀ ਬੋਲਿਆ ਕਰੋ ਤੁਹਾਡੀ ਰਸਨਾ ਤੇ ਰਵੇ ਗੁਰੂ ਕੋਈ ਜਨ ਹਾਸਿਓ ਦੇ ਹਾਸਿਓ ਇਸ ਪੁਆਇੰਟ ਨੂੰ ਫੜੋ ਕੋਈ ਸੇਵਕ ਆਵੇ ਜਿਹੜਾ ਮੈਨੂੰ ਰੱਬ ਨਾਲ ਜੋੜੇ ਬੜੀ ਭੇਟਾ ਦਊਂਗੀ ਉਹਨੂੰ ਜੀਵਾਤਮਾ ਕਹਿੰਦੀ ਚਰਨ ਬਹੂ ਬਹੂ ਸ਼ੁਭ ਰਸਨਾ ਦੀਜੇ ਪ੍ਰਾਣ ਅਕੋਰ ਵਿੱਚ ਨਜ਼ਰਾਨਾ ਭੇਟਾ ਭੇਟਾ ਕਾਹਦੀ ਦਊਂਗੀ ਪੈਸੇ ਨਹੀਂ ਦਊਂਗੀ ਕੋਈ ਰੱਬ ਨਾਲ ਜੋੜਦਾ ਭੇਟਾ ਪ੍ਰਾਣਾ ਦੀ ਦੇ ਦਊਂਗੀ ਦੀਜੇ ਪ੍ਰਾਣ ਅਕੋਰ ਆ ਤੁਸੀਂ ਦੋ ਚਾਰ ਪੰਜ ਰੁਪਈਏ ਬੋਲ ਕੇ ਪਾਉਂਦੇ ਨਾ ਉਹ ਕਿਸ਼ ਉਹ ਰੱਬ ਦੇ ਰੰਗ ਵਿੱਚ ਰੱਤੀ ਹੋਈ ਜੀਵ ਆਤਮਾ ਕਹਿੰਦੀ ਆ ਮੈਂ ਰੁਪਈਏ ਨਹੀਂ ਦਊਂਗੀ ਮੈਂ ਉਹਨੂੰ ਪ੍ਰਾਣਾ ਦੀ ਭੇਟਾ ਦੇ ਕੋਈ ਮੈਨੂੰ ਰੱਬ ਨਾਲ ਜੋੜ ਦੇਵੇ ਰੱਜ ਕੇ ਬੋਲੋ ਰੱਬ ਨਾਲ ਮੇਰੇ ਹਰ ਪ੍ਰੀਤਮ ਕੀ ਕੋਈ ਆਪਣੀਆਂ ਨਹੀਂ ਆਪਣੀਆਂ ਗੱਲਾਂ ਨਹੀਂ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾ ਸੋ ਭਾਈ ਅੱਗੇ ਬੱਚਨ ਪੜ੍ਹਿਆ ਲਿਖਿਆ ਕੋਈ ਆਣ ਮਲਾਵੇ ਮੇਰਾ ਪ੍ਰੀਤਮ ਪਿਆਰਾ ਆਪਣੇ ਆਪ ਨੂੰ ਨਾ ਬੁਲਾ ਦੇ ਮੈਨੂੰ ਪ੍ਰੀਤਮ ਪਿਆਰਾ ਮਿਲਾਵੇ ਜਿਹੜਾ ਮੇਰਾ ਪ੍ਰੀਤਮ ਪਿਆਰਾ ਹੈ ਜੋ ਮੇਰਾ ਰੱਬ ਹੈ ਵਾਹਿਗੁਰੂ ਹੈ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਨਾਲ ਮੈਨੂੰ ਬੁਲਾ ਦੇ ਕੋਈ ਆਣ ਮਲਾਵੇ ਮੇਰਾ ਪ੍ਰੀਤਮ ਪਿਆਰਾ ਆਪ ਵਿਚਾਈ ਵਿਚਾਈ ਮੈਂ ਉਹਦੇ ਅੱਗੇ ਆਪਣੇ ਆਪ ਨੂੰ ਵੇਚੀ ਦਊ ਵੇਚੀ ਦਊ ਵੇਚੜੀ ਦੋ ਤਰ੍ਹਾਂ ਦਾ ਵੇਚਣਾ ਹੁੰਦਾ ਇੱਕ ਹੁੰਦਾ ਗਹਿਣੇ ਪਾਉਣਾ ਇੱਕ ਹੁੰਦਾ ਹੈ ਗਹਿਣੇ ਪਾਉਣਾ ਤੇ ਗਹਿਣੇ ਪਾਉਣ ਦੀ ਇਹ ਗੱਲ ਹੁੰਦੀ ਹੈ ਜਦੋਂ ਤੇਰੇ ਕੋਲ ਪੈਸੇ ਹੋਏ ਤੂੰ ਫਿਰ ਕੋਈ ਚੀਜ਼ ਛਡਾ ਸਕਦਾ ਇੱਕ ਹੁੰਦਾ ਪੈ ਕਰਨਾ ਕੀ ਕਰਨਾ ਜੀ ਚੀਜ਼ ਪੈ ਕਰ ਦੇਣੀ ਇੱਥੇ ਆਸ਼ਿਕ ਕਹਿੰਦਾ ਵਾ ਇਹ ਤਨ ਵੇਚੀ ਪੈ ਕਰੀ ਮੈਂ ਪੈ ਕਰ ਦੂੰਗਾ ਆਪਣੇ ਆਪ ਨੂੰ ਵੇਚ ਦੂੰਗਾ ਉਹਦੇ ਅੱਗੇ ਕੋਈ ਜਨ ਹਰਸਿਓ ਦੇਵੇ ਜੋਰ ਹਰਸਿਓ ਇਹ ਗੱਲ ਨੋਟ ਕਰਿਓ ਮੈਂ ਕੱਲ ਭਾਈ ਸਾਹਿਬ ਦੇ ਜੀਵਨ ਬਾਰੇ ਦੋ ਬਚਨ ਪਿਆਰ ਦੇ ਆਪਣੀ ਨਾਲ ਸਾਂਝੇ ਕੀਤੇ ਇੱਕ ਕੈਸਟ ਮੈਂ ਉਹਨਾਂ ਦੀ ਸੁਣਦਿਆਂ ਸੁਣਦਿਆਂ ਇੱਕ ਬੜੀ ਅਜੰਭਾ ਬਚਨ ਸੁਣਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਕਾਦਰਤਾ ਬਖਸ਼ੋ ਆਪਣੇ ਬੱਚਿਆਂ ਦੇ ਬੱਲੇ ਲਿਖਾ ਜੀ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਸਾਹਿਬ ਕਹਿੰਦੇ ਜਸਬੀਰ ਸਿੰਘ ਦੀ ਇੱਕ ਕੈਸਟ ਵਿੱਚ ਅਕਾਦਰਤਾ ਬਖਸ਼ਣੀ ਆ ਕਹਿੰਦੇ ਕਿਸੇ ਮਾਂ ਦਾ ਬੱਚਾ ਘਰੋਂ ਰੁੱਸ ਕੇ ਜਾਏਗਾ ਆਖੋ ਵਾਹਿਗੁਰੂ ਧਿਆਨ ਦੇਣਾ ਜਰਾ ਵੀ ਕੋਈ ਇਹਦੇ ਵਿੱਚੋਂ ਕੀ ਕੁਝ ਤੁਹਾਨੂੰ ਲੱਭਣਾ ਅਕਾਦਰਤਾ ਬਖਸ਼ੋ ਮਾਂ ਦਾ ਬੱਚਾ ਰੁੱਸ ਕੇ ਚਲੇ ਗਿਆ ਘਰੋਂ ਕਿਸੇ ਨਾਲ ਭਾਈ ਸਾਹਿਬ ਦੀ ਕੈਸਟ ਵਿੱਚੋਂ ਮੈਂ ਇੱਕ ਬਚਨ ਪੜ੍ਹਿਆ ਸੁਣਿਆ ਕੋਈ ਜਨ ਹਰਸਿਓ ਦੇਵੇ ਜੋਰ ਫਿਰ ਇਸ ਗੱਲ ਤੇ ਇੱਕ ਵਾਰ ਸੁਰਤ ਨੂੰ ਖਿਲਾਰੋ ਕੋਈ ਜਨ ਕੋਈ ਆਵੇ ਕੋਈ ਸੇਵਕ ਆਵੇ ਜਿਹੜਾ ਮੈਨੂੰ ਰੱਬ ਨਾਲ ਜੋੜ ਦੇਵੇ ਧਿਆਨ ਦਿਓ ਭਾਈ ਸਾਹਿਬ ਕਹਿੰਦੇ ਉਸ ਮਾਤਾ ਦਾ ਬੱਚਾ ਘਰੋਂ ਰੁੱਸ ਕੇ ਉਹਦੇ ਰਿਸ਼ਤੇਦਾਰ ਇਕੱਠੇ ਹੋ ਗਏ ਸੱਜਣ ਮਿੱਤਰ ਇਕੱਠੇ ਹੋ ਗਏ ਕਹਿੰਦੇ ਮਾਂ ਸੁਣਿਆ ਹੈ ਤੇਰਾ ਬੱਚਾ ਘਰੋਂ ਰੁੱਸ ਕੇ ਚਲੇ ਗਿਆ ਉਹਨੇ ਘਰ ਨੂੰ ਨਹੀਂ ਮੁੜਨਾ ਜੇ ਅਸੀਂ ਜਾਈਏ ਵੀ ਤੇ ਦੱਸ ਕੀ ਗੁਰਵਰਤੀ ਹੈ ਤੇਰੇ ਪੁੱਤਰ ਲਈ ਧਿਆਨ ਦਿਓ ਕੀ ਗੁਰਵਰਤੀ ਹੈ ਕੀ ਰਾਹ ਲੱਭੀਏ ਕਿ ਤੇਰਾ ਪੁੱਤਰ ਫਿਰ ਘਰ ਨੂੰ ਮੁੜ ਆਵੇ ਆਖੋ ਸਤਨਾਮ ਸ੍ਰੀ ਤੇ ਮਾਂ ਨੇ ਇੱਕ ਹਦਾਇਤ ਕੀਤੀ ਅਕਾਦਰਤਾ ਬਖਸ਼ਿਓ ਮਾਂ ਕਹਿਣ ਲੱਗੀ ਜੇ ਤੁਹਾਨੂੰ ਮੇਰਾ ਪੁੱਤਰ ਕਦੀ ਘਰੋਂ ਰੁੱਸ ਕੇ ਗਿਆ ਮਿਲ ਜਾਏ ਆਖੋ ਵਾਹਿਗੁਰੂ ਤੇ ਉਸ ਮੇਰੇ ਪੁੱਤਰ ਨੂੰ ਉਹਦੇ ਪਿਓ ਦੀਆਂ ਕਹਾਣੀਆਂ ਸੁਣਾਈ ਤੂੰ ਜਿਹਦਾ ਪੋਤੇ ਉਹ ਬੜਾ ਬਲੀ ਸੀ ਉਹਦੇ ਵਰਗਾ ਸੰਸਾਰ ਵਿੱਚ ਕੋਈ ਗੁਰੂ ਨਾ ਹੋਇਆ ਤੇ ਨਾ ਕੋਈ ਲਿਖਿਆ ਹੈ ਨਾ ਮੈਂ ਪ੍ਰਗਟਿਓ ਮਰਦ ਖਤਮ ਬੜਾ ਅੱਗੇ ਕੀ ਆ ਵਰਿਆਮ ਅਕੇਲੇ ਦਾ ਮਤਲਬ ਕੀ ਕਰੋਗੇ ਕਿ ਉਹੋ ਜਿਹਾ ਇੱਕੋ ਹੀ ਪੈਦਾ ਹੋਇਆ ਇੱਕੋ ਹੀ ਪੈਦਾ ਹੋਇਆ ਦੁਨੀਆਂ ਤੇ ਕੋਈ ਨਾ ਹੋਣਾ ਹੈ ਤੇ ਨਾ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਗੁਰੂ ਕੇ ਪਿਆਰਿਓ ਹੋਣਾ ਇਹ ਗੱਲ ਨੋਟ ਕਰੋ
1: ਅੱਜ ਦੋ ਦੋ ਪੈਸੇ ਦੇ ਮੇਰੇ ਵਰਗੇ ਗੱਡੀਆਂ ਚੁੱਕ ਕੇ ਆਪਣੇ ਆਪ ਨੂੰ ਤਲੀ ਜਾਂਦੇ ਮੇਰੇ ਵਰਗਾ ਨਾਮ ਸਾਡੇ ਬਾਬੇ ਵਰਗਾ ਹੋਇਆ ਨਾ ਹੋਣਾ। ਇਹ ਬਚਨ ਕੇਵਲ ਭਾਈ ਗੁਰਦਾਸ ਜੀ ਨੇ ਏਡੇ ਭਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਲਈ ਲਿਖੇ ਨੇ। ਵਹਿ ਪ੍ਰਗਟਿਓ ਮਰਦ, ਵਹਿ ਪ੍ਰਗਟਿਓ ਮਰਦ ਮਰਦ ਅਗੰਬੜਾ ਵਰਿਆਮ ਅਕੇਲਾ ਵਰਿਆਮ। ਹੱਥ ਜੋੜ ਕੇ ਪੁੱਛਿਆ ਸੰਗਤ ਨੇ, ਭਾਈ ਸਾਹਿਬ ਜੀ ਉਹ ਕੌਣ ਹੈ ਜਿਹਦੇ ਲਈ ਏਡੇ ਬਚਨ ਪਿਆਰੇ ਕਹਿਣ ਡਏ ਹੋ? ਤੇ ਕਹਿੰਦੇ ਨੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਸ ਰੁੱਸੇ ਹੋਏ ਬੱਚੇ ਨੂੰ, ਮੇਰੇ ਪੁੱਤਰ ਨੂੰ ਉਹਦੇ ਪਿਓ ਦੀਆਂ ਕਹਾਣੀਆਂ ਸੁਣਾਇਓ। ਉਹਨੂੰ ਉਹਦੇ ਪਿਓ ਦੀਆਂ ਕਹਾਣੀਆਂ ਸੁਣਾ ਕੇ ਆਖਿਓ, ਪੁੱਤਰ ਤੂੰ ਘਰੋਂ ਰੁੱਸ ਕੇ ਆ ਗਿਆ, ਤੇਰਾ ਪਿਓ ਬਾਬਲ ਮੇਰਾ ਵੱਡ ਸਮਰੱਥ। ਦੱਸਿਓ ਬਾਬਲ ਮੇਰਾ ਵੱਡ ਸਮਰੱਥ ਕਰਨ ਕਾਰਨ ਪ੍ਰਭ ਹਾਰਾ। ਆਖਿਓ ਤੇਰੇ ਪਿਓ ਜੀ ਦੀਆਂ ਰਹਿਮਤਾਂ ਨੇ, ਜਿਸ ਸਿਮਰਤ ਦੁੱਖ ਕੋਈ ਨਾ ਲਾਗੇ। ਉਹ ਤੇਰੇ ਪਿਓ ਜੀ ਇੰਨੀਆਂ ਰਹਿਮਤਾਂ ਹੀ ਜਿਹੜੇ ਉਹਦੇ ਨਾਲ ਜੁੜ ਜਾਂਦੇ ਉਹਨਾਂ ਨੂੰ ਕੋਈ ਦੁੱਖ ਨੀ ਲੱਗਦਾ। ਜਿਸ ਸਿਮਰਤ ਦੁੱਖ ਕੋਈ ਨਾ ਲਾਗੇ, ਉਹਦਾ ਸਿਮਰਨ ਕਰਨ ਨਾਲ ਭਗਜਲ ਪਾਰ ਉਤਾਰਾ। ਕੁੱਲ ਭਗਜਲ ਪਾਰ ਉਤਾਰਾ, ਤੇਰੇ ਪਿਓ ਜੀ ਇੰਨੀਆਂ ਰਹਿਮਤਾਂ ਨੇ। ਉਹ ਆਦ ਜੁਗਾਦ ਭਗਤਨ ਪਾਰਾ ਖਾ, ਗੋਬਿੰਦ ਸਿੰਘ ਸਾਹਿਬ ਆਦ ਜੁਗਾਦ ਭਗਤਨ ਦਾ ਨਾਮ ਜਪਣਾ ਛੱਡ ਦੇ। ਉਸ ਮਾਲਕ ਦੀ ਉਸਤਤ

ਮਾਤਾ ਤੇ ਮਿੱਠੂ ਆ ਤੋਂ ਸਤਨਾਮ ਸ੍ਰੀ ਇੱਕ ਹਦਾਇਤ ਕੀਤੀ ਜੇ ਤੁਹਾਨੂੰ ਮੇਰਾ ਪੁੱਤ ਮਿਲ ਜਾਏ ਧਿਆਨ ਦਿਓ ਜੀ ਜੇ ਤੁਹਾਨੂੰ ਮੇਰਾ ਪੁੱਤ ਮਿਲ ਜਾਏ ਉਹਨੂੰ ਉਹਦੇ ਪਿਓ ਦੀਆਂ ਕਹਾਣੀਆਂ ਸੁਣਾ ਕੇ ਤੇ ਇੱਕ ਤਰਸ ਮੇਰੇ ਗਰੀਬਣੀ ਤੇ ਕਰਿਓ ਜੇ ਮੇਰਾ ਪੁੱਤਰ ਮੰਨ ਜਾਵੇ ਤੇ ਉਹਨੂੰ ਉਹਦੇ ਘਰ ਛੱਡ ਦਿਓ ਆਪਣੇ ਘਰ ਨਾ ਰੱਖ ਲਿਓ ਕਿੱਥੇ ਜੀ ਆਪਣੇ ਘਰ ਅੰਮ੍ਰਿਤ ਤੱਕ ਕਰੋੜਾਂ ਸੰਤਾਂ ਨੇ ਸ਼ਿਕਾਇਤ ਮਗਰ ਆਪਣੇ ਘਰ ਰੱਖ ਲਿਆ ਮੇਰੀ ਕੌਮ ਨਹੀਂ ਸਮਝਿਆ ਜੀ ਬਚਨ ਜੇ ਸਮਝਿਆ ਤੇ ਗੱਲ ਕਿਹਾ ਕੋਈ ਸਤਨਾਮ ਸ੍ਰੀ ਕਰੋੜਾਂ ਸਾਰਾ ਸੰਤਾਂ ਨੇ ਅੰਮ੍ਰਿਤ ਛਕਾਏ ਗੁਰਮਤ ਪਿਆਰਿਆਂ ਨੇ ਅੰਮ੍ਰਿਤ ਦੇ ਵਾਟੇ ਬੜੇ ਤਿਆਰ ਕੀਤੇ ਮਗਰ ਕਿਸੇ ਨੂੰ ਆਨੰਦਪੁਰ ਨਹੀਂ ਭੇਜਿਆ ਕਿਸੇ ਨੂੰ ਆਈ ਡੀ ਕਾਰਡ ਦੇ ਕੇ ਆਖਿਆ ਨੀ ਜਾ ਤੇਰਾ ਸ਼ਹਿਰ ਆਨੰਦਪੁਰ ਹੀ ਤੇਰੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਮਾਤਾ ਤੇਰੀ ਸਾਹਿਬ ਕੋਰੀ ਇਹਦੇ ਤੋਂ ਵੱਧ ਤੇਰਾ ਕੋਈ ਰਿਸ਼ਤਾ ਹੈ ਮੈਂ ਘਰ ਤੈਨੂੰ ਛਕਾਉਣ ਵਾਲਾ ਸਾਂ ਚੱਲਿਆ ਤੂੰ ਆਪਣੇ ਘਰ ਨੂੰ ਚੱਲਿਆ ਤੇਰਾ ਘਰ ਕੀ ਹੈ ਆਪ ਸਤਨਾਮ ਸ੍ਰੀ ਘਰ ਕਿਹੜਾ ਹੈ ਇੱਕ ਵਾਰ ਪੁੱਛੋ ਤੁਸੀਂ ਆਪਣੇ ਆਪ ਨੂੰ ਉਹ ਗੁਰੂ ਜੀ ਸਿੱਖੋ ਤੁਸੀਂ ਆਨੰਦਪੁਰ ਦੇ ਵਾਸੀ ਹੋ ਬੋਲੋ ਜਰਾ ਕਿੱਥੋਂ ਦੇ ਵਾਸੀ ਹੋ ਮੈਂ ਤਾਂ ਇੱਕ ਬਚਨ ਪੜਿਆ ਇੱਕ ਸਾਧੂ ਦਾ ਬੜੇ ਪਿਆਰ ਵਿੱਚ ਆਇਆ ਇੱਕ ਵਾਰ ਆਪ ਸਤਨਾਮ ਸ੍ਰੀ ਉਹ ਕਹਿੰਦਾ ਕਿਸੇ ਨੇ ਅੰਮ੍ਰਿਤ ਛਕਿਆ ਹਜ਼ੂਰ ਸਾਹਿਬ ਤੋਂ ਕਿੱਥੋਂ ਜੀ ਬਿਨਾਂ ਗੱਲ ਕੇ ਬੋਲਿਆ ਕਰੋ ਮੈਨੂੰ ਉਤਸ਼ਾਹ ਮਿਲਦਾ ਹੈ ਕਿੱਥੋਂ ਤੇ ਜਦੋਂ ਅੰਮ੍ਰਿਤ ਦਾ ਵਾਟਾ ਤਿਆਰ ਕੀਤਾ ਤੇ ਪੰਜ ਪਿਆਰਿਆਂ ਨੇ ਆਖਿਆ ਉਹ ਗੁਰਦੀਪ ਸਿਆ ਅੱਜ ਤੋਂ ਤੇਰੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਮਾਤਾ ਤੇਰੀ ਮਾਤਾ ਬੋਲਿਆ ਕਰੋ ਸਾਹਿਬ ਕੌਰ ਪਿਆਰ ਨਾਲ ਪੂਰਾ ਭਾਰ ਪਾਓ ਨਾ ਕੀ ਸਾਹਿਬ ਕੌਰ ਤੇ ਵਾਸੀ ਤੂੰ ਹਜ਼ੂਰ ਸਾਹਿਬ ਸੁਣਨ ਵਾਲੇ ਨੇ ਆਖਿਆ ਜੀ ਆਨੰਦਪੁਰ ਸਾਹਿਬ ਵੀ ਤਖ਼ਤ ਆ ਤੇ ਇਹ ਹਜ਼ੂਰ ਸਾਹਿਬ ਵੀ ਤਖ਼ਤ ਆ ਅੰਮ੍ਰਿਤ ਤੁਸੀਂ ਮੈਨੂੰ ਇੱਥੋਂ ਦਿੱਤਾ ਇੱਥੋਂ ਦਾ ਹੀ ਵਾਸੀ ਬਣਾ ਦੋ ਸਤਨਾਮ ਸ੍ਰੀ ਵਾਸੀ ਇੱਥੋਂ ਦਾ ਬਣਾ ਦੋ ਉਹ ਕਹਿਣ ਲੱਗੇ ਨਹੀਂ ਇੰਨੀ ਪਾਵਰ ਕਿਸੇ ਚ ਨੀ ਹੈਗੀ ਕਿ ਜਿੱਥੇ ਅੰਮ੍ਰਿਤ ਛਕਾਵੇ ਉੱਥੋਂ ਦਾ ਵਾਸੀ ਬਣਾ ਦੇ ਜਿਹੜਾ ਬਚਨ ਗੁਰੂ ਕਰ ਗਿਆ ਕਿ ਵਾਸੀ ਬੋਲਣਾ ਵਾਸੀ ਵਾਸੀ ਕਿਸੇ ਨੇ ਸਾਬੋ ਕੀ ਤਲਵੰਡੀ ਤੋਂ ਅੰਮ੍ਰਿਤ ਛਕਿਆ ਤੇ ਉਹਨੂੰ ਕਿਹਾ ਤੂੰ ਵਾਸੀ ਆਨੰਦਪੁਰ ਦਾ ਤੇ ਮੈਂ ਹੱਥ ਜੋੜ ਕੇ ਆਖਿਆ ਸਾਬੋ ਕੀ ਤਲਵੰਡੀ ਦਾ ਬਣਾਉਂਦੇ ਵੀ ਤਖ਼ਤ ਦਸਵੇਂ ਦਾ ਹੀ ਆ ਇਹ ਵੀ ਤਖ਼ਤ ਤੁਸੀਂ ਇਹ ਕਿਉਂ ਨੀ ਕਹਿੰਦੇ ਕਿ ਅੱਜ ਤੋਂ ਤੇਰੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਮਾਤਾ ਤੇਰੀ ਸਾਹਿਬ ਕੌਰ ਤੇ ਵਾਸੀ ਤੂੰ ਤਖ਼ਤ ਸ੍ਰੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਦਾ ਤੇ ਪੰਜਾਂ ਪਿਆਰਿਆਂ ਹੱਥ ਜੋੜੇ ਨਹੀਂ ਇਹ ਪਾਵਰ ਨਹੀਂ ਫਿਰ ਅਕਾਲ ਤਖ਼ਤ ਤੇ ਛਕਾਇਆ ਤੇ ਉਹਨਾਂ ਕਿਹਾ ਜੀ ਇਹਨੂੰ ਤੇ ਅਸੀਂ ਪੰਜਾਂ ਤਖ਼ਤਾਂ ਦਾ ਸਰਵੋਰ ਤਖ਼ਤ ਮੰਨਦੇ ਹਾਂ ਇੱਥੋਂ ਸਾਰੇ ਪੰਥ ਦੇ ਫੈਸਲੇ ਹੁੰਦੇ ਨੇ ਤੁਸੀਂ ਮੈਨੂੰ ਇਹ ਨਾ ਕਹੋ ਕਿ ਆਨੰਦਪੁਰ ਦਾ ਵਾਸੀ ਤੂੰ ਮੈਨੂੰ ਕਹੋ ਵੀ ਪਿਤਾ ਤੇਰਾ ਗੁਰੂ ਗੋਬਿੰਦ ਸਿੰਘ ਮਾਤਾ ਤੇਰੀ ਮਾਤਾ ਸਾਹਿਬ ਕੌਰ ਤੇ ਵਾਸੀ ਤੂੰ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਦਾ ਹੈ ਉਹਨਾਂ ਹੱਥ ਖੜੇ ਕਰਦੇ ਨਾ ਅੰਮ੍ਰਿਤ ਭਾਵੇਂ ਤੂੰ ਅਕਾਲ ਤਖ਼ਤ ਤੋਂ ਛੱਡ ਇਹ ਸ਼ਬਦ ਤੇਰੇ ਲਈ ਸਾਂਝੇ ਨੇ ਵਾਸੀ ਤੂੰ ਸ੍ਰੀ ਆਨੰਦਪੁਰ ਸਾਹਿਬ ਲੱਗ ਸਿੱਧਾ ਕਰੋ ਫਿਰ ਆਨੰਦ ਆਊ ਹੋਰ ਆਊ ਲੱਗ ਸਿੱਧਾ ਕਰਕੇ ਬੈਠੋ ਆਖੋ ਸਤਨਾਮ ਸ੍ਰੀ ਵਾਸੀ ਸਮਝ ਰਹੇ ਹੋ ਵਾਸੀ ਤੂੰ ਸ੍ਰੀ ਪਰ ਉਹਨਾਂ ਇੱਕ ਵਾਰ ਆਪਣੇ ਆਪ ਨੂੰ ਆਨੰਦਪੁਰ ਕਹਿ ਕੇ ਆਸ਼ਕਾਂ ਨੂੰ ਆਨੰਦ ਆ ਜਾਂਦਾ ਹੈ ਆਨੰਦਪੁਰ ਸ਼ਹਿਰ ਇੱਕ ਇਹੋ ਜਿਹਾ ਸ਼ਹਿਰ ਹੈ ਆਸ਼ਕ ਉਹਦਾ ਨਾਂ ਲੈ ਲੈ ਜਿੰਦੇ ਭਰ ਜਾਂਦੇ ਪੈਰਾਂ ਤੋਂ ਲੈ ਕੇ ਸਿਰ ਤੱਕ ਇੱਕ ਮੈਂ ਸਿੱਖ ਨੂੰ ਮਿਲ ਕੇ ਵੇਖਿਆ ਇੱਥੇ ਤੁਹਾਡੇ ਜੋਤੀ ਸਰੂਪ ਗੁਰਦੁਆਰੇ ਦੇ ਬੂਹੇ ਅੱਗੇ ਬੈਠਾ ਵਾ ਇੰਨਾ ਆਨੰਦ ਵਿੱਚ ਆ ਉਹਦੇ ਕੋਲ ਕੋਈ ਆਨੰਦਪੁਰ ਵਾਲੇ ਸਾਹਿਬ ਦਾ ਨਾਮ ਲੈ ਦੇ ਆਨੰਦਪੁਰ ਦੀ ਧਰਤੀ ਦਾ ਨਾਮ ਲੈ ਦੇ ਮੈਂ ਵੇਖਿਆ ਅੱਧਾ ਅੱਧਾ ਘੰਟਾ ਉਹਦੇ ਨੇਤਰਾਂ ਚੋਂ ਜਲ ਨਹੀਂ ਬੰਦ ਹੁੰਦਾ ਆਨੰਦਪੁਰ ਵਾਲਿਆ ਉਹ ਆਨੰਦਪੁਰ ਸਾਹਿਬ ਦੀ ਧਰਤੀ ਏ ਸਾਰੀ ਧਰਤੀ ਤੇ ਤੇਰੇ ਵਰਗੀ ਧਰਤੀ ਕਿੱਥੋਂ ਹੋਣੀ ਜਿਨ ਕੀਤਾ ਮਾਟੀ ਤੇ ਜਿਨ ਕੀਤਾ ਜਿਹਨੇ ਮਿੱਟੀ ਤੋਂ ਇੱਕ ਤਿਣਕੇ ਨੂੰ ਰਤਨ ਬਣਾ ਕੇ ਰੱਖ ਦਿੱਤਾ ਉਹ ਜੀ ਧਰਤੀ ਸੰਸਾਰ ਚ ਕਿਤੇ ਖੈਰ ਉੱਥੇ ਆਵਾ ਪਟਨਾ ਸਾਹਿਬ ਵੀ ਤਖ਼ਤ ਹੈ ਜਿਹੜੇ ਉੱਥੇ ਅਮਰ ਛੱਡਦੇ ਨੇ ਉਹਨਾਂ ਨੂੰ ਇਹ ਆਰਡਰ ਹੁੰਦਾ ਕਿ ਤੁਸੀਂ ਵੀ ਇਹ ਗੱਲ ਕਹਿਣੀ ਹੈ ਕਿ ਵਾਸੀ ਸ੍ਰੀ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਤੁਹਾਡਾ ਘਰ ਹੈ ਕੋਈ ਜਗਰਾਓ ਅੰਮ੍ਰਿਤ ਛਕੇ ਕੋਈ ਰਾਣਾ ਸਾਹਿਬ ਅੰਮ੍ਰਿਤ ਛਕੇ ਕੋਈ ਦੂਸਰੇ ਥਾਂ ਛਕੇ ਤੀਸਰੇ ਥਾਂ ਛਕਾਗਾ ਤੇ ਤੂੰ ਵਾਸੀ ਵੀ ਜਗਰਾਵਾਂ ਦਾ ਹੈ ਇਹ ਬਚਨ ਕਹਿਣਾ ਹੀ ਪੈਣਾ ਹੈ ਕਿ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਆ ਮਾਤਾ ਮਾਤਾ ਸਾਹਿਬ ਕੌਰ ਆ ਤੇ ਵਾਸੀ ਤੂੰ ਸ੍ਰੀ ਕਹਿ ਕੇ ਬੋਲਿਆ ਕਰੋ ਵਾਸੀ ਤੂੰ ਸ੍ਰੀ ਬਸ ਮਾਂ ਨੇ ਹੱਥ ਜੋੜ ਕੇ ਆਖਿਆ ਆਖੋ ਸਤਨਾਮ ਸ੍ਰੀ ਧਿਆਨ ਦੇਣਾ ਹੈ ਸਮਝ ਰਿਹਾ ਨਾ ਪਿੱਛੇ ਦੇ ਨਾਲ ਨਾਲ ਤੁਰੇ ਆ ਰਹੇ ਨਾ ਉਸ ਮਾਤਾ ਨੇ ਹੱਥ ਜੋੜ ਕੇ ਆਖਿਆ ਨੀ ਭਲਿਓ ਜੇ ਤੁਸੀਂ ਮੇਰੇ ਪੁੱਤ ਨੂੰ ਮੋੜ ਕੇ ਲਿਆਉਣ ਲੱਗੇ ਹੋ ਤੇ ਤੁਹਾਨੂੰ ਕਿਉਂ

ਸ੍ਰੀ ਸਾਹਿਬ ਆਪਣੇ ਘਰ ਨਾ ਰੱਖ ਲਿਓ। ਕੀ ਰੱਖ ਲਿਓ? ਰੱਖਿਆ ਕਿ ਮੇਰੀ ਕੌਮ ਨੂੰ ਅੱਜ ਜਿੰਨੇ ਅਮਰ ਛਕਾਇਆ ਉਹਦੇ ਸੀ। ਤੁਸੀਂ ਪਤਾ ਨੀ ਕਿੱਥੇ ਖਲੋਤੇ ਹੋ। ਮੈਂ ਇੱਕ ਇੱਕ ਬੱਚੇ ਨੂੰ ਜੀਵ ਨੂੰ ਪੜ੍ਹ ਨੀ ਨਾ ਅੰਦਰੋਂ ਸਕਦਾ, ਮਗਰ ਮੈਂ ਗੁਰੂ ਦੇ ਸਹਾਰੇ ਤੇ ਕਹਿਣਾ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਅੱਜ ਤੁਸੀਂ ਜਾਓ ਤੇ ਦਿਹਾੜੀ ਦੇ ਵਿੱਚ 5 ਜਾਂ 700 ਮੱਥਾ ਟੇਕਦਾ, ਮਗਰ ਅੰਮ੍ਰਿਤ ਛਕਾਉਣ ਵਾਲਿਆਂ ਦੇ ਡੇਰਿਆਂ ਦੇ ਉੱਤੇ 10-10 ਹਜ਼ਾਰ ਸਿੱਖ ਮੱਥਾ ਟੇਕਦਾ। ਕਿਉਂਕਿ ਇੱਕ ਬਚਨ ਮੈਨੂੰ ਕਿਸੇ ਮਹਾਂਪੁਰਸ਼ ਨੇ ਸੁਣਾਇਆ, ਕੋਈ ਸਤਨਾਮ ਸ੍ਰੀ ਵਾਹਿਗੁਰੂ ਰੋਧਕ ਦਾ ਰਹਿਣ ਵਾਲਾ ਸੀ, ਬੜਾ ਨਾਮ ਸਿਮਰਨ ਵਾਲੀ ਬਣ ਗਈ ਮੈਨੂੰ। ਉਹ ਗੱਲ ਕਰਦਾ ਕਰਦਾ ਨਾ ਇੱਕ ਤਰ੍ਹਾਂ ਤੁਹਾਡੇ ਵਰਗੀ ਸੰਗਤ ਆਈ ਉੱਥੇ ਤੇ ਬਚਨ ਕਰਦਾ ਕਰਦਾ ਕਹਿੰਦਾ ਜੀ ਸਾਨੂੰ ਆਨੰਦਪੁਰ ਸਾਹਿਬ ਨਾਲ ਜੁੜਨਾ ਚਾਹੀਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਅਜੇ ਬਹੁਤਾ ਮੇਰੇ ਬਾਰੇ ਨੀ ਜਾਣਦੇ, ਮੈਂ ਤੁਹਾਡੇ ਬਾਰੇ ਨੀ ਜਾਣਦਾ। ਮੈਂ ਪਹਿਲੀ ਵਾਰ ਜੁੜੇ ਜਾਣਾ ਹੈ, ਇੱਕ ਵਾਰ ਸਥਾਨ ਵਿੱਚ ਇੱਥੇ ਚਾੜੀਆਂ ਜੁੜੇ ਤੁਹਾਡੇ। ਮੈਨੂੰ ਇਹ ਨਾ ਸਮਝਣਾ ਮੈਂ ਕਿਸੇ ਤੇ ਟਾਰਗੇਟ ਬਣਾ ਕੇ ਕਹਿ ਰਿਹਾ, ਮੈਂ ਸਿਧਾਂਤ ਦੀ ਗੱਲ ਕਰ ਰਿਹਾ। ਤੁਸੀਂ ਮੇਰਾ ਗੱਲ ਫਿਰ ਵਿਚਾਰ ਕਰ ਸਕਦੇ ਹੋ, ਕੀ ਕਹਿਣਾ ਚਾਹੁੰਦਾ, ਮੇਰੀ ਭਾਵਨਾ ਨੂੰ ਸਮਝੋ। ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਚੁਣਕੀਦਾਰ ਹਾਂ। ਮੈਂ ਚਾਹੁੰਦਾ ਮੇਰੀ ਕੌਮ ਆਨੰਦਪੁਰ ਇਕੱਠੀ ਹੋਏ, ਆਨੰਦਪੁਰ ਸਾਹਿਬ ਕੋਈ ਵੀ ਡਰ ਨਹੀਂ, ਮਗਰ ਏਕਤਾ ਨਹੀਂ ਰਹੀ। ਉਹ ਕਹਿੰਦਾ ਸਾਧੂ ਇਸ ਤਰ੍ਹਾਂ ਗੱਲ ਕਰਦਾ ਕਰਦਾ ਕਹਿੰਦਾ ਜੀ ਆਨੰਦਪੁਰ ਸਾਹਿਬ ਨਾਲ ਜੁੜੋ। ਉਹ ਲਾਗੇ ਕਿਸੇ ਨੇ ਆਖਿਆ ਜੀ ਤੁਸੀਂ ਆਨੰਦਪੁਰ ਦਾ ਬੜਾ ਰੌਲਾ ਪਾਉਂਦੇ ਹੋ, ਜਿਹੜੇ ਬਾਬੇ ਅੰਮ੍ਰਿਤ ਛਕਾਉਂਦੇ ਆ ਉਹ ਤੁਹਾਡੇ ਨਾਲ ਸ਼੍ਰੋਮਣੀ ਕਮੇਟੀ ਨਾਲ ਸਰਕਾਰ ਗੁਰੂ ਗ੍ਰੰਥ ਸਾਹਿਬ ਦਾ ਜ਼ਿਆਦਾ ਕਰਦੇ, ਸਮਝੋਗੇ ਤੇ ਆਖੋ ਵਾਹਿਗੁਰੂ। ਉਹ ਸਤਿਕਾਰ ਜ਼ਿਆਦਾ ਕਰਦੇ, ਜਿੰਨੇ ਰੁਮਾਲੇ ਸੋਹਣੇ ਸੰਤ ਮਹਾਤਮਾ ਲਾਉਂਦੇ ਨੇ ਤੁਹਾਡੇ ਤਾਂ ਬਸ ਪਿਆਰੇ ਲੱਗਦੇ ਹੀ ਨਹੀਂ। ਉਹ ਕਹਿੰਦਾ ਇਹ ਤਾਂ ਗੱਲ ਪੱਕੀ ਹੈ, ਜਿੰਨੀਆਂ ਸੋਹਣੀਆਂ ਗੱਡੀਆਂ ਦੇ ਵਿੱਚ ਸੰਤ ਮਹਾਤਮਾ ਗੁਰੂ ਗ੍ਰੰਥ ਸਾਹਿਬ ਨੂੰ ਭਾ ਕੇ ਖੜਦੇ ਨੇ ਉਨੀਆਂ ਸੋਹਣੀਆਂ ਗੱਡੀਆਂ ਤਾਂ ਤੁਸੀਂ ਖੜਦੇ ਹੀ ਨਹੀਂ, ਤੁਹਾਡੇ ਮਨ ਵਿੱਚ ਸਤਿਕਾਰ ਹੀ ਨਹੀਂ। ਮਗਰ ਜਿਹੜੇ ਉਹਨੇ ਭਜਨ ਕੀਤੇ ਸਾਧੂ ਨੇ ਅੱਗੇ ਸੁਣ ਕੇ ਐਡੇ ਐਡੇ ਮੋਟੇ ਨੇਤਰ ਸੀ ਕਰੋਟਾਂ ਵਰਗੇ ਉਹਦੇ ਬੰਦੀ ਵਾਲੇ, ਉਹ ਤਤ ਬੇਤਾ ਮਹਾਂਪੁਰਸ਼ ਸੀ, ਇੱਕ ਇੱਕ ਭਜਨ ਕਰਦਾ ਸੀ ਤੇ ਉਸ ਭਜਨ ਵਿੱਚ ਕਈ ਕੇਲੇ ਕੇ ਪਾਤ ਪਾਤ ਮੈਂ ਪਾਤ ਪਾਤ ਮੈਂ ਪਾਤ ਕੇਲੇ ਕੇ ਸਮਝਿਆ ਜੀ, ਕੇਲੇ ਦੇ ਪੱਤੇ ਦੇ ਵਿੱਚ ਪੱਤਾ, ਪੱਤੇ ਦੇ ਵਿੱਚ ਪੱਤਾ, ਪੱਤੇ ਦੇ ਵਿੱਚ ਕੇਲੇ ਦਾ ਬੂਟਾ ਜਿਹੜਾ ਹੁੰਦਾ ਉਹ ਤੁਹਾਨੂੰ ਫੇਰੀ ਜਾਓ ਤੇ ਥੱਲੇ ਨਿਕਲੀ ਜਾਂਦੇ ਨੇ। ਅਤੇ ਇਸੇ ਤਰ੍ਹਾਂ ਕੇਲੇ ਕੇ ਪਾਤ ਪਾਤ ਮੈਂ ਪਾਤ ਪਾਤ ਮੈਂ ਪਾਤ ਬ੍ਰਹਮ ਗਿਆਨੀ ਕੀ ਪਾਤ ਪਾਤ ਮੈਂ ਪਾਤ ਪਾਤ ਮੈਂ ਇੱਕ ਇੱਕ ਇਸ਼ਾਰਾ ਕਰਦਾ, ਪਤਾ ਨੀ ਕੀ ਕੁਝ ਕਹਿ ਦਿੰਦਾ। ਇੱਕ ਭਜਨ ਹੁੰਦਾ ਜਿਹਨੇ ਬ੍ਰਹਮ ਬੇਤੇ ਨੇ ਬ੍ਰਹਮ ਨੂੰ ਜਾਣਿਆ, ਜਿਹੜਾ ਜਿਹੜਾ ਬ੍ਰਹਮ ਦਿਸ਼ਟਾ ਹੈ, ਜਿਹੜਾ ਇੱਕ ਇੱਕ ਭਜਨ ਕਰਦਾ ਪਤਾ ਹੀ ਨੀ ਉਹ ਕਿੱਥੋਂ ਤੱਕ ਬੋਲ ਰਿਹਾ। ਉਹ ਗੱਲ ਕਰਦਾ ਕਹਿੰਦਾ ਹਾਂ ਗੱਲ ਤਾਂ ਪੱਕੀ ਹੈ, ਸਾਧੂ ਮਹਾਤਮਾ ਜੀ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੋਈ ਨੀ ਕਰਦਾ। ਮਗਰ ਇੱਕ ਮੈਂ ਤੈਨੂੰ ਗੱਲ ਦੱਸਾਂ, ਦੋ ਤਰ੍ਹਾਂ ਦੇ ਜੀਵ ਆਤਮਾ ਦੁਕਾਨ ਉੱਤੇ ਆਉਂਦੇ ਨੇ, ਇੱਕ ਸ਼ਿਕਾਰੀ ਹੁੰਦਾ ਇੱਕ ਧਰਮੀ ਹੁੰਦਾ। ਸਮਝਣ ਦੀ ਕੋਸ਼ਿਸ਼ ਕਰਿਓ, ਮੇਰੀ ਹੱਥ ਜੋੜ ਕੇ ਬੇਨਤੀ, ਮੈਨੂੰ ਗਲਤ ਨਾ ਸਮਝੋ, ਮੇਰੇ ਸਿਧਾਂਤ ਨੂੰ ਸਰਦਾਰ ਜੋ ਕਹਿਣਾ ਚਾਹੁੰਦਾ। ਆਖੋ ਸਤਨਾਮ ਸ੍ਰੀ। ਉਹ ਕਹਿੰਦਾ ਸ਼ਿਕਾਰੀ ਹੁੰਦਾ ਤੇ ਇੱਕ ਧਰਮੀ ਹੁੰਦਾ, ਦਾਣੇ ਦੋਵੇਂ ਇੱਕੇ ਦੁਕਾਨ ਤੋਂ ਖਰੀਦਦੇ ਨੇ, ਧਰਮੀ ਨੇ ਦਾਣੇ ਪਾਉਣੇ ਪੰਛੀਆਂ ਨੂੰ ਤੇ ਉਹਦਾ ਇੰਨਾ ਹੀ ਧਰਮ ਆ ਕਿ ਪੰਛੀਆਂ ਦੀ ਪੋਟ ਭਰੇ ਪੰਛੀਆਂ ਦੀ, ਉਹਦੇ ਤੋਂ ਬਾਅਦ ਦਾਣੇ ਖਿਲਾਰ ਕੇ ਉਹ ਨੀ ਮੇਰਾ ਪੰਛੀ ਕਿਧਰ ਨੂੰ ਪੁੱਟ ਗਏ। ਕਹਿੰਦੇ ਆਪੋ ਆਪਣੇ ਆਲਣੇ ਮਜਾਓ ਜਿੱਥੇ ਤੁਹਾਡਾ ਆਲਣਾ ਹੈ। ਮੇਰਾ ਕੰਮ ਤੁਹਾਨੂੰ ਪਛਾਣਨਾ ਨਹੀਂ, ਮੇਰਾ ਕੰਮ ਤੁਹਾਨੂੰ ਆਪਣੇ ਨਾਲ ਨਹੀਂ, ਮੇਰਾ ਕੰਮ ਹੈ ਤੁਹਾਡੀ ਪੋਟ ਭਰ ਜਾਏ, ਤੁਸੀਂ ਅਸੀਸਾਂ ਦਿਓ। 68 ਤੀਰਥ ਸਗਲ ਪੁੰਨ ਜੀ ਦਇਆ, ਮੈਂ ਜੀ ਦਇਆ ਕਰਨ ਨੂੰ ਆਇਆ ਸਾਂ, ਮੈਂ ਤੁਹਾਨੂੰ ਦਾਣੇ ਪਾਤੇ, ਇਹਦੇ ਤੋਂ ਵੱਧ ਮੇਰਾ ਕੋਈ ਤੁਹਾਡਾ ਰਿਸ਼ਤਾ ਨਹੀਂ, ਤੁਸੀਂ ਆਪੋ ਆਪਣੇ ਘਰ ਨੂੰ ਉੱਡ ਜਾਓ। ਧਿਆਨ ਦਿਓ ਜੀ ਰੱਖ ਵਾਹਿਗੁਰੂ, ਸਮਝ ਰਹੇ ਹੋ ਕੀ ਕਹਿ ਰਿਹਾ? ਦਾਣੇ ਪਾਏ ਪੰਛੀਆਂ ਨੂੰ ਧਰਮੀ ਪੁਰਸ਼ ਨੇ ਤੇ ਆਖਿਆ ਕੋਟ ਭਰੋ ਤੇ ਜਾਓ ਆਪੋ ਆਪਣੇ ਘਰਾਂ। ਮਗਰ ਇੱਕ ਸ਼ਿਕਾਰੀ ਹੈ, ਸ਼ਿਕਾਰੀ ਨੇ ਉਸੇ ਦੁਕਾਨ ਤੋਂ ਦਾਣੇ ਲੈ ਗੁਰੂ ਗ੍ਰੰਥ ਸਾਹਿਬ ਤੋਂ, ਆਖੋ ਸਤਨਾਮ ਸ੍ਰੀ। ਬਾਣੀ ਉਹਦੀ ਪੜੀ, ਸਿਮਰਨ ਉਹਦਾ ਹੀ ਕਰਾਇਆ, ਗੱਲ ਉਹਦੀ ਕੀਤੀ, ਮਗਰ ਉਹ ਦਾਣੇ ਪਾਉਂਦਿਆਂ ਪਾਉਂਦਿਆਂ ਥੱਲੇ ਵੀ ਜਾਲ ਵਿਛਾਤਾ ਜਿਹੜਾ ਪੰਛੀ ਨੂੰ ਦਿੱਤੀ। ਆਖੋ ਸਤਨਾਮ ਸ੍ਰੀ। ਸਮਝ ਰਹੇ ਹੋ? ਸੌਸਾ ਨਾ ਲਿਆ ਵਿੱਚੋਂ, ਰੱਜ ਕੇ ਆਖੋ ਵਾਹਿਗੁਰੂ, ਸੰਗੀਤ ਹੋ ਜਾਓ, ਆਖੋ

0: ਦਿਓ ਹੁਣ
1: ਉਹਨੇ ਦਾਣਿਆਂ ਦੇ ਥੱਲੇ ਇੱਕ ਬਰੀਕ ਜਿਹਾ ਜਾਲ ਵਿਛਾ, ਪਤਾ ਕਿਤੇ ਆਪਣੇ ਕੋਠੇ ਤੇ ਜਾ ਕੇ ਸ਼ਿਕਾਰੀ ਨੇ ਛੱਡਦਾ। ਕਬੂਤਰ ਤੁਸੀਂ ਵੇਖੇ ਜੋੜੇ ਲੋਕੀ ਰੱਖਦੇ, ਇੱਕ ਵਾਰ ਸ਼ਿਕਾਰੀ ਦੇ ਕੋਠੇ ਦੇ ਉੱਤੇ ਜਦੋਂ ਜਾ ਕੇ ਬਹਿ ਜਾਂਦਾ ਨਾ ਕਬੂਤਰ, ਤੇ ਲੋਕਾਂ ਨੇ ਆਣ ਕੇ ਗਿਲਾ ਕੀਤਾ, ਉਹ ਤੂੰ ਇਹਨਾਂ ਨੂੰ ਬੇਜਵਾਨਾਂ ਨੂੰ ਕਾਹਨੂੰ ਫੜ ਲਿਆ। ਆਖੋ ਸਤਨਾਮ ਸ੍ਰੀ, ਇਹਨਾਂ ਬੇਜਵਾਨਾਂ ਨੂੰ ਕਿਉਂ ਫੜ ਲਿਆ? ਬੋਲੋ ਮੇਰੇ ਨਾਲ, ਇਹਨਾਂ ਬੇਜਵਾਨਾਂ ਨੂੰ। ਸ਼ਿਕਾਰੀ ਨੇ ਆਖਿਆ ਮੈਂ ਕਦੋਂ ਫੜਿਆ, ਮੈਂ ਤੇ ਕੋਠੇ ਤੇ ਖੁੱਲੇ ਛੱਡੇ, ਉੱਡ ਜਾਣ। ਆਖੋ ਸਤਨਾਮ ਸ੍ਰੀ, ਸਮਝ ਲਿਆ, ਉੱਡ ਜਾਣ ਕੋਠੇ ਤੇ, ਮੈਂ ਤਾਂ ਫੜਿਆ ਹੀ ਨੀ। ਆਂਦਾ ਆ ਮੈਂ ਤੈਨੂੰ ਵਿਖਾਵਾਂ। ਸੋਟੀ ਲੈ ਕੇ ਗਿਆ, ਉਹਨਾਂ ਬੇਜਵਾਨਾਂ ਨੂੰ ਉਡਾਇਆ, ਮਗਰ ਇੱਕ ਵਾਰ ਉਸ ਕੋਠੇ ਤੇ ਬਹਿ ਗਏ ਸੀ, ਉੱਡਣ ਜੋਗੇ ਹੀ ਨਹੀਂ ਰਹੇ। ਉਹਨਾਂ ਲਈ ਹੋ ਗਿਆ ਵੀ ਜੇ ਇੱਥੋਂ ਬਾਹਰ ਜਾਵਾਂਗੇ ਤੇ ਕੁਛ ਵੀ ਨਹੀਂ ਮਿਲਣਾ, ਇੱਥੇ ਦਾਣੇ ਮਿਲਦੇ ਸਾਨੂੰ। ਮਗਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਇੱਕ ਸੀਮਤ ਜਗ੍ਹਾ ਜਿੱਥੇ ਅਸੀਂ ਫੱਗ ਗਏ। ਆਖੋ ਸਤਨਾਮ ਸ੍ਰੀ, ਇਹ ਸਾਡਾ ਘਰ ਨਹੀਂ, ਇਹ ਸਾਡਾ ਘਰ ਨਹੀਂ। ਜਦੋਂ ਉੱਥੇ ਦਾਣੇ ਪੈ ਗਏ, ਉਹ ਸੋਟੀ ਲੈ ਕੇ ਆਇਆ ਕਰਕੇ ਉਡਾ ਤੇ ਅਸਮਾਨ ਤੇ ਵੀ ਉੱਡ ਗਏ। ਪੰਜ ਪਿਆਰੇ ਸਾਹਿਬਾਨਾਂ ਨੂੰ ਕਹਿਣਾ, ਉਸ ਮਾਤਾ ਨੇ ਜਿਤਨਾ ਤਰਲਾ ਪਾਇਆ ਸੀ, ਜੇ ਮੇਰੇ ਬੱਚੇ ਤੈਨੂੰ ਮਿਲ ਜਾਣ, ਜੇ ਮੇਰਾ ਪੁੱਤਰ ਤੈਨੂੰ ਮਿਲ ਜਾਏ, ਇੱਕ ਪਰ ਉਪਕਾਰ ਕਰੀ, ਉਹਨੂੰ ਉਹਦੇ ਘਰ ਛੱਡ ਆਈ। ਬੋਲੋ ਜੀ, ਕਹਿੰਦੇ ਘਰ ਕਿਹੜਾ? ਬੋਲੋ, ਜੇ ਕਦੀ ਅੱਜ ਸੰਸਾਰ ਦਾ ਹਰ ਸੰਤ ਅੰਮ੍ਰਿਤ ਛਕਾਉਣ ਵਾਲਾ ਆਖੇ ਮੇਰਾ ਕੋਈ ਡੇਰਾ ਹੀ ਨਹੀਂ, ਮੇਰਾ ਕੋਈ, ਬੋਲੋ ਨਾ, ਮੇਰਾ ਕੋਈ, ਮੇਰੀ ਕੋਈ ਸੰਪਰਦਾ ਨਹੀਂ, ਮੈਂ ਤਾਂ ਤੈਨੂੰ ਅੰਮ੍ਰਿਤ ਛਕਾ ਕੇ ਤੇਰੇ ਪਿਓ ਦੇ ਘਰ ਭੇਜਣਾ। ਤੈਨੂੰ ਘਰ ਭੁੱਲ ਗਿਆ ਸੀ ਪਿਓ ਦਾ, ਮੇਰੀ ਰੱਬ ਨੇ ਡਿਊਟੀ ਲਾਈ, ਮੈਂ ਤੈਨੂੰ ਸਮਝਾਇਆ ਭਜਾਇਆ, ਅਨੰਦਪੁਰ ਵਾਲੇ ਦੇ ਬਚਨ ਸੁਣਾਏ, ਅਨੰਦਪੁਰ ਵਾਲੇ ਦੀਆਂ ਕਥਾ ਕਹਾਣੀਆਂ ਸੁਣੀਆਂ, ਤੇਰਾ ਹੁਣ ਮਨ ਮੰਨ ਗਿਆ, ਤੂੰ ਅੰਮ੍ਰਿਤ ਛਕ ਲਿਆ, ਮੇਰਾ ਕੋਈ ਘਰ ਨਹੀਂ। ਮਗਰ ਇੱਥੇ ਕੀਰਤਨ ਮਗਰੋਂ ਧਾਰਨਾ ਸਿੱਖਦੇ ਆ, ਤੇ ਪਹਿਲੋਂ ਸਾਡੇ ਅੱਠ ਅੱਠ ਦਸ ਦਸ ਏਕੜ ਵਿੱਚ ਡੇਰੇ ਬਣ ਜਾਂਦੇ ਨੇ, ਤੇ ਆਪਾਂ ਕੋਈ 20,000 ਸੰਗਤ ਜੋੜ ਕੇ ਬਹਿ ਗਿਆ, ਕੋਈ 50,000 ਸੰਗਤ ਜੋੜ ਕੇ ਬਹਿ ਗਿਆ। ਮੇਰੇ ਬਾਪੂ ਦੇ ਘਰ ਅਨੰਦਪੁਰ ਦੀ ਧਰਤੀ ਤੋਂ ਚਮਕੌਰ ਸਾਹਿਬ ਆਓ ਇੱਕ ਵਾਰ। ਆਖੋ ਸਤਨਾਮ ਸ੍ਰੀ, ਇੱਕ ਵਾਰ ਆਪਣੀ ਸੁਰਤ ਨੂੰ ਕਿੱਥੇ ਲਿਆਓ? ਚਮਕੌਰ ਸਾਹਿਬ ਦੀ ਧਰਤੀ ਤੇ, ਉਸ ਧਰਤੀ ਤੇ ਲਿਆਓ, ਤੇ ਤੁਹਾਡੇ ਵਿੱਚੋਂ ਕਈ ਗੁਰਸਿੱਖ ਆ ਚੁੱਕੇ ਜਾਂਦੇ ਹੋਣਗੇ, ਤੁਸੀਂ ਰੋਜ਼ ਵੇਖੋ ਉੱਥੇ ਕਬੂਤਰ ਉੱਡਦੇ, ਬੰਦਾ ਜਾਂਦਾ ਹੀ ਕੋਈ ਨੀ। ਉਹ ਭਲਿਓ ਉਹ ਜਗ੍ਹਾ ਜੇ ਜਿੱਥੇ ਪਹਿਲਾ ਪਰਛਾ ਵੱਜਿਆ ਨਾ ਅਜੀਤ ਸਿੰਘ ਦੇ ਕਲੇਜੇ ਚ, ਤੇ ਮੇਰੇ ਕਲਗੀਧਰ ਪਾਤਸ਼ਾਹ ਨੇ ਪੈਰਾਂ ਤੋਂ ਜੋੜਾ ਲਾਤਾ, ਜੋੜਾ ਲਾਤਾ, ਇਹ ਉਹਦੇ ਦਰਬਾਰ ਚ ਬੈਠਾ ਮੈਂ ਬਚਨਾ ਜੋੜਾ ਲਾਤਾ। ਤੇ ਲਾਭੋ ਦਇਆ ਸਿੰਘ ਨੇ ਪੁੱਛਿਆ, ਮਹਾਰਾਜ ਜੋੜਾ ਇਕਦਮ ਤੋਂ ਲਾਇਆ? ਜੇ ਕਹਿੰਦੇ ਇੱਥੇ ਬਾਬੇ ਅਜੀਤ ਸਿੰਘ ਦਾ ਖੂਨ ਡੁੱਲ ਗਿਆ, ਧਰਤੀ ਇੰਨੀ ਪਵਿੱਤਰ ਹੋ ਗਈ ਆ ਕਿ ਇੱਥੇ ਆਉਣ ਵਾਲਾ ਹਰ ਗੁਰਸਿੱਖ, ਉਹਨੂੰ ਕਿਸੇ ਮੱਕੇ ਮਦੀਨੇ ਜਾਣ ਦੀ ਜ਼ਰੂਰਤ ਨਹੀਂ, ਉਹਨੂੰ ਕਿਸੇ ਧਾਰਮਿਕ ਸਥਾਨ ਤੇ ਜਾਣ ਦੀ ਜ਼ਰੂਰਤ ਨਹੀਂ, ਚਮਕੌਰ ਸਾਹਿਬ ਜਿੱਡਾ ਤੀਰਥੀ ਕਦੇ ਨਹੀਂ। ਮਗਰ ਅਸੀਂ ਸਾਡੀ ਦੌੜ ਕਿੱਥੋਂ ਤੱਕ ਰਹਿ ਗਈ? ਖੈਰ ਉਧਰ ਨਾ ਜਾਵਾਂ, ਮੈਂ ਵਿਸ਼ਿਆ ਲਾਉਣਾ ਹੈ। ਮੈਂ ਬੇਨਤੀ ਕਰਨ ਲੱਗਾ, ਅੱਲਾ ਯਾਰ ਖਾਂ ਇੱਕ ਮੁਸਲਮਾਨ ਕਵੀ ਹੋਇਆ, ਉਹਦੀਆਂ ਤੁਸੀਂ ਪੜ੍ਹੀਆਂ ਕਵਿਤਾ, ਉਹ ਤੇ ਕਹਿੰਦਾ ਆਪਣੀ ਕਲਮ ਨਾਲ ਲਿਖਦਾ, ਕਹਿੰਦਾ ਬਸ ਇੱਕ ਹੀ ਤੀਰਥ ਹੈ ਹਿੰਦ ਮੈਂ। ਲੋ ਸੁਣੋ, ਹਿੰਦੁਸਤਾਨ ਚ ਕਹਿੰਦਾ ਬਸ ਇੱਕੋ ਹੀ ਤੀਰਥ ਆ। ਵੇਖੋ ਇੱਕ ਮੁਸਲਮਾਨ ਦੀ ਅੱਖ ਕਿੱਥੋਂ ਤੱਕ ਵੇਂਦੀ, ਸਿੱਖੋ ਅਸੀਂ ਕਿੱਥੇ ਚਲੇ ਗਏ? ਬਸ ਇੱਕ ਹੀ ਤੀਰਥ ਹੈ ਹਿੰਦ ਮੈਂ। ਬੋਲੋ, ਬਸ ਯਾਤਰਾ ਦੇ ਲਈ, ਯਾਤਰਾ ਕਰਨ ਨੂੰ ਦੁਨੀਆਂ ਦੇ ਲੋਕੋ, ਅੱਲਾ ਯਾਰ ਖਾਂ ਜੋਗੀ ਲਾਹੌਰ ਦਾ ਰਹਿਣ ਵਾਲਾ ਕਹਿੰਦਾ ਹੈ, ਜਿਹਨੇ ਗੰਜੇ ਸ਼ਹੀਦਾਂ ਕਿਤਾਬ ਲਿਖੀ, ਉਹ ਕਹਿੰਦਾ ਯਾਤਰਾ ਕਰਨ ਨੂੰ ਹਿੰਦੁਸਤਾਨ ਚ ਇੱਕੋ ਹੀ ਤੀਰਥ ਹੈ। ਆਖੋ ਸਤਨਾਮ ਸ੍ਰੀ, ਬਸ ਇੱਕ ਹੀ ਤੀਰਥ ਹੈ ਹਿੰਦ ਮੈਂ, ਯਾਤਰਾ ਦੇ ਲਈ ਆਂਦਾ ਇੱਕੋ ਹੀ ਤੀਰਥ ਹੈ। ਸਿੱਧੇ ਹੁਕਮ ਵਿੱਚ ਇੱਕੋ ਹੀ ਤੀਰਥ ਹੈ ਹਿੰਦੁਸਤਾਨ ਦੇ ਵਿੱਚ ਯਾਤਰਾ ਕੇ ਲਈ, ਬਸ ਇੱਕ ਹੀ ਤੀਰਥ ਹੈ ਯਾਤਰਾ ਕੇ ਲਈ, ਕਟਾਏ ਜਹਾਂ ਬੇਟੇ ਪਾਕ ਨੇ। ਇਹਦੇ ਤੋਂ ਵੱਡਾ ਤੀਰਥ ਕਿੱਥੇ? ਤੁਹਾਡੀਆਂ ਗੱਡੀਆਂ ਚਮਕੌਰ ਨੂੰ ਨਹੀਂ ਜੇ ਮੁੜਦੀਆਂ, ਭਾਵੇਂ ਮੇਰਾ ਗੁੱਸਾ ਹੀ ਕਰੇ। ਸੁਣੋ, ਤੁਹਾਡੀਆਂ ਗੱਡੀਆਂ ਚਮਕੌਰ ਸਾਹਿਬ ਨੂੰ ਨਹੀਂ ਜੇ ਮੁੜਦੀਆਂ, ਭਾਵੇਂ ਗੁੱਸਾ ਹੀ ਕਰੇ। ਜੇ ਤੁਸੀਂ ਮਹੀਨੇ ਬਾਅਦ ਇੱਕ ਇੱਕ ਪਰਿਵਾਰ ਵੀ ਲਾ ਲਓ ਨਾ ਕਿ ਅਸੀਂ ਮਹੀਨੇ ਬਾਅਦ ਚਮਕੌਰ ਦੀ ਧਰਤੀ ਤੇ ਮੱਥਾ ਟੇਕਣ ਜਾਣਾ ਹੀ ਜਾਣਾ ਹੈ, ਉੱਥੇ ਕਬੂਤਰਾਂ ਦੀ ਜਗ੍ਹਾ ਤੇ ਗੁਰੂ ਦੇ ਸਿੱਖੋ, ਗੁਰੂ ਦੇ ਸਿੱਖਾਂ ਦੀ ਸੰਗਤ ਜੁੜ ਸਕਦੀ, ਡੇਰਿਆਂ ਨੂੰ ਤੁਰ ਪਏ, ਨਵੇਂ ਨਵੇਂ ਧਰਮ ਸਥਾਨ ਆਪਾਂ ਲੱਭ ਲੈ, ਬਸ
0: एक ही तीर्थ है हिंद में यात्रा के लिए, अल्लाह यार खा कटाए जहां बेटे बाप ने खुदा दे रही है कटाए।

ਆਦਮੀ ਨਹੀਂ ਖੁਦਾ ਵੀ ਨਹੀਂ ਹੈ। ਰੱਬ ਦੀ ਮਰਿਆਦਾ ਚਲਾਉਣ ਨੂੰ ਆਪਣੇ ਪੁੱਤ ਜਿੱਥੇ ਵਾਰੇ ਉਹਦਾ ਤੀਰਥ ਕਿੱਥੋਂ ਲੱਭੋਗੇ। ਮਗਰ ਮੈਂ ਕਹਿਣ ਲੱਗਾ ਸਾ ਕੁਛ ਸ਼ਿਕਾਰੀ ਨੇ ਉਹ ਜਿੰਨੇ ਪੰਛੀ ਲੈ ਗਿਆ ਉਹਦੇ ਜੋਗੇ ਲੈ ਗਏ। ਅਰਦਾਸ ਕਰੋ ਇਹ ਭਜਨ ਮੇਰੇ ਨਾਲ ਪੜ੍ਹੋ ਕਿ ਸੰਸਾਰ ਵਿੱਚ ਇੱਕ ਇੱਕ ਜੀਵ ਦੀ ਇਹ ਅਰਦਾਸ ਹੋਵੇ ਕੋਈ ਜਾਣ ਕੋਈ ਸੇਵਕ ਰੱਬ ਦਾ ਪਿਆਰਾ ਆਵੇ ਅੰਮ੍ਰਿਤ ਛਕਾਵੇ ਤੇ ਮੈਨੂੰ ਜੋੜ ਅਨੰਦਪੁਰ ਨਾਲ ਦੇ, ਜੋੜ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਦੇ, ਜੋੜ ਮੈਨੂੰ ਗੁਰੂ ਪੰਥ ਦੀ ਮਰਿਆਦਾ ਨਾਲ ਦੇ। ਆਪੋ ਆਪਣੀ ਗੱਲ ਨਾ ਦੱਸੇ ਹਰ ਸਿਉਂ

0: ਕਪੂ ਸ਼ੁਕਰ ਸੁਣਾਵਾ ਤੀਜੇ ਪ੍ਰਾਣ ਅਕੋਰ ਕਿਹਦੇ ਲਈ ਜਿਹੜਾ ਮੇਰੇ ਮਨ ਤਨ ਨਿਰਮਲ ਦਰਤ ਕਿਆਰੂ ਮੇਰੇ ਮਨ ਨੂੰ ਤੇ ਤਨ ਨੂੰ ਨਿਰਮਲ ਕਿਆਰੇ ਬਣਾ ਕੇ ਉਹਦੇ ਵਿਚ ਪੰਜ ਚੁਲੇ ਨੇਤਰਾਂ ਚ ਪਾ ਦੇ ਪੰਜ ਚੁਲੇ ਸਿਰ ਵਿਚ ਪਾ ਦੇ ਪੰਜ ਚੁਲੇ ਮੇਰੇ ਮੂੰਹ ਵਿਚ ਪਾ ਦੇ ਤੇ ਇਕ ਇਕ ਚੁਲੇ ਨਾਲ ਮੇਰੇ ਨੇਤਰਾਂ ਚ ਨੇਤਰ ਪਾ ਕੇ ਆਖਿਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੁਧਾ ਕਹਿੰਦੇ ਅੰਮ੍ਰਿਤ ਨੂੰ ਸੁਧਾ ਕਿਹਨੂੰ ਕਹਿੰਦੇ ਨੇ ਸੁਧਾ ਸੋਈਏ ਪੜ੍ਹਦੇ ਅੰਮ੍ਰਿਤ ਸੋਈਏ ਕਹਿੰਦੇ ਨੇ ਹਰ ਸਿੰਚੈ ਸੁਧਾ ਸੰਜੋਰ ਸੰਜੋਤ ਵੇ ਮੇਰੇ ਪਿਆਰਿਆਂ ਅੱਖਾਂ ਵਿਚ ਮੇਰੇ ਮੂੰਹ ਵਿਚ ਮੇਰੇ ਸਿਰ ਵਿਚ ਅੰਮ੍ਰਿਤ ਕੋਈ ਜਨ ਹਰਸਿਓ ਦੇਵੈ ਜੋਰ ਅੱਜ ਵਾਲਾ ਬਚਨ ਜਿਹੜਾ ਵਿਚਾਰਨ ਲੱਗੇ ਉਹ ਹੈ ਚਿੰਤਾ ਤਾਂ ਕੀ ਕੀਜੀਏ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਲਈ ਜੁੜੇ ਹੋ ਇੱਕ ਵਾਰ ਆਪਣੀ ਇਕਾਗਰਤਾ ਬਣਾਉਣ ਨੂੰ ਫਿਰ ਆਖੋ ਵਾਹਿਗੁਰੂ ਮੈਂ ਅੱਗੇ ਵੀ ਗੱਲ ਦੱਸਿਆ ਸੀ ਵੱਡ ਪਾਗੀਆਂ ਵਾਹੋ ਵਾਹੋ ਮੋਹ ਕਢਾਏ ਵੱਡ ਪਾਗੀਆਂ ਸਿੱਧੇ ਲੱਕ ਕਰਕੇ ਬੈਠੋ ਵੱਡ ਪਾਗੀਆਂ ਵਾਹੋ ਵਾਹੋ ਜਿਹੜੇ ਵੱਡੀਆਂ ਭਾਗਾਂ ਵਾਲੇ ਉਹਨਾਂ ਦੇ ਮੂੰਹ ਚੋਂ ਬਾਹਰ ਬਾਹਰ ਵਾਹਿਗੁਰੂ ਕਢਾਉਂਦਾ ਵਾਹਿਗੁਰੂ
1: ਵਾਹਿਗੁਰੂ
0: ਜਿਹੜੇ ਵੱਡੇ ਭਾਗਾਂ ਵਾਲੇ ਦੂਸਰੇ ਤੇ ਇੱਥੇ ਵੀ ਮੈਂ ਦੇਖਦਾ ਬੇਅੰਤ ਸੰਗਤ ਵਿੱਚ ਇਤਨਾ ਬੈਠੇ ਹੁੰਦੇ ਚਲਿਆ ਜਾ ਕਰਕੇ ਅਸੀਂ ਤੇ ਬੋਲਣਾ ਹੀ ਕਿਉਂਕਿ ਸਾਡੇ ਕੰਨਾਂ ਵਿੱਚ ਗਿਆਨ ਪਾਉਣ ਵਾਲੇ ਕਹਿੰਦੇ ਵਾਹਿਗੁਰੂ ਜਪਣ ਦਾ ਕੋਈ ਫਾਇਦਾ ਨਹੀਂ ਸਾਡੇ ਕੰਨਾਂ ਵਿੱਚ ਗਿਆਨ ਪਾਉਣ ਵਾਲੇ ਕਹਿੰਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦੀ ਕੋਈ ਜ਼ਰੂਰਤ ਨਹੀਂ ਸੰਗਤ ਦੇ ਜੋੜੇ ਝਾੜਨ ਦੀ ਕੋਈ ਜ਼ਰੂਰਤ ਨਹੀਂ ਦਿਸ ਇਜ ਡਸਟ ਉਹ ਜਿਹੜੀ ਗੁਰੂ ਦੇ ਚਰਨਾਂ ਦੀ ਚਰਨ ਧੂੜ ਹੈ ਨਾ ਸਿੱਖਾਂ ਦੀ ਜਿਹੜਾ ਭਾਈ ਨੰਦ ਲਾਲ ਸਾਹਿਬ ਨੂੰ ਪੁੱਛਿਆ ਤੂੰ ਗੁਰੂ ਦੇ ਸਿੱਖਾਂ ਦੀ ਚਰਨ ਧੂੜ ਬੜੀ ਮੱਥੇ ਨੂੰ ਲਾਉਣਾ ਕੀ ਗੱਲ ਆ ਕਹਿੰਦਾ ਇੱਕ ਇਹੋ ਜਿਹਾ ਸੁਰਮਾ ਹੈ ਜਿਹੜਾ ਗੁਰੂ ਨਾਨਕ ਦੀ ਚਰਨ ਧੂੜ ਆ ਸਿੱਖਾਂ ਦੀ ਇਹੋ ਜਿਹਾ ਸੁਰਮਾ ਹੈ ਗੁਰੂ ਨਾਨਕ ਦੇ ਸਿੱਖਾਂ ਦੇ ਚਰਨਾਂ ਥੱਲੇ ਜਿਹੜਾ ਇਸ ਧੂੜ ਨੂੰ ਲਾਉਂਦਾ ਮੱਥੇ ਤੇ ਆ ਤੇ ਪ੍ਰਕਾਸ਼ ਉਹਦੇ ਹਿਰਦੇ ਚ ਹੁੰਦਾ ਇਹੋ ਜਿਹਾ ਸੁਰਮਾ ਹੈ ਲਾ ਕੇ ਵੇਖਿਓ ਮਤਲਬ ਨਵਿਆਂ ਨਵਿਆਂ ਨੇ ਸਾਡੇ ਦਿਮਾਗ ਚ ਇੰਨੀ ਕਨਫਿਊਜ਼ਨ ਪਾ ਦਿੱਤੀ ਨਾ ਤਾਂ ਅਸੀਂ ਹੁਣ ਜੋੜੇ ਝਾੜਦੇ ਹਾਂ ਨਾ ਅਸੀਂ ਜੂਠੇ ਬਰਤਨ ਸਾਫ਼ ਕਰਦੇ ਹਾਂ ਨਾ ਕਦੀ ਪੱਖੇ ਤੇ ਚਲੋ ਪੱਖੇ ਨਵੇਂ ਲੱਗ ਗਏ ਤੁਸੀਂ ਰੋਜ਼ ਬਾਣੀ ਪੜ੍ਹ ਕੇ ਵੇਖੋ ਇਸ ਗੁਰ ਕੇ ਗ੍ਰਹਿ ਢੋਵੋ ਪਾਣੀ ਲਿਖਿਆ ਜੀ ਇਸ ਗੁਰ ਕੇ ਗ੍ਰਹਿ ਬੋਲੋ ਨਾ ਇਸ ਗੁਰ ਕੇ ਗ੍ਰਹਿ ਉਸ ਗੁਰੂ ਦੇ ਘਰ ਵਿੱਚ ਪਾਣੀ ਢੋਵੋ ਪਿਆਓ ਜਿਸ ਗੁਰ ਤੇ ਅਕਲ ਗਤ ਜਾਣੇ ਜਿਸ ਗੁਰ ਤੇ ਇਸ ਗੁਰ ਕੇ ਗ੍ਰਹਿ ਚੁਲਾਮੋ ਪੱਖਾ ਚੱਲੋ ਜਿਹਨੇ ਮਹਾ ਅਗਨ ਤੇ ਹਾਥ ਦੇ ਰਾਖਾ ਵੇਖੋ ਕਿਹੜੇ ਕਿਹੜੇ ਪਿਆਰੇ ਬਚਨ ਉਸ ਗੁਰੂ ਦੇ ਘਰ ਵਿੱਚ ਆਣ ਕੇ ਸੇਵਾ ਕਰੋ ਸਿਮਰਤ ਕਰੋ ਮਗਰ ਇਹ ਕਹਿੰਦੇ ਜੀ ਹੁਣ ਪੱਖੇ ਦੀ ਕਿ ਜ਼ਰੂਰਤ ਪੱਖੇ ਚੱਲ ਪਏ ਚਲੋ ਮੁਬਾਰਕ ਆ ਪੱਖੇ ਚੱਲ ਪਏ ਮਗਰ ਗੁਰੂ ਜੀ ਸਿੱਖੋ ਇੱਕੋ ਹੀ ਗੱਲ ਸੀ ਭਾਈ ਨੰਦ ਲਾਲ ਸਾਹਿਬ ਨੂੰ ਪੁੱਛਿਆ ਜੀ ਜਦੋਂ ਤੁਸੀਂ ਜੋੜੇ ਝਾੜਦੇ ਤੁਹਾਨੂੰ ਕੀ ਮਹਿਸੂਸ ਹੁੰਦਾ ਕਹਿੰਦਾ ਕੁਝ ਮਹਿਸੂਸ ਹੋਵੇ ਨਾ ਹੋਵੇ ਮੇਰਾ ਸਿਰ ਤੇ ਨੀਵਾਂ ਹੋਇਆ ਨਾ ਇੱਥੇ ਸਿਰ ਚੁੱਕ ਕੇ ਬੈਠਾ ਬਾਣੀ ਵਿੱਚ ਲਿਖਿਆ ਊਠ ਹੁੰਦਾ ਨਾ ਊਠ ਊਠ ਵੇਖਿਆ ਜੀ ਇੱਥੇ ਕੀ ਕਹਿੰਦੇ ਊਠ ਹੀ ਕਹਿੰਦੇ ਹੋ ਨਾ ਸਾਡੀ ਕੋਲ ਬੋਲੀ ਊਠ ਉਹਦੀ ਧੌਣ ਕਿੱਥੇ ਹੁੰਦੀ ਕਹਿੰਦੇ ਜਿਹਨਾਂ ਦੀਆਂ ਧੌਣਾਂ ਉੱਚੀਆਂ ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾਂ ਪਾਏ ਤਿੰਨ ਨੱਕ ਮਾਲਕ ਜਿਹਦੀ ਧੌਣ ਬਹੁਤੀ ਉੱਚੀ ਉੱਠਦੀ ਹੁੰਦੀ ਤੇ ਕਹਿੰਦਾ ਇਹਦੇ ਤੱਕ ਕਿਤਨਾ ਪਹੁੰਚੂਗਾ ਉਹਦੇ ਨੱਕ ਦੇ ਵਿੱਚ ਬਰੀਕ ਜੀ ਨੱਥ ਪਾ ਲੈਂਦਾ ਤੇ ਬੜਿਆ ਬੜੇ ਦੀਆਂ ਧੌਣ ਹੁੰਦੀ ਵੀ ਕਰ ਲੈਂਦਾ ਹੈ ਜਿਹੜੇ ਬੜੇ ਬੜੇ ਅਸਮਾਨ ਤੇ ਸਿਰ ਲਾ ਕੇ ਬੈਠੇ ਆ ਨਾ ਹੰਕਾਰੀ ਕਦੀ ਨੀਵੇਂ ਨੀ ਹੁੰਦੇ ਉਹਨਾਂ ਨੂੰ ਵੀ ਕੁਦਰਤ ਤਿੰਨ ਨੱਕ ਨੱਥਾਂ ਪਾਏ ਬੋਲੋ ਤਿੰਨ ਨੱਕ ਸਮਝ ਲਿਆ ਇਸ ਕਰਕੇ ਤੁਹਾਨੂੰ ਕੁਦਰਤ ਝੁਕਾਵੇ ਉਹ ਤੋਂ ਪਹਿਲਾਂ ਆਪ ਝੁਕ ਜਾਓ ਕੁਦਰਤ ਇਸ ਗੱਲ ਲਈ ਮਜਬੂਰ ਕਰਦਾ ਕਿ ਜੋੜੇ ਝਾੜ ਤੂੰ ਤਾਂ ਵਜੇਗਾ ਖੁਸ਼ੀ ਵਿੱਚ ਝਾੜੋ ਸਮਰਪਿਤ ਹੋ ਕੇ ਝਾੜੋ ਸੰਗਤ ਦੇ ਜੋੜੇ ਇਹ ਚਿਹਰੇ ਤੇ ਮੈਂ ਆਪ ਜੀ ਨੂੰ ਬੇਨਤੀ ਕਰਾਂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਾ ਮਤ ਦਿਓ ਦਿਆਲ ਪ੍ਰਭ ਜਿਤ ਤੁਮੇ ਅਰਾਧਾ ਤੇ ਨਾਨਕ ਮੰਗੇ ਦਾਨ ਪ੍ਰਭ ਰੇਣ ਪਗ ਰੇਣ ਚਰਨ ਤੋ ਪਗ ਸਦ ਖੈਰ ਆਓ ਥੋੜਾ ਸਮਾਂ ਹੈ ਅੱਜ ਦਾ ਵਚਨ ਹੈ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਚਿੰਤਾ ਇਸ ਗੱਲ ਦੀ ਨਾ ਕਰੋ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਦੇ ਕੱਲ ਉਹਨਾਂ ਦੀ ਸ਼ਹੀਦੀ ਵਿਚਾਰਾ ਗਿਆ ਜੀ ਤਿੰਨਾਂ ਵੱਲ ਚਲੋ ਜਿਹੜੇ ਤਿੰਨ ਨਾਲ ਸੀ ਆਪੋ ਸਤਨਾਮ ਸ੍ਰੀ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਤੇ ਭਾਈ ਚਾਂਦਨੀ ਚੌਂਕ ਚ ਇੱਕ ਵਾਰ ਸੁਰਤ ਨੂੰ ਖੜੋ ਚਾਂਦਨੀ ਚੌਂਕ ਚਲੋ ਇੱਕ ਵਾਰ ਸੁਰਤ ਕਰਕੇ ਜਾ ਸਕਦੇ ਹੋ ਸੁਰਤ ਤੋਂ ਮਿੰਟ ਚਲੇ ਗਏ ਉੱਤੇ ਉਸ ਭਾਈ ਮਤੀ ਦਾਸ ਚੌਂਕ ਦਾ ਨਾਮ ਅੱਜ ਤੱਕ ਕਮਾਲ ਦੀ ਗੱਲ ਆ ਜਦੋਂ ਕੋਈ ਇਸ ਚੌਂਕ ਦਾ ਨਾਮ ਪੜ੍ਹਦਾ ਹੋਊਗਾ ਤੇ ਬੱਚਾ ਆਪਣੇ ਪਿਓ ਨੂੰ ਪੁੱਛਦਾ ਹੋਊਗਾ ਕੋਈ ਵੀ ਅੱਜ ਵੀ 300 ਸਾਲ ਬਾਅਦ 400 ਸਾਢੇ 300 ਸਾਲ ਬਾਅਦ ਕਿ ਡੈਡੀ ਮਤੀ ਦਾਸ ਕੌਣ ਸੀ ਜਦੋਂ ਉਸ ਚੌਂਕ ਦਾ ਨਾਮ ਹੀ ਭਾਈ ਮਤੀ ਦਾਸ ਚੌਂਕ ਹੈ ਕੀ ਨਾਮ ਆ ਜੀ ਭਾਈ ਆਦਰ ਆਦ ਪੁੱਛਦੀ ਹੋ ਜਿਹਨੂੰ ਪਤਾ ਹੋਊਗਾ ਉਹ ਕਹਿੰਦੇ ਹੋਣਗੇ ਇੱਕ ਆਸ਼ਿਕ ਸੀ ਰੱਬ ਦਾ ਗੁਰੂ ਤੇਗ ਬਹਾਦਰ ਰੱਬ ਦਾ ਆਸ਼ਿਕ ਤੇ ਉਹ ਹਿੰਦੂਆਂ ਲਈ ਆਇਆ ਤਿਲਕ ਤੇ ਜੰਜੂ ਲਈ ਆਇਆ ਉਹ ਆਪਾਂ ਕੁਰਬਾਨ ਕਰ ਗਿਆ ਰੱਬ ਦੀ ਰਜ਼ਾ ਵਿੱਚ ਹੁਕਮ ਵਿੱਚ ਰਿਕੇ ਇਹ ਜਿਹੜੇ ਤਿੰਨ ਸੀ ਉਹਨਾਂ ਵਿੱਚੋਂ ਇੱਕ ਦਾ ਨਾਮ ਸੀ ਭਾਈ ਮਤੀ ਦਾਸ ਤੇ ਫਿਰ ਬੱਚਾ ਪੁੱਛਦਾ ਹੋਊਗਾ ਅਕਲ ਸਤਨਾਮ ਸ੍ਰੀ ਵਾਹਿਗੁਰੂ ਬੱਚਾ ਪੁੱਛਦਾ ਹੋਊਗਾ ਕਿ ਭਾਈ ਮਤੀ ਦਾਸ ਨੇ ਕੀ ਕੀਤਾ ਕਹਿੰਦੇ ਨੇ ਉਹਨੂੰ ਜਦੋਂ ਉਹ ਬੱਚੇ ਪਿਓ ਦੱਸਦਾ ਕਹਿੰਦਾ ਬੇਟਾ ਜਦੋਂ ਉਸ ਭਾਈ ਮਤੀ ਦਾਸ ਨੂੰ ਪੁੱਛਿਆ ਉਹ ਜਿਹੜਾ ਪਿੰਜਰੇ ਚ ਬੈਠਾ ਤੇਰਾ ਕੀ ਲੱਗਦਾ ਹੈ ਪਿੰਜਰੇ ਚ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਸੀ ਮੇਰੀ ਹੱਥ ਜੋੜ ਕੇ ਬੇਨਤੀ ਲੱਕ ਸਿੱਧਾ ਕਰਕੇ ਰੱਖੋਗੇ ਬਹੁਤ ਆਨੰਦ ਆਊ ਪੂਰੇ 9 ਵਜੇ ਸਮਾਪਤੀ ਕਰ ਦੂੰਗਾ ਅਕਾਲ ਤਖ਼ਤ ਬਣਾ ਵਾ ਕੋ ਵਾਹਿਗੁਰੂ ਉਹ ਤੇਰਾ ਕੀ ਲੱਗਦਾ ਹੈ ਉਹ ਜਿਹੜਾ ਪਿੰਜਰੇ ਚੋਂ ਕੀ ਲੱਗਦਾ ਤੇ ਉਸ ਰੱਬ ਦੇ ਪਿਆਰੇ ਭਾਈ ਮਤੀ ਦਾਸ ਨੇ ਆਖਿਆ ਉਹ ਮੇਰਾ ਸਤਿਗੁਰੂ ਹੈ ਬੋਲੋ ਨਾ ਉਹ ਮੇਰਾ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਸਤਿਗੁਰੂ ਨੇ ਉਹਨੇ ਕਿਹਾ ਉਦੋਂ ਉਹ ਪਿਤਾ ਆਪਣੇ ਪੁੱਤ ਨੂੰ ਦੱਸਦਾ ਹੈ ਕਿ ਜਦੋਂ ਉਹਨੂੰ ਇਹ ਸਵਾਲ ਕੀਤਾ ਕਿ ਤੇਰਾ ਤੇ ਉਹਦਾ ਕੀ ਰਿਸ਼ਤਾ ਹੈ ਤੇਰੇ ਸਤਿਗੁਰੂ ਦਾ ਤੇ ਤੇਰਾ ਕੀ ਰਿਸ਼ਤਾ ਹੈ ਤੇ ਭਾਈ ਮਤੀ ਦਾਸ ਪਿਆਰੇ ਨੇ ਆਖਿਆ ਜੋ ਮੱਛੀ ਤੇ ਪਾਣੀ ਦਾ ਰਿਸ਼ਤਾ ਹੈ ਜੋ ਇੱਕ ਵਚਨ ਕਰਨਾ ਪੜੇ ਜੋ ਮੱਛਲੀ ਬਿਨ ਪਾਣੀ ਹੈ ਰਹੇ ਨਾ ਕਿਤੇ ਉਪਾਏ ਜਿਉ ਮੱਛਲੀ ਕੋਈ ਅਪਾਹ ਹੀ ਨਹੀਂ ਕਿ ਮੱਛੀ ਪਾਣੀ ਤੋਂ ਵੱਖ ਹੋ ਕੇ ਜਿਉਂਦੀ ਰਹੇ ਕੋਈ ਅਪਾਹ ਹੀ ਨਹੀਂ ਸਿੱਖ ਗੁਰੂ ਤੋਂ ਵੱਖ ਹੋ ਕੇ ਜਿਉਂਦਾ ਰਹਿ ਸਕਦਾ ਹੋਵੇ ਅੱਜ ਮੈਂ ਜਿੱਥੇ ਲਿਆਉਣੀ ਨਾ ਚਿੰਤਾ ਤਾਂ ਕੀ ਜੋ ਅਨਹੋਣੀ ਹੋਣੀ ਦੀ ਤਾਂ ਗੱਲ ਹੀ ਕੋਈ ਨੀ ਹੋਣ ਵਾਲੀ ਗੱਲ ਦੀ ਕਾਹਦੀ ਚਿੰਤਾ ਜੋ ਉਪਜਿਓ ਜਿਹੜਾ ਆਇਆ ਉਹਦੇ ਜਾਣ ਦੀ ਤੇ ਕੋਈ ਚਿੰਤਾ ਨਹੀਂ ਚਿੰਤਾ ਤਾਂ ਉਸ ਗੱਲ ਦੀ ਜਿਹੜੀ ਅਨਹੋਣੀ ਉਹਨੂੰ ਦੱਸਣ ਵਾਲੇ ਨੇ ਆਖਿਆ ਕੀ ਤੇਰਾ ਰਿਸ਼ਤਾ ਕਹਿੰਦਾ ਮੱਛੀ ਤੇ ਪਾਣੀ ਵਾਲਾ ਉਹਨੇ ਕਿਹਾ ਜੇ ਮੱਛੀ ਨੂੰ ਪਾਣੀ ਚੋਂ ਕੱਢ ਦਈਏ ਉਹ ਕਹਿਣ ਲੱਗਾ ਪਹਿਲੀ ਗੱਲ ਤੇਰੇ ਚ ਇੰਨੀ ਹਿੰਮਤ ਨਹੀਂ ਕਿ ਤੂੰ ਮੇਰਾ ਗੁਰੂ ਨਾਲੋਂ ਨਾਤਾ ਤੋੜਦਾ ਉਹਨਾਂ ਕਿਹਾ ਤੈਨੂੰ ਅਸੀਂ ਸਜ਼ਾ ਇਹੋ ਜਿਹੀ ਦੇਣੀ ਜੇ ਤੂੰ ਗੁਰੂ ਨਾਲੋਂ ਨਾ ਟੁੱਟੋ ਕਿ ਤੂੰ ਆਪ ਹੀ ਟੁੱਟ ਜਾਏਗਾ ਖੁਦ ਕਹਿਣ ਲੱਗਾ ਉਹ ਕੋਈ ਦੁਨੀਆ ਦੀ ਸਜ਼ਾ ਹੀ ਨਹੀਂ ਬੜੀ ਜਿਹੜੀ ਸਿੱਖ ਨੂੰ ਗੁਰੂ ਨਾਲੋਂ ਤੋੜ ਦੇਵੇ ਜਿਹੜੀ ਸਿੱਖ ਨੂੰ ਗੁਰੂ ਨਾਲੋਂ ਤੋੜ ਦੇਵੇ ਸੁਣਿਆ ਜੇ ਕਦੀ ਰੋਜ਼ ਪੜ੍ਹਦੇ ਹੋ ਨਾ ਭੱਠੀਆਂ ਵਿੱਚ ਚੋਕੀ ਦੇ ਸਿੱਖ ਉਹ ਪਿਆਰੇ ਸ਼ਰਾਬ ਦੀ ਬੋਤਲ ਚ ਡੁੱਬ ਗਏ ਸਿੱਖੀ ਸ਼ਰਾਬ ਦੀ ਬੋਤਲ ਚ ਡੁੱਬਦੀ ਜੇ ਉਹਨਾਂ ਨੂੰ ਵੇਖੋ ਜਿਹੜੇ ਭੱਠੀਆਂ ਚ ਜੋਕੇ ਗਏ ਉਹਨਾਂ ਨੂੰ ਵੇਖੋ ਇੱਕ ਸ਼ਬਦ ਅੱਗੇ ਆਉਂਦਾ ਕੀਮਾ ਕੀਮਾ ਕੀਤੇ ਪਤਾ ਜੇ ਕੀਮਾ ਕੀਮਾ ਕੀ ਹੁੰਦਾ ਸਿੱਖੀ ਨੇ ਮੋਢੀ ਤੇ ਰੱਖਤਾ ਮੋਢੀ ਤੇ ਭਾਈ ਮਤੀ ਦਾਸ ਦਾ ਤੇ ਬੰਦ ਬੰਦ ਕੱਟਿਆ ਨਾ ਉਹਦੇ ਵੱਲ ਵੇਖੋ ਜਿਹਨੂੰ ਕੀਮਾ ਕੀਮਾ ਕੀਮਾ ਸੁਣਿਆ ਆ ਮੈਂ ਹੁਣ ਰੁੜਕੀ ਰਹਿ ਗਿਆ ਤੇ ਮੈਨੂੰ ਕਹਿੰਦੇ ਜੀ ਵੈਜ ਕਬਾਬ ਖਾਣਾ ਜੇ ਵੈਜ ਕਬਾਬ ਤੇ ਮੈਂ ਕਿਹਾ ਲੋਕੋ ਤੁਹਾਡਾ ਠਰਕ ਨੀ ਨਾ ਜਾਂਦਾ ਫਿਰ ਵੀ ਵੈਜ ਦੇ ਨਾਲ ਕਬਾਬ ਲਾ ਹੀ ਲਿਆ ਜੇ ਨਾ ਧਿਆਨ ਦਿਓ ਤੇ ਮੈਂ ਕਿਹਾ ਉਹ ਕੀ ਹੁੰਦਾ ਹੈ ਤੇ ਸੋਇਆਬੀਨ ਦੀਆਂ ਐਡੀਆਂ ਐਡੀਆਂ ਉਹਨਾਂ ਨੇ ਬਣੀਆਂ ਬਣਾ ਕੇ ਵੱਟੀਆਂ ਜਿਹੀਆਂ ਉਹਨਾਂ ਦੇ ਉੱਤੇ ਮੀਟ ਮਸਾਲਾ ਭੁੰਨ ਕੇ ਤੇ ਕਹਿੰਦੇ ਆ ਖਾ ਕੇ ਵੇਖੋ ਇਹਨੂੰ ਵੈਜ ਕਬਾਬ ਕਹਿੰਦੇ ਮੇਰਾ ਕਹਿਣ ਦਾ ਮਤਲਬ ਸੀ ਤੁਸੀਂ ਕੀਮੇ ਬਾਰੇ ਵੀ ਜਾਣਦੇ ਹੋ ਜੇ ਕਬਾਬ ਬਾਰੇ ਜਾਣਦੇ ਹੋ ਕੀਮਾ ਕਿਹਨੂੰ ਕਹਿੰਦੇ ਨਹੀਂ ਕਹਿੰਦੇ ਬਰੀਕ ਬਰੀਕ ਮਾਸ ਕੀਤਾ ਕਹਿੰਦੇ ਸਿੱਖਾਂ ਨੂੰ ਇਹਨਾਂ ਇਹਨਾਂ ਕਰਕੇ ਵੀ ਟੁੱਕਿਆ ਗਿਆ ਸਿੱਖ ਗੁਰੂ ਤੋਂ ਨਹੀਂ ਟੁੱਟਾ ਇਹਨਾਂ ਨਾ ਕਰਕੇ ਟੁੱਕਿਆ ਨਹੀਂ ਤੇ ਨਾ ਟੁੱਟੋ ਸ਼ਰਾਬ ਦੀ ਗਲਾਸੀ ਨੇ ਤੈਨੂੰ ਤੋੜਤਾ, ਨਿੱਕੀਆਂ ਨਿੱਕੀਆਂ ਚੌਧਰਾਂ ਨੇ ਤੈਨੂੰ ਅੱਜ ਗੁਰੂ ਤੋਂ ਤੋੜਤਾ। ਟੁੱਟੇ ਕਿ ਨਹੀਂ ਜੀ, ਅੱਖ ਵਾਹਿਗੁਰੂ ਟੁੱਟੇ ਕਿ ਨਹੀਂ, ਮਹਿਸੂਸ ਤਾਂ ਕਰੋ ਪਿਆਰਿਓ। ਤੇ ਟੁੱਟੇ ਪੱਤੇ ਦੀ ਵੀ ਕੋਈ ਕੀਮਤ ਹੁੰਦੀ? ਜਿਹੜਾ ਦਰਖਤ ਨਾਲੋਂ ਟੁੱਟ ਜਾਏ ਉਹਦੀ ਕੋਈ ਕੀਮਤ ਹੈ? ਕਿੱਥੇ ਰੁਲਦਾ ਉਹ ਪੈਰਾਂ ਚ? ਤੇ ਅਸੀਂ ਕਿੱਥੇ ਅੱਜ ਬੈਠੇ? ਭੁਲੇਖੇ ਚ ਨਾ ਰਹੋ ਕਿ ਅਸੀਂ ਬੜੀ ਕਿਤੇ ਵੱਡੇ ਮਰਤਬੇ ਤੇ ਬੈਠੇ ਹਾਂ। ਇਸ ਵੇਲੇ ਜਿੰਨੀ ਪਤਲੀ ਹਾਲਤ ਮੇਰੇ ਪੰਥ ਦੀ ਹੈ, ਜੇ ਕੋਈ ਮਹਿਸੂਸ ਕਰਦਾ। ਪ੍ਰੋਫੈਸਰ ਦਰਸ਼ਨ ਸਿੰਘ ਕਹਿੰਦੇ ਸੀ, ਮੁਰਦੇ ਨੂੰ ਕੀ ਪਤਾ ਠੰਡ ਹੋਵੇ ਗਰਮੀ ਹੋਵੇ, ਜਿੱਥੇ ਮਰਜ਼ੀ ਸੁੱਟਦੇ ਹੋ। ਜਿਉਂਦੇ ਬੰਦੇ ਨੂੰ ਤੇ ਮਹਿਸੂਸ ਹੁੰਦਾ ਹੈ ਠੰਡ ਲੱਗਣ ਡਈ ਆ, ਗਰਮੀ ਲੱਗਣ ਡਈ ਆ। ਜਿਉਂਦਾ ਬੰਦਾ ਹਾਲਾਤ ਨੂੰ ਕਬੂਲਦਾ ਹੈ ਕਿ ਮੇਰੀ ਕੌਮ ਨਾਲ ਕੀ ਹੋ ਰਿਹਾ। ਤੁਸੀਂ ਇੱਕ ਵਾਰ ਜਾਗੋ, ਤੁਸੀਂ ਕਿੱਥੇ ਖਲੋਤੇ? ਉਹਨੂੰ ਆਖਿਆ, ਜੇ ਤੈਨੂੰ ਮੈਂ ਤੋੜ ਕੇ ਵਿਖਾਵਾਂ? ਉਹਨੇ ਕਿਹਾ, ਤੋੜ ਕੇ ਵਿਖਾ ਲਾ, ਕੀ ਸਜ਼ਾ ਦਏਗਾ? ਉਹਨਾਂ ਨੇ ਫਿਰ ਭਾਈ ਮਤੀ ਦਾਸ ਦੇ ਐਡੇ ਐਡੇ ਮੋਟੇ ਡੌਲੇ, 7 ਫੁੱਟ ਉੱਚਾ ਕੱਦ ਸੀ ਭਾਈ ਮਤੀ ਦਾਸ, ਸੂਰਮਿਆਂ ਵਾਲੀ ਦੇਹ ਸੀ, ਐਵੇਂ ਨਹੀਂ ਸੀ। ਇਸ ਤਰ੍ਹਾਂ ਬਾਹਾਂ ਕਰਕੇ ਬੰਨ ਦਿੱਤਾ, ਇੱਕ ਬਾਂਹ ਇੱਧਰ ਬਣਤੀ, ਇੱਕ ਬਾਂਹ ਇੱਧਰ ਬਣਤੀ, ਆੜਾ ਸਿਰ ਤੇ ਰੱਖਤਾ। ਇੱਕ ਵਾਰ ਫਿਰ ਪੁੱਛਿਆ, ਤੂੰ ਮੱਛੀ ਕਹਿਣ ਵਾਲਿਆ, ਉਹ ਪਾਣੀ ਹੈ ਤੇ ਤੂੰ ਦੱਸ ਤੇਰੀ ਕੋਈ ਆਖਰੀ ਖਾਹਿਸ਼ ਹੈ? ਤੇ ਭਾਈ ਮਤੀ ਦਾਸ ਨੇ ਕਿਹਾ, ਇੱਕ ਹੈ ਕਿ ਜਦੋਂ ਆੜਾ ਫਿਰਦਾ ਹੋਵੇ ਮੇਰਾ ਮੂੰਹ ਉਸ ਪਿੰਜਰੇ ਵੱਲ ਰੱਖਿਓ ਜਿਹੜੇ ਪਿੰਜਰੇ ਚ ਮੇਰਾ ਸਤਿਗੁਰੂ ਬੈਠਾ। ਮੈਂ ਚੀਰਿਆ ਜਾ ਰਿਹਾ ਹਾਂ, ਮੈਂ ਚੀਰਿਆ ਜਾ ਰਿਹਾ ਹਾਂ, ਸਾਹਮਣੇ ਮੇਰਾ ਮਾਲਕ ਬੈਠਾ ਹੋਵੇ ਤੇ ਮੈਂ ਉਹਦੇ ਨੇਤਰਾ ਚੋਂ ਪੜਾਂ ਅਸੀਸਾਂ। ਪੁੱਤਾ ਮਾਤਾ ਕੀ ਜੀਵਤ ਜੀਵਤ ਜੀਵਤ ਰਹੋ, ਮੈਂ ਆਪਣੇ ਪਿਓ ਦੇ ਮੂੰਹ ਅਸੀਸਾਂ ਸੁਣਾ, ਵਾਰੇ ਵਾਰੇ ਜਾਂਦੇ ਰਹੋ, ਅਸੀਸਾਂ ਦੇਵੇ ਮੇਰਾ ਗੁਰੂ। ਇੱਕ ਨੂੰ ਇਤਨਾ ਚੀਰ ਦਿੱਤਾ ਗਿਆ, ਅੱਖ ਵਾਹਿਗੁਰੂ, ਦੂਸਰੇ ਨੂੰ ਇਤਨਾ ਚੀਰ ਦਿੱਤਾ ਗਿਆ ਕਿ ਤੈਨੂੰ ਰੂੰ ਵਿੱਚ ਬੰਨਣਾ। ਰੂੰ ਚ ਸੁਣ ਛੱਡਿਆ ਇਹਦੇ ਨਾ, ਮਹਿਸੂਸ ਤੇ ਕਰੋ ਇੱਕ ਵਾਰ, ਪੈਰਾਂ ਤੋਂ ਲੈ ਕੇ ਸਿਰ ਤੱਕ ਕਿਸੇ ਦੇ ਦੁਆਲੇ ਰੂੰ ਲਿਖਤਾ, ਪੈਰਾਂ ਇੰਨਾ ਸਿਰ ਨੰਗਾ ਰਹਿਣਤਾ ਤੇ ਪੈਰਾਂ ਤੱਕ ਰੂੰ ਦਿੱਤਾ, ਉੱਤੇ ਘਿਓ ਪਾ ਦਿੱਤਾ, ਅੱਗ ਦਾ ਲਿਆ ਕੇ ਵਰੋੜਾ ਕੋਲ ਖਲੋ ਕੇ ਆਖਿਆ, ਗੁਰੂ ਨਾਲ ਟੁੱਟਦਾ ਹੈ ਕਿ ਲਾ ਦੀ ਅੱਗ? ਆਖੋ ਸਤਨਾਮ ਸ੍ਰੀ। ਤੇ ਪਤਾ ਭਾਈ ਸਤੀ ਦਾਸ ਦਾ ਕੀ ਜਵਾਬ ਸੀ? ਕਹਿੰਦਾ, ਅੱਗ ਲਾ ਦੇ ਕੀ ਹੋ? ਉਹ ਕਹਿੰਦਾ, ਤੂੰ ਮਰ ਜਾਏਗਾ। ਕਹਿੰਦਾ, ਇਹਦੀ ਤੇ ਚਿੰਤਾ ਹੀ ਕੋਈ ਨਹੀਂ, ਆਖੋ ਸਤਨਾਮ ਸ੍ਰੀ। ਮਰਨਾ ਤਾਂ ਸਾਰੇ ਹੀ, ਸਭਨਾ ਮਰਨਾ ਆਇਆ ਵਿਛੋੜਾ, ਸਭਨਾ ਮਰਨ ਦੀ ਕਦੇ ਚਿੰਤਾ ਹੈ? ਮੇਰਾ ਪਿਓ ਮਰਿਆ, ਮੇਰਾ ਦਾਦਾ ਮਰਿਆ, ਮੇਰਾ ਨਾਨਾ ਮਰਿਆ, ਮੇਰੇ ਸਾਰੇ ਭੈਣ ਭਰਾ ਜਿਹੜੇ ਸੱਜਣ ਮਿੱਤਰ ਧਰਤੀ ਤੇ ਆਏ ਮੇਰੇ ਸਾਹਮਣੇ ਮਰੇ, ਚਿੰਤਾ ਤਾਂ ਕੀ? ਇਸ ਗੱਲ ਦੀ ਕੋਈ ਚਿੰਤਾ ਨਹੀਂ। ਉਹਨੇ ਕਿਹਾ, ਚਿੰਤਾ ਕਿਹੜੀ ਗੱਲ ਦੀ ਹੈ? ਕਹਿੰਦਾ, ਚਿੰਤਾ ਇਸ ਗੱਲ ਦੀ ਹੈ ਮੈਂ ਗੁਰੂ ਨਾਲ ਨਾ ਟੁੱਟ ਗਿਆ। ਅੱਜ ਤੁਸੀਂ ਚਿੰਤਾ ਕਰੋ ਤੇ ਸਹੀ। ਕਿਸੇ ਨੂੰ ਆਖਿਆ ਭਾਈ ਤਾਰੂ ਸਿੰਘ ਨੂੰ, ਤੇਰੀ ਖੋਪਰੀ ਲਾ ਦੇਣੀ ਹੈ, ਕੇਸ ਕਟਾ ਦੇ। ਕਹਿੰਦਾ, ਖੋਪਰੀ ਲਾ ਦੇ, ਇਸ ਗੱਲ ਦੀ ਕੋਈ ਚਿੰਤਾ ਨਹੀਂ, ਮਗਰ ਮੇਰਾ ਗੁਰੂ ਕਹਿ ਗਿਆ ਸੀ ਇਸ ਗੱਲ ਦੀ ਚਿੰਤਾ ਹੈ ਕਿ ਤੇਰੇ ਜੀਵਨ ਵਿੱਚ ਕੇਸ ਕਟਾਉਣੇ ਲਿਖੇ ਹੀ ਨਹੀਂ। ਜਿਹੜੇ ਅੱਜ ਬੱਚੇ ਸਾਡੇ ਦਾੜੀਆਂ ਵੰਦੂੜੀਆਂ ਬਣਾਈ ਜਾਂਦੇ ਨੇ ਨਾ, ਇੱਥੇ ਤੇ ਤੁਸੀਂ ਇੱਥੇ ਬੈਠੇ ਹੋ ਨਾ, ਬਾਰਡਰ ਤੋਂ ਬਾਹਰ ਹੀ ਪਤਾ ਨਹੀਂ ਲੀਕ ਤੋਂ ਬਾਹਰ ਕੀ ਬਿਮਾਰੀ ਪੈ ਗਈ। ਆ ਬਾਰਡਰ ਤੋਂ ਕਿੰਨਾ ਕਿਆ ਇੱਕ ਲੀਕ ਹੀ ਵੱਜੀ ਨਾ ਹਰਿਆਣੇ ਤੇ ਪੰਜਾਬ ਦੀ। ਹਰਿਆਣੇ ਚ ਵੀ ਅਜੇ ਪਈ ਆ, ਪਰ ਇਹ ਯੂਪੀ ਚ ਚਲ ਜਾਓ, ਬੰਬੇ ਚ ਚਲ ਜਾਓ, ਦੂਸਰੇ ਸਟੇਟਾਂ ਵਿੱਚ ਚਲ ਜਾਓ, ਕੀ ਮਜਾਲ ਆ, 100 ਚੋਂ ਇੱਕ ਬੱਚਾ ਵੀ ਤੁਹਾਨੂੰ ਇਹ ਲੱਭੇ ਜਿਹੜਾ ਦਾੜੇ ਨੂੰ ਹੱਥ ਲਾਉਂਦਾ ਹੋਵੇ। ਉਹ ਕਹਿੰਦਾ, ਚਿੰਤਾ ਕਰਨ ਵਾਲੀ ਵੀ ਇੱਕ ਵਿਸ਼ਾ ਹੈ, ਚਿੰਤਾ ਤਾਂ ਕੀ ਕੀਜੀਏ। ਸਮਝ ਰਹੇ ਹੋ ਵਿਸ਼ੇ ਨੂੰ? ਕਿਉਂ ਜੀ, ਇੱਕ ਵਾਰ ਆਖੋ ਵਾਹਿਗੁਰੂ। ਚਿੰਤਾ ਉਸ ਗੱਲ ਦੀ ਕਰੋ ਜੋ ਅਨਹੋਣੀ, ਇਹ ਸਿੱਖ ਦੇ ਜੀਵਨ ਵਿੱਚ ਅਨਹੋਣੀ ਹੈ ਕਿ ਹੋਵੇ ਗੁਰੂ ਦਾ ਸਿੱਖ ਤੇ ਕੇਸ ਕਟਾ ਦੇ, ਇਹ ਅਨਹੋਣੀ ਹੈ, ਹੋਣੀ ਨਹੀਂ, ਹੋ ਨਹੀਂ ਸਕਦੀ। ਮੌਤ ਆ ਜਾਣੀ ਹੋਣੀ ਆ, ਇਹ ਤੇ ਹੋਣਾ ਹੀ ਹੋਣੀ, ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ, ਇਹਦੀ ਕੋਈ ਚਿੰਤਾ ਨਹੀਂ। ਭਾਈ ਸਤੀ ਦਾਸ ਨੇ ਆਖਿਆ, ਚਿੰਤਾ ਤਾਂ ਕੀ ਕੀਤੀ ਹੈ? ਮੈਨੂੰ ਚਿੰਤਾ ਇਸ ਗੱਲ ਦੀ ਹੈ ਕਿ ਕਿਤੇ ਤੂੰ ਇੰਨਾ ਜ਼ਿਆਦਾ ਜ਼ੋਰ ਪਾਵੇਂ ਤੇ ਮੈਂ ਗੁਰੂ ਤੋਂ ਟੁੱਟ ਨਾ ਜਾਵਾਂ, ਮੈਨੂੰ ਮਰਨ ਦੀ ਕੋਈ ਚਿੰਤਾ ਨਹੀਂ। ਬਤਾਓ ਭੈਣੋ ਬੱਚੀਓ, ਤੁਸੀਂ ਆਪੋ ਆਪਣੇ ਅਤੀਤ ਨੂੰ ਕਦੀ ਸ਼ੀਸ਼ੇ ਅੱਗੇ ਖਿਲਾਰੋ, ਤੁਸੀਂ ਵੀ ਰੋਮਾਂ ਦੀ ਗਦਵੀ ਕਰਦੀਆਂ, ਤੁਹਾਨੂੰ ਵੀ ਡਰ ਨਹੀਂ ਆਉਂਦਾ ਰੋਮਾਂ ਦੀ ਗਦਵੀ? ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਗੁੱਸਾ ਕਰਿਓ, ਭਾਵੇਂ ਮੈਂ ਗੁਰੂ ਦੀ ਗੋਦ ਵਿੱਚ ਇੰਨਾ ਕੇਸ ਕਾਲੇ ਕਰਨੇ, ਕੇਸ ਫੁੱਟਣੇ ਤੇ ਰੰਗਣੇ, ਮਰਿਆਦਾ ਇੱਕੋ ਜਿਹੀ ਪਾਪ ਆ। ਅਕਲ ਸਤਨਾਮ ਸ੍ਰੀ ਵਾਹਿਗੁਰੂ। ਸਮਝ ਰਹੇ ਹੋ, ਗੱਲ ਤੇ ਹੁਕਮ ਤੋਂ ਬਾਹਰ ਹੁੰਦੀ ਹੈ ਨਾ, ਕਿ ਉਹਦੇ ਹੁਕਮ ਵਿੱਚ ਪਹਿਲਾਂ ਕਾਲੇ ਸੀ ਤੇ ਹੁਣ ਚਿੱਟੇ ਆ ਗਏ। ਗੱਲ ਤੇ ਦਾੜਾ ਚੰਗਾ ਨਹੀਂ ਲੱਗਦਾ, ਘਟਾ ਦਿੱਤਾ, ਉਹਦੇ ਹੁਕਮ ਵਿੱਚ ਚਿੱਟੇ ਵਾਲ ਆਏ, ਉਹ ਚੰਗੇ ਨਾ ਲੱਗੇ, ਉੱਤੇ ਰੱਖ ਦਿੱਤਾ, ਇਹ ਵੀ ਓਡਾ ਹੀ ਵੱਡਾ ਪਾਪ ਆ। ਗੱਲ ਨੋਟ ਕਰਿਓ, ਆਖੋ ਸਤਨਾਮ ਸ੍ਰੀ। ਬੱਚੇ ਨਸ਼ਿਆਂ ਦੇ ਮੂੰਹ ਵਿੱਚ ਪੈ ਗਏ, ਇਹ ਚਿੰਤਾ ਦਾ ਵਿਸ਼ਾ ਹੈ ਜੋ ਅਨਹੋਣੀ ਹੋਏ। ਸਿੱਖ ਦੇ ਜੀਵਨ ਵਿੱਚ ਪਤਾ ਕੀ ਲਿਖਿਆ ਜੇ, ਹੁੱਕਾ, ਕੁੱਠਾ, ਚਰਸ, ਤੰਬਾਕੂ, ਟੋਪੀ, ਗਾਂਜਾ, ਤਾੜੀ, ਖਾਕੂ, ਇਨਕੀ ਔਰ ਨਾ ਕਬਹੂ ਦੇਖੇ, ਇਹ ਨਸ਼ਿਆਂ ਦੇ ਨਾਂ ਹੈ। ਕਹਿੰਦੇ ਜਿੱਥੇ ਜਿੱਥੇ ਨਸ਼ਿਆਂ ਦੀਆਂ ਦੁਕਾਨਾਂ ਨੇ ਨਾ, ਸਿੱਖ ਨੇ ਹੱਥ ਲਾਉਣਾ ਤਾਂ ਇੱਕ ਪਾਸੇ ਆ, ਸਿੱਖ ਉਧਰ ਭੌਂ ਕੇ ਵੇਖੇ ਵੀ ਨਾ, ਵੇਖੇ ਵੀ ਨਾ। ਗੁਰੂ ਗੋਬਿੰਦ ਸਿੰਘ ਸਾਹਿਬ ਲਿਖਦੇ, ਹੁੱਕਾ, ਕੁੱਠਾ, ਚਰਸ, ਤੰਬਾਕੂ, ਟੋਪੀ, ਗਾਂਜਾ, ਤਾੜੀ, ਖਾਕੂ, ਸਾਰੇ ਨਸ਼ੇ ਨੇ। ਕਹਿੰਦੇ ਇਨਕੀ ਔਰ ਨਾ ਕਬਹੂ ਦੇਖੇ, ਰਹਿਤ ਵੰਦ ਸੋ ਸਿੱਖ ਵਸਿੱਖ ਹੈ। ਮੇਰਾ ਰਹਿਤ ਵੰਦ ਸਿੱਖ ਉਹ ਆ, ਨਸ਼ਾ ਕਰਨਾ ਤਾਂ ਇੱਕ ਪਾਸੇ ਰਿਹਾ, ਨਸ਼ੇ ਦੀ ਦੁਕਾਨ ਵੱਲ ਵੀ ਨਾ ਵੇਖੇ ਮੇਰਾ ਸਿੱਖ। ਆਖੋ ਸਤਨਾਮ ਸ੍ਰੀ। ਪੰਜ ਸਪਾਰੀ ਖਾਤੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ, ਜਮ ਪਕੜ ਚਲਾਈਆਂ, ਭਾਂਗ ਮਛਲੀ ਸੁਰਾ ਪਾਨ, ਜੋ ਜੋ ਪ੍ਰਾਣੀ ਖਾਏ। ਅੰਮ੍ਰਿਤ ਵੇਲੇ ਉੱਠ ਕੇ ਪੰਜ ਸੁਖਮਨੀ ਦੇ ਪਾਠ ਪੜ੍ਹੇ, ਅੰਮ੍ਰਿਤ ਵੇਲੇ ਉੱਠ ਕੇ ਗਿਆਰਾਂ ਜਪਜੀ ਦੇ ਪਾਠ ਕਰੇ, ਰਾਤ ਨੂੰ ਸ਼ਰਾਬ ਦੀ ਗਲਾਸੀ ਪੀਣ ਵਾਲਾ, ਉਹਨਾਂ ਦੇ ਤੀਰਥ ਵਰਤ ਨੇਮ ਕੀਏ ਸਭੇ ਰਸਾਤਲ। ਜਿਹੜਾ ਇਹ ਕੰਮ ਕਰਦਾ ਹੈ, ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਹਿੰਦੇ, ਜਿਹੜਾ ਇਹ ਚੀਜ਼ਾਂ ਵਰਤਦਾ ਵਾ, ਸ਼ਰਾਬ ਪੀਂਦਾ ਹੈ, ਇਹੋ ਜਿਹੀਆਂ ਚੀਜ਼ਾਂ ਮਾੜੀਆਂ ਜਿਹੜੀਆਂ ਵਿਵਰਜਿਤ ਨੇ ਗੁਰਮਤ ਵਿੱਚ, ਉਹ ਚੀਜ਼ਾਂ ਦਾ ਵਰਤਦਾ ਹੈ। ਜਿੰਨੀ ਮਰਜ਼ੀ ਬਾਣੀ ਪੜ੍ਹੇ, ਜਿੰਨੀ ਮਰਜ਼ੀ ਤੀਰਥ ਯਾਤਰਾ ਹੇਮਕੁੰਡ 21 ਵਾਰ ਚੱਲੇ, ਹੁਣ ਤਾਂ ਇੱਥੋਂ ਤੱਕ ਗਰਕਣੀਆਂ ਸਿੱਖਾ ਬੈਗ ਚ ਪਾ ਕੇ ਬੋਤਲਾਂ ਲੈ ਕੇ, ਨਾ ਹੇਮਕੁੰਡ ਚ ਗੰਗਾ ਦੇ ਪਾਣੀ ਦਾ ਦੁੱਧ ਵੀ ਜਾ ਕੇ ਪੀਣਾ, ਹੋਰ ਦੱਸ ਕੀ ਕਰਾਂ, ਹੋਰ ਕਿਹੜਾ ਰੋਣਾ ਰੋਵਾਂ, ਕਿਹੜਾ ਰੋਣਾ ਰੋਵਾਂ। ਤਾਂ ਮੈਂ ਨਨਕਾਣਾ ਸਾਹਿਬ ਦੀ ਯਾਤਰਾ ਗਿਆ, ਮੇਰੀ ਕਥਾ ਬੁੱਕ ਸੀ ਉੱਥੇ ਪਿਛਲੇ ਸਾਲ, ਸਿੰਧੀ ਪਰਿਵਾਰਾਂ ਨੇ ਸੱਦਿਆ। ਜਦੋਂ ਮੈਂ ਨਨਕਾਣਾ ਸਾਹਿਬ ਕਥਾ ਕਰਨ ਲਈ ਗਿਆ, ਮੈਂ ਬਹੁਤੇ ਪਰਿਵਾਰ ਵੇਖੇ ਜਿਹੜੇ ਹਲਾਲ ਮੀਟ ਸਿੱਖ ਖਾ ਰਹੇ ਉੱਥੇ, ਜਿਹੜੇ ਮੁਸਲਮਾਨਾਂ ਦੀਆਂ ਗਊਆਂ ਦੀਆਂ ਬੱਕਰਿਆਂ ਦੀਆਂ ਦੁਕਾਨਾਂ ਸਾਹਮਣੇ ਬਾਜ਼ਾਰ ਤੇ ਨਨਕਾਣਾ ਸਾਹਿਬ ਲੱਗੀਆਂ, ਬੇਅੰਤ ਬੀਬੀਆਂ ਤੇ ਬੰਦੇ ਮੈਂ ਉੱਥੇ ਟੱਚ ਟੱਚ ਕਰਦੇ ਮੀਟ ਖਾਂਦੇ ਵੇਖੇ। ਕਿਤੇ ਖਲੋ ਤਾਂ ਸਹੀ, ਸਿੱਖੀ ਤਾਂ ਖਲੋਣ ਦਾ ਨਾਂ ਹੈ, ਸਿੱਖੀ ਦਾ ਟਿਕਣ ਦਾ ਨਾਂ ਹੈ। ਜਿੱਥੇ ਸਿਰ ਉੱਤੇ ਆਰੇ ਫਿਰੇ, ਉਹਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਰੂਹ ਚ ਬੰਨਤਾ, ਤੇ ਜਦੋਂ ਅੱਗ ਕੋਲ ਲੈ ਕੇ ਆਏ, ਉਹਨੂੰ ਪੁੱਛਿਆ ਤੈਨੂੰ ਡਰ ਨੀ ਆਉਂਦਾ, ਕਹਿੰਦਾ ਡਰ ਇਸ ਗੱਲ ਦਾ ਨਹੀਂ ਵੀ ਤੂੰ ਮੈਨੂੰ ਅੱਗ ਲਾਏਗਾ ਤੇ ਮੈਂ ਸੜ ਜੂੰਗਾ ਤੇ ਮੇਰੀ ਮੌਤ ਹੋਜੂ, ਚਿੰਤਾ ਤਾਂ ਕੀ ਜੋ ਮਰਨਾ ਅਨਹੋਣੀ ਨਹੀਂ, ਮਰਨਾ ਸਮਝ ਰਿਹਾ ਨਾ ਮੇਰੇ ਬੱਚੇ ਨੂੰ, ਕਿ ਮਰ ਜਾਣਾ ਸਰੀਰ ਵਿੱਚੋਂ ਇਹ ਅਨਹੋਣੀ ਨਹੀਂ। ਅਨਹੋਣੀ ਇਹ ਹੈ ਕਿ ਸਿੱਖ ਹੋ ਕੇ ਦਾੜੀ ਕਟਾ ਦੇ, ਇਹ ਅਨਹੋਣੀ। ਸਿੱਖ ਹੋ ਕੇ ਸ਼ਰਾਬ ਪੀ ਲੈ, ਸਿੱਖ ਹੋ ਕੇ ਕੁਕਰਮ ਕਰਦਾ, ਸਿੱਖ ਹੋ ਕੇ ਕਰੰਟਰ ਵਿੱਚੋਂ ਗਿਰ ਗਏ, ਇਹ ਅਨਹੋਣੀ ਹੈ। ਕੋਈ ਸਿੱਖ ਮਰਨ ਲੱਗਾ ਤੇ ਗੁਰੂ ਕੋਲ ਨਹੀਂ ਗਿਆ, ਮਗਰ ਸਿੱਖ ਕਰੰਟਰ ਚੋਂ ਗਿਰਨ ਲੱਗਾ ਤੇ ਰਾਤ ਵਾਲਾ ਬਚਨ ਫਿਰ ਰਿਪੀਟ ਕਰਾਂ, ਗੁਰੂ ਬੂਹੇ ਅੱਗੇ ਜਾ ਕੇ ਖਲੋ ਗਿਆ, ਅਨਹੋਣੀ ਨਾ ਹੋ ਜਾਏ। ਕੋਈ ਸਿੱਖ ਸ਼ਹੀਦ ਹੋਇਆ ਗੁਰੂ ਕੋਲ ਨਹੀਂ ਗਿਆ, ਕੋਈ ਗੱਲ ਨੀ, ਜੋ ਆਇਆ ਸਭ, ਇਹ ਤਾਂ ਕੋਈ ਗੱਲ ਨੀ, ਜਿਹੜਾ ਪੈਦਾ ਹੋਇਆ ਉਹਨੇ ਜਾਣਾ ਹੀ ਜਾਣਾ। ਮਗਰ ਇੱਕ ਵੀ ਸਿੱਖ ਸ਼ਹੀਦ ਹੋਣ ਵਾਲੇ ਗੁਰੂ ਕੋਲ ਨਹੀਂ ਗਿਆ ਤੇ ਮੈਂ ਤੈਨੂੰ ਮਰਨੋਂ ਬਚਾਣਾ, ਗੁਰੂ ਉਸ ਘੜੀ ਕੋਲ ਗਿਆ ਕਿ ਸਿੱਖਾ ਕਰੈਕਟਰ ਤੋਂ ਨਾ ਗਿਰ ਗਈ। ਮਗਰ ਆਪੋ ਆਪਣੇ ਅਤੀਤ ਨੂੰ ਸ਼ੀਸ਼ੇ ਚ ਖਿਲਾਰੋ ਤੇ ਪੁੱਛੋ ਕੀ ਅਸੀਂ ਕਰੈਕਟਰ ਚੁੱਚੇ ਸੁੱਚੇ। ਆਪਣੇ ਮੈਂ ਬਚਨ ਪੜ੍ਹਦਾ ਆਇਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਹਿੰਦਾ ਸੀ, ਨਿਜ ਨਾਰੀ ਕੇ ਸੰਗ ਨੇ ਹੋ ਤੁਮ ਲਿਤ ਪਟਿਓ, ਪਰ ਨਾਰੀ ਕੀ ਸ਼ੇਰ ਪੂਲ ਸੁਪਨੇ ਵੀ ਨਾ ਗਈਓ। ਰੋਜ ਪੜਦੇ ਹੋ, ਪਰ ਤੇਰੇ ਆਰੂਪ ਨਾ ਪੇਖੇ, ਅੱਖਾਂ ਨਾਲ ਵੀ ਨੀ ਪਰਾਏ ਤਨ ਨੂੰ ਤੱਕਣਾ। ਤੇ ਸਿੱਖਾ ਤੇਰੇ ਤੇ ਜੀਵਨ ਨੂੰ ਅੱਜ ਕਿਤੇ ਅੰਦਰੋਂ ਕੋਈ ਦੂਰਬੀਨ ਨਾਲ ਵੇਖਣ ਵਾਲਾ ਹੋਵੇ ਨਾ, ਅੱਖਾਂ ਤੇਰੀਆਂ ਗੰਦੀਆਂ, ਕੰਨ ਤੇਰੇ ਗੰਦੇ, ਰਸਨਾ ਤੇਰੀ ਗੰਦੀ, ਜੀਵਨ ਤੇਰਾ ਗੰਦਾ, ਉਹ ਗੁਰੂ ਗੋਬਿੰਦ ਸਿੰਘ ਤੈਨੂੰ ਗੱਲ ਨਾਲ ਕਿਤਨਾ ਲਾ ਲੈ। ਤੂੰ ਆਸਾਂ ਕਰਦਾ ਕੋਈ ਘੜੀ ਇਹੋ ਜੀ ਆਵੇ ਜਦੋਂ ਨੀਲੇ ਪਾਣੀ ਵਾਲਾ ਏਡੀਆਂ ਉੱਚੀਆਂ ਬਾਹਾਂ ਕਰੇ, ਉੱਚੇ ਦੁਮਾਲੇ ਵਾਲਾ ਕਲਗੀ ਵਾਲਾ ਪਾਤਸ਼ਾਹ ਚਿੱਟੇ ਬਾਜਾਂ ਵਾਲਾ ਇਤਨਾ ਕਰੇ, ਮੈਨੂੰ ਕਲੇਜੇ ਨਾਲ ਲਾਵੇ ਤੂੰ ਅਰਦਾਸਾਂ ਕਰਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਬਚਨ ਆਉਂਦਾ ਹੈ, ਜਿਹੜਾ ਬੰਦਾ ਆਪਣੇ ਕਰੈਕਟਰ ਚੋਂ ਗਿਰ ਗਿਆ, ਗੱਲ ਨਾਲ ਲਾਉਣਾ ਤੇ ਇੱਕ ਪਾਸੇ, ਮੈਂ ਥੁੱਕਦਾ ਵੀ ਨਹੀਂ ਉਹਦੇ ਤੇ, ਮੈਂ ਵੇਖਦਾ ਵੀ ਨਹੀਂ ਉਹਦੇ ਵੱਲ, ਮੇਰਾ ਨਾਤਾ ਹੀ ਕਰੈਕਟਰ ਨਾਲ ਰਹਿਣੀ ਰਹੇ, ਸਿੱਧੇ ਹੋ ਕੇ ਬੈਠੋ ਇੱਕ ਮਿੰਟ ਲਈ, ਰਹਿਣੀ ਰਹੇ, ਮੈਂ ਸਿੱਖ ਹੀ ਨਹੀਂ ਉਹਨੂੰ ਬਣਾਉਂਦਾ। ਮੈਂ ਤੁਹਾਨੂੰ ਕਹੂੰਗਾ ਉਹ ਸਾਹਿਬ ਕੋਈ ਰਹਿ ਤੇ ਪੱਕਾ, ਤੇ ਮੈਂ ਉਹਨੂੰ ਮੰਜੇ ਤੇ ਪਾ ਕੇ ਉਹਨੂੰ ਮੰਜੇ ਤੇ ਪਾ ਦੂੰ, ਤੇ ਮੈਂ ਉਹਦੇ ਪੈਰਾਂ ਚ ਬਹਿ ਜਾ। ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਅਖਲਾਕ ਦੀ ਮੂਰਤ ਨੇ, ਧਿਆਨ ਦੇਣਾ ਜਿਹੜਾ ਆਪੋ ਸਤਨਾਮ ਸ੍ਰੀ ਚੰਬੇ ਦੀ ਰਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਚ ਆਈ, ਇਕਾਗਰਤਾ ਬਣਾਇਆ ਆਪੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਦਾ ਵੀ ਜਿਹੜਾ ਕੱਦ ਸੀ, ਆਤਮਕ ਕੱਦ, ਤੇ ਉਹਦੇ ਵਰਗਾ ਕਿਸੇ ਦਾ ਨਹੀਂ ਹੋ ਸਕਦਾ, ਗੁਰੂ ਗੋਬਿੰਦ ਸਿੰਘ ਵਰਗਾ ਸਰੀਰ ਕਰਕੇ 7.5 ਫੁੱਟ ਉੱਚਾ ਕੱਦ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦੱਸਿਆ, 7.5 ਫੁੱਟ। ਇਹ ਬੱਚੀ ਵੀ ਕਹਿੰਦੇ 6.5 ਫੁੱਟ ਉੱਚੀ ਚੰਬੇ ਦੀ ਰਾਣੀ, ਤੇ ਜਦੋਂ ਮੱਥਾ ਟੇਕਣਾ ਆਈ, ਉੱਥੋਂ ਤੱਕ ਲੰਬੀ ਕਤਾਰ ਲੱਗੀ, ਤੇ ਜਦੋਂ ਵੇਖਿਆ ਮੇਰੇ ਸਤਿਗੁਰੂ ਦਾ ਰੂਪ, ਤੇ ਮਨ ਵਿੱਚ ਸੋਚਦੀ ਹੈ ਜਦੋਂ ਮੈਂ ਜਿਉ ਕੇ ਨਿਉ ਕੇ ਪੈਰਾਂ ਤੇ ਮੱਥਾ ਟੇਕਾਂ, ਕਲਗੀਆਂ ਵਾਲਾ ਪਾਤਸ਼ਾਹ ਮੇਰੀ ਪਿੱਠ ਉੱਤੇ ਹੱਥ ਫੇਰੇ ਨਾ, ਫਿਰ ਮੈਨੂੰ ਆਨੰਦ ਆਉਂਦਾ। ਮਨ ਦੀ ਭਾਵਨਾ, ਪਾਪਣ ਨੇ ਮੇਰੇ ਵਰਗੀ ਨੇ ਕੀ ਬਣਾ ਲਈ, ਗੁਰੂ ਕੋਲ ਵੀ ਆਈ ਤੇ ਭਾਵਨਾ ਕਿੱਥੇ ਕਰੂ, ਉਹ ਅੰਦਰ ਦੀਆਂ ਜਾਣਦਾ ਸੀ। ਆਖੋ ਸਤਨਾਮ ਸ੍ਰੀ, ਡਟ ਕੇ ਬੋਲੋ ਸਤਨਾਮ ਸ੍ਰੀ। ਸਿਰਫ ਤੁਹਾਨੂੰ ਤੇ ਗੁਰੂ ਦਾ ਚੇਤਾ ਕਰਾਉਣ ਲੱਗਾ, ਗੁਰੂ ਕਿੱਥੇ ਖਲੋਤਾ, ਸਿੱਖ ਕਿੱਥੇ ਖਲੋਤਾ। ਜਦੋਂ ਉੱਥੋਂ ਭਾਵਨਾ ਬਣਾ ਲਈ ਤੇ ਮੱਥਾ ਟੇਕਣ ਦੀ ਵਾਰੀ ਆਈ, ਤੇ ਮੇਰੇ ਕਲਗੀਧਰ ਪਾਤਸ਼ਾਹ ਨੇ ਤੀਰ ਇਤਨਾ ਹੱਥ ਵਿੱਚ ਰੱਖਿਆ ਸੀ, ਉਹਨੇ ਨਿਉ ਕੇ ਮੱਥਾ ਟੇਕਿਆ, ਭਾਵਨਾ ਬਣਾਈ ਸੀ ਮੇਰੀ ਪਿੱਠ ਤੇ ਹੱਥ ਲਾਓ, ਉਹਨਾਂ ਮੱਥੇ ਨੂੰ ਤੀਰ ਛੁਆ ਕੇ ਆਖਿਆ ਜਿਉਂਦੀ ਰੋਤੀ ਹੈ। ਗੁਰੂ ਅੰਦਰ ਦੀਆਂ ਜਾਣਦਾ ਕਿਹਾ ਜਿਉਂਦੀ ਰੋਤੀ ਹੈ। ਜਦੋਂ ਧੀ ਆਖਿਆ ਪੈਰਾਂ ਤੇ ਡਿੱਗ ਪਈ, ਤੇ ਕਹਿੰਦੀ ਤੈਨੂੰ ਤਾਂ ਲੋਕ ਅੰਦਰ ਦੀਆਂ ਜਾਣਨ ਵਾਲਾ ਕਹਿੰਦੇ ਨੇ, ਜਿਹੜੀ ਮੈਂ ਪਿੱਛੇ ਬਲੋ ਕੇ ਅਰਦਾਸ ਕੀਤੀ ਤੂੰ ਸੁਣੀ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਸੁਣੀ ਮੇਰੀ ਬੱਚੀ ਹੈ ਤੇਰੀ ਅਰਦਾਸ, ਤੇਰੀ ਭਾਵਨਾ ਮੈਂ ਸੁਣੀ, ਜਿਹੜੀ ਤੂੰ ਭਾਵਨਾ ਲੈ ਕੇ ਆਈ, ਫਿਰ ਤੁਸੀਂ ਪਿੱਠ ਤੇ ਹੱਥ ਕਿਉਂ ਨਹੀਂ ਫੇਰਿਆ। ਕਹਿਣ ਲੱਗਾ ਜਿਹੜਾ ਗੋਬਿੰਦ ਸਿੰਘ ਦਾ ਹੱਥ ਹੈ ਨਾ, ਜੇ ਕਿਸੇ ਔਰਤ ਦੇ ਸਰੀਰ ਨੂੰ ਲੱਗਾ ਤੇ ਉਹ ਕੇਵਲ ਸੰਸਾਰ ਵਿੱਚ ਮਾਤਾ ਜੀਤ ਕੌਰ ਆ, ਮਾਤਾ ਮੇਰੀ ਆਪਣੀ ਔਰਤ। ਨਿਜ ਨਾਰੀ ਕੇ ਸੰਗ ਨਿਹੋ ਤੁਮ ਨਿਤ ਬਟਈਓ, ਜਿਹੜੀ ਮੇਰੀ ਨਿਜ ਔਰਤ ਹੈ। ਦੇਵੀ ਕਿਸੇ ਦੇ ਸਰੀਰ ਨੂੰ ਜੇ ਹੱਥ ਲੱਗਾ ਹੈ ਗੋਬਿੰਦ ਸਿੰਘ ਦਾ, ਤੇ ਕੇਵਲ ਮੈਂ ਆਪਣੀ ਔਰਤ ਦੇ ਸਰੀਰ ਨੂੰ ਹੱਥ ਲਾਇਆ, ਜਿਹੜੀ ਭੈਣ ਬੱਚੀ ਆਉਂਦੀ ਮੈਂ ਉਹਦੇ ਸਰੀਰ ਨੂੰ ਤੀਰ ਤਾਂ ਲਾਉਣਾ ਹੈ, ਮੈਂ ਕਿਸੇ ਦੇਵੀ ਦੇ ਸਰੀਰ ਨੂੰ ਹੱਥ ਨਹੀਂ ਲਾਉਂਦਾ। ਪਿੱਤਰ ਨੂੰ ਤੇ ਵੇਖ, ਆਪਣੀ ਰਹਿਣੀ ਨੂੰ ਤੇ ਵੇਖ, ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਿਆਰਾ, ਪੈਰਾਂ ਤੋਂ ਲੈ ਕੇ ਸਿਰ ਤੱਕ ਰੂਹ ਚ ਸੜ ਗਿਆ, ਅੱਗ ਲਾ ਦਿੱਤੀ ਗਈ। ਤੇ ਇਤਿਹਾਸਕਾਰ ਕਹਿੰਦਾ ਹੈ, ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਚਾਂਦਨੀ ਚੌਂਕ ਦੇ ਲੋਕ ਕੋਠਿਆਂ ਤੇ ਚੜ੍ਹ ਕੇ ਵੇਹਦੇ ਰਹੇ, ਤੇ ਭਾਈ ਸਦੀ ਦਾ ਸਰੀਰ ਰਿੱਝਦਾ ਰਿਹਾ ਰੂਹ ਚ, ਰਿੱਝ ਦੇ ਸਰੀਰ ਵਿੱਚੋਂ ਇਹ ਆਵਾਜ਼ ਆਉਂਦੀ ਜਾਈ ਸਿਰ

ਆਪਣੀ ਔਲਾਦ ਲਈ ਅਰਦਾਸ ਕਰੋ ਆਪਣੇ ਲਈ ਗੁਰੂ ਸਾਨੂੰ ਸਿੱਖੀ ਚ ਪ੍ਰਬੰਧ ਰੱਖੋ। ਹਨੇਰੀ ਬਹੁਤ ਆ ਗਈ, ਅੱਗ ਬਹੁਤ ਲੱਗ ਗਈ। ਅੱਜ ਬਚਨ ਚੱਲ ਰਿਹਾ ਸੀ ਕਿਸੇ ਗੁਰਮੁਖ ਪਿਆਰੇ ਨਾਲ, ਦਾਵਾ ਅਗਨ ਬਹੁਤ ਤਿਰਨ ਜਾਣੇ। ਪੜ੍ਹੀ ਬਾਣੀ ਕਿਸੇ ਨੇ, ਬੋਲੋ ਹੱਥ ਖੜਾ ਕਰੋ, ਕਿਸੇ ਨੇ ਸਲੋਕ ਪੜ੍ਹਿਆ? ਦਾਵਾ ਅਗਨ, ਦਾਵਾ ਕਹਿੰਦੇ ਨੇ ਉਸ ਅੱਗ ਨੂੰ ਜਿਹੜੀ ਜੰਗਲ ਨੂੰ ਲੱਗਦੀ, ਉਹਨੂੰ ਕੀ ਕਹਿੰਦੇ? ਇੱਕ ਸਮੁੰਦਰ ਦੇ ਪਾਣੀ ਨੂੰ ਲੱਗਦੀ, ਉਹਨੂੰ ਨਲ ਅਗਨੀ ਕਹਿੰਦੇ। ਇੱਕ ਮਾਂ ਦੇ ਪੇਟ ਵਿੱਚ ਸਾੜਦੀ, ਉਹਨੂੰ ਜਠਰ ਅਗਨੀ ਕਹਿੰਦੇ। ਜਿਹੜੀ ਸਾਰੇ ਸੰਸਾਰ ਨੂੰ ਲੱਗੀ, ਉਹਨੂੰ ਈਰਖਾ ਦੀ ਅੱਗ ਕਹਿੰਦੇ। ਲੱਗੀ ਕਿ ਨਹੀਂ ਸਾਰਿਆਂ ਨੂੰ? ਇੱਕ ਵਾਰ ਬੋਲੋ ਵਾਹਿਗੁਰੂ। ਲੱਗੀ ਅੱਗ ਨਹੀਂ, ਸਾਰੇ ਜਲ ਲੈ। ਮਗਰ ਜਿਹੜੀ ਅੱਗ ਦੀ ਅੱਜ ਮੈਂ ਬਚਨ ਕਰਨ ਲੱਗਾ, ਉਹ ਕਹਿੰਦੇ ਦਾਵਾ ਅਗਨ ਜੰਗਲ ਨੂੰ ਜਿਹੜੀ ਲੱਗਦੀ, ਮਾਸ ਨਾਲ ਮਾਸ ਘਿਸੜਦਾ ਹੈ, ਉਹਦੇ ਚ ਅੱਗ ਨਿਕਲਦੀ ਤੇ ਫਿਰ ਗੁਰਮੁਖ ਪਿਆਰੇ ਉਹ ਜੰਗਲ ਸਾੜ ਦਿੰਦੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਦਾਵਾ ਅਗਨ ਲੱਗ ਗਈ ਸੰਸਾਰ ਦੇ ਜੰਗਲ ਨੂੰ, ਹਰ ਬੰਦਾ ਈਰਖਾ ਚ ਜਲ ਗਿਆ, ਦੁਹੀ ਦਵੈਤ ਚ ਵਿਸ਼ੇ ਵਿਕਾਰਾਂ ਸੜ ਗਿਆ। ਤੇ ਫਿਰ ਕਹਿੰਦੇ ਕੋਈ ਹਰਿਆ ਬੂਟ ਰਿਓਰੀ, ਬੋਲੋਗੇ ਉਧਰ ਆਖੋ ਨਾ, ਕੋਈ ਹਰਿਆ ਬੂਟ। ਦੂਰ ਤੱਕ ਨਜ਼ਰ ਮਾਰਿਆ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਰੇ ਸੜ ਗਏ। ਜਿਹੜਾ ਆਪਣੀ ਕਰਨੀ ਚੋਂ ਨਹੀਂ ਗਿਰਦਾ, ਸੱਚ ਬੋਲਦਾ, ਸੱਚਾ ਸਿੱਖ, ਜਿਹਨੂੰ ਅਸੀਂ ਸੱਚਾ ਸਿੱਖ ਕਹਿ ਸਕੀਏ। ਕੋਈ ਲੱਭੋ, ਉੱਤੋਂ ਤੋਂ ਲੈ ਲਓ ਥੱਲੇ ਤੱਕ, ਸਾਰੀ ਕੌਮ ਦੇ ਵਿੱਚੋਂ ਕਿੰਨੇ ਕਿੰਨੇ ਜਿਹੜੇ ਸੱਚੇ ਸਿੱਖ ਨੇ। ਅਖਰ ਸਤਨਾਮ ਸਿੰਘ, ਇੱਕ ਵਾਰ ਇੱਕ ਸਿੱਖ ਜੰਮੂ ਤੋਂ ਤੁਰਿਆ, ਅਖਰ ਸਤਨਾਮ ਸਿੰਘ, ਤੇ ਨੰਗੇ ਪੈਰੀ ਹਜ਼ੂਰ ਸਾਹਿਬ ਗਿਆ। ਜੰਮੂ ਕਿੰਨੀ ਦੂਰ ਆ ਹਜ਼ੂਰ ਸਾਹਿਬ ਕਿੰਨੀ ਦੂਰ, ਤੁਰ ਕੇ ਪਤਾ ਨੀ ਕਿੰਨੀ ਚਿਰ ਬਾਅਦ ਪਹੁੰਚਿਆ। ਪੈਰਾਂ ਦੇ ਵਿੱਚ ਛਾਲੇ ਪੈ ਗਏ, ਲਹੂ ਵਗਣ ਲੱਗ ਪਿਆ, ਗਰਮੀ ਦੇ ਦਿਨ ਸੀ, ਰਾਤ ਥੱਕਾ ਟੁੱਟਾ ਲੰਮੇ ਪਿਆ। ਇੱਕ ਇੱਕ ਕਦਮ ਤੇ ਇੱਕੋ ਅਰਦਾਸ ਕਰਦਾ ਗਿਆ, ਮੈਂ ਤੇਰੇ ਕੋਲ ਕੁਛ ਨੀ ਮੰਗਦਾ, ਇੱਕ ਵਾਰ ਤੂੰ ਮੇਰੇ ਸਾਹਮਣੇ ਆ, ਮੈਂ ਤੇਰੇ ਨਾਲ ਇੱਕ ਗੱਲ ਕਰਨੀ। ਆਖੋ ਸਤਨਾਮ ਸ੍ਰੀ। ਤੇ ਉਹ ਸਿੱਖ ਨੇ ਆਪਣੀ ਜੀਵਨ ਕਥਾ ਚ ਲਿਖੀ, ਜਦੋਂ ਮੈਂ ਰਾਤ ਨੂੰ ਹਜ਼ੂਰ ਸਾਹਿਬ ਸੁੱਤਾ, ਮੇਰੇ ਸਿਰ ਨੂੰ ਹਿਲਾ ਕੇ ਕਹਿੰਦਾ, ਉੱਠ ਜੀ ਨੂੰ ਯਾਦ ਕਰਦਾ ਆ ਗਿਆ। ਆਖੋ ਸਤਨਾਮ, ਮੈਂ ਉਹਦੀ ਗੋਦ ਚ ਬੈਠਾ, ਮੈਂ ਉਹ ਪੜ੍ਹਿਆ, ਉੱਠ ਜੀ ਨੂੰ ਯਾਦ ਕਰਦਾ, ਜੋ ਮੰਗੇ ਠਾਕੁਰ ਆਪਣੇ ਦੇ ਯਾਦ ਕਰਦਾ ਆਇਆ ਜੀ। ਉੱਠ, ਕੀ ਗੱਲ ਕਰਨੀ? ਇੱਕ ਵਜਨ ਤੇ ਕਹਿੰਦਾ ਆਇਆ ਮੈਂ ਗੱਲ ਕਰਨੀ, ਕੀ ਪੁੱਛਣਾ? ਉਹ ਸਿੱਖ ਕਹਿੰਦਾ ਮੈਂ ਕੁਛ ਨੀ ਪੁੱਛਿਆ, ਮੈਂ ਪੁੱਛਿਆ ਕਲਗੀਆਂ ਵਾਲਿਆ ਪਾਤਸ਼ਾਹ ਤੂੰ ਕਹਿੰਦਾ ਸਾਨੂੰ ਰਾਜ ਕਰੇਗਾ ਖਾਲਸਾ, ਬੋਲੋ ਉਹ ਕਿੱਦਣ ਦੇਣਾ ਜੇ? ਮੈਂ ਇਹ ਪੁੱਛਾਂਗਾ, ਕੌਮ ਨਿਰਾਸ਼ਤਾ ਦੇ ਆਲਮ ਵਿੱਚ ਹੈ, ਕੌਮ ਢਿੱਲੀ ਕਲਾ ਵੱਲ ਜਾ ਰਹੀ ਆ, ਬਾਣੀ ਪੜ੍ਹਦੀ ਨਹੀਂ, ਸਿਮਰਨ ਛੁੱਟਦਾ ਜਾਂਦਾ ਹੈ, ਨਿਤਨੇਮ ਛੁੱਟਦਾ ਜਾਂਦਾ ਹੈ, ਮਹਾਰਾਜ ਰਾਜ ਕਦੋਂ ਦੇਣਾ ਜੇ? ਤੇ ਮੇਰੇ ਸਾਹਿਬ ਨੇ ਕਿਹਾ ਚੰਗੀ ਤਰ੍ਹਾਂ ਯਾਦ ਕਰ, ਮੈਂ ਕਿਹਾ ਸੀ ਰਾਜ ਕਰੇਗਾ ਖਾਲਸਾ, ਖਾਲਸਾ ਕੌਣ? ਜਾ ਫਿਰ ਤੂੰ ਇੱਕ ਵਾਰ ਫਿਰ ਯਾਤਰਾ ਕਰੀ, ਕੋਈ ਖਾਲਸਾ ਲੱਭ ਕੇ ਲਿਆ। ਖਾਲਸਾ ਕੌਣ ਜੀ? ਪਤਾ ਇੱਕ ਵਚਨ ਲਿਖਿਆ ਕਿ ਸਰਬਲੋਚ, ਖਾਲਸਾ ਖੁਦ ਖੁਦਾ, ਖਾਲਸਾ ਖੁਦ, ਬੋਲੋ ਨਾ, ਖਾਲਸਾ ਇਹ ਖੁਦਾ ਹੋਰ ਨੀ ਕਿਸੇ ਨੂੰ, ਇਹ ਖੁਦ ਹੀ ਖੁਦਾ ਹੈ। ਖਾਲਸਾ ਜੇ ਪੂਰਾ ਹੋਵੇ ਤੇ ਖਾਲਸਾ, ਇਹ ਈਨ ਨਾ ਮੰਨੇ ਕਿਸੇ ਦੀ, ਈਨ ਬਿਨਾ ਸੱਚੇ ਪਾਤਸ਼ਾਹ, ਇਹ ਤੋਂ ਬਿਨਾ ਕਿਸੇ ਦੀ ਈਨ ਨਹੀਂ ਮੰਨਦਾ। ਮਗਰ ਅਸੀਂ ਤੇ ਜਿਹਦੇ ਕੋਲ ਗਿਆ ਕਿ ਉਹਦੀ ਈਨ ਮੰਨਣ ਨੂੰ ਤਿਆਰ, ਕਿਹਨੂੰ ਰਾਜ ਦੇ ਦਿਓ? ਸਿੱਖ ਨਹੀਂ ਅਸੀਂ ਬਣ ਸਕੇ, ਅਸੀਂ ਖਾਲਸਾ ਕਿੱਥੋਂ ਬਣਾਂਗੇ? ਤੇ ਮੇਰੇ ਸਤਿਗੁਰੂ ਕਹਿੰਦੇ ਉਹਨੂੰ ਭਾਈ ਦਾਸ ਪਤੀ ਭਾਈ ਮਤੀ ਦਾਸ ਦਾ ਤਿੰਨ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸਰੀਰ ਰਿੱਝਦਾ ਰਿਹਾ ਤੇ ਸਿੱਖੀ ਸਿੱਧ ਦੀ ਅਰਦਾਸ ਹੁੰਦੀ। ਹੁਣ ਤੀਸਰੇ ਦੀ ਵਾਰੀ ਆਈ, ਆਖੋ ਸਤਨਾਮ ਸ੍ਰੀ। ਤੀਸਰੇ ਆਖਿਆ ਤੇਰੀ ਕੀ ਰਜ਼ਾ ਹੈ? ਉਹ ਦੋਵਾਂ ਨੂੰ ਵੇਖ, ਇੱਕ ਨੂੰ ਪਾੜ ਦਿੱਤਾ ਯਾਰੇ ਨਾਲ, ਇੱਕ ਨੂੰ ਦਰੂ ਵਿੱਚ ਬੰਨ ਕੇ ਸਾੜ ਦਿੱਤਾ, ਤੂੰ ਬਚਣਾ ਚਾਹੁੰਦਾ ਹੈ? ਤੂੰ ਜਾਨ ਬਚਾ ਸਕਦਾ ਹੈ? ਕੇਵਲ ਸਾਡਾ ਕਹਿਣਾ ਮੰਨ ਲਾ। ਤੇ ਕਮਾਲ ਦੀ ਗੱਲ ਸੀ, ਇੱਕ ਵਾਰ ਭਾਈ ਦਿਆਲੇ ਨੇ ਨੇਤਰਾ ਚ ਨੇਤਰ ਪਾ ਕੇ ਆਖਿਆ, ਕੀ ਤੇਰਾ ਕਹਿਣਾ, ਦੱਸ ਤੂੰ ਕੀ ਮਨਾਉਣਾ ਚਾਹੁੰਦਾ ਮੈਨੂੰ? ਗੁਰੂ ਨਾਲੋਂ ਟੁੱਟ ਗਿਆ। ਅੱਜ ਤੇ ਸਾਨੂੰ ਕਿਸੇ ਨੇ ਸਿਰ ਤੇ ਆਲੇ ਨਹੀਂ ਰੱਖੇ, ਅਸੀਂ ਤੇ ਸ਼ੌਂਕ ਨਾਲ ਮਨਾਉਣਾ, ਕੇਸ ਲੜੇ ਅਸੀਂ ਸ਼ੌਂਕ ਨਾਲ, ਇਹਨੂੰ ਸ਼ੌਂਕ ਕਹਿੰਦੇ, ਸ਼ੌਂਕ
ਇਹੋ ਜਿਹੇ ਸ਼ੌਂਕ ਨੂੰ ਕੀ ਆਖੋ ਜਿਹੜਾ ਸ਼ੌਂਕ ਨਰਕ ਦੇ ਦਰਵਾਜਿਆਂ ਤੱਕ ਤੁਹਾਨੂੰ ਲੈ ਜਾਏ। ਤੁਸੀਂ ਕੀ ਸੋਚਦੇ ਹੋ ਦਾੜਾ ਕੇਸ ਕਟਾ ਕੇ ਤੁਹਾਨੂੰ ਕਦੀ ਅੰਦਰ ਵੰਡ ਦੂਗਾ ਕਲਗੀਆਂ ਵਾਲਾ? ਆਖੋ ਸਤਨਾਮ ਸ੍ਰੀ। ਮੈਨੂੰ ਇੱਕ ਸਾਧੂ ਨੇ ਦੱਸਿਆ ਸੀ 5 ਮਿੰਟ ਉੱਤੇ ਹੋ ਜਾਂਦੇ ਨੇ ਜੇ ਤੁਸੀਂ ਵਿਚਾਰ ਨਾ ਕਰੋ ਤੇ। ਆਖੋ ਸਤਨਾਮ ਸ੍ਰੀ। ਮੈਂ ਬਾਰ ਬਾਰ ਘੜੀ ਵੱਲ ਤਾਂ ਆਵੇ ਨਾ ਵੀ ਮੈਨੂੰ ਕਿਸੇ ਨੇ ਕਿਹਾ ਸੀ ਇੱਥੇ ਪ੍ਰੋਗਰਾਮ ਕਰਨ ਤੋਂ ਪਹਿਲਾਂ ਵੀ ਭਾਈ ਜੀ 9 ਵਜੇ ਸਾਡੀ ਸੰਗਤ ਦੌੜ ਜਾਂਦੀ। ਮੈਂ ਕਿਹਾ ਕਿਉਂ? ਮੈਂ ਕਿਹਾ ਕਿਉਂ? ਕਹਿੰਦੇ ਜੀ ਸਾਰੇ ਅੰਮ੍ਰਿਤ ਵੇਲੇ ਉੱਠ ਕੇ ਨੇਤਨੇਮ ਕਰਦੇ। ਮੈਂ ਕਿਹਾ ਫਿਰ ਤਾਂ ਮੈਂ ਚਰਨ ਤੋਂ ਮੂੰਹ ਉਹਨਾਂ ਦੇ ਜੇ ਨੇਤਨੇਮ ਕਰਦੇ। ਮਗਰ ਮੈਂ ਕੱਲ ਆਉਂਦਿਆਂ ਪੁੱਛਿਆ ਹੱਥ ਖੜੇ ਕਰੋ ਕਿੰਨੇ ਨੇਤਨੇਮ ਕਰ। ਭਾਈ ਸਿਆਲੇ ਜੀ ਦੇ ਜੀਵਨ ਦੇ ਵਿੱਚੋਂ ਜਦੋਂ ਭਾਈ ਸਿਆਲੇ ਨੂੰ ਆਖਿਆ ਕਿ ਗੁਰੂ ਨਾਲੋਂ ਟੁੱਟ ਜਾ ਤੇ ਤੈਨੂੰ ਜੀਵਨ ਮਿਲਜੂ, ਉਹ ਕਹਿਣ ਲੱਗਾ ਕਮਾਲ ਦੀ ਗੱਲ ਆ, ਇੱਕ ਮੱਛੀ ਨੂੰ ਕੱਢ ਕੇ ਪਾਣੀ ਵਿੱਚੋਂ ਤੇ ਕਹਿੰਦਾ ਤੈਨੂੰ ਜੀਵਨ ਮਿਲ ਜੂ, ਤੂੰ ਸਿਧਾਂਤ ਜਾਣਦਾ ਹੈ। ਗੁਰੂ ਦੇ ਚਰਨ ਮੇਰੇ ਲਈ ਜਲ ਨੇ, ਤੂੰ ਜਲ ਨਿਧ ਹਉ ਜਲ ਕਾ ਮੀਨ, ਤੂੰ ਜਲ ਨਿਧ ਹਉ ਜਲ ਕਾ ਮੀਨ, ਤੂੰ ਜਲ ਨਿਧ ਦੇ ਖਜ਼ਾਨਾ ਹੈ, ਮੈਂ ਉਸ ਜਲ ਦਾ ਪਾਣੀ ਚ ਰਹਿਣ ਵਾਲਾ ਇੱਕ ਜੀਵ ਹਾਂ, ਕਿਤਰਾ ਰਹਿ ਕਿਤਰਾ ਸਕੇ, ਜਿਉ ਮੱਛਲੀ ਬਿਨ ਪਾਣੀ ਏ ਕਿਉਂ ਜੀਵਨ ਪਾਵੇ, ਬੂੰਦ ਵਹੁਣਾ ਚਾਤਰ ਕੋ ਕਿਉਂ ਕਰਤ ਬਤਾਵੇ, ਨਾਦ ਕੁਰੰਕੇ ਵਿਧਿਆ ਸਰਮੁਖ ਉੱਠ ਧਾਵੇ, ਭਵਰ ਲੋਭੀ ਕੁਸਮ ਵਾਸਤਾ ਮਿਲ ਆਪ ਬੰਧਾਵੇ। ਤੇ ਪਿੱਛੇ ਲਿਖਿਆ ਤਿਉਂ ਸੰਤ ਜਨਾ ਹਰ ਪ੍ਰੀਤ ਹੈ। ਬੋਲੋ ਤਿਉਂ ਦੇਖ ਦਰਸ ਅਗਾਵੈ, ਇਹ ਦਰਸ਼ਨ ਵੇਖ ਕੇ ਜਿਉਂਦੇ ਰਹਿ ਸਕਦੇ, ਉਤਰਾ ਨਹੀਂ ਰਹਿ ਸਕਦੇ। ਸਿੱਖ ਜਿਉਂਦਾ ਹੀ ਨਹੀਂ ਰਹਿ ਸਕਦਾ ਗੁਰੂ ਤੋਂ ਬਿਨਾਂ, ਥੋਏ ਸਿੱਖ। ਤੇ ਭਾਈ ਦਿਆਲੇ ਨੂੰ ਕਹਿਣ ਲੱਗੇ ਫਿਰ ਤੂੰ ਵੇਖ ਲਾ ਤੇਰੇ ਨਾਲ ਕਿਤਰਾ ਕਰਨੀ। ਉਹਨੇ ਕਿਹਾ ਤੂੰ ਕਰਕੇ ਵਿਖਾ ਕੀ ਕਰੇਗਾ। ਕਹਿਣ ਲੱਗੇ ਆ ਪਾਣੀ ਦੀ ਦੇਗ ਉਬਲ ਡਈ, ਇਹਦੇ ਵਿੱਚ ਤੈਨੂੰ ਅਸੀਂ ਪਾਉਣਾ ਹੈ। ਕਹਿਣ ਲੱਗਾ ਚੰਗਾ, ਮੈਂ 2 ਮਿੰਟ ਲਈ ਆਪਣੇ ਰੱਬ ਨੂੰ ਹੋਰ ਤੀਬਰਤਾ ਨਾਲ ਯਾਦ ਕਰ ਲਾ ਤੇ ਤੈਨੂੰ ਕਿਤੇ ਸ਼ੱਕ ਨਾ ਰਹਿ ਜਾ ਕਿ ਪਾਣੀ ਪੂਰਾ ਨਹੀਂ ਸੀ ਉਬਲਿਆ, ਜੋ ਚੰਗੀ ਤਰ੍ਹਾਂ ਉਬਾਲਣਾ। ਆਪਣੇ ਬਦਨਾਮ ਡੋਡੋ ਕਰਕੇ ਪਾਣੀ ਉਬਲਿਆ ਤੇ ਭਾਈ ਦਿਆਲੇ ਦੇ ਬਾਹੋਂ ਫੜ ਕੇ ਜਦੋਂ ਜਲਾ ਰੱਖਣ ਲੱਗਾ, ਉੱਠ ਚੱਲੀਏ ਦੇਗ ਵੱਲ। ਆਖੋ ਸਤਨਾਮ ਸ੍ਰੀ। ਕਿੱਥੇ ਚੱਲੀਏ? ਦੇਗ ਵੱਲ। ਤੇ ਭਾਈ ਦਿਆਲੇ ਨੇ ਆਖਿਆ ਤੂੰ ਮੇਰੀ ਬਾਂਹ ਤੋਂ ਫੜਨਾ ਹੈ, ਜੇ ਤੂੰ ਮੈਨੂੰ ਬਾਹੋਂ ਫੜ ਕੇ ਖੜਿਆ ਦੇਰ ਤੱਕ ਤੇ ਇਤਿਹਾਸ ਦੇ ਪੰਨੇ ਹੀ ਬਦਲ ਜਾਣਗੇ। ਵੇਖਣ ਵਾਲੇ ਲੋਕੀ ਆਖਣਗੇ ਭਾਈ ਸਾਹਿਬ ਜਾਣਾ ਨਹੀਂ ਸੀ ਚਾਹੁੰਦੇ ਫੜ ਕੇ ਪਾਏ। ਆਖੋ ਸਤਨਾਮ ਸ੍ਰੀ। ਭਾਈ ਸਾਹਿਬ ਜਾਣਾ ਨਹੀਂ ਸੀ ਚਾਹੁੰਦੇ ਫੜ ਕੇ ਪਾਏ। ਉਹਨੇ ਕਿਹਾ ਕੀ ਕਰੇਗਾ? ਕਹਿੰਦਾ ਕਿਤੇ ਆਸ਼ਿਕ ਦੀ ਆਪਣੇ ਮਹਿਬੂਬ ਵੱਲ ਜਾਣ ਦੀ ਚਾਲ ਤਾਂ ਵੇਖੀ, ਇੱਕ ਆਸ਼ਿਕ ਨੂੰ ਆਪਣੀ ਜਗ੍ਹਾ ਤੇ ਜਾਂਦਿਆਂ ਤੇ ਵੇਖੀ। ਉਹਨੇ ਕਿਹਾ ਕਿਤਨਾ ਜਾਏਗਾ? ਫਿਰ ਉਬਲ ਗਈ ਦੇਗ ਤੇਗ ਬਹਾਦਰ ਪਿਤਾ ਜੀ ਵੱਲ ਮੂੰਹ ਕਰਕੇ ਭਾਈ ਦਿਆਲੇ ਨੇ ਕੀਤੀ ਅਰਦਾਸ, ਤੇਰੇ ਤੋਂ ਬਿਨਾਂ ਮੇਰਾ ਸਿਰਕ ਨਹੀਂ ਨਿਭ ਸਕਦਾ, ਤੇਰੀ ਰਹਿਮਤ ਚਾਹੀਦੀ ਮੈਨੂੰ। ਵੇਖੋ ਸਿੱਖ ਅਰਦਾਸਾਂ ਕਰ ਲਿਆ, ਤੇਰੀ ਕਿਰਪਾ ਤੋਂ ਬਿਨਾਂ ਮੇਰਾ ਅਜੇ ਸਿਦਕ ਵਿੱਚ ਪ੍ਰਪੱਕ ਕੀਤੇ ਸੀ, ਮਗਰ ਫਿਰ ਵੀ ਤੁਰਨ ਲੱਗੇ, ਤੁਰ ਪਿਆ ਤੇ ਕਹਿਣ ਲੱਗਾ ਤੇਰੇ ਭਰੋਸੇ ਪਿਆਰੇ ਮੇਰੇ ਜੀਵਨ ਚ ਬੜੀਆਂ ਗਲਤੀਆਂ ਹੋਈਆਂ ਗੁਰੂ ਤੇਗ ਬਹਾਦਰ ਸਾਹਿਬ, ਮੈਂ ਉਹਨਾਂ ਗਲਤੀਆਂ ਤੋਂ ਡਰਦਾ, ਮੈਂ ਬਹੁਤ ਕੀਤੀਆਂ ਹੋਣਗੀਆਂ, ਮੈਂ ਭੁੱਲਣ ਹਾਰ ਹਾਂ ਜੀਵ, ਮਗਰ ਹੁਣ ਉਬਲਦੀ ਦੇਗ ਚ ਬਹਿਣਾ, ਮੇਰਾ ਸਿਦਕ ਨਿਭਜੇ, ਮੇਰਾ ਸਿਦਕ ਨਿਭਜੇ। ਤੇ ਫਿਰ ਭਾਈ ਦਿਆਲਾ ਤੁਰਿਆ ਤੇ ਮੈਂ ਕਿਤਾਬ ਇੱਕ ਪੜ੍ਹੀ, ਭਾਈ ਦਿਆਲਾ ਇੱਕ ਪੈਰ ਚੁੱਕਦਾ ਸੀ ਕਹਿੰਦਾ ਵਾਹੇ, ਦੂਸਰਾ ਦਿਨ ਚੁੱਕਦਾ ਸੀ ਤੇ ਗੁਰੂ ਵਾਹਿਗੁਰੂ ਵਾਹਿਗੁਰੂ, 15 ਕਦਮਾਂ ਤੋਂ ਭਾਈ ਦਿਆਲਾ ਵਾਹਿਗੁਰੂ ਵਾਹਿਗੁਰੂ ਕਰਦਾ ਆਇਆ, ਉਬਲਦੀ ਦੇਹ ਵਿੱਚ ਚੌਂਕੜਾ ਮਾਰ ਕੇ ਆਪ ਬਹਿ ਗਿਆ। ਸੰਸਾਰ ਨੇ ਵੇਖਿਆ ਆਲੂ ਵਾਂਗ ਉਬਲ ਗਿਆ ਗੁਰੂ ਦਾ ਸਿੱਖ, ਮਗਰ ਉਹ ਗੱਲ ਨਹੀਂ ਕਰਕੇ ਗਿਆ ਜਿਹਦੀ ਚਿੰਤਾ ਹੈ ਜੋ ਅਣਹੋਣੀ, ਗੁਰੂ ਤੋਂ ਮੁੱਖ ਮੋੜ ਜਾਣਾ ਅਣਹੋਣੀ ਹੈ। ਇਹ ਸਾਡੇ ਸਿਧਾਂਤ ਵਿੱਚ ਲਿਖਿਆ ਹੈ, ਪੁਰਜਾ ਪੁਰਜਾ ਘਟ ਮਰੇ। ਬੋਲੋ ਪੁਰਜਾ ਪੁਰਜਾ ਘਟ ਮਰੇ। ਅੱਗੇ ਕੀ ਲਿਖਿਆ? ਸਿੱਖ ਆਪਣੇ ਜੀਵਨ ਚ ਪੁਰਜਾ ਪੁਰਜਾ ਘਟ ਜਾਏ, ਆਪਣੇ ਗੁਰੂ ਤੋਂ ਬੇਮੁਖ ਨਾ ਹੋਵੇ। ਜੇ ਕੋ ਸਿੱਖ ਗੁਰੂ ਸਿਰ ਦੀ ਸਨਮੁਖ ਹੋਵੇ। ਬੋਲੋ ਨਾ, ਜੇ ਕੋ ਸਿੱਖ ਇਹ ਮਾਲਕ ਦੀ ਸ਼ਹਿਦ ਨਾਲੋਂ ਮਿੱਠੀ ਬਾਣੀ ਇੱਕ ਵਾਰ ਬੋਲੋ, ਜੇ ਕੋ ਸਿੱਖ
ਹੋਵੇ ਤਾਂ ਸਨਮੁਖ ਸਿੱਖ ਕੋਈ ਫਿਰ ਉੱਤੋਂ ਉੱਤੋਂ ਨਹੀਂ ਉੱਤੋਂ ਉੱਤੋਂ ਨਹੀਂ ਜਿਉਂ ਰਹੇ ਗੁਰੂ ਨਾਨਕ ਅੱਗੇ ਲਿਖਿਆ ਜਿਉਂ ਰਹੇ ਅੰਦਰੋਂ ਜੁੜੇ ਗੁਰੂ ਦੇ ਨਾਲ ਉੱਤੋਂ ਉੱਤੋਂ ਨਹੀਂ ਵੀ ਅਸੀਂ ਸਿੱਖ ਹਾਂ ਕੜਾ ਪ੍ਰਸ਼ਾਦੀ ਦੇਖ ਲਈ ਤੇ ਸ਼ਾਮ ਨੂੰ ਫਿਰ ਡੇਕੇ ਦੇ ਨਹੀਂ ਨਹੀਂ ਜਿਉਂ ਰਹੇ ਆਖੇ ਗੁਰੂ ਮੈਨੂੰ ਚੌਵੀ ਘੰਟੇ ਵੇਖਦਾ ਹੈ ਗੁਰੂ ਮੈਨੂੰ ਕਿਉਂਕਿ ਜਿਉਂ ਜੁੜ ਗਿਆ ਨਾ ਜਿਉਂ ਰਹੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮਾ ਸੰਭਾਲੇ ਗੁਰੂ ਦਾ ਸਿੱਖ ਸਨਮੁਖ ਆਪ ਛੱਡ ਸਦਾ ਰਹੇ ਪਰਣੇ ਗੁਰਬਿਨ ਅਵਰ ਨਾ ਜਾਣੇ ਕੋਈ ਉਹ ਸਿੱਖਾ ਕਿਨੂੰ ਸਿੱਖ ਆਖ ਦਵਾਂ ਤੂੰ ਤਾਂ ਗੁਰੂ ਤੋਂ ਬਿਨਾਂ ਹੋਰ ਨਾ ਬਣਿਆ ਗਿਆ ਬਾਹਾਂ ਚ ਪਾਈ ਫਿਰਦਾ ਬਾਹਾਂ ਮੈਂ ਤੈਨੂੰ ਸਿੱਖ ਕੇ ਤਰਾ ਗੁਰਬਿਨ ਅਵਰ ਨਾ ਜਾਣੇ ਸਿੱਧੀ ਜੀ ਗੱਲ ਆ ਔਰਤ ਤੇ ਮਰਦ ਦੀ ਜੋੜੀ ਦੇ ਵਿੱਚ ਆਪਾਂ ਕਹਿੰਦੇ ਹਾਂ ਤੀਸਰਾ ਰਲਿਆ ਤੇ ਝੁੱਗਾ ਗਲਿਆ ਸਿੱਖਾ ਤੇਰੇ ਤੇ ਗੁਰੂ ਦੇ ਵਿੱਚ ਵੀ ਲਿਖਿਆ ਹਮ ਤੁਮ ਬੀਜ ਭਇਓ ਨੀ ਕੋਈ ਤੁਮੈ ਸੋ ਕੰਤ ਨਾਰ ਹਮ ਲਿਖਿਆ ਕਿਸ ਤਰ੍ਹਾਂ ਹਮ ਤੁਮ ਬੀਜ ਭਇਓ ਨੀ ਕੋਈ ਤੇਰੇ ਤੇ ਮੇਰੇ ਵਿੱਚ ਤੀਸਰਾ ਕੌਣ ਸ਼ਬਦ ਤੇ ਸੁਰਤ ਵਿੱਚ ਸੁਰਤ ਔਰਤ ਹੈ ਸ਼ਬਦ ਪਤੀ ਹੈ ਇਹਦੇ ਵਿੱਚ ਜਦੋਂ ਕੋਈ ਐਡੇ ਚੋਲੇ ਤੇ ਗੋਲ ਪੱਗ ਵਾਲਾ ਆਣ ਕੇ ਖਲੋ ਜਾਂਦਾ ਫਿਰ ਝੁੱਗੇ ਗੜ ਦੇ ਸਿੱਖ ਜਾਵੇ ਸਿੱਧਾ ਗੁਰੂ ਦੇ ਕੋਲ ਸਿੱਖ ਤੇ ਗੁਰੂ ਨਾਤਾ ਜੁੜ ਗਿਆ ਕੋਈ ਤੀਸਰਾ ਨਹੀਂ ਵਿੱਚ ਤੀਸਰਾ ਆਊਗਾ ਤੇ ਜ਼ਿੰਦਗੀ ਦਾ ਝੁੱਗਾ ਗਲੂਗਾ ਕਿਉਂਕਿ ਤੀਸਰੇ ਨੂੰ ਪਤਾ ਹੈ ਜੇ ਇਹ ਪਤੀ ਨਾਲ ਜੁੜ ਗਈ ਮੈਨੂੰ ਰੋਟੀ ਕਿੰਨੇ ਖਾਣੀ ਤੁਸੀਂ ਇੱਕ ਸਿੱਧਾ ਜਿਹਾ ਗੱਲ ਕਰੋ ਇੱਥੇ ਖਲੋ ਜਾਓ ਅਰਦਾਸ ਕਰੋ ਤੇ ਜੇ ਤੁਸੀਂ ਆਖੋ ਜੀ ਮੇਰੀ ਅਰਦਾਸ ਨਹੀਂ ਸੁਣੀ ਜਾਂਦੀ ਬਾਬਾ ਪਰਮਜੀਤ ਜੀ ਤੁਸੀਂ ਕਰੋ ਤੇ ਮੈਂ ਤੁਹਾਡੇ ਪਿੱਛੇ ਖਲੋ ਕੇ ਕਰੂ ਕਿ ਅੱਗੇ ਬੋਲੋ ਕਿੱਥੇ ਖਲੋ ਕੇ ਅਰਦਾਸ ਕਰੋ ਅੱਗੇ ਤੇ ਤੁਹਾਨੂੰ ਕੀ ਕਹੂੰਗਾ ਤੂੰ ਗੁਰੂ ਵੱਲੋਂ ਥੋੜਾ ਜਿਹਾ ਪਿੱਛੇ ਹੋ ਤੂੰ ਗੁਰੂ ਵੱਲੋਂ ਥੋੜਾ ਜਿਹਾ ਮੈਂ ਖਲੋਨਾ ਅਰਦਾਸ ਕਰਨ ਨੂੰ ਜੇ ਮੇਰੀ ਨਾ ਮੰਨੀਗੀ ਤੁਸੀਂ ਇੱਕ ਹੋਰ ਬਾਬਾ ਲਿਆਓਗੇ ਤਿੰਨ ਜਾਣੇ ਪਹਿਲੋਂ ਖਲੋਤੇ ਹੁਣ ਦੋਵਾਂ ਤੋਂ ਤਿੰਨ ਹੋ ਗਏ ਸੀ ਤੇ ਤਿੰਨਾਂ ਤੋਂ ਇੱਕ ਹੋਰ ਲੈਂਦਾ ਸੰਤ ਆਖਿਆ ਜੀ ਆਹ ਬਾਬਾ ਜੀ ਅਰਦਾਸ ਕਰਨ ਤੇ ਮੰਨੀ ਜਾਂਦੀ ਉਹ ਬਾਬੇ ਨੇ ਆਖਿਆ ਪਰਮਜੀਤ ਸਾਹਿਬ ਤੂੰ ਵੀ ਪਿੱਛੇ ਹੋ ਉਹ ਵੀ ਮੈਂ ਵੀ ਦੋ ਕਦਮ ਪਿੱਛੇ ਹੋ ਗਿਆ ਤੇ ਅਰਦਾਸ ਕਰਨ ਵਾਲਾ ਹੋਰ ਦੋ ਕਦਮ ਪਿੱਛੇ ਹੋ ਗਿਆ ਆਪਾਂ ਪਿੱਛੇ ਹੁੰਦੇ ਹੁੰਦੇ ਬਾਬਿਆਂ ਨੂੰ ਅੱਗੇ ਖਿਲਾਰਦੇ ਗੁਰੂ ਨਾਲੋਂ ਇੰਨਾ ਗੈਲ ਪਾ ਲੈਂਦੇ ਗੁਰੂ ਨਾਲੋਂ ਟੁੱਟੀ ਜਾਂਦੇ ਸਾਡਾ ਗੁਰੂ ਨਾਲੋਂ ਨਾਤਾ ਟੁੱਟ ਜਾਂਦਾ ਗੁਰੂ ਦੇ ਸਿੱਖਾ ਮਨ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਗੁਰੂ ਅੱਗੇ ਆ ਤੇ ਆਪਣੇ ਆਪ ਨੂੰ ਉਬਲਦੀ ਦਿਲ ਵਿੱਚ ਉਬਾਲ ਕੇ ਭਾਈ ਦਿਆਲਾ ਆਪਣਾ ਆਪ ਨਿਸ਼ਾਵਰ ਕਰ ਗਿਆ ਤੇ ਜਲਾਦ ਨੂੰ ਕਹਿ ਗਿਆ ਮੈਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਮਰ ਜਾਣਾ ਕਿਉਂਕਿ ਜਿਹੜਾ ਆਇਆ ਉਹਨੇ ਮਰਨਾ ਤੇ ਹੈ ਚਿੰਤਾ ਤਾਂ ਕੀ ਕੀਤੀ ਹੈ ਇਹ ਤੇ ਅਣਹੋਣੀ ਨਹੀਂ ਹੈ ਤੇ ਮਰ ਜਾਣਾ ਤੇ ਹੋਣੀ ਆ ਸੰਸਾਰ ਚ ਜਿਹੜਾ ਆਇਆ ਉਹਨੇ ਜਾਣਾ ਹੈ ਅਣਹੋਣੀ ਇਸ ਗੱਲ ਦੀ ਆ ਚਿੰਤਾ ਮੈਨੂੰ ਇਸ ਗੱਲ ਦੀ ਆ ਕਿ ਕਿਤੇ ਮੈਂ ਗੁਰੂ ਦੇ ਕੋਲ ਜਾਂਦਾ ਜਾਂਦਾ ਮੇਰੇ ਕਦਮ ਨਾ ਲੜਖੜਾ ਜਾਣ ਇਸ ਗੱਲ ਦੀ ਮੈਨੂੰ ਚਿੰਤਾ ਹੈ ਤੇ ਚਿੰਤਾ ਮੇਰਾ ਗੁਰੂ ਦੂਰ ਕਰ ਦੂਗਾ ਸਾਹਮਣੇ ਬੈਠਾ ਵਾ ਮੇਰੇ ਸਿਰ ਤੇ ਹੱਥ ਰੱਖੂਗਾ ਕੱਲ ਵਾਲੇ ਬਚਨ ਵਿੱਚ ਅੱਜ ਜਿਸ ਤਰ੍ਹਾਂ ਤਿੰਨ ਆਸ਼ਕਾਂ ਦੀ ਕਥਾ ਆਪ ਜੀ ਨੇ ਸੁਣੀ ਸਿੱਖਾਂ ਦੀ ਕਿਹਦੀ ਕਿਹਦੀ ਭਾਈ ਮਾਤੀ ਦਾ ਸਤੀ ਦਾ ਦਿਆਲਾ ਜੀ ਤੇ ਮੈਂ ਇੱਕ ਬਚਨ ਆਪ ਜੀ ਨੂੰ ਕਹਿ ਚੱਲਿਆ ਜਿਹੜਾ ਮੈਂ ਬਚਨ ਆਪ ਜੀ ਨਾਲ ਪੜਿਆ ਸੀ ਨਾ ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਜਾਓ ਜਿੱਦਣ ਇੱਥੋਂ ਅਨੰਦਪੁਰ ਦੀ ਧਰਤੀ ਤੋਂ ਮੇਰਾ ਕਰਨ ਕਾਦਰ ਪਿਤਾ ਭਾਈ ਕਿਰਪਾ ਰਾਮ ਦੀ ਅਰਦਾਸ ਤੇ ਤੁਲਿਆ ਦਿੱਲੀ ਨੂੰ ਤੇ ਰਾਹ ਦੇ ਵਿੱਚ ਇੱਕ ਫਕੀਰ ਅਰਦਾਸਾਂ ਕਰਦਾ ਸੀ ਕਹਿੰਦਾ ਬਾਬਾ ਪੰਜਵੇਂ ਜਾਮੇ ਵਿੱਚ ਸਹਿ ਤੂੰ ਉਦੋਂ ਧਿਆਨ ਦਿਓ ਉਦੋਂ ਤੂੰ ਪੰਜਵੇਂ ਜਾਮੇ ਸਨ ਜਦੋਂ ਦਾ ਮੈਂ ਚੌਂਕੜਾ ਮਾਰ ਕੇ ਬੈਠਾ ਤੇ ਮੇਰੀ ਰੂਹ ਉਦੋਂ ਦੀ ਕਹਿੰਦੀ ਮਨ

ਸਰੀਰ ਵਿਚ 105 ਸਾਲ ਦਾ ਸਾਧੂ ਹੋ ਗਿਆ ਮੁਸਲਮਾਨ ਫਕੀਰ, ਤੇ ਮੇਰੇ ਸਤਿਗੁਰੂ ਗਰੀਬ ਨਿਵਾਸ ਨਾਵੇਂ ਪਾਤਸ਼ਾਹ ਦੇ ਸਰੀਰ ਦੇ ਵੀ ਉਹਨੂੰ ਦੀਦਾਰ ਹੁੰਦੇ ਨੇ, ਤੇ ਫਿਰ ਉਹ ਪਹਿਲਾ ਸੀਸ ਵੇਖ ਕੇ ਕਹਿੰਦਾ ਹੈ ਭਾਈ ਜੈਤਿਆ ਮੈਂ ਤਾਂ ਇਹਨਾਂ ਨਾਲ ਗੱਲਾਂ ਕਰਨੀਆਂ ਚਾਹੁੰਦਾ ਸਾਂ ਤੇ ਤੂੰ ਅੱਜ ਇਹਨਾਂ ਦਾ ਸੀਸ ਲੈ ਕੇ ਆ ਗਿਆ, ਹੁਣ ਇਹਨਾਂ ਦੀ ਜਗ੍ਹਾ ਤੇ ਗੱਦੀ ਤੇ ਕੌਣ ਆ? ਤੇ ਭਾਈ ਜੈਤਾ ਕਹਿੰਦਾ ਹੁਣ ਇਹਨਾਂ ਦੀ ਗੱਦੀ ਤੇ ਇਹਨਾਂ ਦਾ ਬਾਲਕ ਗੋਬਿੰਦ ਰਾਏ ਹੈ। ਉਹ ਫਕੀਰ ਅਰਦਾਸਾਂ ਕਰਦਾ ਹੈ ਜੇ ਤੂੰ ਕਦੀ ਮੇਰੇ ਹੱਥ ਜੋੜ ਕੇ ਬੇਨਤੀ ਦਾ ਸੁਨੇਹਾ ਉਹਨੂੰ ਦੇ ਗੋਬਿੰਦ ਰਾਏ ਨੂੰ, ਉਹਨੂੰ ਕਹੀ ਮਨ ਵੈਰਾਗ ਪਿਆ। ਇਹ ਕਥਾ ਕੱਲ ਨੂੰ ਸਰਵਣ ਕਰਿਓ, ਜਿੱਥੇ ਪਾਠੂ ਦੀ ਸ਼ਹੀਦੀ ਸੁਣਿਓ ਉੱਥੇ ਉਸ ਫਕੀਰ ਦੀ ਭਾਵਨਾ ਪੂਰੀ ਹੁੰਦੀ, ਆਣ ਕੇ ਵੇਖਿਓ ਕਿਤਨਾ ਫਕੀਰ ਨੇ ਕੀ ਮੰਗਿਆ ਤੇ ਕੀ ਗੋਬਿੰਦ ਰਾਏ ਨੇ 10 ਸਾਲ ਦੀ ਉਮਰ ਵਿਚ ਉਹਨੂੰ ਬਖਸ਼ਿਆ। ਇਹ ਚੰਡੀਗੜ੍ਹ ਤੋਂ ਰਾਜਪੁਰੇ ਦੇ ਰਾਹ ਦੇ ਵਿਚ ਜਗ੍ਹਾ ਦੇ ਵਿਚਾਰ ਕਰਿਓ, ਕੱਲ ਨੂੰ ਪੁੱਛੂਗਾ ਹੱਥ ਖੜਾ ਕਰੋ ਜਿਹੜੇ ਫਕੀਰ ਨੂੰ ਨਵਾਜਿਆ ਗੁਰੂ ਨੇ ਆਣ ਕੇ, ਕੱਲ ਵਿਚਾਰ ਕਰਾਂਗੇ ਜੀ, ਭੁੱਲਾ ਨਾ ਚਿਤਾਰਿਓ। ਅਸੀਸ ਦਿਓ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਨਸ਼ਿਆਂ ਦਾ ਤਿਆਗ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਅਹੰਕਾਰ, ਸਤਿਗੁਰ ਪ੍ਰਸਾਦ।

शरणाई नानक कहत पुकार के नानक।

0: ਇਕਾਗਰਤਾ ਬਖਸ਼ੋ। ਮੈਂ ਜਿਸ ਗੁਰਮੁਖ ਪਿਆਰੇ ਦੇ ਕਰਮ ਹੋਣੇ ਆਇਆ ਨਾ, ਇਹ ਪਿੱਛੇ ਬੜੇ ਪਿਆਰ ਵਾਲੀ ਰੂਹ ਆ। ਅਰਦਾਸ ਕੀਤੀ ਤੇ ਮੈਂ ਕਿਹਾ ਉਹ ਨਾ ਮਾਲ ਧਿਆਨ ਦਿਓ ਜਰਾ ਇੱਕ ਵਾਰ ਅੱਖ ਵਾਰੀ। ਮੈਂ ਕਿਹਾ ਹੁਕਮਨਾਮਾ ਲਓ, ਇਹਨਾਂ ਹੁਕਮਨਾਮਾ ਲਿਆ ਇਹਨਾਂ ਨੇ ਬਚਨ ਪੜਿਆ ਤਲੰਗ ਮਹੱਲਾ ਪਹਿਲਾ ਕਰ ਤੀਜਾ ਇੱਕ ਓਮਕਾਰ ਇਹ ਤਨ ਮਾਇਆ ਪਾਇਆ ਪਿਆਰੇ ਦੀ ਤੜਾ ਮੇਰੇ ਕੰਨ ਤਨਾ। ਮੈਂ ਜੋ ਕਹਿਣਾ ਚਾਹੁੰਦਾ ਉਹ ਭਾਵੇ ਪਾਵੇ ਨਹੀਂ ਪੱਬੇ ਤੇ ਪੱਬੇ ਨਾਲ ਜ਼ਮੀਨ ਅਸਮਾਨ ਦੇ ਅਰਥ ਬਦਲ ਜਾਂਦੇ। ਜੇ ਅਸੀਂ ਕਹੀਏ ਮੇਰੇ ਕੰਤਨਾ ਪਾਵੇ ਚੋਲੜਾ ਅਰਥ ਨਹੀਂ, ਮੇਰੇ ਉਸ ਕੰਤਮਣ ਦਾ ਪਤੀ ਕੰਤਮਣ ਹੀ ਹੁੰਦਾ ਜੀ ਗੜ ਕੇ ਬੋਲੋ ਸਾਰੇ। ਮੈਂ ਕਾਮਣ ਮੇਰਾ ਕੰਤ ਕਰਤਾਰ, ਮੈਂ ਇਸਤਰੀ ਹਾਂ ਮੇਰਾ ਪਤੀ ਕਰਤਾਰ ਵਾਹਿਗੁਰੂ। ਮੈਂ ਕਾਮਣ ਮੇਰਾ ਕੰਤ ਕਰਤਾਰ, ਬੋਲੋ ਮੇਰਾ ਕੰਤ। ਮੈਂ ਕਹਿਣ ਲੱਗਾ ਸਾਂ ਉਹ ਵਜਨ ਕੀਤਾ ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧੰਨ। ਤੇ ਇਹ ਪਿਆਰ ਵਾਲੀ ਰੂਹ ਮੈਨੂੰ ਨੀ ਪਤਾ ਅਰਥਬੋਧ ਦਾ ਪਤਾ ਕਿ ਨਹੀਂ, ਕਹਿੰਦੇ ਸੀ ਸਹਿਜੇ ਜਾ ਰਹੀ, ਉੱਥੇ ਸਹਿਜੇ ਨੀ ਪੜਨਾ ਛੇਜੈ ਛੇਜੈ। ਇੱਥੇ ਪਤੀ ਤੇ ਪਤਨੀ ਦੀ ਗੱਲ ਚੱਲਣ ਡਈ ਹੈ। ਜਿਹੜੇ ਇਸ ਜੀਵ ਆਤਮਾ ਨੇ ਕੱਪੜੇ ਪਾਏ ਨੇ ਲੱਭ ਰੂਪੀ ਲੀਤੜਾ ਲੱਭ ਰੰਗਾਏ ਲੱਭ ਵਿੱਚ ਰੰਗੇ ਕੱਪੜੇ ਜਿਸ ਜੀਵ ਆਤਮਾ ਨੇ ਪਾਏ ਨੇ ਉਹ ਪਤੀ ਪਰਮੇਸ਼ਵਰ ਦੀ ਛੇਜ ਤੇ ਨਹੀਂ ਜਾ ਸਕਦਾ। ਕਿਉਂ ਧੰਨ ਧੰਨ ਬਣੇ ਇਸਤਰੀ ਛੇਜ ਹੈ ਉਸ ਮਾਲਕ ਦੀ ਛੇਜ ਦਾ ਆਨੰਦ ਕਿਤਨਾ ਮਾਣ ਸਕਦੀ ਆ ਜਿਹੜੀ ਲੱਭ ਚ ਰੰਗੀ। ਪਤਾ ਲੱਗਾ ਜਿਹੜੀ ਹੁਣ ਵੀ ਮੈਂ ਆਪ ਜੀ ਨੂੰ ਜਿਹੜਾ ਵਚਨ ਦ੍ਰਿੜ ਕਰਾ ਰਿਹਾ ਉਹ ਹੈ ਮਨ ਵੈਰਾਗ ਭਇਆ। ਭੱਬੇ ਨਾਲ ਬੋਲੋ
1: ਮਨ ਵੈਰਾਗ ਭਇਆ ਮਨ ਵੈਰਾਗ।

ਆਪ ਸੱਜਣਾ ਕਦੀ ਆਵਾਜ਼ ਮਾਰਿਓ, ਆਵਾਜ਼ ਜਰੂਰ ਮਾਰਿਓ, ਆਉਂਦਾ ਦੇ ਆਉਂਦਾ ਦੇ ਆਵਾਜ਼ ਜਿਹਨਾਂ ਮਾਰੀ ਉਹਨਾਂ ਦੇ ਘਰ ਆਉਂਦਾ ਦਿਓ। ਧੰਨ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬੈਠਾ ਕਹਿ ਰਿਹਾ ਜੇ ਤੁਹਾਡਾ ਚੌਕੀਦਾਰ ਆਉਂਦਾ ਜੇ ਆਵਾਜ਼ ਮਾਰਿਓ। ਫਿਰ ਇੱਕ ਵਾਰ ਰਿਪੀਟ ਕਰਾਵਾਂ, ਆਉਂਦਾ ਜੇ ਆਵਾਜ਼ ਮਾਰਿਓ, ਮਾਰੋ ਅੰਦਰ ਆਤਮਾ ਤੋਂ ਆਵਾਜ਼, ਆਵੋ ਸੱਜਣਾ ਹਉ ਦੇਖਾਂ ਘਰ ਆਪਣੇ ਖੜੀ ਤਕਾਂ, ਘਰ ਆਪਣੇ ਖੜੀ ਤਕਾਂ।

ਦੀ ਸ਼ਹੀਦੀ ਦੀ ਕਥਾ ਸੁਣਾ ਕੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਪਿਤਾ ਜੀ ਨੇ ਚਾਂਦਨੀ ਚੌਂਕ ਵਿਚ ਸ਼ਹਾਦਤ ਪਾ ਜਾਣੀ ਆ ਤੇ ਮੈਂ ਉਦੋਂ ਮੇਰੇ ਸਾਹਿਬ ਦਾ ਪਾਵਨ ਸੀਸ ਇਸ ਫਕੀਰ ਦੀ ਕੁਟੀਆ ਵਿਚ ਲਿਆਉਣਾ ਜਿਹੜਾ ਫਕੀਰ 105 ਸਾਲ ਦੀ ਉਮਰ ਦਾ ਬਾਬੇ ਨਾਨਕ ਦੀ ਜੋਤ ਦੇ ਦੀਦਾਰ ਲਈ ਪਿਆਸਾ ਪਹਿਲਾਂ ਆਓ ਇਕ ਵਾਰ ਸਾਰੀਆਂ ਰੂਹਾਂ ਹੱਥ ਜੋੜ ਕੇ ਬਾਬੇ ਨਾਨਕ ਕੋਲੋਂ ਉਹ ਪਵਿੱਤਰ ਵਸਤੂ ਮੰਗੀਏ ਮੰਗਣਾ ਮੰਗਣ ਨਿਕਾ ਮੰਗਣਾ ਨਿਕਾ ਬਣੇ ਦਾ ਉੱਤਮ ਨਿਕਾ ਬਣੇ ਨਿਕਾ ਨਿਕਾ ਆਪ ਭਲਾ ਕਰਤੂਤ ਅਤ ਨਿੱਕੀ ਨਿੱਕੀ ਬਣੇ ਹੁੰਦੇ ਉੱਤਮ ਪਵਿੱਤਰ ਜੇ ਕੋਈ ਮੰਗ ਪਵਿੱਤਰ ਹੈ ਰੱਬ ਦੇ ਘਰੋਂ ਮੰਗਣ ਵਾਲੀ ਤੇ ਹਰ ਜਸ ਗੁਰ ਤੇ ਬੋਲੋ ਨਾ ਹਰ ਜਸ ਗੁਰ ਤੇ ਇੱਕ ਵਾਰ ਤਰਲਾ ਫਾ

0: ਲਿਆ ਤੂੰ ਗੁਰੂ ਨਾਨਕ ਦਾ ਸਿੱਖ ਹੋ ਕੇ ਜੇ ਸ਼ਰਾਬ ਪੀਵੇਗਾ ਤੇ ਭਾਵੇਂ ਛਣੀ ਦੇ ਪਿਓ ਮਨਾਉਂਦਾ ਰਹੋ ਤੂੰ ਡੁੱਬਣਾ ਹੀ ਡੁੱਬਣਾ ਏ। ਇੱਕੋ ਤਾਰਨ ਵਾਲੀ ਹਸਤੀ ਹੈ ਵਾਹਿਗੁਰੂ ਨਾਮ ਜਹਾਜ ਹੈ ਕਿਤੇ ਸ਼ਨੀ ਦਾ ਕਰੋਲ ਗੁਰਬਾਣੀ ਵਿਚ ਨਹੀਂ ਕਿਤੇ ਕਿਸੇ ਦੇਵੀ ਦੇਵਤੇ ਦੀ ਪੂਜਾ ਤੈਨੂੰ ਗੁਰਬਾਣੀ ਪੜ ਕੇ ਵੇਖ ਦੇਵੀ ਦੇਵਾ ਪੂਜੀਏ ਭਾਈ ਬੋਲੋ ਦੇਵੀ ਦੇਵੀ ਦੇਵਤਿਆਂ ਨੂੰ ਜੇ ਪੂਜੀਏ ਤੇ ਕਿਆ ਮੰਗੂ ਕਿਆ ਦੇ ਕਿਆ ਮੰਗੂ ਮੈਂ ਕੀ ਇਹਨਾਂ ਕੋਲੋਂ ਮੰਗੂਗਾ ਤੇ ਇਹ ਮੈਨੂੰ ਕੀ ਦੇਣਗੇ। ਆ ਇਸ ਘਰ ਵਿਚ ਆਉਣ ਵਾਲੇ ਉਹ ਸਿਰ ਨਵਾਓ ਜਿੱਥੇ ਦਰਵਾਜੇ ਤੇ ਲੈ ਕੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਇਸ ਘਰ ਨਮਸਕਾਰ ਕਰੋ ਜਿੱਥੇ ਖੱਤਰੀ ਬ੍ਰਾਹਮਣ ਸ਼ੂਦ ਵਿਚ ਅਪਦੇਸ਼ ਕਿਉਂ ਵਰਨਾ ਕੋ ਸਾਂਝਾ। ਇਸ ਘਰ ਆਓ ਤੇ ਮੈਂ ਬਚਨ ਕਰਨ ਲੱਗਾ ਸਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਉਸ ਵੇਲੀ ਬੰਦ ਕਰ ਦਿੱਤਾ ਜਿੱਥੇ ਕਹਿੰਦੇ ਸੀ ਭੂਤਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਗੁਰੂ ਦਰ ਕਿਉ। ਮਗਰ ਮੈਂ ਇੱਕ ਬਚਨ ਆਪ ਜੀ ਨਾਲ ਬ੍ਰਹਮ ਗਿਆਨ ਦਾ ਸੰਤਾਵਾਂ ਪੁਰਸ਼ਾਂ ਦਾ ਕਰਾਂ। ਉਹ ਬਚਨ ਹੈ ਜੇ ਡਰ ਹੈ ਜੇ ਬੋਲੋ ਜੇ ਤਾਂ ਡਰ ਨਹੀਂ ਜੇ ਡਰ ਹੈ ਜੇ ਡਰ ਨਹੀਂ ਤਾਂ ਡਰ ਹੈ ਕੀ ਅਰਥ ਕਰੋਗੇ ਜੇ ਡਰ ਹੈ ਤਾਂ ਡਰ ਨਹੀਂ ਜੇ ਰੱਬ ਦਾ ਡਰ ਹੈ ਤੇ ਕੋਈ ਡਰ ਨਹੀਂ ਜੇ ਰੱਬ ਦਾ ਡਰ ਨਹੀਂ ਫਿਰ ਸਾਰਿਆਂ ਤੋਂ ਡਰ ਆ ਅਕੋ ਸਤਨਾਮ ਸ੍ਰੀ ਸਮਝ ਲਈ ਗੱਲ ਜੇ ਡਰ ਹੈ ਤੇ ਡਰ ਨਹੀਂ ਜੇ ਡਰ ਹੈ ਦਿਲ ਕਰੋ ਜੇ ਡਰ ਹੈ ਗੁਰੂ ਗ੍ਰੰਥ ਸਾਹਿਬ ਕੋਲੋਂ ਡਰਦੇ ਹੋ ਘਰ ਵਿਚ ਸ਼ਰਾਬ ਨੀ ਲਿਆਉਂਦੇ ਮਾਸ ਨੀ ਲਿਆਉਂਦੇ ਤਾਸ਼ ਨੀ ਖੇਡਦੇ ਜੂਆ ਨੀ ਖੇਡਦੇ ਰੁਮਾਂ ਦੀ ਬੇਬਦੀ ਨੀ ਕਰਦੇ ਝੂਠ ਨੀ ਬੋਲਦੇ ਜੇ ਗੁਰੂ ਕੋਲੋਂ ਡਰਦੇ ਹੋ ਤੇ ਕਿਸੇ ਦਾ ਡਰ ਨਹੀਂ ਜੇ ਗੁਰੂ ਕੋਲੋਂ ਨਹੀਂ ਡਰਦੇ ਤੇ ਫਿਰ ਸਾਰਿਆਂ ਦਾ ਡਰ ਇਹ ਪੱਕੀ ਗੱਲ ਤੇ ਗੁਰੂ ਤੇਗ ਬਹਾਦਰ ਮਹਾਰਾਜ ਆਪ ਕਹਿਣ ਵਾਲੇ ਭੈ ਕਾਹੂ ਕੋ ਨਾ ਭੈ ਮਾਨਤ ਆਨ ਜਿਹੜੇ ਕਿਸੇ ਕੋਲੋਂ ਨਾ ਡਰ ਦੇਣ ਦਾ ਤੇ ਨਾ ਡਰ ਲੈਣ ਦਾ ਉਪਦੇਸ਼ ਦੇਣ ਵਾਲੇ ਜਦੋਂ ਹਵੇਲੀ ਵਿਚ ਜਾ ਕੇ ਬੈਠੇ ਪਹਿਲਾ ਕਦਮ ਦਰਵਾਜੇ ਵਿਚ ਰੱਖ ਕੇ ਆਖਿਆ ਵਾਹਿਗੁਰੂ ਬਸ ਜਿੱਥੇ ਜਾਏ ਬਹੇ ਇੱਕ ਵਾਰ ਇੱਥੋਂ ਆਖੋ ਮੇਰਾ ਸਤਿਗੁਰੂ। ਗੁਰੂ ਤੇਗ ਬਹਾਦਰ ਸਾਹਿਬ ਨੂੰ ਚੰਗੀ ਤਰ੍ਹਾਂ ਵੇਖ ਕੇ ਬਰਾਦਰੀ ਮੂਤ ਨੂੰ ਆਖੋ ਮੇਰਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ। ਧੰਨ ਗੁਰੂ ਤੇਗ ਬਹਾਦਰ ਜਿੱਥੇ ਜਾਏ ਬਹੇ ਮੇਰਾ ਸੋ ਥਾਨ ਭਾਵਾ ਸਿੱਖੀ ਸੋ ਥਾਨ ਭਾਰਿਆ ਲੈ ਧੂਲ ਦੁੱਖ ਉਹ ਥਾਨ ਜਿਹਨੂੰ ਕਦੀ ਭੂਤਾਂ ਦੀ ਹਵੇਲੀ ਕਹਿੰਦੇ ਸੀ ਅੱਜ ਲੋਕੀ ਉੱਥੇ ਜਾਂਦੇ ਜਾਂਦੇ ਸੀਸ ਗੰਜ ਸਾਹਿਬ ਦੀ ਲੱਖ ਸੀਸ ਗੰਜ ਸਾਹਿਬ ਜਾਂਦੇ ਹੋ ਕਦੀ ਅੱਜ ਉਹ ਥਾਨ ਜਿਹਨੂੰ ਕਦੀ ਭੂਤਾਂ ਦੀ ਹਵੇਲੀ ਗੁਰੂ ਦੇ ਚਰਨਾਂ ਚ ਇੰਨੀ ਆਰਾਮ ਤਾਂ ਜਿੱਥੇ ਬਾਬਾ ਪੈਰ ਧਰੇ ਬੋਲੋ ਜਿੱਥੇ ਜਿਹਨੂੰ ਭੂਤਾਂ ਦੀ ਹਵੇਲੀ ਕਹਿੰਦੇ ਉੱਥੇ ਰੱਖ ਤਾ ਬਾਬੇ ਨਾਨਕ ਦੀ ਨਾਮੀ ਜੋਤ ਨੇ ਅੱਜ ਉਥੋਂ ਲੋਕੀ ਇਤਰਾ ਚੁੱਕ ਚੁੱਕ ਕੇ ਚਰਨ ਧੂੜ ਆਪਣੇ ਮਸਤ ਦਿੱਲੀ ਦੇ ਕੋਲ ਇੱਕ ਜਗ੍ਹਾ ਸ਼ਾਹਦਰਾ ਧਿਆਨ ਦਿਓ ਜੀ ਕੀ ਬੋਲਿਆ ਮੈਂ ਮੇਰੀ ਸੇਵਾ ਉੱਥੇ 22 ਸਾਲ ਰਹੀ ਜੇ ਸ਼ੀਸ ਗੰਜ ਸਾਹਿਬ 22 ਸਾਲ ਦੱਸ ਲਏ ਉੱਥੇ ਡੁੱਲੇ ਝਾੜੇ ਗੁਰੂ ਤੇਗ ਬਹਾਦਰ ਦੀ ਸੰਗਤ ਦੇ ਉੱਥੇ ਇੱਕ ਬੱਚੀ ਰੋਜ ਆਇਆ ਕਰੇ ਇੱਕ ਦਿਨ ਦੜ ਕਰਦੀ ਸ਼ੀਸ ਗੰਜ ਸਾਹਿਬ ਦੀਆਂ ਪੌੜੀਆਂ ਚੜ੍ਹਨ ਲੱਗੀ ਤੇ ਡਿੱਗ ਪਈ ਗੁਰੂ ਦੀ ਜੁਰੀ ਜੋ ਕਹੂੰ ਜੋ ਵੇਖਿਆ ਉਹ ਕਹੂੰ ਆਪੋ ਸਤਨਾਮ ਡਿੱਗ ਪਈ ਲੋਕਾਂ ਨੇ ਚੁੱਕਿਆ ਹਸਪਤਾਲ ਲੈ ਗਏ ਡਾਕਟਰ ਨੇ ਕਿਹਾ ਇਹਦੇ ਦਿਮਾਗ ਵਿਚ ਹਿੱਸਾ ਇਹਨੇ ਮਰ ਜਾਣਾ ਥੋੜੇ ਦਿਨਾਂ ਨੂੰ ਦੱਸ ਦਿੱਤਾ ਵੀ 1 ਮਹੀਨੇ ਤੱਕ ਇਹ ਕਿਸੇ ਹਾਲਤ ਚ ਬਾਜੀ ਨਹੀਂ ਸਕਦੀ ਅਗਲੇ ਦਿਨ ਰੋਂਦੀ ਗਰੀਬਣੀ ਸੀ ਡਾਕਟਰ ਨੇ ਕਿਹਾ 25 ਲੱਖ ਰੁਪਇਆ ਦੇਦਾ ਭਲੇ ਸਮੇਂ ਦੀ ਗੱਲ ਆ 80-81 ਤੇ ਇਹਨੇ ਮਰ ਜਾਣਾ ਤੇ ਤੈਨੂੰ 25 ਲੱਖ ਰੁਪਇਆ ਇੰਤਜ਼ਾਮ ਕਰਨਾ ਹੋਊ ਉਹ ਬੀਬੀ ਬੱਚੀ ਚੰਗੀ ਸੀ ਵਿਚਾਰੀ ਮਗਰ ਗੁਜ਼ਾਰਾ ਨੀ ਚੱਲਦਾ ਉਹਨੇ 2-2, 4-4, 5-5 ਰੁਪਏ ਸੰਗਤ ਕੋਲੋਂ ਮੰਗਣੇ ਸ਼ੁਰੂ ਕਰਦੇ ਤੇ ਦੱਸਣਾ ਸ਼ੁਰੂ ਕਰਤਾ ਮੈਂ ਇੱਥੇ ਆਉਣੀ ਆ ਮਗਰ ਮੇਰੇ ਕੋਲ ਕੋਈ ਇੰਤਜ਼ਾਮ ਨੀ ਮੇਰੀ ਮਦਦ ਕਰੋ ਹਰ ਇੱਕ ਨੇ ਕਿਸੇ ਨੇ 10 ਦੇਣੇ 20 ਦੇਣੇ ਇੱਕ ਉੱਥੇ ਪ੍ਰੇਮੀ ਆਉਂਦਾ ਸੀ ਉਹਨੇ ਕਿਹਾ ਬੀਬੀ ਤੈਨੂੰ ਕੀ ਗੱਲ ਆ ਆਖੋ ਵਾਹਿਗੁਰੂ ਬੋਲੋ ਵਾਹਿਗੁਰੂ ਉਹਨੇ ਕਿਹਾ ਕੀ ਪ੍ਰੋਬਲਮ ਆ ਕਹਿੰਦਾ ਕਿ ਮੈਨੂੰ ਕੈਂਸਰ ਆ ਤੇ ਮੈਨੂੰ ਡਾਕਟਰ ਨੇ 25 ਲੱਖ ਰੁਪਏ ਦਾ ਖਰਚਾ ਦੱਸਿਆ ਧਿਆਨ ਦੇਣਾ ਹੈ ਗੁਰਸਿੱਖੀ ਸੋ ਥਾਨ ਲੈ ਧੂੜ ਮੁੱਖ ਵੱਡੇ ਭਾਗ ਨੇ ਉਹਨਾਂ ਸਿੱਖਾਂ ਦੇ ਜਿਹੜੇ ਸੀਸ ਗੰਜ ਦੀ ਚਰਨ ਧੂੜ ਮਸਤਕ ਨੂੰ ਲਾਉਂਦੇ ਕਹਿੰਦੀ ਮੈਨੂੰ ਡਾਕਟਰ ਨੇ ਖਰਚਾ ਦੱਸਿਆ ਉਹ ਕਹਿੰਦਾ ਇਸ ਤਰ੍ਹਾਂ ਕਰ ਕਿੰਨੇ ਦਿਨ ਰਹਿੰਦੇ ਤੇਰੇ ਪ੍ਰਸ਼ਨ ਵਿੱਚ ਕਹਿੰਦੀ ਜੀ 15 ਦਿਨ ਕੀ ਰਹਿ ਗਏ, ਕਹਿੰਦਾ ਤੂੰ 15 ਦਿਨ ਪੈਸੇ ਨਾ ਮੰਗਾ, ਸਾਰੇ ਪੈਸੇ ਮੈਂ ਲਾ ਕੇ ਆਪਰੇਸ਼ਨ ਕਰਾ ਦੂ, ਮਗਰ ਮੇਰਾ ਇੱਕ ਵਚਨ ਮੰਨ। ਉਹ ਸਿੱਖ ਨਾਮ ਜਪਣ ਵਾਲੀ ਰੂਹ ਸੀ। ਆਖਿਆ ਵੀਰ ਜੀ ਕੀ ਕਰਾਂ? ਕਹਿੰਦੇ ਜਿੱਥੇ ਗੁਰੂ ਨਾਨਕ ਦੀ ਸੰਗਤ ਪੈਰ ਧੋ ਕੇ ਚੜ੍ਹਦੀ ਹੈ ਉਹਨੂੰ ਚਰਨ ਗੰਗਾ ਕਹਿੰਦੇ। ਕੀ ਕਹਿੰਦੇ ਜੀ? ਬੜੇ ਗਿਆਨੀ ਨਵੇਂ ਨਵੇਂ ਆਏ ਜਿਹੜੇ ਇਹਨਾਂ ਗੱਲਾਂ ਨੂੰ ਕੱਟਦੇ ਆ, ਕਦੀ ਨਿਤਨੇਮ ਨੀ ਉਹਨਾਂ ਨੇ ਕੀਤਾ ਜਿਹੜੇ ਗੱਲਾਂ ਇਹੋ ਜਿਹੀਆਂ ਕਰਦੇ ਨਾ। ਪੰਜ ਬਾਣੀਆਂ ਦੇ ਵਿੱਚ ਆਹ ਬਾਣੀ ਆਹ ਨੀ ਆਹ ਬਾਣੀ ਇਹਨਾਂ ਕਦੀ ਪੰਜ ਬਾਣੀਆਂ ਪੜ੍ਹੀਆਂ ਨੀ ਜੀ। ਉਹ ਜਾਪ ਸਾਹਿਬ ਤੇ ਉਂਗਲ ਚੁੱਕਣ ਵਾਲੇ ਹੋ ਕੇ ਵੇਖੋ, ਨਮਸਤੋ ਗਕਾਲੇ, ਨਮਸਤੋ ਦਰਬਾਲੇ, ਨਮਸਤੋ ਰੂਪੇ, ਨਮਸਤੋ ਅਨੂਪੇ, ਨਮਸਤੋ ਲੋਪੇਖੇ, ਹਿੰਦੁਸਤਾਨ ਦੀ ਰਾਖੀ ਕੀਤੀ ਸੀ। ਅੱਖ ਸਤਨਾਮ ਸ੍ਰੀ ਵਾਹਿਗੁਰੂ। ਵਿਸ਼ਵਾਸ ਵਾਲਾ ਸਿੱਖ ਸੀ, ਕਹਿਣ ਲੱਗਾ ਮੇਰੀਆਂ ਭੈਣਾਂ ਜਿੱਥੇ ਗੁਰੂ ਦੇ ਸਿੱਖ ਪੈਰ ਧੋ ਕੇ ਚੜ੍ਹਦੇ ਹਨ ਉਸ ਜਗ੍ਹਾ ਤੋਂ ਇੱਕ ਬੁੱਕ ਭਰ ਕੇ ਗੁਰੂ ਨਾਨਕ ਦੀ ਸੰਗਤ ਦੀ ਚਰਨ ਧੂੜ ਦਾ ਰੋਜ਼ ਪੀਆ ਕਰ। ਜੇ ਉਦਣ ਤੱਕ ਤੂੰ ਠੀਕ ਨਾ ਹੋਈ ਉਹ ਸਾਰਾ ਖਰਚਾ ਮੈਂ ਐਸਾ ਹੋਇਆ। ਦਿੱਲੀ ਜਾਓ ਤੁਸੀਂ ਮਿਲ ਸਕਦੇ ਹੋ ਉਸ ਵੇਲੇ ਦੇ ਸੇਵਾਦਾਰਾਂ ਸਾਡਿਆਂ ਨੂੰ, ਗੁਰਸਿੱਖਾਂ ਨੂੰ। ਉਹ ਵੀ ਸਿੱਖ ਅਜੇ ਜਿੰਦਾ ਜਿਹਨੇ ਇਹ ਗੱਲ ਕਹੀ। ਇੱਕ 15 ਦਿਨ ਉਸ ਬੀਬੀ ਨੇ ਗੁਰੂ ਨਾਨਕ ਦੇ ਸਿੱਖਾਂ ਦੀ ਚਰਨ ਧੂੜ ਜਿੱਥੇ ਜਾਂਦੀ ਸੀ ਉਹ ਬੁੱਕ ਭਰਨਾ ਤੇ ਪੀਣਾ, ਪਾਣੀ ਪੜਨੀ, ਪੋਚਾ ਮਾਰਨਾ, ਝਾੜੂ ਮਾਰਨਾ ਤੇ ਪੈਸੇ ਜਿੰਨੇ ਜੋੜੇ ਸੀ ਕੋਲ ਰੱਖ ਲਏ। 15 ਦਿਨਾਂ ਤੱਕ ਬਾਅਦ ਜਦੋਂ ਇਰਵਨ ਹਾਸਪਿਟਲ ਦੇ ਵਿੱਚ ਜਾ ਕੇ ਰਿਪੋਰਟ ਵਿਖਾਈ, ਡਾਕਟਰ ਜਿਉਂਦਾ ਹੈ, ਜਿਹਨੇ ਆਖਿਆ ਬੀਬੀ ਤੇਰੇ ਕੈਂਸਰ ਹੈ ਨੀ। ਇੰਨੀਆਂ ਰਹਿਮਤਾਂ ਦੇ ਬਾਬੇ ਤੇਗ ਬਹਾਦਰ ਦੀ ਗੋਦ ਵਿੱਚ ਬੈਠੇ ਹੋ। ਬਾਬੇ ਤੇਗ ਬਹਾਦਰ ਪਾਤਸ਼ਾਹ ਦੀ ਇਹ ਵੀ ਗੋਦ ਆ ਜਿੱਥੇ ਤੁਸੀਂ ਬੈਠੇ ਇਹ ਵੀ ਗੱਲ। ਤੇ ਉਸ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਦੋਂ ਉਸ ਗੱਡੀ ਵਿੱਚ ਚਰਨ ਪਾਏ ਤੇ ਬੋਲਿਆ, ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ।
0: ਇੱਕ ਬਟਨ ਮੈਂ ਆਪ ਜੀ ਨਾਲ ਹੋਰ ਕਰਾਂ। ਤਾਰਾਗੜ੍ਹ ਗੁਰਦੁਆਰਾ ਹੈ, ਅਨੰਦਪੁਰ ਸਾਹਿਬ ਇੱਕ ਕਿਲਾ ਹੈ, ਤਾਰਾਗੜ੍ਹ ਸਾਹਿਬ ਤੁਹਾਡੇ ਚੋਂ ਕਿਸੇ ਨੇ ਦੇਖਿਆ ਹੋ। ਬਹੁਤ ਘੱਟ ਸੰਗਤਾਂ ਜਾਂਦੀਆਂ ਉਧਰਲੇ ਪਾਸੇ ਨੂੰ, ਪਰੇ ਭਾਰਤ ਦੀ ਤਾਂ ਹੀ ਨੂੰ ਆ ਤਾਰਾਗੜ੍ਹ ਜਗ੍ਹਾ। ਮਹਾਰਾਜ ਦਾ ਅਸਲਾ ਖਾਨਾ ਸੀ ਪੰਜਵਾਂ ਕਿਲਾ, ਜਿੱਥੇ ਅਸਲਾ ਰੱਖਦੇ ਸੀ ਗੁਰੂ ਗੋਬਿੰਦ ਸਿੰਘ। ਉਸ ਤਾਰਾਗੜ੍ਹ ਸਾਹਿਬ ਕਹਿੰਦੇ ਨੇ ਇਤਿਹਾਸ ਵਿੱਚ ਕਿਹਾ ਕਿ ਇੱਥੇ 500 ਬ੍ਰਹਮ ਗਿਆਨੀ ਰਹਿੰਦੇ ਸੀ ਤੇ ਜਿਨ੍ਹਾਂ ਦਾ ਲੰਗਰ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਆਪ ਸਿਰ ਤੇ ਟੋਕਰੀ ਚੁੱਕ ਕੇ ਤੇ ਹੱਥ ਚ ਦਾਤ ਦੀ ਬਾਲਟੀ ਲੈ ਕੇ ਰੋਜ਼ ਜਾਂਦੇ ਸੀ ਲੰਗਰ ਛਕਾਉਣ ਬ੍ਰਹਮ ਗਿਆਨੀਆਂ ਨੂੰ। ਆਖੋ ਇੱਕ ਦਿਨ ਗਏ ਤੇ ਪਤਾ ਨੀ ਕਿਹੜੀ ਮੌਜ ਵਿੱਚ ਆਏ ਸੀ, ਲੱਕ ਸਿੱਧਾ ਕਰੋ ਇੱਕ ਵਾਰ ਸਮਾਂ ਥੋੜਾ ਲੱਗਿਆ, ਪਤਾ ਨੀ ਕਿਹੜੀ ਮੌਜ ਵਿੱਚ ਆਏ ਸੀ। ਆਖੋ ਵਾਹਿਗੁਰੂ। ਸਾਰੀ ਬ੍ਰਹਮ ਗਿਆਨੀਆਂ ਨੇ ਰਲ ਕੇ ਆਖਿਆ, ਸਤਿਗੁਰੂ ਤੁਸੀਂ ਕਹਿੰਦੇ ਹੋ ਵਾਹਿਗੁਰੂ ਦਾ ਮੰਤਰ ਦਾ ਜਾਪ ਕਰਨਾ ਚਾਹੀਦਾ, ਸਾਨੂੰ ਤੁਹਾਡੀ ਕਿਰਪਾ ਨਾਲ ਬਹੁਤ ਗਿਆਨ ਹੋ ਚੁੱਕਿਆ, ਮਗਰ ਅਸੀਂ ਇੱਕ ਵਾਰ ਤੁਹਾਡੀ ਰਸਨਾ ਤੋਂ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਸੁਣਨਾ ਚਾਹੁੰਦੇ ਹਾਂ, ਤੁਸੀਂ ਅੱਗੇ ਅੱਗੇ ਕਰੋ। ਅਸੀਂ 500 ਪਿੱਛੇ ਪਿੱਛੇ, ਮੈਂ ਤਾਂ ਨੀ ਕਰ ਸਕਦਾ, ਮੈਂ ਤਾਂ ਉਹਦੇ ਚਰਨਾਂ ਦਾ ਸੇਵਕ ਹਾਂ, ਮੇਰਾ ਮੈਂ ਤਾਂ ਕਿੱਥੇ, ਕਲਗੀਧਰ ਪਾਤਸ਼ਾਹ ਕਿੱਥੇ। ਇੱਕ ਵਾਰ ਭਾਈ ਨੰਦ ਲਾਲ ਸਾਹਿਬ ਨੇ ਪੁੱਛਿਆ, ਮਹਾਰਾਜ ਰੋਟੀ ਖਾਂਦਿਆਂ ਖਾਂਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਕੁੱਤੇ ਨੂੰ ਇਸ ਤਰ੍ਹਾਂ ਮੁਰਗੀ ਪਾਈ ਤੇ ਭਾਈ ਨੰਦ ਲਾਲ ਸਾਹਿਬ ਨੇ ਹੱਥ ਜੋੜ ਕੇ ਆਖਿਆ, ਸਤਿਗੁਰੂ ਇੱਕ ਕੁੱਤਾ ਇੱਧਰ ਵੀ ਬੈਠਾ, ਉਹ ਆਸ਼ਕੋ ਗੁਰੂ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ਕੋ। ਉਹਨੇ ਆਖਿਆ ਇੱਕ ਕੁੱਤਾ ਇੱਧਰ ਵੀ ਬੈਠਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ, ਭਾਈ ਨੰਦ ਲਾਲ ਸਾਹਿਬ ਮੈਨੂੰ ਪਤਾ ਬੈਠਾ ਹੈ ਜਿੱਦਣ ਕੁੱਤਾ ਬਣ ਜਾਏਗਾ ਗੁਰਕੀ ਨੂੰ ਵੀ ਪੈ ਜਾਊਗਾ, ਘਰ ਦਾ ਤਾਂ ਕੁੱਤਾ ਬਣਨਾ ਹੀ ਬੜਾ ਮੁਸ਼ਕਿਲ, ਉਹ ਬਣਨਾ ਤਾਂ ਛੱਡ ਦਿਓ ਗੱਲਾਂ, ਉਹ ਤਾਂ ਉਹ ਇੱਕੋ ਹੀ ਸੀ, ਵੈ ਪ੍ਰਗਟਿਓ ਮਰਦ ਬਰਿਆਮ। ਤੇ ਮੈਂ ਇਤਿਹਾਸ ਪੜ੍ਹਿਆ ਹੈ ਕਿ ਉਸ ਜਗ੍ਹਾ ਤੇ ਕਲਗੀਧਰ ਪਾਤਸ਼ਾਹ ਪਿਤਾ ਜੀ ਅੱਗੇ ਅੱਗੇ ਵਾਹਿਗੁਰੂ ਯਾਦ ਕਰਾਉਂਦੇ ਨੇ ਤੇ ਆਖਿਆ ਸੀ ਕੁਝ ਸਮਾਂ ਕਰਾਂਗੇ, ਸਵੇਰੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸ਼ਾਮ ਦੇ 4 ਵਜੇ ਤੱਕ ਇੱਕ ਰਸ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਨੇ ਤੇ 500 ਬ੍ਰਹਮ ਗਿਆਨੀ। ਤੁਸੀਂ ਸੋਚੋ ਤੇ ਸਹੀ ਉਹ ਮਾਹੌਲ ਕੀ ਹੋ। ਕਈ
1: ਭੇਖੋ
0: ਇਹ ਬਚਨ ਜਿਹੜਾ ਨਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਿਲਵੇ ਕੀ ਮਹਿਮਾ ਕਰਨ ਨਾ ਸਾਖ, ਜਦੋਂ ਸ਼ਬਦ ਤੇ ਸੁਰਤ ਮਿਲਦੇ ਆ ਨਾ ਉਹ ਜਿਹੜਾ ਆਨੰਦ ਆ, ਮੈਂ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਕਰਾਂ, ਉਹ ਕਿਸੇ ਕਿਤਾਬ ਵਿੱਚ ਲਿਖਿਆ ਨਹੀਂ ਹੈ। ਨਾ ਨਾ, ਮਿਲਵੇ ਕੀ ਮਹਿਮਾ, ਜਿੱਥੇ ਸ਼ਬਦ ਤੇ ਸੁਰਤ ਜਾ ਕੇ ਇੱਕ ਜਿਹੜਾ ਆਨੰਦ ਵੱਧਦਾ ਹੈ ਨਾ
1: ਉਸ ਆਨੰਦ ਨੂੰ ਕੋਈ ਕਲਪਨਾ ਲਿਖ ਨਹੀਂ ਸਕਦਾ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਹੋ ਕੈਸੇ ਅਨੁਮਾਨ, ਕਹੋ ਕੈਸੇ ਉਥੋਂ ਦਾ ਅਨੁਮਾਨ ਕਿਤਨਾ ਲਾਇਆ ਸਕਦਾ ਹੈ। ਕਹਿੰਦੇ ਨੇ ਕਹੀਂ ਪੇ ਕੋ ਸੋਭਾ ਨਹੀਂ, ਉਹਦੇ ਦੇਖਾ ਹੀ ਉਥੇ ਤੱਕ ਜੀਵ ਆਤਮਾ ਤੱਚ ਪਕਾਈ, ਉਥੇ ਪਾਏ ਨਾਨਕ ਗਿਆਨ ਗਿਆਨ ਗਿਆਨ। ਉਸ ਜਗ੍ਹਾ ਤੇ ਸੁਰਤ ਗਿਆਨ ਪਤਾ ਲੱਗਦਾ ਹੈ ਕਿ ਉਹ ਆਨੰਦ ਕੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਅੱਗੇ ਅੱਗੇ ਕਹਿ ਰਹੇ ਨੇ, ਪੰਜ ਸਿੱਖ ਪਿੱਛੇ ਪਿੱਛੇ ਕਹਿ ਰਹੇ ਨੇ, ਤੇ ਜਿਹੜੇ ਭੂਤ ਪ੍ਰੇਤਾਂ ਦੀਆਂ ਗੱਲਾਂ ਕਰਦੇ ਸੀ ਉਥੇ ਕੋਈ ਆਵਾਜ਼ ਨਹੀਂ, ਸਾਰੇ ਬ੍ਰਹਿਮੰਡ ਵਿੱਚੋਂ ਇੱਕੋ

ਵਜੋਂ ਕੀ ਆਨੰਦ ਬਣਿਆ ਹੋਰ ਸਾਰਿਆਂ ਨੇ ਜਾ ਕੇ ਸੀ ਆਈ ਡੀ ਦਿੱਤੀ ਮਹਾਰਾਜ ਡਰੇ ਨੀ ਜੇ ਬੜੇ ਆਨੰਦ ਵਿਚ ਬੈਠੇ ਹੋ ਨੀ ਡਰੇ ਕਿਸੇ ਆਨੰਦ ਵਿਚ ਬੈਠੇ ਨਾਮ ਜਪਣ ਦਾ ਤੇ ਜਪਾਉਣ ਦਾ ਆਸ਼ਕਾਂ ਨੂੰ ਰਾਤੀ ਮੈਂ ਦੱਸਿਆ ਸੀ ਉਹਦੇ ਪ੍ਰੇਮੀਆਂ ਨੂੰ ਪਿਆਰਿਆਂ ਨੂੰ ਭਵਰਿਆਂ ਨੂੰ ਚੀਰ ਦਿੱਤਾ ਗਿਆ ਰੂਮ ਵਿਚ ਬੰਨ ਕੇ ਸਾੜ ਦਿੱਤਾ ਗਿਆ ਉਬਲਦੀ ਦੇਗ ਵਿਚ ਆਲੂ ਵੱਲ ਉਬਾਲ ਦਿੱਤਾ ਆਪੋ ਸਤਨਾਮ ਸ੍ਰੀ ਮਗਰ ਉਹਨਾਂ ਮੁੱਖ ਨੀ ਮੋੜਿਆ ਸੂਰਾ ਸੋ ਭੈ ਚੰਨੀਏ ਜੋ ਰਹਿ ਪੁਰਜਾ ਪੁਰਜਾ ਭਟ ਮਰੇ ਗਉ ਰਹਿਣੇ ਕੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨੂੰ ਬਾਹਰ ਲਿਆਂਦਾ ਧਿਆਨ ਦਿਓ ਬਾਹਰ ਲਿਆਂਦਾ ਪਿੰਜਰਾ ਇਸ ਤਰ੍ਹਾਂ ਦਾ ਸੀ ਇਤਿਹਾਸ ਵਿਚ ਲਿਖਿਆ ਕਿ ਜਿਸ ਪਿੰਜਰੇ ਨੂੰ ਚਾਰ ਚਪੇਰੇ ਤਿੱਖੀਆਂ ਮੇਖਾਂ ਲੱਗੀਆਂ ਗੁਰੂ ਸਾਹਿਬ ਇੱਧਰ ਵੀ ਹੋ ਸਕਦੇ ਗੁਰੂ ਸਾਹਿਬ ਐਨੂ ਨੀ ਹੋ ਸਕਦੇ ਗੁਰੂ ਸਾਹਿਬ ਐਨੂ ਨੀ ਹੋ ਸਕਦੇ ਇੱਧਰ ਵੀ ਹੋ ਸਕਦੇ ਇੱਕ ਰਸ ਚੌਂਕੜਾ ਮਾਰ ਕੇ ਜਿਸ ਤਰ੍ਹਾਂ ਬੈਠੇ ਸੀ ਗੁਰੂ ਸਾਹਿਬ ਉਸ ਤਰ੍ਹਾਂ ਬੈਠੇ ਰਹੇ ਤੇ ਸਭ ਨੇ ਆਪਣੇ ਪਿਆਰਿਆਂ ਨੂੰ ਸ਼ਹੀਦ ਹੁੰਦੇ ਵੇਂਦੇ ਰਹੇ ਅਸੀਂ ਸਾਰ ਲੱਗੇ ਅੱਜ ਪਿੰਜਰੇ ਚੋਂ ਬਾਹਰ ਕੱਢਿਆ ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਸ਼ਹਾਦਤ ਦੇਣ ਤੋਂ ਪਹਿਲਾਂ ਇਸ਼ਨਾਨ ਕੀਤਾ ਸਰੀਰ ਦਾ ਅਗੋ ਸਤਨਾਮ ਤੁਹਾਡੇ ਵਿਚੋਂ ਕਰਮਾਂ ਵਾਲੀਆਂ ਨੂੰ ਸੀਸਗੰਜ ਦੇ ਥੱਲੇ ਖੂਹ ਆ ਜੇ ਕਿਸੇ ਨੇ ਵਿਦਾਸ ਕੀਤੇ ਹੋ ਸੀਸਗੰਜ ਖੂਹ ਥੱਲੇ ਹੈ ਅੱਜ ਵੀ ਮੇਰੀ ਹੱਥ ਜੋੜ ਕੇ ਬੇਨਤੀ ਪਤਾ ਨੀ ਤੁਸੀਂ ਵਿਸ਼ਵਾਸ ਕਿੰਨਾ ਕੁ ਕਰਦੇ ਹੋ ਜਦੋਂ ਕਿਤੇ ਮਨ ਨਾਲ ਜੁੜਦਾ ਹੋਵੇ ਤੁਹਾਡਾ ਕਿਤੇ ਤੁਹਾਡਾ ਮਨ ਨਾਲ ਸਿਮਰਨ ਵਿਚ ਜੁੜੇ ਇੱਕ ਰਾਤ ਸੀਸਗੰਜ ਰਹਿ ਪਿਓ ਤੇ ਅੰਮ੍ਰਿਤ ਵੇਲੇ ਡੇਢ ਕੁ ਵਜੇ ਉੱਠ ਕੇ ਇਸ਼ਨਾਨ ਕਰਕੇ ਪੌਣੇ ਕੁ ਦੋ ਵਜੇ ਉਸ ਖੂਹ ਦੇ ਉੱਤੇ ਚੌਂਕੜਾ ਮਾਰ ਕੇ ਬਹਿ ਜਾਓ ਜੇ ਸੁਰਤ ਦੌੜ ਦੌੜ ਕੇ ਸ਼ਬਦ ਵਿੱਚ ਨਾ ਭੇਜ ਹੋਵੇ ਤੇ ਮੇਰਾ ਸਿਰ ਲਾ ਦਿਓ ਬੜਾ ਆਨੰਦ ਆਉਂਦਾ ਬੜਾ ਆਨੰਦ ਆਉਂਦਾ ਉਸ ਜਗ੍ਹਾ ਨੂੰ ਮੇਰੇ ਗਰੀਬ ਨਿਵਾਜ ਨੇ ਕਿੰਨੀਆਂ ਅਸੀਸਾਂ ਦਿੱਤੀ ਜਿੱਥੇ ਇਸ਼ਨਾਨ ਕੀਤਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਬਾਹਰ ਚਲੇ ਗਏ ਜਲਾਦ ਨੰਗੀ ਤਲਵਾਰ ਲੈ ਕੇ ਆ ਗਿਆ ਕਿਤੇ ਕਰਾਮਾਤਾਂ ਵਿਖਾਉਣ ਦੀ ਗੱਲ ਚੱਲੀ ਕਿਤੇ ਹਿੰਦੂ ਤੋਂ ਮੁਸਲਮਾਨ ਹੋਣ ਦੀ ਗੱਲ ਚੱਲੀ ਕਿਤੇ ਕੋਈ ਵਚਨ ਆਖੋ ਵਾਹਿਗੁਰੂ ਤੇ ਸ਼ਰਤਾਂ ਰੱਖੀਆਂ ਜਾਂ ਤਾਂ ਇਸਲਾਮ ਧਾਰਨ ਕਰ ਲਓ ਜਾਂ ਤੁਹਾਡੀ ਜਾਨ ਬਖਸ਼ੀ ਜਾ ਸਕਦੀ ਆ ਜਾਂ ਤੁਸੀਂ ਫਿਰ ਕਰਾਮਾਤ ਵਿਖਾਓ ਇੱਕ ਵਚਨ ਕੱਲ ਵਾਲੇ ਕੀਰਤਨੀ ਗੁਰਮੁਖ ਪਿਆਰੇ ਪੜ ਗਿਆ ਸੀ ਆਖੋ ਸਤਨਾਮ ਸ੍ਰੀ ਕਹਿੰਦੇ ਨਾਟਕ ਚੇਟਕ ਕੀਏ ਕੋ ਬਾਜਾ ਕਹਿੰਦੇ ਜਿਹੜਾ ਕਰਾਮਾਤਾਂ ਵਿਖਾਉਣੀਆਂ ਇੱਕ ਬਾਜ ਲੋਕਾਂ ਦਾ ਕੰਮ ਹੁੰਦਾ ਭਲਿਆਂ ਦਾ ਨਹੀਂ ਕਰਾਮਾਤਾਂ ਵੇਖਣੀਆਂ ਤੇ ਕਰਾਮਾਤਾਂ ਵਿਖਾਉਣੀਆਂ ਕੋ ਭਲੇ ਭੁਲਿਆਂ ਦਾ ਕੰਮ ਨਹੀਂ ਕਰਾਮਾਤ ਇੱਕੋ ਪਰਮੇਸ਼ਵਰ ਦੀ ਆ ਜੇਵਟ ਆਪ ਤੇਵਟ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਉਹ ਜਿਹੜਾ ਏਡਾ ਵੱਡਾ ਵਾਹਿਗੁਰੂ ਪਰਮੇਸ਼ਵਰ ਹੈ ਜਿਹਦੀ ਜਾਹਰ ਕਲਾ ਧਰਤੀ ਦੇ ਉੱਤੇ ਚੱਲਣ ਲਈ ਉਹਦੇ ਬਰਾਬਰ ਤੇ ਖਸਮ ਬਣ ਕੇ ਨੀ ਬਹਿਣਾ ਆਖੋ ਸਤਨਾਮ ਸ੍ਰੀ ਉਹਦੇ ਬਰਾਬਰ ਦੇ ਉੱਤੇ ਆ ਹੁਣੇ ਮੈਂ ਜਿਨ੍ਹਾਂ ਦਾ ਪਿਆਰਿਆਂ ਦਾ ਜਿਹਨਾਂ ਵਚਨ ਕੀਤਾ ਮੈਂ ਫੋਟੋ ਵੇਖ ਕੇ ਆਇਆ ਕਿਸੇ ਸੰਤ ਮਹਾਂਪੁਰਸ਼ ਦੀ ਉਹਨੇ ਇਤਰਾ ਕੀਤਾ ਜੇ ਤੁਸੀਂ ਥੋੜੀ ਜਿਹੀ ਇਕਾਗਰਤਾ ਬਣਾਓ ਤੇ ਇਤਰਾ ਕੀਤਾ ਤੇ ਮੈਂ ਵਚਨ ਕਰ ਰਿਹਾ ਸਾਂ ਇਹਨਾਂ ਦੇ ਨਾਲ ਦੱਸ ਰਿਹਾ ਸਾਂ ਕੇਵਲ ਇਤਰਾ ਹੱਥ ਗੁਰੂ ਨਾਨਕ ਨੇ ਕੀਤਾ ਦਸਾਂ ਪਾਤਸ਼ਾਹੀਆਂ ਵਿੱਚੋਂ ਹੋਰ ਕਿਸੇ ਨੇ ਨੀ ਕੀਤਾ ਕਿਉਂ ਵਜ੍ਹਾ ਦੱਸੋ ਮੈਂ ਇਹਨਾਂ ਨੂੰ ਪੁੱਛ ਰਿਹਾ ਸਾਂ ਇਤਰਾ ਹੱਥ ਕਰਨ ਦਾ ਮਤਲਬ ਕੀ ਹੈ ਤੇ ਕਹਿੰਦੇ ਸੀ ਅਸੀਸ ਦੇ ਰਹੇ ਮੈਂ ਕਿਹਾ ਅਸੀਸਾਂ ਤਾਂ ਉਹ ਵੈਸੇ ਸ਼ਬਦ ਨਾਲ ਹੀ ਦੇ ਜਾਂਦਾ ਹੈ ਇਤਰਾ ਉਹਨੇ ਉਦੋਂ ਕੀਤਾ ਜਦੋਂ ਪੱਗ ਬਨੇਰੀਆਂ ਚੁੱਕੀ ਆਉਂਦਾ ਸੀ ਤੇ ਧੰਨ ਗੁਰੂ ਨਾਨਕ ਸਾਹਿਬ ਰੁਕ ਜਾ ਜਿਵੇਂ ਟ੍ਰੈਫਿਕ ਨੀ ਰੁਕਦੀ ਸੀ ਰੁਕ ਜਾ ਤੂੰ ਤਬਾਹੀ ਬਚਾਉਂਦਾ ਆ ਰਹੇ ਤੇ ਅੱਗੇ ਪਰਮੇਸ਼ਵਰ ਨੇ ਤੇਰਾ ਤੇਜ ਤਪ ਘੱਟ ਕਰਨ ਨੂੰ ਕੱਲ ਤਾਰਨ

0: ਪੈਦਰਾ ਕਰਨ ਦਾ ਹੱਕ ਕੇਵਲ ਹੱਕ ਗੁਰੂ ਨਾਨਕ ਨੂੰ ਆ ਜਿਹਨੇ ਕਲਯੁਗ ਨੂੰ ਆਖਿਆ ਸਮਝ ਲੱਗ ਗਈ ਨਾ ਕਿ ਤਬਾਹੀ ਮਚਾਉਂਦਾ ਆਉਂਦਾ ਹੈ ਰੁਕ ਜਾ ਅੱਜ ਜਿਹੜਾ ਬਾਬਾ ਉੜਦਾ ਵਾ ਆਪਣਾ ਕੋਚ ਇਤਰਾ ਹੀ ਬਣਾਉਂਦਾ ਨਾ ਜੀ ਕਿਉਂ ਜੀ ਮੈਂ ਝੂਠ ਨੀ ਬੋਲ ਰਿਹਾ ਉਹ ਕਹਿੰਦਾ ਜਿੰਨਾ ਚਿਰ ਇਤਰਾ ਨਾ ਕੀਤਾ ਮੈਂ ਸੰਤੀ ਨੀ ਤੇ ਫਿਰ ਕਮਾਲ ਦੀ ਗੱਲ ਆ ਥੱਲੇ ਲਿਖਿਆ ਪਹਿਲਾਂ ਲਿਖਦੇ ਸੀ 108 ਹੁਣ ਦੌੜ ਲੱਗ ਗਈ 1008 ਵੀ ਲਿਖ ਦਿੱਤਾ ਕੋਈ ਦਿਨ ਆਉਣਾ ਜਿੱਦਣ 108 ਵੀ ਲਿਖ ਜਿਹਨੂੰ ਪੁੱਛਿਆ ਕਿ ਤੇਰੇ ਥੱਲੇ 108 ਲਿਖਿਆ ਦਾ ਮਤਲਬ ਕੀ ਆ ਕਹਿੰਦਾ ਪਤਾ ਨੀ ਪਤਾ ਕਿਸੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਇੱਕ ਵਾਰ ਆਖੋ ਧੰਨ ਗੁਰੂ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਗਰੀਬ ਨਿਵਾਜ ਬਾਪੂ ਜੀ ਬੈਠੇ ਤੇ ਚਾਂਦਨੀ ਚੌਂਕ ਦੇ ਵਿਚ ਉਹ ਸਮਾਂ ਆ ਗਿਆ ਜਦੋਂ ਗਰੀਬ ਨਿਵਾਜ ਪਾਤਸ਼ਾਹ ਨੂੰ ਉੱਤੇ ਤਲਵਾਰ ਲੈ ਕੇ ਜਲਾਦ ਖਲੋਤਾ ਮਹਾਰਾਜ ਖਿੜਖਿੜਾ ਕੇ ਹਿੱਸੇ ਕਹਿੰਦੇ ਬੜਾ ਤਲਵਾਰ ਲੈ ਕੇ ਇਹ ਤੇਰੀ ਤਲਵਾਰ ਮੈਨੂੰ ਨੀ ਕੱਟ ਸਕਦੀ ਆਖੋ ਸਤਨਾਮ ਲੱਗੀ ਤੇ ਜਲਾਦ ਨੇ ਪਤਾ ਕੀ ਕਿਹਾ ਜਲਾਦ ਨਾਦਾ ਮਹਾਰਾਜ ਮੈਂ ਦੇਖਦਿਆਂ ਹੁਣ ਧਰ ਤੇ ਸਰੀਰ ਅਲੱਗ ਕਰ ਦੇਣੇ ਨੇ ਤੁਸੀਂ ਕਹਿੰਦੇ ਕੱਟ ਨੀ ਸਕਦਾ ਮਹਾਰਾਜ ਪਾਤਸ਼ਾਹ ਕਹਿੰਦੇ ਜਿਹੜੇ ਤੂੰ ਤੇਰੀ ਤਲਵਾਰ ਜਿਹਨੂੰ ਕੱਟ ਸਕਦੀ ਇਹ ਮੇਰਾ ਚੋਲਾ ਹੈ ਇਹ ਮੇਰਾ ਜੇ ਤੁਸੀਂ ਥੋੜਾ ਜਾ ਸਮਝੋ ਕਿਉਂਕਿ ਤੁਸੀਂ ਨਾਮ ਰੱਸੀ ਬੈਠੇ ਹੋ ਮੈਂ ਤੁਹਾਨੂੰ ਆਪ ਜੀ ਨੂੰ ਥੋੜਾ ਜਿਹਾ ਜਿੰਨਾ ਮੇਰੇ ਗੁਰੂ ਨਾਨਕ ਨੇ ਮੈਨੂੰ ਬਖਸ਼ੀ ਅਦਾਤ ਪਹਿਲੇ ਜਾਮੇ ਵਿਚ ਗੁਰੂ ਨਾਨਕ ਸਾਹਿਬ ਜਦੋਂ ਕਰਤਾਰਪੁਰ ਸੀ ਨਾ ਇੱਕ ਵਾਰ ਆਖੋ ਵਾਹਿਗੁਰੂ ਕਰਕੇ ਬੋਲੋ ਫਿਰ ਬੋਲੋ ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ ਨੇ ਜੋਤ ਰੱਖ ਦਿੱਤੀ ਭਾਈ ਲਹਿਣੇ ਧਿਆਨ ਦਿਓ ਵਾਹਿਗੁਰੂ ਜੋਗੀਆਂ ਨੇ ਆਣ ਕੇ ਪੁੱਛਿਆ ਮਹਾਰਾਜ ਤੁਹਾਡਾ ਨਾਂ ਕੀ ਹੈ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਤੁਹਾਡਾ ਮਹਾਰਾਜ ਪਾਤਸ਼ਾਹ ਕਹਿੰਦੇ ਇਹਦਾ ਕਿ ਉਹਦਾ ਤਾਂ ਦੱਸ ਦੋਗੇ ਤੁਸੀਂ ਇਹਦਾ ਕਿ ਉਹਦਾ ਜੋਗੀ ਕਹਿੰਦੇ ਕੀ ਕਹਿਣਾ ਚਾਹੁੰਦੇ ਹੋ ਮਹਾਰਾਜ ਕਹਿੰਦੇ ਇਹਦਾ ਦੱਸਾਂ ਕਿ ਉਹਦਾ ਦੱਸਾਂ ਤੇ ਜੋਗੀਆਂ ਨੇ ਪਹਿਲੀ ਵਾਰ ਸੁਣਿਆ ਕਹਿਣ ਲੱਗੇ ਮਹਾਰਾਜ ਦੋਵਾਂ ਦਾ ਦੱਸ ਦਿਓ ਤੇ ਸਾਹਿਬ ਸਰੀਰ ਨੂੰ ਹੱਥ ਲਾ ਕੇ ਕਹਿੰਦੇ ਇਹ ਤੇ ਪੰਜ ਤੱਤ ਕਾ ਪੁੱਤਰ ਆ ਇਹਦਾ ਤਾਂ ਕੋਈ ਨਾਮ ਨਹੀਂ ਇਹ ਤੇ ਪੰਜ ਤੱਤ ਕਾ ਪੁੱਤਰ ਆਖਿਆ ਜੀ ਨਾਨਕ ਕਿਹਦਾ ਨਾਮ ਆ ਕਹਿੰਦੇ ਉਹ ਜਿਹਦਾ ਨਾਮ ਸੀ ਉਹਨੇ ਦਿੱਤਾ ਛੱਡ ਕਰਤਾਰਪੁਰ ਦਿੱਤਾ ਉਹ ਕਰਤਾਰਪੁਰ ਚਲੇ ਗਈ ਹੈ ਜਿਹੜੀ ਨਾਨਕ ਜਿਹਦਾ ਨਾਮ ਸੀ ਇਹ ਤੇ ਪੰਜ ਤੱਤ ਦਾ ਪੁਤਲਾ ਹੀ ਰਹਿ ਗਿਆ ਹੁਣ ਜਿਹਦਾ ਨਾਮ ਨਾਨਕ ਸੀ ਉਹ ਕਰਤਾਰਪੁਰੋਂ ਚਲੇ ਗਈ ਜੀ ਜੋਤ ਜੋਤ ਬਾਣੀ ਪੜੋਗੇ ਨਾ ਤੇ ਤੁਸੀਂ ਤਾਂ ਹੀ ਰਾਧਾ ਸਵਾਮੀ ਨਿਰੰਕਾਰੀਆਂ ਦੂਸਰਿਆਂ ਸਾਡੇ ਬਰਾਬਰ ਤੇ ਗੱਦੀਆਂ ਲਾਈਆਂ ਕਿਉਂਕਿ ਅਸੀਂ ਵੀ ਕਹਿੰਦੇ ਕਿ ਸਾਡੇ ਘਰ ਦੇ ਗੁਰੂ ਆ ਸਮਝਦੇ ਹੋ ਅਸੀਂ ਵੀ ਸੋਚਦੇ ਕਿ ਸਾਡੇ ਘਰ ਵਿੱਚ ਸਰੀਰ ਗੁਰੂ ਆ ਪਹਿਲੇ ਜਾਮੇ ਤੋਂ ਜੇ ਤੁਸੀਂ ਗੁਰੂ ਨਾਨਕ ਦੀ ਫਿਲਾਸਫੀ ਨੂੰ ਸਮਝੋ ਤੇ ਇਸ ਘਰ ਵਿੱਚ ਸਰੀਰ ਗੁਰੂ ਕਦੀ ਹੋਇਆ ਹੀ ਨਹੀਂ ਕੌਣ ਗੁਰੂ ਹੈ ਸ਼ਬਦ ਗੁਰੂ ਬੋਲੋ ਨਾ ਗੱਲ ਕੀਤੀ ਹੈ ਸੁਰਤ ਧੁਨ ਬਾਣੀ ਗੁਰੂ ਬਾਣੀ ਨੂੰ ਗੁਰੂ ਆਖਿਆ ਨਾ ਸਰੀਰ ਨੂੰ ਤਾਂ ਨੀ ਗੁਰੂ ਆਖਿਆ ਤੇ ਜਦੋਂ ਉਹਨਾਂ ਕਹਿ ਲਈ ਉਹ ਤੇ ਇੱਥੋਂ ਚਲੇ ਗਈ ਆਖਿਆ ਕਿੱਥੇ ਚਲੇ ਗਏ ਕਹਿੰਦੇ ਉਹ ਤੇ ਖਡੂਰ ਸਾਹਿਬ ਚਲੇ ਗਈ ਤੇ ਜੋਗੀ ਉਥੋਂ ਤੁਰ ਕੇ ਖਡੂਰ ਸਾਹਿਬ ਆ ਗਏ ਸਿੱਧੇ ਹੋ ਕੇ ਦੋ ਮਿੰਟ ਨੀ ਬੈਠੋ ਜੋਗੀ ਉਥੋਂ ਤੁਰ ਕੇ ਖਡੂਰ ਸਾਹਿਬ ਆਏ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿੰਦੇ ਜੀ ਤੁਹਾਡਾ ਨਾਂ ਕੀ ਹੈ ਧਿਆਨ ਦੇਣਾ ਹੁਣ ਬਾਬੇ ਤੇਗ ਬਹਾਦਰ ਤੇ ਗੱਲ ਆਉਣੀ ਤੁਹਾਡਾ ਨਾਂ ਕੀ ਹੈ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਇਹਦਾ ਦੱਸਾਂ ਕਿ ਆਪਣਾ ਤੇ ਕਹਿਣ ਲੱਗੇ ਮਹਾਰਾਜ ਦੋਵਾਂ ਦਾ ਦੱਸ ਦਿਓ ਤੇ ਸਰੀਰ ਨੂੰ ਹੱਥ ਲਾ ਕੇ ਕਹਿੰਦੇ ਇਹਦਾ ਨਾਮ ਤੇ ਅੰਗਦ ਦੇਵ ਹੈ ਸਰੀਰ ਦਾ ਨਾਮ ਤੇ ਆਖਿਆ ਜੀ ਦੂਸਰੇ ਦਾ ਤੇ ਵਿਚਲੀ ਇਸ ਤਰ੍ਹਾਂ ਕਰਕੇ ਕਹਿੰਦੀ ਨਾਨਕ ਮੇਰਾ ਨਾਮ ਇਸ ਅੰਗਦ ਦੇ ਸਰੀਰ ਵਿਚ ਜਿਹੜਾ ਵਿਚ ਬੈਠਾ ਉਹ ਨਾਨਕ ਆ ਜੋਤ ਉਹ ਕੀ ਆ ਇਹੋ ਜੋਗੀ ਤੁਰ ਕੇ ਗੋਂਦਵਾਲਾ ਆ ਗਏ ਗੋਂਦਵਾਲ ਵਾਲੇ ਨੂੰ ਆਣ ਕੇ ਕਹਿੰਦੇ ਤੁਹਾਡਾ ਨਾਂ ਕੀ ਉਹ ਕਹਿੰਦੇ ਇਹਦਾ ਦੱਸਾਂ ਕਿ ਆਪਣਾ ਆਖੋ ਸਤਿ ਸਮਝ ਰਹੇ ਹੋ ਕਿ ਐਵੇਂ ਤੇਰਾ ਨਾਲ ਇਹਦਾ ਦੱਸਾਂ ਕਿ ਆਪਣਾ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਕਹਿੰਦੇ ਦੋਵਾਂ ਦਾ ਦੱਸ ਦਿਓ ਕਹਿੰਦੇ ਆ ਜਿਹੜਾ ਪੰਜ ਭੂਤਕਾ ਇਹਨੂੰ ਤੇ ਅਮਰਦਾਸ ਕਹਿੰਦੇ ਨੇ ਤੇ ਕਹਿਣ ਲੱਗੇ ਜਿਹੜਾ ਵੇਚਿਆ ਕਹਿੰਦੇ ਨਾਨਕ ਮੇਰਾ ਨਾਮ ਨਾਨਕ ਹੁਣ ਤੁਸੀਂ ਸੋਚੋ ਜਦੋਂ ਬਾਬੇ ਨਾਨਕ ਨੇ ਬਾਣੀ ਉਚਾਰੀ ਉਦੋਂ ਨਾਨਕ ਆਇਆ ਜਦੋਂ ਅੰਗਦ ਨੇ ਬਾਣੀ ਉਚਾਰੀ ਬੋਲੋ ਨਾਨਕ ਆਇਆ ਜਦੋਂ ਤੀਸਰੇ ਨੇ ਬਾਣੀ ਉਚਾਰੀ ਜਦੋਂ ਚੌਥੇ ਬਾਣੀ ਉਚਾਰੀ ਜਦੋਂ ਪੰਜਵੇਂ ਬਾਣੀ ਉਚਾਰੀ ਜਦੋਂ ਨਾਵੇਂ ਨੇ ਬਾਣੀ ਉਚਾਰੀ ਵਿੱਚੋਂ ਵਿੱਚ ਕੌਣ ਸੀ ਨਾਨਕ ਨਾਮ ਜੋਤ ਦਾ ਸਰੀਰ ਦਾ ਨਹੀਂ ਜੇ ਤੁਸੀਂ ਦੁਨੀਆਂ ਨੂੰ ਕਦੀ ਇਹ ਦੱਸ ਦਿਓ ਅਸੀਂ ਜੋਤ ਦੇ ਪਛਕੇ ਆ ਜੋਤ ਰੂਪ ਹਰ ਆਪ ਅੰਤ ਤਹਾਏ। ਬੋਲੋ ਜੋਤ ਰੂਪ ਹਰ ਆਪ, ਫਿਰ ਬੋਲੋ ਜੋਤ ਰੂਪ ਸਰੀਰ ਗੁਰੂ ਨਹੀਂ ਸੀ, ਜੋਤ ਗੁਰੂ ਸੀ, ਜਿਹੜੀ ਜੋਤ ਜਗ ਰਹੀ ਸੀ। ਜੋਤ ਜਗੀ ਤੇ ਨਾਮੀ ਜੋਤ ਬੋਲੀ, ਨਹੀਂ ਤੇਰੀ ਤਲਵਾਰ ਮੈਨੂੰ ਨਹੀਂ ਕਰ ਸਕਦੀ। ਅਗੋ ਸਤਨਾਮ ਸ੍ਰੀ, ਉਹਨੇ ਕਿਹਾ ਵੇਖਣਾ, ਉਹਨੇ ਕਿਹਾ ਮੇਰਾ ਚੁਗਲਾ ਪਾੜੂਗੀ, ਤੇਰੀ ਤਲਵਾਰ ਤੇ ਕਿੰਨੀ ਕੁ ਪਾਵਰ ਹੈ, ਕਿਹਾ ਮੇਰੇ ਸਰੀਰ ਦਾ ਚੋਲਾ ਪਾੜ ਦੂਗੀ। ਮਗਰ ਖਿੜਕੜਾ ਕੇ ਫਿਰ ਜਲਾਦ ਕਹਿਣ ਲੱਗਾ, ਤੁਸੀਂ ਹੱਥ ਦੇ ਦੋ ਜੇ। ਤੇ ਕਹਿਣ ਲੱਗੇ, ਤੂੰ ਸੋਚਦਾ ਵਾ ਕਿ ਜਿਸ ਤਰ੍ਹਾਂ ਦੁਨੀਆਂ ਦੀਆਂ ਚੋਲੇ ਪਾੜ ਜਾਂਦੇ ਆ ਤੇ ਲੀਰਾਂ ਹੋ ਕੇ ਸੁੱਟੀਆਂ ਜਾਂਦੀਆਂ ਨੇ, ਮੈਂ ਤੈਨੂੰ ਇਹ ਵੀ ਦੱਸ ਦਵਾਂ ਔਰੰਗਜ਼ੇਬ, ਮੇਰੇ ਸਰੀਰ ਦੇ ਪਾਟੇ ਹੋਏ ਚੋਲੇ ਨੇ, ਇਸ ਤਰ੍ਹਾਂ ਨੀ ਹੋ ਜਾਣਾ। ਵੱਡਾ ਚੋਲਾ ਹੈ ਨਾ, ਵੱਡੀ ਜੋਤ ਦਾ ਚੋਲਾ ਹੈ ਨਾ, ਇਹ ਪਾਟੇ ਹੋਏ ਚੋਲੇ ਦੀ ਇੱਕ ਚਾਦਰ ਬਣ ਜਾਏ। ਸਤਨਾਮ ਸ੍ਰੀ, ਨੱਕ ਸਿੱਧਾ ਕਰੋ,
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
0: ਇਸ ਪਾਟੇ ਹੋਏ ਚੋਲੇ ਦੀ ਇੱਕ ਤੇ ਉਸ ਚਾਦਰ ਨੇ ਸਾਰੇ ਹਿੰਦੁਸਤਾਨ ਦਾ ਪਰਦਾ ਢੱਕ ਲੈਣਾ। ਲੋਕਾਂ ਕਹਿਣਾ ਤੇਗ ਬਹਾਦਰ, ਵੇਖ ਫਟੇ ਹੋਏ ਲੋਕਾਂ ਦੇ ਚੋਲੇ ਲੋਕੀ ਪਾਠ ਦੇ ਸੁਣ ਦਿੰਦੇ। ਇਹ ਚੋਲਾ ਵੀ ਬਾਬੇ ਨਾਨਕ ਦੇ ਸਰੀਰ ਉੱਤੇ ਹੀ, ਇਹ ਚੋਲਾ ਵੀ ਏਡਾ ਵੱਡਾ ਸੀ, ਇਹ ਚੋਲਾ ਕੋਈ ਛੋਟਾ ਮੋਟਾ ਨਹੀਂ। ਇਹਨੂੰ ਤੁਸੀਂ ਵੇਖਦੇ ਹੋ ਨਾ, ਕੋਈ ਚੰਗਾ ਭਲਾ ਕੱਪੜਾ ਘਰ ਪੜ ਜੇ ਤੇ ਆਪਾਂ ਸੁਣਦੇ ਨੀ, ਉਹਨੂੰ ਦੁਬਾਰ ਵੰਡ ਕੇ ਤੇ ਉਹਦੀ ਚਾਦਰ ਬਣਾ ਲੈਂਦੇ ਆ। ਤੇ ਚੰਗਾ ਭਲਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਾਵਨ ਮੱਖਣ ਵਰਗਾ ਸਰੀਰ ਜਿਹਦਾ ਤਲਵਾਰ ਦੇ ਨਾਲ ਧੰਨ ਨਾਲ ਅਲੱਗ ਹੋ ਗਿਆ। ਤੇ ਸਾਹਿਬ ਕਹਿਣ ਲੱਗੇ, ਔਰੰਗਜ਼ੇਬ ਇਹਦੀ ਚਾਦਰ ਬਣ ਜੂਗੀ ਜਿਹੜੀ ਸਾਰੇ ਹਿੰਦੁਸਤਾਨ ਦੇ ਪਰਦੇ ਡੱਗ ਲੂਗੀ। ਮਗਰ ਦੁੱਖ ਜਦੋਂ ਇੰਡੀਆ ਦੇ ਟੀਵੀ ਅਨਾਊਂਸਰ ਕਹਿੰਦੇ ਨੇ ਸਿੱਖੋਗੇ ਨੌਵੇਂ ਗੁਰੂ, ਮੈਨੂੰ ਦੁੱਖ ਆਉਂਦਾ ਇਸ ਗੱਲ ਦਾ। ਤੁਸੀਂ ਮਹਿਸੂਸ ਕਰੋਗੇ ਤਾਂ ਦੱਸੋ, ਕਰ ਰਿਹਾ ਨਾ ਮਹਿਸੂਸ? ਤਿਲਕ ਤੇ ਜੰਜੂ ਤੁਹਾਡਾ ਤੇ ਗੁਰੂ ਸਿੱਖਾਂ ਦਾ, ਤੁਸੀਂ ਇਹ ਵੀ ਨੀ ਮੂੰਹ ਨਾ ਕਹਿ ਸਕਦੇ ਕਿ ਮਨੁੱਖਤਾ ਦਾ ਸਤਿਗੁਰੂ। ਤਿਲਕ ਜੰਜੂ ਲਾਉਂਦਾ ਨੀ ਸੀ, ਨਾ ਤਿਲਕ ਲਾਉਂਦਾ ਸੀ ਨਾ ਜੰਜੂ ਪਾਉਂਦਾ ਸੀ, ਮਗਰ ਉਹ ਕਹਿੰਦਾ ਸੀ ਮੈਂ ਇਸ ਗੱਲ ਤੇ ਪਹਿਰਾ ਦੇਣਾ, ਭੈ ਕਾਹੂ ਕੋ ਦੇਤ ਨੇ, ਭੈ ਮਾਨਤ ਮਾਨ, ਨਾ ਕਿਸੇ ਤੇ ਜ਼ੁਲਮ ਕਰਨਾ ਹੈ ਤੇ ਨਾ ਜ਼ੁਲਮ ਸਹਿਣ ਕਰਨਾ ਹੈ ਤੇ ਨਾ ਜ਼ੁਲਮ ਵੇਖਣਾ ਹੈ। ਨਹੀਂ ਹੁੰਦਾ ਵੇਖਿਆ ਤੇ ਇੱਥੇ ਆਣ ਕੇ ਸ਼ਹੀਦੀ ਦੇ ਦਿੱਤੀ। ਹੁਣ ਮੈਂ ਉੱਥੇ ਆਉਣ ਲੱਗਾ, ਇੱਥੋਂ ਭਾਈ ਜੈਤੇ ਨੇ ਮੇਰੀ ਸਰਕਾਰ ਦਾ ਸੀਸ ਚੁੱਕਿਆ, ਸਮਾਂ ਜ਼ਿਆਦਾ ਵੱਡਣਾ, ਇਹ ਪਰ ਆਖੋ ਵਾਹਿਗੁਰੂ। ਉਹ ਜਿਹੜਾ ਫਕੀਰ ਕਦੀ ਆਪਣੇ ਨੂੰ ਕਹਿੰਦਾ ਸੀ ਉਸਤਾਦ ਨੂੰ, 7 ਸਾਲ ਦਾ ਉਹਦੀ ਗੱਦੀ ਦਾ ਸੇਵਕ ਬਣਿਆ ਤੇ ਜਿਹੜਾ ਉਹਦਾ ਮੁਰਸ਼ਦ ਸੀ, ਇਹ ਮਰੀਜ਼ ਛੋਟਾ ਜਿਹਾ ਪੁੱਛਦਾ ਹੁੰਦਾ ਸੀ, ਮਾਲਕ ਮੈਂ ਇੱਕ ਆਸ ਲੈ ਕੇ ਆਇਆ, ਮੈਂ ਕਿਸੇ ਪੂਰੇ ਦੇ ਦਰਸ਼ਨ ਕਰਨੇ ਚਾਹੁੰਦਾ, ਸਮਝੋ ਮੈਂ ਕਿਸੇ ਪੂਰੇ। ਤੇ ਉਹ ਫਕੀਰ ਕਿੱਡਾ ਕਰਨੀ ਵਾਲਾ ਹੋਗਾ ਜਿਹੜਾ ਕਹਿੰਦਾ ਸੀ ਮੈਂ ਪੂਰਾ ਨਹੀਂ। ਇੱਥੇ ਵੇਖ ਲਿਆ ਜੇ ਬ੍ਰਹਮ ਗਿਆਨੀ, ਰਾਜ ਯੋਗੀ, ਮਹਾਨ ਤਪਸਵੀ, ਕਮਾਲ ਦੀ ਗੱਲ ਆ। ਗੁਰੂ ਨਾਨਕ ਨੇ ਆਪਣੇ ਆਪ ਨੂੰ ਕਿਤੇ ਬ੍ਰਹਮ ਗਿਆਨੀ ਨਹੀਂ ਆਖਿਆ, ਕਿਤੇ ਆਪਣੇ ਆਪ ਨੂੰ ਸੰਤ ਨਹੀਂ ਕਿਹਾ, ਕਿਤੇ ਆਪਣੇ ਆਪ ਨੂੰ ਸਤਿਗੁਰੂ ਨਹੀਂ ਕਿਹਾ। ਮੈਂ ਇੱਕ ਵਾਰ ਪੁੱਛਿਆ, ਗੁਰੂ ਨਾਨਕ ਸਾਹਿਬ ਜੀ ਤੁਸੀਂ ਆਪਣੀ ਰਸਨਾ ਤੋਂ ਬੋਲੋ ਤੁਸੀਂ ਕੀ ਹੋ? ਆਖੋ ਸਤਨਾਮ ਸ੍ਰੀ, ਤੁਸੀਂ ਸਤਿਗੁਰੂ ਜੇ, ਤੁਸੀਂ ਨਿਰੰਕਾਰ ਜੇ, ਵੈਸੇ ਤੇ ਕਹਿੰਦੇ ਨੇ ਆਪ ਨਾਰਾਇਣ ਕਲਾਕਾਰ, ਤੁਸੀਂ ਮੂੰਹ ਤੋਂ ਦੱਸੋ ਤੁਸੀਂ ਕੀ ਹੋ? ਤੇ ਪਤਾ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ? ਆਖੋ ਵਾਹਿਗੁਰੂ। ਗੁਰੂ ਨਾਨਕ ਸਾਹਿਬ ਕਹਿੰਦੇ ਸੱਗ ਸੱਗ ਸੱਗ ਨਾਨਕ ਦੀਵਾਨ, ਸੱਗ ਨਾਨਕ ਦੀਵਾਨ, ਦੀਵਾਨ ਦਰਬਾਰ ਤਖਤ, ਉਸ ਮਾਲਕ ਦੇ ਘਰ ਦਾ ਮੈਂ ਕੁੱਤਾ ਹਾਂ। ਤੇ ਆਖੋ ਨਾ ਜਿਹੜੇ ਬੜੇ ਬੜੇ 4-4 ਲੱਖ ਦੇ ਇਕੱਠ ਕਰਦੇ, ਉਹਨਾਂ ਨੂੰ ਕਹੋ ਆਪਣੇ ਨਾਮ ਨਾਲ ਕੁੱਤਾ ਲਿਖੋ, ਰੀਸਾਂ ਇਹਦੀਆਂ ਕਰਦੇ ਜੇ, ਗੰਨੀ ਅਸੀਂ ਚੰਗੀਆਂ। ਬੋਲੋ ਇੱਕ ਵਾਰ, ਗੰਨੀ ਅਸੀਂ ਮਨੋ ਕੁਸ਼ਲਤਾ ਕਾਲੀਆਂ, ਹਰ ਚਿਸ਼ਟਮੀਆਂ ਤੇ ਰੀਸਾਂ ਕਰੇ, ਰੀਸਾਂ ਗੁਰੂ ਨਾਨਕ ਦੀਆਂ, ਗੁਰੂ ਦੇ ਬਰਾਬਰ ਬਣ ਬਣ ਕੇ ਬਹਿਣ। ਇੱਕ ਵਾਰ ਬਹੁਤ ਸਹੀ, ਇੱਕ ਵਾਰ ਆਖੋ ਤੇ ਸਹੀ ਕਿ ਆਪਣੇ ਨਾਮ ਨਾਲ ਆਪਣੀ ਸਾਰੇ ਮੰਨਣ ਵਾਲਿਆਂ ਨੂੰ ਆਖੋ ਕਿ ਮੈਂ ਕੁੱਤਾ ਵਾਂ, ਇਹਨੇ ਤੇ ਲਿਖ ਕੇ ਦਿੱਤਾ ਮੈਂ ਕੁੱਤਾ, ਬਰਾਬਰ ਤਾਂ ਕਰੋ ਜੀ। ਸਤ ਨਾਨਕ ਦੀਵਾਨ, ਮੈਂ ਉਹਦੇ ਨਾਨਕ ਉਹਦੇ ਮਾਲ ਦੇ ਦਰਬਾਰ ਦਾ ਜੇ ਕੂਕਰ ਆ ਤੇ ਮੈਂ ਸੁੱਤੀ ਹੋਈ ਜਗਤਾਂ ਨੂੰ ਜਗਾਉਣ ਆਇਆ। ਮਾਤਾ ਸਤਨਾਮ ਸ੍ਰੀ ਇੱਕ ਇੱਥੇ ਬੜਾ ਚਰਚਿਤ ਗੁਰੂ ਆ ਤੁਹਾਡੇ ਇਲਾਕੇ ਦੇ ਵਿੱਚ ਹਰਿਆਣੇ, ਬੜੀ ਦੁਨੀਆਂ ਉਹਦੇ ਮਗਰ ਤੁਰੀ ਫਿਰਦੀ, ਮੈਂ ਸੰਗਤ ਨੀ ਕਹਿਣੀ ਮਾਤਾ ਸਤਨਾਮ ਸ੍ਰੀ ਵਾਲੇ, ਮਗਰ ਇੱਕ ਦਿਨ ਉਹਦੇ ਨਾਲ ਕਿਸੇ ਅੰਮ੍ਰਿਤਧਾਰੀ ਦਾ ਵਜਨ ਹੋ ਗਿਆ। ਅਕਾਦਰ ਤਾਂ ਬਖਸ਼ਿਓ, ਮੈਂ ਕਿਸਾ ਨਾਂ ਨੀ ਲਿਆ, ਤੁਹਾਨੂੰ ਸੁੱਖ ਨਹੀਂ ਲੱਗੂਗਾ, ਤੁਸੀਂ ਵੈਸੇ ਤੁਲ ਲੋ ਆਖੋ ਸਤਨਾਮ ਸ੍ਰੀ। ਗੁਰੂ ਨਾਨਕ ਦਾ ਘਰ ਹੈ ਇੱਥੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ, ਇੱਥੇ ਕਿਸੇ ਦਾ ਬੁਰੇ ਦਾ ਵਜਨ ਆਪਾਂ ਕਹਿ ਹੀ ਨਹੀਂ ਸਕਦੇ, ਇੱਥੇ ਸਾਨੂੰ ਇਜਾਜ਼ਤ ਹੀ ਨਹੀਂ, ਜੇ ਕਹਿਣਾ ਵੀ ਚਾਹੀਏ ਤਾਂ ਵੀ ਨਹੀਂ ਕਹਿ ਸਕਦੇ, ਵੈਰੀ ਨੂੰ ਵੀ ਇੱਥੇ ਆਪਣਾ ਸਮਝਿਆ ਜਾਂਦਾ। ਮਗਰ ਉਹ ਅੰਮ੍ਰਿਤਧਾਰੀ ਸਿੱਖ ਉੱਥੇ ਗਿਆ ਤੇ ਕਹਿੰਦਾ ਜੀ ਸਾਡਾ ਗੁਰੂ ਤੇ ਤੁਹਾਡਾ ਗੁਰੂ ਕੀ ਤੁਸੀਂ 300 ਸਾਲ ਤੋਂ ਰੱਟ ਲੈ ਜਾਂਦੇ ਜੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ, ਇਹ ਸਾਡਾ ਗੁਰੂ ਘੱਟ ਆ, ਇਹ ਨਹੀਂ ਹੀਰਿਆਂ ਦੀ ਟੋਪੀ ਪਾਉਂਦਾ, ਇਹਦੇ ਕੋਲ ਨਹੀਂ ਇੰਨੀ ਸੰਗਤ। ਉਹ ਕਹਿਣ ਲੱਗਾ ਗੁਰਮੁਖ ਪਿਆਰਿਆ, ਹੀਰਿਆਂ ਦੀ ਟੋਪੀ ਪਾਉਣ ਨਾਲ ਆਪੋ ਗੁਰੂ ਨਹੀਂ ਬਣ ਜਾਂਦਾ, ਆਪੋ ਸਤਨਾਮ ਸ੍ਰੀ ਵਾਹਿਗੁਰੂ, ਸੋਨੇ ਦੀ ਕੁਰਸੀ ਤੇ ਬਹਿ ਕੇ ਗੁਰੂ ਨਹੀਂ ਬਣ ਜਾਂਦਾ। ਆਖਣ ਲੱਗਾ ਫੇਰ ਆਖਣ ਲੱਗਾ ਜਦੋਂ ਤੂੰ ਜਾਣਾ ਹੈ ਤੇਰਾ ਗੁਰੂ ਕਿੱਥੇ ਬੈਠਾ ਹੁੰਦਾ, ਪੂਰੇ ਗੁਰੂ ਨੂੰ ਤੋਲੋ ਨਾ ਇੱਕ ਵਾਰ ਤਕੜੀ ਚ। ਮੈਂ ਆਪ ਜੀ ਨੂੰ ਧਿਆਨ ਦਿਵਾਉਣਾ ਚਾਹੁੰਦਾ ਕਿ ਪੂਰੇ ਗੁਰ ਕੀ ਵੇਖ ਵਡਾਈ, ਪੂਰੇ ਗੁਰ ਕੀ ਵੇਖ ਵਡਾਈ, ਵਡਿਆਈ ਕੀ ਆ, ਪੂਰੇ ਕੀ ਆ, ਪੂਰੇ ਕਾ ਕੀ ਆ, ਸਭ ਕੁਛ ਪੂਰਾ, ਵੱਡੇ ਕੀ ਆ, ਵਡਿਆਈਆਂ, ਕਿਛ ਕਹਿਣਾ ਕੀ ਕਹਿ ਸਕਦੇ ਹੋ। ਉਹ ਕਹਿੰਦਾ ਮੈਂ ਉਹਨੂੰ ਆਖਿਆ ਕਿ ਤੇਰਾ ਗੁਰੂ ਜਦੋਂ ਤੂੰ ਮੱਥਾ ਟੇਕਣ ਜਾਣਾ, ਭੈਣੋ ਧਿਆਨ ਸਾਹਿਬ, ਜਦੋਂ ਤੂੰ ਮੱਥਾ ਟੇਕਣ ਜਾਣਾ ਤੇਰਾ ਗੁਰੂ ਕਿੱਥੇ ਬੈਠਾ ਹੁੰਦਾ। ਕਹਿੰਦਾ ਜੀ ਫਸਟ ਕਲਾਸ, ਬੜੀ ਸੁੰਦਰ ਹੀਰਿਆਂ ਦੀ ਬੜੀ ਕੁਰਸੀ, ਤੇ ਕਹਿੰਦਾ ਕਿੱਥੇ ਬਹਿਣਾ, ਧਿਆਨ ਦਿਓ ਤੂੰ ਕਿੱਥੇ ਬਹਿਣਾ। ਕਹਿੰਦਾ ਮੈਂ ਉਹਦੇ ਪੈਰਾਂ ਚ। ਸਿੱਖ ਨੇ ਅੰਮ੍ਰਿਤਧਾਰੀ ਨੇ ਆਖਿਆ ਇੱਕ ਦਿਨ ਫਿਰ ਤੂੰ ਇਸ ਤਰ੍ਹਾਂ ਕਰੀ, ਆਪਣੇ ਗੁਰੂ ਨੂੰ ਆਖੀ ਕੁਰਸੀ ਤੋਂ ਉੱਠੋ, ਮੈਂ ਕੁਰਸੀ ਤੇ ਬਹਿਣਾ, ਤੁਸੀਂ ਮੇਰੇ ਪੈਰਾਂ ਚ ਪਾਓ, ਧਿਆਨ ਦੇਣਾ, ਸਮਝ ਲਓ ਮੈਂ ਕੁਰਸੀ ਤੇ ਬਹਿਣਾ ਤੇ ਤੁਸੀਂ ਮੇਰੇ ਪੈਰਾਂ ਚ ਪਾਓ। ਕਹਿੰਦਾ ਇਹ ਕਿਸ ਤਰ੍ਹਾਂ ਹੋ ਸਕਦਾ, ਗੁਰੂ ਪੈਰਾਂ ਚ ਬਹਿ ਜਾਏ ਤੇ ਸਿੱਖ ਕੁਰਸੀ ਤੇ ਬਹਿ ਜਾਏ, ਤੇ ਸਿੱਖ ਅੰਮ੍ਰਿਤਧਾਰੀ ਨੇ ਛਾਤੀ ਦੇ ਹੱਥ ਮਾਰ ਕੇ ਫਿਰ ਹੋ ਸਕਦਾ। ਆਹ ਦਿਖਾਵਾ ਆਨੰਦਪੁਰ ਸਾਹਿਬ ਬੈਠਾ, ਪੈਰਾਂ ਚ ਬੈਠਾ, ਪੰਜਾਂ ਦਿਨ ਚ ਬੈਠਾ, ਕਿ ਨਹੀਂ ਕਹੋ ਸਤਨਾਮ ਸ੍ਰੀ। ਇੱਕ ਦਿਨ ਐਸਾ ਵੀ ਆਇਆ ਜਿਦਨ ਸਤਿਗੁਰੂ ਪੈਰਾਂ ਚ ਬਹਿ ਗਿਆ ਤੇ ਪੰਜ ਕੁਰਸੀ ਤਖ਼ਤ ਤੇ ਬਹਿ ਗਏ, ਤਖ਼ਤ ਤੇ ਬਹਿ ਗਏ ਪੰਜ, ਭਾਏ ਕਿ ਨਹੀਂ ਬੋਲੋ ਨਾ, ਭਾਏ ਨਹੀਂ, ਤੋਂ ਪੰਜਾਂ ਨੂੰ ਅੰਮ੍ਰਿਤ ਦੇ ਦਿੱਤਾ ਤੇ ਆਪ ਸਤਿਗੁਰੂ ਅੰਮ੍ਰਿਤ ਲੈਣ ਲਈ ਬੈਠੇ ਨੇ, ਉਹ ਪੰਜੇ ਉੱਤੇ ਬੈਠੇ ਤੇ ਸਹਿਬ ਸੇਵਕ ਬਣ ਕੇ ਬਹਿ ਗਿਆ। ਖਾਲਸਾ ਮੇਰਾ ਸੱਜਣ ਸੂਰਾ, ਖਾਲਸਾ ਮੇਰਾ ਸਤਿਗੁਰ, ਪੂਰਾ ਸਤਿਗੁਰੂ ਮੰਨ ਕੇ ਆਪ ਚਰਨਾਂ ਚ ਬਹਿ ਗਏ ਤੇ ਕਹਿਣ ਲੱਗਾ ਗੁਰਮੁਖ ਪਿਆਰਿਆ, ਇਹ ਘਰ ਇਸ ਤਰ੍ਹਾਂ ਦਾ ਹੈ ਜਿੱਥੇ ਸਮਾਂ ਆਉਣ ਦੇ ਉੱਤੇ ਗੁਰੂ ਚਰਨਾਂ ਚ ਬਹਿ ਜਾਂਦਾ ਤੇ ਸਿੱਖ ਤਖ਼ਤ ਦੇ ਉੱਤੇ ਬਹਿ ਜਾਂਦਾ ਹੈ। ਸਾਰੀ ਉਮਰ ਗੁਰੂ ਨਾਨਕ ਨੂੰ ਜਗਤ ਨੇ ਮੱਥਾ ਟੇਕਿਆ, ਇੱਕ ਦਿਨ ਐਸਾ ਆਇਆ ਜਿਹੜਾ ਇਹਦੇ ਘਰ ਝਾੜੂ ਮਾਰਦਾ ਸੀ, ਅੱਜ ਉਹ ਤਖ਼ਤ ਤੇ ਬਹਿ ਗਿਆ, ਗੁਰੂ ਨਾਨਕ ਉਹਦੇ ਪੈਰਾਂ ਚ ਬਹਿ ਕੇ ਮੱਥਾ ਟੇਕਣ ਲੱਗ ਗਿਆ। ਇਸ ਘਰ ਦੀ ਵਡਿਆਈ ਕਰਦੇ ਹੋ, ਇਸ ਘਰ ਦੀਆਂ ਰੀਸਾਂ ਕਰਦੇ ਹੋ ਦੁਨੀਆਂ ਦੇ ਲੋਕੋ, ਅੰਨੇ ਲੋਕਾਂ ਨੂੰ ਲੈ ਕੇ 4 ਲੱਖ ਨੂੰ ਮਗਰ ਲਾ ਕੇ ਤੇ ਕਹਿੰਦੇ ਗੁਰੂ ਨਾਨਕ ਦੇ ਬਰਾਬਰ, ਗੁਰੂ ਨਾਨਕ ਦੇ ਬਰਾਬਰ ਧਰਤੀ ਤੇ ਗੁਰੂ ਨਹੀਂ ਕੋਈ ਹੋ ਸਕਦਾ, ਸਭ ਤੇ ਵੱਡਾ ਕਰਕੇ ਤੋਲੋ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਕਹਿਣ ਲੱਗੇ, ਇਹ ਹਿੰਦ ਦੀ ਚਾਦਰ ਬਣ ਜੂਗਾ, ਸਾਰੇ ਸੰਸਾਰ ਦੇ ਪਰਦੇ ਢੱਕ ਲੂਗਾ। ਤੇ ਫਿਰ ਇਥੋਂ ਉਹ ਪੂਰਾ ਕਹਿਣ ਲੱਗਾ, ਉਹ ਬੱਚਾ 7 ਸਾਲ ਦਾ ਕਹਿੰਦਾ ਆਪਣੇ ਮੁਰਸ਼ਦ ਨੂੰ, ਕਹਿੰਦਾ ਮੈਨੂੰ ਪੂਰੇ ਦੇ ਦੀਦਾਰ ਕਰਾ, ਤੇ ਮੁਰਸ਼ਦ ਕੋ ਹੱਥ ਜੋੜ ਕੇ ਕਹਿੰਦਾ ਮੈਂ ਪੂਰਾ ਨਹੀਂ। ਉਹਨੇ ਆਖਿਆ ਫਿਰ ਪੂਰੇ ਦੇ ਦੀਦਾਰ ਕਿਤਨਾ ਹੋਣਗੇ, ਤੇ ਉਸ ਉਹਦੇ ਮੁਰਸ਼ਦ ਨੇ, ਉਹਦੇ ਉਸਤਾਦ ਨੇ, ਉਹਦੇ ਗੁਰੂ ਨੇ, ਉਸ ਫਕੀਰ ਦੇ ਨੇ ਆਖਿਆ ਇੰਤਜ਼ਾਰ ਕਰ ਇੱਥੇ ਬਹਿ ਕੇ, ਤੇ ਅੰਮ੍ਰਿਤ ਵੇਲੇ ਉੱਠ ਕੇ ਆਖਿਆ ਕਰ

ਆਏ ਹੋਏ ਨਾ ਅੰਦਰਾਂ ਚੋਂ ਆਖੋ, ਸੁਰਤ ਦੇ ਰੋਮ ਰੋਮ ਚੋਂ ਆਖੋ, ਆਊਗਾ ਤੁਹਾਡੇ ਘਰ ਵੀ। ਤੁਹਾਨੂੰ ਤੇਗ ਬਹਾਦਰ ਸਾਹਿਬ, ਗੁਰੂ ਗ੍ਰੰਥ ਸਾਹਿਬ, ਪਿਤਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੇ ਘਰ ਆਉਣਗੇ। ਅੰਦਰੋਂ ਆਵਾਜ਼ ਮਾਰੋ, ਮਨ ਪੈ

ਕਿੰਨੇ ਚਿਰ ਤੋਂ ਮਨਾਖਾ ਪੂਰਾ ਆਊਗਾ ਕਦੀ ਪੰਜਵੇਂ ਤੁਸੀਂ ਉਦੋਂ ਗੁਰੂ ਅਰਜਨ ਦੇਵ ਸਾਹਿਬ ਜਿੱਦਣ ਤੋਂ ਅਰਦਾਸਾਂ ਸ਼ੁਰੂ ਹੋਈਆਂ 107 ਸਾਲ ਬਜ਼ੁਰਗ ਹੋ ਗਿਆ ਪਰ ਵੱਟੇ ਮੁੱਛਾਂ ਨਾਲ ਮੁੱਛਾਂ ਦਾੜੇ ਨਾਲ ਪੂਰਾ ਹੀ ਕੱਢਿਆ ਗਿਆ ਇੰਨੀ ਵੱਡੀ ਆਰਜ਼ੂ ਹੋ ਗਈ ਤੇ ਅੱਜ ਇਹ ਅੰਮ੍ਰਿਤ ਵੇਲੇ ਅਰਦਾਸ ਹੋਈ ਤੇ ਜਦੋਂ ਅੰਮ੍ਰਿਤ ਵੇਲੇ ਗਾਉਂ ਕੇ ਹਟਿਆ ਤੇ ਲਾਗੇ ਸਰਕੜੇ ਦੇ ਬੂਟੇ ਸੀ ਪਿੰਡਾਂ ਵਾਲਿਆਂ ਨੂੰ ਪਤਾ ਸਰਕੜਾ ਕਿਹਨੂੰ ਕਹਿੰਦੇ ਹੁਣ ਤੇ ਸਰਕੜੇ ਮੁੱਕ ਗਏ ਸਰਕੜੇ ਦੇ ਬੂਟੇ ਹਿੱਲੇ ਤੇ ਇਸ ਫਕੀਰ ਨੇ ਆਵਾਜ਼ ਮਾਰੀ ਇੱਥੋਂ ਭਰਵੱਟੇ ਚੁੱਕ ਕੇ ਆਉਣਾ ਪਿਆਰਿਆ ਲਾਗੇ ਸਰਸਰਾਹਟ ਕਾਹਦੀ ਤੇ ਅੱਗੋਂ ਆਵਾਜ਼ ਨਾ ਆਈ ਕਿਉਂ ਕਿਉਂਕਿ ਬਾਬਾ ਜੀ ਦਾ ਸੀਸ ਲੈ ਕੇ ਇਹ ਰਾਤ ਬਰਾਤੇ ਸਫ਼ਰ ਕਰ ਰਹੇ ਸੀ ਪਿੱਛੇ ਫੌਜਾਂ ਪਿੱਛਾ ਕਰ ਰਹੀਆਂ ਸੀ ਆਖੋ ਸਤਨਾਮ ਸ੍ਰੀ ਪਿੱਛੇ ਫੌਜਾਂ ਪਿੱਛਾ ਕਰ ਰਹੀਆਂ ਤੇ ਸਰਕੜੇ ਦੇ ਵਿੱਚ ਜਦੋਂ ਸਰਕੜਾ ਹਿੱਲਿਆ ਤੇ ਫਕੀਰ ਨੇ ਇੱਥੋਂ ਚੁੱਕ ਕੇ ਆਖਿਆ ਕੌਣ ਸਰਕੜਾ ਕਿਤਨਾ ਹੀ ਲਿਆ ਸਰਸਰਾਟ ਕਾਹਦੀ ਅੱਗੋਂ ਕੋਈ ਆਵਾਜ਼ ਨੀ ਆਈ ਫੇਰ ਪੁੱਛਿਆ ਦਰਦ ਹੋਣਾ ਤੂੰ ਕਾਹਦੀ ਆਵਾਜ਼ ਆ ਤੇ ਸਰਕੜਾ ਹਿਲਾਇਆ ਤੇ ਵਿੱਚ ਭਾਈ ਜੈਤਾ ਬੈਠਾ ਤੇ ਗੋਦ ਵਿੱਚ ਗੁਰੂ ਤੇਗ ਬਹਾਦਰ ਦਾ ਸੀਸ ਚੁੱਕਿਆ ਕਰਦਾ ਸੀ ਨਾ ਅਰਦਾਸਾਂ।

ਕੀਰਤਨ ਪੁੱਛਿਆ ਤੂੰ ਕੌਣ ਆ? ਉਹਨੇ ਕਿਹਾ ਜੀ ਮੈਂ ਬਾਬੇ ਨਾਨਕ ਦੀ ਗੱਦੀ ਦਾ ਸੇਵਾਦਾਰ ਆ, ਮੇਰਾ ਨਾਮ ਭਾਈ ਜੈਤਾ। ਇਹ ਰੁਮਾਲ ਵਿਚ ਕੀ ਲਟਿਆ? ਗੁਰੂ ਤੇਗ ਬਹਾਦਰ ਨਾਵੇਂ ਸਤਿਗੁਰੂ ਦਾ ਸੀਸ। ਫਕੀਰ ਨੇ ਆਖਿਆ ਸੀਸ ਧਨ ਨਾਲੋਂ ਅਲੱਗ ਕਿਸ ਤਰ੍ਹਾਂ ਹੋ ਗਿਆ? ਉਹਨਾਂ ਸਾਰੀ ਕਹਾਣੀ ਸੁਣਾਈ ਤੇ ਫਕੀਰ ਨੇ ਹੱਥ ਜੋੜ ਕੇ ਆਖਿਆ ਮੇਰੇ ਧਨ ਵੱਡੇ ਭਾਗ ਨੇ ਕਿ ਜਿਹਨੂੰ ਮੈਂ ਯਾਦ ਕਰਦਾ ਸਾਂ, ਅੱਜ ਉਹ ਮੇਰੇ ਘਰ ਆਇਆ, ਮਗਰ ਸੀਸ ਤੇ ਧਨ ਅਲੱਗ, ਸੀਸ ਦੇ ਦੀਦਾਰ ਹੋਏ ਮੈਨੂੰ ਉਹਦੇ ਮੁੱਖ ਦੇ, ਤੇ ਜਿਹੜੀ ਮਾੜੀ ਜੀ ਮੰਜੀ ਸੀ ਉੱਤੇ ਸੋਹਣੀ ਕੰਬੜੀ ਵਿਛਾ ਕੇ ਸਤਿਗੁਰੂ ਦਾ ਸੀਸ ਉੱਤੇ ਟਕਾ ਤਾ। ਧਿਆਨ ਦਿਓ ਜਰਾ, ਆਖੋ ਸਤਨਾਮ ਸ੍ਰੀ ਸੀਸ ਟਕਾ ਤਾ, ਅਕਾਦਰਤਾ ਬਖਸ਼ਿਓ। ਸੀਸ ਜਦੋਂ ਟਕਾਇਆ ਆਪ ਭੁੰਜੇ ਬਹਿ ਗਿਆ ਤੇ ਭਾਈ ਜੈਤੇ ਨੇ ਆਖਿਆ ਮੈਂ ਸਾਰੀ ਰਾਤ ਦਾ ਸਫ਼ਰ ਕਰਕੇ ਆਇਆ, ਦਿਨ ਚੜ੍ਹਨ ਵਾਲਾ ਹੈ, ਕੱਲ ਨੂੰ ਆਨੰਦਪੁਰ ਪਹੁੰਚਣਾ ਹੈ, ਮੈਂ ਆਰਾਮ ਕਰਾਂ, ਤੁਸੀਂ ਸਤਿਗੁਰੂ ਦੇ ਸੀਸ ਦੀ ਹਿਫਾਜ਼ਤ ਤੇ ਸੇਵਾ ਕਰੋ। ਇੱਕ ਦਿਨ ਸੇਵਾ ਕੀਤੀ, ਇੱਕ ਕਿਸੇ ਸਿੱਖ ਨੂੰ ਭਜਨ ਕਰ ਰਿਹਾ ਸਾਂ, ਗੁਰੂ ਦਾ ਸਿੱਖਾ ਜਿਹੜਾ ਸੁੱਖ ਗੁਰੂ ਦੀ ਸੇਵਾ ਚੋਂ ਮਿਲਦਾ ਹੈ, ਅੱਗੇ ਪਤਾ ਕੀ ਲਿਖਦਾ? ਗੁਰ ਸੇਵਾ ਤੇ ਸੁੱਖ ਉਪਜੇ, ਗੁਰ ਗੁਰ ਅੱਗੇ ਕੀ ਲਿਖਿਆ? ਫਿਰ ਫਿਰ ਫਿਰ ਮਾਇਆ ਚੋਂ ਸੁੱਖ ਮਿਲਦੇ ਨੇ, ਫਿਰ ਦੁੱਖ, ਰਾਤ ਚੋਂ ਸੁੱਖ ਮਿਲਦੇ ਨੇ, ਫਿਰ ਦੁੱਖ, ਦੁਨੀਆਂ ਭਰ ਦੇ ਸੁੱਖਾਂ ਚੋਂ ਫਿਰ ਦੁੱਖ, ਮਗਰ ਜਿਹੜਾ ਜੋੜਿਆ ਝਾੜਿਆ ਚੋਂ ਸੁੱਖ ਮਿਲਦਾ ਹੈ, ਇੱਕ ਵਾਰ ਗੁਰੂ ਦੀ ਸੇਵਾ ਚੋਂ ਜਿਹੜਾ ਸੁੱਖ ਪ੍ਰਾਪਤ ਹੋ ਜਾਂਦਾ, ਫਿਰ ਦੁੱਖ ਨਾ ਲੱਗੇ। ਇੱਥੋਂ ਤੱਕ ਜੰਮਣ ਮਰਨਾ ਮਿਟ ਗਿਆ ਗੁਰੂ ਦੀ ਸੇਵਾ ਨਾਲ, ਜੰਮਣ ਮਰਨਾ ਕਾਲੇ ਦਾ ਕੁਛ ਨਾ ਵਸਾਏ, ਵਸਾਇਦਾ ਦਾ ਵਾਸੀ ਨੀ ਚੱਲਦਾ, ਕਾਲ ਦਾ ਮੌਤ ਦਾ ਉੱਤੇ ਵਾਸੀ ਨੀ ਚੱਲਦਾ, ਜਿਹੜਾ ਸੇਵਾ ਚੋਂ ਸੁੱਖ ਮਿਲਦਾ ਹੈ। ਸਾਰੀ ਰਾਤ ਫਿਰ ਫਕੀਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੇ ਸੀਸ ਦੇ ਉੱਤੇ ਚੌਰ ਕਰਦਾ ਰਿਹਾ। ਅਗਲਾ ਅੰਮ੍ਰਿਤ ਵੇਲਾ ਹੋਇਆ ਤੇ ਰਾਤ ਪਈ ਤੇ ਭਾਈ ਜੈਤਾ ਤੁਰਨ ਲੱਗਾ, ਕਹਿਣ ਲੱਗਾ ਫਕੀਰ ਜੀ ਤੁਸੀਂ ਦਰਸ਼ਨ ਰੱਜ ਕੇ ਕਰ ਲੈ। ਕਹਿਣ ਲੱਗਾ ਦਰਸ਼ਨ ਤਾਂ ਹੋ ਗਏ, ਮੇਰੇ ਮਨ ਦੀ ਤਾਂਘ ਬੜੀ ਸੀ, ਕਿਤੇ ਮੇਰੇ ਸਾਹਮਣੇ ਬੈਠਾ ਹੁੰਦਾ ਮੈਂ ਕੋਈ ਗੱਲਾਂ ਵੀ ਕਰਦਾ। ਮੈਂ ਜੇ ਤੁਸੀਂ ਗੱਲਾਂ ਕਰਨੀਆਂ ਚਾਹੁੰਦੇ ਹੋ, ਇੱਕ ਮੈਂ ਵਚਨ ਦੱਸੋ ਗੁਰਬਾਣੀ ਦੇ ਵਿੱਚ, ਆਖੋ ਸਤਨਾਮ ਸ੍ਰੀ ਗੁਰੂ ਦਰਸ ਜਿਹ ਪੇਖਣਾ। ਗੁਰੂ ਜਿਹਨੇ ਗੁਰੂ ਦਾ ਐਸ ਵੇਲੇ ਦਰਸ਼ਨ ਕਰਨਾ ਕੀ ਕਰੇ? ਗੁਰੂ ਦਰਸ ਜਿਹੀ ਜਿਹਨੇ ਦੇਖਣਾ, ਗੁਰੂ ਗ੍ਰੰਥ ਦਰਸਾਏ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ ਜਿਹਨੇ ਗੁਰੂ ਨੂੰ ਦੇਖਣਾ। ਅੱਗੇ ਕਿਸੇ ਸਵਾਲ ਕੀਤਾ ਕਿ ਦਰਸ਼ਨ ਤਾਂ ਗੁਰੂ ਗ੍ਰੰਥ ਸਾਹਿਬ ਦੇ ਹੋ ਕੇ ਗੱਲਾਂ ਕਰਨ ਨੂੰ ਦਿਲ ਕਰਦਾ ਹੈ, ਧਿਆਨ ਦਿਓ ਕੀ ਆਖਿਆ, ਗੁਰੂ ਨਾਲ ਗੱਲਾਂ ਕਰਨ ਨੂੰ ਦਿਲ ਕਰਦਾ ਹੈ। ਮਹਾਰਾਜ ਗੱਲਾਂ ਕਰਨ ਨੂੰ ਦਿਲ ਕਰਦਾ ਹੈ ਤੇ ਅੱਗੇ ਛੇਵੇਂ ਸਤਿਗੁਰੂ ਜੀ ਕਹਿੰਦੇ ਨੇ ਜਿਹਨੇ ਸਾਡੇ ਦਰਸ਼ਨ ਕਰਨੇ ਗੁਰੂ ਗ੍ਰੰਥ ਸਾਹਿਬ ਦੇ ਕਰੇ, ਤੇ ਜੇ ਕਿਸੇ ਦਾ ਬਾਤ ਕਰਨ ਹਮਸਿਓ ਚਾਹੇ, ਬੋਲੋ ਬਾਤ ਕਰਨ, ਸਮਝੇ ਨਾ, ਜੇ ਕੋਈ ਚਾਹੇ ਮੇਰੇ ਨਾਲ ਗੱਲਾਂ ਕਰਨੀਆਂ ਤੇ ਗ੍ਰੰਥ ਪੜ੍ਹੇ ਚਿੱਤ ਲਾਏ, ਗ੍ਰੰਥ ਪੜ੍ਹੇ ਇਕਾਦਰ ਚਿੱਤ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੇ, ਉਸ ਜੀਵ ਨੂੰ ਮਹਿਸੂਸ ਹੋਊਗਾ ਮੈਂ ਆਪਣੇ ਗੁਰੂ ਨਾਲ ਗੱਲਾਂ ਕਰਨੀਆਂ। ਆਪਣੇ ਗੁਰੂ ਨਾਲ ਏਡੀਆਂ ਉੱਚੀਆਂ ਸੱਚੀਆਂ ਗੱਲਾਂ ਕੋਈ ਕਰ ਸਕਦਾ ਹੈ? ਭਾਈ ਰੇ ਰਾਮ ਕਹੋ, ਇਹ ਗੱਲਾਂ ਗੁਰੂ ਹੀ ਕਹਿ ਸਕਦਾ ਹੈ। ਵਣਜ ਕਰੋ, ਵੱਖਰ ਲਿਓ, ਇਹ ਗੱਲਾਂ ਗੁਰੂ ਕਰ ਸਕਦਾ। ਸੱਚ ਵਪਾਰ ਕਰੋ ਵਪਾਰੀ, ਏਡੀਆਂ ਉੱਚੀਆਂ ਸੁੱਚੀਆਂ ਗੱਲਾਂ ਕੋਈ ਸਾਧ ਕਹਿੰਦਾ ਹੈ? ਕੋਈ ਦੁਨੀਆਂ ਦਾ ਗੁਰੂ ਕਹਿੰਦਾ ਹੈ? ਇਹ ਗੱਲਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਕਰ ਸਕਦੇ ਨੇ ਕਿ ਹਰ ਵੇਲੇ ਤੁਹਾਨੂੰ ਕਹਿਣ, ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਅਰਾਧੇ, ਵਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਘਰ ਜਾਤੇ। ਇਹ ਬਚਨ ਗੁਰੂ ਹੀ ਕਰ ਸਕਦਾ ਹੈ। ਤੇ ਜਦੋਂ ਆਖਿਆ ਮੈਂ ਗੱਲਾਂ ਕਰਨੀਆਂ ਚਾਹੁੰਦਾ ਸਾਂ, ਤੇ ਭਾਈ ਜੈਤੇ ਨੇ ਆਖਿਆ ਜੀ ਇਹ ਮੈਨੂੰ ਮੁਆਫੀ ਦਿਓ, ਸਤਿਗੁਰੂ ਤੇ ਆਪ ਜੀ ਦੇ ਦਰਬਾਰ ਵਿੱਚ ਸੀਸ ਪਹੁੰਚ ਗਿਆ ਤੇ ਫਕੀਰ ਜੀ ਇਹ ਤੁਹਾਡੀ ਭੁੱਖ ਪੂਰੀ ਹੋ ਸਕਦੀ ਆ। ਤੇ ਫਕੀਰ ਨੇ ਹੱਥ ਵਿੱਚ ਜੋੜ ਕੇ ਆਖਿਆ ਉਹ ਗੁਰੂ ਦੇ ਸਿੱਖਾ ਕਿਸ ਤਰ੍ਹਾਂ? ਕਹਿਣ ਲੱਗੇ ਇਹਨਾਂ ਦੇ ਥਾਂ ਗੱਦੀ ਦੇ ਇਹਨਾਂ ਦਾ ਪੁੱਤਰ ਬਹਿ ਗਿਆ, ਜੇ ਤੁਸੀਂ ਆਰਾਧਨਾ ਕਰੋਗੇ ਉਹ ਦੀਦਾਰ ਤੁਹਾਨੂੰ ਦੇ ਸਕਦਾ। ਸਤਨਾਮ ਸ੍ਰੀ, ਜਿਸ ਤਰ੍ਹਾਂ ਤੁਸੀਂ ਨੌਵੇਂ ਜਾਮੇ ਤੱਕ ਕਹਿੰਦੇ ਰਹੇ ਨਾ ਮਨ ਪੈਰਾ ਮਨ

0: ਇਹ ਮਨ ਚ ਬਰਾਦ ਹੋ ਗਿਆ ਤੇ ਭਾਈ ਜੈਤੇ ਨੇ ਕਿਹਾ ਉਹ ਅੰਦਰ ਦੀਆਂ ਜਾਣਨ ਵਾਲਾ ਗੋਬਿੰਦ ਰਾਏ ਇੱਕ ਦਿਨ ਆਊਗਾ। ਇੱਕ ਦਿਨ ਫਿਰ ਸੰਸਕਾਰ ਕਰ ਦਿੱਤਾ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦਾ ਸੀਸ ਨਾਲ ਗੁਰਦੁਆਰਾ ਆਨੰਦਪੁਰ ਸਾਹਿਬ ਵਿਖੇ ਤੇ ਮਹਾਰਾਜ ਪਾਤਸ਼ਾਹ ਤੇ ਭਾਈ ਜੈਤਾ ਬਾਗ ਦੇ ਵਿੱਚ ਸੈਰ ਕਰ ਰਹੇ ਤੇ ਉਹ ਫਕੀਰ ਦੀਆਂ ਅਰਦਾਸਾਂ ਤਾਂ ਪਹੁੰਚ ਚੁੱਕੀਆਂ ਸੀ। ਮੇਰੇ ਸਤਿਗੁਰੂ ਗਰੀਬ ਨਵਾਜ ਨੇ ਆਖਿਆ ਭਾਈ ਜੈਤਿਆ ਜਦੋਂ ਦਿੱਲੀਓ ਤੁਰਿਓ ਕਿੱਥੇ ਕਿੱਥੇ ਗਿਓ, ਆਪਦੀ ਕਿਸਮਤ ਖੋਲਣ ਲੱਗੀ। ਹੱਥ ਸਤਨਾਮ ਸ੍ਰੀ ਦਿੱਲੀਓ ਤੁਰਿਓ ਕਿੱਥੇ ਕਿੱਥੇ ਗਿਓ, ਤੇ ਦੱਸਦੇ ਗਏ ਦੱਸਦੇ ਗਏ ਆ ਗਈ ਉਸ ਜਗ੍ਹਾ ਤੇ ਜਿੱਥੇ ਮਹਾਰਾਜ 105 ਸਾਲ ਦਾ ਕੋਈ ਫਕੀਰ ਗੁਰੂ ਨਾਨਕ ਦੇ ਦੀਦਾਰ ਲਈ ਭੁੱਖਾ ਬੈਠਾ ਸੀ। ਜਦੋਂ ਮੈਂ ਜਾ ਕੇ ਉਹਨਾਂ ਦੀ ਮੰਜੀ ਤੇ ਪਿਤਾ ਜੀ ਦਾ ਸੀਸ ਟਿਕਾਇਆ, ਉਹਨੇ ਅਰਦਾਸ ਕੀਤੀ ਮੈਂ ਗੱਲਾਂ ਕਰਨੀਆਂ ਚਾਹੁੰਦਾ, ਤੇ ਮੇਰੇ ਗਰੀਬ ਨਾਲ ਪਾਤਸ਼ਾਹ ਅਜੇ 10 ਸਾਲ ਦੀ ਉਮਰ ਹੈ, ਘੋੜੇ ਤੇ ਚੜੇ ਨਾਲ ਸਿੱਖਾਂ ਨੂੰ ਲਿਆ। ਚੰਡੀਗੜ੍ਹ ਤੇ ਰਾਜਪੁਰੇ ਦੇ ਵਿਚਕਾਰ ਜਗ੍ਹਾ ਹੈ ਜਿੱਥੇ ਉਸ ਫਕੀਰ ਦੀ ਕੁਟੀਆ ਦੇ ਅੱਗੇ ਆਣ ਕੇ ਆਖਿਆ, ਫਕੀਰ ਜੀ ਅਸੀਂ ਆ ਗਏ ਹਾਂ। ਫਕੀਰ ਦੀ ਕੁਟੀਆ ਚ ਗਏ ਤੇ ਅਜੇ ਕੱਦ ਮਹਾਰਾਜ ਦਾ ਛੋਟਾ ਸੀ, ਫਕੀਰ ਉੱਚਾ ਲੰਬਾ ਸੀ, ਫਕੀਰ ਬੈਠਾ ਸੀ, ਸਤਿਗੁਰੂ ਖਲੋਤੇ ਸੀ। ਸਤਿਗੁਰੂ ਨੇ ਗੱਲ ਨਾ ਲਾ ਲਿਆ ਫਕੀਰ ਨੂੰ, ਖਲੋਤਿਆਂ ਧਿਆਨ ਦਿਓ ਜਰਾ ਸੁਰਤ ਵਿੱਚ ਲਿਆਓ, ਬੈਠੇ ਹੋਏ ਸਰੀਰ ਨੂੰ ਗੱਲ ਨਾ ਲਾ ਕੇ ਤੇ ਮੈਂ ਪੰਨੇ ਪੜੇ ਮੱਥਾ ਚੁੰਮਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਫਕੀਰ ਦਾ, ਤੇ ਇਸ ਮੱਥੇ ਦਾ ਧੰਨ ਹੈ ਮੱਥਾ ਜਿਹੜਾ ਗੁਰੂ ਨੂੰ ਪੁਕਾਰਦਾ ਰਿਹਾ, ਜਿਹੜਾ ਸਾਰੀ ਉਮਰ ਵਰਤਾ ਕਰਦਾ ਰਿਹਾ, ਮਨ ਬੈਰਾਗ ਪਾਇਆ, ਦਰਸ਼ਨ ਦੇਖਣੇ ਕਾ ਚਾਹੋ। ਤੇ ਫਿਰ ਫਕੀਰ ਨੇ ਆਖਿਆ, ਮਹਾਰਾਜ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਪੁੱਤਰ ਹੋ, ਤੇ ਮੈਂ ਤਾਂ ਮੰਗ ਬੜੀ ਅਨੋਖੀ ਲੈ ਕੇ ਬੈਠਾ, ਆਖੋ ਸਤਨਾਮ ਸ੍ਰੀ, ਧਿਆਨ ਦੇਣਾ ਜਰਾ, ਆਖੋ ਸਤਨਾਮ ਸ੍ਰੀ। ਤੇ ਮਹਾਰਾਜ ਪਾਤਸ਼ਾਹ ਕਹਿੰਦੇ, ਦੱਸ ਕੀ ਮੰਗ ਲੈ ਕੇ ਬਾਬਾ ਬੈਠਾ ਹੈ, ਵੀਰ ਜੀ ਕੀ ਮੰਗ ਲੈ ਕੇ ਬੈਠੇ ਹੋ। ਮਹਾਰਾਜ ਮੈਂ ਇਹ ਲੈ ਕੇ ਬੈਠਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨੂੰ ਸਾਰੀ ਉਮਰ ਸਾਰੀ ਰਾਤ ਜਦੋਂ ਮੈਂ ਆਪਣੇ ਮੰਜੇ ਤੇ ਸੀਸ ਰੱਖਿਆ ਤੇ ਮੈਂ ਸਾਰੀ ਰਾਤ ਰੋਂਦਾ ਹਾਂ ਤੇ ਇੱਕ ਇੱਥੇ ਵਚਨ ਮੇਰੇ ਮੂੰਹ ਨਿਕਲਦਾ ਸੀ, ਜਿਸ ਤਰ੍ਹਾਂ ਮੈਂ ਤੈਨੂੰ ਮੰਜੇ ਤੇ ਭਾਲਿਆ, ਕਲਗੀਆਂ ਵਾਲਿਆ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਨਾਵੇਂ ਸਤਿਗੁਰੂ ਜੀ, ਜੇ ਤੁਹਾਡੀ ਮਿਹਰ ਹੋਵੇ ਦਰਗਾਹ ਚ ਇੰਨੀ ਕੁ ਮੰਜੀ ਜੋਗੀ ਜਗ੍ਹਾ ਮਿਲਦੀ, ਅਸੀਂ ਇੱਥੇ ਦਿੱਤੀ ਤੁਹਾਨੂੰ ਤੇ ਤੁਸੀਂ ਉੱਥੇ ਜਗ੍ਹਾ ਦੇ ਦਿਓ। ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਗੋਬਿੰਦ ਰਾਏ ਜੀ ਨੇ ਕਿਹਾ, ਵੀਰ ਜੀ ਤੁਸੀਂ ਮੰਜੀ ਜੋਗੀ ਜਗ੍ਹਾ ਮੰਗੀ ਆ ਨਾ, ਜੇ ਗੁਰੂ ਨਾਨਕ ਦੇ ਚਰਨਾਂ ਨਾਲ ਇੰਨਾ ਪਿਆਰ ਕੀਤਾ ਜੇ ਤੇ ਸਾਰੀ ਦਰਗਾਹ ਹੀ ਤੁਹਾਡੇ ਨਾਂ ਲਿਖਤੀ, ਤੁਹਾਡੀ ਦਰਗਾਹ ਹੀ, ਤੇ ਤੁਸੀਂ ਜਾਇਓ ਦਰਗਾਹ ਹੈ ਪੀਰ ਦੀ। ਉਸ ਪੀਰ ਦਾ ਕਦੀ ਨਾਂ ਤੇ ਪੜ੍ਹਿਓ ਜਾ ਕੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਦਾ ਨਾਂ ਰੱਖਤਾ ਦਰਗਾਹੀ ਮੱਲ। ਕੀ ਜੀ? ਦਰਗਾਹੀ ਤੇਰੇ ਨਾਂ ਲਿਖਤੀ ਵੀਰ ਜੀ, ਦਰਗਾਹ ਹੀ ਤੁਹਾਨੂੰ ਦੇਤੀ, ਤੁਸੀਂ ਮੇਰੇ ਬਾਪੂ ਨੂੰ ਗੁਰੂ ਨਾਨਕ ਦੀ ਗੋਦ ਨੂੰ ਮੰਜੇ ਤੇ ਪਾਇਆ ਤੇ ਅੱਜ ਗੁਰੂ ਨਾਨਕ ਸਾਹਿਬ ਨੇ ਸਾਰੀ ਦਰਗਾਹ ਹੀ ਤੁਹਾਡੇ ਨਾਂ ਲਿਖ ਦਿੱਤੀ, ਤੁਸੀਂ ਪੀਰ ਦਰਗਾਹ ਹੀ ਮੰਨ ਗਏ। ਤੇ ਅੱਜ ਤੱਕ ਗੁਰੂ ਕੇ ਪਿਆਰੇ ਉਸ ਮਾਲਕ ਦੇ ਕਹੋਗੇ, ਸਤਿਗੁਰੂ ਅੱਜ ਤੋਂ ਨਿਤਨੇਮ ਕਰਾਂਗੇ ਸਾਡੇ ਘਰ ਆ। ਗੁਰੂ ਨਾਨਕ ਦਾ ਚੰਡੀਗੜ੍ਹ ਇਸ ਗੱਲ ਦਾ ਤੁਹਾਡਾ ਦੇਣਦਾਰ ਆ, ਜੇ ਸਤਿਗੁਰੂ ਤੁਹਾਡੇ ਘਰ ਕੱਲ ਨੂੰ ਨਾ ਆਉਣ ਤੇ ਆਏ ਹੀ ਆਏ। ਨਿਤਨੇਮ ਕਰੋ, ਅੰਮ੍ਰਿਤ ਵੇਲਾ ਸੰਭਾਲੋ, ਬਾਣੀ ਪੜੋ, ਸਿਮਰਨ ਕਰੋ, ਸਰਬੱਤ ਦਾ ਭਲਾ ਮੰਗੋ। ਇੱਕ ਛੋਟਾ ਜਿਹਾ ਬੂਟਾ ਹੁੰਦਾ ਫੁੱਲਾਂ ਦਾ, ਉਹਨੂੰ ਕਹਿੰਦੇ ਰਾਤ ਦੀ ਰਾਣੀ। ਕੀ ਕਹਿੰਦੇ ਜੀ? ਬੇਨਤੀ ਕਰੇ ਜੀ, ਜਿਹੜੇ ਘਰ ਚ ਖਿੜੀ ਹੋਵੇ ਸੁਗੰਧੀ ਕਿੱਥੋਂ ਤੱਕ ਜਾਂਦੀ? ਸਾਰਾ ਮਹੱਲਾ ਕੋਈ ਖੁਸ਼ੀ ਦਾ ਭਰ ਦਿੰਦਾ ਨਾ। ਉਹ ਗੁਰੂ ਦੇ ਸਿੱਖੋ, ਜੇ ਇੱਕ ਰਾਤ ਦੀ ਰਾਣੀ ਕਿੰਨੀ ਖੁਸ਼ਬੂ ਹੋ ਸਕਦੀ ਤੇ ਗੁਰੂ ਦੇ ਸਿੱਖ ਚ ਕਿੰਨੀ ਹੋ? ਖਿੜਿਆ ਹੀ ਨੀ ਕੋਈ ਕਰੀਏ ਕੀ? ਹਰ ਬੰਦੇ ਚ ਛੇਕ ਨੇ। ਗੁਰੂ ਪੰਥ ਦੇ ਵਾਸੋ, ਉੱਠੋ, ਨਿਤਨੇਮ ਕਰੋ, ਬਾਣੀ ਪੜੋ, ਆਪਣੇ ਘਰ ਨੂੰ ਸੰਭਾਲੋ। ਇੱਕ ਬਚਨ ਗੁਰਬਾਣੀ ਜੀ ਦੇ, ਸਰਵਰ ਪੰਖੀ ਹੇਕੜੋ, ਤੁਸੀਂ ਤਾਂ ਪੜ੍ਹੇ ਲਿਖੇ ਹੋ, ਸਰਵਰ ਪੰਖੀ, ਸਰਵਰ ਮਨੇ ਸਰੋਵਰ, ਪੰਖੀ ਪੰਛੀ, ਹੇਕੜੋ ਮਨੇ ਇੱਕ। ਇਸ ਦੁਨੀਆ ਦੇ ਸਰੋਵਰ ਤੇ ਇੱਕ ਪੰਛੀ ਗੁਰੂ ਦਾ ਪਿਆਰਾ ਸਿੱਖ ਹੈ, ਧਿਆਨ ਦਿਓ। ਤੇ ਇਹਦੇ ਦੁਆਲੇ ਜਿਹਨਾਂ ਬਾਣੀ ਆਉਂਦੀ ਉਹਨਾਂ ਬੋਲਿਆ ਜੇ, ਸਰਵਰ ਪੰਖੀ ਹੇਕੜੋ ਤੇ ਫਾਈ ਵਾਲ 50। ਪਤਾ ਲੱਗਾ ਤੁਹਾਨੂੰ ਫਾਈਆਂ ਪਾਉਣ ਵਾਲੇ, ਤੁਹਾਡੀ ਮਰਿਆਦਾ ਵਧਾਉਣ ਵਾਲੇ, ਤੁਹਾਡੇ ਗੁਰੂ ਪੰਥ ਦੇ ਵਿੱਚ ਭੁਲੇਖੇ ਪਰਮ ਪਾਉਣ ਵਾਲੇ ਇੱਕ ਨਹੀਂ 50 ਤੁਰੇ ਫਿਰਦੇ ਨੇ। ਸੁਚੇਤ ਹੋ, ਕੋਈ ਤੁਹਾਡੇ ਘਰ ਦੀ ਚੋਰੀ ਨਹੀਂ ਕਰ ਸਕਦਾ ਜੇ ਤੁਸੀਂ ਨਿਤਨੇਮੀ ਬਣ ਜਾਓ। ਤੁਹਾਡੇ ਘਰ ਕੋਈ ਸਿੰਧ ਨਹੀਂ ਲਾ ਸਕਦਾ। ਮੇਰੀ ਕੌਮ ਚ ਜੇ ਘਾਟਾ ਪਿਆ ਹੈ ਅੱਜ ਸਭ ਤੋਂ ਵੱਡਾ ਤੇ ਉਹ ਹੈ ਨਿਤਨੇਮ ਦਾ, ਬਾਣੀ ਦਾ, ਸਿਮਰਨ ਦਾ। ਜਿਹਨੂੰ ਜਿਹਨੂੰ ਪੁੱਛ ਕੇ ਵੇ ਨਾ ਭਾਈ ਜੀ ਨਿਤਨੇਮ ਕਰਦੇ ਹੋ, ਹਰ ਕਿਸੇ ਨਾਲ ਬਚਨ ਕਰਕੇ ਵੇਖੋ ਭਾਈ ਜੀ ਨਿਤਨੇਮ ਕਰ ਲੋ। ਕਹਿੰਦੇ ਜੀ ਕਰਾਂਗੇ, ਸਾਡੇ ਘਰ ਦੁੱਧ ਪੀ ਲੋ। ਦੁੱਧ ਪੀ ਲਿਆ, 500 ਰੁਪਇਆ ਮੇਰੀ ਜੇਬ ਚ ਪਾਤਾ। ਅਗਲੇ ਦਿਨ ਫਿਰ ਆ ਕੇ ਪੁੱਛਿਆ ਕੱਲ ਤੁਸੀਂ ਸਾਡੇ ਨਾਲ ਵਚਨ ਕੀਤਾ ਸੀ, ਵਚਨ ਪਾਲਿਆ ਜੇ? ਨਹੀਂ, ਨਿਤਨੇਮ 500 ਰੁਪਇਆ ਦੇਣਾ ਸੌਖਾ ਹੈ, ਚੋਲਾ ਦੇਣਾ ਸੌਖਾ ਹੈ, ਲੋਈ ਦੇਣੀ ਸੌਖੀ ਆ, ਮਗਰ ਆਪਾਂ ਗੁਰੂ ਨੂੰ ਸਮਰਪਿਤ ਕਰਨਾ ਬੜਾ ਔਖਾ ਹੈ। ਇੱਕ ਵਾਰ ਰੱਖ ਦਿਓ ਮਨ ਵਿੱਚ ਤੇ ਸੇਵਕ। ਇੱਕ ਕਿਸੇ ਸੰਤ ਨੂੰ ਕਿਸੇ ਨੇ ਕਿਹਾ ਜੀ ਕੋਈ ਵਚਨ ਸੁਣਾਓ, ਧਿਆਨ ਦਿਓ ਜਾਂਦੇ ਜਾਂਦੇ ਵਚਨ ਇੱਕ ਪੱਲੇ ਬੰਨ ਲਿਓ, ਕੋਈ ਵਚਨ ਸੁਣਾਓ। ਤੇ ਉਹ ਕਹਿੰਦਾ ਜੀ ਸਾਡੇ ਕੋਲ ਤੇ ਵਚਨੀ ਕੋਈ ਨੀ। ਸੰਤ ਕਹਿੰਦਾ ਸਾਡੇ ਕੋਲ ਤੇ ਵਚਨੀ ਕੋਈ ਨੀ। ਤੇ ਜਿਹਨੂੰ ਉਹਨੇ ਕਿਹਾ ਵਚਨ ਕੋਈ ਨਹੀਂ, ਉਹ ਅੱਗੋਂ ਹੱਸ ਕੇ ਕਹਿੰਦਾ ਫਿਰ ਪਾੜੇ ਨੀ ਹੋਣੇ। ਜੇ ਤੁਹਾਡੇ ਜੋ ਕਿਸੇ ਨੂੰ ਸਮਝ ਲੱਗੀ ਤੇ ਚੀਜ਼ ਉਹ ਬੋਲ ਜਮਾ ਹੁੰਦੀ ਜਿਹੜੀ ਬੋਲ ਨਹੀਂ ਜਮਾ ਦੀ ਪਾੜੀ ਜਿਹੜੀ ਚੀਜ਼। ਤੇ ਜੇ ਤੁਸੀਂ ਗੁਰੂ ਦੇ ਬਚਨ ਪਾਲੇ ਹੀ ਨਹੀਂ, ਗੁਰੂ ਨੇ ਕਿਹਾ ਜੀ ਅੰਮ੍ਰਿਤ ਵੇਲੇ ਉੱਠੋ, ਗੁਰੂ ਨੇ ਕਿਹਾ ਨਿਤਨੇਮ ਕਰੋ, ਗੁਰੂ ਨੇ ਕਿਹਾ ਬਾਣੀ ਪੜੋ, ਤੇ ਜਿਹੜਾ ਨਿਤਨੇਮ ਬਾਣੀ ਪੜਨ ਸਿਮਰਨ ਵਾਲਾ ਵਾ, ਜੇ ਕੋਈ ਉਹਨੂੰ ਕਵੇ ਬਚਨ ਸੁਣਾ ਉਹਨੂੰ ਕੁਝ ਨਾ ਆਉਂਦਾ ਹੋਵੇ, ਜਿਹੜਾ ਕਵੇ ਬਚਨ ਸੁਣਾ ਉਹਨੂੰ ਕਵੇ ਭਾਈ ਬਾਣੀ ਪੜਿਆ ਕਰ। ਆਪ ਪਾਲੀ ਆ ਨਾ, ਆਪ ਬਚਨ ਪਾਲਿਆ ਨਾ ਤਾਂ ਹੀ ਕਹੋ। ਤੇ ਉਹਨੇ ਆਖਿਆ ਸੰਤ ਜੀ ਜਿਹੜਾ ਤੁਸੀਂ ਕਹਿੰਦੇ ਸਾਡੇ ਕੋਲ ਬਚਨ ਹੀ ਕੋਈ ਨਹੀਂ, ਤੁਸੀਂ ਫਿਰ ਆਪਣੇ ਗੁਰੂ ਦੇ ਬਚਨ ਪਾਲੇ ਹੀ ਨਹੀਂ ਤਾਂ ਤੁਹਾਡੇ ਕੋਲ ਬਚਨ ਪਾਲੋ। ਗੁਰੂ ਨੇ ਤੁਹਾਨੂੰ ਕਿਹਾ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਸਿਮਰਨ ਕਰੋ, ਗੁਰੂ ਪੰਥ ਦੀ ਚੜ੍ਹਦੀ ਕਲਾ ਲਈ ਭਾਈ ਅਰਦਾਸ ਕਰਿਆ ਕਰੋ। ਗੁਰੂ ਨਾਨਕ ਦਾ ਨਿਰਮਲ ਪੰਥ ਚੜ੍ਹਦੀ ਕਲਾ ਵਿੱਚ ਜਾਵੇ। ਵੈਸੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ, ਇਹਦੀ ਨੀਂਹ ਦੇ ਥੱਲੇ ਬਾਬਾ ਅਜੀਤ ਸਿੰਘ ਦਾ ਸਿਰ ਹੈ, ਇਹਦੀ ਨੀਂਹ ਦੇ ਥੱਲੇ ਬਾਬਾ ਜੋਰਾਵਰ ਸਿੰਘ ਦਾ ਸੀਸ ਹੈ, ਇਹਦੀ ਨੀਂਹ ਦੇ ਥੱਲੇ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਜੁਝਾਰ ਸਿੰਘ ਦਾ ਸਿਰ ਹੈ। ਇਹ ਅਬਚਲ ਨੀਂਹ ਧਰੀ ਗੁਰੂ ਨਾਨਕ ਨਿਤ ਨਿਤ ਚੜ੍ਹੇ ਸਵਾਈ। ਜਿੰਨੀਆਂ ਮਰਜ਼ੀ ਹਨੇਰੀਆਂ ਆ ਜਾਣ, ਇਸ ਗੁਰੂ ਨਾਨਕ ਪਾਤਸ਼ਾਹ ਦੇ ਪੰਥ ਨੂੰ ਖਤਰਾ ਤੇ ਕੋਈ ਨਹੀਂ। ਢਾਉਣ ਵਾਲੇ ਜਿਹੜੇ ਨੇ ਭੁਲੇਖੇ ਵਿੱਚ ਆ, ਮਗਰ ਗੁਰਮੁਖ ਪਿਆਰਿਓ ਜਿਹੜੀ ਦੇਰੀ ਹੋ ਰਹੀ ਆ ਉਹ ਗੁਰੂ ਪੰਥ ਦੇ ਜਿਹੜੇ ਪਿਆਰ ਕਰਨ ਵਾਲੇ ਆ ਉਹਨਾਂ ਦੇ ਹਿਰਦਿਆਂ ਚ ਟੋਭ ਪੈਂਦੇ ਆ। ਜਦੋਂ ਸਿੱਖਾਂ ਦੇ ਬੱਚਿਆਂ ਦੇ ਦਾੜੇ ਕੱਟੇ ਵੇਖਦੇ ਆ, ਜਦੋਂ ਸਿੱਖਾਂ ਦੇ ਘਰ ਵਿੱਚ ਕਰਮ ਵੇਖਦੇ ਆ, ਗੁਰੂ ਨਾਨਕ ਪਾਤਸ਼ਾਹ ਦੇ ਤੁਸੀਂ ਸਿੱਖੋ, ਆਪ ਜਪੋ, ਪ੍ਰਚਾਰਕ ਬਣੋ, ਇੱਕ ਇੱਕ ਸਿੱਖ ਇੱਕ ਇੱਕ ਬੀਬੀ ਘਰ ਘਰ ਜਾ ਕੇ ਗੁਰੂ ਨਾਨਕ ਦਾ ਹੋਕਾ ਦਿਓ ਕਿ ਭਾਈ ਨਾਮ ਜਪੋ, ਸਤਿਗੁਰੂ ਵਾਲੇ ਬਣੋ, ਅੰਮ੍ਰਿਤ ਛਕੋ। ਫਿਰ ਕਦੀ ਜਦੋਂ ਸਮਾਂ ਮਿਲਿਆ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਹਾਜ਼ਰ ਹੋਵਾਂਗੇ, ਤੁਹਾਡੇ ਜੋੜੇ ਪੈਣਾਂਗੇ। ਤੁਸੀਂ ਸਾਰੇ ਮੇਰੇ ਨਾਲ ਵਿਦਵਾਨ ਹੋ, ਤਿੰਨ ਦਿਨ ਦੀ ਸੇਵਾ ਕਰਦਿਆਂ ਹੋਈਆਂ ਬਿਰਤ ਤਰੁੱਟੀਆਂ, ਸਤਿਗੁਰੂ ਦਾ ਹੁਕਮ ਹੈ ਹਰ ਜਸ ਰੇ ਮਨਾ ਰਾਏ ਲੈ, ਅੱਗੇ ਜੋ ਸੰਗੀ ਹੈ ਅੱਗੇ ਪਤਾ ਕੀ ਕਿਹਾ ਪਹਿਲਾ ਬਜੰਟਾ ਦੇ, ਕਹਿੰਦੇ ਅਵਸਰ ਬੀਤਿਓ ਜਾਤ ਹੈ, ਅੱਗੇ ਕੀ ਹੈ, ਤੂੰ ਮਾਂ ਦਾ ਕਹਿਣਾ ਤੇ ਮੰਨਦਾ ਨੀ, ਗੁਆਂਢੀ ਦਾ ਕਹਿਣਾ ਮੰਨਦਾ ਨੀ, ਭਰਾ ਦਾ ਕਹਿਣਾ ਮੰਨਦਾ ਨੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੇਰਾ ਹੀ ਕਹਿਣਾ ਮੰਨਦਾ, ਕਹਿਓ ਬੋਲੋ ਨਾ, ਕਹਿਓ ਮੰਨ ਲੈ, ਪਤਾ ਮੇਰਾ ਨੀ ਮੇਰੋ, ਕਹਿਆ ਮੰਨ ਲੈ, ਕਹਿਓ ਮੰਨ ਲੈ ਮੇਰੋ। ਸਾਹਿਬ ਕਹਿੰਦੇ ਜੇ ਕਿਸੇ ਦਾ ਨੀ ਮੰਨਦਾ ਤਾਂ ਮੇਰੀ ਤੇ ਮੰਨ, ਮੈਨੂੰ ਗੁਰੂ ਕਹਿੰਦਾ ਹੈ। ਹਰ ਜਾ ਸਰੇ ਮਨਾ ਸੰਪਤ ਰਥ ਧਨ ਰਾਜ ਸਿਓ, ਅੰਤ ਨਹੀਂ ਲਗਾਇਓ, ਇਹ ਚੀਜ਼ਾਂ ਦੇ ਨਾਲ ਅੱਧਾ ਪਿਆਰ ਹੀ ਜੇ ਤੈਨੂੰ ਪ੍ਰਾਪਤ ਵੀ ਹੋ ਗਈਆਂ ਤੇ ਕਾਲ ਪਾਸ ਜਬ ਗਲ ਭਰੀ ਸਭ ਭਇਓ ਪਰਾਇਓ। ਜੇ ਅੱਗੇ ਜਾ ਕੇ ਕਮਾਲ ਕੀਤੀ, ਇਹਦੇ ਨਹੀਂ ਕਿ ਤੈਨੂੰ ਪਤਾ ਨੀ ਗਾ ਕਿ ਨਾਮ ਜਪਣਾ ਚਾਹੀਦਾ, ਤੈਨੂੰ ਪਤਾ ਨੀ ਗਾ ਕਿ ਦਾੜੀ ਨੀ ਕੱਟਣੀ ਚਾਹੀਦੀ, ਜਾਣ ਬੂਝ ਕੇ ਬਾਬਰੇ ਤੈ ਕਾਜ ਬਿਗਾੜਿਓ, ਪਾਪ ਕਰਤ ਸੁਪਚਿਓ ਨਹੀਂ ਮੈਂ ਗਰਭ ਨਵਾਰਿਓ। ਤੇ ਪਿੱਛੇ ਜਾ ਕੇ ਕਹਿੰਦੇ ਫਿਰ ਕਰਾਂ ਕੀ, ਤੇ ਕਹਿੰਦੇ ਨੇ ਜੈ ਬਿਦ ਗੁਰ ਉਪਦੇਸ਼, ਜਿਹੜੀ ਵਿਧੀ ਨਾਲ ਗੁਰੂ ਨੇ ਉਪਦੇਸ਼ ਦਿੱਤਾ ਸੋ ਸੁਣ ਰੇ ਭਾਈ ਮੇਰਿਆ ਕਹੋ ਸੁਣ ਕੀ ਆ ਜੀ। ਨਾਨਕ ਕਹਿ ਪੁਕਾਰ ਕੇ, ਬਾਬਾ ਨਾਨਕ ਜੀ ਦੀ ਮੋਹ ਲਾ ਕੇ ਤੇਗ ਬਹਾਦਰ ਪਿਤਾ ਜੀ ਕਹਿੰਦੇ ਨੇ, ਕਹਿੰਦੇ ਨਾਨਕ ਕਹਿ ਪੁਕਾਰ ਕੇ ਗਉ ਪ੍ਰਭ ਸਰਨਾਈ, ਪ੍ਰਭੂ ਦੀ ਸ਼ਰਨ ਵਿੱਚ ਆ ਜਾ ਤੇਰਾ ਭਲਾ ਹੋਜੂਗਾ। ਜੇਤੇ ਸ਼ਰਨ ਆਏ ਹੈ ਤੇਤੇ ਰਾਤ ਲੈ ਹੈ, ਬਿਨਾ ਸ਼ਰਨ ਤਾਂ ਕੀ ਨਹੀਂ ਔਰ ਓਟਨ, ਬਚੇ ਜਾਣਾ ਕੋਈ ਕਰੇ ਕਾਲ ਚੋਟਨ। ਸਤਿਗੁਰ ਕਿਰਪਾ ਕਰੇ, ਇਹਦੀ ਸ਼ਰਨ ਤੋਂ ਬਿਨਾ ਭਲਾ ਨਹੀਂ ਹੈ, ਇਹਦੀ ਸ਼ਰਨ ਵਿੱਚ ਆ ਜਾਓ। ਉਹ ਲਾਨਤ ਤਾਰਿਓ ਜੀ।
1: ਵਾਹਿਗੁਰੂ।

0: ਤੁਹਾਡੀ ਬਹੁਤ ਬਹੁਤ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇਵੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਰੋ ਕਿਰਪਾ ਸਾਰੇ ਆਖੋ ਆਦ ਸੱਚ ਜੁਗਾਦ ਹੈ ਭੀ ਸੱਚ ਨਾਨਕ ਜੁੜ ਕੇ ਆਖੋ ਜੀ।

ਮੇਰਾ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਨਕ ਬੋਲੇ ਬੁਲਾਇਆ ਤੇਰਾ ਤੇਰੇ ਕਵਨ ਕਵਨ ਗੁਣ

ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੈ। ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਬਖਸ਼ਿਸ਼ ਦਾ ਸਦਕਾ ਆਪ ਜੀ ਸਰਬੱਤ ਮਾਈ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਆਪੋ ਆਪਣੇ ਘਰਾਂ ਤੋਂ ਆਏ ਹੋ, ਵਡਭਾਗੇ ਹੋ। ਸਤਿਗੁਰੂ ਨੇ ਇੱਕ ਥਾਂ ਬਾਣੀ ਦੇ ਵਿੱਚ ਐਸਾ ਦਰਜ ਕੀਤਾ ਹੈ, ਬਾਹ ਪਕੜ ਜਿਸ ਮਾਰਗ ਪਾਓ ਉਹ ਜੀਵ ਸਤਿਗੁਰੂ ਗਰੀਬ ਨਿਵਾਜ ਤੇਰੀ ਪਾਵਨ ਚਰਨ ਸ਼ਰਨ ਵਿੱਚ ਪਨਾਹਾਂ ਵਿੱਚ ਆਉਂਦਾ ਹੈ। ਜਿਹਨੂੰ ਤੋਂ ਜੀਵਨ ਦੇ ਨਿਰਵਾਹ ਵਿੱਚੋਂ ਗੁਜਰਦਿਆਂ ਹੋਇਆਂ ਬਾਹੋਂ ਫੜ ਕੇ ਆਖੇ ਚੱਲ ਗੁਰਦੁਆਰੇ ਚੱਲੀਏ, ਐਵੇਂ ਨਹੀਂ। ਸਤਿਗੁਰੂ ਦੀ ਪਾਵਨ ਗੁਰਬਾਣੀ ਵਿੱਚ ਇਹ ਦਰਜ ਆ ਕਿ ਜਿਹਦੀ ਬਾਂਹ ਫੜ ਕੇ ਸਤਿਗੁਰੂ ਗੁਰਦੁਆਰੇ ਲਿਆਵੇ ਉਹ ਗੁਰਦੁਆਰੇ ਆਉਂਦਾ ਹੈ। ਅੱਜ ਦੀ ਇਸ ਘੜੀ ਦੇ ਵਿੱਚ ਆਪ ਜੀ ਆਪਣੇ ਆਪ ਨੂੰ ਵਡਭਾਗੇ ਜਾਣੋ ਕਿ ਤੁਹਾਡੇ ਪਾਵਨ ਸਰੀਰ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦੀਨ ਦੁਨੀਆਂ ਦੇ ਮੁਬਾਰਕ ਹੱਥ ਲੱਗੇ, ਤੁਹਾਨੂੰ ਬਾਂਹ ਫੜ ਕੇ ਸਤਿਗੁਰੂ ਨੇ ਆਪਣੀ ਸ਼ਰਨ ਵਿੱਚ ਲਿਆਂਦਾ ਹੈ। ਇੱਥੋਂ ਹੁਣ ਜਿਹੜੀਆਂ ਘੜੀਆਂ ਸਤਿਗੁਰੂ ਦੀ ਸ਼ਰਨ ਵਿੱਚ ਆਪ ਜੀ ਨੇ ਗੁਜ਼ਾਰਨੀਆਂ ਨੇ, ਸਤਿਗੁਰੂ ਕਿਰਪਾ ਕਰੇ ਇਹ 20 ਮਿੰਟ ਦਾ ਸਮਾਂ ਸਾਡੇ ਜੀਵਨ ਦੇ ਵਿੱਚ ਉਹ ਗੱਲ ਸਮਝਾ ਜਾਵੇ ਜਿਹੜੀ ਅੱਜ ਦੇ ਪਾਵਨ ਉਪਦੇਸ਼ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਇਸ ਮਹੀਨੇ ਰਾਹੀਂ ਆਪਾਂ ਨੂੰ ਕਹਿਣੀ ਚਾਹੁੰਦੇ ਨੇ, ਉਪਦੇਸ਼ ਦੇਣਾ ਚਾਹੁੰਦੇ ਨੇ। ਹੇ ਜੀਵ ਆਤਮਾ, ਅਸਾੜ ਦੇ ਮਹੀਨੇ ਵਿੱਚ ਤੂੰ ਕੀ ਕਮਾਈ ਕਰਨੀ, ਅਸਾੜ ਦਾ ਮਹੀਨਾ ਕਿੰਨਾ ਨੂੰ ਤਪਸ਼ ਵਾਲਾ ਲੱਗਦਾ ਏ ਤੇ ਕਿਹੜੀਆਂ ਜੀਵ ਆਤਮਾ ਨੂੰ ਅਸਾੜ ਦਾ ਮਹੀਨਾ ਸੋਹਣਾ ਲੱਗਦਾ ਏ। ਇਹ ਪਾਵਨ ਉਪਦੇਸ਼ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਅੱਜ ਦੇ ਮਹੀਨੇ ਵਿੱਚ ਬਖਸ਼ਿਸ਼ ਕੀਤਾ ਏ। ਇੱਕ ਵਾਰ ਸਾਰੇ ਮੇਰੇ ਭੈਣ ਭਰਾ ਆਪਣੇ ਵਿਛੜੇ ਹੋਣ ਦੇ ਅਹਿਸਾਸ ਵਿੱਚ ਆਣ ਕੇ ਜੋ ਮੇਰੇ ਸਾਹਿਬ ਨੇ ਮੰਗਲਾ ਚਰਨ ਦੇ ਵਿੱਚ ਬੇਨਤੀ ਕੀਤੀ ਆ 12ਵਾਂ ਮਾਝ ਮਹੱਲਾ 5ਵਾਂ ਵਿੱਚ ਸਤਿਗੁਰੂ ਗਰੀਬ ਨਿਵਾਜ ਦੇ ਉਹ ਪਾਵਨ ਬਚਨ ਤੁਸੀਂ ਤੇ ਮੈਂ ਸਾਰੇ ਇੱਕ ਵਾਰ ਰਲ ਕੇ ਗਾਈਏ। ਬਹੁਤਾ ਸਮਾਂ ਅੱਜ ਨਹੀਂ ਆਪ ਜੀ ਦੀ ਸੇਵਾ ਕਰ ਸਕਣੀ, ਸਤਿਗੁਰੂ ਕਿਰਪਾ ਕਰੇ ਕੱਲ ਤੋਂ ਪੂਰਾ ਸਮਾਂ ਜਿੰਨਾ ਬਖਸ਼ਿਸ਼ ਹੋਊਗਾ ਆਪ ਜੀ ਦੇ ਜੋੜੇ ਝਾੜਿਆ ਕਰੂੰਗਾ। ਇੱਕ ਵਾਰ ਰੰਗ ਵਿੱਚ

ਆਪਣੇ ਅੰਦਰ ਝਾਤੀ ਮਾਰੋ। ਮਿਲਾਪ ਤੇ ਕਿਸੇ ਕਰਮਾਂ ਵਾਲੀ ਰੂਹ ਨੂੰ ਹੁੰਦਾ ਹੈ, ਆਪਾਂ ਸਾਰੇ ਵਿਛੜੇ ਹਾਂ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੂੰ ਪੁੱਛੀਏ, ਸਤਿਗੁਰੂ ਵਿਛੜਿਆਂ ਦੀ ਨਿਸ਼ਾਨੀ ਕੀ? ਅਸੀਂ ਤਾਂ ਐਸਾ ਜੀਵਨ ਦੇ ਵਿੱਚ ਜੀਉਣਾ ਸ਼ੁਰੂ ਕੀਤਾ ਹੈ, ਸਾਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਵਿਛੜੇ ਹਾਂ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਗੁਰਬਾਣੀ ਵਿੱਚ ਇੱਕ ਬਚਨ ਆਇਆ ਹੈ, ਸਤਿਗੁਰ ਤੇ ਵਿਛੜੇ। ਬੋਲੋ ਸਤਿਗੁਰ ਤੇ, ਜਿਹੜੇ ਸਤਿਗੁਰੂ ਤੋਂ ਵਿਛੜੇ ਨੇ ਕੀ ਹਾਲਤ ਉਹਨਾਂ ਦੀ? ਸਾਹਿਬ ਕਹਿੰਦੇ ਤਿੰਨੀ ਦੁੱਖ ਪਾਇਆ, ਤਿੰਨੀ ਤੇ ਦੁਖੀ ਅਸੀਂ ਸਾਰੇ ਹੀ। ਜੇ ਨਹੀਂ ਤੇ ਦੱਸੋ, ਕੋਈ ਔਲਾਦ ਵੱਲੋਂ ਤੜਫ ਰਿਹਾ, ਕੋਈ ਗ੍ਰਿਸ਼ਤੀ ਜੀਵਨ ਤੋਂ ਤੜਫ ਰਿਹਾ, ਕੋਈ ਬਿਮਾਰੀਆਂ ਨਾਲ ਤੜਫ ਰਿਹਾ, ਕੋਈ ਕਾਰੋਬਾਰ, ਕੋਈ ਸਮਾਜ, ਕੋਈ ਚਮੜੀ ਦੇ ਤਨ ਤੋਂ, ਕੋਈ ਸਰੀਰ ਦੇ ਤਨ ਤੋਂ, ਹਰ ਬੰਦਾ ਵਿਲਕ ਰਿਹਾ। ਇਹ ਅਰਥਾ ਕਿਉਂ ਹੋਈ? ਮੇਰੇ ਸਾਹਿਬ ਜੀ ਕਹਿੰਦੇ ਨੇ ਦੁਖੀ ਕੇਵਲ ਉਹ ਹੋਏ ਜਿਹੜੇ ਸਤਿਗੁਰੂ ਤੋਂ ਵਿਛੜ ਗਏ। ਜਿਹੜੇ ਸਤਿਗੁਰੂ ਨਾਲ ਜੁੜੇ ਨੇ ਨਾ, ਉਹਨਾਂ ਨੂੰ ਤੇ ਦੁੱਖ ਕੋਈ ਲੱਗਦਾ ਹੀ ਨਹੀਂ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁੱਖ ਜਮ। ਉਹਨਾਂ ਦੇ ਜੀਵਨ ਦੇ ਵਿੱਚੋਂ ਦੁੱਖ ਦਲਿੱਦਰ ਨੱਸ ਜਾਂਦੇ ਨੇ ਜਿਹੜੇ ਪਰਮੇਸ਼ਵਰ ਦੇ ਨਾਲ ਜੁੜੇ ਨੇ। ਤੇ ਇਸ ਕਰਕੇ ਮੇਰੇ ਸਾਹਿਬ ਕਹਿੰਦੇ ਸਤਿਗੁਰ ਤੇ ਵਿਛੜੇ ਤਿੰਨੀ ਦੁੱਖ ਪਾਇਆ, ਅਨੰਦਨ ਮਾਰੀਏ ਦੁੱਖ ਸਭਾਇਆ। ਮੇਰੇ ਸਤਿਗੁਰੂ ਕਹਿੰਦੇ ਨੇ ਰੋਜ਼ ਉਹਨਾਂ ਨੂੰ ਮਾਰ ਦੁੱਖਾਂ ਦੀ ਪੈਂਦੀ ਆ ਜਿਹੜੇ ਜੀਵ ਪ੍ਰਭੂ ਤੋਂ ਵਿਛੜੇ ਹੋਏ ਨੇ। ਆਪਾਂ ਵੀ ਵਿਛੜੇ ਹੋਏ ਦੀ ਹਾਲਤ ਵਿੱਚ ਗੁਰੂ ਨੂੰ ਇੱਕ ਵਾਰ ਫੇਰ ਤਰਲਾ ਪਾਈਏ,

ਇਹ ਤਰਲਾ ਪਾ ਲੋ ਅੱਜ ਦੇ ਦੀਵਾਨ ਵਿਚ। ਹੇ ਮੇਰੇ ਸਤਿਗੁਰੂ ਗਰੀਬ ਨਵਾਜ, ਮੈਂ ਬੜੇ ਜਨਮਾਂ ਤੋਂ ਵਿਛੜੀ ਆ, ਇੱਕ ਜਨਮ ਵਿਚ ਨਹੀਂ। ਇੱਕ ਗੱਲ ਇੱਕ ਪਹਿਲੂ ਦੇ ਉੱਤੇ ਹੋਰ ਖਿਆਲ ਕਰਨਾ ਏ ਕਿ ਗੁਰੂ ਨੇ ਵਿਛੋੜਿਆ ਕਿ ਮੈਂ ਵਿਛੜੀ ਆ। ਇੱਕ ਥਾਂ ਤੇ ਸਾਹਿਬ ਜੀ ਅੱਗੇ ਜਾ ਕੇ ਕਹਿੰਦੇ ਪਿਰ ਦੋਸ਼ ਨਾਹੀ, ਪਿਰ ਦੋਸ਼ ਨਹੀਂ, ਮੇਰੇ ਪਤੀ ਦੇ ਵਿਚ ਕੋਈ ਦੋਸ਼ ਨਹੀਂ। ਉਹ ਤੇ ਔਗਣ ਕਿਸੇ ਦੇ ਚਿਤਾਰਦਾ ਹੀ ਨਹੀਂ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਬੋਲ ਨਾ ਜਾਣੇ ਪੂਰਨ ਭਗਵਾਨੇ। ਉਹ ਔਗਣ ਕੋ ਨਾ ਚਿਤਾਰੇ, ਉਹ ਤੇ ਕਿਸੇ ਦੇ ਔਗਣ ਹੀ ਨਹੀਂ ਚਿਤਾਰਦਾ, ਉਹਨੇ ਕਿਉਂ ਮੈਨੂੰ ਘਰੋਂ ਕੱਢਣਾ ਸੀ। ਫਿਰ ਕੀ ਹੋਇਆ? ਕਹਿੰਦੇ ਨੇ ਪਿਰ ਦੋਸ਼ ਨਾਹੀ ਸੁਖੇ ਦਾਤੇ, ਹਉ ਵਿਛੜੀ ਬੁਰਿਆਰੇ, ਮੈਂ ਬੁਰੇ ਕਰਮਾਂ ਵਾਲੀ ਨੇ ਇਹੋ ਜਿਹੇ ਕਰਮ ਕੀਤੇ, ਮੈਂ ਰੱਬ ਤੋਂ ਵਿਛੜਦੀ ਗਈ ਵਿਛੜਦੀ ਗਈ, ਬਹੁਤ ਦੂਰ ਹੁੰਦੀ ਗਈ ਬਹੁਤ ਦੂਰ ਹੁੰਦੀ ਗਈ, ਤੇ 84 ਲੱਖ ਦੇ ਚੱਕਰ ਵਿਚ ਪੈ ਗਈ। ਹੁਣ 84 ਲੱਖ ਦੇ ਚੱਕਰਾਂ ਦੇ ਵਿਚੋਂ ਆਣ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਖਲੋ ਕੇ ਇਹ ਬੇਨਤੀ ਕਰਦੀ ਆ, ਕਰ ਕਿਰਪਾ ਮਿਲੋ ਰਾਮ, ਹੇ ਮੇਰੇ ਸਤਿਗੁਰੂ ਮੈਨੂੰ ਮਿਲ ਲਾ, ਮੈਂ ਬੜਾ ਦੁੱਖ ਪਾਇਆ 84 ਲੱਖ ਜੂਨੀਆਂ ਦੇ ਵਿਚ। ਹੇ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਜੀ, ਤੁਸੀਂ ਹੁਣ ਮੈਨੂੰ ਮਿਲਾਪ ਬਖਸ਼ ਦਿਓ, ਤੇ ਅੱਜ ਵਾਲਾ ਜਿਹੜਾ ਮਹੀਨਾ ਆਰੰਭ ਹੋਇਆ ਹੈ ਇਹਦੀ ਸੂਖਸ਼ਮ ਵਿਚਾਰ ਸੰਖੇਪ ਆਪ ਜੀ ਸਰਵਣ ਕਰ ਲੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਅੱਜ ਅਸਾੜ ਦਾ ਮਹੀਨਾ ਆਰੰਭ ਹੋਇਆ, ਆਖੋ ਸਤਨਾਮ ਸ੍ਰੀ। ਆਪਾਂ ਪੰਜਾਬੀ ਬੋਲੀ ਵਿਚ ਗੱਜ ਕੇ ਸਾਰੇ ਆਖਿਆ ਕਰੋ ਸਤਨਾਮ ਸ੍ਰੀ। ਆਪਾਂ ਪੰਜਾਬੀ ਬੋਲੀ ਵਿਚ ਅਕਸਰ ਇਹਨੂੰ ਹਾੜ ਦਾ ਮਹੀਨਾ ਕਹਿੰਦੇ, ਹਾੜ ਦਾ, ਮਗਰ ਗੁਰਬਾਣੀ ਵਿਚ ਮੇਰੇ ਸਤਿਗੁਰੂ ਨੇ ਅਸਾੜ ਸ਼ਬਦ ਲਿਖਿਆ ਹੈ, ਅਸਾੜ। ਮੇਰੇ ਸਾਹਿਬ ਜੀ ਕਹਿੰਦੇ ਨੇ ਇਹ ਮਹੀਨਾ ਬੜਾ ਤਪਸ਼ ਭਰਿਆ ਹੈ, ਬੜਾ ਗਰਮੀ ਭਰਿਆ ਹੁੰਦਾ ਹੈ। ਤੁਸੀਂ ਵੇਖੋ ਪੰਜਾਬ ਵਿਚ ਕੋਈ ਫੋਨ ਕਰਕੇ ਕਿੰਨੇ ਬੰਦੇ ਉੱਥੇ ਗਰਮੀ ਦੇ ਨਾਲ ਮਰ ਗਏ ਨੇ, ਇੱਥੇ ਵੀ ਕਿੰਨੀ ਤਪਸ਼ ਪੈ ਰਹੀ ਆ। ਮੇਰੇ ਸਾਹਿਬ ਕਹਿੰਦੇ ਅੱਜ ਜਿਹੜਾ ਮਹੀਨਾ ਚੜਿਆ ਨਾ, ਇਹ ਉਹਨਾਂ ਨੂੰ ਤਪਦਾ ਲੱਗਣਾ ਹੈ ਜਿਨ੍ਹਾਂ ਨੂੰ ਪਰਮੇਸ਼ਵਰ ਦਾ ਸਾਇਆ ਨਹੀਂ। ਅਸਾੜ ਤਪੰਦਾ ਤਿਸ ਲੱਗੇ, ਬੋਲੋ ਅਸਾੜ ਤਪੰਦਾ, ਇਹ ਉਹਨਾਂ ਨੂੰ ਤਪਦਾ ਲੱਗਣਾ ਵਾ ਹਰ ਨਾ ਹੋ ਨਾ ਜਿਨ੍ਹਾਂ ਪਾਸ, ਬੋਲੋ ਹਰ ਨਾ ਹੋ ਨਾ ਜਿਨ੍ਹਾਂ ਪਾਸ। ਨਾ ਹੋ ਇੱਥੇ ਵਾਚਕ ਨਾਮ ਦਾ ਨਹੀਂ ਪਤੀ ਦਾ ਵਾਚਕ ਆ। ਜਦੋਂ ਤੁਸੀਂ ਸ਼ਬਦ ਇੱਕ ਪੜ੍ਹਦੇ ਹੋ ਸੁਣਨ

ਕੋਲ ਉਸ ਪਤੀ ਪਰਮੇਸ਼ਵਰ ਦੀ ਛਾਇਆ ਨਹੀਂ, ਉਸ ਪਤੀ ਪਰਮੇਸ਼ਵਰ ਦਾ ਆਸਰਾ ਨਹੀਂ, ਉਸ ਮਾਲਕ ਦਾ ਨਾਮ ਨਹੀਂ, ਇਹ ਹਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਲੱਗਣਾ ਹੈ। ਆਖੋ ਸਤਨਾਮ ਸ੍ਰੀ। ਅਸਾੜ ਤਪੰਦਾ ਤਿਸ ਲੱਗੇ, ਸਿੱਧੇ ਸ਼ਬਦ ਨੇ ਪੰਜਾਬੀ ਬੋਲੀ ਆ, ਅਸਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਲੱਗਣਾ ਹੈ। ਹਰ ਨਾ ਹੋ ਨਾ ਜਿੰਨਾ ਪਾਸ, ਹਰੀ ਪਰਮੇਸ਼ਵਰ ਪਤੀ ਜਿਨ੍ਹਾਂ ਦੇ ਕੋਲ ਨਹੀਂ। ਤੇ ਮੇਰੇ ਸਾਹਿਬ ਜੀ ਅਗਲੇ ਬਚਨਾਂ ਵਿਚ ਕਹਿੰਦੇ ਨੇ ਉਹਨਾਂ ਨੂੰ ਵੀ ਹਾੜ ਦਾ ਮਹੀਨਾ ਤਪਦਾ ਲੱਗਣਾ ਹੈ। ਜਿਹੜੀਆਂ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ, ਜਗਤ ਨੂੰ ਜੀਵਨ ਦੇਣ ਵਾਲੇ ਪਰਮੇਸ਼ਵਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਪੁਰਖ ਨਿਰੰਕਾਰ ਦੇ ਚਰਨਾਂ ਵਿਚੋਂ ਜਿਹੜੀਆਂ ਟੁੱਟ ਗਈਆਂ ਤੇ ਜਿਹੜੀਆਂ ਬੰਦਿਆਂ ਦੀਆਂ ਬਣ ਗਈਆਂ, ਜਿਨ੍ਹਾਂ ਨੇ ਬੰਦਿਆਂ ਕੋਲੋਂ ਨਾਮ ਲੈ ਲੈ, ਜਿਹੜੀਆਂ ਬੰਦੇ ਦੇ ਆਸਰੇ ਵਿਚ ਚਲੇ ਗਈਆਂ, ਮਾਨਸ ਸੰਧੀ ਆਸ, ਜਿਨ੍ਹਾਂ ਨੇ ਮਾਨਸ ਦੀ ਆਸ ਕਰ ਲਈ। ਅਜੇ ਰੋਜ਼ ਸੁਖਮਨੀ ਵਿਚ ਪੜਦੇ ਹੋ, ਮਨੁੱਖ ਕੀ ਟੇਕ ਬਿਰਸੀ ਸਭ ਜਾਣ। ਇਹ ਕਹਿ ਦਿੱਤਾ ਹੈ ਕਿ ਬੰਦੇ ਦੇ ਉੱਤੇ ਆਸ ਕਰਨ ਵਾਲਾ ਬੰਦਾ ਜਿਹੜਾ ਵਾ ਉਹਨੇ ਭੁੱਖੇ ਹੀ ਰਹਿਣਾ, ਮਗਰ ਫਿਰ ਵੀ ਮੇਰੇ ਸਾਹਿਬ ਜੀ ਕਹਿੰਦੇ ਨੇ ਕਰੋੜਾਂ ਇਹੋ ਜਿਹੀਆਂ ਸੰਸਾਰ ਵਿਚ ਇਸਤਰੀਆਂ ਨੇ ਜਿਹੜੀਆਂ ਪਤੀ ਪਰਮੇਸ਼ਵਰ ਨੂੰ ਛੱਡ ਕੇ ਬੰਦੇ ਦੇ ਕੋਲ ਚਲੇ ਗਈਆਂ, ਨਾਮ ਲੈ ਲਿਆ, ਉਹਨੂੰ ਗੁਰੂ ਧਾਰਨ ਕਰ ਲਿਆ, ਉਹਨੂੰ ਰੱਬ ਜਾਣ ਲਿਆ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਉਹਨਾਂ ਨੂੰ ਤਪਦਾ ਮਹੀਨਾ ਲੱਗਣਾ ਹੈ, ਜਿਹੜੀਆਂ ਜਗਤ ਦੇ ਜੀਵਨ ਦੇਣ ਵਾਲੇ ਪਰਮੇਸ਼ਵਰ ਨੂੰ ਛੱਡ ਕੇ ਮਾਨਸ ਸੰਧੀ ਆਸ, ਬੰਦੇ ਦੀ ਆਸ ਕਰਕੇ ਬਹਿ ਗਈਆਂ। ਤੇ ਮੇਰੇ ਸਤਿਗੁਰੂ ਅੱਗੇ ਬੜੇ ਸੁੰਦਰ ਬਚਨ ਕਰਦੇ, ਕਹਿੰਦੇ ਦੂਏ ਭਾਏ ਵਗੁੱਚੀਏ, ਇੱਕ ਨੂੰ ਛੱਡ ਕੇ ਦੂਸਰੇ ਨਾਲ ਪਿਆਰ ਪਾਉਣ ਵਾਲੇ ਨੂੰ ਸਦਾ ਪਛਤਾਉਣਾ ਪੈਂਦਾ ਹੈ, ਤੇ ਕੱਲਾ ਪਛਤਾਉਣਾ ਹੀ ਨਹੀਂ ਪੈਂਦਾ। ਗਲ ਪਈ ਸੋ ਜਮ ਕੀ ਫਾਸ, ਉਹਨਾਂ ਦੇ ਗਲ ਵਿਚ ਜਮਾ ਦੀ ਫਾਸੀ ਪੈਣੀ ਆ, ਜਿਹੜੀਆਂ ਅਕਾਲ ਪੁਰਖ ਦੇ ਦਰ ਤੋਂ ਭਟਕ ਗਈਆਂ। ਸੁਹਾਗਣ ਦਾ ਤੇ ਦੁਹਾਗਣ ਦਾ ਜਦੋਂ ਤੁਸੀਂ ਕਦੀ ਪ੍ਰਕਰਮ ਪੜਦੇ ਹੋ ਗੁਰਬਾਣੀ ਦੇ ਵਿਚ, ਤੇ ਮੇਰੇ ਸਾਹਿਬ ਨੂੰ ਪੁੱਛਿਆ ਜੀ ਦੁਹਾਗਣ ਕਿਹਨੂੰ ਕਹਿੰਦੇ ਨੇ? ਆਖੋ ਸਤਨਾਮ ਸ੍ਰੀ। ਸੁਹਾਗਣ ਤੇ ਉਹ ਹੁੰਦੀ ਆ ਜਿਹੜੀ ਇੱਕ ਦੀ ਹੋਵੇ, ਸੁਹਾਗਣ ਉਹ ਹੁੰਦੀ ਆ ਜਿਹਦਾ ਪਤੀ ਪਰਮੇਸ਼ਵਰ ਜਿਉਂਦਾ ਹੋਵੇ, ਤੇ ਜਿਹੜੀ ਆਪਣੇ ਪਤੀ ਦੀ ਹੋ ਕੇ ਮਰ ਜਾਵੇ ਉਹਦੇ ਚਰਨਾਂ ਚ ਸਮਾ ਜਾਏ ਉਹਨੂੰ ਕਹਿੰਦੇ ਨੇ ਸੁਹਾਗਣ, ਤੇ ਜਿਹੜੀ ਇੱਕ ਦਾ ਘਰ ਛੱਡ ਕੇ ਘਰ ਘਰ ਤੁਰੀ ਫਿਰੇ ਉਹਨੂੰ ਕਹਿੰਦੇ ਨੇ ਦੁਹਾਗਣ। ਕੀ ਕਹਿੰਦੇ ਜੀ? ਗੱਜ ਕੇ ਦੱਸੋ, ਬਾਣੀ ਦਾ ਸ਼ਬਦ ਆ ਦੁਹਾਗਣ ਕਹਿੰਦੇ ਉਹਨੂੰ। ਉਹ ਘਰ ਘਰ ਹੰਡੇ, ਉਹ ਘਰ ਘਰ ਹੰਡੇ, ਕਦੀ ਰਾਧਾ ਸਵਾਮੀਆਂ ਕੋਲ, ਕਦੀ ਨਿਰੰਕਾਰੀਆਂ ਕੋਲ, ਕਦੀ ਸੱਚੇ ਸੌਦੇ ਵਾਲਿਆਂ ਕੋਲ, ਕਦੀ ਅਸ਼ੂਤੋਸ਼ ਵਾਲਿਆਂ ਕੋਲ, ਗੁਰਮੁਖ ਪਿਆਰੇ ਉਹ ਘਰ ਘਰ ਤੁਰੀ ਫਿਰਦੀ। ਉਹ ਘਰ ਘਰ ਹੰਡੇ ਜਿਉਂ ਰੰਨ ਦੁਹਾਗਣ, ਉਸ ਨਾਲ ਮੂੰਹ ਜੋੜੇ ਉਸ ਵੀ ਲੱਛਣ ਲਾਇਆ। ਫਿਰ ਮੇਰੇ ਮਾਲਕ ਨੂੰ ਸਾਹਿਬ ਨੂੰ ਪੁੱਛਿਆ, ਮਹਾਰਾਜ ਜਰਾ ਹੋਰ ਖੋਲ ਕੇ ਦੱਸੋ ਕਿ ਦੁਹਾਗਣ ਦੀ ਕੀ ਨਿਸ਼ਾਨੀ ਆ? ਕਹਿੰਦੇ ਦੁਹਾਗਣੀ ਕਿਆ ਨਿਸ਼ਾਨੀਆਂ, ਦੁਹਾਗਣ ਕਿਹਨੂੰ ਕਹਿੰਦੇ ਨੇ, ਉਹਦੀ ਕੀ ਨਿਸ਼ਾਨੀ ਆ? ਕਹਿੰਦੇ ਖਸਮੋ ਕੁੱਥੀਆਂ ਫਿਰੇ ਨਮਾਣੀਆਂ, ਆਪਣੇ ਪਤੀ ਦਾ ਘਰ ਛੱਡ ਕੇ ਕਦੀ ਕਿਸੇ ਦੇ ਬੂਹੇ ਅੱਗੇ ਜਾ ਪੈਂਦੀਆਂ ਨੇ, ਮੈਨੂੰ ਨਾਮ ਦਿਓ, ਮੈਨੂੰ ਲਾਈਟਾਂ ਵਿਖਾਓ, ਮੈਨੂੰ ਨਾਮ ਦੀ ਦਾਤ ਕਰੋ, ਮੈਨੂੰ ਆਪਣਾ ਬਣਾ ਲਓ। ਜਿਹੜੀਆਂ ਇਸ ਤਰ੍ਹਾਂ ਤੁਰੀਆਂ ਫਿਰਦੀਆਂ ਉਹ ਨੇ ਦੁਹਾਗਣਾ ਜੀਵ ਆਤਮਾਵਾਂ। ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜੀਆਂ ਦੂਸਰੇ ਘਰ ਚਲੇ ਗਈਆਂ ਉਹਨਾਂ ਨੂੰ ਜਿੱਥੇ ਵਗੁੱਚਣਾ ਪੈਣਾ, ਪਛਤਾਉਣਾ ਪੈਣਾ ਏ। ਅੰਤਕਾਲ ਤੇ ਹਰਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਗੇ ਸਤ ਭਾਖੈ ਰਵਦਾਸ। ਮਹਾਂਪੁਰਸ਼ਾਂ ਨੂੰ ਮੈਂ ਪੁੱਛਿਆ, ਮਹਾਰਾਜ ਗੁਰਦੁਆਰੇ ਬੰਦਾ ਕੋਈ ਨੀ ਆਉਂਦਾ, ਰਾਧਾ ਸਵਾਮੀਆਂ ਦਾ ਲਾਗੇ ਡੇਰਾ ਵਾ, ਐਤਵਾਰ ਸਵੇਰ ਤੋਂ ਲੈ ਕੇ ਸਿੱਖ ਸਰਦਾਰ ਮੋਨੇ ਘੋਨੇ ਜਿੰਨੇ ਨੇ ਇਹ ਸਾਰੇ ਇੱਥੇ ਲੈਣਾ ਵਿਚ ਲੱਗੇ ਹੁੰਦੇ ਨੇ, ਤੇ ਇੰਨੇ ਲੋਕੀ ਕਹਿੰਦੇ ਪਰਮਜੀਤ ਸਿੰਘ ਆ ਇਹ ਨਰਕਾਂ ਦੀਆਂ ਲੈਣਾ ਲੱਗੀਆਂ, ਨਰਕਾਂ ਦੀਆਂ। ਤੇ ਮੈਂ ਕਿਹਾ ਮਹਾਰਾਜ ਇਹ ਤੇ ਬੜਾ ਗੁੱਸਾ ਕਰਦੇ ਨੇ, ਜੇ ਨਰਕ ਦੀ ਗੱਲ ਕਰੀਏ ਇਹਨਾਂ ਨਾਲ, ਇਹ ਤੇ ਕਹਿੰਦੇ ਸਿੱਧੇ ਰੱਬ ਦਾ ਕੰਟੈਕਟ ਸਾਡਾ ਬਾਬਾ ਕਰਾਉਂਦਾ ਏ। ਕਹਿੰਦਾ ਬਾਣੀ ਪੜ ਲਾ, ਹਰਸੋ ਹੀਰਾ ਛੱਡ ਕੇ, ਬੋਲੋ ਹਰਸੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦਾ ਹੀਰਾ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ, ਇਹ ਸ਼ਬਦ ਛੱਡ ਕੇ ਕਰੇ ਆਨ ਕੀ ਆਸ, ਹੋਰਨਾਂ ਦੀ ਆਸ ਵਿਚ ਜਿਹੜੀਆਂ ਤੁਰੀਆਂ ਫਿਰਦੀਆਂ ਨੇ। ਅਗਲੀ ਤੁਕ ਪਰਮਜੀਤ ਸਿੰਘ ਪੜ ਲਾ, ਤੇ ਨਰ ਦੋਜਕ ਜਾਏਗੇ, ਉਹਨਾਂ ਨੇ ਨਰਕਾ ਦੋਜਕ ਮਣੇ ਨਰਕ, ਤੇ ਨਰ ਦੋਜਕ ਜਾਏਗੇ ਸਤ ਭਾਕੇ ਰਵਿਦਾਸ। ਤੇ ਇੱਥੇ ਵੀ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ, ਕਹਿੰਦੇ ਭੋਲਿਓ ਅਸਾੜ ਦਾ ਮਹੀਨਾ ਤੇ ਗਰਮ ਲੱਗਣਾ ਹੀ ਲੱਗਣਾ ਵਾ, ਜਿਹੜੀਆਂ ਆਪਣੇ ਪਤੀ ਪਰਮੇਸ਼ਵਰ ਦਾ ਘਰ ਛੱਡ ਕੇ ਹੋਰਨਾਂ ਥਰਾਂ ਤੇ ਤੁਰੀਆਂ ਫਿਰਦੀਆਂ ਨੇ ਉਹਨਾਂ ਨੂੰ ਜਿੱਥੇ ਪਛਤਾਉਣਾ ਪੈਣਾ ਏ ਉੱਥੇ ਉਹਨਾਂ ਦੇ ਗਲ ਦੇ ਵਿਚ ਫਾਸੀ ਪੈਣੀ। ਗਲ ਪਈ ਸੋ ਜਮ ਕੀ ਫਾਸ, ਜੇ ਹਾ ਬੀਜੇ ਸੋ ਲੁਣੇ ਮਾਥੇ ਜੋ ਲਿਖਿਆਸ,
ਇਹਨਾਂ ਨੂੰ ਹੁਣ ਸਜ਼ਾ ਕਿਸੇ ਨੇ ਨਹੀਂ ਦਿੱਤੀ, ਜਿਹੜੇ ਇਹਨਾਂ ਨੇ ਕਰਮ ਕੀਤੇ ਨੇ ਉਹਦੇ ਮੁਤਾਬਕ ਇਹਨਾਂ ਦੇ ਗਲ ਵਿੱਚ ਫਾਂਸੀ ਪਈ ਆ, ਤੇ ਸਾਰਾ ਜੀਵਨ ਇਹਨਾਂ ਨੇ ਭਟਕਦੀਆਂ ਨੇ ਚਲੀ ਜਾਣਾ, ਕਦੀ 10 ਦਿਨ ਕਿਸੇ ਬਾਬੇ ਦੀਆਂ, ਕਦੀ ਕਿਸੇ ਬਾਬੇ ਦੀਆਂ, ਤੇ ਮੇਰੇ ਸਾਹਿਬ ਕਹਿੰਦੇ ਰਹਿਣ ਵਿਹਾਣੀ ਫਿਰ ਪਛਤਾਣੀ, ਸਾਰੀ ਜੀਵਨ ਦੀ ਰਾਤ ਵਿਆਹ ਜਾਣੀ ਆ ਤੇ ਪਛਤਾਵੇ ਤੋਂ ਬਿਨਾਂ ਕਿਸੇ ਹੱਥ ਨਹੀਂ ਰਹਿਣਾ। ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ਼, ਇਥੋਂ ਨਿਰਾਸ਼ ਹੋ ਕੇ ਇੱਕ ਦਿਨ ਉਹਨਾਂ ਧਾਵਾਂ ਮਾਰਦੀਆਂ ਰੋ ਕੇ ਪਰਮੇਸ਼ਵਰ ਦੇ ਘਰ ਨੂੰ ਮੁੜ ਜਾਣਾ ਹੈ ਜਿਹੜੀਆਂ ਮਾਲਕ ਦਾ ਘਰ ਛੱਡਦੀਆਂ। ਤੇ ਹੁਣ ਦੂਸਰਾ ਪੱਖ ਮੇਰੇ ਸਾਹਿਬ ਨੇ ਦੱਸਿਆ, ਆਖੋ ਸਤਨਾਮ ਸ੍ਰੀ, ਜਿਨ ਕੋ ਸਾਧੂ ਭੇਟੀਏ, ਜਿਨ ਕੋ ਜਿਨ੍ਹਾਂ ਨੂੰ ਜੀਵਨ ਦੇ ਵਿੱਚ ਧੰਨ ਗੁਰੂ ਨਾਨਕ ਵਰਗਾ ਸਾਧੂ ਮਿਲ ਜੇ, ਧੰਨ ਗੁਰੂ ਗ੍ਰੰਥ ਸਾਹਿਬ ਵਰਗਾ ਸਾਧੂ ਮਿਲ ਜੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਸਾਧੂ ਮਿਲ ਜੇ, ਜਿਨ ਕੋ ਸਾਧੂ ਭੇਟੀਏ ਸੋ ਦਰਗੇ ਹੋਏ ਖਲਾਸ, ਉਹਨਾਂ ਦੀ ਬੰਦ ਖਲਾਸੀ ਦਰਗਾਹ ਦੇ ਵਿੱਚ ਹੋਜੂਗੀ ਜਿਹੜੀਆਂ ਸਤਸੰਗਤ ਵਿੱਚ ਆਉਣਗੀਆਂ ਤੇ ਜਪਣਗੀਆਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ। ਜੁੜ ਕੇ ਆਖੋ, ਜੁੜ ਕੇ ਜਰਾ।

0: ਸਾਹਿਬ ਕਹਿੰਦੇ ਬੰਦ ਖਲਾਸੀ ਹੋ ਜੂਗੀ ਉਸ ਮਾਲਕ ਦੇ ਘਰ ਵਿਚ ਜਿਨ ਕੋ ਸਾਧੂ ਭੇਟੀਏ ਸੋ ਦਰਗੇ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਹੇ ਸਾਹਿਬ ਮੇਰੇ ਤੇ ਕਿਰਪਾ ਕਰ ਮੈਂ ਐਵੇਂ ਹੋਰਨਾਂ ਘਰਾਂ ਦੇ ਵਿਚ ਦਰਸ਼ਨ ਕਰਦੀ ਫਿਰਦੀ ਸਾਂ ਮੇਰੇ ਤੇ ਐਸੀ ਕਿਰਪਾ ਕਰ ਮੈਂ ਹੋਰਨਾਂ ਦੇ ਦਰਸ਼ਨ ਛੱਡ ਦਵਾਂ ਤੇ ਤੇਰੇ ਦਰਸ਼ਨ ਹੋਏ ਪਿਆਸ ਤੇਰੇ ਦਰਸ਼ਨ ਹੋਏ ਪਿਆਸ ਤੇਰੇ ਦਰਸ਼ਨ ਸਾਹਿਬਾ ਮੈਨੂੰ ਪਿਆਸ ਲੱਗੇ ਤੇਰੇ ਦਰਸ਼ਨਾਂ ਦੀ ਲੱਗੇ ਮੈਂ ਤੇਰੇ ਦਰਸ਼ਨਾਂ ਦੀ ਦੀਵਾਨੀ ਹੋ ਜਾ ਮੈਂ ਤੇਰੇ ਦਰਸ਼ਨਾਂ ਦੀ ਪਾਗਲ ਹੋ ਜਾ ਮੈਂ ਤੇਰੇ ਦਰਸ਼ਨਾਂ ਦੀ ਬਬਰੀ ਹੋ ਜਾ ਮੈਂ ਘਰ ਘਰ ਗਲੀ ਵਲੀ ਵਿਚ ਤੈਨੂੰ ਲੱਭਦੀ ਫਿਰਾਂ ਮੈਂ ਆਵਾਜ਼ਾਂ ਮਾਰਾਂ ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਾਂ ਫਿਰੋਂ ਖੁਜੰਤੀਆ ਮੈਂ ਲੱਭਦੀ ਫਿਰਾਂ ਤੈਨੂੰ ਮੇਰੇ ਮਾਲਕ ਤੇਰੇ ਦਰਸ਼ਨ ਹੋਏ ਪਿਆਸ ਤੇ ਹੁਣ ਜਦੋਂ ਇਸ ਘਰ ਉੱਤੇ ਆ ਗਈ ਸਾਰੇ ਘਰ ਛੱਡ ਕੇ ਇਸ ਘਰ ਉੱਤੇ ਆਣ ਕੇ ਹੁਣ ਬੇਨਤੀ ਕਰਦੀ ਹੈ ਪਤਾ ਲੱਗ ਗਿਆ ਮੇਰੇ ਮਾਲਕ ਤੇਰੇ ਤੋਂ ਟੁੱਟਿਆ ਹਾੜ ਦਾ ਮਹੀਨਾ ਗਰਮ ਲੱਗਦਾ ਹੈ ਤੇਰੇ ਤੋਂ ਟੁੱਟਿਆ ਗਲਾਂ ਵਿਚ ਜਮਾਂ ਦੀਆਂ ਫਾਸੀਆਂ ਪੈਂਦੀਆਂ ਨੇ ਤੇਰੇ ਤੋਂ ਟੁੱਟਿਆ ਬਹੁਤ ਸਜਾਵਾਂ ਮਿਲਦੀਆਂ ਨੇ ਤੇ ਹੁਣ ਫਿਰ ਆਣ ਕੇ ਕੰਨ ਫੜ ਕੇ ਕਹਿੰਦੀ ਆ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਆਖੋ ਪ੍ਰਭ ਤੁਝ ਬਿਨ ਹੇ ਮੇਰੇ ਮਾਲਕ ਮੈਂ ਹੁਣ ਵੇਖ ਲਿਆ ਸਭ ਜੱਗ ਫਿਰ ਮੈਂ ਦੇਖਿਆ ਹਰ ਇੱਕੋ ਦਾ ਹੁਣ ਮੈਂ ਫਿਰ ਕੇ ਵੇਖ ਲਿਆ ਮੈਂ ਚਾਰ ਸਵੇਰੇ ਘੁੰਮ ਕੇ ਵੇਖ ਲਿਆ ਕਿ ਤੁਧ ਜੇਵਟ ਅਵਰ ਨਾ ਸੁਝਈ ਮੇਰੇ ਮਿੱਤਰ ਗੁਸਾਈਆਂ ਮੇਰੇ ਸਤਿਗੁਰੂ ਜੀ ਤੇਰੇ ਵਰਗਾ ਹੋਰ ਕੋਈ ਨਹੀਂ ਹੁਣ ਆਣ ਕੇ ਕਹਿੰਦੀ ਪ੍ਰਭ ਤੁਧ ਬਿਨ ਦੂਜਾ ਕੋਈ ਨਹੀਂ ਨਾਨਕ ਕੀ ਅਰਦਾਸ ਮੇਰੀ ਅਰਦਾਸ ਹੈ ਮੇਰੇ ਸਾਹਿਬਾ ਮੈਨੂੰ ਬਖਸ਼ ਲਾ ਤੇ ਉਹਨੇ ਆਖਿਆ ਚੰਗਾ ਜੇ ਭੁੱਲ ਬਖਸ਼ਾ ਕੇ ਆ ਗਈ ਏ ਤੇ ਆ ਜਿੱਥੇ ਮੈਂ ਕਿਹਾ ਸੀ ਹਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਲੱਗਦਾ ਏ ਆ ਮੈਂ ਤੈਨੂੰ ਦੱਸਾਂ ਸੰਸਾਰ ਵਿਚ ਕੁਝ ਉਹ ਵੀ ਨੇ ਜਿਨ੍ਹਾਂ ਨੂੰ ਹਾੜ ਦਾ ਮਹੀਨਾ ਬੜਾ ਸੁਖਦਾਈ ਲੰਘਦਾ ਏ ਆਖਿਆ ਮਹਾਰਾਜ ਉਹ ਕੌਣ ਨੇ ਕਹਿੰਦੇ ਅਸਾੜ ਸੁਹੰਦਾ ਤਿਸ ਲੱਗੇ ਪਹਿਲੋਂ ਆਖਿਆ ਸੀ ਤਪੰਦਾ ਹੁਣ ਆਖਿਆ ਸੁਹੰਦਾ ਬੋਲੋ ਮੇਰੇ ਨਾਲ ਅਸਾੜ ਸੁਹੰਦਾ ਤਿਸ ਲੱਗੇ ਪਹਿਲੋਂ ਬੋਲਿਆ ਸੀ ਅਸਾੜ ਤਪੰਦਾ ਤਿਸ ਲੱਗੇ ਜਿਹਦੇ ਕੋਲ ਪਤੀ ਨਹੀਂ ਮਗਰ ਹੁਣ ਜੇ ਆ ਗਈ ਆ ਤੇ ਗੁਰੂ ਉਪਦੇਸ਼ ਦੇ ਰਿਹਾ ਹੈ ਅਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਜਿਹਦੇ ਮਨ ਦੇ ਵਿਚ ਹਰੀ ਦੇ ਚਰਨਾਂ ਦਾ ਨਿਵਾਸ ਆ ਇਹ ਤਪਦਾ ਸੜਦਾ ਮਹੀਨਾ ਵੀ ਉਹਨਾਂ ਲਈ ਬੜਾ ਆਨੰਦਮਈ ਆ ਉਹਨਾਂ ਦੇ ਜੀਵਨ ਵਿਚ ਆਨੰਦ ਵਰਦਾ ਹੈ ਉਹਨਾਂ ਨੂੰ ਤਪਸ਼ ਨਹੀਂ ਲੱਗਦੀ ਜਿਹੜੇ ਪਰਮੇਸ਼ਵਰ ਦੇ ਚਰਨਾਂ ਨਾਲ ਜੁੜ ਜਾਂਦੇ ਨੇ ਮੇਰੀ ਸਾਹਿਬ ਦੇ ਚਰਨਾਂ ਚ ਅੱਜ ਬੇਨਤੀ ਆ ਕਿ ਆਉਣ ਵਾਲਾ ਜਿਹੜਾ ਮਹੀਨਾ ਅੱਜ ਇਹ ਆਰੰਭ ਹੋਇਆ ਹੈ 15 ਕੁ ਦਿਨ ਤੇ ਆਪਾਂ ਵੀ ਇਕੱਠਿਆਂ ਨੇ ਗੁਜ਼ਾਰਨੇ ਨੇ ਹੁਣ ਸਤਿਗੁਰੂ ਦੀ ਕਿਰਪਾ ਦਾ ਸਤਿਕਾਰ ਰੋਜ਼ ਸਤਸੰਗਤ ਹੋਵੇ ਤੇ ਜਿਹੜੀ ਸਭ ਤੋਂ ਵੱਡੀ ਅਰਦਾਸ ਹੈ ਉਹ ਇਹ ਆ ਕਿ ਤੁਹਾਡੇ ਸਾਰਿਆਂ ਦੇ ਘਰ ਵਿਚ ਤੁਹਾਡੀ ਔਲਾਦ ਵਿਚ ਸਿੱਖੀ ਦਾ ਬੂਟਾ ਵਧੇ ਤੇ ਫੁੱਲੇ ਸਿੱਖੀ ਪ੍ਰਫੁੱਲਤ ਹੋਵੇ ਤੁਹਾਡੇ ਘਰ ਵਿਚ ਰੋਟੀ ਤੁਹਾਡੇ ਕੋਲ ਹੈਗੀ ਗੱਡੀਆਂ ਤੁਹਾਡੇ ਕੋਲ ਹੈਗੀਆਂ ਕਾਰੋਬਾਰ ਤੁਹਾਡੇ ਕੋਲ ਹੈਗੇ ਸਭ ਕੁਝ ਤੁਹਾਡੇ ਕੋਲ ਹੈਗਾ ਹੈ ਮਗਰ ਅਰਦਾਸ ਕਰੋ ਗੁਰੂ ਚਰਨਾਂ ਵਿਚ ਕਿ ਸਾਡੇ ਘਰਾਂ ਦੇ ਵਿਚ ਸਾਡੇ ਬੱਚਿਆਂ ਦੇ ਮਨਾਂ ਵਿਚ ਸਿੱਖੀ ਦਾ ਬੂਟਾ ਪ੍ਰਫੁੱਲਤ ਹੋਵੇ ਸਾਡੇ ਬੱਚੇ ਕੇਸਾਧਾਰੀ ਹੋਣ ਸਾਡੇ ਬੱਚੇ ਸਿਰ ਤੇ ਸੋਹਣੀਆਂ ਦਸਤਾਰਾਂ ਸਜਾਉਣ ਸਾਡੇ ਬੱਚੇ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਪੜਨ ਗੁਰੂ ਚਰਨਾਂ ਨਾਲ ਜੁੜਨ ਅੱਜ ਇੰਨੀ ਕੀ ਸੇਵਾ ਪ੍ਰਵਾਨ ਕਰ ਲਿਓ ਹਿਰਦੇ ਵਿਚ ਵਸਾਇਓ ਫਿਰ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋਣਗੇ ਕੱਲ ਤੋਂ ਅੱਜ ਸਾਰਾ ਦਿਨ ਦੀ ਥਕਾਵਟ ਆ ਬਹੁਤ ਜਗ੍ਹਾ ਤੇ ਦੀਵਾਨ ਬਹੁਤ ਜਗ੍ਹਾ ਤੇ ਘਰਾਂ ਦੇ ਵਿਚ ਗੁਰਸਿੱਖਾਂ ਪਿਆਰਿਆਂ ਦੇ ਬਚਨ ਬੁਲਾਸ ਹੋਏ ਨੇ ਮੇਰੀ ਹੱਥ ਜੋੜ ਕੇ ਬੇਨਤੀ ਅੱਜ ਇੰਨੀ ਕੀ ਸੇਵਾ ਪ੍ਰਵਾਨ ਕਰ ਲੈਣੀ ਹਾਜ਼ਰੀ ਲੱਗ ਗਈ ਆ ਜਿਹੜੇ ਗੁਰਮੁਖ ਪਿਆਰੇ ਮੇਰੇ ਨਾਲ ਆਏ ਉਹਨਾਂ ਵੀ ਵਾਪਸ ਜਾਣਾ ਹੈ ਸਤਿਗੁਰੂ ਕਿਰਪਾ ਕਰੇ ਕੱਲ ਤੋਂ ਸਮਾਂ ਜਿਹੜਾ ਗੁਰਮੁਖ ਪਿਆਰੇ ਭਾਈ ਜਰਨੈਲ ਸਿੰਘ ਹੁਣੀ ਦੱਸਣਗੇ ਉਸ ਮੁਤਾਬਕ ਗੁਰਮੁਖੋ ਆਪ ਆਉਣਾ ਤੇ ਹੋਰਨਾਂ ਨੂੰ ਪ੍ਰੇਰ ਕੇ ਲਿਆਉਣਾ ਦੂਰ ਦੂਰ ਤੱਕ ਆਪਣੇ ਭੈਣਾਂ ਭਰਾਵਾਂ ਮਿੱਤਰਾਂ ਸੱਜਣਾਂ ਨੂੰ ਟੈਲੀਫੋਨ ਕਰਨਾ ਹੈ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੀ ਕਥਾ ਲੜੀਵਾਰ ਆਰੰਭ ਕੱਲ ਤੋਂ ਹੋਊਗੀ ਜਿਹੜੀ ਰੋਜ਼ ਆਪ ਜੀ ਸਰਵਣ ਕਰਿਆ ਕਰੋਗੇ ਸਤਿਗੁਰੂ ਕਿਰਪਾ ਕਰੇ ਤੁਹਾਡੋਂ ਤੇ ਮੈਨੂੰ ਜੁੜਨ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
1: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਕਰੋ ਕਿਰਪਾ ਸਾਰੇ ਆਖੋ

ਜਾਨੀ ਨਾਨਕ ਦਾਸ ਸਦਾ ਕੁਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ
1: ਜੁੜ ਕੇ ਜੁੜ ਕੇ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਸੁਰਤ ਨੂੰ ਜੋੜ ਕੇ ਨਾ ਸੁਰਤ ਨੂੰ ਜੋੜ ਕੇ ਸੁਰਤ ਨੂੰ ਆਪ ਜੀ ਨੂੰ ਬੇਨਤੀ ਇੱਕ ਮਿੰਟ ਲਈ ਰੁਕੋ ਸੁਰਤ ਨੂੰ ਜੋੜ ਕੇ ਇੱਕ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਜਿਹਦੇ ਮੂੰਹ ਚੋਂ ਨਿਕਲ ਗਿਆ ਨਾ ਵਾਹਿਗੁਰੂ ਬਹੁਤੀ ਵਾਰ ਨਹੀਂ ਇੱਕ ਵਾਰ ਜਿਨ ਤੁਮੇ ਸੰਭਾਰਾ ਪੜ੍ਹਦੇ ਹੀ ਹੋ ਇੱਕ ਵਾਰ ਜਿਨ ਤੁਮੇ ਸੰਭਾਰਾ ਯਾਦ ਕੀਤਾ ਮਹਾਰਾਜ ਮਿਲਿਆ ਕਿ ਕਹਿੰਦੇ ਕਾਲ ਫਾਂਸ ਤੇ ਤਾਹੇ ਉਭਾਰਾ ਜਿਨੇ ਇੱਕ ਵਾਰ ਮੇਰੇ ਮਾਲਕ ਜੁੜ ਕੇ ਤੇਰਾ ਨਾਮ ਜਪਿਆ ਉਹਨੂੰ ਤੂੰ ਕਾਲ ਦੀ ਫਾਸੀ ਤੋਂ ਬਚਾ ਲਿਆ ਕਾਲ ਫਾਂਸ ਤੇ ਤਾਹੇ ਉਭਾਰਾ ਜਿਨ ਨਰ ਨਾਮ ਤਿਹਾਰੋ ਕਹਾ ਇਹ ਜਿਹੜਾ ਨਾਮ ਆਪ ਜੀ ਨੂੰ ਮੈਂ ਕਹਿ ਰਿਹਾ ਜੁੜ ਕੇ ਜਪੋ ਜੁੜ ਕੇ ਜਪੋ ਜੁੜ ਕੇ ਕਿਤੇ ਸੁਰਤ ਟਕਾਓ ਨਰ ਮਣੇ ਆਦਮੀ ਕਹਿੰਦੇ ਜਿਸ ਆਦਮੀ ਨੇ ਜਿਸ ਜੀਵ ਆਤਮਾ ਨੇ ਤੇਰਾ ਨਾਮ ਬਾਪੂ ਆਖਿਆ ਤੇਰਾ ਨਾਮ ਜਪਿਆ ਜਿਨ ਨਰ ਨਾਮ ਤਿਹਾਰੋ ਕਹਾ ਉਹ ਦਾਰਦ ਦੁਸ਼ਟ ਦੋਖ ਤੇ ਰਹਾ ਦਾਰਦ ਮਣੇ ਹੁੰਦੇ ਗਰੀਬੀ ਦੁਸ਼ਟ ਜਿਹੜੇ ਪੰਜ ਕਾਮ ਕਰੋ ਲੋਮ ਹੰਕਾਰ ਅੰਦਰ ਵਸੇ ਪਏ ਨੇ ਦੁੱਖ ਜਿਹੜੀਆਂ ਬਿਮਾਰੀਆਂ ਇਹ ਤਿੰਨਾਂ ਚੀਜ਼ਾਂ ਤੋਂ ਉਹ ਸੁਤੇ ਸਿੱਧ ਮੇਰੇ ਸਤਿਗੁਰੂ ਬਚ ਗਿਆ ਜਿਹਨੇ ਤੇਰਾ ਨਾਮ ਜਪ ਲਿਆ ਇਸ ਕਰਕੇ ਜਪੋ

ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਇਹ ਮੁਬਾਰਕ ਵਚਨ ਆਪਣੇ ਅੰਦਰ ਉਤਰ ਜਾਣ ਦਿਓ ਗੁਰਸਿੱਖੋ ਪਿਆਰਿਓ। ਜਿੰਨੇ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿਚ ਬੈਠੇ ਹੋ, ਹਰ ਪ੍ਰਾਣੀ ਇਹ ਸਮਝੇ ਕਿ ਮੇਰੇ ਮਨ ਨੂੰ ਆਵਾਜ਼ ਮਾਰ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰਿਆ ਮਨਾ, ਹਰ ਆਪਾਂ ਜਿੰਨੇ ਬੈਠੇ ਆ ਆਪੋ ਆਪਣੇ ਅੰਦਰ ਆਵਾਜ਼ ਮਾਰੀਏ ਕਿ ਮੇਰਿਆ ਮਨਾ ਪਰਮੇਸ਼ਵਰ ਦਾ ਨਾਮ ਜਪ, ਗੁਰਮੁਖ ਨਾਮ ਜਪੋ ਮਨ ਮੇਰੇ। ਹੇ ਮੇਰਿਆ ਮਨਾ, ਗੁਰੂ ਵੱਲ ਨੂੰ ਮੁੱਖ ਕਰ, ਗੁਰੂ ਦੀ ਮੱਤ ਉੱਤੇ ਚੱਲ ਤੇ ਨਾਮ ਜਪਿਆ ਕਰ, ਤੇ ਫਿਰ ਮਿਲੂਗਾ ਕਿ ਨਾਨਕ ਪਾਵੋ ਸੁਖ ਕਨੇਰੇ। ਇੱਕ ਸੁਖ ਨਹੀਂ, ਦੋ ਸੁਖ ਨਹੀਂ, ਬੇਅੰਤ ਸੁਖ ਮਿਲਣਗੇ ਜਦੋਂ ਮੇਰੀ ਜੀਵ ਆਤਮਾ ਤੂੰ ਪਰਮੇਸ਼ਵਰ ਦਾ ਨਾਮ ਜਪੇਗੀ, ਆਪਣੇ ਮੂਲ ਦੇ ਨਾਲ ਜੁੜ ਜਾਏਗੀ। ਕਈ ਵਾਰ ਤੁਸੀਂ ਆਉਂਦੇ ਹੋ, ਦੇਖਦੇ ਹੋ ਸਤਿਗੁਰੂ ਦਰਬਾਰ ਦੇ ਵਿਚ ਫੁੱਲਾਂ ਦਾ ਗੁਲਦਸਤਾ ਪਿਆ ਹੁੰਦਾ ਹੈ, ਜਿਹੜਾ ਕੱਲ ਤੋਂ ਟੁੱਟਾ ਹੁੰਦਾ ਹੈ, ਕਮਲਾ ਗਿਆ ਹੁੰਦਾ ਹੈ। ਅੱਜ ਕਦੀ ਸੋਚੋ ਕਿ ਫੁੱਲ ਤੇ ਖਿੜਿਆ ਸੀ ਕੱਲ, ਅੱਜ ਕਿਉਂ ਕਮਲਾ ਗਿਆ? ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਆਪਣੇ ਅੰਦਰ ਝਾਤੀ ਮਾਰੋ। ਜਿਹੜਾ ਫੁੱਲ ਕੱਲ ਕੱਲ ਕੱਲ ਕਰਦਾ ਸੀ, ਅੱਜ ਕਿਉਂ ਕਮਲਾ ਗਿਆ? ਜਵਾਬ ਸੁਰਤ ਵਿਚੋਂ ਆਊਗਾ ਕਿ ਜਿਸ ਟਾਹਣੀ ਦੇ ਨਾਲ ਲੱਗ ਕੇ ਖਿੜਿਆ ਸੀ ਨਾ, ਉਸ ਟਾਹਣੀ ਨਾਲੋਂ ਇਹਦਾ ਸੰਬੰਧ ਟੁੱਟ ਗਿਆ। ਇਸੇ ਤਰ੍ਹਾਂ ਆਪਾਂ ਜਿੰਨੇ ਵੀ ਆ ਗੁਰਮੁਖ ਪਿਆਰੇ, ਉਹ ਖਿੜ ਤਾਂ ਹੀ ਸਕਦੇ ਆ ਜੇ ਅਸੀਂ ਆਪਣੇ ਮੂਲ ਨਾਲ ਜੁੜੇ ਹੋਈਏ। ਜੇ ਪਰਮੇਸ਼ਵਰ ਤੋਂ ਆਪਾਂ ਟੁੱਟ ਗਏ ਤੇ ਪਰਮੇਸ਼ਵਰ ਤੇ ਭੁੱਲਿਆ ਵਿਆਪਣ ਸਭੇ ਰੋਗ, ਸਾਰੀ ਸ੍ਰਿਸ਼ਟੀ ਦੇ ਰੋਗ ਉਸ ਜੀਵ ਆਤਮਾ ਦੇ ਘਰ ਵਿਚ ਡੇਰਾ ਲਾ ਲੈਂਦੇ ਨੇ ਜਿਹੜੇ ਪਰਮੇਸ਼ਵਰ ਨੂੰ ਭੁੱਲ ਜਾਂਦੇ ਨੇ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਤੇ ਇੱਥੋਂ ਤੱਕ ਵੀ ਕਹਿੰਦੇ ਨੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸਾਰੀ ਸ੍ਰਿਸ਼ਟੀ ਦਾ ਕੋਈ ਰਾਜਾ ਬਣ ਜਾਏ, ਛੋਟੀ ਮੋਟੀ ਗੱਲ ਨਹੀਂ ਕਿ ਕੋਈ ਅਮੀਰ ਬਣ ਜਾਏ, ਇੱਕ ਇਲਾਕੇ ਦਾ ਕੋਈ ਰਾਠ ਬਣ ਜਾਏ, ਇੱਕ ਇਲਾਕੇ ਦਾ ਕੋਈ ਸਰਦਾਰ ਬਣ ਜਾਏ। ਸਾਹਿਬ ਜੀ ਤੇ ਕਹਿੰਦੇ ਸਾਰੀ ਸ੍ਰਿਸ਼ਟੀ ਜਿੰਨੀ ਹੈ ਨਾ, ਸਾਰੀ ਸ੍ਰਿਸ਼ਟੀ ਦਾ ਕੋਈ ਬਾਦਸ਼ਾਹ ਬਣ ਜਾਵੇ, ਤੇ ਮੇਰੇ ਸਾਹਿਬ ਕਹਿੰਦੇ ਉਹ ਵੀ ਦੁਖੀ ਆ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸੁਖੀ ਕਿਤਨਾ ਹੋਊਗਾ ਜੀ? ਹਰ ਕੋ ਨਾਮ ਜਪਤ ਹੋਏ ਸੁਖੀਆ, ਲਾ ਕਰੋਰੀ ਬੰਧਨ ਪਰੇ, ਹਰ ਕੋ ਨਾਮ ਜਪਤ ਨਿਸਤਰੇ, ਅਨਕ ਮਾਇਆ ਰੰਗ ਤਿਖ ਨਾ ਬਜਾਵੇ, ਹਰ ਕੋ ਨਾਮ ਜਪਤ ਅਗਾਵੇ। ਜੇ ਮਾਰਗੇ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਏ, ਨਾਨਕ ਗੁਰਮੁਖ ਪਰਮਗਤ ਪਾਈਏ। ਜਿੱਥੇ ਇਹਦੀ ਕਿਸੇ ਨੇ ਸਹਾਇਤਾ ਨਹੀਂ ਕਰਨੀ, ਉਸ ਪਰਮੇਸ਼ਵਰ ਦੇ ਨਾਮ ਨੇ ਇਹਦੀ ਸਹਾਇਤਾ ਕਰਨੀ ਆ। ਇਸ ਕਰਕੇ ਆਪਣੇ ਮਨ ਨੂੰ ਆਵਾਜ਼ ਦਿਓ, ਸੁੱਤੇ ਪੈ ਨੂੰ ਨਾਮ

ਆਓ ਸਤਿਗੁਰੂ ਦੇ ਹੁਣ ਚਰਨਾਂ ਨਾਲ ਜੁੜੀਏ। ਜਿਨ੍ਹੇ ਗੁਰਸਿੱਖ ਮਾਈ ਭਾਈ ਆਇਓ, ਕੱਲ ਆਪ ਜੀ ਨੇ ਬਾਬਾ ਫਰੀਦ ਜੀ ਦੇ ਪਾਵਨ ਸਲੋਕਾਂ ਦੀ ਕਥਾ ਆਰੰਭਤਾ ਵਿਚ ਸਰਵਣ ਕਰ ਲਈ। ਗੁਰਮੁਖ ਪਿਆਰੇ ਜਿਹੜੇ ਰਿਕਾਰਡਿੰਗ ਕਰ ਰਹੇ ਨੇ, ਇਸ ਕਰਕੇ ਇਕ ਵਾਰ ਸੂਖਸ਼ਮ ਤੌਰ ਤੇ ਪਹਿਲੇ ਸਲੋਕ ਨੂੰ ਅੱਜ ਫੇਰ ਵਿਚਾਰਾਂਗੇ। ਇਕ ਵਾਰ ਜਿੰਨੇ ਗੁਰਮੁਖ ਪਿਆਰੇ ਹੋ, ਰੀੜ ਦੀ ਹੱਡੀ ਸਿੱਧੀ ਕਰੋ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਇਕ ਰਸ ਹੋ ਕੇ ਨੱਕ ਦੀ ਕਰੂੰਬਲੀ ਤੇ ਸੁਰਤ ਟਕਾਇਓ ਤੇ ਇਕ ਵਾਰ ਪਿਆਰ ਵਿਚ ਆਣ ਕੇ ਕੁਝ ਸਮਾਂ ਸਤਿਗੁਰੂ ਦਾ ਸਿਮਰਨ ਕਰ ਲੋ।

ਅਰਦਾਸ ਕਰੋ ਸਤਿਗੁਰੂ ਦੇ ਚਰਨਾਂ ਵਿਚ ਇਕ ਬੜੀ ਪਿਆਰੀ ਤੇ ਨਿਆਰੀ ਅਰਦਾਸ ਗੁਰੂ ਨਾਨਕ ਸਾਹਿਬ ਨੇ ਕੀਤੀ ਪਿਆਰ ਵਿਚ

ਕੀ ਅਰਦਾਸ ਹੈ ਜੀ? ਮੈਂ ਦੀਜੇ ਨਾਮ ਨਿਵਾਸ, ਬੋਲੋ ਮੈਂ ਦੀਜੇ ਕਰਿਓ ਅਰਦਾਸ, ਸਤਿਗੁਰੂ ਸਾਹਮਣੇ ਬੈਠੇ ਨੇ ਦੇਣ ਵਾਲੇ, ਮੈਂ ਦੀਜੇ ਨਾਮ ਨਿਵਾਸ, ਮੈਂ ਦੀਜੇ ਸਾਰੇ ਕਿਉਂ ਨੀ ਮੰਗਦੇ, ਭੁੱਖ ਨੀ ਲੱਗੀ, ਮੈਂ ਦੀਜੇ ਹੇ ਸਤਿਗੁਰੂ ਮੇਰੇ ਹਿਰਦੇ ਵਿਚ ਨਾਮ ਦਾ ਨਿਵਾਸ ਕਰ ਦਿਓ, ਮੈਂ ਦੀਜੇ ਨਾਮ ਨਿਵਾਸ, ਹਰ ਗੁਣ ਗਾਵਸੀ, ਹਰ ਗੁਣ ਗਾਵਸੀ, ਹੇ ਸਾਹਿਬ ਮੇਰੇ ਹਿਰਦੇ ਚ ਨਾਮ ਵਸਾ ਦੇ, ਮੈਂ 24 ਘੰਟੇ

ਇਹ ਬੜੀ ਪਿਆਰੀ ਬੇਨਤੀ ਹੈ, ਰਹਿੰਦੇ ਸਵਾਸ ਜੇ ਜੀਵ ਆਤਮਾ ਇਸ ਮਾਲਕ ਦੇ ਚਰਨਾਂ ਵਿਚੋਂ ਮੰਗ ਲੈ ਤੇ ਬਚਨ ਆ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਜੇ ਤੁਸੀਂ ਨਾਮ ਮੰਗੋਗੇ ਗੁਰਮੁਖੋ, ਝੋਲੀਆਂ ਭਰ ਦੇਣਗੀਆਂ ਨਾਮ ਨਾਲ। ਆਪਾਂ ਮੰਗਿਆ ਹੀ ਹੋਰ ਕੁਝ ਆ, ਜਿਹਦੇ ਨਾਲ ਭੁੱਖ ਘਟੀ ਨਹੀਂ, ਭੁੱਖ ਵਧੀ ਆ। ਦੁਨਿਆਵੀ ਦੌਲਤ ਮੰਗੀ ਆ, ਸੱਚ ਜਾਣਿਓ ਜਿਹਨੇ 10 ਮੰਗੇ ਨੇ, ਜੇ ਉਹਨੂੰ 10 ਮਿਲ ਗਏ ਉਸੇ ਵੇਲੇ ਮਨ ਨੇ ਆਖਿਆ ਨੇ 20 ਚਾਹੀਦੇ ਸੀ, ਜੇ 20 ਮਿਲ ਗਏ ਆਖਣਿਆ 40 ਚਾਹੀਦੇ ਸੀ, ਜੇ 500 ਗਜ ਦਾ ਘਰ ਮਿਲ ਗਿਆ ਕਹਿੰਦਾ 1000 ਗਜ ਦਾ ਚਾਹੀਦਾ ਸੀ। ਇਸ ਤਰ੍ਹਾਂ ਹੀ ਦੁਨੀਆਂ ਦੀ ਹਰ ਦੌਲਤ ਨਾਲ ਭੁੱਖ ਵੱਧਦੀ ਆ। ਤਾਂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਦੇਹ ਨਾਮ ਸੰਤੋਖੀਆ, ਜਿਹਦੇ ਨਾਲ ਉਤਰੇ ਮਨ ਕੀ। ਹੇ ਮੇਰੇ ਮਾਲਕ, ਉਹ ਵਸਤੂ ਬਖਸ਼ ਦੇ ਜਿਹਦੇ ਨਾਲ ਮਨ ਰੱਜ ਜਾਵੇ ਤੇ ਇੱਕੋ ਹੀ ਚੀਜ਼ ਆ ਮਨ ਨੂੰ ਰਜਾਉਣ ਵਾਲੀ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ। ਮਨ ਕਰਕੇ ਤਨ ਕਰਕੇ ਜਦੋਂ ਜੀਵ ਆਤਮਾ ਪਰਮ ਪਿਤਾ ਪਰਮੇਸ਼ਵਰ ਦੀ ਬੰਦਗੀ ਕਰਦੀ ਆ, ਗੁਰਮੁਖ ਪਿਆਰਿਓ ਅੰਮ੍ਰਿਤ ਉੱਠਦੀ ਚੌਂਕੜਾ ਮਾਰਦੀ, ਉਹਦੀ ਯਾਦ ਵਿਚ ਜੁੜਦੀ ਆ, ਇਹਦੀਆਂ ਫਿਰ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਨੇ। ਮੇਰਾ ਸਾਹਿਬ ਕਿਰਪਾ ਕਰੇ, ਮਨ ਕਰਕੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਹੁਣ ਬਾਬਾ ਫਰੀਦ ਜੀ ਦੇ ਪਾਵਨ ਸਲੋਕ ਆਪ ਜੀ ਨੇ ਸਰਵਣ ਕਰਨੇ ਨੇ। ਮੈਂ ਰੋਜ਼ ਇੱਕ ਬਚਨ ਆਪ ਜੀ ਨੂੰ ਰਿਪੀਟ ਕਰਾਇਆ ਕਰਨਾ ਹੈ ਕਿ ਮੈਂ ਕੀ ਕਿਹਾ ਸੀ, ਘਰ ਵਿਚ ਕੀ ਬੋਲਣਾ ਹੈ ਦੱਸੋ। ਪੰਜਾਬੀ ਬੋਲਣੀ, ਪੰਜਾਬੀ ਆਪਣੇ ਬੱਚਿਆਂ ਦੇ ਨਾਲ ਪੰਜਾਬੀ ਬੋਲਣੀ, ਪੰਜਾਬੀ ਵਿਚ ਗੱਲਾਂ ਕਰਨੀਆਂ। ਇੱਕ ਵਾਰ ਸਾਰੇ ਗੱਜ ਕੇ ਆਖੋ ਕੀ ਬੋਲਣਾ ਜੀ, ਪੰਜਾਬੀ ਬੋਲਣੀ, ਪੰਜਾਬੀ ਵਿਚ ਬਚਨ ਆਪਣੇ ਬੱਚੇ ਬੱਚੀਆਂ ਨਾਲ ਕਰਨੇ ਆ। ਪੰਜਾਬੀ ਮਾਤ ਭਾਸ਼ਾ ਹੈ, ਪੰਜਾਬੀ ਵਿਚ ਗੁਰਬਾਣੀ ਲਿਖੀ ਆ। ਆਪਾਂ ਕਿਤਨਾ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਾਂਗੇ ਜੇ ਸਾਨੂੰ ਪੰਜਾਬੀ ਭੁੱਲ ਗਈ ਤੇ। ਇਸ ਕਰਕੇ ਗੁਰਮੁਖ ਪਿਆਰਿਓ, ਪੰਜਾਬੀ ਦੀ ਕਦਰ ਕਰਨੀ ਆਪਣੀ ਮਾਤ ਭਾਸ਼ਾ ਦੀ, ਆਪਣੀ ਮਾਂ ਬੋਲੀ ਦੇ ਨਾਲ ਪਿਆਰ ਕਰਦੇ ਹੋਏ ਘਰ ਦੇ ਵਿਚ ਬੱਚਿਆਂ ਵਿਚ ਪੰਜਾਬੀ ਬੋਲਣੀ ਆ। ਸਤਿਗੁਰੂ ਕਿਰਪਾ ਕਰੇ, ਮੁਸਲਮਾਨ ਫਕੀਰ ਰੱਬੀ ਰੰਗ ਵਿਚ ਰੱਤੀ ਹੋਈ ਆਤਮਾ ਕਿੰਨੇ ਸੁੰਦਰ ਪੰਜਾਬੀ ਦੇ ਬਚਨ ਕਰਦੀ। ਇੱਕ ਵਾਰ ਆਰੰਭ ਤੋਂ ਫੇਰ ਸਰਵਣ

0: ਕੱਲ ਆਪ ਜੀ ਨੇ ਸਰਵਣ ਕਰ ਲਿਆ ਸੀ ਕਿ ਇਹ ਸਲੋਕ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਬਾਣੀ ਦਾ ਸਰਲੇਖ ਲਿਖਿਆ ਸਲੋਕ ਸ਼ੇਖ ਫਰੀਦ ਕੇ। ਇਹ ਸ਼ੇਖ ਫਰੀਦ ਜਿਹੜੇ ਮੁਸਲਮਾਨ ਹੋਏ ਨੇ ਉਨ੍ਹਾਂ ਦੀ ਇਹ ਬਾਣੀਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਅਰਜਨ ਦੇਵ ਵਿਚ ਸਾਹਿਬ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਤੇ ਸਾਹਿਬ ਕਹਿੰਦੇ ਨੇ ਮੰਗਲਾ ਚਰਨ ਵਿਚ ਕਹਿੰਦੇ ਨੇ ਮੇਰੇ ਸਤਿਗੁਰੂ ਗਰੀਬ ਨਿਵਾਜ ਇਕ ਓਅੰਕਾਰ ਇਕ ਪਿਤਾ ਪਰਮੇਸ਼ਵਰ ਓਅੰਕਾਰ ਪਸਾਰਾ ਉਹ ਪਸਾਰੇ ਵਿਚ ਇਕ ਜਿਹੜਾ ਰਵਿਆ ਵਾਹਿਗੁਰੂ ਆ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੀ।
1: ਜਿਤ ਦਿਹਾਰੈ ਧੰਨ ਵਦੀ ਸਾਹੇ ਲੈ ਲਿਖਾਏ।
0: ਕੱਲ ਆਪ ਜੀ ਨੇ ਸਰਵਣ ਕਰ ਲਿਆ ਸੀ ਜਿਤ ਦਿਨ ਇਹ ਜੀਵ ਆਤਮਾ ਇਥੇ ਸੰਸਾਰ ਵਿਚ ਆਉਂਦੀ ਹੈ ਇਹਦਾ ਮਰਨ ਦਾ ਸਾਹਾ ਦਿਨ ਉਸ ਦਿਨ ਲਿਖਿਆ ਜਾਂਦਾ ਹੈ ਜੀ।
1: ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾ ਲੇ ਆਏ।
0: ਮਲਕ ਜੇ ਕੰਨੀ ਜੇ ਦਾ ਮਤਲਬ ਜਿਹੜਾ ਜਿਹੜਾ ਮੌਤ ਦਾ ਫਰਿਸ਼ਤਾ ਅੱਜ ਤੱਕ ਸੁਣਿਆ ਸੀ ਵੱਡੇ ਵਡੇਰਿਆਂ ਕੋਲੋਂ ਕਿ ਜੀਵ ਆਤਮਾ ਦੀ ਜਾਨ ਕੱਢਣ ਲਈ ਇੱਕ ਫਰਿਸ਼ਤਾ ਆਉਂਦਾ ਤਿੰਨ ਤਰ੍ਹਾਂ ਦੇ ਫਰਿਸ਼ਤਿਆਂ ਦਾ ਦਰਜ ਆਉਂਦਾ ਵਾ ਅਜਰਾਇਲ ਜਬਰਾਇਲ ਮਕਾਇਲ ਇਹਨਾਂ ਤਿੰਨਾਂ ਫਰਿਸ਼ਤਿਆਂ ਦੇ ਵਿੱਚੋਂ ਜਿਹੜਾ ਜੀਵਨ ਕੱਢਣ ਵਾਲਾ ਫਰਿਸ਼ਤਾ ਵਾ ਉਹਨੇ ਆਣ ਕੇ ਇੱਕ ਦਿਨ ਮੂੰਹ ਵਿਖਾ ਦਿੱਤਾ ਜੀ।
1: ਜਿੰਦ ਨਿਮਾਣੀ ਕੱਢੀ ਹੱਡਾਂ ਕੂਕੜਕਾਏ।
0: ਇਸ ਸਰੀਰ ਦੇ ਵਿੱਚੋਂ ਹੱਡਾਂ ਨੂੰ ਕੁੜਕਾ ਕੇ ਦੁਖੀ ਕਰਕੇ ਇਸ ਸਰੀਰ ਨੂੰ ਇਹਦੇ ਵਿੱਚੋਂ ਜਿੰਦ ਨਿਮਾਣੀ ਨੂੰ ਪਕੜ ਕੇ ਮੌਤ ਦਾ ਦੇਵਤਾ ਲੈ ਜਾਂਦਾ ਹੈ ਜੀ।
1: ਸਾਹੇ ਲਿਖੇ ਨਾ ਚਲਨੀ ਜਿੰਦੂ ਕੂ ਸਮਝਾਏ।
0: ਬੜੇ ਪਿਆਰੇ ਬੱਚੇ ਨੇ ਜਿੰਦੂ ਕੂ ਸਮਝਾਏ, ਫਿਰ ਇੱਕ ਵਾਰ ਆਖੋ ਜਿੰਦੂ ਕੂ
2: ਸਮਝਾਏ।
0: ਇੱਕ ਥਾਂ ਤੇ ਮੇਰੇ ਸਾਹਿਬ ਕਹਿੰਦੇ ਭਾਈ ਰੇ ਇਸ ਮਨ ਕੋ ਸਮਝਾਏ, ਇੱਥੇ ਕਹਿੰਦੇ ਜਿੰਦ ਨੂੰ ਸਮਝਾ ਆਪਣੇ ਨੂੰ ਕਿ ਜਿਹੜਾ ਤੇਰਾ ਸਾਹਾ ਦਿਨ ਲਿਖਿਆ ਹੈ ਨਾ ਪਿਆਰੀਏ, ਜਿਦਨ ਤੈਨੂੰ ਮਾਲਕ ਨੇ ਸਾਹੂ ਆਏ ਪਾਹੂ ਆਏ ਘਰ ਮੁਕਲਾਊ ਆਏ, ਜਿਹੜੇ ਮੁਕਲਾਵਾ ਲੈਣ ਆਉਣੇ ਨੇ ਨਾ ਉਹਨਾਂ ਨੇ ਇੱਕ ਦਿਨ ਵੀ ਅੱਗਾ ਪਿੱਛਾ ਨਹੀਂ ਕਰਨਾ। ਜਿਸ ਦਿਨ ਲਿਖਿਆ ਵਾ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਉਹ ਦਿਨ ਲਿਖਿਆ ਉਹ ਘੜੀ ਲਿਖੀ ਆ ਉਹ ਥਾਂ ਲਿਖੀ ਆ ਜਿੱਥੇ ਤੇਰੀ ਜੀਵ ਨੇ ਜਿੱਥੇ ਤੇਰੇ ਵਿੱਚੋਂ ਉਹਨਾਂ ਤੈਨੂੰ ਕੱਢ ਕੇ ਲੈ ਜਾਣਾ ਹੈ, ਜਿਹਨੇ ਸਰੀਰ ਦੇ ਹੱਡਾਂ ਦੇ ਵਿੱਚੋਂ ਤੇਰੀ ਜਿੰਦ ਆਤਮਾ ਨੂੰ ਕੱਢ ਕੇ ਖਾਣਾ ਹੈ। ਇਹਨੂੰ ਸਮਝਾਓ ਆਪਣੀ ਜਿੰਦ ਨੂੰ ਕਿ ਹੇ ਮੇਰੀ ਇਹ ਜਿੰਦੜੀ ਏ ਪਰਮੇਸ਼ਵਰ ਦੀ ਬੰਦਗੀ ਕਰ ਲਾ, ਇੱਕ ਦਿਨ ਵੀ ਅੱਗਾ ਪਿੱਛਾ ਨਹੀਂ ਹੋਣਾ, ਜਿੱਦਣ ਉਹਨਾਂ ਆਉਣਾ ਉਹ ਦਿਨ ਲੈ ਜਾਣਾ ਹੈ ਜੀ।
1: ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਣਾਏ।
0: ਇਹ ਜਿਹੜੀ ਜਿੰਦ ਆ ਨਾ ਸਾਡੀ ਜਿਹੜੀ ਆਤਮਾ ਹੈ ਸਾਡੀ ਰੂਹ ਆ ਇਹ ਵਹੁਟੀ ਆ ਤੇ ਮਰਨ ਜਿਹੜਾ ਇਹ ਵਰ ਆ ਇਹਦਾ ਘਰ ਵਾਲਾ ਹੈ, ਇਹਦੀ ਮੌਤ ਨੇ ਵਿਆਹ ਕੇ ਇੱਕ ਦਿਨ ਲੈ ਜਾਣਾ। ਲੈ ਜਾਸੀ ਪਰਣਾਏ ਇਹਨੂੰ ਪਰਣਾ ਕੇ ਵਿਆਹ ਕੇ ਇਹਦੇ ਅੰਦਰੋਂ ਕੱਢ ਕੇ ਉਹਨੇ ਇੱਕ ਦਿਨ ਲੈ ਜਾਣਾ ਹੈ ਜੀ।
1: ਆਪਣ ਹੱਥੀ ਜੋਲ ਕੈ ਗੱਲ ਲੱਗੈ ਧਾਏ।
0: ਕਹਿੰਦੇ ਨੇ ਆਪਣ ਹੱਥੀ ਜੋਲ ਕੇ ਆਪਣੇ ਹੱਥੀ ਤੋਰ ਕੇ ਇਸ ਜੀਵ ਆਤਮਾ ਨੂੰ, ਤੇ ਇਹ ਜੀਵ ਆਤਮਾ ਹੁਣ ਜਦੋਂ ਉਹਨੇ ਲੈ ਕੇ ਤੁਰ ਪੈਣਾ ਹੈ ਫਿਰ ਕਿਹਦੇ ਗੱਲ ਲੱਗ ਕੇ ਭੱਜ ਕੇ ਜਾ ਕੇ ਰਹੂਗੀ, ਕਿਹਦੇ ਗੱਲ ਲੱਗੂਗੀ, ਕਿਉਂਕਿ ਮਾਤ ਪਿਤਾ ਸੱਜਣ ਮਿੱਤਰ ਤੇ ਸਾਰੇ ਥੱਲੇ ਹੀ ਰਹਿ ਜਾਣੇ ਨੇ ਜੀ।
1: ਵੱਲ ਹੋ ਨਿੱਕੀ ਪੁਰਸ ਲਾਤ ਕੰਨੀ ਨਾ ਸੁਣੀ ਆਏ।
0: ਬਾਬਾ ਜੀ ਕਹਿੰਦੇ ਨੇ ਜਿਹੜਾ ਰਸਤਾ ਵੇ ਕੱਲ ਵੀ ਦੱਸਿਆ ਆਪ ਜੀ ਨੂੰ ਵਾਲ ਤੋਂ ਬਰੀਕ ਆ ਪੁਰ ਸਲਾਤ ਜਿਹੜਾ ਨਰਕ ਤੇ ਦੋਜਕ ਦਾ ਪੁਲ ਆ ਨਾ ਉਹਦੇ ਵਿਚੋਂ ਦੀ ਜਦੋਂ ਲੰਘਣਾ ਪੈਣਾ ਉਹਦੇ ਉੱਤੋਂ ਦੀ ਥੱਲੇ ਦੋਜਕ ਦੀ ਅੱਗ ਬਲਦੀ ਹੋਣੀ ਆ। ਜਿੰਦ ਨੂੰ ਸਮਝਾਓ ਕਿ ਤੂੰ ਕੰਨੀ ਨੀ ਸੁਣਿਆ ਉਹ ਇੰਨਾ ਸੂਖਸ਼ਮ ਬ੍ਰਿਜ ਜਿਹਦੇ ਉੱਤੋਂ ਦੀ ਤੂੰ ਲੰਘ ਕੇ ਜਾਣਾ ਹੈ ਜੀ।
1: ਫਰੀਦਾ ਕਿੜੀ ਪਵੰਦਈ ਖੜਾ ਨਾ ਆਪ ਮੋਹਾਏ।
0: ਬਾਬਾ ਫਰੀਦ ਜੀ ਕਹਿੰਦੇ ਨੇ ਆਵਾਜ਼ਾਂ ਪੈ ਰਹੀਆਂ ਨੇ ਪਰਮੇਸ਼ਵਰ ਦੀ ਬਾਣੀ ਤੈਨੂੰ ਰਾਹ

ਆਵਾਜ਼ਾਂ ਪੈ ਰਹੀਆਂ ਨੇ ਗੁਰੂ ਨਾਨਕ ਦੀ ਬਾਣੀ ਦੀਆਂ, ਹਰ ਜਸ ਰੇ ਮਨਾ ਗਾਇਲ ਹੈ, ਕਰੂੰ ਬੇਨਤੀ ਸੁਣੋ ਮੇਰੇ ਮੀਤਾ, ਮੇਰੇ ਮਨ ਮਿੱਤਰਾ ਮੈਂ ਬੇਨਤੀ ਕਰਦਾ ਵਾ ਸੁਣ, ਇਹਾਂ ਖਾੜ ਚਲੋ ਹਰ ਲਾਹ ਆਗੇ ਬਸਣ ਸੁਹੇਲਾ। ਬਾਪੂ ਨਾਨਕ ਦੀ ਬਾਣੀ ਆਵਾਜ਼ਾਂ ਮਾਰ ਲਈ ਆ ਮੇਰੇ ਸਾਹਿਬ ਜੀ, ਪਰੇ ਪਿਆਰ ਭਰੇ ਬਚਨਾ।

0: ਵਾਲੀ ਬਾਪੂ ਨਾਨਕ ਦੀ ਬਾਣੀ, ਉੱਠੋ ਅੰਮ੍ਰਿਤ ਵੇਲੇ ਪਰਮੇਸ਼ਵਰ ਦੀ ਬੰਦਗੀ ਕਰੋ। ਫਰੀਦਾ ਕਿਹੜੀ ਪਵੰਦਈ, ਆਵਾਜ਼ਾਂ ਪੈਂਦੀਆਂ ਨੇ, ਖੜਾ ਨਾ ਆਪ ਮੁਹਾਏ, ਖਲੋਤਾ ਖਲੋਤਾ ਕਿਤੇ ਜੀਵਨ ਦੇ ਵਿਚ ਵਿਸ਼ੇ ਵਿਕਾਰਾਂ ਵਿਚ ਧੀਆਂ ਪੁੱਤਰਾਂ ਵਿਚ ਘਰ ਵਿਚ ਰਹਿੰਦਾ, ਕਿਤੇ ਠੱਗਿਆ ਨਾ ਜਾਈ। ਹਾਂਜੀ,
1: ਫਰੀਦਾ ਦਸ ਦਰਵੇਸੀ ਗਾਖੜੀ ਚੱਲਾ ਦੁਨੀਆਂ ਭੱਤ।
0: ਕੱਲ ਬਖਸ਼ਿਸ਼ ਭਰੇ ਬਚਨ ਆਪ ਜੀ ਨੂੰ ਦੱਸੇ ਸਨ, ਉਸ ਮਾਲਕ ਦੇ ਦਰ ਦੀ ਫਕੀਰੀ ਬੜੀ ਔਖੀ ਆ। ਦਰ ਦਰਵੇਸ਼ੀ ਗਾਖੜੀ, ਉਹਦੇ ਦਰ ਦੀ ਫਕੀਰੀ, ਉਹਦੇ ਦਰ ਦੀ ਸਿੱਖੀ ਵੀ ਫਕੀਰੀ ਹੈ ਇੱਕ। ਆਖੋ ਸਤਨਾਮ ਸ੍ਰੀ। ਸਿੱਖੀ ਨਿਭਾਉਣੀ ਵੀ ਬੜੀ ਔਖੀ ਜੇ ਗੁਰਮੁਖ ਪਿਆਰਿਓ। ਸਿੱਖ ਬਣ ਜਾਣਾ ਬੜਾ ਸੌਖਾ ਵਾ, ਮਗਰ ਸਿੱਖ ਹੋ ਕੇ ਮਰ ਜਾਣਾ ਬੜਾ ਔਖਾ ਏ। ਸਿੱਖ ਬਣਨਾ ਬੜਾ ਸੌਖਾ ਏ, ਸਿੱਖ ਖਵਾਉਣਾ ਬੜਾ ਸੌਖਾ ਏ, ਮਗਰ ਸਿੱਖ ਹੋ ਕੇ ਜਿੱਦਣ ਜੀਵ ਆਤਮਾ ਦੀ ਜਾਨ ਨਿਕਲੇ ਤੇ ਉਦਣ ਵੀ ਕੋਈ ਕਵੇ ਭਾਈ ਇਹ ਸਿੱਖ ਸੀ ਤੇ ਸਿੱਖ ਹੀ ਮਰ ਗਿਆ। ਇਹ ਨਾ ਕਿਸੇ ਕਬਰ ਤੇ ਗਿਆ, ਨਾ ਇਹਨੇ ਕੋਈ ਧਾਗਾ ਲਿਆ, ਨਾ ਇਹਨੇ ਕੋਈ ਤਵੀਤ ਲਿਆ, ਨਾ ਇਹ ਕਿਸੇ ਅਸ਼ੂਤੋਸ਼ ਕੋਲ ਗਿਆ, ਨਾ ਰਾਧਾ ਸਵਾਮੀਆਂ ਕੋਲ ਗਿਆ, ਨਾ ਨਿਰੰਕਾਰੀਆਂ ਕੋਲ ਗਿਆ। ਇਹ ਜੰਮਿਆ ਵੀ ਗੁਰੂ ਨਾਨਕ ਦਾ ਸਿੱਖ ਤੇ ਇਹ ਮਰਿਆ ਵੀ, ਬੋਲੋ, ਗੁਰੂ ਨਾਨਕ ਦਾ ਸਿੱਖ। ਇਹ ਬੜੀ ਪਿਆਰੀ ਬੰਦਗੀ ਆ, ਬੜਾ ਔਖਾ ਜੀਵਨ ਦੇ ਵਿਚ ਆ। ਇੱਥੇ ਨਵੇਂ ਨਵੇਂ ਸਾਹ ਦਾਣ ਕੇ ਆਪਾਂ ਨੂੰ ਭਟਕਾ ਕੇ ਲੈ ਜਾਂਦੇ ਆ। ਬਾਬਾ ਫਰੀਦ ਜੀ ਕਹਿੰਦੇ ਉਸ ਮਾਲਕ ਦੇ ਫਕੀਰ ਬਣਨਾ ਬੜਾ ਔਖਾ ਏ, ਤੇ ਫਿਰ ਫੜਨਾ ਫਕੀਰ, ਨਿਭਾਉਣੀ ਬੜੀ ਔਖੀ ਆ। ਫਰੀਦਾ ਦਰ ਦਰਵੇਸ਼ੀ ਗਾਖੜੀ, ਉਹਦੇ ਦਰ ਦੀ ਦਰਵੇਸ਼ੀ ਫਕੀਰੀ ਬੜੀ ਔਖੀ ਆ। ਚੱਲਾਂ ਦੁਨੀਆਂ ਭੱਤ, ਮੈਂ ਤੇ ਦੁਨੀਆਂ ਵਾਂਗ ਹੀ ਜੀਣਾ ਵਾ, ਜਿਹਦੇ ਨੂੰ ਦੁਨੀਆਂ ਤੁਰ ਪਈ ਮੈਂ ਵੀ ਉਧਰ ਨੂੰ ਤੁਰ ਪਿਆ। ਹਾਂਜੀ,
1: ਬੰਨ ਉਠਾਈ ਪੋਟਲੀ ਕਿੱਥੇ ਵੰਜਾ ਘੱਤ।
0: ਮੈਂ ਵੀ ਫਕੀਰੀ ਦੀ ਪੰਡ ਹੁਣ ਪੋਟਲੀ ਮੈਨੇ ਪੰਡ ਪੰਡ ਸਿਰ ਤੇ ਰੱਖ ਲਈ ਆ। ਇਸ ਫਕੀਰੀ ਦੀ ਪੰਡ ਨੂੰ ਮੈਂ ਕਿੱਥੇ ਸੁੱਟਾਂ, ਔਖੀ ਬੜੀ ਆ ਫਕੀਰੀ। ਉਹਦੇ ਮਾਲਕ ਦੇ ਨਾਲ ਨਿਭਾਉਣੀ ਬੜੀ ਔਖੀ ਆ। ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਈ। ਬੋਲਣਾ ਲੱਭ ਛੱਡਣਾ ਪੈਂਦਾ, ਤ੍ਰਿਸ਼ਨਾ ਛੱਡਣੀ ਪੈਂਦੀ ਆ, ਆਪਣੇ ਬੋਲਾਂ ਤੇ ਕੰਟਰੋਲ ਕਰਨਾ ਪੈਣਾ, ਰੱਬ ਦੀ ਰਜ਼ਾ ਵਿਚ ਰਹਿਣਾ ਪੈਂਦਾ। ਇਸ ਕਰਕੇ ਫਕੀਰੀ ਔਖੀ ਆ, ਇਹਨੂੰ ਮੈਂ ਹੁਣ ਕਿਤਨਾ ਨਿਭਾਵਾਂ। ਅਗਲੇ ਬਚਨ ਹੁਣ ਆਪ ਜੀ ਨੇ ਸਰਵਣ ਕਰਨੇ ਨੇ, ਬੜੇ ਪਿਆਰ ਭਰੇ ਬਚਨ ਨੇ ਬਾਬਾ ਫਰੀਦ ਜੀ ਦੇ। ਇਕ ਵਾਰ ਸਾਰੇ ਆਪੋ ਆਪਣੇ ਪਰਿਵਾਰ ਤੇ ਬੱਚਿਆਂ ਦੇ ਭਲੇ ਲਈ ਆਖੋ ਸਤਨਾਮ, ਗੱਜ ਕੇ ਆਖੋ ਸਤਨਾਮ ਸ੍ਰੀ। ਆਓ ਅੱਜ ਵਾਲੇ ਜਿਹੜੇ ਬਚਨ ਬਾਬਾ ਫਰੀਦ ਜੀ ਆਪ ਜੀ ਦੇ ਨਾਲ ਸਾਂਝੇ ਕਰਨ ਲੱਗੇ ਨੇ, ਪਿਆਰ

0: ਇਹ ਦੁਨੀਆਂ ਦੀ ਤਸਵੀਰ ਬਾਬਾ ਫਰੀਦ ਜੀ ਨੇ ਆਖੀ ਹੈ। ਸਾਹਮਣੇ ਤੁਹਾਨੂੰ ਹੱਸਦਾ ਬੰਦਾ ਨਜ਼ਰ ਆਉਣਾ, ਮਗਰ ਉਹਦੇ ਮਨ ਵਿੱਚ ਕੀ ਚੱਲ ਰਿਹਾ? ਕਿਸੇ ਨੂੰ ਕੋਈ ਪਤਾ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਦੁਨੀਆਂ ਸੋਹਣੀ ਲੱਗ ਰਹੀ, ਕਾਰਾਂ ਵਿੱਚ ਘੁੰਮਦੀ, ਸੋਹਣੇ ਸੋਹਣੇ ਘਰ ਨੇ, ਵਿੱਚ ਸੁੰਦਰ ਸੋਫੇ ਰੱਖੇ ਨੇ, ਫੁੱਲਾਂ ਦੇ ਗੁਲਦਸਤੇ ਰੱਖੇ ਨੇ, ਸੁੰਦਰ ਬੈੱਡ ਲਾਏ ਨੇ, ਮਗਰ ਜਿਹੜੇ ਰਹਿਣ ਵਾਲੇ ਨੇ ਕੀ ਉਹ ਸੁਖੀ ਨੇ? ਧਿਆਨ ਦੇਵੇ, ਜਿਹੜੇ ਵਿੱਚ ਰਹਿਣ ਵਾਲੇ ਕੀ ਉਹ ਸੁਖੀ ਨੇ? ਸਾਹਿਬ ਜੀ ਕਹਿੰਦੇ ਕਿਛ ਨਾ ਬੁੱਝੇ ਕਿਛ ਨਾ ਸੁੱਝੇ, ਇਸ ਦੁਨੀਆਂ ਬਾਰੇ ਕੁਛ ਨੀ ਬੁੱਝਦਾ ਤੇ ਕਿਛ ਸੁੱਝਦਾ ਨਹੀਂ। ਇਹ ਸਾਰੇ ਵੇਖਣ ਨੂੰ ਭਾਵੇਂ ਸੋਹਣੇ ਲੱਗਦੇ, ਮਗਰ ਇਹਨਾਂ ਦੇ ਅੰਦਰ ਗੁੱਝੀ ਅੱਗ ਬਲ ਰਹੀ, ਅੱਗ ਬਲ ਰਹੀ ਅੱਗ। ਦੁਨੀਆਂ ਗੁੱਝੀ ਭਾਏ, ਵੇਖਣ ਨੂੰ ਉੱਤੋਂ ਸੁੰਦਰ ਹੱਸਦੇ ਲੱਗਦੇ ਨੇ, ਮਗਰ ਚਾਰ ਬੰਦੇ ਇੱਥੇ ਇਕੱਠੇ ਖਲੋਤੇ ਉਤਰਾ ਜਫੀਆਂ ਪਾ ਰਹੇ ਨੇ, ਵਿੱਚੋਂ ਈਰਖਾ ਦਵੈਦ ਦੀ ਅੱਗ ਬਲ ਰਹੀ, ਵਿੱਚੋਂ ਵਿਸ਼ੇ ਵਿਕਾਰਾਂ ਦੀ ਅੱਗ ਬਲ ਰਹੀ। ਮੇਰੇ ਸਤਿਗੁਰੂ ਕਹਿੰਦੇ ਕੁਛ ਸੋਝਦਾ ਨਹੀਂ, ਬਾਬਾ ਫਰੀਦ ਜੀ ਕਹਿੰਦੇ ਨੇ ਕੁਛ ਸੋਝਦਾ ਨਹੀਂ, ਕੁਝ ਬੁੱਝਦਾ ਨਹੀਂ। ਇਹ ਦੁਨੀਆਂ ਇੱਕ ਗੁੱਝੀ ਅੱਗ ਆ। ਦੁਨੀਆਂ ਕੀ ਆ? ਗੁੱਝੀ। ਤੁਸੀਂ ਕਦੀ ਵੇਖਿਆ ਪਿੰਡਾਂ ਦੇ ਵਿੱਚ ਆਪਾਂ ਰਹਿੰਦੇ ਸਾਂ, ਇੱਕ ਅੱਗ ਲੱਗਦੀ ਸੀ ਰੂੜੀ ਨੂੰ, ਰੂੜੀ ਨੂੰ ਅੱਗ ਚੇਤਾ ਕਰੋ ਜਿਹੜੇ ਪਿੰਡਾਂ ਵਿੱਚ ਰਹਿਣ ਵਾਲੇ ਆਪਾਂ, ਰੂੜੀ ਨੂੰ ਅੱਗ ਲੱਗਦੀ, ਉੱਤੇ ਨਹੀਂ ਸੀ ਦਿਸਦੀ, ਅੰਦਰ ਧੁਖਦੀ ਰਹਿੰਦੀ ਧੁਖਦੀ ਰਹਿੰਦੀ, ਮਗਰ ਉਹ ਪਤਾ ਉਦੋਂ ਹੀ ਲੱਗਦਾ ਸੀ ਜਿੱਦਣ ਸਾਰੀ ਰੂੜੀ ਸੜ ਕੇ ਸੁਭਾਅ ਹੋ ਜਾਂਦੀ ਸੀ, ਉੱਤੋਂ ਨਹੀਂ ਸੀ ਨਾ ਉਹਦਾ ਧੂੰਹਾਂ ਨਿਕਲਣਾ, ਨਾ ਉਹਦਾ ਪਤਾ ਲੱਗਣਾ ਕਿ ਇਹਦੇ ਥੱਲੇ ਅੱਗ ਲੱਗੀ ਹੈ। ਇਤਰਾ ਹੀ ਗੁਰਮੁਖ ਪਿਆਰੇ ਹੋਏ, ਸਾਰੀ ਦੁਨੀਆਂ ਦੇ ਅੰਦਰ ਵਿਸ਼ੇ ਵਿਕਾਰ ਦੁਬਧਾ ਦਵੈਤ ਈਰਖਾ ਦੀ ਅੱਗ ਲੱਗੀ। ਕੋਈ ਵੀ ਕਿਸੇ ਦਾ ਮਿੱਤਰ ਥੋੜਾ ਇੱਥੇ ਕੋਈ, ਨਾ ਨਾ ਸੱਜਣੋ, ਇੱਥੇ ਕੋਈ ਕਿਸੇ ਦਾ ਮਿੱਤਰ ਨਹੀਂ ਜੇ। ਤਾਂ ਮੇਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਵੀ ਇੱਕ ਥਾਂ ਤੇ ਕਹਿੰਦੇ ਨੇ, ਸਾਈਂ ਮੇਰੇ ਚੰਗਾ ਕੀਤਾ, ਸਾਈਂ ਮੇਰੇ ਚੰਗਾ ਕੀਤਾ, ਮੇਰੇ ਸਤਿਗੁਰੂ ਨੇ ਚੰਗਾ ਕੀਤਾ ਵਾ, ਹਉ ਬਲਹਾਰੀ ਸਤਿਗੁਰ ਆਪਣੇ, ਜਿਨ ਇਹ ਚਲਤ ਦਿਖਾਇਆ, ਗੁੱਝੀ ਭਾਏ ਜਲੇ ਸੰਸਾਰਾ, ਭਗਤ ਨਾ ਵਿਆਪੇ ਮਾਇਆ। ਸਾਰਾ ਸੰਸਾਰ ਗੁੱਝੀ ਭਾਅ ਵਿੱਚ ਜਲ ਰਿਹਾ ਹੈ, ਮਗਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਬਲਹਾਰ ਜਾਣਾ ਆਪਣੇ ਗੁਰੂ ਨੂੰ, ਜਿਹਨੇ ਮੈਨੂੰ ਪਹਿਲਾਂ ਦੱਸ ਦਿੱਤਾ, ਸੱਜਣਾ ਜਿਹੜੀ ਦੁਨੀਆਂ ਨੂੰ ਤੂੰ ਹਰੀ ਭਰੀ ਸਮਝਦਾ ਏ, ਜਿਹੜੀ ਦੁਨੀਆਂ ਨੂੰ ਤੂੰ ਪਿਆਰੀ ਮਿੱਠੀ ਸਮਝਦਾ ਏ, ਇਸ ਦੁਨੀਆਂ ਦੇ ਅੰਦਰ ਅੱਗ ਬਲ ਰਹੀ ਹੋਊ। ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ। ਇਹ ਦੁਨੀਆਂ ਅੱਗ ਚ ਜਲ ਰਹੀ ਆ ਵਿਸ਼ੇ ਵਿਕਾਰਾਂ ਦੀ। ਬਾਬੇ ਫਰੀਦ ਨੇ ਅੱਗੇ ਜਾ ਕੇ ਕਹਿਣਾ, ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਉੱਚੇ ਵੇਖੋਗੇ ਜਦੋਂ ਥੋੜੀ ਜਿਹੀ ਅਵਸਥਾ ਉੱਚੀ ਹੋਗੀ, ਫਿਰ ਪਤਾ ਲੱਗੂਗਾ ਕੋਈ ਵੀ ਸੁਖੀ ਨਹੀਂ, ਫਿਰ ਪਤਾ ਲੱਗੂਗਾ ਇਹ ਸੁੰਦਰ ਘਰ ਵਿੱਚ ਸੁੰਦਰ ਬੈੱਡਾਂ ਤੇ ਸੌਣ ਵਾਲੇ ਅੰਦਰੋਂ ਕਿੰਨੇ ਜਲ ਰਹੇ ਨੇ, ਅੰਦਰ ਕਿੰਨੀ ਦਵੈਤ ਦੀ ਅੱਗ ਲੱਗੀ ਆ, ਕਿੰਨੀ ਈਰਖਾ ਤੇ ਵਿਸ਼ੇ ਵਿਕਾਰਾਂ ਦੀ ਅੱਗ ਲੱਗੀ ਆ, ਕਿੰਨੀ ਨਿੰਦਾ ਚੁਗਲੀ ਦੀ ਇਹਨਾਂ ਦੇ ਅੰਦਰ ਅੱਗ ਲੱਗੀ। ਬਾਬਾ ਫਰੀਦ ਜੀ ਕਹਿੰਦੇ ਕਿਛ ਨਾ ਸੁੱਝੇ ਕਿਛ ਨਾ ਬੁੱਝੇ, ਦੁਨੀਆਂ ਗੁੱਝੀ ਭਾਏ, ਇਹ ਦੁਨੀਆਂ ਇੱਕ ਗੁੱਝੀ ਆ ਗਿਆ। ਹਾਂਜੀ,
1: ਸਾਈਂ ਮੇਰਾ ਚੰਗਾ ਕੀਤਾ, ਨਾਹੀ ਤਾਂ ਹਮ ਵੀ ਵਜਾ ਦੱਜਾ ਆਹੇ।
0: ਸਾਈਂ ਮੇਰਾ, ਸਾਈਂ ਮੈਨੇ ਮਾਲਕ, ਮੇਰੇ ਮਾਲਕ ਨੇ ਮੈਨੂੰ ਚੰਗਾ ਕੀਤਾ ਏ ਕਿ ਜੱਪਣ

ਸਾਹਿਬ ਆ ਗਿਆ। ਬਾਬੇ ਫਰੀਦ ਨੇ ਆਖਿਆ ਮੇਰੇ ਮਾਲਕ ਨੇ ਚੰਗਾ ਕੀਤਾ ਏ, ਮੇਰੇ ਮਾਲਕ ਨੇ ਮੇਰੇ ਤੇ ਰਹਿਮਤਾਂ ਕੀਤੀਆਂ ਨੇ, ਮੈਨੂੰ ਅੱਲਾ ਦੀ ਬੰਦਗੀ ਵਿਚ ਜੋੜ ਦਿੱਤਾ ਏ, ਤੇ ਕਹਿ ਦਿੱਤਾ ਜੇ ਤੂੰ ਅੱਲਾ ਦੀ ਬੰਦਗੀ ਕਰੇਗਾ ਤੇਰੇ ਅੰਦਰ ਜਿਹੜੇ ਭਾਂਬੜ ਬਲਦੇ ਨੇ ਇਹ ਬੁੱਝ ਜਾਣਗੇ, ਸ਼ਾਂਤ ਹੋ ਜਾਣਗੇ। ਗੁਰ ਕੀ ਸੇਵਾ ਕਰੋ ਦਿਨ ਰਾਤ, ਬੋਲੋ ਗੁਰ ਕੀ ਸੇਵਾ, ਫਿਰ ਬੋਲੋ ਗੁਰ ਕੀ ਸੇਵਾ। ਕੀ ਹੋਊਗਾ ਜੀ ਫਿਰ? ਸੁਖ ਸਹਿਜ ਮਨ ਆਵੇ, ਸ਼ਾਂਤ ਸੁਖ ਸਹਿਜ ਤੇ ਸ਼ਾਂਤ ਦੀ ਅਵਸਥਾ ਆਜੂਗੀ, ਅੰਦਰਲੀਆਂ ਸਾਰੀਆਂ ਤਪਸ਼ਾਂ ਬੁੱਝਣਗੀਆਂ। ਸੀਤਲ ਥੀਵੇ ਨਾਨਕਾ ਜਪੰਦਲੋ ਹਰ ਨਾਮ, ਜੇ ਤੂੰ ਨਾਮ ਜਪੇਗਾ ਬੰਦਿਆ ਤੇ ਅੰਦਰੋਂ ਸ਼ੀਤਲ ਹੋ ਜਾਏਗਾ। ਇਸ ਕਰਕੇ ਬਾਬਾ ਜੀ ਕਹਿੰਦੇ ਨੇ ਮੇਰੇ ਮਾਲਕ ਨੇ ਮੇਰੇ ਨਾਲ ਚੰਗਾ ਕੀਤਾ ਏ, ਮੇਰੇ ਤੇ ਪਰ ਉਪਕਾਰ ਕੀਤਾ ਏ ਕਿ ਮੈਨੂੰ ਪਰਮੇਸ਼ਵਰ ਦੀ ਬੰਦਗੀ ਕਰਨ ਲਾ ਦਿੱਤਾ ਵਾ, ਜਿਹਦੇ ਨਾਲ ਮੇਰੇ ਅੰਦਰ ਦੀ ਅੱਗ ਮੈਨੂੰ ਸਮਝ ਆ ਗਈ ਆ, ਨਹੀਂ ਤੇ ਮੈਂ ਵੀ ਸਾਜਣਾ, ਨਹੀਂ ਤਾਂ ਹੰਬੀ ਦੱਜਾ ਆਹੇ, ਮੈਂ ਵੀ ਇਸ ਅੱਗ ਵਿਚ ਸਰਜਣਾ ਸੀ, ਮੇਰੇ ਮਾਲਕ ਨੇ ਚੰਗਾ ਕੀਤਾ ਏ, ਮੈਨੂੰ ਲਾਹ ਦਿੱਤਾ।

0: میرے صاحب نے بخشا کرتیاں رحمتاں کرتیاں میرے سائیں نے مینو یہ گل دس دیتی کہ جی بلدی آ گیا جل دی بلدی جل نورے کرپا تے جڑے اندر پامڑ سنسار دے بچدے نے یہ سارے سنسار نو جگت جلندا رکھ لے. گرو امرداس مہاراج آخر تے گرمکھ پیارے ہو جگت جلدا ہو تاں ہی گرو نے یہ بچن آخے نے نا کہ جگت جلندا رکھ لے. سانو تے طرح لگدا اے سی کاراں وچ بیٹھے نے اے سدگرو غریب نواز پاتشاہ اے سونے گھراں وچ بیٹھے نے اے سی لگے نے اے اتوں ویکھن نوں بڑے سندر لگدے نے انہاں دی چمڑی چٹی آ اتے رنگ ملے نے طرح طرح دے سونے کپڑے پائے نے اتے سونے دے وگہنے پائے نے مالک سنسار بڑا سکھی آ. مگر میرے سدگرو غریب نواز پاتشاہ نے ویکھیا کہ اے سارا جگت جل رہا ہے سارا جگت تھوڑا جا شانت ہو کے جدن ویکھو گے سارا سنسار واقع جل رہا ہے سارے سنسار نو اگ لگی. جدو دھن گرو نانک پاتشاہ نے پہلی اداسی شروع کیتی ہے نا تے دھن گرو نانک پاتشاہ دے بچن بھائی گرداس جی اس طرح بھی کردے نے بابا دیکھے دھیان تر. بابے نے دھیان لا کے ویکھیا گرو نانک صاحب نے کہ آخر سنسار دکھی ہے تے انہاں دا علاج کتنا کرنا ہے. بابا دیکھے دھیان تر پھر کی دکھیا جلتی سب پرتھوی دس آئی. بولو جلتی سب تسی سوچو ساڈیا اجے اکھا نہیں گیا او آ تھوڑا جہا پیچھے کل جدن آیا فری ماؤنٹ تو تے رستے دے وچ آ کار نو اگ لگی ویکھی کار نو اگ لگی میلاں دے میل لگی ہے فائر برگیڈ والے بجا رہے نے مگر او اگ سانو کنی بھیانک لگدی ہے. مگر جدھر سڈیا اکھا کھلن گیا تے دھن گرو نانک پاتشاہ کہندے ساری پرتھوی جل رہی سارا سنسار جل رہا ہے سارے سنسار نو اندروں ایرکھا دی اگ لگی. چار طرح دی اگ دسی مہاپرشاں نے آخو ستنام سری پھر ایک بار آخو ستنام اپنے اپنے پروار دے پلے لی آخو ستنام سری واہ. چار طرح دی اگ دسی آ پہلی اگ تے ماں دے پیٹ وچ جڑی لگدی اینوں کہندے جٹھر اگنی. کی کہندے نے جٹھر اگنی جڑی ماں دے پیٹ وچ جیسی اگن ادھر میں اگ اندر ادھر دے وچ بھی کوئی اگ ہے جتھے جیو پکدا ہے جتھے جیو بندا ہے جتھے اگن پکھے پڑھارے اندر. پھر پہلی اگ جٹھر اگنی دوسری اگن داوا اگنی جڑی جنگل نو لگدی ہے لکھا کو نو لگدی. تیسری اگ نل اگنی دسی ہے جڑی گرمکھ پیارے سمندر دے پانی نو لگدی. ایک چوتھی اگ مہاپرشاں نو پوچھا جی آپ جی کرپا کر کے دسو چوتھی اگ کیڑی. کہندے او سب تو بھیانک ہے تے سارے سنسار وچ لگی ہے. آخیا جی او کیڑی کہندے ایرخا دی اگنی. کدی تسی چڑی نو کدے شیشے اگے بیٹھے ویکھو کدی دھیان دینا ایک شیشہ ننگا ہوئے تے آپا انڈیا وچ وینے چڑی شیشے دے اگے بہ جاندی سی سارا سارا دن بھکھی مر جاندی سی مگر چنیاں مار مار کے اپنے منہ دے وچوں لہو کڈ لیندی سی. کہندی دوسری چڑی کیوں آ گئی ہے او دا ہی پرشاواں ہے اوہو ہی فوٹو دس رہی ہے مگر ایرخا دی اگ اندر اینی بل رہی ہے. کہندی جتھے میں بیٹھی ہاں اتھے دوسری چڑی کیوں آ گئی چنیاں ویکھی ہے نا ویکھی ہے نا چڑی شیشے اگے مار مار کے چنیا. یہ ایرخا دی اگ جانور تو لے کے کیڑی تو لے کے سنسار دے ہر جیو نو لگی پئی ہے. میرے صاحب کہندے سارا سنسار جل رہا ہے میرے مالک نے چنگا کیتا ہے مینوں خدا دی بندگی نال جوڑ دیتا ہے نہیں تے میں بھی سڑ کے مر جاندا. بابا فرید جی اس طرح کہندے جی
1: فریدا جے جانا تند تھوڑے سمل بک پری.
0: یہ بڑا پیارا بچن جی ایک بار سارے آخ لیا کرو ستنام شری واہ. نالے تے ایتھے رہی دا اے چیتا رہی دا وا نالے پروار دا تے دیہ دا پلا ہوندا اے. آخو ستنام شری واہگرو. جے جانا تل تھوڑے بولو جے جانا تل تل سمجھ دیو آ تل جنہاں دا تیل کڈی دے. بابا فرید کہندے جے مینو اے پتا لگ جائے کہ میرے کول تل تھوڑے نے تے پھر بک بھر بھر کے مقاماں نا. او کیڑے تلاں دی گل کر رہے نے او اندرلے سواساں روپی تلاں دی گل کر رہے نے. پیار نال آکھو ستنام شری. جے مینو پتا لگ جائے کہ اج میری 40 سال دی عمر ہو گئی ہے میں 50 سال دے وچ چلے جانا ہے باقی میرے 10 سال دے سواس ہے کہ نے تے پھر میں ٹی وی اگے بہ بہ کے سواس نہ خراب کراں میں شراب پی کے کراڑے مار کے سواس نہ خراب کراں میں بھڑے کرماں وچ سواس نہ کراں پھر میں سنبھل بک بھری پھر میں ہر ایک آن والے سواس دے نال جپاں ستنام شری. جے جانا تل تھوڑے بولو جے جانا تل پھر بولو ایک بار جے جانا تل تا سنبھل ਬੁੱਕ ਭਰੀ, ਬੁੱਕ ਭਰ ਭਰ ਕੇ ਜਿਸ ਤਰ੍ਹਾਂ ਮੈਂ ਸਵਾਸ ਗਵਾਈ ਜਾ ਰਿਹਾ, ਜਿਹੜਾ ਕੁ ਟਾਈਮ ਮਿਲਦਾ ਕਹਿੰਦਾ ਮੈਂ ਸੌਂ ਜਾਵਾਂ। ਰਾਤ ਨੂੰ 8 ਵਜੇ ਦਾ ਸੁੱਤਾ, ਸਵੇਰ ਦੇ 8 ਵਜੇ ਤੱਕ, ਤੇ ਗੁਰਮੁਖ ਪਿਆਰੇ ਰਾਤ ਨੂੰ ਸੁੱਤੇ ਪਿਆ ਸਵਾਸ ਜ਼ਿਆਦਾ ਖਰਾਬ ਹੁੰਦੇ ਨੇ। ਮਹਾਂਪੁਰਸ਼ ਬਾਬਾ ਪ੍ਰੀਤਮ ਸਿੰਘ ਜੀ ਰਾੜੇ ਵਾਲੇ ਮਹਾਂਪੁਰਸ਼ ਹੁੰਦੇ ਸੀ, ਉਹਨੇ ਕਦੀ ਕਿਸੇ ਦਾ ਬੱਚਾ ਸੁੱਤਾ ਹੋਣਾ ਤੇ ਤਰਲੇ ਪਾਉਣੇ ਮਾਂ ਅੱਗੇ ਜਾ ਕੇ, ਮੇਰੇ ਹੱਥ ਜੋੜੇ ਨੀ ਸਵਾਣੀਏ, ਆਪਣੇ ਬੱਚੇ ਨੂੰ ਬਹੁਤਾ ਸੌਣ ਨਾ ਦਿਆ ਕਰ। ਤੇ ਮੈਂ ਪੁੱਛਣਾ ਕਈ ਵਾਰ, ਬਾਬਾ ਜੀ ਬੱਚਾ ਸੁੱਤਾ ਹੋਵੇ ਸਗੋਂ ਆਰਾਮ ਕਰਦਾ ਹੈ? ਕਹਿੰਦੇ ਪਰਮਜੀਤ ਸਿੰਘ, ਜਦੋਂ ਬੱਚਾ ਸੌਂਦਾ ਹੈ ਇਹਦੇ ਦੂਣੇ ਸਵਾਸ ਖਰਾਬ ਹੁੰਦੇ ਨੇ, ਤੇ ਆਪਾਂ ਕੀ ਕਰਦੇ ਹਾਂ? ਜੇ ਬੱਚੇ ਦੇ ਹੁੰਦੇ ਸਾਡੇ ਵੀ ਹੁੰਦੇ ਹੋਣਗੇ। ਆਪਾਂ ਵੱਧ ਵੱਧ ਕਿਸ ਕੋਬਤ ਕਰਦੇ ਹਾਂ ਕਿ ਜਦੋਂ ਸਾਡਾ ਟਾਈਮ ਲੱਗੇ ਉਦੋਂ ਕੀ ਕਰੀਏ? ਸੌਂ ਜਾਈਏ। ਸਤਿਗੁਰੂ ਕਹਿੰਦੇ ਨੇ ਨਾ, ਇਸ ਤਰ੍ਹਾਂ ਨਾ ਕਰੋ। ਜੇ ਤੁਹਾਨੂੰ ਪਤਾ ਲੱਗ ਜਾਏ ਕਿ ਜੀਵਨ ਦੇ ਸਵਾਸ ਬੜੇ ਕੀਮਤੀ ਨੇ, ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਧ ਆਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦਮ ਦਮ ਨਾਲ ਜੋ ਦਮ ਚਿੱਤ ਨਾ ਆਵੇ ਸੋ ਦਮ ਬਿਰਥਾ ਜਾਏ। ਇਹ ਕਰਾਰ ਕਰੀਏ, ਇਹਦੀ ਕੀਮਤ ਪਾਈਏ, ਇਹਦੀ ਕਦਰ ਕਰੀਏ ਆਪਣੇ ਸਵਾਸ ਦੀ। ਆ ਜਦੋਂ ਸਾਈ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਇੱਕ ਵਾਰ ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ। ਧੰਨ ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ। ਜਦੋਂ ਪਟਨੇ ਗਏ ਨਾ ਪਟਨੇ, ਤੇ ਇੱਥੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਮਰਦਾਨਾ, ਕਹਿੰਦਾ ਮੈਨੂੰ ਭੁੱਖ ਲੱਗੀ, ਪਿਆਰ ਨਾਲ ਇੱਕ ਵਾਰ ਫੇਰ ਆਖੋ ਸਤਨਾਮ ਸ੍ਰੀ ਵਾਹਿ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਇੱਕ ਲਾਲ ਦਿੱਤਾ ਸਤਿਗੁਰੂ ਨੇ, ਆਖਿਆ ਜਾ ਦੁਕਾਨ ਦੇ ਉੱਤੇ ਵੇਚਿਆ ਤੇ ਇਹਦੀ ਕੀਮਤ ਪਵਾ ਕੇ ਆ। ਪਹਿਲਾਂ ਲੈ ਕੇ ਗਿਆ ਕਿਤੇ ਚੀਨੀ ਵਾਲੀ ਦੁਕਾਨ ਦੇ ਉੱਤੇ, ਉਹਨਾਂ ਨੇ ਆਖਿਆ ਇੱਕ ਪਾਈਆ ਚੀਨੀ ਦੇ ਦਾਂਗੇ, ਤੇ ਮਰਦਾਨੇ ਨੇ ਆਖਿਆ ਐਡਾ ਮਹਿੰਗਾ ਲਾ ਲਿਆ, ਘੱਟ ਕੀਮਤ ਪਾਈ, ਉਹ ਥੋੜੀ ਹੋਰ ਪਾ। ਉਹਨਾਂ ਕਿਹਾ ਅੱਧਾ ਕਿਲੋ ਦੇ ਦਾਂਗੇ, ਉਹਨਾਂ ਕਿਹਾ ਹੋਰ ਪਾ। ਉਹਨਾਂ ਕਿਹਾ ਇਹ ਤੋਂ ਵੱਧ ਨਹੀਂ। ਇਹ ਤੋਂ ਬਾਅਦ ਚਲੇ ਗਿਆ ਕਿਸੇ ਕੱਪੜੇ ਵਾਲੀ ਦੁਕਾਨ ਤੇ, ਉਹਨਾਂ ਕਿਹਾ ਇੱਕ ਸੂਟ ਦਾ ਕੱਪੜਾ ਲੈ ਜਾ, ਕਿਉਂਕਿ ਉਹਨਾਂ ਨੂੰ ਲਾਲ ਦੀ ਪਛਾਣ ਨਹੀਂ ਸੀ, ਕੀਮਤ ਦਾ ਨਹੀਂ ਸੀ ਪਤਾ। ਕਿਸੇ ਨੇ 2 ਗਜ ਕੱਪੜਾ ਉਹਦੀ ਕੀਮਤ ਪਾਈ, ਕਿਸੇ ਨੇ ਗੁਰਮੁਖ ਪਿਆਰਿਓ ਉਹਦੀ 2 ਚੀਨੀ ਦੀਆਂ 2 ਪਾਈਆ ਚੀਨੀ ਦੀ ਕੀਮਤ ਪਾਈ, ਕਿਸੇ ਨੇ ਅੱਧਾ ਕਿਲੋ ਆਟਾ ਕੀਮਤ ਪਾਈ। ਮਗਰ ਫਿਰ ਇਹ ਲਾਲ ਲੈ ਕੇ ਸਾਲਸਰਾ ਜੌਹਰੀ ਦੀ ਦੁਕਾਨ ਤੇ ਚਲੇ ਗਿਆ। ਜਦੋਂ ਸਾਲਸਰਾ ਜੌਹਰੀ ਦੀ ਦੁਕਾਨ ਤੇ ਜਾ ਕੇ ਇਹ ਲਾਲ ਵਿਖਾਇਆ ਤੇ ਉਹਨੇ ਪਹਿਲਾਂ ਤੇ ਲਾਲ ਨੂੰ ਮੱਥਾ ਟੇਕਿਆ, ਆਖੋ ਸਤਨਾਮ ਸ੍ਰੀ, ਤੇ ਫਿਰ 101 ਰੁਪਇਆ ਮੱਥਾ ਟੇਕ ਕੇ ਕਹਿਣ ਲੱਗਾ, ਇਹ ਲਾਲ ਦੇ ਦਰਸ਼ਨਾਂ ਦੀ ਭੇਟਾ ਏ, ਮੁੱਲ ਨਹੀਂ, ਇਹ ਲਾਲ ਦੇ ਦਰਸ਼ਨ ਦੀ ਭੇਟਾ ਲੈ ਜਾ ਤੇ ਮੈਂ ਇਹਦਾ ਮੁੱਲ ਨਹੀਂ ਦੇ ਸਕਦਾ, ਮੈਂ ਲਾਲ ਖਰੀਦ ਨਹੀਂ ਸਕਦਾ। ਜਦੋਂ ਮੁੜ ਆਇਆ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਤੇ 101 ਰੁਪਇਆ ਲਿਆ ਕੇ ਮਰਦਾਨੇ ਨੇ ਰੱਖਿਆ ਤੇ ਆਖਿਆ ਲਾਲ ਨਹੀਂ ਦੇ ਕੇ ਆਇਆ। ਕਹਿਣ ਲੱਗਾ ਮਹਾਰਾਜ ਪਾਤਸ਼ਾਹ, ਉਹਨੇ ਆਖਿਆ ਲਾਲ ਦੀ ਕੋਈ ਕੀਮਤ ਨਹੀਂ, ਇਹ ਲਾਲ ਬਹੁਤ ਕੀਮਤੀ ਆ, ਮੇਰੇ ਵਰਗੇ ਕਈ ਦੁਕਾਨਦਾਰ ਮਿਲ ਕੇ ਵੀ ਇਹ ਲਾਲ ਨਹੀਂ ਲੈ ਸਕਦੇ, ਇਹ ਬੜਾ ਸੱਤਾ ਪਾਤਸ਼ਾਹੀਆਂ ਦੀ ਕੀਮਤ ਦਾ ਇੱਕ ਲਾਲ ਦੱਸਿਆ। ਆ ਅਮਰੀਕਾ ਜਿੱਡਾ ਦੇਸ਼ ਹੈ ਨਾ, ਇਹਦੇ ਇਹਦੇ 7 ਦੇਸ਼ਾਂ ਨੂੰ ਵੇਚ ਦਿਓ ਕਿਸੇ ਅੱਗੇ ਤੇ ਜਿੰਨੀ ਦੌਲਤ ਬਣਦੀ ਇੱਕ ਲਾਲ ਦੀ ਕੀਮਤ ਲਿਖਿਆ, ਇਸ ਤਰ੍ਹਾਂ ਬਣਦੀ ਜਨਮਸਾਖੀ ਵਿਚ। 7 ਪਾਤਸ਼ਾਹੀਆਂ ਵੇਚ ਦਈਏ, ਇੱਕ ਲਾਲ ਦੀ ਕੀਮਤ ਬਣਦੀ ਆ। ਤੇ ਸਾਲਸਰਾਏ ਨੇ ਆਖਿਆ ਮਹਾਰਾਜ ਮੈਂ ਇਹ ਭੇਟਾ ਦਿੱਤੀ ਆ, ਮੱਥਾ ਟੇਕਿਆ ਵਾ, ਮੈਂ ਮੁੱਲ ਨਹੀਂ ਲਿਆ। ਤੇ ਮਰਦਾਨੇ ਨੇ ਜਦੋਂ ਇਹ ਗੱਲ ਆਖੀ ਜਾ ਕੇ ਗੁਰੂ ਨਾਨਕ ਪਾਤਸ਼ਾਹ ਨੂੰ, ਤੇ ਫਿਰ ਸਤਿਗੁਰੂ ਦੇ ਕੋਲ ਜਦੋਂ ਸਾਲਸਰਾਏ ਜੌਹਰੀ ਆਇਆ ਤੇ ਮਹਾਰਾਜ ਪਾਤਸ਼ਾਹ ਨੂੰ ਮਹਾਰਾਜ ਕਹਿਣ ਲੱਗੇ ਸਾਲਸਰਾਏ, ਇਹ ਤੂੰ 101 ਰੁਪਇਆ ਦਿੱਤਾ, ਲਾਲ ਨਹੀਂ ਰੱਖਿਆ। ਮਹਾਰਾਜ ਇਸ ਲਾਲ ਦੀ ਕੀਮਤ ਬਹੁਤ ਆ ਤੇ ਮੇਰੇ ਕੋਲ ਏਡੀ ਭੇਟਾ ਨਹੀਂ, ਮੈਂ ਤੇ ਮੱਥਾ ਟੇਕਿਆ ਵਾ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਉਹਨੂੰ ਵਚਨ ਕਹਿਆ ਸੀ ਨਾ ਜਨਮ ਸਾਖੀ ਦੇ ਵਿੱਚ, ਆਖੋ ਸਤਨਾਮ ਸ੍ਰੀ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਲਸਰਾਏ, ਇਹ ਤੇ ਇੱਕ ਪੱਥਰ ਦਾ ਟੋਟਾ ਏ, ਜਿਹਦੀ ਤੂੰ ਇੰਨੀ ਕੀਮਤ ਪਾਉਣੀ ਦੱਸਦਾ ਏ, ਇੱਕ ਪੱਥਰ ਦਾ, ਇਹਦੇ ਤੋਂ ਵੀ ਇੱਕ ਕੀਮਤੀ ਲਾਲ ਹੈ ਤੇਰੇ ਕੋਲ, ਜੇ ਸੰਭਾਲ ਸਕੇ ਤੇ ਸੰਭਾਲ, ਇੱਕ ਵਾਰ ਗਾਓ ਜਰਾ ਆਪਣਾ।

0: ये जाना शव शव मैंने पति नडड़ा नडड़ा मैंने बच्चा। इतने बड़े प्यारे बच्चे ने कि जे मैनु पता लगे कि मेरा पति जेड़ा बाल सुभाव वाला है वह चातरिया ते नहीं रीझदा, ध्यान देना है रब जेड़ा है ना वह काते नहीं रीझदा, चतराई ते नहीं रीझदा। ए मन चंचला नितनेम पढ़ दे बोलो ए मन अगे किया। जे मैनु यह पता लग जाए कि मेरा रब चतराइया ते सियाणपा ते नहीं रीझदा, जे जाना छो छो मिने मेरा पति नडड़ा वह बचपन सुभा वाला है ते भोलिया नू प्यार करता है, वह भोली बिरती कह कबीर भगत कर पाया भोले पाए मिले रघुराया, वह भोले पा मिलता है बड़े सिंपल जे सुभा वाले नू रब मिलता है। ते जे मैनू यह पता लग जाए कि मेरा शौ जेड़ा वा पति परमेश्वर आ वह बच्चे बिरती वाला वा, वेख्या तुसी बच्चों की बिरती कदी वेखी जे आखो सतनाम श्री वाहिगुरु ए रब की बिरती जे दो मिनट च लड़ पैंदे ने ते दो मिनट जी फिर कट्ठे हो जाते। ये साडे ही अंदर यार कुलिया है, ये साडे ही अंदर कोड पिया है कि एक गल तो कदी एक किसी नाल नाराज हो जाइए मर जावांगे मगर फिर किसी नाल बोलना नहीं, ये सानू कोड पिया है। कदी गुरु अर्जन देव महाराज के दरबार के विच महाराजा रणजीत सिंह साहब आए, मैं एक बार बचन अगे आप जी ने किया है ते बीबी सदा कौर इन्हां दोवां दा वैर सी आपस विच बड़ा, जिन्हां ने किताबां पढ़ियां इतिहास दियां बीबी सदा कौर बड़ी वड्डी जरनैल होई आ ते महाराजा रणजीत सिंह साहब इन्हां दोवां दा सिर वड वैर सी ते एक दिन दरबार साहब कट्ठे हो गए। वो प्यारियो असीं ते गुरुद्वारे आण के भी एक दूसरे नाल प्यार नहीं करदे, असीं गुरुद्वारे वाले भी कहिंदे आ आ किन्ने गुरुद्वारे तुहाडे शहर दे विच बण गए, इह होमे ने बणाए आखो सतनाम श्री, जे झूठ है तो दसो, जे झूठ है तो दसो ये होमे ने बनाए, होमे ने बनाए ने इन्हें, नहीं तो सारे शहर का इको ही गुरुद्वारा होंदा ते तुसी उत्थे बिके कहिंदे तुम मात पिता हम बारक तेरे कहिंदे ना, मगर गुरमुख प्यारे हो ये हुण गुरुद्वारे भी जट्टां दे नां ते रामगढ़ियां दे नां ते भापियां दे नां ते चमारां दे नाम ते ਇਹ ਤੇ ਦੁਨੀਆਂ ਪੈ ਹੀ ਉਲਟ ਰਾਏ ਪੈ ਗਈ ਹੈ। ਜਦੋਂ ਇਹ ਦੋਵੇਂ ਭੈਣ ਭਰਾ ਇਕੱਠੇ ਹੋਏ ਮਹਾਰਾਜਾ ਰਣਜੀਤ ਸਿੰਘ ਸਾਹਿਬ ਬੀਬੀ ਸਦਾ ਕੌਰ ਸਿਰ ਵੱਢ ਵੈਰ ਨੇ, ਮਗਰ ਦੋਵਾਂ ਦੇ ਮਨ ਦੇ ਵਿੱਚ ਇਹ ਗੱਲ ਆ ਗਈ ਕਿ ਜੇ ਇਹ ਵੈਰ ਗੁਰੂ ਘਰ ਨਹੀਂ ਮਿਟਣਾ ਤੇ ਕਿੱਥੇ ਮਿਟਣਾ ਹੈ, ਧਿਆਨ ਦਿਓ ਜੇ ਇਹ ਵੈਰ ਗੁਰੂ ਘਰ ਨਹੀਂ ਮਿਟਣਾ ਤੇ ਕਿੱਥੇ ਮਿਟਣਾ ਹੈ। ਗੁਰੂ ਘਰ ਵਿੱਚ ਆਇਆ ਵੇਖਿਆ ਤੇ ਬੀਬੀ ਰਾਣੀ ਪ੍ਰਸ਼ਾਦ ਲੈ ਕੇ ਜਾ ਰਹੀ ਸੀ ਤੇ ਮਹਾਰਾਜਾ ਪ੍ਰਸ਼ਾਦ ਕਰਾ ਕੇ ਦਰਸ਼ਨੀ ਡੋੜੀ ਦੇ ਵਿੱਚੋਂ ਨਿਕਲਿਆ, ਦੋਵੇਂ ਹੀ ਇਹ ਗੱਲ ਸਮਝਦੇ ਸੀ ਕਿ ਗੁਰੂ ਦੀ ਸ਼ਰਨ ਵਿੱਚ ਵੈਰ ਨਹੀਂ ਕਰਨਾ, ਇੱਥੇ ਤੇ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ। ਦੋਵਾਂ ਨੂੰ ਹਕੀਕਤ ਵਿੱਚ ਇਸ ਗੱਲ ਦਾ ਗਿਆਨ ਸੀ ਤੇ ਉਹਨੇ ਆਖਿਆ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਅੱਗੋਂ ਬੀਬੀ ਸਦਾ ਕੌਰ ਨੇ ਆਖਿਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ। ਤੇ ਦੋਵਾਂ ਦੀ ਕਿੰਨਿਆਂ ਸਾਲਾਂ ਤੋਂ ਚੱਲਦੀ ਦੁਸ਼ਮਣੀ ਇੱਕ ਮਿੰਟ ਚ ਖਤਮ ਹੋ ਗਈ, ਇੱਕ ਮਿੰਟ ਚ ਖਤਮ ਹੋ ਗਈ ਦੁਸ਼ਮਣੀ ਗੁਰੂ ਘਰ ਵਿੱਚ ਆਣ ਕੇ। ਤੇ ਗੁਰਮੁਖ ਪਿਆਰਿਓ ਆਪਣੇ ਅੰਦਰ ਤੇ ਇੰਨੀ ਅੱਗ ਲੱਗੀ ਆ, ਆਪਾਂ ਤੇ ਗੁਰੂ ਘਰ ਵੀ ਆਣ ਕੇ ਇੱਕ ਦੂਸਰੇ ਨਾਲ ਵੈਰ ਵਿਰੋਧ ਨਹੀਂ ਛੱਡਦੇ, ਆਪਾਂ ਤੇ ਇੱਕ ਦੂਸਰੇ ਨਾਲ ਉਸ ਅੱਖ ਨਾਲ ਵੇਨੇ ਆ ਆਹ ਮੇਰਾ ਫਲਾਣਾ ਆਇਆ ਆਹ ਮੇਰਾ ਢੀਂਗੜਾ ਆਇਆ। ਆਹ ਗੁਰਮੁਖ ਪਿਆਰਿਆ ਮੈਨੂੰ ਕਹਿ ਰਿਹਾ ਸੀ ਭਾਈ ਜੀ ਜੋੜੇ ਨਹੀਂ ਝਾੜਨ ਦਿੰਦੇ ਤੁਸੀਂ, ਮੈਂ ਕਿਹਾ ਗੁਰਮੁਖ ਪਿਆਰਿਆ ਗੁਰੂ ਨਾਨਕ ਦੀ ਸੰਗਤ ਦੇ ਜੋੜੇ ਝਾੜਿਆ ਕਰ, ਉੱਥੇ ਕੀ ਆ ਜੀ ਉੱਥੇ ਸੰਗਤ ਵਿੱਚ ਨਾ ਕੋ ਵੈਰੀ ਨਾ ਇਹ ਬਗਾਨਾ ਸਗਲ ਸੰਗ, ਉਥੋਂ ਇੱਕ ਮਾਤਾ ਆਉਣੀ ਆ ਜਿੱਥੋਂ ਸੁਭਾਅ ਤਰ੍ਹਾਂ ਦਾ ਬਣ ਜਾਣਾ ਕਿ ਕੋਈ ਵੀ ਮਾੜਾ ਨਹੀਂ ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ। ਕੀ ਗੁਰਦੁਆਰੇ ਆਪਾਂ ਕੇਵਲ ਪ੍ਰਸ਼ਾਦ ਵੰਡਣ ਨੂੰ ਬਣਾਏ ਨੇ, ਕੀ ਗੁਰਦੁਆਰੇ ਆਪਾਂ ਇਸੇ ਕਰਕੇ ਬਣਾਏ ਨੇ ਕਿ ਆਣ ਕੇ ਲੰਗਰ ਬਣਾਈਏ ਤੇ ਇਕੱਠੇ ਹੋ ਕੇ ਛਾਕੇ ਚੱਲੀਏ, ਦੱਸੋ ਗੁਰਦੁਆਰੇ ਇਸ ਕਰਕੇ ਬਣਾਏ ਨੇ ਕਿ ਜੇ ਬਾਹਰ ਅਸੀਂ ਈਰ ਖਾਲੂ ਆ ਤੇ ਗੁਰਦੁਆਰੇ ਆਣ ਕੇ ਸਾਨੂੰ ਮਤ ਆਵੇ ਕਿ ਕੋਈ ਵੀ ਬੁਰਾ ਨਹੀਂ ਹਮ ਨਹੀਂ ਚੰਗੇ, ਕਿਤੇ ਸਾਨੂੰ ਜੀਵਨ ਦੀ ਜਾਚ ਆ ਜਾਏ। ਇੱਥੇ ਬਾਬਾ ਜੀ ਕਹਿੰਦੇ ਨੇ ਜੇ ਮੈਨੂੰ ਪਤਾ ਲੱਗ ਜਾਂਦਾ ਕਿ ਮੇਰਾ ਪਤੀ ਉਸ ਤਰ੍ਹਾਂ ਦਾ ਵਾ ਜਿਸ ਤਰ੍ਹਾਂ ਛੋਟੇ ਛੋਟੇ ਬੱਚੇ ਮਿੰਟਾਂ ਦੇ ਵਿੱਚ ਲੜਦੇ ਮਿੰਟਾਂ ਚ ਪਿਆਰ ਕਰ ਲੈਂਦੇ ਨੇ, ਛੋਟੇ ਛੋਟੇ ਬੱਚੇ ਇੱਕ ਦੂਸਰੇ ਨਾਲ ਇੰਨਾ ਪਿਆਰ ਕਰਦੇ ਨੇ, ਮੇਰਾ ਸ਼ੌ ਜਿਹੜਾ ਵਾ ਬੜਾ ਨੱਡੜਾ ਵਾ ਤੇ ਮੈਂ ਆਪਣੀਆਂ ਸਿਆਣਪਾਂ ਦਾ ਮਾਣ ਨਾ ਕਰਦੀ ਤਾਂ ਥੋੜਾ ਮਾਣ ਕਰੀ, ਮੈਂ ਆਪਣੀਆਂ ਸਿਆਣਪਾਂ ਦਾ ਫਿਰ ਮਾਣ ਛੱਡ ਦਿੰਦੀ ਤੇ ਸਿਆਣਪ ਚਾਤਰੀ ਤੂੰ ਜਾਣ ਗੋਪਾਲੇ ਸਾਂਗਰੀ ਸਾਰੀਆਂ ਚਾਤਰੀਆਂ ਮੈਂ ਛੱਡ ਦਿੰਦੀ। ਹਾਂਜੀ
1: ਜੇ ਜਾਣਾ ਦੜ ਛਿਜਣਾ ਪੀਜੀ ਪਾਈ ਗੰਡ
0: ਲਾੜ ਆਪਾਂ ਨੂੰ ਪਤਾ ਹੈ ਨਾ ਲਾੜ ਆ ਕੱਪੜਾ ਛਿਜਣਾ ਇਹ

0: छुट जानी आ गंढ ता पीढ़ी पाई गंढ ए परमात्मा दे नाल चंगे गुणा दे नाल मैं पक्की गंढ दे लेंदी जे मैनू पता लग जाना एक ना एक दिन जीव आत्मा दा ते संसार दा पल्ला छुट जाना है रब दा पल्ला छुट जाना है ता पीढ़ी पाई गंढ मैं पक्की करके गंढ दे लेंदी जे मैनू पता लगदा कि एक ना एक दिन मेरा ते इस शरीर दा परमेश्वर दा सारियां चीजां दा विछोड़ा पै जाना ते मैनू कल्ली नूं राह दे उत्ते किसे जय पैंडे महाअंध गुबारा जेड़े रस्ते दे उत्ते बहुत अंधेरा है उत्थे मैनू जाना पैना है ते मैं नाम दी गंढ मार लेंदी। हां जी
1: तै जेवड़ मैं नाहे को सब जग जिथा हंड
0: हुण बाबा फरीद जी कहिंदे फिर मैं समझ लैंदी हे मेरे मालिक जी कल परसों जदों मैं हुक्मनामे दी आण के कथा कीती ना महीने दी ते सारे महीने दी अरदास करन तों बाद मैं एक आप जी नूं दृढ़ कराया सी करावे कि जदों सारियां जूनां चों भटके आण के दूजे भा दा भाओ जाल के आण के गुरु नानक दे चरणां विच आत्मा डिगी ते उन्हें आख्या सी प्रभ तुद बिन दूजा को नहीं प्रभ सस्ती जी को बोल दो गज के बोलो प्रभ इथे भी कहिंदे ने तै जेवड़ मैं नाहे को हुण पता लगा कि हे मेरे साहबा हे मेरे पति देव सारे जगत विच फिर के वेख्या तेरे जिड़ा होर कोई नहीं सब जग डिठा हंड सारा जग हंड के वेख्या वा सारा जग फिर के वेख लिया वा मगर मेरे साहबा तेरे वर्गा प्यार करने वाला कोई नहीं जे मेनू पता लगदा कि तेरे वर्गा प्यार पहलो पता लग जांदा कि तेरे वर्गा सहाई कोई नहीं अंतकाल ते तू ही सहाई होना है ते मैं सवासा रूपी जेडे बुक ने इन्हां नूं एवें ना कढ कढ के मार दी मैं चितराइयां विच ना रहिंदी मैं अपने सियाणपां विच ना रहिंदी मैं भोले भाव विच जपदी सतनाम श्री वाहेगुरु। हां जी
1: फरीदा जे तू अकल लतीफ काले लिखना लेख
0: ये बड़ा प्यारा वचन जे आप जी ने कई बार सुनिया ते याद कीता जे तू अकल अकल मैंने मत लतीफ एक उर्दू दे विच जिहड़ा सियाणा होवे उहनूं की कहिंदे आ लतीफा लतीफा कहिंदे इह बड़ा लतीफा है इहनूं बड़ियां सियाणपां आउंदियां बाबा फरीद जी भी कहिंदे बंदिया ये आपो अपने आप नूं वेख लो कि मैं आखां परमजीत सिंघा जे तू सियाणा है ध्यान दिओ परमजीत सिंघा जे तू सियाणा है ते बूटा सो आखे बूटा सां जे तू सियाणा है जे तू अकल लतीफ बंदिया जे तू सियाणा है तेरे विच कोई मत है ते की करिया कर काले लेख ना लेख ते इहदा वचन बड़ा प्यारा कीता है प्रोफेसर साहब सिंह ने इहदा अर्थ यह कीता है कि तू जिहदे मत्थे लगदा वा ना उहदे औगण ही ना लिखिया कर उहदे जिहदे मत्थे जिहदे घर विच जाना है यही ना वेख्या कर जाके साडा सुभाअ है आपां जिहदे घर जाइए नाले ते उहदे घरों रोटी खा के आउंदे ते नाले उहदे घरों की चुक लिआउंदे आ उहदियां बुरियाईआं इहदे बच्चे आखे नहीं लगदे इहदे घर च आह गलत हो रहा ई इहदे घर च आह गलत हो रहा ई उहदे घर विच जे कुछ चुकना है ते कोई चंगी गल चुक लो ओहदे घरों सारा ते माड़ा नहीं होगा मेरे साहब दा वचन मान लियो छोड़ अवगुण चलिए सांझ करीजे गुणा केरी जिहदे घर जाओ ओहदे घर विचो कोई चंगी गल चुक लो बुरियाईआं ओहदियां छड़ दिओ जे चंगे ओहदे दोस्त दिओ ते फिर प्यार विच आण के उहनूं समझाओ कि प्यारिया ऐस गल च तेरा नुकसान हो जाणा है मगर ए नहीं कि ओहदे घरों अवगुण चुक लियाओ ते बाहर फिर ढोल पा लो गल दे विच ते दस दे फिर मैं ओहदे घर रोटी खाण गया सां ओहदे घर आ गलत हो रहा चंगी तेनूं रोटी ते सद्या उहने नाले ते तेनूं उहने रोटी खवाई ते नाले तूं ओहदियां बुरियाईआं बाहर पिटदा फिरदा है। साहब जी इस तरह के वचन करदे ने जे तूं अकल लतीफ जे तूं अकल दा लतीफा सियाणा है ते प्यारिया फिर लोकां दे गुनाह ना अपनी सुरत उत्ते लिखिया कर काले लेख ना लेख एवें काले लेख ना लिखदा फिरिया कर कि डायरी लै लियो ते जिहदे घर जाना कहिंदा आ वी माड़ा आ वी माड़ा आ वी माड़ा आ वी माड़ा कदी गुरु नानक नूं पुछ हम नहीं चंगे बोलो हम ते बुरा नहीं आ बोली गुरु नानक ने तुहानूं दित्ती सी तोते वांग दृढ़ करवाई सी ए बोली तोते वांग दृढ़ करवाई कबीर सब ते हम बुरे कबीर अज कोई भी नहीं कहिंदा हुण की कहिंदे कबीर सब ते हम चंगे हुण ते ए बोली बन गई सारिया तो मैं चंगा मेरे वर्गा किसी नूं पाठ करना नहीं आउंदा मेरे वर्गे कपड़े पाउने नहीं आउंदे मेरे वर्गा गुरमुख कोई नहीं मगर गुरमुखो ए घर इस तरह दा वा ए मटाउंदा कर कृपा जिसके हिरदे गरीबी बसावे निम्रता दिंदा ए घर ਇਹ ਤੁਹਾਨੂੰ ਇੱਥੇ ਲੈ ਜਾਂਦਾ ਵਾ ਜਿੱਥੇ ਆਪ ਗਵਾਈਏ ਤਾਂ ਸ਼ੋਹ ਪਾਈਏ, ਆਪਾਂ ਗਵਾ ਕੇ ਸ਼ੋਹ ਦੀ ਪ੍ਰਾਪਤੀ ਕਰਾਉਂਦਾ ਹੈ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਤੂੰ ਕਿਤੇ ਸਿਆਣਾ ਹੈ ਅਕਲ ਦਾ ਤੇ ਫਿਰ ਜਿਨ੍ਹਾਂ ਦੇ ਘਰ ਜਾਣਾ ਉਹਨਾਂ ਦੀਆਂ ਔਗਣ ਨਾ ਚੁੱਕਿਆ ਕਰ। ਹਾਂਜੀ,
1: ਆਪਣੇ ਗਿਰੀਵਾਨ ਮਹਿ ਸਿਰ ਨੀਵਾ ਕਰ ਦੇਖ।
0: ਬਾਬਾ ਫਰੀਦ ਕਹਿੰਦਾ ਜੇ ਤੂੰ ਸਿਆਣਾ ਹੈ ਤੇ ਮੈਂ ਤੈਨੂੰ ਇੱਕ ਸਲਾਹ ਦਵਾਂ, ਆਪਣੀ ਬੁੱਕਲ ਚ ਝਾਤੀ ਮਾਰਿਆ ਕਰ, ਮੈਂ ਕੀ ਹਾਂ ਆਪਣੇ ਅੰਦਰ। ਕਦੀ ਮਹਾਂਪੁਰਸ਼ ਤੇ ਇੱਥੋਂ ਤੱਕ ਵੀ ਕਹਿੰਦੇ ਸੀ, ਕਹਿੰਦੇ ਗੁਰਮੁਖੋ ਆਪਣੀ ਮੂਵੀ ਆਪ ਬਣਾਇਆ ਕਰੋ, ਆਪਣੀ ਮੂਵੀ ਬੋਲੋ, ਮੂਵੀ ਮੂਵੀ ਆ ਬਣਾਉਂਦੇ ਹੋ ਨਾ ਕੈਮਰੇ ਦੇ ਵਿੱਚ, ਆਪਣੀ ਮੂਵੀ ਅੱਗੇ ਅੱਗੇ ਤੁਸੀਂ ਆਪ ਤੁਰੇ ਗਏ ਸਰੀਰ ਕਰਕੇ ਤੇ ਸੁਰਤ ਕਰਕੇ ਪਿੱਛੇ ਵੇਹਦੇ ਰਿਹਾ ਕਰੋ, ਮੈਂ ਕੀ ਕਰਦਾ ਫਿਰਦਾ ਸਾਰਾ ਦਿਨ, ਪੈਰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਵੇਖਿਆ ਕਰੋ ਮੈਂ ਕੀ ਕੀਤਾ। ਮੈਂ ਕਿੰਨੇ ਵਜੇ ਉੱਠਿਆ, ਜਦੋਂ ਮੈਂ ਉੱਠਿਆ ਉਦੋਂ ਮੈਂ ਕੀ ਕੀਤਾ, ਜਦੋਂ ਮੈਂ ਇਸ਼ਨਾਨ ਕਰ ਲਿਆ ਉਹ ਤੋਂ ਬਾਅਦ ਮੈਂ ਕੀ ਕੀਤਾ। ਕਈ ਮੇਰੇ ਵੀਰ ਗੁਰਮੁਖ ਪਿਆਰੇ ਇਸ ਤਰ੍ਹਾਂ ਦੇ, ਪਹਿਲੀ ਗੱਲ ਤੇ ਇਸ਼ਨਾਨ ਰੋਜ਼ ਕਰਦੇ ਨੇ, ਚਲੋ ਜੇ ਇਸ਼ਨਾਨ ਕੀਤਾ ਤੇ ਪੈਂਦਿਆਂ ਕੋਈ ਰੱਬ ਦਾ ਨਾਂ ਨਹੀਂ, ਕੋਈ ਬੰਦਗੀ ਨਹੀਂ, ਕੋਈ ਸਿਮਰਨ ਨਹੀਂ। ਅਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰਹਿਤ ਨਾਮਿਆਂ ਵਿੱਚ ਲਿਖਿਆ ਵਾ, ਵਾਹਿਗੁਰੂ ਬਿਨ ਕਹੇ ਜੋ ਖਾਵੇ। ਬੋਲੋ ਵਾਹਿਗੁਰੂ ਬਿਨ, ਗੱਜ ਕੇ ਕਿਉਂ ਨੀ ਕਹਿੰਦੇ, ਵਾਹਿਗੁਰੂ ਬਿਨ ਕਹੇ। ਸਾਹਮਣੇ ਰੋਟੀ ਆ ਗਈ ਤੇ ਵਾਹਿਗੁਰੂ ਦਾ ਨਾਮ ਨਾ ਜਪਿਆ, ਪੈਂਦਿਆਂ ਹੀ ਪਰੌਂਠਾ ਮੂੰਹ ਦੇ ਵਿੱਚ ਪਾਉਣ ਲੱਗ ਪਿਆ। ਇੱਕ ਮਹਾਂਪੁਰਸ਼ ਨੇ ਕਥਾ ਸੁਣਾਈ, ਕਹਿੰਦੇ ਕਿਸੇ ਨੂੰ ਪ੍ਰਸ਼ਾਦਾ ਕਹਿ ਦਿੱਤਾ ਤੇ ਉਹ ਪ੍ਰਸ਼ਾਦਾ ਖਾਣ ਚਲੇ ਗਿਆ। ਜਦੋਂ ਪ੍ਰਸ਼ਾਦਾ ਖਾਣ ਲੱਗਾ ਨਾ ਤੇ ਤਰ੍ਹਾਂ ਤਰ੍ਹਾਂ ਦੇ ਪਰੌਂਠੇ ਬਣਾ ਕੇ ਦਹੀਂ ਨਾਲ ਰੱਖ ਕੇ ਸਬਜ਼ੀ ਨਾਲ ਰੱਖ ਕੇ ਬੀਬੀ ਰਾਣੀ ਹੱਥ ਜੋੜ ਕੇ ਬਹਿ ਗਈ ਕਿ ਗੁਰਮੁਖ ਪਿਆਰਾ ਮੇਰੇ ਘਰ ਆਇਆ, ਰੋਟੀ ਖਾਣ ਤੋਂ ਪਹਿਲਾਂ ਮੇਰੇ ਘਰ ਦੀ ਹਵਾ ਦੇ ਵਿੱਚ ਖਿਲਾਰੂਗਾ ਸਤਨਾਮ ਸ੍ਰੀ ਵਾਹਿਗੁਰੂ ਦੀਆਂ ਧੁਨਾਂ, ਮਗਰ ਇਹ ਹੀ ਮੇਰੇ ਵਰਗਾ ਭੁੱਖਾ, ਇਹਨੇ ਮੇਥੀ ਵਾਲੇ ਪਰੌਂਠੇ ਕਦੀ ਵੇਖੇ ਨਹੀਂ ਸੀ, ਇੱਥੇ ਦੀ ਨਾ ਤੋੜ ਕੇ ਮੂੰਹ ਦੇ ਵਿੱਚ ਜਦੋਂ ਪਾਉਣ ਲੱਗਾ ਨਾ ਤੇ ਜਿਹੜੀ ਬੁਰਕੀ ਮੂੰਹ ਚ ਪਾਉਣ ਲੱਗਾ ਉਸ ਬੁਰਕੀ ਚੋਂ ਰੋਣ ਦੀ ਆਵਾਜ਼ ਆਈ। ਧਿਆਨ ਦਿਓ, ਬੁਰਕੀ ਰੋਈ ਤੇ ਇਹਨੇ ਬੁਰਕੀ ਰੱਖ ਦਿੱਤੀ ਥਾਲ ਦੇ ਵਿੱਚ ਤੇ ਕਹਿੰਦਾ ਵਾਹਿਗੁਰੂ ਇਹ ਕੀ ਗੱਲ, ਅੱਜ ਤੱਕ ਤੇ ਰੋਟੀ ਵਿੱਚੋਂ ਰੋਣ ਦੀ ਆਵਾਜ਼ ਨਹੀਂ ਆਈ। ਜਦੋਂ ਵਾਹਿਗੁਰੂ ਇਹਦੇ ਮੂੰਹੋਂ ਨਿਕਲਿਆ ਤੇ ਬੁਰਕੀ ਹੱਸਣ ਲੱਗ ਪਈ ਤੇ ਇਹਨੇ ਹੱਥ ਜੋੜ ਕੇ ਆਖਿਆ ਮੈਨੂੰ ਪਤਾ ਨਹੀਂ ਲੱਗਾ ਇਸ ਗੱਲ ਦਾ, ਮੈਨੂੰ ਦਸ ਤੋਂ ਪਹਿਲਾਂ ਰੋਈ ਕਿਉਂ ਏ ਤੇ ਹੁਣ ਹੱਸਦੀ ਕਿਉਂ ਏ। ਤੇ ਇਹਨੇ ਅੱਗੋਂ ਬੁਰਕੀ ਨੇ ਆਵਾਜ਼ ਦਿੱਤੀ, ਭਲਿਆ ਜਦੋਂ ਤੂੰ ਰੱਬ ਦਾ ਨਾਮ ਲੈਣ ਤੋਂ ਪਹਿਲਾਂ ਹੀ ਰੋਟੀ ਖਾਣ ਲੱਗਾ ਸਾਂ ਤੇ ਮੈਂ ਰੋਈ ਸਾਂ, ਕਿਸ ਬੇਸ਼ੁਕਰੇ ਦੇ ਮੂੰਹ ਵਿੱਚ ਮੈਨੂੰ ਪਾਉਣ ਲੱਗਾ ਏ, ਕਿਸ ਨਗੁਰੇ ਦੇ ਮੂੰਹ ਵਿੱਚ ਮੈਨੂੰ ਪਾਉਣ ਲੱਗਾ ਏ ਜਿਹਦਾ ਕੋਈ ਇੰਨਾ ਵੀ ਧਰਮ ਨਹੀਂ ਕਿ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ। ਜਿਹਨੇ ਰੋਟੀ ਦਿੱਤੀ ਉਹਨੂੰ ਇੱਕ ਵਾਰ ਆਖ ਲਾ ਵਾਹਿਗੁਰੂ ਤੇਰਾ ਸ਼ੁਕਰ ਹੈ, ਤੇ ਜਦੋਂ ਤੂੰ ਵਾਹਿਗੁਰੂ ਆਖਿਆ ਵਾ, ਜਦੋਂ ਤੇਰੇ ਡਰ ਕਰਕੇ ਮੂੰਹ ਚੋਂ ਵਾਹਿਗੁਰੂ ਨਿਕਲਿਆ ਤੇ ਮੈਂ ਤਾਂ ਹੱਸੀ ਆ ਕਿ ਮੈਂ ਉਸ ਮੂੰਹ ਵਿੱਚ ਪੈਣ ਲੱਗੀ ਆ ਜਿਹੜੇ ਮੂੰਹ ਦੇ ਵਿੱਚੋਂ ਨਿਕਲਿਆ ਸਤਨਾਮ ਸ੍ਰੀ। ਮੇਰੀ ਵੀ ਗਤੀ ਹੋ ਗਈ, ਮੇਰਾ ਵੀ ਭਲਾ ਹੋ ਗਿਆ। ਇੱਥੇ ਬਾਬਾ ਜੀ ਕਹਿੰਦੇ ਨੇ ਕਦੀ ਸੋਚੋ ਵੇਖੋ ਚੰਗੀ ਤਰ੍ਹਾਂ, ਤੁਸੀਂ ਪਿਆਰ ਦੇ ਵਿੱਚ ਆਣ ਕੇ ਇੱਕ ਵਾਰ ਫੇਰ ਆਖੋ ਸਤਨਾਮ ਸ੍ਰੀ, ਨਿਸ਼ੁਕਰੇ ਨਾ ਬਣੋ। ਇੱਕ ਵਾਰ ਫੇਰ ਦੱਸੋ ਕੀ ਤੁਸੀਂ ਜੀ,
1: ਆਪਣੇ ਗਿਰੀਵਾਨ ਮਹਿ ਸਿਰ ਨੀਵਾ ਕਰ ਦੇਖ।
0: ਆਪਣੇ ਅੰਦਰ ਝਾਤੀ ਮਾਰ ਕੇ ਵੇਖੋ, ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਬਿਨ ਕਹੇ ਜੋ ਖਾਵੇ। ਤੁਸੀਂ ਆਪਣੇ ਭੈਣ ਭਰਾ ਜਿੰਨੇ ਮੇਰੇ ਨੌਜਵਾਨ ਵੀਰ ਬੀਬੀਆਂ ਬੱਚੀਆਂ ਬੈਠੇ ਹੋ ਜਾਂ ਗੁਰਮੁਖ ਪਿਆਰੇ ਸਤਸੰਗਤ ਬੈਠੀ ਆ, ਇੱਕ ਵਾਰ ਚੇਤਾ ਕਰੋ, ਆਪਣੇ ਆਪਣੀ ਸੁਰਤ ਵਿੱਚ ਲੈ ਜਾਓ ਜਦੋਂ ਸਵੇਰੇ ਨਾਸ਼ਤਾ ਕਰਦੇ ਹੋ, ਤੇ ਨਾਸ਼ਤਾ ਕਰਨ ਤੋਂ ਪਹਿਲਾਂ ਕਦੀ ਆਖਿਆ ਜੇ ਪੰਜ ਵਾਰ ਸਤਨਾਮ ਸ੍ਰੀ ਵਾਹਿਗੁਰੂ? ਜੇ ਨਹੀਂ ਆਖਿਆ ਤਾਂ ਕੱਲ ਤੋਂ ਸ਼ੁਰੂ ਕਰਿਓ, ਕਰੋਗੇ ਜ਼ਰੂਰ? ਸਾਰੇ ਕਹਿੰਦੇ ਹੋ ਕਿਉਂ ਵੀ ਪਿੱਛੋਂ ਤੱਕ ਮਨਜੂਰ ਆ, ਪਰ ਸ਼ਾਦਾ ਛਕਣ ਵੇਲੇ ਪੰਜ ਵਾਰ ਕੀ ਕਹਿਣਾ ਹੈ? ਵਾਹਿਗੁਰੂ। ਗੱਜ ਕੇ ਆਖੋ ਕੀ ਕਹਿਣਾ ਹੈ? ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਪੰਜ ਵਾਰ ਵਾਹਿਗੁਰੂ ਆਖਿਓ, ਵੇਖਿਓ ਚਾਰ ਸਵੇਰੇ ਕਿਤਨਾ ਦੌਲਤਾਂ ਦੇ ਬਾਹਰ ਲੱਗਦੇ ਨੇ, ਚਾਰ ਸਵੇਰੇ ਕਿਤਨਾ ਸੁੱਖ ਹੀ ਸੁੱਖ ਤੁਹਾਡੇ ਘਰ ਵਿੱਚ ਆ ਜਾਂਦੇ ਨੇ, ਕਿਉਂਕਿ ਰੋਟੀ ਦੇਣ ਵਾਲੇ ਨੂੰ ਵੀ ਪਤਾ ਲੱਗਾ ਹੈ ਕਿ ਇਹ ਰੋਟੀ ਦੇਣ ਵਾਲੇ ਨੂੰ ਯਾਦ ਰੱਖਦਾ ਹੈ। ਤੇ ਸਾਹਿਬ ਜੀ ਕਹਿੰਦੇ ਨੇ ਵਾਹਿਗੁਰੂ ਬਿਨ ਕਹੇ ਜੋ ਖਾਵੇ। ਫਿਰ ਅੱਗੇ ਜਾ ਕੇ ਕਹਿੰਦੇ ਨੇ ਬਿਨ ਜਪ ਜਾਪ ਜਿਵੇਂ ਜੋ ਪ੍ਰਸਾਦ, ਜਿਵੇਂ ਜੋ ਪ੍ਰਸਾਦ, ਬਿਨਾਂ ਜਪਜੀ ਤੇ ਜਾਪਣ ਤੋਂ ਬਿਨਾਂ, ਵਾਹਿਗੁਰੂ ਜਪਣ ਤੋਂ ਬਿਨਾਂ ਜਿਹੜੇ ਪ੍ਰਸ਼ਾਦ ਮੂੰਹ ਦੇ ਵਿੱਚ ਪਾਉਣੇ ਨੇ, ਮੇਰੇ ਸਾਹਿਬ ਨੇ ਤੇ ਇੰਨਾ ਸਖਤ ਸ਼ਬਦ ਕਹਿ ਦਿੱਤਾ ਵਾ, ਕਹਿੰਦੇ ਸੋ ਵਿਸ਼ਟਾ ਕਾ ਕਿਰਮ ਹੋਏ। ਸਮਝ ਲਓ, ਪਰੌਂਠੇ ਨਹੀਂ ਖਾਣ ਲੱਗਾ ਜਪਜੀ ਸਾਹਿਬ ਪੜਨ ਤੋਂ ਬਿਨਾਂ, ਵਾਹਿਗੁਰੂ ਪੜਨ ਤੋਂ ਬਿਨਾਂ, ਜਿਹੜਾ ਪਰੌਂਠਾ ਮੂੰਹ ਦੇ ਵਿੱਚ ਪਾਇਆ ਵਾ ਨਾ, ਮੇਰੇ ਸਤਿਗੁਰੂ ਜੀ ਕਹਿੰਦੇ ਨੇ ਰਹਿਤਨਾਮਿਆਂ ਚ ਇਹਨੇ ਵਿਸ਼ਟਾ ਮੂੰਹ ਚ ਪਾਇਆ ਵਿਸ਼ਟਾ। ਚੇਤੇ ਕਰ ਲੋ, ਮੈਂ ਨੀ ਕਹਿੰਦਾ, ਗੁਰਬਾਣੀ ਕਹਿੰਦੀ ਵਾਹਿਗੁਰੂ ਕਹਿਣ ਤੋਂ ਬਿਨਾਂ ਜਿਹੜਾ ਪ੍ਰਸ਼ਾਦੇ ਦੀ ਬੁਰਕੀ ਮੂੰਹ ਚ ਤੋੜ ਕੇ ਪਾਈ ਹੈ, ਇਹਨੇ ਗੰਦ ਪਾਇਆ ਮੂੰਹ ਦੇ ਵਿੱਚ, ਗੰਦ ਜਿਹੜਾ ਬੰਦੇ ਦੇ ਅੰਦਰੋਂ ਨਿਕਲਦਾ ਹੈ। ਇਸ ਕਰਕੇ ਆਪਣੜੇ ਗਰੀਬਾਨ ਮੈਂ ਸਿਰ ਨੀਵਾਂ ਕਰ, ਦੇਖ ਆਪਣੇ ਅੰਦਰ ਝਾਤੀ ਮਾਰ ਕਿ ਤੂੰ ਕੀ ਕਰ ਰਿਹਾ ਅੰਮ੍ਰਿਤ ਵੇਲੇ ਉੱਠੇ ਹੋ ਜਦੋਂ ਤੂੰ ਨਾਸ਼ਤਾ ਕਰਨ ਲੱਗਾ। ਕਈ ਤੇ ਬਦ ਨਸੀਬ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਦਿਨ ਚੜਦਾ ਨਹੀਂ ਤੇ ਆਂਡਿਆਂ ਦੀ ਪਲੇਟ ਅੱਗੇ ਆ ਜਾਂਦੀ। ਪਿਆਰਿਓ ਜਰਾ ਸੋਚੋ, ਇੱਕ ਮਹਾਂਪੁਰਸ਼ ਬੜਾ ਮੌਜ ਵਿਚ ਇੱਕ ਦਿਨ ਸੀਸਗੜ੍ਹ ਸਾਹਿਬ ਦੇ ਸਾਹਮਣੇ ਰੇਹੜੀ ਲਾਈ ਕਿਸੇ ਨੇ ਥੋੜਾ ਜਿਹਾ ਦੂਰ ਕਰਕੇ ਮਤੀ ਦਾ ਚੌਂਕ ਤੋਂ, ਤੇ ਉਹ ਗੁਰਦੁਆਰੇ ਆਉਂਦਾ ਹੁੰਦਾ ਸੀ ਬੜੇ ਪਿਆਰ ਨਾਲ, ਅੰਮ੍ਰਿਤ ਵੇਲੇ ਹੈ ਸਾਈ ਸੀ ਰੱਬ ਦਾ ਤੇ ਬੜੇ ਰੰਗ ਵਿਚ ਵਿਚਰਦਾ ਸੀ, ਤੇ ਉਹ ਆਖੇ ਜਿਹੜਾ ਆਂਡਿਆਂ ਵਾਲਾ ਆਖੇ, ਸੰਡੇ ਹੋ ਜਾ ਮੰਡੇ ਰੋਜ਼ ਖਾਓ ਅੰਡੇ, ਉਹ ਜਿਹੜਾ ਆਂਡੇ ਵੇਚਣ ਵਾਲਾ ਉਹ ਰੋਜ਼ ਆਕੇ ਸੰਡੇ ਹੋ ਜਾ ਮੰਡੇ ਰੋਜ਼ ਖਾਓ ਅੰਡੇ, ਤੇ ਉਹ ਮਸਤਾਨਾ ਕਹਿੰਦਾ ਸੰਡੇ ਹੋ ਜਾ ਮੰਡੇ ਜਿਹੜੇ ਖਾਣਗੇ ਅੰਡੇ ਉਹਨਾਂ ਨੂੰ ਪੈਣਗੇ ਡੰਡੇ। ਉਹ ਉੱਥੇ ਖਲੋ ਕੇ ਉਹਦੀ ਰੇਹੜੀ ਦੇ ਕੋਲੇ ਗੀਤ ਗਾਉਣ ਡਿਆ ਪਿਆ। ਸੱਚ ਜਾਣੇ ਉਹ ਮਾਰ ਪੈਣੀ ਹੈ ਇਹਨਾਂ ਚੀਜ਼ਾਂ ਤੋਂ, ਇਹਨਾਂ ਚੀਜ਼ਾਂ ਤੋਂ। ਪਰਮੇਸ਼ਵਰ ਨੇ ਤੁਹਾਨੂੰ ਪੁੱਛਣਾ ਹੈ ਕਿ ਮੈਂ ਤੈਨੂੰ ਕੀ ਖਾਣ ਨੂੰ ਭੇਜਿਆ ਸੀ, ਮੈਂ ਖਾਣਾ ਤੈਨੂੰ ਦੱਸਿਆ ਜੈ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਏ, ਛੱਤੀ ਅੰਮ੍ਰਿਤ ਖਾਣ ਨੂੰ ਪਰਮੇਸ਼ਵਰ ਨੇ ਆਪਾਂ ਨੂੰ ਦਿੱਤੇ, ਤੇ ਮੈਂ ਇਸ ਪਾਸੇ ਲੰਮਾ ਵਿਸ਼ਾ ਨਾ ਖੜਾ। ਬਾਬਾ ਜੀ ਕਹਿੰਦੇ ਨੇ ਲੋਕਾਂ ਦੇ ਗੁਨਾਹ ਨਾ ਵੇਖ, ਤੂੰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਆਪਣੀ ਮੂਵੀ ਬਣਾ, ਤੂੰ ਕੰਮ ਤੇ ਗਿਓ ਕਿਤੇ ਹੇਰਾਫੇਰੀ ਤੇ ਨਹੀਂ ਕੀਤੀ, ਕਿਤੇ ਹੇਰਾਫੇਰੀ ਦੇ ਪੈਸਿਆਂ ਦਾ ਜੂਸ ਲਿਆ ਕੇ ਤੇ ਨਹੀਂ ਬੱਚਿਆਂ ਨੂੰ ਪਿਆਇਆ, ਫਿਰ ਵੱਡਿਆ ਹੋਇਆ ਕਿਨਾ ਬੱਚੇ ਆਖੇ ਨਹੀਂ ਲੱਗਦੇ, ਕਿਤੇ ਹੇਰਾਫੇਰੀ ਤੇ ਸੇਬ ਲਿਆ ਕੇ ਤੇ ਨਹੀਂ ਬੱਚਿਆਂ ਨੂੰ ਖਵਾਏ। ਉਹ ਭੋਲਿਆ, ਇਹ ਗੱਲਾਂ ਤੈਨੂੰ ਮੰਨਣੀਆਂ ਪੈਣੀਆਂ ਨੇ, ਅੱਜ ਮੰਨ ਲਈ, ਕੱਲ ਮੰਨ ਲਈ, 100 ਸਾਲ ਨੂੰ ਮੰਨ ਲਈ, ਤੇਰੀ ਔਲਾਦ ਵੀ ਨੇਕ ਤਾਂ ਹੀ ਨਿਕਲਣੀਆਂ ਜੇ ਇਹਨਾਂ ਦੇ ਮੂੰਹ ਚ ਨੇਕ ਕਮਾਈ ਪਊਗੀ। ਤੇ ਇਹ ਤੂੰ ਅੱਜ ਕਰ ਲਾ, ਕੱਲ ਕਰ ਲਈ, ਕੱਲ ਕਰ ਲਈ, ਪਰਸੋਂ ਕਰ ਲਈ, ਅਜੇ ਤੂੰ ਧੋਖਾ ਖਾ ਰਿਹਾ ਏ। ਤੇ ਮੇਰੇ ਮਾਲਕ ਜੀ ਕਹਿੰਦੇ ਨੇ ਤਾਂ ਕੋ ਧੋਖਾ ਕਾਂ ਵਿਆਪੇ ਜਾ ਕੋ, ਉਹ ਧੋਖੇ ਤੋਂ ਬਚਣਗੇ ਜਿਹੜੇ ਪਰਮੇਸ਼ਵਰ ਦੇ ਹੁਕਮ ਵਿਚ ਚੱਲਣਗੇ। ਬਾਬਾ ਫਰੀਦ ਜੀ ਕਹਿੰਦੇ ਨੇ ਲੋਕਾਂ ਦੇ ਗੁਨਾਹ ਵੇਖਣ ਵਾਲਿਆ ਆਪਣੇ ਅੰਦਰ ਝਾਤੀ ਮਾਰ, ਤੂੰ ਕੀ ਕਰ ਰਿਹਾ। ਹਾਂਜੀ,
1: ਪਰੀਦਾ ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਕੁੰਮ।
0: ਇਹ ਜੀਵਨ ਜਾਚ ਸ਼ਬਦ ਨੇ, ਇਹਨਾਂ ਨੂੰ ਕੀ ਆਖਿਆ? ਜੀਵਨ ਜਾਚ, ਬੋਲੋ ਜੀਵਨ, ਜੀਵਨ ਦੀ ਜਾਚ ਸਿਖਾਈ ਸਤਿਗੁਰੂ ਨੇ। ਲੋਕਾਂ ਦੇ ਗੁਨਾਹ ਨਾ ਵੇਖਿਆ ਕਰ, ਆਪਣੇ ਵੇਖਿਆ ਕਰ। ਹੁਣ ਕਹਿੰਦੇ ਜੇ ਤੈਨੂੰ ਜੇ ਕਿਤੇ ਕੋਈ ਦੁੱਖ ਦੇਣ ਤੇ ਕਿਤੇ ਇਹ ਨਾ ਹੋਵੇ ਕਿ ਤੇਰੇ ਰਾਜ ਕੋਈ ਖੱਡੀ ਨੀ ਜੀ ਪੁੱਟ ਜੇ ਤੇ ਤੂੰ ਖੱਡਾ ਪੁੱਟ ਦੇ ਉਹਦੇ ਰਾਜ, ਤੈਨੂੰ ਕਿਤੇ ਇੱਕ ਕੋਈ ਗਾਲ ਕੱਢੇ ਤੇ ਤੂੰ ਅੱਗੋ 50 ਕੱਢੇ, ਤੈਨੂੰ ਇੱਕ ਹੱਥ ਨਾ ਕਿਤੇ ਪਰੇ ਨੂੰ ਲਵੇ ਤੇ ਤੂੰ ਮੂੰਹ ਤੇ ਚਪੇੜ ਮਾਰ ਦੇ। ਜਿਉਂ ਤੈ ਮਾਰਨ ਮੁਕੀਆਂ, ਜਿਹੜੇ ਤੈਨੂੰ ਮੁਕੀਆਂ ਮਾਰਨ ਕਿਤੇ ਉਹਨਾਂ ਨੂੰ ਜਾ ਕੇ ਉਹ ਨਾ ਆਉਂਦੀ ਹੋਏ ਬਰਛਾ ਲੈ ਕੇ ਉਹਨਾਂ ਦਾ ਪੇਟ ਹੀ ਵਿੰਨ ਦੇ। ਇਸ ਤਰ੍ਹਾਂ ਨਾ ਕਰੀ, ਜਰੀ ਪਹਿਲੋਂ ਤੇ ਆਖੀ ਮੇਰੇ ਸਤਿਗੁਰੂ ਦੇ ਚਰਨਾਂ ਚ ਅਰਦਾਸ ਕਰੀ, ਗਰੀਬ ਨਵਾਜ ਇਸ ਖੋਟੀ ਬੁੱਧੀ ਵਾਲੇ ਨੂੰ ਸ਼ੁੱਧ ਮਤ ਬਖਸ਼, ਇਹਦਾ ਵੀ ਭਲਾ ਹੋਵੇ, ਇਹਨੂੰ ਵੀ ਇਹੋ ਜਿਹੀ ਸਮਤ ਬਖਸ਼ੋ ਕਿ ਇਹ ਕਿਸੇ ਦਾ ਦਿਲ ਨਾ ਦਿਖਾਵੇ। ਜੋ ਤੈ ਮਾਰਨ ਮੁਕੀਆਂ ਜਿਨ੍ਹਾਂ ਨਾ ਮਾਰੇ ਘੁੰਮ। ਹਾਂਜੀ,
1: ਆਪਣ ਲੜੈ ਕਰ ਜਾਏ ਕੈ ਪੈਰ ਤਿਨਾ ਦੇ ਚੁੰਮ।
0: ਆਪ ਜਾ ਕੇ ਆਪਣੀ ਸੁਰਤ ਰੂਪੀ ਘਰ ਵਿਚ ਆਣ ਕੇ, ਆਪਣੜੇ ਘਰ ਦਾ ਮਤਲਬ ਆ ਕਿ ਐਵੇਂ ਛੇਤੀ ਨਾ ਸੁਰਤ ਬਾਹਰ ਕੱਢ ਕੇ ਗੁੱਸੇ ਚ ਨਾ ਆਜੀ, ਆਪਣੀ ਸੁਰਤ ਨੂੰ ਟਿਕਾਓ ਵਿਚ ਲਿਆਵੀ, ਆਪਣੇ ਵਿਚਾਰਾਂ ਨੂੰ ਟਿਕਾਓ ਵਿਚ ਲਿਆਵੀ, ਤੇ ਗੱਲ ਚੇਤੇ ਕਰੀ ਕਿ ਮੇਰੇ ਗੁਰੂ ਨੇ ਕੀ ਕਿਹਾ ਸੀ, ਬੁਰੇ ਦਾ ਭਲਾ ਕਰ। ਮੇਰੇ ਗੁਰੂ ਸਾਹਿਬ ਨੇ ਕਿਹਾ ਸੀ ਪਰਕਾ ਬੁਰਾ ਨਾ ਰੱਖੋ ਚੀਤ, ਮੇਰੇ ਗੁਰੂ ਨੇ ਕਿਹਾ ਸੀ ਸਾਰਿਆਂ ਦਾ ਭਲਾ ਮੰਗਣਾ ਵਾ, ਤੇ ਮੈਂ ਕਿਤੇ ਕਾਹਲੀ ਵਿਚ ਆਣ ਕੇ ਕਿਸੇ ਦਾ ਬੁਰਾ ਨਾ ਕਰਦਾ। ਆਪਣੜੇ ਘਰ ਸੁਰਤ ਰੂਪੀ ਘਰ ਵਿਚ ਆਣ ਕੇ ਪੈਰ ਤਿਨਾ ਦੇ ਚੁੰਮ, ਉਹਦੇ ਚਰਨੀ ਹੱਥ ਲਾ ਕੇ ਆਖੀ ਭਲਿਆ ਰੱਬ ਤੈਨੂੰ ਵੀ ਸਮਤ ਬਖਸ਼ੇ, ਭਲਿਆ ਰੱਬ ਤੈਨੂੰ ਵੀ ਜੀਵਨ ਦੀ ਜਾਚ ਬਖਸ਼ੇ, ਭਲਿਆ ਰੱਬ ਤੇਰੇ ਮੂੰਹੋਂ ਵੀ ਕਢਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਜੀਵਨ ਦੀ ਜਾਚ ਦੇ ਬਚਨ ਨੇ। ਕੱਲ ਇਹ ਤੋਂ ਅੱਗੇ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਭੋਲਣਾ ਚਿਤਾਰਨੀ ਅਸੀਸ ਦਿਓ, ਅੰਮ੍ਰਿਤ ਵੇਲੇ ਉੱਠਿਆ ਕਰੋ। ਮੇਰੀ ਹੱਥ ਜੋੜ ਕੇ ਆਪ ਜੀ ਸਰਬੱਤ ਮਾਈ ਭਾਈ ਨੂੰ ਜੋਦੜੀ ਆ, ਜਿਸ ਤਰ੍ਹਾਂ ਮੈਂ ਆਪ ਜੀ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਰੋਟੀ ਖਾਣ ਤੋਂ ਪਹਿਲਾਂ ਕੀ ਕਰਨਾ ਹੈ, ਸਾਰੇ ਆਖਿਓ 5 ਵਾਰ ਕੀ ਕਹਿਣਾ ਹੈ, ਫਿਰ ਇੱਕ ਵਾਰ ਆਖੋ ਕੀ ਆਖਣਾ ਹੈ। ਜੇ ਅੱਜ ਦੀ ਕਥਾ ਚੋ ਤੁਸੀਂ ਮੇਰੀਆਂ ਭੈਣਾਂ ਤੇ ਬੱਚੇ ਇਹੋ ਹੀ ਝੋਲੀ ਚ ਪਵਾ ਕੇ ਲੈ ਜਾਓ, ਕੱਲ ਨੂੰ ਜੀਵਨ ਬਦਲਿਆ ਹੋ, ਕੱਲ ਨੂੰ ਜੀਵਨ ਦੀ ਧਾਰਾ ਬਦਲ ਜੂਗੀ। ਕਿਉਂਕਿ ਗੁਰਪੂਰੇ ਕਾ ਉਪਦੇਸ਼ ਜਿਹਨੇ ਸੁਣ ਲਿਆ ਨਾ, ਉਹ ਗੁਰਮੁਖ ਪਿਆਰੇ ਉਹ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸਾਰੇ ਉਪਦੇਸ਼ ਤੇ ਆਪਾਂ ਕਿੱਥੇ ਮੰਨਣ ਰਹੇ, ਇੱਕ ਇਹੋ ਹੀ ਅੱਜ ਉਪਦੇਸ਼ ਆਪਣੇ ਹਿਰਦੇ ਚ ਵਸਾ ਲੈਣਾ ਮੇਰੀਆਂ ਬੱਚੀਆਂ ਵੀਰਾਂ ਨੇ, ਤੇ ਕੱਲ ਗੁਰੂ ਨਾਨਕ ਦੀ ਹਜ਼ੂਰੀ ਵਿਚ ਆਪ ਜੀ ਨੂੰ ਦਾਸਰਾ ਆਪ ਜੀ ਦੇ ਝਾੜੂ ਬਰਦਾਰ ਹੋਣ ਦੇ ਨਾਤੇ ਪੁੱਛੂਗਾ ਕਿ ਅੱਜ ਜਦੋਂ ਸਵੇਰੇ ਤੁਸੀਂ ਨਾਸ਼ਤਾ ਕਰਨ ਲੱਗੇ ਸੋ ਆਖਿਆ ਸੀ ਪੰਜ ਵਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੇ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਮੇਰਾ ਸਤਿਗੁਰੂ ਤੁਹਾਡੇ ਪਰਿਵਾਰਾਂ ਵਿਚ ਸਿੱਖੀ ਦਾ ਬੂਟਾ ਵਧੇ ਫੁੱਲੇ ਤੁਹਾਡੇ ਬੱਚਿਆਂ ਨੂੰ ਸਿੱਖੀ ਦੀ ਲਾਗ ਲੱਗੇ ਬੱਚੇ ਤੁਹਾਡੇ ਕੇਸਾਧਾਰੀ ਹੋਣ ਅੰਮ੍ਰਿਤ ਛਕਣ ਗੁਰੂ ਵਾਲੇ ਬਣਨ ਮੇਰੀ ਇਹ ਜੋਦੜੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚ ਭੁੱਲਾ ਨਾ ਚਤਾਰਨੀਆਂ ਅਸੀਸ ਦਿਓ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਰੋ ਕਿਰਪਾ ਜੁੜ ਕੇ ਆਖੋ ਆਦ ਸੱਚ ਜੁਗਾਦ ਹੈ ਭੀ ਸੱਚ ਨਾਨਕ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੁੜ ਕੇ ਆਖੋ ਜੁੜ ਕੇ ਇਸ ਗੱਲ ਨੂੰ ਪਹਿਲਾਂ ਆਪਣੀ ਸੁਰਤ ਵਿਚ ਲਿਆ ਕੇ ਸਤਿਗੁਰੂ ਜੀ ਕਹਿ ਰਹੇ ਨੇ ਭੁੱਲਿਆਂ ਨੂੰ ਜਿਸ ਮਾਲਕ ਨੇ ਰਸਤਾ ਦੱਸਿਆ ਸਾਰਾ ਸੰਸਾਰ ਭੁੱਲ ਗਿਆ ਸੀ ਕੋਈ ਚੰਦਰਮਾ ਨੂੰ ਮੱਥੇ ਟੇਕਦਾ ਸੀ ਕੋਈ ਸੂਰਜ ਨੂੰ ਮੱਥੇ ਟੇਕਦਾ ਕੋਈ ਕਬਰਾਂ ਦੇ ਉੱਤੇ ਮੱਥੇ ਟੇਕਦਾ ਕੋਈ ਦਰਿਆਵਾਂ ਵਿਚ ਪੈਸੇ ਸੁੱਟਦਾ ਹੈ ਕੋਈ ਮੁਸਲਮਾਨਾਂ ਦੀਆਂ ਕਬਰਾਂ ਦੇ ਉੱਤੇ ਦੀਵੇ ਜਗਾਉਂਦਾ ਸਾਰਾ ਸੰਸਾਰ ਭੁੱਲ ਚੁੱਕਿਆ ਸੀ ਤੇ ਜਿਨ੍ਹੇ ਭੁੱਲਦੇ ਹੋਏ ਸੰਸਾਰ ਨੂੰ ਇੱਕ ਅਕਾਲ ਪੁਰਖ ਦੀ ਪੂਜਾ ਦੇ ਵਿਚ ਲਾਇਆ ਉਸ ਗੁਰੂ ਦੇ ਬਚਨ ਨੇ ਸੁਰਤ ਵਿਚ ਆ ਕੇ

ਐਸੇ ਗੁਰੂ ਤੋਂ ਵਾਰੇ ਵਾਰੇ ਜਾਵਾਂ ਜਿਹੜੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਰਾਜਿਆਂ ਦੀ ਪੂਜਾ ਵਿਚ ਨਹੀਂ ਲਾਇਆ, ਆਖਿਆ ਨਹੀਂ ਉਹ ਪਰਮੇਸ਼ਵਰ ਜੀ ਦੀ ਪੂਜਾ ਕਰਨੀ ਆ, ਉਹ ਰਾਜਾਨ ਰਾਜ ਆ, ਬੋਲੋ ਰਾਜਾਨ, ਰਾਜਿਆਂ ਦਾ ਵੀ ਰਾਜਾ ਹੈ, ਕਿਸੇ ਰਾਜੇ ਦੀ ਪੂਜਾ ਵਿਚ ਨਹੀਂ ਲਾ ਦਿੱਤਾ। ਸਮੇਂ ਸਮੇਂ ਅਨੁਸਾਰ ਰਾਜੇ ਜਿਹੜੇ ਹੋਏ ਨੇ ਉਨ੍ਹਾਂ ਦੀ ਵੀ ਪੂਜਾ ਸੰਸਾਰ ਵਿਚ ਹੁੰਦੀ ਆਈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਸਿੱਖ ਨੂੰ ਇਹ ਬਖਸ਼ਿਸ਼ ਕੀਤੀ ਕਿ ਕਿਸੇ ਰਾਜੇ ਦੀ ਪੂਜਾ ਨਹੀਂ ਕਰਨੀ, ਰਾਜਿਆਂ ਦੇ ਰਾਜੇ ਦੀ ਪੂਜਾ ਕਰਨੀ, ਰਾਜਾਨ ਰਾਜ। ਗਰੀਬ ਨਵਾਜ ਪਾਤਸ਼ਾਹ, ਲੋਕੀ ਦਿਨ ਚੜਦਾ ਹੈ ਗੜਵੀਆਂ ਲਿਖ ਕੇ ਪਾਣੀ ਦੀਆਂ, ਜੱਗ ਲਿਖ ਕੇ ਪਾਣੀ ਦੀਆਂ, ਸੂਰਜ ਨੂੰ ਮੱਥਾ ਟੇਕਦੇ ਨੇ, ਸੂਰਜ ਦੀ ਪੂਜਾ ਕਰਦੇ ਨੇ। ਸਾਹਿਬ ਨੇ ਕਿਹਾ ਨਹੀਂ, ਸੂਰਜ ਦੀ ਪੂਜਾ ਨਹੀਂ ਕਰਨੀ, ਜਿਹਦੀ ਸੂਰਜ ਪੂਜਾ ਕਰਨੀ ਆ ਉਹ ਭਾਨਾਨ ਭਾਨ ਆ, ਉਹ ਸੂਰਜਾਂ ਦਾ ਵੀ ਸੂਰਜ ਆ, ਉਹਦੀ ਪੂਜਾ ਵਿਚ ਲੱਗਣਾ ਹੈ। ਆਖਿਆ ਮਹਾਰਾਜ, ਲੋਕੀ ਮੱਸਿਆ ਤੋਂ ਦੋ ਤਿੰਨ ਦਿਨ ਬਾਅਦ ਪੈਸੇ ਸੁੱਟਦੇ ਨੇ, ਚੰਦਰਮਾ ਦੀ ਪੂਜਾ ਕਰਦੇ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਹੀਂ, ਚੰਦਰਮਾ ਦੇ ਹੱਥ ਵਾਸ ਕੁਛ ਨਹੀਂ, ਚੰਦਰਮਾ ਆਪਣੇ ਕੋਲੋਂ ਰੋਸ਼ਨੀ ਨਹੀਂ ਦਿੰਦਾ, ਨਮੋ ਚੰਦਰ, ਚੰਦਰੇ ਦੀ ਪੂਜਾ ਕਰਨੀ। ਆਖਿਆ ਮਹਾਰਾਜ, ਦੇਵੀ ਦੇਵਤਿਆਂ ਦੀ ਪੂਜਾ ਕਰੀਏ? ਕਹਿਣ ਲੱਗੇ ਨਹੀਂ, ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਨੀ। ਕਹਿਣ ਲੱਗੇ ਕਿਹਨੂੰ ਪੂਜੀਏ? ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ, ਉਹ ਦੇਵਾਨ ਦੇਵ ਆ, ਦੇਵਤਿਆਂ ਦਾ ਵੀ ਉਹ ਦੇਵਤਾ ਹੈ, ਉਹਦੀ ਪੂਜਾ ਵਿਚ ਮੇਰੇ ਮਾਲਕ ਨੇ ਇਨ੍ਹਾਂ ਸਾਰੇ ਸੰਸਾਰ ਦੀਆਂ ਪੂਜਾ ਵਿਚੋਂ ਲਾ ਕੇ ਮੜਿਆਂ ਦੀਆਂ ਕਬਰਾਂ ਤੋਂ ਚੁੱਕ ਕੇ ਬਾਂਹ ਫੜ ਕੇ ਆਖਿਆ, ਉਹ ਭੋਲਿਆ ਮਰਿਆਂ ਦੀਆਂ ਕਬਰਾਂ ਤੇ ਮੱਥਾ ਨਾ ਟੇਕ, ਆ ਮੈਂ ਤੈਨੂੰ ਦੱਸਾਂ, ਜਾਗਤ ਜੋਤ ਜਪੇ ਨਿਸ ਬਾਸਰ, ਬੁਝੀਆਂ ਜੋਤਾਂ ਦੇ ਉੱਤੇ ਮੱਥਾ ਟੇਕ, ਜਾਗਦੀ ਜੋਤ ਨੂੰ ਮੱਥਾ ਟੇਕ, ਸ਼ਬਦ ਸਦਾ ਜਪਦੀ ਜੋਤ ਹੈ, ਜਿਹਦੇ ਲੜ ਲਾਉਣ ਵਾਲੇ ਬਾਪੂ ਨੂੰ ਇੱਕ ਵਾਰ ਫੇਰ ਆਖੋ

ਇੱਕ ਗਿਆਨ ਨਾਥ ਜੋਗੀ ਹੋਇਆ ਰਾਮ ਤੀਰਥ ਜਗ੍ਹਾ ਆਪ ਜੀ ਨੇ ਸੁਣੀ ਹੋਗੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆ ਜਿੱਥੇ ਲਵ ਤੇ ਕਸ਼ ਨੇ ਬਣਵਾਸ ਕੱਟਿਆ ਸੀਤਾ ਨੇ ਬਣਵਾਸ ਕੱਟਿਆ ਜਿੱਥੇ ਇਹ ਰਾਮ ਤੀਰਥ ਜਗ੍ਹਾ ਅੰਮ੍ਰਿਤਸਰ ਸਾਹਿਬ ਤੋਂ 7 ਮੀਲ ਦੀ ਦੂਰੀ ਤੇ ਬਾਰਡਰ ਵਾਲੇ ਪਾਸੇ ਨੂੰ ਪੈਂਦੀ ਇੱਥੋਂ ਦਾ ਇੱਕ ਰਹਿਣ ਵਾਲਾ ਜੋਗੀ ਸੀ ਗੋਰਖਨਾਥ ਨੂੰ ਮੰਨਣ ਵਾਲਾ ਇਹਦਾ ਇੱਕ ਸੇਵਕ ਸੀ ਉਹ ਕਹਿੰਦਾ ਮੈਂ 40 ਸਾਲ ਇਸ ਜੋਗੀ ਦੇ ਨਾਲ ਜ਼ਿੰਦਗੀ ਕੱਟੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੱਜ ਕੇ ਆਖਿਆ ਕਰੋ ਸਤਨਾਮ ਅਜੇ ਵੀ ਪੂਰਾ ਨਹੀਂ ਅੰਦਰੋਂ ਸਤਨਾਮ ਤੁਹਾਡਾ ਹੀ ਭਲਾ ਹੈ ਤੇ ਤੁਹਾਡੀ ਔਲਾਦ ਦਾ ਭਲਾ ਹੈ ਜਪੋ ਸਤਨਾਮ ਸ੍ਰੀ ਉਹ ਕਹਿੰਦਾ 40 ਸਾਲ ਮੈਂ ਉਹਨੂੰ ਚਿਲਮਾ ਭਰ ਭਰ ਪਿਆਈਆਂ ਕਿਉਂਕਿ ਨਸ਼ਾ ਪੀਂਦਾ ਸੀ ਭੰਗ ਪੀਂਦਾ ਸੀ ਉਹ ਜਿਹੜਾ ਜੋਗੀ ਗਿਆਨ ਨਾਥ ਸੀ ਆਂਦਾ ਜਿੱਦਣੇ ਜੋਗੀ ਗਿਆਨ ਨਾਥ ਮਰਨ ਲੱਗਾ ਨਾ ਤੇ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਤੇ ਮਰ ਚੱਲੇ ਹੋ ਹੁਣ ਕਹਿੰਦੇ ਹੋ ਮੇਰਾ ਆਖਰੀ ਸਮਾਂ ਆ ਗਿਆ ਏ 40 ਸਾਲ ਮੈਂ ਤੁਹਾਡੀ ਤਿਲਮਾ ਭਰ ਭਰ ਪਿਆਈਆਂ ਤੇ 40 ਸਾਲ ਸੇਵਾ ਕੀਤੀ ਮੈਨੂੰ ਕਿਹਦੇ ਲੜ ਲਾ ਚੱਲੇ ਹੋ ਧਿਆਨ ਦਿਓ ਮੈਨੂੰ ਕਿਹਦੇ ਲੜ ਲਾ ਚੱਲੇ ਹੋ ਤੇ ਜ਼ਿੰਦਗੀ ਜਿਹੜਾ ਹੌਕਾ ਲੈ ਕੇ ਗਿਆਨ ਨਾਥ ਜੋਗੀ ਨੇ ਆਖਿਆ ਭਲਿਆ ਮੈਂ ਤੇ ਭੁੱਲਿਆ ਹੀ ਰਿਹਾ ਜੇ ਕੁਝ ਪਾਉਣਾ ਚਾਹੁੰਦਾ ਹੈ ਤੇ ਗੁਰੂ ਨਾਨਕ ਦੀ ਬਾਣੀ ਪੜਿਆ ਕਰ ਜੇ ਕੁਝ ਬਣਨਾ ਚਾਹੁੰਦਾ ਹੈ ਕੋਈ ਰਸਤਾ ਲੱਭਣਾ ਚਾਹੁੰਦਾ ਤੇ ਗੁਰੂ ਨਾਨਕ ਦੀ ਬਾਣੀ ਪੜਿਆ ਕਰ ਇਹ 40 ਸਾਲ ਉਸ ਦੀ ਸੇਵਾ ਕਰਨ ਵਾਲੇ ਜੋਗੀ ਨੂੰ ਉਹਦਾ ਉਸਤਾਦ ਕਹਿ ਸਕਦਾ ਹੈ ਮਗਰ ਪਿਆਰਿਓ ਸਾਡੇ ਘਰਾਂ ਦੇ ਵਿੱਚ ਅਜੇ ਬਾਣੀ ਦਾ ਪ੍ਰਕਾਸ਼ ਨਹੀਂ ਹੋਇਆ ਅਜੇ ਸਰਾਧ ਕਰਾਉਣੇ ਹਟੇ ਨਹੀਂ ਅਜੇ ਵਰਤ ਰੱਖਣੇ ਅਸੀਂ ਹਟੇ ਨਹੀਂ ਅਜੇ ਵੀਰਵਾਰ ਸਿਰ ਨਹਾਉਣਾ ਸਾਡੇ ਲਈ ਅਪਸ਼ਗਨਿਆ ਅਜੇ ਸ਼ਨਿਚਰਵਾਰ ਕੱਪੜੇ ਧੋਣੇ ਸਾਡੇ ਲਈ ਅਪਸ਼ਗਨਿਆ ਅਜੇ ਪੰਡਤਾਂ ਦੇ ਕੋਲੋਂ ਪੁੱਛਾਂ ਪਾਉਣੀਆਂ ਇੱਧਰ ਜਾਣਾ ਉਧਰ ਜਾਣਾ ਬੱਚਿਆਂ ਦੀਆਂ ਪੱਤਰੀਆਂ ਬਣਾਉਣੀਆਂ ਇਹ ਹਨੇਰਾ ਅਜੇ ਸਾਡੇ ਘਰਾਂ ਵਿੱਚ ਵੜਿਆ ਹੈ ਮੇਰੇ ਬਾਪੂ ਜੀ ਕਹਿੰਦੇ ਨੇ ਭੁੱਲੇ ਸਿੱਖ ਬੋਲੋ ਭੁੱਲੇ ਸਿੱਖ ਕੀ ਹੋਇਆ ਭੁੱਲ ਗਏ ਤੇ ਗੁਰੂ ਸਮਝਾਏ ਬੋਲੋ ਗੁਰੂ ਗੁਰੂ ਨੇ ਸਮਝਾਇਆ ਕੀ ਸਮਝਾਇਆ ਉਜੜ ਜਾਂਦੇ ਮਾਰਗ ਪਾਏ ਰਸਤਾ ਭੁੱਲ ਗਏ ਸਿੱਖ ਤੇ ਉਹਨਾਂ ਹੀ ਕਰਮਕਾਂਡਾਂ ਵਿੱਚ ਪੈ ਗਏ ਜਿਹਨੇ ਤੇ 10 ਜਾਮੇ ਧਾਰ ਕੇ ਗੁਰੂ ਨੇ ਕੱਢਿਆ ਸੀ ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹਨੇ ਭੁੱਲਿਆ ਹੋਇਆ ਨੂੰ ਬਾਹ ਫੜ ਕੇ ਰਸਤੇ ਉੱਤੇ ਪਾਇਆ ਗੁਰਬਟ

ਇੱਕ ਥਾਂ ਤੇ ਮੇਰੇ ਸਾਹਿਬ ਨੇ ਹੋਰ ਬਚਨ ਕੀਤੇ ਨੇ, ਭੁੱਲੇ ਕੋ ਗੁਰ ਮਾਰਗ ਪਾਇਆ। ਬੋਲੋ, ਭੁੱਲੇ ਕੋ ਗੁਰ, ਭੁੱਲੇ ਨੂੰ ਗੁਰੂ ਨੇ ਰਸਤੇ ਦੇ ਉੱਤੇ ਪਾ ਦਿੱਤਾ। ਆਖਿਆ ਜੀ ਕੀ ਕੀਤਾ, ਕਿਹੜਾ ਰਸਤਾ ਭੁੱਲ ਗਿਆ ਸੀ? ਉਹਨੇ ਕਹਿੰਦੇ ਨਾਮ ਛੱਡ ਦਿੱਤਾ ਸੀ, ਇਹ ਪੈ ਗਿਆ ਸੀ ਕਰਮ ਕਾਂਡਾਂ ਵਿੱਚ, ਤੇ ਗੁਰੂ ਨੇ ਭੁੱਲੀ ਹੋਈ ਜੀਵ ਆਤਮਾ ਨੂੰ ਆਖਿਆ ਨੀ ਤੇਰਾ ਭਲਾ ਨੀ ਉਹ ਇਤਨਾ ਹੋਣਾ। ਅਵਰ ਤਿਆਗ ਹਰ ਭਗਤੀ ਲਾਇਆ। ਬੋਲੋ, ਅਵਰ ਤਿਆਗ ਹਰ, ਛੱਡਦੇ ਨੀ ਕਬਰਾਂ ਤੇ ਮੱਥੇ ਟੇਕਣੇ, ਛੱਡਦੇ ਦਰਿਆਵਾਂ ਨੂੰ ਮੱਥੇ ਟੇਕਣੇ, ਛੱਡਦੇ ਚੂਰਜ ਨੂੰ ਮੱਥੇ ਟੇਕਣੇ, ਛੱਡਦੇ ਚੰਦਰਮਾ ਨੂੰ ਮੱਥੇ ਟੇਕਣੇ, ਛੱਡਦੇ ਦੇਵੀ ਦੇਵਤਿਆਂ ਦੀ ਪੂਜਾ ਕਰਨੀ, ਆ ਪਰਮੇਸ਼ਵਰ ਦੀ ਬੰਦਗੀ ਕਰੀਏ ਸਾਰੇ ਜਪੋ।

ਇੱਥੇ ਆਈਏ, ਆਪ ਜੀ ਨਾਲ ਮੈਂ ਵਚਨ ਕੀਤਾ, ਸੂਰਜਾਂ ਦੇ ਸੂਰਜ ਨਾਲ ਜੋੜਿਆ, ਮਜਨੂ ਟਿੱਲੇ ਗੁਰਦੁਆਰੇ ਇੱਕ ਪੰਡਿਤ ਪਿਆਰਾ ਸੂਰਜ ਨੂੰ ਪਾਣੀ ਜਮਨਾ ਨਦੀ ਦੇ ਕੰਢੇ ਤੇ ਪਾ ਰਿਹਾ, ਤੇ ਕਿਸੇ ਗੁਰਸਿੱਖ ਪਿਆਰੇ ਨੇ ਪੁੱਛਿਆ ਇਹਨੂੰ ਕਿਉਂ ਪਾਣੀ ਪਾਉਣਾ ਹੈ, ਕਹਿੰਦਾ ਜੀ ਰੋਸ਼ਨੀ ਦਿੰਦਾ ਹੈ, ਧਿਆਨ ਦਿਓ ਸੂਰਜ ਰੋਸ਼ਨੀ ਦਿੰਦਾ ਹੈ। ਆਪ ਜੀ ਨੂੰ ਵੀ ਪਤਾ ਕਿ ਸੂਰਜ ਕੀ ਦਿੰਦਾ ਹੈ, ਮਗਰ ਇੱਕ ਗੱਲ ਆਪਣੇ ਅੰਦਰ ਝਾਤੀ ਮਾਰ ਕੇ ਡੂੰਘੇ ਉੱਤਰ ਆਇਓ ਕਿ ਉਹ ਰੋਸ਼ਨੀ ਆਪਣੇ ਕੋਲੋਂ ਦਿੰਦਾ ਹੈ? ਸੂਰਜ ਦੀ ਕੋਈ ਹਸਤੀ ਹੈ ਕਿ ਆਪਣੇ ਕੋਲੋਂ ਰੋਸ਼ਨੀ ਦੇ ਦੇ? ਮਨ ਵਿੱਚ ਵਿਚਾਰ ਕਰੋ। ਉਹ ਪੰਡਿਤ ਉਸ ਦਿਨ ਤੋਂ ਸੂਰਜ ਨੂੰ ਪਾਣੀ ਪਾਉਣਾ ਛੱਡ ਗਿਆ, ਜਦੋਂ ਇੱਕ ਸਿੱਖ ਨੇ ਕਿਹਾ ਮੈਨੂੰ ਇੱਕ ਗੱਲ ਪੰਡਤਾ ਦੱਸ ਕਿ ਸੂਰਜ ਦੇ ਕੋਲ ਕੋਈ ਸ਼ਕਤੀ ਹੈ ਕਿ ਇਹ ਤੈਨੂੰ ਰੋਸ਼ਨੀ ਦੇਵੇ? ਜਿਨ੍ਹਾਂ ਪਿਆਰਿਆਂ ਨੇ ਕਦੀ ਡੰਗਰ ਚਾਰਦਿਆਂ ਜਾਂ ਕਦੀ ਵਿਹਲੇ ਸਮੇਂ ਦੇ ਵਿੱਚ ਸੂਰਜ ਵੱਲ ਚੰਗੀ ਤਰ੍ਹਾਂ ਅੱਖਾਂ ਭਰ ਕੇ ਵੇਖਿਆ ਹੋਊਗਾ ਨਾ, ਤੁਸੀਂ ਵੇਖਿਆ ਹੋਊਗਾ ਸੂਰਜ ਦੀ ਇੱਕ ਗੋਲ ਜੀ ਟਿੱਕੀ ਆ, ਉਹਦੇ ਪਿੱਛੇ ਕੋਈ ਪ੍ਰਕਾਸ਼ ਆ। ਧਿਆਨ ਦਿਓ, ਜਿਨ੍ਹਾਂ ਨੇ ਕਿਸੇ ਨੇ ਵੇਖਿਆ ਹੋਵੇ ਤੁਹਾਡੇ ਵਿੱਚੋਂ ਸੂਰਜ ਨੂੰ ਚੰਗੀ ਤਰ੍ਹਾਂ ਤੱਕ ਕੇ, ਤੇ ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਨੇ ਨਾ ਸੂਰਜ ਕੋਲ ਕੋਈ ਆਪਣਾ ਪ੍ਰਕਾਸ਼ ਆ, ਨਾ ਚੰਦਰਮਾ ਕੋਲ ਕੋਈ ਆਪਣਾ ਪ੍ਰਕਾਸ਼ ਆ। ਤੇ ਮੇਰੇ ਸਾਹਿਬ ਨੂੰ ਪੁੱਛਿਆ ਜੀ ਕਿੱਥੋਂ ਦਿੰਦੇ ਨੇ? ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਉਸ ਵਾਹਿਗੁਰੂ ਪਰਮੇਸ਼ਵਰ ਦੀ ਜੋਤ ਦਾ ਸਦਕਾ ਹੀ ਏ, ਆਪ ਜੋਤਵਾਨ ਨੇ, ਪ੍ਰਕਾਸ਼ਵਾਨ ਨੇ, ਤੇ ਲੋਕਾਂ ਨੂੰ ਪ੍ਰਕਾਸ਼ ਵੰਡ ਰਹੇ ਨੇ। ਇਹਨਾਂ ਦੇ ਪਿੱਛੇ ਵੀ ਜੇਕੋ ਆਪਾਂ ਇਹ ਸਰੀਰ ਦੀ ਪੂਜਾ ਲੋਕੀ ਕਰਦੇ, ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਜੀ ਉਹਨੇ ਬਾਣੀ ਸੁਣਾਈ ਮੈਨੂੰ, ਮੈਂ ਤਾਂ ਉਹਦਾ ਅਪਾਚਕ ਬਣ ਗਿਆ, ਮੈਂ ਤਾਂ ਉਹਦਾ ਚੇਲਾ ਬਣ ਗਿਆ। ਪਿਆਰਿਓ, ਜਿਹਦਾ ਚੇਲਾ ਬਣ ਗਿਆ ਉਹ ਤੇ ਜੜ ਮਾਤਰ ਸਰੀਰ ਆ, ਇਹ ਤੇ ਬੋਲ ਹੀ ਨਹੀਂ ਸਕਦਾ। ਇਹਦੇ ਵਿੱਚ ਕੋਈ ਬੋਲਣ ਵਾਲਾ ਜਿਹੜਾ ਦਿਸਦਾ ਨਹੀਂ, ਇਹਦੇ ਵਿੱਚ ਕੋਈ ਹਰਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਵਣ, ਉਹ ਕੋਈ ਹੋਰ ਸ਼ਕਤੀ ਹੈ ਜਿਹੜੀ ਅੰਦਰ ਬੋਲ ਰਹੀ ਹੈ, ਜਿਹਦਾ ਤੈਨੂੰ ਅਪਾਚਕ ਬਣਾਉਣ ਨੂੰ ਗੁਰੂ ਜੀ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ। ਮਗਰ ਆਪਾਂ ਦੇਹ ਦੇ ਵਿੱਚੋਂ ਆ ਇੱਕ ਕਾਲਮ ਲੱਗਾ ਹੈ ਸਪੀਕਰ ਦਾ, ਇੱਕ ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ। ਆਓ ਸਾਹਮਣੇ ਵੇਖੋ ਕਾਲਮ ਲੱਗਾ ਜਿਹਦੇ ਵਿੱਚੋਂ ਆਵਾਜ਼ ਆ ਰਹੀ ਹੈ, ਬੋਲਣ ਕੋਈ ਇੱਥੋਂ ਡਿਆ ਵਾ ਤੇ ਆਵਾਜ਼ ਉਹਦੇ ਵਿੱਚੋਂ ਆ ਰਹੀ, ਤੇ ਜੇ ਕੋਈ ਭੁੱਲਿਆ ਭਟਕਿਆ ਜਾ ਕੇ ਉਹਦੇ ਉੱਤੇ ਸਿਹਰਾ ਪਾ ਕੇ ਆਖੇ ਤੂੰ ਮੇਰਾ ਗੁਰੂ ਏ, ਤੇਰੇ ਵਿੱਚੋਂ ਆਵਾਜ਼ ਆ ਰਹੀ ਹੈ, ਤੇ ਇਹਦੇ ਜਿਹੜਾ ਭੁੱਲਿਆ ਹੋਰ ਕੌਣ ਹੋ ਸਕਦਾ ਹੈ? ਕਿਉਂਕਿ ਇੱਥੋਂ ਕੋਈ ਬੋਲ ਰਿਹਾ ਏ ਤਾਂ ਉਹਦੇ ਵਿੱਚੋਂ ਆਵਾਜ਼ ਆ ਰਹੀ ਹੈ। ਇਸੇ ਤਰ੍ਹਾਂ ਇਸ ਸਰੀਰ ਦੇ ਪਿੱਛੇ ਕੋਈ ਬੋਲ ਰਿਹਾ ਹੈ, ਜਿਨ੍ਹਾਂ ਨੇ ਇਸ ਸਰੀਰ ਨੂੰ ਗੁਰੂ ਸਮਝ ਲਿਆ ਉਹ ਸਦਾ ਧੋਖੇ ਦੇ ਵਿੱਚ ਨੇ। ਸਰੀਰ ਦੇ ਵਿੱਚ ਕੋਈ ਬੋਲਣ ਵਾਲਾ ਹੋ ਰਿਹਾ, ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਵਿੱਚ ਕੋਈ ਬੋਲਣ ਵਾਲਾ ਹੋ ਰਿਹਾ, ਸਭ ਕੇ ਮੱਧ ਅਲਬ ਤੋਂ ਰਹੇ, ਜੋ ਕੁਛ ਕਹਿਣਾ ਸੋ ਆਪੇ ਕਵੇ। ਉਹ ਕੋਈ ਸ਼ਕਤੀ ਹੋ ਰਿਹਾ ਜਿਹਦੇ ਨਾਲ ਗੁਰੂ ਸਾਨੂੰ ਜੋੜਦਾ ਏ, ਭੁੱਲਿਆ ਭਟਕਿਆ ਨੂੰ ਸਤਿਗੁਰੂ ਕਹਿ ਰਹੇ ਨੇ ਪਿਆਰਿਓ, ਨਾ ਇਹ ਦੇਹ ਬੋਲਣ ਦੇ ਸਮਰੱਥ ਆ ਇਹਦੇ ਵਿੱਚ ਕੋਈ ਬੋਲਦਾ ਏ, ਨਾ ਸੂਰਜ ਰੋਸ਼ਨੀ ਦੇਣ ਦੇ ਸਮਰੱਥ ਆ ਇਹਨੂੰ ਕੋਈ ਰੋਸ਼ਨੀ ਦੇ ਰਿਹਾ, ਨਾ ਚੰਦਰਮਾ ਕੋਲ ਰੋਸ਼ਨੀ ਉਹਨੂੰ ਵੀ ਕੋਈ ਰੋਸ਼ਨੀ ਦੇ ਰਿਹਾ, ਉਹ ਜਿਹੜਾ ਚੰਦਰਮਾ ਨੂੰ ਰੋਸ਼ਨੀ ਦੇ ਰਿਹਾ ਹੈ, ਉਹ ਜਿਹੜਾ ਸੂਰਜ ਨੂੰ ਰੋਸ਼ਨੀ ਦੇ ਰਿਹਾ, ਉਹ ਜਿਹੜਾ ਦੇਹ ਦੇ ਵਿੱਚ ਬੋਲ ਰਿਹਾ ਉਹਦੇ ਨਾਲ ਜੋੜ ਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਆਓ ਉਹਦੇ ਨਾਲ ਜੁੜੀਏ, ਸ਼ਬਦ ਦੀ ਵਿਚਾਰ ਪਹਿਲਾਂ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਜਿਹੜੇ ਦੀਆਂ ਹੱਡੀਆਂ ਸਿੱਧੀਆਂ ਕਰੋ ਮੇਰੀਆਂ ਬੱਚੀਆਂ ਵੀਰ, ਗੁਰਸਿੱਖ ਪਿਆਰੇ ਗੁਰੂ ਨਾਨਕ ਨਿਰੰਕਾਰੀ ਦੇ ਘਰੋਂ ਅੰਮ੍ਰਿਤ ਪੀਣ ਲਈ ਇੱਕ ਮਨ ਇੱਕ ਚਿੱਤ ਹੋ ਕੇ ਆਨੰਦ ਵਿੱਚ ਆਣ ਕੇ ਜਪੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ

0: ਵਾਹਿਗੁਰੂ।
1: ਸਾਹਿਬ ਜੀ ਕਹਿੰਦੇ ਨੇ ਜਾਂ ਤੂੰ ਤੁਸੇ ਮਿਹਰਬਾਨ, ਬੋਲੋ ਜਾਂ ਤੂੰ ਤੁਸੇ, ਤੁਸੇ ਦਾ ਮਤਲਬ ਤੁੱਠੇ। ਹੇ ਵਾਹਿਗੁਰੂ, ਹੇ ਮਿਹਰਬਾਨ ਪਿਤਾ, ਜਦੋਂ ਤੂੰ ਤੁੱਠਦਾ ਏ ਤੇ ਜੀਵ ਦੀ ਇੱਕ ਦਮ ਜੀਵਨ ਵਿਚ ਕੀ ਤਬਦੀਲੀ ਆਉਂਦੀ, ਧਿਆਨ ਦਿਓ ਜਿਹਦੇ ਉੱਤੇ ਤੁੱਠ ਪਵੇ। ਹੁਣੇ ਘਰ ਬੈਠਾ ਸੀ, ਵਿਚਾਰ ਕੁਝ ਹੋਰ ਸੀ, ਹੁਣੇ ਗੁਰੂ ਦੀ ਸ਼ਰਨ ਵਿਚ ਆ ਗਿਆ, ਤੂੰ ਤੁੱਠ ਪਏ ਤੇ ਕੀ ਤਬਦੀਲੀ ਆਈ? ਕਹਿੰਦੇ ਜਾਂ ਤੂੰ ਤੁੱਠੇ ਮਿਹਰਬਾਨ, ਅਚਿੰਤ ਵਸੇ ਮਨ ਆਏ। ਅਚਿੰਤ ਵਸੇ, ਚਿੱਤ ਚੇਤਾ ਵੀ ਨਹੀਂ ਸੀ ਤੇ ਮਨ ਦੇ ਵਿਚ ਆਣ ਕੇ ਤੂੰ ਪੂਰਨ ਤੌਰ ਤੇ ਵਸ ਗਿਆ। ਅਗਲੀ ਤੁਕ ਵਿਚ ਕਹਿੰਦੇ ਜਾਂ ਤੂੰ ਤੁਸੇ ਮਿਹਰਬਾਨ, ਫਿਰ ਉਹੀ ਤੁਕ, ਜਾਂ ਤੂੰ ਤੁਸੇ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਏ। ਜੇ ਤੂੰ ਤੁੱਠ ਪੈਂਦਾ ਤੇ ਜੀਵ ਗੁਰੂ ਦੇ ਮੰਤਰ ਦੀ ਕਮਾਈ ਕਰਨ ਲੱਗ ਪੈਂਦਾ, ਜਗ ਪੈਂਦਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜੀ। ਫਿਰ ਗੁਰੂ ਦੇ ਮੰਤਰ ਦੀ ਕਮਾਈ ਕਰਨ ਲੱਗ ਪੈਂਦਾ। ਇਹ ਨਹੀਂ ਕਿ ਲੈ ਲਿਆ ਤੇ ਘਰ ਰੱਖ ਲਿਆ। ਸੰਤੀ ਮੰਤ ਦਿਓ ਮੋਏ ਨਿਰਭਉ, ਇਹ ਪੰਜਾਂ ਪਿਆਰਿਆਂ ਨੇ ਜਿਹੜਾ ਮੰਤਰ ਦਿੱਤਾ ਆਪਾਂ ਨੂੰ, ਕੀ ਮੰਤਰ ਦਿੱਤਾ ਜੀ? ਗੁਰਮੰਤਰ ਕਿਹੜਾ ਸ਼ਬਦ ਦਿੱਤਾ ਜੀ? ਗੱਜ ਕੇ ਬੋਲੋ ਜੀ, ਕਿਹੜਾ ਭੈਣੋ ਬੱਚੀ ਉਹ ਦਿੱਤਾ ਸੀ? ਵਾਹਿਗੁਰੂ ਗੁਰਮੰਤਰ ਹੈ, ਵਾਹਿਗੁਰੂ ਜਪ ਹੋਮੇ ਖੋਈ। ਇਹ ਜਦੋਂ ਗੁਰੂ ਦਾ ਮੰਤਰ ਜਿਹੜਾ ਪੰਜ ਪਿਆਰੇ ਸਾਹਿਬਾਨਾਂ ਨੂੰ ਆਪਾਂ ਨੂੰ ਦਿੱਤਾ ਏ, ਮੇਰੇ ਸਾਹਿਬ ਜੀ ਕਹਿੰਦੇ ਨੇ ਸੰਤੀ ਮੰਤ ਦਿਓ ਮੋਏ ਨਿਰਭਉ, ਗੁਰ ਕਾ ਸ਼ਬਦ ਕਮਾਇਆ। ਗੁਰ ਕਾ ਸ਼ਬਦ ਕਮਾਈ ਕੀਤੀ, ਅੰਮ੍ਰਿਤ ਵੇਲੇ ਉੱਠ ਖਲੋਤਾ, ਕੇਸੀ ਇਸ਼ਨਾਨ ਕਰ ਲੈ, ਕਿਸੇ ਰੱਬੀ ਰੰਗ ਵਿਚ ਜੁੜ ਕੇ ਆਪਣੇ ਪ੍ਰੀਤਮ ਪਿਆਰੇ ਨੂੰ ਯਾਦ ਕਰਨ ਲੱਗ ਪਿਆ। ਸਤਿਗੁਰੂ ਕਿਰਪਾ ਕਰੇ ਤੁਹਾਡੇ ਉੱਤੇ ਤੇ ਮੇਰੇ ਉੱਤੇ, ਮੇਰੀ ਉਹ ਬੱਚੀ ਉਹ ਭੈਣੋ ਗੁਰਸਿੱਖੋ, ਕੇਵਲ ਤੇ ਕੇਵਲ ਮੈਂ ਕੱਲ ਵੀ ਕਿਹਾ ਸੀ ਲੰਗਰ ਲਾਉਣਾ ਮੁਬਾਰਕ ਆ ਗੁਰਦੁਆਰੇ, ਗੁਰਦੁਆਰੇ ਆਉਣਾ ਜੁੜ ਕੇ ਬਹਿਣਾ ਇਕੱਠ ਕਰਨੇ ਮੁਬਾਰਕ ਨੇ, ਮਗਰ ਇੱਥੇ ਆਣ ਕੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਭਾਂਡਾ ਅਤ ਮਲੀਨ ਧੋਤਾ ਹੱਛਾ ਨਾ। ਇਹ ਮਲੀਨ ਭਾਂਡਾ ਬਾਹਰ ਸਰਫ ਨਾਲ ਧੋਤਿਆ, ਸ਼ੈਂਪੂ ਨਾਲ ਧੋਤਿਆ, ਭੋਲਿਓ ਇਹਨਾਂ ਸ਼ੁੱਧ ਨਹੀਂ ਹੋਣਾ। ਇਹ ਜੇ ਭਾਂਡਾ ਸ਼ੁੱਧ ਹੋਣਾ ਏ ਤੇ ਗੁਰੂ ਦੇ ਪਿਆਰਿਓ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ, ਨਾਮ ਦੇ ਰੰਗ ਵਿਚ ਨਾਮ ਦੇ ਪ੍ਰੇਮ ਵਿਚ ਡੁੱਬਿਆ ਇਹ ਭਾਂਡਾ ਸ਼ੁੱਧ ਹੋਣਾ ਏ। ਇਸ ਕਰਕੇ ਆਪੋ ਆਪਣੇ ਭਾਂਡੇ ਨੂੰ ਗੁਰੂ ਸ਼ਬਦ ਦੇ ਨਾਲ ਧੋਇਆ ਕਰੋ। ਮੇਰੇ ਸਾਹਿਬ ਕਹਿੰਦੇ ਸਹਿਸੇ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਤੇ ਅੱਗੇ ਆਪ ਹੀ ਜੁਗਤੀ ਦੱਸੀ ਮਨ ਧੋਵੋ, ਇਸ ਪਾਪੀ ਮਨ ਨੂੰ ਮੈਲੇ ਹੋਏ ਮਨ ਨੂੰ ਧੋ। ਆਖਿਆ ਜੀ ਕਿਹੜੇ ਸਾਬਣ ਨਾਲ ਧੋਈਏ? ਕਹਿੰਦੇ ਸ਼ਬਦ ਲਾਗੋ। ਕੀ ਆਖਿਆ? ਸ਼ਬਦ ਲਾਗੋ, ਮਲੋ ਇਹਨੂੰ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ। ਇਤਨਾ ਧੋਏ ਇਸ ਮਨ ਨੂੰ, ਜਨਮ ਜਨਮ ਕੀ ਇਸ ਮਨ ਕੋ ਕੀ ਲੱਗਾ ਜੀ? ਮਲ ਲੱਗੀ ਆ, ਮਲ ਮਲ ਮੈਣੇ ਮੈਲ, ਇੱਕ ਜਨਮ ਦੀ ਨਹੀਂ ਕਈਆਂ ਜਨਮਾਂ ਦੀ ਮੈਲਾ ਮਨ ਹੋਇਆ ਏ। ਕਈ ਲੋਕੀ ਮੇਰੇ ਭੈਣ ਭਰਾ ਕਹਿੰਦੇ ਜੀ ਕਰੀਏ ਕੀ, ਬਾਣੀ ਵੀ ਪੜ੍ਹਦੇ ਆ, ਅੰਮ੍ਰਿਤ ਵੀ ਛਕਿਆ, ਨਿਤਨੇਮ ਵੀ ਕਰਦੇ, ਮਨ ਨਹੀਂ ਟਿਕਦਾ। ਪਤਾ ਮੈਲਾ ਕਿੰਨਾ ਏ? ਪਹਿਲਾਂ ਸ਼ੁੱਧ ਤੇ ਕਰੋ, ਤੇ ਸ਼ੁੱਧ ਕਰਨ ਨੂੰ ਉਹ ਚੀਜ਼ ਵਰਤੋ ਜਿਹੜੀ ਗੁਰੂ ਨੇ ਦੱਸੀ ਆ, ਉਹ ਚੀਜ਼ ਉਹ ਸਾਬਣ ਲਾਓ ਜਿਹੜਾ ਗੁਰੂ ਨੇ। ਮਨ ਧੋਵੋ, ਸ਼ਬਦ ਲਾਗੋ, ਹਰਸੋ ਰਹੋ, ਚਿੱਤ ਲਾਏ, ਗੁਰਪ੍ਰਸਾਦੀ ਸਹਿਜ ਉਪਜੇ। ਇਹ ਸਹਿਸਾ ਏਵਾਂ, ਇਹ ਸਹਿਸੇ ਇਸ ਤਰ੍ਹਾਂ ਮੁੱਕ ਜਾਣਗੇ ਜਿਹੜੇ ਮੈਲ ਦੇ ਬਣੇ ਨੇ। ਗੁਰੂ ਕਿਰਪਾ ਕਰੇ, ਆਓ ਬਾਬਾ ਫਰੀਦ ਜੀ ਦੇ ਪਾਵਨ ਬਚਨ ਸਰਵਣ ਕਰਨ ਤੋਂ ਪਹਿਲਾਂ ਮੈਂ ਆਪ ਜੀ ਨੂੰ ਬੇਨਤੀ ਕਰਨਾ, ਘਰ ਦੇ ਵਿਚ ਕੀ ਬੋਲਣਾ ਹੈ ਪੰਜਾਬੀ, ਤੇ ਰੋਟੀ ਖਾਣ ਤੋਂ ਪਹਿਲਾਂ ਕੀ ਆਖਿਆ ਸੀ? ਪੰਜ ਵਾਰ ਬੋਲਣਾ ਬੋਲਿਆ ਸੀ। ਗੁਰੂ ਨੇ ਕਿਰਪਾ ਕੀਤੀ ਤੁਹਾਡੇ ਉੱਤੇ, ਮੇਰਾ ਆਉਣਾ ਸਫਲਾ ਹੋ ਗਿਆ, ਮੇਰਾ ਤੁਹਾਡੇ ਜੋੜੇ ਝਾੜਨੇ ਸਫਲੇ ਹੋ ਗਏ, ਇੱਥੇ ਆਣ ਕੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਰਬਾਰ ਲਗਾਉਣ ਦਾ, ਮੇਰੇ ਸਤਿਗੁਰੂ ਦੇ ਘਰ ਕਥਾ ਕੀਰਤਨ ਕਰਨ ਦਾ ਇਹ ਫਾਇਦਾ ਹੋ ਗਿਆ ਕਿ ਭੁੱਲੀ ਭਟਕੀ ਰੂਹ ਦੇ ਮੂੰਹੋਂ ਨਿਕਲ ਗਿਆ ਸਤਨਾਮ ਸ੍ਰੀ ਵਾਹਿਗੁਰੂ। ਮੇਰਾ ਸਤਿਗੁਰੂ ਕਿਰਪਾ ਕਰੇ, ਆਪਣੇ ਬੱਚਿਆਂ ਦੇ ਸਿਰ ਤੇ ਹੱਥ ਫੇਰਿਆ ਕਰੋ, ਪਲੋਸਿਆ ਕਰੋ ਆਪਣੇ ਬੱਚਿਆਂ ਨੂੰ, ਰੋਟੀ ਦੇਣ ਲੱਗਿਆ ਆਖਿਆ ਕਰੋ ਹੁਣ ਇਹਨਾਂ ਨੂੰ ਰਾਹ ਪਾਇਆ ਜਾ ਸਕਦਾ ਹੈ, ਹੁਣ ਇਹਨਾਂ ਦੇ ਅੰਤਸ਼ਕਰਨ ਵਿੱਚ ਭਰਿਆ ਜਾ ਸਕਦਾ ਸਤਨਾਮ ਵਾਹਿਗੁਰੂ। ਅਜੇ ਛੋਟੇ ਛੋਟਿਆਂ ਦੇ ਸਿਰ ਤੇ ਹੱਥ ਪਲੋਸ ਕੇ ਆਖਿਆ ਕਰੋ ਪੁੱਤ ਰੋਟੀ ਖਾਣ ਤੋਂ ਪਹਿਲਾਂ ਬਾਪੂ ਜੀ ਕਹਿੰਦੇ ਨੇ ਪੰਜ ਵਾਰ ਕਹਿਣਾ ਸਤਨਾਮ ਸ੍ਰੀ ਵਾਹਿਗੁਰੂ। ਜੇ ਕਿਤੇ ਇਹਨਾਂ ਦੇ ਬੇਸ ਵਿੱਚ ਇਹਨਾਂ ਦੀ ਨੀਂਹ ਦੇ ਵਿੱਚ ਸਤਨਾਮ ਵਾਹਿਗੁਰੂ ਆ ਗਿਆ ਤੇ ਸੱਚ ਜਾਣਿਓ ਗੁਰੂ ਦੇ ਪਿਆਰਿਓ, ਉਹ ਦਿਨ ਦੂਰ ਨਹੀਂ ਜਿੱਦਣ ਤੁਹਾਡੇ ਬੱਚੇ ਭਾਈ ਤਾਰੂ ਸਿੰਘ ਵਰਗੇ ਬੱਚੇ ਬਣਨਗੇ, ਜਿੱਦਣ ਤੁਹਾਡੀ ਔਲਾਦ ਵੀ ਬਾਬਾ ਦੀਪ ਸਿੰਘ ਵਰਗੀ ਬਣੂਗੀ। ਮਾਂ ਹੀ ਸਭ ਤੋਂ ਵੱਡਾ ਗੁਰੂ ਆ, ਜੇ ਮਾਂ ਬੱਚੇ ਨੂੰ ਘੜਨਾ ਚਾਹੇ ਦੁਨੀਆਂ ਦੀ ਕੋਈ ਤਾਕਤ ਬੱਚੇ ਨੂੰ ਵਿਗਾੜ ਨਹੀਂ ਸਕਦੀ। ਮੇਰਾ ਸਤਿਗੁਰੂ ਕਿਰਪਾ ਕਰੇ, ਮੇਰੀ ਉਹ ਬੱਚੀ ਹੋ, ਮੇਰੇ ਵੀਰੋ ਗੁਰਸਿੱਖੋ, ਜਿਹੜਾ ਵਚਨ ਆਪ ਜੀ ਦੇ ਨਾਲ ਹੱਥ ਜੋੜ ਕੇ ਕੀਤਾ ਵਾ, ਆਪਣੇ ਬੱਚਿਆਂ ਨੂੰ ਗਲ ਵਿੱਚ ਲੈ ਕੇ ਆਖਿਆ ਕਰੋ ਰੋਟੀ ਖਾਣ ਨਾਸ਼ਤਾ ਕਰਨ ਤੋਂ ਪਹਿਲਾਂ ਪੁੱਤ ਇੱਕ ਵਾਰ ਆਖ ਸਤਨਾਮ ਸ੍ਰੀ ਵਾਹਿਗੁਰੂ। ਮੇਰਾ ਸਤਿਗੁਰੂ ਤੁਹਾਡੇ ਬੱਚਿਆਂ ਨੂੰ ਸਿੱਖੀ ਬਖਸ਼ੇ। ਆਓ ਹੁਣ ਜਿਹੜੇ ਬਚਨ ਬਾਬਾ ਫਰੀਦ ਜੀ ਦੇ ਅਗਲੇ ਆਪ ਜੀ ਨੇ ਸਰਵਣ ਕਰਨੇ ਨੇ, ਬੜੇ ਪਿਆਰ ਤੇ ਅਦਬ ਸਤਕਾਰ ਦੇ ਨਾਲ ਕੱਲ ਆਪ ਜੀ ਨੇ ਸੁਣ ਲਿਆ ਸੀ। ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੜੇ ਗਰੀਬਾਨ ਮੈਂ ਸਿਰ ਨੀਵਾਂ ਕਰ। ਗਰੀਬਾਨ ਦਾ ਪਤਾ ਹੈ ਨਾ ਆਪ ਜੀ ਨੂੰ, ਆਪਣੀ ਚਾਦਰ ਦੀ ਬੁੱਕਲ ਵਿੱਚ ਝਾਤੀ ਮਾਰ, ਆਪਣੇ ਚੋਲੇ ਦੇ ਅੰਦਰ ਝਾਤ ਤੂੰ ਕੀ ਏ, ਲੋਕਾਂ ਨੂੰ ਮਤਾਂ ਦੇਣ ਵਾਲਿਆ ਆਪਣੇ ਅੰਦਰ ਝਾਤੀ ਪਹਿਲੋਂ ਮਾਰ। ਤੇ ਫਿਰ ਬਾਪੂ ਨੇ ਇਹ ਗੱਲ ਅੱਗੇ ਪਿਆਰੇ ਬੜੇ ਵਚਨ ਕਹਿ ਸੀ, ਫਰੀਦਾ ਜੋਤ ਹੈ ਮਾਰਨ ਮੁਕੀਆਂ, ਤਿਨਾਂ ਨਾ ਮਾਰੇ ਘੁੰਮ, ਆਪ ਨੜੇ ਘਰ ਜਾਈਏ ਪੈਰ ਤਿਨਾਂ ਦੇ ਚੁੰਮ। ਅਗਲਾ ਵਚਨ ਆਪ ਜੀ ਨੇ ਸਰਵਣ ਕਰਨਾ ਹੈ।

ਕਿੱਦਾਂ ਪਿਆਰਾ ਬਚਨਿਆ, ਸਮਝ ਲਿਓ ਜਰਾ। ਫਰੀਦਾ ਜਾ ਤੋ ਖੱਟਣ ਵੇਲ, ਬੋਲੋ ਜਾ ਤੋ, ਇਹਦਾ ਅਖਰੀ ਅਰਥ ਹੋਇਆ ਹੇ ਫਰੀਦ ਜਦੋਂ ਤੇਰਾ ਖੱਟਣ ਦਾ ਵੇਲਾ ਸੀ, ਬੋਲੋ ਜਦੋਂ ਤੇਰਾ, ਜਦੋਂ ਤੇਰਾ ਕਮਾਈ ਦਾ ਵੇਲਾ ਸੀ ਵੀ ਅੰਮ੍ਰਿਤ ਵੇਲੇ ਉੱਠ ਕੇ ਤੂੰ ਚੌਂਕੜੀ ਮਾਰ ਸਕਦਾ ਸੈ, ਅੰਮ੍ਰਿਤ ਵੇਲੇ ਉੱਠ ਕੇ ਚੌਂਕੜੀ ਮਾਰ ਕੇ ਘੰਟਿਆਂ ਬੱਧੀ ਬਹਿ ਕੇ ਜਪ ਸਕਦਾ ਸੈ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਇਹ ਬਚਨ ਆਪਣੇ ਅੰਦਰ ਲਿਖਿਓ ਜਿਹੜਾ ਬੜਾ ਪਿਆਰਾ ਬਚਨ ਜੇ ਜਾ ਤੋ ਖੱਟਣ ਵੇਲ ਬੋਲੋ ਜਾ ਤੋ ਅਰਥ ਦਾ ਪਤਾ ਲੱਗ ਗਿਆ ਕਿ ਦੁਬਾਰਾ ਦੱਸਾਂ ਜਦੋਂ ਤੇਰਾ ਪਰਮੇਸ਼ਵਰ ਦੇ ਨਾਮ ਦੀ ਕਮਾਈ ਕਰਨ ਦਾ ਵੇਲਾ ਸੀ ਜਾ ਤੋ ਖੱਟਣ ਵੇਲ ਜਦੋਂ ਤੇਰਾ ਕੁਝ ਖੱਟਣ ਦਾ ਵੇਲਾ ਸੀ ਤਾਂ ਤੂੰ ਰੱਤਾ ਦੁਨੀ ਸਿਓ ਉਦੋਂ ਤੂੰ ਰੱਤਿਆ ਸੈ ਕਿ ਮੈਂ ਦੁਨੀਆਂ ਦਾ ਕੁਝ ਬਣਾ ਲਾਂ ਉਦੋਂ ਤੇ ਤੈਨੂੰ ਚੇਤਾ ਹੀ ਨਹੀਂ ਸੀ ਕਿ ਪਰਮੇਸ਼ਵਰ ਦੇ ਘਰ ਵੀ ਜਾਣਾ ਹੈ ਇਹ ਜੋ ਕੁਝ ਬਣਿਆ ਬਣਾਇਆ ਇੱਥੇ ਹੀ ਰਹਿ ਜਾਣਾ ਹੈ ਉਦੋਂ ਤੇ ਤੈਨੂੰ ਚੇਤਾ ਹੀ ਭੁੱਲਿਆ ਸੀ ਪਰਮੇਸ਼ਵਰ ਦੀ ਬੰਦਗੀ ਦਾ ਉਦੋਂ ਤੇ ਤੈਨੂੰ ਕੋਈ ਕਹਿੰਦਾ ਸੀ ਅੰਮ੍ਰਿਤ ਵੇਲੇ ਉੱਠ ਤੇ ਤੂੰ ਕਹਿੰਦਾ ਸਾ ਭਾਈ ਜੀ ਨੀਂਦ ਬੜੀ ਆਉਂਦੀ ਗੱਲ ਤੇਰੀ ਨਹੀਂ ਚੱਲਣੀ ਗੱਲ ਚੱਲਣੀ ਹੈ ਪਰਮ ਪਿਤਾ ਪਰਮੇਸ਼ਵਰ ਦੀ ਬਾਣੀ ਦੀ ਜਿਹੜੀ ਆਵਾਜ਼ਾਂ ਮਾਰ ਮਾਰ ਕੇ ਕਹਿ ਰਹੀ ਹੈ ਬੰਦਿਆ ਉੱਠ ਇਸ਼ਨਾਨ ਕਰੋ ਪ੍ਰਭਾਤੇ ਬੋਲੋ ਉੱਠ ਇਸ਼ਨਾਨ ਕਰੋ ਲਿਖ ਲਓ ਆਪਣੇ ਕਾਗਜ਼ਾਂ ਤੇ ਗੁਰੂ ਦਾ ਹੁਕਮ ਕਮਾਓ ਪ੍ਰਭਾਤ ਵੇਲੇ ਉੱਠ ਕੇ ਇਸ਼ਨਾਨ ਕਰੋ ਤੇ ਸੋਏ ਹਰ ਅਰਾਧੇ ਅੰਮ੍ਰਿਤ ਵੇਲੇ ਉੱਠ ਕੇ ਨੀਂਦ ਦੇ ਵੇਲੇ ਵਿੱਚ ਵੀ ਕੋਈ ਸਮਾਂ ਕੱਢ ਕੇ ਪਰਮੇਸ਼ਵਰ ਦੀ ਬੰਦਗੀ ਕਰਿਆ ਕਰ ਫਿਰ ਵਿਖੜੇ ਦਾਓ ਲੰਘਾਵੇ ਮੇਰਾ ਸਤਿਗੁਰ ਸੁੱਖ ਸਹਿਜ ਸੇਤੀ ਘਰ ਜਾ ਤੇ ਇਹਨਾਂ ਵਿਖੜਿਆਂ ਰਸਤਿਆਂ ਵਿੱਚੋਂ ਜਦੋਂ ਤੂੰ ਕਹਿੰਦਾ ਮੈਂ ਧੀਆਂ ਪੁੱਤਾਂ ਤੋਂ ਪਾਗਲ ਹੋ ਚੱਲਿਆ ਭਾਈ ਜੀ ਇੰਨਾ ਦੁਖੀ ਇਹ ਵਿਖੜਾ ਰਸਤਾ ਏ ਜਿਹਦੇ ਵਿੱਚ ਸਾਰੀ ਦੁਨੀਆਂ ਰੋ ਰਹੀ ਆ ਤੂੰ ਕਹਿੰਦਾ ਕਾਰੋਬਾਰ ਕਰਕੇ ਦੁਖੀਆਂ ਇਹ ਵਿਗੜਾ ਰਸਤਾ ਏ ਤੂੰ ਕਹਿੰਦਾ ਸਰੀਰ ਕਰਕੇ ਦੁਖੀਆਂ ਇਹ ਵਿਖੜਾ ਰਸਤਾ ਏ ਇਹਨਾਂ ਵਿਖੜਿਆਂ ਰਸਤਿਆਂ ਦੇ ਵਿੱਚੋਂ ਦੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵਿਖੜੇ ਦਾਓ ਲੰਘਾਵੇ ਮੇਰਾ ਸਤਿਗੁਰ ਬੋਲੋ ਵਿਖੜੇ ਦਾਓ ਬਾਹੋਂ ਫੜ ਕੇ ਇਹਨਾਂ ਰਸਤਿਆਂ ਦੇ ਉੱਤੋਂ ਤੈਨੂੰ ਮੇਰਾ ਗੁਰੂ ਲੰਘਾ ਕੇ ਲੈ ਜੇ ਸੁੱਖ ਸਹਿਜ ਸੇਤੀ ਘਰ ਜਾਤੇ ਸੁੱਖ ਤੇ ਸਹਿਜ ਨਾਲ ਤੈਨੂੰ ਪਰਮੇਸ਼ਵਰ ਤੇਰੇ ਘਰ ਪਹੁੰਚਾ ਦੇਵੇ ਜਿੱਥੋਂ ਤੂੰ ਆਇਆ ਮੇਰੇ ਸਾਹਿਬ ਜੀ ਕਹਿੰਦੇ ਜਾ ਤੋ ਖੱਟਣ ਵੇਲ ਜਦੋਂ ਤੂੰ ਖੱਟਣ ਦਾ ਵੇਲਾ ਸੀ ਇੱਕ ਥਾਂ ਤੇ ਬਾਬੇ ਨਾਨਕ ਨੇ ਇਸ ਤਰ੍ਹਾਂ ਦੇ ਬਚਨ ਬੜੇ ਸੁੰਦਰ ਕੀਤੇ ਨੇ ਨਾਨਕ ਨਿਰੰਕਾਰ ਦੀ ਬਾਣੀ ਹੈ ਸੁਣ ਮਨ ਮਿੱਤਰ ਪਿਆਰਿਆ ਸੁਣ ਮਨ ਮਿੱਤਰ ਪਿਆਰਿਆ ਸੁਣ ਮਨ ਮਿੱਤਰ ਪਿਆਰਿਆ ਮਨ ਨੂੰ

ਬਾਪੂ ਜੀ ਵੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ, ਵੇਲਾ ਹੀ ਵੇਲਾ ਹੀ ਵੇਲਾ ਹੀ ਵੇਲਾ ਹੀ ਮਿਲਣਾ, ਹੁਣ ਵੇਲਾ ਹੀ, ਅੱਖਾਂ ਚੱਲਦੀਆਂ ਨੇ, ਪੜ ਗੁਰੂ ਨਾਨਕ ਦੀ ਬਾਣੀ, ਜੀਵਾ ਬੋਲਦੀ ਆ, ਪੜ ਗੁਰੂ ਨਾਨਕ ਦੀ ਬਾਣੀ, ਕੰਨ ਸੁਣਦੇ ਨੇ, ਸੁਣ ਗੁਰੂ ਨਾਨਕ ਦੀ ਬਾਣੀ, ਹੱਥ ਕੰਮ ਕਰਦੇ ਨੇ, ਝਾੜ ਜੋੜੇ ਗੁਰੂ ਨਾਨਕ ਦੀ ਸੰਗਤ ਦੇ, ਹੱਥ ਜੋੜ ਚੱਲਦੇ ਨੇ, ਜੂਠੇ ਬਰਤਨ ਸਾਫ਼ ਕਰ ਗੁਰੂ ਨਾਨਕ ਦੀ ਸੰਗਤ ਦੇ, ਪੈਰ ਚੱਲਦੇ ਨੇ ਗੁਰਦੁਆਰੇ ਚੱਲ ਕੇ ਆਇਆ ਕਰੇ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ, ਇਹ ਵੇਲਾ ਹੈ ਹੀ, ਹੁਣ ਪਰਮੇਸ਼ਵਰ ਦੀ ਬੰਦਗੀ ਕਰ ਲਾ। ਇੱਕ ਥਾਂ ਤੇ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਨੇ, ਆਖੋ ਸਤਨਾਮ ਸ੍ਰੀ ਮੇਰੇ ਸਾਹਿਬ ਜੀ, ਬੜੇ ਸੁੰਦਰ ਬਚਨ ਕਰਦੇ ਨੇ, ਕਹਿੰਦੇ ਨੇ ਵੈਖ ਜੈਸੇ ਰਹਿਣ ਪਰੋਹਣੇ ਉੱਠ ਚੱਲ ਸੇ ਪ੍ਰਭਾਤ। ਜਿਸ ਤਰ੍ਹਾਂ ਰਾਤ ਨੂੰ ਕਿਸੇ ਦੇ ਘਰ ਪ੍ਰਾਹੁਣੇ ਆਉਂਦੇ ਨੇ ਗੁਰਮੁਖ ਪਿਆਰਿਓ, ਤੇ ਉਹ ਪ੍ਰਾਹੁਣੇ ਨੂੰ ਚੇਤਾ ਹੁੰਦਾ ਵਾ ਕਿ ਮੈਂ ਇਸ ਘਰ ਵਿਚ ਕੀ ਆਇਆ, ਪ੍ਰਾਹੁਣਾ ਆਇਆ, ਤੇ ਉਹਨੂੰ ਇੱਕ ਗੱਲ ਦਾ ਚੇਤਾ ਵਾ, ਮੈਂ ਇੱਕ ਰਾਤ ਲੈ ਲੂ, ਦੋ ਰਾਤ ਲੈ ਲੂ, ਇਹ ਮੇਰਾ ਘਰ ਨਹੀਂ। ਕਦੀ ਤੁਸੀਂ ਵੀ ਆਪਣੇ ਅੰਤਸ਼ਕਰਨ ਵਿਚ ਆਵਾਜ਼ ਮਾਰ ਕੇ ਆਖੋ, ਮੇਰਿਆ ਮਨਾ, ਇਹ ਦੁਨੀਆਂ ਤੇਰਾ ਘਰ ਨਹੀਂ, ਤੂੰ ਕਿਤੇ ਆਇਆ ਹੈ ਤੇ ਕਿਤੇ ਤੂੰ ਜਾਣਾ ਹੈ, ਇਸ ਕਰਕੇ ਉੱਠ। ਮੇਰੇ ਸਾਹਿਬ ਜੀ ਕਹਿੰਦੇ ਨੇ ਰੰਗ ਮਾਣ ਲੈ ਪਿਆਰਿਆ, ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨਿਹੋਲਾ, ਜਿੰਨਾ ਚਿਰ ਤੇਰੀ ਜਵਾਨੀ ਨਵੀਂ ਨਕੋਰਿਆ ਉਹਨਾਂ ਚਿਰ ਪਰਮੇਸ਼ਵਰ ਦੀ ਬੰਦਗੀ ਕਰ ਲਾ। ਦਿਨ ਥੋੜੇ ਥੱਕੇ, ਦਿਨ ਥੋੜੇ ਥੱਕੇ ਭਇਆ ਪੁਰਾਣਾ, ਇਹ ਸਰੀਰ ਦਾ ਚੋਲਾ ਪੁਰਾਣਾ ਹੋ ਜਾਣਾ ਈ, ਇਹਦੇ ਨਾਲ ਤੇਰੇ ਕੋਲੋਂ ਚੌਂਕੜਾ ਨਹੀਂ ਵੱਜਣਾ, ਇਹਦੇ ਨਾਲ ਤੇਰੇ ਕੋਲੋਂ ਬੰਦਗੀ ਨਹੀਂ ਹੋਣੀ। ਇਸ ਕਰਕੇ ਬਾਬਾ ਫਰੀਦ ਜੀ ਵੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ, ਜਾ ਤੋ ਖੱਟਣ ਵੇਲ, ਬੋਲੋ ਜਾ ਤੋ, ਜਦੋਂ ਤੇਰਾ ਖੱਟਣ ਦਾ ਵੇਲਾ ਸੀ ਤਾਂ ਤੂੰ ਰੱਤਾ ਦੁਨੀ ਸਿਓ, ਬੋਲੋ ਤਾਂ ਤੂੰ ਰੱਤਾ, ਉਦੋਂ ਕਹਿੰਦਾ ਸਾ ਕੁੜਮਾ ਜਮਾ ਨਾਲ ਨਿਬੜ ਲਈਏ, ਉਦੋਂ ਕਹਿੰਦਾ ਸਾ ਧੀਆਂ ਵਿਆਹ ਲਈਏ। ਕਈ ਮੈਂ ਗੁਰਮੁਖ ਪਿਆਰਿਆਂ ਦੇ ਅਚਰਜ ਜੀ ਗੱਲ ਸੁਣੀ, ਆਖਿਆ ਅੰਮ੍ਰਿਤ ਛਕ ਲੋ ਗੁਰੂ ਪਿਆਰਿਓ, ਕਹਿੰਦੇ ਜੀ ਧੀਆਂ ਵਿਆਹ ਲਈਏ, ਬੱਚੇ ਵਿਆਹ ਲਈਏ, ਤੇ ਮੈਨੂੰ ਇਹ ਨੀ ਪਤਾ ਲੱਗਦਾ ਕਿ ਜਿਨ੍ਹਾਂ ਨੇ ਅੰਮ੍ਰਿਤ ਛਕੇ ਨੇ ਉਹਨਾਂ ਦੇ ਬੱਚੇ ਨੀ ਵਿਆਹ ਜਾਂਦੇ, ਉਹਨਾਂ ਦੀਆਂ ਧੀਆਂ ਨੀ ਵਿਆਹੀਆਂ ਜਾਂਦੀਆਂ। ਇੱਕ ਸੌਖਾ ਜਿਹਾ ਟਕਵਾਂਜ ਬਣਾਇਆ ਜੀ, ਧੀਆਂ ਪੁੱਤ ਵਿਆਹਣੇ ਨੇ ਨਾ, ਇਸ ਕਰਕੇ ਜੀ ਉੱਥੇ ਕੋਈ ਖਾਣਾ ਖਵਾਉਣਾ ਪੈ ਸਕਦਾ ਵਾ, ਪਤਾ ਨੀ ਕੁੜਮ ਕਿਹੋ ਜਿਹੇ ਪੈ ਜਾਣੇ, ਤੂੰ ਪਹਿਲਾਂ ਸੋਚ ਕੇ ਰੱਖਿਆ ਕੁੜਮ ਕਿਹੋ ਜਿਹੇ ਪਾਉਣੇ ਨੇ। ਗੁਰਮੁਖਾ, ਜੇ ਤੂੰ ਸਤਿਗੁਰੂ ਦੀ ਹਜੂਰੀ ਵਿਚ ਇਹ ਜੁੜ ਕੇ ਅਰਦਾਸ ਕਰੇ, ਮੇਰੇ ਸਾਹਿਬ ਜੀ ਤੁਹਾਡੀ ਬਾਣੀ ਚ ਲਿਖਿਆ ਸੱਜਣ ਮਿਲੇ ਸੱਜਣਾ, ਬੋਲੋ ਸੱਜਣ ਮਿਲੇ, ਆਪਣੇ ਪਿੰਡਾਂ ਦੇ ਵਿਚ ਮਿਲਣੀ ਹੁੰਦੀ ਸੀ, ਪਤਾ ਹੈ ਨਾ, ਦੋਵਾਂ ਪਾਸਿਆਂ ਤੋਂ ਖਲੋ ਜਾਂਦੇ ਸੀ ਸੱਜਣ, ਇਸ ਪਾਸੇ ਕੁੜੀ ਵਾਲਿਆਂ ਖਲੋ ਜਾਣਾ, ਇਸ ਪਾਸੇ ਮੁੰਡੇ ਵਾਲਿਆਂ ਖਲੋ ਜਾਣਾ, ਤੇ ਆਖਣਾ ਉਹ ਮੇਰੇ ਸੱਜਣ ਆਏ ਨੇ, ਹੁਣ ਸੱਜਣਾ ਦੀ ਮਿਲਣੀ ਹੋਣ ਲੱਗੀ, ਸੱਜਣ ਮਿਲੇ ਸੱਜਣਾ, ਸੱਜਣਾ ਨਾਲ ਸੱਜਣ ਮਿਲਣੇ, ਦੋਵਾਂ ਪਾਸਿਆਂ ਤੋਂ ਢੋਲਕੀਆਂ ਵੱਜਣੀਆਂ, ਚਿਮਟੇ ਵੱਜਣੇ, ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ ਸੱਜਣਾ ਨੂੰ ਸੱਜਣ ਉਹ ਮਿਲਣ ਜਿਨ ਸਤਿਗੁਰ ਨਾਲ ਪਿਆਰ, ਜਿਨ ਸਤਿਗੁਰ ਨਾਲ, ਫਿਰ ਬੋਲੋ ਜਿਨ ਸਤਿਗੁਰ ਨਾਲ ਪਿਆਰ, ਉਹ ਦੋਵੇਂ ਪਾਸੇ ਦੇ ਸੱਜਣ ਹੋਣ ਜਿਨ੍ਹਾਂ ਨੂੰ, ਦੋਵਾਂ ਨੂੰ ਸਤਿਗੁਰੂ ਨਾਲ ਪਿਆਰ ਹੋਵੇ। ਮਗਰ ਸਾਡੇ ਮਨ ਦੇ ਵਿਚ ਤੇ ਹੁਣ ਤੋਂ ਹੀ ਫੁਰਨਾ ਵਾ, ਉਹ ਜੀ ਨੋਹਾਂ ਦਾ ਪੁੱਤਾਂ ਦਾ ਜਦੋਂ ਵਿਆਹ ਕਰਨਾ ਵਾ, ਧੀਆਂ ਦਾ ਵਿਆਹ ਕਰਨਾ ਹੈ, ਨੱਕ ਰੱਖਣ ਨੂੰ ਪਿਆਉਣੀ ਪੈਣੀ ਆ, ਇਹ ਨੱਕ ਰੱਖਿਆ ਕਿ ਨੱਕ ਵੱਢ ਰਿਹਾ ਈ, ਕਮਾਲ ਦੀ ਗੱਲ ਆ, ਗੁਰੂ ਤੋਂ ਬੇਮੁਖ ਹੋ ਗਏ ਤੇ ਕਹਿੰਦਾ ਮੈਂ ਨੱਕ ਰੱਖ ਲਿਆ, ਜਿੱਦਣ ਧੱਕੇ ਮਾਰ ਕੇ ਤੇਰੀ ਧੀ ਨੂੰ ਤੇਰੇ ਘਰ ਭੇਜ ਦਿੰਦੇ ਨੇ, ਫਿਰ ਦਸ ਫੇਰ ਨੱਕ ਰੱਖਿਆ ਕਿ ਵੱਢਿਆ ਗਿਆ, ਕਿਤੇ ਤੂੰ ਗੁਰੂ ਦੀ ਮਤ ਅਨੁਸਾਰ ਆਪਣੀਆਂ ਬੱਚੀਆਂ ਦਾ ਆਨੰਦ ਕਾਰਜ ਕਰ ਦਿਓ। ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ, ਇੱਕ ਮੈਂ ਬਚਨ ਪੜਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ, ਇੱਕ ਵਾਰ ਪਿਆਰ ਵਿਚ ਆਣ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੇ ਵੇਲੇ ਇੱਕ ਭਾਈ ਕੱਕੜ ਹੋਇਆ, ਕੱਕੜ ਕੀ ਨਾਮ ਲਿਆ ਮੈਂ, ਭਾਈ ਕੱਕੜ ਸਿੱਖ ਹੋਇਆ, ਤੇ ਗੁਰਮੁਖ ਪਿਆਰੇ ਬੱਚੀ ਦਾ ਰਿਸ਼ਤਾ ਕਰਨ ਲਈ ਘਰੋਂ ਤੁਰਿਆ, ਜਦੋਂ ਰਿਸ਼ਤਾ ਕਰਨ ਗਿਆ ਕਿਤੇ ਵੀ ਚੰਗਾ ਮੁੰਡਾ ਨਾ ਮਿਲਿਆ, ਇੱਕ ਘਰ ਚੰਗਾ ਮਿਲਿਆ ਤੇ ਮੁੰਡਾ ਚੰਗਾ ਸੋਹਣਾ ਨੌਜਵਾਨ ਸੁਨੱਖਾ ਮਿਲ ਗਿਆ। ਜਦੋਂ ਬੱਚੇ ਨੂੰ ਸਗਨ ਲਾ ਕੇ ਮੁੰਨ ਲੱਗਾ ਤੇ ਪੁੱਛਿਆ ਕਿ ਤੁਸੀਂ ਕਦੀ ਗੁਰੂ ਨਾਨਕ ਦੀ ਗੱਦੀ ਦੇ ਦਰਸ਼ਨ ਕਰਨ ਗਏ ਹੋ, ਮੁੰਡੇ ਵਾਲਿਆਂ ਨੂੰ ਪੁੱਛਿਆ ਪਿਆਰ ਨਾਲ, ਆਖੋ ਸਤਨਾਮ ਸ੍ਰੀ, ਪੁੱਛਣਾ ਤੇ ਪਹਿਲਾਂ

ਇੱਥੋਂ ਤੱਕ ਭਾਈ ਮਾਂਝੀ ਜੀ ਜਿਹੜੇ ਹੋਏ ਨੇ, ਇੱਕ ਹੀ ਸਵੀ ਸਖੀ ਸਰਵਰਿਆ ਦੇ ਚੇਲੇ ਸੀ, ਬਾਅਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਆਏ। ਭਾਈ ਬੱਲੋ ਜੀ ਇਹ ਵੀ ਸਖੀ ਸਰਵਰਿਆ ਦੇ ਚੇਲੇ ਸੀ, ਬਾਅਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੇ ਕੋਲ ਆਏ। ਜਦੋਂ ਰਿਸ਼ਤਾ ਕਰ ਦਿੱਤਾ ਤੇ ਪੁੱਛਿਆ ਤੇ ਕਹਿਣ ਲੱਗੇ ਜੀ ਅਸੀਂ ਤੇ ਸਖੀ ਸਰਵਰਿਆ ਨੂੰ ਮੰਨਦੇ ਹਾਂ, ਸਿੱਖ ਕੱਕੜ ਨੇ ਰਿਸ਼ਤਾ ਵੀ ਕਰ ਦਿੱਤਾ ਹੈ, ਗੁਰੂ ਦਾ ਸਿੱਖਿਆ ਬਚਨ ਦੇ ਬਿਟਾ ਹੈ, ਮਗਰ ਮੱਥੇ ਤੇ ਹੱਥ ਧੋ ਮਾਰ ਕੇ ਤੇ ਅੱਜ ਘਰ ਨੂੰ ਮੁੜਿਆ ਤੇ ਰੋਂਦਾ ਮੁੜਿਆ। ਧੀ ਦਾ ਰਿਸ਼ਤਾ ਕਰਕੇ ਜਦੋਂ ਮੁੜਿਆ ਤੇ ਘਰ ਦੇ ਦਰਵਾਜੇ ਵਿੱਚ ਆਣ ਕੇ ਵੜਿਆ, ਧੀ ਨੇ ਆਣ ਕੇ ਹੱਥ ਦੇ ਵਿੱਚੋਂ ਕੱਪੜੇ ਫੜੇ, ਚੀਜ਼ਾਂ ਸਮਾਨ ਫੜਿਆ, ਪਾਣੀ ਦਾ ਗਲਾਸ ਲਿਆ ਕੇ ਦਿੱਤਾ ਤੇ ਆਖਿਆ ਬਾਪੂ ਕਿਹੜਾ ਕਿਉਂ ਉਤਰਿਆ? ਤੇ ਆਖਣ ਲੱਗਾ ਧੀਏ ਮੈਂ ਤੈਨੂੰ ਜਨਮ ਤੇ ਦਿੱਤਾ ਸੀ, ਮੈਂ ਤੇਰੀ ਕਿਸਮਤ ਨਹੀਂ ਬਦਲ ਸਕਿਆ, ਆਪਣੇ ਹੱਥੀ ਕਿਸਮਤ ਵਿਗਾੜ ਆਇਆ ਤੇਰੀ। ਕਹਿਣ ਲੱਗੀ ਬਾਪੂ ਹੋਇਆ ਕੀ ਆ, ਕੀ ਗੱਲ ਆ, ਦੱਸਦਾ ਕਿਉਂ ਨਹੀਂ? ਆਖਿਆ ਬਾਪੂ ਧੀਏ ਮੈਂ ਤੈਨੂੰ ਅੱਜ ਉਹਨਾਂ ਦੇ ਘਰ ਮੰਗ ਆਇਆ ਵਾ ਜਿਹੜੇ ਗੁਰੂ ਨਾਨਕ ਦੇ ਸੇਵਕ ਨਹੀਂ, ਜਿਨ੍ਹਾਂ ਦੇ ਘਰ ਵਿੱਚ ਕੋਈ ਜਪਜੀ ਨਹੀਂ ਪੜਦਾ, ਜਿਨ੍ਹਾਂ ਦੇ ਘਰ ਵਿੱਚ ਕੋਈ ਸੁਖਮਨੀ ਨਹੀਂ ਪੜਦਾ, ਜਿਨ੍ਹਾਂ ਦੇ ਘਰ ਵਿੱਚ ਕੋਈ ਨਹੀਂ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ। ਬਾਪੂ ਉਹ ਕੀ ਕਰਦੇ ਨੇ? ਉਹ ਕਬਰ ਦੇ ਉੱਤੇ ਦੀਵਾ ਜਗਾਉਂਦੇ ਨੇ। ਧੀ ਬੜੀ ਸਬਰ ਵਾਲੀ ਸੀ, ਆਪਾਂ ਤੇ ਆਪਣੀਆਂ ਬੱਚੀਆਂ ਨੂੰ ਓਨੀ ਕਮਾਈ ਕਰਾਉਂਦੇ ਨੀ ਨਾ, ਕੋਈ ਨੀ ਜੀ ਉਹ ਨਵਾਂ ਨਵਾਂ ਜੀਵਾ ਜੀ, ਇੱਥੇ ਦੁਨੀਆਂ ਹੀ ਇਸ ਤਰ੍ਹਾਂ ਦੀ ਆ ਜੀ, ਜੈਸਾ ਦੇਸ਼ ਵੈਸਾ ਭੇਸ, ਆਪਾਂ ਤੇ ਰਾਟ ਲਾ ਲਈ ਹੈ ਨਾ, ਕਮਜ਼ੋਰੀ ਸਾਡੀ ਆਪਣੀ ਹੈ ਇਹਦੇ ਵਿੱਚ, ਆਪਾਂ ਸਮਾਂ ਨਹੀਂ ਕੱਢਦੇ ਬੱਚਿਆਂ ਲਈ। ਜੇ ਕਦੀ ਬੱਚਿਆਂ ਨੂੰ ਜਪਜੀ ਸਾਹਿਬ ਸੁਖਮਨੀ ਸਾਹਿਬ ਸਿਖਾ ਦਿੱਤਾ ਜਾਵੇ ਤੇ ਕੋਈ ਦੁਨੀਆਂ ਦੀ ਤਾਕਤ ਇਸ ਬੱਚੇ ਦਾ ਦਿਮਾਗ ਨਹੀਂ ਬਦਲ ਸਕਦੀ। ਅਮਰੀਕਾ ਤੇ ਛੱਡ ਦਿਓ, ਦੁਨੀਆਂ ਭਰ ਦੀ ਫਿਲਾਸਫੀ ਇਸ ਬੱਚੇ ਦਾ ਦਿਮਾਗ ਨਹੀਂ ਬਦਲ ਸਕਦੀ। ਜੇਕਰ ਇਸ ਬੱਚੇ ਨੂੰ ਪੜ੍ਹਾ ਦਿੱਤਾ ਜਾਵੇ ਰੇ

ਕਛੂ ਨਾ ਹੋਏ, ਇਹ ਜੇ ਪੜਾ ਦਿੱਤਾ ਜਾਵੇ ਬੱਚਿਆਂ ਨੂੰ ਤੇ ਗੁਰਮੁਖ ਪਿਆਰੇ ਉਹ ਬੱਚੀ ਬੜੀ ਸਬਰ ਵਾਲੀ ਸੀ। ਬੱਚੀ ਨੇ ਆਖਿਆ ਬਾਪੂ ਤੂੰ ਜਲ ਪਾਣੀ ਛੱਕ, ਘਬਰਾ ਨਾ, ਕੋਈ ਗੱਲ ਨੀ, ਤੂੰ ਮੈਨੂੰ ਮੰਗ ਆਇਆ ਤੇ ਜੋ ਕਰਤਾਰ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਮਰਜ਼ੀ ਹੋ ਗਿਆ। ਤੇ ਗੁਰਮੁਖ ਪਿਆਰੇ ਉਹ ਵਿਆਹ ਦਾ ਦਿਨ ਆ ਗਿਆ, ਬਚਨ ਦੇ ਬੈਠਾ ਸੀ, ਵਿਆਹ ਦਾ ਦਿਨ ਆ ਗਿਆ। ਬੱਚੀ ਵਿਆਹ ਦਿੱਤੀ, ਤੋਰੀ ਆਪਣੀ ਵਿੱਤ ਅਨੁਸਾਰ ਬੜਾ ਸੁੰਦਰ ਵਿਆਹ ਕੀਤਾ, ਡੋਲੇ ਦੇ ਵਿੱਚ ਪਾ ਦਿੱਤੀ। ਤੁਰੀ ਜਾਂਦੀ ਸੀ ਜੰਗਲ ਦੇ ਵਿੱਚ, ਕਹਾਰਾ ਜਿਹੜੇ ਡੋਲਾ ਚੁੱਕਦੇ ਨੂੰ ਕੀ ਕਹਿੰਦੇ ਸੀ, ਸਾਰੇ ਦੱਸੋ ਬੱਚਿਆਂ ਨੂੰ ਪਤਾ ਲੱਗ ਜੇ, ਕਹਾਰ। ਹੁਣ ਤੇ ਲਿਮੋਜੀਨ ਗੱਡੀਆਂ ਨੇ ਨਾ, ਉਦੋਂ ਕਹਾਰ ਸੀ ਡੋਲੀਆਂ ਚ ਚੁੱਕ ਕੇ ਚਾਰ ਬੰਦੇ ਖੜਦੇ, ਇਸ ਬੱਚੀ ਦੀ ਡੋਲੀ ਚੁੱਕੀ ਜਾਂਦੇ ਆ, ਲੜਕਾ ਅੱਗੇ ਘੋੜੇ ਤੇ ਚੜਿਆ ਜਾਂਦਾ ਹੈ। ਰਸਤੇ ਦੇ ਵਿੱਚ ਕੀ ਜੰਗਲ ਦੇ ਵਿੱਚ ਵੇਖਦੀ ਆ, ਇੱਕ ਜੰਗਲ ਦੇ ਵਿੱਚ ਬੜਾ ਸੁੰਦਰ ਸ਼ਮਿਆਨਾ ਲੱਗਿਆ ਹੈ, ਇਹ ਸ਼ਮਿਆਨੇ ਦੇ ਵਿੱਚ ਅੰਮ੍ਰਿਤ ਵੇਲਾ ਵਾ ਤੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ। ਆਖੋ ਸਤਨਾਮ ਸ੍ਰੀ, ਚੌਂਕੜਾ ਮਾਰ ਕੇ ਸੁਚੇਤ ਹੋ ਕੇ ਸਾਰੇ ਬੈਠ, ਬੱਚੀਏ ਚੌਂਕੜਾ ਮਾਰ ਪੁੱਤ, ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ। ਇਸ ਬੱਚੀ ਨੇ ਕਹਾਰਾ ਨੂੰ ਆਖਿਆ, ਮੇਰੇ ਵੀਰੋ ਜਰਾ ਡੋਲੀ ਰੱਖ ਦਿਓ। ਘੋੜੇ ਵਾਲਾ ਤੇ ਅੱਗੇ ਤੁਰਿਆ ਗਿਆ, ਇਹਨਾਂ ਨੇ ਡੋਲੀ ਰੱਖ ਕੇ ਘੋੜੇ ਵਾਲੇ ਨੂੰ ਆਵਾਜ਼ ਮਾਰਿਆ, ਕੁਛ ਸਮਾਂ ਰੁਕ ਜਾਓ। ਬੀਬੀ ਨੇ ਆਖਿਆ ਰੁਕਣਾ, ਰੁਕ ਗਈ ਬੱਚੀ ਤੇ ਹੱਥਾਂ ਦੇ ਵਿੱਚੋਂ, ਦੋਵਾਂ ਦੋਵਾਂ ਹੱਥਾਂ ਦੇ ਵਿੱਚੋਂ ਇੱਕ ਇੱਕ ਕੰਗਣ ਲਾਇਆ ਤੇ ਇੱਕ ਇੱਕ ਕਹਾਰ ਨੂੰ ਦਿੱਤਾ, ਮੇਰੇ ਵੀਰੋ ਆ ਸੋਨੇ ਦੇ ਕੰਗਣ ਤੁਸੀਂ ਲੈ ਲਓ, ਮਗਰ ਮੇਰੀ ਇੱਕ ਬੇਨਤੀ ਮੰਨ ਲਓ। ਤੇ ਉਹਨਾਂ ਕਹਾਰਾਂ ਨੇ ਆਖਿਆ, ਦਸ ਬੱਚੀਏ ਸਾਡੇ ਗੁਚਰਾ ਤੈਨੂੰ ਕੀ ਕੰਮ ਆ, ਜੇ ਤੁਸੀਂ 10 ਕੁ ਮਿੰਟ ਇੱਥੇ ਕਿਤੇ ਡੋਲੀ ਰੱਖ ਦਿਓ ਤੇ ਮੈਂ ਸਾਹਮਣੇ ਤੰਬੂ ਦੇ ਵਿੱਚ ਮੱਥਾ ਟੇਕ ਆਵਾਂ। ਉਥੋਂ ਮੇਰੇ ਕੰਨਾਂ ਵਿੱਚ ਗੁਰੂ ਨਾਨਕ ਦੀ ਬਾਣੀ ਦੀ ਆਵਾਜ਼ ਪਈ, ਇਸ਼ਕ ਸੀ ਨਾ ਗੁਰੂ ਨਾਨਕ ਦੀ ਬਾਣੀ ਦਾ, ਪਿਆਰ ਸੀ ਨਾ ਗੁਰੂ ਨਾਨਕ ਦੀ ਬਾਣੀ ਦੇ ਨਾਲ। ਇਹਨਾਂ ਕਹਾਰਾਂ ਨੇ ਡੋਲੀ ਰੱਖ ਦਿੱਤੀ ਤੇ ਬੱਚੀ ਮੱਥਾ ਟੇਕਣ ਚਲੇ ਗਈ। ਅੰਦਰ ਹੁੰਦਾ ਸੀ ਆਸਾ ਜੀ ਦੀ ਵਾਰ ਦਾ ਕੀਰਤਨ, ਮੈਂ ਇਤਿਹਾਸ ਦੇ ਪੰਨੇ ਪੜੇ ਨੇ, ਮੇਰਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਆਪ ਸਰੰਦੇ ਨਾਲ ਕੀਰਤਨ ਕਰ ਰਿਹਾ ਸੀ ਤੇ ਤਬਲਾ ਵਜਾਉਣ ਵਾਲੇ ਤਬਲਾ ਵਜਾ ਰਹੇ ਸੀ। ਮੇਰੇ ਸਤਿਗੁਰੂ ਨੇ ਜਦੋਂ ਆਸਾ ਜੀ ਦੀ ਵਾਰ ਦਾ ਭੋਗ ਪਾਇਆ ਤੇ ਮੇਰੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਕੇ ਇਹ ਬੱਚੀ ਜਦੋਂ ਤੁਰੀ ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ, ਧੀਏ ਹੱਥਾਂ ਵਿੱਚ ਚੂੜਾ ਪਾਇਆ ਈ, ਸਗਨਾਂ ਵਾਲੇ ਕੱਪੜੇ ਪਾਏ, ਪਤੀ ਕਿੱਥੇ ਈ? ਤੇ ਕਹਿਣ ਲੱਗੀ, ਬਾਪੂ ਉਹ ਬਾਹਰ ਖਲੋਤੇ ਨੇ ਘੋੜੇ ਦੇ ਉੱਤੇ, ਜਾ ਬੁਲਾ ਕੇ ਲਿਆ। ਘਰ ਵਾਲੇ ਨੂੰ ਬੁਲਾ ਲਿਆ ਈ, ਦੋਵੇਂ ਆਣ ਕੇ, ਉਹ ਸਖੀ ਸਰਵਰਿਆ ਦਾ ਚੇਲਾ ਹੈ, ਇਹ ਗੁਰੂ ਨਾਨਕ ਦੀ ਉਪਾਸ਼ਕਿਆ। ਜਦੋਂ ਦੋਵਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਉੱਠ ਕੇ ਤੁਰਨ ਲੱਗੇ ਤੇ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਬੱਚੀਏ ਤੁਰ ਚੱਲੀਏ। ਪਹਿਲੀ ਵਾਰ ਵਿਆਹ ਕਰਾ ਕੇ ਜਦੋਂ ਬੱਚੀ ਆਪਣੇ ਪਿਓ ਨੂੰ ਮਿਲਦੀ ਆ ਤੇ ਪਿਓ ਕੋਈ ਝੋਲੀ ਚ ਸਗਨ ਪਾਉਂਦਾ ਹੈ, ਸਗਨ ਤੇ ਮੈਂ ਤੇ ਤੇਰੇ ਝੋਲੀ ਚ ਸਗਲ ਪਾਉਣਾ, ਤੇਰੇ ਚੱਲੀਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੇ ਅੱਗੇ ਡੱਡੋ ਲੱਕੇ ਕਹਿੰਦੀ, ਸਗਨ ਨਾ ਦੇ, ਇਹਨਾਂ ਦੀ ਮੱਤ ਬਦਲ ਦੇ, ਇਹ ਜਿਹੜੇ ਸਖੀ ਸਰਵਰਿਆਂ ਨੂੰ ਮੰਨਣ ਵਾਲੇ ਇਹਨਾਂ ਦੀ ਮੱਤ ਬਦਲ ਦੇ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਕਹਿਣ ਲੱਗੇ,

0: ਤੇ ਬੱਚੀ ਹੈ ਜੋ ਮੰਗਦੀ ਉਹੋ ਹੀ ਹੋਊਗਾ, ਮਗਰ ਲਾਗੇ ਆ ਮੈਂ ਤੇਰੀ ਝੋਲੀ ਵਿੱਚ ਕੋਈ ਸ਼ਗਨ ਪਾਵਾਂ। ਇਸ ਬੱਚੀ ਨੇ ਜਦੋਂ ਝੋਲੀ ਅੱਗੇ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿਰ ਤੇ ਹੱਥ ਰੱਖ ਕੇ ਆਖਿਆ ਜਾ ਮੇਰੀ ਇਹ ਬੱਚੀਏ, ਆਉਂਦੇ ਸਾਲ ਨੂੰ ਤੇਰੇ ਘਰ ਇੱਕ ਬ੍ਰਹਮ ਗਿਆਨੀ ਪੈਦਾ ਹੋਊ। ਇਹ ਸ਼ਗਨ ਦਿੱਤਾ, ਬ੍ਰਹਮ ਗਿਆਨੀ ਪੈਦਾ ਹੋਊ ਤੇ ਨਾਮ ਰੱਖੀ ਭਾਈ ਰੂਪਾ। ਨਾਮ ਰੱਖੀ ਭਾਈ ਭਾਈ ਰੂਪਾ। ਬਠਿੰਡੇ ਜ਼ਿਲ੍ਹੇ ਦੇ ਵਿੱਚ ਇਹਦੇ ਨਾਮ ਦਾ ਇੱਕ ਪਿੰਡ ਵਸਿਆ ਵਾ। ਇਸ ਬੱਚੀ ਨੂੰ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਬ੍ਰਹਮ ਗਿਆਨੀ ਪੁੱਤ ਦਿੱਤਾ, ਮਗਰ ਜਿਹੜੀ ਬੱਚੀ ਬਾਣੀ ਪੜ੍ਹਦੀ ਸੀ। ਅੱਜ ਤੋਂ ਤੁਸੀਂ ਹੁਣ ਸੋਚਿਆ ਵਾ ਕਿ ਮੈਂ ਤੇ ਆਪਣੀ ਬੱਚੀ ਦੇ ਵਿਆਹ ਚ ਮਾਸ ਪਾਉਣਾ ਹੈ, ਮੈਂ ਤੇ ਆਪਣੀ ਬੱਚੀ ਦੇ ਵਿਆਹ ਚ ਸ਼ਰਾਬਾਂ ਪਿਆਉਣੀਆਂ ਨੇ, ਤੇ ਬੱਚੀ ਕਿੱਥੋਂ ਬ੍ਰਹਮ ਗਿਆਨੀ ਬਣ ਜੂ? ਰਿਸ਼ਤੇ ਕਿੱਥੋਂ ਬ੍ਰਹਮ ਗਿਆਨੀਆਂ ਦੇ ਮਿਲ ਜਾਣਗੇ? ਮੇਰੇ ਸਾਹਿਬ ਜੀ ਕਹਿੰਦੇ ਜਾ ਤਾਂ ਖੱਟਣ ਵੇਲ, ਬੋਲੋ ਜਾ ਤਾਂ ਤਾਂ ਤੂੰ ਰੱਤਾ ਦੁਨੀ ਸਿਓ। ਉਦੋਂ ਤੇ ਤੇਰਾ ਪਿਆਰ ਦੁਨੀਆਂ ਨਾਲ ਪਿਆ ਸੀ, ਉਦੋਂ ਤੂੰ ਕਹਿੰਦਾ ਦੁਨੀਆਂ ਨੂੰ ਖੁਸ਼ ਕਰ ਲਾਂ। ਜਦੋਂ ਤੈਨੂੰ ਚਾਹੀਦਾ ਸੀ ਰੱਬ ਨੂੰ ਖੁਸ਼ ਕਰਨਾ ਜਵਾਨੀ ਵੇਲੇ, ਅੱਠ ਅੱਠ ਘੰਟੇ ਚੌਂਕੜਾ ਮਾਰ ਕੇ ਜੱਪੀ ਜਾਣੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ। ਕਿਰਪਾ ਕਰਿਆ ਕਰੋ ਸਾਰੇ ਜਪਿਆ ਕਰੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ। ਖੱਟੋ ਖੱਟੋ ਖੱਟਣ ਦਾ ਵੇਲਾ ਹੈ, ਜਾ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ। ਆਖੋ ਸਤਨਾਮ ਸ੍ਰੀ। ਜਾ ਤੋ ਖੱਟ, ਸਮਝ ਆ ਗਈ ਕਿ ਜਦੋਂ ਤੇਰਾ ਕੋਈ ਖੱਟਣ ਦਾ ਵੇਲਾ ਸੀ ਨਾ, ਉਦੋਂ ਤੇ ਤੂੰ ਦੁਨੀਆਂ ਨਾਲ ਪਿਆਰ ਪਾ ਕੇ ਬੈਠਾ ਰਹੇ। ਹਾਂਜੀ
1: ਮਰਕ ਸਵਾਈ ਨਹੀਂ ਜਾਂ ਭਰਿਆ ਤਾਂ ਲੱਦਿਆ।
0: ਉਹ ਜਿਹੜੀ ਮੌਤ ਸੀ ਨਾ, ਮੌਤ ਜਦੋਂ ਤੇਰੇ ਕੋਲ ਆ ਗਈ ਸੱਜਣਾ, ਸਾਰਾ ਜੀਵਨ ਤੇਰਾ ਲੰਘ ਗਿਆ ਤੇ ਜਦੋਂ ਜੀਵਨ ਦਾ ਭਰ ਗਿਆ ਬੇੜਾ, ਸਵਾਸ ਰੂਪੀ ਜਿਹੜਾ ਗੁਨਾਹਾਂ ਰੂਪੀ ਬੇੜਾ ਤੇਰਾ ਭਰ ਗਿਆ, ਸਾਰਾ ਜੀਵਨ ਰੂਪੀ ਬੇੜਾ ਤੇਰੀ ਉਮਰ ਵਿਹਾ ਗਈ ਤੇ ਮੌਤ ਦਾ ਦੇਵਤਾ ਤੇਰੇ ਕੋਲ ਆ ਗਿਆ, ਉਦੋਂ ਲੱਦ ਕੇ ਬੇੜਾ ਅਗਲਿਆਂ ਨੇ ਤੋਰ ਦਿੱਤਾ। ਹੁਣ ਪਰਮੇਸ਼ਵਰ ਦੇ ਘਰ ਤੂੰ ਪਹੁੰਚੇਗਾ। ਮਰਗ ਸਵਾਈ ਨੀ ਜਾਂ ਭਰਿਆ ਤਾਂ ਲੱਦਿਆ। ਉੱਥੇ ਜਦੋਂ ਜਾਏਗਾ ਤੇ ਬੇੜੇ ਦੇ ਵਿੱਚੋਂ ਕੱਢਣਗੇ ਪੰਡਾਂ ਬੱਜੀਆਂ। ਆਖੋ ਸਤਨਾਮ ਸ੍ਰੀ। ਬੇੜੇ ਦੇ ਵਿੱਚੋਂ ਕੀ ਨਿਕਲਣਗੀਆਂ? ਪੰਡਾਂ ਨਿਕਲਣਗੀਆਂ, ਪੰਡਾਂ ਪੰਡਾਂ। ਤੇ ਇੱਕ ਇੱਕ ਪੰਡ ਦੇ ਵਿੱਚ ਭਰੀ ਹੋਊਗੀ ਨਿੰਦਿਆ, ਇੱਕ ਇੱਕ ਪੰਡ ਦੇ ਵਿੱਚ ਭਰੇ ਹੋਣਗੇ ਗੁਨਾਹ, ਇੱਕ ਇੱਕ ਪੰਡ ਦੇ ਵਿੱਚ ਭਰੀ ਹੋਊਗੀ ਸ਼ਰਾਬ, ਇੱਕ ਇੱਕ ਪੰਡ ਦੇ ਵਿੱਚ ਭਰਿਆ ਹੋਊਗਾ ਮਾਸ, ਇੱਕ ਇੱਕ ਪੰਡ ਦੇ ਵਿੱਚ ਅੱਖਾਂ ਮੈਲੀਆਂ, ਕੰਨ ਮੈਲੇ, ਜੀਭਾ ਮੈਲੀ, ਕੁਕਰਮ ਕੀਤੇ। ਸਾਰੀਆਂ ਪੰਡਾਂ ਜਦੋਂ ਪਰਮੇਸ਼ਵਰ ਦੇ ਘਰ ਵਿੱਚ ਖੁੱਲਣਗੀਆਂ। ਕਈ ਮੇਰੇ ਵੀਰ ਕਹਿੰਦੇ ਜੀ ਕੁਝ ਨੀ ਨਾਲ ਲਿਜਾਣਾ, ਖਾਲੀ ਹੱਥ ਆਇਆ, ਖਾਲੀ ਹੱਥ ਜਾਣਾ ਹੈ। ਆਓ ਗੁਰੂ ਨਾਨਕ ਨੂੰ ਪੁੱਛੀਏ, ਮਹਾਰਾਜ ਖਾਲੀ ਹੱਥ ਆਇਆ ਸੀ? ਜਦੋਂ ਗਿਆ ਉਦੋਂ ਕੀ ਨਾਲ ਲੈ ਕੇ ਗਿਆ? ਕਹਿੰਦੇ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ, ਇਹ ਦੋ ਚੀਜ਼ਾਂ ਨੇ ਲੈ ਕੇ ਜਾਣੀਆਂ ਨੇ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹਾਂ ਇੱਕ ਚੀਜ਼ ਛੱਡ ਜਾਣੀਆਂ, ਕੱਪੜ ਰੂਪ ਸਹਾਵਣਾ, ਛੱਡ ਦੁਨੀਆਂ ਅੰਦਰ ਆ ਚਿੱਟੀ ਚਮੜੀ ਇੱਥੇ ਛੱਡ ਜਾਣੀਆਂ, ਇਹ ਸੁੰਦਰ ਕੱਪੜੇ ਇੱਥੇ ਛੱਡ ਜਾਣੇ ਨੇ, ਇਹ ਸੋਨੇ ਦੇ ਗਹਿਣੇ ਇੱਥੇ ਛੱਡ ਜਾਣੇ ਨੇ। ਬੰਦਿਆ ਇੱਕ ਚੀਜ਼ ਤੂੰ ਨਾਲ ਲੈ ਕੇ ਜਾਣੀਆਂ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵਦੇ, ਰਾਹ ਭੀੜੇ ਅੱਗੇ ਕਰ ਔਗਣ ਪੱਛੋ ਤਾਵਣਾ, ਕਰ ਔਗਣ ਪੱਛੋ। ਉੱਥੇ ਪਛਤਾਉਣਾ ਪੈਣਾ ਹੈ। ਮੇਰੇ ਸਾਹਿਬ ਜੀ ਅੱਗੇ ਕੀ ਬਖਸ਼ ਕਰਦੇ ਜੀ?
1: ਹਾਂਜੀ ਦੇਖ ਫਰੀਦਾ ਜੋਤੀਆ ਦਾੜੀ ਹੋਈ ਪੂਰ।
0: ਇਹ ਬੜਾ ਪਿਆਰਾ ਸੂਤਰ ਹੈ। ਆਖੋ ਸਤਨਾਮ ਸ੍ਰੀ। ਨਹੀਂ ਗੱਜ ਕੇ ਆਖੋ ਸਤਨਾਮ। ਇੱਕ ਵਾਰ ਸਾਰੇ ਆਪੋ ਆਪਣੇ ਪਰਿਵਾਰਾਂ ਦੇ ਭਲੇ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੰਥ ਦੇ ਭਲੇ ਲਈ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਖ ਫਰੀਦਾ ਜੇ ਥੀਆ, ਵੇਖ ਫਰੀਦਾ ਕੀ ਹੋ ਗਿਆ, ਵੇਖ ਫਰੀਦਾ ਜੋ ਹੋ ਗਿਆ। ਆਖਿਆ ਜੀ ਕੀ ਹੋਇਆ? ਕਹਿੰਦੇ ਦਾੜੀ ਹੋਈ ਭੂਰ। ਆ ਦਾੜੀ ਵਿੱਚ ਚਿੱਟੇ ਦਾੜੇ ਝੋਲ ਧੌਲੇ ਆ ਗਏ ਨੇ, ਕਰਮ ਕੱਢੀ ਹੋ ਗਈ। ਦੇਖ ਫਰੀਦਾ ਜੇ ਥੀਆ ਦਾੜੀ ਹੋਈ ਭੂਰ, ਇਹ ਪਤਾ ਕਾਹਦੇ ਲਈ ਹੋਈ? ਅਗਲੇ ਬੱਚੇ ਸੁਣੋ ਜੀ।
1: ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ,
0: ਇਹ ਤੇਰੇ ਚਿੱਟੇ ਕੇਸ ਇਸ ਕਰਕੇ ਹੋਏਗੇ ਤੈਨੂੰ ਚੇਤਾ ਆ ਜਾਏ ਕਿ ਅੱਗਾ ਨੇੜੇ ਆ ਗਿਆ ਏ ਤੇ ਪਿੱਛਾ ਦੂਰ ਰਹਿ ਗਿਆ। ਮਗਰ ਸਾਡੇ ਕੋਲ ਤੇ ਇੱਕ ਬੜਾ ਸੌਖਾ ਜਿਹਾ ਹੁਣ ਤਰੀਕਾ ਹੈਗਾ, ਹੈ ਨਾ, ਹੈਗਾ ਨਾ, ਪਤਾ ਆਪ ਜੀ ਤੇ ਡੱਬੀ ਚ ਮਿਲ ਜਾਂਦੀ। ਕਾਹਦੀ? ਰੰਗ ਦੀ, ਕਾਲਖ ਦੀ, ساری عمر پھیر دیو منہ دے اتے چیتا آنی نہ دیو کہ میں بڑھا ہویا مردے دم تک دند منہ دے وچوں نکل گئے کنا ویکھنو ہٹ گیاں اکھاں ویکھنو ہٹ گیاں کن سننو ہٹ گئے ہاتھ کمبن لگ پئے تے پھر وی چار کتولے جڑے آئے نے داڑھی دے اتے تھوڑے جے کیس نے انہاں دے اتے وی کال کھلائی تیر پجن سنگھ جوگی جڑے امریکہ دے وچ پرچار کردے نے انہاں اک بڑا پیارا آکھیا اک داڑھی رنگن والے نوں آکھیا پیاریا کالی نہ کر اوتھے منہ کالا کرنا ہی آ کالی کیوں کردا ہے اپنے ہتھی کیوں کردا ہے اوتھے ٹائم آ ہی جانا ہے منہ کالے دوجک چالیا لکھیا نا تے گرمک پیارے ہو میرے سدگرو کی گربانی کے کرت مریادا بچن لکھا جی وال کٹنے پٹنے تے رنگنے تین ایکو جہا گنا ہے آخو ست نام سری کٹنے پٹنے تے رنگنے ایکو جہا ہی گنا ہے مگر سڈے منہ دے اج پتا نہیں کی ریج پی گئی ایک سکھ میں کیا میں کہ جی پیار والا بچنے آخو ست نام سری واحگرو آ ہوں کی کتھا دے وچ فری ماؤنڈ بڑے پیار نال روز اگے آن کے بیاہ کرے تے شیپ روز کر کے آیا کرے میں کہا جی تھوڑے دن تے رک جو جن دن اتنے میں ہاں روز ہی چوٹا وجدیا کچھ دن رک جا کہندا جی یہ تے پتہ نہیں کنڈے جے وجدے نے جد وڈے وڈے ہو جاندے کنڈے وجدے میں کہا پھر رکھ لا وال کہندا جدن حکم ہو جو ادن رکھ نو سنو جدن حکم ہو جو ادن رکھ لوں گا میں کہا سجنا حکم تے گرو گرنتھ صاحب دے وچ کروڑ وار تینو لکھوا دینا رکھن دا دھیان دیو کدا رکھن دا مگر 1430 انگ دے اتے تے ساری رہت مریادا بھائی گرداس جی بھائی نند لال جڑیاں پرمانت بانیاں نے انہاں وچ مینوں ایک حکم ایہو جہا سنا جتھے ہوے بھی کیس کٹن دا حکم ہے جے کیس کٹن لگیا حکم دی اڈیق نہیں او کیتی تے سجنا رکھن لگیا کہنا حکم ہو جو حکم تے اکال پرخ دا سدا وا کیسن کی کیجے پرتپال بولو کیسن کی کیجے نئے اس ترن سے کٹیے بال اے مور آ گیا سنو ہے پیارے بنا شہتر کیسنگ دیوں نا ددارے ترے کیس پول میں پیکھی موڑا سکھ پاپی تیاگے پیکھ میرا درشن نائے تیس بڑا پیار دیتا میرے صدگرو گریب نواز نے کیسا تاری سکھ نوں آپ بچن کر رہے ساں ایک سکھ گرمک پیارے ہو گرو گوبند سنگھ صاحب پادشاہ دے سر دے اتے چور کردا سی روز تے اج آیا تے میرے صاحب نے چور کسے ہور سکھ نوں پھڑاتا لاگے آیا اکھ لگا مہاراج نے میری سیوا لے لی میرے سدگرو پاتشاہ کہنے لگے اپنے آپ نو پوچھ لا آخو ست نام سری کوئی گلتی ہوگی ہوگی نالے گلتی کیتی تے نالے ہے گڑباجی نہ کہندا جی کوئی گلتی نہیں کیتی میرے صاحب کہنے لگے پاتشاہ پی تو اپنے اندر چاتی سر نیواں کر اپنے اندر چاتی مار کوئی گناہ ہویا ہوگا تا تیرے کول چور دی سیوا خوشی آ کہنے لگا مہاراج کوئی سیوا میرے کو یہو جی گلتی نہیں ہوئی میں کوئی گلتی نہیں کیتی میرے نا بے انصافی ہے اتھوں تک میں اتہاس دے پنیا تے مہاپرشاں دے منہ تو بچن سنے نے کہندے نے سدگرو نے آخیا دے منہ تے وٹ کے چپیڑ مارو جڑا گرو اپنے خالصے نو جان کہندا ہے اونے منہ دے اتے چپیڑ مروائی تے ڈڈو لکھا ہو کے کہندا مہاراج میرے کو کی پاپ ہویا ہے کہندے تیرے داڑے تے کل سندر تھوڑا سی کتھے دھیان دیو ایک سندر تھوڑا سی چٹا کتھے ہی پٹیا ہی نا موچنے دے نال جے ایک کیس کٹن تو گرو چپیڑ مروا سکتا ہے تے جڑے روز اس طرح پھیر دے رہے انہاں دا کی حال ہونا ہے جڑے روز کیساں دی بدبی کردے انہاں دا کی حال ہونا ہے تے میرے سدگرو گریب نواز پادشاہ جی کہندے نے ویک دیکھ فریدا جے تھیا داڑھی ہوئی پور اگو نیڑا آیا اگلا پاسا نیڑے آ گیا ہی تے سجنا ہن پچھا رہیا دور بچپن بہت پیچھے رہ گئے تے موت دا دن

0: अपने अंदर झाती मारो, धन गुरु नानक पातशाह दी पावन बाणी अनुसार जीवन ढालो, गुरसिख मीत चलो गुर चाली, जो गुर कहे सोई पल मानो। ये हर हर कथा निराली कथा है, प्यारी कथा है, जिधर गुरु तोरदा है उधर चलो। सो सिख सका बंधप है भाई, जे गुर के भाणे विच आवे, हुक्म विच आवे गुरु दे ते, अपन भाणे जो चले भाई, ओ विछड़ चोटा खाए, विछड़ के चोटा। आ सारा संसार अज क्यों दुखी, सारे संसार दे दुखां दा कारण कही है इना पंजवें बापू दा वचन नहीं मनिया। सुख नाही रे हर भगत बिना, सुख नाही रे हर भगत बिना, इना पंजवें बापू दा वचन नहीं सुनिया। परमेश्वर ते भुलिया व्यापन सबे रोग, बेमुख होए राम ते लगन जन्म वजोग। इना पंजवें बापू दा वचन नहीं सुनिया, इना साहिब गुरु नानक पातशाह दा वचन नहीं सुनिया। जय तन बाणी विसर जाए, जो पक्का रोगी विल लाए। मेरे साहब जी कहिंदे ने उन्हां दी हालत इस तरह की हो जाती जे कोई कोड़े तरसदे ने, जिन्हां नूं कुष्ठ रोग लग गया है, जिन्हां दे लक विच कैंसर दे फोड़े हो गए ने, जिन्हां नूं कीड़े पै गए ने, किस तरह ते रात दिन हाए हाए करदे ने। हर हालत भावे सुंदर कपड़िया बैठा है, भावे 500 गज के मकान बैठा है, भावे वड्डिया गड्डा बैठा है, जेड़ा परमेश्वर नूं भुल गया उहदे मूहों वाहे गुरु नहीं निकलता, उहदे मूहों हाए हाए निकलता है। क्योंकि पापी कर्म कमावदे करदे इत्थे दे तुहाडे रवाज जिहा ही बनिया। आखो सतनाम श्री की बनिया, जिन्हों मिलदे हो की कहिंदे हो, कमाल दी गल आ। हाए उदों मूहों निकलदी आ जदों बड़ी तंगी होवे, पीड़ होवे। जे मेरी जा चेतन सारे अमरीका वाले नूं पीड़ी होई जांदी एक दूसरे नूं। आ थोड़े दिन होए उत्थे किसे झील दे उत्ते सैर करन दे नाल गुरमुख प्यारे सी बच्चे, ते उहने अगवा कहा हाए, ते मेरे नाल दा वी कहिंदा हाए, ते मैं कहा गुरमुखा तूं ना हा किहनूं हाए, ते कहिंदा मैं की कहिंदा। मैं कहा जदों उह कहिंदी सी अगों बच्ची तुरी आउंदी अंग्रेज, उहने जदों आख्या हाए ते मैं कहा तूं अगों कहिंदा वाहेगुरु, उहदे कन्नी पै जांदा ना गुरु नानक जिन सुणिया पेख्या से फिर पै जांदा ना कन्न च वाहेगुरु गुरु परमेश्वर का नाम। जे उन्हें आख्या सी हाए ते तू क्यों हाए आख्या, तू अगो कहना वाहे गुरु, ते जां कल्ला कहदे नो वाहे वाहे भी वाहे भी वाहे वाहे वाहे भी शब्द बाणी दे विच आया। ते मेरे सतगुरु गरीब नवाज पातशाह जी आपां नूं बख्शे भरे बचना विच कहिंदे ने, देख फरीदा जेथिया दाड़ी होई पूर, अगो नेड़ा आया पिछा रहा दूर। हां जी,
1: देख फरीदा जेथिया शक्कर होई विस,
0: वेख फरीदा आ की बन गया। कल तक जेड़े मिठे भोग लगते सी, कल तक जेड़ियां चीजां चंगियां लगदियां सी, अज यहर वर्गियां क्यों लगदियां ने। आखो सतनाम श्री। जवानी वेले ते बड़ा टीवी ला ला के कहिंदा सी मैनूं चंगा लगदा, हुण बुढ़ा कहिंदा मेरे कन्नां च आवाज वजदी लाओ ना। जवानी वेले ते हर चीज बड़ियां भर भर के ढिड खांदा सी, हुण कहिंदा ना मेरे कोलों रोटी खांदी जांदी, ना हुण मिठा खादा जांदा है, ना कोई होर चीजां। जिन्ने दुनिया दे भोग सी कल शक्कर वांग मिठे लगते सी, मगर बाबा फरीद कहिंदा वेख की हो गया, शक्कर होई विस, शक्कर होई वो जिहड़ी शक्कर सी ना मिठी, वह यहर वर्गी होई विस वर्गी बन गई। हुण कहिंदा मेरे वल किसे नूं वेखण नूं दिल नहीं करदा, मेरा किसे वल वेखण नूं दिल लगदा, किसे दी गल सुणन नूं दिल नहीं करदा। उदों एवें कार चुक के तुर पैंदा सी, चलो शहर वेख के आवां, हुण नहीं जांदा। यह जिहड़ी हुण हालत हो गई आ, जिहड़े मिठे भोग सी उह यहर वर्गे बन गए, मगर इह अपने मन दी मैं अवस्था किहनूं दसां, सुणो जी।
1: साई बाजू अपने वेदन कही है किस,
0: उस साई उस वाहेगुरु परमेश्वर तो बिना ए हुण हालत मैं किन्नू दसां। बाबा फरीद जी कहिंदे ने ओ जिहड़ा सब कुछ चंगा लगदा सी ना, चिलमल बसियार दुनिया फानी, इन्हां लत्तां दे नाल किते सैरां करदा, कुछ खांदा कुछ पींदा, ओ सब कुछ हुण यहर वर्गा पासण लग पिया। मगर ए जिहड़ी तब्दीली मेरे जीवन च बजुर्ग हुण अके आई आ, हुण कुछ भी चंगा नहीं लगदा, ए मैं वेदन हुण किन्नू दसां। साई बाजो अपने, बोलो साई हुण वेदन कहिए किन्नू आखा, ए किन्नू दसां, ए कि मेरी ये हालत होगी, कोई सुनदा है मेरी? बुढ़िया दी ते कोई भी नहीं सुनदा, पानी मंगदे नवां कहिंदियां चुप कर रौला ना पा, तियां पुत परिवार दे सारे जी जवाब दे जांदे ने। कहत कबीर कोई नहीं तेरा तब तेरी ओक, कोई पानी हो ना पावे, पढ़दे हो ना, तब तेरी ओक कोई पानी हो ना पावे। ओक कहिंदे जे बुक नूं, कहिंदे एक दिन समा इहो जिहा आ जाणा जिन्हां लई बहु परपंच कर, ਪਰ ਧਨ ਲਿਆ ਵੇ ਪਰਪੰਚ ਕਹਿੰਦੇ ਠੱਗੀ ਨੂੰ ਆਖੋ ਸਤਨਾਮ ਸ੍ਰੀ ਆ ਹੁਣ ਜਿੰਨੇ ਤੁਸੀਂ ਸਟੋਰਾਂ ਤੇ ਜਾਂਦੇ ਹੋ ਜਿੰਨੇ ਨੌਕਰੀਆਂ ਤੇ ਜਾਂਦੇ ਹੋ ਜਿੰਨੇ ਕਿਰਤ ਕਰਦੇ ਹੋ ਜਾਂ ਮੈਂ ਵੀ ਕਥਾ ਕਰ ਰਿਹਾ ਜੇ ਇਹਦੇ ਵਿੱਚ ਕਿਤੇ ਠੱਗੀ ਹੋਈ ਸਿਆਨ ਧਿਆਨ ਦੇਣਾ ਹੈ ਜੇ ਠੱਗੀ ਦਾ ਪੈਸਾ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਦੋਂ ਘਰ ਨੂੰ ਲੈ ਕੇ ਮੁੜਦਾ ਵਾ ਤੇ ਖੁਸ਼ੀ ਕਿਹਦੀ ਲੈਣਾ ਗੁਰੂ ਦੀ ਖੁਸ਼ੀ ਦੇ ਨਾ ਲਈ ਠੱਗੀ ਮਾਰ ਕੇ ਖੁਸ਼ੀ ਲਈ ਪੁੱਤ ਦੀ ਤੇ ਇਸਤਰੀ ਦੀ ਆਖੋ ਸਤਨਾਮ ਸ੍ਰੀ ਸੁੱਤ ਦਾਰਾ ਪੈ ਆਨ ਲੁੱਟਾਵੇ ਇੱਕ ਥਾਂ ਗੁਰੂ ਨਾਨਕ ਸਾਹਿਬ ਨੇ ਬੜੇ ਸੁੰਦਰ ਬਚਨ ਕੀਤੇ ਨੇ ਇਸਤਰੀ ਮਰਦ ਕੋਲੋਂ ਕੀ ਮੰਗਦੀ ਮੈਂ ਨੀ ਕਹਿੰਦਾ ਗੁਰਬਾਣੀ ਦੇ ਬਚਨ ਦੇ ਚੇਤੇ ਰੱਖਿਓ ਇਸਤਰੀ ਲੋੜੇ ਸੋਨਾ ਰੁਪਾ ਇਸਤਰੀ ਮਰਦ ਕੋਲ ਤਾਂ ਖੁਸ਼ ਆ ਕਿ ਇਹ ਮੈਨੂੰ ਸੋਨੇ ਦੇ ਚੰਗੇ ਚੰਗੇ ਗਹਿਣੇ ਬਣਾ ਕੇ ਦੇ ਇਹ ਚਾਂਦੀ ਦੇ ਮੈਨੂੰ ਗਹਿਣੇ ਬਣਾ ਕੇ ਦੇ ਚਾਂਦੀ ਦੇ ਬਰਤਨਾਂ ਚ ਮੈਨੂੰ ਰੋਟੀ ਖਵਾਵੇ ਇਸਤਰੀ ਲੋੜੇ ਸੋਨਾ ਰੁਪਾ ਬੋਲੋ ਇਸਤਰੀ ਲੋੜੇ ਬੀਬੀ ਉਹ ਤੁਸੀਂ ਬੋਲਣਾ ਕੋਈ ਗੱਲ ਨਹੀਂ ਇਹ ਨੀ ਕਹਿਣਾ ਵੀ ਸਾਡੀ ਗੱਲ ਕਰ ਰਹੇ ਗੱਜ ਕੇ ਆਖੋ ਇਸਤਰੀ ਲੋੜੇ ਇੱਥੇ ਸਤਿਗੁਰੂ ਗਰੀਬ ਨਵਾਜ ਨੇ ਜੋ ਉਪਦੇਸ਼ ਦਿੱਤਾ ਤੁਹਾਡੇ ਮੇਰੇ ਸਾਰਿਆਂ ਲਈ ਸਾਂਝਾ ਇਸਤਰੀ ਲੋੜੇ ਸੋਨਾ ਰੁਪਾ ਇਸਤਰੀ ਤੇ ਬੰਦੇ ਨੂੰ ਆਂਦੀਆਂ ਕਿ ਮੈਂ ਤੇਰੇ ਤੇ ਤਾਂ ਖੁਸ਼ ਹਾਂ ਮੈਨੂੰ ਸੋਨੇ ਦੇ ਗਹਿਣੇ ਬਣਾ ਕੇ ਦੇ ਚਾਂਦੀ ਦੇ ਬਰਤਨਾਂ ਚ ਮੈਨੂੰ ਰੋਟੀ ਖਵਾ ਤੇ ਜਿਹੜੇ ਮਿੱਤਰ ਲੋੜੇ ਨੇ ਸੁੱਖਾ ਦਾਤਾ ਜਿਹੜੇ ਮਿੱਤਰ ਨੇ ਉਹ ਤਰ੍ਹਾਂ ਤਰ੍ਹਾਂ ਦੇ ਚਾਹੁੰਦੇ ਨੇ ਇਹਦੇ ਘਰ ਏਸੀ ਲੱਗਾ ਹੋਵੇ ਜਾ ਕੇ ਕੁਰਸੀਆਂ ਤੇ ਬਹੀਏ ਚੰਗੇ ਖਾਣੇ ਖਾਈਏ ਚੰਗੇ ਚੰਗੇ ਖਾਣੇ ਲੋਚਦੇ ਨੇ ਮਿੱਤਰ ਚੰਗੀਆਂ ਚੰਗੀਆਂ ਗੱਡੀਆਂ ਚ ਘੁੰਮਣਾ ਜਾਣਦੇ ਨੇ ਮਿੱਤਰ ਮਿੱਤਰ ਤੇ ਲੋਚਦੇ ਨੇ ਇਹਦੇ ਕੋਲ ਚੰਗੇ ਕਾਰੋਬਾਰ ਹੋਣ ਉੱਥੇ ਜਾ ਕੇ ਮੌਜਾਂ ਲਈਏ ਤੇ ਇਸਤਰੀ ਚਾਹੁੰਦੀ ਆ ਕਿ ਮੈਨੂੰ ਸੋਨਾ ਤੇ ਚਾਂਦੀ ਦੇਵੇ ਤੇ ਮੇਰੇ ਸਾਹਿਬ ਜੀ ਕਹਿੰਦੇ ਵੇਖ ਮਿੱਤਰਾਂ ਲਈ ਪਾਪ ਕਰਦਾ ਏ ਇਸਤਰੀ ਲਈ ਪਾਪ ਕਰਦਾ ਏ ਨਾਨਕ ਪਾਪ ਕਰੇ ਤਿੰਨ ਕਾਰਨ ਨਾਨਕ ਸਟੋਰ ਤੇ ਹੇਰਾਫੇਰੀ ਤਾਂ ਕਰਦਾ ਇਹਨਾਂ ਲਈ ਨੌਕਰੀ ਤੇ ਹੇਰਾਫੇਰੀ ਇਹਨਾਂ ਲਈ ਕਰਦਾ ਏ ਨਾਨਕ ਪਾਪ ਕਰੇ ਤਿੰਨ ਕਾਰਨ ਇਹਨਾਂ ਦੇ ਕਾਰਨ ਪਾਪ ਕਰਦਾ ਏ ਬੰਦਿਆ ਇਹਨਾਂ ਲਈ ਪਾਪ ਕਰਨ ਵਾਲਿਆ ਇੱਕ ਦਿਨ ਐਸਾ ਆਉਣਾ ਜਾਸੀ ਜਮਪੁਰ ਵਧਾਤਾ ਇੱਕ ਦਿਨ ਤੈਨੂੰ ਜਮਪੁਰੀ ਨੂੰ ਬੰਨ ਕੇ ਲੈ ਜਾਣਾ ਤੇ ਇੱਕ ਇੱਕ ਗੁਨਾਹ ਦਾ ਤੇਰੇ ਕੋਲ ਸਵਾਲ ਜਵਾਬ ਪੁੱਛਣਾ ਉੱਥੇ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁੱਤ ਦਾਰਾ ਪੈ ਆਨ ਲੁਟਾਵੇ ਮਨ ਮੇਰੇ ਭੁੱਲੇ ਕਪਟ ਨਾ ਕੀਜੇ ਅੰਤਨ ਬੇੜਾ ਤੇਰੇ ਜੀ ਪੈ ਲੀਜੇ ਛਿਨ ਛਿਨ ਤਨ ਛੀਜੇ ਜਰਾ ਜਨਾਵੇ ਇੱਕ ਤਨ ਤਨ ਕਰਕੇ ਤੇਰਾ ਸਰੀਰ ਕਮਜ਼ੋਰ ਹੋ ਰਿਹਾ ਏ ਵਡੇਪਾ ਜਿੱਤਦਾ ਜਾਂਦਾ ਏ ਵਡੇਪਾ ਤੇਰੇ ਦੰਦਾਂ ਤੋਂ ਤੈਨੂੰ ਦੱਸੀ ਜਾਂਦਾ ਤੂੰ ਬੁੱਢਾ ਹੋ ਗਿਆ ਤੇਰੇ ਕੰਨਾਂ ਤੋਂ ਦੱਸੀ ਜਾਂਦਾ ਤੂੰ ਬੁੱਢਾ ਹੋ ਗਿਆ ਜਦੋਂ ਤੇਰੀ ਇਹ ਹਾਲਤ ਹੋ ਗਈ ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ ਤੇਰੇ ਬੁੱਕ ਦੇ ਵਿੱਚ ਤੇਰੇ ਕਿਸੇ ਨੇ ਪਾਣੀ ਨਹੀਂ ਉਹ ਪਾਉਣਾ ਤੂੰ ਤਰਸਣਾ ਹੀ ਤੇ ਤੇਰੇ ਕਿਸੇ ਆਖੇ ਨਹੀਂ ਉਹ ਲੱਗਣਾ ਤੇ ਸਾਹਿਬ ਜੀ ਪਿੱਛੇ ਜਾ ਕੇ ਕਹਿੰਦੇ ਕਹਿਤ ਕਬੀਰ ਕੋਈ ਨਹੀਂ ਤੇਰਾ ਕਿਤੇ ਅੰਦਰੋਂ ਇੱਥੋਂ ਕੋਈ ਆਖ ਦੇਵੇ ਕਹਿਤ ਕਬੀਰ ਆਪਣੇ ਆਪ ਨੂੰ ਆਖੋ ਕਹਿਤ ਕਬੀਰ ਅਜੇ ਨੀ ਅੰਦਰੋਂ ਆਖਿਆ ਕਹਿਤ ਕਬੀਰ ਕੋਈ ਨਹੀਂ ਤੇਰਾ ਕਹਿਤ ਕਬੀਰ ਕਹਿਤ ਕਬੀਰ ਕੋਈ ਨਹੀਂ ਤੇਰਾ ਕਹਿਤ ਕਬੀਰ ਕੋਈ ਨਹੀਂ ਤੇਰਾ ਕਹਿਤ ਕਬੀਰ ਕੋਈ ਨਹੀਂ ਤੇਰਾ ਇੱਥੇ ਕੋਈ ਤੇਰਾ ਨਹੀਂ ਆਖਿਆ ਫਿਰ ਕੀ ਕਰਾਂ ਕਹਿੰਦੇ ਹਿਰਦੇ ਰਾਮ ਕੀ ਨਾ ਜਪੇ ਸਵੇਰਾ ਅੰਮ੍ਰਿਤ ਵੇਲੇ ਉੱਠਿਆ ਕਰ ਪਰਮੇਸ਼ਵਰ ਦੀ ਬੰਦਗੀ ਕਰਿਆ ਕਰ ਇੱਕ ਬਚਨ ਹੋਰ ਬੜਾ ਸੁੰਦਰ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦੀ ਕਿਰਪਾ ਨਾਲ ਬਾਬਾ ਕਬੀਰ ਜੀ ਨੇ ਕਿਹਾ ਹੈ ਰੇ ਮਨ ਤੇਰੋ ਕੋਈ ਨਹੀਂ ਬੋਲੋ ਰੇ ਮਨ ਇੱਥੇ ਤੇਰਾ ਕੋਈ ਨਹੀਂ ਉਹ ਖਿੰਚ ਲੇ ਜਿਨ ਭਾਰ ਗੱਡੇ ਦੇ ਅੱਗੇ ਪਸ਼ੂ ਜੁੱਤਾ ਹੁੰਦਾ ਵਾ ਤੇ ਗੱਡਾ ਖਿੱਚ ਰਿਹਾ ਹੁੰਦਾ ਏ ਇਸ ਤਰ੍ਹਾਂ ਹੀ ਇੱਕ ਪਰਿਵਾਰ ਦਾ ਮੁਖੀ ਕਹਿੰਦਾ ਵਾ ਜੇ ਮੈਂ ਹੁਣ ਪਾਪ ਨਾ ਕਰਾਂ ਤੇ ਇਹਨਾਂ ਨੂੰ ਰੋਟੀ ਕਿਤਰਾ ਖਵਾਉ ਖਿੰਚ ਲੇ ਜਿਨ ਜਿਨ੍ਹਾਂ ਦਾ ਭਾਰ ਖਿੱਚੀ ਫਿਰਦਾ ਏ ਜਿਨ੍ਹਾਂ ਲਈ ਪਾਪ ਕਰਦਾ ਏ ਇਹ ਤੇ ਬਿਰਖ ਬਸੇਰੋ ਪੰਖ ਕੋ ਤੈਸੋ ਏ ਸੰਸਾਰ ਇਹ ਤੇ ਸੰਸਾਰ ਇਸ ਤਰ੍ਹਾਂ ਦਾ ਧੀਆਂ ਪੁੱਤ ਤੇਰੇ ਘਰ ਚ ਇਸ ਤਰ੍ਹਾਂ ਰਹਿ ਰਹੇ ਨੇ ਜੇ ਕੋਈ ਆਲਣੇ ਵਿਚ ਪੰਛੀ ਬੱਚੇ ਦਿੰਦਾ ਹੈ ਤੇ ਲਿਆ ਲਿਆ ਕੇ ਵਿਚਾਰਾ ਕਿੱਥੋਂ ਦਾਣੇ ਚੁੱਕਦਾ ਆਪਣੇ ਮੂੰਹ ਚ ਨਹੀਂ ਪਾਉਂਦਾ ਧਿਆਨ ਦਿਓ ਪੰਛੀ ਹਾਲ ਕਦੀ ਵੇਖਿਓ ਜਿੱਥੋਂ ਜਿੱਥੋਂ ਦਾਣੇ ਚੁੱਕਦਾ ਵਾ ਨਾ ਆਪਣੇ ਅੰਦਰ ਨਹੀਂ ਲੰਘਾਉਂਦਾ ਮੂੰਹ ਦੇ ਵਿਚ ਪਾ ਪਾ ਕੇ ਦਾਣੇ ਕਿੱਥੋਂ ਕਿੱਥੋਂ ਚੁੱਕ ਕੇ ਲਿਆ ਕੇ ਤੇ ਬੱਚਿਆਂ ਦੇ ਮੂੰਹ ਵਿਚ ਪਾਉਂਦਾ ਹੈ ਮਗਰ ਬੱਚੇ ਜਿੱਦਣ ਵੱਡੇ ਹੁੰਦੇ ਨੇ ਆਪੋ ਆਪਣੇ ਰਾਹ ਨੂੰ ਉੱਡ ਜਾਂਦੇ ਕਿਹੜੇ ਕਿਤੇ ਡੈਡੀ ਨੂੰ ਮਠਿਆਈ ਦੇਣ ਆਉਂਦੇ ਫਿਰ ਮੁੜ ਕੇ ਕਿਹੜੇ ਮੁੜ ਕੇ ਆਣ ਕੇ ਕਿਤੇ ਮੱਸਿਆ ਤੇ ਦਿਵਾਲੀ ਤੇ ਆਣ ਕੇ ਮਿਲਣ ਆਉਂਦੇ ਨੇ ਚਿੜੀ ਦੇ ਬੱਚੇ ਕਬੂਤਰਾਂ ਦੇ ਬੱਚੇ ਜਿੰਨੇ ਵੀ ਨੇ ਉਹਨਾਂ ਦਾ ਪ੍ਰਮਾਣ ਦਿੱਤਾ ਵਾ ਬਿਰਖ ਬਸੇਰੋ ਪੰਖ ਕੋ ਜਿਤਨਾ ਇੱਕ ਬਿਰਖ ਦੇ ਉੱਤੇ ਪੰਛੀ ਦਾ ਬਸੇਰਾ ਵਾ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਬਿਰਖ ਬਸੇਰੋ ਪੰਖ ਕੋ ਤੈਸੋ ਇਹ ਸੰਸਾਰ ਇਹ ਸੰਸਾਰ ਪਰਿਵਾਰ ਜਿਨ੍ਹਾਂ ਲਈ ਤੂੰ ਪਾਪ ਕਰ ਰਿਹਾ ਵਾ ਇਹ ਤੇ ਜਿਤਨਾ ਇੱਕ ਪੰਛੀ ਦੇ ਬੱਚੇ ਉੱਡ ਜਾਂਦੇ ਨੇ ਇਸ ਤਰ੍ਹਾਂ ਹੀ ਇਹਨਾਂ ਵੋਟੀਆਂ ਵਾਟੀਆਂ ਲੈ ਕੇ ਵੱਖਰੇ ਹੋ ਜਾਣਾ ਤੈਨੂੰ ਤੇ ਪੁੱਛਣਾ ਹੀ ਨਹੀਂ ਸੱਜਣਾ ਆਪਣੇ ਲਈ ਕੁਝ ਕਰ। ਇਹ ਸਾਈ ਬਾਜੋਂ ਆਪਣੇ ਵੇਦਣ ਕਹੀਏ ਕਿਸ, ਇਹ ਕਿਨੂੰ ਦੁੱਖ ਦੱਸਾਂ ਕਿ ਮੇਰੀ ਇਹ ਹਾਲਤ ਹੋ ਗਈ ਹੈ। ਹਾਂਜੀ,

ਇਹ ਵੇਦਨ ਕਿਨੂੰ ਦੱਸਾਂ, ਵੇਦਨ ਮੈਨੂੰ ਹੁੰਦਾ ਪੀੜ, ਇਹ ਪੀੜਾ ਇਹ ਦਰਦ ਹੁਣ ਮੈਂ ਕਿਨੂੰ ਦੱਸਾਂ ਕਿ ਜਿਨ੍ਹਾਂ ਲਈ ਮੈਂ ਪਾਪ ਕਰਦਾ ਰਿਹਾ, ਜਿਨ੍ਹਾਂ ਲਈ ਮੈਂ ਗੁਨਾਹ ਕਰਦਾ ਰਿਹਾ, ਉਹ ਤੇ ਹੁਣ ਪਾਣੀ ਦਾ ਬੁੱਕ ਵੀ ਬੁੱਕ ਵਿਚ ਪਾਣੀ ਵੀ ਨਹੀਂ ਪਾਉਂਦੇ, ਮੈਨੂੰ ਪੁੱਛਦੇ ਵੀ ਨਹੀਂ, ਇਹ ਸਾਰਾ ਪਰਿਵਾਰ ਜਿਹੜਾ ਕਦੀ ਪੋਤਰਿਆਂ ਦਾ ਮੂੰਹ ਚੁੰਮਦਾ ਸਾਂ, ਕਦੀ ਕਿਸੇ ਦਾ ਭੈਣ ਭਰਾ ਦਾ, ਕਦੀ ਪਰਿਵਾਰ ਨੂੰ ਸਾਰਿਆਂ ਨੂੰ ਪਿਆਰ ਕਰਦੇ ਸਾਂ, ਉਹ ਸਾਰੀਆਂ ਪਿਆਰੀਆਂ ਲੱਗਣ ਵਾਲੀਆਂ ਚੀਜ਼ਾਂ ਅੱਜ ਜਦੋਂ ਆਖੇ ਨਹੀਂ ਲੱਗਦੀਆਂ, ਉਹ ਜਿਹੜੀ ਕੱਲ ਸੱਕਰ ਲੱਗਦੀ ਸੀ ਅੱਜ ਯਹਿਰ ਲੱਗਦੀ ਆ, ਇਹ ਦੁੱਖ ਮੈਂ ਕਿਹਨੂੰ ਦੱਸਾਂ। ਅਗਲੇ ਬਚਨਾਂ ਵਿਚ ਕੱਲ ਜੀ ਸਰਵਣ ਕਰਿਓ, ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਤੁਹਾਡੇ ਉੱਤੇ ਤੇ ਮੇਰੇ ਉੱਤੇ, ਇਹ ਕਹਿ ਹੋਏ ਬਚਨ ਗੁਰੂ ਦੇ ਪਿਆਰਿਓ ਸਾਡੇ ਹਿਰਦੇ ਵਿਚ ਉਤਰ ਜਾਣ, ਅਸੀਂ ਇਹਨਾਂ ਨੂੰ ਕਮਾਈਏ। ਗੁਰ ਕਾ ਸ਼ਬਦ ਹੁਣੇ ਬੋਲਿਆ ਸੀ, ਬੋਲੋ, ਗੁਰ ਕਾ ਸ਼ਬਦ ਕਮਾਇਆ, ਗੁਰ ਕਾ ਸ਼ਬਦ ਇਹ ਜਿਹੜੇ ਬਚਨ ਅੱਜ ਸੁਣੇ ਨੇ, ਕੋਈ ਟੁੱਚਰ ਨਹੀਂ, ਕੇਸ ਨਹੀਂ ਕਾਲੇ ਕਰਨਾ, ਕੇਸ ਕੱਟਣੇ ਨਹੀਂ, ਸ਼ਰਾਬ ਨਹੀਂ ਪੀਣੀ, ਮਾਸ ਨਹੀਂ ਖਾਣਾ, ਮਾੜੇ ਕਰਮ ਨਹੀਂ ਕਰਨੇ, ਨਿੰਦਾ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਇਹ ਆਪੋ ਆਪਣੇ ਪਰਿਵਾਰਾਂ ਵਿਚ ਦ੍ਰਿੜ ਕਰਕੇ ਸਮਝਣਾ ਵਾ ਤੇ ਗੁਰੂ ਰਾਮਦਾਸ ਦੀਆਂ ਖੁਸ਼ੀਆਂ ਲੈ ਕੇ ਇਹ ਲੋਕ ਸੁਖੀਏ ਤੇ ਪਰਲੋਕ ਸਹੇਲੇ ਬਣਾਉਣੇ ਆ। ਭੁੱਲਾਂ ਨਾ ਚਤਾਰਨੀਆਂ, ਅਸੀਸ ਦਿਓ, ਕੱਲ ਵਾਲੇ ਦੀਵਾਨ ਵਿਚ ਫੇਰ ਦਰਸ਼ਨ ਦਿਦਾਰ ਹੋ। ਸਤਿਗੁਰੂ ਕਿਰਪਾ ਕਰੇ, ਗੁਰਮੁਖ ਪਿਆਰੇ ਭਾਈ ਰਜਿੰਦਰ ਸਿੰਘ ਵੱਲੋਂ ਹੁਕਮ ਹੋਇਆ ਵੀ ਅੰਮ੍ਰਿਤ ਦਾ ਬਾਟਾ ਜੇ ਕੋਈ ਗੁਰਮੁਖ ਪਿਆਰੀਆਂ ਰੂਹਾਂ ਤਿਆਰ ਹੋ ਗਈਆਂ ਤੇ ਜ਼ਰੂਰ ਤਿਆਰ ਕਰਾਂਗੇ। ਤਿਆਰ ਹੋ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਜੇ ਮਨ ਦੇ ਵਿਚ ਫਰਨਾ ਆ ਜਾਵੇ, ਕਲਗੀਧਰ ਪਾਤਸ਼ਾਹ ਮਿਹਰਬਾਨ ਹੋ ਜੇ, ਇੱਕ ਪ੍ਰਾਣੀ ਵੀ ਤਿਆਰ ਹੋ ਜੂਗਾ ਤਾਂ ਵੀ ਅੰਮ੍ਰਿਤ ਦਾ ਬਾਟਾ ਤਿਆਰ ਕਰਾਂਗੇ। ਸਤਿਗੁਰੂ ਕਿਰਪਾ ਕਰੇ, ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਦੂਰ ਨੇੜੇ ਭੈਣ ਭਰਾਵਾਂ ਨੂੰ ਦੱਸੋ ਕਿ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਜੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਕਿਰਪਾ ਕੀਤੀ, ਸੰਗਤ ਤਿਆਰ ਹੋਈ ਤੇ ਜ਼ਰੂਰ ਸਤਿਗੁਰੂ ਦੀ ਕਿਰਪਾ ਨਾਲ ਅੰਮ੍ਰਿਤ ਦਾ ਬਾਟਾ ਤਿਆਰ ਹੋਊਗਾ ਅੰਮ੍ਰਿਤ ਛਕਣ ਲਈ। ਆਪੋ ਆਪਣੇ ਨਾਂ ਭਾਈ ਜਰਨੈਲ ਸਿੰਘ ਨੂੰ, ਗਿਆਨੀ ਤਾਰਾ ਸੋਹਣਾ ਨੂੰ, ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੂੰ ਲਿਖਵਾਏ ਜਾਂਦੇ ਲਿਖਵਾ ਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਗੁਰਮੁਖੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਵੱਡਿਆਂ ਭਾਗਾਂ ਵਾਲਿਓ, ਧੰਤਾ ਦੇ ਯੋਗ ਜੇ ਗੁਰੂ ਪਿਆਰਿਓ, ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਲੋਕ ਪ੍ਰਲੋਕ ਦੇ ਸਹਾਈ ਸ਼ਬਦਾਂ ਅਵਤਾਰ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ ਨੇ, ਆਪ ਜੀ ਨੇ ਨੇਤਰ ਧੰਨ ਹੋਏ, ਚਰਨ ਧੰਨ ਹੋਏ, ਮਸਤਕ ਧੰਨ ਹੋਇਆ। ਜਿਹੜਾ ਮਸਤਕ ਆਣ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਅੱਗੇ ਨਿਉ ਗਿਆ, ਨੇਤਰ ਧੰਨ ਹੋ ਗਏ। ਜਿਨ੍ਹੇ ਨੇਤਰਾਂ ਨੇ ਆਪਣੇ ਮੂਲ ਪਰਮ ਪਿਤਾ ਪਰਮੇਸ਼ਵਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੀਦਾਰ ਕਰ ਲਏ, ਇੱਥੇ ਆਣ ਕੇ ਉਸਤਤ ਵਿਚ ਜੁੜਨ ਲਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਪੁੱਛ ਲਈਏ, ਸਤਿਗੁਰੂ ਕਿਤਰਾਂ ਬੈਠੀਏ? ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸੰਤੋ ਮਿੱਤਰੋ ਗੁਰਸਿੱਖੋ, ਮੀਤ ਮੈਣੇ ਮਿੱਤਰੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਵੇਖੋ ਕਿੰਨਾ ਪਿਆਰ ਕਰਦੇ, ਦਸਵੇਂ ਜਾਮੇ ਵਿਚ ਆਪਣੀ ਜਾਨ ਕੀ ਜਾਨ ਸਿੱਖ ਨੂੰ ਆਖਿਆ ਹੈ। ਇੱਥੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਮੇਰੇ ਮਿੱਤਰੋ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਹੇ ਗੁਰਸਿੱਖੋ, ਸੰਤੋ ਮਿੱਤਰੋ, ਪ੍ਰਭੂ ਦੀ ਉਸਤਤ ਕਰਨ ਲੱਗੇ ਹੋ, ਮਗਰ ਉਹਦੇ ਲਈ ਇੱਕ ਗੱਲ ਦਾ ਖਿਆਲ ਰੱਖਿਓ, ਸਾਵਧਾਨ ਇਕਾਗਰ ਚਿੱਤ। ਸਾਵਧਾਨ ਇਕਾਗਰ ਚਿੱਤ ਹੋ ਕੇ ਸਤਿਗੁਰੂ ਦੀ ਸ਼ਰਨ ਵਿਚ ਬੈਠੇ ਹੋ, ਇੱਕ ਇੱਕ ਵਚਨ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ ਮਤ ਵਿਚ ਰਤਨ ਜਵਾਹਰ ਮਾਣਕ, ਜੇ ਇਕ ਗੁਰ ਕੀ ਸਿੱਖ ਸੁਣੀ। ਅਜੇ ਸੁਰਤ ਇੰਨੀ ਬਲਵਾਨ ਨਹੀਂ ਹੋਈ ਕਿ ਮੇਰੇ ਗੁਰੂ ਦੀ ਰਸਨਾ ਤੋਂ ਨਿਕਲਿਆ ਹੋਇਆ ਇਕ ਇਕ ਵਚਨ ਹੀਰਿਆਂ ਜਵਾਹਰਾਤਾਂ ਤੋਂ ਮਹਿੰਗਾ ਹੈ, ਹੀਰਿਆਂ ਜਵਾਹਰਾਤਾਂ ਤੋਂ ਕੀਮਤੀ ਆ, ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਸਾਈਂ ਦਾ, ਪਰਮ ਪਿਤਾ ਸਾਹਿਬ ਦਾ ਇਕ ਇਕ ਵਚਨ ਅਮੋਲ ਆ, ਨਾਮ ਅਮੋਲ ਆ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ। ਸਾਚੇ ਨਾਮ ਕੀ ਤਿਲ ਵਡਿਆਈ, ਆਗ ਥੱਕੇ ਕੀਮਤ ਨਹੀਂ ਪਾਈ। ਸਤਿਗੁਰੂ ਦੇ ਮੁਬਾਰਕ ਬਚਨ ਆਪ ਜੀ ਸਰਵਣ ਕਰਨ ਲਈ ਆਪਣੀ ਰੂਹ ਨੂੰ ਸਮਝਾਓ, ਜਿੰਦ ਨੂੰ ਸਮਝਾਓ, ਪਹਿਲਾਂ ਤਾਂ ਇਹਨੂੰ ਚੇਤਾ ਕਰਾਓ, ਆਪਣੀ ਜਿੰਦ ਨੂੰ ਆਖੋ ਮੇਰੀ ਇਹ ਜਿੰਦੜੀਏ, ਆਹ ਜਿਹੜੀ ਘੜੀ ਅੱਜ 19 ਤਰੀਕ ਵਾਲਾ ਦਿਨ ਸਤਿਗੁਰੂ ਦੀ ਗੋਦ ਵਿਚ ਮੈਂ ਬੈਠੀ ਹੋਈ ਹਾਂ, ਸਤਿਗੁਰੂ ਦੀ ਗੋਦ ਵਿਚ ਮੈਂ ਬੈਠ ਕੇ ਆਪਣੇ ਮਾਲਕ ਦੇ ਕੋਲ ਬਹਿ ਕੇ ਆਪਣੇ ਮਾਲਕ ਦੇ ਸੋਹਲੇ ਸੁਣ ਰਹੀ। ਇਹ ਸੋਹਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਲਾ, ਕਿੰਨੇ ਸੁਣਾਇਆ ਜੀ? ਇਹ ਸਤਿਗੁਰੂ ਸੁਣਾਇਆ, ਬੋਲੋ ਸਤਿਗੁਰੂ। ਇਹ ਜਿਹੜੇ ਸ਼ਬਦ ਆਪ ਜੀ ਨੇ ਸਰਵਣ ਕਰਨੇ ਨੇ, ਸਤਿਗੁਰੂ ਦੇ ਸੁਣਾਏ ਹੋਏ ਸ਼ਬਦ ਨੇ, ਇਹ ਤਿੰਨ ਕੇ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ, ਇਹ ਉਨ੍ਹਾਂ ਦੇ ਮਨ ਵਿਚ ਵਸਣਾ ਹੈ ਜਿਨ੍ਹਾਂ ਦੇ ਧੁਰ ਤੋਂ ਪਰਮ ਪਿਤਾ ਦੀ ਪਰਮੇਸ਼ਵਰ ਦੀ ਕਿਰਪਾ ਹੈ। ਮੇਰੀ ਆਪ ਜੀ ਦੇ ਚਰਨਾਂ ਵਿਚ ਬੇਨਤੀ, ਜਿਹੜੇ ਵਡਭਾਗੀ ਜਨ ਆ ਗਏ ਹੋ, ਬਹੁਤ ਵੱਡਾ ਪੁੰਨ ਆ ਗੁਰੂ ਨਾਨਕ ਦੀ ਸੰਗਤ ਵਿਚ ਆਉਣ ਦਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਕਦੀ ਮੁਬਾਰਕ ਬਚਨਾਂ ਨੂੰ ਪੜੋ, ਵੈਰਾਗ ਮਨ ਵਿਚ ਆਉਂਦਾ ਹੈ, ਵਡਭਾਗੀ ਸਾਧ ਸੰਗ ਪ੍ਰਾਪਤ। ਬੋਲੋ ਵਡਭਾਗੀ ਸਾਧ ਸੰਗ ਪ੍ਰਾਪਤ। ਜਿਹੜੇ ਵੱਡੇ ਭਾਗਾਂ ਵਾਲੇ ਹੁੰਦੇ ਨੇ ਉਨ੍ਹਾਂ ਨੂੰ ਪ੍ਰਾਪਤੀ ਹੁੰਦੀ ਆ ਸਤ ਸੰਗਤ ਦੀ। ਗੁਰਮੁਖ ਪਿਆਰਿਓ, ਇਕ ਕੁਸੰਗਤ ਸ਼ਬਦ ਗੁਰਬਾਣੀ ਵਿਚ ਆਇਆ ਹੈ। ਮੇਰੇ ਸਤਿਗੁਰੂ ਜੀ ਕਹਿੰਦੇ ਕੁਸੰਗਤ ਬਹੇ ਸਦਾ ਦੁੱਖ ਪਾਵੇ। ਬੋਲੋ ਕੁਸੰਗਤ ਬਹੇ
1: ਸਦਾ ਦੁੱਖ।
0: ਆਪਾਂ ਆਖ ਨਹੀਂ ਦਿੰਦੇ ਜੇ ਕੋਈ ਬੱਚੀ ਬੱਚਾ ਵਿਗੜ ਜਾਵੇ ਜਾਂ ਕੋਈ ਗੁਰੂ ਕਾ ਪਿਆਰਾ ਵਿਗੜ ਜਾਵੇ ਤੇ ਆਪਾਂ ਕਹਿੰਦੇ ਇਹ ਕਾਹਦੇ ਚ ਬਹਿ ਗਿਆ ਹੈ? ਕੁਸੰਗਤ ਵਿਚ ਬਹਿ ਗਿਆ। ਇਹ ਸਤ ਸੰਗਤ ਦਾ ਸ਼ਬਦ ਕਿਹਾ ਹੈ? ਇੱਕ ਥਾਂ ਬਾਬਾ ਕਬੀਰ ਜੀ ਦਾ ਵਚਨ ਪਹਿਲਾਂ ਸਰਵਣ ਕਰ ਲਈਏ, ਕਬੀਰ ਮਨ ਪੰਖੀ ਭਇਓ। ਬੋਲੋ ਕਬੀਰ ਮਨ
1: ਪੰਖੀ
0: ਭਇਓ। ਇਹ ਮਨ ਕੀ ਬਣ ਗਿਆ ਹੈ? ਪੰਛੀ ਬਣ ਗਿਆ। ਉੱਡ ਉੱਡ ਦਹਿ ਦੇ ਸਜਾਏ, ਉੱਡ ਉੱਡ ਕੇ ਦਸਾਂ ਦਿਸ਼ਾਵਾਂ ਦੇ ਵਿਚ ਦੌੜਿਆ ਫਿਰਦਾ ਹੈ ਪੰਛੀ। ਮਗਰ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜਿਹੋ ਜਿਹੀ ਸੰਗਤ ਮਿਲਦੀ ਆ ਮਨ ਨੂੰ, ਉਹੋ ਜਿਹਾ ਇਹ ਫਲ ਲਾਉਂਦਾ ਹੈ। ਜੇ ਸ਼ਰਾਬੀਆਂ ਦੀ ਸੰਗਤ ਵਿਚ ਬਹਿੰਦਾ ਹੈ ਤੇ ਗੁਰਮੁਖ ਪਿਆਰੇ ਉਹ ਸ਼ਰਾਬੀ ਬਣ ਜਾਂਦਾ ਹੈ। ਜੇ ਜਵਾਰੀਆਂ ਕੋਲ ਜਾਂਦਾ ਹੈ ਜਵਾਰੀ ਬਣ ਜਾਂਦਾ ਹੈ। ਜੇ ਨਿੰਦਕਾਂ ਕੋਲ ਜਾਂਦਾ ਹੈ ਨਿੰਦਕ ਬਣ ਜਾਂਦਾ ਹੈ। ਤੇ ਜੇ ਗੁਰੂ ਦੀ ਸੰਗਤ ਵਿਚ ਆਉਂਦਾ ਤੇ ਗੁਰਮੁਖ ਬਣ ਜਾਂਦਾ। ਆਖੋ ਸਤਨਾਮ ਸ੍ਰੀ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਬਖਸ਼ ਕਰਦੇ ਨੇ, ਇਹ ਬਚਨ ਕਰਦੇ ਨੇ, ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰ ਮਤ ਖੋਈ। ਦੁਰ ਮਤ ਹੁੰਦੇ ਖੋਟੀ ਮਤ। ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਕੇ ਪਿਆਰੇ ਸਤਸੰਗਤ ਵਿਚ ਆਉਂਦੇ ਨੇ ਉਹਨਾਂ ਦੀ ਖੋਟੀ ਮਤ ਨਾਸ ਹੋ ਜਾਂਦੀ, ਬੁਰੀ ਮਤ ਨਾਸ ਹੋ ਜਾਂਦੀ ਹੈ। ਕੱਲ ਗੁਰੂ ਪਿਆਰੇ ਭਾਈ ਤਾਰਾ ਸਿੰਘ ਨੇ ਜਿਹੜਾ ਇਹ ਭਜਨ ਪੜਿਆ ਸੀ, ਆਪ ਜੀ ਚੇਤੇ ਰੱਖਿਆ ਕਰੋ, ਜਦੋਂ ਰੋਜ਼ ਗੁਰੂ ਨਾਨਕ ਦੀ ਸੰਗਤ ਵਿਚ ਆਓਗੇ, ਰੰਗ ਲਾਗਤ ਲਾਗਤ ਲਾਗਤ ਹੈ। ਬੋਲੋ ਰੰਗ ਲਾਗਤ ਲਾਗਤ। ਇੱਥੇ ਰੰਗ ਲੱਗਦਿਆਂ ਲੱਗਦਿਆਂ ਲੱਗ ਜਾਊਗਾ। ਭਰਮ ਭਾਗਤ ਭਾਗਤ ਭਾਗਤ ਹੈ। ਭਰਮ ਅੰਦਰੋਂ ਦੂਰ ਹੁੰਦਾ ਹੁੰਦਾ ਇਕ ਦਿਨ ਉਸ ਗੱਲ ਦਾ ਪਤਾ ਲੱਗ ਜਾਂਦਾ ਹੈ ਜਿਹੜੀ ਗੱਲ ਲਈ ਅਸੀਂ ਮਨੁੱਖਾ ਜਨਮ ਲਿਆ ਵਾ, ਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਜਦੋਂ ਜੀਵ ਆਤਮਾ ਸਤਸੰਗਤ ਕਰਦੀ ਹੈ ਇਹਦੀ ਖੋਟੀ ਮਤ ਨਾਸ ਹੋ ਜਾਂਦੀ, ਤਿੰਨ ਭੇਟਤ ਦੁਰਮਤ ਖੋਈ। ਤੇ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੀ ਦੁਰਮਤ ਨਾਸ ਹੋ ਗਈ, ਜਿਹੜੇ ਸੰਗਤ ਵਿਚ ਆ ਗਏ, ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਜੀ ਕਹਿੰਦੇ ਤਿੰਨ ਕੀ ਧੂਰ ਨਾਨਕ ਦਾਸ ਬਾਛੇ। ਵੇਖੋ ਕਿੱਡੇ ਪਿਆਰੇ ਤੇ ਨਿਮਰਤਾ ਦੇ ਬਚਨ ਨੇ। ਕਦੀ ਜੇ ਨਿਮਰਤਾ ਸਿੱਖਣੀ ਜੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਤੋਂ ਸਿੱਖੋ। ਜਿਹੜੇ ਗੁਰਦੁਆਰੇ ਆਉਂਦੇ ਨੇ ਤਿੰਨ ਕੀ ਧੂਰ ਨਾਨਕ ਦਾਸ ਬਾਛੇ। ਵੇਖੋ ਪਿਆਰੇ ਬਚਨ, ਤਿੰਨ ਕੀ ਧੂਰ ਨਾਨਕ ਦਾਸ ਬਾਛੇ। ਇੱਕ ਥਾਂ ਬੜੇ ਸੁੰਦਰ ਬਚਨ ਇੱਕ ਕਵੀ ਲਿਖਦਾ ਏ, ਬਾਬੇ ਬਕਾਲੇ ਦੇ ਲਾਗੇ ਦਾ ਹੋਇਆ, ਬੜੇ ਸੁੰਦਰ ਬਚਨ ਉਹਨੇ ਲਿਖੇ ਨੇ। ਕਹਿੰਦਾ ਪਾਪੀ ਦੇ ਪਕਵਾਨਾਂ ਨਾਲੋਂ ਧਰਮੀ ਘਰ ਦੀ ਸੂੜੀ ਚੰਗੀ। ਪਾਪੀ ਦੇ ਪਕਵਾਨਾਂ ਨਾਲੋਂ, ਪਾਪੀ ਦੇ ਘਰ ਵਿਚ, ਬੇਈਮਾਨ ਦੇ ਘਰ ਵਿਚ ਖੀਰਾਂ ਬਣੀਆਂ ਹੋਣ, ਕੜਾਹ ਬਣੇ ਹੋਣ, ਪਨੀਰ ਬਣੇ ਹੋਣ, ਮਗਰ ਉਹਦੇ ਨਾਲੋਂ ਇਕ ਧਰਮੀ ਘਰ ਦੇ ਘਰੋਂ ਸੂੜੇ ਦੀ ਰੋਟੀ ਖਾਣੀ ਚੰਗੀ। ਧਿਆਨ ਦੇਣਾ, ਪਾਪੀ ਦੇ ਪਕਵਾਨਾਂ ਨਾਲੋਂ ਧਰਮੀ ਘਰ ਦੀ ਸੂੜੀ ਚੰਗੀ, ਬੇਦਰਦਾਂ ਦੀਆਂ ਦਰੀਆਂ ਨਾਲੋਂ। ਇਹ ਬੋਲੋ, ਬੇਦਰਦਾਂ ਦੀਆਂ, ਜਿਨ੍ਹਾਂ ਦੇ ਅੰਦਰ ਮਨੁੱਖਤਾ ਲਈ ਦਰਦ ਨਹੀਂ, ਉਹਨਾਂ ਦੇ ਗਲੀਚਿਆਂ ਨਾਲੋਂ। ਸਾਧ ਜਨਾ ਕੀ ਫੂੜੀ ਚੰਗੀ, ਫੂੜੀ ਫੂੜੀ ਫੂੜੀ, ਕੱਖਾਂ ਦੀ ਬਣਾਈ ਹੋਈ, ਕਾਹੀ ਦੀ ਬਣਾਈ ਫੂੜੀ ਚੰਗੀ। ਤੇ ਅੱਗੇ ਜਾ ਕੇ ਕਹਿੰਦੇ ਆਬੇ ਹੀ ਆਤ ਜਨਤ ਤੇ ਪਰੀਆਂ, ਇਹਨਾਂ ਤੋਂ ਵੀ ਚੰਗੀ ਬਾਲਮ ਬੰਦਿਓ ਰੰਗ ਬਣਾ, ਬੰਦਿਓ ਰੱਬ ਬਣਾਉਣ ਵਾਲੀ ਸਾਧ ਜਨਾਂ ਦੀ ਧੂੜੀ ਚੰਗੀ। ਬੰਦੇ ਤੋਂ ਰੱਬ ਬਣਾ ਕੇ ਰੱਖ ਦਿੰਦੀ ਆ ਸਤਸੰਗਤ ਦੀ ਧੂੜ। ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰਸਿੱਖਾ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ। ਤੇ ਸਤਿਗੁਰੂ ਦਾ ਮੈਂ ਬਚਨ ਵਿਚਾਰ ਰਿਹਾ ਸਾਂ, ਤਿੰਨ ਕੀ ਧੂੜ ਨਾਨਕ ਦਾਸ ਬਾਛੇ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਦੀ ਧੂੜੀ ਲੋਚਦਾ ਵਾਂ, ਮੈਂ ਉਹਨਾਂ ਗੁਰਸਿੱਖਾਂ ਦੀ ਚਰਨ ਧੂੜ ਲੋਚਦਾ ਵਾਂ, ਬਾਛਦਾ ਵਾਂ। ਆਖਿਆ ਜੀ ਕਿਹਨਾਂ ਦੀ? ਕਹਿੰਦੇ ਜਿਨ ਹਰ ਨਾਮ ਹਿਰਦੈ ਪਰੋਈ। ਪਿਆਰ ਨਾਲ ਆਖੋ, ਜਿਨ ਹਰ ਨਾਮ ਹਿਰਦੈ ਪਰੋਈ ਦਾ ਪਤਾ ਲੱਗ ਗਿਆ ਨਾ, ਪਰੋਣਾ ਜਿਸ ਤਰ੍ਹਾਂ ਧਾਗਾ ਪਰੋਈ ਦਾ ਹੈ। ਜਿਨ੍ਹਾਂ ਨੇ ਆਪਣੇ ਹਿਰਦੇ ਵਿਚ ਪਰੋ ਲਿਆ ਸਤ

ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਗਏ ਨੇ ਨਾ, ਸੁਣਨ ਵਾਲਾ ਬਚਨ ਜੇ ਇਕਾਗਰਤਾ ਬਖਸ਼ਿਓ, ਮਨ ਵਿਚ ਜਿੰਨੀ ਨਿਮਰਤਾ ਬਣਾ ਕੇ ਬੈਠਿਆ ਜਾਵੇ, ਆਪਾਂ ਗਵਾ ਕੇ ਗੁਰੂ ਦਰਬਾਰ ਵਿਚ ਬਹੋਗੇ, ਕੁਝ ਪਾ ਕੇ ਲੈ ਜਾਓਗੇ ਖਾਲੀ ਝੋਲੀਆਂ, ਤਜ ਅਭਿਮਾਨ ਲਿਹੋ ਮਨ ਮੋਲ, ਫਿਰ ਰਾਮ ਨਾਮ ਹਿਰਦੇ ਮੈਂ ਤੋਲ। ਜੇ ਤਜ ਅਭਿਮਾਨ ਅਹੰਕਾਰ ਛੱਡ ਕੇ ਗੁਰੂ ਸ਼੍ਰੀ ਸ਼ਰਨ ਵਿਚ ਬੈਠੋਗੇ ਕਿ ਮੈਂ ਕੌਣ ਆ, ਤਾਂ ਹੀ ਇਥੋਂ ਕੁਝ ਮਿਲੂਗਾ। ਜੇ ਗੁਰਮੁਖ ਪਿਆਰਿਓ, ਜਿੰਨਾ ਚਿਰ ਹੋਮੇ ਦਾ ਦੀਵਾ ਆਪਣਾ ਜਗਦਾ ਰਿਹਾ, ਅੱਗੋਂ ਕੁਛ ਨਹੀਂ ਦਿਸਣਾ, ਆਪਾਂ ਗਵਾਓ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਜਾ ਰਹੇ, ਰਸਤੇ ਦੇ ਵਿਚ ਇਕ ਨਗਰ ਦੇ ਵਿਚ ਠਹਿਰਦੇ ਨੇ। ਹਰ ਨਾਮ ਰਿਹਦੇ ਪਰੋਇਆ, ਸਭ ਕਾਜ ਹਮਾਰਾ ਹੋਇਆ। ਇਕ ਵਾਰ ਆਖੋ, ਸਭ ਕਾਜ ਹਮਾਰਾ, ਸਾਰੇ ਕਾਰਜ ਮੇਰੇ ਪੂਰੇ ਹੋ ਗਏ ਕਦੋਂ, ਜਦੋਂ ਹਰੀ ਦਾ ਨਾਮ ਮੇਰੇ ਹਿਰਦੇ ਵਿਚ ਪਰੋਇਆ ਗਿਆ, ਹਿਰਦੇ ਵਿਚ ਮੈਂ ਪਰੋ ਲਿਆ ਸਤਨਾਮ ਸ੍ਰੀ ਵਾਹਿਗੁਰੂ। ਨਗਰ ਵਿਚ ਗਏ, ਸਾਰੇ ਨਗਰ ਦੇ ਵਿਚ ਇਕ ਮਸੰਦ ਇਸ ਪਿੰਡ ਵਿਚ ਰਹਿੰਦਾ ਸੀ, ਗੁਰੂ ਕਾ ਸੇਵਕ, ਜਿਹੜਾ ਸਾਰੇ ਪਿੰਡ ਦੇ ਵਿਚੋਂ ਉਗਰਾਹੀ ਕਰਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨਾਲ ਆਉਣ ਵਾਲੀਆਂ ਸੰਗਤਾਂ ਲਈ ਲੰਗਰ ਬਣਾਉਂਦਾ ਸੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਇਸ ਨਗਰ ਦੇ ਵਿਚ ਆਏ, ਬਚਨ ਸੁਣਨ ਵਾਲਾ ਇਕਾਗਰਤਾ ਬਖਸ਼ਣੀ ਆ, ਸਾਰੇ ਪਿੰਡ ਦੇ ਵਿਚੋਂ ਉਗਰਾਹੀ ਕਰਦਾ, ਇਹਦਾ ਨਾਮ ਸੀ ਚਾਚਾ ਫੱਗੂ। ਕੀ ਨਾਮ ਲਿਆ ਮੈਂ? ਚਾਚਾ। ਪਿਆਰ ਨਾਲ ਲੋਕੀ ਕਹਿੰਦੇ ਸੀ ਚਾਚਾ ਫੱਗੂ ਆਇਆ, ਫੱਗੂ ਆਇਆ, ਉਗਰਾਹੀ ਦਿਓ। ਫੱਗੂ ਨੂੰ ਵੇਖ ਕੇ ਲੋਕੀ ਜਾਣ ਲੈਂਦੇ ਸੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਇਧਰ ਆਉਣ ਵਾਲੇ ਨੇ, ਕਿਉਂਕਿ ਫੱਗੂ ਆਇਆ ਪਿੰਡ ਦੇ ਵਿਚ, ਸਾਰੇ ਪਿੰਡ ਵਿਚ ਨਾਮ ਜਪਾਉਂਦਾ ਸੀ, ਸਾਰੇ ਪਿੰਡ ਦੇ ਵਿਚ ਸਿਮਰਨ ਦੀਆਂ ਬਰਕਤਾਂ ਖਿਲਾਰਦਾ ਸੀ। ਗੁਰਮੁਖ ਪਿਆਰਿਓ, ਸਾਰੇ ਪਿੰਡ ਦੇ ਵਿਚ ਨਾਮ ਜਪਾਉਣ ਵਾਲਾ ਫੱਗੂ ਅੱਜ ਉਗਰਾਹੀ ਕਰਦਾ ਏ, ਕਿਸੇ ਦੇ ਘਰੋਂ ਆਟਾ ਲੈਂਦਾ ਏ, ਕਿਸੇ ਦੇ ਘਰੋਂ ਦੁੱਧ ਲੈਂਦਾ ਏ, ਕਿਸੇ ਦੇ ਘਰੋਂ ਚਾਵਲ ਲੈਂਦਾ ਏ, ਤੇ ਹਰ ਘਰ ਵਿਚ ਕਹਿੰਦਾ ਕਿ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਉਣਾ ਏ, ਇਸ ਨਗਰ ਵਿਚ ਲੰਗਰ ਲੱਗਣਾ ਏ, ਆਪਾਂ ਸਾਰਿਆਂ ਨੇ ਇਕ ਇਕ ਦਾਣਾ ਪਾ ਕੇ, ਮੁੱਠੀ ਮੁੱਠੀ ਆਟਾ ਪਾ ਕੇ ਲੰਗਰ ਲਾਉਣਾ ਏ। ਇਹ ਚਾਚਾ ਫੱਗੂ ਸਾਰੇ ਘਰ ਦੇ ਵਿਚੋਂ ਕਿਤੇ ਆਟਾ ਲਿਆ, ਕਿਤੇ ਗੁੜ ਲਿਆ, ਕਿਤੇ ਚਾਵਲ ਲੈ, ਇਕ ਘਰ ਦੇ ਵਿਚ ਪ੍ਰਵੇਸ਼ ਕਰਦਾ ਏ, ਜਿੱਥੇ ਇਕ ਨੌਜਵਾਨ ਬੱਚੀ ਅੰਮ੍ਰਿਤ ਗੁਰੂ ਕੇ ਪਿਆਰ ਵਿਚ ਭਿੱਜੀ ਹੋਈ, ਸਿਮਰਨ ਅਭਿਆਸੀ ਰੂਹ, ਨਾਲੇ ਵਾਹਿਗੁਰੂ ਦਾ ਜਾਪ ਕਰ ਰਹੀ ਤੇ ਝਾੜੂ ਮਾਰ ਰਹੀ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਪਿਆਰ ਨਾਲ ਆਖਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਝਾੜੂ ਮਾਰਦੀ ਬੱਚੀ ਨੂੰ ਜਾ ਕੇ ਫੱਗੂ ਨੇ ਆਵਾਜ਼ ਦਿੱਤੀ, ਬੱਚੀਏ ਸਾਰੇ ਨਗਰ ਵਾਲਿਆਂ ਨੇ ਉਗਰਾਹੀ ਦਿੱਤੀ ਆ, ਤੂੰ ਵੀ ਕੋਈ ਉਗਰਾਹੀ ਦੇ। ਘਰ ਵਿਚ ਗਰੀਬੀ ਬੜੀ ਸੀ। ਗੁਰਮੁਖ ਪਿਆਰਿਓ, ਸਿਦਕ ਤੇ ਉਦੋਂ ਪਰਖੇ ਜਾਂਦੇ ਨੇ ਜਦੋਂ ਘਰ ਦੇ ਵਿਚ ਕਿਤੇ ਗਰੀਬੀ ਆ ਜਾਏ, ਗਰੀਬੀ ਆ ਜਾਏ, ਸਿਦਕ ਤੇ ਉਦੋਂ ਪਰਖੇ ਜਾਂਦੇ ਨੇ ਸਿੱਖ ਕਿੰਨਾ ਸਿਦਕਵਾਨ ਆ। ਝਾੜੂ ਮਾਰਦੀ ਬੱਚੀ ਨੇ ਆਖਿਆ, ਚਾਚਾ ਫੱਗੂ ਤਿੰਨ ਦਿਨ ਹੋ ਗਏ ਨੇ ਘਰ ਰੋਟੀ ਨੀ ਪੱਕੀ, ਧਿਆਨ ਦਿਓ, ਤਿੰਨ ਦਿਨ ਹੋ ਗਏ ਨੇ ਘਰ ਰੋਟੀ ਨੀ ਪੱਕੀ, ਗਰੀਬੀ ਬੂਹੇ ਅੱਗੇ ਡੇਰਾ ਲਾ ਕੇ ਬੈਠੀ, ਕੀ ਦਵਾਂ ਤੈਨੂੰ? ਚਾਚੇ ਫੱਗੂ ਨੇ ਫਿਰ ਆਵਾਜ਼ ਦਿੱਤੀ, ਕਰਨ ਕਾਦਰ ਪਿਤਾ ਗੁਰੂ ਤੇਗ ਬਹਾਦਰ ਨਗਰ ਦੇ ਵਿਚ ਆਇਆ ਈ ਮੇਰੀ ਬੱਚੀਏ, ਖਾਲੀ ਹੱਥ ਗੁਰੂ ਦੇ ਸਿੱਖ ਨੂੰ ਨਾ ਭੇਜੀ, ਕੁਛ ਤੇ ਦੇ। ਫਿਰ ਉਹਨੇ ਆਖਿਆ, ਚਾਚਾ ਫੱਗੂ ਪੜੋਲੀ ਝਾੜ ਕੇ ਪਰਸੋਂ ਦੀ ਰੋਟੀ ਖਾਧੀ, ਉਹਦੇ ਵਿਚ ਅੱਧੀ ਮਿੱਟੀ ਅੱਧਾ ਆਟਾ ਸੀ, ਢਿੱਡ ਨੂੰ ਗੋਲਣਾ ਦਿੱਤਾ ਦੋਵਾਂ ਜੀਆਂ ਨੇ, ਘਰ ਵਾਲਾ ਕੰਮ ਕਰਨ ਗਿਆ ਵਾ, ਘਰ ਵਿਚ ਆਟੇ ਦੀ ਮੁੱਠੀ ਨਹੀਂ ਹੈਗੀ, ਕੀ ਦਵਾਂ ਤੈਨੂੰ? ਤੀਸਰੀ ਵਾਰ ਚਾਚੇ ਫੱਗੂ ਨੇ ਆਖਿਆ, ਮੇਰੀ ਇਹ ਧੀਏ ਖਾਲੀ ਨਾ ਮੋੜ। ਫਿਰ ਬੱਚੀ ਉੱਠੀ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਚੀ ਉੱਠੀ ਤੇ ਜਿਹੜਾ ਕੂੜਾ ਇਕੱਠਾ ਕਰਨ ਲਈ ਸੀ ਨਾ, ਧਿਆਨ ਦਿਓ ਸੂਰਜ ਪ੍ਰਕਾਸ਼ ਦੇ ਕਦੀ ਬਚਨ ਪੜੋ, ਜਿਹੜਾ ਕੂੜਾ ਇਕੱਠਾ ਕਰਦੀ ਸੀ ਨਾ ਆਪਣੇ ਘਰ ਦੇ ਵਿਚੋਂ ਝਾੜੂ ਦੇ ਨਾਲ, ਉਹ ਕੂੜਾ ਹੀ ਫਿਰ ਇਕੱਠਾ ਕਰਕੇ ਬੁੱਕ ਭਰਿਆ ਤੇ ਚਾਚੇ ਫੱਗੂ ਨੂੰ ਕਹਿਣ ਲੱਗੀ, ਜੇ ਬਿਲਕੁਲ ਕਹਿੰਦਾ ਕਿ ਕੁਛ ਦੇ ਕੇ ਭੇਜ ਤੇ ਇਸ ਵੇਲੇ ਤੇ ਫਿਰ ਇਸ ਘਰ ਦੇ ਵਿਚੋਂ ਇਹ ਕੂੜਾ ਇਕੱਠਾ ਕੀਤਾ, ਫਿਰ ਕੂੜਾ ਹੀ ਲੈ ਜਾ। ਤੇ ਚਾਚਾ ਫੱਗੂ ਅੱਗੋਂ ਸਿਦਕ ਵਾਲਾ ਸਿੱਖ ਸੀ, ਗੁੱਸਾ ਨਹੀਂ ਕੀਤਾ, ਇਤਨਾ ਝੂਲੀ ਕਰ ਦਿੱਤੀ, ਆਖਣ ਲੱਗਾ, ਬੱਚੀਏ ਹਾਜ਼ਰੀ ਤੇ ਲਵਾ ਲਾ, ਕੂੜਾ ਹੀ ਜਾਊਗਾ, ਆਖਰ ਵੀ ਮੈਂ ਜਾ ਕੇ ਦੱਸੂ ਤੇ ਸਹੀ ਕਿ ਫਲਾਣੇ ਘਰੋਂ ਕੁਛ ਤੇ ਆਇਆ ਏ। ਕੂੜਾ ਪਾ ਦਿੱਤਾ ਬੁੱਕ ਭਰ ਕੇ ਝੋਲੀ ਦੇ ਵਿਚ ਚਾਚੇ ਫੱਗੂ ਦੀ ਚ। ਜਦੋਂ ਚਾਚਾ ਫੱਗੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੇ ਆਉਣ ਦੀ ਖੁਸ਼ੀ ਵਿਚ ਲੰਗਰ ਪਕਾਉਣ ਲੱਗਿਆ ਤੇ ਇਹਨੂੰ ਇਕ ਕਾਗਜ਼ ਵਿਚ ਵਲੇਟ ਕੇ ਕੂੜੇ ਨੂੰ ਤੇ ਲੰਬਾਰੀ ਚ ਰੱਖ ਦਿੱਤਾ ਕਿ ਇਹ ਗੁਰੂ ਤੇਗ ਬਹਾਦਰ ਨੂੰ ਨਹੀਂ ਵਿਖਾਉਣਾ, ਇਹ ਭੇਟਾ ਕਿਤਨਾ ਵਿਖਾਵਾਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਿ ਤੇਰੇ ਸਿੱਖ ਨੇ ਤੇਰੇ ਲਈ ਕੂੜਾ ਭੇਜਿਆ। ਸਾਰੇ ਸ਼ਹਿਰ ਦੀਆਂ ਭਾਈ ਬੱਚਿਓ, ਇਸ ਤਰ੍ਹਾਂ ਨੀ ਕਰਨਾ ਬਈ, ਗੁਰਮੁਖ ਪਿਆਰੇ ਸਾਰੇ ਸ਼ਾਂਤ ਹੋ ਕੇ ਬੈਠੋ, ਬਚਨ ਬੜੇ ਸੁਣਨ ਵਾਲੇ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਲੰਗਰ ਚੱਲ ਗਿਆ, ਸੰਗਤਾਂ ਛਕ ਲਿਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਫੱਗੂ ਆ ਅਰਦਾਸ ਕਰੀਏ ਕਿਹੜੇ ਕਿਹੜੇ ਘਰੋਂ ਕੀ ਕੀ ਆਇਆ। ਜਾਣੀ ਜਾਣ ਸੀ ਨਾ ਕਦਰ ਕਰਨ ਕਾਦਰ ਪਿਤਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਨ ਵਾਲੇ ਪਾਤਸ਼ਾਹ ਨੇ ਆਖਿਆ, ਕਿਹੜੇ ਕਿਹੜੇ ਘਰੋਂ ਕੀ ਆਇਆ। ਫੱਗੂ ਨੇ ਦੱਸਿਆ
ਮਹਾਰਾਜ ਫਲਾਣੇ ਦੇ ਘਰੋਂ ਦੁੱਧ ਆਇਆ, ਫਲਾਣੇ ਦੇ ਘਰੋਂ ਗੁੜ ਆਇਆ, ਫਲਾਣੇ ਦੇ ਘਰੋਂ ਆਟਾ ਆਇਆ, ਫਲਾਣੇ ਦੇ ਘਰੋਂ ਚੌਲ ਆਏ ਨੇ, ਫਲਾਣੇ ਦੇ ਘਰੋਂ ਆਹ ਚੀਜ਼ ਆਈ, ਫਲਾਣੇ ਦੇ ਆਹ ਚੀਜ਼ ਆਈ, ਸਾਰਿਆਂ ਦੇ ਦੱਸ ਦਿੱਤੇ ਤੇ ਇਸ ਬੱਚੀ ਦੀ ਭੇਟਾ ਨਾ ਦੱਸੀ ਗੁਰੂ ਤੇਗ ਬਹਾਦਰ ਨੂੰ। ਕੀ ਦੱਸਾਂ ਕਿ ਤੇਰੇ ਇਹੋ ਜਿਹੇ ਸਿੱਖ ਹੈ ਨੇ ਜਿਨ੍ਹਾਂ ਕੂੜਾ ਦਿੱਤਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਫੱਗੂ ਸਾਰਿਆਂ ਦੀ ਭੇਟਾ ਦੱਸ ਦਿੱਤੀ ਹੋ? ਹਾਂ ਮਹਾਰਾਜ ਪਾਤਸ਼ਾਹ, ਮੈਂ ਦੱਸ ਦਿੱਤੀ ਆ ਸਾਰਿਆਂ ਦੀ ਭੇਟਾ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ। ਕਹਿਣ ਲੱਗੇ, ਮੇਰੀ ਸਭ ਤੋਂ ਪਿਆਰੀ ਭੇਟਾ ਨਹੀਂ ਤੂੰ ਦੱਸੀ? ਆਖੋ ਸਤਨਾਮ ਸ੍ਰੀ, ਅਜੇ ਸਭ ਤੋਂ ਪਿਆਰੀ ਭੇਟਾ ਨਹੀਂ ਤੂੰ ਦੱਸੀ? ਮਹਾਰਾਜ ਪਾਤਸ਼ਾਹ, ਕਿਹੜੀ ਸਭ ਤੋਂ ਪਿਆਰੀ ਭੇਟਾ ਹੈ ਜਿਹੜੀ ਲੰਬਾਰੀ ਵਿਚ ਰੱਖੀ ਹੋ? ਮੇਰਾ ਗੁਰੂ ਸਭ ਕੁਝ ਜਾਣਦਾ ਸੀ। ਫਿਰ ਫੱਗੂ ਗਿਆ, ਪੈਰ ਕੰਬ ਰਹੇ ਸੀ, ਹੱਥ ਕੰਬ ਰਹੇ ਸੀ, ਕੀ ਵਿਖਾਵਾਂ? ਆਣ ਕੇ ਜਦੋਂ ਪੁੜੀ ਖੋਲ ਕੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੇ ਚਰਨਾਂ ਵਿਚ ਰੱਖੀ ਤੇ ਮੇਰੇ ਸਤਿਗੁਰੂ ਨੇ ਇਸ ਕੂੜੇ ਨੂੰ ਮਸਤਕ ਨਾਲ ਲਾ ਕੇ ਜਦੋਂ ਪੁੜੀ ਖੋਲੀ ਤੇ ਵਿਚੋਂ ਇਕ ਬੇਰੀ ਦੀ ਗਿਟਕ ਨਿਕਲ ਆਈ, ਬੇਰ ਦੀ ਗਿਟਕ ਨਿਕਲ ਆਈ ਤੇ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਫੱਗੂ ਤੂੰ ਡਰਦਾ ਸੈਂ ਨਾ ਕਿ ਇਥੋਂ ਕੁਝ ਨਹੀਂ ਆਇਆ, ਵੇਖ ਕਿੰਨੀ ਕੀਮਤੀ ਭੇਟਾ ਆਈ ਆ, ਆ ਜਿਹੜੇ ਘਰ ਦੇ ਵਿਚ ਲੰਗਰ ਚੱਲ ਰਿਹਾ ਇੱਥੇ ਬੇਰੀ ਲਾ ਦੇ, ਜਿਹੜੇ ਗੁਰਸਿੱਖ ਪਿਆਰੇ ਇਹ ਤੋਂ ਬੇਰ ਖਾਇਆ ਕਰਨਗੇ ਸੁੱਤੇ ਸਿੱਧ ਉਹਨਾਂ ਦੇ ਹਿਰਦੇ ਵਿਚ ਪਰੋਇਆ ਜਾਇਆ।

ਬੁਲਾ ਲਿਆ ਉਸ ਬੱਚੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ, ਨੀ ਭੋਲੀਏ ਧੀਏ ਤੂੰ ਤੇ ਕਿੰਨੀ ਸਾਹਿਬ ਮੇਰੇ ਘਰ ਕੁਝ ਨਹੀਂ, ਤੂੰ ਤੇ ਸਾਰੇ ਸ਼ਹਿਰ ਵਾਸੀਆਂ ਲਈ ਸਾਰੇ ਪਿੰਡ ਵਾਸੀਆਂ ਲਈ ਇੱਕ ਸਤਿਗੁਰੂ ਦਾ ਆਨੰਦਮਈ ਬਚਨ ਭੇਜ ਦਿੱਤਾ ਹੈ ਕਿ ਇਸ ਬੇਰੀ ਦੇ ਜਿਹੜਾ ਬਚਨ ਖਾਊਗਾ ਬੇਰ ਖਾਊਗਾ ਗੁਰਮੁਖ ਪਿਆਰਿਓ ਉਹਦੇ ਮੂੰਹ ਸੁੱਤੇ ਸਿੱਧੇ ਪੈਰਾਂ ਦੇ ਨਵਾਂ ਤੋਂ ਲੈ ਕੇ ਸਿਰ ਦੇ ਕੇਸਾਂ ਤੱਕ ਇਸ ਬੇਰੀ ਦੇ ਬੇਰ ਖਾਣ ਵਾਲੇ ਦਾ ਸਿਮਰਨ ਛੁੱਟੂਗਾ। ਇਹ ਬੇਰੀ ਅਜੇ ਸੁਭਾਏ ਮਾਨਿਆ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਰਾਹ ਦੇ ਵਿਚ ਜਾਂਦੇ ਆ ਜਿੱਥੇ ਹਾਂਡੀ ਦੀ ਗੱਲ ਆਉਂਦੀ ਆ, ਜਿੱਥੇ ਮੇਰੇ ਮਾਲਕ ਨੂੰ ਖੀਰ ਖਵਾਈ ਇੱਕ ਮਾਤਾ ਨੇ, ਉਸ ਪਿੰਡ ਤੋਂ ਅਗਲੇ ਪਿੰਡ ਦੇ ਵਿਚ ਇਹ ਗੁਰਦੁਆਰਾ ਬਣਿਆ, ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨੇ ਇਹ ਵੀ ਭੇਟਾ ਲਈ ਕਿ ਜਿੱਥੇ ਕੁਛ ਨੀ ਘਰ ਦੇ ਵਿਚ ਕੁਛ ਤਾਂ ਗੁਰੂ ਘਰ ਲਈ ਲਿਆਓ, ਭਾਵੇਂ ਦਮੜੀ ਲਿਆਓ, ਭਾਵਨੀ ਭਗਤ ਭਾਏ ਕੌਡੀ ਅਗਰ ਪਾਸ ਰਾਖੇ, ਭਾਵਨੀ ਦੇ ਨਾਲ ਭਾਵੇਂ ਕੌਡੀ ਰੱਖੋ ਗੁਰੂ ਅੱਗੇ ਲਿਆ ਕੇ, ਗੁਰੂ ਦਰਬਾਰ ਦੇ ਵਿਚ ਤੁਹਾਡੀ ਕਮਾਈ ਸਫਲੀ ਹੋਜੂਗੀ। ਤੇ ਗੁਰਮੁਖ ਪਿਆਰੀ ਉਸ ਬੱਚੀ ਨੂੰ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਧੀਏ ਗਰੀਬੀ ਨੇ ਘਰ ਦੇ ਵਿਚ ਡੇਰੇ ਲਾਏ ਨੇ, ਇੱਕ ਬਚਨ ਮੰਨ ਲਾ ਪੈਰਾਂ ਤੋਂ ਲੈ ਕੇ ਸਿਰ ਤੱਕ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ, ਫਿਰ ਸਾਰੇ ਕਾਰਜ ਪੂਰੇ ਹੋਣਗੇ, ਹਰ ਨਾਮ ਹਿਰਦੇ ਪਰੋਇਆ ਸਭ ਕਾਜ ਹਮਾਰਾ ਹੋਇਆ, ਸਾਰੇ ਕਾਰਜ ਪੂਰੇ ਹੋ ਜਾਣਗੇ। ਇਸ ਕਰਕੇ ਮੇਰੇ ਭਰਾਵੋ ਧਾਗਾ ਲੈਣ ਦੀ ਕੋਈ ਜ਼ਰੂਰਤ ਨਹੀਂ, ਜਲ ਕਰਾਉਣ ਦੀ ਕੋਈ ਜ਼ਰੂਰਤ ਨਹੀਂ, ਪੜਤਾਂ ਨੂੰ ਆ ਬਹੁਤ ਸਾਰੇ ਕੱਲ ਵੀ ਫਿਰ ਅਖਬਾਰ ਪਰਸੋਂ ਵੇਖੀ ਤੇ ਮਾਸਟਰ ਅਮਰ ਨੇ ਲਿਖਿਆ ਜੀ ਨਿਊਯਾਰਕ ਦਾ ਰਹਿਣ ਵਾਲਾ ਇੱਕ ਹਰਜੀਤ ਸਿੰਘ, ਜਦੋਂ ਸਿੰਘ ਸ਼ਬਦ ਆਉਂਦਾ ਹੈ ਤੇ ਗੁਰਮੁਖ ਪਿਆਰਿਓ ਸੂਲਾਂ ਵੱਜਦੀਆਂ, ਉਹ ਗੁਰੂ ਨਾਨਕ ਦੇ ਸਿੱਖਾ ਤੈਨੂੰ ਗੁਰੂ ਤੇਗ ਬਹਾਦਰ ਘਰੋਂ ਕੁਝ ਨਾ ਲੱਭਾ, ਤੈਨੂੰ ਗੁਰੂ ਨਾਨਕ ਦੇ ਘਰੋਂ ਕੁਝ ਨਾ ਲੱਭਾ, ਤੇਰੀ ਸੋਚਣੀ ਘੱਟ ਹੋਊਗੀ, ਤੇਰੀਆਂ ਅੱਖਾਂ ਨੀ ਖੁੱਲੀਆਂ ਹੋਣਗੀਆਂ, ਮਗਰ ਸਿੰਘ ਨਾਮ ਲੈ ਕੇ ਜੇ ਕੋਈ ਪੰਡਿਤ ਦੇ ਕੋਲ ਜਾਵੇ, ਸਿੰਘ ਹੋ ਕੇ ਗੁਰੂ ਨਾਨਕ ਦੇ ਘਰ ਦਾ ਕਿਸੇ ਕਬਰ ਤੇ ਮੱਥਾ ਟੇਕੇ ਤੇ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੇ ਬਚਨ ਗੁਰੂ ਨਾਨਕ ਦੇ ਬਾਣੀ ਚ ਪੜ ਕੇ ਵੇਖੋ, ਜੇ ਘਰ ਹੁੰਦੇ ਮੰਗਣ ਜਾਈਏ, ਜੇ ਘਰ ਫੇਰ ਇੱਕ ਵਾਰ ਆਖੋ, ਜੇ ਘਰ ਕਿਸੇ ਦੇ ਕਰੋੜਾਂ ਰੁਪਇਆ ਪਿਆ ਹੋਵੇ ਤੇ ਉਹ ਸੜਕ ਦੇ ਉੱਤੇ ਬਹਿ ਕੇ ਕੌਡੀ ਕੌਡੀ ਮੰਗਦਾ ਹੋਵੇ ਤੇ ਜਿਹੜੇ ਕੌਡੀ ਦੇਣ ਵਾਲੇ ਨੇ ਉਹ ਆਖਣਗੇ ਇਹਦੇ ਜਿੱਡਾ ਪਾਗਲ ਕੋਈ ਨੀ, ਇਹਦੇ ਘਰ ਤਾਂ 72 ਰੁਪਏ ਪਏ ਨੇ, ਇਹ ਕਿਉਂ ਮੰਗ ਰਿਹਾ। ਗੁਰੂ ਦੇ ਸਿੱਖੋ, ਤੁਸੀਂ ਗੁਰੂ ਨਾਨਕ ਦੇ ਘਰ ਦੇ ਰਹਿਣ ਵਾਲੇ ਹੋ, ਤੁਹਾਨੂੰ ਮੇਰੇ ਸਤਿਗੁਰੂ ਨੇ ਮੰਤਰਾਂ ਦਾ ਮੰਤਰ ਦਿੱਤਾ ਹੈ, ਲੋਕਾਂ ਦੇ ਕੋਲ ਸੰਸਾਰ ਵਿੱਚ ਕੇਵਲ ਮੰਤਰ ਆ, ਕੇਵਲ ਮੰਤਰ ਆ, ਆਂਦੇ ਨਾ ਉਹ ਵੀ ਝੂਠੇ, ਉਹ ਵੀ ਝੂਠੇ ਮੰਤਰ, ਮਗਰ ਮੰਨ ਲਓ ਕਿਸੇ ਕੋਲ ਮੰਤਰ ਜੰਤਰ ਤੰਤਰ ਹੈ, ਮਗਰ ਗੁਰੂ ਤੇਗ ਬਹਾਦਰ ਮਹਾਰਾਜ ਦੇ ਲਾਡਲੇ ਪੁੱਤ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੁਹਾਡੀ ਝੋਲੀ ਦੇ ਵਿੱਚ ਅੱਗੇ ਪਾਇਆ ਹੈ, ਆ ਮੈਂ ਸਿੱਖਾਂ ਤੈਨੂੰ ਮੰਤਰਾਂ ਦਾ ਮੰਤਰ ਦਵਾਂ, ਆ ਮੈਂ ਤੈਨੂੰ ਜੰਤਰਾਂ ਦਾ ਜੰਤਰ ਦਵਾਂ, ਮੈਂ ਤੈਨੂੰ ਤੰਤਰਾਂ ਦਾ ਤੰਤਰ ਦੇਣਾ, ਤੈਨੂੰ ਕਿਸੇ ਤਾਂਤਰਿਕ ਕੋਲ ਨਾ ਜਾਣਾ ਪਏ, ਯੰਤਰਿਕ ਕੋਲ ਨਾ ਜਾਣਾ ਪਏ, ਮੰਤਰਿਕ ਕੋਲ ਨਾ ਜਾਣਾ ਪਏ, ਮੈਂ ਤੇਰੀ ਝੋਲੀ ਦੇ ਵਿੱਚ ਇੱਕੋ ਸ਼ਬਦ ਪਾ ਦਾਂ, ਨਮੋ ਮੰਤਰ ਮੰਤਰੰਗ, ਬੋਲੋ ਨਮੋ ਮੰਤਰ, ਗੱਜ ਕੇ ਆਖੋ ਜਰਾ ਨਮੋ, ਅਰਥ ਪਤਾ ਕੀ ਬਣਿਆ, ਨਮਸਕਾਰ ਆ ਮੇਰੀ ਮੰਤਰਾਂ ਦੇ ਵੀ ਮੰਤਰ ਨੂੰ, ਮੰਤਰਾਂ ਦੇ ਵੀ। ਆ ਕੋਈ ਯੰਤਰਕ ਤਾਂਤਰਿਕ ਆ ਜੇ ਕਿਤੇ ਪਿੰਡ ਦੇ ਵਿੱਚ, ਕੋਈ ਤੁਹਾਡੇ ਰਾਹ ਦੇ ਵਿੱਚ ਰਸਤੇ ਵਿੱਚ ਤੁਹਾਨੂੰ ਕਦੀ ਜੀਵਨ ਚ ਮਿਲ ਪਏ ਤੇ ਉਹਨੂੰ ਆਖੋ ਸੱਜਣਾ ਚਲਾ ਕੇ ਵਿਖਾ ਤੰਤਰ, ਮੇਰੇ ਤੇ ਚਲਾ ਕੋਈ ਤੰਤਰ ਜੇ ਤੇਰਾ ਚੱਲਦਾ ਹੀ ਤੇ, ਮੇਰੇ ਤੇ ਚਲਾ ਕੋਈ ਯੰਤਰ ਜੇ ਤੇਰਾ ਚੱਲਦਾ ਹੀ ਤੇ, ਦੁਨੀਆਂ ਤੇ ਸਗਨ ਅਪਸਗਨ ਤਿਸ ਕੋ ਲੱਗੇ, ਜਿਸ ਚੀਤ ਨਾ ਆਵੇ, ਮੰਤਰ ਉਹਨਾਂ ਤੇ ਚੱਲਦੇ ਨੇ, ਤੰਤਰ ਉਹਨਾਂ ਤੇ ਚੱਲਦੇ ਨੇ ਜਿਨ੍ਹਾਂ ਨੂੰ ਚੇਤੇ ਨਹੀਂ ਆਉਂਦਾ ਮੰਤਰਾਂ ਦਾ ਮੰਤਰ। ਮੇਰੇ ਸਾਹਿਬ ਕਹਿੰਦੇ ਸਿੱਖਾ, ਮੈਂ ਤੇਰੀ ਝੋਲੀ ਚ ਮੰਤਰਾਂ ਦਾ ਮੰਤਰ ਪਾਇਆ, ਜੰਤਰਾਂ ਦਾ ਜੰਤਰ ਪਾਇਆ, ਤੰਤਰਾਂ ਦਾ ਤੰਤਰ ਪਾਇਆ, ਮਗਰ ਤਿੰਨਾਂ ਚੋ ਸ਼ਬਦ ਇੱਕੋ ਹੀ ਦਿੱਤਾ ਤੈਨੂੰ, ਮੰਤਰਾਂ ਦਾ ਮੰਤਰ, ਜੰਤਰਾਂ ਦਾ ਜੰਤਰ ਤੇ ਤੰਤਰਾਂ ਦਾ ਤੰਤਰ ਇੱਕੋ ਹੀ ਸ਼ਬਦ ਹੀ, ਵਾਹਿਗੁਰੂ। ਬਸ ਇੱਕ ਵਾਰ ਪਿਆਰ ਨਾਲ ਨਾਭੀ ਚੋ ਖਿੱਚ ਕੇ ਆਖੋ ਕਿਹੜਾ ਹੈ ਜੀ, ਫੇਰ ਇੱਕ ਵਾਰ ਪੂਰੇ ਰੰਗ ਵਿਚ ਆਣ ਕੇ ਆਖੋ ਕਿਹੜਾ ਹੈ, ਵਾਹਿਗੁਰੂ। ਬਸ ਜਿਹਦੇ ਕੋਲ ਵਾਹਿਗੁਰੂ ਗੁਰ ਮੰਤਰ ਆ ਪਿਆਰਿਓ, ਧਰਤੀ ਦੇ ਉੱਤੇ ਉਹਦੇ ਘਰ ਵਿਚ ਕੋਈ ਮੰਤਰ ਨਹੀਂ ਚੱਲ ਸਕਦਾ, ਕੋਈ ਜੰਤਰ ਨਹੀਂ। ਮਗਰ ਉਹ ਹਰਜੀਤ ਸਿੰਘ ਜਿਹੜਾ ਨਾਮ ਲਿਖਦਾ, ਪਤਾ ਨੀ ਆਪਣੇ ਕੋਲੋਂ ਝੂਠ ਵੀ ਲਿਖ ਦਿੰਦੇ ਨੇ, ਇਹ ਬਾਬਾ ਜੀ ਇਹ ਕਿਹੜੇ ਕਿਸੇ ਗੁਰੂ ਪੀਰ ਵਾਲੇ ਨੇ, ਇਹਨਾਂ ਨੂੰ ਕਿਹੜਾ ਕਿਤੇ ਗੁਰੂ ਨੇ ਆਖਿਆ ਕਿ ਕੂੜ ਬੋਲ ਮੁਰਦਾਰ ਖਾਏ, ਇਹਨਾਂ ਨੂੰ ਕਿਹੜਾ ਪੁੱਛਣਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਿ ਥਾਂ ਨਾ ਪਾਏ ਕੂੜਿਆਰ, ਮੂੰਹ ਕਾਲੇ ਦੋਜਕ ਚੱਲਿਆ। ਇੱਥੇ ਤੇ ਇਹਨਾਂ ਕਿਹੜੀ ਗੁਰੂ ਨਾਨਕ ਦੀ ਬਾਣੀ ਪੜੀ ਆ ਕਿ ਨਾਨਕ ਸਭੋ ਕੂੜ ਹੈ ਕੂੜੋ ਹੋਏ ਗਿਆ, ਸ਼ਰਮ ਧਰਮ ਕਾ ਦੇੜਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਤੇ ਮੈਂ ਕਹਿ ਰਿਹਾ ਸਾਂ ਜੇ ਘਰ ਹੁੰਦੇ ਮੰਗਣ ਜਾਈਏ, ਬੋਲੋ ਜੇ ਘਰ ਫਿਰ ਉਲਾਮਾ ਮਿਲੇ ਤਾਹੀ, ਫਿਰ ਉਲਾਮਾ ਮਿਲਦਾ ਵਾ। ਇਸ ਕਰਕੇ ਸਾਨੂੰ ਕੁਛ ਨੀ ਕਰਨਾ ਪੈਣਾ, ਸਾਨੂੰ ਤੇ ਕੇਵਲ ਆਪਣੇ ਦੱਸੇ ਗੁਰੂ ਦਾ ਆ ਬਚਨ ਚੇਤੇ ਰੱਖਣਾ।

0: guru vahe guru vahe guru vahe guru vahe guru vahe guru vahe guru
1: vahe guru vahe guru vahe guru vahe guru vahe guru vahe guru
2: vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe guru vahe ਘਰ ਵਿੱਚ ਵਿਵਤਾ ਬੜੀ ਪਈ, ਦੁਬਧਾ ਬੜੀ ਘਰ ਵਿੱਚ ਪਈ। ਦਾਸ ਨੇ ਬੇਨਤੀ ਕੀਤੀ, ਕੀ ਹੋਇਆ? ਕਹਿਣ ਲੱਗੀ, ਬੜੇ ਦੁਖੀ ਆ, ਇੱਕ ਵਾਰ ਆਣ ਕੇ ਅਰਦਾਸ ਕਰੋ। ਮੈਂ ਕਿਹਾ, ਹੁਣ ਸਮਾਂ ਨੀ, ਮੇਰੀ ਧੀਏ ਫੇਰ ਕਦੀ ਆਊ, ਪਰ ਮੈਨੂੰ ਇੱਥੇ ਦੱਸ ਕੀ ਹੋਇਆ ਤੇਰੇ ਘਰ ਵਿੱਚ? ਤੂੰ ਅੰਮ੍ਰਿਤ ਛਕਿਆ? ਮੈਨੂੰ ਇਤਨਾ ਲੱਗਦਾ ਵਾ ਕਿ ਤੇਰੀਆਂ ਬਿਮਾਰੀਆਂ ਦਾ ਇੱਕੋ ਹੀ ਕਾਰਨ ਆ ਕਿ ਤੂੰ ਪਰਮੇਸ਼ਵਰ ਤੋਂ ਬੇਮੁੱਖ ਏ, ਪਰਮੇਸ਼ਵਰ ਤੋਂ ਬੇਮੁੱਖ। ਕਿਤੇ ਮੇਰਾ ਗੁਰੂ ਕਿਰਪਾ ਕਰੇ, ਮੇਰੇ ਗੁਰੂ ਨਾਨਕ ਵਰਗੇ ਪ੍ਰਚਾਰਕ ਮਿਲਣ ਤੇ ਕੋਈ ਪੁੱਛੇ ਜੀ ਮੈਂ ਬੜਾ ਦੁਖੀ ਆ, ਤੇ ਮੇਰਾ ਗੁਰੂ ਨਾਨਕ ਪਾਤਸ਼ਾਹ ਆਖੇ ਜੈ ਤਨ ਬਾਣੀ ਵਿਸਰ ਜਾਏ। ਤੇਰੇ ਦੁੱਖਾਂ ਦਾ ਕਾਰਨ ਇਹੋ ਹੀ ਹੋ ਕਿ ਤੈਨੂੰ ਪਰਮੇਸ਼ਵਰ ਦਾ ਨਾਮ ਭੁੱਲ ਗਿਆ। ਉਹਨੂੰ ਬੱਚੀ ਨੂੰ ਮੈਂ ਬੇਨਤੀ ਕੀਤੀ, ਮੈਂ ਕਿਹਾ ਧੀਏ ਅੰਮ੍ਰਿਤ ਛਕਲਾ ਗੁਰੂ ਵਾਲੀ ਬਣ ਜਾ, ਨਿਤਨੇਮ ਕਰਿਆ ਕਰ। ਮੇਰੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਨੇ ਇੱਕ ਬਚਨ ਕੀਤਾ, ਹਰ ਗਾਓ ਮੰਗਲ ਨਿਤ ਸਖੀਏ। ਬੋਲੋ ਹਰ ਗਾਓ, ਫਿਰ ਇੱਕ ਵਾਰ ਪਿਆਰ ਨਾਲ ਆਪ ਜੀ ਨੂੰ ਪਤਾ ਲੱਗ ਜੇ, ਹਰ ਗਾਓ ਮੰਗਲ ਇੱਕ ਦਿਨ ਨਹੀਂ ਨਿਤ, ਰੋਜ਼ ਉੱਠ ਕੇ ਨਿਤਨੇਮ ਕਰਿਆ ਕਰ। ਹੇ ਸਖੀ, ਹੇ ਜੀਵ ਆਤਮਾ, ਫਿਰ ਸੋਗ ਦੁੱਖ ਨਾ ਵਿਆਪੇ। ਬਾਣੀ ਪੜ ਕੇ ਵੇਖੋ, ਸੋਗ ਦੁੱਖ ਤੇਰੇ ਘਰ ਕੋਈ ਦੁੱਖ ਕੋਈ ਦਲਿੱਦਰ ਕਦੀ ਆਵੇ ਹੀ ਨਾ, ਤੂੰ ਰੋਜ਼ ਉੱਠ ਕੇ ਨਿਤਨੇਮ ਕਰਿਆ ਕਰ। ਕਹਿਣ ਲੱਗੀ, ਬਾਬਾ ਜੀ ਅੰਮ੍ਰਿਤ ਤੇ ਮੈਂ ਛਕਿਆ ਸੀ। ਮੈਂ ਕਿਹਾ, ਫੇਰ ਭਰਵੱਟੇ ਤੇ ਤੇਰੇ ਕੱਟੇ ਨੇ, ਬੇਅਦਬੀ ਤੇ ਤੂੰ ਰੋਮਾ ਦੀ ਕੀਤੀ ਆ, ਤੂੰ ਕਹਿੰਦੀ ਮੈਂ ਅੰਮ੍ਰਿਤ ਛਕਿਆ। ਕਹਿੰਦੀ ਜੀ, ਇਹ ਤੁਹਾਡੇ ਪ੍ਰਚਾਰਕ ਨੇ ਸਭ ਕੁਝ ਕਰਵਾਇਆ। ਆਰ ਸੁਣ ਲੋ ਹੁਣ, ਮੈਂ ਜਿਹੜਾ ਵਚਨ ਕਹਿਣ ਲੱਗਾ ਆਪ ਜੀ ਨੂੰ, ਮੈਂ ਕਿਹਾ ਜੀ ਪ੍ਰਚਾਰਕ ਨੇ ਕਰਵਾਇਆ? ਪ੍ਰਚਾਰਕ ਦਾ ਤੇ ਕੰਮ ਹੁੰਦਾ ਹੈ ਕਿ ਪਰਮੇਸ਼ਵਰ ਦੇ ਨਾਲ ਜੋੜਨਾ, ਟੁੱਟੇ ਹੋਏ ਨੂੰ ਕਹਿਣਾ ਵੀ ਪਿਆਰਿਆ ਪਰਮੇਸ਼ਵਰ ਦੇ ਨਾਲ ਜੁੜ ਜਾ। ਕਹਿਣ ਲੱਗੀ ਜੀ, ਐਸ ਕਨੋਗਾ ਪਾਰਕ ਗੁਰਦੁਆਰੇ, ਧਿਆਨ ਦੇਣਾ, ਕਨੋਗਾ ਪਾਰਕ ਗੁਰਦੁਆਰਾ ਐਲੇ ਦੇ ਵਿੱਚ, ਚੌਂਕੜੇ ਮਾਰ ਕੇ ਸਹੁਰੀ ਤਰ੍ਹਾਂ ਵਿੱਚ ਤੋਂ ਸੁਚੇਤ ਹੋ ਕੇ, ਕਨੋਗਾ ਪਾਰਕ ਗੁਰਦੁਆਰੇ ਇੱਕ ਕਥਾਵਾਚ ਕਥਾ ਕਰ ਰਿਹਾ। ਮੈਂ ਕਿਹਾ ਜੀ ਹੁਣ ਵੀ? ਕਹਿੰਦੀ ਹਾਂ। ਮੈਂ ਕਿਹਾ ਜੀ ਨਾਂ ਕੀ ਹੈ? ਕਹਿੰਦੀ ਸ਼ਬਦ ਪ੍ਰਕਾਸ਼ ਸਿੰਘ ਉਹਦਾ ਨਾਮ। ਧਿਆਨ ਦਿਓ, ਸ਼ਬਦ ਪ੍ਰਕਾਸ਼ ਸਿੰਘ ਉਹਦਾ ਨਾਮ ਹੈ, ਲਖਨਊ ਦਾ ਰਹਿਣ ਵਾਲਾ ਹੈ ਤੇ ਉਹ ਕਾਲਾ ਇਲਮ ਜਾਣਦਾ ਹੈ। ਆਖੋ ਸਤਨਾਮ ਸ੍ਰੀ। ਮੈਂ ਕਿਹਾ ਜੀ ਕਾਲਾ ਇਲਮ ਜਾਣਦਾ ਕੋਈ ਗੱਲ ਨਹੀਂ, ਫਿਰ ਕਾਲਾ ਤੇ ਕਾਲੀ ਦੇ ਰਾਹ ਹੁੰਦੀ, ਕਾਲਾ ਤੇ ਪਾਪ ਦਾ ਵਚ ਕਿਆ, ਫਿਰ ਕਿਹੜੀ ਗੱਲ ਹੈ? ਤੈਨੂੰ ਜਾਣਦਾ, ਤੂੰ ਨਿਤਨੇਮ ਕਰਦੀ, ਤੈਨੂੰ ਕੀ ਹੋ ਗਿਆ? ਕਹਿੰਦੀ ਜੀ ਮੈਂ ਉਹਨੂੰ ਵੀ ਇਹੀ ਬੇਨਤੀ ਕੀਤੀ ਜਿਹੜੀ ਤੁਹਾਨੂੰ ਕੀਤੀ, ਤੇ ਉਹਨੇ ਕਿਹਾ ਮੈਂ ਤੇਰੇ ਘਰ ਆਣ ਕੇ ਉਹਦਾ ਇਲਾਜ ਲਵਾਂਗਾ। ਮੇਰੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ, ਉਹਨੇ ਸਭ ਤੋਂ ਤੇ ਪਹਿਲਾਂ ਆਖਿਆ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਕਾਲਾ ਇਲਮ ਲਿਖਣਾ ਹੈ। ਥੱਲੇ ਜਿਹੜੀ ਚਾਦਰ ਹੈ ਨਾ, ਉੱਤੇ ਉਹਨੇ ਪੈਨਸਲ ਦੇ ਨਾਲ ਕਾਲਾ ਇਲਮ ਲਿਖਿਆ। ਧਿਆਨ ਦਿਓ, ਸਾਡੇ ਵਿੱਚ ਕਾਲੀਆਂ ਭੇਡਾਂ ਕਿੰਨੀਆਂ ਤੁਰੀਆਂ ਫਿਰਦੀਆਂ। ਗੁਰੂ ਨਾਨਕ ਦੇ ਬਾਣੀ ਦੇ ਵਿੱਚ ਪ੍ਰਚਾਰਕਾਂ ਦੇ ਨਾਮ ਦੇ ਉੱਤੇ ਕੀ ਕੁਝ ਹੋ ਰਿਹਾ? ਕਾਲਾ ਇਲਮ ਉਹਨੇ ਥੱਲੇ ਲਿਖਿਆ। ਫਿਰ ਮੈਂ ਉਹਨੂੰ ਆਖਿਆ ਕੋਈ ਮੰਤਰ ਜੰਤਰ ਮੰਦੀ, ਮੈਂ ਤੇ ਭੁੱਲੀ ਸਾਂ, ਮੈਂ ਤੇ ਆਖਿਆ ਮੈਨੂੰ ਕੋਈ ਮੰਤਰ ਜੰਤਰ ਦੱਸੋ ਜਿਹਦੇ ਨਾਲ ਮੇਰਾ ਭਲਾ। ਦੁਖੀ ਬੰਦਾ ਤਾਂ ਹਰ ਪਾਸੇ ਤੁਰਦਾ ਹੈ। ਉਹ ਕਹਿੰਦਾ ਮੇਰਾ ਜੰਤਰ ਤਾਂ ਚੱਲੂਗਾ ਜੇ ਤੂੰ ਕਿਰਪਾਨ ਲਾਏਂਗੀ ਤੇ। ਗੁਰੂ ਨਾਨਕ ਦੀ ਬਖਸ਼ੀ ਦਸਵੇਂ ਪਾਤਸ਼ਾਹ ਦੀ ਗਲ ਵਿੱਚੋਂ ਕਿਰਪਾਨ ਲਾ, ਕੜਾ ਲਾ, ਕੰਘਾ ਰੱਖ ਦੇ, ਕੇਸਾਂ ਦੀ ਬੇਅਦਬੀ ਕਰ ਦੇ, ਕਸ਼ਹਿਰਾ ਸਤਿਗੁਰੂ ਦਾ ਦਿੱਤੇ ਬਖਸ਼ੇ, ਪੰਜੇ ਕਕਾਰ ਲਾ ਦੇ ਤੇ ਫਿਰ ਮੈਂ ਆਪਣਾ ਮੰਤਰ ਪੜੂੰਗਾ। ਪੰਜੇ ਕਕਾਰ ਉਹਨੇ ਮੇਰੇ ਲਵਾ ਦਿੱਤੇ ਨੇ ਤੇ ਫਿਰ ਵੀ ਮੇਰਾ ਬਣਿਆ ਕੁਝ ਨੀ, ਮੈਨੂੰ ਤੇ ਬਰਬਾਦ ਕਰਕੇ ਰੱਖ ਦਿੱਤਾ ਹੈ। ਤੇ ਫਿਰ ਗੁਰੂ ਦੇ ਸਿੱਖ ਭੇਜੇ, ਗੁਰੂ ਪਿਆਰੇ ਉਹਨੂੰ ਜਾ ਕੇ ਪਕੜਿਆ, ਪਕੜ ਕੇ ਉਹਨੂੰ ਪੁੱਛਿਆ ਕਿਉਂ ਭਾਈ ਇਹ ਗੱਲ ਹੋਈ ਆ? ਕਹਿੰਦਾ ਹਾਂ ਹੋਈ ਆ, ਮੇਰੇ ਕਾਲੇ ਮੰਤਰ ਦੇ ਸਾਹਮਣੇ ਕੋਈ ਟੇਕ ਕੇ ਵਿਖਾਵੇ, ਮੈਂ ਤੇ ਪਟਾਕੇ ਪਾ ਦੂੰ, ਇਤਨਾ ਦੇ ਬਚਨ ਬੋਲਣ ਲੱਗਾ। ਫਿਰ ਗੁਰੂ ਨਾਨਕ ਪਾਤਸ਼ਾਹ ਦਾ ਪਿਆਰਾ ਇੱਕ ਸਿੱਖ ਚੌਂਕੜਾ ਮਾਰ ਕੇ ਬਹਿ ਗਿਆ ਸਾਹਮਣੇ, ਕਹਿੰਦਾ ਚਲਾ ਹੁਣ ਮੰਤਰ ਤੇਰਾ, ਕਿਹੜਾ ਤੇਰਾ ਮੰਤਰ ਹੈ? ਚਲਾ ਮੇਰੇ ਸਾਹਮਣੇ, ਚਲਾ ਮੇਰੇ ਸਤਿਗੁਰੂ ਦੇ ਮੰਤਰਾਂ ਦੇ ਮੰਤਰ ਦੇ ਅੱਗੇ ਆਪਣਾ ਮੰਤਰ, ਜੰਤਰਾਂ ਦੇ ਜੰਤਰ ਦੇ ਅੱਗੇ। ਗੱਲ ਵਿਸ਼ਵਾਸ ਦੀ ਆ, ਸਾਨੂੰ ਡਰ ਆਉਂਦਾ ਹੈ, ਅਸੀਂ ਗੁਰੂ ਨਾਨਕ ਦਾ ਮੰਤਰ ਕਮਾਇਆ ਨਹੀਂ, ਅਸੀਂ ਗੁਰੂ ਨਾਨਕ ਦੇ ਮੰਤਰ ਉੱਤੇ ਵਿਸ਼ਵਾਸ ਨਹੀਂ ਕੀਤਾ। ਗੁਰੂ ਦੇ ਪਿਆਰਿਓ, ਚੌਂਕੜਾ ਮਾਰ ਕੇ ਗੁਰੂ ਦੇ ਸਿੱਖ ਨੇ ਮੂਲ ਮੰਤਰ ਦਾ ਪਾਠ ਸ਼ੁਰੂ ਕੀਤਾ ਹੈ। 10 ਮਿੰਟਾਂ ਬਾਅਦ ਉੱਠ ਕੇ ਕਹਿਣ ਲੱਗਾ ਜੀ ਮੇਰੇ ਕੋਲ ਗਲਤੀ ਹੋ ਗਈ, ਮੇਰਾ ਮੰਤਰ ਨਹੀਂ ਚੱਲਦਾ, ਨਹੀਂ ਚੱਲਣਾ ਇਹ ਕਿਸੇ ਮੰਤਰ, ਇਸ ਮੰਤਰ ਅੱਗੇ ਕੋਈ ਮੰਤਰ ਨਹੀਂ ਚੱਲਣਾ, ਮਗਰ ਤੁਸੀਂ ਦ੍ਰਿੜ ਕਰਕੇ ਪਹਿਲਾਂ ਇਹਦਾ ਜਾਪ ਕਰ ਲਓ, ਫਿਰ ਗੁਰੂ ਨਾਨਕ ਪਾਤਸ਼ਾਹ ਤੁਹਾਡੇ ਉੱਤੇ ਰਹਿਮਤਾਂ ਕਰੂਗਾ। ਹੁਣ ਤੇ ਗੁਰਮੁਖ ਪਿਆਰਿਓ ਨਿਕਲ ਗਿਆ, ਉਹ ਇੱਥੋਂ ਭੱਜ ਕੇ ਕੋਈ ਪਟਾਕਾ ਵੀ ਨਹੀਂ ਪਾ ਸਕਿਆ, ਕੁਝ ਕਰ ਵੀ ਨਹੀਂ ਸਕਿਆ, ਕਿਉਂਕਿ ਚੋਰ ਤੇ ਚੋਰ ਹੀ ਆ ਨਾ, ਚੋਰ ਤੇ ਚੋਰ, ਤੇ ਪਿੰਡਾਂ ਵਿੱਚ ਕੀ ਕਹਿੰਦੇ ਚੋਰ ਦੇ ਕੀ ਨਹੀਂ ਹੁੰਦੇ ਪੈਰ, ਨਹੀਂ ਚੋਰ ਕਿਤੇ ਟਿਕਦਾ ਥੋੜਾ। ਧੰਨ ਗੁਰੂ ਨਾਨਕ ਦੀ ਬਾਣੀ ਦਾ ਕੋਈ ਉਪਦੇਸ਼ ਹੁੰਦਾ, ਵੱਡੇ ਤੋਂ ਵੱਡੇ ਚੈਲੰਜ ਕਰਨ ਵਾਲੇ ਨੂੰ ਕਹਿੰਦਾ ਆ ਪਈ ਤੇ ਗਵਾਹੀ ਦਿੰਦਾ ਕਿ ਇਹ ਵੇਖ ਆਹ ਸ਼ਬਦ ਮੇਰੇ ਗੁਰੂ ਗ੍ਰੰਥ ਸਾਹਿਬ ਦੇ ਇਸ ਪੰਨੇ ਤੇ ਲਿਖਿਆ। ਮੇਰਾ ਸਤਿਗੁਰੂ ਕਿਰਪਾ ਕਰੇ, ਮੈਂ ਕਹਿ ਰਿਹਾ ਸਾਂ ਜੇ ਘਰ ਹੁੰਦੇ ਮੰਗਣ ਜਾਈਏ ਫਿਰ ਉਲਾਮਾ ਮਿਲੇ, ਤਾਂ ਹੀ ਉਲਾਮਾ ਮਿਲਦਾ ਜੇ ਗੁਰੂ ਨਾਨਕ ਦਾ ਸਿੱਖ ਕਿਤੇ ਮੰਤਰ ਜੰਤਰ ਤੰਤਰ ਕਰਾਉਂਦਾ ਹੈ ਤੇ। ਆਪਾਂ ਤੇ ਸਾਰੇ ਕੰਮਾਂ ਲਈ ਕੀ ਕਰਨਾ ਹੈ?

ਸਾਰੇ ਕਾਰਜ ਉਹਨਾਂ ਦੇ ਪਰਮੇਸ਼ਵਰ ਸਵਾਰ ਦਾ ਹੈ ਜਿਨ੍ਹਾਂ ਦੇ ਹਿਰਦੇ ਵਿਚ ਪਰੋਇਆ ਜਾਂਦਾ ਹੈ ਸਤਨਾਮ ਸ੍ਰੀ। ਮੇਰੀ ਹੱਥ ਜੋੜ ਕੇ ਬੇਨਤੀ ਆ ਗੁਰਮੁਖ ਪਿਆਰਿਓ, ਆ ਵੇਖੋ ਹੱਥ ਜੋੜੇ ਬੀਬੀਆਂ ਬੱਚੀਆਂ ਗੁਰਸਿੱਖਾਂ ਸਾਰਿਆਂ ਦੇ ਚਰਨਾਂ ਦੇ ਉੱਤੇ ਮਸਤਕ ਰੱਖ ਕੇ ਬੇਨਤੀ ਆ ਕਿ ਸਾਰੇ ਕੰਮ ਛੱਡ ਦਿਓ, ਸਗਲੇ ਛੋੜ ਵਿਚਾਰ ਮਨ, ਸਾਰੇ ਵਿਚਾਰ ਛੱਡ ਕੇ ਕੇਵਲ ਪਰਮੇਸ਼ਵਰ ਦੀ ਬੰਦਗੀ ਚ ਲੱਗੋ, ਕਿਤੇ ਜੀਵਨ ਦਾ ਆਨੰਦ ਲੈ ਲਓ। ਅਜੇ ਗੁਰਮੁਖ ਪਿਆਰੇ ਹੋ, ਕਿਉਂ ਸੰਤਾਪ ਵਿਚ ਜੀਵਨ ਜੀ ਜੀ ਕੇ ਰੋ ਰਹੇ ਹੋ? ਕਦੀ ਗੁਰੂ ਅਮਰਦਾਸ ਮਹਾਰਾਜ ਦੇ ਇਸ ਬਚਨ ਨੂੰ ਨਾਮ ਦੀ ਮਹਿਮਾ ਵਿਚ ਪੜਿਆ ਕਰੋ, ਸਾਚਾ ਨਾਮ ਮੇਰਾ ਆਧਾਰੋ। ਬੋਲੋ ਸਾਚਾ ਨਾਮ ਮੇਰਾ, ਇਹਦਾ ਅਰਥ ਬਣਦਾ ਹੈ ਕਿ ਮੇਰਾ ਆਸਰਾ, ਮੇਰਾ ਬੇਸ, ਮੇਰੀ ਟੇਕ ਕੀ ਆ? ਸੱਚਾ ਨਾਮ। ਸਾਚਾ ਨਾਮ ਮੇਰਾ ਆਧਾਰੋ। ਦੁਨੀਆਂ ਦੇ ਲੋਕੋ, ਮੇਰੇ ਕੋਲ ਕੋਈ ਆਸਰਾ ਨਹੀਂ, ਹੋਰ ਕੀ ਆਸਰਾ ਹੈ? ਸੱਚਾ ਨਾਮ, ਸਾਚਾ ਨਾਮ ਮੇਰਾ ਆਧਾਰੋ। ਤੇ ਦੁਨੀਆਂ ਦੇ ਲੋਕੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ, ਇਸੇ ਕਰਕੇ ਜਾਂਦੇ ਹੋ ਨਾ ਪੰਡਤਾਂ ਕੋਲ, ਇਸੇ ਕਰਕੇ ਧਾਗਿਆਂ ਤਵੀਤਾਂ ਡੇਰਿਆਂ ਵਾਲਿਆਂ ਕੋਲ ਜਾਂਦੇ ਹੋ। ਇਹ ਕਿਉਂ ਨੀ ਦਵਾਈ ਖਾਂਦੇ ਜਿਹੜੀ ਗੁਰੂ ਅਮਰਦਾਸ ਨੇ ਦਿੱਤੀ ਆ, ਜਿਹੜੀ ਗੁਰੂ ਨਾਨਕ ਨੇ ਦਿੱਤੀ ਆ, ਜਿਹੜੀ ਗੁਰੂ ਅਰਜਨ ਦੇਵ ਸਾਹਿਬ ਨੇ ਦਿੱਤੀ ਆ? ਇਹ ਦਵਾਈ ਕਿਉਂ ਨੀ ਵਰਤਦੇ? ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਤੇ ਫਿਰ ਕਈ ਵਾਰ

ਸਤ ਨਾਮ ਨੂੰ ਆਧਾਰ ਬਣਾਓ, ਪਰਮੇਸ਼ਵਰ ਦੀ ਬੰਦਗੀ ਨੂੰ ਆਧਾਰ ਬਣਾਓ। ਆਓ ਹੁਣ ਰੀੜ ਦੀ ਹੱਡੀ ਸਿੱਧੀ ਕਰੋ, ਸਮਾਂ ਦੌੜ ਚੱਲਿਆ ਹੈ। ਮੇਰਾ ਸਤਿਗੁਰੂ ਕਿਰਪਾ ਕਰੇ ਕੁਝ ਸਮਾਂ ਨੱਕ ਦੀ ਕਰੂੰਬੜੀ ਤੇ ਸੁਰਤ ਟਿਕਾ ਕੇ ਅੰਦਰਲੇ ਵਿਚਾਰ ਬੰਦ ਕਰਕੇ ਜਪ ਕੇ ਵੇਖੋ, ਮੇਰੇ ਸਤਿਗੁਰੂ ਦਾ ਅੰਮ੍ਰਿਤ ਡੋਲਣ ਲੱਗ ਪੈਂਦਾ ਅੰਦਰੋਂ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਇਹ ਜਪਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ, ਅੰਮ੍ਰਿਤ ਵੇਲੇ ਖੁਰਾਕ ਖਾਇਆ ਕਰੋ। ਸਰਬ ਰੋਗ ਕਾ ਔਖਦ ਨਾਮ ਬੋਲੋ, ਸਰਬ ਰੋਗ ਕਾ ਔਖਦ, ਸਾਰੀਆਂ ਬਿਮਾਰੀਆਂ ਦੀ ਦਵਾਈ ਜੇ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਰੱਬ ਦਾ ਨਾਮ ਆ, ਅਵਰ ਅਪਾਵ ਸਭ ਤਿਆਗਿਆ, ਦਾਰੂ ਨਾਮ ਲਿਆ, ਛੱਡ ਦਿਓ ਸਾਰੇ ਉਪਾਅ ਕਰਨੇ, ਆਪਾਂ ਨੂੰ ਬੜੇ ਮਿਲਦੇ ਨੇ। ਉਹ ਜੀ ਔਲਾਦ ਆਖੇ ਨੀ ਲੱਗਦੀ, ਤੇ ਲਾਗੋ ਗਵਾਂਢੀ ਕੀ ਸਲਾਹ ਦਿੰਦੇ, ਕੀ ਕਰੋ, ਕੋਈ ਉਪਾਅ ਕਰੋ। ਉਪਾਅ ਸ਼ਬਦ ਵਰਤਦੇ ਨਾ ਇੱਥੇ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਗਲ ਅਪਾਵ ਸਭ ਤਿਆਗਿਆ, ਅਵਰ ਅਪਾਵ ਸਾਰੇ ਅਪਾਵ ਕਰਨੇ ਛੱਡ ਦਿੱਤੇ। ਆਖਿਆ ਕੀ ਕੀਤਾ ਫਿਰ ਤੁਸੀਂ,

ਕਿੰਨੇ ਸਪਿਰਟ ਸ਼ਬਦ ਸਤਿਗੁਰੂ ਜੀ ਬੋਲ ਰਹੇ ਨੇ, ਸਾਰੇ ਅਪਾਪ ਛੱਡ ਦਿੱਤੇ ਤੇ ਦਾਰੂ ਕਾਹਦਾ ਲਿਆ? ਗੱਜ ਕੇ ਬੋਲੋ ਜੀ, ਪਤਾ ਨੀ ਲੱਗਾ ਅਜੇ? ਗੱਜ ਕੇ ਆਖਿਆ ਕਰੋ ਗੁਰੂ ਗ੍ਰੰਥ ਸਾਹਿਬ ਨੂੰ ਪਤਾ ਲੱਗੇ ਕਿ ਤੁਹਾਨੂੰ ਉਹਨਾਂ ਦੇ ਧੀਆਂ ਪੁੱਤਾਂ ਨੂੰ ਪਤਾ ਲੱਗ ਗਿਆ ਕਿ ਸਾਰੀਆਂ ਬਿਮਾਰੀਆਂ ਦਾ ਦਾਰੂ ਕੀ ਆ? ਅਜੇ ਸਾਰਿਆਂ ਤੇ ਬੋਲਿਆ ਨੀ, ਕੀ ਨਾਮ ਆ ਜੀ? ਨਾਮ ਦਾਰੂ ਆ, ਨਾਮ ਨਾਮ ਦਾਰੂ, ਸੰਸਾਰ ਰੋਗੀ, ਸਾਰਾ ਸੰਸਾਰ ਰੋਗੀ ਆ, ਤੇ ਇੱਕੋ ਹੀ ਚੀਜ਼ ਦਵਾਈ ਦੇ, ਅੱਜ ਖਾ ਲਿਓ, ਕੱਲ ਖਾ ਲਿਓ, ਅਗਲੇ ਜਨਮ ਖਾ ਲਿਓ, ਉਦੋਂ ਅਗਲੇ ਜਨਮ ਖਾ ਲਿਓ, ਉਦੋਂ ਅਗਲੇ ਜਨਮ ਖਾ ਲਿਓ, ਜਿੰਨੇ ਮਰਜ਼ੀ ਫੇਰੇ ਕੱਟ ਕੇ ਆਓ, ਇਸ ਬਿਮਾਰੀ ਦਾ ਇਲਾਜ ਇੱਕੋ ਹੀ ਜੇ, ਸਤਨਾਮ ਸ੍ਰੀ ਅੰਮ੍ਰਿਤ ਵੇਲੇ ਉੱਠੋ, ਚੌਂਕੜਾ ਮਾਰੋ, ਇਸ਼ਨਾਨ ਕਰੋ।

0: ਕੋਈ ਜੁਗਤੀ ਵਰਤਣ ਦੀ ਜ਼ਰੂਰਤ ਨਹੀਂ, ਕਿਸੇ ਬਾਬੇ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਕਿਤਨਾ ਜਪਣਾ ਹੈ, ਚੌਂਕੜਾ ਮਾਰ ਕੇ ਕੇਵਲ ਗੁਰੂ ਸਾਹਿਬ ਦਾ ਧਿਆਨ ਧਰ ਕੇ ਅਜੇ ਉਤਰੇ ਜਪ ਲਓ, ਅੱਗੇ ਧਿਆਨ ਲੱਗਣਾ ਸ਼ੁਰੂ ਹੋਜੂਗਾ, ਜਿਉਂ ਜਿਉਂ ਕਮਾਈ ਕਰੋਗੇ ਤਿਉਂ ਤਿਉਂ ਅੰਦਰੋਂ ਅੰਮ੍ਰਿਤ ਵਗਣਾ ਸ਼ੁਰੂ ਹੋਜੂਗਾ, ਮਗਰ ਖਾਣਾ ਤਾਂ ਸ਼ੁਰੂ ਕਰੋ ਸਤਨਾਮ ਸ੍ਰੀ। ਕਈ ਕਹਿੰਦੇ ਜੀ ਜੁਗਤੀ ਦੱਸੋ ਨਾਮ ਜਪਣ ਦੀ, ਇਹ ਵੀ ਭੁਲੇਖੇ ਪਾਏ ਨੇ ਕਿ ਜੇ ਨਾਮ ਜਪਣਾ ਤਾਂ ਫਿਰ ਜੁਗਤੀ ਦੱਸੋ। ਤੇ ਬੇਨਤੀ ਦਾਸ ਕਰਦਾ ਹੁੰਦਾ ਵਾ ਕਿ ਜਦੋਂ ਜਨਮ ਲਿਆ ਸੀ ਦੁੱਧ ਪੀਣਾ ਕਿਸੇ ਨੇ ਸਿਖਾਇਆ ਸੀ, ਜਿੱਦਣ ਜਨਮ ਲੈ ਕੇ ਬਾਹਰ ਆਇਆ ਸੀ ਇੱਕ ਦਿਨ ਦੱਸ ਅਜੇ ਕਿਤਰਾ ਤੈਨੂੰ ਦੁੱਧ ਪੀਣਾ ਆ ਗਿਆ ਸੀ, ਕਿਤਰਾ ਤੂੰ ਰੋਂਦਾ ਸੀ ਕਿ ਮੈਨੂੰ ਦੁੱਧ ਦੀ ਜ਼ਰੂਰਤ ਆ। ਇਤਰਾ ਗੁਰਮੁਖ ਪਿਆਰਿਓ ਮੇਰੇ ਸਤਿਗੁਰੂ ਦੀ ਇੱਧਰ ਨੂੰ ਹੋ ਤੇ ਸਹੀ, ਸਤਿਗੁਰੂ ਸਾਰੀਆਂ ਜੁਗਤੀਆਂ ਦੱਸ ਦੂਗਾ, ਸਤਿਗੁਰੂ ਸਤਿਗੁਰੂ ਸਮਝਾ ਦੂਗਾ। ਤੇ ਪੁੱਛਿਓ ਕੇਵਲ ਗੁਰੂ ਕੋਲੋਂ, ਪੁੱਛਣਾ ਕਿਨੂੰ ਹੈ, ਕੇਵਲ ਗੁਰੂ ਕੋਲੋਂ ਸਲਾਹ ਗੁਰੂ ਦੀ ਲੈਣੀ। ਜੇ ਬਾਬੇ ਕਿਸੇ ਦੀ ਲੈ ਲਈ ਬਾਬੇ ਨੇ ਚੱਕਰ ਪਾ ਕੇ ਬਹਿ ਜਾਣਾ, ਜੇ ਤੁਹਾਡੇ ਘਰ ਵਿਚ ਉਹਨੇ ਆਪਣੀ ਫੋਟੋ ਲਾ ਦੇਣੀ ਆ ਤੇ ਸਤਿਗੁਰੂ ਦੇ ਵਿਚ ਵਿਚ ਬਾਬੇ ਨੇ ਤੁਹਾਡੇ ਤੇ ਸਤਿਗੁਰੂ ਦੇ ਵਿਚ ਬਾਬਾ ਖਲੋ ਜਾਣਾ, ਜੇ ਕੋਈ ਬਾਬਾ ਨਹੀਂ ਕੇਵਲ ਬਾਬਾ ਗੁਰੂ ਗ੍ਰੰਥ ਸਾਹਿਬ, ਕੋਈ ਸਾਧੂ ਨਹੀਂ, ਕੋਈ ਸਾਧੂਆਂ ਦਾ ਸਾਧੂ ਬੈਠਾ ਵਾ, ਰਾਜਿਆਂ ਦਾ ਰਾਜਾ, ਬਾਬਿਆਂ ਦਾ ਬਾਬਾ, ਗੁਰੂਆਂ ਦਾ ਗੁਰੂ ਬੈਠਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ। ਇਹ ਜਿਉਂਦਾ ਜਾਗਦਾ ਗੁਰੂ ਆ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਬੋਲ ਕੇ ਗੱਲਾਂ ਕਰ ਰਹੀ ਹੈ ਸਾਡੇ ਨਾਲ, ਕੋਈ ਔਖੀਆਂ ਗੱਲਾਂ ਨਹੀਂ। ਕਿਤੇ ਪੜ੍ਹ ਕੇ ਵੇਖੋ, ਗੁਰਮੁਖ ਨਾਮ ਜਪੋ ਮਨ ਮੇਰੇ, ਵੇਖੋ ਕਿੱਡੀ ਪਿਆਰੀ ਜੀ ਬੋਲੀ ਹੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ। ਕੋਈ ਔਖੀਆਂ ਗੱਲਾਂ ਹੀ ਨਹੀਂ, ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ, ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਦੇ ਸਦਗਾਵੇ, ਜੇ ਕੋ ਆਪਣੀ ਸੋਭਾ ਲੋਰੇ ਸਾਧ ਸਾਂਗੇ ਹੋਮੇ ਛੋਰੇ, ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸ਼ਰਣੀ ਪਰੇ, ਜਿਸ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾਂ ਕੇ। ਕੋਈ ਔਖੀ ਗੱਲ ਦੱਸੋ ਜਿਹੜੀ ਸਮਝ ਵਿਚ ਨਹੀਂ ਆਉਂਦੀ, ਮਨ ਮੂਰਖ ਕਾਹੇ ਬਿਲ ਲਾਈਏ, ਇਹਦੇ ਪੁਰਬ ਲਿਖੇ ਕਾ ਲਿਖਿਆ ਪਾਈਏ, ਦੁੱਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੇ ਚਿਤਾਰ, ਜੋ ਕਿਛ ਕਰੇ ਸੋਈ ਸੁਖ ਮਾਨ, ਭੁੱਲਾ ਕਾਹੇ ਫਿਰੇ ਅਜਾਣ, ਕੌਣ ਬਸਤ ਆਈ ਤੇਰੇ ਸੰਗ, ਲਪਟ ਰਹੇ ਹੋ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ ਫਿਰ ਨਾਨਕ ਪਤ ਸੇਤੀ। ਇੱਕ ਇੱਕ ਗੱਲ ਇਤਨਾ ਦੱਸੀ ਹੈ ਪਿਆਰ ਦੀ ਕਿ ਇੰਨੀ ਠੇਠ ਪੰਜਾਬੀ ਦੇ ਵਿਚ, ਤੇ ਜੇ ਹੁਣ ਵੀ ਨਾ ਪੜੀਏ, ਹੁਣ ਵੀ ਨਾ ਗੁਰੂ ਦੇ ਨਾਲ ਪਿਆਰ ਕਰੀਏ, ਤੇ ਫਿਰ ਮੰਦੇ ਕਰਮ ਨੇ ਭਾਈ, ਸਤਿਗੁਰੂ ਦੇ ਚਰਨਾਂ ਨਾਲ ਜੁੜੋ। ਆਓ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀ ਇਹ ਦਰਜ ਕੀਤੀ ਬਾਬੇ ਫਰੀਦ ਦੀ ਪਾਵਨ ਬਾਣੀ, ਮੈਂ ਇੱਕ ਵਾਰ ਆਪ ਜੀ ਨੂੰ ਫੇਰ ਪੁੱਛ ਲਾਂ, ਮੇਰੀ ਉਹ ਬੱਚਿਓ ਗੁਰਸਿੱਖੋ ਪਿਆਰਿਓ, ਕਿ ਘਰਾਂ ਵਿਚ ਕੀ ਬੋਲਣਾ ਹੈ, ਕੱਜ ਕੇ ਦੱਸੋ ਮੇਰੀਆਂ ਬੱਚੀਆਂ ਬੱਚੇ ਸਾਰੇ ਦੱਸੋ ਕੀ ਬੋਲਿਆ ਕਰਨਾ ਹੈ, ਪੰਜਾਬੀ ਬੋਲਿਆ ਕਰਨਾ। ਆਪਣੀ ਮਾਂ ਬੋਲੀ ਨਹੀਂ ਭੁੱਲਣੀ, ਜਿਨ੍ਹਾਂ ਕੌਮਾਂ ਨੂੰ ਆਪਣੀ ਮਾਂ ਬੋਲੀ ਭੁੱਲ ਜਾਂਦੇ ਜੇ, ਉਹਨਾਂ ਕੌਮਾਂ ਦਾ ਗੁਰਮੁਖੋ ਇਤਿਹਾਸ ਵਿੱਚੋਂ ਨਾਮੋ ਨਿਸ਼ਾਨ ਮਿਟ ਜਾਂਦਾ ਹੈ। ਤੁਹਾਡੀ ਪਛਾਣ ਤੁਹਾਡੀ ਮਾਂ ਬੋਲੀ ਹੈ। ਅੱਜ ਜਦ ਮੈਂ ਆਇਆ ਅੱਲੇ ਉਤਰਿਆ ਤੇ ਉਹ ਅੰਗਰੇਜ਼ ਮੈਨੂੰ ਬੜੇ ਪਿਆਰ ਦੇ ਨਾਲ ਕਹਿੰਦਾ, ਤੁਸੀਂ ਪੰਜਾਬੀ ਹੋ, ਲੋ ਸੁਣੋ, ਐਡਾ 7 ਫੁੱਟ ਲੰਬਾ ਉੱਚਾ ਗੋਰਾ, ਤੇ ਕਹਿੰਦਾ ਤੂੰ ਪੰਜਾਬੀ ਹੈ, ਤੇ ਮੈਨੂੰ ਤੇ ਅੰਗਰੇਜ਼ੀ ਆਉਂਦੀ ਨੀ ਜਿੰਨੀ ਕਿਹਾ, ਮੈਂ ਕਿਹਾ ਹਾਂ ਪੰਜਾਬੀ ਹੈ, ਤੇ ਉਹਨੇ ਮੈਨੂੰ ਕੁਛ ਨੀ ਪੁੱਛਿਆ, ਸਮਾਨ ਫੋਲਦੇ ਫੋਲਦੇ ਨੇ ਵਿੱਚੋਂ ਨਿਕਲ ਆਇਆ, ਕਿਸੇ ਨੇ ਸਮਾਨ ਮੰਗਾਇਆ ਸੀ ਉਹਦੇ ਵਿੱਚੋਂ ਬਾਬਾ ਦੀਪ ਸਿੰਘ ਦੀ ਫੋਟੋ ਨਿਕਲ ਆਈ। ਕਿੰਨਾ ਚਿਰ ਉਹ ਗੋਰਾ ਰੁਮਾਲ ਦੇ ਨਾਲ ਉਹ ਫੋਟੋ ਫੜ ਕੇ ਵੇਖਦਾ ਰਿਹਾ ਵੇਖਦਾ ਰਿਹਾ, ਬਾਬੇ ਦੀਪ ਸਿੰਘ ਦੀ ਫੋਟੋ ਹੈ ਹੀ ਬੜੀ ਜਲਾਲ ਵਾਲੀ, ਜਿੰਨੀ ਬਾਬੇ ਦੀਪ ਸਿੰਘ ਦੀ ਫੋਟੋ ਜਲਾਲ ਵਾਲੀ ਕਿਤੇ ਵੇਖਿਓ, ਐਡਾ ਸੁੰਦਰ ਚੌਂਕੜਾ ਮਾਰ ਕੇ ਖੰਡੇ ਝੁਲਾ ਕੇ ਇਸ ਤਰ੍ਹਾਂ ਬੈਠਾ ਸ਼ੇਰ ਜਿੱਡਾ, ਤੇ ਮੈਨੂੰ ਉਹ ਹੱਥ ਲਾ ਕੇ ਕਹਿੰਦਾ ਵੀ ਇਹ ਤੇਰੀ ਆ ਫੋਟੋ, ਮੈਂ ਕਿਹਾ ਨਹੀਂ ਮੇਰੀ ਨਹੀਂ, ਮੇਰੇ ਵੱਡੇ ਭਰਾ ਦੀ ਆ, ਭਰਾ ਹੀ ਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖੰਡੇ ਬਾਟੇ ਦਾ ਅੰਮ੍ਰਿਤ ਪੀਣ ਵਾਲੇ ਬਾਬਾ ਦੀਪ ਸੋ ਕੀ ਲੱਗਦਾ, ਸਾਡਾ ਵੱਡਾ ਭਰਾ ਹੀ ਲੱਗਦੇ, ਵੱਡੇ ਭਰਾਤਾ ਨੇ ਸਾਡੇ, ਤੇ ਇਸ ਕਰਕੇ ਫਿਰ ਉਹਨੇ ਗੁੱਡ ਕਹਿ ਕੇ ਕੋਈ ਗੱਲ ਨੀ ਪੁੱਛੀ, ਉਸੇ ਤਰ੍ਹਾਂ ਸਮਾਨ ਵਲੇਟ ਕੇ ਮੈਨੂੰ ਕਹਿੰਦਾ ਲੈ ਜਾ। ਗੁਰਮੁਖ ਪਿਆਰਿਓ ਤੁਹਾਡਾ ਇਤਿਹਾਸ ਬੜਾ ਅਮੀਰ ਆ, ਤੁਹਾਡੀ ਬੋਲੀ ਬੜੀ ਅਮੀਰ ਆ, ਵੇਖਿਓ ਕਿਤੇ ਹਨੇਰੀਆਂ ਝੁੱਲੀਆਂ ਨੇ, ਆਪਾਂ ਆਪਣੀ ਬੋਲੀ ਤੇ ਇਤਿਹਾਸ ਨਾਲੋਂ ਨਾ ਟੁੱਟ ਜਾਈਏ, ਪੰਜਾਬੀ ਬੋਲਿਆ ਕਰੋ। ਆਓ ਸ਼ਕਰਕੰਡ ਦਾ ਰਹਿਣ ਵਾਲਾ ਇਹ ਮੁਸਲਮਾਨ ਫਕੀਰ ਕਿੰਨੇ ਪੰਜਾਬੀ ਸੁੰਦਰ ਵਿੱਚ ਬਚਨ ਕਰਦਾ ਹੈ ਜੀ,
1: ਸਤਨਾਮ ਸ੍ਰੀ ਵਾਹਿਗੁਰੂ ਜੀ, ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰ,
0: ਬੜੀ ਚਲੋ
1: ਅੱਗੋਂ

0: ਬਾਬਾ ਜੀ ਕਹਿੰਦੇ ਦੇਖੋ ਗੁਰਮੁਖ ਪਿਆਰਿਓ, ਬਾਬਾ ਫਰੀਦ ਕਹਿੰਦਾ ਆਪਣੇ ਆਪ ਨੂੰ ਸਮਝਾ ਰਿਹਾ ਹੈ, ਆਂਦਾ ਅੱਖਾਂ ਪਤਲੀਆਂ ਹੋ ਗਈਆਂ, ਅੱਖੀ ਦੇਖ ਦੱਦੇ ਨੂੰ ਉੱਤੇ ਲਾ ਕੇ ਖੱਖੇ ਨੂੰ ਸਿਹਾਰੀ ਤੇ ਕਰਕੇ ਪਾਈਆ ਕਿ ਦੇਖਦਿਆਂ ਦੇਖਦਿਆਂ ਅੱਖਾਂ ਕਮਜ਼ੋਰ ਹੋ ਗਈਆਂ। ਸੰਸਾਰ ਨੂੰ ਵੇਖਦਿਆਂ ਥੱਕੀਆਂ ਨੇ, ਸੰਸਾਰ ਨੂੰ ਵੇਖ ਵੇਖ ਕੇ ਥੱਕ ਗਈਆਂ, ਅੱਖੀ ਦੇਖ ਪਤੀਣੀਆਂ, ਪਤੀਣੀਆਂ ਬਣੇ ਪਤਲੀਆਂ ਹੋ ਗਈਆਂ, ਕਮਜ਼ੋਰ ਹੋ ਗਈਆਂ। ਤੇ ਡਾਕਟਰ ਦੇ ਕੋਲ ਚਲੇ ਜਾਂਦੇ ਆ, ਡਾਕਟਰ ਨੂੰ ਕਹਿੰਦੇ ਆ ਜੀ ਕਿਰਪਾ ਕਰੋ ਮੈਨੂੰ ਅੱਖਾਂ ਚੋਂ ਘੱਟ ਦਿਸਦਾ ਏ, ਉਹ ਇੱਕ ਐਨਕ ਲਾ ਦਿੰਦਾ ਏ, ਉਸ ਐਨਕ ਦੇ $60 ਤੁਹਾਡੇ ਕੋਲੋਂ ਲੈ ਲੈਂਦਾ ਏ ਕਿ ਆਹ $60 ਦੀ ਮੈਂ ਤੈਨੂੰ ਐਨਕ ਦਿੱਤੀ, ਇਹਦੇ ਨਾਲ 4 ਸਾਲ ਹੋਰ ਵੇਖ ਲਈ, ਦੁਨੀਆਂ ਨੂੰ 4 ਸਾਲ ਹੋਰ ਵੇਖ ਲਈ, ਮਗਰ ਤੁਸੀਂ 4 ਸਾਲ ਜਿਹਨੇ ਤੁਹਾਨੂੰ ਵਿਖਾਇਆ ਉਹਨੂੰ ਤਾਂ $60 ਦਿੱਤੇ, ਜਿਹਨੇ 70 ਸਾਲ ਤੱਕ ਦਿਖਾਇਆ ਉਹਨੂੰ ਕੀ ਦਿੱਤਾ ਜੇ? ਉਹਦਾ ਨਾਮ ਜਪਿਆ ਜੇ ਸਤਨਾਮ ਸ੍ਰੀ ਵਾਹਿਗੁਰੂ, ਉਹ ਤੇ ਤੁਹਾਡੇ ਕੋਲੋਂ ਕੁਝ ਮੰਗਦਾ ਹੀ ਨਹੀਂ। ਬਾਬਾ ਜੀ ਕਹਿੰਦੇ ਨੇ ਦੇਖ ਫਰੀਦਾ, ਵੇਖਦਿਆਂ ਵੇਖਿਆ ਅੱਖਾਂ ਕਮਜ਼ੋਰ ਹੋ ਗਈਆਂ, ਅੱਖੀ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ, ਇਹ ਕੰਨਾਂ ਦੀ ਸ਼ਕਤੀ ਸੁਣਨੋਂ ਹਟ ਗਈ, ਬੋਲਾ ਹੋ ਗਿਆ, ਅੱਖਾਂ ਦੇ ਵਿੱਚੋਂ ਘੱਟ ਦਿਖਣ ਲੱਗ ਪਿਆ ਦੁਨੀਆਂ ਨੂੰ ਦੇਖਦਿਆਂ ਦੇਖਦਿਆਂ ਹੀ। ਹਾਂਜੀ,
1: ਸਾਖ ਪਕੰਦੀ ਆਇਆ ਹੋਰ ਕਰੇਂਦੀ ਵੰਨ,
0: ਤੇ ਇਹ ਜਿਹੜਾ ਡਾਲੀ ਆ ਜਿਹਦੇ ਵਿੱਚ ਇਹ ਅੱਖਾਂ ਲੱਗੀਆਂ ਕੰਨ ਲੱਗੇ ਨੇ, ਆ ਜਿਹੜੀ ਸ਼ਾਖਾ ਹੈ ਸਰੀਰ ਇਹ ਵੀ ਪੱਕ ਗਿਆ, ਇਹ ਵੀ ਬਜੁਰਗ ਹੋ ਗਿਆ, ਤੇ ਮੇਰੇ ਸਾਹਿਬ ਕਹਿੰਦੇ ਹੋਰ ਕਰੇਂਦੀ ਵੰਨ, ਹੋਰ ਰੰਗ ਵਿੱਚ ਆ ਗਿਆ ਸਰੀਰ, ਪਹਿਲੋਂ ਐ ਕਲ ਕਲ ਕਰਦਾ ਨੌਜਵਾਨ ਸੀ, ਹੁਣ ਹੱਥਾਂ ਤੇ ਝੁਰੜੇ ਪੈ ਗਈਆਂ, ਮੂੰਹ ਦੇ ਉੱਤੇ ਝੁਰੜੀਆਂ ਪੈ ਗਈਆਂ। ਇੱਕ ਗੱਲ ਨੋਟ ਕਰਿਓ, ਇਹ ਸਾਰੀ ਤਬਦੀਲੀ ਉਹਨਾਂ ਦੇ ਉੱਤੇ ਆਉਂਦੀ ਆ ਜਿਹੜੇ ਕੇਵਲ ਦੁਨੀਆਂ ਨਾਲ ਜੁੜੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਅਮਰਦਾਸ ਸਾਹਿਬ ਨੂੰ ਪੁੱਛੋ ਜੀ, ਨਾਮ ਜਪਣ ਵਾਲੇ ਵੀ ਬੁੱਢੇ ਹੁੰਦੇ ਨੇ, ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ, ਬੋਲੋ ਗੁਰਮੁਖ ਨਹੀਂ, ਸਾਰੇ ਆਖੋ ਜਿਹੜਾ ਗੁਰਮੁਖ, ਜਿਨ੍ਹਾਂ ਦੀ ਜਿਨ ਅੰਤਰ ਸੁਰਤ ਗਿਆਨ, ਜਿਨ੍ਹਾਂ ਦੇ ਅੰਦਰ ਸੁਰਤ ਪਰਮੇਸ਼ਵਰ ਨਾਲ ਜੁੜੀ ਆ, ਜਿਨ੍ਹਾਂ ਨੂੰ ਗਿਆਨ ਹੋ ਚੁੱਕਿਆ ਰੱਬ ਦਾ, ਕਿ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦਿਸ਼ਟ ਹੋਈ, ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਗੁਰ ਪ੍ਰਸਾਦੀ ਬੁੱਝਿਆ, ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਜਿਨ੍ਹਾਂ ਇਹ ਬੁੱਝ ਲਿਆ ਗੁਰੂ ਦੀ ਕਿਰਪਾ ਨਾਲ ਕਿ ਹਰ ਇੱਕ ਦੇ ਵਿੱਚ ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਵੇਖਣ ਹਾਰਾ, ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਹਰ ਸ਼ਖਸ ਵਿੱਚ ਉਸ ਮਾਲਕ ਦੀ ਜੋਤ ਜਗ ਰਹੀ ਆ, ਜਿਨ੍ਹਾਂ ਈਰਖਾ ਦਵੈਤ ਵਿਸ਼ੇ ਵਿਕਾਰਾਂ ਨਾਲ ਅੱਖਾਂ ਨਾਲ ਵੇਖਿਆ ਨਹੀਂ, ਕੰਨਾਂ ਨਾਲ ਚੁਗਲੀਆਂ ਸੁਣੀਆਂ ਨਹੀਂ, ਉਹਨਾਂ ਦਾ ਬੁੱਢਾ ਸਰੀਰ ਕਦੀ ਨਹੀਂ ਜੇ ਹੁੰਦਾ। ਮੈਂ ਇਹੋ ਜਿਹੇ ਗੁਰਮੁਖ ਪਿਆਰੀਆਂ ਰੂਹਾਂ ਵੇਖੀਆਂ ਨੇ, ਗੁਰਮੁਖ ਪਿਆਰਿਓ 90-90 ਸਾਲ ਦੀ ਉਮਰ ਹੋ ਗਈ ਆ, ਮਗਰ ਕੱਚੀ ਗਰੀ ਵਰਗਾ ਸਰੀਰ ਆ ਅਜੇ, ਕਿਉਂਕਿ ਸਾੜਦੀ ਕਿਹੜੀ ਚੀਜ਼ ਆ? ਵਿਸ਼ੇ ਵਿਕਾਰਾਂ ਦੀ ਅੱਗ ਕੀ ਸਾੜਦਾ ਹੈ? ਵਿਸ਼ੇ ਵਿਕਾਰਾਂ ਦੀ ਅੱਗ ਅੰਦਰੋਂ ਸਾੜਦੀ, ਈਰਖਾ ਅੰਦਰੋਂ ਸਾੜਦੀ ਆ, ਮਗਰ ਜੇ ਅੱਗ ਨਾ ਬਲਦੀ ਹੋਵੇ, ਅੰਦਰ ਸ਼ਾਂਤ ਹੋ ਚੁੱਕਿਆ ਹੋਵੇ, ਤੇ ਫਿਰ ਕੱਲ ਕੱਲ ਕਰਦਾ ਸਰੀਰ ਨਵਾਂ ਨਕੋਰ ਰਹਿੰਦਾ ਹੈ। ਜਿਤਨਾ ਸਾਹਿਬ ਕਦੀ ਬੁੱਢਾ ਨਹੀਂ ਹੋਇਆ, ਇਤਨਾ ਹੀ ਉਹਦੇ ਪਿਆਰੇ ਕਦੀ ਬੁੱਢੇ ਨਹੀਂ ਹੁੰਦੇ। ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੇਖ ਫਰੀਦਾ, ਦੇਖਦਿਆਂ ਦੇਖਦਿਆਂ ਕੀ ਹੋ ਗਿਆ? ਅੱਖਾਂ ਕਮਜ਼ੋਰ ਹੋ ਗਈਆਂ, ਕੰਨ ਕਮਜ਼ੋਰ ਹੋ ਗਏ, ਇਹ ਸਰੀਰ ਡਾਲੀ ਰੂਪ ਵੀ ਕਮਜ਼ੋਰ ਹੋ ਗਿਆ, ਇਹਦੇ ਉੱਤੇ ਝਿਰੜੀਆਂ ਪੈਣੀਆਂ ਸ਼ੁਰੂ ਹੋ ਗਈਆਂ।

0: आखो सतनाम श्री वाहिगुरु। गज के आख्या करो तुहाडे परिवार दा भला, तुहाडे जीवन दा भला, पंथ दा भला। गज के आखो सतनाम श्री वाहिगुरु। तरला है ऐरकां दे प्रचार दे विच ते बहुता तरला पाउण दी हुण जरूरत है, क्योंकि नेहरियां बहुतियां आ गईयां। एक पंछी आ सिख पंथ जिहड़ा है ना, एक पंछी लिखिया गुरबाणी दे विच, सरवर पंखी हेकड़ो। बोलो सरवर पंखी। सरवर दा पता है सरोवर। कहिंदे सरोवर दे कंडे उत्ते, इस दुनिया दे सरोवर दे कंडे उत्ते सिख पंथ रूपी एक पंछी है आण के बैठा, शुद्ध मोती चुनण वाला। सरवर पंखी हेकड़ो ते फाई वाल पचास। इहनू फाइयां लैके जिहड़े फंड वाले ने ਉਹ ਮੇਰੇ ਸਤਿਗੁਰੂ ਨੇ ਲਿਖਿਆ ਵਾ, ਪੰਜਾਹ ਨੇ ਲੱਖ ਅਹੇਰੀ ਏਕ ਜੀਉ। ਇੱਥੇ ਆਖਿਆ ਲੱਖਾਂ ਸ਼ਿਕਾਰੀ ਨੇ ਮਗਰ ਇੱਕ ਸਿੱਖਿਆ ਕੀਤਾ ਬੰਚੂ ਕਾਲ। ਕਿੰਨਾ ਕੁ ਚਿਰ ਬਚੂਗਾ ਇਹਨਾਂ ਦੇ ਕੋਲੋਂ ਜੇ ਤੁਸੀਂ ਸੁਚੇਤ ਨਾ ਹੋਏ, ਜੇ ਆਪਣੀ ਕੌਮ ਨਾ ਜਾਗੀ, ਜੇ ਗੁਰੂ ਦੇ ਸਿੱਖੋ ਤੁਸੀਂ ਇੱਕ ਇੱਕ ਬੱਚੀ ਬੱਚੇ ਨੇ ਆਪਣਾ ਫਰਜ਼ ਨਾ ਪਛਾਣਿਆ। ਤੇ ਮੈਂ ਗੁਰੂ ਦੀ ਹਜ਼ੂਰੀ ਚ ਕਹਿ ਰਿਹਾ ਇਹਨੂੰ ਖਤਰਾ ਤੇ ਕੋਈ ਨਹੀਂ, ਇਹਨੇ ਮਿਟਣਾ ਤੇ ਸੰਸਾਰ ਵਿਚੋਂ ਹੈ ਨਹੀਂ, ਮਗਰ ਨੁਕਸਾਨ ਬਹੁਤ ਹੋ ਜਾਊਗਾ। ਆਉਣ ਵਾਲੀਆਂ ਸਦੀਆਂ ਤਾਂ ਘਾਟਾ ਪੂਰਾ ਨਹੀਂ ਹੋਊਗਾ, ਹਨੇਰੀਆਂ ਆ ਗਈਆਂ ਦੇ ਬਹੁਤੀਆਂ। ਤੇ ਸੁਚੇਤ ਹੋ ਜਾਓ, ਉੱਠੋ ਅੰਮ੍ਰਿਤ ਵੇਲੇ, ਇਹਨਾਂ ਤੋਂ ਬਚੋਗੇ ਕਿਤਰਾ। ਹੁਣ ਹਰ ਬੰਦਾ ਪੁੱਛਦਾ ਜੀ ਬਚਾਅ ਕੀ ਹੈ, ਜੇ ਪੰਥ ਨੂੰ ਖਤਰੇ ਚਾਰ ਚਪੇਰੇ ਪੈ ਗਏ ਤੇ ਇਹਦਾ ਬਚਾਅ ਕੀ ਹੈ? ਇੱਕੋ ਹੀ ਬਚਾਅ ਆ ਕਿ ਤੁਸੀਂ ਸਿਮਰਨ ਅਭਿਆਸੀ ਬਣ ਜਾਓ। ਤੱਤੀ ਵਾਓ ਨਾ ਲੱਗੇ ਕਦੋਂ, ਜਦੋਂ ਪਾਰ ਬ੍ਰਹਮ ਸ਼ਰਨ ਆਈ। ਇਹਦੀ ਸ਼ਰਨ ਵਿਚ ਆ ਜਾਓ ਸਿੱਖੋ, ਸਾਡੇ ਦੁਸ਼ਮਣ ਵੀ ਤਾਂ ਬਣੇ ਨੇ, ਅਸੀਂ ਤਾਂ ਅੱਜ ਤੱਕ ਨੁਕਸਾਨ ਵਿਚ ਗਏ ਹਾਂ, ਅਸੀਂ ਵੀ ਗੁਰੂ ਨਾਨਕ ਦਾ ਪੱਲਾ ਛੱਡ ਦਿੱਤਾ। ਤੇ ਆਪਾਂ ਜਦੋਂ ਮਰਦਾਨੇ ਨੇ ਵੇਖਿਆ ਮਹਾਰਾਜ ਇੰਨੀਆਂ ਹਨੇਰੀਆਂ ਆ ਰਹੀਆਂ ਨੇ ਉਡਾ ਕੇ ਲੈ ਜਾਣਗੀਆਂ, ਵੇਖੋ ਲਾਲ ਹਨੇਰੀ ਆਉਂਦੀ ਮੂੰਹ ਅੱਡੀ, ਪਤਾ ਨੀ ਕਿੰਨੇ ਰਾਕਸ਼ਸ ਵਿਚ ਤੁਰੇ ਆਉਂਦੇ ਨੇ। ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ ਮਰਦਾਨਿਆ ਇਹ ਹਨੇਰੀ ਤੇਰਾ ਕੁਝ ਨਹੀਂ ਵਿਗਾੜੂਗੀ। ਆਖਿਆ ਮਾਰਕ ਇੰਨੀ ਅੱਗ ਦੀ ਹਨੇਰੀ ਆ ਰਹੀ ਉਡਾ ਕੇ ਲੈ ਜੂ, ਮਰਦਾਨਿਆ ਕੁਛ ਨਹੀਂ ਕਹੂਗੀ ਤੇਰੇ ਮੂੰਹ ਚੋ ਜੇ ਨਾ ਰੁਕਿਆ ਸਤਨਾਮ ਸ੍ਰੀ। ਜੇ ਵਾਹਿਗੁਰੂ ਨਾ ਰੁਕਿਆ ਤੇ ਹਨੇਰੀਆਂ ਤੈਨੂੰ ਕੁਝ ਨਹੀਂ ਕਹਿਣਗੀ। ਮੇਰੀ ਹੱਥ ਜੋੜ ਕੇ ਪੰਥ ਨੂੰ ਬੇਨਤੀ, ਤੁਸੀਂ ਪੰਥ ਰੂਪ ਵਿਚ ਬਿਠੇ ਹੋ ਤੇ ਮੈਂ ਇਸ ਗੁਰੂ ਨਾਨਕ ਦੇ ਘਰ ਦਾ ਟੁੱਕੜ ਖਾਣ ਵਾਲਾ ਕੁੱਤਾ ਤੁਹਾਨੂੰ ਪਹਿਲਾਂ ਸੁਚੇਤ ਕਰ ਰਿਹਾ। ਜੇ ਹਾਲਾਤ ਤੋਂ ਬਚਣਾ ਹੈ ਤੇ ਨਿਤਨੇਮੀ ਬਣ ਜਾਓ। ਜੇ ਹਾਲਾਤ ਤੋਂ ਆਉਣ ਵਾਲੀਆਂ ਨੇ, ਕਈ ਬੰਦੇ ਸੋਚਦੇ ਕਈ ਨਹੀਂ ਸੋਚਦੇ, ਕਈ ਕਹਿੰਦੇ ਖਾਣਾ ਪੀਣਾ ਹੱਸਣਾ ਸੋਣਾ ਬਸ ਇੰਨਾ ਕੁਝ ਹੀ ਆ, ਮਗਰ ਥੋੜਾ ਜਿਹਾ ਸੁਚੇਤ ਹੋ ਜਾਓ। ਕੋਈ ਧਰਤੀ ਦੀ ਵਿਭਤਾ ਨਹੀਂ ਜੇ ਜਿਹੜੀ ਇਸ ਵੇਲੇ ਪੰਥ ਦੇ ਦੁਆਲੇ ਨਹੀਂ ਹੋਈ। ਮੇਰੀ ਹੱਥ ਜੋੜ ਕੇ ਬੇਨਤੀ, ਜੇ ਸਾਰੀਆਂ ਮੁਸੀਬਤਾਂ ਤੋਂ ਬਚਣਾ ਵਾ, ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ, ਦੇ ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖਲੇ। ਇੱਥੋਂ ਤੱਕ ਹੋਰ ਮੁਸ਼ਕਲ ਕੀ ਬਣ ਸਕਦੀ ਆ ਕਿ ਅਮਰੀਕਾ ਦੀ ਸਭ ਤੋਂ ਵੱਡੀ ਏਜੰਸੀ ਜਿਹਨੂੰ CIA ਕਹਿੰਦੇ ਹੋ, ਉਹਨੇ ਵੀ ਲਿਖ ਦਿੱਤਾ ਹੈ ਕਿ ਸਭ ਤੋਂ ਦੁਨੀਆਂ ਦੀ ਨਾਮਰਾਦ ਬਿਮਾਰੀ ਜਿਹੜੀ ਏਡਜ਼ ਹੈ ਨਾ, ਇਹ ਸਿੱਖਾਂ ਤੋਂ ਫੈਲੀ। ਇਹ ਛੋਟਾ ਜਿਹਾ ਦੋਸ਼ ਨਹੀਂ ਜਿਹੜਾ ਤੁਹਾਡੇ ਤੇ ਲੱਗਾ ਹੈ, ਇਹ ਦੁਨੀਆਂ ਚ ਬਦਨਾਮ ਕਰਨ ਨੂੰ ਕੇਵਲ ਇੱਕੋ ਹੀ ਦੋਸ਼ ਬੜਾ ਹੈ। ਤੁਹਾਨੂੰ ਨਫ਼ਰਤ ਕਰਨਗੇ ਹਵਾਈ ਅੱਡਿਆਂ ਤੇ ਖਲੋਤੇ ਲੋਕੀ, ਤੁਹਾਡੇ ਕੋਲ ਬਹਿ ਕੇ ਰਾਜੀ ਨਹੀਂ ਹੋਣਗੇ ਲੋਕੀ, ਜੋ ਉਹਨਾਂ ਨੇ ਅਖਬਾਰ ਵਿਚ ਲਿਖ ਦਿੱਤਾ ਹੈ ਕਿ ਦੁਨੀਆਂ ਦੀ ਸਭ ਤੋਂ ਭਿਆਨਕ ਬਿਮਾਰੀ ਜਿਹੜੀ ਏਡਜ਼ ਆ, ਜਿਹਦਾ ਕੋਈ ਇਲਾਜ ਹੀ ਨਹੀਂ, ਇਹ ਸਿੱਖਾਂ ਤੋਂ ਫੈਲੀ। ਗੁਰਮੁਖੋ ਇਹਦੇ ਤੋਂ ਬਚਣਾ ਕਿਤਨਾ ਹੈ? ਸੱਚੇ ਮਾਰਗ ਚੱਲਦਿਆਂ ਉਸਤਤ ਕਰੇ, ਸੱਚੇ ਮਾਰਗ ਉੱਤੇ ਆ ਜਾਓ। ਦੁਨੀਆਂ ਦੇ ਅੱਖਾਂ ਵਿਚ ਘੱਟਾ ਪਾ ਦੂਗਾ ਮੇਰਾ ਗੁਰੂ ਨਾਨਕ, ਸਾਰੇ ਤੁਹਾਨੂੰ ਸੱਜਣ ਸਮਝਣ ਲੱਗ ਪੈਣਗੇ, ਸਾਨੂੰ ਗੁਰਮੁਖ ਸਮਝਣ ਲੱਗ ਪੈਣਗੇ, ਮਗਰ ਸਾਡੇ ਚਿਹਰੇ ਤੋਂ ਹੁਣ ਗੁਰਮੁਖਤਾ ਹੀ ਲੱਭਦੀ ਨਹੀਂ, ਸਾਡੇ ਚਿਹਰੇ ਤੋਂ ਨਿਤਨੇਮ ਲੱਭਦਾ ਨਹੀਂ, ਸਾਡੇ ਚਿਹਰੇ ਤੋਂ ਨਜ਼ਰ ਨਹੀਂ ਆਉਂਦਾ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ। ਮੇਰੀ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਆ, ਕੌਮਾਂ ਜੀਵਨ ਦੇ ਵਿਚ ਉਹੀ ਸਫਲ ਹੁੰਦੀਆਂ ਨੇ ਜਿਹੜੀਆਂ ਆਪਣੇ ਮੋਢੇ ਨਾਲ ਜੁੜੀਆਂ ਰਹਿੰਦੀਆਂ ਨੇ। ਮੇਰਾ ਸਤਿਗੁਰੂ ਕਿਰਪਾ ਕਰੇ, ਰਹਿਮਤ ਕਰੇ, ਬਚਨ ਤਾਂ ਕਰਨ ਨੂੰ ਬਹੁਤ ਦਿਲ ਕਰਦਾ ਫੇਰ ਸਹੀ। ਸਾਹਿਬ ਜੀ ਕਹਿੰਦੇ ਕਾਲੀ ਜਿੰਨੀ ਨਾ ਰਾਵਿਆ, ਬੋਲੋ ਕਾਲੀ ਜਿਨ੍ਹਾਂ ਨੇ ਕਾਲੇ ਵਾਲਾਂ ਵਿਚ ਪਰਮੇਸ਼ਵਰ ਨੂੰ ਨਹੀਂ ਪਾਇਆ, ਧੌਲੀ ਰਾਵੇ ਕੋਏ, ਧੌਲੀ ਰਾਵੇ। ਬਾਬਾ ਫਰੀਦ ਜੀ ਕਹਿੰਦੇ ਧੌਲੀ ਦੇ ਵਿਚ ਤਾਂ ਫਿਰ ਕਿਸੇ ਹੀ ਰਾਵਿਆ ਨਾ, ਜਿਨ੍ਹਾਂ ਨੇ ਕਾਲੇ ਵਾਲਾਂ ਵਿਚ ਜਦੋਂ ਭੱਜ ਸਕਦਾ, ਬਹਿ ਸਕਦਾ, ਉੱਠ ਸਕਦਾ, ਨਾਮ ਜਪ ਸਕਦਾ ਹੈ, ਜੇ ਉਦੋਂ ਪਰਮੇਸ਼ਵਰ ਦੀ ਬੰਦਗੀ ਨਹੀਂ ਕੀਤੀ ਤੇ ਧੌਲਿਆਂ ਦੇ ਵਿਚ ਤੇ ਕਦੋਂ ਪਰਮੇਸ਼ਵਰ ਮਿਲਣ ਲੱਗਾ ਹੈ। ਹਾਂਜੀ,
1: ਕਲ ਸਾਈ ਸਿਉ ਪਿਰਹੜੀ ਰੰਗ ਨਵੇਲਾ ਹੋਏ।
0: ਬਾਬਾ ਫਰੀਦ ਜੀ ਸੁਚੇਤ ਕਰ ਰਹੇ ਨੇ, ਵੈਸੇ ਕਹਿੰਦੇ ਪਿਰਹੜੀ ਹੁੰਦਾ ਪ੍ਰੇਮ, ਕਰ ਸਾਈ ਸਿਉ ਪਿਰਹੜੀ। ਫਰੀਦਾ ਉਸ ਮਾਲਕ ਨਾਲ ਪ੍ਰੇਮ ਕਰ ਤੇਰਾ ਰੰਗ ਨਵੇਲਾ ਹੋਏ, ਤੂੰ ਸਦਾ ਬੁੱਢਾ ਹੋਇਆ ਵੀ ਆਨੰਦ ਵਿਚ ਰਹੇ, ਬੁੱਢਾ ਹੋਇਆ ਵੀ ਪਰਮੇਸ਼ਵਰ ਦੀ ਬੰਦਗੀ ਦੇ ਵਿਚ ਲੱਗਿਆ, ਲੋਕਾਂ ਨੂੰ ਬੁੱਢਾ ਨਾ ਲੱਗੇ, ਤੇਰੇ ਚਿਹਰੇ ਤੋਂ ਕੋਈ ਨਵਾਂ ਅਨੋਖਾ ਤਾਜ਼ਾਪਨ ਦਿਸੇ, ਕਿਉਂਕਿ ਸਾਹਿਬ ਤਾਜ਼ਾ ਹੈ, ਸਾਹਿਬ ਮੇਰਾ ਨੀਤ ਨਵਾਂ ਨਿਤ ਨਵਾਂ ਸਾਹਿਬ ਆ, ਜੇ ਉਹਦਾ ਨਾਮ ਜਪੇਗਾ ਤੇ ਤੂੰ ਵੀ ਨਿਤ ਨਵਾਂ ਰਹੇਗਾ। ਬਾਬਾ ਜੀ ਕਹਿੰਦੇ ਨੇ ਕਾਲੀ ਵਿਚ ਜਿਨ੍ਹਾਂ ਨੀ ਰਾਵਿਆ ਧੌਲੀ ਵਿਚ, ਤੇ ਕਿੰਨੇ ਰੋਣਾ ਹੈ, ਤੂੰ ਸਾਈ ਨਾਲ ਬਿਰਹੜੀ ਕਰ, ਪਿਆਰ ਕਰ, ਤੂੰ ਨਵਾਂ ਨਕੋਰ ਰਹੇ। ਅੱਗੇ ਗੁਰੂ ਅਮਰਦਾਸ ਵੇਖਣਾ ਕਿੰਨੇ ਸੁੰਦਰ ਬਚਨ ਕਰਦੇ। ਹਾਂਜੀ,
1: ਮਹੱਲਾ

0: ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਹੁਣ ਕਹਿੰਦੇ ਫਰੀਦਾ ਨਹੀਂ ਐਸੀ ਗੱਲ ਨਹੀਂ ਵੀ ਜਿਹਨਾਂ ਕਾਲੀ ਚ ਨਹੀਂ ਨਾ ਪਾਇਆ ਉਹ ਧੌਲੀ ਚ ਨਹੀਂ ਪਾ ਸਕਦੇ, ਐਸਾ ਨਹੀਂ। ਇਹ ਨਹੀਂ ਵੀ ਗੱਲ ਉਹਨਾਂ ਦੀ ਕੱਟੀ ਆ, ਐਸਾ ਨਾ ਸੋਚਣਾ ਕਿ ਫਰੀਦ ਦੀ ਗੱਲ ਨੂੰ ਕੱਟਿਆ, ਉਹਦੀ ਗੱਲ ਮੁਬਾਰਕ ਆ। ਪਿਆਰ ਦੇ ਨਾਲ ਆਖਿਆ ਫਰੀਦਾ ਕਾਲੀ ਧੌਲੀ ਸਹਿਬ ਸਦਾ ਹੈ, ਕਾਲੀ ਧੌਲੀ। ਇੱਕ ਬਾਬਾ ਭਾਗ ਸਿੰਘ ਸਾਹਿਬ ਹੋਏ ਨੇ, ਪਿਆਰ ਨਾਲ ਇੱਕ ਵਾਰ ਆਖੋ ਸਤਨਾਮ ਸ੍ਰੀ, ਜਰਾ ਗੱਜ ਕੇ ਸੁਚੇਤ ਹੋ ਕੇ ਇਤਨਾ ਬੈਠੋ, ਰੀੜ ਦੀ ਅੱਡੀ ਸਿੱਧੀ ਕਰਕੇ ਸੁਚੇਤ ਹੋ ਕੇ ਗੁਰੂ ਕੋਲ ਜਿਤਨਾ ਬੈਠੀ ਦਾ। ਇੱਥੇ ਚਾਰ ਚੀਜ਼ਾਂ ਗੁਰੂ ਦੇਖਦਾ, ਰਹਿਣੀ, ਬਹਿਣੀ, ਕਹਿਣੀ ਤੇ ਸਹਿਣੀ, ਚਾਰ ਗੱਲਾਂ। ਬਹਿਣਾ ਵੀ ਵੇਖਦਾ ਗੁਰੂ ਕਿ ਸਿੱਖ ਮੇਰੇ ਕੋਲ ਬੈਠਾ ਕਿਤਰਾ, ਜੇ ਇਤਨਾ ਵੀ ਕਈ ਵਾਰ ਬੈਠੇ ਨੇ। ਇਹ ਗੁਰੂ ਕੋਲ ਬਹਿਣਾ ਥੋੜਾ ਹੈ, ਅਦਬ ਹੈ ਗੁਰੂ ਦਾ। ਇੱਕ ਤੁਹਾਡੇ ਘਰ ਕੋਲ ਬਹੁਤ ਚੰਗਾ ਗੁਰਮੁਖ ਪਿਆਰਾ ਸੰਤ ਮਹਾਤਮਾ ਹੀ ਕੋਈ ਆਏ ਹੋਣ ਤੇ ਗੁਰਮੁਖ ਪਿਆਰੇ ਉਹਦੇ ਕੋਲ ਇਤਨਾ ਬੈਠੋਗੇ, ਉਦੋਂ ਤੇ ਤੁਸੀਂ ਸੋਚਦੇ ਵੀ ਇਹਨਾਂ ਕੋਲ ਸੁਚੇਤ ਹੋ ਕੇ ਬੈਠੀ ਹੈ। ਤੇ ਇਹ ਤੇ ਬਾਬਿਆਂ ਦਾ ਬਾਬਾ ਬੈਠਾ ਹੈ, ਗੁਰੂਆਂ ਦਾ ਗੁਰੂ ਬੈਠਾ ਹੈ, ਮੇਰਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ, ਰਾਜਿਆਂ ਦਾ ਰਾਜਾ ਬੈਠਾ ਹੈ, ਇਹਦੇ ਕੋਲ ਇਕਾਗਰਤਾ ਨਾਲ ਬੈਠੋ। ਬਾਬਾ ਭਾਗ ਸਿੰਘ ਸਾਹਿਬ ਹੋਏ ਨੇ ਤਰਨ ਤਾਰਨ ਸਰੋਵਰ ਦੇ ਉੱਤੇ, ਇਹਨਾਂ 70 ਸਾਲ ਪੋਚਾ ਮਾਰਿਆ ਤੇ ਝਾੜੂ ਮਾਰਿਆ। ਤਰਨ ਤਾਰਨ ਸਰੋਵਰ ਕਿੱਡਾ ਵੱਡਾ ਹੈ, ਦੁਨੀਆਂ ਵਿੱਚ ਸਭ ਤੋਂ ਵੱਡਾ ਸਰੋਵਰ ਕਿਹੜਾ ਹੈ? ਤਰਨ ਤਾਰਨ ਸਾਹਿਬ ਸਰੋਵਰ ਆ। ਇੱਕ ਵਾਰ ਪਿਆਰ ਨਾਲ ਆਖੋ ਸਤਨਾਮ। 70 ਸਾਲ ਇਹਨਾਂ ਇਹਦੀ ਪਰਿਕਰਮਾ ਵਿੱਚ ਝਾੜੂ ਦੀ ਤੇ ਪੋਚੇ ਦੀ ਸੇਵਾ ਕੀਤੀ ਇਸ ਮਹਾਂਪੁਰਸ਼ ਨੇ। ਤੇ ਜਪਜੀ ਸਾਹਿਬ ਪੜਦਾ ਹੀ ਰਹਿੰਦਾ ਸੀ, ਜਿੰਨਾ ਚਿਰ ਝਾੜੂ ਪਸੇਰਨਾ ਪੋਚਾ ਮਾਰਨਾ ਉਹਨਾਂ ਚਿਰ ਜਪਜੀ ਸਾਹਿਬ ਰਸਨਾ ਤੋਂ ਕਦੀ ਨਹੀਂ ਸੀ ਗਿਆ। ਮੈਂ ਕਹਿਣ ਲੱਗਾ ਸਾਂ 70 ਸਾਲ ਦੀ ਸੇਵਾ ਕਰਕੇ ਲੋਕਾਂ ਵਿੱਚ ਪਿਆਰ ਇੰਨਾ ਹੋ ਗਿਆ ਕਿ ਜਿੰਨੇ ਆਉਣਾ ਇੰਨਾ ਸੇਵਾਦਾਰ ਚਿਹਰਾ ਦਗ ਦਗ ਕਰਦਾ ਸੀ, ਪੈਰਾਂ ਤੇ ਡਿੱਗ ਪੈਣਾ ਤੇ ਅਸੀਸਾਂ ਵੀ ਦਿੰਦੇ ਸੀ ਲੋਕਾਂ ਨੂੰ ਵੀ ਤੈਨੂੰ ਰੱਬ ਚੇਤੇ ਆਵੇ, ਗੁਰੂ ਨਾਨਕ ਪਾਤਸ਼ਾਹ ਦੇ ਘਰ ਸੇਵਾ ਕਰਦੇ ਸੀ। ਇੱਕ ਦਿਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਆਪਣੇ ਵਿਦਿਆਰਥੀਆਂ ਦੇ ਨਾਲ ਤਰਨ ਤਾਰਨ ਸਾਹਿਬ ਦਰਸ਼ਨ ਕਰਨ ਆਏ ਤੇ ਪਤਾ ਇਹਨਾਂ ਨੂੰ ਵੀ ਸੀ ਇੱਥੇ ਇੱਕ ਬਖਸ਼ੀ ਬੜੀ ਰੂਹ ਰਹਿੰਦੀ ਆ, ਨਾਮ ਜਪਣ ਵਾਲੀ ਰੂਹ ਰਹਿੰਦੀ। ਬਾਬਾ ਜੀ ਨੂੰ ਮਿਲ ਪਏ, ਅੱਗੋ ਜਾ ਕੇ ਬਾਬਾ ਜੀ ਸੇਵਾ ਕਰਨ ਰਹੇ ਸੀ ਤੇ ਬਾਬਾ ਗੁਰਬਚਨ ਸਿੰਘ ਸਾਹਿਬ ਅਜੇ ਨੌਜਵਾਨ 40 ਕੁ ਸਾਲ ਦੀ ਉਮਰ ਸੀ ਤੇ ਉਹਨਾਂ ਦੀ ਉਮਰ ਉਸ ਵੇਲੇ 70 ਸਾਲ ਸੀ। ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ। ਇੱਥੇ ਕਾਲੀ ਧੌਲੀ ਦਾ ਮੈਂ ਪ੍ਰਮਾਣ ਆਪ ਜੀ ਨੂੰ ਦੇਣ ਲੱਗਾ। ਬਾਬਾ ਜੀ 40 ਸਾਲ ਦੇ ਤੇ ਬਾਬਾ ਭਾਗ ਸਿੰਘ 70 ਸਾਲ ਦੇ ਤੇ ਬਾਬਾ ਗੁਰਬਚਨ ਸਿੰਘ ਸਾਹਿਬ ਨੇ ਆਖਿਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਪਿਆਰ ਦੇ ਵਿੱਚ ਆਣ ਕੇ ਜਦੋਂ ਫਤਿਹ ਬੁਲਾਈ ਨਾ ਬਾਬਾ ਭਾਗ ਸਿੰਘ ਨੂੰ ਤੇ ਬਾਬਾ ਗੁਰਬਚਨ ਸਿੰਘ ਸਾਹਿਬ ਨੇ ਇੱਕ ਬਚਨ ਪੁੱਛਿਆ, ਇਹ ਤੁਹਾਡੀ ਸੁਰਤ ਮੰਗੂਗਾ, ਜਰਾ ਉੱਥੇ ਬੈਠ ਜਾਓ, ਜਾਓ ਆਪ ਜੀ ਦੀ ਇਕਾਗਰਤਾ ਮੰਗੂਗਾ ਇਹ ਬਚਨ ਜਿਹੜਾ ਮੈਂ ਕਰਨ ਲੱਗਾ, ਸੁਚੇਤ ਹੋਇਓ। ਬਾਬਾ ਬਚਨ ਗੁਰਬਚਨ ਸਿੰਘ ਸਾਹਿਬ ਕਹਿਣ ਲੱਗੇ, ਬਾਬਾ ਜੀ ਫਤਿਹ ਬੁਲਾ ਕੇ ਕਹਿਣ ਲੱਗੇ, ਮੈਂ ਇੱਕ ਆਪ ਜੀ ਨੂੰ ਗੱਲ ਪੁੱਛਾਂ। ਬਾਬਾ ਭਾਗ ਸਿੰਘ ਸਾਹਿਬ ਨੂੰ ਕਹਿਣ ਲੱਗੇ, ਮੈਂ ਇੱਕ ਆਪ ਜੀ ਨੂੰ ਬਚਨ ਪੁੱਛਾਂ। ਕਹਿੰਦੇ ਜੀ ਪੁੱਛੋ। ਬਾਬਾ ਭਾਗ ਸਿੰਘ ਸਾਹਿਬ ਬੜੇ ਲੰਬੇ ਉੱਚੇ ਜਵਾਨ ਸੀ, ਕਹਿੰਦੇ ਪੁੱਛੋ ਗੁਰਬਚਨ ਸਿੰਘ, ਕਿਉਂਕਿ ਛੋਟੀ ਉਮਰ ਦੇ ਸੀ ਨਾ ਗੁਰਬਚਨ ਸਿੰਘ, ਪੁੱਛ। ਕਹਿੰਦੇ 70 ਸਾਲ ਸੁਣਿਆ ਹੈ ਤੁਹਾਨੂੰ ਇੱਥੇ ਝਾੜੂ ਮਾਰਦਿਆਂ ਨੂੰ ਹੋ ਗਏ, ਜਪਜੀ ਸਾਹਿਬ ਪੜਦਿਆਂ ਨੂੰ ਹੋ ਗਏ, ਬਾਬਾ ਜੀ ਮੈਨੂੰ ਦੱਸੋਗੇ ਮਨ ਦੀ ਕੀ ਅਵਸਥਾ ਹੈ ਤੁਹਾਡੇ ਦੀ ਇਸ ਵੇਲੇ? ਮਨ ਇਸ ਵੇਲੇ ਮਨ ਕਿੰਨੇ ਕੁ ਰੰਗ ਵਿੱਚ ਆ, ਮਨ ਕਿੱਥੇ ਕੁ ਟਿਕਿਆ ਹੈ? 70 ਸਾਲ ਤੋਂ ਝਾੜੂ ਮਾਰਦੇ ਹੋ, ਜਪਜੀ ਪੜਦੇ ਹੋ, ਮਨ ਦੀ ਅਵਸਥਾ ਕੀ ਹੈ? ਤੇ ਗੁਰਮੁਖ ਪਿਆਰਿਓ, ਜ਼ਿੰਦਗੀ ਡਿੱਡਾ ਹੌਕਾ ਲੈ ਕੇ ਬਾਬੇ ਭਾਗ ਸਿੰਘ ਸਾਹਿਬ ਨੇ ਆਖਿਆ ਗੁਰਬਚਨ ਸਿੰਘ, ਤੂੰ ਪੁੱਛ ਲਿਆ ਸੱਚ? ਕੋਈ ਪੁੱਛਦਾ ਇਹ ਗੱਲ? ਤੁਸੀਂ ਕਦੀ ਕਿਸੇ ਨੂੰ ਮਿਲਦੇ ਹੋ, ਕਦੀ ਪੁੱਛਦੇ ਹੋ ਮਨ ਦੀ ਅਵਸਥਾ ਕੀ ਕੀ ਕਹਿੰਦੇ ਹੋ? ਜੇ ਕਿਸੇ ਦੇ ਘਰ ਜਾਓ ਤੇ ਸੋਭਾ ਕਿੰਨੇ ਦਾ ਆਇਆ, ਜੇ ਆ ਗੱਡੀ ਕਿੰਨੇ ਦੀ ਆਈ, ਆ ਮੁੰਦਰੀ ਕਿੰਨੇ ਦੀ ਬਣੀ, ਆ ਚੈਨੀ ਕਿੰਨੇ ਦੀ, ਸਾਡੀ ਤੇ ਇਹੋ ਹੀ ਬੋਲੀ ਆ। ਕਿੱਡੇ ਕਰਮਾਂ ਵਾਲੀ ਰੂਹ ਨੇ ਅੱਖਾਂ ਵਿੱਚ ਅੱਖਾਂ ਪਾ ਕੇ ਪੁੱਛਿਆ, ਬਾਬਾ 70 ਸਾਲ ਤੋਂ ਇੱਥੇ ਸੇਵਾ ਕਰਦਾ ਹੈ, ਮੈਨੂੰ ਦੱਸ ਤੇਰੇ ਮਨ ਦੀ ਕੀ ਅਵਸਥਾ ਵਾ? ਤੇ ਉਹਨੇ ਵੀ ਜ਼ਿੰਦਗੀ ਡਿੱਡਾ ਹੌਕਾ ਲੈ ਕੇ ਆਖਿਆ, ਗੁਰਬਚਨ ਸਿੰਘ ਜੇ ਤੂੰ ਪੁੱਛ ਲਿਆ ਹੈ ਨਾ, ਤੇ ਮੈਂ ਇੱਕ ਅਸੂਲ ਬਣਾਇਆ ਵਾ ਕਿ ਜਦੋਂ ਮੈਨੂੰ ਕੋਈ ਜਿਹੜੀ ਗੱਲ ਪੁੱਛੇ ਮੈਂ ਉਦੋਂ ਸੱਚ ਦੱਸ ਦੇਣਾ। ਉਹਨਾਂ ਕਹਿੰਦੇ ਦੱਸੋ। ਤੇ ਕਹਿਣ ਲੱਗਾ, ਜਦੋਂ ਤੂੰ ਮੈਨੂੰ ਆਣ ਕੇ ਫਤਿਹ ਬੁਲਾਈ ਹੈ ਨਾ ਗੁਰਬਚਨ ਸਿੰਘ, ਮੈਨੂੰ ਤੂੰ ਚੰਗਾ ਨਹੀਂ ਲੱਗਾ। ਧਿਆਨ ਦਿਓ, ਇਹ ਮੇਰੇ ਮਨ ਦੀ ਅਵਸਥਾ ਵਾ, ਤੂੰ ਮੈਨੂੰ ਚੰਗਾ ਨਹੀਂ ਲੱਗਾ। ਆਖਿਆ ਜੀ ਕਿਉਂ? ਕਹਿਣ ਲੱਗੇ, ਮੈਨੂੰ ਉਹ ਚੰਗੇ ਲੱਗਦੇ ਜਿਹੜੇ ਮੇਰੇ ਪੈਰਾਂ ਤੇ ਮੱਥਾ ਟੇਕਦੇ ਨੇ। ਨਹੀਂ ਪਤਾ ਲੱਗਾ ਅਜੇ, ਮੈਨੂੰ ਉਹ ਚੰਗੇ ਲੱਗਦੇ ਨੇ ਜਿਹੜੇ ਮੈਨੂੰ ਪੱਥਾ ਟੇਕਦੇ ਨੇ, ਮੈਨੂੰ ਫਤਿਹ ਬੁਲਾਉਣ ਵਾਲਾ ਚੰਗਾ ਨਹੀਂ ਉਹ ਲੱਗਾ। ਤੇ ਬਾਬਾ ਗੁਰਬਚਨ ਸਿੰਘ ਸਾਹਿਬ ਫਿਰ ਕਹਿਣ ਲੱਗੇ, ਬਾਬਾ 70 ਸਾਲ ਤੋਂ ਝਾੜੂ ਮਾਰਦਾ, ਅਜੇ ਰੋਗੀ ਹੈ, ਅਜੇ ਮੱਥਾ ਟਿਕਾਉਣ ਦਾ, ਪੂਜਾ ਕਰਾਉਣ ਦਾ ਅੰਦਰਲਾ ਕੋਹੜ ਨਹੀਂ ਦੂਰ ਹੋਇਆ। ਤੇ ਫਿਰ 70 ਸਾਲ ਦੇ ਬਜੁਰਗ ਨੇ ਜਦੋਂ ਹੌਕਾ ਲੈ ਕੇ ਆਖਿਆ, ਗੁਰਬਚਨ ਸਿੰਘਾ, ਜੇ ਤੂੰ ਪੁੱਛ ਲਿਆ, ਤੈਨੂੰ ਪਤਾ ਲੱਗ ਗਿਆ ਕਿ ਮੇਰੇ ਅੰਦਰ ਕੋਹੜ ਪਿਆ ਵਾ, ਤੇ ਉਹ ਕੋਹੜ ਮਟਾਉਣ ਵਾਲਾ ਗੁਰੂ ਅਰਜਨ ਦੇਵ ਸਾਹਿਬ ਬੈਠਾ ਈ, ਤੂੰ ਗੁਰੂ ਦਾ ਅੰਮ੍ਰਿਤਧਾਰੀ ਸਿੱਖਿਆ, ਕਰ ਮੇਰੀ ਅਰਦਾਸ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ, ਮੇਰਾ ਇਹ ਕੋਹੜ ਠੀਕ ਹੋ ਜੇ, ਤੇ ਮੈਨੂੰ ਉਹ ਬੰਦਾ ਪਿਆਰਾ ਲੱਗੇ ਜਿਹੜਾ ਆਣ ਕੇ ਆਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। فتح مینو متھا ٹیکن والے نہ چنگے لگن مینو او چنگے لگن جڑے پرمیشور دی بلائی ہوئی فتح بلاؤندے نے تے پھر بابے گربچن سنگھ صاحب نے پرکرما جی کھلو کے دھن گرو ارجن دیو مہاراج پرتخ سدگرو دے ہر دے چرنا وچ بینتی کیتی صاحب ان 70 سال تہاڈے گھر سیوا کیتی ہے جب جی صاحب پڑھیا وا اس اپنے سیوک نو آرام دے دیو تے کہندے نے اس دن تو بابا بھاگ سنگھ صاحب ایک ایسی برتی دے مالک بن گئے کہ جنہیں دوروں آنا اتے ہاتھ جڑ کے آخنا واہگرو جی کا خالصا واہگرو جی کی فتح متھا ٹکا دی آدت ہٹ گئی یہ نہیں کہ 70 سال وچ پایا نہیں جا سکتا کسی ویلے بھی گھٹنا گھٹ سکتی ہے کسی ویلے بھی بخشش ور سکتی ہے بابا فرید جی نو گرو امرداس صاحب کہندے فریدا کالی تولی کالے والا نال تولے والا نال صاحب سدا ہے صاحب بزرگ پنے وچ بھی مل سکتا ہے کالیاں وچ بھی مل سکتا ہے مگر میں ایک آپ جی نو بےنتی کرا پھر ہوں تھی اس سوچ وچ نہ رہ جانا کہ جی بزرگ چ بھی مل جاتا ہے تو آپ ہوں نہیں جپنا بزرگی چ جپ لیں گے نہیں نہیں ہوں تو پرمیشور کی بندگی کرنی شروع کرو تو میرے صاحب جی دے کالی تولی صاحب سدا ہے کدو جی جے کو چیت کرے جے کو جے کوئی انہوں چیتے کرے تے چیت دا مطلب چیتے کرے ہاں جی ہاں جی
1: اپنا لایا پدم نہ لگئی جے لوچے سب کوئے
0: اس وچن وال دھیان دیو کہندے جڑا پرم پتا پرمیشور ہے نا تیریاں کوشش کر کے نہیں ملنا اپنا لایا پدم نہ لگئی وہ کتنے چھوٹا جہا نہیں کہ جے تم انہوں اپنی کوشش نہ اپنی چترائی نہ پاؤنا پاویں تے تم انہوں پا لے نہ جے لوچے سب کوئے اپن لیا جے ملے سب کو پاگٹ ہوئے سب کو جے اپنے کر کے ملتا ہوئے تو سارے لوگ پاگا والے بن جان سارے لوگ رب دی پراپتی کر لین رب کنہ نو ملتا وا جنہاں تے گرو دی بخشش ہوندی جنہاں تے گرو دی جیو آتما نام جپدی آپے ساجے آپے رنگے آپے نظر کرے نانک کامن کنتے پاوے آپے ہی راوے اے کھیل سدا او دا اپنا ہی ہاں اے تے جیو آتما نے تے امرت ویلے اٹھنا وا ساری رات سمرن کرنا ہے رات دوس کے کوکنے کموں کے سنے پکار جدو اے رات دن اٹھو گا امرت ویلے نام جپو گا تے میر او دی ہوگی امرت ویلے بولیا ببیا تاندار سنی پکار پھر میگے نو فرمان ہوا ورسو کرپا پھر اتو فرمان ہوگا کہ پیاس دا ماریا ادے اتنے کرپا ہوئے می پوے اتنے بھی بابا جی کہندے نے اپن لیا اپن لایا پرم نہ لگئی جے لوچے سب کوئے جے سارے لوچ لین کہ پرمیشور میرے کر کے مل جنا وا نہیں کوشش نہ نہیں ملنا میر نال ملنا ہے کوشش نہ نہیں ملنا کدے نہ ملنا ہے پھر ایک بار گج کے آکو کدے نال ملنا ہے بخشش نال ملنا ہے وہ نہ ہاں جی
1: ایہو پرم پیالا خصم کا جے پاوے تے دے
0: ہن پیار دی گل ہے آکھو ستنام سری اے جڑا پریم دا پیالا اے پرم پیالا خصم کا بولو جی اے پرم پیالا پیالا شبد آیا جے پیالا آ پیالے آپ ہور منہ نو لائے نے ہور بھی پیالے ساڈے منہ نو لگے نے اتے فری ماؤنٹ کتھا کر کے اٹھیا ریڈیو دے تو ایک سکھ کہندا جی تسی ٹیلی فون آیا کہندا شراب شراب شراب پڑی کہندے کہ گرو گرنتھ صاحب دے وچ لکھیا شراب پینی نہیں گی تے میں کہا پھر توں دکھا دے کتھے لکھیا کہ پینی ہے میں تے 50 جگہ تے تینوں دکھا دوں گا کہ بھنگ مچھلی سرا پان جو پرانی کھائیں جو برت تیرتھ برت کیے سبیر ساتل جائے وہ سارے برتے چل جاندے نے جڑا نام جپدا پاویں کچھ کردا وا جے منہ نوں شراب لگدی ہے وہ پاویں کنا نیت نیمی اوہدا برتھا چلیا جاندا ہے کنے ہور بچنے گربانی دے وچ آن کے ایسا مد مول نہ پیتی جے کا پار وسائے جت پیتے خسم وسرے درگے ملے سجائے کنے بانی دے وچ شبد لکھے نے تے ایک گرو نانک پاتشاہ نے جدو کارو بادشاہ نے آخیا نا مہاراج مینو اپدیش بخشو جیون کتنا مبارک ہوئے تے میرے ستگرو نے اتے ایک بچن آخیا پیے پیالے پیے بول گج کے بولو پیے اتنا لگتا ساڈے وچ کوئی ایہو جہا نہیں بیٹھا جڑا پیندا ہے پھر بھی کوئی ہوا تو گرو بخش دو پیے پیالے اور کھائے کباب کباب میں نے میٹ آ ہڈیاں چپتے جڑے پیے پیالے اور کھائے کباب دیکھو رے لوگا جو ہوتے خراب انہاں دی گنتی گرو نانک نے خراب وچ کیتی ہے کہ انہاں دا جیون خراب ہو گیا ہے انہاں دا جیون برباد ہو گیا ہے جنہاں نے پیالیاں نوں منہ لا لیا وا ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਇੱਥੇ ਕਹਿੰਦੇ ਨੇ ਇਹ ਜਿਹੜਾ ਨਾਮ ਰੂਪੀ ਪਿਰਮ ਦਾ ਪਿਆਲਾ ਨਾ, ਇਹ ਪਿਰਮ ਪਿਆਲਾ ਖਸਮ ਕਾ, ਬੋਲੋ ਜੀ, ਇਹ ਪਿਰਮ ਪਿਆਲਾ ਜੈ ਭਾਵੇ ਤੈ ਦੇ। ਇਹਤੇ ਜਿਹੜਾ ਉਹਨੂੰ ਚੰਗਾ ਲੱਗਦਾ ਹੈ, ਜਿਹੜਾ ਮੰਗ ਕਰਦਾ ਹੈ, ਅੰਮ੍ਰਿਤ ਵੇਲੇ ਉੱਠ ਕੇ ਕਹਿੰਦਾ ਸਾਹਿਬਾ ਆ ਮੈਂ ਬੁੱਕ ਕਰ ਦਿੱਤੀ।

0: ਪਿਰਮ ਦਾ ਪਿਆਲਾ ਪਿਆਰਿਓ, ਜਿਹੜੇ ਉਹਨੂੰ ਚੰਗੇ ਲੱਗਦੇ ਉਹਨਾਂ ਨੂੰ ਪਿਆਉਂਦਾ। ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ। ਹਾਂਜੀ,
1: ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ।
0: ਇਹ ਸਲੋਕ ਕੱਲ ਵਿਚਾਰਾਂਗੇ, ਸਮਾਂ ਹੋ ਗਿਆ। ਅੱਜ ਆਪ ਜੀ ਸਤਿਗੁਰੂ ਦੀ ਕਿਰਪਾ ਦੇ ਨਾਲ ਇਹ ਬਚਨ ਜੋ ਸਰਵਣ ਕੀਤਾ ਹੈ, ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ। ਜਿਸ ਵੇਲੇ ਵੀ ਕਿਸੇ ਨੇ ਪੁੱਛਿਆ ਮਹਾਂਪੁਰਸ਼ਾਂ ਨੂੰ ਜੀ ਸਵੇਰਾ ਕਦੋਂ ਹੋਊਗਾ, ਸਵੇਰਾ ਰਾਤ ਕਦੋਂ ਮੁੱਕੂਗੀ, ਕਿਸੇ ਨੇ ਪੁੱਛਿਆ ਜੀ ਰਾਤ ਇਹ ਅਗਿਆਨਤਾ ਦੀ ਰਾਤ ਕਦੋਂ ਮੁੱਕੂਗੀ, ਤੇ ਉਹਨਾਂ ਨੇ ਆਖਿਆ ਜਦੋਂ ਜਾਗ ਉੱਠੇਗਾ ਉਦੋਂ ਹੀ ਰਾਤ ਮੁੱਕ ਜੂ, ਜਦੋਂ ਜਾਗੋ ਉਦੋਂ ਹੀ ਸਵੇਰਾ, ਜਦੋਂ ਜਾਗੋ ਉਦੋਂ ਹੀ ਸਵੇਰਾ। ਤੁਸੀਂ ਕਦੀ 12 ਵਜੇ ਰਾਤ ਨੂੰ ਉੱਠ ਕਲੋ, ਸਵੇਰਾ ਹੀ ਹੋਇਆ ਹੁੰਦਾ। ਗੁਰਮੁਖ ਪਿਆਰਿਓ, ਰਾਤ ਤਾਂ ਮੁੱਕਣਾ ਚਾਹੁੰਦੀ, ਅਸੀਂ ਨਹੀਂ ਮੁਕਾਉਣਾ ਚਾਹੁੰਦੇ, ਗੁਰੂ ਮੇਰਾ ਬਖਸ਼ਿਸ਼ ਕਰਦੇ। ਤੁਸੀਂ ਕਿਸੇ ਵੇਲੇ ਵੀ ਪਰਮੇਸ਼ਵਰ ਨੂੰ ਪਾ ਸਕਦੇ ਹੋ। ਅੰਮ੍ਰਿਤ ਵੇਲੇ ਉੱਠੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਪ੍ਰੋਗਰਾਮ ਬਣਾਇਆ, ਜੇ ਤੁਹਾਡੇ ਵਿੱਚੋਂ ਕੋਈ ਰੂਹਾਂ ਤਿਆਰ ਹੋ ਗਈਆਂ ਅੰਮ੍ਰਿਤ ਛਕਣ ਲਈ, ਤੇ ਫਿਰ 29 ਤਰੀਕ ਨੂੰ ਅੰਮ੍ਰਿਤ ਵੇਲੇ ਅੰਮ੍ਰਿਤ ਦਾ ਬਾਟਾ ਇਸ ਸਥਾਨ ਦੇ ਉੱਤੇ ਹਰ ਵਾਰ ਤੁਸੀਂ ਦਾਸ ਨੂੰ ਸੇਵਾ ਬਖਸ਼ ਦਿਓ। ਐਰਕਾਂ ਵੀ ਝੋਲੀ ਵਿੱਚ ਕੁਝ ਨਾਮ ਪਾਓ, 2, 4, 5, 10 ਸਿੱਖਾਂ ਦੇ, ਆਪਾਂ ਖੁਸ਼ੀਆਂ ਲੈ ਕੇ ਜਾਈਏ ਆਪ ਜੀ ਦੀਆਂ, ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾ ਕੇ। ਮੇਰਾ ਵੀ ਆਉਣਾ ਸਫਲ ਹੋ ਜੇ, ਦੀਵਾਨ ਲੱਗਣੇ ਖੁਸ਼ ਸਫਲ ਹੋ ਜਾਣ, ਮੇਰਾ ਸਤਿਗੁਰੂ ਕਿਰਪਾ ਕਰੇ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ, ਅਵਰਾ ਨਾਮ ਜਪਾਵੇ ਭੁੱਲਾ ਨਾ ਚਿਤਾਰਨੀਆਂ। ਅਸੀਸ ਦਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੇਵਨ ਗੁਰਪਦ ਸਾਧ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਰੋ ਕਿਰਪਾ ਸਾਰੇ ਆਖੋ ਆਦ ਸੱਚ ਜੁਗਾਦ
1: ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
0: ਕਰੋ ਕਿਰਪਾ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਅਪਾਰ ਬਖਸ਼ਿਸ਼ ਦਾ ਸਦਕਾ, ਰਹਿਮਤ ਦਾ ਸਦਕਾ ਆਪ ਜੀ ਗੁਰਮੁਖ ਮਾਈ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਦਰਸ਼ਨ ਦਦਾਰ ਕਰਨ ਲਈ ਮਨ ਵਿਚ ਫੁਰਨਾ ਬਣਾ ਕੇ ਪੱਟ ਇਕ ਸ਼ਬਦ ਬੜਾ ਪਿਆਰਾ ਕਹਿੰਦਾ, ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਦੁਖ ਜਾਏ। ਧਿਆਨ ਦਿਓ ਇਕਾਗਰਤਾ ਨਾਲ, ਸੁਤੇ ਸਿੱਧ ਕਈ ਵਾਰ ਪੜ੍ਹਦੇ ਆ ਇਹ ਵਚਨ, ਧਿਆਨ ਨਹੀਂ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿਚ ਸਭ ਤੋਂ ਵੱਡਾ ਦੁੱਖ ਕਿਨੂੰ ਆਖਿਆ। ਗੁਰਮੁਖ ਪਿਆਰਿਓ ਆਪਣੀ ਸੁਰਤ ਨੂੰ ਜਗਾ ਕੇ ਗੁਰੂ ਦੀ ਸ਼ਰਨ ਵਿਚ ਬੈਠਿਆ ਕਰੋ। ਗੁਰੂ ਗ੍ਰੰਥ ਸਾਹਿਬ ਦੇ ਵਿਚ ਜੰਮਣ ਮਰਨਾ ਵੱਡਾ ਵਿਛੋੜਾ, ਜੰਮਣ ਮਰਨਾ ਵੱਡਾ ਵਿਛੋੜਾ, ਸਭ ਤੋਂ ਵੱਡਾ ਵਿਛੋੜਾ, ਸਭ ਤੋਂ ਵੱਡਾ ਦੁੱਖ। ਗੁਰਬਾਣੀ ਦੇ ਵਿਚ ਸਭ ਤੋਂ ਵੱਡੀ ਸਜ਼ਾ ਦੱਸੀ ਆ ਜੰਮਣਾ ਤੇ ਮਰਨਾ। ਇਹ ਜੰਮਣ ਤੇ ਮਰਨ ਦਾ ਦੁੱਖ ਜਿਹੜਾ ਕਿਤੇ ਵੀ ਨਹੀਂ ਮਿਟਦਾ। ਭੱਟ ਕਹਿੰਦਾ ਹੈ, ਜੇ ਕਦੀ ਗੁਰੂ ਦੇ ਦੀਦਾਰ ਹੋ ਜਾਣ ਜੀਵ ਆਤਮਾ ਨੂੰ, ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ, ਜੰਮਣ ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ। ਤੇ ਆਪ ਜੀ ਉਸ ਸਤਿਗੁਰੂ ਪੂਰੇ ਦੇ ਦਰਸ਼ਨ ਕੀਤੇ ਨੇ ਆਣ ਕੇ, ਜਿਹਦੇ ਦੀਦਾਰ ਕੀਤਿਆਂ ਤੋਂ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ। ਇੱਕ ਜਨਮ ਦੀ ਨਹੀਂ, ਕਦੀ ਧਿਆਨ ਦਿਆ ਕਰੋ ਇੱਕ ਇੱਕ ਬਚਨ ਵੱਲ, ਜਨਮ ਜਨਮ ਦੀ ਕੱਟੀ ਹੈ, ਜਨਮ ਜਨਮ ਦੀ ਮੈਲ ਜਿਹੜੀ ਲੱਗੀ ਆ, ਜਨਮ ਜਨਮ ਦੇ ਵਿਯੋਗਾਂ ਦੇ ਵਿਛੋੜੇ ਦੀ ਮੈਲ ਜਿਹੜੀ ਲੱਗੀ, ਸਤਿਗੁਰੂ ਦੇ ਹਜ਼ੂਰੀ ਵਿਚ ਆਣ ਕੇ ਸੱਤਾ ਬਲਵੰਡ ਇਹ ਬਚਨ ਕਹਿ ਰਹੇ ਨੇ, ਹੋਵੇ ਸਿਵਤ ਖਸਮ ਦੀ ਨੂਰ ਅਰਸ਼ੋਂ ਕੁਰਸ਼ੋਂ ਝੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਉਸ ਗੁਰੂ ਵੱਲ ਨੇਤਰ ਚੁੱਕੋ, ਸਤਿਗੁਰੂ ਗਰੀਬ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਇਕ ਰਸ ਹੋ ਕੇ ਪੜੀਏ ਗੁਰ

0: ਜੁੜ ਜਾਓ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਚਨ ਨੂੰ ਸਮਝੋ। ਕਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਮੇਰਾ ਗੁਰ ਮੇਰਾ ਗੁਰੂ ਮੇਰਾ ਗੁਰ ਪੂਰਾ ਸੁਖ ਦਾਤਾ ਮੇਰਾ ਪੂਰਾ ਗੁਰੂ ਜਿਹੜਾ ਹੈ ਕਾਹਦਾ ਦਾਤਾ ਹੈ ਜੀ? ਸਾਰੇ ਆਖੋ ਕਾਹਦਾ? ਸੁਖਾਂ ਦਾ ਦਾਤਾ ਹੈ। ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ ਪਾਈਏ। ਇੱਥੇ ਕਹਿੰਦੇ ਨੇ ਮੇਰਾ ਜਿਹੜਾ ਪੂਰਾ ਗੁਰੂ ਆ ਸੁੱਖਾਂ ਦਾ ਦਾਤਾ ਹੈ। ਤੇ ਅਗਲੇ ਬਚਨ ਵੱਲ ਮੈਂ ਆਪ ਜੀ ਦੀ ਤਵੱਜੋ ਦੇਵਣੀ ਚਾਹੁੰਦਾ। ਕਹਿੰਦੇ ਬੰਧਨ ਕਾਟ ਕਰੇ ਮਨ ਨਿਰਮਲ। ਕਿਹੜੇ ਬੰਧਨ ਨੇ ਜਿਨ੍ਹਾਂ ਨੂੰ ਕੱਟ ਕੇ ਉਹ ਗੁਰੂ ਮਨ ਨੂੰ ਨਿਰਮਲ ਕਰਦਾ ਹੈ, ਪਵਿੱਤਰ ਕਰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦਾ ਜਦੋਂ ਤੁਸੀਂ ਇਹ ਬਚਨ ਪੜ੍ਹਦੇ ਹੋ, ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਤਾਰੇ ਬਾਸਰੇ ਹਿਰਦੇ ਗੁਰ ਚਰਨ ਬਿਆਰੇ। ਤੇ ਅੱਗੇ ਜਾ ਕੇ ਮੇਰੇ ਸਤਿਗੁਰ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ। ਆ ਜੇ ਬੰਧਨ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ। ਲੀਨਾ ਦਾ ਇੱਥੇ ਮਤਲਬ ਲੀਨ ਹੋ ਗਿਆ। ਕਾਹਦੇ ਵਿੱਚ? ਕਾਮ ਕ੍ਰੋਧ ਲੋਭ ਤੇ ਮੋਹ ਦੇ ਵਿੱਚ ਮਨ ਹੋ ਗਿਆ ਲੀਨ, ਐਸਾ ਫਸ ਗਿਆ, ਐਸਾ ਫਸ ਗਿਆ। ਕਹਿੰਦਾ ਇਤੋਂ ਤੇ ਬਾਹਰ ਹੋਇਆ ਹੀ ਨਹੀਂ ਜਾ ਸਕਦਾ, ਮੋਹ ਤੇ ਛੱਡਿਆ ਹੀ ਨਹੀਂ ਜਾ ਸਕਦਾ। ਕੋਈ ਕਹਿੰਦਾ ਜੀ ਕਾਮ ਬਹੁਤ ਬਲੀ ਆ, ਇਹ ਛੱਡਿਆ ਹੀ ਨਹੀਂ ਜਾ ਸਕਦਾ। ਕੋਈ ਕਹਿੰਦਾ ਜੀ ਮੇਰਾ ਗੁੱਸਾ ਹਟਦਾ ਹੀ ਨਹੀਂ। ਕੋਈ ਕਹਿੰਦਾ ਲੋਭ ਮੇਰੇ ਕੋਲੋਂ ਛੱਡਿਆ ਹੀ ਨਹੀਂ ਜਾਂਦਾ। ਐਸਾ ਲੀਨ ਹੋ ਗਿਆ, ਇਹਦੀ ਗੁਲਾਮੀ ਵਿੱਚ ਫਸ ਗਿਆ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ। ਜਦੋਂ ਲੀਨ ਹੀ ਹੋ ਗਿਆ ਤੇ ਹੋਰ ਕੋਈ ਚਾਰਾ ਹੀ ਨਾ ਰਿਹਾ, ਤੇ ਫਿਰ ਗੁਰੂ ਦੀ ਸ਼ਰਨ ਵਿੱਚ ਆਣ ਕੇ ਇਹਨੇ ਹੱਥ ਜੋੜ ਕੇ ਆਖਿਆ ਇੱਕ ਕੋਟ ਪੰਚ ਸਿੱਖ ਦਾਰਾ ਪੰਚੇ ਮੰਗੇ ਹਾਲਾ। ਸਤਿਗੁਰੂ ਇੱਕ ਐਸੇ ਕਿਲੇ ਦੇ ਵਿੱਚ ਮੈਂ ਰਹਿ ਰਿਹਾ ਜਿਹਦੇ ਵਿੱਚ ਪੰਜ ਸਿੱਖਦਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੇ ਪੰਜੇ ਹੀ ਮੇਰੇ ਕੋਲੋਂ ਆਣ ਕੇ ਮਾਮਲਾ ਮੰਗਦੇ ਨੇ। ਆਖੋ ਸਤਨਾਮ ਸ੍ਰੀ ਪੰਚੇ ਮੰਗੇ ਹਾਲਾ ਜਿਵੇਂ ਨਾਹੀ ਮੈਂ ਕਿਸੀ ਕੀ ਬੋਈ ਐਸਾ ਦੇਣ ਦੁਖਾਲਾ। ਹੇ ਮਹਾਰਾਜ ਇੰਨਾ ਦੁਖੀ ਕਰਦੇ ਨੇ, ਇਤਨਾ ਦੁਖੀ ਕਰਦੇ ਨੇ, ਮੈਂ ਕਿਸੇ ਦੀ ਜ਼ਮੀਨ ਵੀ ਨਹੀਂ ਬੋਈ, ਇਹ ਪੰਜੇ ਆਣ ਕੇ ਮੇਰਾ ਜੋ ਕੁਝ ਹੁੰਦਾ ਲੁੱਟ ਕੇ ਲੈ ਜਾਂਦੇ ਨੇ। ਹਰ ਕੇ ਲੋਗਾ ਮੌਕੋ ਨੀਤ ਡਸੇ ਪਟਵਾਰੀ। ਹਰੀ ਦੇ ਲੋਗੋ ਸਤਸੰਗਿਓ, ਮੈਨੂੰ ਇੱਕ ਇੱਕ ਨਿਤ ਨਿਤ ਹਰ ਦਿਹਾੜੇ ਮਨ ਰੂਪੀ ਪਟਵਾਰੀ ਇਹਨਾਂ ਪੰਜਾਂ ਦੀ ਫੌਜ ਲੈ ਕੇ ਆਣ ਕੇ ਸਭ ਕੁਝ ਲੁੱਟ ਕੇ ਲੈ ਜਾਂਦਾ ਹੈ, ਤੇ ਮਾਰਗ ਮੇਰੀ ਕਿਤੇ ਪੇਸ਼ ਨਹੀਂ ਜਾਂਦੀ। ਤੇ ਹੁਣ ਵਾਸਤਾ ਪਾਇਆ ਸੋ ਉੱਪਰ ਪੂਜਾ ਕਰ ਮੈਂ ਗੁਰ ਪੈ ਪਕਾਰਿਆ। ਪਹਿਲੀ ਗੱਲ ਤੇ ਜਿਹਨੂੰ ਇਹ ਸੁੱਧ ਆ ਜਾਏ, ਜਿਹਨੂੰ ਇਹ ਚੇਤਾ ਆ ਜਾਏ ਕਿ ਗੁਰੂ ਕੇ ਪਿਆਰਿਓ ਮੈਂ ਲੁੱਟਿਆ ਜਾ ਰਿਹਾ, ਮੈਂ ਇਸ ਗੱਲ ਦਾ ਪਤਾ ਵੀ ਕਿਹਨੂੰ ਲੱਗਾ। ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਤਾਂ ਤੇ ਤੀਸਰੇ ਬਾਪੂ ਨੇ ਬਚਨ ਕੀਤਾ ਇਕਾਗਰਤਾ ਬਖਸ਼ਿਓ ਇਸ ਦੇਹੀ ਅੰਦਰ ਪੰਚ ਚੋਰ ਵਸੇ। ਬੋਲੋ ਇਸ ਦੇਹੀ ਅੰਦਰ ਕਿਹੜੇ ਕਿਹੜੇ ਜੀ? ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਇਹ ਪੰਜ ਚੋਰ ਵਸਦੇ ਨੇ ਇਸ ਦੇਹੀ ਵਿੱਚ। ਮਗਰ ਪਤਾ ਕਿਹਨੂੰ? ਘਰ ਦੇ ਵਿੱਚ ਤੇ ਕੋਈ ਚੋਰ ਆ ਜਾਏ ਤੇ ਉਹਦੀ ਰਬਟ ਲਿਖਾਉਣ ਜਾਂਦੇ ਆ ਜੀ ਮੇਰੇ ਘਰ ਚੋਰੀ ਹੋ ਗਈ, ਚੋਰ ਆ ਗਿਆ। ਹਾਲਾਂਕਿ ਕੀ ਚੀਜ਼ ਚੁੱਕੀ? ਟੀਵੀ ਚੁੱਕ ਲਿਆ, $500 ਦਾ ਹੋਊ, $1000 ਦਾ ਹੋਊ, ਉਹਦੀ ਰਿਪੋਰਟ ਤੇ ਕਰਾਉਣੇ ਆ। ਮਗਰ ਜਿਸ ਘਰ ਵਿੱਚ 24 ਘੰਟੇ ਪੰਜ ਚੋਰ ਲੱਗੇ ਨੇ, ਕਦੀ ਇਹਦੀ ਰਿਪੋਰਟ ਲਿਖਾਉਣ ਗਏ ਹੋ? ਕਦੀ ਆਖਿਆ ਜੇ ਜਾ ਕੇ ਹਰ ਕੇ ਲੋਗਾ ਮੌਕੋ ਨੀਤ ਦੱਸੇ ਪਟਵਾਰੀ? ਕਦੀ ਰੋਏ ਹੋ ਗੁਰੂ ਦੇ ਅੱਗੇ? ਕੋਈ ਬੱਚੀ ਦੱਸੇ, ਕੋਈ ਭਰਾ ਦੱਸੇ, ਕੋਈ ਗੁਰਮੁਖ ਪਿਆਰਾ ਦੱਸੇ? ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੇ ਆਖਿਆ ਉੱਪਰ ਭੁਜਾ ਕਰ ਮੈਂ ਗੁਰ ਪੈ ਪਕਾਰਿਆ, ਮੈਂ ਬਾਹਾਂ ਖੜ ਲਈਆਂ ਉੱਚੀਆਂ, ਬਾਹਾਂ ਉਦੋਂ ਖੜੀਆਂ ਕਰੀ ਦੀਆਂ ਜਦੋਂ ਹਾਰ ਜਾਈਏ। ਆਖੋ ਸਤਨਾਮ ਸ੍ਰੀ, ਚੇਤਾ ਕਰਿਓ। ਜਦੋਂ ਜੰਗ ਹੁੰਦੀ ਆ ਦੋਵਾਂ ਪਾਸਿਆਂ ਤੋਂ, ਉਹਨਾਂ ਚਿਰ ਗੋਲੀ ਚੱਲਦੀ ਰਹਿੰਦੀ ਜਦੋਂ ਦੋਵਾਂ ਪਾਸਿਆਂ ਤੋਂ ਬਾਹਾਂ ਨਾ ਕੋਈ ਖੜੀਆਂ ਕਰੇ। ਜੰਗ ਦਾ ਅਸੂਲ ਆ ਕਿ ਇੱਕ ਪਾਸੇ ਵਾਲਾ ਬਾਹਾਂ ਖੜੀਆਂ ਕਰਦੇ ਤੇ ਦੂਸਰੇ ਪਾਸੇ ਨੂੰ ਜੰਗ ਬੰਦ ਕਰਨੀ ਪੈਂਦੀ। ਇੱਥੇ ਵੀ ਬਾਬਾ ਕਬੀਰ ਕਹਿੰਦੇ ਜਦੋਂ ਮੇਰੀ ਕੋਈ ਪੇਸ਼ਨਾ ਇਹਨਾਂ ਪੰਜਾਂ ਦੇ ਨਾਲ ਗਈ। ਇਹ ਪੰਜ ਬੜੇ ਵੱਡੇ ਮਹਾਂਬਲੀ ਗੁਰਬਾਣੀ ਦੇ ਵਿੱਚ ਦੱਸੇ ਨੇ, ਕਾਮ ਕ੍ਰੋਧ ਮਹਾਂ ਵੱਡ ਦੁੰਦਰ ਤੇ ਮਨ ਮਵਾਸੀ ਰਾਜਾ। ਉੱਥੇ ਮਨ ਰਾਜਾ ਬਣ ਕੇ ਬਿੱਥਾ, ਬੜੇ ਬੜੇ ਸੂਰਮੇ ਨੇ ਕਾਮ ਤੇ ਕ੍ਰੋਧ ਕਿਸੇ ਨੂੰ ਅੰਦਰ ਲੱਗਣ ਹੀ ਨਹੀਂ ਦਿੰਦੇ, ਕਿਤੇ ਸੁਰਤ ਅੰਦਰ ਆਉਣ ਹੀ ਨਹੀਂ ਦਿੰਦੇ, ਤੇ ਕਹਿੰਦੇ ਨੇ ਫਿਰ ਮੈਂ ਬਾਹਾਂ ਖੜੀਆਂ ਕਰਕੇ ਆਪਣੇ ਗੁਰੂ ਦੇ ਅੱਗੇ ਪੁਕਾਰ ਕੀਤੀ, ਸਾਹਿਬਾ ਮੈਂ ਹਾਰ ਗਿਆ ਈ, ਉੱਪਰ ਭੁਜਾ ਕਰ, ਭੁਜਾ ਕਹਿੰਦੇ ਨੇ ਬਾਹਾਂ ਨੂੰ, ਕਹਿੰਦੇ ਮੈਂ ਇਤਰਾ ਬਾਹਾਂ ਖੜੀਆਂ ਕਰ ਲਈਆਂ ਅੰਮ੍ਰਿਤ ਵੇਲੇ, ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਧਾਵਾਂ ਮਾਰ ਕੇ ਰੋਪਿਆ, ਹਰ ਕੇ ਲੋਗਾ ਮੌਕੋ ਨੀਤ ਡਸੇ ਪਟਵਾਰੀ, ਉੱਪਰ ਭੁਜਾ ਕਰ ਮੈਂ

ਭਾਰੀ ਦਾ ਮਤਲਬ ਬਚਾ ਲਿਆ, ਭਾਰੀ ਦਾ ਮਤਲਬ ਸਾਰੇ ਦੱਸੋ, ਜਦੋਂ ਮੈਂ ਬਾਹਾਂ ਖੜੀਆਂ ਕਰਕੇ ਆਪਣੇ ਗੁਰੂ ਦੇ ਅੱਗੇ ਤਰਲਾ ਪਾਇਆ, ਹੇ ਮੇਰੇ ਸਾਹਿਬਾ ਮੈਂ ਹਾਰ ਗਿਆ, ਮੇਰੇ ਕੋਲ ਇਹ ਪੰਜ ਕਾਬੂ ਨਹੀਂ ਆਉਂਦੇ, ਪੰਜ ਬਖਾਦੀ ਇੱਕ ਗਰੀਬਾ ਇਹ ਪੰਜ, ਮੈਂ ਇੱਕ ਪੰਜ ਬਖਾਦੀ ਇੱਕ ਗਰੀਬਾ ਰਾਖੋ ਰਾਖਣ ਹਾਰੇ, ਖੇਦ ਕਰੇ ਯਾਰ ਬਹੁਤ ਸੰਤਾਵੇ ਆਇਓ ਸ਼ਰਨ, ਹੇ ਸਤਿਗੁਰੂ ਤੇਰੀ ਸ਼ਰਨ ਵਿਚ ਆ ਰਿਹਾ, ਕਰ ਕਰ ਹਾਰਿਓ ਅਨਕ ਬਹੁ ਭਾਤੀ, ਇਹ ਛੋਡੇ ਕਤਹੂ ਨਾਹੀ, ਇੱਕ ਬਾਤ ਸੁਣਤਾ ਕੀ ਓਟਾ, ਸਾਧ ਸੰਗਤ ਮਿਟ ਜਾਈ। ਹੇ ਸਤਿਗੁਰੂ ਇੱਕ ਗੱਲ ਸੁਣ ਕੇ ਆਇਆ ਕਿ ਤੇਰੀ ਸ਼ਰਨ ਵਿਚ ਆਇਆ, ਪੰਜ ਖੇੜਾ ਛੱਡ ਦਿੰਦੇ ਨੇ, ਇਸ ਕਰਕੇ ਮੈਂ ਤੇਰੀ ਪਨਾਹ ਵਿਚ ਆਇਆ। ਤੇ ਜਦੋਂ ਜੀਵ ਆਤਮਾ ਦੀ ਪਨਾਹ ਵਿਚ ਆਣ ਕੇ ਬੇਨਤੀ ਕਰਦੀ ਆ, ਜੋਦੜੀ ਕਰਦੀ, ਸਗਲ ਦਵਾਰ ਕੋ ਛੱਡ ਕੇ ਗਹਿਓ ਤੁਹਾਰੋ ਦਵਾਰ, ਬਾਏ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਦੋਂ ਇਹ ਤਰਲਾ ਪਾਉਂਦੀ ਆ ਜੀਵ ਆਤਮਾ, ਤੇ ਫਿਰ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਫਿਰ ਬੰਧਨ ਕਾਟ ਮੁਕਤ ਗੁਰ ਕੀਨਾ। ਆਖਿਆ ਜੀ ਫਿਰ ਪੰਜੇ ਜਦੋਂ ਇੱਕ ਵਾਰ ਤੇ ਬੰਧਨ ਕੱਟਦੇ ਆਪਾਂ, ਇੱਥੇ ਗੁਰੂ ਪਿਆਰੇ ਕੋਈ ਭੈਣ ਬੱਚੀ ਕੱਲ ਕਹਿ ਰਹੀ ਸੀ ਕਿ ਜਿੰਨਾ ਚਿਰ ਗੁਰੂ ਦੀ ਸੰਗਤ ਵਿਚ ਬੈਠੀਦਾ ਉਹਨਾਂ ਚਿਰ ਤੇ ਇਸ ਤਰ੍ਹਾਂ ਲੱਗਦਾ ਵੀ ਗੁਰੂ ਦੀ ਕਿਰਪਾ ਹੋ ਗਈ, ਹੁਣ ਨਹੀਂ ਕੋਈ ਖਤਰਾ, ਗੁਰੂ ਨਾਨਕ ਪਾਤਸ਼ਾਹ ਦੀ ਪਨਾਹ ਵਿਚ ਆ ਗਏ ਆ, ਮੇਰਾ ਸਤਿਗੁਰੂ ਬਚਾ ਲੂਗਾ। ਮਗਰ 2 ਮਿੰਟ ਬਾਅਦ ਜਦੋਂ ਇੱਥੋਂ ਬਾਹਰ ਨਿਕਲਦੇ ਆ ਤੇ ਉਹੋ ਹੀ ਕ੍ਰੋਧ, ਉਹੋ ਹੀ ਹੰਕਾਰ, ਉਹੋ ਹੀ ਈਰਖਾ, ਉਹੋ ਹੀ ਦਵੈਤ, ਉਹੋ ਹੀ ਸੋਹਲੇ ਗਾਉਣ ਲੱਗ ਪੈਂਦੇ ਆ। ਗੁਰਮੁਖ ਪਿਆਰਿਓ, ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ, ਬੜੇ ਪਿਆਰ ਦੇ ਬਚਨ ਨੇ, ਕਹਿੰਦੇ ਨੇ, ਦੁੱਖ ਸੁੱਖ ਕਰਤ ਜਨਮ ਫੁੰਨ ਮੂਆ, ਚਰਨ ਕਮਲ ਗੁਰ ਆਸ਼ਰਮ ਦੀਆ। ਇਹ ਦੁੱਖ ਸੁੱਖ ਦੇ ਵਿਚ ਕਾਮ ਕਰੋ ਲੋਹ ਮੋਹ ਹੰਕਾਰ ਦੇ ਬੰਧਨਾਂ ਦੇ ਵਿਚ ਜੀਵ ਆਤਮਾ ਮਰਦੀ ਰਹਿੰਦੀ ਆ, ਤੇ ਗੁਰੂ ਫਿਰ ਆਪਣੇ ਚਰਨ ਕਮਲ ਰੂਪੀ ਆਸ਼ਰਮ ਵਿਚ ਜਗ੍ਹਾ ਦੇ ਦਿੰਦਾ ਹੈ। ਜਦੋਂ ਕੋਈ ਚਰਨਾਂ ਵਿਚ ਉਹਦੀ ਸੁਰਤ ਡਿੱਗ ਜਾਂਦੀ ਆ, ਫਿਰ ਪ੍ਰਤਾਪ ਤੁਮਾਰਾ ਦੇਖ ਕੇ ਜਮ ਦੂਤ ਛੱਡ ਜਾਏ। ਫਿਰ ਜਦੋਂ ਉਹਦੇ ਪ੍ਰਤਾਪ ਦੇ ਵਿਚ ਜੀਵ ਆਤਮਾ ਜੁੜ ਜਾਂਦੀ ਆ, ਫਿਰ ਇਹ ਜਮ ਦੂਤ ਉਹਦਾ ਖਹਿੜਾ ਛੱਡ ਜਾਂਦੇ ਨੇ। ਆਓ ਮੇਰੇ ਸਤਿਗੁਰੂ ਦੇ ਚਰਨਾਂ ਵਿਚ ਉਹ ਸ਼ਬਦ ਆਖੀਏ, ਗੁਰਪੂਰਾ ਸੁਖ ਦਾਤਾ

పూరణ ਉਹ ਪੂਰਨ ਪੁਰਖ ਵਿਧਾਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ, ਜਿਹੜੇ ਤੁਹਾਡੇ ਪਿਤਾ ਜੀ ਮੇਰੇ ਪਿਤਾ ਜੀ ਨੇ ਨਾ, ਸਾਰਿਆਂ ਦੇ ਆਪਣੇ ਪਿਤਾ ਜੀ ਕੌਣ ਨੇ? ਧੰਨ ਗੁਰੂ ਜਿਦਨ ਅੰਮ੍ਰਿਤ ਛਕਾਇਆ ਸੀ ਕੀ ਆਖਿਆ ਸੀ? ਅੱਜ ਤੋਂ ਤੁਹਾਡੇ ਪਿਤਾ ਜੀ ਕੌਣ ਨੇ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਇੱਕ ਘਰ ਵਿਚ ਲੇਟੇ ਪਏ ਸਾਂ, ਗੁਰਸਿੱਖ ਪਿਆਰੇ ਪੰਜ ਪਿਆਰੇ ਸਾਹਿਬਾਨ ਨਾਲ ਅੰਮ੍ਰਿਤ ਛਕਾ ਕੇ ਆਏ ਤੇ ਕੋਈ ਬਚਨ ਕਰਦਾ ਸੀ। ਇਧਰ ਉਧਰ ਦੇ ਵਿਚ ਤੀਸਰਾ ਬੰਦਾ ਜਿਹੜਾ ਵਿਚ ਸੁੱਤਾ ਸੀ ਤੇ ਉਸ ਕਮਰੇ ਦੇ ਵਿਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇੱਕ ਐਸੀ ਤਸਵੀਰ ਲੱਗੀ ਸੀ, ਤੁਸੀਂ ਵੀ ਕਈ ਵਾਰ ਵੇਖੀ ਹੋ। ਸਤਿਗੁਰੂ ਨੇ ਹੱਥ ਵਿਚ ਕਾਗਜ਼ ਫੜਿਆ ਤੇ ਮੋਰ ਦੇ ਖੰਭ ਨਾਲ ਕੁਝ ਲਿਖ ਰਹੇ ਨੇ। ਤਸਵੀਰ ਵੇਖੀ ਹੋਗੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਵੀਂ ਛਪੀ ਦੀਵਾਰ ਦੇ ਉੱਤੇ। ਇੱਕ ਜਾਣਾ ਕਹਿੰਦਾ ਭਾਈ ਗੁਰਮੁਖਾ ਪਿਆਰਿਆ, ਇਧਰ ਉਧਰ ਦੀਆਂ ਗੱਲਾਂ ਨਾ ਕਰ, ਵੇਖ ਲਾ ਉਹ ਲਿਖ ਰਿਹਾ ਈ, ਇੱਕ ਇੱਕ ਗੱਲ ਸਾਡੀ ਲਿਖ ਰਿਹਾ ਈ ਉਹ। ਤੇ ਦੂਸਰਾ ਬੰਦਗੀ ਦੇ ਵਿਚ ਰਤਿਆ ਕਹਿੰਦਾ ਕੀ ਪਤਾ ਲਿਖ ਰਿਹਾ ਕਿ ਲਿਖੇ ਹੀ ਜਿਹੜੇ ਪਿਛਲੇ ਉਹਨਾਂ ਦੇ ਕਾਂਟੇ ਮਾਰ ਰਿਹਾ। ਧਿਆਨ ਦਿਓ, ਜਿਹੜੇ ਪਿੱਛੇ ਲਿਖੇ ਸੀ ਉਹਨਾਂ ਦੇ ਉੱਤੇ ਕਾਂਟੇ ਮਾਰ ਰਿਹਾ ਹੈ ਕਿ ਲੈ ਗੁਰਮੁਖਾ ਪਿਆਰਿਆ, ਤੂੰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਾ ਅੰਮ੍ਰਿਤ ਸੰਚਾਰ ਕਰਾ ਕੇ ਇੰਨੀਆਂ ਰੂਹਾਂ ਨੂੰ ਗੁਰੂ ਦੇ ਨਾਲ ਚੜਾ ਕੇ ਆਇਓ, ਜੇ ਕੋਈ ਪਿਛਲਾ ਕੁਕਰਮ ਮਾੜਾ ਹੋਇਆ ਵੀ ਆ ਤੇ ਪੂਰਨ ਪੁਰਖ ਵਿਧਾਤਾ, ਵਿਧਾਤਾ ਹੁੰਦਾ ਲੇਖ ਲਿਖਣ ਵਾਲਾ, ਉਹ ਆਪੇ ਹੀ ਲਿਖ ਸਕਦਾ ਵਾ ਤੇ ਆਪੇ ਹੀ ਉਹ ਮੇਟ ਸਕਦਾ ਹੈ। ਆ ਹੁਣ ਜਿੱਦਣ ਮੈਂ ਆਇਆ ਨਾ ਐਲੇ ਤੋਂ ਤੇ ਇੱਕ ਮੇਰੇ ਤੋਂ ਅੱਗੇ ਖਲੋਤਾ ਸੀ ਇਮੀਗ੍ਰੇਸ਼ਨ ਦੇ ਅੱਗੇ, ਉਹ ਚੈਕਿੰਗ ਕਰਦੇ ਨੇ ਅੱਜ ਕੱਲ ਜਿਹੜੇ ਵਿਜ਼ਟਰ ਵੀਜ਼ੇ ਦੇ ਆਉਂਦੇ ਉਹਨਾਂ ਨੂੰ। ਉਹ ਇੰਟਰੀ ਦੇਣ ਵਾਲੇ ਨੇ ਗੁਰਮੁਖ ਪਿਆਰਿਓ, ਪਹਿਲਾਂ ਉਹਨੂੰ ਇੱਕ ਮਹੀਨੇ ਦੀ ਇੰਟਰੀ ਦਿੱਤੀ। ਬੜਾ ਹੌਸਲਾ ਵਧਿਆ ਇਸ ਵਚਨ ਦੇ ਵਿੱਚੋਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਹੀਂ ਤੇ ਕਈ ਵਾਰ ਸੋਚਦੇ ਹੁੰਦੇ ਹਾਂ ਵੀ ਜੋ ਪਰਮੇਸ਼ਵਰ ਨੇ ਲਿਖ ਦਿੱਤਾ ਇੱਕ ਵਾਰ ਉਹਨੂੰ ਮਿਟਿਆ ਨਹੀਂ ਜਾ ਸਕਦਾ, ਮਗਰ ਇਸ ਵਚਨ ਨੇ ਇੱਕ ਨਵਾਂ ਅੰਦਰ ਬੀਜ ਪੈਦਾ ਕੀਤਾ। ਜਦੋਂ ਉਹਨੇ ਇੰਟਰੀ ਇੱਕ ਮਹੀਨੇ ਦੀ ਲਾ ਕੇ ਕਾਲਾ ਜਿਹੜਾ ਬੈਠਾ ਸੀ ਇਮੀਗ੍ਰੇਸ਼ਨ ਅਫਸਰ ਉੱਤੇ ਆਪਣੇ ਸਾਈਨ ਕਰ ਵੀ ਦਿੱਤੇ ਤੇ ਫਿਰ ਦੁਬਾਰਾ ਉਹਨੂੰ ਪੁੱਛਦਾ ਤੂੰ ਕਿੰਨਾ ਚਿਰ ਰਹਿਣਾ? ਧਿਆਨ ਦਿਓ, ਤੂੰ ਇੱਥੇ ਕਿੰਨਾ ਚਿਰ ਰਹਿਣਾ? ਇਕਾਗਰਤਾ ਬਖਸ਼ ਸਮਝ ਆ ਰਹੀ ਨਾ? ਤੇ ਉਹਨੇ ਆਖਿਆ ਜੀ ਮੈਂ ਜੁਲਾਈ ਤੱਕ ਰਹਿਣਾ। ਆਪਣੇ ਹੱਥੀ ਮੋਹਰ ਲਾਈ, ਆਪੇ ਹੀ ਲਿਖਿਆ ਤੇ ਆਪੇ ਹੀ ਉਸ ਮੋਹਰ ਨੂੰ ਕੱਟ ਕੇ ਆਪਣੇ ਸੈਨਾ ਨੂੰ ਕੱਟ ਕੇ ਤੇ ਜੁਲਾਈ ਤੱਕ ਕਰਕੇ ਤੇ ਉੱਤੇ ਸਾਈਨ ਕਰ ਦਿੱਤੇ। ਮੈਂ ਆਖਿਆ ਵਾਹ, ਤੂੰ ਤੇ ਹਾਲੀ ਕਿਸੇ ਦਾ ਨੌਕਰ ਏ ਤੇ ਤੂੰ ਆਪਣੇ ਲਿਖੇ ਨੂੰ ਕੱਟ ਕੇ ਉੱਤੇ ਸਾਈਨ ਕਰਕੇ ਇੱਕ ਦੇ ਚਾਰ ਕਰ ਸਕਦਾ ਵਾ, ਤੇ ਜਿਹੜਾ ਆਪ ਮਾਲਕ ਆ ਸ੍ਰਿਸ਼ਟੀ ਦਾ ਉਹ ਜੋ ਮਰਜ਼ੀ ਲਿਖ ਸਕਦਾ ਤੇ ਜੋ ਮਰਜ਼ੀ ਮੇਟ ਸਕਦਾ ਹੈ, ਨਵੇਂ ਲੇਖ ਲਿਖ ਸਕਦਾ ਹੈ। ਇਸ ਕਰਕੇ ਇੱਕ ਵਾਰ ਰੱਖੋ।

ਇੱਕ ਵਾਰ ਨੀਲੇ ਦੇ ਘੋੜੇ ਦੇ ਉੱਤੇ 7.5 ਫੁੱਟ ਉੱਚਾ ਕੱਦ, ਚਿੱਟੀ ਹੀਰਿਆਂ ਨਾਲ ਮੜੀ ਕਲਗੀ, ਹੱਥ ਉੱਤੇ ਚਿੱਟਾ ਬਾਜ, ਨੀਲਾ ਬਾਣਾ, ਚਿੱਟਾ ਦਸਤਾਰਾ, ਤੇ ਮੇਰੇ ਸਤਿਗੁਰੂ ਦਾ ਪਾਵਨ ਸਰੂਪ ਆਪਣੇ ਨੇਤਰਾਂ ਵਿੱਚ ਕਲਪਤ ਕਰਕੇ ਗੁਰ

गुरु गो धन गुरु गोबिंद सिंह साहेब धन गुरु गोबिंद सिंह साहेब।

ਮੂੰਹ ਤੋਂ ਤੇ ਸਾਰੇ ਕਹਿੰਦੇ ਨੇ, ਮਗਰ ਵਿਰਲੇ ਹਿਰਦੇ ਵਸਾਇਆ, ਵਿਰਲੇ ਨੇ ਜਿਨ੍ਹਾਂ ਦੇ ਇੱਥੇ ਵਸ ਜਾਂਦਾ ਹੈ, ਤੇ ਜਿਨ੍ਹਾਂ ਦੇ ਇੱਥੇ ਵਸ ਜਾਂਦਾ ਹੈ। ਸਾਹਿਬ ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛਿਆ, ਜੀ ਜਿਨ੍ਹਾਂ ਦੇ ਹਿਰਦੇ ਚ ਵਸ ਜਾਂਦਾ ਹੈ? ਕਹਿੰਦੇ ਨਾਨਕ ਜਿਨਕੇ ਹਿਰਦੇ ਵਸਿਆ। ਬੋਲੋ, ਨਾਨਕ ਜਿਨਕੇ, ਇਹ ਵਾਹਿਗੁਰੂ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ। ਮੋਖ ਮੁਕਤ ਤਿੰਨ ਪਾਇਆ, ਮੋਖ ਮੁਕਤ ਉਹਨਾਂ ਨੂੰ ਮੋਕਸ਼ ਦੇ ਦੁਆਰੇ ਖੁੱਲ ਗਏ, ਜਿਨ੍ਹਾਂ ਦੇ ਹਿਰਦੇ ਵਿੱਚ 24 ਘੰਟੇ ਧੜਕਣ ਨਾਲ ਜੁੜ ਗਿਆ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ

0: brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, brupa, ਸਾਡੇ ਸਾਰਿਆਂ ਦੇ ਹਿਰਦੇ ਚ ਵਸੇ ਮੇਰਾ ਸਤਿਗੁਰੂ ਗਰੀਬ ਨਵਾਜ ਮੇਹਰਾ ਕਰੇ ਬਖਸ਼ਾ ਕਰੇ ਸਾਰਿਆਂ ਦੇ ਉੱਤੇ ਮੇਰਾ ਗਰੀਬ ਨਵਾਜ ਦਿਆਲ ਹੋਵੇ ਇਹ ਹਿਰਦੇ ਚ ਵਸ ਜਾਵੇ ਆਓ ਹੁਣ ਆਪਾਂ ਅਗਲੇ ਲੜੀਵਾਰ ਬਚਨ ਜੋ ਬਾਬਾ ਫਰੀਦ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ ਮੈਂ ਪਹਿਲਾਂ ਆਪ ਜੀ ਨੂੰ ਬੇਨਤੀ ਕਰਾਂ ਘਰਾਂ ਦੇ ਵਿਚ ਹੁਣ ਕੀ ਬੋਲਿਆ ਕਰਨਾ ਹੈ ਇਹ ਨਾ ਇੱਥੇ ਤੋਤੇ ਵਾਂਗੂ ਰਟਨ ਕਰੀਏ ਅਮਲ ਵਿਚ ਲਿਆਓ ਅਮਲ ਵਿਚ ਅਮਲ ਵਿਚ ਅਮਲ ਵਿਚ ਲਿਆਓ ਮੇਰੀਆਂ ਭੈਣਾਂ ਬੱਚੀਆਂ ਬਹੁਤ ਵੱਡੀ ਜਿੰਮੇਵਾਰੀ ਮੇਰੀਆਂ ਬੱਚੀਆਂ ਤੇ ਆਪਣੇ ਬੱਚਿਆਂ ਦਾ ਜੀਵਨ ਸਵਾਰਨ ਲਈ ਆਪਣੇ ਬੱਚਿਆਂ ਨੂੰ ਗੁਰਮੁਖ ਬਣਾਉਣ ਲਈ ਮਾਵਾਂ ਦਾ ਬੜਾ ਰੋਲ ਹੁੰਦਾ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੇਰੀ ਉਹ ਬੱਚੀਓ ਭੈਣੋ ਧੀਓ ਤੇ ਗੁਰਮੁਖੋ ਪਿਆਰਿਓ ਆਪਣੇ ਬੱਚਿਆਂ ਨਾਲ ਪੰਜਾਬੀ ਵਿਚ ਗੱਲ ਕਰੋ ਮਾਤਾ ਪੋਚੀ ਆਪਣੀ ਮਾਂ ਬੋਲੀ ਪੰਜਾਬੀ ਨਾ ਭੁੱਲੋ ਪੰਜਾਬੀ ਬੋਲਿਆ ਕਰੋ ਮੇਰਾ ਸਤਿਗੁਰੂ ਕਿਰਪਾ ਕਰੇ ਆਓ ਹੁਣ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਅਗਲੇ ਵਚਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਧੁਰ ਕੀ ਬਾਣੀ ਦੇ ਸਰਵਣ ਕਰੀਏ ਜੀ
1: ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ
0: ਬੜੇ ਪਿਆਰੇ ਵਚਨ ਨੇ ਜਿਨ ਲੋਇਣ ਲੋਇਣ ਕਹਿੰਦੇ ਅੱਖਾਂ ਨੂੰ ਕਿਹਨਾਂ ਨੂੰ ਕਹਿੰਦੇ ਜੀ ਅੱਖਾਂ ਨੂੰ ਗੱਜ ਕੇ ਸਾਰੇ ਆਖੋ ਪਤਾ ਲੱਗ ਜਾਵੇ ਕਿਹਨੂੰ ਕਹਿੰਦੇ ਨੇ ਲੋਇਣ ਲੋਇਣ ਜਿਨ ਲੋਇਣ ਜਗ ਮੋਹਿਆ ਜਿਹੜੀਆਂ ਜਵਾਨੀ ਦੇ ਵੇਲੇ ਅੱਖਾਂ ਦੇ ਵਿਚ ਡੋਰੇ ਸੀ ਕਦੀ ਸਾਰੇ ਜਗਤ ਨੂੰ ਆਪਣੇ ਵੱਲ ਖਿੱਚਦੀਆਂ ਸੀ ਬਾਬਾ ਫਰੀਦ ਜੀ ਕਹਿੰਦੇ ਅੱਜ ਉਹ ਜਦੋਂ ਪੁਰਾਣੀਆਂ ਹੋ ਗਈਆਂ ਅੱਖਾਂ ਥੱਕ ਗਈਆਂ ਅੱਖਾਂ ਕੱਲ ਆਪ ਜੀ ਨੇ ਸੁਣਿਆ ਸੀ ਨਾ ਕਿ ਅੱਖੀ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ ਸ਼ਾਖ ਪਕੰਦੀ ਆਇਆ ਅਵਰ ਕਰੇਂਦੀ ਵਨ ਇਹ ਗੱਲ ਸੁਣਿਆ ਸੀ ਅੱਖਾਂ ਥੱਕ ਗਈਆਂ ਹੁਣ ਥੱਕੀਆਂ ਹੋਈਆਂ ਅੱਖਾਂ ਦੀ ਗੱਲ ਬਾਬਾ ਫਰੀਦ ਜੀ ਕਰਦੇ ਨੇ ਕਹਿੰਦੇ ਜਿਨ੍ਹਾਂ ਅੱਖਾਂ ਨੇ ਕਦੀ ਸੰਸਾਰ ਨੂੰ ਮੋਹਿਆ ਸੀ ਅੱਜ ਮੈਂ ਉਹ ਅੱਖਾਂ ਦੇਖੀਆਂ ਹਾਂਜੀ
1: ਕੱਜਲ ਰੇਖ ਸੇ ਪੰਖੀ ਸੂਏ ਬਹਿਠ
0: ਇਹ ਤਰ੍ਹਾਂ ਦੀ ਸਾਖੀ ਇੱਕ ਮਹਾਂਪੁਰਸ਼ਾਂ ਨੇ ਇਹਦੇ ਨਾਲ ਲਾਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿ ਬਾਬਾ ਫਰੀਦ ਜੀ ਬਾਜ਼ਾਰ ਦੇ ਵਿੱਚੋਂ ਦੀ ਰੋਜ਼ ਲੰਘਦੇ ਸੀ ਤੇ ਕੀ ਵੇਖਦੇ ਆ ਇੱਕ ਵੇਸਵਾ ਆਪਣੀ ਨੌਕਰ ਆਣੀ ਨੂੰ ਡੰਡਿਆਂ ਦੇ ਨਾਲ ਘੁੱਟ ਰਹੀ ਧਿਆਨ ਦਿਓ ਇਕਾਗਰਤਾ ਬਖਸ਼ਿਓ ਸੁਰਤ ਨੂੰ ਟਕਾ ਕੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਰਹਿਣਾ ਡਾਕਟਰ ਹਰਬੰਸ ਸਿੰਘ ਸਾਹਿਬ ਨੇ ਵੀ ਇਹ ਸਾਖੀ ਨਾਲ ਲਿਖੀ ਉਹ ਕਹਿੰਦੇ ਉਹ ਵੇਸਵਾ ਡੰਡੇ ਦੇ ਨਾਲ ਆਪਣੀ ਨੌਕਰਾਣੀ ਨੂੰ ਕੁੱਟ ਰਹੀ ਸੀ ਤੇ ਬਾਬਾ ਫਰੀਦ ਜੀ ਰਹਿਮ ਦਿਲ ਵਾਲੇ ਸਨ ਇਹਨੇ ਦਰਵਾਜੇ ਦੇ ਅੱਗੇ ਆਖਿਆ ਬੱਚੀਏ ਇਹਨੂੰ ਕਿਉਂ ਮਾਰਦੀ ਹੈ

0: ਬਣੀ ਨੂੰ, ਬਾਬਾ ਤੂੰ ਆਪਣਾ ਕੰਮ ਕਰ ਜਾ ਕੇ ਹੰਕਾਰ ਦੇ ਵਿੱਚ ਆਈ ਨੇ ਆਖਿਆ। ਬਾਬੇ ਨੇ ਫਿਰ ਆਖਿਆ, ਨਹੀਂ ਖੁਦਾ ਦੀਏ ਪਿਆਰੀਏ, ਮੇਰੀ ਇਹ ਧੀਏ ਨੂੰ ਕਿਉਂ ਮਾਰਦੀਏ? ਬਾਬਾ ਮੈਂ ਇਹਨੂੰ ਸੁਰਮਾ ਪੀਣ ਦੀ ਡਿਊਟੀ ਦਿੱਤੀ ਸੀ, ਸੁਰਮਾ ਪੀਸਣ ਦੀ ਇਹਨੂੰ ਡਿਊਟੀ ਦਿੱਤੀ, ਸਾਰਾ ਦਿਨ ਸੁਰਮਾ ਪੀਂਦੀ ਰਹੀ, ਮਗਰ ਸੁਰਮਾ ਮੋਟਾ ਪੀਠਿਆ ਗਿਆ ਹੈ ਤੇ ਉਹ ਸਾਰਾ ਦਿਨ ਮੇਰੀਆਂ ਅੱਖਾਂ ਦੇ ਵਿੱਚ ਰੜਕਦਾ ਰਿਹਾ ਹੈ। ਮੈਂ ਇਸ ਕਰਕੇ ਇਹਨੂੰ ਮਾਰ ਰਹੀ ਹਾਂ ਕਿ ਤੇਰੀ ਡਿਊਟੀ ਸੀ ਬਰੀਕ ਸੁਰਮਾ ਕਰਨਾ ਤੇ ਉਹ ਸੁਰਮਾ ਮੋਟਾ ਪਾਇਆ, ਸਾਰੀਆਂ ਦਿਨ ਅੱਖਾਂ ਦੇ ਵਿੱਚ ਰੜਕਦਾ ਰਿਹਾ। ਬਾਬਾ ਜੀ ਉਹ ਕਹਿੰਦੇ ਕੱਜਲ ਰੇਖ ਨੇ ਸਹਿੰਦੀਆਂ ਜਿਹੜੀਆਂ ਕਦੀ ਸੁਰਮੇ ਦਾ ਮੋਟਾ ਹੋਣਾ ਵੀ ਅੱਖਾਂ ਦੇ ਵਿੱਚ ਰੜਕਦਾ ਸੀ, ਅੱਜ ਉਹਨਾਂ ਜਿਹੜੀਆਂ ਅੱਖਾਂ ਸੰਸਾਰ ਨੂੰ ਕਦੀ ਮੋਹਦੀਆਂ ਤੇ ਸੁਰਮਾ ਵੀ ਜਿਨ੍ਹਾਂ ਦੇ ਵਿੱਚ ਮੋਟਾ ਨਹੀਂ ਸੀ ਸਮਾਉਂਦਾ, ਅੱਜ ਸੇ ਪੰਖੀ ਸੂਏ ਬੈਠ। ਬਾਬਾ ਫਰੀਦ ਜੀ ਕਹਿੰਦੇ ਮੈਂ ਜੰਗਲ ਦੇ ਵਿੱਚੋਂ ਦੀ ਤੁਰਿਆ ਜਾਂਦਿਆਂ ਵੇਖਿਆ ਉਸੇ ਔਰਤ ਦੀ ਖੋਪਰੀ ਪਈ ਤੇ ਵਿੱਚੋਂ ਮਾਸਤਾ ਜਾਨਵਰਾਂ ਖਾ ਲਿਆ ਸੀ, ਮਗਰ ਉਹਦੀ ਖੋਪਰੀ ਦੇ ਵਿੱਚ ਪੰਛੀਆਂ ਨੇ ਬਹਿ ਕੇ ਆਂਡੇ ਦਿੱਤੇ ਤੇ ਆਂਡਿਆਂ ਵਿੱਚੋਂ ਬੱਚੇ ਨਿਕਲੇ ਸੀ ਨਿੱਕੇ ਨਿੱਕੇ। ਜਿਹੜੀ ਖੋਪਰੀ ਕਦੀ ਨਿੱਕਾ ਜਿਹਾ ਮੋਟਾ ਸੁਰਮੇ ਤੋਂ ਤੜਫਦੀ ਸੀ, ਅੱਜ ਉਹਦੀ ਖੋਪਰੀ ਚ ਪੰਛੀਆਂ ਨੇ ਵਿਕ ਕੇ ਬੱਚੇ ਦਿੱਤੇ ਨੇ। ਇਸ ਕਰਕੇ ਇਸ ਸਰੀਰ ਦਾ ਕਦੀ ਮਾਣ ਨਾ ਕਰਿਓ, ਇਹ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਇਹ ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ, ਇਹ ਪੁਰਾਣਾ ਹੋਣ ਵਾਲੀ ਚੀਜ਼ ਹੈ, ਇਹਦਾ ਕਦੀ ਮਾਣ ਨਾ ਕਰਨਾ। ਕੱਲ ਜਦੋਂ ਕਿਹੜੇ ਬੱਚੇ ਸੀ ਅੱਜ ਜਵਾਨ ਹੋ ਗਏ ਨੇ, ਕਦੀ ਬਚਪਨ ਹੱਥ ਨਹੀਂ ਆਇਆ, ਕਦੀ ਜਵਾਨੀ ਹੱਥ ਨਹੀਂ ਆਈ, ਕਦੀ ਵਡੇਪਾ ਹੱਥ ਨਹੀਂ ਆਇਆ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਬਿਨ ਬਿਰਥਾ, ਸਭ ਹੀ ਮਾਨ ਹਰੀ ਦੇ ਭਜਨ ਤੋਂ ਬਿਨਾਂ ਨਾ ਜਵਾਨੀ ਕਿਸੇ ਕੰਮ ਆਈ, ਨਾ ਬਚਪਨ ਕਿਸੇ ਕੰਮ ਆਇਆ ਤੇ ਨਾ ਵਡੇਪਾ ਕਿਸੇ ਕੰਮ ਆਇਆ, ਤਿੰਨੇ ਹੀ ਅਵਸਥਾ ਖਾਲੀ ਚਲੇ ਗਈਆਂ। ਸਤਿਗੁਰੂ ਗੁਰੂ ਗਰੀਬ ਨਵਾਜ ਪਾਤਸ਼ਾਹ ਇੱਥੇ ਬਚਨ ਕਰਦੇ ਕਹਿੰਦੇ ਨੇ ਕਿ ਇਸ ਜਵਾਨੀ ਦਾ ਮਾਣ ਨਾ ਕਰਨਾ। ਵੇਖੋ ਕਦੀ ਅੱਖਾਂ ਦੇ ਵਿੱਚ ਸੁਰਮਾ ਵੀ ਰੜਕਦਾ ਸੀ, ਅੱਜ ਉਹਨਾਂ ਅੱਖਾਂ ਵਿੱਚ ਪੰਛੀਆਂ ਨੇ ਆਲਣੇ ਪਾਏ ਨੇ, ਕਦੀ ਹੰਕਾਰ ਨਾ ਕਰਿਓ। ਹਾਂਜੀ
1: ਫਰੀਦਾ ਕੂ ਕਹਿੰਦਿਆਂ ਚਾ ਕਹਿੰਦਿਆਂ ਮੱਤੇ ਦਿੰਦਿਆਂ ਨਿੱਤ,
0: ਕੂ ਕਹਿੰਦਿਆਂ ਕਹਿੰਦਿਆਂ ਚੁੰਗੇਂਦਿਆਂ ਚੋਗਾ ਦਿੰਦਿਆਂ ਪਿਆਰ ਕਰਦਿਆਂ ਲਡਾਉਂਦਿਆਂ ਤੇ ਰੋਜ਼ ਗਲ ਵਿੱਚ ਲੈ ਕੇ ਮੱਤਾਂ ਦਿੰਦਿਆਂ ਦਿੰਦਿਆਂ ਕੂ ਕਹਿੰਦਿਆਂ ਚੁੰਗੇਂਦਿਆਂ ਮੱਤੀ ਦਿੰਦਿਆਂ ਨਿੱਤ ਨਿੱਤਾ ਪ੍ਰਤੀ। ਆ ਬਾਬੇ ਨਾਨਕ ਦੀ ਬਾਣੀ ਆਪਾਂ ਨੂੰ ਹੁਣ ਰੋਜ਼ ਮੱਤਾਂ ਦਿੰਦੀ, ਬੰਦਿਆ ਆਹ ਚੀਜ਼ ਖਾਣੀ ਆਹ ਚੀਜ਼ ਨਹੀਂ ਖਾਣੀ, ਬੰਦੇ ਆਹ ਚੀਜ਼ ਪੀਣੀ ਆਹ ਚੀਜ਼ ਨਹੀਂ ਪੀਣੀ, ਪਰ ਬੰਦਾ ਹਟ ਗਿਆ। ਤੁਸੀਂ ਸੋਚੋ ਆਪਣੇ ਅੰਦਰ ਝਾਤੀ ਮਾਰੋ ਕਿ ਇਤਨਾ ਵੇਖਣਾ ਇਤਨਾ ਨਹੀਂ ਵੇਖਣਾ। ਕਦੀ ਗੁਰੂ ਨਾਨਕ ਪਾਤਸ਼ਾਹ ਦੇ ਪੰਜਵੇਂ ਬਾਪੂ ਦੀ ਬਾਣੀ ਪੜੋ, ਜਿਹੜੇ ਰਹਿਤ ਮਰਜ਼ਾਦਾ ਦਾ ਆਪਾਂ ਢੰਡੋਰਾ ਪਿੱਟਦੇ, ਗੁਰੂ ਦੀ ਰਹਿਤ ਮਰਜ਼ਾਦਾ ਪੜ ਕੇ ਵੇਖੋ। ਪਰਤਰਿਆ ਰੂਪ ਨਾ ਪੇਖੇ, ਇਹ ਤਾਂ ਆਖੋਗੇ ਕਿ ਇਹ ਤੇ ਬਾਹਰਲੀ ਰਹਿਤ ਮਰਜ਼ਾਦਾ ਕਿਸੇ ਨੇ ਲਿਖੀ ਆ ਜੀ, ਇਹ ਕਿਹੜੀ ਗੁਰੂ ਨੇ ਲਿਖੀ? ਇਹ ਤੇ ਗੁਰੂ ਨਾਨਕ ਪਾਤਸ਼ਾਹ ਦੀ ਪੰਜਵੀਂ ਜੋਤ ਦਾ ਪਾਵਨ ਬਚਨ ਹੈ ਕਿ ਇਹਨਾਂ ਅੱਖਾਂ ਦੇ ਨਾਲ ਪਰਾਏ ਤਨ ਨੂੰ ਨਹੀਂ ਦੇਖਣਾ। ਪਰ ਤੇਰੇ ਆਰੂਪ ਨਾ ਪੇਖੇ ਨੇਤਰ, ਫਿਰ ਮੇਰੇ ਸਤਿਗੁਰੂ ਕਹਿੰਦੇ ਕਰਨਾ ਸੁਣੇ ਕਾਹੂ ਕੀ ਗੁਰੂ ਦੇ ਕਹੇ ਬਚਨੇ ਮੰਨ ਲਿਆ ਆਪਾਂ। ਜਿਹਨੇ ਮੇਰੇ ਭੈਣ ਭਰਾ ਬੈਠੇ ਹੋ, ਬੱਚੀਆਂ ਬੈਠੇ ਹੋ, ਸਾਰੇ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਕੀ ਆਪਾਂ ਗੁਰੂ ਦੇ ਬਚਨ ਮੰਨ ਲੈ ਨੇ। ਕੂ ਕਹਿੰਦਿਆਂ ਚੁਗੇਂਦਿਆਂ ਮੱਤੀ ਦਿੰਦਿਆਂ ਨਿੱਤ ਨਿਤਾ ਪ੍ਰਤੀ ਗੁਰੂ ਨਾਨਕ ਦੇ ਘਰ ਆਉਂਦਾ ਏ ਤੇ ਮੇਰੇ ਸਤਿਗੁਰੂ ਨੂੰ ਤਰਲਾ ਪਾਉਂਦਾ, ਮੇਰੇ ਸਤਿਗੁਰੂ ਜੀ ਮੈਨੂੰ ਗੁਰਮਤ ਬਖਸ਼ੋ। ਰੋਜ਼ ਕਹਿੰਦੇ ਹੋ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਗੁਰਮਤ ਦਾਨ, ਇਹ ਇੱਕ ਸ਼ਬਦ ਅੱਗੇ ਜਾਂਦੇ ਕਹਿੰਦੇ ਹੋ ਵਿਵੇਕ ਦਾਨ ਕਹਿੰਦੇ ਹੋ ਨਾ, ਇੱਕ ਵਾਰ ਬੋਲੋ ਕੀ ਕਹਿੰਦੇ ਆ? ਤੇ ਵਿਵੇਕ ਦਾ ਮਤਲਬ ਹੁੰਦਾ ਵਿਵੇਕ ਬੁੱਧੀ, ਨਿਰਮਲ ਬੁੱਧੀ ਮੈਨੂੰ ਬਖਸ਼ਿਸ਼ ਕਰੋ। ਤੇ ਗੁਰੂ ਦੀ ਇਹਦੇ ਨਾਲੋਂ ਨਿਰਮਲ ਬੁੱਧੀ ਕੀ ਹੋ ਸਕਦੀ ਆ ਕਿ ਅੱਖਾਂ ਨੂੰ ਪਵਿੱਤਰ ਰੱਖੀ, ਕੰਨਾਂ ਨੂੰ ਪਵਿੱਤਰ ਰੱਖੀ, ਜੀਭਾਂ ਦੇ ਨਾਲ ਪਰਮੇਸ਼ਵਰ ਦਾ ਨਾਮ ਜਪੀ, ਉਸ ਜਗ੍ਹਾ ਤੇ ਜਾਈ ਚਰਨ ਚੱਲੋ ਮਾਰਗ, ਫਿਰ ਮੰਨ ਲਿਆ ਗੁਰੂ। ਰੋਜ਼ ਕਹਿੰਦਾ ਚੁਗਲੀ ਨਾ ਕਰੀ, ਗੁਰੂ ਰੋਜ਼ ਕਹਿੰਦਾ ਪਰਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ। ਕੀ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਕਦੀ ਖਿਲਾਰਿਓ? ਆਪਣੇ ਆਪ ਨੂੰ ਪੁੱਛੋ ਨੀ ਮੇਰੀ ਇਹ ਜਿੰਦੜੀਏ, ਮੈਂ ਕਿਸੇ ਦਾ ਬੁਰਾ ਨਹੀਂ ਕਰਦੀ, ਮੈਂ ਛੱਡਦਾ ਗੁਰੂ ਦੇ ਕਹਿਣ ਤੇ ਬੁਰਾ? ਬੇੜੇ ਤੇ ਉਹਨਾਂ ਦੇ ਪਾਰ ਹੋਣੇ ਨੇ ਗੁਰੂ ਦੇ ਪਿਆਰਿਓ, ਜਿਨ੍ਹਾਂ ਗੁਰੂ ਦੀ ਮੱਤ ਲਈ ਆ ਤੇ ਉਹਦੇ ਉੱਤੇ ਚੱਲੇ ਨੇ। ਕੇਵਲ ਸੁਣਨੀ ਨਹੀਂ, ਸੁਣਿਆ ਫਿਰ ਦੂਸਰੀ ਅਵਸਥਾ ਮੰਨਿਆ, ਸੁਣਿਆ ਤੇ ਫਿਰ ਉਹ ਗੁਰੂ ਦੇ ਬਚਨਾਂ ਨਾਲ ਮਨ ਕੀਤਾ ਭਾਓ ਮੈਨੇ ਪ੍ਰੇਮ। ਅਸੀਂ ਤੇ ਗੁਰੂ ਨੂੰ ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਹਜ਼ਾਰਾਂ ਸਾਲਾਂ ਤੋਂ ਟੱਲ ਖੜਕਾਉਣ ਵਾਲੇ ਪੰਡਿਤ ਕਦੀ ਮੰਦਰਾਂ ਦੇ ਵਿੱਚ ਆਉਂਦੇ ਸੀ ਪ੍ਰਸ਼ਾਦ ਚੜਾਉਣੇ ਮੂਰਤੀ ਦੇ ਅੱਗੇ ਰੱਖ ਕੇ ਲੈ ਜਾਣੇ, ਨਾ ਮੂਰਤੀ ਨੇ ਦੁੱਧ ਪੀਣਾ, ਉਹ ਦੁੱਧ ਆਪ ਜਾ ਕੇ ਘਰ ਪੀ ਲੈਣਾ, ਆਣ ਕੇ ਟੱਲ ਖੜਕਾ ਲੈਣੇ ਤੇ ਕਹਿਣਾ ਅਸੀਂ ਪੂਜਾ ਕਰਕੇ ਆਏ। ਆਖੋ ਸਤਨਾਮ ਸ੍ਰੀ, ਬਾਹਰ ਦੇਵ ਪਖਾਲੀਏ, ਬਾਹਰੋਂ ਦੇਵ ਨੂੰ ਬਾਹਰ ਦੇ ਦੇਵਤਿਆਂ ਨੂੰ ਨਵਾਉਣਾ ਹੀ ਸਿੱਖਿਆ ਪੜਤਾ ਵਾਂਗ। ਆਪਾਂ ਵੀ ਗੁਰਦੁਆਰੇ ਆਉਣੇ ਆ, ਲੰਗਰ ਛਕਦੇ ਆ, ਇਹਨਾਂ ਗੁੱਸਾ ਨਾ ਕਰਨਾ ਕਿ ਰੋਜ਼ ਲੰਗਰ ਤੇ ਤਵਾ ਲਾਉਂਦਾ ਹੈ। ਮੇਰਾ ਕਹਿਣ ਦਾ ਮਕਸਦ ਇਹ ਆ ਕਿ ਗੁਰੂ ਕੋਲ ਜਿਤਨਾ ਦੇ ਆਏ ਹੋ ਨਾ ਮੇਰੇ ਵੀਰੋ, ਜਦੋਂ ਜਾਂਦੇ ਹੋ ਇਤਨਾ ਦੇ ਜਾਓ ਨਾ, ਕੁਛ ਤੇ ਤਬਦੀਲੀ ਹੋਵੇ। ਚੰਦਨ ਕਾ ਬਿਰਵਾ ਭਲਾ ਬੇੜੇ ਟਾਕ ਭਲਾਸ, ਉਹ ਵੀ ਚੰਦਨ ਹੋਏ ਰਹੇ ਬਸੇ ਜੋ, ਇੱਥੋਂ ਤੁਸੀਂ ਮੁੜੋ ਤੇ ਜਦੋਂ ਗੁਰੂ ਦੇ ਪਿਆਰੇ ਮੁੜ ਕੇ ਜਾਓ ਨਾ, ਤੇ ਤੁਹਾਨੂੰ ਮਿਲਣ ਵਾਲਾ ਕੋਈ ਆਪੇ ਹੀ ਪੁੱਛੇ ਵਾ ਤੂੰ ਕਿੱਥੋਂ ਆਏ, ਤੇਰੀ ਰਸਨਾ ਤੇ ਅੰਮ੍ਰਿਤ ਆ ਗਿਆ, ਤੇਰੀਆਂ ਅੱਖਾਂ ਵਿੱਚ ਸ਼ਰਮ ਆ ਗਈ, ਤੇਰੇ ਕੰਨ ਕਹਿੰਦੇ ਨੇ ਮੈਂ ਚੁਗਲੀ ਨੀ ਸੁਣਨੀ, ਤੇਰੇ ਹੱਥ ਕਹਿੰਦੇ ਨੇ ਮੈਂ ਸ਼ਰਾਬ ਨੀ ਫੜਨੀ, ਤੇਰਾ ਮੂੰਹ ਕਹਿੰਦਾ ਮੈਂ ਮਾਸ ਨੀ ਖਾਣਾ, ਆਖਰ ਤੂੰ ਆਇਆ ਕਿੱਥੋਂ ਆ? ਲੋਕੀ ਪੁੱਛਣ ਤੁਹਾਨੂੰ ਵੀ ਤੁਸੀਂ ਕਿੱਥੋਂ ਆਏ ਹੋ, ਤੇ ਤੁਸੀਂ ਫਿਰ ਬੜੇ ਮਾਣ ਨਾਲ ਆਖੋ ਮੈਂ ਆਪਣੇ ਗੁਰੂ ਕੋਲੋਂ ਆਇਆ, ਮੈਂ ਆਪਣੇ ਗੱਜ ਕੇ ਕੁਆਰ ਆਖੋ ਕਿੱਥੋਂ ਆਇਆ। ਜਦੋਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੂੰ ਸੁਦਰਸਨ ਰਾਜਾ ਮਿਲਿਆ ਨਾ, ਪਿਆਰ ਨਾਲ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਵਲ ਨੈਨ ਰਾਜੇ ਦਾ ਭਣੇਵਾ ਸੀ ਇਹ ਸੁਦਰਸਨ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜਦੋਂ ਦੀਨ ਦੁਨੀਆਂ ਦੇ ਮਾਲਕ ਸੰਗਲਾ ਦੀਪ ਗਏ ਨੇ ਨਾ, ਪਿਆਰ ਨਾਲ ਇਕਾਗਰਤਾ ਚ ਆਣ ਕੇ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਫੇਰ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ, ਗੱਜ ਕੇ ਆਉਂਦੇ ਹੋ ਮੈਨੂੰ ਬਲ ਮਿਲਦਾ ਹੈ ਸਤਨਾਮ ਸ੍ਰੀ ਵਾਹਿਗੁਰੂ। ਸੰਗਲਾ ਦੀਪ ਵਿੱਚ ਗਰੀਬ ਨਵਾਜ ਪਾਤਸ਼ਾਹ ਜਦੋਂ ਗਏ ਨੇ ਤੇ ਬਾਹਰ ਜਾ ਕੇ ਮਰਦਾਨੇ ਨੂੰ ਕਹਿੰਦੇ ਨੇ ਮਰਦਾਨਿਆ ਇਸ ਪਿੰਡ ਵਿੱਚ ਚਲਿਆ ਜਾ, ਸੁਣਨ ਵਾਲਾ ਬੜਾ ਪਿਆਰਾ ਬਚਨ ਹੈ, ਇਸ ਪਿੰਡ ਵਿੱਚ ਜਾ ਤੇ ਇਸ ਪਿੰਡ ਦੇ ਵਿਚਕਾਰ ਇੱਕ ਖੂਹ ਆਊਗਾ ਤੇ ਖੂਹ ਦੇ ਸੱਜੇ ਹੱਥ ਜਿਹੜਾ ਦਰਵਾਜਾ ਹੈ ਨਾ ਉਸ ਘਰ ਜਾਵੀ, ਉੱਥੇ ਇੱਕ ਝੰਡੇ ਨਾਮੀ ਵਿਅਕਤੀ ਰਹਿੰਦਾ ਹੈ, ਧਿਆਨ ਦਿਓ ਉੱਥੇ ਇੱਕ ਝੰਡਾ ਬਾਡੀ ਨਾਮੀ ਵਿਅਕਤੀ ਰਹਿੰਦਾ ਹੈ। ਤੇ ਜਦੋਂ ਸਾਰੀਆਂ ਡਾਇਰੈਕਸ਼ਨਾਂ ਦੱਸੀਆਂ ਤੇ ਮਰਦਾਨਾ ਤੁਰ ਪਿਆ ਤੇ ਦੋ ਕੁ ਕਦਮ ਤੇ ਜਾ ਕੇ ਫੇਰ ਮੁੜ ਕੇ ਆਂਦਾ, ਮੇਰੇ ਮਨ ਵਿੱਚ ਇੱਕ ਹੈਰਾਨੀ ਆਈ ਆ ਕਿ ਸਤਿਗੁਰੂ ਪਹਿਲੀ ਵਾਰ ਤੇ ਮੈਂ ਉਦਾਸੀ ਤੇ ਤੁਹਾਡੇ ਨਾਲ ਇਸ ਇਲਾਕੇ ਚ ਆਇਆ, ਮੈਨੂੰ ਇਹ ਨੀ ਸਮਝ ਆਈ, ਤੁਸੀਂ ਇਹ ਵੀ ਦੱਸਿਆ ਹੈ ਕਿ ਪਿੰਡ ਦੇ ਵਿੱਚ ਇੱਕ ਖੂਹ ਆ, ਖੂਹ ਦੇ ਸੱਜੇ ਪਾਸੇ ਇੱਕ ਘਰ ਆ, ਉੱਥੇ ਝੰਡਾ ਬਾਡੀ ਨਾਮ ਦਾ ਵਿਅਕਤੀ ਰਹਿੰਦਾ ਹੈ, ਪਹਿਲੋਂ ਵੀ ਕਦੀ ਆਏ ਹੋ ਇੱਥੇ? ਤੇ ਸਤਿਗੁਰੂ ਹੱਸ ਕੇ ਕਹਿੰਦੇ ਮਰਦਾਨਿਆ ਉਹਦੇ ਗੁਪਤ ਬਚਨ ਨੀ ਪੁੱਛੀ ਦੇ ਹੁੰਦੇ, ਤੂੰ ਜਾ ਜਿਹੜੇ ਪਾਸੇ ਤੈਨੂੰ ਭੇਜਿਆ, ਜਾ ਉਹਨਾਂ ਨੂੰ ਮਿਲ ਕੇ ਆ। ਜਦੋਂ ਉੱਥੇ ਗਿਆ ਤੇ ਝੰਡਾ ਬਾਡੀ ਦੇ ਕੋਲੋਂ ਜਿਹੜੀਆਂ ਵਸਤੂ ਮਹਾਰਾਜ ਨੇ ਮੰਗਾਈਆਂ ਮੁੜਿਆ, ਤੇ ਝੰਡਾ ਬਾਡੀ ਨੇ ਇੱਕ ਗੱਲ ਕਹੀ ਕਿ ਉਹ ਦਿਲਾਂ ਦੀਆਂ ਜਾਣਨ ਵਾਲਾ, ਦਿਲਾਂ ਵਿੱਚ ਰੋਵਾਂ ਭਰਨ ਵਾਲਾ, ਜੀਵਨ ਬਦਲ ਦੇਣ ਵਾਲਾ ਕਿੱਥੇ ਬੈਠਾ ਏ? ਤੇ ਮਰਦਾਨੇ ਨੇ ਆਖਿਆ ਉਹ ਪਿੰਡ ਦੀਆਂ ਮੜੀਆਂ ਚ ਬੈਠਾ ਏ, ਵੇਖੋ ਬਾਬੇ ਨਾਨਕ ਦੇ ਬਹਿਣ ਦਾ ਟਿਕਾਣਾ ਪਿੰਡ ਦੀਆਂ ਮੜੀਆਂ ਚ ਬੈਠਾ ਏ। ਤੇ ਝੰਡਾ ਬਾਡੀ ਕਹਿਣ ਲੱਗਾ ਹਾਂ ਤੁਸੀਂ ਚੱਲੋ ਅਸੀਂ ਪਿੱਛੇ ਪਿੱਛੇ ਜਾ ਰਹੇ। ਤੇ ਹਰ ਸ਼ਹਿਰ ਦੇ ਵਿੱਚ ਸਤਸੰਗੀਆਂ ਦੀ ਆਪੋ ਆਪਣੀ ਦੋਸਤੀ ਹੁੰਦੀ ਆ, ਗੁਰਮੁਖ ਸਖੀ ਸਹੇਲੀਆਂ ਦਾ ਪਿਆਰ ਹੁੰਦਾ ਹੈ। ਜੇ ਕੋਈ ਤੁਸੀਂ ਕਿਤੇ ਕੀਰਤਨ ਸੁਣ ਜਾਣਾ ਹੋਵੇ ਤੇ ਕਿਸੇ ਨੂੰ ਫੋਨ ਕਰਦੇ, ਆਓ ਚਲੀਏ ਫਲਾਣੇ ਤਾਂ, ਫਲਾਣੇ ਮਹਾਂਪੁਰਸ਼ ਆਏ ਨੇ ਗੁਰੂ ਕੇ ਪਿਆਰੇ ਆਏ, ਕਥਾ ਸੁਣ ਚਲੀਏ, ਕੀਰਤਨ ਸੁਣ ਚਲੀਏ। ਇਸੇ ਤਰ੍ਹਾਂ ਹੀ ਝੰਡੇ ਬਾਡੀ ਨੇ ਸੁਦਰਸੈਨ ਨੂੰ ਆਵਾਜ਼ ਮਾਰੀ, ਸੁਦਰਸੈਨ ਆ ਦਿਲਾਂ ਦੀਆਂ ਜਾਣਨ ਵਾਲਾ ਆ ਗਿਆ, ਜੀਵਨ ਬਦਲਣ ਵਾਲਾ ਆ ਗਿਆ, ਦਰਸ਼ਨ ਕਰਨ ਚੱਲਣਾ ਹੀ। ਤੇ ਸੁਦਰਸੈਨ ਨੇ ਮੋਤੀਆਂ ਦਾ ਥਾਲ ਭਰਿਆ, ਮੋਤੀਆਂ ਦਾ ਹੀਰਿਆਂ ਦਾ ਥਾਲ ਭਰ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਜਦੋਂ ਆਏ ਤੇ ਮਰਦਾਨੇ ਨੂੰ ਪੁੱਛਿਆ ਸੀ ਝੰਡੇ ਬਾਡੀ ਨੇ ਕਿ ਜਦੋਂ ਤੇਰੇ ਮਾਲਕ ਦੇ ਕੋਲ ਅਸੀਂ ਜਾਈਏ, ਜਿਸ ਤਰ੍ਹਾਂ ਆਪਾਂ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲਣਾ ਹੋਵੇ ਤੇ ਸਾਨੂੰ ਭੁੱਲ ਨਹੀਂ ਗਈ ਕਿ ਜਾ ਕੇ ਕੀ ਕਹਿਣਾ, ਕੀ ਕਹਿਣਾ ਪਾਤਸ਼ਾਹ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਕਹਿਣਾ? ਝੰਡੇ ਬਾਡੀ ਨੂੰ ਪੁੱਛਿਆ ਤੇ ਝੰਡੇ ਬਾਡੀ ਨੇ ਮਰਦਾਨੇ ਨੂੰ ਪੁੱਛਿਆ ਤੇ ਮਰਦਾਨਾ ਕਹਿੰਦਾ ਜਦੋਂ ਮੇਰੇ ਸਤਿਗੁਰੂ ਨੂੰ ਕੋਈ ਮਿਲਣ ਆਉਂਦਾ ਹੈ ਨਾ ਤੇ ਕਹਿੰਦੇ ਨੇ ਸਤ ਕਰਤਾਰ ਬੁੱਲ ਸਤ, ਝੰਡੇ ਨਾ ਬੋਲੋ ਸਤ ਸਤ ਸਤ ਕਰਤਾਰ ਸਤ ਕਰਤਾਰ ਸਤ ਕਿ ਕਰਤਾ ਹੀ ਸਤ ਆ, ਹੋਰ ਸਭ ਝੂਠਿਆ। ਆ ਗਏ ਆਣ ਕੇ ਸਤ ਕਰਤਾਰ ਕਿਹਾ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆਓ ਰਾਜਨ ਸਤ ਕਰਤਾਰ। ਸਤ ਕਰਤਾਰ ਕਹਿ ਕੇ ਬਾਲਿਆ, ਜਦੋਂ ਮੋਤੀ ਰੱਖੇ ਨਾ, ਮੈਂ ਕਹਿਣ ਲੱਗਾ ਸਾ ਕਿ ਜਿਤਨਾ ਦੇ ਆਏ ਉਤਰਾਂ ਦੇ ਜਾਓ ਨਾ। ਮੇਰਾ ਕਹਿਣ ਦਾ ਮਕਸਦ ਇੰਨਾ ਲਮਕਾਉਣ ਦਾ ਗੱਲ ਨੂੰ ਇਹ ਵਾ ਕਿ ਆਪ ਜੀ ਨੂੰ ਸਮਝ ਆ ਜਾਏ ਕਿ ਜਿਸ ਤਰ੍ਹਾਂ ਦੇ ਆਏ ਹੋ ਸਾਖੀ ਵਿੱਚੋਂ ਕੋਈ ਸਿੱਖਿਆ ਲੈ ਕੇ ਬਦਲ ਕੇ ਜਾਓ। ਜਦੋਂ ਆਏ ਤੇ ਮੋਤੀਆਂ ਦਾ ਥਾਲ ਰੱਖਿਆ ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਆਖਿਆ ਸੁਦਰਸੈਨ ਇਹ ਕੀ ਆ? ਪਿਆਰ ਨਾਲ ਆਖੋ ਸਤਨਾਮ ਸ੍ਰੀ, ਇਹ ਕੀ ਆ? ਤੇ ਸੁਦਰਸੈਨ ਰਾਜਾ ਸੀ, ਬੜੇ ਮਾਣ ਨਾਲ ਕਹਿਣ ਲੱਗਾ, ਮਹਾਰਾਜ ਇਹ ਹੀਰਿਆਂ ਮੋਤੀਆਂ ਦਾ ਭਰਿਆ ਥਾਲਿਆ ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ ਕਿੱਥੋਂ ਲੈ ਕੇ ਆਇਆ, ਧਿਆਨ ਦਿਓ ਕਿੱਥੋਂ ਲੈ ਕੇ ਆਇਆ। ਤੇ ਕਹਿੰਦਾ ਜੀ ਆਪਣੇ ਖਜ਼ਾਨੇ ਚੋਂ। ਤੇ ਮਹਾਰਾਜ ਪਾਤਸ਼ਾਹ ਕਹਿੰਦੇ ਕਿਹੜੇ ਖਜ਼ਾਨੇ ਚੋਂ? ਕਹਿੰਦਾ ਜੀ ਜਿਹੜਾ ਮੇਰੇ ਰਾਜ ਦਾ ਖਜ਼ਾਨਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰਾ ਰਾਜ ਕਿਹੜਾ ਹੈ, ਕਿਹੜਾ ਖਜ਼ਾਨਾ ਹੈ? ਮਹਾਰਾਜ ਇਸ ਦੇਸ਼ ਦਾ ਮੈਂ ਰਾਜਾ ਵਾਂ, ਇਸ ਦੇਸ਼ ਦੇ ਰਾਜ ਦਾ ਖਜ਼ਾਨਾ ਮੇਰਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਤੇਰਾ ਦੇਸ਼ ਹੈ, ਤੇਰਾ ਰਾਜ ਆ। ਤੇ ਸੁਦਰਸ਼ਨ ਅਜੇ ਸੁੱਤਾ ਸੀ ਨਾ, ਆਇਆ ਸੀ ਨਾ ਗੁਰੂ ਦੇ ਕੋਲ, ਅਜੇ ਕੀ ਸੀ? ਆਇਆ ਸੀ, ਆਇਆ ਕੇਵਲ, ਅਜੇ ਗੁਰੂ ਦੀ ਮੱਤ ਨਹੀਂ ਲਈ, ਅਜੇ ਕੇਵਲ ਗੁਰੂ ਨੂੰ ਦੇਖਿਆ ਆਇਆ ਆਣ ਕੇ, ਸ਼ਬਦ ਨਾ ਕਰੇ, ਅਜੇ ਵਿਚਾਰ ਨਹੀਂ ਗੁਰੂ ਦੇ ਨਾਲ ਚੱਲੀ। ਤੇ ਆਖ ਲੱਗਾ ਮਹਾਰਾਜ ਮੈਂ ਆਪਣੇ ਖਜ਼ਾਨੇ ਚੋਂ ਲੈ ਕੇ ਆਇਆ। ਤੇ ਸੱਚੀ ਸਰਕਾਰ ਨੇ ਆਖਿਆ ਤੇਰਾ ਖਜ਼ਾਨਾ ਕਿੱਥੋਂ ਹੋ ਗਿਆ? 100 ਸਾਲ ਪਹਿਲੋਂ ਆਏ ਸਾਂ ਇਸੇ ਸ਼ਹਿਰ ਦੇ ਵਿੱਚ, ਤੇ ਇੱਕ ਹੋਰ ਬਜ਼ੁਰਗ ਕਹਿੰਦਾ ਸੀ ਇਹ ਰਾਜ ਮੇਰਾ ਹੈ। ਨੈਣ ਨਕਸ਼ ਦੱਸੇ, ਬੱਚਿਆਂ ਚੁੱਪ ਕਰਾਓ ਮੇਰੀ ਧੀਓ, ਨੈਣ ਨਕਸ਼ ਦੱਸੇ, ਹੌਲੀਆ ਦੱਸਿਆ। ਤੇ ਸੁਦਰ ਸਾਹਿਬ ਕਹਿਣ ਲੱਗਾ ਮਹਾਰਾਜ ਉਹ ਮੇਰਾ ਦਾਦਾ ਸੀ, ਫਿਰ 50 ਸਾਲ ਬਾਅਦ ਆਇਆ ਸਾਂ, ਮਹਾਰਾਜ ਉਹ ਮੇਰਾ ਪਿਓ ਸੀ। ਤੇ ਸਤਿਗੁਰੂ ਹੱਸ ਕੇ ਕਹਿਣ ਲੱਗੇ 100 ਸਾਲ ਪਹਿਲੋਂ ਇਹ ਖਜ਼ਾਨਾ ਤੇਰੇ ਦਾਦੇ ਦਾ, 50 ਸਾਲ ਬਾਅਦ ਤੇਰੇ ਪਿਓ ਦਾ, ਅੱਜ ਤੇਰਾ, ਕੱਲ ਨੂੰ ਤੇਰੇ ਪੁੱਤ ਦਾ ਹੋਊਗਾ। ਰਾਜਾ ਇਹ ਖਜ਼ਾਨਾ ਤੇਰਾ ਕਿੱਥੋਂ ਹੋ ਗਿਆ? ਜੇ ਕੋਈ ਦੇ ਸਕਦਾ ਗੁਰੂ ਨੂੰ ਤੇ ਆਪਣੀ ਚੀਜ਼ ਦੇ, ਆ ਹੁਣ ਬਦਲ ਲੱਗਾ ਜੇ, ਇਹ ਹੁਣ ਦੁਨੀਆਂ ਬਦਲ ਲੱਗੀ ਦੇ, ਇਹ ਹੁਣ ਗੁਰੂ ਦੇ ਕੋਲ ਆਇਆ ਜੀਵਨ ਬਦਲ ਲੱਗਾ ਏ। ਗੁਰ ਲਾਗਾ ਤਬ ਜਾਣੀਏ ਮਿਟੇ ਮੋਹ ਤਨ ਤਾਪ, ਇਹ ਗੁਰੂ ਨੂੰ ਮਿਲਣ ਦਾ ਲੱਗਾ ਜੇ ਫਲ ਮਿਲਣਾ। ਤੇ ਉਸੇ ਵੇਲੇ ਮਨ ਦੇ ਵਿੱਚ ਹਲਚਲ ਹੋਈ, ਹਾਂ ਮੇਰੀ ਇਹ ਜਿੰਦੜੀਏ, ਅੱਜ ਤੋਂ 100 ਸਾਲ ਪਹਿਲਾਂ ਤੇ ਮੇਰਾ ਦਾਦਾ ਰਾਜਾ ਸੀ, 50 ਸਾਲ ਪਹਿਲਾਂ ਮੇਰਾ ਪਿਓ ਸੀ, ਅੱਜ ਮੈਂ ਆ, ਕੱਲ ਨੂੰ ਮੇਰੇ ਪੁੱਤ ਨੇ ਹੋਣਾ ਹੈ, ਵਾਕਿਆ ਇਹ ਰਾਜ ਮੇਰਾ ਤਾਂ ਨਹੀਂ? ਤੇ ਮਹਾਰਾਜ ਪਾਤਸ਼ਾਹ ਨੂੰ ਕਹਿਣ ਲੱਗਾ ਮਹਾਰਾਜ ਜੇ ਧਨ ਨਹੀਂ ਨਾ ਮੇਰਾ ਤੇ ਤੁਸੀਂ ਮੇਰਾ ਤਨ ਲੈ ਲਓ। ਆਖੋ ਸਤਨਾਮ ਸ੍ਰੀ। ਤੇ ਸਾਹਿਬ ਕਹਿਣ ਲੱਗੇ ਤਨ, ਇਹ ਤਨ ਤੇਰਾ ਹੈ? ਹਾਂ ਮਹਾਰਾਜ ਮੇਰਾ ਹੈ। ਜਾਂ ਆਪਣੀਆਂ ਰਾਣੀਆਂ ਨੂੰ ਪੁੱਛ ਕੇ ਆ ਕਿ ਇਹ ਤਨ ਦੇ ਕੇ ਮੈਂ ਗੁਰੂ ਦੇ ਨਾਲ ਚਲਿਆ ਜਾਵਾਂ, ਤਨ ਗੁਰੂ ਨੂੰ ਦੇ ਦਾਂ, ਗੁਰੂ ਮੈਨੂੰ ਨਾਲ ਲੈ ਦੇ। ਜਦੋਂ ਰਾਣੀਆਂ ਨੂੰ ਜਾ ਕੇ ਪੁੱਛਿਆ ਤੇ ਰਾਣੀਆਂ ਨੇ ਹੱਥ ਜੋੜ ਕੇ ਆਖਿਆ ਧਨ ਦੇ ਦੇ, ਹੋਰ ਕੁਝ ਦੇ ਦੇ, ਜੇ ਤਨ ਦੇ ਦਿੱਤਾ ਅਸੀਂ ਕੀ ਕਰਾਂਗੀਆਂ? ਪੁੱਤਾਂ ਨੇ ਆਖਿਆ ਅਸੀਂ ਕੀ ਕਰਾਂਗੇ, ਨਵਾਂ ਨੇ ਆਖਿਆ ਅਸੀਂ ਕੀ ਕਰਾਂਗੇ? ਆਣ ਕੇ ਕਹਿਣ ਲੱਗਾ ਮਹਾਰਾਜ ਬੱਚੇ ਤੇ ਮੰਨਦੇ ਨਹੀਂ, ਤਨ ਵੀ ਨਹੀਂ ਦਿੱਤਾ ਜਾ ਸਕਦਾ। ਤੇ ਸਾਹਿਬ ਕਹਿਣ ਲੱਗੇ ਵੇਖ ਧਨ ਤੇਰਾ ਨਹੀਂ, ਤਨ ਤੇਰਾ ਨਹੀਂ, ਕੋਈ ਆਪਣੀ ਚੀਜ਼ ਦੇ। ਤੇ ਰਾਜੇ ਨੇ ਆਖਿਆ ਫਿਰ ਮਹਾਰਾਜ ਮੇਰਾ ਮਨ ਲੈ ਲਓ। ਕੀ ਆਖਿਆ? ਮੇਰਾ ਮਨ ਲੈ ਲਓ। ਸਾਹਿਬ ਕਹਿਣ ਲੱਗੇ ਮਨ ਤੇਰਾ ਹੈ, ਤੇਰੇ ਕੋਲ ਆ? ਮਹਾਰਾਜ ਹਾਂ ਮੇਰੇ ਕੋਲ ਆ। ਮਾਰ ਝਾਤੀ ਅੰਦਰ, ਜਦੋਂ ਅੰਦਰ ਝਾਤੀ ਮਾਰੀ ਤੇ ਮਨ ਘੋੜਿਆਂ ਚ ਤੁਰਿਆ ਫਿਰੇ। ਮਹਾਰਾਜ ਪਾਤਸ਼ਾਹ ਕਹਿੰਦੇ ਮਨ ਤੇਰਾ ਨਹੀਂ, ਤਨ ਤੇਰਾ ਨਹੀਂ, ਧਨ ਤੇਰਾ ਨਹੀਂ। ਰਾਜਾ ਜੇ ਕੋਈ ਚੀਜ਼ ਦੇਣੀ ਤੇ ਆਪਣੀ ਦੇ, ਆ ਜੀਵਨ ਬਦਲ ਲੱਗਾ ਹੁਣ ਗੁਰੂ, ਕੋਈ ਆਪਣੀ ਚੀਜ਼ ਦੇ। ਅੱਜ ਪਹਿਲੀ ਵਾਰ ਸੁਦਰਸੈਨ ਨੂੰ ਕਿਸੇ ਨੇ ਜਗਾਇਆ ਕਿ ਨਾ ਧਨ ਤੇਰਾ ਏ, ਨਾ ਮਨ ਤੇਰਾ ਏ, ਤੇ ਨਾ ਤਨ ਤੇਰਾ, ਤੇਰਾ ਤਾਂ ਕੁਛ ਵੀ ਨਹੀਂ। ਤੇ ਫਿਰ ਮੇਰੇ ਸਾਹਿਬ ਜੀ ਕਿਰਪਾ ਕਰਕੇ ਦੱਸੋ, ਜੇ ਤਨ ਵੀ ਮੇਰਾ ਨਹੀਂ, ਮਨ ਵੀ ਮੇਰਾ ਨਹੀਂ, ਧਨ ਵੀ ਮੇਰਾ ਨਹੀਂ, ਤੇ ਮੇਰਾ ਹੈ ਕੀ? ਤੇ ਮੇਰੇ ਸਤਿਗੁਰੂ ਕਹਿਣ ਲੱਗੇ ਆ ਜਿਹੜਾ ਮੈਂ ਮੇਰੀ ਮੇਰੀ ਕਰਦਾ ਇਹੋ ਹੀ ਤੇਰੀ ਹੂ, ਜੇ ਦੇਣੀ ਤੇ ਇਹ ਦੇ ਦੇ। ਤੇ ਮੇਰਾ ਹੱਥ ਜੁੜ ਕੇ ਸਾਹਿਬਾ ਇਹ ਤੇ ਕਈ ਜਨਮ ਹੋ ਗਏ ਨੇ, ਜੇ ਮੈਂ ਕੱਢ ਸਕਦਾ ਹੁੰਦਾ ਇਸ ਕੋਡ ਨੂੰ, ਤੇ ਮਹਾਰਾਜ ਮੈਂ ਕੱਢ ਦੇਦਾ, ਇਹ ਕੋਡ ਮੇਰੇ ਕੋਲੋਂ ਨਹੀਂ ਨਿਕਲਦਾ। ਜੇ ਹੁਣ ਇੰਨੀ ਸੋਝੀ ਪਾਤੀ ਹੂ ਤੇ ਕਰ ਦੇ ਕਿਰਪਾ, ਹੁਣ ਆਪ ਕਿਰਪਾ ਕਰ। ਤੇ ਫਿਰ ਮੇਰੇ ਸਤਿਗੁਰੂ ਨੇ ਸਿਰ ਤੇ ਰੱਖਿਆ ਹੱਥ ਤੇ 5 ਵਾਰ ਅਖਵਾਇਆ।

0: ਜਦੋਂ ਪੰਜ ਵਾਰ ਵਾਹਿਗੁਰੂ ਅਖਵਾਇਆ ਤੇ ਮੇਰੇ ਸਾਹਿਬ ਕਹਿਣ ਲੱਗੇ ਲਿਆ ਹੁਣ ਮੋਤੀ ਹੀਰੇ ਆਪਣੇ ਕੋਲੋਂ ਦੇ, ਜਿਹੜੇ ਤੂੰ ਕਹਿੰਦਾ ਸਾਂ ਮੇਰੇ ਮੋਤੀ ਹੀਰੇ ਨੇ, ਤਨ ਦੇ ਦੇ ਆਪਣਾ, ਮਨ ਦੇ ਦੇ ਆਪਣਾ। ਇੱਕ ਮਿੰਟ ਵਿੱਚ ਗੁਰੂ ਦੀ ਸੰਗਤ ਕਰਨ ਨਾਲ ਦੁਨੀਆਂ ਬਦਲ ਗਈ। ਜਿਹੜਾ ਪੈਂਦਾ ਸੀ ਇਹ ਤਨ ਵੀ ਮੇਰਾ, ਧਨ ਵੀ ਮੇਰਾ, ਮਨ ਵੀ ਮੇਰਾ, ਕਿਸੇ ਹੋਰ ਦੁਨੀਆਂ ਵਿੱਚ ਜਾ ਕੇ ਕਹਿਣ ਲੱਗਾ ਮੇਰਾ ਮੁਜਮੇ ਕੁਛ ਨਹੀਂ, ਜੀਵਨ ਬਦਲ ਗਿਆ। ਇੱਥੇ ਵੀ ਜਦੋਂ ਆਉਂਦੇ ਹੋ ਮੇਰੇ ਸਾਹਿਬ ਕਹਿੰਦੇ ਕੁਕੇਂਦੇ ਆ, ਚਗੇਂਦੇ ਆ, ਮਤੀ ਦਿੰਦੇ ਆ, ਨਿਤ ਨਿਤ ਮਤਾਂ ਪਰਮੇਸ਼ਵਰ ਦਿੰਦਾ ਹੈ, ਮਗਰ ਜੋ ਸ਼ੈਤਾਨ, ਅੱਗੇ ਦੱਸੋ ਜੀ,
1: ਜੋ ਸ਼ੈਤਾਨ ਚਿੱਤ,
0: ਜਿਹੜੇ ਮਨ ਸ਼ੈਤਾਨ ਨੇ ਠੱਗ ਲੈ ਨੇ, ਜੋ ਸ਼ੈਤਾਨ, ਸ਼ੈਤਾਨ ਇੱਥੇ ਮਨ ਨੂੰ ਆਖਿਆ, ਕਿਹਨੂੰ ਆਖਿਆ ਜੀ, ਮਨ ਨੂੰ ਕਹਿੰਦੇ, ਜਿਹੜੇ ਮਨ ਦੇ ਪਿੱਛੇ ਲੱਗ ਗਏ ਨੇ, ਜਿਹੜੇ ਮਨ ਪਿੱਛੇ ਲੱਗਣ ਵਾਲੇ ਨੂੰ ਗੁਰਬਾਣੀ ਵਿੱਚ ਮਨਮੁਖ ਆਖਿਆ, ਕੀ ਆਖਿਆ ਜੀ, ਤੇ ਗੁਰੂ ਪਿੱਛੇ ਲੱਗਣ ਵਾਲੇ ਨੂੰ ਕੀ ਆਖਿਆ ਹੈ, ਗੁਰਮੁਖ। ਜਿਹੜੇ ਗੁਰੂ ਦੇ ਪਿੱਛੇ ਲੱਗ ਗਏ ਉਹ ਗੁਰਮੁਖ ਹੋ ਗਏ, ਮਗਰ ਸਾਹਿਬ ਜੀ ਇੱਥੇ ਕਹਿੰਦੇ ਜੋ ਸ਼ੈਤਾਨ ਵੰਝਾਇਆ, ਜਿਹੜੇ ਮਨ ਨੇ ਠੱਗ ਲਏ ਨੇ, ਜਿਹੜੇ ਮਨ ਦੇ ਪਿੱਛੇ ਲੱਗ ਗਏ ਨੇ, ਜਿਹੜੇ ਮਨ ਦੇ ਖੜੇ ਪੈ ਗਏ ਨੇ, ਮਨ ਦਾ ਕਹਿਣਾ ਮੰਨਦੇ ਨੇ, ਸੇ ਕਿੱਤ ਫੇਰੇ ਕਿੱਤ, ਰੋਜ਼ ਗੱਲਾਂ ਸੁਣਦੇ ਨੇ ਗੁਰਬਾਣੀ ਦੀਆਂ, ਇੱਥੋਂ ਜਾ ਕੇ ਬਾਹਰ ਉਸੇ ਤਰ੍ਹਾਂ ਪੱਲਾ ਝਾੜ ਦਿੰਦੇ ਨੇ, ਉਸੇ ਤਰ੍ਹਾਂ ਸ਼ਰਾਬਾਂ, ਉਸੇ ਤਰ੍ਹਾਂ ਮਾਸ, ਉਸੇ ਤਰ੍ਹਾਂ ਚੁਗਲੀ, ਉਸੇ ਤਰ੍ਹਾਂ ਨਿੰਦਿਆ, ਉਸੇ ਤਰ੍ਹਾਂ ਵਕਾਰ। ਉਹ ਗੁਰੂ ਦੇ ਸਿੱਖੋ, ਸਿੱਖ ਤੇ ਇੱਕ ਇਹੋ ਜਿਹਾ ਫੁੱਲ ਆ, ਇਹ ਜਿਸੇ ਕਲੋਨੀ ਚ ਇੱਕੋ ਹੀ ਖਿੜਿਆ ਹੋਵੇ ਨਾ, ਇੱਕੋ ਹੀ, ਸਾਰਾ ਸੰਸਾਰ ਮੁੜ ਮੁੜ ਕੇ ਵੇਖੇ ਇੱਥੇ ਸਿੱਖ ਦਾ ਘਰ ਆ। ਸਿੱਖ ਚੁਗਲੀ ਨਾ ਕਰੇ, ਸਿੱਖ ਝਗੜਾ ਪਾਵੇ ਨਾ, ਜਿੱਥੇ ਝਗੜਾ ਹੋਵੇ ਉੱਥੇ ਸਿੱਖ ਜਾ ਕੇ ਖਲੋ ਜੇ ਤੇ ਝਗੜੇ ਨਿਬੇੜ ਦੇਵੇ। ਗੁਰੂ ਨਾਨਕ ਦਾ ਕੰਮ ਝਗੜੇ ਨਿਬੇੜਨਾ ਵਾ, ਆਪਾਂ ਗੁਰੂ ਨਾਨਕ ਦੇ ਪੋਤੇ ਆ, ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੋਤੇ ਆ, ਆਪਾਂ ਝਗੜੇ ਨਿਬੇੜਨ ਆਏ ਆ, ਝਗੜੇ ਪਾਉਣ ਨਹੀਂ ਆਏ। ਇਸ ਕਰਕੇ ਆਪਾਂ ਜਿੱਥੇ ਜਾ ਕੇ ਸਿੱਖ ਖਲੋ ਜੇ ਉੱਥੇ ਕਈਆਂ ਕਈਆਂ ਚਿਰਾਂ ਦੇ ਪਏ ਝਗੜੇ ਮੁੱਕ ਜਾਣ। ਆਪਣੇ ਅੰਦਰ ਇਸ ਤਰ੍ਹਾਂ ਦੀ ਸੁਗੰਧੀ ਪੈਦਾ ਕਰੋ। ਮੇਰੇ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਨੂੰ ਸ਼ੈਤਾਨ ਨੇ ਠੱਗ ਲਿਆ ਵਾ ਉਹ ਸੁਣ ਕੇ ਵੀ ਬਾਣੀ ਦੀ ਆਪਣੇ ਅੰਦਰ ਮੈਂ ਤੇ ਝਾਤੀ ਮਾਰ ਲਾ, ਤੁਸੀਂ ਵੀ ਮਾਰੋ, ਕਿ ਰੋਜ਼ ਸਾਡੇ ਨਾਲ ਇਹੋ ਹੀ ਵਾਪਰਦਾ ਵਾ। ਸ਼ੈਤਾਨ ਨੇ ਐਸਾ ਸਾਡੇ ਅੰਦਰ ਕਬਜ਼ਾ ਕੀਤਾ ਹੈ ਕਿ ਰੋਜ਼ ਗੁਰਬਾਣੀ ਬਦਲ ਕੇ ਸੁਣ ਕੇ ਵੀ ਆਪਾਂ ਆਪਣਾ ਜੀਵਨ ਬਦਲਦੇ ਨਹੀਂ। ਹਾਂਜੀ,
1: ਫਰੀਦਾ ਥਿਓ ਪਵਾਏ ਦੱਬ ਜੇ ਸਾਏ ਲੋੜੈ ਸਭ।
0: ਇਹ ਬੜਾ ਪਿਆਰਾ ਬਚਨ ਜੇ, ਇੱਕ ਬਚਨ ਆਇਆ ਜੇ ਦੱਬ, ਤੁਸੀਂ ਪਿੰਡਾਂ ਦੇ ਰਹਿਣ ਵਾਲੇ ਜਿਹੜੇ ਗੁਰਸਿੱਖ ਪਿਆਰੇ, ਆਪ ਜੀ ਨੂੰ ਪਤਾ ਦੱਬ ਕਿਹਨੂੰ ਕਹਿੰਦੇ। ਦੱਬ ਪਿੱਛੇ ਹੁੰਦੀ ਸੀ, ਹੁਣ ਦੇ ਕਲਰ ਕੁਲਰ ਹੀ ਖਤਮ ਹੋ ਗਏ, ਇੱਥੇ ਅਮਰੀਕਾ ਚ ਤੇ ਅਜੇ ਹੈਗੇ ਕਈ ਇਲਾਕੇ, ਇੱਥੇ ਵੇਖੇ ਨੇ ਚਿੱਟੇ ਰੌੜ ਕਲਰ ਪਏ। ਪੰਜਾਬ ਦੇ ਵਿੱਚ ਵੀ ਬਹੁਤ ਕਲਰ ਹੁੰਦਾ ਸੀ, ਜੇ ਕਦੀ ਉਹਦੇ ਵਿੱਚ ਪਾਣੀ ਖਲੋਜਣਾ ਤੇ ਉਹਦੇ ਵਿੱਚ ਇੱਕ ਬੂਟੀ ਉੱਗਦੀ ਸੀ ਜਿਹਨੂੰ ਕਹਿੰਦੇ ਸੀ ਦੱਬ। ਦੱਬ ਬੜੇ ਕੰਡੇ ਤਿੱਖੇ ਹੁੰਦੇ ਸੀ। ਕਹਿੰਦੇ ਫਰੀਦਾ ਜੇ ਸਾਈ ਨੂੰ ਲੋੜਦਾ ਹੈ, ਜੇ ਰੱਬ ਨੂੰ ਲੋੜਦਾ ਹੈ ਤੇ ਉਹ ਦੱਬ ਵਰਗਾ ਬਣ ਜਾ। ਆਖਿਆ ਜੀ ਦੱਬ ਤੇ ਬੜੀ ਤਿੱਖੀ ਹੁੰਦੀ ਆ, ਅੱਗੇ ਉਹਦੀ ਨਿਸ਼ਾਨੀ ਦੱਸਦੇ ਨੇ ਕੀ ਕਰਦੇ ਨੇ। ਹਾਂਜੀ,
1: ਜੇ ਸਾਈ ਲੋੜ ਸਭ ਇੱਕ ਛਿੱਜੇ ਬਿਆਲ ਤਾੜੀ ਹੈ,
0: ਉਹਦੀ ਇੱਕ ਤੀਲੀ ਲੋਕੀ ਖਿੱਚਦੇ ਸੀ, ਉਹ ਤੀਲਾਂ ਜਿਹੀਆਂ ਜਿਹੜੀਆਂ ਬਣਦੀਆਂ ਬੋਕਰਾਂ ਬਣਦੀਆਂ ਸੀ ਦੱਬ ਦੀਆਂ, ਇੱਕ ਤੀਲੀ ਖਿੱਚਣ ਲਈ ਜੁੱਤੀ ਪਾ ਕੇ ਉਹਨੂੰ ਦੂਸਰੀ ਸਾਰੀ ਨੂੰ ਪੈਰਾਂ ਹੇਠ ਮਸਲ ਦਿੰਦੇ ਸੀ। ਇੱਕ ਛਿੱਜੇ ਬਿਆਲ ਲਤਾੜੀਏ, ਦੂਸਰੇ ਨੂੰ ਪੈਰਾਂ ਨਾਲ ਵੈਸੇ ਹੀ ਲਤਾੜ ਦਿੰਦੇ ਸੀ। ਇਸ ਤਰ੍ਹਾਂ ਦਾ ਜਦੋਂ ਤੂੰ ਜੀਵਨ ਬਣਾ ਲੇਗਾ, ਪੈਰਾਂ ਹੇਠ ਬਣ ਜਾਏਗਾ, ਕਿਸੇ ਦੇ ਪੈਰਾਂ ਦੀ ਧੂੜ ਬਣ ਜਾਏਗਾ, ਤੇ ਫਿਰ ਕੀ ਹੋਜੂਗਾ। ਹਾਂਜੀ,
1: ਤਾਂ ਸਾਈ ਦਾ ਦਰਵਾੜੀ ਹੈ,
0: ਇਹ ਜੁਗਤੀ ਦੱਸ ਦਿੱਤੀ। ਜੇ ਉਸ ਦੱਬ ਵਾਂਗ ਸਜਣਾ ਕਿਸੇ ਦੇ ਕੰਮ ਆਣ ਕੇ ਪੈਰਾਂ ਦੀ ਧੂੜੀ ਬਣ ਜਾਏਗਾ, ਤਾਂ ਸਾਈ ਦੇ ਦਰ ਵਾੜੀਏ, ਬੋਲੋ ਤਾਂ ਸਾਈ ਦੇ, ਉਸ ਦਰ ਵਿੱਚ ਤੇਰਾ ਪ੍ਰਵੇਸ਼ ਹੋਜੂਗਾ। ਮੈਂ ਇੱਕ ਦਿਨ ਇਹਨਾਂ ਨੂੰ ਦੱਸ ਰਿਹਾ ਸਾਂ, ਗੁਰਸਿੱਖਾਂ ਨੂੰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਆਪਾਂ ਮਰਨ ਤੋਂ ਬਾਅਦ ਜਾਣਾ ਹੈ ਗੁਰੂ ਦੀਆਂ ਸਿੱਖਾਂ ਨੇ, ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਬੈਠੇ ਨੇ, ਇੱਕ ਐਸੇ ਸ਼ੀਸ਼ੇ ਦੇ ਪਿੱਛੇ ਬੈਠੇ ਨੇ, ਮਹਾਂਪੁਰਸ਼ਾਂ ਦੇ ਅਨੁਭਵੀ ਬਚਨ ਨੇ। ਉਸ ਸ਼ੀਸ਼ੇ ਦੇ ਵਿੱਚ ਆਪਾਂ ਤੇ ਸਾਰੇ ਉਹਨਾਂ ਨੂੰ ਨਜ਼ਰ ਆ ਰਹੇ ਹਾਂ, ਮਗਰ ਉਹ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਸਾਨੂੰ ਨਜ਼ਰ ਨਹੀਂ ਆਉਂਦੇ। ਉਹਨਾਂ ਨੇ ਇੱਕ ਇਹੋ ਜਿਹਾ ਦਰਵਾਜ਼ਾ ਲਾਇਆ ਜਿਹੜਾ ਹਵਾਈ ਅੱਡਿਆਂ ਦੇ ਉੱਤੇ ਲੱਗਿਆ ਹੁੰਦਾ ਵਾ, ਜਿਹਦੇ ਵਿੱਚੋਂ ਦੀ ਨੰਘ ਆਉਂਦੇ ਨੇ, ਤੇ ਜੇ ਕੋਈ ਨਜਾਇਜ਼ ਕੋਲ ਹੁੰਦੀ ਚੀਜ਼ ਤੇ ਉਹ ਟੀਂ ਟੀਂ ਟੀਂ ਕਰਕੇ ਬੋਲ ਪੈਂਦਾ ਹੈ। ਮਹਾਂਪੁਰਸ਼ ਕਹਿੰਦੇ ਇਸ ਤਰ੍ਹਾਂ ਦਾ ਹੀ ਇੱਕ ਦਰਵਾਜ਼ਾ ਉੱਥੇ ਬਣਾਇਆ ਹੈ ਜਿਹਦੇ ਉੱਤੇ ਲਿਖਿਆ ਵਾ ਰਹਿਤ ਦਾ ਦਰਵਾਜ਼ਾ। ਕੀ ਲਿਖਿਆ ਹੈ, ਢਿੱਲੇ ਨਾ ਬੋਲੋ, ਹੁਣ ਗੱਜ ਕੇ ਆਖੋ, ਕੀ ਲਿਖਿਆ, ਰਹਿਤ ਦਾ ਦਰਵਾਜ਼ਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਜਾ ਕੇ ਸੇਵਾਦਾਰ ਦੱਸਦੇ ਨੇ, ਮਹਾਰਾਜ ਪਾਤਸ਼ਾਹ ਗੋਲ ਦਸਤਾਰਾ ਬੱਧਾ ਹੈ, ਚਿੱਟਾ ਚੋਲਾ ਪਾਇਆ ਹੈ, ਸੋਹਣੇ ਕੱਪੜੇ ਪਾਏ ਨੇ, ਉਹ ਤੁਹਾਡਾ ਸਿੱਖ ਆਇਆ ਜੇ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੈਂਦੇ ਇਸ ਦਰਵਾਜ਼ੇ ਦੇ ਵਿੱਚੋਂ ਦੀ ਨੰਘਾ ਦਿਓ। ਜਦੋਂ ਦਰਵਾਜੇ ਦੇ ਵਿੱਚੋਂ ਦੀ ਲੰਘਾਉਂਦੇ ਨੇ ਉੱਥੇ ਕਿਸੇ ਦਾ ਕੋਈ ਲਿਹਾਜ ਨਹੀਂ, ਉੱਥੇ ਸੱਚੇ ਹੀ ਸੱਚ ਨਿਬੜੇ। ਉਹ ਦਰਵਾਜਾ ਐਸਾ ਬਣਾਇਆ ਕਿ ਗੁਰੂ ਦੇ ਪਿਆਰਿਓ, ਜਦੋਂ ਅਜੀਤ ਸਿੰਘ ਵੀ ਸ਼ਹੀਦ ਹੋ ਕੇ ਗਿਆ ਏ ਤੇ ਪਿਛਲੇ ਪਾਸੇ ਦਰਵਾਜੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਖਲੋਤੇ ਸੀ ਤੇ ਸਿੱਖਾਂ ਨੇ ਆਖਿਆ ਤੁਹਾਡਾ ਪੁੱਤ ਸ਼ਹੀਦ ਹੋ ਕੇ ਆਇਆ, ਆਖਿਆ ਮੇਰੇ ਪੁੱਤ ਨੂੰ ਵੀ ਉਸ ਦਰਵਾਜੇ ਥਾਲੀ ਲੰਘਾਓ, ਰਹਿਤ ਪਿਆਰੀ ਮੁਝ ਕੋ ਸਿੱਖਿਆ ਤੇ ਫੇਰ ਕਿਹੜੀ ਗੱਲ ਹੋਈ ਪੋਤਿਆਂ ਤੇ ਗਏ। ਜਦੋਂ ਕਾਨੂੰਨ ਬਣਾ ਹੀ ਸਾਰਿਆਂ ਲਈ ਦਿੱਤਾ ਹੈ ਕਿ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ, ਉਸ ਦਰਵਾਜੇ ਦੇ ਵਿੱਚੋਂ ਦੀ ਜਦੋਂ ਮੇਰੇ ਸਾਹਿਬ ਲੰਘਾਉਂਦੇ ਨੇ ਤੇ ਗੁਰਮੁਖ ਪਿਆਰੇ ਜਿਨ੍ਹਾਂ ਲਈ ਦਰਵਾਜਾ ਖੜਕ ਪੈਂਦਾ ਵਾ, ਮੇਰੇ ਸਾਹਿਬ ਕਹਿੰਦੇ ਇਹਨੂੰ ਪਿੱਛੇ ਲੈ ਜਾਓ ਫਿਰ। ਤੇ ਜਿਹੜੇ ਦਰਵਾਜੇ ਤੋਂ ਕੋਈ ਕਿਤੇ ਬਾਬਾ ਦੀਪ ਸਿੰਘ ਵਰਗੀਆਂ ਰੂਹਾਂ, ਕੋਈ ਕਿਤੇ ਨਾਮ ਜਪਣ ਵਰਗੀਆਂ ਭਾਈ ਤਾਰੂ ਸਿੰਘ ਵਰਗੀਆਂ ਖੋਪਰੀ ਲਾਉਣ ਵਾਲੀਆਂ ਰੂਹਾਂ, ਜਿਹੜੀਆਂ ਜੀਵਨ ਭਰ ਚੁਗਲੀ ਨਹੀਂ ਕਰਦੀਆਂ, ਨਿੰਦਿਆ ਨਹੀਂ ਕਰਦੀਆਂ, ਗੁਰਸਿੱਖੀ ਦੇ ਰੋਸ਼ਨ ਨੂੰ ਰੋਸ਼ਨ ਕਰਦੀਆਂ ਨੇ ਚੰਦ ਨੂੰ, ਉਹ ਜਦੋਂ ਉਸ ਦਰਵਾਜੇ ਦੇ ਵਿੱਚੋਂ ਲੰਘਦੀਆਂ ਨੇ ਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਇਤਰਾ ਬਾਹਾਂ ਕਰਕੇ ਆਖਣਾ, ਪੁੱਤਾ ਕਿਹੜਾ ਪਿਓ ਆ ਜਿਹੜਾ ਪੁੱਤ ਨਾਲੋਂ ਵਿਛੜ ਕੇ ਸੁਖੀ ਆ, ਮੈਂ ਵੀ ਤੈਨੂੰ ਬੜੇ ਚਿਰ ਦਾ ਡੀਕਦਾ, ਮੈਂ ਤੇ ਕਹਿੰਦਾ ਸਾ ਤੂੰ ਇਸ ਦਰਵਾਜੇ ਦੇ ਵਿੱਚੋਂ ਦੀ ਪਾਸ ਹੋ ਕੇ ਆ ਤੇ ਮੈਂ ਤੈਨੂੰ ਗੱਲ ਨਾਲ ਲਾਵਾਂ, ਕੰਠ ਲਾਏ ਅਵਗੁਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ ਗੱਲ ਨਾਲ ਲਾ ਕੇ ਮੱਥੇ ਚੁੰਮਦਾ ਵਾ ਗੁਰੂ, ਮਗਰ ਉਹਨਾਂ ਦੇ ਜਿਹੜੇ ਰਹਿਤ ਦੇ ਦਰਵਾਜੇ ਵਿੱਚੋਂ ਪੂਰੇ ਲੰਘ ਜਾਂਦੇ। ਇੱਥੇ ਵੀ ਮੇਰੇ ਸਾਹਿਬ ਕਹਿੰਦੇ ਨੇ ਇੱਕ ਛਿੱਜੇ ਵਿਆਹ ਲਤਾੜੀਏ, ਇਸ ਤਰ੍ਹਾਂ ਦੀ ਵਸਤਾ ਬਣਾ ਲਾ ਕਿ ਪੈਰਾਂ ਹੇਠ ਰੁਲ ਜਾ, ਪੈਰਾਂ ਦੀ ਧੂੜ ਬਣ ਜਾ। ਤਾਂ ਅੱਗੇ ਮੇਰੇ ਸਾਹਿਬ ਕਿੰਨੇ ਸੁੰਦਰ ਬਚਨ ਕਰ ਕਹਿੰਦੇ, ਤਾਂ ਸਾਈਂ ਦੇ ਦਰ ਵਾੜੀਏ, ਬੋਲੋ ਤਾਂ ਸਾਈਂ ਦੇ ਉਹਦੇ ਦਰਬਾਰ ਚ ਤੈਨੂੰ ਤਾਂ ਵਾੜਨਗੇ, ਜੇ ਤੇਰਾ ਜੀਵਨ ਨਿਮਰਤਾ ਨਾਲ ਭਰ ਜੂਗਾ, ਜੇ ਤੇਰਾ ਜੀਵਨ ਨੀਵਾਂ ਹੋ ਜੂਗਾ। ਕਬੀਰ ਰੋੜਾ ਹੋਰੋ ਬਾਟ ਕਾ ਤਜ ਮਨ ਕਾ ਅਭਿਮਾਨ, ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਹੋਏ ਨਾ ਮਹਾਂਪੁਰਸ਼, ਹੁਣ ਤੇ ਅੱਜ ਦੇ ਸੰਤਾਂ ਨੂੰ ਜਿਨ੍ਹਾਂ ਨੂੰ ਪੈਰੀ ਹੱਥ ਨਾ ਲਾਓ, ਇੱਕ ਪਟਿਆਲੇ ਦੇ ਕੋਲ ਸੰਤ ਆ, ਨਾ ਤਾਂ ਨਾਮ ਲਵਾਂ ਗੁਰੂ ਦੀ ਹਜੂਰੀ ਵਿੱਚ, ਮੈਂ ਸਾਰਿਆਂ ਤੋਂ ਆਪ ਨੀਵਾਂ ਮਾੜਾ ਵਾਂ, ਕੁਕਰਮੀ ਆ, ਮੇਰੇ ਚ ਪਤਾ ਨੀ ਕਿੰਨੇ ਉਗਣ ਨੇ, ਮਗਰ ਉਹਨੇ ਇੱਕ ਬਹੁਤ ਵੱਡਾ ਡੇਰਾ ਬਣਾਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੜੀਆਂ ਸਿੱਖ ਸੰਗਤਾਂ ਜਾਂਦੀਆਂ ਨੇ, ਗੁਰੂ ਦੇ ਪਿਆਰੇ ਅੰਮ੍ਰਿਤਧਾਰੀ ਲੋਕ ਵੀ ਜਾਂਦੇ ਉੱਥੇ, ਬਸ ਪੂਰਨਮਾਸ਼ੀ ਵਾਲੇ ਦਿਨ ਪਤਾ ਨੀ ਕਿੰਨੀ ਕੁ ਦੁਨੀਆਂ, ਲਾਗੇ ਹੀ ਸਰਹੰਦ, ਲਾਗੇ ਹੀ ਗੁਰੂ ਤੇਗ ਬਹਾਦਰ ਸਾਹਿਬ ਦਾ ਦਰਬਾਰ, ਉੱਥੇ ਕੋਈ ਨੀ ਜਾਂਦਾ, ਉਹਦੇ ਕੋਲ ਲੋਕੀ ਜਾਂਦੇ ਨੇ। ਉਹਨੇ ਇੱਕ ਸ਼ਰਤ ਰੱਖੀ ਆਪਣੇ ਕੋਲ ਜਿਹੜੇ ਉਹਦੇ ਬੰਦੇ ਬੈਠੇ ਨੇ ਕਿ ਜਿਹੜਾ ਮੇਰੇ ਪੈਰੀ ਹੱਥ ਆਣ ਕੇ ਲਾਊਗਾ ਉਹਨੂੰ ਪਤਾਸਿਆਂ ਦਾ ਪ੍ਰਸ਼ਾਦ ਦੇਣਾ, ਜਿਹੜਾ ਫਤਿਹ ਬੁਲਾਵੇ ਉਹਨੂੰ ਨਾ ਦਿਓ। ਫਿਰ ਵੀ ਅਸੀਂ ਟਰਾਲੀਆਂ ਦੀਆਂ ਟਰਾਲੀਆਂ, ਟਰੱਕਾਂ ਦੇ ਟਰੱਕ ਉਸ ਬਾਬੇ ਦੇ ਡੇਰੇ ਤੇ ਜਾਂਦੇ। ਮੈਂ ਬਚਨ ਕਰਨ ਲੱਗਾ ਸਾ, ਗੁਰੂ ਦੇਵ ਸਿੱਖੋ, ਜਿਹੜਾ ਪੈਰੀ ਹੱਥ ਲਵਾਉਣ ਦਾ ਜਿਹਨੂੰ ਭੁੱਸ ਪੈ ਗਿਆ, ਜਿਹਨੂੰ ਪੈਰੀ ਹੱਥ ਲਵਾਉਣ ਦੀ ਆਦਤ ਪੈ ਗਈ, ਉਹ ਰੱਬ ਨਾਲੋਂ ਟੁੱਟ ਗਿਆ, ਸਰੀਕ ਬਣ ਗਿਆ ਰੱਬ ਦਾ। ਕਿਉਂਕਿ ਪੁਰਖ ਜਵਨ ਪੱਗ ਪਰੇ ਤਿਹਾਰੇ, ਇੱਕੋ ਦੇ ਪੈਰੀ ਪੈਣਾ, ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਿਨ, ਇੱਕ ਦੇ ਹੀ ਪੈਰੀ ਪੈਣਾ ਏ, ਇੱਕੋ ਨੂੰ ਮੱਥਾ ਟੇਕਣਾ ਏ, ਤੇ ਉਹ ਕੀ ਆ ਸਭਨਾ ਜੀਆਂ ਕਾ। ਹੁਣ ਥਾਂ ਥਾਂ ਤੇ ਦਾਤੇ ਹੈ ਨੀ। ਮੈਂ ਬਚਨ ਕਰਨ ਲੱਗਾ ਸੰਤ ਬਾਬਾ ਅਤਰ ਸਿੰਘ ਜੀ ਦਾ, ਬੜੀਆਂ ਕਦੀ ਸੰਸਾਰ ਦੇ ਵਿੱਚ ਵਿਰਲੀਆਂ, ਐਸੇ ਜਨ ਵਿਰਲੇ ਜਗ ਅੰਦਰ, ਐਸੇ ਜਨ ਬੋਲਦਿਆ ਕਰੋ ਹੋਰ ਆਨੰਦ ਆਉਂਦਾ, ਐਸੇ ਜਨ ਵਿਰਲੇ ਜਗ ਪਰਖ ਖਜ਼ਾਨੇ ਪਾਇਆ, ਪਰਖ ਕੇ ਖਜ਼ਾਨੇ ਵਿੱਚ ਪਾਏ, ਜਿਹੜੇ ਇਹੋ ਜਿਹੇ ਗੁਰੂ ਕੇ ਮਹਾਂਪੁਰਸ਼ ਆਉਂਦੇ ਨੇ। ਹਰਿਮੰਦਰ ਸਾਹਿਬ ਮੱਥਾ ਟੇਕਣ ਗਏ, ਤੇ ਜਦੋਂ ਕਦੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਂਦੇ ਸੀ ਨਾ ਸੰਤ ਬਾਬਾ ਅਤਰ ਸਿੰਘ ਜੀ ਤੇ ਗੁਰਮੁਖ ਪਿਆਰਿਓ, ਕਦੀ ਉਹਨਾਂ ਦੇ ਸਮਕਾਲੀਆਂ ਗੁਰਮੁਖਾਂ ਪਿਆਰਿਆਂ ਨੂੰ, ਜਿਹੜੇ ਉਹਨਾਂ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ, ਉਹ ਕਹਿੰਦੇ ਸੀ ਕਿ ਜਦੋਂ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਵਿੱਚ ਜਾਂਦੇ ਸੀ ਨਾ ਬਾਬਾ ਜੀ, ਤੇ ਮਸਤਕ ਰੱਖ ਕੇ 6-6 ਘੰਟੇ ਮੱਥਾ ਨਹੀਂ ਸੀ ਚੁੱਕਦੇ। ਧਿਆਨ ਦਿਓ ਕਿੰਨਾ ਕਿੰਨਾ ਚਿਰ, 6-6 ਘੰਟੇ ਆਪਣਾ ਮਸਤਕ ਰੱਖ ਦਿੰਦੇ ਸੀ ਸਰਦਲ ਤੇ ਚੁੱਕਦੇ ਨਹੀਂ ਸੀ ਆਪਣਾ ਮਸਤਕ। ਤੇ ਇੱਕ ਦਿਨ ਫਿਰ ਨਾਲ ਵਾਲਿਆਂ ਗੁਰਸਿੱਖਾਂ ਨੇ ਪੁੱਛਿਆ, ਬੋਲੋ ਇਹਨਾਂ ਨੂੰ ਬਾਹੋ, ਉਹ ਦੂਸਰੇ ਨੂੰ ਬਾਹੋ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਫੜ ਲਓ ਤਾਰਾ ਸਿੰਘ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕੰਮ ਬੜਾ ਬਰੀਕ ਆ, ਤੁਸੀਂ ਜਾਣਦੇ ਹੋਗੇ, ਬਾਬਾ ਵਿੱਚੋਂ ਖਲੋ ਜਾਂਦਾ ਵਾ, ਸੂਈ ਦੇ ਵਿੱਚ ਧਾਗਾ ਵੀ ਪਾਉਣਾ ਹੋਵੇ ਤੇ ਇਧਰ ਉਧਰ ਵੇਖੀਏ ਤੇ ਕਦੀ ਧਾਗਾ ਪੈਂਦਾ ਹੈ, ਦੱਸੋ ਜੀ? ਸੂਈ ਚ ਧਾਗਾ ਪਾਉਣ ਲਈ ਵੀ ਜੇ ਸੁਰਤ ਟਕਾਉਣੀ ਪੈਂਦੀ ਆ, ਤੇ ਇਥੇ ਸ਼ਬਦ ਵਿੱਚ ਸੁਰਤ ਨੂੰ ਲਿਆਉਣ ਲਈ ਕਿੰਨੀ ਇਕਾਗਰਤਾ ਤੇ ਬਰੀਕੀ ਸੁਰਤ ਚਾਹੀਦੀ। ਬਚਨ ਮੈਂ ਆਪ ਜੀ ਨੂੰ ਕਰਨ ਲੱਗਾ, 6-6 ਘੰਟੇ ਜਾ ਕੇ ਮਸਤਕ ਰੱਖਣਾ, ਤੇ ਇੱਕ ਦਿਨ ਤੁਹਾਡੇ ਵਰਗੇ ਗੁਰਸਿੱਖਾਂ ਨੇ ਪੁੱਛਿਆ, ਬਾਬਾ ਜੀ ਇੱਕ ਮਨ ਵਿੱਚ ਫੁਰਨਾ ਆਇਆ, ਪੁੱਛੀਏ ਤੇ ਬਾਬਾ ਜੀ ਪੁੱਛਣ ਲੱਗੇ, ਆਖਣ ਲੱਗੇ ਗੁਰੂ ਕੇ ਪਿਆਰੇ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਦੱਸੋ ਮੇਰੇ ਗੁਰੂ ਦੇ ਪਿਆਰੇ ਹੋ ਤੇ ਮੇਰੇ ਰਾਖਿਓ, ਧਿਆਨ ਦਿਓ ਮੇਰੇ, ਇਹ ਕਿਉਂ ਆਖਿਆ ਮੇਰੇ ਰਾਖਿਓ, ਧਿਆਨ ਦੇਣਾ ਮੇਰੇ ਗੁਰੂ ਦੇ ਪਿਆਰੇ ਹੋ ਤੇ ਮੇਰੇ ਰਾਖਿਓ। ਤੇ ਉਹਨਾਂ ਸਿੱਖਾਂ ਨੇ ਪੁੱਛਿਆ, ਮਹਾਰਾਜ ਤੁਸੀਂ ਏਡੇ ਵੱਡੇ ਬ੍ਰਹਮ ਗਿਆਨੀ ਤੇ ਅਸੀਂ ਤੁਹਾਡੇ ਰਾਖੇ ਕਿਸ ਤਰ੍ਹਾਂ? ਹਾਂ, ਗੁਰੂ ਦੇ ਪਿਆਰੇ ਤੇ ਹੋ ਗਏ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੋਤਿਆਂ ਤੇ ਤੁਸੀਂ ਇਹ ਸ਼ਬਦ ਵਰਤਾ, ਤੁਹਾਡੇ ਰਾਖੇ ਅਸੀਂ ਕਿਸ ਤਰ੍ਹਾਂ? ਤੇ ਸੰਤ ਬਾਬਾ ਅਤਰ ਸਿੰਘ ਜੀ ਬੜੇ ਪਿਆਰ ਵਾਲੀ ਰੂਹ ਸੀ, ਅੱਖਾਂ ਖੀਵੀਆਂ ਸਨ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸਦਾ ਸੀ ਅੱਖਾਂ ਦੇ ਵਿੱਚੋਂ। ਤੇ ਕਹਿਣ ਲੱਗੇ, ਪਿਆਰਿਓ ਜਿਹੜੇ ਪੰਜ ਸਿੱਖ ਤੇ ਸੰਗਤ ਦੇ ਬੰਦੇ ਨਾਲ ਹੁੰਦੇ ਨੇ ਉਹ ਸੰਤ ਦੇ ਰਾਖੇ ਹੁੰਦੇ ਨੇ, ਰਾਖੇ ਉਹਨਾਂ ਦਾ ਕਰਕੇ ਸੰਤ ਬਹਿੰਦਾ ਇਕਾਗਰਤਾ ਚ ਆ, ਸੰਤ ਵੇਖਦਾ ਇਕਾਗਰਤਾ ਵਿੱਚ ਆ, ਉਹਨਾਂ ਦੀ ਨਿਗਾਹ ਤੋਂ ਬਚ ਕੇ ਇਹ ਆਪ ਬਚਿਆ ਰਹਿੰਦਾ ਸੰਤ। ਇਸ ਕਰਕੇ ਤੁਸੀਂ ਮੇਰੇ ਰਾਖਿਓ ਤੇ ਮੇਰੇ ਗੁਰੂ ਦੇ ਪਿਆਰਿਓ। ਮੈਂ ਤੁਸੀਂ ਜੇ ਅੱਜ ਪੁੱਛ ਹੀ ਲਿਆ ਵਾ ਨਾ ਕਿ ਮੈਂ 6-6 ਘੰਟੇ ਇੱਥੇ ਸਿਰ ਕਿਉਂ ਰੱਖਦਾ ਤੇ ਮੈਂ ਅੱਜ ਤੁਹਾਨੂੰ ਦੱਸ ਦੇਊਂਗਾ। ਉਹਨਾਂ ਨੇ ਆਖਿਆ, ਦੱਸੋ, ਜ਼ਰੂਰ ਦੱਸੋ ਕਿ ਤੁਸੀਂ 6 ਘੰਟੇ ਸਿਰ ਕਿਉਂ ਰੱਖਦੇ ਹੋ? ਤੇ ਸੰਤ ਬਾਬਾ ਅਤਰ ਸਿੰਘ ਕਹਿਣ ਲੱਗੇ, ਮੈਂ ਆ ਗੁਰੂ ਨਾਨਕ ਦੇ ਘਰ ਦਾ ਕੁੱਤਾ, ਧਿਆਨ ਦਿਓ ਮੈਂ ਆ ਗੁਰੂ ਨਾਨਕ ਦੇ ਘਰ ਦਾ ਬੋਲੋ ਕੁੱਤਾ ਵਾ, ਕੁੱਤਾ ਕੁੱਤਾ, ਮੈਂ ਗੁਰੂ ਨਾਨਕ ਦੇ ਘਰ ਦਾ ਕੁੱਤਾ। ਇਹ ਲੋਕੀ ਮੈਨੂੰ ਸਮਝ ਲੈਂਦੇ ਨੇ ਸੰਤ, ਧਿਆਨ ਦਿਓ, ਇਹ ਲੋਕੀ ਮੈਨੂੰ ਸੰਤ ਸਮਝ ਕੇ ਮੇਰੇ ਪੈਰਾਂ ਤੇ ਮੱਥਾ ਟੇਕ ਦਿੰਦੇ ਨੇ ਤੇ ਮੈਂ ਬਥੇਰਾ ਮਨਾ ਕਰਦਾ, ਮੈਨੂੰ ਮੱਥਾ ਨਾ ਟੇਕੋ, ਮੈਨੂੰ ਮੱਥਾ ਨਾ ਟੇਕੋ, ਮੈਨੂੰ ਮੱਥਾ ਨਾ ਟੇਕੋ, ਮਗਰ ਫਿਰ ਵੀ ਲੋਕੀ ਮੱਥਾ ਟੇਕੀ ਜਾਂਦੇ ਨੇ। ਮਗਰ ਜਿਹੜੇ ਬਿਲਕੁਲ ਜ਼ਬਰਦਸਤੀ ਮੱਥਾ ਟੇਕੇ ਜਾਂਦੇ ਨੇ, ਫਿਰ ਮੈਂ ਇਹਨਾਂ ਸਾਰਿਆਂ ਦਾ ਮੱਥਾ ਆਪਣੀ ਝੋਲੀ ਚ ਜਮ੍ਹਾਂ ਕਰੀ ਜਾਂਦਾ, ਧਿਆਨ ਦਿਓ ਮੱਥਾ ਇਹਨਾਂ ਦਾ ਮੈਂ ਆਪਣੀ ਝੋਲੀ ਵਿੱਚ ਜਮ੍ਹਾਂ ਕਰੀ ਜਾਂਦਾ। ਜਦੋਂ ਸਾਲ ਬਾਅਦ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਆਉਣਾ ਵਾ ਤੇ 6-6 ਘੰਟੇ ਫਿਰ ਮਸਤਕ ਰੱਖ ਕੇ ਉਹ ਸਾਰਿਆਂ ਦਾ ਮੱਥਾ ਮੈਂ ਗੁਰੂ ਰਾਮਦਾਸ ਦੇ ਘਰ ਟੇਕ ਦੇਣਾ, ਲਓ ਗੁਰੂ ਜੀ ਮੱਥਾ ਟਿਕਾਉਣ ਯੋਗ ਤੇ ਤੁਸੀਂ ਜੇ, ਮੈਂ ਤੇ ਤੁਹਾਡੇ ਘਰ ਦਾ ਕੁੱਤਾ ਵਾਂ। ਤੇ ਗੁਰਮੁਖ ਪਿਆਰਿਓ ਇਹ ਆ ਨਿਮਰਤਾ ਦੀ ਨਿਸ਼ਾਨੀ। ਅੱਜ ਦਾ ਤੇ ਉਹ ਸੰਤ ਆਪਣੇ ਆਪ ਨੂੰ ਸੰਤ, ਉਹ ਕਹਿੰਦਾ ਸੰਤ ਕਾਹਦਾ ਜਿਹਨੂੰ ਲੋਕੀ ਮੱਥਾ ਨਾ ਟੇਕਣ। ਇਸ ਕਰਕੇ ਗੁਰਮੁਖ ਪਿਆਰਿਓ ਮੈਂ ਬਾਹਰ ਨਾ ਜਾਵਾਂ, ਮੇਰੇ ਸਾਹਿਬ ਜੀ ਕਹਿੰਦੇ ਇੱਕ ਛਿੱਜੇ ਵਿਆਹ ਲਤਾੜੀਏ ਤਾਂ ਸਾਈ ਦੇ ਦਰ ਵਾੜੀਏ। ਜੇ ਆਪਣੇ ਆਪ ਨੂੰ ਨੀਵਾਂ ਬਣਾ ਲਿਆਗਾ ਤਾਂ ਉਹਦੇ ਦਰ ਦੀ ਟਿਕਟ ਮਿਲ ਜੂਗੀ, ਉਹਦੇ ਘਰ ਪ੍ਰਵੇਸ਼ ਮਿਲ ਜੂਗਾ, ਨਹੀਂ ਤੇ ਪਿਆਰਿਆ ਫੇਰ ਮੁੜ ਕੇ 84 ਲੱਖ ਜੂਨੀ ਵਿੱਚ ਭੇਜ ਦੇਣਗੇ।
1: ਫਰੀਦਾ ਖਾਕ ਨਿੰਦੀਐ ਖਾਕੋ ਜੇੜ ਨ ਕੋਏ,
0: ਇਹ ਵੀ ਨਿਮਰਤਾ ਦਾ ਬਚਰਿਆ। ਕਹਿੰਦੇ ਨੇ ਮਿੱਟੀ ਨੂੰ ਵੀ ਕਦੀ ਨਾ ਨਿੰਦਿਓ, ਵੱਡੇ ਨੂੰ ਤੇ ਆਪਣੇ ਤੋਂ ਜਿਹੜਾ ਤੁਹਾਡੇ ਤੋਂ ਉੱਚਾ ਵਾ, ਜਿਹੜਾ ਤੁਹਾਡੇ ਵਰਗਾ, ਉਹਦੀ ਤੇ ਨਿੰਦਿਆ ਕਰਨੀ ਕੀ ਆ? ਜਿਹੜੀ ਪੈਰਾਂ ਦੇ ਹੇਠ ਮਿੱਟੀ ਆ ਨਾ, ਖਾਕ, ਕੀ ਕਹਿੰਦੇ ਨੇ ਫਰੀਦਾ, ਖਾਕ ਨਾ ਨਿੰਦੀਏ, ਮਿੱਟੀ ਦੀ ਵੀ ਨਿੰਦਿਆ ਨਾ ਕਰਿਓ। ਆਂਦੇ ਖਾਕੂ ਜੇਡ ਨਾ ਕੋਏ, ਇਸ ਮਿੱਟੀ ਜਿਹੜਾ ਤੇ ਮਹਾਨ ਹੀ ਕੋਈ ਨਹੀਂ। ਹਾਂਜੀ, ਕਿਉਂ ਜੀ?
1: ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ,
0: ਵੇਖ ਕਿੰਨੀ ਮਹਾਨ ਆ, ਕਿੰਨੀ ਇਹਦੇ ਚ ਜਰਨ ਸ਼ਕਤੀ ਆ। ਜਿਹੜਾ ਤੂੰ ਸਾਰੀ ਉਮਰ ਇਹਨੂੰ ਪੈਰਾਂ ਦੇ ਥੱਲੇ ਰੱਖਦਾ ਏ, ਸਾਰੀ ਉਮਰ ਇਹਨੂੰ ਪੈਰਾਂ ਦੇ ਥੱਲੇ ਦਬਾਉਣਾ ਵਾ, ਇਹ ਇੰਨੀ ਪਰਉਪਕਾਰੀ ਓ, ਜਦੋਂ ਤੂੰ ਮਰ ਜਾਣਾ ਏ ਲੰਮੇ ਪੈ ਜਾਣਾ ਵਾ ਤੇ ਇਹ ਤੇਰੀ ਕਬਰ ਦੇ ਉੱਤੇ ਆਣ ਕੇ ਤੇਰੇ ਪਰਦੇ ਢੱਕ ਲੈਂਦੀ। ਜੀਵਦਿਆਂ ਪੈਰਾਂ ਤਲੇ ਤੇ ਮੋਇਆ ਉੱਪਰ ਹੋਏ, ਸੱਚ ਜਾਣੇ ਜਿਹੜਾ ਬਰੀਕ ਹੋ ਗਿਆ। ਇੱਕ ਬਚਨ ਗੁਰੂ ਰਾਮਦਾਸ ਮਹਾਰਾਜ ਦਾ ਸੁਣ ਕੇ ਆਪਾਂ ਸਮਾਪਤੀ ਕਰੀਏ। ਕਹਿੰਦੇ ਹਰ ਕੀ ਵਡਿਆਈ ਦੇਖੋ ਸੰਤੋ, ਬੋਲੋ ਹਰ ਕੀ, ਹਰ ਨਿਮਾਣਿਆ ਮਾਣ ਦਿਵਾਏ, ਕਿਤਨਾ ਮਾਣ ਦਿਵਾਉਂਦਾ ਹੈ, ਜਿਉ ਧਰਤੀ ਚਰਨ ਤਲੇ, ਜਿਉ ਧਰਤੀ ਪੈਰਾਂ ਥੱਲੇ ਆ ਨਾ, ਤੇ ਇੱਕ ਦਿਨ ਫਿਰ ਕੀ ਹੁੰਦਾ, ਜਿਉ ਧਰਤੀ ਚਰਨ ਤਲੇ ਤੇ ਉੱਪਰ ਆਵੇ। ਜਿਤਨਾ ਧਰਤੀ ਪੈਰਾਂ ਹੇਠ ਹੁੰਦੀ ਆ ਤੇ ਜਿਹੜੀ ਪੈਰਾਂ ਹੇਠ ਰਹਿਣ ਵਾਲੀ, ਫਿਰ ਇੱਕ ਦਿਨ ਉਹ ਜਿਹੜਾ ਪੈਰਾਂ ਹੇਠ ਦੇਣ ਵਾਲਾ ਉਹਦੇ ਉੱਤੇ ਆਉਂਦੀ ਆ, ਤੇ ਉਹ ਨਾਨਕ ਸੰਤ ਜਾਣਾ ਜਗਤ ਆਣ ਸਭ ਪੈਰੀ ਪਾਏ। ਜਿਹੜੇ ਨੀਵੇਂ ਹੋ ਕੇ ਸੰਤ ਰਹਿੰਦੇ ਨੇ, ਜਿਹੜੇ ਨੀਵੇਂ ਹੋ ਜਾਂਦੇ ਨੇ, ਇੱਕ ਦਿਨ ਫਿਰ ਸਾਰਾ ਜਗਤ ਉਹਨਾਂ ਦੇ ਪੈਰੀ ਪੈਂਦਾ ਏ, ਸਾਰਾ ਲੱਕ, ਸਾਰੇ ਲੋਕ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਆਪ ਨੂੰ ਕਿਤੇ ਵੀ, ਇੱਕ ਮੁਸਲਮਾਨ ਫਕੀਰ ਕਹਿੰਦਾ ਏ, ਮੈਂ ਜਿੱਦਣ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਪੜ੍ਹੀ ਤੇ ਮੈਂ ਬਾਣੀ ਦੇ ਵਿੱਚੋਂ ਇੰਨਾ ਕੁਝ ਲੱਭ ਲਿਆ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਦੀ ਜੁੱਤੀ ਦੇ ਬਰਾਬਰ ਨਹੀਂ। ਧਿਆਨ ਦਿਓ, ਮੁਸਲਮਾਨ ਫਕੀਰ ਕਹਿੰਦਾ ਏ, ਮੈਂ ਗੁਰੂ ਨਾਨਕ ਪਾਤਸ਼ਾਹ ਦੀ ਜੁੱਤੀ ਦੇ ਬਰਾਬਰ ਨਹੀਂ। ਆਂਦਾ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਜਿਹੜੇ ਕੁੱਤੇ ਰੋਟੀ ਖਾਂਦੇ, ਮੈਂ ਕੁੱਤਿਆਂ ਦੇ ਬਰਾਬਰ ਨਹੀਂ। ਤੇ ਉਹਨੂੰ ਪੁੱਛਿਆ, ਜੀ ਕਿਉਂ ਇੰਨਾ ਮਰੀਦ ਹੋ ਗਿਆ ਏ? ਕਹਿੰਦਾ ਮੈਂ ਸਾਰਾ ਬਾਣੀ ਪੜ੍ਹੀ ਆ ਗੁਰੂ ਨਾਨਕ ਦੀ, ਸਾਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਨੇ, ਮੈਂ ਵੇਖਿਆ ਵਾ ਕਿ ਗੁਰੂ ਨਾਨਕ ਨੇ ਆਪਣੇ ਆਪ ਨੂੰ ਸੰਤ ਤੇ ਕੀ ਖਵਾਉਣਾ ਸੀ, ਬ੍ਰਹਮ ਗਿਆਨੀ ਤੇ ਕੀ ਖਵਾਉਣਾ ਸੀ। ਸਾਰੇ ਗੁਰੂ ਗ੍ਰੰਥ ਸਾਹਿਬ ਚ ਆਪਣੇ ਆਪ ਨੂੰ ਆਮ ਮਨੁੱਖ ਵੀ ਨਹੀਂ ਆਖਿਆ, ਆਮ ਮਨੁੱਖ ਵੀ ਨਹੀਂ ਆਪਣੇ ਆਪ ਨੂੰ ਆਖਿਆ ਕਿ ਮੈਂ ਮਨੁੱਖ ਆ, ਮੈਂ ਬੰਦਾ ਵਾਂ। ਜਦੋਂ ਕਦੀ ਗੱਲ ਕੀਤੀ ਆ, ਆਖਿਆ ਅਸੰਖ ਚੋਰ ਹਰਾਮ ਖੋਰ ਅਸੰਖ ਗਲ ਵੱਢ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਰਾਏ ਅਸੰਖ ਮਲੇਸ਼ ਮਲ ਪੱਕ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਤੇ ਅੱਗੇ ਸਾਰਿਆਂ ਦੀ ਗਿਣਤੀ ਕਰਕੇ ਆਪਣੇ ਆਪ ਨੂੰ ਇਹ ਨੀ ਕਿਹਾ ਮੈਂ ਉੱਚਾ ਵਾ ਕਹਿੰਦੇ ਨਾਨਕ ਹਾਏ ਹਾਏ ਹਾਏ ਹਾਏ ਇੰਨੀ ਨਿਮਰਤਾ ਨਾਨਕ ਨੀਚ ਕਹੇ ਵਿਚਾਰ ਆਪਣੇ ਆਪ ਨੂੰ ਕੀ ਮੰਨਿਆ ਨੀਚ ਕਿਹਾ ਇਸ ਤਰ੍ਹਾਂ ਨੀਚ ਵੀ ਨੀ ਕਿਹਾ ਇੱਕ ਥਾਂ ਤੇ ਗਾਂਹ ਚਲੇ ਗਏ ਚੌਥੇ ਪਦ ਦੇ ਉੱਤੇ ਕਹਿੰਦੇ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨਕੇ ਸੰਗ ਸਾਥ ਵੱਡਿਆ ਸਿਓ ਕਿਹਾ ਰੀਸ ਮਗਰ ਅੱਜ ਦਾ ਸਿੱਖ ਤੇ ਵੱਡਿਆਂ ਨਾਲ ਦੋਸਤੀ ਪਾਉਂਦਾ ਹੈ ਜੇ ਕੋਈ ਅੱਜ ਦਾ ਚੰਗਾ ਮਹਿਬਰ ਸਾਡਾ ਜਥੇਦਾਰ ਆਉਂਦਾ ਹੈ ਉਹ ਵੱਡਿਆਂ ਦੇ ਘਰੀ ਰਹਿੰਦਾ ਹੈ ਜੇ ਕੋਈ ਸੰਤ ਆ ਉਹ ਵੱਡਿਆਂ ਦੇ ਘਰੀ ਰਹਿੰਦਾ ਹੈ ਇਹ ਤੇ ਗੁਰੂ ਨਾਨਕ ਸੀ ਜਿਹੜਾ ਕਹਿੰਦਾ ਸੀ ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਓ ਕਿਹਾ ਰੀਸ ਇਹ ਗੁਰੂ ਨਾਨਕ ਦੀ ਜੋਤੀ ਜੀ ਜਿਹੜੀ ਕਹਿੰਦੀ ਆ ਲੋਗਨ ਕੀਆਂ ਵਡਿਆਈਆਂ ਬਸੰਤਰ ਪਾਗੋ ਜਿਉਂ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ ਇਹ ਗੁਰੂ ਨਾਨਕ ਦੀ ਬਾਣੀ ਸੀ ਜਦ ਕਹਿੰਦੀ ਮਾਇਆ ਧਾਰੀ ਛਤਰ ਪਤ ਤਿੰਨ ਛੋਡੋ ਤੇ ਆਗ ਇਹ ਬਾਬੇ ਨਾਨਕ ਦੇ ਪਵਿੱਤਰ ਸੁਭਾਅ ਦੇ ਬਚਨ ਨੇ ਕਿ ਜਿੰਨਾ ਵੱਡਾ ਮਾਇਆ ਧਾਰੀ ਆ ਤੇ ਜਿੰਨਾ ਵੱਡਾ ਰਾਜਾ ਵਾ ਕਦੀ ਉਹਦੀ ਸੰਗਤ ਨਾ ਕਰਿਓ ਗਰੀਬ ਦੀ ਸੰਗਤ ਵਿਚ ਬੈਠੋਗੇ ਤੇ ਚੇਤੇ ਆਊਗਾ ਸਤਨਾਮ ਸ੍ਰੀ ਇਸ ਕਰਕੇ ਮੇਰੇ ਸਤਿਗੁਰੂ ਸਾਰੀ ਬਾਣੀ ਦੇ ਵਿਚ ਕਿਤੇ ਨੀ ਲਿਖਿਆ ਅਮੀਰ ਨਵਾਜ ਮੈਨੂੰ ਸਾਰੇ ਇੱਕ ਅੰਗ ਤੋਂ 1430 ਅੰਗਾਂ ਤੱਕ 400 ਸਾਲਾਂ ਪੂਰਵ ਹੁਣ ਆਪਾਂ ਮਨਾਉਣਾ ਹੈ ਕਿਤੇ ਇੱਕ ਜਗ੍ਹਾ ਤੇ ਲੱਭਦੇ ਹੋ ਗੁਰੂ ਨਾਨਕ ਪਾਤਸ਼ਾਹ ਨੂੰ ਕਿ ਅਮੀਰ ਨਵਾਜ ਸੀ ਥਾਂ ਥਾਂ ਤੇ ਕੀ ਲੱਭੂਗਾ ਗਰੀਬਾਂ ਦਾ ਦੋਸਤ ਆ ਮੇਰਾ ਗੁਰੂ ਨਾਨਕ ਆਓ ਉਹਦੇ ਚਰਨਾਂ ਨਾਲ ਜੁੜੀਏ ਆਪਣਾ ਸੁਭਾਅ ਵੀ ਨਿਮਰਤਾ ਗਰੀਬੀ ਵਿਚ ਲੈ ਕੇ ਆਈਏ ਮੇਰੇ ਸਾਹਿਬ ਕਹਿੰਦੇ ਨੇ ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਤੇ ਕੀ ਕਰਿਆ ਕਰ ਰੱਖ ਗਰੀਬੀ ਵੇਸ ਤੇ ਜਿਨ੍ਹਾਂ ਨੂੰ ਗਰੀਬੀ ਮਿਲ ਗਈ ਕਰ ਕਿਰਪਾ ਜਿਸਕੇ ਹਿਰਦੇ ਜਿਨ੍ਹਾਂ ਨੂੰ ਗਰੀਬੀ ਮਿਲ ਗਈ ਨਾਨਕ ਇਹਾ ਮੁਕਤ ਅੱਗੇ ਸੁਖ ਪਾਵੇ ਇੰਨੀਆਂ ਰਹਿਮਤਾਂ ਨਿਮਰਤਾ ਦੇ ਵਿਚ ਨਿਮਰਤਾ ਵਿਚ ਡੁੱਬੋ ਨਿਮਰਤਾ ਵਿਚ ਰਹਿਣਾ ਸਿੱਖੋ ਜੋੜੇ ਝਾੜਿਆ ਕਰੋ ਜੂਠੇ ਬਰਤਨ ਸਾਫ਼ ਕਰਿਆ ਕਰੋ ਗੁਰਦੁਆਰੇ ਆਣ ਕੇ ਝਾੜੂ ਮਾਰਿਆ ਕਰੋ ਇਹ ਸਤਿਗੁਰੂ ਦੀਆਂ ਦਿੱਤੀਆਂ ਵੱਡੀਆਂ ਵੱਡੀਆਂ ਕਾਰਾਂ ਤੁਹਾਨੂੰ ਮੁਬਾਰਕ ਨੇ ਮਗਰ ਜਦੋਂ ਉਤਰ ਕੇ ਆਉਂਦੇ ਹੋ ਇੱਕ ਵਾਰ ਆਪਣਾ ਸੀਸ ਗੁਰੂ ਦੇ ਸਿੱਖਾਂ ਦੇ ਚਰਨਾਂ ਵਿਚ ਨਵਾ ਦਿਆ ਕਰੋ ਇੱਕ ਜੋੜਾ ਹੀ ਚੁੱਕ ਕੇ ਭਾਵੇਂ ਮਸਤਕ ਨੂੰ ਲਾਇਆ ਕਰੋ ਗੁਰੂ ਦੇ ਸਿੱਖ ਦੀ ਚਰਨ ਧੂੜੀ ਮਸਤਕ ਨੂੰ ਲਾਓਗੇ ਤੇ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਜਾਣਗੇ ਭੁੱਲਾਂ ਨਾ ਚਿਤਾਰਨੀਆਂ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਹੈ ਸਤਿਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਮੇਰਿਆਂ ਵੀਰਾਂ ਨੇ ਬੱਚਿਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਬੀਬੀਆਂ ਬੱਚਿਆਂ ਨੇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਸਤਿਗੁਰੂ ਦੇ ਲੜ ਲਾ ਕੇ ਮਾਣ ਪ੍ਰਾਪਤ ਕਰੋ ਕਿ ਅਸੀਂ ਮਾਤਾ ਸਾਹਿਬ ਕੌਰ ਦੇ ਪੋਤੇ ਹਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤ ਅਨੰਦਪੁਰ ਦੇ ਵਾਸੀ ਹਾਂ ਭੁੱਲਾਂ ਨਾ ਚਿਤਾਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਰੋ ਕਿਰਪਾ ਸਾਰੇ ਆਖੋ

ਮੇਰਾ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨਾਨਕ ਬੋਲੇ

ਪੂਛ ਭਗਵਾਨਾ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਸ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਤਸੰਗੀਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਅਸੀਸ ਦਾ ਸਦਕਾ ਮਿਹਰ ਦਾ ਸਦਕਾ ਬਖਸ਼ਿਸ਼ ਦਾ ਸਦਕਾ ਆਪ ਜੀ ਗੁਰੂ ਦੁਆਰੇ ਆਏ ਹੋ ਇੱਥੋਂ ਗੁਰਬਾਣੀ ਵਿਚ ਇਸ ਤਰ੍ਹਾਂ ਲਿਖਿਆ ਕਿ ਜੀਵਨ ਦੀ ਸੋਝੀ ਮਿਲਦੀ ਸੋਝੀ ਤੋਂ ਵਿਹੂਣਾ ਮਨੁੱਖ ਭਟਕ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਜਿੰਨੇ ਤੁਸੀਂ ਮੇਰੇ ਭੈਣ ਭਰਾ ਬੈਠੇ ਸੁਚੇਤ ਹੋ ਇਸ ਗੱਲ ਨੂੰ ਦ੍ਰਿੜਤਾ ਵਿਚ ਆਪਣੇ ਫੁਰਨਿਆਂ ਵਿਚ ਲਿਆਓ ਕਿ ਗੁਰੂ ਦੇ ਕੋਲ ਜਦੋਂ ਆਈਏ ਜੀਵਨ ਦੀ ਸੋਝੀ ਮਿਲਦੀ ਆ ਕਿ ਜੀਵਨ ਕਿਤਨਾ ਬਤੀਤ ਕਰਨਾ ਹੈ ਜੀਵਨ ਵਿਚ ਆਪਾਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਕੀ ਬੋਲਣਾ ਹੈ ਤੇ ਕੀ ਨਹੀਂ ਬੋਲਣਾ ਅੰਮ੍ਰਿਤ ਵੇਲੇ ਅੱਜ ਵਿਚਾਰ ਚੱਲ ਰਿਹਾ ਸੀ ਕਿਸੇ ਗੁਰਸਿੱਖ ਦੇ ਨਾਲ ਕਿ ਮੂੰਹ ਤੋਂ ਕਿਹੋ ਜਿਹੇ ਬਚਨ ਬੋਲਣੇ ਚਾਹੀਦੇ ਸਤਿਗੁਰੂ ਦਾ ਇੱਕ ਬਚਨ ਹੈ ਸਗਲ ਬੋਲਣ ਕੇ ਮਾਹੇ ਵਿਚਾਰ ਬੋਲੋ ਸਗਲ ਬੋਲਣ ਕੇ ਮਾਹੇ ਜਿੰਨਾ ਬੋਲੋ ਵਿਚਾਰ ਕੇ ਬੋਲੋ ਕੀ ਮੂੰਹ ਚੋਂ ਗੱਲ ਕੱਢਣ ਲੱਗੇ ਹੋ ਇੱਕ ਬੋਲ ਹੀ ਤੇ ਹੈ ਜਿਹੜਾ ਜ਼ਿੰਦਗੀ ਭਰ ਦੀਆਂ ਦੁਸ਼ਮਣੀਆਂ ਪਾ ਦਿੰਦਾ ਹੈ ਇੱਕ ਬੋਲ ਹੀ ਹੈ ਜਿਹੜਾ ਜ਼ਿੰਦਗੀ ਭਰ ਦੀਆਂ ਦੁਸ਼ਮਣੀਆਂ ਖਤਮ ਕਰ ਦਿੰਦਾ ਹੈ ਫਿਰ ਸਤਿਗੁਰੂ ਨੂੰ ਪੁੱਛਿਆ ਗਰੀਬ ਨਵਾਜ ਪਾਤਸ਼ਾਹ ਹੋਰ ਬੋਲਣ ਵਿੱਚ ਦੱਸੋ ਕੋਈ ਇਹ ਤੇ ਤੁਸੀਂ ਦੱਸਿਆ ਕਿ ਜਿੰਨਾ ਬੋਲਣਾ ਹੈ ਵਿਚਾਰ ਕੇ ਬੋਲਣਾ ਹੈ ਫਿਰ ਸਤਿਗੁਰੂ ਅੱਗੇ ਜਾ ਕੇ ਕਹਿੰਦੇ ਜੇਤਾ ਬੋਲਣ ਤੇਤਾ ਗਿਆਨ ਜੇਤਾ ਬੋਲਣ ਤੇਤਾ ਜਿੰਨਾ ਮੂੰਹ ਚੋਂ ਬੋਲ ਗਿਆਨ ਦੇ ਵਚਨ ਬੋਲ ਦੂਸਰੇ ਪਾਸੇ ਸਤਿਗੁਰੂ ਨੇ ਬੋਲਣ ਦੇ ਵਿੱਚ ਬਾਬਾ ਫਰੀਦ ਜੀ ਦੇ ਬਚਨ ਆਪ ਜੀ ਸਰਵਣ ਕਰ ਲਿਓ ਆਸਾ ਰਾਗ ਵਿੱਚ ਬਾਬਾ ਫਰੀਦ ਜੀ ਕਹਿੰਦੇ ਬੋਲੀਏ ਸੱਚ ਬੋਲੀਏ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਵਾਟ ਮਰੀਦਾ ਜੋ ਲੀਏ ਜੁਲੀਏ ਜੋ ਲੀਏ ਚੱਲੀਏ ਹਰ ਗੱਲ ਸੱਚੀ ਕਰੀਏ ਤੇ ਤੁਸੀਂ ਜਿੰਨੇ ਮੇਰੇ ਭੈਣ ਭਰਾ ਗੁਰਸਿੱਖ ਮਾਈ ਭਾਈ ਬੱਚੀਆਂ ਬੈਠੇ ਹੋ ਆਪਣੇ ਜੀਵਨ ਵਿੱਚ ਆਪਣੇ ਸਤਿਗੁਰੂ ਨੂੰ ਸ਼ੀਸ਼ਾ ਬਣਾ ਕੇ ਆਪਣੇ ਸਤਿਗੁਰੂ ਨੂੰ ਰੈਫਰੀ ਬਣਾ ਕੇ ਆਪਣੇ ਜੀਵਨ ਦਾ ਜੱਜ ਬਣਾ ਕੇ ਤੇ ਆਪ ਸਾਹਮਣੇ ਖਲੋ ਜਾਓ ਤੇ ਵੇਖੋ ਕੀ ਅਸੀਂ ਸੱਚ ਬੋਲਦੇ ਹਾਂ ਕੀ ਅਸੀਂ ਸੱਚ 24 ਘੰਟੇ ਜ਼ਬਾਨ ਤੋਂ ਜਦੋਂ ਕੋਈ ਗੱਲ ਕਰਦੇ ਹਾਂ ਸੱਚੀਆਂ ਗੱਲਾਂ ਕਰਦੇ ਹਾਂ ਕਿਤੇ ਸਾਨੂੰ ਝੂਠ ਬੋਲਣ ਦੀ ਆਦਤ ਨਹੀਂ ਪੈ ਗਈ ਗੁਰਬਾਣੀ ਦੇ ਵਿੱਚ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਇਸ ਤਰ੍ਹਾਂ ਵੀ ਲਿਖਿਆ ਕੂੜ ਬੋਲ ਮੁਰਦਾਰ ਖਾਏ ਕਿਸੇ ਬੰਦੇ ਨੂੰ ਆਪਾਂ ਕਹੀਏ ਕਿਆ ਕਈਆਂ ਦਿਨਾਂ ਦਾ ਬੁੱਸਿਆ ਮੁਰਦਾ ਪਿਆ ਏ ਮੁਰਦਾ ਤੈਨੂੰ ਖਾ ਨੱਕ ਦੇ ਉੱਤੇ ਕੱਪੜਾ ਲਿਖਿਆ ਆਪਾਂ ਗਾਹ ਲੰਘ ਜਾ ਕੇ ਆਖਾਂਗੇ ਇਹਦੇ ਕੋਲੋਂ ਬਦਬੋ ਆਉਂਦੀ ਮਗਰ ਧੰਨ ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਕਾਜੀ ਸ਼ਰਫਦੀਨ ਨੂੰ ਕਹਿੰਦੇ ਨੇ ਸ਼ਰਫਦੀਨ ਜਦੋਂ ਮੂੰਹ ਦੇ ਵਿੱਚੋਂ ਇੱਕ ਝੂਠ ਬੋਲੀਏ ਇੱਕ ਮੁਰਦਾ ਖਾਈਦਾ ਧਿਆਨ ਦਿਓ ਇਕਾਗਰਤਾ ਬਖਸ਼ਿਓ ਕਿਸੇ ਗੁਰਸਿੱਖ ਨੂੰ ਪੁੱਛਦੇ ਆ ਜੀ ਅੰਮ੍ਰਿਤ ਛਕਲਾ ਗੁਰੂ ਵਾਲਾ ਬਣ ਜਾ ਉਹ ਕਹਿੰਦਾ ਜੀ ਛਕ ਲਾਂਗੇ ਮਗਰ ਇੱਕ ਗੱਲ ਦਾ ਥੋੜਾ ਜਿਹਾ ਵਿਚਾਰ ਆ 10 ਪਈ ਕਿਰਪਾਨ ਨਹੀਂ ਪਾਈ ਜਾਂਦੀ ਨਹੀਂ ਜੀ ਕਿਰਪਾਨ ਪਾਉਣੀ ਤੇ ਕੋਈ ਏਡੀ ਔਖੀ ਨਹੀਂ ਮਾਸ ਨਹੀਂ ਛੱਡਿਆ ਜਾਂਦਾ ਮਾਸ ਵੀ ਛੱਡ ਦਿਆਂਗੇ ਜੀਬਾ ਦਾ ਸਵਾਦ ਆ ਕੋਈ ਨੀ ਜੀ ਬਾਬਾ ਜੀ ਗੁਰੂ ਦੇ ਅੰਮ੍ਰਿਤ ਲਈ ਮਾਸ ਛੱਡ ਦਿਆਂਗੇ ਸ਼ਰਾਬ ਨਹੀਂ ਛੱਡੀ ਜਾਂਦੀ ਸ਼ਰਾਬ ਵੀ ਛੱਡ ਦਿਆਂਗੇ ਕੇਸ ਨਹੀਂ ਰੱਖੇ ਜਾਂਦੇ ਕੇਸ ਵੀ ਰੱਖ ਲਾਂਗੇ
ਫਿਰ ਆਖਰ ਉਹ ਕਿਹੜੀ ਗੱਲ ਹੈ ਜਿਹੜਾ ਕਰਕੇ ਤੂੰ ਅੰਮ੍ਰਿਤ ਤੋਂ ਅਜੇ ਵਿਚਾਰ ਵਿੱਚ ਬੈਠਾ ਹੈ। ਭਾਜੀ ਕਿਰਪਾਨ ਵੀ ਪਾਲਾਂਗੇ, ਸ਼ਰਾਬ ਵੀ ਛੱਡ ਦਿਆਂਗੇ, ਮਾਸ ਵੀ ਛੱਡ ਦਿਆਂਗੇ, ਕੇਸ ਵੀ ਰੱਖ ਲਾਂਗੇ, ਇੱਕ ਗਜੇ ਅਜੇ ਨਹੀਂ ਜੇ ਛੁੱਟਦੀ। ਉਹ ਕੀ ਜੀ? ਝੂਠ, ਝੂਠ ਬੋਲਣਾ। ਇਹਦੇ ਤੋਂ ਬਿਨਾਂ ਤੇ ਇਸ ਤਰ੍ਹਾਂ ਲੱਗਦਾ ਮੈਂ ਭੁੱਖਾ ਮਰ ਜੂ ਜੇ ਮੈਂ ਝੂਠ ਨਾ ਬੋਲਿਆ ਤੇ। ਇਹ ਏਡਾ ਇੱਕ ਵਿਅਰਥ ਜਿਹਾ ਜੀਵਨ ਦੇ ਵਿੱਚ ਸਾਡੇ ਚ ਗੁਨਾਹ ਭਰ ਗਿਆ ਹੈ ਕਿ ਆਪਾਂ ਥਾਂ ਥਾਂ ਤੇ ਝੂਠ ਬੋਲਦੇ ਹਾਂ, ਛਿਨ ਛਿਨ ਵਿੱਚ ਆਪਾਂ ਝੂਠ ਬੋਲਦੇ ਹਾਂ। ਤੇ ਮੇਰੇ ਸਤਿਗੁਰੂ ਕਹਿੰਦੇ ਨੇ ਬੋਲੀਏ ਸੱਚ ਧਰਮ ਝੂਠ ਨਾ, ਗੱਜ ਕੇ ਆਖੋ ਝੂਠ ਨਾ। ਤੇ ਫਿਰ ਗੁਰੂ ਦਾ ਕਿਹਾ ਹੋਇਆ ਬਚਨ ਆਪਾਂ ਕਿੰਨਾ ਕੁ ਕਮਾਇਆ ਗੁਰੂ

ਅੱਜ ਸੰਸਾਰ ਦੀ 99 ਸਮੱਸਿਆ ਝੂਠ ਤੇ ਖਲੋਤੀ, ਝੂਠਾ ਹੱਸਣਾ, ਝੂਠਾ ਵਿਖਾਵਾ, ਝੂਠਾ ਜੀਵਨ, ਹਰ ਚੀਜ਼ ਜੀਵਨ ਦੇ ਵਿੱਚ ਆਪਾਂ ਝੂਠੀ ਭਰ ਲਈ। ਤੇ ਗੁਰੂ ਕਹਿੰਦਾ ਸੱਜਣਾ, ਇਹ ਸਾਰੀਆਂ ਬਿਮਾਰੀਆਂ ਦੀ ਇੱਕੋ ਹੀ ਚੀਜ਼ ਹੀ ਸੱਚ ਸਭ ਨਾ ਹੋਏ ਦਾਰੂ, ਤੇਰੀ ਹਰ ਬਿਮਾਰੀ ਦਾ ਦਾਰੂ ਆ ਸੱਚ। ਤੇ ਜੇ ਸੱਚਾ ਬੋਲਣਾ ਤੂੰ ਸ਼ੁਰੂ ਕਰਦੈ, ਸੱਚੇ ਗੁਰੂ ਨੂੰ ਵੇਖਣਾ ਸ਼ੁਰੂ ਕਰਦੈ, ਤੇ ਸੱਚੀ ਬਾਣੀ ਇਹ ਸਰਵਣੋ ਮੇਰੇ ਹੋ, ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸੱਤ ਜਿੱਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਸਮਾਣੀ ਸੱਚ ਲੱਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੇ ਸੁਣਨੇ ਨੂੰ ਪਠਾਏ। ਕੰਨਾਂ ਨੂੰ ਆਦਤ ਪਾਓ ਸੱਚ ਸੁਣਨ ਦੀ। ਖੈਰ ਮੈਂ ਵਚਨ ਕਰ ਰਿਹਾ ਸਾਂ, ਜੇਤਾ ਬੋਲਣ ਤੇਤਾ ਗਿਆਨ। ਜਦੋਂ ਆਪਾਂ ਫਿੱਕਾ ਬੋਲ ਮੂੰਹ ਦੇ ਵਿੱਚੋਂ ਬੋਲਦੇ ਹਾਂ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਬਾਣੀ ਦੇ ਵਿੱਚ ਵਚਨ ਬੋਲਦੇ ਨੇ, ਕਹਿੰਦੇ ਨੇ ਨਾਨਕ ਫਿੱਕੇ ਬੋਲੀਏ। ਜਦੋਂ ਫਿੱਕਾ ਬੋਲਦਾ, ਜਦੋਂ ਜੀ ਉਸ ਜੀਵ ਫਿੱਕਾ ਕਿਸੇ ਨੂੰ ਬੋਲਦਾ, ਮੇਰੇ ਸਾਹਿਬ ਜੀ ਕਹਿੰਦੇ ਨਾਨਕ ਫਿੱਕੇ ਬੋਲੀਏ, ਫਿਰ ਕੀ ਹੁੰਦਾ ਜੀ? ਕਹਿੰਦੇ ਤਨ ਮਨ ਫਿੱਕਾ ਹੋਏ, ਤਨ ਤੇ ਮਨ ਵੀ ਫਿੱਕਾ ਹੋ ਜਾਂਦਾ। ਅੱਗੇ ਜਾ ਕੇ ਤੇ ਕਮਾਲ ਕਰ ਦਿੱਤੀ, ਕਹਿੰਦੇ ਮੂੰਹ ਥੁੱਕਾਂ ਫਿੱਕੇ ਪਾਏ, ਫਿੱਕੇ ਬੰਦੇ ਦੇ ਮੂੰਹ ਦੇ ਉੱਤੇ ਥੁੱਕਾਂ ਪੈਂਦੀਆਂ। ਮਗਰ ਤੁਸੀਂ ਜਿੰਨੇ ਮੇਰੇ ਭੈਣ ਭਰਾ ਜੇ ਗੁਰਸਿੱਖ ਮਾਈ ਭਾਈ ਜੇ ਆਪਣੇ ਅੰਦਰ ਵੇਖੋ, ਅਸੀਂ ਕਿਤੇ ਕਿਸੇ ਨੂੰ ਫਿੱਕਾ ਤੇ ਨਹੀਂ ਬੋਲਦੇ, ਸਾਡੇ ਮੂੰਹ ਦੇ ਵਿੱਚੋਂ ਕੋਈ ਫਿੱਕਾ ਬੋਲ ਤੇ ਨਹੀਂ ਬੋਲਦਾ। ਬਾਪੂ ਤਾਂ ਉਂਗਲ ਫੜ ਕੇ ਕਹਿ

ਸਾਰੀਆਂ ਚੰਗਿਆਈਆਂ ਦਾ ਤੱਤ ਨਿਚੋੜਿਆ ਮਿੱਠਾ ਬੋਲਣਾ। ਤੁਸੀਂ ਆਪਣੇ ਆਪਣੇ ਅੰਦਰ ਸਾਰੇ ਝਾਤੀ ਮਾਰੀ ਜਾਇਓ ਨਾਲੋ ਨਾਲ। ਇੱਕ ਬਾਪੂ ਨਾਨਕ ਜੀ ਹੋਰ ਬੜਾ ਸੁੰਦਰ ਬਚਨ ਕਰਦੇ, ਫਿੱਕਾ ਬੋਲ ਵਿਗੁੱਚਣਾ। ਵਿਗੁੱਚਣਾ ਹੁੰਦਾ ਪਛਤਾਵਾ। ਜਦੋਂ ਕਿਸੇ ਨੂੰ ਆਪਾਂ ਫਿੱਕਾ ਬੋਲ ਪੈਂਦੇ ਹਾਂ ਜਾਂ ਫਿੱਕਾ ਮੂੰਹ ਤੋਂ ਬਚਨ ਕੱਢ ਪੈਂਦੇ ਹਾਂ ਤੇ ਮਗਰੋਂ ਕੀ ਕਰਨਾ ਪੈਂਦਾ ਹੈ? ਪਛਤਾਵਾ। ਤੇ ਐਸਾ ਕੰਮ ਮੂਲੇ ਨਾ ਕੀਚੇ ਜਿੱਤ ਅੰਤ ਪਛੋਤਾਈਏ। ਫਿਰ ਇਹੋ ਜਿਹਾ ਕੰਮ ਹੀ ਕਿਉਂ ਕਰਦੇ ਹੋ ਜਿਹੜਾ ਰਾਤ ਨੂੰ ਜਾ ਕੇ ਨੀਂਦ ਨਾ ਆਵੇ? ਹੈ ਮੇਰੀ ਇਹ ਜਿੰਦੜੀਏ, ਮੈਂ ਕਿਸੇ ਨੂੰ ਫਿੱਕਾ ਕਿਉਂ ਬੋਲ ਬੈਠੀ? ਹੈ ਮੈਂ ਕਿਸੇ ਦਾ ਮਨ ਕਿਉਂ ਤਾ ਦਿੱਤਾ? ਹੈ ਮੈਂ ਹੁਣ ਤੇ ਕਿਸੇ ਨੂੰ ਕਿਸੇ ਦੇ ਮਨ ਦੀ ਕੀ ਪਰਵਾਹ ਹੈ? ਸਾਰਾ ਸੰਸਾਰ ਅੱਜ ਇਸ ਹਾਲਤ ਵਿਚ ਚੱਲ ਰਿਹਾ ਜਿਕੋ ਉਹ ਆਲ ਪਤਾਲ ਮੂੰਹੋਂ ਬੋਲਦੇ। ਬੋਲੋ ਉਹ ਆਲ ਪਤਾਲ। ਅੱਜ ਦਾ ਇਨਸਾਨ ਆਲ ਪਤਾਲ ਮੂੰਹ ਚੋ ਇਤਨਾ ਬੋਲਦਾ ਪਤਾ ਕਿਤਨਾ? ਜਿਉ ਪੀਤੇ ਮਦ ਮਤ ਵਾਲੇ, ਜਿਉ ਪੀਤੇ ਮਦ ਕਹਿੰਦੇ ਨੇ ਸ਼ਰਾਬ ਨੂੰ, ਕਹਿੰਦੇ ਨੇ ਜਿਤਨਾ ਸ਼ਰਾਬੀ ਬੰਦਾ ਬੜ ਬੜਾਉਂਦਾ ਐਵੇਂ ਹੀ ਬੋਲੀ ਜਾਂਦਾ ਬਿਨਾਂ ਮਤਲਬ ਤੋਂ। ਅੱਜ ਦਾ ਹਰ ਇਨਸਾਨ ਇਤਨਾ ਗੱਲਾਂ ਕਰੀ ਜਾਂਦਾ, ਇਹ ਨਹੀਂ ਸੋਚਦਾ ਕਿ ਮੇਰੇ ਮੂੰਹ ਚੋ ਕੱਢਿਆ ਹੋਇਆ ਬਚਨ ਕਿਸੇ ਦੇ ਜੀਵਨ ਦੇ ਵਿਚ ਅੱਗ ਲਾ ਸਕਦਾ, ਮੇਰੇ ਮੂੰਹ ਦੇ ਵਿਚੋਂ ਕੱਢਿਆ ਹੋਇਆ ਬਚਨ ਕਿਸੇ ਦੇ ਜੀਵਨ ਨੂੰ ਬਰਬਾਦ ਕਰ ਸਕਦਾ ਹੈ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਕਹਿੰਦੇ ਫਿੱਕਾ ਬੋਲ ਵਿਗੁੱਚਣਾ। ਬੋਲੋ ਫਿੱਕਾ ਬੋਲ ਵਿਗੁੱਚਣਾ ਦਾ ਮਤਲਬ ਕੀ ਦੱਸਿਆ? ਪਛਤਾਉਣਾ। ਕਹਿੰਦੇ ਫਿੱਕਾ ਬੋਲ ਕੇ ਪਛਤਾਉਣਾ ਪੈਂਦਾ ਵਾ। ਇਸ ਕਰਕੇ ਸੁਣ ਮੂਰਖ ਮਨ ਅਜਾਣ, ਜਿੱਤ ਬੋਲਿਆ ਪਤ ਪਾਈਏ। ਜਿੱਤ ਬੋਲਿਆ, ਜਿਹੜੀ ਬੋਲੀ ਬੋਲਣ ਨਾਲ ਤੇਰੀ ਇੱਜ਼ਤ ਹੋਵੇ, ਸੋ ਬੋਲਿਆ ਪਰਵਾਨ। ਤਾਂ ਹੀ ਕਹਿੰਦੇ ਨੇ ਬੋਲਿਆ ਭਗਤਾਂ ਕਾ ਬੋਲਿਆ ਪਰਵਾਨ ਹੈ। ਤਾਂ ਹੀ ਸਾਹਿਬ ਕਹਿੰਦੇ ਭਗਤਾਂ ਕਾ ਬੋਲਿਆ ਪਰਵਾਨ ਹੈ। ਭਗਤਾਂ ਦਾ ਬੋਲਿਆ ਕਿਉਂ ਪ੍ਰਵਾਨ ਆ? ਕਿਉਂਕਿ ਉਹਨਾਂ ਮਿੱਠ ਬੋਲਣੇ ਬੋਲਣਾ ਹੈ। ਉਹਨਾਂ ਹਰ ਇੱਕ ਨੂੰ ਕਹਿਣਾ ਆਓ ਜੀ, ਆਓ ਬੈਠੋ ਜੀ ਗੁਰੂ ਕੇ ਪਿਆਰਿਓ। ਕਦੀ ਗੁਰੂ ਪਿਆਰ ਵਾਲਿਆਂ ਦੀ ਬੋਲੀ ਤੇ ਪੜ ਕੇ ਵੇਖੋ, ਉਹ ਆਪਣੇ ਰੱਬ ਵਰਗੇ ਹੋ ਜਾਂਦੇ ਆ। ਰੱਬ ਦੀ ਬੋਲੀ ਕਿਤਨਾ ਦੀ ਆ? ਇੱਕ ਵਾਰ ਸਾਰੇ ਸਰਵਣ ਕਰੋ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਉਹ ਜਿਹੜਾ ਮੇਰਾ ਧੰਨ ਗੁਰੂ ਗ੍ਰੰਥ ਸਾਹਿਬ ਆ, ਇੱਕ ਗੁਰੂ ਕੇ ਸਿੱਖ ਨੇ ਪਿਛਲੇ ਸਾਲ ਜਦੋਂ ਅਸੀਂ ਆਏ ਨਾ ਤੇ ਕਥਾ ਕੀਤੀ, ਕਥਾ ਦਰਬਾਰ ਹੋਇਆ ਸੀ ਉੱਥੇ। ਕਥਾ ਦਰਬਾਰ ਦੇ ਵਿੱਚ ਮਸਕੀਨ ਜੀ ਹੋਰ ਗੁਰਮੁਖ ਪਿਆਰੇ 24 ਕਥਾਵਾਨਾਂ ਨੇ, ਕਥਾ ਵਾਚਕਾਂ ਨੇ ਉਹਦੇ ਵਿੱਚ ਹਿੱਸਾ ਲਿਆ। ਤੇ ਉਹਦੇ ਵਿੱਚ ਇੱਕ ਗੁਰੂ ਕੇ ਸਿੱਖ ਨੇ ਕਥਾ ਕਰਦਿਆਂ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਕੁਝ ਲਿਖਿਆ ਹੈ। ਧਿਆਨ ਦਿਓ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਕੁਝ ਲਿਖਿਆ। ਤੇ ਬਾਹਰ ਇੱਕ ਨੌਜਵਾਨ ਬੱਚਾ ਉਹਨਾਂ ਨੂੰ ਜਾ ਕੇ ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਕੁਝ ਲਿਖਿਆ? ਕਹਿੰਦੇ ਹਾਂਜੀ ਸਭ ਕੁਝ ਲਿਖਿਆ ਹੈ। ਉਸੇ ਵੇਲੇ ਜਿਹੜਾ ਕਥਾ ਕਰਨ ਵਾਲਾ ਸੀ ਕਹਿੰਦਾ ਇੱਕ ਮਿੰਟ ਖਲੋ ਜਾ ਸੱਜਣਾ, ਇੱਕ ਚੀਜ਼ ਨਹੀਂ ਉਹ ਲਿਖੀ, ਧਿਆਨ ਦਿਓ। ਸਭ ਕੁਝ ਇਹਦੇ ਚ ਲਿਖਿਆ ਮਗਰ ਇੱਕ ਚੀਜ਼ ਨਹੀਂ ਉਹ ਲਿਖੀ। ਉਹ ਕਹਿੰਦਾ ਜੀ ਹੁਣੇ ਤੁਸੀਂ ਕਿਹਾ ਸੀ ਸਭ ਕੁਝ ਲਿਖਿਆ, ਹੁਣ ਤੁਸੀਂ ਦੱਸੋ ਇੱਕ ਚੀਜ਼ ਉਹ ਕਿਹੜੀ ਹੈ ਜਿਹੜੀ ਨਹੀਂ ਲਿਖੀ? ਕਹਿੰਦਾ ਸੱਜਣਾ ਇਹਦੇ ਵਿੱਚ ਸਭ ਕੁਝ ਲਿਖਿਆ ਹੈ ਮਗਰ ਇਹਦੇ ਚ ਝੂਠ ਨਹੀਂ ਉਹ ਲਿਖਿਆ। ਇਹਦੇ ਵਿੱਚ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਤੂੰ ਕਿਸੇ ਇੱਕ ਸ਼ਬਦ ਤੇ ਉਂਗਲ ਰੱਖ ਕੇ ਇਹ ਨਹੀਂ ਕਹਿ ਸਕਦਾ ਕਿ ਆਹ ਤੁਹਾਡੇ ਗੁਰੂ ਨੇ ਝੂਠਾ ਵਚਨ ਲਿਖਿਆ। ਇਸ ਕਰਕੇ ਮਿੱਠ ਬੋਲਣਾ ਜੀ, ਕਿਸੇ ਨੂੰ ਫਿੱਕਾ ਨਹੀਂ ਬੋਲਿਆ। ਇਹ ਤੇ ਜਿਹੜਾ ਦੁਸ਼ਮਣ ਆ ਉਹਦੇ ਵੀ ਕਹਿੰਦੇ ਨੇ ਬੁਰੇ ਦਾ ਭਲਾ ਕਰ। ਵੇਖੋ ਮਿੱਠਾ ਬੋਲਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਫਿਰ ਦੇਈ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ। ਇਹ ਤੇ ਮਿੱਠਾ ਬੋਲਦਾ, ਇਤਨਾ ਦੇ ਵੀ ਬਚਨ ਕਹਿੰਦੇ ਨੇ ਸਤਿਗੁਰ ਅੰਦਰੋਂ ਨਿਰਵੈਰ ਹੈ, ਸਤਿਗੁਰੂ ਅੰਦਰੋਂ ਨਿਰਵੈਰ ਹੈ। ਇਹ ਤੇ ਮਿੱਠਾ ਬੋਲਦੇ ਵੀ ਕਹਿੰਦੇ ਪਰ ਕਾ ਬੁਰਾ ਨਾ ਰਾਖੋ ਚੀਤ। ਇਹ ਤੇ ਮਿੱਠਾ ਬੋਲਦੇ ਇਹ ਵੀ ਕਹਿੰਦੇ ਨਾ ਕੋ ਦੁਸ਼ਮਣ ਦੋਖੀਆ, ਨਾ ਹੀ ਕੋ ਮੰਦਾ, ਗੁਰ ਕੀ ਸੇਵਾ ਸੇਵਕ ਨਾਨਕ ਖਸਮੇ ਬੰਦਾ। ਇਹ ਤੇ ਮਿੱਠਾ ਬੋਲਦੇ ਕਹਿੰਦੇ ਨਾ ਕੋ ਵੈਰੀ ਨਾ ਹੀ ਬਗਾਨਾ, ਸਗਲ ਸੰਗ ਹਮ ਕੋ ਬਣ ਆਈ। ਇਹ ਤੇ ਇਹਨਾਂ ਮਿੱਠਾ ਬੋਲਦੇ ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ। ਇਹ ਬੜਾ ਹੀ ਮਿੱਠਾ ਬੋਲਦਾ ਹੈ ਪੂਰਾ ਗੁਰੂ। ਮੇਰਾ ਸਤਿਗੁਰੂ ਕਿਰਪਾ ਕਰੇ, ਅੱਜ ਇੱਕ ਹੋਰ ਅਖਬਾਰ ਦੇ ਵਿੱਚ, ਵੈਸੇ ਤੇ ਜੀ ਕਈ ਵਾਰ ਕਰਦਾ ਵੀ ਅਖਬਾਰ ਪੜ੍ਹਨੀ ਨਹੀਂ ਚਾਹੀਦੀ, ਆਖੋ ਸਤਨਾਮ ਸ੍ਰੀ। ਫਿਰ ਜਦੋਂ ਕਦੀ ਮਨ ਦੇ ਵਿੱਚ ਆਉਂਦਾ ਹੈ ਕਿ ਜੇ ਅਖਬਾਰ ਨਾ ਪੜਾਂਗੇ ਤੇ ਹਾਲਾਤ ਦਾ ਕਿਤਨਾ ਪਤਾ ਲੱਗੂ। ਅੱਜ ਜਿਨ੍ਹਾਂ ਗੁਰਸਿੱਖਾਂ ਪਿਆਰਿਆਂ ਨੇ ਤੁਹਾਡੇ ਵਿੱਚੋਂ ਚੜ੍ਹਦੀ ਕਲਾ ਅਖਬਾਰ ਪੜ੍ਹੀ ਹੋਵੇ, ਉਹਨਾਂ ਕੈਨੇਡਾ ਦੇ ਇੱਕ ਪਖੰਡੀ ਬਾਬੇ ਦਾ ਹੋਰ ਲੇਖ ਪੜ੍ਹਿਆ, ਉੱਥੇ ਕੋਈ ਗਰੇਵਾਲ ਨਾਮ ਦਾ ਨਾਮ ਤੇ ਦਾਸ ਨੂੰ ਵਿਸਰ ਗਿਆ, ਗਰੇਵਾਲ ਨਾਮ ਉਹਦਾ ਲਿਖਿਆ ਹੈ।
ਜਾਂ ਨਗਰੇਵਾਲ ਸ਼ਾਇਦ ਇਸ ਤਰ੍ਹਾਂ ਦਾ ਸ਼ਾਇਦ ਹੋਵੇ ਨਰਿੰਦਰ ਗਰੇਵਾਲ ਇੱਕ ਵਾਰ ਆਖੋ ਸਤਨਾਮ ਸ੍ਰੀ ਉਸ ਪਖੰਡੀ ਬੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਘਰ ਵਿਚ ਰੱਖਿਆ ਇਤਰਾਂ ਬੈਠਾ ਕੁਰਸੀ ਦੇ ਉੱਤੇ ਤੇ ਮੈਂ ਜਿਹੜੀ ਫੋਟੋ ਵੇਖੀ ਆ ਅੱਗ ਤਾਂ ਇਸ ਗੱਲ ਦੀ ਲੱਗੀ ਕਿ ਜਿਹੜੀ ਬੱਚੀ ਉਹਨੂੰ ਮੱਥਾ ਟੇਕ ਰਹੀ ਉਹਨੇ ਕੇਸਕੀ ਬੱਧੀ ਸਿਰ ਤੇ ਕੇਸਕੀ ਸਜਾਈ ਇੱਕ ਬਚਨ ਗੁਰਬਾਣੀ ਦੇ ਵਿਚ ਆਇਆ ਦਾਗੇ ਹੋਏ 97 ਜੂਝੇ ਬਿਨ ਦਾਗੇ ਭੱਗ ਜਾਈ ਇਹ ਬੜਾ ਵਿਸ਼ਾ ਬਰੀਕ ਆ ਦਾਗੇ ਹੋਏ 97 ਜੂਝੇ ਪਿੱਛੇ ਜਦੋਂ ਜੰਗ ਹੁੰਦੀ ਸੀ ਨਾ ਤੇ ਸੂਰਮਿਆਂ ਦੇ ਮੱਥੇ ਦੇ ਉੱਤੇ ਇੱਥੇ ਦਾਗ ਦਿੰਦੇ ਸੀ ਕਿ ਇਹ ਸੂਰਮਾ ਹੈ ਧਿਆਨ ਦੇਣਾ ਸਾਰੇ ਲੋਕੀ ਭੱਜ ਜਾਂਦੇ ਸੀ ਮਗਰ ਜਿਹੜਾ ਦਾਗਿਆ ਹੁੰਦਾ ਸੀ ਉਹਨੂੰ ਸ਼ਰਮ ਹੁੰਦੀ ਸੀ ਕਿ ਮੇਰੀ ਤੇ ਪਛਾਣ ਆ ਕਿ ਮੈਂ ਦਾਗਿਆ ਵਾਂ ਸੂਰਮਾ ਵਾਂ ਜੇ ਮੈਂ ਭੱਜਿਆ ਜੰਗ ਵਿਚੋਂ ਤੇ ਮੇਰੇ ਲਈ ਸ਼ਰਮ ਵਾਲੀ ਗੱਲ ਆ ਜਿਨ੍ਹਾਂ ਨੇ ਕੇਸਕੀਆਂ ਸਿਰਾਂ ਦੇ ਉੱਤੇ ਸਜਾਈਆਂ ਨੇ ਨਾ ਇਹਨਾਂ ਦੀਆਂ ਬੜੀਆਂ ਜ਼ਿੰਮੇਵਾਰੀਆਂ ਵਧਦੀਆਂ ਨੇ ਜਿਨ੍ਹਾਂ ਗਾਤਰੇ ਗਲਾਂ ਵਿਚ ਪਾਏ ਨੇ ਇਹਨਾਂ ਦੀਆਂ ਬੜੀਆਂ ਜ਼ਿੰਮੇਵਾਰੀਆਂ ਗੁਰੂ ਪ੍ਰਤੀ ਵਧਦੀਆਂ ਨੇ ਕਿ ਮੇਰੇ ਇੱਕ ਗਲਤੀ ਕਰਨ ਦੇ ਨਾਲ ਕਿੰਨੀਆਂ ਰੂਹਾਂ ਦੇ ਹਿਰਦੇ ਵਿਚ ਅੱਗ ਲੱਗਣੀ ਉਹ ਬੱਚੀ ਮੱਥਾ ਟੇਕ ਰਹੀ ਚਲੋ ਵਿਸ਼ਾ ਵੱਖਰਾ ਉਸ ਬੰਦੇ ਨੇ ਜਿਤਨਾ ਪਿਆਰਾ ਸਿੰਘ ਪਨਿਆਰੇ ਵਾਲੇ ਨੇ ਕੁਕਰਮ ਕੀਤਾ ਏ ਨੂਰ ਮਹਿਲ ਵਾਲੇ ਨੇ ਇੱਥੇ ਤੁਹਾਡੇ ਜਿਹਨੇ ਆਣ ਕੇ ਫਰਿਜਨੋ ਦੇ ਵਿਚ ਸਵਾਮੀ ਮੋਹਨਪੁਰੀ ਨੇ ਡੇਰਾ ਖੋਲਿਆ ਵਾ ਇਸ ਤਰ੍ਹਾਂ ਦੇ ਪਖੰਡੀਆਂ ਨੇ ਜੋ ਉੱਥੇ ਕੀਤਾ ਉਹਨੇ ਕੈਨੇਡਾ ਵਿਚ ਆਣ ਕੇ ਕਰ ਦਿੱਤਾ ਹੈ ਉਹ ਕਹਿੰਦਾ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰਗੱਦੀ ਦੇ ਦਿੱਤੀ ਚੋਲਾ ਦੇ ਦਿੱਤਾ ਗੁਰੂ ਗ੍ਰੰਥ ਸਾਹਿਬ ਨੂੰ ਤੇ ਗੁਰੂ ਗ੍ਰੰਥ ਸਾਹਿਬ ਨੇ ਚੋਲਾ ਦੇ ਦਿੱਤਾ ਮੈਨੂੰ ਇਸ ਵੇਲੇ ਮੈਂ ਮੌਕੇ ਦਾ ਗੁਰੂ ਹਾਂ ਤੇ ਇੱਕ ਨਹੀਂ ਦੋ ਜਨਾਨੀਆਂ ਰੱਖੀਆਂ ਨੇ ਇੱਕ ਦੇ ਨਾਲ ਆਨੰਦ ਕਾਰਜ ਕਰਾਇਆ ਇੱਕ ਨੂੰ ਵੈਸੇ ਨਜਾਇਜ਼ ਤੌਰ ਤੇ ਰੱਖਿਆ ਕਹਿੰਦਾ ਇਹਨੂੰ ਮਾਤਾ ਸਾਹਿਬ ਕੋਲ ਆਖੋ ਇਹਨੂੰ ਮਾਤਾ ਜੀ ਆਖੋ ਇਸ ਤਰ੍ਹਾਂ ਦੇ ਕੁਕਰਮ ਕਰਨ ਵਾਲੇ ਇਸ ਤਰ੍ਹਾਂ ਦੇ ਗੁਰੂ ਦੀ ਬਰਾਬਰਤਾ ਨਹੀਂ ਕਰ ਸਕਦੇ ਜਿਹੜਾ ਮੇਰਾ ਗੁਰੂ ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ ਇੱਕ ਵਾਰ ਆਪਣੇ ਗੁਰੂ ਵੱਲ ਵੇਖੋ ਕਿ ਪਾਕ ਬੇਐਬ ਹੈ ਕਿ ਗੈਬ ਲੁਗੈਬ ਹੈ ਪਾਕ ਬੇਐਬ ਹੈ ਇਹ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਬਦ ਵਰਤੇ ਜਾ ਸਕਦੇ ਨੇ ਇਹ ਸ਼ਬਦ ਗੁਰੂ ਨਾਨਕ ਵਰਤੇ ਜਾ ਸਕਦੇ ਦਸਾਂ ਜਾਮਿਆਂ ਦੇ ਵਿੱਚ ਆ ਪਿੱਛੇ ਇੱਕ ਇੰਡੀਆ ਦੇ ਵਿੱਚ ਹੋਰ ਬਾਬਾ ਜਿਹਨੂੰ ਕਹਿੰਦੇ ਝੂਠੇ ਸੌਦੇ ਵਾਲਾ ਵੈਸੇ ਤੇ ਉਹਨੂੰ ਲੋਕੀ ਸੱਚੇ ਸੌਦੇ ਵਾਲਾ ਕਹਿੰਦੇ ਆਖੋ ਸਤਨਾਮ ਮਗਰ ਆਪਾਂ ਉਹਨੂੰ ਕੀ ਕਹਾਂਗੇ ਝੂਠੇ ਵਾਲਾ ਸੱਚੇ ਵਾਲਾ ਤਾਂ ਮੇਰਾ ਸਤਿਗੁਰੂ ਬੈਠਾ ਹੈ ਸੱਚਾ ਸੌਦਾ ਤਾਂ ਗੁਰੂ ਨਾਨਕ ਨੇ ਕੀਤਾ ਹੈ ਉਹ ਝੂਠੇ ਸੌਦੇ ਵਾਲਾ ਸਰਸੇ ਦੇ ਵਿੱਚ ਜਿਹੜਾ ਏਡਾ ਵੱਡਾ ਬਾਬਾ ਬਣ ਕੇ ਬੈਠਾ ਹੈ ਨਾ ਗੁਰਮੁਖ ਪਿਆਰਿਓ ਉਹਦੇ ਬਾਰੇ ਇੱਕ ਲੇਖ ਲਿਖਿਆ ਉਹਦੀਆਂ ਕਰਤੂਤਾਂ ਤਾਂ ਸਾਰੀ ਦੁਨੀਆਂ ਜਾਣਦੀ ਹੈ ਮਗਰ ਉਹਦੇ ਬਾਰੇ ਇੱਕ ਲੇਖ ਲਿਖਿਆ ਅਖਬਾਰ ਵਾਲੇ ਨੇ ਉਹਦੇ ਪਿਓ ਨੂੰ ਸ਼ਾਹ ਸਤਨਾਮ ਸਿੰਘ ਉਹਦਾ ਨਾਮ ਆ ਤੇ ਅਖਬਾਰ ਅਜੀਤ ਵਾਲੇ ਨੇ ਲਿਖਿਆ ਸ਼ਾਹੇ ਸ਼ਹਿਨ ਸ਼ਾਹ ਆ ਸੁਣੋ ਸ਼ਾਹੇ ਸ਼ਹਿਨ ਸ਼ਾਹ ਸ਼ਬਦ ਆਪਾਂ ਕਿਹਦੇ ਲਈ ਵਰਤਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਲਈ ਧਿਆਨ ਦੇਣਾ ਸ਼ਾਹੇ ਸ਼ਹਿਨ ਸ਼ਾਹ ਕੇਵਲ ਭਾਈ ਨੰਦ ਲਾਲ ਸਾਹਿਬ ਨੇ ਲਿਖਿਆ ਤੇ ਗੋਬਿੰਦ ਸਿੰਘ ਪਾਤਸ਼ਾਹ ਲਈ ਲਿਖਿਆ ਉਹਨੇ ਲਿਖਿਆ ਸ਼ਾਹੇ ਸ਼ਹਿਨ ਸ਼ਾਹ ਸਤਨਾਮ ਸਿੰਘ ਦਾਸ ਨੂੰ ਅੱਗ ਲੱਗ ਗਈ ਪੜ ਕੇ ਉਸੇ ਵੇਲੇ ਮੈਂ ਥੱਲੇ ਉਹਦਾ ਮੋਬਾਈਲ ਨੰਬਰ ਨੋਟ ਕਰਕੇ ਜਿਹਨੇ ਉਹਦਾ ਕਵਰੇਜ ਕੀਤੀ ਸੀ ਸਾਰੇ ਪ੍ਰੋਗਰਾਮ ਦੀ ਮੈਂ ਉਹਨੂੰ ਫੋਨ ਕੀਤਾ ਸਰਦਾਰ ਸਿੱਖ ਬੰਦਾ ਪਗੜੀ ਧਾਰੀ ਅੰਮ੍ਰਿਤ ਧਾਰੀ ਸਰਸੇ ਦਾ ਰਹਿਣ ਵਾਲਾ ਜਿਹਨੇ ਇਹ ਲਿਖਿਆ ਦਾਸ ਨੇ ਫਤਿਹ ਬੁਲਾਈ ਕਹਿਣ ਲੱਗਾ ਜੀ ਫਤਿਹ ਅੱਗੋਂ ਇਹ ਵੀ ਨੀ ਕਿਹਾ ਵਾ ਖਾਲਸਾ ਵਾ ਕਹਿੰਦਾ ਫਤਿਹ ਜੀ ਮੈਂ ਕਿਹਾ ਪੂਰੀ ਫਤਿਹ ਬੁਲਾ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾ ਲਈ ਕਹਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਕਿੱਥੋਂ ਬੋਲਦੇ ਹੋ ਮੈਂ ਕਿਹਾ ਦਾਸਰਾ ਬੋਲਦਾ ਏ ਅੰਮ੍ਰਿਤਸਰ ਸਾਹਿਬ ਤੋਂ ਪਰਮਜੀਤ ਸਿੰਘ ਤੁਹਾਡੇ ਨਾਲ ਕੋਈ ਗੱਲ ਕਰਨੀ ਕਹਿੰਦਾ ਜੀ ਕਰੋ ਬੜੇ ਆਕੜ ਵਿਚ ਬੋਲਿਆ ਕਹਿਣ ਲੱਗਾ ਜੀ ਕਰੋ ਗੱਲ ਕੀ ਕਰਨੀ ਜੇ ਮੈਂ ਕਿਹਾ ਤੁਸੀਂ ਅੱਜ ਸੱਚੇ ਸੌਦੇ ਵਾਲੇ ਦਾ ਕੋਈ ਲੇਖ ਲਿਖਿਆ ਸਾਰੀ ਅਖਬਾਰ ਭਰੀ ਪੂਰਾ ਪੇਜ ਇੱਕ ਭਰਿਆ ਪੈਸੇ ਦਿੰਦੇ ਭਰਾਉਂਦੇ ਜਿੱਥੇ ਪੈਸੇ ਦੇਣਾ ਜੋ ਮਰਜ਼ੀ ਹੁਣ ਤੇ ਕਦੀ ਕਹਿੰਦੇ ਸਾਂ ਅਜੀਤ ਸਾਡੀ ਆਪਣੀ ਅਖਬਾਰ ਆ ਮਗਰ ਜਿੰਨਾ ਨੂਰ ਮਹਿਲ ਵਾਲੇ ਤੇ ਪਨਿਆਰੇ ਵਾਲੇ ਨੂੰ ਤੇ ਇਹ ਸੱਚੇ ਸੌਦੇ ਵਾਲੇ ਨੂੰ ਅਜੀਤ ਅਖਬਾਰ ਚੁੱਕ ਰਹੀ ਆ ਉਹਨਾਂ ਕੋਈ ਵੀ ਨਹੀਂ ਚੁੱਕ ਰਿਹਾ ਧਿਆਨ ਦੇਣਾ ਆਪਣੇ ਹਿਰਦੇ ਵਿਚ ਕਦੀ ਵੇਖਿਓ ਪੰਜਾਬ ਦੀਆਂ ਕਣਕਾਂ ਮੁਕਾ ਕੇ ਵੇਖੋ ਜਿੰਨਾ ਇਹਨਾਂ ਲੋਕਾਂ ਨੇ ਹਾਈਲਾਈਟ ਇਹਨਾਂ ਨੂੰ ਕੀਤਾ ਹੈ ਉਹਨਾਂ ਦਾ ਕੋਈ ਲੇਖ ਹੁੰਦਾ ਹੈ ਤੇ ਐਡੇ ਐਡੇ ਵੱਡੇ ਕਾਲਮ ਲਿਖੇ ਨੇ ਆ ਪਿਛਲੇ ਮਹੀਨੇ ਦੋ ਬੰਦਿਆਂ ਦੀਆਂ ਅੱਖਾਂ ਦੀ ਰੋਸ਼ਨੀ ਹਰਿਮੰਦਰ ਸਾਹਿਬ ਦੇ ਵਿਚ ਆ ਗਈ ਤੇ ਕੋਈ ਲੇਖ ਨਹੀਂ ਲਿਖਿਆ ਗੁਰੂ ਰਾਮਦਾਸ ਨੂੰ ਹਾਈਲਾਈਟ ਨਹੀਂ ਕਰਦੇ ਇਹ ਹਾਈਲਾਈਟ ਉਹਨਾਂ ਲੋਕਾਂ ਨੂੰ ਕਰਦੇ ਜਿਨ੍ਹਾਂ ਦੇ ਕੋਲੋਂ ਰੁਪਈਏ ਮਿਲਦੇ ਨੇ ਤੇ ਉਹਨੇ ਜਦੋਂ ਸ਼ਾਹੇ ਸ਼ਹਿਨਸ਼ਾਹ ਲਿਖਿਆ ਤੇ ਦਾਸ ਨੇ ਉਹਨੂੰ ਫੋਨ ਕੀਤਾ ਕਿ ਤੂੰ ਇਹ ਸ਼ਾਹੇ ਸ਼ਹਿਨਸ਼ਾਹ ਸ਼ਬਦ ਕਿਹਦੇ ਲਈ ਲਿਖਿਆ ਹੈ ਕਹਿੰਦਾ ਜੀ ਸ਼ਾਹ ਸਤਨਾਮ ਸਿੰਘ ਲਈ ਮੈਂ ਕਿਹਾ ਸ਼ਾਹੇ ਸ਼ਹਿਨਸ਼ਾਹ ਕਿਤਨਾ ਹੋ ਗਿਆ ਕਹਿੰਦਾ ਜੀ ਕਹਿੰਦੇ ਨੇ ਲੋਕੀ ਤੇ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਕੀ ਆ ਕਹਿੰਦਾ ਉਹ ਵੀ ਸ਼ਾਹੇ ਸ਼ਹਿਨਸ਼ਾਹ ਹੈ ਮੈਂ ਕਿਹਾ ਸ਼ਾਹੇ ਸ਼ਹਿਨਸ਼ਾਹ ਮਤਲਬ ਹੁੰਦਾ ਇੱਕੋ ਹੀ ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਕਿੰਨੇ ਇਕੱਲਾ ਅਕੇਲਾ ਸ਼ਬਦ ਦਾ ਮਤਲਬ ਹੁੰਦਾ ਇੱਕੋ ਹੀ
ਉਹ ਮਾਂ ਗੁਜਰੀ ਨੇ ਇੱਕੋ ਹੀ ਲਾਲ ਪੈਦਾ ਕੀਤਾ ਹੈ ਜਿਹਦੇ ਨਾਮ ਦੇ ਨਾਲ ਲਿਖਿਆ ਜਾ ਸਕਦਾ ਸ਼ਾਹੇ ਛੈਨ ਸ਼ਾਹ, ਛਾਵਾਂ ਦਾ ਵੀ ਛੈਨ ਸ਼ਾਹ। ਤੇ ਕਹਿਣ ਲੱਗਾ ਜੀ ਇਹ ਤੇ ਕੋਈ ਗੱਲ ਨੀ ਜੀ, ਇਹ ਤੇ ਆਪਾਂ ਆਪਣੀ ਸ਼ਰਧਾ ਹੈ। ਮੈਂ ਕਿਹਾ ਗੁਰਮੁਖਾ ਗੱਲ ਸੁਣ ਮੇਰੀ, ਤੂੰ ਇਹਨੂੰ ਵੀ ਆਖ ਦਿੱਤਾ। ਇਹ ਆਂਦਾ ਇਹ ਵੀ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਹੀ ਹੈ, ਸਰਦਾਰ ਕਹਿੰਦਾ। ਮੈਂ ਕਿਹਾ ਇੱਕ ਮਿੰਟ ਲਈ ਮੈਂ ਮੰਨ ਲੈਣਾ ਕਿ ਤੇਰਾ ਲਿਖਿਆ ਸੱਤ ਆ, ਹੁਣ ਤੂੰ ਦੋਵਾਂ ਨੂੰ ਤੱਕੜੀ ਵਿਚ ਇੱਕ ਮਿੰਟ ਲਈ, ਵੈਸੇ ਤੇਰਾ ਗੁਰੂ ਮੇਰੇ ਗੁਰੂ ਨਾਲ ਤੁਲ ਨਹੀਂ ਸਕਦਾ, ਇੱਕ ਮਿੰਟ ਲਈ ਤੂੰ ਸਾਹਮਣੇ ਬਹਾਲਾ। ਉਹਦੇ ਚਾਰ ਪੁੱਤ ਸੀ, ਇਹ ਚਾਹੇ ਜਿਹੜਾ ਤੂੰ ਸ਼ਾਹ ਸਤਨਾਮ ਸਿੰਘ ਕਹਿੰਦਾ ਨਾ, ਇਹਦਾ ਇੱਕੋ ਹੀ ਪੁੱਤ ਆ ਰਾਮ ਰਹੀਮ ਗੁਰਮੀਤ ਸਿੰਘ। ਮੇਰੇ ਪਿਓ ਦੇ ਚਾਰ ਪੁੱਤ ਸੀ ਤੇ ਦੁਨੀਆਂ ਤੋਂ ਸੋਹਣੇ ਤੇ ਦੁਨੀਆਂ ਤੋਂ ਸੂਰਮੇ, ਮਗਰ ਤੇਰੇ ਗੁਰੂ ਦੇ ਇੱਕ ਪੁੱਤ ਦੇ ਉੱਤੇ ਅੱਠ ਬਲਾਤਕਾਰ ਦੇ ਕੇਸ ਬਣੇ ਨੇ। ਜਿਹੜਾ ਸ਼ਾਹ ਸਤਨਾਮ ਸਿੰਘ ਹੈ ਨਾ, ਸੱਚੇ ਸੌਦੇ ਵਾਲਾ ਜਿਹਨੂੰ ਕਹਿੰਦੇ ਆ, ਉਹਦੇ ਉੱਤੇ ਅੱਠ ਕੇਸ ਇਹੋ ਜਿਹੇ ਬਣੇ ਨੇ ਜਿਹੜੇ ਸੁਪਰੀਮ ਕੋਰਟ ਵਿਚ ਚੱਲ ਰਹੇ ਨੇ, ਤੇ ਉਹਨੇ ਗੁਰੂ ਹੋਣ ਦੇ ਨਾਤੇ ਇਹੋ ਜਿਹੇ ਕੁਕਰਮ ਕੀਤੇ ਨੇ। ਮਗਰ ਜੇ ਤੂੰ ਵੇਖਣਾ ਚਾਹੁੰਦਾ ਹੈ ਤੇ ਮੇਰੇ ਪਾਤਸ਼ਾਹ ਦੇ ਚੌਵਾਂ ਪੁੱਤਾਂ ਦੇ ਵਿੱਚੋਂ ਕਿਤੇ ਉਂਗਲ ਰੱਖ ਕੇ ਦੱਸ, ਮੇਰੇ ਗੁਰੂ ਦੇ ਪੁੱਤ ਨੇ ਕਿਸੇ ਵੱਲ ਮੈਲਾ ਵੀ ਵੇਖਿਆ ਹੋਵੇ, ਤੋਲਾ ਗੁਰੂ ਦੇ ਨਾਲ ਇਹਨਾਂ ਨੂੰ। ਫਿਰ ਕਹਿੰਦਾ ਜੀ ਨਹੀਂ ਮੈਂ ਇਸ ਬਹਿਸ ਵਿਚ ਨਹੀਂ ਪੈਂਦਾ। ਮੈਂ ਕਿਹਾ ਤੈਨੂੰ ਹੁਣ ਅਕਾਲ ਤਖ਼ਤ ਸਾਹਿਬ ਤੇ ਸੱਦਾਂਗੇ ਤੇ ਅਕਾਲ ਤਖ਼ਤ ਸਾਹਿਬ ਦੇ ਪੁੱਤ ਤੈਨੂੰ ਆਣ ਕੇ ਸਜਾਵਾਂ ਦੇਵਾਂਗੇ, ਤੈਨੂੰ ਪੁੱਛਾਂਗੇ ਕਿ ਤੂੰ ਕਿਤਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਰਾਬਰ ਇੱਕ ਉਸ ਬੰਦੇ ਨੂੰ ਸ਼ਾਹ ਸ਼ਹਿਨਸ਼ਾਹ ਲਿਖ ਰਿਹਾ ਜਿਹਦਾ ਜੀਵਨ ਦਾਗਾਂ ਨਾਲ ਭਰਿਆ। ਮੇਰਾ ਸਤਿਗੁਰੂ ਕਿਰਪਾ ਕਰੇ, ਮੈਂ ਕਹਿਣ ਲੱਗਾ ਸਾਂ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਇਹ ਕਿੰਨਾ ਕੁ ਚਿਰ ਮਿੱਠਾ ਬੋਲਦਾ ਹੈ? ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ, ਜਦੋਂ ਤੋਂ ਮੇਰਾ ਚੇਤਾ ਹਾਂ ਸੰਭਲ ਥੱਕੀ ਜੀ। ਇੱਥੇ ਸੰਭਲ ਦਾ ਮਤਲਬ ਚੇਤਾ ਕਰ ਕਰਕੇ, ਮੈਂ ਚੇਤਾ ਕਰ ਕਰਕੇ ਥੱਕ ਗਈਆਂ ਕਿ ਕਦੀ ਉਹ ਕੌੜਾ ਬੋਲਿਆ ਜਦੋਂ ਤੋਂ ਗੁਰੂ ਬਣਿਆ। ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ, ਉਹ ਬੋਲੋ ਇੱਕ ਵਾਰ, ਉਹ ਕਦੇ ਫੇਰ ਉਹ ਕਦੇ ਨਾ ਬੋਲੇ। ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਉਹ ਕੌੜਾ ਬੋਲਦਾ ਹੀ ਨਹੀਂ। ਆਖਿਆ ਜੀ ਉਹ ਕੌੜਾ ਬੋਲਦਾ ਕਿਉਂ ਨੀ? ਕਹਿੰਦੇ ਉਹ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਉਹ ਔਗਣ ਕੋਣ ਚਿਤਾਰੇ, ਉਹ ਕੌੜਾ ਬੋਲਣਾ ਜਾਣਦਾ ਹੀ ਨੀ ਮੇਰਾ ਗੁਰੂ। ਇਸ ਕਰਕੇ ਮੇਰੇ ਸਤਿਗੁਰੂ ਗਰੀਬ ਨਿਵਾਜ

ਇਧਰਾਂ ਮਾਰ ਕਿਰਪਾ ਕਰੇ, ਇਧਰੋਂ ਚੜ ਕੇ ਆ ਜੇ ਐ ਨੂੰ ਲੰਘ ਜੇ, ਇਧਰੋਂ ਚੜ ਕੇ ਆ ਜੇ ਐ ਨੂੰ ਲੰਘ ਜੇ। ਆਪਾਂ ਭਿੱਜਦੇ ਰਹੀਏ ਇਸ ਝਿਮ ਝਿਮ ਵਰਸਾ ਅੰਮ੍ਰਿਤ ਧਾਰਾ ਦੇ ਵਿਚ। ਮੇਰਾ ਸਤਿਗੁਰੂ ਕਿਰਪਾ ਕਰੇ, ਵੁੱਠੇ ਮੇਘ ਡਰਾਵਣੇ ਹੁਕਮ ਹੋਆ ਕਰਤਾਰ, ਬੱਦਲ ਚੜ ਕੇ ਆਉਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਨਾਮ ਰੂਪੀ, ਤੇ ਸਾਡੀਆਂ ਸੁੱਕੀਆਂ ਸੜੀਆਂ ਖੇਤੀਆਂ ਦੇ ਉੱਤੇ ਵਰਦੇ ਰਹਿਣ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਆਓ ਹੁਣ ਜੁੜੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕਿਰਪਾ ਕਰੇ, ਜਿਹੜਾ ਬਾਬਾ ਫਰੀਦ ਜੀ ਦਾ ਅਗਲਾ ਬਚਨ ਆਪ ਜੀ ਨੇ ਸਰਵਣ ਕਰਨਾ, ਬੜੇ ਪਿਆਰ ਤੇ ਅਦਬ ਸਤਿਕਾਰ ਦੇ ਨਾਲ ਸਹਿਬੇ ਆਲਮ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਗਰੀਬ ਨਵਾਜ ਪਾਤਸ਼ਾਹ ਦਾ ਇਹ ਬਚਨ ਜਿਹੜਾ ਆਪ ਜੀ ਨੇ ਸੁਣਨਾ, ਇੱਕ ਵਾਰ ਆਖੋ ਸਤਨਾਮ ਸ੍ਰੀ। ਕੱਲ ਆਪ ਜੀ ਨੇ ਸੁਣ ਲਿਆ ਸੀ, ਫਰੀਦਾ ਖਾਕ ਨਾ ਨਿੰਦੀਏ, ਫਰੀਦਾ ਖਾਕ ਨਾ ਨਿੰਦੀਏ, ਖਾਕੂ ਜੇਡ ਨਾ ਕੋਏ। ਖਾਕ ਕਹਿੰਦੇ ਨੇ ਮਿੱਟੀ ਨੂੰ, ਕਹਿੰਦੇ ਸੱਜਣਾ ਆਪਣੇ ਬਰਾਬਰਦਿਆਂ ਦੀ ਤੇ ਨਿੰਦਾ ਛੱਡ ਦੇ, ਸੰਤਾਂ ਮਹਾਂਪੁਰਸ਼ਾਂ ਦੀ ਤੇ ਨਿੰਦਾ ਛੱਡ ਦੇ, ਗੁਰੂ ਦੀ ਨਿੰਦਿਆ ਤੇ ਛੱਡ ਦੇ। ਇਹ ਜਿਹੜੇ ਗੁਰੂ ਦੀ ਨਿੰਦਿਆ ਕਰਦੇ ਨੇ ਨਾ, ਕਿਤੇ ਗੁਰਬਾਣੀ ਦੇ ਵਿੱਚ ਪੜ੍ਹ ਕੇ ਵੇਖਣੀ, ਜੋ ਨਿੰਦਾ ਕਰੇ, ਇਹ ਨਿੰਦਾ ਹੀ ਕਰਨ ਲਿਆ ਜਿਹੜਾ ਕੈਨੇਡਾ ਬੈਠਾ, ਵੇਖਣਾ ਹਾਲ ਕੀ ਹੁੰਦਾ ਹੈ। ਜੋ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਆਖਿਆ ਜੀ ਕੀ ਹੁੰਦਾ, ਕਹਿੰਦੇ ਸੋ ਔਖਾ ਜੱਗ ਮੈਂ ਹੋਇਆ। ਬੋਲੋ ਉਹ ਔਖਾ ਮੈਂ ਨੀ ਕਹਿ ਰਿਹਾ, ਗੁਰੂ ਰਾਮਦਾਸ ਸਾਹਿਬ ਕਹਿ ਰਹੇ ਜੇ ਸੋ ਔਖਾ ਜੱਗ ਮੈਂ, ਫੇਰ ਆਖੋ ਸੋ ਔਖਾ ਜੱਗ ਮੈਂ ਹੋਇਆ, ਸੋ ਔਖਾ ਜੱਗ ਮੈਂ ਹੋਇਆ। ਆਖਿਆ ਮਹਾਰਾਜ ਜੱਗ ਵਿਚ ਤੇ ਔਖਾ ਹੋ ਗਿਆ, ਤੇ ਲੋਕਾਂ ਨੂੰ ਕਹਿੰਦੇ ਆ ਜੀ ਪਤਾ ਹੈ, ਝੂਠਕੀ ਮਾਰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧਿਆਨ ਦੇਣਾ ਹੈ, ਜਦੋਂ ਇੱਥੇ ਇਹਨਾਂ ਨੂੰ ਕੋਈ ਰੋਗ ਲੱਗ ਜਾਂਦਾ ਨਾ, ਨਿੰਦਿਆ ਦੇ ਕਰਕੇ, ਨਿੰਦਿਆ ਲੋਕਾਂ ਦੀ ਕਰਦੇ ਆ, ਗੁਰੂ ਦੀ ਨਿੰਦਿਆ ਕਰਦੇ ਆ ਤੇ ਰੋਗ ਲੱਗ ਜਾਂਦਾ ਹੈ। ਤੇ ਇਹ ਆਪਣੇ ਚੇਲਿਆਂ ਨੂੰ ਕਹਿੰਦੇ ਜੀ ਅਸੀਂ ਸਾਰੇ ਜਗਤ ਦਾ ਦੁੱਖ ਆਪਣੇ ਤੇ ਲੈ ਲਿਆ। ਧਿਆਨ ਦਿਓ, ਇਸ ਤਰ੍ਹਾਂ ਦਾ ਝੂਠ ਬੋਲਦੇ ਨੇ, ਅਸੀਂ ਤਾਂ ਔਖੇ ਹੋਏ ਆ ਕਿ ਸਾਰੀ ਦੁਨੀਆਂ ਦਾ ਦੁੱਖ ਅਸੀਂ ਆਪਣੇ ਸਰੀਰ ਤੇ ਲੈ ਲਿਆ। ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆ ਬੱਚੇ ਨੂੰ ਫੜ ਲਓ ਜਿਹਦਾ ਹੈਗਾ, ਪਿਆਰ ਨਾਲ ਆਖੋ ਸਤਨਾਮ ਸ੍ਰੀ। ਬੜੀ ਸੁਰਤ ਟੁੱਟਦੀ ਮੇਰੀ ਉਹ ਭੈਣੋ ਬੱਚੀ, ਥੋੜਾ ਜਿਹਾ ਇਸ ਗੱਲ ਦਾ ਖਿਆਲ ਰੱਖਿਆ ਕਰੋ, ਮੇਰੀ ਉਹ ਧੀਓ ਗੁਰੂ ਨਾਨਕ ਪਾਤਸ਼ਾਹ ਦੀ ਅਸੀਸ ਲਿਆ ਕਰੋ। ਹਰੀ ਦੇ ਨਾਲ ਜੁੜਨ ਜਿੱਡਾ ਪੁੰਨ ਕੋਈ ਨਹੀਂ, ਤੇ ਜੇ ਤੋੜ ਦਿੱਤਾ ਜਾਵੇ ਤੇ ਇਹਦੇ ਜਿੱਡਾ ਪਾਪ ਕੋਈ ਨਹੀਂ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਮੈਂ ਕਹਿ ਰਿਹਾ ਸਾਂ ਜਦੋਂ ਇਹ ਕਹਿੰਦੇ ਜੀ ਸਾਡੇ ਉੱਤੇ ਦੁੱਖ ਆ ਗਿਆ, ਗੁਰੂ ਰਾਮਦਾਸ ਨੂੰ ਪੁੱਛੀਏ ਜੀ ਜਗਤ ਵਿੱਚ ਉਹ ਔਖਾ ਹੋ ਗਿਆ, ਤੇ ਇਹ ਲੋਕਾਂ ਨੂੰ ਕਹਿੰਦੇ ਜੀ ਮੈਂ ਇੱਥੇ ਹੀ ਔਖਾ ਅੱਗੇ ਸੌਖਾ ਵਾਂ, ਕਹਿੰਦੇ ਸੁਣੋ ਅੱਗੇ ਜਿਹੜਾ ਪੂਰੇ ਗੁਰੂ ਦੀ ਨਿੰਦਿਆ ਕਰਦਾ ਹੈ। ਸੋ ਔਖਾ ਜੱਗ ਮੈਂ ਹੋਇਆ, ਅੱਗੇ ਮਰਨ ਤੋਂ ਬਾਅਦ ਨਰਕ ਘੋਰ ਦੁੱਖ ਖੂਹ ਹੈ, ਅੱਗੇ ਅੱਗੇ ਅੱਗੇ ਜਿੱਥੇ ਜਾਣਾ ਹੈ, ਨਰਕ ਘੋਰ ਦੁੱਖ ਖੂਹ ਹੈ, ਉਥੇ ਪਕੜ ਉਹ ਟੋਇਆ, ਉਹਦੀ ਕੂਕ ਪਕਾਰ ਕੋ ਨਾ ਸੁਣੇ, ਉਹ ਔਖਾ ਹੋਏ ਹੋਏ ਰੋਇਆ। ਇਤਨਾ ਲਿਖਿਆ ਗੁਰਬਾਣੀ ਦੇ ਵਿੱਚ ਕਿ ਜਿਹੜਾ ਪੂਰੇ ਸਤਿਗੁਰੂ ਦੀ ਨਿੰਦਿਆ ਕਰਦਾ ਵਾ ਉਹਦੀ ਕੋਈ ਕੂਕ ਪਕਾਰ ਨਹੀਂ ਸੁਣਦਾ। ਮੇਰੇ ਸਾਹਿਬ ਜੀ ਤੇ ਕਹਿੰਦੇ ਨੇ ਜੇ ਸੋਨੇ ਨੂੰ ਉਹ ਹੱਥ ਪਾਏ, ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਊ ਸੇ ਤੀਰ ਰਲ ਗਿਆ। ਇਹੋ ਜਿਹਾ ਨਿੰਦਕ ਬੰਦਾ ਜੇ ਸੋਨੇ ਨੂੰ ਵੀ ਹੱਥ ਪਾਉਂਦਾ ਵਾ ਤੇ ਉਹ ਵੀ ਮਿੱਟੀ ਹੋ ਜਾਂਦਾ, ਖੇ ਹੋ ਜਾਂਦੀ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਸਤਿਗੁਰਾਂ ਦੀ ਨਿੰਦਿਆ ਤੇ ਬਹੁਤ ਵੱਡੀ ਗੱਲ ਆ, ਆਮ ਇਨਸਾਨ ਦੀ ਨਿੰਦਿਆ ਵੀ ਬੜੀ ਵੱਡੀ ਗੱਲ ਆ, ਬੰਦਿਆ ਜਿਹੜੀ ਪੈਰਾਂ ਥੱਲੇ ਮਿੱਟੀ ਆ ਇਹਦੀ ਵੀ ਨਿੰਦਿਆ ਨਾ ਕਰੀ। ਫਰੀਦਾ ਖਾਕ ਨਾ ਨਿੰਦੀਏ, ਬੋਲੋ ਖਾਕ, ਪੈਰਾਂ ਥੱਲੇ ਆਉਣ ਵਾਲੀ ਮਿੱਟੀ ਦੀ ਵੀ ਨਿੰਦਿਆ ਨਾ ਕਰੀ। ਆਖਿਆ ਮੇਰੇ ਮਾਲਕ ਜੀ, ਫੇਰ ਕਹਿੰਦੇ ਇਹ ਬੜੀ ਮਹਾਨ ਹੀ ਇਹ ਜੀਵਨ ਦਿਆਂ ਪੈਰਾਂ ਥੱਲੇ, ਇਹਨੇ ਕਦੀ ਗੁੱਸਾ ਨਹੀਂ ਉਹ ਕੀਤਾ ਕਿ ਤੂੰ ਇਹਦੇ ਪੈਰਾਂ ਥੱਲੇ ਆਇਆ, ਤੇ ਇਹ ਗੁੱਸੇ ਹੋ ਕੇ ਆਖੇ ਤੂੰ ਤੇ ਮੈਨੂੰ ਪੈਰਾਂ ਥੱਲੇ ਲਈ ਫਿਰਦਾ ਰਿਹਾ, ਮੈਂ ਤੇਰੇ ਪਰਦੇ ਕੋ ਢਕਾ। ਇਹ ਬੜੀ ਮਹਾਨ ਹੀ ਖਾਕੂ ਜੇਡ ਨਾ ਕੋਏ, ਇਹ ਜੀਵਨ ਦਿਆਂ ਪੈਰਾਂ ਥੱਲੇ ਮੋਇਆ, ਫੇਰ ਬੋਲੋ ਮੋਇਆ, ਮੜੀ ਦੇ ਉੱਤੇ ਮਿੱਟੀ ਪਾ ਕੇ ਫੇਰ ਸਾਡੇ ਪਰਦੇ ਢੱਕ ਲੈਂਦੀ।
ਕਬਰ ਦੇ ਵਿਚ ਮਿੱਟੀ ਪੈ ਜਾਂਦੀ ਆ। ਬਾਬਾ ਫਰੀਦ ਮੁਸਲਮਾਨ ਹੋਣ ਕਰਕੇ ਕਬਰ ਦੇ ਹਿਸਾਬ ਨਾਲ ਬੋਲ ਰਹੇ ਨੇ, ਕਹਿੰਦੇ ਨੇ ਕਬਰ ਦੇ ਵਿਚ ਮਿੱਟੀ ਪੈ ਕੇ ਫਿਰ ਇਹਨੂੰ ਢੱਕ ਲੈਂਦੀ, ਇਹਦੇ ਗੁਨਾਹ ਢੱਕ ਲੈਂਦੀ ਆ। ਇੱਕ ਗੱਲ ਨੋਟ ਕਰ ਲਿਓ, ਜਿੱਦਣ ਬੰਦਾ ਮਰ ਜਾਂਦਾ ਹੈ ਨਾ ਗੁਰਮੁਖ ਪਿਆਰਿਓ, ਉਦਣ ਉਹਦੇ ਸਾਰੇ ਗੁਨਾਹ ਲੋਕੀ ਭੁੱਲ ਜਾਂਦੇ, ਕਿਉਂਕਿ ਉਹ ਅੱਖਾਂ ਤੋਂ ਛੁੱਪ ਜਾਂਦਾ ਹੈ ਤੇ ਮਿੱਟੀ ਛੁਪਾ ਲੈਂਦੀ। ਬਾਬਾ ਫਰੀਦ ਜੀ ਦਾ ਕੱਲ ਇਹ ਬਚਨ ਆਪ ਜੀ ਨੇ ਸਰਵਣ ਕਰ ਲਿਆ ਸੀ, ਅੱਜ ਅਗਲਾ ਬਚਨ ਸਰਵਣ ਕਰੋ ਜੀ।

0: ਇਹ ਬਚਨ ਪਿਆਰ ਵਿੱਚ ਲੈ ਆਓ ਜਰਾ ਮੇਰੇ ਨਾਲ ਪੜੋ ਜਾਂ ਲੱਭ ਬੋਲੋ ਜਾਂ ਲੱਭ ਸਮਝਦੇ ਹੋ ਲੱਭ ਕਰਨਾ ਕਿਸੇ ਚੀਜ਼ ਦਾ ਇੱਥੇ ਹੁਣ ਤੁਹਾਨੂੰ ਰੱਬ ਨੇ ਸਤਿਗੁਰੂ ਗਰੀਬ ਨਿਵਾਜ ਨੇ ਪੁੱਤ ਦੇ ਦਿੱਤੇ ਨੇ ਧੀਆਂ ਦੇ ਦਿੱਤੀਆਂ ਗੱਡੀਆਂ ਦੇ ਦਿੱਤੀਆਂ ਕਾਰਾਂ ਦੇ ਦਿੱਤੀਆਂ ਤੇ ਜੇ ਫਿਰ ਵੀ ਬੰਦਾ ਲੱਭ ਕਰਕੇ ਆਖੇ ਅਜੇ ਮੈਨੂੰ ਕੁਝ ਵੀ ਨਹੀਂ ਮਿਲਿਆ ਧਿਆਨ ਦਿਓ ਇਹ ਲੱਭਿਆ ਸਭ ਕੁਝ ਤੇ ਦੇ ਦਿੱਤਾ ਉਹਨੇ ਅੱਖਾਂ ਦੇ ਦਿੱਤੀਆਂ ਜੀਭਾਂ ਦੇ ਦਿੱਤੀ ਧੀਆਂ ਦੇ ਦਿੱਤੀਆਂ ਪੁੱਤ ਦਿੱਤੇ ਸੁਣਨ ਦੀ ਸ਼ਕਤੀ ਦੇ ਦਿੱਤੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਬੰਦੇ ਦੇ ਅੰਦਰ ਲੱਭਿਆ ਨਾ ਲੱਭ ਜੇ ਤੁਸੀਂ ਇੱਥੇ ਕੁਝ ਮੰਗਣ ਆਏ ਹੋ ਧਿਆਨ ਦੇਣਾ ਕੋਈ ਬੰਦਾ ਕਹਿੰਦਾ ਜੀ ਮੈਂ ਸੇਵਾ ਕਰੂੰਗਾ ਤੇ ਮੈਨੂੰ ਮਿਲੂਗਾ ਕੀ ਤੇ ਗੁਰਮੁਖ ਪਿਆਰੇ ਹੋ ਇਹ ਫਿਰ ਸੇਵਾ ਨਹੀਂ ਆਖੋ ਸਤਨਾਮ ਸ੍ਰੀ ਸੇਵਾ ਕਰਤ ਹੋਏ ਨਿਹਕਾਮੀ ਦਾ ਮਤਲਬ ਹੁੰਦਾ ਕੋਈ ਕਾਮਨਾ ਨਹੀਂ ਕੋਈ ਅੱਜ ਤੱਕ ਕਰਦਾ ਵੇਖਿਆ ਜੇ ਇਹੋ ਜੀ ਸੇਵਾ ਗੁਰਮੁਖੋ ਪਿਆਰੇ ਹੋ ਕਦੀ ਅੰਦਰ ਝਾਤੀ ਮਾਰ ਕੇ ਵੇਖਿਓ ਕਿ ਕਿਸੇ ਨੂੰ ਕੋਈ ਕਾਮਨਾ ਹੀ ਨਾ ਹੋਵੇ ਤੇ ਫਿਰ ਵੀ ਜੋੜੇ ਝਾੜੇ ਹਰ ਬੰਦਾ ਕਾਮ ਪਰੇ ਹਰ ਸਿਮਰੀਏ ਜਦੋਂ ਕੋਈ ਕੰਮ ਪੈਂਦਾ ਵਾ ਘਰ ਲੈਣਾ ਵਾ ਗੁਰੂ ਅੱਗੇ ਆਣ ਕੇ ਨੱਕ ਰੋੜਦਾ ਮਹਾਰਾਜ ਪਾਤਸ਼ਾਹ ਮੈਨੂੰ ਘਰ ਮਿਲ ਜਾਏ ਮੈਂ ਇਸ ਕਰਕੇ ਜੋੜੇ ਝਾੜਦਾ ਕੋਈ ਕਹਿੰਦਾ ਮੈਨੂੰ ਪੁੱਤ ਮਿਲ ਜਾਏ ਕੋਈ ਕਹਿੰਦਾ ਮੈਨੂੰ ਗੱਡੀਆਂ ਮਿਲ ਜਾਣ ਹਰ ਬੰਦਾ ਕਿਸੇ ਕਾਮਨਾ ਕਰਕੇ ਸੇਵਾ ਕਰਦਾ ਹੈ ਤੇ ਮੇਰੇ ਸਾਹਿਬ ਕਹਿੰਦੇ ਨੇ ਕਿਤੇ ਕਰਕੇ ਵੇਖ ਉਹ ਸੇਵਾ ਸੇਵਾ ਕਰਤ ਹੋਏ ਨਿਹਕਾਮੀ ਕੋਈ ਕਾਮਨਾ ਨਹੀਂ ਤੇ ਫਿਰ ਪ੍ਰਾਪਤੀ ਵੀ ਸੱਜਣਾ ਏਡੀ ਵੱਡੀ ਹੋਊਗੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪੇ ਦੀ ਪ੍ਰਾਪਤੀ ਨਿੱਜ ਸਰੂਪ ਦੇ ਦਰਸ਼ਨ ਹੋਣਗੇ ਨਿਰੰਕਾਰ ਦੇ ਦਰਸ਼ਨ ਹੋਣਗੇ ਜੇ ਇਸ ਤਰ੍ਹਾਂ ਜੋੜੇ ਝਾਣੇ ਮੰਗੇ ਕੋਈ ਨਾ ਫਿਰ ਇੱਕ ਥਾਂ ਤੇ ਹੋਰ ਮੇਰੇ ਸਤਿਗੁਰੂ ਜੀ ਬਾਲੇ ਬੜੇ ਸੁੰਦਰ ਕਹਿੰਦੇ ਨੇ ਕਾਹੂ ਫਲਕੀ ਇੱਛਾ ਨਹੀਂ ਬੰਸ਼ ਕੋਈ ਫਲ ਦੀ ਇੱਛਾ ਨਹੀਂ ਮਗਰ ਇੱਥੇ ਜਦੋਂ ਆਉਂਦੇ ਆ ਮੇਰੇ ਸਤਿਗੁਰੂ ਗਰੀਬ ਨਿਵਾਜ ਦੇ ਦਰਬਾਰ ਵਿੱਚ ਬਹੁਤ ਘੱਟ ਰੂਹਾਂ ਨੇ ਜਿਹੜੀਆਂ ਲੱਭ ਕਰਕੇ ਨਹੀਂ ਆਉਂਦੀਆਂ ਸਾਰੇ ਕਹਿੰਦੇ ਜੀ ਕੋਈ ਕਹਿੰਦਾ ਮੇਰੇ ਔਲਾਦ ਦਾ ਭਲਾ ਹੋ ਜੇ ਕੋਈ ਕਹਿੰਦਾ ਮੇਰਾ ਕਾਰੋਬਾਰ ਇਹ ਮਾੜੀ ਗੱਲ ਨਹੀਂ ਗੁਰੂ ਕੋਲੋਂ ਆਣ ਕੇ ਮੰਗਣਾ ਮਗਰ ਜਿਸ ਅਵਸਥਾ ਵਿੱਚ ਬਾਬਾ ਫਰੀਦ ਜੀ ਬੋਲਦੇ ਨੇ ਉੱਥੇ ਇੱਕ ਪਿਆਰੇ ਦੀ ਅਵਸਥਾ ਬੋਲ ਰਹੇ ਨੇ ਕਿ ਪਿਆਰਾ ਸਦਾ ਦੇਣ ਆਉਂਦਾ ਇਹ ਲੈਣ ਨਹੀਂ ਆਉਂਦਾ ਜਿਹੜੇ ਪਿਆਰ ਕਰਦੇ ਨੇ ਨਾ ਬਾਬੇ ਨਾਨਕ ਨੇ ਉਹਦੇ ਦੀ ਪਰਿਭਾਸ਼ਾ ਦੱਸੀ ਆ ਜੋ ਤੋ ਪ੍ਰੇਮ ਖੇਲਣ ਕਾ ਚਾਓ ਜੇ ਤੇ ਮੇਰੇ ਨਾਲ ਪ੍ਰੇਮ ਦੀ ਖੇਡ ਖੇਡਣੀ ਜੇ ਮੰਗਤਾ ਬਣ ਕੇ ਆਉਣਾ ਹੈ ਜੇ ਮੇਰਾ ਪੁੱਤ ਭਿਖਾਰੀ ਬਣ ਕੇ ਆਉਣਾ ਤੇ ਕੋਈ ਗੱਲ ਨੀ ਗੁਰੂ ਕੋਲੋਂ ਮੰਗਣ ਵਾਲੇ ਵੀ ਬੜੇ ਮਹਾਨ ਨੇ ਇੱਕ ਦਾਤਾ ਸਭ ਮੰਗਤੇ ਆਪਾਂ ਸਾਰੇ ਮੰਗਦੇ ਹਾਂ ਗੁਰੂ ਕੋਲੇ ਮੰਗਣਾ ਹੋਰ ਕਿੱਥੋਂ ਮੰਗਣਾ ਹੈ ਸਭਨਾ ਜੀਆਂ ਕਾ ਇੱਕ ਦਾਤਾ ਮਗਰ ਜੇ ਪਿਆਰਾ ਬਣ ਕੇ ਪ੍ਰੇਮ ਕਰਕੇ ਮੈਨੂੰ ਪਾਉਣ ਲਈ ਆਉਣਾ ਹੈ ਤੇ ਫਿਰ ਸਿੱਖਾ ਉਦੋਂ ਮੰਗ ਕੋਈ ਨਹੀਂ ਜੋ ਤੋਂ ਪ੍ਰੇਮ ਖੇਲਣ ਕਾ ਚਾਹੋ ਜੇ ਪ੍ਰੇਮ ਦੀ ਖੇਡ ਖੇਡਣੀ ਆ ਤੇ ਫਿਰ ਤੇ ਸਿਰ ਧਰ ਤਲੀ ਗਲੀ ਫਿਰ ਤੇ ਸਿਰ ਵੀ ਮੈਨੂੰ ਦੇਣ ਆ ਫਿਰ ਮੰਗ ਕੁਝ ਨਾ ਇੱਥੇ ਬਾਬਾ ਜੀ ਕਹਿੰਦੇ ਜਾਂ ਲੱਭ ਬੋਲੋ ਜਾਂ ਜੇ ਲੱਭ ਵਿੱਚ ਆਇਓ ਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਇਹ ਨਾ ਕਹਿਣਾ ਕਿ ਤੇਰੇ ਨਾਲ ਪਿਆਰ ਕਰਨਾ ਹੈ ਫਿਰ ਆਖੋ ਜੀ ਕੋਈ ਨੀ ਮਿਲਣਾ ਹੈ ਤੁਹਾਨੂੰ ਮੰਗਣਾ ਹੈ ਤੁਹਾਡੇ ਧੀਆਂ ਪੁੱਤ ਹੈ ਤੁਹਾਡੇ ਕੋਲੋਂ ਮੰਗਣਾ ਹੈ ਪ੍ਰੇਮ ਸ਼ਬਦ ਵੱਖਰਾ ਸ਼ਬਦ ਆ ਮੰਗਤਾ ਸ਼ਬਦ ਵੱਖਰਾ ਸ਼ਬਦ ਆ ਪੁੱਤ ਹੋਣਾ ਵੱਖਰਾ ਸ਼ਬਦ ਆ ਪੁੱਤ ਕਈ ਵਾਰ ਪਿਓ ਦੇ ਨਾਲ ਸਦਾ ਹੀ ਪਿਆਰ ਨਹੀਂ ਕਰਦਾ ਮਗਰ ਉਹਦੀ ਜਾਇਦਾਦ ਤੇ ਅੱਖ ਰੱਖਦਾ ਕਿ ਮੈਨੂੰ ਮਿਲ ਹੀ ਜਾਣੀ ਆ ਕਿਉਂਕਿ ਮੇਰੇ ਪਿਓ ਦੀ ਆ ਇੱਥੇ ਬਚਨ ਬੜੇ ਕੀਮਤੀ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਜਾਂ ਲੱਭ ਧਾਨੇ ਹੋ ਕਿਹਾ ਬੋਲੋ ਜਾਂ ਲੱਭ ਸਮਝ ਲਿਆ ਅਰਥ ਸਮਝ ਲੱਗੀ ਜੇ ਲੱਭਿਆ ਤੇ ਪਿਆਰ ਕਾਹਦਾ ਤੇ ਅਸੀਂ ਸਾਰੇ ਕੀ ਆ ਲੱਭੀ ਬੋਲਦੇ ਹੋ ਕੋਈ ਗੁਰਮੁਖ ਪਿਆਰੀ ਰੂਹ ਕਿਤੇ ਸੰਸਾਰ ਚੋਂ ਹੋਊਗੀ ਜਿਹੜੀ ਲੱਭੀ ਨਾ ਹੋਊਗੀ ਤੇ ਪ੍ਰੇਮੀ ਹੋਊ ਆਖੂਗੀ ਆਣ ਕੇ ਗੁਰੂ ਗ੍ਰੰਥ ਸਾਹਿਬ ਨੂੰ ਪਿਤਾ ਜੀ ਮੈਂ ਅੱਜ ਕੁਝ ਮੰਗਣ ਨਹੀਂ ਜੇ ਆਇਆ ਜੋ ਕੁਝ ਮੇਰੇ ਕੋਲ ਆ ਮੈਂ ਤੁਹਾਨੂੰ ਦੇਣ ਆਇਆ ਮੈਂ ਤਾਨ ਮਾਨ ਧਨ ਸਭ ਸੌਂਪ ਗੁਰ ਕੋ ਮੈਂ ਸੌਂਪਣ ਆਇਆ ਤੇਰਾ ਦਿੱਤਾ ਮੈਂ ਮੋੜਨ ਆਇਆ ਤੇਰਾ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਪੁੱਤ ਦੇ ਦਿੱਤੇ ਹਨ ਇੱਕ ਸ਼ਬਦ ਤੁਸੀਂ ਪੜ੍ਹਦੇ ਹੋ ਅਗਣਤ ਸ਼ਾਹ ਆਪਣੀ ਦੇ ਰਾਸ ਉਹਨੇ ਅਗਣਤ ਆਪਾਂ ਨੂੰ ਰਾਸਾਂ ਦਿੱਤੀਆਂ ਕਾਰਾਂ ਦਿੱਤੀਆਂ ਗੱਡੀਆਂ ਦਿੱਤੀਆਂ ਸੁੱਖ ਦਿੱਤੇ ਤੇ ਇਹਨੂੰ ਖਾਤ ਪੀਤ ਵਰਤੇ ਆਨੰਦ ਉਲਾਸ ਖਾਂਦਾ ਪੀਂਦਾ ਵਰਤਦਾ ਤੇ ਆਨੰਦ ਉਲਾਸ ਖੁਸ਼ੀਆਂ ਕਰਦਾ ਹੈ ਮਗਰ ਵੇਖ ਲੋ ਇਹ ਵੀ ਮੰਨਦਾ ਵਾ ਕਿ ਘਰ ਗੁਰੂ ਦਾ ਦਿੱਤਾ ਹੈ ਧਿਆਨ ਦੇਣਾ ਘਰ ਨਹੀਂ ਮੰਨਦੇ ਹੌਲੀ ਕੋਈ ਬੋਲਦੇ ਫਿਰ ਉੱਚੀ ਬੋਲੋ ਘਰ ਪੁੱਤ ਗੁਰੂ ਦੇ ਦਿੱਤੇ ਨੇ ਗੱਡੀਆਂ ਗੁਰੂ ਦੀਆਂ ਦਿੱਤੀਆਂ ਨੇ ਮਗਰ ਜਦੋਂ ਕਦੇ ਗੁਰੂ ਅੰਦਰੋਂ ਆਵਾਜ਼ ਦਿੰਦਾ ਅੰਦਰਲੀ ਆਵਾਜ਼ ਸੁਣਿਓ ਗੁਰੂ ਅੰਦਰੋਂ ਆਵਾਜ਼ ਦਿੰਦਾ ਇਸ ਘਰ ਦੇ ਵਿੱਚ ਪ੍ਰਕਾਸ਼ ਕਰ ਲਾ ਗੁਰੂ ਗ੍ਰੰਥ ਸਾਹਿਬ ਦਾ ਜਿਹਦਾ ਘਰ ਆ ਫਿਰ ਤੇਰਾ ਤੁਝ ਕੋ ਸੌਂਪਦੇ ਦੇ ਦੇ ਉਹਨੂੰ। ਕਹਿੰਦਾ ਜੀ ਨਹੀਂ, ਚਾਰ ਕਮਰੇ ਆ, ਮਸਾਂ ਦੋਵਾਂ ਚ ਪੁੱਤ ਸੌਂਦੇ ਨੇ, ਇੱਕ ਚ ਆਪ ਸੌਣਾ ਵਾ, ਤੇ ਤੀਸਰੇ ਕਮਰੇ ਚ ਕੋਈ ਆਇਆ ਆਇਆ ਆਏ ਲਈ ਤੇ ਲੋਕੀ ਰੱਖਦੇ, ਗਏ ਲਈ ਵੀ ਰੱਖ ਛੱਡਦਾ ਜੇ। ਆਖੋ ਸਤਨਾਮ ਸ੍ਰੀ, ਧਿਆਨ ਦੇਣਾ, ਵੇਖ ਲੋ ਸ਼ਬਦ ਇਹੋ ਵਰਤਦੇ ਨਾ। ਚੌਥੇ ਚ ਕੌਣ ਕਦੀ ਵਿਚਾਰਿਆ ਜੇ ਵਚਨ ਵੀ ਆਏ ਲਈ ਤੇ ਰੱਖਣਾ, ਵੀ ਚਲੋ ਕੋਈ ਆ ਗਿਆ ਤੇ ਸੌ ਗਿਆ, ਉਹ ਕੋਈ ਗਿਆ ਵਾ ਫਿਰ ਖਾਲੀ ਰੱਖ ਛੱਡਦਾ ਹੈ। ਤੇ ਜੇ ਆਏ ਲਈ ਰੱਖਣਾ ਹੈ ਤੇ ਆਇਆ ਤਾਂ ਕੇਵਲ ਘਰ 24 ਘੰਟੇ, ਤੇਰੇ ਗੁਰੂ ਆ ਉਹਦੇ ਲਈ ਰੱਖ। ਆਇਆ ਕੌਣ ਹੈ 24 ਘੰਟੇ? ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ, ਜਿਹੜਾ 24 ਘੰਟੇ ਤੇਰੇ ਘਰ ਰਹਿੰਦਾ ਹੈ, ਇੱਕ ਕਮਰਾ ਕਿਤੇ ਉਹਨੂੰ ਵੀ ਦੇ ਛੱਡ, ਤੈਨੂੰ ਸ਼ਰਮ ਆਊਗੀ ਕਿ ਇਸ ਘਰ ਵਿੱਚ ਗੁਰੂ ਦਾ ਪ੍ਰਕਾਸ਼ ਹੈ, ਮੈਂ ਸ਼ਰਾਬ ਨਾ ਲਿਆਵਾਂ, ਵੱਜੇਗਾ ਇਸ ਘਰ ਵਿੱਚ। ਹੁਣ ਤੇ ਤੋਬਾ ਹੈ, ਵੈਸੇ ਇੱਕ ਕਮਰੇ ਦੇ ਵਿੱਚ ਗੁਰੂ ਦਾ ਪ੍ਰਕਾਸ਼ ਕੀਤਾ, ਦੂਸਰੇ ਕਮਰੇ ਚ ਬਾਰ ਬਣੀ। ਆ ਉਹ ਦਿਨ ਐਲੇ ਮੈਂ ਗਿਆ ਕਿਸੇ ਦੇ ਘਰ, ਗੁਰਮੁਖ ਪਿਆਰੇ ਭਾਈ ਗੁਰਮੀਤ ਸਿੰਘ ਸ਼ਾਇਦ ਨਾਲ ਹੀ ਸੀ, ਅਸੀਂ ਜਿਹਦੇ ਘਰ ਗਏ ਗੁਰਮੁਖ ਪਿਆਰੇ, ਉਹ ਤੇ ਬੜੇ ਲੈਣ ਲਾਡ ਤੇ ਆਪਣੇ ਆਪ ਨੂੰ ਮਾਡਰਨ ਸਿੱਖ ਮੰਨਣ। ਬੀਬੀ ਕਹਿੰਦੀ ਜੀ ਭਾਵੇਂ ਤੁਸੀਂ ਅੱਜ ਚਲੇ ਹੀ ਚੱਲੇ ਹੋ ਕਥਾ ਕਰਕੇ, ਇੱਕ ਮਿੰਟ ਲਈ ਮੇਰੇ ਘਰ ਚੱਲੋ। ਮੈਂ ਕਿਹਾ ਚੱਲ ਭੈਣਾ, ਫਿਰ ਜੇ ਤੇਰਾ ਇੰਨਾ ਹੀ ਪਿਆਰ ਹੈ ਤੇ 2 ਮਿੰਟ ਲਈ ਜਾ ਆਉਂਦੇ ਆ। 2 ਮਿੰਟ ਗਏ, ਗੁਰਮੁਖੋ ਏਡਾ ਵੱਡਾ ਘਰ ਪਹਾੜੀ ਦੇ ਉੱਤੇ ਬਣਾਇਆ, ਕੁੱਤੇ ਰੱਖੇ, ਵੱਡੀਆਂ ਗੱਡੀਆਂ ਰੱਖੀਆਂ, ਤੇ ਅੰਦਰ ਜਾ ਕੇ ਦਖਤੇ ਦੇ ਦਰਵਾਜੇ ਦੇ ਅੰਦਰ ਵੜਦਿਆਂ ਵੇਖਿਆ ਤੇ ਆਪੇ ਹੀ ਕਹਿੰਦੀ ਮੈਨੂੰ ਭਾਈ ਸਾਹਿਬ ਜੀ, ਇਹੋ ਜੀ ਕੋਈ ਦੁਨੀਆਂ ਤੇ ਸ਼ਰਾਬ ਨਹੀਂ ਜਿਹੜੀ ਮੇਰੇ ਘਰ ਨਹੀਂ। ਲੋ ਸੁਣ ਲੋ, ਇਹ ਵਡਿਆਈ ਦੱਸਣ ਲੱਗੀ ਆਪਣੀ, ਇਹੋ ਜੀ ਕੋਈ ਦੁਨੀਆਂ ਤੇ ਸ਼ਰਾਬ ਨਹੀਂ ਜਿਹੜੀ ਮੇਰੇ ਘਰ ਨਹੀਂ। ਐਡਾ ਬਾਰ ਬਣਿਆ ਤੇ ਬਾਰ ਵਿਖਾ ਕੇ ਚੁੱਪ ਕਰਕੇ ਅਸੀਂ ਹੁਣ ਅੰਦਰ ਆ ਹੀ ਗਿਆ, ਅੰਦਰ ਜਾ ਕੇ ਸੋਫੇ ਤੇ ਬੈਠੇ ਤੇ ਕਹਿੰਦੀ ਗੁਰੂ ਸਾਹਿਬ ਦੇ ਵੀ ਦਰਸ਼ਨ ਕਰ ਲੋ। ਮੈਂ ਕਿਹਾ ਮੇਰੀ ਇਹ ਭੈਣਾ, ਇੱਕ ਪਾਸੇ ਤੂੰ ਸਾਰੀ ਦੱਸਤੀ ਆ ਵੀ ਕੋਈ ਦੁਨੀਆਂ ਦੀ ਸ਼ਰਾਬ ਨਹੀਂ ਜਿਹੜੀ ਮੇਰੇ ਘਰ ਨਹੀਂ, ਇੱਕ ਪਾਸੇ ਤੂੰ ਕਹਿੰਦੀ ਗੁਰੂ ਸਾਹਿਬ ਕਹਿੰਦੀ ਜੀ ਉੱਤੇ ਮਹਾਰਾਜ ਦਾ ਵੀ ਪ੍ਰਕਾਸ਼ ਕੀਤਾ, ਸ਼ਰਾਬ ਨੂੰ ਪੂਰਾ ਕਮਰਾ ਦਿੱਤਾ ਹੈ ਤੇ ਮੇਰੇ ਸਾਹਿਬ ਲਈ ਪੌੜੀਆਂ ਵਿੱਚ ਪ੍ਰਕਾਸ਼ ਕੀਤਾ। ਤੇ ਫਿਰ ਰੋਣ ਲੱਗ ਪਈ। ਉੱਤੋਂ ਆਣ ਕੇ ਜਦੋਂ ਸਤਿਗੁਰੂ ਦੇ ਬਚਨ ਹੁਕਮਨਾਮਾ ਲੈ ਕੇ ਪੜ੍ਹ ਕੇ ਉਹਨੂੰ ਸੁਣਾਇਆ ਵੀ ਮੇਰੀ ਇਹ ਭੈਣੇ ਆ ਸੁਣ ਮੇਰੇ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਈ, ਤੇ ਥੱਲੇ ਆਣ ਕੇ ਰੋਣ ਲੱਗ ਪਈ। ਕਹਿੰਦੀ ਇੱਕ ਬੱਚੀ ਸੀ, 24 ਘੰਟੇ ਦੀ ਸ਼ਰਾਬੀ ਹੋ ਗਈ, ਧੀ ਮਰ ਗਈ ਸ਼ਰਾਬੀ ਹੋ ਕੇ, ਇੱਕੋ ਹੀ ਪੁੱਤ ਆ, ਉਹ ਸ਼ਰਾਬ ਨੀ ਪੀਂਦਾ, ਇਹਨੂੰ ਕੋਈ ਮਤ ਦਿਓ। ਮੈਂ ਕਿਹਾ ਤੂੰ ਆਪ ਤੇਰੇ ਘਰ ਦਾ? ਕਹਿੰਦੀ ਜੀ ਕਦੀ ਕਦੀ। ਤੇ ਮੈਂ ਕਿਹਾ ਫਿਰ ਨਿਆਣਿਆਂ ਨੂੰ ਕੀ ਮਤ ਦੇਣੀ ਓ ਮੇਰੀ ਇਹ ਭੈਣਾ, ਅਜੇ ਤੇ ਪਹਿਲਾਂ ਆਪ ਬਚ। ਤੇ ਮੈਂ ਉਹਨੂੰ ਬੇਨਤੀ ਕੀਤੀ ਕਿ ਮੇਰੀ ਇਹ ਭੈਣਾ, ਜਾਂ ਗੁਰੂ ਨੂੰ ਘਰ ਵਿੱਚ ਰੱਖ ਤੇ ਜਾਂ ਫਿਰ ਇੱਕ ਚੀਜ਼ ਕਰ, ਜਾਂ ਗੁਰੂ ਰੱਖ ਲਾ, ਜੇ ਗੁਰੂ ਪਿਆਰਾ ਲੱਗਦਾ ਤੇ ਸ਼ਰਾਬ ਕੱਢ ਦੇ, ਜੇ ਕੱਲੀ ਸ਼ਰਾਬ ਪਿਆਰੀ ਲੱਗਦੀ ਤੇ ਗੁਰੂ ਨੂੰ ਗੁਰਦੁਆਰੇ ਛੱਡਿਆ। ਰੋਣ ਲੱਗ ਪਈ, ਭੁੱਬਾ ਮਾਰਨ ਲੱਗ ਪਈ, ਪਾਣੀ ਦਿੱਤਾ ਜੂਸ, ਇਹ ਗੁਰਮੀਤ ਸੋਹਣੀ ਨਾਲ ਸੀ, ਬਿਲਕੁਲ ਜੂਸ ਨੀ ਪੀਣਾ, ਤੇਰੇ ਘਰੋਂ ਪਾਣੀ ਦਾ ਘੁੱਟ ਨੀ ਅੰਦਰ ਨਗਾਉਣਾ, ਏਡਾ ਗੁਨਾਹ ਕੀਤਾ ਈ ਕਿ ਜਿਸ ਘਰ ਵਿੱਚ ਮੇਰਾ ਸਤਿਗੁਰੂ ਜਿੱਥੇ ਵਸੇ ਮੇਰਾ ਪਾਰ ਬ੍ਰਹਮ ਸੋ ਕੇਵਡ ਹੈ ਥਾਂ, ਉਹ ਕਿੱਡਾ ਪਵਿੱਤਰ, ਜਿੱਥੇ ਜਾਏ ਬਹੇ ਮੇਰਾ ਸੋ ਥਾਨ ਸੁਹਾਵਾ, ਗੁਰੂ ਤੇ ਕਹਿ ਰਿਹਾ ਉਹ ਥਾਨ ਇਹੋ ਜਿਹਾ ਵਾ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁੱਖ, ਤੇ ਤੇਰੇ ਠੇਕੇ ਵਾਲੇ ਘਰ ਦੀ ਧੂੜੀ ਕੌਣ ਲਾਊ। ਕਹਿਣ ਲੱਗੀ ਜੀ ਪਾਣੀ ਪੀ ਲਓ, ਭਾਵੇਂ ਇੱਕ ਘੁੱਟ ਪੀ ਲਓ, ਤੁਸੀਂ ਜੋ ਹੁਕਮ ਕਰੋ ਮੈਂ ਕਰਨ ਨੂੰ ਤਿਆਰ ਆ। ਤੇ ਮੈਂ ਕਿਹਾ ਆਪਣੇ ਪੁੱਤ ਨੂੰ ਬੁਲਾ। ਪੁੱਤ ਆਇਆ, ਨੌਜਵਾਨ ਸੀ, ਕੇਸ ਤੇ ਕੱਟੇ ਸੀ। ਮੈਂ ਉਹਨੂੰ ਕਿਹਾ ਤੂੰ ਲਾਈ ਕਰਦਾ ਸ਼ਰਾਬ ਘਰ ਵਿੱਚ ਰੱਖਣੀ? ਕਹਿੰਦਾ ਜੀ ਨਾ ਤੋਬਾ, ਮੈਂ ਤੇ ਪੀਂਦਾ ਹੀ ਨਹੀਂ, ਇਹ ਮੰਮੀ ਡੈਡੀ ਨੂੰ ਪੁੱਛੋ। ਤੇ ਹੱਥ ਜੋੜ ਕੇ ਫਿਰ ਆਖਿਆ ਵੀ ਅੱਜ ਬਚਨ ਦਿਓ ਸਾਨੂੰ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਜੇ ਘਰ ਵਿੱਚ ਰੱਖਣਾ ਫਿਰ ਸ਼ਰਾਬ ਦੀ ਬਾਰ ਚੁੱਕੋ। ਫਿਰ ਗੁਰੂ ਨੇ ਕਿਰਪਾ ਕੀਤੀ, ਚੁੱਕੀ, ਗੁਰੂ ਨਾਨਕ ਪਾਤਸ਼ਾਹ ਨੇ ਮਿਹਰ ਕੀਤੀ, ਉਹਨੂੰ ਪਤਾ ਲੱਗ ਗਿਆ ਮੇਰਾ ਕਹਿਣ ਦਾ ਮਤਲਬ ਸੀ ਅਗਣਤ ਸ਼ਾਹ ਆਪਣੀ ਦੇ ਰਾਸ ਖਾਤ ਪੀਤ ਵਰਤੇ ਅਨੰਦ ਉਲਾਸ, ਆਪਣੀ ਅਮਾਨ ਆਪਣੀਆਂ ਦਿੱਤੀਆਂ ਅਮਾਨਤਾਂ ਵਿੱਚੋਂ ਗੁਰੂ ਕਿਛ ਬਾਹਰ ਸਾਹੋ ਲੇ, ਫਿਰ ਅਗਿਆਨੀ ਮਨ ਇਹ ਰੋਸ ਕਰਦਾ ਰੁੱਸ ਪੈਂਦਾ ਉਹਦੇ ਨਾਲ। ਕਹਿੰਦਾ ਮਹਾਰਾਜ ਮੈਂ ਤੇ ਘਰ ਤੁਹਾਡੇ ਕੋਲੋਂ ਮੰਗਿਆ, ਤੁਸੀਂ ਦੇ ਘਰ ਚ ਡੇਰਾ ਹੀ ਲਾ ਲਿਆ ਆਣ ਕੇ। ਮਹਾਰਾਜ ਗੱਡੀ ਤੇ ਮੈਂ ਇਸ ਕਰਕੇ ਲਈ ਪਈ ਇਹਦੇ ਸ਼ਰਾਬ ਰੱਖਿਆ ਕਰੂੰਗਾ, ਮਗਰ ਤੁਸੀਂ ਕਹਿੰਦੇ ਗੱਡੀ ਸ਼ਰਾਬ ਨਾ ਰੱਖ। ਮਹਾਰਾਜ ਔਲਾਦ ਤੇ ਮੇਰੀ ਆਪਣੀ ਮਰਜ਼ੀ ਨਾਲ ਚੱਲਣੀ, ਤੁਸੀਂ ਕਹਿੰਦੇ ਅੰਮ੍ਰਿਤ ਛਕਾ, ਆਪਣੀ ਅਮਾਨ ਕਛ ਬਾਹਰ ਸਾਹੋ ਲੇ, ਅਗਿਆਨੀ ਮਨ ਰੋਸ ਕਰੇ। ਤੇ ਅਗਲਾ ਬਚਨ ਆਪ ਜੀ ਦੀ ਬੜੀ ਤਵੱਜੋ ਮੰਗਦਾ ਜੇ, ਆਪਣੀ ਪ੍ਰਤੀਤ, ਬੋਲੋ ਆਪਣੀ ਪ੍ਰਤੀਤ, ਪ੍ਰਤੀਪ ਮੈਨੇ ਵਿਸ਼ਵਾਸ, ਇਹਦਾ ਵਿਸ਼ਵਾਸ ਫਿਰ ਕਿਸੇ ਨੇ ਖਤਮ ਨਹੀਂ ਕੀਤਾ। ਇੱਕ ਵਾਰ ਉਹਦੇ ਕੋਲੋਂ ਘਰ ਲੈ ਲਿਆ, ਮੁੱਕਰ ਗਿਆ, ਕਹਿੰਦਾ ਘਰ ਤੇ ਮੇਰਾ ਜੋ ਮੈਂ ਮਰਜ਼ੀ ਕਰੂੰ। ਇੱਕ ਵਾਰ ਔਲਾਦ ਲੈ ਲਈ, ਕਹਿੰਦਾ ਜਿਸ ਤਰ੍ਹਾਂ ਮੈਂ ਮਰਜ਼ੀ ਸਿਰ ਮੁੰਨਾ, ਇਹ ਸ਼ਰਾਬਾਂ ਪੀਣ, ਇਹ ਜੋ ਮਰਜ਼ੀ ਕਰਨ, ਮੇਰੀ ਔਲਾਦ ਆ, ਇੱਕ ਵਾਰ ਗੱਡੀ ਲੈ ਕੇ ਮੁੱਕਰ ਗਿਆ ਸੱਜਣਾ, ਤੇ ਸਾਹਿਬ ਕਹਿੰਦੇ ਬੌਰ ਉਸਕਾ, ਬੋਲੋ ਬੌਰ ਉਸਕਾ, ਫਿਰ ਦੁਬਾਰਾ ਵਿਸ਼ਵਾਸ ਨਹੀਂ ਹੁੰਦਾ। ਕਰੋੜ ਵਾਰ ਤਰਲੇ ਪਾਈ ਗੁਰੂ ਨੂੰ, ਇੱਕ ਵਾਰ ਗੁਰੂ ਦੇ ਵਿਸ਼ਵਾਸ ਘਾਤ ਕੀਤਾ ਹੀ, ਬਹੁਤ ਉਸਕਾ ਵਿਸ਼ਵਾਸ ਨਾ ਹੋਵੇ। ਵਿਸ਼ਵਾਸ ਸੱਜਣਾ ਉਹਨਾਂ ਦਾ ਹੁੰਦਾ ਹੈ ਜਿਸ ਕੀ ਬਸਤ ਤਿਸ ਅੱਗੇ ਰੱਖੇ, ਜਿਹਦਾ ਘਰ ਆ ਆਖਿਆ ਮੇਰੇ ਸਤਿਗੁਰੂ ਦਾ ਘਰ ਆ, ਇਸ ਘਰ ਵਿੱਚ ਸ਼ਰਾਬ ਮਾਸ ਨਹੀਂ ਆਉਣੀ, ਇਹ ਮੇਰੇ ਸਤਿਗੁਰੂ ਦਾ ਘਰ ਆ, ਇਹਦੇ ਵਿੱਚ ਗੰਦੀਆਂ ਮੂਵੀਆਂ ਨਹੀਂ ਚੱਲ ਸਕਦੀਆਂ, ਇਹ ਮੇਰੇ ਗੁਰੂ ਦਾ ਘਰ ਆ, ਇਹਦੇ ਵਿੱਚ ਗੰਦੀਆਂ ਚੀਜ਼ਾਂ ਨਹੀਂ ਆ ਸਕਦੀਆਂ, ਇਹ ਕਾਰ ਮੇਰੇ ਗੁਰੂ ਨੇ ਦਿੱਤੀ ਆ, ਇਹਦੇ ਵਿੱਚ ਅੰਮ੍ਰਿਤ ਤਾਂ ਰੱਖਿਆ ਜਾ ਸਕਦਾ, ਇਹਦੇ ਵਿੱਚ ਪੋਥੀਆਂ ਰੱਖੀਆਂ ਜਾ ਸਕਦੀਆਂ, ਇਹਦੇ ਵਿੱਚ ਮੂਵੀਆਂ ਨਹੀਂ ਰੱਖੀਆਂ ਜਾ ਸਕਦੀਆਂ। ਜਦੋਂ ਉਹਦੇ ਅੱਗੇ ਰੱਖ ਦਿਆਂਗਾ ਫਿਰ ਉਸ ਤੇ ਚੌਗਣ ਕਰੇ ਨਾਨਕ ਸਾਹਿਬ ਸਦਾ ਦਿਆ। ਮਗਰ ਅਸੀਂ ਤੇ ਜਦੋਂ ਆਉਂਦੇ ਹਾਂ ਮੰਗਣ ਆਉਂਦੇ ਹਾਂ, ਸਾਡਾ ਲੱਭ ਤੇ ਸਿਖਰਾਂ ਨੂੰ ਚੰਬੜ ਗਿਆ। ਬਾਬਾ ਫਰੀਦ ਜੀ ਕਹਿੰਦੇ ਦੁਨੀਆਂ ਦੇ ਲੋਕੋ ਜਾ ਲੱਭ ਤਾਂ ਨਿਉ ਕਿਹਾ, ਜੇ ਲੱਭ ਕਰਕੇ ਗੁਰੂ ਦੇ ਕੋਲ ਆਇਓ ਤੇ ਫਿਰ ਸ਼ਬਦ ਪਿਆਰ ਨਾ ਵਰਤਿਓ, ਉਤਨਾ ਆਖਿਓ ਜੀ ਲੱਭੀ ਬਣ ਕੇ ਆਏ, ਝੂਠ ਨਾ ਬੋਲਿਓ ਗੁਰੂ ਨੂੰ। ਗੁਰੂ ਨੂੰ ਕਹਿ ਦਿਓ ਮਹਾਰਾਜ ਅਸੀਂ ਭੁੱਖੇ ਹਾਂ, ਅਸੀਂ ਰੱਜੇ ਨਹੀਂ, ਇਸ ਕਰਕੇ ਸਾਡਾ ਪਿਆਰ ਤੇ ਤੇਰੇ ਨਾਲ ਕੋਈ ਨਹੀਂ, ਤੇਰੀਆਂ ਦਾਤਾਂ ਨਾਲ ਪਿਆਰ ਆ, ਦਾਤਾਂ ਲੈਣ ਆਏ, ਦਾਤ ਪਿਆਰੀ। ਜਦੋਂ ਭਾਈ ਲੈਣਾ ਗੁਰੂ ਨਾਨਕ ਪਾਤਸ਼ਾਹ ਦੇ ਪਿੱਛੇ ਤੁਰਿਆ ਜਾਂਦਾ ਸੀ ਨਾ, ਇਕਾਗਰਤਾ ਬਖਸ਼ ਦੇਣੀ, ਇੱਕ ਵਾਰ ਪਿਆਰ ਨਾਲ ਆਖੋ ਸਤਨਾਮ, ਆਪਣੀ ਔਲਾਦ ਦੇ ਭਲੇ ਲਈ ਆਖੋ ਸਤਨਾਮ, ਅਜੇ ਗੱਜ ਕੇ ਨਹੀਂ ਸਾਰੇ ਆਖਿਆ ਸਤਨਾਮ। ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਪਿੱਛੇ ਬੜੀ ਸੰਗਤ ਗਈ, 500-700 ਪ੍ਰਾਣੀ ਕਰਤਾਰਪੁਰ ਗਿਆ ਤੇ ਧਾਨਕ ਰੂਪ ਸਤਿਗੁਰੂ ਨੇ ਧਾਰ ਲਿਆ, ਹੱਥ ਵਿੱਚ ਡੰਡਾ ਫੜ ਲਿਆ, ਕੱਪੜੇ ਹੋਰ ਤਰ੍ਹਾਂ ਦੇ ਪਾ ਲਏ, ਬੁਰਕੀਆਂ ਰੋਟੀ ਦੀਆਂ ਮੂੰਹ ਦੇ ਵਿੱਚ ਅੜਾ ਲਈਆਂ ਤੇ ਅੱਗੇ ਅੱਗੇ ਤੁਰ ਪਏ। ਜਿਹੜੀ ਜਿਹੜੀ ਪਿੱਛੇ ਸੰਗਤ ਤੁਰ ਪਈ, ਮਹਾਰਾਜ ਪਾਤਸ਼ਾਹ ਕਿਸ ਰੂਪ ਵਿੱਚ ਆ ਗਏ ਨੇ, ਤੇ ਅੱਗੇ ਜਾ ਕੇ ਕਿਲਾ ਕਦੀ ਵਿੱਥ ਦੇ ਉੱਤੇ ਜਾ ਕੇ ਏਕੜ ਦੀ ਇੱਕ ਫਰਲਾਂਗ ਉੱਤੇ ਜਾ ਕੇ ਮੇਰੇ ਸਤਿਗੁਰੂ ਕਹਿੰਦੇ ਕੀ ਲੈਣ ਆਏ ਹੋ, ਤੇ ਕਈ ਜਿਹੜੇ ਪੁੱਤ ਮੰਗਣ ਆਏ ਸੀ, ਮਹਾਰਾਜ ਅਸੀਂ ਤੇ ਤੁਹਾਡੇ ਕੋਲੋਂ ਪੁੱਤ ਮੰਗਣ ਆਏ, ਜਾਓ ਤੁਹਾਨੂੰ ਪੁੱਤ ਦਿੱਤੇ ਗੁਰੂ ਨੇ, ਜਾਓ ਤੁਹਾਨੂੰ ਪੁੱਤ ਮਿਲ ਗਏ। ਉਹਨਾਂ ਨੇ ਆਖਿਆ ਗੁਰੂ ਨੇ ਕਹਿ ਤਾ ਪੁੱਤ ਮਿਲ ਗਏ, ਤੇ ਮਿਲ ਗਏ, ਮੁੜ ਗਏ ਵਿਚਾਰੇ, ਅਜੇ ਫੇਰ 200-400 ਤੁਰਿਆ ਆਵੇ, ਤੁਸੀਂ ਕੀ ਲੈਣ ਆਏ ਹੋ, ਮਹਾਰਾਜ ਘਰ ਚਾਹੀਦੇ ਨੇ, ਜਾਓ ਤੁਹਾਨੂੰ ਘਰ ਦੇ ਤੇ, ਉਹ ਘਰ ਲੈ ਕੇ ਮੁੜ ਗਏ। 5-7 ਹੋਰ ਆਏ, ਤੁਸੀਂ ਕੀ ਚਾਹੀਦਾ, ਰੁਪਈਏ ਤੇ ਸੋਨਾ ਚਾਹੀਦਾ, ਜਾਓ ਤੁਹਾਨੂੰ ਸੋਨੇ ਰੁਪਈਏ ਦੇ ਤੇ। ਕਿਸੇ ਨੇ ਕਹਿਤਾ ਮੈਨੂੰ ਪਦਵੀਆਂ ਚਾਹੀਦੀਆਂ, ਉਹਨੂੰ ਪਦਵੀਆਂ ਦੇ ਤੀਆਂ। ਜਦੋਂ ਸਾਰੇ ਹੀ ਮੁੜ ਗਏ ਤੇ ਇੱਕ ਤੁਰਿਆ ਆਉਂਦਾ ਸੀ, ਮਗਰ ਧਿਆਨ ਦਿਓ ਆਖੋ ਸਤਨਾਮ ਸ੍ਰੀ, ਉਹ ਜਿਹੜੇ ਮੁੜ ਗਏ ਉਹਨਾਂ ਨੂੰ ਗੁਰੂ ਦੀਆਂ ਦਾਤਾਂ ਚੰਗੀਆਂ ਲੱਗਦੀਆਂ ਸੀ, ਉਹਨਾਂ ਨੂੰ ਗੁਰੂ ਦੀਆਂ, ਗੱਜ ਕੇ ਆਖਿਆ ਕਰੋ ਕੀ, ਉਹ ਦਾਤਾਂ ਵਾਲੇ ਸੀ, ਮੁੜ ਗਏ ਲੈ ਕੇ ਦਾਤਾਂ। ਤੇ ਜਿਹੜਾ ਇੱਕ ਤੁਰਿਆ ਆਉਂਦਾ ਸੀ, ਮੇਰੇ ਸਤਿਗੁਰੂ ਨੇ ਨੇਤਰ ਲਾਲ ਕਰਕੇ ਧਾਨਕ ਰੂਪ ਕਰਕੇ ਉਹਨੂੰ ਆਖਿਆ ਤੂੰ ਨੀ ਮੁੜਿਆ, ਮਹਾਰਾਜ ਮੈਂ ਕਿੱਥੇ ਜਾਵਾਂ, ਮਹਾਰਾਜ ਉਹਨਾਂ ਦਾ ਤੇ ਕੋਈ ਘਰ ਹੋਊਗਾ ਤੇ ਉਹ ਚਲੇ ਗਏ, ਮੈਂ ਕਿੱਥੇ ਜਾਵਾਂ, ਤੈਨੂੰ ਕੋਈ ਦਾਤ ਨੀ ਚਾਹੀਦੀ, ਨਹੀਂ ਮੈਨੂੰ ਕੋਈ ਦਾਤ ਨੀ ਚਾਹੀਦੀ, ਤੈਨੂੰ ਕੀ ਚਾਹੀਦਾ ਹੈ। ਤੇ ਰੋ ਰਿਹਾ ਸੀ, ਗੱਲ ਚ ਪਰਨਾ ਪਾਇਆ, ਅੱਖਾਂ ਤ੍ਰਿਪ ਤ੍ਰਿਪ ਵਗ ਰਹੀਆਂ ਸੀ। ਮਹਾਰਾਜ ਪਾਤਸ਼ਾਹ ਨੇ ਆਖਿਆ ਤੈਨੂੰ ਕੋਈ ਦਾਤ ਨੀ ਚਾਹੀਦੀ, ਤੈਨੂੰ ਕੀ ਚਾਹੀਦਾ ਹੈ। ਤੇ ਹੱਥ ਜੋੜ ਕੇ ਕਹਿਣ ਲੱਗਾ ਦਾਤਾ ਨਹੀਂ, ਦਾਤਾ ਚਾਹੀਦਾ, ਦਾਤਾ ਦਾਤਾ ਨਹੀਂ, ਕੀ ਚਾਹੀਦਾ ਹੈ, ਦਾਤਾ ਦਿਓ, ਦਾਤਾ ਜੀ ਆਪ ਹਿਰਦੇ ਚ ਵਸ ਜਾਓ। ਤੇ ਫਿਰ ਸੱਚ ਜਾਣਿਓ, ਉਹ ਭਾਈ ਲੈਣਾ ਹਿਰਦੇ ਵਿੱਚ ਗੁਰੂ ਨਾਨਕ ਵਸ ਗਿਆ ਤੇ ਦੂਸਰਾ ਗੁਰੂ ਨਾਨਕ ਬਣ ਗਿਆ। ਜਦੋਂ ਜੀਵ ਆਤਮਾ ਲੱਭ ਤੋਂ ਉੱਤੇ ਉੱਠ ਕੇ ਗੁਰੂ ਦੇ ਕੋਲ ਆਉਂਦੀ ਆ, ਫਿਰ ਤਿਸ ਕੋ ਹੋਤ ਪ੍ਰਾਪਤ ਸਵਾਮੀ ਦੀ ਪ੍ਰਾਪਤੀ। ਇੱਥੇ ਕਹਿੰਦੇ ਨੇ ਜਾਂ ਲੱਭ ਤਾਂ ਨਿਹੋ ਕਿਹਾ, ਲੱਭ ਤਾਂ ਕੂੜਾ ਨਿਹੋ, ਇਹ ਗੱਲ ਨੋਟ ਕਰ ਲਿਓ, ਲੱਭ ਜੇ ਲੱਭਿਆ ਤੇ ਪਿਆਰ ਝੂਠਾ ਹੈ। ਪਿਆਰ ਨਾ ਆਖੋ, ਫਿਰ ਇਹ ਆਖੋ ਮੰਗਣ ਆਇਆ ਚਲੋ ਮੰਗ ਕੇ ਚਲੇ ਜਾਓ, ਜੇ ਪਿਆਰ ਕਰਨ ਗੁਰੂ ਲਈ ਆਏ, ਜੇ ਪਰਮੇਸ਼ਵਰ ਨੂੰ ਪਾਉਣਾ ਹੈ ਤੇ ਫਿਰ ਲੱਭ ਛੱਡ ਕੇ ਆਓ। ਹਾਂਜੀ, ਇਹ ਬੜਾ ਪਿਆਰਾ ਬਚਨ ਦੇ, ਕਹਿੰਦੇ ਇੱਕ ਕੱਖਾਂ ਦੀ ਛਪਰੀ ਹੋਵੇ, ਪਿੰਡਾਂ ਦੇ ਵਿੱਚ ਪਾਈਆਂ ਹੁੰਦੀਆਂ ਸੀ ਪਹਿਲੋ ਲੋਕਾਂ, ਕੱਖਾਂ ਦੀ ਝੁੱਗੀ ਹੋਵੇ ਤੇ ਉਹਦੇ ਮਿੱਟੀ ਉੱਤੇ ਦਾ ਲੇਪ ਦਿੱਤਾ ਹੋਵੇ, ਤੇ ਪਿਆਰੇ ਉਹ ਮੀਂਹ ਡੱਗ ਪਏ ਪੈਣ, ਤੇ ਜਿਉਂ ਜਿਉਂ ਮੀਂਹ ਪੈਂਦਾ ਮਿੱਟੀ ਭਾਰੀ ਹੁੰਦੀ ਜਾਂਦੀ ਆ, ਤੇ ਛੱਪਰ ਕੀ ਹੋ ਜਾਂਦੀ, ਫਿਰ ਟੁੱਟ ਜਾਂਦੀ ਆ। ਇਤਨਾ ਹੀ ਕਹਿੰਦੇ ਕਿੱਚਰ ਝੱਤ, ਝੱਤ ਪੰਜਾਬੀ ਦਾ ਬੋਲੀ ਆ, ਆਪਾਂ ਝੱਟ ਕਹਿੰਦੇ, ਝੱਟ ਝੱਟ ਲੰਘਾ ਲੋ, ਝੱਟ ਲੰਘਾਉਣਾ। ਇੱਥੇ ਕਹਿੰਦੇ ਕਿੰਨਾ ਕਚੇਰ ਬੰਦਿਆ ਲੋਭੀ ਹੋ ਕੇ ਝੱਟ ਲੰਘਾਏਗਾ, ਇੱਕ ਦਿਨ ਤੇਰੇ ਲੋਭ ਦੀ ਖਾਤਰ ਤੇਰਾ ਗੁਰੂ ਨਾਲੋਂ ਪਿਆਰ ਟੁੱਟ ਜਾਣਾ। ਜਿੱਦਣ ਤੇਰੀ ਮੰਗ ਨਾ ਪੂਰੀ ਹੋਈ, ਉਦਣ ਤੂੰ ਆਖਣਾ ਮੈਂ ਨੀ ਗੁਰਦੁਆਰੇ ਆਉਣਾ। ਸੱਜਣਾ ਕਿੱਚਰ ਝੱਤ ਲੰਘਾਈਏ, ਛੱਪਰ ਟੁੱਟੇ ਮਿਉਂ, ਮਿਉਂ ਮੈਨੇ ਮੀਂਹ ਕਰਕੇ, ਜਿਤਨਾ ਛੱਪਰ ਮੀਂਹ ਦੇ ਨਾਲ ਟੁੱਟ ਜਾਂਦਾ ਵਾ ਭਾਰ ਪੈ ਕੇ, ਇਤਨਾ ਤੇਰੀਆਂ ਮੰਗਾਂ ਵੱਧ ਜਾਣੀਆਂ ਨੇ ਤੇ ਤੇਰਾ ਗੁਰੂ ਦੇ ਨਾਲੋਂ ਪਿਆਰ ਟੁੱਟ ਜਾਣਾ ਹੈ। ਇਸ ਕਰਕੇ ਜੇ ਪਿਆਰ ਕਰਨਾ ਹੈ ਤੇ ਫਿਰ ਸੇਵਾ ਕਰਤ ਹੋਏ ਨਿਕਾਮੀ ਨਿਕਾਮ ਨਾਂ ਦੇ ਵਿੱਚ ਪਿਆਰ ਕਰਕੇ ਵੇਖਾਂ ਜੀ।
1: ਫਰੀਦਾ ਜੰਗਲ ਜੰਗਲ ਕਿਆ ਭਵੈ ਵਨ ਕੰਡਾ ਮੋੜੈ,
0: ਇਹ ਵੀ ਜੀਵਨ ਦੇ ਵਿੱਚ ਸੇਧ ਦੇਣ ਵਾਲਾ ਬਚਨ ਆ। ਫਰੀਦਾ ਜੰਗਲ ਜੰਗਲ ਕਿਆ ਭਵੇ, ਅੱਗੇ ਲੋਕਾਂ ਵਿੱਚ ਆਮ ਭਾਵਨਾ ਹੁੰਦੀ ਸੀ ਕਿ ਘਰਾਂ ਵਿੱਚ ਰਿਹਾ ਰੱਬ ਨਹੀਂ ਮਿਲਦਾ, ਜੰਗਲਾਂ ਵਿੱਚ ਚਲੇ ਜਾਣਾ, ਜੰਗਲਾਂ ਵਿੱਚ ਜਾ ਕੇ ਚੌਂਕੜੇ ਮਾਰ ਕੇ ਭਭੂਤੀ ਮਲ ਲੈਣੀ, ਪੱਠੀਆਂ ਤਾਲਣੀਆਂ, ਅੱਗ ਸੇਕ ਲੈਣੀ, ਪੱਤੇ ਖਾ ਲੈਣੇ। ਤੇ ਮੇਰੇ ਬਾਪੂ ਜੀ ਤੇ ਇੱਥੋਂ ਤੱਕ ਕਹਿੰਦੇ ਨੇ ਗ੍ਰਹਿ ਤਾਜ ਬਨ ਖੰਡ ਜਾਈਏ, ਇਹ ਬੜਾ ਪਿਆਰਾ ਬਚਨ ਜੇ। ਗ੍ਰਹਿ ਤਾਜ, ਗ੍ਰਹਿ ਕਿਹਨੂੰ ਕਹਿੰਦੇ ਨੇ? ਤੇ ਤਾਜ ਛੱਡਣਾ। ਕਹਿੰਦੇ ਘਰ ਛੱਡ ਕੇ ਕੋਈ ਜੰਗਲ ਵਿੱਚ ਚਲੇ ਗਿਆ, ਬਾਬਾ ਕਬੀਰ ਕਹਿੰਦੇ ਗ੍ਰਹਿ ਤਾਜ ਬਨ ਖੰਡ ਜਾਈਏ, ਬਨ ਖੰਡ ਕਹਿੰਦੇ ਜੰਗਲ ਨੂੰ, ਉੱਥੇ ਕੀ ਜਾ ਕੇ ਕਰੀਏ? ਹੁਣ ਉੱਥੇ ਤੇ ਪਨੀਰ ਤੇ ਮਿਲਣਾ ਨੀ, ਆਲੂ ਤੇ ਮਿਲਣੇ ਨੀ, ਛੋਲਿਆਂ ਦੀ ਸਬਜ਼ੀ ਤੇ ਮਿਲਣੀ ਨੀ, ਕੀ ਮਿਲਣਾ ਹੈ? ਚੁਣ ਖਾਈਏ ਕੰਦਾ ਕੰਦ ਮੂਲ ਤੀਲੇ ਖਾ ਲੈ, ਚੁਣ ਖਾਈਏ। ਘਰ ਛੱਡ ਕੇ ਜੰਗਲ ਚ ਚਲੇ ਗਿਆ, ਸਬਜ਼ੀਆਂ ਦੀ ਜਗ੍ਹਾ ਤੇ ਤੀਲੇ ਖਾਣ ਲੱਗ ਪਿਆ, ਪੱਤੇ ਖਾਣ ਲੱਗ ਪਿਆ। ਮਗਰ ਬਾਬਾ ਕਬੀਰ ਜੀ ਹੋਕਾ ਦੇ ਕੇ ਕਹਿੰਦੇ ਨੇ ਇਹ ਘਰੋਂ ਚਲੇ ਗਿਆ, ਜੰਗਲ ਚ ਬਹਿ ਗਿਆ, ਪੱਤੇ ਖਾਣ ਲੱਗ ਪਿਆ, ਮਗਰ ਅਜੇ ਵੀ ਅਜੋ ਬੇਕਾਰ ਨਾ ਛੋਡੇਈ ਪਾਪੀ ਮਨ ਮੰਦਾ। ਇਹ ਤੀਲੇ ਖਾ ਕੇ ਵੀ ਕਾਬੂ ਨਾ ਆਇਆ, ਇਹ ਤੀਲੇ ਖਾ ਕੇ ਵੀ ਕਾਬੂ ਨਾ ਆਇਆ, ਫਿਰ ਵੀ ਭਟਕਦਾ ਰਿਹਾ। ਤੇ ਫਿਰ ਕਰਕੇ ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਨਾ ਬੰਦਿਆ ਜੰਗਲਾਂ ਨੂੰ ਜਾਣ ਦੀ ਕੋਈ ਜ਼ਰੂਰਤ ਨਹੀਂ। ਬਾਬਾ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦਾ ਬਚਨ ਕਦੀ ਪੜੋ, ਕਾਹੇ ਰੇ ਬਨ ਖੋਜਣ ਜਾਈ, ਬਨ ਕਿਹਨੂੰ ਕਹਿੰਦੇ ਨੇ? ਕਹਿੰਦੇ ਕਿਧਰ ਤੁਰ ਪਿਆ ਜੰਗਲ ਨੂੰ, ਕਿਹਨੂੰ ਲੱਭਣ ਤੁਰ ਪਿਆ? ਆਖੇ ਜੀ ਰੱਬ ਨੂੰ। ਕਹਿੰਦੇ ਸੱਜਣਾ ਉਹ ਤੇ ਸਰਬ ਨਿਵਾਸੀ ਸਦਾ ਅਲੇ ਪਾ ਤੋਹੀ ਸੰਗ ਸਮਾਈ, ਉਹ ਤੇ ਪੋਪ ਮਦ ਜਿਉ ਬਾਸ ਬਸਤ ਹੈ ਮੁਕਰ ਮੈਂ ਜੈਸੇ ਸ਼ਾਈ ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਬਾਈ। ਉਹ ਤੇ ਤੇਰੇ ਅੰਦਰ ਰਹਿੰਦਾ, ਉਹਨੂੰ ਜੰਗਲਾਂ ਚੋਂ ਕਿੱਧਰ ਲੱਭਣ ਤੁਰ ਪਿਆ? ਨਾ ਜੰਗਲ ਵਿੱਚ ਗਾ। ਬਾਬਾ ਫਰੀਦ ਜੀ ਕਹਿੰਦੇ ਜੰਗਲ ਜੰਗਲ ਕਿਆ ਭਵੇਂ, ਬੋਲੋ ਜੰਗਲ ਜੰਗਲ ਕੀ? ਜੰਗਲਾਂ ਦੇ ਵਿੱਚ ਤੁਰਿਆ ਫਿਰਦਾ ਕਦੀ ਐ ਨੂੰ ਕਦੀ ਐ ਨੂੰ। ਅਜੇ ਬਾਬਾ ਫਰੀਦ ਜੀ ਦੀਆਂ ਬੜੀਆਂ ਕਹਾਣੀਆਂ ਪ੍ਰਚਲਿਤ ਨੇ ਕਿ ਬਾਬਾ ਫਰੀਦ ਆਪ ਜੰਗਲ ਦੇ ਵਿੱਚ ਗਿਆ ਜੀ, ਉਹਨੇ ਖੂਹ ਦੇ ਵਿੱਚ ਲਮਕ ਗਿਆ ਜੀ, ਉਹਨੇ ਸੰਗਲ ਪਾ ਲਿਆ ਜੀ, ਉਹਦਾ ਮਾਸ ਕਾਂ ਖਾ ਗਿਆ ਜੀ, ਇਹ ਤਰ੍ਹਾਂ ਦੀਆਂ ਕਹਾਣੀਆਂ। ਮਗਰ ਇਹ ਸਲੋਕ ਖੰਡਨ ਕਰਦਾ ਹੈ ਕਿ ਬਾਬਾ ਫਰੀਦ ਕਿਸੇ ਜੰਗਲ ਵਿੱਚ ਨਹੀਂ ਗਿਆ। ਆਖੋ ਸਤਨਾਮ ਸ੍ਰੀ। ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ, ਵਣ ਵਿੱਚ ਜੰਗਲ ਵਿੱਚ ਜਾ ਕੇ ਪੈਰਾਂ ਵਿੱਚ ਕੰਡੇ ਮਰਵਾਉਂਦਾ ਫਿਰਦਾ ਵਾ, ਜੰਗਲ ਦੇ ਵਿੱਚ ਨਾ ਜਾ। ਆਖਿਆ ਰੱਬ ਫਿਰ ਕਿੱਥੋਂ ਮਿਲੂਗਾ ਜੀ? ਹਾਂਜੀ
1: ਬੱਸੀ ਰੱਬ ਹਿਆਲੀ ਜੰਗਲ ਕਿਆ ਢੂੰਡੈ।
0: ਸਾਹਿਬ ਜੀ ਕਹਿੰਦੇ ਨੇ ਉਹ ਰੱਬ ਤੇ ਤੇਰੇ ਹਿਰਦੇ ਚ ਰਹਿੰਦਾ ਏ ਰੱਬ। ਬਾਬਾ ਬੁੱਲੇ ਸ਼ਾਹ ਇੱਕ ਬੜਾ ਰੱਬ ਦੇ ਪਿਆਰ ਵਿੱਚ ਰੱਤੀ ਹੋਈ ਆ ਰੂਹ, ਜਿਹੜੀ ਕਹਿੰਦੀ ਬੁੱਲੇ ਨਾਲੋਂ ਚੁੱਲਾ ਚੰਗਾ, ਬੁੱਲੇ ਨਾਲੋਂ, ਗੱਜ ਕੇ ਬੋਲੋ, ਬੁੱਲੇ ਨਾਲੋਂ ਜਿਸ ਤੇ ਅੰਨ ਪਕਾਈ ਦਾ, ਬੁੱਲੇ ਨਾਲੋਂ ਤੇ ਚੁੱਲਾ ਚੰਗਾ ਹੈ ਜਿਹਦੇ ਵਿੱਚ ਅੱਗ ਤੇ ਬਲਦੀ ਆ, ਮਗਰ ਉਹਤੇ ਕੋਈ ਰੋਟੀ ਪਕਾ ਕੇ ਕਿਸੇ ਦਾ ਢਿੱਡ ਭਰਦਾ ਹੈ। ਆਪਣੇ ਆਪ ਨੂੰ ਇੰਨੀ ਨਿਮਰਤਾ ਚ ਕਹਿਣ ਵਾਲਾ ਕਹਿੰਦਾ ਬੁੱਲਿਆ ਰੱਬ ਤੇਥੋਂ ਵੱਖ ਨਹੀਂ। ਆਪਣਾ ਪਿਆਰ ਵਾਲਾ ਬਚਨ ਹੈ ਬੁੱਲਿਆ ਰੱਬ ਤੇਥੋਂ, ਮਗਰ ਵੇਖਣ ਵਾਲੀ ਤੇਰੀ ਅੱਖ ਨਹੀਂ। ਤੂੰ ਵੇਖਦਾ ਹੈ ਸਰੀਰ, ਜੋਤ ਨੂੰ ਤੂੰ ਵੇਖਦਾ ਨਹੀਂ। ਕਦੀ ਭਾਈ ਨੰਦ ਲਾਲ ਸਾਹਿਬ ਨੂੰ ਪੁੱਛੋ ਕਿ ਭਾਈ ਨੰਦ ਲਾਲ ਸਾਹਿਬ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿੱਥੇ ਕਿੱਥੇ ਵੇਖਿਆ ਹੈ, ਤੇ ਕਦੀ ਗੁਰੂ ਗੋਬਿੰਦ ਸਿੰਘ ਬਾਰੇ? ਭਾਈ ਨੰਦ ਲਾਲ ਸਾਹਿਬ ਕਹਿੰਦੇ ਰੂਹ ਹਰ ਦਰ ਜਿਸਮ, ਰੂਹ ਹਰ ਦਰ ਜਿਸਮ, ਜਿਸਮ ਕਹਿੰਦੇ ਸਰੀਰ ਨੂੰ, ਕਹਿੰਦੇ ਹਰ ਸਰੀਰ ਵਿੱਚ ਜਿਹੜੀ ਰੂਹ ਆ ਨਾ, ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ। ਉਹ ਕਹਿੰਦਾ ਦੁਨੀਆਂ ਤੇ ਜਾਣਦੀ ਉਹ ਗੁਰੂ ਗੋਬਿੰਦ ਸਿੰਘ ਆਨੰਦਪੁਰ ਬੈਠਾ ਹੈ, ਮੈਨੂੰ ਤੇ ਹਰ ਸਰੀਰ ਦੇ ਵਿੱਚ ਜਿਹੜੀ ਰੂਹ ਆ ਨਾ, ਜਿਹੜਾ ਨੂਰ ਚਮਕਦਾ ਹੈ, ਜਿਹੜੀ ਧੜਕਣ ਆ, ਮੈਨੂੰ ਪਤਾ ਵਾ ਕਿ ਹਰ ਸਰੀਰ ਵਿੱਚ ਜਿਹੜੀ ਧੜਕਣ ਧੜਕ ਰਹੀ ਆ ਉਹ ਗੁਰੂ ਗੋਬਿੰਦ ਸਿੰਘ ਹੀ ਆ। ਰੂਹ ਹਰ ਦਰ ਜਿਸਮ ਗੁਰ ਗੋਬਿੰਦ ਸਿੰਘ, ਨੂਰ ਹਰ ਦਰ ਚਸ਼ਮ ਗੁਰ ਗੋਬਿੰਦ ਸਿੰਘ। ਹਰ ਅੱਖ ਦੇ ਵਿੱਚ ਵੇਖਣ ਵਾਲਾ ਜਿਹੜਾ ਨੂਰ ਆ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਆ। ਤੇ ਬੁੱਲਾ ਕਹਿੰਦਾ ਰੱਬ ਤੇਥੋਂ ਵੱਖ ਨਹੀਂ, ਮਗਰ ਵੇਖਣ ਵਾਲੀ ਤੇਰੀ ਅੱਖ ਨਹੀਂ। ਆਖਿਆ ਫਿਰ ਬੁੱਲਿਆ ਪਾਉਣ ਦੀ ਯੁਕਤੀ ਦੱਸ। ਕਹਿੰਦਾ ਰੱਬ ਦਾ ਕੀ ਪਾਉਣਾ, ਰੱਬ ਦਾ ਕਿਤਨਾ ਐਵੇਂ ਵੱਡੀ ਗੱਲ ਆਖੀ, ਰੱਬ ਮਿਲਦਾ ਨੀ, ਰੱਬ ਮਿਲਦਾ ਨੀ। ਗੱਲ ਤੇ ਇੱਕ ਵਿੱਚ ਹੀ ਸਾਰੀ ਗੱਲ ਮੁੱਕਦੀ ਆ, ਇੱਕੇ ਗੱਲ ਵਿੱਚ ਹੀ ਗੱਲ ਮੁੱਕ ਜਾਂਦੀ ਆ। ਬੁੱਲਿਆ ਰੱਬ ਦਾ ਕੀ ਪਾਉਣਾ ਏ, ਇਧਰੋਂ ਪੁੱਟਣਾ ਲਾਉਂਦਾ ਕੋਈ, ਇਧਰੋਂ ਪੁੱਟਦਾ ਕੋਈ, ਐਵੇਂ ਪਖੰਡ ਨਾ ਕਰੀਏ। ਗੱਲ ਇੱਕ ਵਿੱਚ ਹੀ ਫੈਸਲਾ ਏ ਕਿ ਇਹ ਰਸ ਛੋੜ, ਉਹ ਰਸ ਆਵਾ। ਆ ਦੁਨੀਆਂ ਦੇ ਰਸ ਛੱਡਾਂਗੇ ਤੇ ਉਹ ਰਸ ਆਊਗਾ, ਉਹ ਰਸ ਪੀਆ, ਫਿਰ ਇਹ ਰਸ ਨਹੀਂ ਪਾਵਾ। ਜਿੱਦਣ ਉਹ ਪੀ ਲਿਆ ਫਿਰ ਗਲਾਸੀਆਂ ਚੰਗੀਆਂ ਨਹੀਂ ਲੱਗਣਗੀਆਂ, ਫਿਰ ਇਹ ਦੁਨੀਆਂ ਦੇ ਰਸ ਚੰਗੇ ਨਹੀਂ ਲੱਗਣਗੇ। ਉਦਣ ਤੇ ਗੁਰਮੁਖ ਪਿਆਰਿਓ ਫਿਰ ਉਹੋ ਹੀ ਰਸ ਚੰਗਾ ਲੱਗਣਾ। ਬਾਬਾ ਜੀ ਕਹਿੰਦੇ ਵਸੀ ਰੱਬ ਹਿਆਲੀਏ, ਉਹ ਤੇਰੇ ਹਿਰਦੇ ਵਿੱਚ ਵਸਦਾ ਹੈ। ਬਾਬਾ ਕਬੀਰ ਜੀ ਨੇ ਇੱਕ ਬਚਨ ਹੋਰ ਬੜਾ ਸੁੰਦਰ ਕੀਤਾ ਹੈ, ਪਿਆਰ ਨਾਲ ਆਖੋ ਸਤਨਾਮ ਸ੍ਰੀ ਪ੍ਰਮਾਣ ਤੇ ਬੇਅੰਤ ਨੇ ਇਸ ਸ਼ਬਦ ਦੇ ਉੱਤੇ ਸਾਰਾ ਗੁਰੂ ਗ੍ਰੰਥ ਸਾਹਿਬ ਇਸ ਗੱਲ ਦੇ ਉੱਤੇ ਪ੍ਰਮਾਣ ਮੋਹਰਾਂ ਲਾਊਗਾ। ਮਗਰ ਬਾਬਾ ਕਬੀਰ ਜੀ ਇੱਕ ਬੜਾ ਪਿਆਰਾ ਬਚਨ ਕਹਿੰਦੇ, ਕਹਿੰਦੇ ਅੱਲਾ ਏਕ ਮਸੀਤ ਬਸਤ ਹੈ, ਅੱਲੋ ਏਕ ਮੁਸਲਮਾਨ ਕੀ ਕਹਿੰਦੇ ਨੇ ਕਿੱਥੇ ਰਹਿੰਦਾ ਹੈ, ਮੱਕੇ ਮਦੀਨੇ ਮਸੀਤ ਵਿੱਚ ਰਹਿੰਦਾ ਹੈ। ਤੇ ਬਾਬਾ ਕਬੀਰ ਕਹਿੰਦਾ ਕਮਾਲ ਦੀ ਗੱਲ ਆ, ਅੱਲੋ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ। ਜੇ ਉਹ ਇੱਕ ਮਸੀਤ ਵਿੱਚ ਹੀ ਵੜ ਕੇ ਬੰਦ ਹੋ ਕੇ ਬੈਠਾ ਵਾ ਤੇ ਫਿਰ ਦੂਸਰੇ ਲੋਕਾਂ ਨੂੰ ਰੋਜੀ ਕੌਣ ਦੇਣ ਜਾਂਦਾ ਹੈ। ਆਖੋ ਸਤਨਾਮ ਸ੍ਰੀ। ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛੋ, ਨਮੋ ਸਰਬ ਗਾਉਣੇ, ਗਾਉਣੇ ਗਾਉਣੇ ਗਾਉਣ ਕਰਨਾ ਸਾਰਿਆਂ ਦੇ ਘਰ ਜਾਂਦਾ ਹੈ। ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਨਮੋ ਸਰਬ ਦੇਸੇ, ਨਮੋ ਸਰਬ ਸਾਰਿਆਂ ਦੇਸਾਂ ਵਿੱਚ ਸਾਰਿਆਂ ਭੇਸਾਂ ਵਿੱਚ ਰੱਬ ਹੀ ਤੁਰਿਆ ਫਿਰਦਾ। ਤੇਰੇ ਕੋ ਆਖੇ ਮਸੀਤ ਰਹਿੰਦਾ, ਅੱਲੋ ਇੱਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ। ਇਹ ਮੁਸਲਮਾਨਾਂ ਨੂੰ ਕਹਿ ਕੇ ਹੁਣ ਹਿੰਦੂ ਦੀ ਗੱਲ ਕਰਦਾ ਹੈ। ਕਹਿੰਦੇ ਹਿੰਦੂ ਮੂਰਤ ਨਾਮ ਨਿਵਾਸੀ, ਹਿੰਦੂ ਕਹਿੰਦਾ ਹੈ ਕਿ ਮੂਰਤੀ ਚ ਬੈਠਾ ਹੈ, ਮਗਰ ਬਾਬਾ ਕਬੀਰ ਕ੍ਰਾਂਤੀਕਾਰੀ ਭਗਤ ਹੋਇਆ ਹੈ। ਕਹਿੰਦਾ ਦੋ ਮੈਂ ਤੱਤ ਨਾ ਹੇਰਾ, ਮੈਨੂੰ ਦੋਵਾਂ ਵਿੱਚੋਂ ਤੱਤ ਨਹੀਂ ਲੱਭਿਆ। ਫਿਰ ਆਖਿਆ ਫਿਰ ਤੁਸੀਂ ਕਿੱਥੋਂ, ਕਹਿੰਦੇ ਅੱਲਾ ਰਾਮ ਜੀਵੋ ਤੇਰੀ ਨਾਈ, ਤੂੰ ਕਰ ਮਹਿਰਮਤ ਸਾਈ, ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲੋ ਮਕਾਮਾ, ਦਿਲ ਮੈਂ ਖੋਜ ਦਿਲੇ ਮੈਂ ਖੋਜੋ, ਏਹੀ ਠੌਰ ਮਕਾਮਾ। ਉਹ ਦੁਨੀਆਂ ਦੇ ਲੋਕੋ ਆਪਣੇ ਦਿਲ ਚੋ ਰੱਬ ਲੱਭੋ, ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮੈਂ ਕਿਉਂ ਪਰੇਸ਼ਾਨੀਆਂ ਵਿੱਚ ਪਿਆ ਵਾ, ਰੱਬ ਨੂੰ ਕਿੱਥੋਂ ਲੱਭਦਾ ਫਿਰਦਾ ਹੈ। ਕਾਹੇ ਰੇ ਬਨ ਖੋਜਣ ਜਾਈ, ਜੰਗਲ ਜੰਗਲ ਕਿਆ ਭਵੇਂ, ਵਣ ਕੰਡਾ ਮੋੜੇ। ਇੱਕ ਵਾਰ ਤੀਸਰੇ ਬਾਪੂ ਨੂੰ ਪੁੱਛ ਲੋ, ਇੱਕ ਵਾਰ ਆਖੋ ਸਤਨਾਮ ਸ੍ਰੀ, ਤੀਸਰੇ ਨੂੰ ਦੱਸੋ, ਤੁਸੀਂ ਦੱਸੋ ਰੱਬ ਬਾਰੇ। ਕਹਿੰਦੇ ਸਭ ਕਿਛ ਘਰ ਮੈਂ, ਬੋਲੋ ਸਭ ਕਿਛ ਬਾਹਰ ਨਾਈ। ਆ ਸੁਣ ਲਿਆ ਹੁਣ, ਐਵੇਂ ਮਾਸਟਰ ਨੂੰ ਫੋਨ ਕਰਦੇ ਫਿਰਦੇ ਹੋ, ਐਵੇਂ ਹੋਰ ਨਾ ਪਿੱਛਿਆਂ ਪਾਸੇ ਫੋਨ ਕਰਦੇ ਫਿਰਦੇ ਹੋ। ਸਭ ਕਿਛ ਘਰ ਮੈਂ ਬਾਹਰ ਨਾਈ, ਬਾਹਰ ਟੋਲੇ ਸੋ ਭਰਮ ਭਲਾਈ। ਜਿਹੜਾ ਬਾਹਰੋਂ ਲੱਭਦਾ ਉਹ ਤੇ ਭਰਮ ਵਿੱਚ ਪਿਆ ਵਾ। ਬਾਬਾ ਜੀ ਵੀ ਇਹ ਬਚਨ ਕਰਦੇ ਨੇ, ਜੰਗਲ ਜੰਗਲ ਕਿਆ ਭਵੇਂ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਏ, ਜੰਗਲ ਕਿਆ ਢੂੰਡੇ, ਕੀ ਜੰਗਲਾਂ ਵਿੱਚੋਂ ਲੱਭਦਾ ਫਿਰਦਾ ਏ। ਰੱਬ ਤੇ ਤੇਰੇ ਘਰ ਰਹਿੰਦਾ ਏ, ਰੱਬ ਤੇ ਤੇਰੇ ਕੋਲ ਰਹਿੰਦਾ ਏ। ਆ ਵੇਖ ਤੇਰੇ ਅੰਦਰ ਬੋਲ ਤਾਂ ਰੱਬ ਹੀ ਰਿਹਾ, ਸਭੇ ਘੱਟ ਰਾਮ ਬੋਲੇ। ਫਿਰ ਬੋਲੋ ਸਭੇ ਘੱਟ ਰਾਬਾ ਬੋਲੇ, ਰਾਮ ਬਿਨਾ ਕੋ ਘੱਟ ਘੱਟ ਮੈਂ ਬਾਉਂਡ ਰਹਿੰਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਪੁੱਛ ਲੋ ਜੀ, ਹਰ ਸਰੀਰ ਵਿੱਚ ਕੌਣ ਰਹਿੰਦਾ ਹੈ, ਤੇ ਕਹਿੰਦੇ ਘੱਟ ਘੱਟ ਮੈਂ ਹਰ ਜੂ ਵਸੇ। ਕਮਾਲ ਦੀ ਗੱਲ ਆ, ਗੁਰੂ ਕਾ ਸਿੱਖ ਹੋ ਕੇ ਵੀ ਰੱਬ ਨੂੰ ਲੱਭਣ ਤੁਰੇ, ਇਹਦੇ ਨਾਲ ਦੀ ਵੱਧ ਨਸੀਬੀ ਵਾਲੀ ਗੱਲ ਕੋਈ ਨਹੀਂ। ਇੱਕ ਥਾਂ ਤੇ ਆ ਨਾਮ ਲੈਣ ਤੁਰ ਪੈਂਦੇ ਆਪਾਂ ਥਾਂ ਥਾਂ ਤੋਂ। ਮੇਰੇ ਸਾਹਿਬ ਨੂੰ ਮੇਰੇ ਬਚਨ ਅੱਜ ਅੰਮ੍ਰਿਤ ਵੇਲੇ ਚੱਲ ਰਿਹਾ ਸੀ, ਮੇਰੇ ਸਾਹਿਬ ਦਾ ਜਦੋਂ ਜਪਜੀਤ ਸਾਹਿਬ ਪੜ੍ਹ ਰਹੇ ਸਨ ਤੇ ਬਚਨ ਆ ਗਿਆ, ਜੇਤਾ ਕੀਤਾ ਤੇਤਾ ਨਾਉ, ਜਿੰਨਾ ਕੁਝ ਕੀਤਾ ਕੀ ਆ, ਨਾਮ ਹੀ ਹੈ, ਵਿਣ ਨਾਮ ਹੈ ਨਾਹੀ ਕੋ ਥਾਉ। ਤੇ ਗੁਰਮੁਖਾ ਪਿਆਰਿਆ ਜਿੱਥੇ ਮਰਜ਼ੀ ਬਹਿ ਜਾ ਤੇ ਜਪਣ ਲੱਗ ਪੋ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਤੇ ਜੇ ਉੱਥੇ ਨਾਮ ਨਾ ਹੁੰਦਾ ਤੇ ਤੂੰ ਜਪ ਕਿਦਾਂ ਸਕਦੇ ਹੋ, ਧਿਆਨ ਦਿਓ। ਜੇ ਉੱਥੇ ਨਾਮ ਨਾ ਹੁੰਦਾ, ਜਿੱਥੇ ਪਾਣੀ ਨਾ ਹੋਵੇ ਉੱਥੋਂ ਪਾਣੀ ਪੀ ਸਕੀਦਾ, ਜਿੱਥੇ ਪਾਣੀ ਨਾ ਹੋਵੇ ਤੁਸੀਂ ਕਰਿਓ ਪਾਣੀ ਪਾਣੀ ਪਾਣੀ ਪਾਣੀ ਮਿਲਜੂ, ਜਿੱਥੇ ਰੋਟੀ ਨਾ ਹੋਵੇ ਉੱਥੇ ਕਰਿਓ ਰੋਟੀ ਰੋਟੀ ਰੋਟੀ ਮਿਲਜੂ। ਮਗਰ ਜੇ ਨਾਮ ਤੂੰ ਜਪਿਆ ਤੇ ਤੈਨੂੰ ਨਾਮ ਦਾ ਆਨੰਦ ਹੋ ਗਿਆ, ਇੱਥੋਂ ਸਿੱਧ ਹੁੰਦਾ ਤੂੰ ਜਿੱਥੇ ਬੈਠਾ ਵਾ ਨਾਮ ਉੱਥੇ ਵੀ ਹੈਗਾ ਏ, ਵਿਣ ਨਾਵੇਂ ਨਾਹੀ ਕੋ। ਜਿੱਥੇ ਮਰਜ਼ੀ ਬਹਿ ਜਾ, ਪਹਾੜ ਤੇ ਬਹਿ ਜਾ, ਸਮੁੰਦਰ ਅੱਗੇ ਕਹਿਣਾ, ਜੰਗਲ ਚ ਬਹਿ ਜਾ, ਜਿੱਥੇ ਮਰਜ਼ੀ ਬਹਿ ਜਾ, ਜੇਤਾ ਕੀਤਾ ਤੇਤਾ ਨਾਓ, ਵਿਣ ਨਾਵੇਂ ਨਾਹੀ ਕੋ। ਤੂੰ ਜਪਦਾ ਹੀ ਨਹੀਂ, ਤੂੰ ਉਸ ਪਰਮੇਸ਼ਰ ਨੂੰ ਯਾਦ ਹੀ ਨਹੀਂ ਕਰਦਾ। ਹਾਂਜੀ ਅਗਲਾ ਵਚਨ ਦੱਸੋ ਜੀ।
1: ਫਰੀਦਾ ਇੰਨੀ ਨਿੱਕੀ ਜੰਗੀ ਐ ਥਲ ਡੂੰਗਰ ਭਵੇ ਓਮ।
0: ਹੁਣ ਇਸ ਸਰੀਰ ਦੀ ਹਾਲਤ ਕਹਿੰਦੇ ਨੇ, ਕਹਿੰਦੇ ਫਰੀਦਾ ਵੇਖ, ਇੱਕ ਦਿਨ ਇਹ ਸੀ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਤੇ ਨਿੱਕੇ ਨਿੱਕੇ ਕਦਮਾਂ ਦੇ ਨਾਲ ਇਹ ਸਰੀਰ ਜਦੋਂ ਜਵਾਨੀ ਵਿਚ ਸੀ ਨਾ, ਥਲ ਡੂੰਗਰ ਭਵੀ ਓਮ, ਥਲਾਂ ਵਿਚ ਤੇ ਬੜੇ ਡੂੰਗਰ ਕਹਿੰਦੇ ਪਹਾੜ ਨੂੰ। ਮੈਨੂੰ ਨਹੀਂ ਸੀ ਪਤਾ ਡੂੰਗਰ ਕਿਹਨੂੰ ਕਹਿੰਦੇ ਨੇ, ਤੇ ਮੈਂ ਸੋਚਣਾ ਡੂੰਗਰ ਕਿਹਨੂੰ ਕਹਿੰਦੇ ਨੇ। ਇੱਕ ਦਿਨ ਬੰਬੇ ਕਥਾ ਕਰਨ ਗਿਆ ਤੇ ਇੱਕ ਕਹਿੰਦੇ ਜੀ ਪ੍ਰਸ਼ਾਦਾ ਛਕਣ ਜਾਣਾ ਹੈ। ਮੈਂ ਕਿਹਾ ਜੀ ਚੱਲਗਾ ਕਿ ਕਿੱਥੇ ਕਹਾਉਣਾ ਹੈ, ਕਹਿੰਦੇ ਡੂੰਗਰ ਪਾੜੇ। ਉੱਥੇ ਇੱਕ ਜਗ੍ਹਾ ਦਾ ਨਾਮ ਹੈ ਡੂੰਗਰ ਪਾੜਾ, ਪਾੜਾ ਕਹਿੰਦੇ ਨੇ ਕਲੋਨੀ ਨੂੰ ਤੇ ਡੂੰਗਰ ਕਹਿੰਦੇ ਨੇ ਪਹਾੜ ਨੂੰ। ਤੇ ਮੈਂ ਕਿਹਾ ਜੀ ਇਹਦਾ ਅਰਥ ਕੀ ਆ ਡੂੰਗਰ ਪਾੜੇ ਦਾ, ਕਹਿੰਦਾ ਜੀ ਪਹਾੜ ਦੇ ਉੱਤੇ ਸਾਡਾ ਘਰ ਹੈ ਨਾ ਇਸ ਕਰਕੇ ਉਹਨੂੰ ਕਹਿੰਦੇ ਡੂੰਗਰ ਪਾੜਾ। ਫਿਰ ਪਤਾ ਲੱਗ ਗਿਆ, ਹੋਰ ਵੀ ਸ਼ਬਦ ਆਪਾਂ ਪੜ੍ਹਦੇ ਹਾਂ, ਘੱਟ ਆਵ ਘੱਟ ਡੂੰਗਰ ਘਣਾ ਇੱਕ ਨੁਰਗਣ ਬੈਲ ਹਮਾਰ ਪੜ੍ਹਦੇ ਹਾਂ ਨਾ, ਰਮਈਏ ਸੋ ਮੇਰੀ ਬੇਨਤੀ ਮੇਰੀ ਪੂੰਜੀ ਰਾਖ ਮਰਾਰ, ਉਹ ਵੀ ਸ਼ਬਦ ਵਿੱਚ ਡੂੰਗਰ ਸ਼ਬਦ ਆਇਆ। ਇੱਥੇ ਵੀ ਕਹਿੰਦੇ ਨੇ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਮੈਂ ਸਾਰੀ ਧਰਤੀ ਘੁੰਮ ਆਉਂਦਾ ਸਾਂ, ਪਹਾੜ ਘੁੰਮ ਆਉਂਦਾ ਸਾਂ, ਇੰਨੀ ਨਿੱਕੀ ਜੰਗੀਏ ਥਲ ਡੂੰਗਰ ਭਾਵੇ ਓਮ, ਸਾਰਾ ਦੁਨੀਆ ਘੁੰਮ ਆਉਂਦਾ ਸਾਂ, ਮਗਰ ਅੱਜ ਕੀ ਹੋ ਗਿਆ। ਹਾਂਜੀ
1: ਅੱਜ ਫਰੀਦਾ ਕੁੱਜੜਾ,
0: ਅੱਜ ਹੁਣ ਜਿਹੜਾ ਲੋਟਾ ਪਾਣੀ ਵਾਲਾ ਵਾ ਨਾ, ਕੁੱਜਾ ਪਾਣੀ ਵਾਲਾ, ਆ ਦੋ ਕਦਮ ਦੇ ਉੱਤੇ ਪਿਆ ਵਾ ਸਰੀਰ, ਇੰਨਾ ਕਮਜ਼ੋਰ ਹੋ ਗਿਆ। ਆਜ ਫਰੀਦੇ ਕੂਜੜਾ, ਬੋਲੋ ਆਜ ਫਰੀਦੇ, ਉਹ ਜਿਹੜਾ ਕੁੱਜਾ ਪਾਣੀ ਵਾਲਾ, ਸੈ ਕੋ ਆ ਥੀ ਓਮ, ਇਤਨਾ ਲੱਗਦਾ ਵਾ ਦੋ ਕਦਮ ਤੇ ਜਿਹੜਾ ਕੁੱਜਾ ਵਾ, ਮੈਂ ਇੱਥੋਂ ਤੱਕ ਵੀ ਨਹੀਂ ਉੱਠ ਕੇ ਤੁਰ ਸਕਦਾ। ਇਹ ਸਰੀਰ ਇੰਨਾ ਇੱਕ ਦਿਨ ਨਿਰਮਲ ਹੋ ਜਾਣਾ ਹੈ, ਇਹ ਸਰੀਰ ਇੰਨਾ ਕਮਜ਼ੋਰ ਹੋ ਜਾਣਾ ਹੈ। ਇਹ ਸਰੀਰ ਜੱਜਰੀ ਹੈ, ਇਸ ਨੂੰ ਜਰ ਪਹੁੰਚੇ ਆਏ। ਆ ਕਈ ਕਹਿੰਦੇ ਜੀ ਬੁੱਢਾ ਤੂੰ ਹੋ ਗਿਆ, ਤੇ ਗੱਲ ਕਰਦਾ ਉਹ ਗੁਰੂ ਕੇ ਪਿਆਰੇ ਕਹਿੰਦੇ ਮੇਰਾ ਮਾਂ ਪਿਓ ਵੀ ਬੁੱਢਾ ਹੋਇਆ ਤੇ ਮੈਂ ਉਹਨਾਂ ਦੇ ਵਿੱਚੋਂ ਬਣਿਆ, ਮੈਂ ਵੀ ਬੁੱਢੇ ਹੋਣਾ ਹੈ, ਮਗਰ ਮੇਰੇ ਵਿੱਚ ਇੱਕ ਚੀਜ਼ ਇਹੋ ਜਿਹੀ ਆ ਜਿਹਦਾ ਮਾਂ ਪਿਓ ਬੁੱਢਾ ਨਹੀਂ ਹੁੰਦਾ ਤੇ ਉਹਨੇ ਵੀ ਬੁੱਢੀ ਨਹੀਂ ਹੋਣਾ। ਉਹ ਕੀ ਆ? ਅੰਦਰ ਆਤਮਾ, ਅੰਦਰ ਜਿਹੜੀ ਆਤਮਾ, ਸਰੀਰ ਜਿਹੜੇ ਮਾਂ ਪਿਓ ਚੋਂ ਬਣਿਆ, ਉਹ ਮਾਂ ਪਿਓ ਵੀ ਇੱਕ ਦਿਨ ਬੁੱਢਾ ਹੋਇਆ ਤੇ ਇਹਨੇ ਵੀ ਬੁੱਢਾ ਹੋਣਾ ਹੈ, ਕਿਉਂਕਿ ਬੁੱਢਿਆਂ ਚੋਂ ਬਣਿਆ ਨਾ, ਉਹ ਵੀ ਬੁੱਢੇ ਹੋ ਗਏ। ਮਗਰ ਜਿਹੜੀ ਆਤਮਾ ਹੈ ਉਹ ਨਵੇਂ ਨਕੋਰ ਪਰਮ ਪਿਤਾ ਪਰਮੇਸ਼ਵਰ ਦੇ ਵਿੱਚੋਂ, ਨਾ ਉਹ ਬੁੱਢਾ ਨਾ ਉਹ ਬਾਲਾ, ਨਾ ਉਹ ਬੁੱਢਾ ਨਾ ਉਹ ਬਾਲਾ, ਉਹ ਸਦਾ ਨਮਸਤੰਗ ਜਰਾਰੰਗ, ਨਮਸਤੰਗ ਜਰਾਰੰਗ, ਵਡੇਪੇ ਦਾ ਵੈਰੀ ਆ ਉਹ ਪਰਮੇਸ਼ਵਰ। ਉਹਨੂੰ ਕਦੀ ਵਡੇਪਾ ਆਉਂਦਾ ਹੀ ਨਹੀਂ, ਉਹ ਕਦੀ ਜੰਮਿਆ ਹੀ ਨਹੀਂ, ਕਦੀ ਉਹ ਬੁੱਢਾ ਹੋਇਆ ਹੀ ਨਹੀਂ, ਤੇ ਉਸ ਪਰਮੇਸ਼ਵਰ ਦੇ ਵਿੱਚੋਂ ਜੰਮੀ ਹੋਈ ਆਤਮਾ ਵੀ ਕਦੀ ਤੁਸੀਂ ਕਦੀ ਵੇਖਿਓ? ਬਜ਼ੁਰਗ ਤੋਂ ਬਜ਼ੁਰਗ ਬੰਦੇ ਦੇ ਅੰਦਰ ਵੀ ਜਿਹੜੀ ਆਤਮਾ ਵਾ, ਕਈ ਵਾਰ ਮਹਿਸੂਸ ਕਰਦਾ ਕਿ ਮੈਂ ਬੁੱਢਾ ਨਹੀਂ, ਸਰੀਰ ਬੁੱਢਾ ਹੈ। ਉਹਦੀ ਸੋਚ ਬੱਚਿਆਂ ਵਾਲੀ ਹੁੰਦੀ, ਉਹਨੂੰ ਐਵੇਂ ਲੱਗਦਾ ਵਾ ਉਹਦਾ ਬਚਪਨ ਉਹਨੂੰ ਇਸ ਤਰ੍ਹਾਂ ਚੇਤੇ ਆਉਂਦਾ ਜਿਵੇਂ ਅਜੇ ਕੱਲ ਦੀ ਗੱਲ ਆ। ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ ਅੱਜ ਫਰੀਦੇ ਕੂਜੜਾ, ਜਿਹੜਾ ਅੱਜ ਫਰੀਦੇ ਦਾ ਕੁੱਜਾ ਉਹ ਪਿਆ ਲਾਗੇ ਹੀ, ਤੇ ਇਸ ਤਰ੍ਹਾਂ ਲੱਗਦਾ ਜੀ ਕੋਈ ਸਵਾ ਕੁਵਾਂ ਤੇ ਪਿਆ ਏ। ਇਹ ਸਰੀਰ ਇੱਕ ਦਿਨ ਢਲ ਜਾਣਾ ਹੈ, ਇਹ ਸਰੀਰ ਨੇ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ, 10 ਬਾਲ ਤਣ 20 ਰਵਣ, ਤੀਸਾ ਕਾ ਸੁੰਦਰ ਕਹਾਵੇ, 40 ਪੁਰ ਹੋਏ 85 ਪੱਗ ਕਿਸੇ, 60 ਕੋ ਵਡੇਪਾ ਆਵੇ, 17 ਕਾ ਮਤ ਹੀਣ 80 ਕਾ ਵਿਵਹਾਰ ਨਾ ਪਾਵੇ, 90 ਕਾ ਸਹਿ ਜਾਸਣੀ ਮੂਲ ਨਾ ਜਾਣੇ ਆਪ ਬਲ, ਢੰਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਏ ਕਾ ਧਵਲ। ਪਰ ਲੱਭ ਕੇ ਵੇਖਿਆ ਤੇ ਸਰੀਰ ਹੈ ਕੀ ਸੀ? ਧੂੰ ਦਾ, ਧੂਏ ਦਾ ਪਹਾੜ ਸੀ। ਐਵੇਂ ਸਮਝਦਾ ਰਿਹਾ ਇਹਨੇ ਇੱਥੇ ਰਹਿਣਾ ਇੱਥੇ ਰਹਿਣਾ, ਜਿਸ ਤਰ੍ਹਾਂ ਧੂਏ ਦੇ ਪਹਾੜ ਜਦੋਂ ਹਵਾ ਆਉਂਦੀ ਹੈ ਤੇ ਉੱਡ ਜਾਂਦੇ ਨੇ, ਇਸ ਤਰ੍ਹਾਂ ਹੀ ਇਹ ਸਰੀਰ ਇੱਕ ਦਿਨ ਦੁਨੀਆ ਦੇ ਉੱਤੋਂ ਅੱਜ ਦਿਸ ਰਿਹਾ ਹੈ, ਤੇ ਵੇਖਣਾ ਕਿਸ ਦਿਨ ਇਹਨੇ ਦਿਸਣਾ ਹੀ ਨਹੀਂ, ਕਿਸੇ ਦਿਨ ਲੱਭਣਾ ਲੋਕਾਂ ਨੇ ਉਹ ਕਿੱਧਰ ਗਿਆ, ਕਹਾਂ ਤੇ ਆਇਆ, ਕਹਾਂ ਗਿਆ, ਕਹਿ ਜਾਏ ਸਮਾਵੇ ਕਿੱਥੇ ਚਲੇ ਜਾਂਦੇ। ਇਹ ਤੇ ਧੂਏ ਦਾ ਪਹਾੜ ਸੀ ਸੱਜਣਾ, ਜਿਹਨੂੰ ਫੜੀ ਫਿਰਦਾ ਤੇ ਇੱਕ ਚੀਜ਼ ਰਹਿਣ ਵਾਲੀ ਹੈ, ਉਹ ਜਿਹੜੀ ਤੇਰੀ ਅੰਦਰ ਆਤਮਾ ਹੈ ਉਹ ਨਵੀਂ ਨਕੋਰ ਆ। ਬਾਬਾ ਫਰੀਦ ਜੀ ਕਹਿੰਦੇ ਵੇਖੋ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ ਮੈਂ ਸਾਰੀ ਦੁਨੀਆ ਫਿਰ ਆਉਂਦਾ ਸਾਂ, ਮਗਰ ਅੱਜ ਕੀ ਭਾਣਾ ਵਰਤ ਗਿਆ, ਇਹ ਸਰੀਰ ਬੁੱਢਾ ਹੋ ਗਿਆ। ਤੇ ਗੁਰਮੁਖ ਪਿਆਰਿਓ, ਇਹ ਸਰੀਰ ਅੱਜ ਉੱਥੇ ਕੁਜੇ ਚ ਪਿਆ ਪਾਣੀ ਨਹੀਂ ਫੜ ਸਕਦਾ। ਮੈਂ ਇੱਕ ਬਚਨ ਪੜ ਗਿਆ ਸਾ, ਤੁਹਾਡੇ ਵਿੱਚੋਂ ਕੋਈ ਪਾਠ ਕਰਨ ਵਾਲੇ ਸੱਜਣ ਹੋਣ ਤੇ ਮੈਂ ਇੱਕ ਵਾਰ ਫਿਰ ਰਿਪੀਟ ਕਰਨਾ, 10 ਬਾਲ ਤਨ 20 ਰਮਣ ਤੀਸਾ ਕਾ ਸੁੰਦਰ ਕਹਾਵੇ ਤੇ ਪਾਠੀ ਪਾਠ ਕਰਦੇ ਨੇ 40 40 ਸੀ ਪੁਰ ਹੋਏ 85 ਧਿਆਨ ਦੇਣਾ 40 ਸੀ ਪੁਰ ਇਸ ਤਰ੍ਹਾਂ ਨੀ ਪਾਠ 10 ਬਾਲ ਤਨ 20 ਰਮਣ ਤੀਸਾ ਕਾ ਸੁੰਦਰ ਕਹਾਵੇ 40 ਸੀ ਪੁਰ ਹੋਏ 40 ਦਾ ਪੂਰਾ ਹੀ ਹੋ ਗਿਆ ਹੁਣ ਪੂਰਾ ਹੋ ਗਿਆ ਤੇ 85 ਪੱਗ ਖਿਸੇ 50 ਸਾਲਾਂ ਦੇ ਵਿੱਚ ਪੈਰ ਪਛਾਹ ਨੂੰ ਖਿਸਕਣ ਲੱਗ ਪਿਆ ਤੇ 60 ਕੋ ਵੱਡੇਪਾ ਆਵੇ। ਪਾਠ ਦੀ ਵੰਡ ਮਹਾਂਪੁਰਸ਼ਾਂ ਨੇ ਇਸ ਤਰ੍ਹਾਂ ਕੀਤੀ ਹੈ। ਕਈ ਵਾਰ ਆਪਾਂ ਇਸ ਤਰ੍ਹਾਂ ਕਰਦੇ ਨੇ 40 ਸੀ ਪੁਰ ਹੋਏ 85 40 ਸੀ ਪੁਰ ਹੋਏ 85 ਅਰਥ ਕੀ ਕਰੋਗੇ ਫਿਰ? ਅਰਥ ਮਹਾਂਪੁਰਸ਼ ਕਹਿੰਦੇ ਨੇ 40 ਸੀ ਪੁਰ ਹੋਏ 85 ਪੱਗ ਖਿਸੇ ਤੇ 60 ਕੋ ਵੱਡੇਪਾ ਆਵੇ। ਵੰਡ ਹੋ ਗਈ ਨਾ, 40 ਚ ਪੂਰਾ ਹੋ ਗਿਆ, 50 ਵਿਚ ਪੈਰ ਖਿਸ ਗਿਆ ਤੇ 60 ਨੂੰ ਵੱਡੇਪਾ ਆ ਗਿਆ, ਫਿਰ 70 ਕਾ ਮਤਹੀਨ। ਕਹਿੰਦੇ ਇਹਦੇ ਨਾਲ ਕੀ ਗੱਲ ਕਰਨੀ ਇਹਦੀ, ਤੇ ਮਤ ਮਾਰੀ ਗਈ ਬੁੱਢੇ ਦੀ, ਗੱਲਾਂ ਨੀ ਕਰਦੇ ਗੱਲਾਂ। ਇੱਥੇ ਲਿਖਿਆ ਹੈ ਬਾਣੀ ਵਿਚ 70 ਕਾ ਮਤਹੀਨ ਤੇ 80 ਕਾ ਵਿਹਾਰ ਨਾ ਪਾਵੇ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ, ਇਸ ਵੱਡੇਪੇ ਦੇ ਹੜ ਆਉਣ ਤੋਂ ਪਹਿਲੋਂ ਪਹਿਲੋਂ ਆਪਾਂ ਜਪ ਲਈਏ ਸਤਨਾਮ ਸ੍ਰੀ ਵਾਹਿਗੁਰੂ। ਅੰਮ੍ਰਿਤ ਛਕਣਾ ਗੁਰੂ ਵਾਲੇ ਬਣਨਾ, ਗੁਰਮੁਖ ਪਿਆਰੀਆਂ ਰੂਹਾਂ ਆਪ ਜੀ ਦੇ ਵਿੱਚੋਂ ਇੱਕ ਬੀਬੀ ਭੈਣ ਨੇ ਅੱਜ ਅੰਮ੍ਰਿਤ ਛਕਣ ਨੂੰ ਸਾਡੇ ਨਾਲ ਬਚਨ ਕੀਤਾ ਹੈ। ਹੋਰ ਤੁਹਾਡੇ ਵਿੱਚ ਕੋਈ ਗੁਰਮੁਖ ਪਿਆਰੀਆਂ ਰੂਹਾਂ ਅੰਮ੍ਰਿਤ ਛਕਣ ਲਈ ਤਿਆਰ ਹੋਣ, ਮੈਡੈਸਟੋ ਬੇਨਤੀ ਕੀਤੀ ਸੰਗਤ ਨੂੰ, ਫ੍ਰੀ ਮੋਡ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਐਰਕਾ ਅੰਮ੍ਰਿਤ ਸੰਚਾਰ ਨਹੀਂ ਹੋਇਆ ਕਿਹਾ ਸੀ ਉਹਨਾਂ ਨੂੰ ਬੇਨਤੀ ਕੀਤੀ ਹੈ। 5 ਪਿਆਰਿਆਂ ਦਾ ਇੰਤਜ਼ਾਮ ਕਰਕੇ ਆਪ ਜੀ ਨੂੰ ਛੇਤੀ ਤੋਂ ਛੇਤੀ ਦੱਸ ਦਿੱਤਾ ਜਾਊਗਾ। ਮੇਰਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਿਰਪਾ ਕਰੇ 29 ਤਰੀਕ ਵਾਲਾ ਦਿਨ ਫਿਰ ਇਸ ਕਲਗੀਧਰ। ਮੈਨੂੰ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਇੱਥੇ ਗੁਰਦੁਆਰੇ ਬਹੁਤ ਨੇ ਮਗਰ ਇੱਕ ਗੁਰਦੁਆਰੇ ਦਾ ਨਾਮ ਹੀ ਕੀ ਆ, ਕੀ ਉੱਚੀ ਸਾਰੀ ਦੱਸੋ? ਕਲਗੀਧਰ। ਇਸ ਗੁਰਦੁਆਰੇ ਦਾ ਨਾਮ ਕਲਗੀਧਰ ਪਾਤਸ਼ਾਹ ਦੇ ਨਾਮ ਤੇ ਕਲਗੀਧਰ ਪਾਤਸ਼ਾਹ ਦੇ ਘਰ ਤੇ ਫਿਰ ਅੰਮ੍ਰਿਤ ਸੰਚਾਰ ਹੋਣਾ ਹੀ ਹੋਣਾ ਹੈ। ਇਹ ਕਲਗੀਧਰ ਦਾ ਜੋ ਘਰ ਹੋਇਆ, ਕਲਗੀਧਰ ਦੇ ਘਰ ਤੇ ਇੱਕੋ ਹੀ ਦਾਤ ਆ, ਸਤਿਗੁਰ ਤੇ ਦਾਤਾ ਹੀ ਇਸ ਗੱਲ ਦਾ ਵਾ ਕਿ ਉਹਨੂੰ ਆਪਾਂ ਕਹਿੰਦੇ ਅੰਮ੍ਰਿਤ ਦਾ ਦਾਤਾ। ਕੀ ਕਹਿੰਦੇ ਆ? ਵੇਖੋ ਵਾਲੀ ਪੁੱਤ ਵਾਰੇ ਨੇ, ਆਨੰਦਪੁਰ ਵਾਰਿਆ ਹੈ, ਮਗਰ ਜਦੋਂ ਉਹਨੂੰ ਮੁਖਾਤਬ ਕਰਕੇ ਬੋਲਦੇ ਆ ਤੇ ਕਹਿੰਦੇ ਆ 10ਵੇਂ ਪਾਤਸ਼ਾਹ ਅੰਮ੍ਰਿਤ ਕੇ ਦਾਤੇ, ਅੰਮ੍ਰਿਤ ਕੇ ਦਾਤੇ ਕਹਿੰਦੇ ਨਾ, ਤੇ ਉਹਦੇ ਘਰ ਆਉਣ ਵਾਲੇ ਹੋ, ਉਹਦੀ ਦਾਤ ਤੋਂ ਵਾਂਝੇ ਨਾ ਰਹਿ ਜਿਓ। ਸਤਿਗੁਰੂ ਦੀ ਦਾਤ ਪ੍ਰਾਪਤ ਮੇਰੀ ਉਹ ਬੱਚੀਓ ਧੀਓ ਗੁਰਸਿੱਖੋ ਪਿਆਰਿਓ ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ, ਤਿਆਰੀ ਕਰ ਲੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੀਆਂ ਪੁੱਤ ਬਣ ਲਈ। ਸਤਿਗੁਰੂ ਕਿਰਪਾ ਕਰੇ, ਭੁੱਲਾਂ ਨਾ ਚਿਤਾਰਨੀਆਂ, ਰੋਜ਼ ਆਇਆ ਕਰੋ, ਢਿੱਲੇ ਨਾ ਪੈਣਾ, ਇੱਕ ਇੱਕ ਦੋ ਦੋ ਪ੍ਰੇਮੀ ਨੂੰ ਹੋਰ ਫੋਨ ਕਰੋ, ਮੇਰਾ ਸਤਿਗੁਰੂ ਕਿਰਪਾ ਕਰੂਗਾ, ਗਲ ਨਾਲ ਲਾ ਕੇ ਅਸੀਸਾਂ ਦੇਊਗਾ ਤੁਹਾਨੂੰ। ਤੁਸੀਂ ਅਰਬਾਂ ਰੁਪਈਆ ਵੀ ਦਾਨ ਕਰ ਦੋ, ਗੁਰੂ ਉਹਨਾਂ ਪਿਆਰ ਨਹੀਂ ਕਰਦਾ ਜਿੰਨਾ ਉਦੋਂ ਪਿਆਰ ਕਰਦਾ ਜਦੋਂ ਇੱਕ ਪ੍ਰੇਮੀ ਨੂੰ ਨਾਲ ਲੈ ਕੇ ਆਈਏ। ਬੜਾ ਪਿਆਰ ਕਰਦਾ ਮੇਰਾ ਕਲਗੀਆਂ ਵਾਲਾ ਪਾਤਸ਼ਾਹ, ਤੇ ਆਪ ਜੀ ਆਇਆ ਕਰੋ ਤੇ ਹੋਰਨਾਂ ਨੂੰ ਪ੍ਰੇਰਿਆ ਕਰੋ। ਜਿੰਨੇ ਗੁਰਸਿੱਖਾਂ ਦੇ ਕੰਨਾਂ ਵਿੱਚ ਬਾਬੇ ਨਾਨਕ ਦੀ ਬਾਣੀ ਪਊਗੀ ਭਾਈ, ਉਹਨਾਂ ਦਾ ਉਧਾਰ ਹੋ ਜਾਊਗਾ, ਉਹਦੇ ਵਿੱਚੋਂ ਪੁੰਨ ਮਿਲੂਗਾ ਤੁਹਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਹਿਮੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਰੋ ਕਿਰਪਾ ਸਾਰੇ ਆਖੋ ਆਦ ਸੱਚ ਜੁਗਾਦ
1: ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
0: ਜੁੜ ਕੇ ਆਖੋ ਜੀ ਆਦ ਸੱਚ
1: ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ

ਗੁਰਬਾਨੀ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਗੁਰਮੁਖੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਪਿਆਰਿਓ, ਸਤ ਸੰਗੀ ਜਨੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਬਖਸ਼ਿਸ਼ ਨਦਰੇ ਅਨਾਇਤ ਦਾ ਸਦਕਾ, ਆਪ ਜੀ ਅੱਜ ਹਫਤਾਵਾਰੀ ਦੀਵਾਨ ਦੇ ਵਿਚ ਗਰੀਬ ਨਿਵਾਜ ਬਾਪੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਘਰਾਂ ਘਰਾਂ ਤੋਂ ਬੜੇ ਪ੍ਰੇਮ ਤੇ ਉਤਸ਼ਾਹ ਦੇ ਨਾਲ ਗੱਡੀਆਂ ਲੈ ਕੇ ਗੁਰੂ ਦਰ ਨੂੰ ਦੌੜੇ ਹੋ। ਇਹ ਪਿਆਸ ਸਿੱਖ ਦੇ ਮਨ ਵਿਚ ਸਤਿਗੁਰੂ ਕਿਰਪਾ ਕਰੇ ਹੋਰ ਤਤਪਰ ਹੋਵੇ। ਜਿਹੜੀ ਹਫਤਾਵਾਰੀ ਦੀਵਾਨ ਦੀ ਪਿਆਸ ਹੈ ਇਹ ਰੋਜ਼ ਦੀ ਬਣ ਜਾਏ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ। ਗੁਰੂ ਦੇ ਸਿੱਖ ਨੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਰੋਜ਼ ਦਰਸ਼ਨ ਕਰਨੇ ਨੇ। ਦਰਸ਼ਨ ਪਰਸੀ ਹੈ ਗੁਰੂ ਕਹੇ ਜਨਮ ਮਰਨ ਦੁੱਖ ਜਾਏ। ਮਨ ਵਿਚ ਵਿਚਾਰ ਆ ਰਹੀ ਸੀ ਕਿ ਇਸ ਧਰਤੀ ਨੂੰ ਆਪਾਂ ਅਕਸਰ ਇਹ ਗੱਲ ਕਹਿੰਦੇ ਹਾਂ ਕਿ ਇਹ ਨਿਰਦਈ ਧਰਤੀ, ਮਗਰ ਵੇਖਣ ਵਿਚ ਇਸ ਤਰ੍ਹਾਂ ਆਇਆ ਹੈ ਕਿ ਇਸ ਧਰਤੀ ਦੇ ਉੱਤੇ ਸਿੱਖਾਂ ਦੇ ਮਨ ਵਿਚ ਗੁਰੂ ਦੀ ਪ੍ਰੀਤੀ ਜ਼ਿਆਦਾ ਹੈ। ਆਪਾਂ ਅਕਸਰ ਕਹਿੰਦੇ ਹਾਂ ਜਿੰਨਾ ਇਨਸਾਨ ਨੇੜੇ ਹੁੰਦਾ ਹੈ ਓਨਾ ਹੀ ਦੂਰ ਹੁੰਦਾ ਹੈ, ਜਿੰਨਾ ਦੂਰ ਹੁੰਦਾ ਹੈ ਓਨਾ ਹੀ ਨੇੜੇ ਹੁੰਦਾ ਹੈ। ਐਤਵਾਰ ਆਪ ਜੀ ਨੂੰ ਗੱਡੀਆਂ ਲੈ ਕੇ ਗੁਰੂ ਘਰ ਵੱਲ ਨੂੰ ਦੌੜਦਿਆਂ ਮਨ ਵਿਚ ਇਹ ਖਿਆਲ ਆਉਂਦਾ ਹੈ ਕਿ ਇੰਡੀਆ ਵਿਚ ਵੀ ਐਤਵਾਰ ਆਉਂਦਾ ਹੈ, ਮਗਰ ਬਹੁਤ ਘੱਟ ਰੂਹਾਂ, 100 ਦੇ ਵਿਚੋਂ 25% ਰੂਹਾਂ ਜਿਹੜੀਆਂ ਸ੍ਰੀ ਹਰਿਮੰਦਰ ਦੇ ਦਰਸ਼ਨ ਕਰਨ ਜਾਂਦੀਆਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਦੀਦਾਰ, ਆਨੰਦਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਗੁਰੂ ਘਰ ਵਿਚ ਜਾਂਦੀਆਂ, 75% ਲੋਕ ਕੇਵਲ ਸਵੇਰੇ ਉੱਠਦੇ ਨੇ, ਸਿਰ ਨਹਾਉਂਦੇ ਨੇ, ਇਸ਼ਨਾਨ ਕਰਦੇ ਨੇ, ਕਹਿੰਦੇ ਅੱਜ ਹਫਤਾਵਾਰੀ ਛੁੱਟੀ ਦਾ ਦਿਨ ਹੈ, ਛੁੱਟੀ ਮਨਾਓ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਬਾਣੀ ਦੇ ਵਿਚ ਕਹਿੰਦੇ ਆ ਦਿੱਤ ਕਰੇ ਭਗਤ ਆਰੰਭ। ਐਤਵਾਰ ਤਾਂ ਭਗਤੀ ਆਰੰਭ ਕਰਨੀ ਚਾਹੀਦੀ ਕਿਉਂਕਿ ਛੁੱਟੀ ਦਾ ਦਿਨ ਹੈ, ਸਾਰਾ ਦਿਨ ਵਿਹਲੇ ਆ, ਗੁਰੂ ਦੇ ਕੋਲ ਜਾਓ। ਜਿਹੜੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਪੂਰਨੇ ਪਾਏ ਨੇ ਵਿਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ, ਦਰਗਾਹ ਦੇ ਵਿਚ ਜਗ੍ਹਾ ਹੀ ਤਾਂ ਮਿਲਦੀ ਆ ਜੇ ਜੀਵ ਸੇਵਾ ਤੇ ਸਿਮਰਨ ਦੇ ਨਾਲ ਜੁੜ ਜਾਵੇ। ਇਹ ਬਾਣੀ ਦੇ ਫੈਸਲੇ ਮੇਰੇ ਨਹੀਂ। ਜੇ ਜੀਵ ਸੇਵਾ ਕਰੇ, ਐਤਵਾਰ ਵਾਲੇ ਦਿਨ ਇਹਦੇ ਮਨ ਵਿਚ ਚਾਹ ਹੋਵੇ ਅੱਗੇ ਤੇ ਮੈਨੂੰ ਕੰਮ ਕਾਰ ਵਿਚੋਂ ਸਮਾਂ ਨਹੀਂ ਮਿਲਦਾ ਤੇ ਮੈਂ ਜਾ ਕੇ ਕੰਮ ਕਾਰ ਦੇ ਵਿਚੋਂ ਕੋਈ ਸਮਾਂ ਕੱਢ ਕੇ ਜਾਂਦਾ ਜਾਂਦਾ ਜਾਂਦਾ ਵਾਂ, ਦਰਸ਼ਨ ਕਰਕੇ ਕੰਮ ਤੇ ਚਲਿਆ ਜਾਂਦਾ, ਅੱਜ ਛੁੱਟੀ ਹੈ, ਅੱਜ ਮੈਂ ਆਪਣੀ ਜ਼ਿੰਦਗੀ ਦੇ ਵਿਚੋਂ ਕੁਝ ਸਮਾਂ ਗੁਰੂ ਨਾਨਕ ਪਾਤਸ਼ਾਹ ਦੇ ਪਿਆਰਿਆਂ ਦੇ ਜੋੜੇ ਝਾੜਨੇ ਨੇ, ਅੱਜ ਮੈਂ ਕੁਝ ਸਮਾਂ ਆਪਣੀ ਦੁਨੀਆਂ ਦੇ ਵਿਚੋਂ ਸਮਾਂ ਕੱਢ ਕੇ ਜਦੋਂ ਗੁਰੂ ਨਾਨਕ ਦੀ ਸੰਗਤ ਲੰਗਰ ਛਕੂਗੀ ਮੈਂ ਜੂਠੇ ਬਰਤਨ ਸਾਫ਼ ਕਰਨੇ ਨੇ, ਅੱਜ ਮੈਂ ਰੋਟੀਆਂ ਪਕਾਉਣੀਆਂ, ਅੱਜ ਮੈਂ ਜਲ ਛਕਾਉਣਾ ਸੰਗਤਾਂ ਨੂੰ। ਮਨ ਵਿਚ ਭਾਵਨਾ ਐਤਵਾਰ ਵਾਲੇ ਦਿਨ ਇਹ ਪਰਿਪੱਕ ਬਣ ਜਾਏ ਕਿ ਐਤਵਾਰ ਬਹੁਤਾ ਸਮਾਂ ਮੈਂ ਆਪਣੇ ਸਤਿਗੁਰੂ ਦੇ ਦੀਵਾਰ ਉੱਤੇ ਗੁਜ਼ਾਰਨਾ ਹੈ, ਸਤਸੰਗਤ ਵਿਚ ਗੁਜ਼ਾਰਨਾ ਹੈ। ਤੁਹਾਡੇ ਉੱਤੇ ਸਤਿਗੁਰੂ ਗਰੀਬ ਨਿਵਾਜ ਤੁੱਠੇ ਨੇ। ਬਾਣੀ ਦੇ ਵਿਚ ਇਕ ਥਾਂ ਸਤਿਗੁਰੂ ਜੀ ਨੇ ਇਸ ਤਰ੍ਹਾਂ ਲਿਖਿਆ, ਬਾਹਾਂ ਪਕੜ ਜਿਸ ਮਾਰਗ ਪਾਵੋ, ਬੋਲੋ ਬਾਹਾਂ ਪਕੜ ਜਿਸ ਮਾਰਗ ਪਾਵੋ, ਚਰਨ ਚੱਲੋ ਮਾਰਗ ਗੋਬਿੰਦ। ਇਹ ਜਿਹੜਾ ਗੋਬਿੰਦ ਦਾ ਮਾਰਗ ਆ, ਗੁਰਦੁਆਰੇ ਆਉਣਾ ਜੀਵ ਆਤਮਾ ਨੇ, ਇਥੋਂ ਜੀਵਨ ਦੀ ਸੋਝੀ ਪ੍ਰਾਪਤ ਕਰਨੀ। ਸਤਿਗੁਰੂ ਕਹਿੰਦੇ ਜਿਹਨੂੰ ਤੂੰ ਬਾਹ ਫੜ ਕੇ ਆਪ ਇਸ ਰਸਤੇ ਦੇ ਉੱਤੇ ਪਾਉਣਾ ਹੈ, ਉਹ ਜੀਵ ਆਤਮਾ ਤੇਰੇ ਦਰਬਾਰ ਵਿਚ ਆਉਂਦੀ, ਤੇਰੀ ਪਨਾਹ ਦੇ ਵਿਚ ਆਉਂਦੀ, ਤੇਰੀ ਸ਼ਰਨ ਵਿਚ ਆਉਂਦੀ। ਤੁਸੀਂ ਸੋਚੋ ਹੁਣ ਜਿੱਦਣ ਸੰਗਰਾਂਦ ਵਾਲੇ ਦਿਨ ਦਾਸਰੇ ਨੇ ਆਪ ਜੀ ਦੇ ਆਣ ਕੇ ਜੋੜੇ ਝਾੜੇ ਸੀ, ਉਦਣ ਵੀ ਬੇਨਤੀ ਕੀਤੀ ਸੀ ਕਿ ਮਨ ਵਿਚ ਸੋਚੋ ਕਿ ਸਤਿਗੁਰੂ ਕਹਿੰਦੇ ਨੇ ਜਿਹਦੀ ਤੂੰ ਬਾਂਹ ਫੜ ਕੇ ਗੁਰਦੁਆਰੇ ਦੇ ਰਾਹ ਤੇ ਪਾਵੇਂ ਉਹ ਆਉਂਦਾ ਏ। ਤੇ ਜੇ ਤੁਸੀਂ ਹੁਣ ਗੁਰਦੁਆਰੇ ਆਇਓ ਗੁਰਮੁਖ ਪਿਆਰੇ, ਤੇ ਇਥੋਂ ਇਹ ਸਿੱਧ ਹੁੰਦਾ ਏ ਕਿ ਸਤਿਗੁਰੂ ਗੁਰੂ ਨਾਨਕ ਨੇ ਅੱਜ ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ ਜਿੰਨੇ ਗੁਰੂ ਨਾਨਕ ਦੀ ਸੰਗਤ ਆਏ ਆ, ਸਾਡੀ ਸਾਰਿਆਂ ਨੂੰ ਬਾਂਹ ਫੜੀ, ਬਾਂਹ ਫੜ ਕੇ ਰਸਤੇ ਉੱਤੇ ਪਾ ਕੇ ਇਹ ਫੁਰਨਾ ਬਣਾਇਆ, ਚੱਲ ਗੁਰਦੁਆਰੇ ਚੱਲੀਏ। ਸਤਿਗੁਰੂ ਫਰਮਾਇਆ ਕਾਰੀ ਇਹ ਕਰੇ ਹੋ, ਗੁਰੂ ਦੁਆਰੇ ਹੋਏ ਕੇ ਸਾਹਿਬ ਸੰਭਾਲਿਓ, ਗੁਰਦੁਆਰੇ ਜਾ ਕੇ ਉਥੇ ਸਾਹਿਬ ਨੂੰ ਯਾਦ ਕਰਿਓ, ਕਥਾ ਕਹਾਣੀਆਂ ਕਰਿਓ ਪਰਮ ਪਿਤਾ ਪਰਮੇਸ਼ਵਰ ਦੀਆਂ, ਇਹ ਸਤਿਗੁਰੂ ਨੇ ਭਾਗ ਆਪਾਂ ਨੂੰ ਲਾਏ ਨੇ, ਉਦਮ ਬਖਸ਼ਿਆ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਕਿ ਆਪਾਂ ਜਿੰਨੇ ਗੁਰਮੁਖ ਪਿਆਰੇ ਅੱਜ ਐਤਵਾਰ ਵਾਲੇ ਹਫ਼ਤਾਵਾਰੀ ਦੀਵਾਨ ਵਿਚ ਸਤਿਗੁਰੂ ਦੀ ਸ਼ਰਨ ਵਿਚ ਪਨਾਹ ਵਿਚ ਆਏ ਆ, ਦੋ ਚੀਜ਼ਾਂ ਲੈਣ ਗੁਰੂ ਨਾਨਕ ਦੇ ਘਰੋਂ ਆਪਾਂ ਮਕਸਦ ਲੈਣ ਤੇ ਆਏ ਆ, ਸੇਵਾ ਤੇ ਸਿਮਰਨ। ਸੇਵਾ ਕਰਨੀ ਆ, ਸਤਸੰਗਤ ਦੇ ਜੋੜੇ ਝਾੜਨੇ ਨੇ, ਝਾੜੂ ਮਾਰਨਾ ਏ, ਲੰਗਰ ਛਕਾਉਣਾ ਏ, ਲੰਗਰ ਦੇ ਬਰਤਨ ਸਾਫ ਕਰਨੇ ਨੇ, ਜਲ ਵਰਤਾਉਣਾ ਏ, ਪ੍ਰਸ਼ਾਦੇ ਛਕਾਉਣੇ ਨੇ, ਇਹ ਸੇਵਾ ਏ। ਫਿਰ ਸਿਮਰਨ ਕਰਨਾ ਏ, ਸਤਿਗੁਰੂ ਗਰੀਬ ਨਵਾਜ ਦਾ ਸੰਗਤ ਵਿਚ ਬਹਿ ਕੇ ਸਤਿਗੁਰੂ ਦਾ ਹੁਕਮ ਆ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਕੀ ਕਰਿਆ ਕਰਾਂ ਜੀ ਮਿਲ ਸਾਧ ਸੰਗਤ ਭਜ ਕੇਵਲ ਨਾ। ਗੁਰੂ ਕਿਰਪਾ ਕਰੇ, ਇਹ ਇੰਨੀ ਵਗਦੀ ਅੱਜ ਦੀ ਤੇਜ਼ੀ ਦੀ ਅੰਧੇਰੀ ਵਿਚੋਂ, ਗਿਆਨ ਦੇ ਯੁੱਗ ਵਿਚੋਂ, ਜਿਹੜੇ ਬਚਨ ਸਾਡੇ ਸਤਿਗੁਰੂ ਨੇ ਸਾਡੇ ਕੰਨਾਂ ਵਿਚ ਪਾਏ ਨੇ, ਉਹ ਸਾਨੂੰ ਭੁੱਲਣ ਨਾ। ਸੇਵਾ ਤੇ ਸਿਮਰਨ, ਬੋਲੋ ਕਿਹੜੇ ਕਿਹੜੇ, ਸੇਵਾ ਤੇ ਸਿਮਰਨ, ਇਹਨਾਂ ਦੋਵਾਂ ਕੰਧਾਂ ਦੇ ਉੱਤੇ ਸਿੱਖੀ ਜੀਵਨ ਖਲੋਤਾ ਹੈ। ਸੇਵਾ ਕਰਨੀ ਤੇ ਸਿਮਰਨ ਕਰਨਾ, ਕਈ ਐਸੀਆਂ ਮੇਰੇ ਵਰਗੀਆਂ ਰੂਹਾਂ ਨੇ ਜਿਹੜੀਆਂ ਆਪ ਨਾ ਦੇਹੇ ਚੁਰੂ ਭਰ ਪਾਣੀ, ਆਪ ਕਦੀ ਜੋੜੇ ਨਹੀਂ ਝਾੜੇ, ਆਪ ਕਦੀ ਜੀ ਨਹੀਂ ਕੀਤਾ ਗੁਰੂ ਨਾਨਕ ਦੇ ਸਿੱਖਾਂ ਦੇ ਜੋੜੇ ਝਾੜਨ ਨੂੰ, ਆਪ ਕਦੀ ਜੀ ਨਹੀਂ ਕੀਤਾ ਕਿਸੇ ਗੁਰਸਿੱਖ ਦੀ ਛੋਟੀ ਬਰਤਨ ਸਾਫ ਕਰਨ ਨੂੰ, ਆਪ ਕਦੀ ਨਹੀਂ ਕੀਤਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਉਸ ਪਿਤਾ ਦੀ ਯਾਦ ਵਿਚ ਜੁੜ ਕੇ ਵਾਹਿਗੁਰੂ ਦੀ ਯਾਦ ਵਿਚ ਸਿਮਰਨ ਵਿਚ ਜੁੜਨਾ, ਆਪ ਜੁੜੇ ਨਹੀਂ। ਮਗਰ ਉਹ ਤਿਹ ਨਿੰਦੇ ਜਿਹ ਗੰਗਾ ਆਨੀ, ਛੋੜ ਕੁਚਰਚਾ ਆਣ ਨਾ ਜਾਣੇ, ਬ੍ਰਹਮਾ ਹੂੰ ਕੋ ਕਹਿਓ ਨਾ ਮਾਨੇ, ਕੇਵਲ ਕੁਚਰਚਾ ਦੇ ਸ਼ਬਦ ਕਈ ਉਨ੍ਹਾਂ ਨੇ ਰਟਨ ਕੀਤੇ ਨੇ ਉਨ੍ਹਾਂ ਰੂਹਾਂ ਨੇ, ਜਿਨ੍ਹਾਂ ਨੂੰ ਕੁਚਰਚਾ ਕਰਨ ਤੋਂ ਬਿਨਾਂ ਕੁਛ ਨਹੀਂ ਆਉਂਦਾ। ਮਗਰ ਆਪਾਂ ਗੁਰੂ ਦੇ ਸਿੱਖਾਂ ਨੇ ਕਿੰਨੀ ਤੇਜ਼ ਹਨੇਰੀ ਚੱਲ ਜੇ, ਜੋ ਵਚਨ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਵਿਚ ਕਹੇ ਨੇ ਉਨ੍ਹਾਂ ਦੇ ਉੱਤੇ ਆਪਾਂ ਪਹਿਰਾ ਦੇਣਾ, ਸੇਵਾ ਤੇ ਸਿਮਰਨ ਨੂੰ ਦ੍ਰਿੜ ਕਰਕੇ ਆਪਣੇ ਮਨ ਵਿਚ ਵਸਾਉਣਾ।

0: ਚਰਨ
1: ਕਮਲ ਤੇਰੇ ਧੋਏ ਧੋਏ
0: ਚਰਨ
1: ਕਮਲ ਤੇਰੇ ਧੋਏ ਧੋਏ ਪੀਵਾ
0: ਚਰਨ ਕਮਲ ਤੇਰੇ ਧੋਏ ਧੋਏ ਪੀਵਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਚਰਨ ਕਮਲ ਤੇਰੇ

ਇਹ ਘੜੀਆਂ ਇਹ ਗੀਤ ਗਾ ਰਿਹਾ ਸੀ ਭਾਈ ਨੰਦ ਲਾਲ ਸਾਹਿਬ ਜਦੋਂ ਸਤਿਗੁਰੂ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਾਵਨ ਚਰਨ ਸ਼ਰਨ ਵਿਚ ਆਇਆ। ਚਿੱਟਾ ਦਸਤਾਰਾ ਸੀ, ਸੋਹਣਾ ਖੁੱਲਾ ਦਾੜਾ, ਦਾਨਿਸ਼ਮੰਦਾਂ ਵਾਲਾ ਚਿਹਰਾ, ਚਿਹਰਾ ਦਗ ਦਗ ਕਰਦਾ ਸੀ, ਵਿਸ਼ੇ ਵਿਕਾਰਾਂ ਤੋਂ ਬਚਿਆ ਹੋਇਆ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੀ ਪਨਾਹ ਦੇ ਵਿਚ ਆਇਆ ਤੇ ਮੇਰੇ ਗਰੀਬ ਨਿਵਾਜ ਪਾਤਸ਼ਾਹ ਦੇ ਚਰਨਾਂ ਵਿਚ ਗਾ ਰਿਹਾ ਸੀ, ਚਰਨ ਕਮਲ ਤੇਰੇ ਧੋਏ ਧੋਏ ਪੀਵਾਂ, ਮੇਰੇ ਸਤਿਗੁਰ ਦੀਨ ਦਯਾਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿੱਤ ਤੁਮਰੇ ਦੁਬਾਰੇ ਆਇਆ। ਗਰੀਬ ਨਿਵਾਜ ਦੀ ਨਜ਼ਰੇ ਅਨੈਤ ਪਿਆ ਤੇ ਆਉਂਦੇ ਨੂੰ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਪੁੱਛਿਆ, ਭਲਿਆ ਬੇਟਾ ਇੱਥੇ ਨੀ ਮੱਥਾ ਟੇਕੀ, ਉਧਰ ਮੱਥਾ ਟੇਕੀ ਦੇ। ਭਲਿਆ ਸੁੰਦਰ ਤੇਰਾ ਦੜ ਹੈ, ਸੂਰਤ ਤੇਰੀ ਗੁਰਮੁਖਾਂ ਵਾਲੀ, ਬੈਠਣੀ ਖਲੋਣੀ ਰਹਿਣੀ ਬਹਿਣੀ ਚੰਗੀ ਕਿਸੇ ਸੱਚੇ ਵਿਚ ਘੜੀ ਹੈ। ਇਕ ਗੱਲ ਦੱਸ ਕਿ ਤੇਰਾ ਨਾਮ ਕੀ ਹੈ, ਧਿਆਨ ਦੇਣਾ, ਇਕਾਗਰਤਾ ਬਖਸ਼ਿਓ। ਤੇ ਕਹਿਣ ਲੱਗੇ ਜੀ ਮੇਰਾ ਨਾਮ ਭਾਈ ਨੰਦ ਲਾਲ ਗੋਆ ਹੈ। ਗਰੀਬ ਨਿਵਾਜ ਪਾਤਸ਼ਾਹ ਕਹਿਣ ਲੱਗੇ, ਅੱਛਾ ਆਪ ਜੀ ਦਾ ਨਾਮ ਭਾਈ ਨੰਦ ਲਾਲ ਗੋਆ ਹੈ, ਕੋਈ ਕੰਮ ਕਰਨਾ ਜਾਣਦੇ ਹੋ? ਤੇ ਭਾਈ ਨੰਦ ਲਾਲ ਸਾਹਿਬ ਕਹਿਣ ਲੱਗੇ, ਮੈਂ ਜੀ ਅਰਬੀ ਫਾਰਸੀ ਉਰਦੂ ਇਹਨਾਂ ਸਾਰੀਆਂ ਭਾਸ਼ਾ ਦਾ ਬਹੁਤ ਵੱਡਾ ਵਿਦਵਾਨ ਆ, ਧਿਆਨ ਦਿਓ। ਗਰੀਬ ਨਿਵਾਜ ਪਾਤਸ਼ਾਹ ਹੱਸੇ, ਮੁਸਕਰਾਏ, ਮੇਰੇ ਸਾਹਿਬ ਕਰਮਾਂ ਵਾਲਾ ਸੀ ਭਾਈ ਨੰਦ ਲਾਲ ਸਾਹਿਬ, ਉਸੇ ਵੇਲੇ ਪਕੜ ਗਿਆ ਕਿ ਮੇਰੇ ਸਤਿਗੁਰੂ ਕਿਉਂ ਹੱਸੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਗੱਜ ਕੇ ਆਖਿਆ ਕਰੋ ਸਤਨਾਮ। ਕਿਉਂ ਹੱਸੇ ਨੇ? ਹੱਥ ਜੋੜੇ, ਅਧੀਨਗੀ ਕਬੂਲ ਕੀਤੀ, ਚਾਕਰਾਂ ਵਾਂਗ ਹੱਥ ਵਿਚ ਹੱਥ ਜੋੜ ਕੇ, ਗਲ ਵਿਚ ਪੱਲਾ, ਅੱਖਾਂ ਚੋਂ ਜਲ ਵਗਿਆ ਤੇ ਕਿਹਾ, ਮਹਾਰਾਜ ਮੈਂ ਗੁਸਤਾਖ ਹਾਂ, ਹਮ ਅਗਿਆਨ ਅਲਪਮਤ ਥੋਰੀ, ਤੁਮ ਆਪਣ ਬਿਰਧ ਰਖਾਵੋ, ਮਹਾਰਾਜ ਥੋੜੀ ਬੁੱਧੀ ਦਾ ਮਾਲਕ ਆ। ਮੇਰੇ ਮੂੰਹੋਂ ਕੋਈ ਉਹ ਜਿਹਾ ਸ਼ਬਦ ਨਿਕਲ ਗਿਆ, ਆਪ ਹੱਸੇ ਕਿਉਂ ਜੇ ਇਹ ਗੱਲ ਸੁਣ ਕੇ ਕਿ ਮੈਂ ਅਰਬੀ ਫਾਰਸੀ ਤੇ ਉਰਦੂ ਦਾ ਬਹੁਤ ਵੱਡਾ ਕਈ ਜ਼ਬਾਨਾਂ ਦਾ ਵਿਦਵਾਨ ਆ? ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਜੋ ਬਚਨ ਕੀਤਾ ਸੀ ਸਮਝਣ ਯੋਗ ਆ, ਕਿਤੇ ਅੱਜ ਦਾ ਵਿਦਵਾਨ ਵੀ ਇਹ ਗੱਲ ਸਮਝ ਲੈ, ਅੱਜ ਦੇ ਵਿਦਵਾਨ ਦੇ ਹਿਰਦੇ ਵਿਚ ਵੀ ਇਹ ਗੱਲ ਆ ਜਾਏ ਜਿਹੜਾ ਕਹਿੰਦਾ ਜਾਪ ਸਾਹਿਬ ਬਾਣੀ ਨਹੀਂ, ਉਹ ਭੋਲਿਆ ਤੈਨੂੰ ਕੀ ਪਤਾ ਹੈ ਜਾਪ ਸਾਹਿਬ ਦੇ ਵਿਚ ਕੀ ਲਿਖਿਆ, ਤੂੰ ਕਦੀ ਜਾਪ ਸਾਹਿਬ ਪੜਿਆ ਹੀ ਨਹੀਂ, ਤੈਨੂੰ ਕੀ ਪਤਾ ਹੈ ਜਾਪ ਸਾਹਿਬ ਵਿਚ ਕਿਹੜੀਆਂ ਉਡਾਰੀਆਂ ਮੇਰੇ ਬਾਪੂ ਨੇ ਮਾਰੀਆਂ। ਤਰਕ ਦਿੰਦਾ ਹੈ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਕਿਉਂ ਨਾ ਲਿਖਤਾ ਜਾਪ ਸਾਹਿਬ, ਇਹ ਵਿਸ਼ਾ ਲੰਮਾ ਹੈ, ਮੇਰਾ ਗੁਰੂ ਕਿਰਪਾ ਕਰੂਗਾ, ਕੋਈ ਨਾ ਕੋਈ ਮੇਰੇ ਪੰਥ ਨੂੰ ਇਹੋ ਜਿਹਾ ਗੁਰੂ ਕਾ ਪਿਆਰਾ ਮਿਲੂਗਾ ਜਿਹੜਾ ਇਸ ਗੱਲ ਦਾ ਵੀ ਨਿਬੇੜਾ ਕਰੂਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿਚ ਜਾਪ ਸਾਹਿਬ ਕਿਉਂ ਨਾ ਲਿਖੇ। ਨਵਾਂ ਜਾਮਿਆਂ ਵਿਚ ਨਵਾਂ ਸਰੀਰਾਂ ਦੀ ਬਾਣੀ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਲਿਖੀ, ਇਹ ਅਕਾਲ ਪੁਰਖ ਦੀ ਜਿਹੜੀ ਬਾਣੀ, ਨਿਰਗੁਣ ਸਰੂਪ ਬਾਣੀ, ਸਰੀਰ ਤੋਂ ਰਹਿਤ ਬਾਣੀ, ਕਿਤੇ ਸਾਰੀ ਬਾਣੀ ਪੜ ਕੇ ਵੇਖੋ, ਨਮਸਤੰਗ ਅਕਾਏ, ਅਕਾਏ ਦਾ ਮਤਲਬ ਕਾਇਆ ਤੋਂ ਰਹਿਤ, ਜਿਹੜੀ ਕਾਇਆ ਤੋਂ ਰਹਿਤ ਵਾਲੀ ਬਾਣੀ ਸੀ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੀ, ਇਹ ਤੇ ਸਾਨੂੰ ਪਤਾ ਨੀ ਅੱਜ ਕਿਉਂ ਲਾਲਾ ਲਾਲਾ ਲਾਲਾ ਬ੍ਰਾਹਮਣ ਖਾ ਗਏ, ਬ੍ਰਾਹਮਣ ਖਾ ਗਏ, ਬ੍ਰਾਹਮਣ ਖਾ ਗਏ। ਮੈਨੂੰ ਤੇ ਪਤਾ ਲੱਗਦਾ ਜਿਹੜੇ ਬ੍ਰਾਹਮਣਾ ਬ੍ਰਾਹਮਣਾ ਬਹੁਤਾਂ ਦਾ ਰੌਲਾ ਪਾਉਂਦੇ ਇਹੋ ਹੀ ਬ੍ਰਾਹਮਣਾਂ ਦੇ ਏਜੰਟ ਨੇ, ਜਿਹੜੇ ਤੁਹਾਨੂੰ ਕਹੀ ਜਾਂਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਕੋਈ ਬਾਣੀ ਨਹੀਂ। ਇਹ ਕਿੱਥੇ ਜਾ ਕੇ ਤੁਹਾਨੂੰ ਖਿਲਾਰ ਦੇਣਗੇ ਜਦੋਂ ਤੁਹਾਡੇ ਅੰਮ੍ਰਿਤ ਸੰਚਾਰ ਦੇ ਵਿੱਚੋਂ ਤਿੰਨ ਬਾਣੀਆਂ ਹੀ ਘੱਟਤੀਆਂ? ਕਮਾਲ ਦੀ ਗੱਲ ਹੈ, ਜਿਹੜੇ ਇਹ ਗੱਲਾਂ ਕਹਿੰਦੇ ਗਾਤਰੇ ਉਹਨਾਂ ਨੇ ਵੀ ਗੱਲਾਂ ਵਿਚ ਪਾਏ ਨੇ, ਮਗਰ ਉਹਨਾਂ ਨੂੰ ਜਦੋਂ ਕੋਈ ਪੁੱਛਦਾ ਤੂੰ ਕਿਉਂ ਗਾਤਰਾ ਪਾਉਂਦਾ, ਮੈਂ ਤਾਂ ਵਿਖਾਵੇ ਮਾਤਰ ਪਾਇਆ ਜੀ। ਚਲੋ ਸ਼ਾਇਦ ਮੈਂ ਇਸ ਪਾਸੇ ਨਾ ਜਾਵਾਂ, ਮੇਰੇ ਸਾਹਿਬ ਨੇ ਕਿਹਾ ਕਿ ਤੂੰ ਬਹੁਤ ਵੱਡਾ ਵਿਦਵਾਨ ਹੈ, ਕਹਿੰਦਾ ਜੀ ਮੈਂ ਅਰਬੀ ਫਾਰਸੀ ਦਾ ਵਿਦਵਾਨ ਹਾਂ, ਤੇ ਮੇਰੇ ਸਾਹਿਬ ਨੇ ਜਦੋਂ ਹੱਸੇ ਤੇ ਮੇਰੇ ਸਾਹਿਬ ਕਹਿੰਦੇ ਮੈਨੂੰ ਹਾਸਾ ਇਸ ਕਰਕੇ ਆਇਆ ਹੀ ਨੰਦ ਲਾਲ, ਭਾਂਡਾ ਸੋਹਣਾ ਬੜਾ ਲੱਗਿਆ ਹੈ, ਮਗਰ ਜਦੋਂ ਲਾਗੇ ਆਇਆ ਤੇ ਵਿਚੋਂ ਬੋ ਬੜੀ ਆਈ, ਵਿਚੋਂ ਕਾਹਦੀ? ਅਹੰਕਾਰ ਦੀ। ਮੈਂ ਵਿਦਵਾਨ ਹਾਂ, ਇੱਕ ਗੱਲ ਗੁਰਬਾਣੀ ਦੇ ਵਿਚ ਨੋਟ ਕਰਿਓ, ਕਿਆ ਪੜੀਏ ਕਿਆ ਗੁਣੀਏ, ਗੁਣੀਏ ਗੁਣਨਾ, ਵਿਚਾਰਵਾਨ ਵੀ ਹੋ ਜਾਣਾ, ਪੜਾਈ ਕਰ ਲੈਣੀ ਵੱਖਰੀ ਗੱਲ ਆ, ਉਹਦੀ ਵਿਚਾਰਵਾਨ ਹੋ ਜਾਣਾ ਵੱਖਰਾ ਗੱਲ ਆ, ਮਗਰ ਤੀਸਰੀ ਅਵਸਥਾ ਕਿਹਾ ਪੜੇ ਜਿਸ ਭਾਂਡੇ ਚੋਂ ਬੋ ਆਉਂਦੀ ਆ, ਤੇ ਆਪ ਹੀ ਪਹਿਲੇ ਜਾਮੇ ਚੋਂ ਕਹਿੰਦੇ ਸੋ ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ, ਇਹ ਤਾਂ ਦੁਬਾਰੇ ਧੋਏ ਹੱਛਾ।
ਤੁਸੀਂ ਆਪ ਹੀ ਕਿਹਾ ਸੀ ਜੇ ਅਤਮਲੀਨ ਭਾਂਡਾ ਹੋਵੇ ਤੇ ਗੁਰਦੁਆਰੇ ਲੈ ਆਇਓ, ਭਾਂਡਾ ਧੁੱਪ ਜੂ ਤੇ ਤੁਸੀਂ ਫਿਰ ਧੋ ਦਿਓ ਤੇ ਇਤਿਹਾਸ ਦੇ ਪੰਨੇ ਪੜ ਕੇ ਵੇਖੋ ਫਿਰ ਮੇਰੇ ਸਤਿਗੁਰੂ ਨੇ ਕੀ ਕਿਹਾ ਸੀ ਉਹਨੂੰ। ਅੱਜ ਵਾਲਾ ਵਿਦਵਾਨ ਕਹਿੰਦਾ ਹੈ, ਕਦੀ ਕਹਿੰਦਾ ਜੋੜੇ ਝਾੜਨੇ ਮਿੱਟੀ ਆ, ਕਦੀ ਕਹਿੰਦਾ ਸਿਮਰਨ ਕਰਨਾ ਪਖੰਡੀ ਆ, ਕਦੀ ਕਹਿੰਦਾ ਕੁਛ ਆ, ਕਦੀ ਕਹਿੰਦਾ ਕੁਛ ਆ, ਕਦੀ ਪੁੱਛੋ ਗੁਰੂ ਨਾਨਕ ਪਾਤਸ਼ਾਹ ਦੀ ਦਸਵੀਂ ਜੋਤ ਨੂੰ, ਜਿਹਨੇ ਭਾਈ ਨੰਦ ਲਾਲ ਸਾਹਿਬ ਨੇ ਹੱਥ ਜੋੜ ਕੇ ਆਖਿਆ ਮੇਰੇ ਸਾਹਿਬਾ ਜੇ ਭਾਂਡਾ ਆਤਮ ਲੀਣਿਆ ਤੇ ਤੇਰੇ ਤੋਂ ਬਿਨਾਂ ਹੋਰ ਧੋਣ ਵਾਲਾ ਚੰਗਾ ਕਿਹੜਾ ਵਾ, ਧੋ ਦੇ। ਤੇ ਫਿਰ ਮੇਰੇ ਸਾਹਿਬ ਨੇ ਆਖਿਆ ਸੀ ਜਾ ਹਾਂ ਹੁਣ ਸ਼ਾਹੀ ਲਿਬਾਸ ਲਾ ਦੇ ਤੇਰੇ। ਉਦਣ ਫਿਰ ਮੇਰੇ ਸਤਿਗੁਰੂ ਗਰੀਬ ਨਿਵਾਜ ਨੇ ਇਤਰਾਂ ਬਾਹਾਂ ਕੀਤੀਆਂ ਸੀ ਤੇ ਆਖਿਆ ਆ ਨੰਦ ਲਾਲ ਹੁਣ

ਗੁਰੂ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੇ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ। ਹੇ ਗਰੀਬ ਨਵਾਜ ਹਮ ਅਗਿਆਨ ਅਲਪਮਤ ਥੋਰੀ, ਹੇ ਮੇਰੇ ਸਤਿਗੁਰੂ ਅਸੀਂ ਅਗਿਆਨੀ ਥੋੜੀ ਮਤ ਦੇ ਜੀਵਿਆ, ਸਾਡੇ ਤੇ ਕਿਰਪਾ ਕਰ, ਸਾਨੂੰ ਸਮਤ ਬਖਸ਼। ਇਸ ਘਰ ਦੇ ਫੈਸਲੇ ਸੁਣੀ ਦੇ ਨੇ, ਇਸ ਘਰ ਦੇ ਫੈਸਲੇ ਥੋਪੀ ਦੇ ਨਹੀਂ, ਇਸ ਘਰ ਦੇ ਨਾਲ ਜੁੜੀਦਾ ਏ। ਇਸ ਘਰ ਤੇ ਆਣ ਕੇ ਆਖੀਦਾ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ। ਮਗਰ ਅੱਜ ਜਿਹੜਾ ਦੋ ਕਿਤਾਬਾਂ ਪੜ੍ਹ ਲੈਂਦਾ ਕਹਿੰਦਾ ਨਹੀਂ ਮੇਰੀ ਮਤ ਜ਼ਿਆਦਾ ਹੈ। ਗੁਰੂ ਘਰ ਵਿਚ ਵਿਦਵਾਨ ਪੈਦਾ ਹੋਣ, ਭਾਈ ਗੁਰਦਾਸ ਜੀ ਵਰਗੇ ਵਿਦਵਾਨ ਪੈਦਾ ਹੋਏ ਨੇ, ਭਾਈ ਵੀਰ ਸਿੰਘ ਸਾਹਿਬ ਵਰਗੇ ਵਿਦਵਾਨ ਪੈਦਾ ਹੋਏ ਨੇ, ਹੋਰ ਕਈ ਗੁਰਮੁਖ ਪਿਆਰੀਆਂ ਰੂਹਾਂ ਇਸ ਘਰ ਵਿਚ ਵਿਦਵਾਨ ਪੈਦਾ ਹੋਈਆਂ। ਮਗਰ ਗੁਰਮੁਖ ਪਿਆਰਿਓ ਉਹ ਵਿਦਵਤਾ ਗੁਰੂ ਤੋਂ ਉੱਚੀ ਨਹੀਂ, ਆਪਣੇ ਆਪ ਨੂੰ ਨੀਵਾਂ ਕਰਕੇ ਰੱਖਣਾ ਹੈ। ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਭਾਈ ਨੰਦ ਲਾਲ ਕੋਲੋਂ ਜੂਠੇ ਬਰਤਨ ਸਾਫ ਕਰਵਾਏ। ਇਤਿਹਾਸ ਦੇ ਪੰਨਿਆਂ ਵਿਚ ਆਉਂਦਾ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਆਪ ਸਿੱਖਾਂ ਦੇ ਜੋੜੇ ਸਾਫ ਕਰਦੇ ਰਹੇ। ਆਓ ਆਪਾਂ ਵੀ ਉਸ ਰਸਤੇ ਨੂੰ ਅਡਾਪਟ ਕਰੀਏ, ਆਪਾਂ ਵੀ ਉਸ ਰਸਤੇ ਤੇ ਗੁਰਸਿੱਖ ਮੀਤ ਗੁਰੂ ਦੀ ਚਾਲ ਉੱਤੇ ਚੱਲੀਏ। ਅੱਜ ਸਾਡੇ ਕੋਲੋਂ ਗੁਰੂ ਦੀ ਚਾਲ, ਆ ਕੁਰਸੀਆਂ ਤੇ ਬਹਿ ਕੇ ਲੰਗਰ ਖਾਣਾ ਸੀ ਨਾ ਜਿਹੜਾ, ਆਪਾਂ ਗੁਰੂ ਦੀ ਚਾਲ ਤੋਂ ਭਟਕ ਗਏ। ਜੇ ਗੁਰੂ ਦੀ ਚਾਲ, ਹਰ ਚਾਲ ਗੁਰੂ ਦੀ ਉੱਤੇ ਚੱਲੀਏ, ਜੋ ਗੁਰ ਕਹੇ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਇਹ ਕਥਾ ਨਿਰਾਲੀ ਜਿਹੜੀ ਆ ਗੁਰੂ ਦੇ ਕਹੇ ਹੋਏ ਬਚਨ, ਮੇਰੇ ਸਤਿਗੁਰੂ ਕਿਰਪਾ ਕਰੇ ਸਿੱਖ ਨੂੰ ਕਮਾਉਣੇ ਆ ਜਾਣ। ਅੱਜ ਮਨ ਵਿਚ ਸੋਚ ਰਿਹਾ ਸਾਂ, ਇਕ ਵਾਰ ਆਖੋ ਸਤਨਾਮ ਸ੍ਰੀ। 1978 ਤੋਂ ਬਾਅਦ ਗੁਰੂ ਦੇ ਸਿੱਖੋ ਗੁਰੂ ਨਾਨਕ ਦੇ ਘਰ ਦੇ ਟੁੱਕੜ ਖਾਨਾ ਵਾ ਦਰਦ ਤੇ ਆਉਂਦਾ ਹੀ ਆ। 1978 ਤੋਂ ਬਾਅਦ ਇਸ ਕੌਮ ਦੇ ਪੈਰ ਨਹੀਂ ਲੱਗ ਰਹੇ, ਨਿਤ ਕੋਈ ਨਾ ਕੋਈ ਢਹਿੰਦੀ ਕਲਾ ਦੀ ਖਬਰ ਸੁਣਦੇ। 1978 ਤੋਂ ਬਾਅਦ ਕੋਈ ਵੀ ਇਹੋ ਜਿਹਾ ਦਿਨ ਨਹੀਂ ਆਇਆ ਜਿੱਦਣ ਮੇਰੀ ਕੌਮ ਨੇ ਕੋਈ ਚੜ੍ਹਦੀ ਕਲਾ ਦੀ ਗੱਲ ਕੀਤੀ ਹੋਵੇ ਕਿ ਕੌਮ ਇਕੱਠੀ ਹੋ ਗਈ ਆ, ਇਸ ਕੌਮ ਨੂੰ ਸਤਿਗੁਰੂ ਗਰੀਬ ਨਵਾਜ ਨੇ ਆਹ ਕਰ ਦਿੱਤਾ ਹੈ, ਇਹਨਾਂ ਇਕੱਠੇ ਬਹਿ ਕੇ ਆਹ ਗੁਰਮਤਾ ਕਰ ਲਿਆ। ਆ ਥੋੜੀ ਠੰਡ ਕੱਲ ਪਈ ਆ, ਜਿਹੜਾ ਨਰਿੰਦਰ ਗਰੇਵਾਲ ਦੇ ਬਰਖਿਲਾਫ 10,000 ਪ੍ਰਾਣੀ ਇਕਦਮ ਖੜਾ ਹੋ ਗਿਆ। ਮੇਰਾ ਸਤਿਗੁਰੂ ਕਿਰਪਾ ਕਰੇ ਮੇਰੀ ਕੌਮ ਸਚੇਤ ਹੋਵੇ, ਜਿੱਥੇ ਵੇਖੇ ਕਿ ਗੁਰੂ ਪੰਥ ਤੋਂ ਉਲਟ ਕੋਈ ਜਾ ਰਿਹਾ ਹੈ, ਸਿੱਖ ਸਿੱਖ ਦੇ ਮੁੜ, ਉਦੋਂ ਇਹ ਨਾ ਸੋਚੇ ਕਿ ਮੈਂ ਇਸ ਧੜੇ ਦਾ ਵਾਂ। ਪਹਿਲੀ ਗੱਲ ਤੇ ਧੜਾ ਸਿੱਖੀ ਵਿਚ ਹੈ ਹੀ ਨਹੀਂ, ਆਖੋ ਸਤਨਾਮ ਸ੍ਰੀ। ਧੜੇ ਦਾ ਕੰਮ ਸਿੱਖੀ ਵਿਚ ਹੈ ਹੀ ਨਹੀਂ, ਜਿੱਥੇ ਵੈਰ ਤੇ ਵਿਰੋਧ ਆ ਉੱਥੇ ਗੁਰੂ ਨਾਨਕ ਦਾ ਘਰ ਹੀ ਨਹੀਂ। ਗੁਰੂ ਨਾਨਕ ਦਾ ਘਰ ਯਾਰ ਰੋਜ਼ ਕਿਹਾ ਜਾਂਦਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਤੇ ਉੱਥੇ ਚਾਰ ਡੰਡੀਆਂ ਹੋਣ ਤੇ ਚਾਰ ਵੀ ਆਪਸ ਦੇ ਵਿਚ ਤਿੜਕੀਆਂ ਹੋਣ, ਚੌਵਾਂ ਦੀ ਮਤ ਨਾ ਮਿਲਦੀ ਹੋਵੇ, ਚੌਵਾਂ ਦੀ ਮਤ ਇਕ ਗੱਲ ਤੇ ਨਾ ਖਲੋਂਦੀ ਹੋਵੇ। ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਨ, ਇਹ ਜਿਹੜਾ ਬੇਸ ਬਣਨਾ ਹੈ, ਇਹ ਜਿਹੜਾ ਮੁੱਢ ਤੁਹਾਡਾ ਤੇ ਮੇਰਾ ਬਣਨਾ ਹੈ, ਗੁਰੂ ਦੇ ਪਿਆਰਿਓ ਸੇਵਾ ਤੇ ਸਿਮਰਨ ਨਾਲ ਬਣਨਾ ਹੈ। ਤੇ ਆਓ ਮੇਰਾ ਸਤਿਗੁਰੂ ਕਿਰਪਾ ਕਰੇ, ਮਨ ਵਿਚ ਕਿਤੇ ਸ਼ੰਕਾ ਨਾ ਲਿਆਉਣਾ, ਪ੍ਰਭੂ ਦਾ ਸਿਮਰਨ ਕਰਨਾ ਪਖੰਡ ਨਹੀਂ, ਸਾਰੀ ਸਾਰੀ ਰਾਤ ਬਹਿ ਕੇ ਕੀਰਤਨ ਕਰਨਾ ਜਗਰਾਤਾ ਨਹੀਂ, ਸਾਰੀ ਸਾਰੀ ਰਾਤ ਬਹਿ ਕੇ ਸਤਿਗੁਰੂ ਗਰੀਬ ਨਵਾਜ ਦੇ ਚਰਨਾਂ ਨਾਲ ਜੁੜ ਕੇ ਉਹਦੀ ਉਸਤਤ ਵਿਚ ਜਾਗਣਾ, ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ ਚੰਗਾ ਹੈ, ਸਾਰੀ ਸਾਰੀ ਰਾਤ ਮੇਰੇ ਸਤਿਗੁਰੂ ਦੀ ਯਾਦ ਵਿਚ ਜੁੜ ਕੇ ਕੋਈ ਚੌਂਕੜਾ ਮਾਰ ਕੇ ਸਿਮਰਨ ਕਰੇ। ਤੇ ਆਓ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਆਪਣੀ ਸੁਰਤ ਜੋੜੋ, ਸ਼ਬਦ ਸਿਧਾਂਤ ਵਿਚ ਆਣ ਕੇ ਨੱਕ ਦੀ ਕਰੂੰਬਲੀ ਤੇ ਸੁਰਤ ਟਿਕਾ ਕੇ ਸਤਿਗੁਰੂ ਦੇ ਚਰਨਾਂ ਵਿਚ ਜੁੜੀਏ, ਆਪਾਂ ਵਾਹਿਗੁਰੂ ਗੁਰ ਸਿਮਰਨ ਦੇ ਵਿਚੋਂ ਆਨੰਦ ਲਈਏ। ਗੁਰਮੁਖ ਪਿਆਰਿਓ, ਭਗਤ ਭੀਖਣ ਇਕ ਐਸਾ ਬਚਨ ਕਹਿੰਦਾ, ਕਹਿੰਦੇ ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ ਅਨਕ ਯਤਨ ਕਰ ਹਿਰਦੇ ਰਾਖਿਆ, ਰਤਨ ਨਾ ਛਪੇ ਅੱਗੇ ਪੜ ਕੇ ਵੇਖੋ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਇਹ ਗੂੰਗੇ ਦੀ ਮਠਿਆਈ ਆ, ਇਹਦੇ ਬਾਰੇ ਕੌਣ ਦੱਸ ਸਕਦਾ ਵਾ ਕਿ ਜਿੰਨਾ ਚਾਖਿਆ, ਜਿੰਨੀ ਚਾਖਿਆ ਬੋਲੋ ਜਿੰਨੀ, ਤਿੰਨੀ ਸਾਧ ਆਇਆ ਤਿੰਨੀ। ਮੇਰੇ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਚੱਖਿਆ ਉਹ ਪਿਆਰਿਓ, ਜਿਨ੍ਹਾਂ ਕਦੀ ਅੰਮ੍ਰਿਤ ਵੇਲਾ ਸੰਭਾਲਿਆ ਹੀ ਨਹੀਂ, ਜਿਨ੍ਹਾਂ ਕਦੀ ਕੇਸੀ ਇਸ਼ਨਾਨ ਕੀਤਾ ਹੀ ਨਹੀਂ ਅੰਮ੍ਰਿਤ ਵੇਲੇ ਉੱਠ ਕੇ, ਉਹ ਬੰਦੇ ਉੱਠ ਕੇ ਆਖਣ ਕੇਸੀ ਇਸ਼ਨਾਨ ਕਰਨ ਦੀ ਕੋਈ ਜ਼ਰੂਰਤ ਨਹੀਂ, ਉਹ ਬੰਦੇ ਆਖਣ ਅੰਮ੍ਰਿਤ ਵੇਲੇ ਉੱਠਣ ਦੀ ਕੋਈ ਜ਼ਰੂਰਤ ਨਹੀਂ। ਆਓ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਚਰਨਾਂ ਨਾਲ ਜੁੜ ਕੇ ਸਿਮਰਨ ਕਰਕੇ ਵੇਖ ਲੋ, ਹੁਣੇ ਹੀ ਪਤਾ ਲੱਗ ਜੂ ਆਨੰਦ ਕਿਤਨਾ ਵਰਦਾ ਹੈ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ

0: Grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, grupa, ਸੁਭਾਅ ਬਣਾਓ ਸਤਿਗੁਰੂ ਕਿਰਪਾ ਕਰੇ ਸਾਹਿਬ ਦੇ ਬਚਨ ਮੰਨੋ ਸਾਸ ਸਾਸ ਸਿਮਰੋ ਫਿਰ ਬੋਲੋ ਸਾਸ ਸਾਸ ਸਿਮਰੋ ਮਨ ਅੰਤਰ ਕੀ ਉਤਰੇ ਚਿੰਦ ਸਤਿਗੁਰੂ ਦਾ ਸਿਮਰਨ ਕਰੋ ਕਿੰਨੇ ਕੁ ਬਚਨ ਗੁਰਬਾਣੀ ਦੇ ਵਿਚੋਂ ਇਹ ਮਨ ਹਰ ਜੀ ਧਿਆਏ ਤੂੰ ਇਕ ਮਨ ਇਕ ਚਿੱਤ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੱਛੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਉਹ ਕੀ ਆ ਫਿਰ ਜੇ ਸਿਮਰਨ ਪਖਾਂਡਿਆ ਇਹ ਕੀ ਹੈ ਇਹ ਕੀ ਇਸ਼ਾਰਾ ਹੈ ਗੁਰੂ ਅਰਜਨ ਦੇਵ ਸਾਹਿਬ ਦਾ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਏ ਮਟਾਵੋ ਮੇਰਾ ਸਤਿਗੁਰੂ ਕਿਰਪਾ ਕਰੇ ਆਪਾਂ ਲੜੀਵਾਰ ਕਥਾ ਦੇ ਵਿਚ ਜੁੜੀਏ ਬਾਬਾ ਫਰੀਦ ਜੀ ਜੀਵਨ ਦੀਆਂ ਜਾਚਾਂ ਦੱਸਣਗੇ ਕੱਲ ਵੀ ਆਪ ਜੀ ਨੂੰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀ ਅਗੰਮੀ ਬਾਣੀ ਨੇ ਇਹ ਬਚਨ ਕਿਹਾ ਸੀ ਜਾਂ ਲੱਭ ਤਾਂ ਨੇਹੋ ਕਿਹਾ ਬੋਲੋ ਜਾਂ ਲੱਭ ਜੇ ਲੱਭਿਆ ਤੇ ਪਿਆਰ ਨਹੀਂ ਜੇ ਪਿਆਰਿਆ ਤੇ ਫਿਰ ਲੱਭ ਨਹੀਂ ਦੋਵਾਂ ਗੱਲਾਂ ਦਾ ਧਿਆਨ ਵੇਖ ਰਹੇ ਹੋ ਜੇ ਲੱਭਿਆ ਤੇ ਪਿਆਰ ਨਹੀਂ ਜੇ ਪਿਆਰਿਆ ਤੇ ਫਿਰ ਪਿਆਰ ਕਰਨ ਵਾਲਾ ਤੇ ਕਹਿੰਦਾ ਏ ਮੇਰਾ ਮੁਝ ਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਜਿਹੜਾ ਪਿਆਰ ਕਰਨ ਵਾਲਾ ਹੈ ਉਹ ਸਭ ਕੁਝ ਆਪਣਾ ਗੁਰੂ ਦੇ ਅੱਗੇ ਨਿਸ਼ਾਵਰ ਕਰ ਦਿੰਦਾ ਹੈ ਲੱਭਿਆ ਤੇ ਪਿਆਰ ਨਹੀਂ ਪਿਆਰਿਆ ਤੇ ਲੱਭ ਨਹੀਂ ਜਾਂ ਲੱਭ ਤਾਂ ਨਹੀਂ ਕਿਹਾ ਲੱਭ ਤਾਂ ਕੂੜਾ ਨਹੀਂ ਹੋ ਕਿਚਰ ਝੱਤ ਲੰਘਾਈਏ ਛੱਪਰ ਟੁੱਟੇ ਮੈਂ ਹੋ ਇਹ ਬਚਨ ਆਪ ਜੀ ਨੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੁਣ ਲਿਆ ਸੀ ਅਗਲਾ ਬਚਨ ਸਰਵਣ ਕਰੋ ਜੀ
1: ਸਤਨਾਮ ਸ੍ਰੀ ਵਾਹਿਗੁਰੂ ਜੀ ਫਰੀਦਾ ਜੰਗਲ ਜੰਗਲ

0: ਫਰੀਦਾ ਇੰਨੀ ਨੇਕੀ ਜੰਗੀ ਐ ਥਲ ਡੂਗਰ ਭਵੇਂ ਓਮ ਅੱਜ ਫਰੀਦਾ ਕੁਜੜਾ ਸਹਿ ਪੋਹਾਂ ਥੀ ਓਮ।
1: ਇਹ ਗੱਲ ਆਖਰੀ ਸਲੋਕ ਆਪ ਜੀ ਨੇ ਸਰਵਣ ਕੀਤਾ ਸੀ। ਬਾਬਾ ਫਰੀਦ ਜੀ ਦੇ ਇਹ ਵਿਚਾਰ ਸਨ, ਇਹ ਬਖਸ਼ਿਸ਼ ਭਰਿਆ ਗਿਆਨ ਸੀ ਕਿ ਇਹ ਸਰੀਰ ਜਿਹੜਾ ਇਹਨੇ ਇਕ ਦਿਨ ਕਮਜ਼ੋਰ ਬੁੱਢਿਆ ਹੋ ਜਾਣਾ। ਇਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਏ, ਇਹਨੇ ਇਕ ਦਿਨ ਬਜੁਰਗ ਹੋ ਜਾਣਾ। ਬਾਲਕ ਤੇ ਬਿਰਧ ਪਿਆ, ਬੋਲੋ ਬਾਲਕ ਤੇ। ਆ ਤੁਸੀਂ ਮੇਰੇ ਵੀਰ 35-35, 40-40, 50-50 ਸਾਲ ਦੇ ਜਿਹੜੇ ਬੈਠੇ ਹੋ, ਬਚਪਨ ਵੇਖਿਆ, ਜਵਾਨੀ ਵੇਖੀ, ਹੁਣ ਵਡੇਪੇ ਵਿਚ ਆ ਗਏ, ਵੇਖਦਿਆਂ ਵੇਖਦਿਆਂ ਇਹ ਸਭ ਕੁਝ ਹੋ ਗਿਆ। ਬਾਬਾ ਫਰੀਦ ਜੀ ਵੀ ਇਸ ਤਰ੍ਹਾਂ ਦੇ ਪਾਵਨ ਬਚਨ ਕਰਦੇ ਨੇ, ਕਹਿੰਦੇ ਨੇ ਪਿਤਾ ਜੀ, ਕਹਿੰਦੇ ਨੇ ਇਹ ਜਿਹੜਾ ਸਰੀਰ ਹੈ ਨਾ, ਇਕ ਦਿਨ ਤੇ ਇੰਨਾ ਬਲਵਾਨ ਸੀ ਕਿ ਇੰਨੀ ਨਿੱਕੀ ਜੰਗੀਏ, ਨਿੱਕੇ ਨਿੱਕੇ ਕਦਮਾਂ ਦੇ ਨਾਲ ਥਲ ਡੂੰਗਰ ਭਵੇ ਓਮ ਸਾਰੀ ਧਰਤੀ ਤੇ ਬੜੇ ਪਹਾੜਾਂ ਨੂੰ ਫਿਰ ਆਉਂਦਾ ਸਾਂ, ਮਗਰ ਅੱਜ ਇਹ ਸੌ ਵਾਰ ਫਟਕਾਰ ਕਹੀਏ ਕਿਸੇ ਨੂੰ ਤੇ ਇਕ ਧ੍ਰਿਗ ਬਣਦੀ, ਆਖੋ ਸਤਨਾਮ ਸ੍ਰੀ, ਫਿਰ ਇਕ ਵਾਰ ਆਖੋ ਸਤਨਾਮ ਸ੍ਰੀ ਤੇ ਤੁਸੀਂ ਸਰਵਣ ਕਰੋ। ਜੇ 100 ਵਾਰ ਫਟਕਾਰ ਕਿਆਂ ਇਕ ਧ੍ਰਿਗ ਬਣਦੀ, ਤੇ ਜਿੱਥੇ ਮੇਰੇ ਸਾਹਿਬ ਕਹਿੰਦੇ ਨੇ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ, ਇਕ ਥਾਂ ਤੇ ਮੇਰੇ ਕਹਿੰਦੇ ਧ੍ਰਿਗ ਧ੍ਰਿਗ ਖਾਇਆ, ਆ 2 ਵਾਰ ਗਿਣ ਗਏ ਜੇ ਮੇਰੇ ਸਾਹਿਬ, ਤੇ ਹੁਣ ਤੁਸੀਂ ਸੋਚ ਲਓ ਕਿ ਮੇਰੇ ਸਾਹਿਬ ਕਹਿੰਦੇ ਨੇ ਉਸ ਖਾਣਾ ਖਾਧੇ ਨੂੰ 200 ਵਾਰ ਫਟਕਾਰ, 200 ਵਾਰ ਫਿਟੇ ਮੂੰਹ ਉਸ ਰੋਟੀ ਖਾਧੀ ਨੂੰ, ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਰਾਤ ਨੂੰ ਬਿਸਤਰੇ ਦੇ ਉੱਤੇ ਸਰਾਣਾ ਲੈ ਕੇ ਰਾਤ ਨੂੰ ਸੌ ਗਿਆ, ਸੋਲਾ ਨਾ ਪੜਿਆ, ਅੰਮ੍ਰਿਤ ਵੇਲਾ ਨਾ ਸਵੇਰੇ ਉੱਠ ਕੇ ਸੰਭਾਲਿਆ, ਇਸ ਸੌਣ ਨੂੰ ਵੀ 200 ਵਾਰ ਫਿਟਕਾਰ, ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ। ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ 200 ਵਾਰ ਫਟਕਾਰ, ਇਹ 5,000 ਦੇ ਪਾਏ ਸੂਟਾਂ ਨੂੰ, ਜਿਹੜੇ ਸੂਟ ਪਾ ਕੇ ਕਦੀ ਸੂਟ ਦੇਣ ਵਾਲੇ ਨੂੰ ਯਾਦ ਨਾ ਕੀਤਾ, ਆਖੋ ਸਤਨਾਮ ਸ੍ਰੀ। ਮੇਰੇ ਸਾਹਿਬ ਜੀ ਇੱਥੇ ਧ੍ਰਿਗ ਸ਼ਬਦ ਬਾਬਾ ਫਰੀਦ ਜੀ ਨੇ ਵਰਤਿਆ, ਕਹਿੰਦੇ ਧ੍ਰਿਗ ਤਿੰਨਾਂ ਕਾ ਜੀਵਿਆ, ਉਹਨਾਂ ਦਾ ਜੀਵਨ ਤਰਕਾਂਤ ਆ, ਉਹਨਾਂ ਦੇ ਜੀਵਨ ਨੂੰ ਧ੍ਰਿਗ ਆ ਫਟਕਾਰ ਆ, ਕਿੰਨਾ ਦੇ ਨੂੰ ਜਿੰਨਾ ਵਡਾਣੀ ਆਸ, ਵਡਾਣੀ ਹੁੰਦਾ ਪਰਾਈ ਆਸ ਉੱਤੇ ਬਹਿਣਾ, ਕਿਸੇ ਦੀ ਆਸ ਉੱਤੇ ਜੀਵਨ ਬਤੀਤ ਕਰਨਾ। ਅੱਜ ਤੇ ਮੇਰੇ ਪੰਥ ਕੋਲੋਂ ਆਪਣਾ ਆਪ ਸਾਹਮਣਾ ਔਖਾ ਹੀ ਹੋ ਗਿਆ, ਕਦੀ ਕੋਈ ਮੇਰੇ ਵਰਗਾ ਗੋਲ ਪੱਗ ਵਾਲਾ ਆ ਗਿਆ, ਉਹਨੂੰ ਆਖਿਆ ਬਾਬਾ ਜੀ ਪੈਟਰੋਲ ਪੰਪ ਲਾਉਣਾ ਹੈ, ਬਚਨ ਛੱਡੋ, ਤੇ ਉਹ ਵੀ ਮੇਰੇ ਵਰਗੇ ਠੱਗ ਫਿਰ ਬਚਨ ਛੱਡਦੇ ਨੇ, ਉਹ ਵੀ ਨਹੀਂ ਕਹਿੰਦੇ ਕਿ ਗੁਰਮੁਖਾ ਮਨ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਬੋਲੋ ਮਨ ਕੀ ਬਿਰਥਾ ਹੋਏ, ਜੇ ਉਹ ਤੇਰੇ ਮਨ ਦੀ ਬਿਰਥਾ ਵਾ, ਜੋ ਤੇਰੇ ਮਨ ਦੀ ਭਾਵਨਾ ਆਪਣੇ ਗੁਰੂ ਨੂੰ ਕਹੋ ਉਹ ਪੂਰੀ ਕਰੂਗਾ। ਮੈਂ ਇੱਕ ਬਚਨ ਕਰਦਾ ਹੁੰਦਾ, ਤੁਸੀਂ ਧਿਆਨ ਦਿਓ, ਇਕਾਗਰਤਾ ਥੋੜੀ ਜੀ ਬਖਸ਼ਿਓ, ਜਦੋਂ ਤੁਸੀਂ ਕਿਸੇ ਕੋਲੋਂ ਅਰਦਾਸ ਕਰਾਉਂਦੇ ਹੋ, ਇੱਕ ਵਾਰ ਆਖੋ ਸਤਨਾਮ ਸ੍ਰੀ। ਜਦੋਂ ਅਰਦਾਸ ਕਰਾਉਣ ਲੱਗੇ ਸੋ ਤੇ ਤੁਸੀਂ ਖਲੋਤੇ ਸੋ ਤੇ ਸਾਹਮਣੇ ਗੁਰੂ ਸੀ, ਕਿੰਨੇ ਜਾਣੇ ਸੋ ਤੁਸੀਂ ਤੇ ਗੁਰੂ, ਕਿੰਨੇ ਹੋ ਗਏ? 2 ਹੋ ਗਏ ਨਾ, ਬੋਲੋ ਡਰੋ ਨਾ, ਕਿੰਨੇ ਹੋ ਗਏ? 2 ਹੋ ਗਏ। ਇੱਕ ਬਾਬਾ ਲੱਭ ਲਿਆਂਦਾ ਤੁਸੀਂ ਗੋਲ ਪੱਗ ਵਾਲਾ ਮੇਰੇ ਵਰਗਾ, ਉਹਨੂੰ ਆਖਿਆ ਬਾਬਾ ਜੀ ਮੇਰੀ ਅਰਦਾਸ ਕਰੋ, ਉਹ ਵਿੱਚ ਖਲੋ ਗਿਆ, ਹੁਣ ਕਿੰਨੇ ਹੋ ਗਏ? 3 ਹੋ ਗਏ। ਤੁਸੀਂ ਪਛਾਹ ਅੱਗੇ ਖਲੋਗੇ ਅਰਦਾਸ ਵਾਲੇ ਕਿ ਪਿੱਛੇ? ਤੇ ਫਿਰ ਪਛਾਹ ਹੋਏ ਨਾ ਗੁਰੂ ਤੋਂ, ਅੱਗੇ ਅੱਗੇ ਤੋਂ ਦੂਰੀ ਵਧੀ ਨਾ। ਫਿਰ ਇਸ ਬਾਬੇ ਦੀ ਅਰਦਾਸ ਨਾ ਪੂਰੀ ਹੋਈ, ਫਿਰ ਤੀਸਰਾ ਹੋਰ ਬਾਬਾ ਲੱਭਾ, ਉਹਨੂੰ ਆਖਿਆ ਜੀ ਇੱਕ ਨੇ ਤੇ ਅਰਦਾਸ ਨਹੀਂ ਪੂਰੀ ਕੀਤੀ, ਤੁਸੀਂ ਕਰੋ। ਫਿਰ ਕਿੰਨੇ ਹੋ ਗਏ? 4 ਹੋ ਗਏ। ਤੁਸੀਂ ਕਿੰਨੇ ਗਾਂਹ ਹੋਏ ਕਿ ਪਛਾਹ ਹੋਏ? ਹੋਸ ਬਾਬੇ ਤੋਂ ਤੇ ਫਿਰ ਵੀ ਪਿੱਛੇ ਰਹਿਣਾ ਤੁਸੀਂ ਜਿਹਦੇ ਕੋਲੋਂ ਅਰਦਾਸ ਕਰਾਈ। ਇਸ ਤਰ੍ਹਾਂ ਹੀ ਆਪਾਂ ਅਰਦਾਸੀਆਂ ਵਿੱਚ ਪਾ ਪਾ ਕੇ ਆਪਣੇ ਗੁਰੂ ਤੋਂ ਦੂਰ ਹੋ ਗਏ। ਜਿੰਨੇ ਕੋਲ ਹੋ ਗਏ ਆਪਣੀ ਅਰਦਾਸ ਆਪ ਕਰੋ, ਮੇਰਾ ਸਤਿਗੁਰੂ ਸਦ ਸੁਣਦਾ ਸਦ ਵੇਖਦਾ, ਕਿਉਂ ਮੁੱਕਰ ਪਾਇਆ ਜਾਏ। ਤੇ ਮਹਾਂਪੁਰਸ਼ਾਂ ਨੂੰ ਤੇ ਕਿਹਾ ਸੀ ਅਰਦਾਸ ਕਰਨੀ ਕਿਹਨੂੰ ਆਉਂਦੀ ਆ, ਜਿਹਨੇ ਕਹਿੰਦੇ ਅਰਦਾਸ ਉਹਦੀ ਮੰਨੀ ਜਾਂਦੀ ਜਿਹਨੂੰ ਅਰਦਾਸ ਆਉਂਦੀ ਨਾ ਹੋਵੇ, ਜਿਹਨੂੰ ਅਰਦਾਸ, ਜਿਹੜਾ ਅਰਦਾਸ ਕਰਨ ਦਾ ਬਹੁਤ ਆਦੀ ਆ ਉਹਦੇ ਕੋਲ ਤੇ ਸ਼ਬਦਾਂ ਦੇ ਜਾਲ ਤੋਂ ਬਿਨਾਂ ਕੱਖ ਵੀ ਨਹੀਂ। ਅਰਦਾਸ ਸ਼ਬਦਾਂ ਦਾ ਜਾਲ ਨਹੀਂ, ਅਰਦਾਸ ਤੇ ਤੁਸੀਂ ਗੁਰੂ ਅੱਗੇ ਖਲੋਤੇ ਹੋ ਤੇ ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਜਲ ਵਗ ਰਿਹਾ ਹੋਵੇ, ਤੁਹਾਡੀ ਜੀਭਾ ਨਾ ਬੋਲ ਰਹੀ ਹੋਵੇ, ਤੁਹਾਡੀ ਭਾਵਨਾ ਗੁਰੂ ਦੇ ਅੱਗੇ ਬੋਲ ਰਹੀ ਹੋਵੇ, ਜੀਭਾ ਗੱਲਾਂ ਨਾ ਬਹੁਤੀਆਂ ਕਰੇ। ਇਹ ਕੀ ਕਹਿ ਰਿਹਾ ਜੀ ਮੈਂ ਪਾਪੀ ਬਣਾ ਵਾਂ, ਤੁਸੀਂ ਬਖਸ਼ਣ ਵਾਲੇ ਹੋ, ਇਹ ਤੁਸੀਂ ਦੱਸ ਕੇ ਉਹਨੂੰ ਦੱਸਣਾ ਹੈ ਕਿ ਤੁਸੀਂ ਪਾਪੀ ਬਣੇ ਹੋ? ਇਹ ਅਸੀਂ ਦੱਸਣਾ ਵਾ ਕਿ ਅਸੀਂ ਗੁਨਾਹ ਗੁਨਾਹ ਬਣੇ ਆ? ਉਹ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਪੀਰ ਪਛਾਣਨ ਵਾਲਾ ਸਾਰੀ ਗੱਲ ਜਾਣਦਾ ਹੈ। ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਇੱਥੇ ਕਹਿੰਦੇ ਨੇ ਜਿਨ੍ਹਾਂ ਦਾ ਜੀਵਨ ਕਿਸੇ ਦੇ ਆਸਰੇ ਦੇ ਉੱਤੇ ਖਲੋਤਾ ਹੈ, ਤ੍ਰਿਗ ਤਿਨਾ ਕਾ ਜੀਵਿਆ ਜਿਨ੍ਹਾਂ ਵਡਾਣੀ ਆਸ, ਤ੍ਰਿਗ ਅੰਤਨ ਤੇ ਜੀਵਨ ਉਹਨਾਂ ਦਾ ਜਿਹੜੇ ਕਿਸੇ ਦੇ ਆਸਰੇ ਦੇ ਉੱਤੇ ਜੀਵਨ ਬਤੀਤ ਕਰਦੇ ਨੇ। ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਆਸਾ ਜੀ ਦੀ ਵਾਰ ਦੇ ਵਿੱਚ ਤੇ ਇੱਕ ਇੰਨਾ ਸੁੰਦਰ ਫੈਸਲਾ ਕਰ ਗਏ ਨੇ, ਆਪਣ ਹੱਥੀ ਆਪਣ, ਬੋਲੋ ਜਰਾ ਗੱਜ ਕੇ, ਆਪਣ ਹੱਥੀ ਆਪਣ। ਤੇ ਕਦੋਂ ਸਵਾਰ ਹੋ ਗਏ, ਕਦੋਂ ਬਾਬਿਆਂ ਕੋਲੋਂ ਅਰਦਾਸਾਂ ਕਰਾਉਣੀਆਂ ਬੰਦ ਕਰੋਗੇ, ਕਦੋਂ ਬਾਬਿਆਂ ਦੀਆਂ ਫੋਟੋ ਲਾਉਣੀਆਂ ਘਰ ਬੰਦ ਕਰੋਗੇ, ਕਦੋਂ ਪੂਜਾ ਕਰਨੀ ਬੰਦ ਕਰੋਗੇ ਇਹਨਾਂ ਸਾਧਾਂ ਦੀ, ਆਪਣੀ ਅਰਦਾਸ ਆਪ ਗੁਰੂ ਦੇ ਅੱਗੇ ਕਰੋ। ਉਹ ਸੁਣਦਾ ਏ, ਭੋਲੇ ਤੋਂ ਭੋਲੇ ਦੀ ਵੀ ਸੁਣਦਾ ਏ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਕੈਦ ਕਬੀਰ ਭਗਤ ਕਰ ਪਾਇਆ, ਭੋਲੇ ਪਾਏ ਮਿਲੇ। ਉਹ ਤੇ ਭੋਲਿਆਂ ਦਾ ਯਾਰ ਆ, ਉਹ ਤੇ ਬਹੁਤੀਆਂ ਗੱਲਾਂ ਕਰਨ ਵਾਲਿਆਂ ਨੂੰ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ, ਗੱਲਾਂ ਵਾਲਿਆਂ ਨੂੰ ਤੇ ਮਿਲਦਾ ਹੀ ਨਹੀਂ। ਇਸ ਕਰਕੇ ਮੇਰੇ ਸਾਹਿਬ ਦਾ ਇਹ ਬਚਨ ਚੇਤੇ ਰੱਖੋ, ਬਾਬਾ ਫਰੀਦ ਜੀ ਕਹਿੰਦੇ ਨੇ ਜਿਤਨਾ ਵੱਡੀ ਰਾਤ ਦੇ ਵਿੱਚ ਪਾਸੇ ਤੁਖ ਜਾਂਦੇ ਨੇ, ਇਤਨਾ ਬਗਾਨਿਆਂ ਦੇ ਬੂਹਿਆਂ ਉੱਤੇ ਬੈਠਿਆਂ ਅੱਕ ਜਾਈਦਾ, ਮਿਲਦਾ ਕੱਖ ਨਹੀਂ। ਜੇ ਕੁਝ ਪਾਉਣਾ ਤੇ ਆਪ ਆਓ ਗੁਰੂ ਦੀ ਸ਼ਰਨ ਵਿੱਚ, ਜੇ ਕੁਝ ਪਾਉਣਾ ਤੇ ਆਪ ਗੁਰੂ ਦੀ ਸ਼ਰਨ ਵਿੱਚ ਆਣ ਕੇ ਮੇਰੇ ਸਤਿਗੁਰੂ ਨੂੰ ਡਾਇਰੈਕਟ ਆਖੋ, ਪਿਤਾ ਹਉ ਜਾਨੋ ਨਾਹੀ ਤੇਰੀ ਕਮਨ ਗਾਤਾ, ਕਿਤੇ ਇੱਥੇ ਆਣ ਕੇ ਆਖੋ ਰਮਈਆ ਹਉ ਬਾਰਕ ਤੇਰਾ, ਆਖੋ ਰਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ, ਕਿਤੇ ਇੱਕ ਵਾਰ ਡਿਡਕਲੀਆਂ ਲੈ ਕੇ ਆਖੋ, ਜੈਸਾ ਬਾਲਕ ਭਾਏ ਸਭਾਈ ਲੱਖ ਅਪਰਾਧ ਕਮਾਵੇ, ਕਰੇ ਉਪਦੇਸ਼ ਚਿੜਕੇ ਬਹੁ ਪਾਤੀ ਬਹੁੜ ਪਿਤਾ ਗੜ, ਪਿਛਲੇ ਅਵਗੁਣ ਬਖਸ਼ ਲੈ ਪ੍ਰਭ ਆਗੇ, ਸੋਤੇ ਅਪਰਾਧ ਕਰਤ ਹੈ ਜੇ ਤੇ ਜਨਨੀ ਚੀਤ ਨ ਰੱਖ ਸਤੇ ਤੇ, ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮੇ ਸੁਕੰਤ ਨਾਰ ਹਮ ਸੋਈ। ਬੜਾ ਸੁੰਦਰ ਬਚਨ ਹੈ, ਇੱਕ ਵਾਰ ਆਖੋ ਸਤਨਾਮ ਸ੍ਰੀ। ਇਹ ਬਚਨ ਬੜਾ ਪਿਆਰਾ ਲੱਗਦਾ ਹੈ, ਇਹ ਬਚਨ ਬੜਾ ਖਾ ਜਾਂਦਾ ਹੈ ਜੀਵਨ ਨੂੰ। ਇਹ ਬਚਨ ਵਿੱਚ ਮੇਰੇ ਸਾਹਿਬ ਕਹਿੰਦੇ ਨੇ ਤੂੰ ਮੇਰਾ ਪਤੀ ਤੇ ਮੈਂ ਤੇਰੀ ਪਤਨੀ, ਤੁਮੇ ਸੁਕੰਤ ਹਮ ਤੁਮ ਬੀਚ ਭਇਓ ਨਹੀਂ ਕੋਈ, ਬੋਲੋ ਹਮ ਤੁਮ ਬੀਚ, ਫਿਰ ਕਿੱਥੋਂ ਆ ਕਿਤਰਾ ਕੱਢੋਗੇ ਬਾਬੇ, ਕਿਤਰਾ ਕੱਢੋਗੇ ਪੰਡਿਤ ਨੂੰ ਵਿੱਚੋਂ, ਕਿਤਰਾ ਕੱਢੋਗੇ ਸੈਯਦ ਬੁਖਾਰੀ ਨੂੰ ਵਿੱਚੋਂ, ਕਿਤਰਾ ਕੱਢੋਗੇ ਪੁੱਛਾਂ ਵਾਲਿਆਂ ਨੂੰ ਵਿੱਚੋਂ, ਕਿਤਰਾ ਕੱਢੋਗੇ ਧਾਗਿਆਂ ਵਾਲਿਆਂ ਨੂੰ ਵਿੱਚੋਂ। ਉੱਥੇ ਤੇ ਬਾਪੂ ਜੀ ਬਾਬਾ ਕਬੀਰ ਜੀ ਕਹਿੰਦੇ ਹੇ ਮੇਰੇ ਨਿਰੰਕਾਰ, ਤੇਰੇ ਤੇ ਮੇਰੇ ਵਿੱਚ ਤੀਸਰਾ ਕੋਈ ਨਹੀਂ, ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮੇ ਸੋ ਕੰਤ ਨਾਰ ਹਮ ਸੋਈ। ਹੇ ਮੇਰੇ ਸਾਹਿਬਾ ਤੂੰ ਮੇਰਾ ਪਤੀ ਤੇ ਮੈਂ ਤੇਰੀ ਪਤਨੀ, ਤੇ ਹੁਣ ਤੀਸਰਾ ਤੇ ਹੈ ਕੋਈ ਨਹੀਂ। ਇਸ ਕਰਕੇ ਕਿਸੇ ਦੀ ਆਸ ਉੱਤੇ ਨਾ ਜੀਓ, ਆਪ ਆਪਣੇ ਪਤੀ ਪਰਮੇਸ਼ਵਰ ਅੱਗੇ ਬੇਨਤੀ ਕਰੋ, ਉਹ ਸਦਾ ਸੁਣਦਾ ਵਾ, ਉਹ ਗੱਲ ਨਾਲ ਲਾਉਂਦਾ ਏ, ਉਹ ਪਿਆਰ ਕਰਦਾ ਵਾ, ਉਹ ਭੁੱਲਿਆ ਆਪ ਸਮਝਾਏ ਸੀ। ਜੇ ਇਹ ਵੀ ਮਨ ਵਿੱਚ ਆ ਜਾਏ ਕਿ ਮੈਂ ਭੁੱਲਿਆ ਬੜਾ ਵਾ, ਤੇ ਆ ਬਚਨ ਆਸਾ ਦਿੰਦਾ ਏ, ਆਸਰਾ ਦਿੰਦਾ ਵਾ ਕਿ ਭੁੱਲਿਆ ਆਪ ਸਮਝਾਏ ਸੀ। ਬੋਲੋ ਭੁੱਲਿਆ, ਫਿਰ ਇੱਕ ਵਾਰ ਵਿਸ਼ਵਾਸ ਵਿੱਚ ਆਖੋ ਭੁੱਲਿਆ, ਜੇ ਅਸੀਂ ਭੁੱਲ ਵੀ ਜਾਈਏ ਤੇ ਸਮਝਾ ਲੈਂਦਾ ਏ, ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜ ਪਿਤਾ ਗੱਲ ਲਾਵੇ, ਨਾ ਕਿਸੇ ਦੇ ਆਸਰੇ ਉੱਤੇ ਜੀਵਨ ਬਤੀਤ ਕਰੋ। ਬਾਬਾ ਜੀ ਕਹਿੰਦੇ ਜਿਸ ਤਰ੍ਹਾਂ ਰਾਤ ਵੱਡੀਆਂ ਵਿੱਚ ਪਾਸੇ ਧੁਖ ਜਾਂਦੇ ਨੇ ਤੇ ਥੱਕ ਜੀਦਾ ਸੁੱਤਿਆਂ, ਇਸ ਤਰ੍ਹਾਂ ਕਿਸੇ ਦੇ ਬੂਹੇ ਅੱਗੇ ਬੈਠਿਆ ਜੀਵਨ ਆਕੇਵੇਂ ਨਾਲ ਭਰ ਜਾਂਦਾ ਏ, ਪ੍ਰਾਪਤੀ ਕੋਈ ਨਹੀਂ ਹੁੰਦੀ। ਹਾਂਜੀ
0: ਫਜ਼ੀਤਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ,
1: ਇੱਕ ਵਾਰ ਆਪਣੇ ਪਰਿਵਾਰ ਦੇ ਭੱਲੇ ਲਈ ਤੇ ਪੰਥ ਦੇ ਭੱਲੇ ਲਈ ਇਸ ਗੁਰੂ ਘਰ ਦੀ ਚੜ੍ਹਦੀ ਕਲਾ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਆਰ ਕਰਨ ਵਾਲੀਆਂ ਰੂਹਾਂ ਰੋਮ ਰੋਮ ਚੋਂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਫਰੀਦ ਜੀ ਪਹਿਲੇ ਸ਼ਬਦ ਵਿੱਚ ਵੀ ਜੀਵਨ ਦੀ ਜਾਂਚ ਦੱਸਦੇ, ਕਹਿੰਦੇ ਨੇ ਵੇਖੋ ਕਿਸੇ ਦੇ ਬੂਹੇ ਅੱਗੇ ਵਿਕੇ ਜੀਵਨ ਬਤੀਤ ਨਾ ਕਰਿਓ। ਬਾਬਾ ਜੀ ਅੱਗੇ ਜਾ ਕੇ ਤੇ ਇਤਨਾ ਦਾ ਵੀ ਇੱਕ ਬਚਨ ਕਹਿੰਦੇ ਨੇ, ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਜਿਉ ਸਰੀਰੋਂ ਲੈ। ਗੁਰੂ ਅਰਜਨ ਦੇਵ ਸਾਹਿਬ ਨੂੰ ਪੁੱਛੋ, ਜੇ ਤੂੰ ਤੁੱਠਾ ਕਿਰਪਾ ਨਦਾਨ, ਅੱਗੇ ਪੜੋ ਨਾ ਦੂਜਾ, ਬਸ ਦੂਜਾ ਭਾਉ ਹੀ ਪਵਾੜਾ ਏ, ਜਿਹਦੇ ਅੰਦਰ ਦੂਜਾ ਭਾਉ ਆ ਗਿਆ ਵੀ ਉਹ ਬੀਜ ਪੱਤ ਲੈ ਗਏ, ਅਬ ਕਿਉਂ ਉਗਵੇ ਦਾਲ ਅੱਗੇ ਜਾ ਕੇ ਕਹਿੰਦੇ ਜੇ ਇੱਕ ਹੋਏ ਤਾਂ ਉਗਵੇ, ਜੇ ਇੱਕ ਦੇ ਨਾਲ ਕੋਈ ਜੀਵ ਆਤਮਾ ਜੁੜੀ ਆ ਉਹਦੀ ਕੀਤੀ ਬੰਦਗੀ ਫਲਦੀ, ਉਹਦੀ ਕੀਤੀ ਸੇਵਾ ਫਲਦੀ, ਤੇ ਜੇ ਦੂਸਰੇ ਦੇ ਥਾਂ ਕਿਤੇ ਜੁੜ ਕੇ ਕਰ ਰਹੀ ਆ ਤੇ ਕਹਿੰਦੇ ਅੱਬ ਕਿਉਂ ਉਗਵੇ। ਮੈਂ ਤੇ ਬਚਨ ਕਰ ਰਿਹਾ ਸਾਂ ਗੁਰਸਿੱਖਾਂ ਨੂੰ, ਕਹਿੰਦੇ ਜੀ ਛੋਲਿਆਂ ਦੀ ਦਾਲ ਬਣਾਈ ਤੇ ਮੈਨੂੰ ਪਤਾ ਸਾਨੂੰ ਪਤਾ ਲੱਗਾ ਸੀ ਕਿ ਤੁਸੀਂ ਵਾਈ ਚੀਜ਼ ਖਾਂਦੇ ਨੀ, ਤੇ ਮੈਂ ਕਿਹਾ ਮੇਰੇ ਗੁਰਮੁਖੋ ਭਰਾਓ ਛੋਲਿਆਂ ਦੀ ਵਾਲ ਬੜੀ, ਛੋਲਿਆਂ ਦੀ ਦਾਲ ਬੜੀ ਵਾਈ ਹੁੰਦੀ ਜੇ। ਆਖਣ ਲੱਗੇ ਜੀ ਨਹੀਂ ਜੀ ਛੋਲੇ ਤੇ ਗਰਮ ਹੁੰਦੇ ਨੇ, ਤੇ ਦਾਸ ਨੇ ਬੇਨਤੀ ਕੀਤੀ ਹਾਂ ਜਦੋਂ ਛੋਲਿਆਂ ਦਾ ਦਾਣਾ ਸਾਬਤ ਹੁੰਦਾ ਏ, ਛੋਲਿਆਂ ਦੀ ਸਬਜ਼ੀ ਗਰਮ ਤੇ ਛੋਲਿਆਂ ਦੀ ਦਾਲ ਜਿਹੜੀ ਅੱਤ ਵਾਈ ਕਿਉਂ, ਧਿਆਨ ਦਿਓ ਕਿਉਂ, ਦੋ ਹੋ ਗਈ, ਕੀ ਹੋ ਗਈ, ਦੁਫਾੜ ਹੋ ਗਈ ਨਾ, ਦੁਫਾੜ ਹੋ ਗਈ। ਛੋਲਿਆਂ ਦਾ ਇੱਕ ਦਾਣਾ ਪੈਲੀ ਚ ਸੁੱਟੋ ਉੱਗਦਾ ਏ, ਮਗਰ ਬੋਰੀ ਭਰ ਕੇ ਇੱਕ ਪੈਲੀ ਵਿਚ ਦਾਲ ਦੀ ਬੀਜ ਦਿਓ, ਦਾਲ ਤੇ ਉੱਗਣੀ ਨੀ ਕਿਉਂਕਿ ਦੋ ਹੋ ਗਈ, ਕੀ ਹੋ ਗਈ, ਦੋ ਹੋ ਗਈ ਨਾ, ਦੋ ਫਾੜ ਚੀਜ਼ ਤੇ ਕੋਈ ਵੀ ਨੀ ਉੱਗਦੀ। ਇਸੇ ਤਰ੍ਹਾਂ ਜਿਹੜਾ ਇੱਕ ਪਰਮੇਸ਼ਵਰ ਨੂੰ ਭੁੱਲ ਕੇ ਕਿਸੇ ਹੋਰ ਦੇਵੀ ਦੇਵਤੇ ਪੀਰ ਪਕੰਬਰ ਦੀ ਆਸ ਰੱਖਦਾ ਵਾ, ਉਹਦੀ ਬੰਦਗੀ ਕਦੀ ਉੱਗਦੀ ਨਹੀਂ, ਉਹਦਾ ਫਲ ਕਦੀ ਲੱਗਦਾ ਹੀ ਨਹੀਂ। ਤੇ ਇੱਥੇ ਆਪ ਜੀ ਸਰਵਣ ਕਰ ਲਿਓ। ਬਾਬਾ ਜੀ ਅਗਲੇ ਬਚਨ ਦੇ ਵਿੱਚ ਕਹਿੰਦੇ ਨੇ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਇਹ ਵੀ ਜੀਵਨ ਦੀ ਜਾਚ ਆ। ਬਾਬਾ ਜੀ ਕਹਿੰਦੇ ਜੇ ਮੇਰੇ ਪੱਲੇ ਚਾਰ ਦਮੜੀਆਂ ਕਿਤੇ ਹੋਣ, ਮੇਰੇ ਕੋਲ ਕੋਈ ਵਸਤੂ ਹੋਵੇ ਤੇ ਮੇਰੇ ਘਰ ਕੋਈ ਮਿੱਤਰ ਆ ਜਾਵੇ ਤੇ ਉਹ ਆਖੇ ਸੱਜਣਾ ਮੇਰੀ ਇੱਜ਼ਤ ਤਾਂ ਬਚਦੀ ਹੈ ਜੇ ਤੂੰ ਅੱਜ 100 ਰੁਪਈਆ ਮੇਰੀ ਮਦਦ ਕਰੇ। ਤੇ ਧਿਆਨ ਦਿਓ ਜੀਵਨ ਦੀ ਜਾਚ ਜੇ, ਅੱਜ ਸੱਜਣਾ ਕੋਲ ਸੱਜਣ ਪਾਸਾ ਵੱਟ ਜਾਂਦੇ। ਵੈਸੇ ਹੁਣ ਹਾਲਾਤ ਵੀ ਇਸ ਤਰ੍ਹਾਂ ਦੇ ਬਣ ਗਏ ਕਿ ਜਿਹੜਾ ਲੈ ਜਾਂਦਾ ਉਹ ਦਿੰਦਾ ਹੀ ਨਹੀਂ, ਮੁੱਕਰ ਜਾਂਦਾ। ਮਗਰ ਐਸਾ ਨਹੀਂ, ਤੁਸੀਂ ਉਸ ਵਿਸ਼ੇ ਤੇ ਆਓ ਜਿਸ ਵਿਸ਼ੇ ਤੇ ਬਾਬਾ ਜੀ ਬੋਲ ਰਹੇ। ਕਹਿੰਦੇ ਜਦੋਂ ਮੇਰੀ ਜੇਬ ਚ 5 ਰੁਪਈਏ ਹੋਣ ਤੇ ਮੈਨੂੰ ਪਤਾ ਵਾ ਇਸ 5 ਵਿੱਚੋਂ ਮੈਂ 2 ਇਹਨੂੰ ਦੇਣਾ ਤੇ ਇਹਦੇ ਭੁੱਖੇ ਬੱਚੇ ਅੱਜ ਰੋਟੀ ਖਾ ਸਕਦੇ ਨੇ। ਮਗਰ ਜੇ ਮੈਂ ਉਹਨਾਂ 2 ਰੁਪਈਆਂ ਨੂੰ ਲਕਾ ਲਾਂ, ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਆਏ ਮਿੱਤਰਾਂ ਦੇ ਕੋਲੋਂ ਮੈਂ ਆਪਣੇ ਕੋਲ ਚੀਜ਼ ਲਕਾ ਕੇ ਰੱਖ ਲਵਾਂ ਤੇ ਉਦੋਂ ਤੇ ਮੈਂ ਲਕਾ ਲੈਣਾ ਹੱਠ ਵਿੱਚ ਆਇਆ, ਮਗਰ ਮਗਰੋਂ ਮੇਰੇ ਸਰੀਰ ਦੀ ਕੀ ਹਾਲਤ ਹੁੰਦੀ। ਸਰਵਣ ਕਰੋ ਜੀ।
0: ਹੇੜਾ ਜਲੈ ਮੰਜੀਠ ਜਿਉ ਉੱਪਰ ਅੰਗਾਰਾ,
1: ਹੇੜੇ ਦਾ ਮਤਲਬ ਸਰੀਰ। ਕਹਿੰਦੇ ਫਿਰ ਮੇਰਾ ਸਰੀਰ ਇਤਨਾ ਜਲਦਾ ਵਾ ਜਿਸ ਤਰ੍ਹਾਂ ਅੰਗਾਰਾਂ ਦੇ ਉੱਤੇ ਪਈ ਕੋਈ ਚੀਜ਼ ਜਲਦੀ, ਪਛਤਾਵੇ ਦੀ ਅੱਗ ਮੈਨੂੰ ਸਾੜਦੀ ਹੈ ਮੇਰੀ ਇਹ ਜਿੰਦੜੀਏ। 3 ਰੁਪਈਏ ਤੂੰ ਰੱਖ ਲੈਣੀ ਹੋ, 2 ਰੁਪਈਏ ਕਿਸੇ ਨੂੰ ਦੇ ਦੇਣੀ ਹੋ, ਉਹਦੇ ਬੱਚੇ ਵੀ ਰੋਟੀ ਖਾ ਲੈਂਦੇ, ਮਗਰੋਂ ਪਛਤਾਵਾ। ਮਗਰ ਇਹ ਪਛਤਾਵਾ ਵੀ ਗੁਰਮੁਖਾਂ ਨੂੰ ਲੱਗਦਾ ਹੈ, ਇਹ ਪਛਤਾਵਾ ਵੀ ਕਰਮਾਂ ਵਾਲੀਆਂ ਰੂਹਾਂ ਨੂੰ ਲੱਗਦਾ ਹੈ, ਹਰ ਇੱਕ ਨੂੰ ਨਹੀਂ ਲੱਗਦਾ। ਹਰ ਇੱਕ ਬੰਦਾ ਤੇ ਸੰਚਿਤ ਸੰਚਿਤ ਥੈਲੀ ਕਿੰਨੀ, ਪੈਸਾ ਇਕੱਠਾ ਕਰ ਕਰਕੇ ਥੈਲੀਆਂ ਜੋੜੀ ਜਾਂਦਾ ਹੈ। ਪ੍ਰਭ ਉਸ ਤੇ ਡਾਰ ਅਵਰ ਕੋ ਦੀਨੀ, ਸੂਮੇ ਧਨ ਰਾਖਣ ਕੋ ਦੀਆ ਮੁਗਧ ਕਹੇ ਧਨ। ਮੇਰਾ ਸੂਮ ਨੂੰ ਦਿੱਤਾ ਸੀ ਪੈਸਾ, ਮਗਰ ਉਹ ਸੂਮ ਦੀ ਨਿਸ਼ਾਨੀ ਇਹ ਆ ਕਿ ਇੱਕ ਇੱਕ ਪੈਸਾ ਕਰਕੇ ਜੋੜ ਕੇ ਕਹਿੰਦਾ ਮੇਰਾ ਮੇਰਾ ਮੇਰਾ ਕਰਦਾ ਮਰ ਜਾਂਦਾ ਵਾ, ਤੇ ਉਹ ਫਿਰ ਮਿੱਟੀ ਚ ਦੱਬਿਆ ਕਿਤੇ ਰਹਿ ਜਾਂਦਾ, ਬੈਂਕਾਂ ਚ ਪਿਆ ਰਹਿ ਜਾਂਦਾ ਵਾ। ਕਈ ਤੇ ਇਹੋ ਜਿਹੇ ਧੀਆਂ ਪੁੱਤਾਂ ਨੂੰ ਵੀ ਦੱਸਦੇ ਕਿ ਮੇਰਾ 10 ਲੱਖ ਰੁਪਈਆ ਬੈਂਕ ਵਿਚ ਪਿਆ ਵਾ, ਕਾਪੀ ਵੀ ਪਤਾ ਨੀ ਕਿੱਥੇ ਰੱਖੀ ਹੁੰਦੀ ਆ, ਉਹ ਬੈਂਕਾਂ ਜੋਗਾ ਰਹਿ ਜਾਂਦਾ। ਇੱਥੇ ਬਾਬਾ ਜੀ ਬਚਨ ਕਰਦੇ ਸਰਵਣ ਕਰਿਓ, ਕਹਿੰਦੇ ਜੇ ਮੈਂ ਹੁੰਦਾ ਵਾਰਿਆ, ਜੇ ਮੇਰੇ ਕੋਲ ਹੋਵੇ ਕੋਈ ਚੀਜ਼ ਤੇ ਮੈਂ ਉਹਨੂੰ ਲਕਾ ਲਾਂ, ਆਪਣੇ ਮਿੱਤਰਾਂ ਅਭਿਆਗਤਾਂ ਕੋਈ ਗੁਰਸਿੱਖ ਮਾਈ ਭਾਈ ਆ ਜਾਵੇ, ਕੋਈ ਗੁਰਦੁਆਰੇ ਦੀ ਗੁਰਾਈ ਲੈਣ ਲਾ ਜਾਵੇ, ਆਖੋ ਸਤਨਾਮ ਸ੍ਰੀ, ਕੋਈ ਗੁਰਦੁਆਰੇ ਲਈ ਆ ਜਾਂਦਾ ਗੁਰਮੁਖਾ ਪਿਆਰਿਆ ਗੁਰਦੁਆਰੇ ਆ ਚੀਜ਼ ਬਣਨੀ, ਤੇ ਮੇਰੇ ਕੋਲ ਪੈਸੇ ਹੈਗੇ, ਮਗਰ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇੱਕ ਜਨਮ ਸਾਖੀ ਵਿਚ ਵਚਨ ਕੀਤਾ ਵਾ, ਦਮੜਾ ਤਿਸੀਕਾ ਬੋਲੋ ਜਮ ਦਮੜਾ ਜੋ ਖਰਚੇ ਅਰ ਖਾਏ, ਦੇਵੇ ਦਲਾਏ ਰਜ਼ਾਵੇ ਖੁਦਾਏ ਹੋਤਾ ਨਾ ਰਾਖੇ ਅਕੇਲਾ ਨਾ ਖਾਏ ਤਹਿਕੀਕ ਦੇ ਨਦਾਨੀ ਵਹੀ ਪਿਸਤ ਜਾਏ। ਪੈਸਾ ਉਹਦਾ ਹੀ ਆ, ਜੇ ਤੁਸੀਂ 10 ਰੁਪਈਏ ਕਮਾਏ ਨੇ ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਉਹਦਾ ਦਸਵੰਧ ਕੱਢੋ, ਤੁਹਾਡੇ ਵਿੱਚੋਂ ਕਿੰਨੇ ਕੁ ਮੇਰੇ ਭੈਣ ਭਰਾ ਬੈਠੇ ਆਪਣੇ ਅੰਦਰ ਮੇਰੀਆਂ ਬੱਚੀਆਂ ਤੇ ਮੇਰੇ ਵੀਰ ਗੁਰਸਿੱਖ ਆਪਣੇ ਅੰਦਰ ਝਾਤੀ ਮਾਰਿਓ, ਜਰਾ ਜਿੰਨੇ ਤੁਸੀਂ ਬੈਠੇ ਹੋ ਆਪਾਂ ਆਪਣੀ ਕਮਾਈ ਦਾ ਦਸਵੰਧ ਕੱਢਦੇ ਹਾਂ। ਕਦੀ ਦਸਵੰਧ ਕੱਢਿਆ ਘਾਟਾ ਨਹੀਂ ਜੇ ਪੈਂਦਾ, ਗੁਰੂ ਦੇ ਨਿਮਿਤ ਦਿੱਤੇ ਦੇਣ ਵਾਲੇ ਨੂੰ ਕਦੀ ਘਾਟਾ ਪਿਆ ਹੀ ਨਹੀਂ। ਜੇ ਤੁਸੀਂ 10 ਰੁਪਈਏ ਕਮਾਉਂਦੇ ਹੋ ਤੇ 1 ਰੁਪਈਆ ਆਪਣੇ ਗੁਰੂ ਦੇ ਨਿਮਿਤ ਜ਼ਰੂਰ ਰੱਖੋ, ਜੇ 100 ਰੁਪਈਆ ਕਮਾਉਂਦੇ ਹੋ ਤੇ 10 ਰੁਪਈਏ ਗੁਰੂ ਲਈ ਜ਼ਰੂਰ ਕੱਢੋ, ਜੇ 1000 ਰੁਪਈਆ ਗੁਰੂ ਨੇ ਇਨਕਮ ਦਿੱਤੀ ਆ ਤੇ ਫਿਰ 100 ਰੁਪਈਆ 1000 ਦੇ ਵਿੱਚੋਂ 100 ਰੁਪਈਆ ਜ਼ਰੂਰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਲਈ ਕੱਢੋ। ਫਿਰ ਪਤਾ ਲੱਗੇ ਕਿ ਗੁਰੂ ਦੇ ਦਿੱਤੇ ਦਸਵੰਧ ਦੇ ਨਾਲ ਘਰ ਵਿੱਚ ਸ਼ਾਂਤੀ ਕਿੰਨੀ ਆਉਂਦੀ, ਘਰ ਵਿੱਚ ਸੁੱਖ ਕਿੰਨੇ ਆਉਂਦੇ। ਤੇ ਮੇਰਾ ਵਿਸ਼ਾ ਲੰਮਾ ਨਾ ਹੋਵੇ। ਮੇਰੇ ਸਾਹਿਬ ਜੀ ਕਹਿੰਦੇ ਜਦੋਂ ਮੇਰੇ ਕੋਲ ਹੁੰਦੀ ਆ ਤੇ ਆਪਾਂ ਕਈ ਵਾਰ ਲਕਾ ਲੈਂਦੇ ਜੀ ਘਰ ਹੀ ਕੁਝ ਨੀ ਦਈਏ ਕੀ। ਮਰ ਮੇਰੇ ਸਾਹਿਬ ਜੀ ਕਹਿੰਦੇ ਨੇ ਬਾਬਾ ਫਰੀਦ ਜੀ ਕਹਿੰਦੇ ਮੈਨੂੰ ਬੜਾ ਦੁੱਖ ਹੁੰਦਾ, ਇਸ ਤਰ੍ਹਾਂ ਮੇਰਾ ਸਰੀਰ ਫਿਰ ਤਪਦਾ ਵਾ ਜਿਸ ਤਰ੍ਹਾਂ ਕੋਈ ਅੰਗਾਰਾਂ ਉੱਤੇ ਪਈ ਚੀਜ਼ ਤਪਦੀ ਆ ਜਦੋਂ ਮੇਰੇ ਕੋਲੋਂ ਕੋਈ ਸਾਧੂ ਘਰੋਂ ਭੁੱਖਾ ਚਲਿਆ ਜਾਂਦਾ ਹੈ, ਕੋਈ ਆਇਆ ਰੋਟੀ ਖਾਣ ਤੇ ਉਹ ਮੇਰੇ ਘਰੋਂ ਮੁੜ ਗਿਆ। ਮੈਂ ਤੇ ਬਚਨ ਕਰਦਾ ਹੁੰਦਾ ਮਹਾਂਪੁਰਸ਼ਾਂ ਦਾ, ਗੁਰਮੁਖ ਪਿਆਰਿਆਂ ਦਾ, ਸੰਤ ਬਾਬਾ ਕਰਤਾਰ ਸਿੰਘ ਸਾਹਿਬ ਸੁਲਤਾਨਪੁਰ ਲੋਧੀ ਵਾਲੇ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਸੇਵਾ ਕਰਾਈ ਪਟਨਾ ਸਾਹਿਬ ਦੀ, ਉਹਨਾਂ ਦਾ ਬਚਨ ਮੈਨੂੰ ਇੱਕ ਗੁਰਸਿੱਖ ਨੇ ਦੱਸਿਆ। ਕਹਿੰਦੇ ਜਦੋਂ ਸੰਗਤ ਵਿੱਚ ਬਹਿੰਦੇ ਸੀ ਨਾ ਆਖੋ ਸਤਨਾਮ ਸ੍ਰੀ ਤੇ ਇੱਕ ਗੱਲ ਦਿਲ ਕਰਾਉਂਦੇ ਸੀ, ਗੁਰਸਿੱਖੋ ਤੁਹਾਡੇ ਘਰ ਕੋਈ ਦੁਸ਼ਮਣ ਵੀ ਆਵੇ ਨਾ ਦੁਸ਼ਮਣ ਵੀ ਧਿਆਨ ਦਿਓ, ਕਿਤੇ ਦੁਸ਼ਮਣ ਵੀ ਭੁੱਲ ਕੇ ਆ ਜਾਏ ਤੇ ਉਹਨੂੰ ਵੀ ਆਖਿਓ ਆ ਬੈਠ ਚਾਹ ਪੀ ਲਾ ਜਾਂ ਰੋਟੀ ਖਾ ਲਾ। ਜੇ ਉਹ ਆਖੇ ਮੈਂ ਰੋਟੀ ਪਾਣੀ ਨਹੀਂ ਖਾਣਾ, ਰੋਟੀ ਚਾਹ ਨਹੀਂ ਪੀਣੀ, ਤੇ ਫਿਰ ਬਦੋ ਬਦੀ ਭਾਵੇਂ ਉਹਦੇ ਪੈਰੀ ਪੈ ਕੇ ਹੀ ਇੱਕ ਪਾਣੀ ਦਾ ਗਲਾਸ ਉਹਨੂੰ ਜ਼ਰੂਰ ਪਿਆਇਓ। ਜਿੱਦਣ ਤੁਹਾਡੇ ਘਰੋਂ ਦੁਸ਼ਮਣ ਪਾਣੀ ਪੀ ਗਿਆ ਉਹ ਦੁਸ਼ਮਣ ਦੁਸ਼ਮਣ ਨਹੀਂ ਰਹੂ। ਜੇ ਮਿਟਾਉਣਾ ਚਾਹੁੰਦੇ ਹੋ ਤੇ ਜੇ ਘਰ ਆਏ ਨੂੰ ਤੁਸੀਂ ਪਾਣੀ ਨਹੀਂ ਪੁੱਛਦੇ ਤੇ ਗੁਰਮੁਖ ਪਿਆਰਿਓ ਇਹ ਗੁਰੂ ਦਾ ਸਿਧਾਂਤ ਨਹੀਂ, ਇਹ ਗੁਰੂ ਦੇ ਸਿੱਖ ਦਾ ਤੇ ਘਰ ਆ। ਗੁਰੂ ਦੇ ਸਿੱਖ ਦਾ ਘਰ ਬਾਬਾ ਬੁੱਲਾ ਸ਼ਾਹ ਕੀ ਕਹਿੰਦਾ ਹੈ, ਉਹ ਕਹਿੰਦਾ ਮੈਂ ਤੇ ਸੁਣਿਆ ਸੀ ਕਿ ਕੇਵਲ ਹਰਿਮੰਦਰ ਸਾਹਿਬ ਹੀ ਗੁਰੂ ਰਾਮਦਾਸ ਦਾ ਘਰ ਆ, ਮੈਂ ਤੇ ਸਾਰਾ ਪੰਜਾਬ ਫਿਰ ਕੇ ਵੇਖਿਆ ਵਾ ਇੱਕ ਇੱਕ ਸਿੱਖ ਦਾ ਘਰ ਗੁਰੂ ਰਾਮਦਾਸ ਦਾ ਘਰ ਆ। ਕਿਉਂਕਿ ਹਰ ਸਿੱਖ ਜਿਹਦੇ ਮੈਂ ਘਰ ਗਿਆ ਉਹਨੇ ਹੱਥ ਜੋੜ ਕੇ ਆਖਿਆ ਬੈਠ ਲੰਗਰ ਛਕ। ਪੰਜਾਬ ਚ ਹੁਣ ਵੀ ਜਾਓ ਤੁਸੀਂ, ਇੱਥੇ ਵੀ ਵੇਖਿਆ ਕਈ ਗੁਰਸਿੱਖ ਪਿਆਰੇ ਨੇ, ਕਈਆਂ ਦੇ ਘਰਾਂ ਚ ਪੰਜਾਬ ਜਾਓ ਕਿਤੇ ਜਾਓ ਗੁਰੂ ਕੇ ਸਿੱਖਾਂ ਦੇ ਘਰ ਦੇ ਵਿੱਚ ਆਖਣਗੇ ਲੱਸੀ ਪੀ ਲਓ, ਨਾ ਵੀ ਜਾਣਦੇ ਹੋਣਗੇ ਤੇ ਅੰਦਰੋਂ ਦੁੱਧ ਦਾ ਕੜਵਾ ਗਰਮ ਲਿਆ ਕੇ ਕਹਿਣਗੇ ਦੁੱਧ ਪੀ ਕੇ ਜਾਇਓ। ਬੁੱਲੇ ਸ਼ਾਹ ਵਰਗਾ ਇੱਕ ਸੂਫੀ ਫਕੀਰ ਕਹਿੰਦਾ ਏ, ਸੈਯਦ ਫਕੀਰ ਕਹਿੰਦਾ ਏ ਕਿ ਨਹੀਂ ਮੈਂ ਤੇ ਸਮਝਦਾ ਸਾਂ ਕੇਵਲ ਗੁਰੂ ਰਾਮਦਾਸ ਦਾ ਘਰ ਅੰਮ੍ਰਿਤਸਰ ਸਾਹਿਬ ਹੀ ਆ, ਮੈਂ ਤੇ ਪੰਜਾਬ ਦੇ ਜਿਹੜੇ ਘਰ ਵਿੱਚ ਗਿਆ ਉਹ ਗੁਰੂ ਰਾਮਦਾਸ ਦਾ ਘਰ ਹੀ ਲੱਗਿਆ। ਤੇ ਇੱਥੇ ਬਾਬਾ ਜੀ ਕਹਿੰਦੇ ਨੇ ਮੈਂ ਅੱਗ ਵਾਂਗ ਜਲਦਾ ਵਾਂ, ਅੰਗਾਰਾਂ ਵਾਂਗ ਜਲਦਾ ਵਾਂ, ਮੈਂ ਭੱਠੀ ਦੇ ਉੱਤੇ ਜਿਸ ਤਰ੍ਹਾਂ ਜਾਲਦਾ ਕਿਸੇ ਚੀਜ਼ ਨੂੰ ਇੰਨਾ ਮੈਨੂੰ ਦੁੱਖ ਹੁੰਦਾ ਵਾ, ਜਦੋਂ ਮੇਰੇ ਘਰ ਕੋਈ ਚੀਜ਼ ਹੋਵੇ ਤੇ ਮੈਂ ਉਹਨੂੰ ਨਾ ਕਰ ਦਵਾਂ ਮੇਰੇ ਘਰੋਂ ਕੋਈ ਖਾਲੀ ਮੁੜ ਜਾਵੇ। ਹਾਂਜੀ
0: ਫਰੀਦਾ ਲੋੜੇ ਦਾਖ ਬਿਜੋਰੀਆਂ ਬੀਜੇ ਜੱਟ।
1: ਇਹ ਵੀ ਬੜਾ ਪਿਆਰਾ ਸੂਤਰ ਹੈ, ਸੁਚੇਤ ਹੋ ਕੇ ਬੈਠੋ, ਰੀੜ ਦੀ ਹੱਡੀ ਸਿੱਧੀ ਕਰਕੇ ਆਖੋ ਸਤਨਾਮ ਸ੍ਰੀ। ਲੋੜੇ ਦਾਖ, ਆ ਜਿਹੜੇ ਤੁਸਾਂ ਖੇਤਾਂ ਦੇ ਖੇਤ ਲਾਏ ਆ ਇਹਨਾਂ ਨੂੰ ਕੀ ਕਹਿੰਦੇ ਹੋ? ਦਾਖਾਂ ਨੇ ਵੈਸੇ ਅੰਗੂਰ, ਇਹਨਾਂ ਨੂੰ ਦਾਖਾਂ ਕਹਿੰਦੇ, ਦਾਖਾਂ ਕਹਿੰਦੇ, ਦਾਖਾਂ ਕਹਿੰਦੇ। ਵੇਖੋ ਇੱਕ ਜੱਟ ਬੀਜਦਾ ਤੇ ਕਿੱਕਰਾਂ ਹੈ, ਆ ਤੁਸੀਂ ਹੁਣ ਅੰਗੂਰ ਬੀਜੇ, ਐਡੇ ਲੱਗ ਗਏ ਨੇ ਛੱਲੇ ਅੰਗੂਰਾਂ ਦੇ, ਕਿਉਂਕਿ ਤੁਸੀਂ ਬੀਜਿਆ ਕੀ ਸੀ? ਅੰਗੂਰ ਬੀਜੇ ਤੇ ਅੰਗੂਰ ਲੱਗ ਗਏ ਨਾ, ਤੇ ਜੇ ਇਹਦੀ ਜਗ੍ਹਾ ਤੇ ਤੁਸੀਂ ਬੀਜੀਆਂ ਹੁੰਦੀਆਂ ਕਿੱਕਰਾਂ, ਤੇ ਫਿਰ ਤੁਸੀਂ ਆਸ ਕਰਦੇ ਹੋ ਆਣ ਆਣ ਕੇ ਗੁਰਦੁਆਰੇ ਅਰਦਾਸ ਕਰਾਉਂਦੇ ਹੋ ਜੀ ਜਿਹੜੀਆਂ ਮੈਂ ਕਿੱਕਰਾਂ ਬੀਜੀਆਂ ਇਹਨਾਂ ਨੂੰ ਅੰਗੂਰ ਲੱਗ ਜਾਣ, ਕਿਤਨਾ ਹੋ ਸਕਦਾ ਸੀ? ਇਹ ਜੀਵਨ ਦੀ ਜਾਂਚ ਦਾ ਪਹਿਲੂ ਆ। ਬਾਬਾ ਜੀ ਕਹਿੰਦੇ ਲੋੜੇ ਦਾਖ ਬਜੋਰੀਆਂ, ਲੋੜਦਾ ਵਾ, ਉਹ ਵੀ ਬਜੋਰ ਇਲਾਕਾ ਵਾ, ਪਠਾਨ ਇਲਾਕੇ ਦੇ ਵਿੱਚ, ਕਾਬਲ ਕੰਧਾਰ ਵਾਲੇ ਇਲਾਕਾ, ਬਜੋਰ ਦਾ ਇਲਾਕਾ, ਜਿੱਥੋਂ ਦੇ ਕਹਿੰਦੇ ਅੰਗੂਰ ਬਹੁਤ ਮਿੱਠੇ ਹੁੰਦੇ। ਤੇ ਬਾਬਾ ਜੀ ਉਸ ਇਲਾਕੇ ਦੀ ਗੱਲ ਕਰਕੇ ਕਹਿੰਦੇ ਨੇ ਅੰਗੂਰ ਵੀ ਲੋਚਦਾ ਵਾ ਤੇ ਉਸ ਇਲਾਕੇ ਦੇ ਜਿੱਥੋਂ ਦੇ ਅੰਗੂਰ ਬੜੇ ਮਿੱਠੇ ਨੇ। ਲੋੜੇ ਦਾਖ ਬਜੋਰੀਆਂ, ਕਿੱਕਰ ਬੀਜੇ ਜੱਟ, ਬੀਜਦਾ ਕੀ ਆ ਤੇ ਕਹਿੰਦਾ ਲੱਗਣ ਕੀ? ਅੰਗੂਰ ਕਦੀ ਹੋ ਸਕਦਾ ਹੈ? ਤੁਸੀਂ ਘਰ ਦੇ ਵਿੱਚ ਤੇ ਕਰੋ ਸਾਰਾ ਦਿਨ ਚੁਗਲੀਆਂ, ਘਰ ਦੇ ਵਿੱਚ ਤੇ ਵੇਖੋ ਸਾਰਾ ਸਾਰਾ ਦਿਨ ਟੀਵੀ, ਘਰ ਘਰ ਵਿੱਚ ਸ਼ਰਾਬਾਂ ਤੇ ਮੀਟ ਲਿਆ ਕੇ ਰੱਖੋ ਤੇ ਆਖੋ ਤੁਹਾਡੇ ਬੱਚੇ ਗੁਰਸਿੱਖ ਹੋ ਜਾਣ, ਕਿਤਰਾਂ ਹੋ ਜਾਣਗੇ ਦੱਸੋ? ਹੋ ਜਾਣਗੇ? ਸਾਰਾ ਦਿਨ ਟੀਵੀ ਵੇਖਣ ਵਾਲਾ ਬੱਚਾ ਜਪਜੀ ਸਾਹਿਬ ਪੜ ਲੂਗਾ? ਸਾਰਾ ਦਿਨ ਗੰਦੀਆਂ ਕੁਕਰਮ ਵਾਲੀਆਂ ਕਹਾਣੀਆਂ ਪੜ ਕੇ ਕੋਈ ਬੱਚਾ ਗੁਰਮੁਖ ਭਾਈ ਤਾਰੂਸੋਂ ਬਣ ਜੂਗਾ? ਉਹ ਗੁਰਮੁਖੋ ਬਣ ਜੂਗਾ? ਨਹੀਂ ਬਣ ਸਕਦਾ, ਕਿਉਂਕਿ ਉਹਨੇ ਬੀਜ ਹੀ ਆਪਣੇ ਘਰ ਵਿੱਚ ਉਹ ਪਾਇਆ ਵਾ ਜਿਹੜਾ ਬੱਚੇ ਦੇ ਦਿਮਾਗ ਵਿੱਚ ਘੁਲ ਰਿਹਾ ਵਾ, ਜਿਹੜਾ ਬੱਚੇ ਦੀਆਂ ਸੋਚਾਂ ਵਿੱਚ ਘੁਲ ਰਿਹਾ ਵਾ, ਜਿਹੜਾ ਬੱਚੇ ਦੇ ਵਿਚਾਰਾਂ ਚ ਘੁਲ ਰਿਹਾ। ਤੇ ਬਾਬਾ ਜੀ ਕਹਿੰਦੇ ਨੇ ਲੋੜੇ ਦਾਖ ਬਜੋਰੀਆਂ, ਇਹ ਬੰਦਾ ਕਿਤਰਾਂ ਦਾ ਵਾ ਇਹਦਾ ਫੈਸਲਾ ਵਿੱਚ ਬੀਜੇ ਬੇਖ ਮੰਗੇ ਆ ਮੰਗਦਾ ਅੰਮ੍ਰਿਤ। ਕਹਿੰਦਾ ਵਾ ਲਿਆਵਾਂ ਕਮਾਈ ਹੇਰਾ ਫੇਰੀ ਦੀ, ਧਿਆਨ ਦਿਓ, ਕਮਾਈ ਲਿਆਵਾਂ ਹੇਰਾ ਫੇਰੀ ਦੀ, ਸਾਰਾ ਦਿਨ ਬੇਈਮਾਨੀ ਕਰਾਂ, ਉਹਦਾ ਕਮਾ ਕੇ ਲਿਆ ਕੇ ਉਹਦਾ ਜੂਸ ਪਿਆਵਾਂ ਬੱਚਿਆਂ ਨੂੰ ਤੇ ਬੱਚੇ ਮੇਰੇ ਭਾਈ ਤਾਰੂ ਸਿੰਘ ਬਣਨੇ, ਕਿਤਰਾਂ ਹੋ ਸਕਦਾ ਹੈ? ਬੀਜੇ ਬੇਖ ਅੰਦਰ ਤੇ ਉਹਦੇ ਕੀ ਪਾ ਰਿਹਾ ਹੈ? ਬੇਈਮਾਨੀ, ਵਿਖਿਆ ਕੇ ਧਨ गज के बोलिया करो, बिखिया के धन सदा दुख हो, बिखिया के धन बिखिया बेईमानी। गुरु दे सिखो ए मैल गुरसिखी दा ते खालसे दा, जिन्हों तुसी कहिंदे हो ना खालसा राज करना है। जे खालसा राज करना है ते खाना पीना ते कमाई शुद्ध कर लो ता हो जू। जे कमाई शुद्ध ना होई, जे खाना पीना शुद्ध ना होया ते कदी भी दिन ना ओ गिणे हो जिदन तुहाडा राज धरती ते हो जू। ए ते दिनों दिन जितना गर्दश विच डिगदे जा रहे हो, ए दिनों दिन ते आपां उस खूह विच पैंदे जा रहे हां जिथों साडे निकलण दा राह ही कोई नहीं। खाना साडा गुरुआं वाला ना रहा, पीना साडा गुरुआं वाला ना रहा, वेखनी साडी गुरुआं वाली ना रही, सुननी साडी गुरुआं वाली ना रही, करनी साडी गुरुआं वाली ना रही। वह जिन्हां पुरातन गुरसिखां दी गुरुआं वर्गी करनी सी ना, उन्होंने खोपरी लवाई ते जलाद मूंह दे विच उंगलां पा गया, केड़ी मिट्टी दे बने हो, उन्हां चरखड़ियां ते चढ़ के अपने आप नूं तुंबियां नाल उडा लिया, मगर काजी वर्गे मुंह च उंगलां पा गए कि तुसी केड़ी मिट्टी दे बने हो। उन्हां नूं वेख के चेते आउंदा सी धन गुरु गोबिंद सिंह साहब, तू कैसा गुरु सी। अज जदों शराब दी हट्टी दे उत्ते मास दीआं दुकानां दे उत्ते सिखां नूं खलोतिआं वेखदे आ ते मन विच शंका लोकी करदे होणगे इन्हां दा गुरु भी इस तरह दा ही होऊ। उह जिहो जिहा गुरु हुंदा उहो जी रियाया हुंदी आ, जिहो जे गुरु दे लक्षण करैक्टर हुंदा वा उहदे सिख तों पता लगदा वा कि इहदे सिख दे करैक्टर तों पता लगदा इन्हां दे गुरु दा करैक्टर किस तरह दा सी। अपने अंदर झाती मारो, बीजे वेख ते मंगे अमृत वेखो, ए न्या वेख लो। ते मेरे सतगुरु गरीब नवाज पातशाह जी कहिंदे ने, लोड़े दाख बजौरियां किक्कर बीजे, जट जट किकरां दे बीज बीज के कहिंदा वा बजौरियां, बजौर दे अंगूर इहदे उगणे किस तरह हो सकदे ने। हांजी,
0: हंडै उनक ताएंदा पैदा लोड़ै पट।
1: ए दोवां शब्दां नूं जरा प्यार नाल नखेड के पढ़ो, हंडे उनक ताएंदा। हंडे दा मतलब जीवन बतीत कर लैंदा है, हंडे दा मतलब हंड जाना बतीत कर देना, सारा जीवन बतीत कर लिया उन कतदिआं कतदिआं। की कतदिआं? उन। हंडे उन कताएंदा, सारा जीवन ते बतीत किया उन बुणदिआं बुणदिआं, ते पैंदा लोड़े पट पट मने रेशम। जे बंदा उन कत्तन वाला ए सोचे कि मैनू रेशम दे कपड़े उहदे चो मिल जाण कितना मिलणगे, जे बंदा किकरां बीजण वाला आखे मैनू अंगूर घर विच ढेर लग जाण, ओ प्यारिओ कितना लग जाणगे। इतना ही बेईमानी करन वाला इंसान कितना सुखी रह सकदा है? बेईमानी बीजण वाला, बेईमानी दा पैसा घर च लियाउण वाला अपने बच्चिआं नूं गुरमुख कितना बना सकदा है? तुहाडीआं सारीआं बीमारीआं दा इक्को हल आ, अज मन लिओ, कल मन लिओ, आउण वाली नसल नूं मन लिओ, अगले जन्म नूं मन लिओ। सज्जनो, उदण ही तुहाडा हल होना है जिदण तुहाडी कमाई शुद्ध होई। बस इस गल ते टिकिआ जे। दसां नवां दी किरत जदों सिख करदे सी ना, घोड़िआं दीआं काठियां ते रहिंदे सी, ते प्यो नूं फांसी होण लगी ते पुत प्यो गोली खाण लगा। आप जी नूं पता है जदों डल्ले चौधरी बंदूक दा टेस्ट लैण लगे ने, ते प्यो कहिंदा सी कि गोली मेरी छाती च वजे, मगर जिन्हां नूं दसां नवां दी किरत खाधी उन्हां दा बच्चा अगे होके कहिंदा नहीं, मेरा प्यो बजुर्गिया, छाती मेरी च गोली वजे। अज किथे चलेगी सिखी? अज किसे बच्चे नूं तुसीं केस रखण नूं कह के वेख लो, बिल्कुल नहीं रखता, कहिंदा इहदे च की रखिआ है। इह गिरावट क्यों आई आ? गुरु दी हजूरी च आप जी नूं बेनती कर रहे हां, साडी कमाई भ्रष्ट हो गई। इस हवा दे महल विच भावें जीउंदे रहो, इक जन्म जी लो, दो जन्म जी लो, गुरसिखो धावां मार के परमेश्वर दे दर नूं रो के जाना पऊगा। थोड़ी खा लो, अचार नाल खा लो, लून नाल खा लो, मगर दसां नवां दी किरत दी खाओ ना, माड़ी कमाई खाओ, नहीं ते उहदे दर ते रोण तों बिना कल्ले कख नहीं पैणा। जे घर विच गुरमुख पैदा करने चाहुंदे, जे बच्चे भाई तारू सौ बनाउणा चाहुंदे हो, जे बच्चिआं नूं अपणिआं नूं गुरसिख बनाउणा चाहुंदे हो, ते थोड़ी खवा लो, अचार नाल दे दिओ रोटी, ब्रैड खा के गुजारा कर लैण, पानी पी के ढिड भर लैण, इन्हां नूं ना जूस पियाओ, मगर बेईमानी दे ना पियाओ। बाबा जी कहिंदे ने, जे इह बेस होया ते भोलिआ किकरां बीज के कदी अंगूर नहीं वड्डे जांदे, ते उन बीज के कदी रेशम दे कपड़े नहीं पाए जांदे। इह उपदेश जीवन दी जाच दसदे ने बाबा जी।
0: फरीदा गलिए चिपकड़ दूर घर नाल प्यारे ने हो।
1: प्यार नाल आखो सतनाम श्री वाहिगुरु, गज के आख्या करो सतनाम श्री वाहिगुरु। गलिए चिकड़ दूर घर घर शब्द जे कर नहीं गलिए चिकड़ दूर घर कई बार आप इस तरह पढ़ लें गलिए चिकड़ दूर घर आ कल परसों मैं एक गुरसिख दे कोल बैठा सा इत्थे ते जदों आनंद साहब का पाठ होया ते बड़ा सियाणा गुरसिख कह रहा है वाजे अनहद धूरे वाजे अनहद की आ उत्थे तूरे तूरे तूरे तत्ते नाल तुरियां तुरियां वजणियां अंदर बिनवंत नानक गुरचरण लागे वाजे जदों गुरु दे चरणां नाल जीव आत्मा जुड़ जांदी आ ते अंदर तुरियां दा नाद हुंदा है अंदर तुरियां वजदियां ने मगर जदों जाप विच पूरा जुड़ जांदी आ जीव आत्मा फिर अंदरों तुरियां सुनदियां ने अंदरों वाजा जेड़े सतगुरु अनहद वाज नाद की गल करते ने ओ नाद की गल करते मेरे साहब जी कहिंदे इत्थे भी चेता रखियो गलिए चिकड़ गलियां दे विच चिकड़िया दूर घर घर मेरा उस वाहेगुरु परमेश्वर तो दूर आ नाल प्यारे ने उस परमेश्वर नाल मेरा प्यार पै गया जिदे नाल मैं प्यार कर दी आ बाबा फरीद जी कहिंदे ने उहदा घर बड़ा दूर आ ते गलियां दे विच चिकड़ भरिया पिया है। हां जी
0: चला ता पिजै कंबली रहा ता टुटे नेहो
1: जे मैं उहदे घर नूं तुरदी आ ते कंबली भेजदी कपड़े भेजदे ने मगर कपड़े ते भेजदी आ मगर रह पई मैं घर पी कपड़े ना भेज जाने मगर हुण मोहे रहण ना विहावे नींद ना आवे ए विछोड़ा है रात नींद ना आई तरफ दीदी हाय उथे संगत केहो जी कथा होगी होगी उथे केहो जा कीर्तन होगा होगे हो सकदा कोई करमात्मा जुड़ गई होवे ते जुड़ के जपन लग पी होवे वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु हो सकदा किसी की सुरत जुड़ गई होवे ते मैं उस लाभ तो वांझी क्यों रह गई जे जानी आं ते कपड़े भेजदे ने एक गुरु रामदास महाराज पातशाह बड़ा प्यारा वचन करदे ने कहिंदे समुंद सागर होवे बहु खारा बोलो समुंद सागर होवे एक पासे सिख खलोता होवे दूसरे पासे सिख नूं दस दिता जावे कि उस कंडे दे उत्ते कलगियां वाला पातशाह बैठा है ते फिर सिख दा प्यार गुरु रामदास साहब इस तरह का होवे गुरु रामदास साहब कहिंदे ने इन्ना खारा समुंदर होवे ते आपां गुरसिख लंघ गुरु पे जाई गुरसिख फिर छाला मार दे ओदी याद भौरे नूं किसे ने पुछया आखो सतनाम श्री फिर एक बार गज के आख्या करो सतनाम भौरे नूं किसे ने आख्या वो भलिया तू चलिया वा फुल दे उत्ते ते की गल तेरा फुल दे नाल आंदा मेरा प्यार बड़ा है फुल नाल एक बार एकाग्रता बख्शो मेरा प्यार बड़ा है फुल दे नाल ते उन्हें आख्या तू बहुता उत्थे जाके गलवकड़ियां पाउना वा फुल दे नाल ते तेनू पता अज तक तेरे किन्ने भरा मरे ने उत्थे फुल दे नाल गलवकड़ी पाई ए चेता ही भुल गया कि मैं उड़ना भी हां ते फुल दियां पत्तियां बंद हो गईयां ते विच रह के कई भौरे मर गई ते उन्हें अगों हस के आख्या जिदे नाल मैं प्यार करदा जे उहदे नाल गलवकड़ी पिया मर जावा ते इहदे नाल होर चंगा की जिदे नाल मैं प्यार करदा जे ओह पार बैठा होए ते मैं समुंदर च छाल मारा ते उहदी याद विच डुब के मर जा ध्यान दियो आखिर ते जदों मैं समुंदर च डुबूंगा ते लोकी आख्या ही करनगे ना कि गुरु नूं मिलन गया डुब के मर गया लग गया ना गुरु दे लेखे आ गया ना गुरु दा नाम विच ते जे कोई ठेके ते जांदा मर गया मोया मंदी सोए बाणी च लिखिया मोया मरन तो बाद भी ओदे चेले ओदे पोतरे उन्हां नूं को पुछदे तेरा दादा कितना मरिया ही ते गल टाल जांदे कहिंदे नहीं मैनू नहीं पता कितना मरिया सी क्योंकि दसना पैना है ना कि मेरा दादा ठेके ते बिठा मर गया किड्डे मान नाल कोई दसदा है कि मेरा बापू ननकाणा साहब गया ते ननकाणा साहब गए नूं बड़ी दुनिया डकदी रही भौरे नूं कहिंदे रह कि उत्थे मसंद दा बड़ा वड्डा कब्जा ही उन्हें अंग्रेजा नाल रल के बड़ा वड्डा कारा कर देना ही उन्हें कहा नहीं वह सजना हुण चला ता भिजे कंबली रहा ता टुटे जे रहना ता प्यार टुटदा है ते फिर आप जी नूं पता वा कि लत्तां तां करके ते सिर थले करके भाई लक्ष्मण सिंह नूं पुट्ठा टंगता एक छोटे जे बच्चे दी भी कहानी आउंदी एक एक पैसा किते जोड़दा रहा घर दे विच ਕਿਤੇ ਪੁੱਛਦਾ ਸੀ ਜਦੋਂ ਸਿੱਖ ਪਿੰਡਾਂ ਦੇ ਵਿੱਚ ਹਵਾਕਾ ਆਉਣ ਦਿੰਦੇ ਤੇ ਕਹਿੰਦੇ ਆਓ ਜਿਹਨੇ ਕੁਰਬਾਨੀ ਲੈਣੀ ਆ ਆਓ ਜਿਹਨੇ ਸ਼ਹੀਦੀ ਪਾਉਣੀ ਆ ਤੇ ਆਪਣੀ ਮਾਂ ਦੇ ਗਲ ਵਿੱਚ ਬਾਹਾਂ ਪਾ ਕੇ ਛੋਟਾ ਜਿਹਾ ਬੱਚਾ ਪੁੱਛਦਾ ਸੀ ਮਾਂ ਇਹ ਸ਼ਹੀਦੀ ਕੀ ਹੁੰਦੀ ਆ ਤੇ ਉਹ ਕਹਿੰਦੀ ਸੀ ਪੋਤੇ ਕਰਮਾਂ ਵਾਲਿਆਂ ਨੂੰ ਮਿਲਦੀ ਇਹ ਬੋਲੋ ਮਿਲਣੀ ਤੇ ਕਰਮਾਂ ਵਾਲਿਆਂ ਨੂੰ ਗੱਜ ਕੇ ਇੱਕ ਵਾਰ ਬੋਲੋ ਤੇ ਸਹੀ ਇਹ ਕਿਹਨੂੰ ਮਿਲਦੀ ਆ ਕਰਮਾਂ ਵਾਲਿਆਂ ਨੂੰ ਮਿਲਦੀ ਕਿਤਨਾ ਮਿਲਦੀ ਆ ਤੇ ਮਾਂ ਨੇ ਅੱਗੋਂ ਟਾਲਣ ਦੀ ਮਾਰੀ ਨੇ ਛੋਟੇ ਜਿਹੇ ਬੱਚੇ ਨੂੰ ਕਹਿਣਾ ਪੋਤੇ ਬੜੇ ਮੁੱਲ ਨਾਲ ਮਿਲਦੀ ਤੇ ਉਹ ਸੋਚਦਾ ਸੀ ਪੈਸਿਆਂ ਨਾਲ ਮਿਲਦੀ ਉਹਨੇ ਦਵਾਨੀ ਦਵਾਨੀ ਚਵਾਨੀ ਚਵਾਨੀ ਜਿੱਥੋਂ ਕਿਤੇ ਮਿਲਣੀ ਪਿੱਛੇ ਪਤਾ ਆਪਾਂ ਪਿੰਡਾਂ ਵਿੱਚ ਵਾਂਢੇ ਜਾਂਦੇ ਸਾਂ ਕੋਈ ਰਿਸ਼ਤੇਦਾਰ ਆਉਣਾ ਤੇ ਉਹਨੇ ਆਉਣ ਲੱਗਿਆ ਰੁਪਈਆ ਚਵਾਨੀ ਦਵਾਨੀ ਦਸਾਂ ਬੱਚੇ ਨੂੰ ਫੜਾ ਦਿੰਦਾ ਉਹ ਜੋੜਦਾ ਰਿਹਾ ਜੋੜਦਾ ਰਿਹਾ ਜੋੜਦਾ ਰਿਹਾ ਤੇ ਜਿੱਦਾਂ ਲਕਸ਼ਮਣ ਸਿੰਘ ਸਾਹਿਬ ਤੇ ਤੇਜਾ ਸਿੰਘ ਸਾਹਿਬ ਇਹ ਸਾਰੇ ਸ਼ਹੀਦ ਹੋਣ ਲਈ ਗਏ ਤੇ ਇਹ ਵੀ ਮਗਰੇ ਹੀ ਦੌੜ ਪਿਆ ਨਿਕਾ ਜਿਹਾ ਬੱਚਾ ਵੀ ਬਥੇਰਾ ਦੱਸਿਆ ਇਹਨੂੰ ਵੀ ਮੁੜ ਜਾ ਕਹਿਣ ਲੱਗਾ ਨਹੀਂ ਮੈਂ ਵੀ ਸ਼ਹੀਦੀ ਲੈਣੀ ਆ ਤੇ ਕਦੀ ਇਤਿਹਾਸ ਦੇ ਪੰਨੇ ਪੜ ਕੇ ਵੇਖੋ ਜਦੋਂ ਨਨਕਾਣਾ ਸਾਹਿਬ ਦੇ ਸਾਹਮਣੇ ਚਲੇ ਗਿਆ ਤੇ ਫੜ ਕੇ ਅੰਗਰੇਜ਼ ਨੇ ਆਖਿਆ ਤੂੰ ਕਿੱਧਰ ਆਏ ਕਹਿੰਦਾ ਮੈਂ ਸ਼ਹੀਦੀ ਲੈਣ ਆਇਆ ਮੈਂ ਸ਼ਹੀਦੀ ਪਾਉਣੀ ਆ ਉਹ ਕਹਿੰਦਾ ਤੈਨੂੰ ਨੀ ਮਿਲਣੀ ਤੂੰ ਬੱਚਾ ਏ ਕਹਿੰਦੇ ਕੱਢ ਕੇ ਪੈਸੇ ਜੇਬ ਚ ਨਾ ਵਸੂਮ ਜਿਹਾ ਕੱਢ ਕੇ ਕਹਿੰਦਾ ਨਹੀਂ ਮੈਂ ਮੁਕਤ ਨੀ ਲੈਣੀ ਆ ਵੇਖੋ ਮੇਰੇ ਕੋਲ ਵੀ ਪੈਸੇ ਹੈਗੇ ਨੇ ਜਿੰਨੇ ਕੁ ਪੈਸੇ ਮੇਰੇ ਕੋਲ ਮੈਨੂੰ ਸ਼ਹੀਦੀ ਦੇ ਦਿਓ ਤੇ ਉਹਨਾਂ ਫਿਰ ਲੱਤਾਂ ਤੋਂ ਚੁੱਕ ਕੇ ਬਲਦੀ ਭੱਠੀ ਵਿੱਚ ਸੁੱਟ ਦਿੱਤਾ ਤੇ ਚਿਰੜ ਚਿਰੜ ਕਰਦਾ ਸੜ ਗਿਆ ਗੁਰੂ ਕੇ ਪਿਆਰੇ ਫਿਰ ਭਾਈ ਲਕਸ਼ਮਣ ਸਾਹਿਬ ਨੂੰ ਪੁੱਠਾ ਟੰਗਤਾ ਤੇ ਧਿਆਨ ਕਰੋ ਆਪਣੇ ਕਦੀ ਵੱਡੇ ਵਡੇਰਿਆਂ ਦਾ ਚਲਾ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਕਦੀ ਧਿਆਨ ਕਰੋ ਆਪਣੇ ਵੱਡੇ ਵਡੇਰਿਆਂ ਦਾ ਆਪਣੀ ਕੌਮ ਨੂੰ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਇਹ ਫਖਰ ਵਾਲੀਆਂ ਗੱਲਾਂ ਕਿ ਲੱਤਾਂ ਤਾਂ ਤੇ ਸਿਰ ਥੱਲੇ ਗੱਡ ਕੇ ਕੇਸ ਥੱਲੇ ਲਮਕ ਰਹੇ ਨੇ ਤੇ ਥੱਲੇ ਫਿਰ ਲਾਂਬੂ ਲਾ ਤੇ ਅੱਗ ਦੇ ਤੇ ਤੇਲ ਪਾ ਕੇ ਚਿੜ ਚਿੜ ਕਰਦਾ ਭਾਈ ਲਕਸ਼ਮਣ ਸਿੰਘ ਸਾਹਿਬ ਜਦੋਂ ਲੱਟ ਲੱਟ ਬਲਦਾ ਹੋਊਗਾ ਤੇ ਫਿਰ ਵੀ ਕਹਿੰਦਾ ਸੀ ਚੱਲਾਂ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਨੇ ਹੋ ਹੁਣ ਅਗਲੇ ਬਚਨ ਸੁਣੋ
0: ਭਿੱਜੋ ਸਿੱਜੋ ਕੰਬਲੀ ਅਲ ਹੈ ਵਰਸੋ ਮੇ ਹੋ
1: ਹੁਣ ਭਾਵੇਂ ਹੁਣ ਪ੍ਰੇਮ ਚਰਮ ਸੀਮਾ ਤੇ ਚਲੇ ਗਿਆ ਹੁਣ ਤੇ ਉੱਠਦੀ ਆ ਉਠਾਉਂਦੀ ਆ ਛੋਟੇ ਛੋਟੇ ਬੱਚਿਆਂ ਨੂੰ ਆਪਣੀ ਗੋਦ ਦੇ ਵਿੱਚੋਂ ਇਹ ਪ੍ਰੇਮ ਜੇ ਪ੍ਰੇਮ ਸਿੱਖੀ ਨਾਲ ਪ੍ਰੇਮ ਆ ਛੋਟੇ ਛੋਟੇ ਬੱਚਿਆਂ ਚ ਕੈਂਚੀ ਫੇਰਨ ਵਾਲੇ ਹੋ ਸਿਰਾਂ ਦੇ ਵਿੱਚ ਤੁਹਾਨੂੰ ਇੱਕ ਦਿਨ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੁੱਛਣਾ ਏ ਕਿ ਕੇਸ ਤੇਰੇ ਸੀ ਭਾਈ ਤਾਰੂ ਸਿੰਘ ਸਾਹਿਬ ਦੇ ਜਦੋਂ ਕੇਸਾਂ ਦੀ ਗੱਲ ਚੱਲੀ ਕਿ ਕੇਸ ਕਟਾ ਦੇ ਕਿਉਂ ਜਿੰਦ ਵਾਰਦਾ ਏ ਤੇ ਕਹਿਣ ਲੱਗਾ ਸੱਜਣੋ ਜੇ ਕੋਈ ਚੀਜ਼ ਮੇਰੀ ਹੁੰਦੀ ਨਾ ਜਿਹੜੀ ਚੀਜ਼ ਆਪਣੀ ਹੋਵੇ ਉਹਦਾ ਸੌਦਾ ਕੀਤਾ ਜਾ ਸਕਦਾ ਇਹ ਚੀਜ਼ ਮੇਰੀ ਨਹੀਂ ਧਿਆਨ ਦਿਓ ਇਹ ਚੀਜ਼ ਇਹ ਕਹਿੰਦੀ ਆ ਇਹ ਮੇਰੇ ਗੁਰੂ ਦੀ ਮੋਹਰ ਆ ਇਹ ਸਿੱਖੀ ਮੇਰੇ ਕੇਸਾਂ ਸਵਾਸਾਂ ਮੇਰੇ ਸਤਿਗੁਰੂ ਦੇ ਬਖਸ਼ੇ ਕੇਸ ਨੇ ਇਸ ਕਰਕੇ ਜਿਹੜੀ ਮੇਰੇ ਗੁਰੂ ਦੀ ਦਿੱਤੀ ਦਾਤ ਆ ਉਹਦੇ ਨਾਲ ਸੌਦਾ ਨਹੀਂ ਉਹ ਸੱਜਣਾ ਹੋ ਸਕਦਾ ਉਸ ਮਾਂ ਨੂੰ ਪੁੱਛੋ 6 ਤੇ 7 ਸਾਲ ਦੇ ਬੱਚੇ ਜਾਂ 7 ਤੇ 9 ਸਾਲ ਦੇ ਜਿੰਨੇ ਤੁਸੀਂ ਉਮਰ ਆਮ ਇਤਿਹਾਸ ਵਿੱਚ ਪੜ੍ਹੀ ਆਪਣੇ ਅੰਦਰ ਝਾਤੀ ਮਾਰੋ ਤੁਹਾਡੇ ਬੱਚੇ ਵੀ 7 ਸਾਲ ਦੇ ਹੈਗੇ ਤੁਹਾਡੇ ਬੱਚੇ ਵੀ 9 ਸਾਲ ਦੇ ਹੈਗੇ ਉਹਨਾਂ ਬੱਚਿਆਂ ਨੂੰ ਆਪਣੀਆਂ ਨਿਗਾਹ ਵਿੱਚ ਟਿਕਾਓ ਤੇ ਫਿਰ ਵੇਖੋ ਜਦੋਂ ਵਜ਼ੀਰ ਖਾਂ ਦੇ ਸਿਪਾਹੀ ਨੇ ਆਣ ਕੇ ਆਖਿਆ ਕਿ ਮਾਂ ਅੱਗੇ ਤੇ 2 ਵਾਰ ਗਏ ਸੀ ਤੇ ਮੁੜ ਆਏ ਹੁਣ ਮੈਂ ਤੈਨੂੰ ਦੱਸਾਂ ਅੱਜ ਇਹਨਾਂ ਜਾਣਾ ਹੀ ਤੇ ਇਹਨਾਂ ਮੁੜ ਕੇ ਨਹੀਂ ਆਉਣਾ ਧਿਆਨ ਦਿਓ ਇੱਕ ਵਾਰ ਆਖੋ ਸਤਨਾਮ ਸ੍ਰੀ ਇਹਨਾਂ ਮੁੜ ਕੇ ਅੱਜ ਨਹੀਂ ਆਉਣਾ ਅੱਜ ਮਿਲਣਾ ਆਖਰੀ ਵਾਰ ਤੇ ਅੱਲਾ ਯਾਰ ਖਾਂ ਜੋਗੀ ਮੁਸਲਮਾਨ ਫਕੀਰ ਕਵੀ ਹੋਇਆ ਉਹਨੇ ਕਿਤਾਬ ਲਿਖੀ ਆ ਕਦੀ ਘਰ ਘਰ ਲਿਆ ਕੇ ਪੜ੍ਹੇ ਉਸ ਕਿਤਾਬ ਦਾ ਨਾਮ ਹੈ ਗੰਜੇ ਸ਼ਹੀਦਾਂ ਕੀ ਆ ਨਾਮ ਕਦੀ ਪੰਜਾਬ ਤੋਂ ਮੰਗਵਾਇਓ ਇੱਥੇ ਗੁਰਦੁਆਰੇ ਲਿਆ ਕੇ ਵੰਡਿਓ ਪੜ੍ਹਿਓ ਕਿਤਨਾ ਸਾਹਿਬਜ਼ਾਦੇ ਦੀ ਸ਼ਹੀਦੀ ਉਹਨੇ ਅੰਕਿਤ ਕੀਤੀ ਉਹ ਕਹਿੰਦਾ ਮਾਂ ਗੁਜਰੀ ਨੇ ਆਪਣੀ ਗੋਦ ਦੇ ਵਿੱਚ ਸੁੱਤੇ ਹੋਏ ਪੁੱਤਾਂ ਨੂੰ ਲਾਡਲਿਆਂ ਨੂੰ ਪੋਤਰਿਆਂ ਨੂੰ ਆਖਿਆ ਉੱਠੋ ਮੇਰੇ ਲਾਲ ਕੇ ਲਾਲੋ ਉੱਠੋ ਮੇਰੇ ਲਾਲ ਕੇ ਲਾਲੋ ਤੁਝੇ ਕੰਘਾ ਤੋਂ ਕਰਾ ਦੂੰ ਕੰਘਾ ਕਰਕੇ ਸੀਸ ਪੇ ਛੋਟੀ ਸੀ ਪਗੜੀ ਸਜਾ ਦੂੰ ਉੱਪਰ ਛੋਟੀ ਸੀ ਕਲਗੀ ਲਗਾ ਦੂੰ ਮੌਤ ਸੇ ਵਿਵਾਹ ਕਰਾਣੇ ਸੇ ਪਹਿਲੇ ਮੇਰੇ ਬੱਚਿਓ ਤੁਝੇ ਦੁਲਹਾ ਤੋਂ ਬਣਾ ਦੂੰ ਮੌਤ ਨਾਲ ਵਿਆਹ ਕਰਨ ਚੱਲੇ ਜੇ ਕਿਤੇ ਰੋਂਦੇ ਨਾ ਜਾਇਓ ਇਹ ਗਾਉਂਦੇ ਜਾਇਓ ਭਿੱਜ

ਜਿਨ੍ਹਾਂ ਨੂੰ ਉਹ ਪਤਾ ਲੱਗ ਗਿਆ ਕਿ ਪ੍ਰੇਮ ਵਿਚ ਰੱਬ ਬੈਠਾ ਹੈ, ਜਿਨ ਪ੍ਰੇਮ ਕੀ ਉਹ, ਫਿਰ ਸੱਜਣੋ ਕੰਬਲੀ ਦੀ ਥੋੜੀ ਪਰਵਾਹ ਕਰਦੇ ਨੇ, ਫਿਰ ਉਹ ਚਿੱਕੜ ਦਾ ਥੋੜਾ ਪਰਵਾਹ ਕਰਦੇ ਨੇ, ਫਿਰ ਉਹਨਾਂ ਨੂੰ ਇਹ ਥੋੜਾ ਆਖਿਆ ਜਾਂਦਾ ਕਿ ਤੇਰਾ ਪੁੱਤ 18 ਸਾਲ ਦਾ ਤੇ ਤੂੰ 55 ਸਾਲ ਦਾ, 18 ਸਾਲ ਦੀ ਮੱਖਣ ਵਰਗੀ ਦੇਹ ਤੇਰੇ ਪੁੱਤ ਦੀ ਤੇ 55 ਸਾਲ ਦੀ ਤੇਰੀ ਮੱਖਣ ਵਰਗੀ ਦੇਹ। ਭਾਈ ਸ਼ਬੇਗ ਸਿੰਘ ਆ ਸਿੱਖੀ ਸਿੱਖੀ ਦੀ ਰੱਟ ਬੜੀ ਲਾਉਣਾ ਵਾ, ਉਹ ਚਰਖੜੀ ਵੇਖੀ ਆਂਦਾ ਵੇਖੀ ਆ, ਤੈਨੂੰ ਪਤਾ ਵਾ ਕਿ ਮੱਖਣਾ ਨਾਲ ਪਾਲੇ ਪੁੱਤ ਨੂੰ ਜਦੋਂ ਅਸੀਂ ਚਰਖੜੀ ਦੇ ਉੱਤੇ ਵਧਾ ਤੇ ਨਾਲ ਤੈਨੂੰ ਵਧਾ ਤੇ ਇਤਨਾ ਚਰਖੜੀ ਸਾਡੀ ਘੁੰਮ ਗਈ, ਐਡੇ ਐਡੇ ਤਿੱਖੇ ਦੰਦੇ ਤੇਰੇ ਪੁੱਤ ਦੇ ਕਲੇਜੇ ਚ ਜਦੋਂ ਖੁਬੇ ਤੈਨੂੰ ਪਤਾ ਲੱਗ ਜੂ ਸਿੱਖੀ ਕੀ ਹੁੰਦੀ। ਕਹਿੰਦਾ ਚਾੜ ਕੇ ਵੇਖ ਲਾ ਸਿੱਖੋ, ਸਾਡਾ ਇਤਿਹਾਸ ਕਿਤੇ ਛੋਟੀ ਜੀ ਗੱਲ ਨਹੀਂ। ਕਿਸੇ ਕੌਮ ਦਾ ਇੱਕ ਸ਼ਹੀਦ ਹੋਇਆ, ਇੱਕ ਫਾਸੀ ਤੇ ਚੜਿਆ, ਅਜੇ ਉਹਨੇ ਵੀ ਖੁਦਾ ਨੂੰ ਆਖ ਦਿੱਤਾ ਸੀ ਮੈਂ ਕੀ ਗੁਨਾਹ ਕੀਤਾ ਹੈ, ਮੈਨੂੰ ਸਜ਼ਾ ਦੇਣ ਲੱਗਾ ਹੈ। ਮਗਰ ਆਪਣੇ ਵੱਡੇ ਵਡੇਰਿਆਂ ਤੇ ਮਾਣ ਕਰੋ, ਜੇ ਗੁਰੂ ਸ਼ਹੀਦੀਆਂ ਪਾਉਂਦਾ ਵਾ ਤੇ ਉਹਦੇ ਪੁੱਤ ਦੀ ਸ਼ਹੀਦੀ ਦੀ ਦਾਸਤਾਂ ਕਿਤੇ ਵੇਖੋ। ਜਦੋਂ ਭਾਈ ਸ਼ਬੇਗ ਸਿੰਘ ਨੂੰ ਬੰਨ ਦਿੱਤਾ, ਪੁੱਤ ਨੂੰ ਸ਼ਹਿਬਾਜ ਸਿੰਘ ਨੂੰ ਬੰਨ ਦਿੱਤਾ ਤੇ ਚਰਖੜੀ ਦੇ ਦੰਦੇ ਕਲੇਜੇ ਚ ਲੱਤਾਂ ਚ ਪੱਟਾਂ ਚ ਖੋਬਰੇ ਸੀ ਤੇ ਫਿਰ ਅੰਦਰੋਂ ਆਵਾਜ਼ ਆ ਰਹੀ ਸੀ ਸਿਰ

ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸਤਸੰਗਿਓ, ਇੱਕ ਵਾਰ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ, ਚਵਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਚੋਜੀ ਪ੍ਰੀਤਮ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਪਾਵਨ ਚਰਨ ਸ਼ਰਨ ਵਿਚ ਆਪ ਜੀ ਵਡਭਾਗੀ ਰੂਹਾਂ ਆਏ ਹੋ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਨ, ਇਹ ਜਿਹੜੀਆਂ ਘੜੀਆਂ ਹੁਣ ਆਪਾਂ ਸਤਿਗੁਰੂ ਗਰੀਬ ਨਵਾਜ ਦੀ ਚਰਨ ਸ਼ਰਨ ਵਿਚ ਗੁਜ਼ਾਰਨੀਆਂ ਨੇ, ਵੈਰ ਵਿਰੋਧ ਤੋਂ ਉੱਤੇ ਉੱਠ ਕੇ, ਈਰਖਾ ਦਵੈਤ ਚੁਗਲੀ ਨਿੰਦਾ ਤੋਂ ਉੱਤੇ ਉੱਠ ਕੇ ਆਪਣੇ ਆਪ ਨੂੰ ਨਿਮਾਣੇ ਨਿਤਾਣੇ ਗੁਰੂ ਨਾਨਕ ਦੇ ਸਿੱਖ ਬਣ ਕੇ ਅਵਦੇਸ਼ ਰੂਪੀ ਜਲ, ਅੰਮ੍ਰਿਤ ਰੂਪੀ ਜਲ ਆਪਣੇ ਝੋਲੀ ਵਿਚ ਪਵਾਉਣ ਲਈ, ਅੰਤਿਸ਼ ਕਰਨ ਵਿਚ ਸਤਿਗੁਰੂ ਦਾ ਅਵਦੇਸ਼ ਭਰਨ ਲਈ ਨਿਮਾਣੇ ਹੋ ਕੇ ਨਿਤਾਣੇ ਹੋ ਕੇ ਸਤਿਗੁਰੂ ਦੀ ਚਰਨ ਸ਼ਰਨ ਵਿਚ ਬੈਠੀਏ। ਜਿਉ ਜੀਵ ਆਤਮਾ ਸਤਿਗੁਰੂ ਦੀ ਚਰਨ ਵਿਚ ਆਉਂਦੀ। ਬਾਬਾ ਕਬੀਰ ਜੀ ਦਾ ਇਕ ਬਚਨ ਬੜਾ ਪਿਆਰਾ, ਕਬੀਰ ਸਾਧੂ ਸੰਗ ਪ੍ਰਾਪਤੀ ਕਦੋਂ ਹੁੰਦੀ, ਸਤ ਸੰਗਤ ਦੀ ਪ੍ਰਾਪਤੀ ਕਦੋਂ ਹੁੰਦੀ ਜੀਵ ਆਤਮਾ ਨੂੰ। ਸਾਹਿਬ ਕਹਿੰਦੇ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਲਾਟ, ਲਿਖਿਆ ਹੋਏ ਲਲਾਟ। ਜੇ ਮੱਥੇ ਦੇ ਉੱਤੇ ਪਹਿਲੋਂ ਲੇਖ ਲਿਖੇ ਹੋਣ, ਮੱਥੇ ਦੇ ਉੱਤੇ ਤਕਦੀਰ ਤੇ ਇਹ ਅਕਸ਼ਰ ਉਕਰੇ ਹੋਣ ਕਿ ਇਹਦੇ ਕਰਮਾਂ ਵਿਚ ਸਤਸੰਗਤ ਹੈ, ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਪਾਵਨ ਗੁਰਬਾਣੀ ਫਰਮਾਨ ਕਰਦੀ ਹੈ, ਫਿਰ ਜੀਵ ਆਤਮਾ ਨੂੰ ਸਤਸੰਗਤ ਨਸੀਬ ਹੁੰਦੀ। ਤੇ ਸਤਿਗੁਰੂ ਨੂੰ ਪੁੱਛਿਆ, ਮਹਾਰਾਜ ਜੇ ਮੱਥੇ ਦੇ ਲਿਖੇ ਅਨੁਸਾਰ ਜੀਵ ਆਤਮਾ ਨੂੰ ਸੰਗਤ ਮਿਲ ਜਾਵੇ ਤੇ ਫਿਰ ਗਾਂ ਪ੍ਰਾਪਤੀ ਕੀ ਹੁੰਦੀ ਆ? ਕਹਿੰਦੇ ਨੇ ਜਿਹੜੇ ਸਤਸੰਗਤ ਵਿਚ ਆ ਗਏ ਸੁਤੇ ਸਿੱਧ ਉਨ੍ਹਾਂ ਨੂੰ ਪ੍ਰਾਪਤੀ ਆ। ਮੁਕਤ ਪਦਾਰਥ ਪਾਈਏ, ਬੋਲੋ ਮੁਕਤ ਪਦਾਰਥ ਪਾਈਏ, ਗੱਜ ਕੇ ਆਖੋ ਮੁਕਤ ਪਦਾਰਥ ਪਾਈਏ। ਮੁਕਤੀ ਦਾ ਪਦਾਰਥ ਝੋਲੀ ਦੇ ਵਿਚ ਪੈਂਦਾ ਏ, ਤੇ ਠਾਕ ਨਾ ਅਵ ਘੱਟ ਘਾਟ, ਉਹ ਜਿਹੜੀ ਅਵਘਟ ਘਾਟੀ ਚਾਹਨੀ ਆ ਜੀਵ ਆਤਮਾ ਨੇ, ਉਹਦੇ ਵਿਚ ਇਹਨੂੰ ਕੋਈ ਹੱਥ ਦੇ ਕੇ ਰੋਕਦਾ ਨੀ, ਜਿਹੜੇ ਜੀਵ ਸਤਸੰਗਤ ਕਰਦੇ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਉਹ ਤਰ ਗਿਆ ਜਿਹੜਾ ਸਤਸੰਗਤ ਵਿਚ ਆ ਗਿਆ। ਬਾਬਾ ਕਬੀਰ ਜੀ ਇਕ ਥਾਂ ਹੋਰ ਕਹਿੰਦੇ, ਕਬੀਰ ਸੰਗਤ ਕਰੀਏ ਸਾਧਕੀ, ਕਬੀਰ ਸੰਗਤ ਕਰੀਏ ਸਾਧਕੀ। ਸਾਧੇ ਹੋਏ ਦਾ ਨਾਮ ਸਾਧੂ ਆ, ਦੁੱਧ ਪੀਣੇ ਮਜਨੂ ਦਾ ਨਾਮ ਸਾਧੂ ਨਹੀਂ, ਪਖੰਡ ਕਰਨ ਵਾਲੇ ਦਾ ਨਾਮ ਸਾਧੂ ਨਹੀਂ, ਆਟਾ ਦੇਣ ਵਾਲਾ ਕੌਡੀਆਂ ਬਣਾ ਕੇ ਜਲ ਦੇਣ ਵਾਲੇ ਦਾ ਨਾਮ ਸਾਧੂ ਨਹੀਂ, ਸਾਧੇ ਦਾ ਨਾਮ ਸਾਧੂ ਆ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ, ਕਬੀਰ ਸੰਗਤ ਕਰੀਏ ਸਾਧਕੀ, ਅੰਤ ਕਰੇ ਨਿਰਬਾਹੋ, ਅੰਤ ਕਾਲ ਤੇ ਨਿਬੇੜੇ ਕਰਾ ਦੇਵੇ, ਅੰਤ ਕਾਲ ਤੇ ਜੀਵ ਦਾ ਛੁਟਕਾਰਾ ਕਰਾ ਦੇ। ਅੱਗੇ ਸਾਹਿਬ ਜੀ ਕਹਿੰਦੇ, ਸਾਕਤ ਸੰਗ ਨਾ ਕੀਤੀ ਜਾਂਤੇ ਹੋਏ ਵਿਨਾਹੋ, ਵਿਨਾਹੋ ਦੇ ਅਕਰੀਅੰਸ ਨੇ ਵਿਨਾਸ਼। ਇਹੋ ਜੇ ਜੀਵ ਦੀ ਕਿਸੇ ਦੀ ਸੰਗਤ ਵਿਚ ਨਾ ਬੈਠਿਓ ਭਾਈ, ਜਿਹਦੇ ਨਾਲ ਇਸ ਮੁਬਾਰਕ ਜੀਵਨ ਦਾ ਵਿਨਾਸ਼ ਹੋ ਜਾਏ। ਉਹਨਾਂ ਦੀ ਸੰਗਤ ਵਿਚ ਰਹੋ ਜਿਨ੍ਹਾਂ ਦੀ ਸੰਗਤ ਵਿਚ

ਮੇਰੀ ਇਹ ਬੇਨਤੀ ਹੈ ਤੁਹਾਨੂੰ ਮੇਰੀਆਂ ਬੱਚੀਆਂ ਗੁਰਸਿੱਖਾਂ ਪਿਆਰਿਆਂ ਸਾਰਿਆਂ ਨੂੰ, ਜੇ ਆਏ ਹੋ ਤੇ ਲਾਲ ਹੋ ਕੇ ਜਾਇਓ, ਰੰਗੇ ਜਾਇਓ ਗੁਰੂ ਨਾਨਕ ਦੇ ਘਰ ਵਿਚ। ਜਿਹੜਾ ਗੁਰੂ ਨਾਨਕ ਦੇ ਘਰੋਂ ਨਾ ਰੰਗਿਆ ਗਿਆ ਉਹ ਕਿਤੇ ਵੀ ਨਹੀਂ ਰੰਗਿਆ ਜਾਣਾ, ਇਹਦੇ ਤੋਂ ਉੱਤੇ ਤੇ ਕੋਈ ਜਗ੍ਹਾ ਹੀ ਨਹੀਂ। ਸਤਸੰਗਤ ਸਭ ਤੋਂ ਵੱਡੀ ਜਗ੍ਹਾ ਦੱਸੀ, ਇਸ ਕਰਕੇ ਜੋਦੜੀ ਆ ਸਾਰਿਆਂ ਗੁਰਸਿੱਖਾਂ ਮਾਈ ਭਾਈ ਦੇ ਚਰਨਾਂ ਵਿਚ ਰੀੜ ਦੀ ਹੱਡੀ ਸਿੱਧੀ ਕਰੋ, ਸੁਰਤ ਟਿਕਾਓ ਤੇ

ਬੈਠੇ ਗੁਰਦੁਆਰੇ ਆ, ਅੰਦਰ ਵਿਚਾਰਾਂ ਦੀ ਨਿਰੰਤਰ ਧਾਰਾ ਚੱਲੀ ਜਾਂਦੀ, ਇਹਨੂੰ ਰੋਕੋ ਇੱਕ ਸਮੇਂ ਲਈ ਤੇ ਆਪਾਂ ਸਤਿਗੁਰੂ ਦੇ ਚਰਨਾਂ ਵਿੱਚੋਂ ਇੱਕ ਜੋਦੜੀ ਕਰਕੇ ਦਾਤ ਮੰਗੀ। ਹੇ ਮੇਰੇ ਸਤਿਗੁਰੂ ਗਰੀਬ ਨਿਵਾਜ, ਮੈਨੂੰ ਨਿਰਗੁਣ ਆਰੇ ਨੂੰ ਆਪਣੇ ਲੜ ਲਾ ਲਾ। ਮੋਹੇ ਨਿਰਗੁਣ ਲੀਜੇ ਲੜ ਲਾਏ, ਬੋਲੋ ਮੋਹੇ ਨਿਰਗੁਣ ਲੀਜੇ ਲੜ ਲਾਏ। ਇਹਦੇ ਵਿੱਚ ਜਿੱਦਾਂ ਪੈਸਾ ਕੋਲ ਨਾ ਹੋਵੇ ਤੇ ਕਹਿੰਦੇ ਆ ਮੈਂ ਨਿਰਧਨ ਆ, ਰੋਟੀ ਕੋਲ ਨਾ ਹੋਵੇ ਤੇ ਮੈਂ ਕਹਿੰਦਾ ਭੁੱਖਾ ਵਾਂ। ਇੱਥੇ ਇੱਕ ਸ਼ਬਦ ਵਰਤਿਆ ਨਿਰਗੁਣ, ਨਿਰਗੁਣ ਤੋਂ ਭਾਵ ਗੁਣਾ ਤੋਂ ਖਾਲੀ, ਗੁਣਾ ਤੋਂ ਖਾਲੀ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੂੰ ਬੇਨਤੀ ਕਰੀਏ, ਹੇ ਮੇਰੇ ਸਾਹਿਬ ਜੀ, ਨਿਰਗੁਣ ਆਰੇ ਗੁਣ ਨਹੀਂ ਕੋਈ, ਨਿਰਗੁਣ ਆਰੇ ਗੁਣ ਨਹੀਂ ਕੋਈ, ਨਿਰਗੁਣ ਆਰੇ ਗੁਣ ਨਹੀਂ ਕੋਈ।

ਹੁਣ ਆਪ ਜੀ ਸਚੇਤ ਹੋ, ਮੇਰਾ ਗੁਰੂ ਨਾਨਕ ਪਾਤਸ਼ਾਹ ਸਾਰਿਆਂ ਦੀ ਉੱਜਲ ਬੁੱਧੀ ਬਖਸ਼ੇ। ਆਪਾਂ ਕਿਹਾ ਹੇ ਸਤਿਗੁਰੂ ਮੇਰੇ ਕੋਲ ਪੈਸੇ ਹੈਗੇ, ਮੈਂ ਅਮੈਰੀਕਾ ਪਹੁੰਚ ਗਿਆ, ਧੀਆਂ ਪੁੱਤਰ ਨੇ, ਗੱਡੀਆਂ ਨੇ, ਘਰ ਹੈ ਰਹਿਣ ਨੂੰ, ਪੈਸੇ ਹੈਨ ਖਰਚਣ ਨੂੰ, ਕੱਪੜੇ ਹੈਨ ਪਾਉਣ ਨਹੀਂ, ਰੋਟੀ ਹੈ ਖਾਣ ਨੂੰ, ਹਰ ਸੁੱਖ ਮੇਰੇ ਕੋਲ ਹੈ, ਮਗਰ ਇੱਕ ਬਚਨ ਦੀ ਗਰੀਬੀ ਦੱਸੀ ਜੇ ਇਸ ਬਚਨ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਨੇ ਚੇਤਾ ਕਰਕੇ ਫੜਿਓ ਨਿਰਗੁਣੇ।

ਚੇਤਾ ਰੱਖੋ ਕਾਹਦੀ ਗਰੀਬੀ ਦੱਸੀ ਆ, ਦੱਸੋ ਜੀ ਗੁਣਾ ਦੀ। ਹੇ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ, ਮੇਰੇ ਕੋਲ ਹਰ ਸੁਖ ਤੇਰਾ ਦਿੱਤਾ ਹੈਗਾ ਏ, ਮਗਰ ਸਤਿਗੁਰੂ ਮੈਂ ਮਹਿਸੂਸ ਕੀਤਾ ਏ ਕਿ ਮੇਰੇ ਵਿਚ ਸ਼ੁਭ ਗੁਣ ਨਹੀਂ। ਧਿਆਨ ਦਿਓ, ਆਖੋ ਸਤਨਾਮ ਸ੍ਰੀ। ਮੈਂ ਸੁਣਿਆ ਵਾ ਕਿ ਤੇਰੇ ਨਾਲ ਮਿਲਾਪ ਉਹਨਾਂ ਰੂਹਾਂ ਦਾ ਹੁੰਦਾ ਜਿਹੜੀਆਂ ਗੁਣਕਾਰੀ ਨੇ, ਜਿਹੜੀਆਂ ਗੁਣਵੰਤੀਆਂ ਨੇ। ਗੁਣਵੰਤੀ ਸ਼ੌਰ ਆਵਿਆ ਨਿਰਗੁਣ ਕੂਕੇ ਕਾਏ, ਧਿਆਨ ਦਿਓ, ਗੁਣਵੰਤੀ ਸ਼ੌ ਰਾਵਿਆ ਨਿਰਗੁਣ ਕੂਕੇ ਕਾਏ। ਨਿਰਗੁਣ ਕੂਕਦੀ ਆ, ਨਿਰਗੁਣ ਰੋਂਦੀ ਆ, ਕਿਉਂਕਿ ਨਿਰਗੁਣ ਆ ਰਹੇ ਨੂੰ ਤੇ ਗਰੀਬ ਨਵਾਜ ਦੇ ਚਰਨਾਂ ਚ ਜਗ੍ਹਾ ਕੋਈ ਨੀ, ਕਿਉਂਕਿ ਉਹ ਆਪ ਗੁਣਾ ਦਾ ਮਾਲਕ ਆ, ਉਹ ਆਪ ਕੀ ਆ, ਗੁਣਾ ਦਾ ਮਾਲਕ ਆ। ਮੇਰੇ ਸਾਹਿਬ ਨੇ ਇੱਕ ਥਾਂ ਤੇ ਬੜੇ ਸੁੰਦਰ ਬਚਨ ਆਖੇ ਨੇ, ਕਹਿੰਦੇ ਨਾਨਕ ਅਵਗਣ ਜੇਤੜੇ ਤੇ ਤੇ ਗਲੀ ਜੰਜੀਰ। ਜਿੰਨੇ ਜੀਵ ਦੇ ਗਲ ਆਪਾਂ ਤੁਸੀਂ ਚੇਤਾ ਕਰੇ ਹੋ, ਜਿੰਨੇ ਭੈਣ ਭਰਾ ਆਏ ਹੋ ਆਪਣੇ ਮਨ ਨੂੰ ਖਿਲਾਰ ਕੇ, ਕਿ ਜਿੰਨੇ ਸਾਡੇ ਵਿਚ ਔਗਣ ਨੇ ਨਾ, ਸਾਹਿਬ ਜੀ ਕਹਿੰਦੇ ਪੈਰਾਂ ਤੇ ਹੱਥਾਂ ਨੂੰ ਜੰਜੀਰ ਵੱਜੇ ਨੇ। ਜੰਜੀਰ ਕੀ ਵੱਜੇ ਨੇ ਸਾਰੇ ਦੱਸੋ ਜੀ, ਕੀ ਵੱਜੇ ਆ? ਜੰਜੀਰ ਵੱਜੇ ਨੇ। ਨਾਨਕ ਔਗਣ ਜੇਤੜੇ, ਬੋਲੋ ਨਾਨਕ, ਫਿਰ ਅਕਵਾਰ ਆਖੋ ਨਾਨਕ ਔਗਣ। ਜਿੰਨੇ ਔਗਣ ਨੇ ਤੇਤੇ ਗਲੀ ਜੰਜੀਰ, ਤੇਤੇ ਗਲੀ, ਇਹ ਗਲ ਵਿਚ ਕੀ ਵੱਜੇ ਨੇ? ਜੰਜੀਰ ਵੱਜੇ ਨੇ, ਵਧੇ ਪਏ ਇਹਨਾਂ ਉਗਣਾਂ ਦਾ ਸਦਕਾ। ਮੇਰੇ ਸਾਹਿਬ ਜੀ ਕਹਿੰਦੇ ਅੱਗੇ ਗਏ ਨਾ ਮੰਨੀਅਨ, ਮਾਰ ਕੱਢੋ ਬੇਪੀਰ। ਅੱਗੇ ਪਰਮੇਸ਼ਵਰ ਦੇ ਦਰਬਾਰ ਦੇ ਵਿਚ ਭਾਵੇਂ ਕੋਈ ਕਿੰਨਾ ਦੌਲਤ ਵਾਲਾ ਹੋਇਆ, ਕਿੰਨਾ ਅਕਲ ਵਾਲਾ ਹੋਇਆ, ਮੇਰੇ ਸਾਹਿਬ ਜੀ ਕਹਿੰਦੇ ਬੇਪੀਰ ਰੂਹਾਂ ਨੂੰ ਧੱਕੇ ਮਾਰ ਕੇ ਉਹਦੀ ਦਰਗਾਹ ਦੇ ਵਿਚੋਂ ਕੱਢ ਦੇਣਾ ਹੈ, ਤੇ ਜਿਹੜੀਆਂ ਵਜੀਆਂ ਹੋਈਆਂ ਰੂਹਾਂ ਜਿਨ੍ਹਾਂ ਨੂੰ ਔਗਣਾਂ ਦੇ ਬੜੇ ਬੜੇ ਸੰਗਲ ਵੱਜੇ ਹੋਏ, ਸਾਹਿਬ ਨੂੰ ਪੁੱਛਿਆ ਮਹਾਰਾਜ ਕੋਈ ਭਰਾ ਜਾ ਕੇ ਕਟਾ ਦੂ, ਕੋਈ ਸੱਜਣ ਮਿੱਤਰ ਪਿੱਛੋਂ ਚਲ ਜੂਗਾ ਸਿਫਾਰਿਸ਼ ਲੈ ਕੇ, ਕੋਈ ਭੈਣ ਭਰਾ ਜਾ ਕੇ ਸਿਫਾਰਿਸ਼ ਲੈ ਕੇ ਉਹ ਔਗਣਾਂ ਦੇ ਜੰਜੀਰਾਂ ਤੋਂ ਕਟਾਊਦਾ? ਤੇ ਮੇਰੇ ਸਾਹਿਬ ਜੀ ਪਤਾ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ? ਕਹਿੰਦੇ ਜੇ ਗੁਣ ਹੋਣ ਤਾਂ ਕੱਟੀਅਨ, ਬੋਲੋ ਜੇ ਗੁਣ, ਉਹ ਜਿਹੜੇ ਔਗਣਾਂ ਦੇ ਜੰਜੀਰ

ਕੀਤੇ ਨੇ ਉਹਨਾਂ ਨੂੰ ਗੁਣਾ ਦੀ ਸ਼ੈਣੀ ਕੱਟੂਗੀ। ਧਿਆਨ ਦਿਓ, ਇਕਾਗਰਤਾ ਬਖਸ਼ਿਓ, ਜਿਹੜੇ ਔਗਣਾ ਦੇ ਜ਼ੰਜੀਰ ਵੱਜੇ ਨੇ ਨਾ ਉਹਨਾਂ ਨੂੰ ਗੁਣਾ ਦੀਆਂ ਸ਼ੈਣੀਆਂ ਕੱਟਣਗੀਆਂ, ਗੁਣ ਕੱਟਣਗੇ। ਜੇ ਗੁਣ ਹੋਣ ਤਾਂ ਕੱਟੀਅਨ ਸੇ ਭਾਈ ਸੇ ਵੀਰ, ਇਹੋ ਹੀ ਭਰਾ ਨੇ ਤੇ ਇਹੋ ਹੀ ਵੀਰ ਨੇ। ਕੌਣ? ਸ਼ੁਭ ਗੁਣ, ਜਿਨ੍ਹਾਂ ਦੀ ਦਾਤ ਗੁਰੂ ਜੀ

ਭਿਖਾਰੀ ਬਣ ਕੇ ਇੱਕ ਗੱਲ ਫੇਰ ਜਰਾ ਸੁਚੇਤ ਹੋ ਕੇ ਸੁਣੋ ਕਿ ਗੁਰੂ ਦੇ ਕੋਲੋਂ ਆਪਾਂ ਮੰਗ ਰਹੇ ਹਾਂ ਗੁਣ ਕੀ ਮੰਗ ਰਹੇ ਹਾਂ ਜੀ, ਕਿਉਂਕਿ ਕਹਿ ਦਿੱਤਾ ਸੀ ਔਗਣਾ ਨੇ ਤੇ ਜੰਜੀਰ ਮਾਰਤੇ, ਨਾ ਕਿਸੇ ਭਰਾ ਕੋਲੋਂ ਕੱਟੇ ਜਾਣੇ ਨੇ, ਨਾ ਕਿਸੇ ਭੈਣ ਕੋਲੋਂ ਕੱਟੇ ਜਾਣੇ, ਨਾ ਕਿਸੇ ਸੱਜਣ ਕੋਲੋਂ ਜੰਜੀਰ ਕੱਟੇ ਜਾਣੇ ਨੇ। ਬਾਪੂ ਨਾਨਕ ਜੀ ਨੇ ਸਪਸ਼ਟ ਸ਼ਬਦਾਂ ਵਿਚ ਕਹਿ ਦਿੱਤਾ ਜੇ ਗੁਣ ਹੋਣ ਜੇ ਤਾਂ ਕੱਟੀਆਂ ਨੇ ਇਹ ਜਿਹੜੇ ਜੰਜੀਰ ਪੈਰਾਂ ਤੋਂ ਲੈ ਕੇ ਸਿਰੇ ਤੱਕ ਵੱਜ ਗਿਆ ਉਹ ਬੰਦਿਆ ਤੈਨੂੰ ਇਹ ਜੰਜੀਰ ਤਾਂ ਕੱਟੇ ਜਾਣੇ ਜੇ ਤੇਰੇ ਵਿਚ ਗੁਣ ਹੋਏ ਤੇ ਹੁਣ ਆਪਣੇ ਅੰਦਰ ਝਾਤੀ ਮਾਰ ਕੇ ਕਦੀ ਗੁਰੂ ਨਾਨਕ ਪਾਤਸ਼ਾਹ ਦਾ ਇਹ ਪਾਵਨ ਗੀਤ ਗਾ ਕੇ ਵੇਖੋ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਸਭ ਅਵਗੁਣ

ਇੱਕ ਵਾਰ ਆਪਣੇ ਅੰਦਰ ਦੀ ਗਰੀਬੀ ਵੇਖ ਕੇ ਗਾਓ, ਬੜਾ ਆਨੰਦ ਆਊਗਾ। ਆਪਣੇ ਅੰਦਰ ਵੇਖ ਲਓ, ਆਪਣੇ ਅੰਦਰ ਝਾਤੀ ਮਾਰੋ, ਮੇਰੇ ਸਤਿਗੁਰੂ ਗਰੀਬ ਨਵਾਜ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਮੁਤਾਬਕ ਕਿ ਸਭ

0: ਕੰਤ ਕਿਹਨੂੰ ਕਹਿੰਦੇ ਨੇ? ਪਤੀ ਨੂੰ, ਪਤੀ ਨੂੰ, ਪਤੀ ਨੂੰ ਕਹਿੰਦੇ ਨੇ। ਕਿਤਨਾ ਉਸ ਪਤੀ ਨਾਲ ਮਿਲਾਪ ਹੋ ਜਾਏ, ਮੇਰਾ ਪਤੀ ਪੈਰਾਂ ਤੋਂ ਲੈ ਕੇ ਸਿਰ ਤੱਕ ਗੁਣਾਂ ਨਾਲ ਭਰਿਆ ਤੇ ਮੈਂ ਪੈਰਾਂ ਤੋਂ ਲੈ ਕੇ ਸਿਰ ਤੱਕ ਔਗਣਾ ਨਾ ਭਰੀ, ਸਭ ਔਗਣ ਮੈਂ ਗੁਣ ਨਹੀਂ ਕੋਈ। ਭਲੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਅੰਦਰ ਝਾਤੀ ਮਾਰਦੀਆਂ, ਉਹ ਭਲਿਓ ਸੰਸਾਰ ਚੋਂ ਬੜੀਆਂ ਕੋਈ ਵਿਰਲੀਆਂ ਰੂਹਾਂ ਨੇ ਜਿਹੜੀਆਂ ਆਪਣੇ ਕੋਢ ਨੂੰ ਵੇਖਦੀਆਂ ਆਪਣੇ ਨੂੰ। ਲੋਕਾਂ ਦਾ ਕੋਢ ਵੇਖਣਾ ਬੜਾ ਸੌਖਾ ਹੈ, ਲੋਕਾਂ ਦੇ ਗੁਨਾਹ ਵੇਖਣੇ ਬੜੇ ਸੌਖੇ ਨੇ, ਕਦੀ ਆਪਣੇ ਅੰਦਰ ਝਾਤੀ ਮਾਰ ਕੇ ਜਿਹੜੇ ਵੇਹਦੇ ਨੇ ਸੱਜਣੋ, ਉਹਨਾਂ ਨੂੰ ਆਰਾਮ ਵੀ ਆ ਜਾਂਦਾ ਹੈ। ਕਿਉਂਕਿ ਜਿਸ ਬੰਦੇ ਨੂੰ ਪਤਾ ਲੱਗ ਜਾਏ ਨਾ ਮੈਂ ਰੋਗੀ ਹਾਂ, ਉਹ ਫਿਰ ਢੰਡੋਰਾ ਪੁੱਟ ਕੇ ਉਹਦਾ ਇਲਾਜ ਵੀ ਲੱਭ ਲੈਂਦਾ ਹੈ। ਬੇਕਿਸਮਤੀ ਬਦਕਿਸਮਤੀ ਇਨਸਾਨ ਇਹੋ ਜਿਹੇ ਬਹੁਤੇ ਨੇ ਜਿਹੜੇ ਲੋਕਾਂ ਦੇ ਉਗਣ ਤੇ ਵੇਖਦੇ ਆਪਣੇ ਉਗਣ ਨਹੀਂ ਵੇਖਦੇ। ਧੰਨ ਗੁਰੂ ਨਾਨਕ ਇੱਕ ਪਹਿਲੇ ਮਹਾਂਪੁਰਸ਼ ਹੋਏ ਨੇ ਜਿਹੜੇ ਆਪਣੇ ਉਗਣਾਂ ਦੀ ਗੱਲ ਕਰਦੇ, ਭਾਵੇਂ ਗੁਣਾਂ ਦਾ ਮਾਲਕ ਆ ਮਗਰ ਨਿਮਰਤਾ ਵਿੱਚ ਡੁੱਬੇ। ਕਹਿੰਦੇ ਨੇ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਸਭ
1: ਅਵਗੁਣ ਮੈਂ ਗੁਣ ਨਹੀਂ ਕੋਈ, ਸਭ ਅਵਗੁਣ ਮੈਂ

0: ਮਗਰ ਸਾਡਾ ਸੁਭਾਅ ਕੀ ਆ? ਪਿਆਰ ਨਾਲ ਆਖੋ ਸਤਨਾਮ ਸ੍ਰੀ। ਸਾਡਾ ਸੁਭਾਅ ਆ ਲੋਕ ਅਵਗੁਣਾ ਕੀ ਬੰਨੇ, ਫਿਰ ਬੋਲੋ ਜੀ ਲੋਕ
1: ਅਵਗੁਣਾ ਕੀ
0: ਬੰਨੇ। ਆਪਾਂ ਜਿਹਦੇ ਪੱਲੇ ਲੱਗੀ ਹੈ, ਜਿਹਦੇ ਮੱਥੇ ਲੱਗੀ ਹੈ, ਜਿਹਦੇ ਘਰ ਜਾਈਏ ਉਹਦੇ ਘਰੋਂ ਕੀ ਚੁੱਕਦੇ ਆ? ਕੀ ਜੀ? ਅਵਗੁਣ। ਉਹਦੇ ਘਰ 100 ਕੰਮ ਚੰਗੇ ਹੋਣ, ਆਪਣੀਆਂ ਅੱਖਾਂ ਇਹ ਹੀ ਲੱਭਦੀਆਂ ਰਹਿੰਦੀਆਂ, ਮੈਂ ਇਹਦੇ ਘਰੋਂ ਕੋਈ ਇਹੋ ਜਿਹੀ ਗੱਲ ਲੱਭਾਂ ਕਿ ਇਹਨੂੰ ਆਖਾਂ ਕਿ ਇਸ ਗੱਲੋਂ ਤੂੰ ਮਾੜਾ ਹੈ। ਤੇ ਬਾਪੂ ਨਾਨਕ ਕਹਿੰਦਾ ਨਹੀਂ, ਗੁਣਾ ਕਾ ਹੋਵੇ ਵਾਸਲਾ, ਗੁਣਾ ਕਾ ਹੋਵੇ ਕੱਢ ਵਾਸ ਲਈਜੇ ਸਾਂਝ ਕਰੀਜੇ ਗੁਣਾ ਤੇਰੀ। ਜਿਹਦੇ ਘਰ ਜਾਈਏ, ਜਿਹਦੇ ਮੱਥੇ ਲੱਗੀਏ, ਜੇ ਉਹਨੇ ਕੇਸ ਰੱਖੇ ਨੇ, ਜੇ ਉਹ ਦਸਤਾਰ ਧਾਰੀ ਆ, ਤੇ ਸਭ ਤੋਂ ਪਹਿਲਾਂ ਤੇ ਧੰਨ ਧੰਨ ਕਰੀਏ ਕਿ ਗੁਰੂ ਦਿਆ ਸਿੱਖਾ ਐਡੇ ਭਿਆਨਕ ਸਮੇਂ ਦੇ ਵਿੱਚ ਜੇ ਤੂੰ ਕੇਸ ਹੀ ਸਾਂਭੇ ਨੇ, ਇਹ ਵੀ ਤੇਰਾ ਸਭ ਤੋਂ ਵੱਡਾ ਗੁਣ ਹੈ। ਅਸੀਂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਮੈਂ ਵੇਖਿਆ ਲੋਕ ਕੀ ਕਰਦੇ, ਲੋਕ ਅਵਗੁਣਾ ਕੀ ਬੰਨੇ, ਗੰਠੜੀ ਗੁਣ ਨਾ ਮੈਂ ਹਾਜੇ ਕੋਈ ਗੁਣਾ ਦਾ ਤੇ ਵਪਾਰ ਹੀ ਕੋਈ ਨੀ ਕਰਦਾ, ਸਾਰੇ ਲੋਕੀ ਅਵਗੁਣ ਲੱਭਦੇ ਫਿਰਦੇ ਨੇ। ਤੇ ਸੱਚ ਜਾਣਿਓ, ਜਿਹੜਾ ਬੰਦਾ ਸਵੇਰ ਤੋਂ ਕਾਗਜ਼ ਕਾਗਜ਼ ਇਕੱਠਾ ਕਰਦਾ ਉਹਦੇ ਕੋਲ ਰੱਦੀ ਦੇ ਢੇਰ ਲੱਗ ਜਾਂਦੇ, ਜਿਹੜਾ ਬੰਦਾ ਨਿੱਕੇ ਨਿੱਕੇ ਲੋਹੇ ਦੇ ਪੀਸ ਇਕੱਠੇ ਕਰਦਾ ਇੱਕ ਦਿਨ ਉਹ ਲੋਹੇ ਦਾ ਸਟੋਰ ਕਰ ਲੈਂਦਾ, ਜਿਹੜੇ ਟੁੱਟੇ ਛਿੱਤਰ ਇਕੱਠੇ ਕਰਦੇ ਨੇ ਉਹ ਟੁੱਟੇ ਛਿੱਤਰਾਂ ਦਾ ਸਟੋਰ ਇਕੱਠਾ ਕਰ ਲੈਂਦੇ ਨੇ, ਜਿਹੜੇ ਔਗਣ ਇਕੱਠੇ ਕਰਦੇ ਇੱਕ ਦਿਨ ਔਗਣਾਂ ਦੇ ਸਟੋਰ ਭਰ ਲੈਂਦੇ ਨੇ, ਮਗਰ ਜਿਹੜੇ ਗੁਣ ਚੁੱਕਦੇ ਨੇ ਲੋਕਾਂ ਦੇ ਵਿੱਚ ਉਹ ਇੱਕ ਇੱਕ ਚੁੱਕਦੇ ਗੁਣ ਇੱਕ ਦਿਨ ਗੁਣਾਂ ਦੇ ਮਾਲਕ ਬਣ ਜਾਂਦੇ ਨੇ, ਗੁਣਾਂ ਦੇ ਮਾਲਕ ਬਣ ਜਾਂਦੇ, ਗੁਣਾਂ ਦੇ ਖਜ਼ਾਨੇ ਬਣ ਜਾਂਦੇ ਨੇ। ਇਸ ਕਰਕੇ ਆਪਾਂ ਸਤਿਗੁਰੂ ਦੇ ਚਰਨਾਂ ਚ ਬੇਨਤੀ ਭਰਨੀ ਆ, ਹੇ ਮੇਰੇ ਸਤਿਗੁਰੂ ਗਰੀਬ ਨਵਾਜ਼, ਮੈਂ ਨਿਰਗੁਣ ਆ ਰਹਾ ਵਾਂ, ਮੈਨੂੰ ਗੁਣਾਂ ਦਾ ਦਾਤ ਬਖਸ਼ੋ, ਮੇਰੀ ਝੋਲੀ ਚ ਸ਼ੁਭ ਗੁਣ ਪਾਓ, ਰਹਿਤ ਪਾਓ, ਸਿਮਰਨ ਪਾਓ, ਬੰਦਗੀ ਪਾਓ, ਸੇਵਾ ਪਾਓ। ਜਿਹੜੀ ਸੇਵਾ ਤੇ ਬੰਦਗੀ ਦਾ ਸਦਕਾ ਕਰੋੜਾਂ ਜਨਮਾਂ ਤੋਂ ਭਟਕੀ ਹੋਈ ਮੈਂ ਜੀਵ ਆਤਮਾ, ਹੇ ਸਤਿਗੁਰੂ ਤੇਰੇ ਚਰਨਾਂ ਵਿਚ ਆ ਕੇ ਮਿਲਾਪ ਮੇਰਾ ਹੋ ਜੇ। ਆਓ ਹੁਣ ਚੌਂਕੜੇ ਮਾਰ ਲੋ, ਸਮਾਂ ਦੌੜਿਆ ਜਾ ਰਿਹਾ। ਸਤਿਗੁਰੂ ਕਿਰਪਾ ਕਰੇ, ਇੱਕ ਮਨ ਇੱਕ ਚਿੱਤ ਹੋ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਮਸਤਕ ਰੱਖ ਕੇ ਜਰਾ ਜਪੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ
2: ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ
0: ਜੁੜੋ ਜੁੜੋ ਜੁੜੋ।

ਨਾਮ ਸਾਚਾ ਨਾਮ ਮੇਰਾ ਆਧਾਰ। ਸੱਚਾ ਨਾਮ ਮੇਰਾ ਆਸਰਾ ਹੈ, ਸੱਚੇ ਪਰਮੇਸ਼ਵਰ ਦਾ ਨਾਮ ਮੇਰਾ ਆਸਰਾ ਹੈ। ਕਲਯੁਗ ਦੇ ਵਿੱਚ ਮੇਰੀ ਇੱਜ਼ਤ ਪੱਤ ਰੱਖਣ ਵਾਲਾ ਮੇਰੇ ਕੋਲ ਇੱਕੋ ਹੀ ਗਹਿਣਾ ਹੈ, ਇੱਕੋ ਹੀ ਪਰਮੇਸ਼ਵਰ ਦੀ ਟੋਕ ਹੈ ਦਿੱਤੀ ਹੋਈ, ਜਿਹੜੀ ਸਤਨਾਮ ਸ੍ਰੀ ਵਾਹਿਗੁਰੂ। ਨਾਮ ਵਾਲਿਆਂ ਦੇ ਆਪਣੇ ਸੇਵਕ ਦੇ ਪਰਦੇ ਢੱਕਦਾ ਹੈ, ਆਪਣੇ ਸੇਵਕ ਦੀ ਲਾਜ ਪੱਤ ਰੱਖਦਾ ਹੈ। ਜਿਹੜੇ ਨਾਮ ਜਪਦੇ ਨੇ ਨਾ, ਉਹਨਾਂ ਨੂੰ ਮੇਰੇ ਸਾਹਿਬ ਜੀ ਕਹਿੰਦੇ ਨੇ, ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ, ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ। ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਤ ਬਚਾਵੇ, ਉਹਨਾਂ ਤੇ ਛਤਰ ਅਨੇਕ ਚਲਾਵਤ ਘਾਵਤ ਤਨ ਏਕ ਨਾ। ਕਿਤਨਾ ਰੱਖਦਾ ਜੀ, ਕਿਤਨਾ ਬਚਾਉਂਦਾ ਏ? ਰਾਖਤ ਹੈ ਆਪਣੋ ਕਰ ਦੇ ਕਰ ਕਰਮਣੇ ਹੱਥ, ਉਹਨਾਂ ਨੂੰ ਆਪਣਾ ਹੱਥ ਦੇ ਕੇ ਬਚਾ ਲੈਂਦਾ। ਰਾਖਤ ਹੈ ਆਪਣੋ ਕਰ ਦੇ ਕਰ, ਪਾਪ ਸਮੂਹ ਨਾ ਭੇਟਣ ਪਾਵੇ, ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਸਾਰੀਏ, ਮਨੋ ਕਿਉਂ ਵਸਾਰੀਏ ਇਹ ਵੱਡ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਆ ਰੇ ਆ ਰੇ ਆ ਰੇ ਆ ਰੇ ਆ ਰੇ ਆ ਰੇ ਆ ਰੇ ਆ ਰੇ ਆ ਰੇ ਆ ਰੇ ਆ ਰੇ ਆ ਰੇ। ਇਤਨਾ ਲਿਖਿਆ ਗੁਰਬਾਣੀ ਦੇ ਵਿੱਚ ਕਿ ਮਾਂ ਦੇ ਪੇਟ ਵਿੱਚ ਇਹ ਪੁੱਠਾ, ਇਤਨਾ ਗੁਰਬਾਣੀ ਵਿੱਚ ਲਿਖਿਆ ਕਿ ਜਿੱਥੇ ਅਗਨ ਪਖੇ ਪੜਹਾਰੇ, ਅੱਗ ਦੇ ਲਾਟਾਂ ਵਗਦੀਆਂ ਸੀ ਇਹਦੇ ਚਾਰ ਚਫੇਰੇ ਜੀਵ ਦੇ, ਉਰਦ ਮੁਖ ਮਹਾਂ ਗੁਬਾਰੇ, ਪੁੱਠਾ ਮੂੰਹ ਥੱਲੇ ਨੂੰ ਲੱਤਾਂ ਤਾਂ ਨੂੰ, ਤੇ ਬੜਾ ਹਨੇਰਾ ਸੀ ਉਥੇ ਜਿੱਥੇ ਮਾਂ ਦੇ ਪੇਟ ਵਿਚ ਅੱਗ ਵਿਚ ਜਲ ਰਿਹਾ ਸੀ ਵਿਚਾਰਾ, ਮਗਰ ਉਥੇ ਇਹ ਜਪ ਰਿਹਾ ਸੀ ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਉਥੇ ਜਦੋਂ ਇਹ ਜਪਦਾ ਸੀ ਨਾ, ਇਤਨਾ ਸ਼ਬਦ ਲਿਖੇ, ਇਕਾਗਰਤਾ ਬਖਸ਼ਿਓ, ਆਖੋ ਸਤਨਾਮ ਸ੍ਰੀ, ਜਿੱਥੇ ਅਗਨ ਪਖੇ ਪੜਹਾਰੇ, ਉਰਦ ਮੁਖ ਮਹਾਂ ਗੁਬਾਰੇ, ਤੇ ਧਿਆਨ ਦੇਣਾ ਹੈ ਉਥੇ ਲਿਖਿਆ ਸਾਸ ਸਾਸ ਸੰਭਾਲੈ ਸੋਈ। ਇਹ ਸਾਸ ਸਾਸ ਉਸ ਵਾਹਿਗੁਰੂ ਨੂੰ ਯਾਦ ਕਰਦਾ ਸੀ ਉਥੇ ਅੱਗ ਦੇ ਵਿਚ, ਗੁਰਮੁਖ ਪਿਆਰਿਓ ਇਹ 24 ਘੰਟੇ ਵਾਹਿਗੁਰੂ ਦੀ ਯਾਦ ਵਿਚ ਜੁੜਿਆ ਸੀ, ਤੇ ਉਥੇ ਫਿਰ ਅੱਗ ਦੇ ਵਿਚ ਉਥੇ ਖਸਮ ਛਡਾਏ ਲਿਆ ਇਹਨੂੰ, ਉਥੇ ਪੁੱਠੇ ਲੜਕੇ ਨੂੰ ਉਥੇ ਖਸਮ ਛਡਾਏ ਲਿਆ, ਬੋਲੋ ਹਾਂ ਉਥੇ ਖਸਮ, ਫੇਰ ਬੋਲੋ ਉਥੇ ਖਸਮ, ਉਥੇ ਪੁੱਠੇ ਲੜਕੇ ਨੂੰ ਕਿੰਨੇ ਛਡਾਇਆ? ਖਸਮ ਦੇ ਵਾਹਿਗੁਰੂ ਨੇ। ਤੇ ਜਦੋਂ ਇਥੋਂ ਛਡਾ ਕੇ ਬਾਹਰ ਲੈ ਆਂਦਾ, ਇਤਨਾ ਲਿਖਿਆ ਹੈ ਵਿਚੋਂ ਗਰਬੇ ਨਿਕਲ ਆਇਆ, ਬੋਲੋ ਵਿਚੋਂ ਗੱਜ ਕੇ ਆਖਿਆ ਕਰੋ, ਉਸ ਫੋਟੋ ਨੂੰ ਵੇਖ ਕੇ, ਉਸ ਤਸਵੀਰ ਨੂੰ ਵੇਖ ਕੇ ਕਿ ਉਥੋਂ ਛਡਾ ਕੇ ਕਿਸੇ ਨੇ ਗਵਾਹੀ ਦੇ ਕੇ ਇਹਦੀ ਜਾਮਨੀ ਭਰ ਕੇ ਕਿਸੇ ਨੇ ਉਥੋਂ ਛਡਾ ਕੇ ਬਾਹਰ ਲਿਆਂਦਾ, ਵਿਚੋਂ ਗਰਬੇ ਨਿਕਲ ਆਇਆ, ਬੋਲ ਵਿਚੋਂ ਤੇ ਜਦੋਂ ਬਾਹਰ ਆਇਆ, ਖਸਮ ਵਸਾਰ ਦੁਨੀ ਚਿੱਤ ਲਾਇਆ, ਖਸਮ ਵਸਾਰ ਫਿਰ ਬੋਲੋ ਖਸਮ ਵਸਾਰ, ਬਸ ਵਿਚੋਂ ਬਾਹਰ ਆਇਆ ਤੇ ਉਹ ਜਿਹੜਾ ਛਡਾਉਣ ਵਾਲਾ ਸੀ ਉਹ ਭੁੱਲ ਗਿਆ, ਦੁਨੀਆਂ ਚੇਤੇ ਆ ਗਈ, ਮੰਮੀ ਚੇਤੇ ਆ ਗਈ, ਚਾਚਾ ਚੇਤੇ ਆ ਗਿਆ, ਨਾਨੀ ਚੇਤੇ ਆ ਗਈ, ਫੁੱਫੀ ਚੇਤੇ ਆ ਗਈ, ਹੁਣ ਇਹ ਚੇਤੇ ਨੇ। ਤੇ ਮਾਇਆ ਅਮਰ ਵਰਤਾਇਆ, ਮਾਇਆ ਦਾ ਹੁਕਮ ਚੱਲਣ ਲੱਗ ਪਿਆ, ਮੇਰੇ ਸਤਿਗੁਰੂ ਕਹਿੰਦੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ,
ਮਾਇਆ ਜਿਤਨਾ ਅਗਨ ਅੱਗ ਦੀ ਅੰਦਰ ਚ ਤਰਲੇ ਪਾਉਂਦਾ ਸਾ ਹੈ ਮੈਂ ਸੜ ਜੂੰਗਾ ਆ ਬਾਹਰ ਮਾਇਆ ਦੀ ਅੱਗ ਵਿਚ ਵੀ ਬੰਦਿਆ ਇੱਥੇ ਵੀ ਤਰਲੇ ਪਾ ਉਸ ਵਾਹਿਗੁਰੂ ਨੂੰ ਇੱਥੇ ਵੀ ਤੈਨੂੰ ਜੇ ਅੰਦਰੋਂ ਦੀ ਅੱਗ ਵਿਚ ਉਹਨੇ ਛਡਾਇਆ ਵਾ ਨਾ ਤੇ ਇਸ ਅੱਗ ਦੇ ਵਿਚੋਂ ਵੀ ਤੇਰੀ ਸਹਾਇਤਾ ਉਹਨੇ ਹੀ ਕਰਨੀ ਆ ਇੱਥੇ ਕਿਉਂ ਭੁੱਲ ਗਿਆ ਏ ਇਹ ਅੱਗ ਵਿਚ ਸੜ ਜਾਏਗਾ ਜੇ ਅੰਦਰ ਦੀ ਵਿਚੋਂ ਬਚ ਕੇ ਆ ਗਿਆ ਵਾ ਤੇ ਅਰਬਾ ਸੰਖਾ ਨੀਲਾ ਰੂਹਾਂ ਬਾਹਰ ਦੀ ਅੱਗ ਵਿਚ ਮਮਤਾ ਦੀ ਅੱਗ ਵਿਚ ਮੋਹ ਦੀ ਅੱਗ ਵਿਚ ਕਾਮ ਦੀ ਅੱਗ ਵਿਚ ਸੜ ਗਈਆਂ ਈ ਜੇ ਇਸ ਅੱਗ ਤੋਂ ਵੀ ਬਚਣਾ ਈ ਤੇ ਹੁਣ ਵੀ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਹੁਣ ਵੀ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਹੁਣ ਵੀ ਬੰਦਗੀ ਕਰਿਆ ਕਰ ਹੁਣ ਵੀ ਆਵਾਜ਼ਾਂ ਮਾਰਿਆ ਕਰ ਉਸ ਮਾਲਕ ਨੂੰ ਹੇ ਮੇਰੇ ਸਤਿਗੁਰੂ ਗਰੀਬ ਨਵਾਜ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੋਂ ਮੈਂ ਰਾਖਣ ਹਾਰੇ ਇੱਥੇ ਵੀ ਹੁਣ ਪਾਵਕ ਸਾਗਰ ਥਾ ਲਹਿਰ ਮੈਂ ਤਾਰੋ

0: ਮਤਮੈਲੀ ਹੋਏ ਜਾਏ।
1: ਬਸ ਇਸ ਗੱਲ ਉੱਤੇ ਅਸੀਂ ਅਟਕ ਗਏ ਸਾਰੇ। ਆਖੋ ਸਤਨਾਮ ਸ੍ਰੀ
0: ਵਾਹਿਗੁਰੂ।
1: ਇੱਥੇ ਆਣ ਕੇ ਕਈ ਵਾਰ ਮੱਥਾ ਟੇਕਣ ਲੱਗੇ ਵੀ ਸੋਚੀਦਾ ਮੱਥਾ ਥੱਲੇ ਨਾ ਲਾਈਏ, ਪੱਗ ਨਾ ਮੈਲੀ ਹੋ ਜਾਏ। ਕਿਤੇ ਭਾਈ ਗੁਰਦਾਸ ਜੀ ਨੂੰ ਪੜ੍ਹ ਕੇ ਵੇਖੋ, ਹੋਏ ਨਮਾਣਾ ਢਹਿ ਪਵੇ, ਹੋਏ ਨਮਾਣਾ। ਇੱਥੇ ਜਦੋਂ ਆਵੇ ਨਾ, ਤੇ ਮੈਂ ਇੱਕ ਵਾਰ ਆਪ ਜੀ ਨੂੰ ਬਹੁਤ ਵਾਰ ਬੇਨਤੀ ਕੀਤੀ, ਕਿਉਂਕਿ 2-3 ਸਾਲ ਤੋਂ ਆਪ ਜੀ ਦੇ ਜੋੜੇ ਝਾੜਦਿਆਂ ਸਮਾਂ ਹੋ ਗਿਆ ਏ। ਦਾਸ ਨੇ ਕਈ ਵਾਰ ਬੇਨਤੀ ਕੀਤੀ, ਸੱਜਣੋ ਜੇ ਨਵਾਂ ਘਰ ਬਣਾਉਣਾ ਹੋਵੇ ਨਾ, ਨਵਾਂ ਘਰ, ਤੇ ਪਹਿਲੇ ਘਰ ਨੂੰ ਕੀ ਕਰਨਾ ਪੈਂਦਾ ਏ? ਕੀ ਜੀ ਸੋਚੋ? ਢਾਉਣਾ ਪੈਂਦਾ ਏ। ਜੇ ਪਹਿਲਾਂ ਢਵੇ ਨਾ ਤੇ ਉੱਤੇ ਨਵਾਂ ਕਿਤਨਾ ਬਣੂ? ਜਿਹੜਾ ਪਰਮਜੀਤ ਸਿੰਘ ਹੰਕਾਰ ਨਾਲ ਭਰਿਆ ਵਾ, ਗੁਰਮੁਖੋ ਪਿਆਰਿਓ, ਜੇ ਗੁਰੂ ਦੇ ਅੱਗੇ ਆਣ ਕੇ ਢਹਿ ਨਾ ਪਿਆ ਤੇ ਗੁਰਮੁਖਾਂ ਵਾਲਾ ਜੀਵਨ ਗੁਰੂ ਕਿਤਨਾ ਬਖਸ਼ੂ? ਪਹਿਲੋਂ ਹੰਕਾਰ ਰੂਪੀ ਮਹਿਲ ਨੂੰ ਢਾਉਣਾ ਏ ਇੱਥੇ ਆਣ ਕੇ, ਪਹਿਲੋਂ ਢਹਿ ਪਵਾਂ। ਇੱਕ ਥਾਂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਤੇ ਮਾਲਕ ਨੇ ਸੰਸਾਰ ਦੇ ਸ੍ਰਿਸ਼ਟੀ ਦੇ ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਦੋਹੇ ਬਣ ਆਵੇ, ਕਿਤੇ ਪਤਾ ਨੀ ਕਿੰਨੇ ਰੰਗ ਵਿਚ ਰੱਤੀ ਗਈ ਹੋਊਗੀ ਅੰਦਰ ਆਤਮਾ, ਰੱਬੀ ਰੰਗ ਵਿਚ ਜਦੋਂ ਕਹਿ ਰਹੀ ਹੋਊਗੀ

ਅਜੇ ਘੁੰਡ ਕੱਢੇ ਆਪਾਂ ਸਾਰਿਆਂ, ਜਬ ਨਾਚੀ ਤਬ ਘੁੰਗਟ ਕੈਸਾ, ਜੇ ਹੁਣ ਗੁਰੂ ਦੇ ਸਾਹਮਣੇ ਆ ਹੀ ਗਏ ਹੋ, ਰੂਹ ਨਾਚੀ ਉੱਠੀ ਆ, ਤੇ ਹੁਣ ਘੁੰਡ ਕੱਢ ਕੇ ਨੀ ਉਤਨਾ ਹੀ ਆਖੋ ਜਿਤਨਾ ਗੁਰੂ ਅਮਰਦਾਸ ਕਹਿ ਰਹੇ ਹੋਏ।

0: ਪੂਰੇ ਸਤਗੁਰ ਪਾਸ, ਪੂਰੇ ਸਤਗੁਰ ਪਾਸ, ਪੂਰੇ
1: ਸਤਗੁਰ ਪਾਸ, ਸਤਗੁਰ ਪਾਸ
0: ਜੀ, ਪੂਰੇ ਸਤਗੁਰ ਪਾਸ, ਪੂਰੇ ਸਤਗੁਰ ਪਾਸ, ਪੂਰੇ
1: ਸਤਗੁਰ ਪਾਸ, ਪੂਰੇ ਸਤਗੁਰ ਪਾਸ।
0: ਓਏ ਨਿਮਾਣੀ ਤੈ ਪਵਾਂ, ਨਿਮਾਣੀ ਹੋ ਕੇ ਨਿਮਾਣੀ ਅੱਖਾਂ ਆਪਣੇ ਆਪ ਨੂੰ, ਮਹਾਰਾਜ ਮੈਂ ਨਿਮਾਣੀ ਆ, ਮੇਰਾ ਕੋਈ ਮਾਣ ਨਹੀਂ, ਸਾਚੀ ਲਿਵੇ ਬਿਨ ਇਹ ਨਿਮਾਣੀ ਆ, ਦੇ ਮਹਾਰਾਜ ਤੇਰੇ ਚਰਨਾਂ ਵਿਚ ਢਹਿ ਗਈ, ਆਣ ਕੇ ਇਹਨੂੰ ਸ਼ਬਦ ਬਖਸ਼, ਸ਼ਬਦ ਲਾਗ ਸਵਾਰੀਆ, ਇਹਨੂੰ ਸ਼ਬਦ ਦੇ ਨਾਲ ਜੋੜ ਦੇ ਜਿਹਦੇ ਨਾਲ ਇਹਦਾ ਜੀਵਨ ਸਵਰ ਜਾਵੇ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਮੈਂ ਤੇ